0: ਦੋਸਤੋ, ਜਿੰਨੇ ਕੁ ਮੇਰੇ ਕੋਲ ਵਿਸਾਖੀ ਦੇ ਗੀਤ ਸੀ ਉਹ ਮੈਂ ਸੁਣਾਤੇ ਸੀ। ਜ਼ਿਆਦਾ ਗੀਤ ਨਹੀਂ ਹੈਗੇ। ਕਲਾਕਾਰਾਂ ਨੇ ਨਾ ਆਪਣੇ ਜਿੱਥੇ ਵੀ ਹੈ ਉਹ ਕੁਛ ਵਾੜ ਦਿੱਤਾ ਉਹਨਾਂ ਨੇ ਵਿੱਚ ਉਹਦੇ, ਤੇ ਪਤਾ ਲੱਗਦਾ ਨੀ ਉੱਤੇ ਵਿਸਾਖੀ ਲਿਖਿਆ ਹੁੰਦਾ ਤੇ ਵਿੱਚ ਕੁਛ ਹੋਰ। ਵਿਸਾਖੀ ਦਾ ਇੱਕ ਤਿਉਹਾਰ ਜਿਹੜਾ ਬੜਾ ਪਵਿੱਤਰ ਤਿਉਹਾਰ ਹੈ। ਸਾਡੇ ਕਿਸਾਨ ਜਿਹੜੇ ਹੈ ਫਸਲਾਂ ਲੈ ਕੇ ਮੰਡੀਆਂ ਚ ਪਹੁੰਚਦੇ ਆ, ਵਾਢੀਆਂ ਦਾ ਟਾਈਮ ਹੋ ਜਾਂਦਾ, ਮਸ਼ੀਨਾਂ ਭੱਜੀਆਂ ਫਿਰਦੀਆਂ ਖੇਤਾਂ ਦੇ ਵਿੱਚ। ਔਰ ਇਤਿਹਾਸਕ ਵੀ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ। ਸੋ ਵਿਸਾਖੀ ਦੇ ਦਿਹਾੜੇ ਤੇ ਮੈਂ ਫੇਰ ਸਾਰੇ ਹੀ ਸਤਿਕਾਰਯੋਗ ਜਿੰਨੇ ਵੀ ਸਾਡੇ ਸਰੋਤਾ ਜਾਨ ਹੈਗੇ ਆ, ਜਿੰਨੇ ਵੀ ਵੀਰ ਭੈਣ ਭਰਾ ਸਾਡੇ ਪ੍ਰੋਗਰਾਮਾਂ ਨਾਲ ਜੁੜਦੇ ਆ, ਉਹਨਾਂ ਦਾ ਫਿਰ ਦਿਲੋਂ ਧੰਨਵਾਦ। ਬਹੁਤ ਮਿਹਰਬਾਨੀ। ਸੋ ਇਸ ਪ੍ਰੋਗਰਾਮਾਂ ਦੇ ਨਾਲ ਤੁਸੀਂ ਸਾਥ ਦਿੰਦੇ ਹੋ ਔਰ ਮੇਰੇ ਨਾਲ ਅੱਜ ਜਿਸ ਤਰ੍ਹਾਂ ਹਰ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਖਬਰ ਸਾਹਿਬ ਲੈ ਕੇ ਲਾਲ ਸਿੰਘ ਚੀਮਾ ਸਾਹਿਬ ਪਹੁੰਚਦੇ ਹੈ ਤੇ ਉਹਨਾਂ ਦਾ ਵੀ ਸਵਾਗਤ ਹੈ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਗੱਲਾਂ ਬਾਤਾਂ। ਹੋ ਸਕਦਾ ਜੀ ਡਾਕਟਰ ਸਾਹਿਬ ਕੋਲੋਂ ਵੀ ਅੱਜ ਵਿਸਾਖੀ ਦੇ ਉੱਪਰ ਹੀ ਕੁਛ ਗੱਲਬਾਤ ਸੁਣ ਲਈਏ। ਤੇ ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ
1: ਜੀ ਖਾਲਸਾ ਜੀ। ਤੁਹਾਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਰੇ ਵੀਰਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ। ਤੇ ਸਾਡੇ ਜਿਹੜੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਜੀ ਆ। ਤੇ ਅੱਜ ਖਾਲਸਾ ਜੀ ਭਾਰਤੀ ਇਤਿਹਾਸ ਦੇ ਵਿੱਚ ਜਿਹੜਾ ਇੱਕ ਤਿਉਹਾਰ ਵਿਸਾਖੀ ਦਾ ਮਨਾਇਆ ਜਾਂਦਾ 13 ਅਪ੍ਰੈਲ ਨੂੰ ਹੁੰਦਾ ਉਹ ਆਮ ਕਰਕੇ, ਪਰ ਉਹ ਕਈ ਵਾਰੀ ਜਿਹੜੀਆਂ ਉਹ ਪੁਰਾਣੇ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਉਹ ਪਹਿਲਾਂ ਨਾ ਜਿਹੜਾ ਆਹ ਹੁਣ ਆਪਾਂ ਕੈਲੰਡਰ ਵਰਤਦੇ ਆ, ਇਸ ਤੋਂ ਪਹਿਲਾਂ ਖਾਕ ਸਾਹਿਬ ਜੀ ਜਿਹੜਾ ਦੁਨੀਆਂ ਸੀਗੀ ਨਾ ਚਾਈਨਾ ਵਗੈਰਾ ਚ ਵੀ ਸਾਰੇ ਦੇਸ਼ਾਂ ਦੇ ਵਿੱਚ ਉਹ ਜਿਹੜੇ ਇਹ ਕੈਲੰਡਰ ਸੀਗਾ ਇਹ ਚੰਦ ਦੇ ਹਿਸਾਬ ਦੇ ਨਾਲ ਚੱਲਦਾ ਹੁੰਦਾ ਸੀਗਾ, ਜਿਹੜਾ ਮਹੀਨਾ 28 ਦਿਨ ਦਾ ਉਹ ਗਿਣਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ 28 ਦਿਨਾਂ ਦਾ ਮਹੀਨਾ ਹੁਣ ਗਿਣਗੇ ਤਾਂ ਫਿਰ ਉਹ ਸਾਲ ਦੇ ਵਿੱਚ ਮਹੀਨੇ ਵੱਧ ਜਾਣੇ ਆ ਨਾ, ਕਿਉਂਕਿ ਉਹ ਕਿੱਥੇ ਤਾਂ 30 ਦਿਨ ਦੀ ਐਵਰੇਜ ਆਉਂਦੀ ਆ, ਕਿੱਥੇ ਫਿਰ ਉਹ 28 ਦਿਨ ਦੀ ਰਹਿ ਜਾਣੀ ਆ। ਸੋ ਉਹ ਫਿਰ ਕੀ ਕਰਦੇ ਸੀਗੇ ਖਾਕ ਸਾਹਿਬ ਜੀ, ਉਹ ਕਿੰਨੇ ਸਾਲਾਂ ਬਾਅਦ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਜਿਹੜਾ ਕੁੰਭ ਦਾ ਮੇਲਾ ਆਉਂਦਾ ਉਹਦੇ ਪਿੱਛੇ ਸ਼ਾਇਦ ਮੈਂ ਕਹਿ ਰਿਹਾ ਸ਼ਾਇਦ ਇਹੀ ਕਹਾਣੀ ਹੋਵੇ ਕਿ ਉਹ 12 ਸਾਲਾਂ ਬਾਅਦ ਆਉਂਦਾ, ਕਿਉਂਕਿ ਉਹ ਫਿਰ ਉਹ ਜਮ੍ਹਾਂ ਕਰੀ ਜਾਂਦੇ ਸੀ ਤੇ ਫਿਰ 12 ਸਾਲਾਂ ਬਾਅਦ ਜਾ ਕੇ ਫਿਰ ਉਹ ਇੱਕ ਮਹੀਨਾ 12 ਮਹੀਨੇ ਦੀ ਜਾਂ 13 ਮਹੀਨੇ ਉਸ ਸਾਲ ਦੇ ਵਿੱਚ ਗਿਣ ਲੈਂਦੇ ਸੀਗੇ, ਜਿਹਦੇ ਕਾਰਨ ਇਹ ਜਿਹੜਾ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ ਇਹਦੇ ਵਿੱਚ ਤੇ ਜਿਹੜੇ ਹੁਣ ਆਪਾਂ ਕੈਲੰਡਰ ਮੰਨਦੇ ਆ ਇਹਨਾਂ ਦੇ ਵਿੱਚ ਉਹ ਦਿਨ ਆ ਜਿਹੜੇ ਵਿਸਾਖੀ ਦੇ ਵੱਧ ਜਾਂਦੇ ਆ, ਪਰ ਉਹ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਉਹ 13 ਜਿਹੜਾ ਮਹੀਨਾ ਹੁੰਦਾ ਵਿਸਾਖ ਦਾ ਉਸ ਦਿਨ ਉਹ ਆਉਂਦੀ ਹੁੰਦੀ ਆ। ਤੇ ਪਰ ਹੁਣ ਤੁਹਾਨੂੰ ਪਤਾ ਮਾਡਰਨ ਟੈਕਨੋਲੋਜੀ ਆ ਜਿਹੜੀ ਖਾਕ ਸਾਹਿਬ ਜੀ ਦੇ ਹਿਸਾਬ ਦੇ ਨਾਲ ਬਹੁਤ ਕੁਛ ਉਥਲ ਪੁਥਲ ਜਿਹੜੀ ਹੁੰਦੀ ਆ, ਔਰ ਇਹ ਜਿਹੜੀ ਉਥਲ ਪੁਥਲ ਹੁੰਦੀ ਆ ਖਾਕ ਸਾਹਿਬ ਜੀ, ਇਹ ਕਈ ਸਮਾਜ ਆ ਜਿਹੜੇ ਇਹ ਜਾਣ ਬੁੱਝ ਕੇ ਤੁਹਾਡਾ ਜਿਹੜਾ ਪਿਛੋਕੜ ਆ ਉਹਨੂੰ ਬਦਲਦੀਆਂ, ਜਿਹੜੀਆਂ ਨੀਤੀਆਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ। ਤੇ ਇਹ ਖਾਕ ਸਾਹਿਬ ਜੀ ਜਿਹੜੀ ਆ ਵਿਸਾਖੀ ਦੀ ਕਹਾਣੀ ਆ, ਇਹਦੇ ਕੋਲ ਆਪਣੇ ਕੋਲ ਇੱਕ ਛੋਟਾ ਜਿਹਾ ਲੇਖ ਆ ਜਲਿਆਂ ਵਾਲੇ ਬਾਗ ਦਾ ਸਾਕਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਸੇ ਦਿਨ ਵਾਪਰਿਆ ਸੀ
1: ਬਿਲਕੁਲ। ਤੇ ਹਿੰਦੁਸਤਾਨ ਨੂੰ ਅੰਗਰੇਜ਼ੀ ਸਾਮਰਾਜ ਦੀ ਹਕੂਮਤ ਤੋਂ ਮੁਕਤ ਕਰਾਉਣ ਲਈ ਸੈਂਕੜੇ ਅੰਦੋਲਨ ਹੋਏ ਸਨ। ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਦਰਜਨਾਂ ਸੈਂਕੜੇ ਜਾਂ ਹਜ਼ਾਰਾਂ ਨਹੀਂ ਲੱਖਾਂ ਹਿੰਦੁਸਤਾਨੀਆਂ ਨੇ ਕੁਰਬਾਨੀਆਂ ਦਿੱਤੀਆਂ, ਲੰਬੀਆਂ ਜੇਲਾਂ ਕੱਟੀਆਂ, ਜਲਾਵਤਨੀਆਂ ਦੇ ਸੰਤਾਪ ਸਰੀਰਾਂ ਉੱਤੇ ਹੰਢਾਏ ਸਨ। ਹਿੰਦੁਸਤਾਨ ਦੇਸ਼ ਦੀ ਆਜ਼ਾਦੀ ਦਾ ਹਾਸਲ ਕ੍ਰਾਂਤੀਕਾਰੀਆਂ ਦੇ ਖੂਨ ਤੇ ਮਿੱਝ ਨੂੰ ਕੁਰਬਾਨ ਕਰਕੇ ਮਿਲਿਆ ਹੈ। ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਖਾਕ ਸਾਹਿਬ ਜੀ ਲੋਕਾਂ ਨੇ ਇਸ ਦੇਸ਼ ਲਈ, ਪਰ ਅੱਜ ਕੱਲ ਜੋ ਕੁਛ ਹੋ ਰਿਹਾ ਉਹਦੇ ਵਿੱਚ ਸਭ ਕੁਛ ਆ ਜਿਹੜਾ ਮਿਟਾਉਣ ਤੇ ਜ਼ੋਰ ਲੱਗਿਆ ਹੋਇਆ। ਤੇ ਅੰਗਰੇਜ਼ ਹਕੂਮਤ ਨੂੰ ਦੇਸ਼ ਚੋਂ ਕੱਢ ਕੇ ਮਿਲੀ ਹੋਈ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅਤੇ ਆਜ਼ਾਦੀ ਘੁਲਾਟੀਆਂ ਦੇ ਦ੍ਰਿਸ਼ਟੀਕੋਣ ਦਾ ਦੇਸ਼ ਬਣਾਉਣ ਲਈ ਅੱਜ ਵੀ ਸੰਘਰਸ਼ ਚੱਲ ਰਹੇ ਹਨ, ਜਿਨ੍ਹਾਂ ਦਾ ਹਰ ਅਗਾਂਹ ਵਧੂ ਸੋਚ ਵਾਲੇ ਦੇਸ਼ ਹਿਤੈਸ਼ੀਆਂ ਨੂੰ ਸਮਾਗਮਾਂ ਦਾ ਹਿੱਸਾ ਬਣਨਾ ਚਾਹੀਦਾ ਇਕ ਸੋ ਸੱਤ ਸਾਲ ਹੋ ਗਏ ਹਨ ਜਦੋ ਅੰਗਰੇਜ਼ ਸਾਮਰਾਜ ਦੀ ਹਕੂਮਤ ਨੇ ਮਾਰਚ 1919 ਨੂੰ ਰੋਜ਼ ਐਕਟ ਨਾਮ ਦਾ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਪਹਿਲਾ ਨਾਂ, ਉਹ ਜਿਹੜਾ ਬੰਦਾ ਸੀ ਡਾਕਟਰ ਸਾਹਿਬ ਜੀ, ਉਹਦਾ ਪਹਿਲਾ ਜਿਹੜਾ ਨਾਂ ਸੀਗਾ ਰੱਖਿਆ, ਉਹ ਡਿਫੈਂਸ ਆਫ ਇੰਡੀਆ ਐਕਟ ਨਾਂ ਰੱਖਿਆ ਸੀਗਾ। ਤੇ ਫੇਰ ਇਹ ਡਾਕਟਰ ਸਾਹਿਬ ਜੀ ਜਿਹੜਾ ਸੀਗਾ, ਉਹਨੇ ਜਿਹਨੇ ਪ੍ਰਪੋਜ਼ ਕੀਤਾ ਸੀ ਲਾ, ਫੇਰ ਇਹਦਾ ਜਿਹੜਾ ਨਾਂ ਸੀ ਬਦਲ ਕੇ ਉਹਦੇ ਨਾਂ ਦੇ ਉੱਤੇ ਰੱਖ ਦਿੱਤਾ ਸੀਗਾ ਜਿਹੜਾ ਰੋਲਟ ਉਹਦਾ ਨਾਂ ਸੀ। ਸੋ ਇਹ ਸੀ ਤੇ ਜੋ ਗਦਰੀ ਬਾਬਿਆਂ ਨਾਲ ਸਿੱਝਣ ਲਈ ਗੋਰੀ ਸਰਕਾਰ ਨੇ ਬਣਾਇਆ ਸੀ, ਸਿਡਨੀ ਰੋਲਟ ਉਹ ਬੰਦੇ ਦਾ ਨਾਂ ਸੀ ਜਿਹਦੇ ਨਾਂ ਤੇ ਇਹ ਐਕਟ ਦਾ ਨਾਂ ਰੱਖਿਆ ਗਿਆ। ਬਾਦਸ਼ਾਹ ਦਾ ਸਲਾਹਕਾਰ ਸੀ ਉਹ, ਇੰਗਲੈਂਡ ਦਾ ਜਿਹੜਾ ਬਾਦਸ਼ਾਹ ਸੀ ਉਸ ਵੇਲੇ ਦਾ ਰਾਜਾ ਸੀ ਉਹਦਾ ਉਹ ਸਲਾਹਕਾਰ ਸੀ, ਜਿਸ ਨੇ ਇੰਗਲੈਂਡ ਦੇ ਬਾਦਸ਼ਾਹ ਦੇ ਕਹਿਣ ਤੇ ਸਖ਼ਤ ਕਾਨੂੰਨ ਰੋਲਟ ਐਕਟ ਪਾਸ ਕਰਾਇਆ ਸੀ। ਇਸ ਕਾਨੂੰਨ ਦੀਆਂ ਧਾਰਾਵਾਂ ਗੁਲਾਮੀ ਯੁੱਧ ਦੀ ਡਿਟੋ ਕਾਪੀ ਸੀ। ਬਿਨਾਂ ਵਾਰੰਟ ਕਿਸੇ ਨੂੰ ਵੀ ਚੁੱਕ ਕੇ ਪੁਲਿਸ ਅੰਦਰ ਕਰ ਸਕਦੀ ਸੀ। ਦੋ ਸਾਲ ਕੋਈ ਉਗ ਸੁਗ ਨਹੀਂ, ਮੀਡੀਆ ਵਾਲੇ ਜਾਂ ਪੱਤਰਕਾਰਾਂ ਨੂੰ ਅਣਮਿੱਥੇ ਸਮੇਂ ਲਈ ਬਿਨਾਂ ਕੇਸ ਚਲਾਏ ਹਿਰਾਸਤ ਵਿਚ ਰੱਖਿਆ ਜਾ ਸਕਣਾ। ਨਾ ਦਲੀਲ, ਨਾ ਅਪੀਲ, ਨਾ ਵਕੀਲ। ਦੇਖੋ ਡਾਕਟਰ ਸਾਹਿਬ ਜੀ, ਨਾ ਤੁਸੀਂ ਦਲੀਲ ਦੇ ਸਕਦੇ ਸੀ ਆਪਣੇ ਹੱਕ ਦੇ ਵਿਚ, ਨਾ ਤੁਸੀਂ ਅਪੀਲ ਕਰ ਸਕਦੇ ਸੀ, ਨਾ ਤੁਸੀਂ ਵਕੀਲ ਕਰ ਸਕਦੇ ਸੀ। ਆਦਿ ਧਾਰਾਂ ਰੋਲਟ ਐਕਟ ਦੀਆਂ ਹੀ ਹਨ। ਇਸ ਕਾਲੇ ਕਾਨੂੰਨ ਦੇ ਵਿਰੋਧ ਵਿਚ ਸ੍ਰੀ ਅੰਮ੍ਰਿਤਸਰ ਅਤੇ ਲਾਹੌਰ ਵਿਚ ਮੁਜ਼ਾਹਰੇ ਤੇ ਅੰਦੋਲਨ ਹੋਏ ਸਨ। ਡਾਕਟਰ ਸਤਿਆ ਪਾਲ ਪੰਡਿਤ, ਮਦਨ ਮੋਹਨ ਮਾਲਵੀਆ ਅਤੇ ਡਾਕਟਰ ਸੈਫੂਦੀਨ ਕਿਚਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਣਜਾਣ ਥਾਂ ਤੇ ਰੱਖਿਆ ਗਿਆ ਸੀ। ਅੰਦੋਲਨਕਾਰੀਆਂ ਦੇ ਆਗੂ ਗ੍ਰਿਫਤਾਰ ਹੋਏ ਸਨ, ਲੋਕਾਂ ਦੇ ਰੋਹ ਨੂੰ ਭਾਂਪਦਿਆਂ ਅਗਵਾਈ ਕਰ ਰਹੇ ਡਿਟੋ ਕਾਪੀ ਸੀ। ਬਿਨਾਂ ਵਾਰੰਟ ਕਿਸੇ ਨੂੰ ਵੀ ਚੁੱਕ ਕੇ ਪੁਲਿਸ ਅੰਦਰ ਕਰ ਸਕਦੀ ਸੀ। ਦੋ ਸਾਲ ਕੋਈ ਉਗ ਸੁਗ ਨਹੀਂ, ਮੀਡੀਆ ਵਾਲੇ ਜਾਂ ਪੱਤਰਕਾਰਾਂ ਨੂੰ ਅਣਮਿੱਥੇ ਸਮੇਂ ਲਈ ਬਿਨਾਂ ਕੇਸ ਚਲਾਏ ਹਿਰਾਸਤ ਵਿਚ ਰੱਖਿਆ ਜਾ ਸਕਣਾ। ਨਾ ਦਲੀਲ, ਨਾ ਅਪੀਲ, ਨਾ ਵਕੀਲ। ਦੇਖੋ ਡਾਕਟਰ ਸਾਹਿਬ ਜੀ, ਨਾ ਤੁਸੀਂ ਦਲੀਲ ਦੇ ਸਕਦੇ ਸੀ ਆਪਣੇ ਹੱਕ ਦੇ ਵਿਚ, ਨਾ ਤੁਸੀਂ ਅਪੀਲ ਕਰ ਸਕਦੇ ਸੀ, ਨਾ ਤੁਸੀਂ ਵਕੀਲ ਕਰ ਸਕਦੇ ਸੀ। ਆਦਿ ਧਾਰਾਂ ਰੋਲਟ ਐਕਟ ਦੀਆਂ ਹੀ ਹਨ। ਇਸ ਕਾਲੇ ਕਾਨੂੰਨ ਦੇ ਵਿਰੋਧ ਵਿਚ ਸ੍ਰੀ ਅੰਮ੍ਰਿਤਸਰ ਅਤੇ ਲਾਹੌਰ ਵਿਚ ਮੁਜ਼ਾਹਰੇ ਤੇ ਅੰਦੋਲਨ ਹੋਏ ਸਨ। ਡਾਕਟਰ ਸਤਿਆ ਪਾਲ ਪੰਡਿਤ, ਮਦਨ ਮੋਹਨ ਮਾਲਵੀਆ ਅਤੇ ਡਾਕਟਰ ਸੈਫੂਦੀਨ ਕਿਚਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਣਜਾਣ ਥਾਂ ਤੇ ਰੱਖਿਆ ਗਿਆ ਸੀ। ਅੰਦੋਲਨਕਾਰੀਆਂ ਦੇ ਆਗੂ ਗ੍ਰਿਫਤਾਰ ਹੋਏ ਸਨ, ਲੋਕਾਂ ਦੇ ਰੋਹ ਨੂੰ ਭਾਂਪਦਿਆਂ ਅਗਵਾਈ ਕਰ ਰਹੇ ਆਗੂਆਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਫੈਸਲਾ ਸ੍ਰੀ ਅੰਮ੍ਰਿਤਸਰ

0: ਮੁਜ਼ਾਹਰੇ ਤੇ ਅੰਦੋਲਨ ਹੋਏ ਸਨ। ਡਾਕਟਰ ਸਤਿਆ ਪਾਲ, ਪੰਡਿਤ ਮਦਨ ਮੋਹਨ ਮਾਲਵੀਆ ਅਤੇ ਡਾਕਟਰ ਸੈਫੂਦੀਨ ਕਿਚਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਣਜਾਣ ਥਾਂ ਤੇ ਰੱਖਿਆ ਗਿਆ ਸੀ। ਅੰਦੋਲਨਕਾਰੀਆਂ ਦੇ ਆਗੂ ਗ੍ਰਿਫਤਾਰ ਹੋਏ ਸਨ। ਲੋਕਾਂ ਦੇ ਰੋਹ ਨੂੰ ਭਾਪਦਿਆਂ ਅਗਵਾਈ ਕਰ ਰਹੇ ਆਗੂਆਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਫੈਸਲਾ ਸ੍ਰੀ ਅੰਮ੍ਰਿਤਸਰ ਵਿਖੇ ਜਲਿਆਂ ਵਾਲੇ ਬਾਗ ਵਿਚ ਕਰਨ ਦਾ ਕੀਤਾ ਗਿਆ ਸੀ। 13 ਅਪ੍ਰੈਲ ਗੁਰੂ ਦੀ ਨਗਰੀ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਨੇ ਹੱਥੇ ਅੰਦੋਲਨਕਾਰੀਆਂ ਉਤੇ ਜ਼ਾਲਮ ਜਨਰਲ ਡਾਇਰ ਵੱਲੋਂ ਬੰਦੂਕਾਂ ਨਾਲ ਗੋਲੀਆਂ ਚਲਾਈਆਂ ਗਈਆਂ। ਅਫੜਾ ਦਫੜੀ ਮਚੀ ਜਿਸ ਕਰਕੇ ਸੈਂਕੜੇ ਬੇਦੋਸ਼ ਜੁਝਾਰੂਆਂ ਦੇ ਖੂਨ ਨਾਲ ਗੁਰੂ ਨਗਰੀ ਦੀ ਧਰਤੀ ਨੂੰ ਲੱਥਪੱਥ ਕਰ ਦਿੱਤਾ ਗਿਆ। ਅੱਜ ਵੀ ਅੰਗਰੇਜ਼ ਸਾਮਰਾਜ ਦੀ ਦਰਿੰਦਗੀ ਦੇ ਨਿਸ਼ਾਨ ਜਲਿਆਂ ਵਾਲੇ ਬਾਗ ਸ੍ਰੀ ਅੰਮ੍ਰਿਤਸਰ ਵਿਖੇ ਗਵਾਹੀ ਦੇ ਰੂਪ ਵਿਚ ਦੇਖੇ ਜਾ ਸਕਦੇ ਹਨ। ਨੌਜਵਾਨ, ਬਜੁਰਗ ਅਤੇ ਬੀਬੀਆਂ, ਬੱਚੇ ਸ਼ਹੀਦੀਆਂ ਦੇ ਗਏ। ਕਈ ਮਾਵਾਂ ਦੇ ਪੁੱਤਰ, ਧੀਆਂ ਦੇ ਸੁਹਾਗ ਉਜੜ ਗਏ। ਉਸ ਅਣਮਨੁੱਖੀ ਦ੍ਰਿਸ਼ ਨੂੰ ਸੋਚਦਿਆਂ ਅੰਗਰੇਜ਼ ਸਾਮਰਾਜ ਦੇ ਜ਼ੁਲਮ ਦਾ ਅਸਲੀ ਚਿਹਰਾ ਦਿਸਦਾ ਹੈ। ਅੱਜ ਵੀ ਹੱਕ, ਸੱਚ ਤੇ ਇਨਸਾਫ ਦੇ ਪੱਖ ਵਿਚ ਸੰਘਰਸ਼ ਚੱਲ ਰਹੇ ਹਨ। ਹਿੰਦੁਸਤਾਨ ਦੇਸ਼ ਦੀਆਂ ਆਪਣੀਆਂ ਸਰਕਾਰਾਂ ਕਿਰਤੀ ਲੋਕਾਂ ਹੱਕੀ ਮਸਲਿਆਂ ਦੇ ਹੱਲ ਲਈ ਅਸਮਰਥ ਹਨ। ਲੋਕ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦਿਆਂ ਆਪਣੇ ਹੱਕੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹਨ, ਪਰ ਆਜ਼ਾਦੀ ਦੇ ਸ਼ਹੀਦਾਂ ਨੂੰ ਅੱਜ ਦੀਆਂ ਰਾਜਨੀਤਿਕ ਸੱਤਾਧਾਰੀ ਪਾਰਟੀਆਂ ਜਾਣ ਬੁੱਝ ਕੇ ਭੁਲਾਉਣ ਦੀਆਂ ਕੋਸ਼ਿਸ਼ਾਂ ਤੇ ਲੁਕਵੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ। ਸਰਕਾਰਾਂ ਵੱਲੋਂ ਅੱਜ ਵੀ ਕਿਰਤੀ ਵਰਗ ਦੇ ਹੱਕ ਸੱਚ ਨੂੰ ਦਬਾਉਣ ਲਈ UAPA, ਟਾਡਾ, ਨੀਸਾ, ਨਾਸਾ ਆਦਿ ਕਾਲੇ ਕਾਨੂੰਨ ਬਣਾਏ ਜਾਂਦੇ ਹਨ। ਅਗਾਂਹ ਵਧੂ ਸੋਚ ਦੇ ਕਿਰਤੀ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਬੜੀ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਦੇਸ਼ ਕੌਮ ਲਈ ਕੁਰਬਾਨੀ ਦੇ ਗਏ ਸ਼ਹੀਦਾਂ ਨੂੰ ਸਮਰਪਿਤ ਛੋਟੇ ਛੋਟੇ ਪ੍ਰੋਗਰਾਮ ਉਲੀਕੇ ਜਾਣ ਤਾਂ ਜੋ ਜਨਤਾ ਨੂੰ ਹੱਕ, ਸੱਚ ਤੇ ਇਨਸਾਫ਼ ਲਈ ਜਾਗਰੂਕ ਕੀਤਾ ਜਾ ਸਕੇ। ਸਮਾਜ ਦੇ ਵੱਲੋਂ ਕੀਤੇ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰਾਉਣਾ ਚਾਹੀਦਾ ਹੈ, ਜੋ ਜ਼ਰੂਰੀ ਹੈ। ਸ਼ਹੀਦਾਂ ਨੂੰ ਨਮਨ ਕਰਦੇ ਹਾਂ ਅਤੇ ਸ਼ਰਧਾਂਜਲੀ ਭੇਟ ਕਰਦੇ ਹਾਂ। ਇਹ ਪੁੰਨੀ ਸਾਹਿਬ ਆਪਣੇ ਬਹੁਤ ਹੀ ਵਧੀਆ ਦੋਸਤ ਜਿਹੜੇ ਹੈਗੇ ਆ ਮੇਰੇ ਵਾਸਤੇ, ਉਹ ਡੂੰਘੀਆਂ ਗੱਲਾਂ ਲਿਖਦੇ ਰਹਿੰਦੇ ਆ। ਉਹਨਾਂ ਨੇ ਜਿਹੜਾ ਉਹ ਨਿਊਯਾਰਕ ਦੇ ਵਿਚ ਤੁਹਾਡੇ ਏਰੀਏ ਦੇ ਵਿਚ ਜਿਹੜਾ ਇੰਡੋ ਅਮਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਹੈ ਜਿਹੜੀ, ਉਹਦੇ ਉਹ ਬਾਨੀ ਵੀ ਆ, ਉਹਨਾਂ ਨੇ ਉਹ ਸ਼ੁਰੂ ਵੀ ਕੀਤੀ ਸੀ। ਤੇ ਅਪ੍ਰੈਲ 13, 2026 ਜਿਹੜਾ ਹੈਗਾ ਅੱਜ ਉਹ ਦਿਨ ਹੈਗਾ। ਤੇ ਖਾਕ ਸਾਹਿਬ ਜੀ ਆਪਣੇ ਕੋਲ
1: ਇੱਕ ਕਰਤਾ ਮੈਂ ਬੂਟਾ ਗੁਲਾਮੀ ਵਾਲੇ ਨੇ ਸਾਡਾ ਜੀ ਦੋਸਤੋ ਪ੍ਰਵਾਸ ਰੇਡੀਓ ਗਰੁੱਪ ਆ, ਉਹਦੇ ਵਿਚ ਬਹੁਤ ਸਾਥੀ, ਬਹੁਤ ਜਿਆਦਾ ਭੈਣਾਂ ਵੀਰ ਜੁੜੇ ਹੋਏ ਆ, ਬਹੁਤ ਆਪਣਾ ਰੋਜ਼ ਦੇ ਰੋਜ਼ ਪ੍ਰੋਗਰਾਮ ਪੇਸ਼ ਆਪਣੇ ਕਵਿਤਾ ਜਾਂ ਕੋਈ ਅੱਛੇ ਮੈਸੇਜ ਦਿੰਦੇ ਆ। ਤੇ ਕਿਸੇ ਨੇ ਵੀ ਜੁੜਨਾ ਹੋਵੇ ਤੇ ਤੁਸੀਂ ਰਿਕੁਐਸਟ ਭੇਜ ਸਕਦੇ ਹੋ, ਤੇ ਅਸੀਂ ਤੁਹਾਨੂੰ ਜੋ ਕੋਈ ਹੁੰਦਾ ਨਾ, ਕਈਆਂ ਨੂੰ ਲਿਖਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਗਾਉਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਲਿਖਣ ਦਾ ਜਾਂ ਕੋਈ ਲੇਖ ਲਿਖਣ ਦਾ, ਬਹੁਤ ਸੋਹਣੇ ਸੋਹਣੇ ਲੇਖ ਆਉਂਦੇ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਤੇ। ਮੈਂ ਉਹਨਾਂ ਦੀ ਇੱਕ ਰਚਨਾ ਹੈਗੀ ਆ, ਉਹਨਾਂ ਨੇ ਭੇਜੀ ਆ, ਉਹ
2: ਸਾਡੇ ਘਰ ਦਾਣੇ ਵੀ ਲਿਆਈ ਨੀ ਵਸਖ ਗਏ, ਆ ਜਾਂਦੀ ਗਰਮੀ ਤੇ ਮੁੱਕਦਾ ਸਿਆਲ ਏ, ਘਰ ਘਰ ਵਿਚ ਦਾਣੇ ਆਉਣੇ ਤੇਰੇ ਨਾਲ ਏ, ਖੁਸ਼ੀਆਂ ਦਾ ਫੇਰਾ ਖੁਸ਼ੀਆਂ ਦੇ ਨਾਲ ਫੇਰਾ ਪਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ, ਸਾਡੇ ਘਰ ਆਟੇ ਵਾਲੇ ਪੀਤੇ ਹੋਏ ਖਾਲੀ ਨੀ, ਚਾਵਾਂ ਵਾਲੀ ਅੱਗ ਅਸੀਂ ਕਦੇ ਵੀ ਨਾ ਬਾਲੀ ਨੀ, ਖੁਸ਼ੀਆਂ ਦਾ ਦੀਵਾ ਤੂੰ ਜਗਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ, ਅਸੀਂ ਵੀ ਅੱਖਾਂ ਵਿਚ ਸੁਪਨੇ ਨੇ ਬੁਣਨੇ, ਝਾੜ ਝਾੜ ਡਿੱਗੇ ਜਿਹੜੇ ਸਿੱਟੇ ਅਸੀਂ ਚੁਣਨੇ, ਸਭ ਦੇ ਭੜੋਲੇ ਤੂੰ ਪੜਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ, ਵਿਸਾਖ ਦੇ ਮਹੀਨੇ ਚ ਹਨੇਰੀ ਜਾਵੇ ਝੁਰਨਾ, ਸਾਨੂੰ ਕਿਤੇ ਪੈ ਜਾਵੇ ਆਟਾ ਲੈਣਾ ਮੁੱਲਣਾ, ਐਸੀ ਤੂੰ ਹਨੇਰੀ ਨਾ ਚੁਲਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ। ਗੁਲਾਮੀ ਵਾਲਾ ਆਖੇ ਭਰੀ ਸਭ ਦੇ ਭੜੋਲੇ ਤੂੰ, ਰੋਟੀ ਨਾ ਗਰੀਬ ਕੋਲੋਂ ਕਰੀ ਕਿਤੇ ਓਹਲੇ ਤੂੰ, ਹਰ ਘਰ ਰਿਜ ਕੇ ਪਚਾਈ ਨੀ ਵਸਾਖੀਏ, ਸਾਡੇ ਘਰ ਦਾ

0: ਵੀ ਲਿਆਈ ਨਹੀਂ ਵਿਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨਹੀਂ ਵਿਸਾਖੀਏ। ਵੀਡੀਓ ਚੰਗੀ ਲੱਗੇ, ਕਵਿਤਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ।
1: ਬਹੁਤ ਵਧੀਆ ਜੀ, ਥੈਂਕ ਯੂ ਬੂਟਾ ਜੀ, ਬਹੁਤ ਮਿਹਰਬਾਨੀ। ਬੂਟਾ ਸਾਹਿਬ ਸਾਡੇ ਟੀਮ ਦੇ ਮੈਂਬਰ ਵੀ ਆ, ਹੋ ਸਕਦਾ ਥੋੜੇ ਚਿਰਾਂ ਬਾਅਦ ਤੁਹਾਨੂੰ ਸਾਡੇ ਰੇਡੀਓ ਤੇ ਵੀ ਦਿਖਾਈ ਦਿਆ ਕਰਨਗੇ, ਤੇ ਉਹਨਾਂ ਦਾ ਵੀ ਧੰਨਵਾਦ। ਤੇ ਚੀਮਾ ਸਾਹਿਬ ਆ ਜਾਓ ਜੀ।
2: ਜੀ ਖੱਟ ਸਾਹਿਬ ਜੀ, ਇਹਦੇ ਨਾਲ ਜਿਹੜੇ ਦੇਖੋ ਦੇਸ਼ਾਂ ਦੇ ਵਿੱਚ ਹਮੇਸ਼ਾ ਕ੍ਰਾਂਤੀਆਂ ਆਉਂਦੀਆਂ ਰਹਿੰਦੀਆਂ, ਇਸੇ ਤਰ੍ਹਾਂ ਭਾਰਤ ਵਿੱਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕ੍ਰਾਂਤੀ ਸ਼ੁਰੂ ਕੀਤੀ ਸੀ, ਤੇ ਫੇਰ ਉਹ ਕ੍ਰਾਂਤੀ ਜਿਹੜੀ ਆ ਉਹ ਵਿਸਾਖੀ ਵਾਲੇ ਦਿਨ ਹੀ ਅੱਜ ਦੀ ਤਰੀਕ ਨੂੰ 1699 ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਜਿਹੜੀ ਕ੍ਰਾਂਤੀ ਚੱਲ ਰਹੀ ਸੀ ਉਹਨੂੰ ਫੇਰ ਖੱਟ ਸਾਹਿਬ ਜੀ ਸਿਪਾਹੀ ਜਿਹੜੇ ਸੀਗੇ ਉਹਨਾਂ ਦੀ ਲੋੜ ਸੀ, ਉਹਨਾਂ ਨੇ ਫਿਰ ਉਹ ਫੌਜ ਖਾਲਸਾ ਫੌਜ ਜਿਹਨੂੰ ਆਪਾਂ ਕਹਿੰਦੇ ਹਾਂ ਤਿਆਰ ਕੀਤੀ ਸ੍ਰੀ ਖੱਟ ਸਾਹਿਬ ਦੀ, ਜਿਹਦੇ ਮੁਕਾਬਲੇ ਦੇ ਵਿੱਚ ਦੁਨੀਆਂ ਦੀ ਹੋਰ ਕੋਈ ਵੀ ਫੌਜ ਨਹੀਂ ਨਜ਼ਰ ਨਹੀਂ ਆ ਰਹੀ। ਉਹਨਾਂ ਨੇ ਐਸਾ ਜਿਹੜੀ ਗੁੜਤੀ ਦਿੱਤੀ ਸੀ ਅੰਮ੍ਰਿਤ ਛਕਾ ਕੇ, ਤੇ ਉਹਦੇ ਵਿੱਚ ਫਿਰ ਖੱਟ ਸਾਹਿਬ ਜੀ ਉਸੇ ਗੁੜਤੀ ਦੇ ਜਿਹੜੇ ਪੈਦਾਇਸ਼ ਸੀਗੀ ਹਰੀ ਸਿੰਘ ਨਲੂਏ ਵਰਗੇ ਤੇ ਅਕਾਲੀ ਫੂਲਾ ਸਿੰਘ ਵਰਗੇ, ਜਰਨੈਲ ਮਹਾਰਾਜਾ ਰਣਜੀਤ ਸਿੰਘ ਵਰਗੇ ਖੱਟ ਸਾਹਿਬ ਜੀ ਇਹਨਾਂ ਤਲਵਾਰ ਦੇ ਅੱਗੇ ਦੁਨੀਆਂ ਦੀ ਕੋਈ ਹਸਤੀ ਜਿਹੜੀ ਉਹ ਖੜ ਨਹੀਂ ਸੀ ਸਕੀ। ਸੋ ਇਹ ਵੀ ਇਸੇ ਵਿਸਾਖੀ ਦੇ ਦਿਨ ਨਾਲ ਹੀ ਜੁੜਦੀ ਜਿਹੜੀ ਕਹਾਣੀ ਹੈਗੀ ਆ ਸਾਡੇ ਗੁਰੂ ਸਾਹਿਬਾਂ ਦੀ। ਤੇ ਚਲੋ ਆਪਾਂ ਖੱਟ ਸਾਹਿਬ ਜੀ ਖਬਰਾਂ ਵੱਲ ਨੂੰ ਚੱਲਦੇ ਆ, ਤੇ ਅੱਜ ਕੱਲ ਜਿਹੜਾ ਹੋ ਰਿਹਾ ਕੁਛ ਇਹ ਸੰਘਰਸ਼ ਖੱਟ ਸਾਹਿਬ ਜੀ ਚੱਲਦੇ ਰਹਿੰਦੇ ਆ ਤੇ ਇਹ ਕਦੇ ਖਤਮ ਨਹੀਂ ਹੋਣੇ ਜਿੰਨਾ ਚਿਰ ਜਿਹੜੇ ਲੋਕ ਆ ਉਹ ਸਿਆਣੇ ਨਹੀਂ ਹੁੰਦੇ। ਸਿਆਣਪ ਦੀ ਲੋੜ ਹੁੰਦੀ ਆ, ਚਲਾਕ ਚੁਸਤ ਜਿਹੜੇ ਹੁੰਦੇ ਆ ਉਹ ਫਿਰ ਇਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਦਿੰਦੇ। ਤੇ ਅਗਲੀ ਗੱਲਬਾਤ ਖੱਟ ਸਾਹਿਬ ਜੀ ਹੈਗੀ ਆ ਜਿਹੜੀ ਉਹ ਅਮਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਨੇ AI ਦੁਆਰਾ ਆਪਣੀ ਇੱਕ ਤਸਵੀਰ ਬਣਾਈ ਜਿਸ ਵਿੱਚ ਉਸਨੇ ਸਫੇਦ ਚੋਲਾ ਪਹਿਨਿਆ ਹੋਇਆ ਹੈ, ਲਾਲ ਰੰਗ ਦੀ ਚਾਦਰ ਦੋਹਾਂ ਮੋਢਿਆਂ ਉੱਪਰ ਦੀ ਅੱਗੇ ਲਟਕਾਈ ਹੋਈ ਹੈ, ਇੱਕ ਹੱਥ ਵਿੱਚ ਚਾਨਣ, ਇੱਕ ਹੱਥ ਵਿੱਚੋਂ ਚਾਨਣ ਨਿਕਲ ਰਿਹਾ ਤੇ ਮੰਜੇ ਉੱਪਰ ਪਏ ਇੱਕ ਮਰੀਜ਼ ਪਾਇਆ ਹੋਇਆ, ਤੇ ਉਹਦੇ ਖੱਬੇ ਪਾਸੇ ਇੱਕ ਫੌਜੀ ਵੀ ਨਜ਼ਰ ਆ ਰਿਹਾ ਤੇ ਟਰੰਪ ਉੱਪਰ ਟਿਕੀ ਹੋਈ ਨਜ਼ਰ ਆ ਉਹਦੀ, ਤੇ ਫੌਜੀ ਅੱਗੇ ਇੱਕ ਜਵਾਨ ਲੜਕੀ ਨੀਲੇ ਰੰਗ ਦੀ ਡਾਕਟਰਾਂ ਵਾਲੀ ਵਰਦੀ ਪਾਈ ਹੋਈ, ਗਲ ਵਿੱਚ ਸਟੈਥੋਸਕੋਪ ਜਿਹੜਾ ਹੁੰਦਾ ਖੱਟ ਸਾਹਿਬ ਜੀ ਡਾਕਟਰਾਂ ਨੇ ਤੁਹਾਨੂੰ ਪਤਾ ਪਾਇਆ ਨਾ ਉਹ ਹਾਰਟ ਬੀਟ ਜਾਂਦੂ ਦੇਖਣ ਵਾਸਤੇ, ਉਹ ਵੀ ਉਹਦੇ ਪਾਇਆ ਹੋ ਤੇ ਉਹਦੀ ਨਜ਼ਰ ਵੀ ਟਰੰਪ ਉੱਪਰ ਟਿਕੀ ਹੋਈ ਆ, ਤੇ ਸੱਜੇ ਪਾਸੇ ਇੱਕ ਚਿੱਟੀ ਦਾੜੀ ਵਾਲਾ ਅੱਧ ਖੜ ਗੋਰੇ ਰੰਗ ਦਾ ਬੰਦਾ ਅਤੇ ਉਸ ਅੱਗੇ ਇੱਕ ਨੌਜਵਾਨ ਮੁਟਿਆਰ ਦੋਨੋ ਹੱਥ ਜੋੜੀ ਖੜੀ ਹੈ। ਟਰੰਪ ਸਾਹਿਬ ਮੰਜੇ ਤੇ ਪਏ ਮਰੀਜ਼ ਦੇ ਮੱਥੇ ਉੱਪਰ ਆਪਣਾ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦੇ ਰਹੇ ਹਨ, ਜਿੱਦਾਂ ਕਿਤੇ ਟਰੰਪ ਸਾਹਿਬ ਦੇ ਹੱਥ ਨਾਲ ਉਸ ਮਰੀਜ਼ ਨੇ ਉੱਠ ਕੇ ਖੜਾ ਹੋ ਜਾਣਾ ਹੋਵੇ। ਟਰੰਪ ਦੇ ਪਿਛਲੇ ਪਾਸੇ ਖੱਬੀ ਦਿੱਤਾ ਤਿੰਨ ਫਾਈਟਰ ਜੈਟ ਹਨ, ਉਹਦੇ ਉੱਪਰ ਇੱਕ ਅਮਰੀਕਾ ਦਾ ਜਿਹੜਾ ਉਹ ਈਗਲ ਆ ਖੱਟ ਸਾਹਿਬ ਜੀ ਗੋਲਡਨ ਈਗਲ ਜਿਹਨੂੰ ਕਹਿੰਦੇ ਆ ਉਹ ਉੱਡ ਰਿਹਾ ਜਹਾਜ਼ਾਂ ਦੇ ਉੱਪਰਲੇ ਪਾਸੇ, ਤੇ ਦੂਸਰੇ ਪਾਸੇ ਅਮਰੀਕਾ ਇੱਕ ਝੰਡਾ ਜਿਹੜਾ ਹੈਗਾ ਉਹਦੇ ਵਿੱਚ ਨੀਲੀਆਂ ਚਿੱਟੀਆਂ ਧਾਰੀਆਂ ਪੱਟੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਤੇ ਉੱਪਰ ਇੱਕ ਚੌਰਸ ਨੀਲੇ ਰੰਗ ਦੇ ਵਿੱਚ ਤਾਰੇ ਹਨ ਅਤੇ ਇੱਕ ਅਮਰੀਕਨ ਈਗਲ ਵੀ ਪਿੱਛੇ ਹੈ, ਪਿੱਛੇ ਕੁਝ ਫੌਜੀ ਵੀ ਹਨ। ਸੋ ਇਸ ਸਾਰੇ ਡਰਾਮੇ ਵਿੱਚ ਟਰੰਪ ਸਾਹਿਬ ਆਪਣੇ ਆਪ ਨੂੰ ਜੀਜਸ ਕ੍ਰਾਈਸਟ ਵਰਗਾ ਦਿਖਾ ਰਿਹਾ, ਇਸ ਡਰਾਮੇ ਨੇ ਲੋਕਾਂ ਨੂੰ ਟਰੰਪ ਖਿਲਾਫ ਭੜਕਾ ਦਿੱਤਾ ਅਤੇ ਟਰੰਪ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਟਰੰਪ ਸਾਹਿਬ ਨੇ ਆਪਣੀ ਪੋਸਟ ਟਰੁੱਥ ਸੋਸ਼ਲ ਉਪਰੋਂ ਉਤਾਰ ਦਿੱਤੀ ਹੈ। ਇੱਥੇ ਬਸ ਨਹੀਂ, ਟਰੰਪ ਨੇ ਇਟਲੀ ਵਿਚਲੇ ਵੈਟੀਕਨ ਸਿਟੀ ਦੇ ਪੋਪ ਨਾਲ ਵੀ ਕਸਮਕਸੀ ਕੀਤੀ ਹੈ। ਵੈਟੀਕਨ ਸਿਟੀ ਵਿਚ ਮੌਜੂਦਾ ਪੋਪ ਪਹਿਲਾ ਪੋਪ ਹੈ ਅਸਲ ਵਿਚ ਅਮਰੀਕਨ, ਇਹ ਖਾਤਸਾ ਵੀ ਹੈਗਾ ਅਮਰੀਕਾ ਦੀ, ਇਹਨਾਂ ਦਾ ਬਰਥ ਇੱਥੇ ਦਾ ਆ ਤੇ ਇੱਥੋਂ ਪੜ੍ਹੇ ਲਿਖੇ ਆ ਤੇ ਅਮਰੀਕਾ ਵਿਚ ਇਹ ਜਨਮ ਹੋਇਆ ਤੇ ਐਜੂਕੇਸ਼ਨ ਵੀ ਇੱਥੋਂ ਹੀ ਲਈ ਅਮਰੀਕਾ ਵਿਚੋਂ ਹੀ, ਤੇ ਫੇਰ ਉਹ ਅਰਜਨਟੀਨਾ ਜਾ ਕੇ ਰਹਿਣ ਲੱਗ ਪਏ ਸੀਗੇ, ਤੇ ਫੇਰ ਉਹਨਾਂ ਨੂੰ ਜਦੋਂ ਪਿਛਲੇ ਪੋਪ ਜਿਹੜੇ ਸੀਗੇ ਉਹ ਇਸ ਦੁਨੀਆਂ ਤੋਂ ਗਏ ਤੇ ਉਹ ਫੇਰ ਇਹਨਾਂ ਦੀ ਜਿਹੜੀ ਉਹਨਾਂ ਨੇ ਇਹਨਾਂ ਨੂੰ ਬਣਾਇਆ ਪੋਪ ਦੀ ਚੁਣੌਤੀ ਜਿਹੜੀ ਉਹ ਕੀਤੀ ਗਈ ਸੀ, ਤੇ ਉਹਨਾਂ ਦੇ ਨਾਲ ਵੀ ਟਰੰਪ ਸਾਹਿਬ ਪਤਾ ਨੀ ਖੱਟ ਸਾਹਿਬ ਜੀ ਇਹਨਾਂ ਦਾ ਕੁਛ ਮੈਨੂੰ ਲੱਗਦਾ ਬੁੱਢੇ ਪੇਟ ਜਿਆਦਾ ਚਲੇ ਗਏ ਤੇ ਇਹਨਾਂ ਨੂੰ ਸਮਝ ਨੀ ਲੱਗ ਗਈ ਵੀ ਮੈਂ ਕਹਿਣਾ ਕੀ ਆ ਤੇ ਕਿਹਨੂੰ ਕਹਿਣਾ, ਤੇ ਉਹਦੇ ਨਾਲ ਖੱਟ ਸਾਹਿਬ ਜੀ ਹੁਣ ਜਿਹੜੀ ਆ ਅਮਰੀਕਾ ਦੀ ਪਬਲਿਕ ਵੀ ਆ ਜਿਹੜੀ ਤੇ ਦੂਸਰੀ ਪਬਲਿਕ ਵੀ ਆ ਜਿਹੜੀ ਉਹ ਟਰੰਪ ਦੇ ਵਿਰੁੱਧ ਦੇ, ਪਤਾ ਨੀ ਕਿਉਂ ਇਹ ਖਾਕ ਸਾਹਿਬ ਜੀ ਜਾਣ ਬੁੱਝ ਕੇ ਹਰੇਕ ਨੂੰ ਆਪਣੇ ਵਿਰੁੱਧ ਕਰਨਾ ਚੰਗੀ ਗੱਲ ਨੀ ਹੁੰਦੀ, ਖਾਸ ਕਰ
1: ਜਿੰਨੇ ਵੀ ਪ੍ਰੈਜੀਡੈਂਟ ਅਮਰੀਕਾ ਚ ਹੋਏ ਆ ਆਏ ਆ ਪਿੱਛੋਂ ਵੀ, ਉਹ ਕਦੀ ਵੀ ਜਿਆਦਾ ਨਿਊਜ਼ ਦੇ ਵਿਚ ਸਾਹਮਣੇ ਨਹੀਂ ਸੀ ਆਉਂਦੇ,
2: ਬਿਲਕੁਲ
1: ਕੰਮ ਨੂੰ ਕੰਮ ਰੱਖਦੇ ਸੀ, ਕਦੀ ਹੋਇਆ ਕੋਈ ਬਹੁਤ ਵੱਡਾ ਮਸਲਾ ਹੋਇਆ ਜਾਂ ਕੋਈ ਬਾਹਰਲੀ ਕੰਟਰੀ ਚੋਂ ਕੋਈ ਪ੍ਰਧਾਨ ਮੰਤਰੀ ਜਾਂ ਕੋਈ ਪ੍ਰੈਜੀਡੈਂਟ ਆਇਆ ਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿਚ ਬਸ ਇੰਨਾ ਦਿਖਾਉਂਦੇ ਹੁੰਦੇ ਸੀ,
2: ਬਿਲਕੁਲ
1: ਗੱਲਾਂ ਹੁੰਦੀਆਂ ਸੀ। ਟਰੰਪ ਸਾਹਿਬ ਦਾ ਇੱਕ ਕੰਮ ਨਿਰਾਲਾ ਹੀ ਆ ਜੀ, ਦੁਨੀਆਂ ਤੋਂ
2: ਨਿਰਾਲਾ ਹੀ ਆ, ਬਿਲਕੁਲ ਬਿਲਕੁਲ ਨਿਰਾਲਾ ਹੀ ਆ, ਹਰੇਕ ਨੂੰ ਆਦਤ ਬਣ ਚੁੱਕੀ ਆ ਕਕਸ਼ਾ ਜੀ ਉਹਨਾਂ ਦੀ, ਬਾਅਦ ਉਹਨਾਂ ਨੇ ਜਦੋਂ ਤੋਂ ਉਹ ਜੰਮੇ ਪਲੇ ਆ, ਉਹ ਤੁਹਾਨੂੰ ਪਤਾ ਇੱਕ ਉਹ ਨਾ ਕਕਸ਼ਾ ਜੀ ਉਹਨੂੰ ਕਹਿੰਦੇ ਆ ਬੋਨਸ ਪਰ, ਉਹਨੂੰ ਕਹਿੰਦੇ ਆ ਬੋਨਸ ਪਰ ਕਹਿੰਦੇ ਉਹਨੂੰ, ਉਹ ਕਈ ਵਾਰੀ ਕੀ ਹੁੰਦਾ ਨਾ ਆਪਣੇ ਇੰਡੀਆ ਚ ਉਹ ਆਮ ਹੀ ਹੋ ਜਾਂਦਾ ਸੀ, ਜਦੋਂ ਕੋਠਿਆਂ ਕਾਠਿਆਂ ਤੇ ਚੜ ਕੇ ਛਾਲਾਂ ਛੁਲਾਂ ਮਾਰਦੇ ਸੀ ਨਾ, ਉਹ ਥੱਲੇ ਕਈ ਵਾਰੀ ਪੱਕੀ ਮਿੱਟੀ ਹੁੰਦੀ ਸੀ, ਉਹ ਮੀਂਹ ਪੈ ਕੇ ਸਖ਼ਤ ਹੋਈ ਤੇ ਉਹ ਜਿਹੜੀ ਅੱਡੀ ਹੁੰਦੀ ਨਾ, ਅੱਡੀ ਦੇ ਥੱਲੇ ਉਹ ਮਾਸ ਫਟ ਜਾਂਦਾ ਹੁੰਦਾ, ਉਹ ਕਿਉਂਕਿ ਜਿਹੜੀ ਅੱਡੀ ਦੇ ਥੱਲੇ ਹੱਡੀ ਹੁੰਦੀ ਨਾ, ਹੱਡੀ ਉੱਤੋਂ ਛੋੜਨਾ ਛਾਰ ਮਾਰੀ ਤੇ ਉਹ ਹੱਡੀ ਉਹ ਮਾਸ ਦੇ ਵਿੱਚ ਚੁੱਭ ਜਾਂਦੀ ਆ, ਉਹਨੂੰ ਬੋਨਸ ਪਾਰ ਕਹਿ ਦਿੰਦੇ, ਉਹ ਛੇਤੀ ਕਿਤੇ ਹਟਦਾ ਨੀ ਹੁੰਦਾ ਕਿਉਂਕਿ ਉਹ ਅੱਡੀ ਥੱਲੇ ਲੱਗਣੀ ਆ, ਉਹਨੇ ਫੇਰ ਜ਼ਖਮ ਕਰ ਦੇਣਾ। ਸੋ ਟਰੰਪ ਸਾਹਿਬ ਨੂੰ ਜਦੋਂ ਆਪ ਨਾ ਇਹਨੇ ਜਾਣਾ ਸੀ ਫੌਜ ਦੇ ਵਿੱਚ, ਜਦੋਂ ਇਹਦੀ ਵਾਰੀ ਆਈ ਸੀ ਤੇ ਉਹ ਇਹਨੇ ਇਹੀ ਬਹਾਨਾ ਮਾਰਿਆ ਸੀ, ਮੇਰੇ ਕਹਿੰਦਾ ਬੋਨਸ ਪਾਰ ਮੈਂ ਨੀ ਜਾ ਕੇ ਲੜ ਸਕਦਾ। ਸੋ ਇਹ ਪਹਿਲਾਂ ਤੋਂ ਜਿਹੜੀ ਆ ਇਹਦੀ ਨੀਤੀ ਕੁਛ ਏਦਾਂ ਦੀ ਹੈਗੀ ਆ ਚਲਾਕੀ ਚੁਸਤੀ ਵਾਲੀ, ਪਰ ਇਹ ਜਿਹੜੀ ਆ ਲੌਂਗ ਟਰਮ ਦੇ ਵਿੱਚ ਠੀਕ ਨਹੀਂ ਹੁੰਦੀ। ਤੇ ਅਗਲੀ ਖਬਰ ਕਕਸ਼ਾ ਵੀ ਜਿਹੜੀ ਹੈਗੀ ਆ ਉਹ ਇਹ ਆ ਕਿ ਯੂਰੋਪੀਅਨ ਜਿਹੜੀ ਹੈਗੀ ਆ ਉਹ ਈਯੂ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇਸ਼ਾਂ ਦੇ ਵਿੱਚੋਂ ਕਕਸ਼ਾ ਜੀ ਇੱਕ ਦੇਸ਼ ਹੰਗਰੀ ਆ, ਤੇ ਪਿਛਲੇ 16 ਕੁ ਸਾਲਾਂ ਤੋਂ ਉਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹ ਬਣਦੇ ਆ ਰਹੇ ਆ, ਤੇ ਜਿਨ੍ਹਾਂ ਦਾ ਨਾਂ ਹੈਗਾ ਵਿਕਟਰ ਓਰਬਾਨ, ਤੇ ਉਹਨਾਂ ਨੂੰ ਖਾਕ ਸਾਹਿਬ ਜੀ ਇਸ ਵੇਲੇ ਇਸ ਵਾਰੀ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ, ਤੇ ਉਥੇ ਦੀ ਜਿਹੜੀ ਆ ਹਾਲਾਤ ਖਰਾਬ ਆ ਤੇ ਉਹ ਹਮੇਸ਼ਾ ਵਾਸਤੇ ਰੂਸ ਵੱਲ ਜਿਹੜਾ ਉਹ ਝੁਕਾ ਉਹਨਾਂ ਦਾ ਸੀਗਾ, ਤੇ ਇਹੀ ਕਾਰਨ ਸ਼ਾਇਦ ਹੋਵੇ ਉਹਨਾਂ ਦੀ ਹਾਰ ਦਾ ਵੀ, ਪਰ ਉਹ ਪਰਦਾ ਜਿਹੜੀ ਖਾਕ ਸਾਹਿਬ ਜੀ ਉਹ ਫਿਰ ਦੇਖਦੀ ਨੀ ਹੁੰਦੀ, ਉਹ ਇੱਕ ਪਾਸੇ ਨੂੰ ਤੁਰਨ ਲੱਗੀ, ਤੇ ਫੇਰ ਵੈਸੇ ਵੀ 16 ਸਾਲ ਜਿਹਨੇ ਰਾਜ ਕੀਤਾ ਖਾਕ ਸਾਹਿਬ ਜੀ ਉਹ ਕੋਈ ਨਾ ਕੋਈ ਤਾਂ ਹਾਂਜੀ ਰਿਜ਼ਲਟ ਆ ਗਿਆ ਬਿਲਕੁਲ, ਤੇ ਉਹ ਹੁਣ ਜਿਹੜਾ ਸੀ ਓਰਬਾਨ ਜਿਹੜੇ ਪਿਛਲੇ 16 ਸਾਲਾਂ ਤੋਂ ਰਾਜ ਕਰ ਰਹੇ ਸੀ ਉਹਨਾਂ ਨੂੰ ਹਾਰ ਮੰਨਣੀ ਪਈ, ਤੇ ਜਿਹੜੇ ਝੁਕਾ ਹੁਣ ਜਿਹੜਾ ਸ਼ਾਇਦ ਉਹ ਬਦਲਣ ਦੀ ਹੁਣ ਕੱਖ ਸਾਹਿਬ ਜੀ ਇੱਥੇ ਇਹ ਵੀ ਗੱਲ ਆ ਕਿ ਉਹ ਜਿੱਦਣ ਇਲੈਕਸ਼ਨ ਹੋਈ ਆ ਫਰਾਈਡੇ ਨੂੰ, ਉਸ ਤੋਂ ਮੇਰਾ ਖਿਆਲ ਇੱਕ ਜਾਂ ਦੋ ਦਿਨ ਪਹਿਲਾਂ ਉੱਥੇ ਆਪਣੇ ਵਾਈਸ ਪ੍ਰੈਜੀਡੈਂਟ ਵੈਂਸ ਵੀ ਜਾ ਕੇ ਆਏ ਆ। ਸੋ ਇਹਨਾਂ ਨੇ ਵੀ ਕੋਈ ਗੰਢ ਤੁੱਪ ਸ਼ਾਇਦ ਕੀਤਾ ਹੋਣਾ ਆ ਵਿਰੋਧੀ ਪਾਰਟੀ ਦੇ ਨਾਲ, ਤੇ ਜਿਹਦੇ ਕਾਰਨ ਇਹ ਹੋਇਆ, ਤੇ ਉੱਥੇ ਵੀ ਸ਼ਾਇਦ ਹੁਣ ਅੱਗੇ ਜਿਹੜਾ ਉਹ ਯੂਕਰੇਨ ਦਾ ਮਸਲਾ ਤਾਂ ਅਜੇ ਨਿਬੜਿਆ ਨੀ, ਤੇ ਹੋ ਸਕਦਾ ਇਸੇ ਹੰਗਰੀ ਵਿੱਚ ਵੀ ਮੁੜ ਕੇ ਫੇਰ ਉਹ ਜਿਹੜਾ ਉਸ ਤਰ੍ਹਾਂ ਦਾ ਯੂਕਰੇਨ ਵਰਗਾ ਮਸਲਾ ਜਿਹੜਾ ਉਹ ਹੋ ਜਾਵੇ, ਤੇ ਪਰ ਆਪਾਂ ਤਾਂ ਰੱਬ ਕੋਲੋਂ ਪਰਮਾਤਮਾ ਕੋਲੋਂ ਦੁਆ ਮੰਗਦੇ ਹਾਂ ਵੀ ਸੁੱਖ ਸ਼ਾਂਤੀ ਸਾਰੀ ਦੁਨੀਆਂ ਦੇ ਵਿੱਚ ਰਵੇ। ਤੇ ਇਹਨੇ ਖਾਕ ਸਾਹਿਬ ਜੀ ਅਸਲ ਦੇ ਵਿਚ ਜਿਹੜੇ ਇਹ ਨਵੇਂ ਪ੍ਰੈਜੀਡੈਂਟ ਬਣੇ ਆ, ਇਹ ਪ੍ਰਾਈਮ ਮਿਨਿਸਟਰ ਸੋਰੀ ਚੁਣੇ ਗਏ ਆ, ਇਹ ਪਹਿਲਾਂ ਵਿਕਟਰ ਓਰਬਨ ਜਿਹੜੇ ਪਹਿਲਾਂ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਦਾ ਹੀ ਇਹ ਬਹੁਤ ਵੱਡਾ ਉਪਾਸ਼ਕ ਸੀ, ਉਹਨਾਂ ਦੇ ਨਾਲ ਸੀ, ਉਹਨਾਂ ਦੇ ਹੱਥ ਦੀਆਂ ਗੱਲਾਂ ਵੀ ਕਰਦਾ ਸੀਗਾ ਤੇ ਉਹਦੇ ਨਾਲ ਜੁੜਿਆ ਹੋਇਆ ਸੀਗਾ, ਤੇ ਫੇਰ 2024 ਵਿਚ ਇਹ ਖਾਕ ਸਾਹਿਬ ਜੀ ਉਹਦੀ ਪਾਰਟੀ ਚੋਂ ਨਿਕਲ ਕੇ ਆ ਗਿਆ ਤੇ ਉਹਦੇ ਨਾਲ ਨਾਤਾ ਤੋੜ ਲਿਆ, ਤੇ ਨਾਤਾ ਤੋੜ ਕੇ ਫੇਰ ਹੁਣ ਉਹਦੇ ਖਿਲਾਫ ਵੋਟਾਂ ਦੇ ਵਿਚ ਖੜਾ ਹੋਇਆ, ਤੇ ਫੇਰ ਇਹ ਜਿਹੜਾ ਇਲੈਕਸ਼ਨ ਖਾਕ ਸਾਹਿਬ ਜੀ ਜਿੱਤ ਗਿਆ ਤੇ ਉਹਦੀ ਜਗ੍ਹਾ ਫੇਰ ਇਹਨੇ ਲੈ ਲਈ ਆ, ਤੇ ਇਹ ਖਾਕ ਸਾਹਿਬ ਜੀ 1990 ਤੋਂ ਕਹਿੰਦੇ ਆ ਵੀ ਕੌਮਨਿਜ਼ਮ ਦੇ ਜਿਹੜਾ ਢਾਂਚਾ ਜਦੋਂ ਢਹਿ ਢੇਰੀ ਹੋਇਆ ਸੀਗਾ ਉਹ ਸਾਰੇ ਦੇਸ਼ ਜਿਹੜੇ ਸੀ ਉਹ ਟੁੱਟ ਗਏ ਸੀ, ਵੱਖਰੇ ਵੱਖਰੇ ਹੋ ਗਏ ਸੀ, ਇਸ ਵਾਰੀ ਕਹਿੰਦੇ ਆ ਪਹਿਲੀ ਵਾਰ ਇੰਨੇ ਲੋਕਾਂ ਦੀ ਰਾਜਨੀਤੀ ਦੇ ਖਿਲਾਫ਼ ਜਿਹੜੇ ਉਹ ਖੜੇ ਹੋਏ ਆ, ਉਦੋਂ ਦੀ ਗਵਰਨਮੈਂਟ ਵਿਚ ਕਹਿੰਦੇ ਆ ਵੀ ਵੱਡੇ ਪੈਮਾਨੇ ਦੀ ਵੱਡੀ ਖੋਰੀ ਜਿਹੜੀ ਇੱਥੇ ਖਾਕ ਸਾਹਿਬ ਜੀ ਸ਼ੁਰੂ ਹੋ ਗਈ ਸੀਗੀ, ਜੇ ਇਹ ਵੀ ਕਾਰਨ ਹੋ ਸਕਦਾ ਆ, ਤੇ ਨਵਾਂ ਚੁਣਿਆ ਨੇਤਾ ਜਿਹੜਾ ਇਹ ਸੈਂਟਰ ਰਾਈਟ ਪਾਰਟੀ ਦਾ ਜਿਹੜਾ ਇਹਨੂੰ ਮੰਨਿਆ ਜਾਂਦਾ ਆ, ਤੇ ਇਹ ਸੀਗੀ ਕਹਾਣੀ ਖਾਕ ਸਾਹਿਬ ਜੀ ਉਥੋਂ ਦੀ। ਤੇ ਇਹਦੇ ਵਿਚ ਖਾਕ ਸਾਹਿਬ ਜੀ ਆਪਾਂ ਚਲੋ ਕਹਿ ਤਾਂ ਦਿੰਨੇ ਆ, ਪਰ ਇਹਦੇ ਵਿਚ ਕਾਕ ਸਾਹਿਬ ਜੀ ਇਹ ਵੀ ਹੋ ਸਕਦਾ ਜਿਹੜਾ ਇਹ ਬੰਦਾ ਹੁਣ ਨਵਾਂ ਪ੍ਰਾਈਮ ਮਿਨਿਸਟਰ ਉਥੋਂ ਦਾ ਬਣਿਆ ਆ ਉਹਦੇ ਪਾਰਟੀ ਦਾ ਵੀ ਹੋ ਸਕਦਾ, ਉਹਨੇ ਹੀ ਇਹਨੂੰ ਤਿਆਰ ਜਿੱਦਾਂ ਰੂਸ ਦੇ ਵਿਚ ਪੁਤਿਨ ਨੂੰ ਵੀ ਤਿਆਰ ਕੀਤਾ ਗਿਆ ਸੀਗਾ ਨਾ ਪਹਿਲਾਂ ਜਿਹੜਾ, ਹਾਂਜੀ ਹੋ ਸਕਦਾ ਇਹਨੇ ਵੀ ਉਹਦੀ ਪਾਰਟੀ ਦਾ ਉਸੇ ਸੋਚ ਵਾਲਾ ਬੰਦਾ ਹੋਵੇ, ਪਰ ਉਹਨੇ ਇਹਨੇ ਫਿਰ ਮਤਲਬ ਆਪਸ ਵਿੱਚ ਦੋਨਾਂ ਨੇ ਗੱਲ ਕਰ ਲੈਣੀ ਹੋਣੀ ਆ ਕਿ ਮੈਂ ਤੈਨੂੰ ਮੋਹਰੇ ਲਿਆਉਂਗਾ, ਇਹ ਵੀ ਹੋ ਸਕਦਾ, ਪਰ ਅਜੇ ਤਿਕਰ ਉਹ ਗੱਲ ਬਾਹਰ ਨਹੀਂ ਆਈ, ਇਹ ਆਪਣਾ ਇੱਕ ਅੰਦਾਜ਼ਾ ਆਪਾਂ ਲਾ ਰਹੇ ਹਾਂ ਕਿ ਏਦਾਂ ਦੀਆਂ ਗੱਲਾਂ ਬਾਤਾਂ ਵੀ ਰਾਜਨੀਤੀ ਜਿਹੜੀ ਹੁੰਦੀ ਆ ਬਹੁਤ ਕੁਛ ਹੁੰਦਾ, ਬਸ ਬਸ ਬਸ ਬਹੁਤ ਕੁਛ ਹੁੰਦਾ, ਹਾਂਜੀ ਹਾਂਜੀ। ਸੋ ਇਹ ਆਪਾਂ ਆਪਣਾ ਕਮੈਂਟ ਹੈ ਕਿਹਦੇ ਉੱਤੇ, ਤੇ ਅਗਲੀ ਖਬਰ ਖੱਕ ਸਾਹਿਬ ਦੀ ਹੈਗੀ ਆ ਜਿਹੜੀ ਉਹ ਸ਼ਾਂਤ ਮਹਾਸਾਗਰ ਜਿਹਨੂੰ ਪੈਸੀਫਿਕ ਓਸ਼ਨ ਅੰਗਰੇਜ਼ੀ ਦੇ ਵਿਚ ਕਹਿ ਦਿੰਦੇ ਆ ਖੱਕ ਸਾਹਿਬ ਜੀ, ਇਹਦੇ ਵਿਚ ਬਹੁਤ ਵੱਡਾ ਖੂਨ ਦਾ ਤੂਫਾਨ ਜਿਹੜਾ ਉਹ ਆ ਰਿਹਾ ਹੈ, ਤੇ ਅਮਰੀਕਾ ਦੇ ਉਹ ਛੋਟੇ ਛੋਟੇ ਟਾਪੂ ਆ ਨਾ ਇੱਥੇ ਸਮੁੰਦਰ ਦੇ ਵਿਚ ਬਹੁਤ ਸਾਰੇ ਕਾਫੀ ਹੈਗੇ ਆ, ਉਹਨਾਂ ਦੇ ਨਾਮ ਮਾਰੀਆਨਾ ਵਗੈਰਾ ਟਾਪੂ ਆ ਜਿਹੜੇ ਉਹਨਾਂ ਦੇ ਹੈਗੇ ਆ, ਤੇ ਹਵਾਈ ਵਗੈਰਾ ਉਹਨਾਂ ਦੇ ਵਿਚ ਆ, ਤੇ ਹੋਰ ਛੋਟੇ ਛੋਟੇ ਟਾਪੂ ਹੈਗੇ ਆ, ਤੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਖਤਰਨਾਕ ਹਨੇਰੀਆਂ ਤੇ ਬਹੁਤ ਭਾਰਾ ਮੀਂਹ ਤੇ ਹੜ੍ਹ ਆਉਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ, ਤੇ ਵੈਦਰ ਰਿਪੋਰਟ ਅਨੁਸਾਰ ਇਹਨਾਂ ਟਾਪੂਆਂ ਉਪਰ ਬਿਜਲੀ ਦੀਆਂ ਸੇਵਾਵਾਂ ਕਹਿੰਦੇ ਲੰਮੇ ਸਮੇਂ ਲਈ ਬੰਦ ਰਹਿ ਸਕਣ ਦੀ ਸੰਭਾਵਨਾ ਵੀ ਹੈਗੀ ਆ। ਸੋ ਤੇ ਇਹਦੇ ਨਾਲ ਕਹਿੰਦੇ ਯੂ ਐਸ ਟੈਰੀਟੋਰੀ ਗੁਆਮ ਆ ਜਿਹੜੀ ਖੱਕ ਸਾਹਿਬ ਜੀ, ਗੁਆਮ ਆਪਣੇ ਲੋਕ ਇੱਥੋਂ ਬਹੁਤ ਸਾਰੇ ਸਟੂਡੈਂਟ ਉੱਥੇ ਪੜ੍ਹਨ ਵੀ ਜਾਂਦੇ ਆ, ਜਿੱਥੇ ਅਮਰੀਕਨ ਫੌਜ ਦਾ ਉੱਥੇ ਖੱਕ ਸਾਹਿਬ ਜੀ ਵੱਡਾ ਸਾਰਾ ਅੱਡਾ ਵੀ ਆ, ਜਿਹਨੂੰ ਬੇਸ ਆਪਾਂ ਕਹਿ ਦਿੰਦੇ ਹਾਂ, ਮਿਲਟਰੀ ਦਾ ਬੇਸ ਹੈ ਅਮਰੀਕਾ ਦਾ, ਤੇ ਇਹਦੀ ਬੱਸੋਂ ਖੱਕ ਸਾਹਿਬ ਜੀ ਕੋਈ 1,70,000 ਹੈਗੀ ਆ, ਤੇ ਜਿਹਦੇ ਵਿਚੋਂ ਮੀਂਹ ਅਤੇ ਹਨੇਰੀ ਨਾਲ ਵੱਡੇ ਪੈਮਾਨੇ ਤੇ ਨੁਕਸਾਨ ਪਹੁੰਚਣ ਦੀਆਂ ਚੇਤਾਵਨੀਆਂ ਜਿਹੜੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ, ਵੀ ਭਾਈ ਡਰ ਜਾਓ, ਇੱਕ ਥਾਂ ਆਪਣਾ ਧਿਆਨ ਰੱਖਿਓ ਤਾਂ ਕਿ ਇਹ ਤੂਫਾਨ ਆ ਜਿਹੜਾ ਇਹ ਲੰਘ ਜਾਵੇ ਉੱਪਰ ਦੀ ਤੁਹਾਡੇ, ਤੇ ਇਹ ਤੂਫਾਨ ਇਸ ਸਾਲ ਦੇ ਸਭ ਤੋਂ ਵੱਡੇ ਤੇ ਖਤਰਨਾਕ ਦੱਸਿਆ ਜਾ ਰਿਹਾ ਇਹਨੂੰ ਖੱਕ ਸਾਹਿਬ ਜੀ, ਜਿਹਦੇ ਵਿਚ ਹਵਾ ਦੀ ਰਫਤਾਰ ਖੱਕ ਸਾਹਿਬ ਜੀ ਆ ਗੱਲ ਜਿਹੜੀ ਧਿਆਨ ਨਾਲ ਥੋੜਾ ਜਿਹਾ ਨੰਬਰ ਇਹ ਸੁਣਨੇ ਵਾਲਾ ਆ, 173 ਮੀਲ ਜਿਹੜੇ 278 ਕਿਲੋਮੀਟਰ ਬਣਦੇ ਆ ਖੱਕ ਸਾਹਿਬ ਜੀ, ਇੰਨੀ ਇਥੋਂ ਤੀਕਰ ਹਵਾ ਦੀ ਜਿਹੜੀ ਹਨੇਰੀ ਦੀ ਰਫਤਾਰ ਆ ਉਹ ਹੋ ਸਕਣ ਦੀ ਸੰਭਾਵਨਾ ਹੈਗੀ ਆ, ਤੇ ਇੰਨੀ ਹਨੇਰੀ ਦੇ ਵਿਚ ਹੁਣ ਤੁਸੀਂ ਦੇਖ ਲੋ ਭਾਈ ਹਾਲ ਕੀ ਹੁੰਦਾ ਹੁਣ, ਤੇ ਇਹਦੇ ਨਾਲ ਉਹਦੇ ਜਿਹੜੇ ਉਹ ਕਿੰਨੇ ਟਾਪੂਆਂ ਦਾ ਗਰੁੱਪ ਆ ਖੱਕ ਸਾਹਿਬ ਜੀ, ਇਹਦੇ ਵਿਚ ਇਕ ਸਾਈਪੈਨ ਨਾਂ ਦਾ ਟਾਪੂ ਵੀ ਆ ਜਿਹੜਾ ਇਹਦੇ ਵਿਚ ਵੀ ਕਾਫੀ ਵੱਡਾ ਖਤਰਾ ਕਹਿੰਦੇ ਦੱਸਿਆ ਗਿਆ ਆ, ਤੇ ਇੱਥੇ ਖੱਕ ਸਾਹਿਬ ਜੀ ਇਹ ਜਿਹੜਾ ਟਾਪੂ ਆ ਇਹਦੀ ਇਕ ਹੋਰ ਮਹੱਤਤਾ ਇਹ ਆ ਕਿ ਇੱਥੇ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ ਜਪਾਨੀ ਤੇ ਅਮਰੀਕਨ ਦੋਨਾਂ ਨੂੰ ਰਲਾ ਕੇ ਦੋਨਾਂ ਫੌਜਾਂ ਦਾ 50,000 ਕੋਈ ਜਿਹੜਾ ਫੌਜੀ ਇੱਥੇ ਖੱਕ ਸਾਹਿਬ ਜੀ ਜਿਨ੍ਹਾਂ ਦੀਆਂ ਜਾਨਾਂ ਇੱਥੇ ਗਈਆਂ ਸੀ ਇਹਨੂੰ ਜਿੱਤਣ ਦੇ ਮਾਮਲੇ ਦੇ ਵਿਚ, ਤੇ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਨੇਟੋ ਦੇ ਯੂਰੋਪੀਅਨ ਮੈਂਬਰਾਂ ਨੇ ਅਮਰੀਕਾ ਦੁਆਰਾ ਇਰਾਨੀਅਨ ਬੰਦਰਗਾਹਾਂ ਤੋਂ ਬਾਹਰ ਜਾ ਰਹੇ ਤੇਲ ਨੂੰ ਰੋਕਣ ਵਿਚ ਅਮਰੀਕਾ ਦੀ ਮਦਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ, ਉਹ ਕਹਿੰਦੇ ਭਾਈ ਅਸੀਂ ਨੀ ਤੁਹਾਡੇ ਨਾਲ ਲੱਗਣਾ ਤੇ ਤੁਸੀਂ ਰਹਿਣ ਦਿਓ, ਤੁਸੀਂ ਆਪੇ ਕਰ ਲਓ ਜੇ ਤੁਸੀਂ ਏਦਾਂ ਦੀ ਗੱਲਬਾਤ ਕਰਨੀ ਆ, ਤੇ ਹੁਣ ਖੱਕ ਸਾਹਿਬ ਜੀ ਇਹਨਾਂ ਤੋਂ ਜਿਹੜੇ ਜਹਾਜ਼ ਆ ਟਰੰਪ ਸਾਹਿਬ ਨੇ ਕਿਹਾ ਵੀ ਨਾ ਮੈਂ ਬਾਹਰ ਕੋਈ ਜਾਣ ਦੇਣਾ ਤੇ ਨਾ ਮੈਂ ਬਾਹਰੋਂ ਆਉਣ ਦੇਣਾ, ਤੇ ਇਹਦੇ ਵਿਚ ਹੁਣ ਟਰੰਪ ਸਾਹਿਬ ਨੇ ਪਹਿਲਾਂ ਤਾਂ ਇਹ ਕਿਹਾ ਸੀ ਕਿ ਮੈਂ ਕੋਈ ਵੀ ਜਹਾਜ਼ ਨਹੀਂ ਬਾਹਰ ਨਿਕਲਣ ਦੇਣਾ ਨਾ ਜਾਣ ਦੇਣਾ, ਤੇ ਫੇਰ ਟਰੰਪ ਸਾਹਿਬ ਨੇ ਆਪਣੇ ਬਿਆਨ ਆ ਜਿਹੜੇ ਉਹਨਾਂ ਨੂੰ ਬਦਲਦੇ ਹੋਏ ਇਹ ਕਹਿਤਾ ਕਿ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਜਹਾਜ਼ ਆ ਉਹਨਾਂ ਨੂੰ ਮੈਂ ਬਾਹਰ ਨਹੀਂ ਜਾਣ ਦੇਣਾ, ਜਾਂ ਜਿਹੜੇ ਉਹਨਾਂ ਨੂੰ ਜਾ ਰਹੇ ਉਹਨਾਂ ਬੰਦਰਗਾਹਾਂ ਨੂੰ ਉਹਨਾਂ ਨੂੰ ਵੀ ਮੈਂ ਅੰਦਰ ਨਹੀਂ ਵੜਨ ਦੇਣਾ, ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਜਿਹੜਾ ਤੁਹਾਨੂੰ ਪਤਾ ਪਈ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ ਆ, ਤੇ ਪਾਕਿਸਤਾਨ ਵਿਚ ਅਮਰੀਕਾ ਅਤੇ ਇਰਾਨ ਵਿਚ ਜਿਹੜਾ ਸਮਝੌਤਾ ਨਾ ਹੋਣ ਕਾਰਨ ਟਰੰਪ ਸਾਹਿਬ ਨੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਤੇਲ ਵਾਲੇ ਜਹਾਜ਼ਾਂ ਨੂੰ ਬੰਦ ਕਰਨ ਆਪਣੀ ਸਮੁੰਦਰੀ ਫੌਜ ਲਗਾ ਦਿੱਤੀ ਆ, ਤੇ ਪਹਿਲਾਂ ਟਰੰਪ ਸਾਹਿਬ ਨੇ ਇਕ ਵੀ ਜਹਾਜ਼ ਨਾ ਬਾਹਰ ਤੇ ਨਾ ਅੰਦਰ ਜਾਣ ਦੀ ਧਮਕੀ ਦਿੱਤੀ ਸੀਗੀ, ਫੇਰ ਉਹਨੇ ਉਹ ਬਦਲ ਲਿਆ, ਤੇ ਇਹ ਮਸਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ, ਤੇ ਨੇਟੋ ਐਲਾਈਜ਼ ਜਿਹੜੇ ਹੈਗੇ ਆ ਉਹਨਾਂ ਦੇ ਵਿਚ ਖੱਕ ਸਾਹਿਬ ਜੀ ਆਮ ਕਰਕੇ ਜਿਹੜੇ ਨਾਂ ਆ ਉਹ ਤਿੰਨ ਦੇਸ਼ਾਂ ਦੇ ਮੂਹਰੇ ਆਉਂਦੇ ਹੁੰਦੇ ਜ਼ਿਆਦਾ, ਬ੍ਰਿਟੇਨ ਤੇ ਫਰਾਂਸ ਤੇ ਜਰਮਨੀ, ਪਰ ਇਸ ਵਾਰੀ ਉਹਨਾਂ ਨੇ ਖੱਕ ਸਾਹਿਬ ਜੀ ਜਰਮਨ ਦਾ ਨਾਮ ਵਿਚ ਨਹੀਂ ਲਿਖਿਆ, ਪਰ ਫਰਾਂਸ ਤੇ ਬ੍ਰਿਟੇਨ ਆ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਇਸ ਲੜਾਈ ਦੀ ਲਪੇਟ ਵਿਚ ਨਹੀਂ ਆਉਣਗੇ। ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹਨਾਂ ਨੇ ਭਾਈ ਇਹਦੇ ਵਿਚ ਕੋਈ ਹਿੱਸਾ ਨਹੀਂ ਲੈਣਾ। ਪਰ ਉੱਪਰੋਂ ਗੱਲਾਂ ਬਾਤਾਂ ਰਾਹੀਂ ਬੈਠ ਕੇ ਉਹ ਕਹਿੰਦੇ ਆ ਵੀ ਇਹਦੀ ਬਜਾਏ ਤੁਸੀਂ ਬੈਠ ਕੇ ਗੱਲਾਂ ਬਾਤਾਂ ਦੇ ਨਾਲ ਇਹ ਜਿਹੜਾ ਮਸਲਾ ਸਮਝਾ ਲਓ। ਯੂਰੋਪੀਅਨ ਦੇਸ਼ਾਂ ਨੇ ਟਰੰਪ ਦੁਆਰਾ ਨੇਟੋ ਵਿਚੋਂ ਬਾਹਰ ਨਿਕਲਣ ਦੀ ਧਮਕੀ ਕਾਰਨ ਅਤੇ ਕੁਝ ਦੇਸ਼ਾਂ ਵਿਚੋਂ ਆਪਣੇ ਆਪਣੀਆਂ ਫੌਜਾਂ ਨੂੰ ਜਿਹੜੇ ਅੱਡੇ ਆ ਦੇਸ਼ ਆ ਉੱਥੇ ਉਹਨਾਂ ਨੂੰ ਬਾਹਰ ਕੱਢਣ ਵਾਪਸ ਲਿਆਉਣ ਦੀ ਗੱਲਬਾਤ ਕੀਤੀ ਆ, ਜਿਨ੍ਹਾਂ ਨੇ ਅਮਰੀਕੀ ਫੌਜਾਂ ਨੂੰ ਆਪਣੇ ਹਵਾਈ ਅੱਡਿਆਂ ਨੂੰ ਵਰਤ ਕੇ ਇਰਾਨ ਖਿਲਾਫ਼ ਜਿਨ੍ਹਾਂ ਨੇ ਉਹ ਇਨਕਾਰ ਦਿੱਤਾ ਸੀ ਕਿ ਅਸੀਂ ਆਪਣੇ ਅੱਡੇ ਨਹੀਂ ਵਰਤਣ ਦੇਣੇ, ਉਹਨਾਂ ਵਿਚੋਂ ਧਮਕੀ ਦਿੱਤੀ ਆ ਕਿ ਅਸੀਂ ਅੱਡੇ ਕੱਢ ਲੈਣੇ। ਪਰ ਉਹ ਤਾਂ ਅੱਗੇ ਯੂਰੋਪੀਅਨ ਤਾਂ ਚਾਹੁੰਦੇ ਆ ਵੀ ਤੁਸੀਂ ਲੈ ਜਾਓ ਕੱਢ ਕੇ, ਤੇ ਇਹਦੇ ਵਿਚ ਵੀ ਕੋਈ ਲੁਕੀ ਉਹ ਹੋ ਸਕਦੀ ਆ ਕਿ ਉਹ ਕਹਿੰਦੇ ਹੋਣ ਵੀ ਤੂੰ ਨਿਕਲ ਜਾ ਤੇ ਇਹ ਕਹਿੰਦੇ ਹੋਣੇ ਆ ਤੇ ਅਸੀਂ ਕੱਢਣੇ ਆ। ਸੋ ਰਾਜਨੀਤੀ ਏਦਾਂ ਚੱਲਦੀ ਆ। ਤੇ ਅਗਲੀ ਖ਼ਬਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਦੱਖਣੀ ਕੋਰੀਆ ਦੇ ਪ੍ਰੈਜੀਡੈਂਟ ਖਾਕ ਸਾਹਿਬ ਜੀ, ਇਹ ਲੜਾਈ ਆ ਜਿਹੜੀ ਦੇਖੋ ਮੂੰਹ ਚੋਂ ਗੱਲ ਨਹੀਂ ਨਿਕਲਣ ਦਿੰਦੇ ਇਜ਼ਰਾਈਲੀ ਆ, ਜਿਹੜੀ ਇਜ਼ਰਾਈਲ ਦੀ ਗਵਰਨਮੈਂਟ ਆ ਉਹ ਕਿਸੇ ਦੇ ਮੂੰਹ ਚੋਂ ਗੱਲ ਨਿਕਲਣ ਨਹੀਂ ਦਿੰਦੇ, ਉਹ ਕਹਿੰਦੇ ਮੂੰਹ ਬੰਦ ਰੱਖੋ। ਤੇ ਉਹਨਾਂ ਨੇ ਹੁਣ ਹੋਇਆ ਕੀ ਆ ਖਾਕ ਸਾਹਿਬ ਜੀ, ਦੱਖਣੀ ਕੋਰੀਆ ਦੇ ਜਿਹੜੇ ਪ੍ਰੈਜੀਡੈਂਟ ਆ, ਹੁਣ ਦੱਖਣੀ ਕੋਰੀਆ ਜਿਹੜਾ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਅਮਰੀਕਾ ਹੀ ਉੱਥੇ ਸਾਰਾ ਕੁਝ ਚਲਾ ਰਿਹਾ, ਤੇ ਉਹਦੇ ਪ੍ਰੈਜੀਡੈਂਟ ਜਿਹੜੇ ਹੈਗੇ ਆ ਲੀ ਜੇ ਮਿਆਂਗ ਉਹਨਾਂ ਦਾ ਨਾਂ ਹੈਗਾ, ਉਹਦੇ ਉਹਨਾਂ ਦੇ ਵੱਲੋਂ ਇੱਕ ਪਾਲਸਤੀਨੀਆਂ ਦੇ ਹੱਕ ਦੇ ਵਿੱਚ ਨਾਰਾ ਜਿਹੜਾ ਹਾਲ ਦਾ ਨਾਰਾ ਆਪਾਂ ਕਹਿੰਦੇ ਆ ਉਹ ਮਾਰਨ ਕਾਰਨ ਕਿਹਾ, ਉਸਨੇ ਕਿਹਾ ਕਿ ਇਜ਼ਰਾਈਲ ਵੀ ਤਾਂ ਪਾਲਸਤੀਨੀਆਂ ਦੀ ਹੋਲੋਕਾਸਟ ਹੀ ਕਰ ਰਿਹਾ। ਕਾਫੀ ਸੇਫ ਕਿਹਾ ਜਿਸ ਕਾਰਨ ਉਸ ਦੇਸ਼ ਦੀ ਪਰਜਾ ਨੇ ਬੁਰਾ ਮਨਾਇਆ। ਬੀਤੇ ਸ਼ੁੱਕਰਵਾਰ ਲੀ ਨੇ ਕਿਹਾ ਕਿ ਇਜ਼ਰਾਈਲ ਦੁਆਰਾ ਗਾਜ਼ਾ ਵਿਚ ਮਾਰੇ ਜਾ ਰਹੇ ਪਾਲਸਤੀਨੀਆਂ ਦਾ ਮਾਮਲਾ ਨਾਜ਼ੀ ਦੁਆਰਾ ਮਾਰੇ ਗਏ ਯਹੂਦੀਆਂ ਦੇ ਮਾਮਲੇ ਦੇ ਬਰਾਬਰ ਹੈ। ਉਸਨੇ ਦੁਆਰਾ ਪੋਸਟ ਵਿਚ ਇਜ਼ਰਾਈਲੀ ਫੌਜੀਆਂ ਦੁਆਰਾ ਇਕ ਪਾਲਸਤੀਨੀ ਨੂੰ ਤਸੀਹੇ ਦਿੱਤੇ ਤੇ ਫੇਰ ਉਸ ਨੂੰ ਇਕ ਬਿਲਡਿੰਗ ਦੀ ਜਿਹੜੀ ਛੱਤ ਸੀਗੀ ਉਹਦੇ ਉਪਰੋਂ ਥੱਲੇ ਸਿੱਟ ਦਾ ਵੀਡੀਓ ਜਿਹੜਾ ਉਹਨੇ ਪੋਸਟ ਕੀਤਾ। ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਕਿਹਾ, ਐਕਸ ਉਪਰ ਉਹਨੇ ਆਪਣੀ ਪੋਸਟ ਪਾਈ ਆ, ਉਹ ਕਹਿੰਦਾ ਕਿ ਇਹ ਇਕ ਪੋਸਟ ਵਿਚ ਕਿਹਾ ਗਿਆ ਕਿ ਮੈਨੂੰ ਲੱਗਦਾ ਲੀ ਨੇ ਕਿਸੇ ਅਜੀਬ ਕਾਰਨ ਕਰਕੇ 2024 ਦੀ ਕਹਾਣੀ ਨੂੰ ਕਵਰ ਵਿਚੋਂ ਕੱਢ ਕੇ ਪੋਸਟ ਕੀਤਾ। ਇਕੋ ਲੈਣ ਹੈਗੀ ਜਿਸ ਵਿਚ ਇਕ ਟੈਰੋਰਿਸਟ ਦੀ ਕਹਾਣੀ ਸੀ ਅਤੇ ਉਸ ਦੀ ਪੂਰੀ ਤਰ੍ਹਾਂ ਛਾਣਬੀਨ ਕਰ ਲਈ ਗਈ ਸੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
3: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੁਸੀਂ ਸਿਨੋਪਸਿਸ ਤਿਆਰ ਕਰਿਆ ਕਰੋ, ਬੜਾ ਦੇਖੀ ਬੰਦੇ ਤੁਸੀਂ ਤੇ ਲਰਨਡ ਆਦਮੀ ਹੋ, ਖਬਰ ਬਣਾ ਲਈ ਉਹਦਾ ਸਿਨੋਪਸਿਸ ਬਣਾ ਕੇ ਤੇ ਲੋਕਾਂ ਨੂੰ ਦੱਸਿਆ ਕਰੋ, ਉਹ ਜ਼ਿਆਦਾ ਵਧੀਆ
1: ਹੋਊਗਾ। ਮੈਂ ਕਹਿੰਦਾ ਹੁੰਦਾ ਚੀਮਾ ਸਾਹਿਬ ਨੂੰ, ਬਿਲਕੁਲ।
3: ਹਾਂਜੀ
2: ਆਪਾਂ ਡਾਕਟਰ ਸਾਹਿਬ ਪੜ੍ਹੇ ਲਿਖੇ ਨਹੀਂ ਨਾ, ਰੋਲਾ ਤਾਂ ਇਸੇ ਗੱਲ ਦਾ।
3: ਨਹੀਂ ਨਹੀਂ, ਮੇਰੇ ਨਾਲੋਂ ਤੁਸੀਂ ਜ਼ਿਆਦਾ ਤੁਸੀਂ ਪੜ੍ਹ ਪੁੱਖ ਤੋਂ ਅਕਚੁਲੀ ਜਾਣਕਾਰੀ ਰੱਖਦੇ
1: ਹੋ।
3: ਜੇ ਮੈਂ ਕਿਤਾਬ ਪੜ੍ਹਨ ਲੱਗ ਗਿਆ ਨਾ ਤੇ ਫੇਰ ਤਾਂ ਮੈਂ ਇੱਕ ਵਰਕਾ ਹੀ ਪੜੂੰਗਾ ਸਾਰੇ ਇਸ ਪ੍ਰੋਗਰਾਮ ਤੇ।
2: ਨਹੀਂ ਨਹੀਂ, ਏਦਾਂ ਦੀ ਗੱਲ ਕੋਈ ਨੀ ਹੈ।
3: ਠੀਕ ਹੈ ਯਾਰ, ਵੈਸੇ ਆਮ ਤੌਰ ਤੇ ਸਿਨੋਪਸਿਸ ਵੱਡੀਆਂ ਵੱਡੀਆਂ ਗੱਲਾਂ ਦੇ ਸਿਨੋਪਸਿਸ ਤੁਸੀਂ ਤਿਆਰ ਕਰੋ, ਪਤਾ ਲੱਗੇਗਾ ਵੀ ਚੀਮਾ ਸਾਹਿਬ ਦੱਸ ਰਹੇ ਨੇ ਆਪਦੇ
1: ਵੱਲੋਂ। ਬਿਲਕੁਲ
2: ਬਿਲਕੁਲ, ਕੋਈ ਗੱਲ ਨਹੀਂ, ਠੀਕ ਹੈ,
3: ਓਕੇ ਜੀ,
1: ਓਕੇ ਜੀ, ਆਓ ਜੀ ਡਾਕਟਰ ਸਾਹਿਬ।
3: ਸੋ ਮੈਂ ਵੀ ਇੱਕ ਦਿਨ ਅੱਗੇ ਛੁੱਟੀ ਹੋ ਗਈ, ਇੱਕ ਦਿਨ ਕੱਲ ਵੀ ਹੋ ਗਈ, ਕੁਦਰਤੀ ਕਿਸੇ ਤਰ੍ਹਾਂ ਦਾ, ਅੱਜ ਫਿਰ ਮੈਂ ਹਾਜ਼ਰ ਹੋ ਗਿਆ। ਮੈਂ ਕਿਹਾ ਵੀ ਨਹੀਂ, ਨੀਂਦ ਨਹੀਂ ਆਉਂਦੀ ਜਦ ਪ੍ਰੋਗਰਾਮ ਨਾ ਕਰੋ ਜੀ।
2: ਹਾਂਜੀ,
3: ਸੋ ਅਸੀਂ ਜੀਵਨ ਦੀ ਸਿਲਸਿਲੇਵਾਰ ਚੱਲਦੀ ਇਸ ਲੜੀ ਦੇ ਗਿਆਨ ਦੇ ਵਿਚ ਇੱਥੇ ਪਹੁੰਚ।
2: ਡਾਕਟਰ ਸਾਹਿਬ, ਅੱਜ ਵਿਸਾਖੀ ਦਾ ਦੇ ਰਹੇ, ਤੁਸੀਂ ਵੀ ਥੋੜਾ ਜਿਹਾ ਆਪਣਾ ਹਿੱਸਾ ਪਾ ਦੇ ਵਿਚ।
3: ਵਿਸਾਖੀ ਵਾਲੇ ਜੇ ਮੈਂ ਬੋਲੀਏ ਤੇ ਫਿਰ ਲੋਕਾਂ ਦਾ
1: ਬਾਕੀ ਦਾ ਪ੍ਰੋਗਰਾਮ, ਪੰਜ ਸੱਤ ਮਿੰਟ ਬੋਲ ਲਓ ਨਾ ਵਿਸਾਖੀ ਤੇ, ਬਸ ਬਾਕੀ ਤੁਸੀਂ ਆਪਣਾ ਪ੍ਰੋਗਰਾਮ ਕਰ ਲੋ।
3: ਬੋਲਣਾ ਤੇ ਆਪਾਂ ਵਿਸਾਖੀ ਦੇ ਹੀ ਬੋਲ ਲੈਣੇ ਆ।
2: ਹਾਂਜੀ, ਤੁਹਾਡੇ ਕੋਲ ਕਿਹੜਾ ਗਿਆਨ ਦੀ ਘਾਟ ਆ?
3: ਹਾਂਜੀ,
2: ਤੁਹਾਡੇ ਕੋਲ ਕਿਹੜਾ ਵਿਦਿਆ ਦੀ ਘਾਟ ਆ? ਮੈਂ ਕਿਹਾ
3: ਨਹੀਂ ਨਹੀਂ, ਘਾਟ ਵਾਲੀ ਤੇ ਗੱਲ ਬੜੇ ਧਰਤੀ ਹੋਰ ਪਰੇ, ਹੋਰ ਬੜੇ ਸਿਆਣੇ ਤੋਂ ਸਿਆਣੇ ਵਿਦਵਾਨ ਬੈਠੇ ਨੇ ਅੱਜ ਦੇ ਗੁਰਦੁਆਰਿਆਂ ਦੇ ਵਿਚ ਸਿਆਣਿਆਂ ਦੀ ਕੋਈ ਕਮੀ ਨੀ ਰਹੀ ਹੋਣੀ, ਹਰ ਪਾਸੇ ਹੀ ਗਿਆਨ ਵਰਸਦਾ ਪਿਆ ਹੋਣਾ। ਤੇ ਚਲੋ ਖੈਰ, ਮੈਂ ਇਹ ਸਮਝਦਾ ਪੀ ਇਸ ਇਤਿਹਾਸਕ ਦਿਹਾੜੇ ਤੇ ਤੁਸੀਂ ਪੌਦੇ ਬਾਰੇ ਜਾਣਕਾਰੀ ਪਾ ਦਿੰਦੇ। 1699 ਦੀ ਵਿਸਾਖੀ ਇੱਕ ਤਰ੍ਹਾਂ ਦਾ, ਕਿਉਂਕਿ ਤੁਹਾਨੂੰ ਪਤਾ ਨਾ ਵੀ ਮੇਰੇ ਵਿਚਾਰ ਆਮ ਤੌਰ ਤੇ ਥੋੜੇ ਜੇ ਵੱਖਰੇ ਹੁੰਦੇ ਆ ਲੋਕਾਂ
2: ਨਾਲੋਂ।
3: ਇਤਿਹਾਸ ਜਦੋਂ ਵੀ ਲਿਖਿਆ ਜਾਂਦਾ ਹੈ ਨਾ, ਮੌਕੇ ਦੇ ਮੁਤਾਬਕ ਜਿਹੜੀ ਜੇਤਰੀ ਪਾਰਟੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖ ਕੇ ਤੇ ਸਾਰਾ ਇਤਿਹਾਸ ਲਿਖਿਆ ਜਾਂਦਾ ਹੈ।
2: ਬਿਲਕੁਲ, ਜਿਹੜੀ ਜੇਤੂ ਪਾਰਟੀ ਆ ਉਹੀ ਲਿਖਾਉਂਦੀ ਉਹ ਵਾਲੀ।
3: ਹਾਂਜੀ, ਜ਼ਿਆਦਾਤਰ ਜੇ ਮੈਂ ਐਗਜ਼ਾਮਪਲ ਕਈ ਵਾਰ ਦਿਆ ਕਰਦਾ ਹਾਂ ਵੀ ਜੇ ਰਾਵਣ ਜਿੱਤ ਜਾਂਦਾ ਤੇ ਰਾਵਣ ਦਾ ਕਿਸੇ ਨਾਮ ਹੀ ਨੀ ਸੀ ਲੈਣਾ, ਤੇ ਅੱਜ ਰਾਵਣ ਜਿਹੜਾ ਆ ਉਹ ਦੈਂਤ ਬਣ ਗਿਆ, ਦੁਸ਼ਮਣ ਬਣ ਗਿਆ ਇਸ ਤਰ੍ਹਾਂ ਦਾ।
2: ਬਿਲਕੁਲ,
3: ਜੇ ਵੇਖਦੇ ਆ ਤੇ ਅਸੀਂ ਚਾਰ ਵੇਦਾਂ ਦਾ ਗਿਆਤਾ ਸੀ ਤੇ ਇੱਕ ਪਾਸੇ ਅਸੀਂ ਰਾਮ ਨੂੰ ਕਹਿ ਦਿੰਦੇ ਵੀ ਉਹ ਮਰਿਆਦਾ ਪੁਰਸ਼ੋਤਮ ਹੈ, ਭਲੇ ਮਾਨਸੋ ਮਰਿਆਦਾ ਪੁਰਸ਼ੋਤਮ ਕਹਤਾ ਹੋਇਆ ਵੀ ਆਪਣਾ ਰਾਜ ਆਪਣਾ ਹੱਕ ਛੱਡ ਕੇ ਤੁਰ ਪਿਆ। ਉਸ ਤੋਂ ਬਾਅਦ ਜਦੋਂ ਉਧਰੋਂ ਜਿੱਤ ਜੇ ਹੋ ਗਈ ਵਾਂਦਰ ਸੈਨਾ ਦੇ ਨਾਲ, ਤੇ ਫਿਰ ਭਰਤ ਨੂੰ ਡਰ ਪੈ ਗਿਆ ਤੇ ਉਹਨੇ ਛੱਡਤਾ ਰਾਜ ਵੀ, ਹੁਣ ਲੜਾਈ ਲੈਣ ਚ ਫਾਇਦਾ ਕੋਈ ਨੀ ਇਹਦੇ, ਮਗਰ ਲੋਕ ਜ਼ਿਆਦਾ ਨੇ, ਰਾਮ ਛੱਡ ਦਿੱਤਾ। ਤੇ ਫੇਰ ਕਿਸੇ ਨੇ ਕਹਿ ਦਿੱਤਾ ਯਾਰ ਤੇਰੀ ਘਰਵਾਲੀ ਤਾਂ ਉਹਦੇ ਰਾਵਣ ਦੇ ਘਰੇ ਰਹਿ ਕੇ ਆਈ ਹੈ, ਹੁਣ ਵਿਚਾਰੀ ਕੈਦ ਚ ਰਹਿ ਕੇ ਆਈ ਹੈ, ਤੇਰੇ ਨਾਲ ਉਹਨੇ ਬਨਵਾਸ ਕੱਟਿਆ ਸਾਰਾ ਕੁਝ ਕੀਤਾ ਤੇ ਅੱਜ ਤੂੰ ਪ੍ਰੈਗਨੈਂਟ ਨੂੰ ਘਰੋਂ ਕੱਢਣਾ ਹੈ ਮਰਿਆਦਾ।
2: ਬਿਲਕੁਲ ਬਿਲਕੁਲ ਬਿਲਕੁਲ, ਜਿਹੜੇ ਸਿਆਣੇ ਲੋਕ ਆ ਕਕਸ਼ਾ ਜੀ ਉਹਨਾਂ ਨੂੰ ਇਹ ਗੱਲਾਂ ਲਿਆਉਂਦੇ ਆ ਸਾਹਮਣੇ ਪਈ, ਉਹਦਾ ਕੈਰੇਕਟਰ ਜਿਹੜਾ ਸੀ ਰਾਮ ਚੰਦਰ ਦਾ ਉਹ ਕੀ ਸੀ।
3: ਮੈਂ ਇਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਜਿਹੜੇ ਮੇਰੇ ਆਪਣੇ ਵਿਚਾਰ ਨੇ ਉਹ ਇਹੀ ਪੇਸ਼ ਕਰਨਾ ਚਾਹੁੰਦਾ ਕਿ ਇੱਕ ਉਸ ਦਿਨ ਵਿਲੱਖਣ ਵਰਤਾਰਾ ਵਾਪਰਿਆ, ਉਸ ਵੇਲੇ ਦੀ ਲੋਕਾਂ ਦੀ ਬੁੱਧੀ ਅਨੁਸਾਰ ਵਾਪਰਿਆ। ਇਤਿਹਾਸ ਸਿੱਖ ਇਤਿਹਾਸ ਸਾਰੇ ਲੋਕ ਹੀ ਜਾਣਦੇ ਨੇ ਸਾਡੇ ਨਾਲ ਕੀ ਹੋਇਆ ਕਿਸ ਤਰ੍ਹਾਂ ਹੋਇਆ, ਛੇਵੇਂ ਪਾਤਸ਼ਾਹ ਤੋਂ ਲੈ ਕੇ ਇਹ ਜਿਹੜੀਆਂ ਲੜਾਈਆਂ, ਜਾਂ ਕਹਿ ਲੋ ਕਿ ਪੰਜਵੇਂ ਪਾਤਸ਼ਾਹ ਤੋਂ, ਕਿਉਂਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ,
2: ਛੇਵੇਂ
3: ਪਾਤਸ਼ਾਹ ਤੋਂ ਲੈ ਕੇ ਇਹ ਲੜਾਈਆਂ ਸਾਡੇ ਪੱਲੇ ਪਈਆਂ ਤੇ ਕੁਝ ਸਮਾਂ ਵਿਚੋਂ ਜੇ ਸੱਤਵੇਂ ਤੇ ਅੱਠਵੇਂ ਪਾਤਸ਼ਾਹ ਦੇ ਸਮੇਂ ਸ਼ਾਂਤੀ ਰਹੀ, ਉਹਨਾਂ ਨੇ ਲੜਾਈ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਦਾ ਇਤਿਹਾਸ ਹੀ ਇਹੀ ਸੀ ਸ਼ੁਰੂਆਤੀ ਦੌਰ ਤੋਂ
2: ਦਸਵੇਂ
3: ਪਾਤਸ਼ਾਹ ਦਾ ਇਤਿਹਾਸ, ਤੇ ਅੱਜ ਅਸੀਂ ਪਹੁੰਚ ਗਏ ਵਿਸਾਖੀ ਵਾਲੇ 1699 ਦੀ ਵਿਸਾਖੀ ਵਾਲੇ ਇਤਿਹਾਸ ਦੇ ਵਿਚ। ਪਰ ਉਸ ਵੇਲੇ ਵਿਚਾਰ ਇਹ ਸੀ ਵੀ ਇਹ ਲੋਕ ਮੁਰਦਿਆਂ ਦੀ ਜ਼ਿੰਦਗੀ ਜੀ ਰਹੇ ਹਨ, ਸਾਰਾ ਕੁਝ ਜੀਆ ਹੋਇਆ ਵੀ ਇਹ ਗੁਲਾਮੀ ਦੀ ਜ਼ਿੰਦਗੀ ਕਿਉਂ ਜੀ ਰਹੇ ਹਨ, ਜਾਂ ਇਹਨਾਂ ਨੂੰ ਮਰ ਜਾਣਾ ਚਾਹੀਦਾ ਤੇ ਜਾਂ ਇਹਨਾਂ ਨੂੰ ਜਿਉਣਾ ਚਾਹੀਦਾ। ਤੇ ਜਿਵੇਂ ਕੋਈ ਭੁੱਬਲ ਦੇ ਵਿਚੋਂ ਵੇਖਦਾ ਹੈ ਨਾ ਕਿ ਕੋਈ ਚਲਿਆਰੀ ਐਸੀ ਹੈਗੀ ਹੈ ਜਿਹਨੂੰ ਅੱਗ ਬਾਲੀ ਜਾ ਸਕਦੀ ਹੋਵੇ
2: ਜੀ,
3: ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਇੱਕ ਕੌਤਕ ਰਚਿਆ।
2: ਬਿਲਕੁਲ,
3: ਅੱਜ ਕੱਲ ਦੇ ਜਿਹੜੇ ਦਸਮ ਗ੍ਰੰਥੀ ਨੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਟਕਸਾਲਾਂ ਵਾਲੇ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹਨਾਂ ਕੋਲ ਕੋਈ ਸਬੂਤ ਵੀ ਨਹੀਂ, ਕਿਉਂਕਿ ਉਹਨਾਂ ਦੇ ਮਗਰ ਲੱਗਣ ਵਾਲੀ ਜਨਤਾ ਉਹ ਆ ਜਿਹੜੀ ਦਿਮਾਗ ਆਪਣਾ ਬੰਦ ਕਰਕੇ ਬੈਠੀ ਹੋਈ ਹੈ।
2: ਬਿਲਕੁਲ ਬਿਲਕੁਲ ਡਾਕਟਰ ਸਾਹਿਬ,
3: ਸੰਗਤ ਵਿਚਾਰਦੇ ਨਹੀਂ, ਪਰ ਸਾਨੂੰ ਤਾਂ ਪਹਿਲੀ ਪਾਤਸ਼ਾਹੀ ਨੇ ਤਰਕ ਦਿੱਤਾ ਹੈਗਾ,
2: ਦਲੀਲ ਦਿੱਤੀ ਹੈ ਜੀ,
3: ਨਾਲ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆਉਂਦੀਆਂ ਮਨਮਤਾਂ ਨੂੰ ਅਸੀਂ ਉਹਨਾਂ ਨੇ ਨਕਾਰ ਦਿੱਤਾ, ਤਰਕ ਸੰਗਤ ਨਕਾਰਿਆ
2: ਜੀ,
3: ਤੇ ਅਸੀਂ ਉਸ ਨੂੰ ਮੰਨਦੇ ਆ ਸਾਰੀ ਬਾਣੀ ਗੁਰੂ ਨਾਨਕ ਦੇ ਨਾਂ ਨਾਲ ਜਿਹੜੇ ਵੀ ਗੁਰੂ ਨੇ ਲਿਖੀ ਨੇ ਮਹਿਲਾ ਦੇ ਤੌਰ ਤੇ, ਅਸੀਂ ਗੁਰੂ ਨਾਨਕ ਦੇ ਨਾਂ ਦੀ ਮੋਹਰ ਲਾਈ ਉਸਨੇ,
2: ਬਿਲਕੁਲ
3: ਵਿਚਾਰਧਾਰਾ ਨੂੰ ਪਰਵਾਈ ਹੋਈ ਸੀਗੀ। ਪਰ ਫੇਰ ਵੀ ਇਸ ਹਾਲਾਤ ਵਿਚ ਪਹੁੰਚ ਕੇ ਗੁਰੂ ਸਾਹਿਬ ਦਸਵੇਂ ਗੁਰੂ ਨੇ ਵੇਖਿਆ ਵੀ ਮੈਂ ਵੇਖਾਂ ਤਾਂ ਸਹੀ ਸਾਰਾ ਪਰਿਵਾਰ ਇੰਨੀਆਂ ਪੀੜੀਆਂ ਸਾਡੀਆਂ ਹੋ ਗਈਆਂ ਇਸ ਗੱਲ ਵਾਸਤੇ ਕਰਦੇ ਆ ਵੀ ਇਹਨਾਂ ਨੂੰ ਕਿਵੇਂ ਜਗਾਇਆ ਜਾ ਸਕੇ
2: ਜੀ,
3: ਉਹ ਜਗਾਇਆ ਕਿਸੇ ਨੂੰ ਵੀ ਪੜਾਇਆ ਜਾਵੇ ਜਾਂ ਕਿਸੇ ਨੂੰ ਵੀ ਉਕਸਾਹਟਮੰਦ ਕੀਤੀ ਜਾਵੇ ਤੇ ਉਹਦੀ ਮਨ ਬੁੱਧੀ ਦੇ ਲੈਵਲ ਤੇ ਆ ਕੇ ਕੀਤੀ ਜਾਂਦੀ ਹੈ ਨਾ।
2: ਬਿਲਕੁਲ,
3: ਇਸ ਦੀ ਮਨ ਬੁੱਧੀ ਕੀ ਹੈਗੀ ਆ ਉਹਦੇ ਮੁਤਾਬਕ ਇਹਨੂੰ ਸਮਝਾਇਆ ਜਾ ਸਕਦਾ ਹੈਗਾ। ਹੁਣ ਪਹਿਲੀ ਜਾਂ ਦੂਜੀ ਦੇ ਬੱਚੇ ਨੂੰ ਤੁਸੀਂ ਐਸਟ੍ਰੋਨਾਟ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰੋ ਤੇ ਪਤੇ ਨਹੀਂ ਨਾ ਪੈਣੀਆਂ।
2: ਬਿਲਕੁਲ,
3: ਲੈਵਲ ਹੁੰਦਾ IQ ਲੈਵਲ ਹੁੰਦਾ ਪੜ੍ਹਾਈ ਦਾ, ਤੇ ਜਿਸ ਵਿਸੇ ਗੁਰੂ ਸਾਹਿਬ ਨੇ ਜਾਣਿਆ ਵੀ ਇਹਨਾਂ ਦੇ IQ ਲੈਵਲ ਇਹੀ ਹੈ ਵੀ ਇਹਨਾਂ ਨੂੰ ਇਸ ਤਰੀਕੇ ਤੇ ਸਮਝਾਇਆ ਜਾਵੇ, ਔਰ ਉਹਨਾਂ ਨੇ ਇਹ ਕੌਤਕ ਰਚਿਆ
2: ਜੀ।
3: ਜਦੋਂ ਅਸੀਂ ਪਹਿਲੀਆਂ ਜਮਾਤਾਂ ਚ ਪੜ੍ਹਦੇ ਸੀ ਨਾ ਹਾਈ ਸਕੂਲ ਤੋਂ ਹੇਠਾਂ, ਉਸ ਸਾਰੀਆਂ ਕਿਤਾਬਾਂ ਦੇ ਵਿਚ ਕੌਤਕ ਹੀ ਲਿਖਿਆ ਆਉਂਦਾ ਸੀਗਾ
2: ਜੀ,
3: ਤੇ ਉਹਨਾਂ ਨੇ ਇੱਕ ਕੌਤਕ ਰਚਿਆ। ਕੌਤਕ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਸੱਚ ਲੱਗੇ
2: ਜੀ,
3: ਸੱਚ ਨਾ ਹੋਵੇ
2: ਜੀ। ਵਿਚਿਤਰ ਨਾਟਕ ਜਿਹੜਾ ਉਹਨਾਂ ਨੇ ਵਿਚਿਤਰ ਨਾਟਕ ਦੀ ਰਚਨਾ ਜਦੋਂ ਕੀਤੀ ਹੈ ਜੀ, ਉਹਦੇ ਵਿਚ ਇਹੀ ਲਿਖਿਆ,
3: ਹਾਂ ਸੱਚ ਨਾ ਹੋਵੇ ਲੇਕਿਨ ਸੱਚ ਲੱਗੇ ਹਿਸਾਬ ਦਾ ਉਹਨਾਂ ਨੇ ਕੌਸ਼ਕ ਰਚਿਆ ਤੇ ਜਿਹੜੀ ਕਹਾਣੀ ਬਣਾਈ ਹੁਣ ਬਹੁਤ ਸਾਰੇ ਲੋਕ ਆਂਦੇ ਨੇ ਲੋ ਜੀ ਉਹ ਤਾਂ ਮਹਾਂਪੁਰਸ਼ ਉਹ ਤਾਂ ਰੱਬ ਸੀਗੇ ਜਦੋਂ ਇਹੀ ਗੱਲ ਕਹੇ ਉਹ ਤੇ ਕਹਿੰਦੇ ਨੇ ਕਿ ਜੋ ਮੁਸ਼ਕੋ ਨਾਰਾਇਣ ਸਿੰਘ ਦੇ ਤੇ ਨਰ ਗਰਭ ਕੁੱਟ ਮੈਂ ਭਰੇ ਤੇ ਤੁਸੀਂ ਉਹਨਾਂ ਨੂੰ ਕਿਸੇ ਹੋਰ ਸ਼੍ਰੇਣੀ ਚ ਰੱਖੀ ਜਾ ਰਹੇ ਹੋ
2: ਜੀ ਜੀ
3: ਉਹ ਲੋਕ ਸੁਪਰਮੈਨ ਸਨ ਇੱਕ ਤਰ੍ਹਾਂ ਇਹ ਕਹਿ ਸਕਦੇ ਹੋ ਤੁਸੀਂ ਉਹਨਾਂ ਦੀ ਵਿਚਾਰਧਾਰਾ ਕਰਕੇ ਉਹ ਆਮ ਲੋਕਾਂ ਨਾਲੋਂ ਬਹੁਤ ਜ਼ਿਆਦਾ ਉੱਪਰ ਸਨ
2: ਬਹੁਤ ਜ਼ਿਆਦਾ ਉੱਪਰ ਸੀ ਬਿਲਕੁਲ
3: ਸਿਆਣੇ ਲੋਕਾਂ ਨੂੰ ਹਾਲਾਤ ਬਣਾਉਂਦੇ ਨੇ ਜਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤੇ ਕੁਛ ਤਾਂ ਉਹਨਾਂ ਹਾਲਾਤਾਂ ਤੋਂ ਦਿਲ ਛੱਡ ਕੇ ਤੇ ਬੈਠ ਜਾਂਦੇ ਨੇ ਖਤਮ ਹੋ ਜਾਂਦੇ ਨੇ ਕੁਛ ਲੋਕ ਨੇ ਜਿਹੜੇ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਦਿਆਂ ਉਸ ਹਾਲਾਤਾਂ ਦੇ ਮੁਤਾਬਕ ਸਿਆਣੇ ਹੋ ਜਾਂਦੇ ਨੇ
2: ਬਿਲਕੁਲ
3: ਜਦੋਂ ਉਹ ਸਿਆਣੇ ਹੋ ਜਾਂਦੇ ਨੇ ਫਿਰ ਉਸੇ ਤਰ੍ਹਾਂ ਦੀ ਉਹਨਾਂ ਦੀ ਬੁੱਧੀ ਆਈ ਕਿਊ ਲੈਵਲ ਉਹਨਾਂ ਦਾ ਉਸੇ ਤਰ੍ਹਾਂ ਦਾ ਹੋ ਜਾਂਦਾ
2: ਬਿਲਕੁਲ
3: ਸਾਹਿਬ ਨੇ ਇਹ ਵੇਖਿਆ ਵੀ ਜਿਨ੍ਹਾਂ ਦੀ ਖਾਤਰ ਇਹ ਸਾਰਾ ਕੁਛ ਕੀਤਾ ਜਾ ਰਿਹਾ ਆ ਉਹਨਾਂ ਚ ਕੋਈ ਜਿਉਣ ਦੀ ਸਮਰੱਥਾ ਵੀ ਹੈਗੀ ਹੈ ਕਿ ਨਹੀਂ ਹੈਗੀ
2: ਬਿਲਕੁਲ
3: ਬਾਲਣ ਜੋਗੀ ਇਸ ਭੁੱਬਲ ਦੇ ਵਿੱਚ ਚਿੰਗ ਵੀ ਹੈਗੀ ਹੈ ਕਿ ਨਹੀਂ ਹੈਗੀ ਇਸ ਚੀਜ਼ ਨੂੰ ਕਰਨ ਵਾਸਤੇ ਇਹ ਪੰਜ ਪਿਆਰੇ ਰਚਣ ਵਾਲਾ ਜਿਹੜਾ ਸਿਸਟਮ ਸੀ ਉਹ ਉਹਨਾਂ ਨੇ ਜਿਹੜਾ ਤਿਆਰ ਕੀਤਾ ਅੰਮ੍ਰਿਤ ਦਾ ਬਾਟਾ ਤੇ ਸਾਰਾ ਕੁਛ ਇਸ ਤਰ੍ਹਾਂ ਹੋਇਆ ਉਹ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਬਹੁਤ ਸਾਰੇ ਲੋਕ ਆਂਦੇ ਨੇ ਜੀ ਉਹਨਾਂ ਨੇ ਸਿਰ ਵੱਢ ਦਿੱਤੇ ਸਿਰ ਵੱਢ ਕੇ ਐਸਾ ਭਲੇ ਮਾਨ ਸੋ 350-400 ਸਾਲ ਦੀ ਗੱਲ ਆ ਐਡਾ ਕਿਹੜਾ ਜਾਦੂ ਸੀ ਜਿਹੜਾ ਸਿਰ ਵੱਢ ਕੇ ਜੋੜ ਦੇਵੇ ਹਜੇ ਤੱਕ ਤਾਂ ਹਿਸਟਰੀ ਦੇ ਵਿੱਚ ਜਾਂ ਮੈਡੀਕਲ ਸਾਇੰਸ ਦੇ ਵਿੱਚ ਐਸਾ ਨਹੀਂ ਆਇਆ ਕਿ 3-5 ਮਿੰਟ ਬਾਅਦ ਕਿਸੇ ਚੀਜ਼ ਨੂੰ ਫਿਰ ਜਿੰਦਾ ਰੱਖਿਆ ਜਾ ਸਕਦਾ ਜੇ ਸਿਰ ਜੇ ਹਵਾ ਆਕਸੀਜਨ ਨਾ ਮਿਲੇ ਸੈੱਲ ਨੂੰ ਤੇ ਉਹ ਡੈਡ ਆ ਚੱਲਣਾ ਬੰਦ ਹੋ ਗਿਆ ਤੇ ਫਿਰ ਉਹ ਡੈਡ ਆ ਔਰ ਤੁਸੀਂ ਵਿਚਾਰਧਾਰਾ ਲੋਕਾਂ ਵਿੱਚ ਪਰਨਾ ਰਹੇ ਹੋ ਉਹ ਵੀ 21ਵੀਂ ਸਦੀ ਦੇ ਵਿੱਚ ਪਰ ਟਕਸਾਲਾਂ ਦਾ ਹੈਗਾ ਆ ਟਕਸਾਲਾਂ ਵਾਲੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹ ਸਾਰੇ ਦੇ ਸਾਰੇ ਹੀ ਸਨਾਤਨ ਧਰਮ ਨੂੰ ਪਰਨਾਏ ਹੋਏ ਆ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਇਹ ਮਤਬੰਨੇ ਪੁੱਤਰ ਆ ਉਹਨਾਂ ਦੇ ਨੇ ਉਹ ਉਹਨਾਂ ਦਾ ਉਸੇ ਤਰ੍ਹਾਂ ਜੋ ਕਹਿੰਦੇ ਨੇ ਜੋ ਉਹਨਾਂ ਨੂੰ ਡਾਇਰੈਕਸ਼ਨ ਆਉਂਦੀ ਹੈ ਉਹੀ ਕੁਛ ਉਹ ਕਰੀ ਜਾ ਰਹੇ
2: ਜੀ
3: ਉਸ ਧਰਮ ਨੂੰ ਜਿਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਸ ਮਨਮਤ ਦੇ ਵਿੱਚੋਂ ਇਹ ਉਹੀ ਮਨਮਤ ਜਿਹੜੀ ਫਿਰ ਪ੍ਰਚਾਰੀ ਜਾ ਰਹੇ ਨੇ
2: ਫਿਰ ਪ੍ਰਚਾਰੀ ਜਾ ਰਹੀ ਆ ਐਗਜੈਕਟਲੀ
3: ਹਾਂਜੀ ਸ਼ੁਰੂ ਤਾਂ ਸਮਝਦੇ ਹੋ ਨਾ ਵੀ ਉਹ ਜਨੇਊ ਪਾਉਣ ਤੋਂ ਹੋਈ ਅਸੀਂ ਤਾਂ ਇਤਿਹਾਸ ਦੇ ਮੁਤਾਬਕ ਇਹੀ ਸਮਝਦੇ ਵੀ ਜਨੇਊ ਪਾਉਣ ਤੋਂ ਮੁਖਾਲਫਤ ਸ਼ੁਰੂ ਹੋਈ ਪਰ ਮਾਨਸਿਕਤਾ ਸੀ ਨਾ ਗੁਰੂ ਨਾਨਕ ਦੀ ਉਹ ਮਾਨਸਿਕਤਾ ਅੱਗੇ ਚੱਲਦੀ ਆਈ ਇਸ ਹਾਲਾਤ ਵਿੱਚ ਇੱਥੇ ਪਹੁੰਚ ਗਈ ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਕੌਤਕ ਉਹਨਾਂ ਨੇ ਰਚਿਆ ਔਰ ਉਸ ਕੌਤਕ ਦੇ ਹਾਲਾਤ ਦੇ ਮੁਤਾਬਕ ਇਹ ਵੇਖਿਆ ਬਈ ਕੋਈ ਯਾਰ ਜਾਨ ਦੇਣ ਨੂੰ ਵੀ ਤਿਆਰ ਹੈ ਕਿ ਨਹੀਂ ਹੈਗਾ ਜਾਨ ਦੇ ਕੇ ਹੀ ਜਿੰਦਾ ਰਿਹਾ ਜਾ ਸਕਦਾ ਤੇ ਜੇ ਡਰ ਕੇ ਹੋਏ ਤੇ ਫਿਰ ਜਾਨ ਜਾਣੀ ਜਾਣੀ ਜਿਹੜਾ ਮਰਜ਼ੀ ਜਦੋਂ ਮਰਜ਼ੀ ਲੈ ਲਵੇ
2: ਬਿਲਕੁਲ
3: ਇਸ ਹਾਲਾਤ ਦੇ ਮੱਦੇ ਨਜ਼ਰ ਇਹ ਸਾਰਾ ਕੌਤਕ ਤੇ ਸਭ ਕੁਝ ਵਾਪਰਿਆ ਸੀ ਲਿਖਾਰੀਆਂ ਨੇ ਖਾਸ ਤੌਰ ਤੇ ਸੂਰਜ ਪ੍ਰਕਾਸ਼ ਨੇ ਸਾਡਾ ਬਹੁਤ ਸੱਤਿਆਨਾਸ਼ ਕੀਤਾ ਬਹੁਤ ਨੁਕਸਾਨ ਕੀਤਾ ਇਹ ਟਕਸਾਲਾਂ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ ਇਹਦੀ ਕਥਾ ਉੱਥੇ ਕਰਵਾਉਂਦੇ ਨੇ ਜਿੱਥੇ ਲੋਕਾਂ ਦੇ ਗੁਰੂਆਂ ਦੇ ਖਿਲਾਫ਼ ਇੰਨਾ ਸਾਰਾ ਕੁਛ ਕੀਤਾ ਗਿਆ ਹੈਗਾ ਇੰਨੀ ਬੇਹੂਦਾ ਲੈਂਗੁਏਜ ਗੁਰੂਆਂ ਦੇ ਵਾਸਤੇ ਵਰਤੀ ਗਈ ਹੈ ਉਹਦੀ ਕਥਾ ਇਹ ਉੱਥੇ ਮੰਜੀ ਸਾਹਿਬ ਦੀਵਾਨ ਹਾਲ ਚ ਕਰਵਾ ਰਹੇ ਨੇ ਟੋਲਾ ਮੈਂ ਕਹੂੰਗਾ ਉਹੀ ਟੋਲਾ ਇਸ ਗੱਲ ਨੂੰ ਪ੍ਰਮੋਟ ਕਰ ਰਿਹਾ ਆ ਕਿ ਉਹ ਰੱਬ ਸੀਗੇ
2: ਉਹਦੇ
3: ਗੱਲ ਨਹੀਂ ਸੀ ਕਹਿੰਦੇ ਵੀ ਮੈਂ ਰੱਬ ਹਾਂ ਦੂਸਰੀ ਗੱਲ ਸਾਡੇ ਜਿੰਨੇ ਵੀ ਪ੍ਰਚਾਰਕ ਆ ਅੱਜ ਵਿਸਾਖੀ ਦੇ ਦਿਹਾੜੇ ਦੇ ਵਿੱਚ ਇਹ ਗੱਲ ਕਰਨੀ ਬਣਦੀ ਆ ਬਈ ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਸਾਡੇ ਜਿੰਨੇ ਵੀ ਜਿਹੜੇ ਜੜੇ ਹੋਏ ਪ੍ਰਚਾਰਕ ਹੈਗੇ ਨੇ ਉਹ ਹਮੇਸ਼ਾ ਸਟੇਜਾਂ ਤੇ ਅੱਜ ਵੀ ਤੁਸੀਂ ਦੇਖ ਲਓ ਕੁਰਬਾਨੀ ਨੂੰ ਪ੍ਰਚਾਰੀ ਜਾ ਰਹੇ ਆ
2: ਬਿਲਕੁਲ
3: ਕੁਰਬਾਨੀ ਨੂੰ ਵਡਾਈ ਜਾ ਰਹੇ ਵੀ ਤੁਸੀਂ ਕੁਰਬਾਨੀ ਕਰੋ ਜੀ ਕੁਰਬਾਨੀ ਕਰੋ ਉਹ ਭਲੇ ਮਾਨਸੋ ਉਹਨਾਂ ਨੇ ਇਹ ਕਿਹਾ ਸੀਗਾ ਦਿਮਾਗ ਵਰਤੋ ਤੇ ਦਿਮਾਗ ਵਰਤਣ ਦੇ ਜ਼ਿੰਦਗੀ ਦੇ ਰਸਤੇ ਦੇ ਵਿੱਚ ਜਦੋਂ ਮੌਤ ਆ ਜਾਵੇ ਉਹਨੂੰ ਹੱਸ ਕੇ ਪ੍ਰਵਾਨ ਕਰੋ
2: ਬਿਲਕੁਲ ਬਿਲਕੁਲ
3: ਔਰ ਇਸ ਗੱਲ ਦਾ ਉਹਨਾਂ ਦਾ ਜੀਵਨ ਫਲਸਫਾ ਜਿਹੜਾ ਸੀ ਉਹਨਾਂ ਦਾ ਜੀਵਨ ਚੱਲਣ ਜਿਵੇਂ ਉਹਨਾਂ ਚੱਲਦਾ ਵੇਖਦੇ ਹਾਂ ਅਸੀਂ ਉਹਦੇ ਮੁਤਾਬਕ ਉਹਨਾਂ ਨੇ ਇਸ ਗੱਲ ਤੋਂ ਸਾਬਤ ਕੀਤਾ ਕਿ ਭਾਈ ਇਕੱਲਾ ਕੁਰਬਾਨ ਹੋ ਜਾਣਾ ਹੀ ਕੰਮ ਨਹੀਂ ਹੈ ਜਿਉਣ ਵਾਸਤੇ ਆਏ ਹੋ ਤੁਸੀਂ ਜਿਉਣ ਵਾਸਤੇ ਜੋ ਕਰ ਸਕਦੇ ਉਹ ਕਰੋ ਜੇ ਭਲਾ ਕੁਰਬਾਨੀ ਨੂੰ ਹੀ ਉਹਨਾਂ ਨੇ ਇਹ ਪ੍ਰਮੋਟ ਕਰਨਾ ਹੁੰਦਾ ਤੇ ਆਨੰਦਪੁਰ ਦੇ ਕਿਲੇ ਚੋਂ ਉਹ ਬਾਹਰ ਨਿਕਲਦੇ ਤੇ ਉੱਥੇ ਜੰਗ ਕਰਦੇ ਲੜਾਈ ਕਰਦੇ ਸ਼ਹੀਦ ਹੋ ਜਾਂਦੇ
2: ਬਿਲਕੁਲ
3: ਕੁਰਬਾਨੀ ਹੋ ਜਾਂਦੀ ਲੇਕਿਨ ਉਤੋਂ ਉਹ ਨਿਕਲੇ ਉਸ ਤੋਂ ਬਾਅਦ ਜੋ ਹਾਲਾਤ ਵਾਪਰਿਆ ਉਹ ਸਾਰੇ ਲੋਕ ਜਾਣਦੇ ਆ ਦਸੰਬਰ ਦੇ ਦਿਨਾਂ ਦੀ ਸਾਰੀ ਕਹਾਣੀ ਅਸੀਂ ਕਰਦੇ ਹਾਂ ਅਲਟੀਮੇਟ ਜੇ ਉਹ ਚਮਕੌਰ ਦੀ ਗੜੀ ਵਿੱਚ ਗਏ ਤੇ ਉਤੋਂ ਵੀ ਬਚ ਨਿਕਲਣ ਦਾ ਇਤਿਹਾਸ ਦੁਨੀਆਂ ਦੇ ਵਿੱਚ ਇੱਕ ਵਿਲੱਖਣ ਗੱਲ ਹੈਗੀ ਹੈ ਕਿ ਅਸਾਮੀ ਜੰਗ ਦੁਨੀਆਂ ਤੇ ਏਡੂ ਵੱਡੀ ਅਜੇ ਤੱਕ ਨਹੀਂ ਹੋਈ
2: ਜੀ।
3: ਔਰ ਇਹਦੇ ਵਿਚ ਵੀ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਵੀ ਆਮ ਤੌਰ ਤੇ ਜੰਗਾਂ ਦਾ ਰੋਲ ਕੀ ਹੁੰਦਾ ਹੈ, ਜੇ ਤੁਸੀਂ ਕਿਸੇ ਦਾ ਕਮਾਂਡਰ ਮਾਰ ਦਿੱਤਾ ਜਾਂ ਫੜ ਲਿਆ ਤੇ ਜਿੱਤ ਤੁਹਾਡੀ ਆ,
2: ਜਿੱਤ ਤੁਹਾਡੀ ਆ ਬਿਲਕੁਲ,
3: ਨਿਕਲ ਕੇ ਚਲੇ ਗਿਆ ਤੇ ਤੁਹਾਡੀ ਹਾਰ ਆ
2: ਜੀ।
3: ਇਸ ਗੱਲ ਨੂੰ ਉਹਨਾਂ ਨੇ ਸਾਬਤ ਕੀਤਾ ਤੇ ਨਾਲ ਇਹ ਵੀ ਸਾਬਤ ਕੀਤਾ ਕਿ ਇਕੱਲੀ ਕੁਰਬਾਨੀ ਕਰ ਦੇਣ ਨਾਲ ਉੱਥੇ ਖਤਮ ਹੋ ਜਾਂਦਾ। ਕਹਿੰਦਾ ਸੀ ਸਿੱਖਾਂ ਦਾ ਇੱਕ ਸੰਤ ਸੀਗਾ,
2: ਹਾਂਜੀ
3: ਸੰਤ ਸੀਗਾ ਤੇ ਉਹ ਮਾਰ ਦਿੱਤਾ, ਉਹ ਭੱਜ ਕੇ ਨਿਕਲ ਗਿਆ ਸੀ ਸਰਕਾਰ ਤੋਂ, ਅਨੰਦਪੁਰ ਚੋਂ ਨਿਕਲਿਆ ਸੀਗਾ, ਉਦੋਂ ਬਾਅਦ ਅੱਗੇ ਜਾ ਕੇ ਉਹਨੇ ਫੜ ਲਿਆ ਤੇ ਮਾਰ ਦਿੱਤਾ, ਆਹੀ ਇਸਤੇਮਾਲ ਕੀਤੇ ਜਾਣੇ ਸੀਗੇ।
2: ਬਿਲਕੁਲ
3: ਉਹਨਾਂ ਨੇ ਇੱਕ ਐਸਾ ਵਿਲੱਖਣ ਇਤਿਹਾਸ ਰਚਿਆ, ਜਿਉਣ ਨੂੰ ਪਹਿਲ ਦਿੱਤੀ, ਮਰਨ ਨੂੰ ਪਹਿਲ ਨਹੀਂ ਦਿੱਤੀ। ਹਾਂ, ਮਰਨ ਵਾਸਤੇ ਉਹ ਹਮੇਸ਼ਾ ਤਿਆਰ ਰਹੇ, ਜਿਸ ਹਾਲਾਤ ਵਿੱਚ ਨੰਗੇ ਤੁਸੀਂ ਵੇਖਦੇ ਹੋ ਉਸ ਹਾਲਾਤ ਦੇ ਵਿੱਚ ਜਿਹੜਾ ਵੀ ਉਹਨਾਂ ਦਾ ਹਿਸਟਰੀ ਹੈ ਉਹਦੇ ਮੁਤਾਬਕ ਚੱਲਦੀ ਹੈ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਸੱਜਣ ਇਸ ਵੇਲੇ ਸੁਣ ਰਹੇ ਨੇ ਉਹਨਾਂ ਨੂੰ ਇਸ ਗੱਲ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਕਿ ਸਾਡੇ ਜਿੰਨੇ ਵੀ ਪ੍ਰਚਾਰਕ ਨੇ, ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ, ਉਹ ਹਮੇਸ਼ਾ ਕੁਰਬਾਨੀ ਨੂੰ ਕਿਉਂ ਅੱਗੇ ਰੱਖਦੇ? ਕਿਉਂਕਿ ਲੋਕਾਂ ਨੂੰ ਐਕਸਾਈਟਮੈਂਟ ਕਰਕੇ ਅਸਲ ਸੱਚ ਵਾਲੇ ਪਾਸੇ ਤੋਂ ਲਾਂਭੇ ਕਰਨ ਵਾਲੀ ਗੱਲ ਆ।
2: ਬਿਲਕੁਲ ਬਿਲਕੁਲ, ਉਹਨਾਂ ਦੀਆਂ ਜੇਬਾਂ ਖਾਲੀ ਕਰਨ ਵਾਲੀ ਵੀ ਗੱਲ,
3: ਤੁਸੀਂ ਇਸ ਪਾਸੇ ਲੱਗੇ ਰਹੋ ਤਾਂ ਕਿ ਤੁਹਾਨੂੰ ਅਸਲ ਆਪਦੀ ਜਿਹੜੀ ਜ਼ਰੂਰਤ ਹੈ ਜਾਂ ਆਪਦੀ ਹੋਂਦ ਹੈਗੀ ਆ ਉਹਨੂੰ ਬਚਾਉਣ ਵਾਸਤੇ ਤੁਹਾਡਾ ਖਿਆਲ ਨਾ ਆਵੇ। ਤੁਸੀਂ ਤੁਸੀਂ ਮਰ ਗਏ ਤੇ ਤੁਹਾਨੂੰ ਕੀ ਮਤਲਬ ਹੋਇਆ ਉਹਦੇ ਨਾਲ?
2: ਬਿਲਕੁਲ,
3: ਤੁਸੀਂ ਤੇ ਮਰ ਗਏ, ਬਲਕਿ ਅਗਲੀ ਜਿਹੜੀ ਬਾਕੀ ਰਹਿੰਦੀ ਕੌਮ ਹੈ ਉਹਨੂੰ ਤੁਸੀਂ ਇਹ ਕਹਿ ਲੋ ਵੀ ਮਤਰਿਆ ਕਰ ਗਏ,
2: ਉਹਨੂੰ
3: ਛੱਡ ਗਏ ਕਿਸੇ ਹੋਰ ਦੇ ਹਵਾਲੇ ਤੇ। ਬਿਹਤਰ ਇਹ ਆ ਕਿ ਤੁਹਾਡੀ ਜਿੰਨੀ ਵੱਧ ਤੋਂ ਵੱਧ ਸ਼ਕਤੀ ਹੈਗੀ ਆ ਉਸ ਨੂੰ ਇਨਵੈਸਟ ਕਰਕੇ ਜਿਉਣ ਦੇ ਰਸਤੇ ਤੇ ਤੁਰੋ ਤੇ ਠੀਕ ਹੈ ਜੇ ਰਸਤੇ। ਹੁਣ ਬਹੁਤ ਸਾਰੇ ਸਾਡੇ ਸ਼ਹੀਦ ਹੋਏ ਨੇ ਨਾ 84 ਤੋਂ ਬਾਅਦ,
2: ਬਿਲਕੁਲ
3: 84 ਤੋਂ ਪਹਿਲੇ ਦੇ ਹਾਲਾਤ ਵਿੱਚ ਵੀ ਐਸਾ ਹੋਇਆ ਨਾ, ਠੀਕ ਆ ਉਹ ਆਪਣੇ ਰਸਤੇ ਤੇ ਤੁਰੇ, ਜਸਵੰਤ ਸਿੰਘ ਵੀ ਖਾਲੜਾ ਵੀ ਹੈਗੇ ਨੇ ਉਹ ਆਪਣੇ ਰਸਤੇ ਤੇ ਤੁਰੇ ਤੇ ਰਸਤੇ ਤੇ ਤੁਰਦੇ ਹੋਏ ਆ। ਜੇ ਉਹਨਾਂ ਦੇ ਸਾਹਮਣੇ ਕੋਈ ਗੱਲ ਐਸੀ ਆ ਗਈ ਆ ਤੇ ਠੀਕ ਹੈ ਉਹਨਾਂ ਨੇ ਉਹ ਬਰਦਾਸ਼ਤ ਕਰ ਲਈ ਆ, ਉਹਨਾਂ ਨੇ ਉਹਦੇ ਮੁਤਾਬਕ ਇਸ ਚੀਜ਼ ਨੂੰ ਜਿਉਂ ਲਿਆ ਵੀ ਚਲੋ ਠੀਕ ਹੈ ਜੋ ਵੀ ਆ ਗਿਆ। ਪਰ ਸਾਡੇ ਪ੍ਰਚਾਰਕ ਇਸ ਤਰ੍ਹਾਂ ਦੀ ਬੋਲੀ ਬੋਲਦੇ ਨੇ, ਇਸ ਤਰ੍ਹਾਂ ਦਾ ਗੱਲ ਕਰਦੇ ਨੇ ਕਿ ਜੋਸ਼ ਇਸ ਤਰ੍ਹਾਂ ਦਾ ਆਵੇ ਕਿ ਬੱਚੇ ਵੀ ਜੋ ਨੌਜਵਾਨ ਜਾਂ ਖੂਨ ਆ ਉਹ ਮਰਨ ਵਾਸਤੇ ਤਿਆਰ ਹੋ ਚੁੱਕੇ।
2: ਬਿਲਕੁਲ,
3: ਮੈਂ ਇਹ ਚਾਹੁੰਦਾ ਕਿ ਜੇ ਲੋਕ ਸੋਚਣਾ ਸ਼ੁਰੂ ਕਰਨ ਤੇ ਉਹ ਇਸ ਪਾਸੇ ਸੋਚਣਾ ਸ਼ੁਰੂ ਕਰਨ ਕਿ ਵੱਧ ਤੋਂ ਵੱਧ ਜਿਉਣ ਦੇ ਵਸੀਲੇ ਕਿਵੇਂ ਪੈਦਾ ਕੀਤੇ ਜਾ ਸਕਦੇ, ਜਿਉਣ ਦੀ ਸੋਚ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ। ਔਰ ਇਹ ਇਸ ਤਰ੍ਹਾਂ ਹੈ ਕਿ ਜੇ ਅਸੀਂ ਇਸ ਸਿਰ ਨੂੰ ਵਰਤੀਏ, ਸਿਰ
2: ਜੀ
3: ਕੁਰਬਾਨ ਕਰਨ ਵਾਲੇ ਪਾਸੇ ਨਾ ਜਾਈਏ, ਸਿਰ ਕਟਾਉਣ ਵਾਲੇ ਪਾਸੇ ਨਾ ਜਾਈਏ। ਔਰ ਮੈਂ ਕਈ ਵਾਰ ਇਸੇ ਤਰ੍ਹਾਂ ਦੇ ਪ੍ਰਚਾਰਕਾਂ ਦੇ ਸਮੇਂ ਤੇ ਮੈਂ ਗਿਆਨ ਦਿੰਦਾ ਹੁੰਦਾ ਸੀਗਾ ਪ੍ਰਚਾਰ ਦੇ ਵਿੱਚ, ਬਈ ਕੂਕੇ ਸਿੰਘ ਬਹਾਦਰ ਸੀ, ਯੋਧੇ ਸੀ, ਪਰ ਮੈਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਅੱਡੀਆਂ ਚੁੱਕ ਚੁੱਕ ਕੇ, ਕਿਉਂਕਿ ਉਹਨਾਂ ਤੋਂ ਉਤਸ਼ਾਹ ਇਸ ਤਰ੍ਹਾਂ ਦਾ ਭਰਿਆ ਗਿਆ, ਅੱਡੀਆਂ ਚੁੱਕ ਚੁੱਕ ਕੇ ਜਿਹੜੇ ਤੋਪ ਦੇ ਦਹਾਨੇ ਦੇ ਬਰਾਬਰ ਨਹੀਂ ਸੀ ਆਉਂਦੇ ਉਹ ਵੀ ਅੱਡੀਆਂ ਚੁੱਕ ਚੁੱਕ ਕੇ ਸ਼ਹੀਦ ਹੋਣ ਨੂੰ ਤਿਆਰ ਹੋਏ। ਐਸਾ ਹੋਇਆ, ਇਹ ਤੁਸੀਂ ਸਮਝਦੇ ਹੋ ਵੀ ਕੂਕਿਆਂ ਦੇ ਇਤਿਹਾਸ ਵਿਚ। ਸੋ ਉਸ ਕੁਰਬਾਨੀ ਨੂੰ ਇਸ ਤਰ੍ਹਾਂ ਨਾ ਵਜਾਓ, ਇਸ ਸਰੀਰ ਨੂੰ ਇਸ ਤਰ੍ਹਾਂ ਨਾ ਜਾਣ ਦਿਓ ਵੀ ਤੁਸੀਂ ਹੋਰ ਮਰ ਗਏ ਤੇ ਤੁਸੀਂ ਹੋਰ ਕੀ ਕੀਤਾ, ਕੁਛ ਵੀ ਨਹੀਂ ਕੀਤਾ,
2: ਕੁਛ ਵੀ ਨਹੀਂ ਕੀਤਾ,
3: ਮਿਲਦੇ ਰਹੇ ਤੇ ਤੁਸੀਂ ਕੁਛ ਹੋਰ ਕਰ ਸਕਦੇ ਹੋ। ਨੰਬਰ 2, ਜਿਉਣ ਵਾਲਿਆਂ ਨੇ ਦੂਜਿਆਂ ਨੂੰ ਹਾਸਲ ਵਾਲਿਆਂ ਨੂੰ ਇਹ ਸਾਬਤ ਕਰ ਦਿੱਤਾ ਕਿ ਸਾਡੇ ਕੋਲ ਜਿਉਣ ਦਾ ਮਾਦਾ ਹੈਗਾ ਤੇ ਅਸੀਂ ਫਿਰ ਤੁਹਾਨੂੰ ਟੱਕਰਾਂਗੇ।
2: ਅੱਜ ਬਿਲਕੁਲ
3: ਤਾਕਤਵਰ ਹੋ, ਕੱਲ ਨੂੰ ਸਮਾਂ ਆਏਗਾ ਅਸੀਂ ਫਿਰ ਹੋਵਾਂਗੇ। ਸਿੱਖ ਕੌਮ ਤੋਂ ਕਿਉਂ ਲੋਕ ਡਰਦੇ ਆਏ ਆ? ਇਸੇ ਕਰਕੇ ਡਰਦੇ ਆਏ ਆ ਭਾਈ ਇਹਨਾਂ ਨੇ ਮਰਨ ਤੋਂ ਡਰਨਾ ਨਹੀਂ, ਇਹਨਾਂ ਨੇ ਮੌਤ ਆ ਗਈ ਮਰ ਗਿਆ ਤੇ ਠੀਕ ਹੈ, ਪਰ ਇਹਨਾਂ ਦਾ ਮੁਕਾਬਲਾ ਕਰਨਾ ਸਧਾਰਨ ਜੀ ਗੱਲ ਹੈ। ਚੀਮਾ ਸਾਹਿਬ, ਪਿੰਡ ਦੇ ਵਿੱਚ ਕੋਈ ਬੰਦਾ ਬਦਮਾਸ਼ ਹੋਵੇ ਨਾ, ਉਹ ਆਪਣੀ ਲਾਹ ਕਿਤੇ ਕਸਮੇ ਮਾਰ ਲਵੇ ਨਾ,
2: ਬਿਲਕੁਲ
3: ਬਾਅਦ ਬਾਕੀ ਸਾਰੇ ਡਰਨ ਲੱਗ ਜਾਂਦੇ ਆ,
2: ਸਾਰੇ ਡਰਨ ਲੱਗ ਜਾਂਦੇ। ਬਿਲਕੁਲ ਬਿਲਕੁਲ,
3: ਕੌਮ ਦੀ ਬਹਾਦਰੀ ਇਸ ਟਾਈਪ ਦੀ ਹੈਗੀ ਆ ਕਿ ਉਸ ਬਹਾਦਰੀ ਦਾ ਅੱਜ ਸਾਰੀ ਦੁਨੀਆਂ ਤੇ ਨਾਂ ਲਾਇਆ ਜਾਂਦਾ ਵੀ ਇਹ ਇਸ ਟਾਈਪ ਦੇ ਨੇ। ਦੂਸਰੀ ਗੱਲ, ਸਾਡੇ ਲੰਗਰ ਦੀ ਪ੍ਰਥਾ ਹੈਗੀ ਆ, ਇਹਨੂੰ ਲੈ ਕੇ ਵੀ ਸਾਰੀ ਦੁਨੀਆਂ ਦੇ ਉੱਪਰ, ਹਾਲਾਂਕਿ ਇਹ ਠੀਕ ਆ ਕਿ ਲੰਗਰ ਪ੍ਰਥਾ ਦਾ ਮਕਸਦ ਕੁਝ ਹੋਰ ਸੀ,
2: ਹੋਰ ਸੀ,
3: ਸਾਡਾ ਇਹ ਸਿੰਬਲ ਬਣ ਗਿਆ ਹੈਗਾ। ਪਰ ਕੋਈ ਵੀ ਪ੍ਰਥਾ ਜਿਹੜੀ ਇਸ ਤਰ੍ਹਾਂ ਦੀ ਚੱਲ ਜਾਂਦੀ ਹੈ ਨਾ, ਜੇ ਉਹਦੇ ਵਿੱਚ ਵਕਾਰ ਆ ਜਾਣ ਤੇ ਉਹਨੂੰ ਥੋੜਾ ਜਿਹਾ ਸੁਧਾਰ ਲੈਣ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ,
2: ਮਾੜੀ ਗੱਲ ਨਹੀਂ ਹੈ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਿਲਕੁਲ।
3: ਸੋ ਇਹ ਗੱਲਾਂ ਵਿਸਾਖੀ ਦੇ ਇਹਨਾਂ ਦਿਨਾਂ ਦੇ ਉੱਪਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਇਤਿਹਾਸ ਤੇ ਹੁਣ ਮੇਰੇ ਕੋਲ, ਮੈਂ ਜੇ ਬੋਲਣਾ ਸ਼ੁਰੂ ਕਰਾਂ ਤੇ 1535 ਤੋਂ ਲੈ ਕੇ ਤੇ ਅੱਜ ਤੱਕ ਦਾ ਮੈਂ ਥੋੜਾ ਜਿਹਾ ਟੋਟਾ ਮੇਰਾ ਵੀ ਹਿੱਸਾ ਹੈਗਾ ਉਹਦੇ ਵਿੱਚ, ਮੈਂ ਵੀ ਉਸ ਨੂੰ ਕਹਿ ਸਕਦਾ ਹਾਂ ਕਿ ਬਈ 1980 ਤੋਂ ਲੈ ਕੇ 1986 ਤੱਕ ਮੈਂ ਲਗਾਤਾਰ ਐਕਟਿਵ ਇਹਦਾ ਹਿੱਸਾ ਰਿਹਾ ਹਾਂ ਇਸ ਇਤਿਹਾਸ ਦਾ। ਹਾਂਜੀ
2: ਜੀ
3: ਸੋ ਸ਼ਰਧਾ ਦੇ ਫੁੱਲ ਇਸ ਤਰ੍ਹਾਂ ਹੀ ਭੇਟ ਕਰਦੇ ਹਾਂ ਭਲੇ ਮਾਨਸੋ ਲਗਾਤਾਰ ਅੱਛਾ ਜਦੋਂ ਬਾਬਾ ਜਗਿੰਦਰ ਸਿੰਘ ਹੋਰਾਂ ਦੇ ਨਾਲ ਪਾਰਟੀ ਦੇ ਜਾਂਦੇ ਸੀ ਨਾ ਮੈਂ ਇੱਕ ਇੱਕ ਦਿਨ ਦੇ ਵਿਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ ਔਰ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਅੰਮ੍ਰਿਤ ਛਕਣ ਵਾਲੇ ਸੀ
2: ਜੀ
3: ਉਹ ਇੱਕ ਤਰ੍ਹਾਂ ਨਾਲ ਭਾਵਨਾਤਮਕ ਤੌਰ ਤੇ ਆਉਂਦੇ ਸੀਗੇ ਉਹਨਾਂ ਕੀਰਤਨ ਪ੍ਰੋਗਰਾਮਾਂ ਦੇ ਵਿਚ ਅੰਮ੍ਰਿਤ ਛਕਦੇ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਉਹ ਕਿੱਥੇ ਗਏ ਨੇ ਇਸੇ ਤਰ੍ਹਾਂ ਜਦੋਂ ਅਕਾਲ ਤਖ਼ਤ ਦੇ ਉਪਰ ਲੱਖਾਂ ਦੀ ਤਾਦਾਦ ਦੇ ਵਿਚ ਮਰਜੀਵੜੇ ਤਿਆਰ ਕੀਤੇ ਗਏ ਸੀ ਭਾਵਨਾਤਮਕ ਤੌਰ ਤੇ ਉਹ ਆਏ ਅੰਦਰ ਉਹਨਾਂ ਦੇ ਅਸਲ ਜਜ਼ਬਾ ਨਹੀਂ ਸੀ ਉਹ ਵਕਤੀ ਜਜ਼ਬਾ ਸੀਗਾ ਉਸ ਤੋਂ ਬਾਅਦ ਖਤਮ ਹੋ ਗਿਆ ਉਹ ਕਿੱਥੇ ਗਏ
2: ਬਿਲਕੁਲ
3: ਜੇ ਅਸੀਂ ਆਪਣੀ ਕੌਮ ਨੂੰ ਇਸ ਤਰ੍ਹਾਂ ਬਿਲਟ ਅਪ ਕਰੀਏ ਵੀ ਉਹਦੀ ਨੀਂਹ ਪੱਕੀ ਕਰੀਏ
2: ਬਿਲਕੁਲ ਬਿਲਕੁਲ
3: ਕਰਕੇ ਤੇ ਫੇਰ ਅਸੀਂ ਇਸ ਜਜ਼ਬੇ ਤੱਕ ਪਹੁੰਚੀਏ ਤੇ ਸ਼ਾਇਦ ਸਾਰੀ ਦੁਨੀਆਂ ਤੇ ਸਾਡਾ ਰਾਜ ਹੋ ਸਕਦਾ ਦੋ ਪੱਖ ਸਾਡੇ ਸਾਹਮਣੇ ਆਉਂਦੇ ਆ ਗੁਰੂ ਸਾਹਿਬ ਦੀ ਇਸ ਗੱਲ ਵਾਸਤੇ ਮਜਬੂਰੀ ਬਣ ਗਈ ਸੀ ਬਈ ਕਿਉਂਕਿ ਇਹ ਜਿਹੜੇ ਸਾਹਮਣੇ ਵਾਲੇ ਲੋਕ ਨੇ ਜਿਨ੍ਹਾਂ ਨਾਲ ਲੜਾਈ ਹੈਗੀ ਹੈ ਖਾਸ ਤੌਰ ਤੇ ਮੈਂ ਬਾਈ ਧਾਰ ਦੇ ਰਾਜੇ ਨੂੰ ਕਿਉਂਕਿ ਆਪਣਾ ਜਿਹੜਾ ਦੋਸਤ ਹੁੰਦਾ ਨਾ ਉਹ ਦੁਸ਼ਮਣ ਬਣਦਾ ਉਹ ਸਭ ਤੋਂ ਵੱਧ ਨੁਕਸਾਨ ਕਰਦਾ
2: ਬਿਲਕੁਲ
3: ਸਾਰਾ ਕੁਝ ਜਾਣਦਾ ਹੁੰਦਾ ਆ ਇਸ ਲਈ ਉਹ ਵੱਧ ਨੁਕਸਾਨ ਕਰਦਾ ਹੈਗਾ ਬਾਦਸ਼ਾਹਤ ਤੋਂ ਇੰਨਾ ਡਰ ਨਹੀਂ ਸੀ ਜਿੰਨਾ ਬਾਈ ਧਾਰ ਦੇ ਰਾਜਿਆਂ ਤੋਂ ਖਤਰਾ ਸੀਗਾ ਵੀ ਇਹਨੇ ਸਾਡਾ ਨੁਕਸਾਨ ਕਰਨਾ ਉਹ ਕੀਤਾ ਵੀ ਇਤਿਹਾਸ ਦੇ ਵਿਚ ਦਰਜ ਵੀ ਹੈਗਾ ਆ
2: ਬਿਲਕੁਲ ਜੀ
3: ਇਸੇ ਤਰ੍ਹਾਂ ਹੀ ਜੇ ਅਸੀਂ ਆਪਣੀ ਇਸ ਪਨੀਰੀ ਨੂੰ ਇਸ ਤਰਤੀਬ ਦੇ ਮੁਤਾਬਕ ਡਿਵੈਲਪ ਕਰੀਏ ਪੀ ਉਹ ਆਪਣਾ ਲੌਜੀਕਲੀ ਤਰਕ ਸੰਗਤ ਮੌਕੇ ਮੁਤਾਬਕ ਦਿਮਾਗ ਵੀ ਵਰਤਨ ਤੇ ਉਹਦੇ ਮੁਤਾਬਕ ਜਿਉਣ ਦੀ ਇੱਛਾ ਪਾਲਣ
2: ਜੀ
3: ਵਾਲੀ ਨਹੀਂ ਇਹਦਾ ਮਤਲਬ ਇਹ ਭਾਵ ਨਹੀਂ ਕਿ ਤੁਸੀਂ ਬੁਲਟਲ ਹੋ ਜਾਓ ਜਿਉਣ ਦੀ ਇੱਛਾ ਪਾਲਣ ਤੇ ਉਸਦੇ ਮੁਤਾਬਕ ਵਿਚਰਨ ਕਰਨ ਦੁਨੀਆਂ ਦੇ ਵਿਚ ਤੇ ਉਹ ਹਮੇਸ਼ਾ ਸਾਡੀ ਸਿੱਖ ਕੌਮ ਦੀ ਜਿੱਤ ਹੋਏਗੀ
2: ਗੁਰੂ
3: ਸਾਹਿਬ ਨੇ ਜਿਹੜਾ ਫਲਸਫਾ ਚਲਾਇਆ ਸੀ ਨਾ ਜਿੰਨੇ ਵੀ ਸਿਧਾਂਤ ਉਹਨਾਂ ਨੇ ਗੁਰਬਾਣੀ ਦੇ ਵਿਚ ਸਿਰਜੇ ਨੇ ਉਹ ਕੱਲੇ ਸਿੱਖਾਂ ਵਾਸਤੇ ਥੋੜੇ ਸੀ ਸਾਰੇ ਦੇ ਸਾਰੇ ਗੁਰੂ ਤਾਂ ਸਾਡੇ ਸਨਾਤਨ ਧਰਮ ਦੇ ਵਿਚੋਂ ਹੀ ਹੋਏ ਨੇ ਨਾ
2: ਬਿਲਕੁਲ
3: ਹਿੰਦੂ ਧਰਮ ਦੇ ਵਿਚੋਂ ਹੀ ਹੋਏ ਨੇ ਨਾ
2: ਬਿਲਕੁਲ
3: ਹਿੰਦੂ ਧਰਮ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ
2: ਬਿਲਕੁਲ
3: ਤੇ ਜਿਨ੍ਹਾਂ ਨੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਉਹਨਾਂ ਦਾ ਇੱਕ ਨਾਂ ਰੱਖ ਦਿੱਤਾ ਗਿਆ ਵੀ ਉਹ ਸਿੱਖ ਨੇ ਇੱਕ ਵੱਖਰੀ ਵਿਚਾਰਧਾਰਾ ਵਾਲੇ ਲੋਕ ਨੇ ਵੱਖਰਾ ਕੁਝ ਕਰ ਦਿੱਤਾ ਅਲਟੀਮੇਟ ਜੇ ਅਸੀਂ ਉਸ ਵਿਚਾਰਧਾਰਾ ਨੂੰ ਲੈ ਕੇ ਵਿਚਾਰੀਏ ਤੇ ਸਾਨੂੰ ਇਹ ਪਤਾ ਲੱਗਦਾ ਹੈ ਵੀ ਉਹ ਕੱਲੇ ਸਿੱਖਾਂ ਵਾਸਤੇ ਨਹੀਂ ਉਹ ਕੱਲੇ ਭਾਰਤ ਵਾਸਤੇ ਨਹੀਂ ਉਹ ਸਾਰੀ ਦੁਨੀਆਂ ਵਾਸਤੇ ਆ
2: ਸਾਰੀ ਦੁਨੀਆਂ ਵਾਸਤੇ ਆ ਬਿਲਕੁਲ ਮੈਂ ਤੁਹਾਡੇ ਨਾਲ 100% ਤੋਂ ਵੀ ਵੱਧ ਐਗਰੀ ਆ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਡੂੰਘੀਆਂ ਗੱਲਾਂ ਕਰਦੇ ਹੋ ਔਰ ਮੇਰੀ ਵਿਚਾਰ ਆ ਜਿਹੜੀ ਉਹ ਤੁਹਾਡੇ ਨਾਲ ਮੋਹਰੇ ਤਾਂ ਮੈਂ ਨਹੀਂ ਲੰਘ ਸਕਦਾ ਪਰ ਤੁਹਾਡੇ ਨਾਲ ਮਿਲਦੀ ਜੁਲਦੀ ਆ
3: ਹਾਂਜੀ ਸੋ ਮਤਲਬ ਇਸ ਮੁਤਾਬਕ ਅਸੀਂ ਹੁਣ ਲੜਦੇ ਫਿਰਦੇ ਆ ਜੀ ਸਾਨੂੰ ਪੰਜਾਬ ਚ ਹੱਕ ਨੀ ਮਿਲਦੇ ਪਏ ਜੀ ਸਾਡਾ ਇਹ ਨੀ ਕਰਦਾ ਜੀ ਕਿਉਂ ਕਿਉਂਕਿ ਸਾਡੇ ਵਿਚ ਬੁਜਦਲੀ ਆ ਗਈ ਸਾਡੇ ਦੇ ਵਿਚ ਸਾਡੇ ਆਪਣੇ ਹੀ ਜਿਹੜੇ ਨੇ ਉਹ ਦੁਸ਼ਮਣਾਂ ਨਾਲ ਮਿਲ ਗਏ ਔਰ ਜਦੋਂ ਦੁਸ਼ਮਣਾਂ ਨਾਲ ਮਿਲ ਜਾਣ ਉਸ ਵੇਲੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੁਣ ਤੱਕ ਕਿਉਂ ਨੀ ਹੋਇਆ ਇਸੇ ਕਰਕੇ ਹੀ ਨੀ ਹੋਇਆ ਕਿਤੇ ਬਲਦੇਵ ਸਿੰਘ ਤੋਂ ਲੈ ਕੇ ਆਜ਼ਾਦੀ ਦੇ ਵੇਲੇ ਤੋਂ ਉਹਦੀਆਂ ਕੀਤੀਆਂ ਗਲਤੀਆਂ ਅਸੀਂ ਅਜੇ ਤੱਕ ਭੁਗਤਣ ਡਏ ਆ ਤੇ ਹਜੇ ਤੱਕ ਸਾਡਾ ਉਹ ਕੁਛ ਨੀ ਬਣ ਗਿਆ
2: ਜੀ
3: ਸੋ ਇਸੇ ਤਰ੍ਹਾਂ ਹੀ ਜੇ ਅਸੀਂ ਅਗਲੀ ਆਉਣ ਵਾਲੀ ਪਨੀਰ ਨੂੰ ਦੇਖੋ ਸਾਡੇ ਸਕੂਲਾਂ ਦੇ ਇਤਿਹਾਸ ਦੇ ਵਿਚ ਅਸੀਂ ਪੜ੍ਹਦੇ ਸਾਂ ਭਗਤ ਸਿੰਘ ਦੀ ਕੁਰਬਾਨੀ ਅਸੀਂ ਪੜ੍ਹਦੇ ਸਾਂ ਕਰਤਾਰ ਸਿੰਘ ਹੋਰਾਂ ਦੀ ਕੁਰਬਾਨੀ ਕਿ ਕਿਵੇਂ ਕਿਵੇਂ ਕਿਸ ਕਿਸ ਪਾਸੇ ਤੁਰੇ ਊਧਮ ਸਿੰਘ ਨੂੰ ਅਸੀਂ ਪੜ੍ਹਦੇ ਰਹੇ ਹਾਂ ਅੱਜ ਦੇ ਬੱਚਿਆਂ ਨੂੰ ਤੇ ਇਸ ਗੱਲ ਬਾਰੇ ਪਤਾ ਅਸੀਂ ਉਨਾ ਹੀ ਜਿੰਨਾ ਇਹ ਪੜ੍ਹਦੇ ਸਾਂ ਉਨਾ ਸੀ ਰਮਾਇਣ ਨੂੰ ਵੀ ਪੜ੍ਹਦੇ ਸਾਂ ਉਹਨਾਂ ਉਹ ਵੀ ਕਹਾਣੀਆਂ ਬਰਾਬਰ ਤੇ ਹੁੰਦੀਆਂ ਸੀ ਔਰ ਉਹਨਾਂ ਦੇ ਵਿਚੋਂ ਚੰਗੀਆਂ ਚੰਗੀਆਂ ਗੱਲਾਂ ਲੈ ਕੇ ਤੇ ਸਾਡੇ ਟੀਚਰ ਜਾਂ ਸਾਰੇ ਸੀ ਸਾਨੂੰ ਸਾਡਾ ਮਾਨਸਿਕ ਜਿਹੜਾ ਬਿਲਟਅਪ ਸੀ ਉਹ ਉਥੋਂ ਹੋਇਆ ਸੀ ਅਸੀਂ ਉਹਦੇ ਮੁਤਾਬਕ ਬਣੇ ਹੋਏ ਹਾਂ ਪਰ ਅੱਜ ਕੀ ਹੋਇਆ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਇਤਿਹਾਸ ਸਾਡੇ ਪੰਜਾਬ ਦੇ ਵਿਚੋਂ ਸਕੂਲਾਂ ਦੀ ਜਿਹੜੀ ਹੈਗੀ ਸਿਲੇਬਸ ਹੈ ਉਹਦੇ ਵਿਚੋਂ ਉਡਾ ਦਿੱਤਾ ਗਿਆ
2: ਉਹਦੇ ਵਿਚੋਂ ਉਡਾ ਤਾਂ ਹੈ ਹੀ ਨੀ ਜੀ ਉੱਥੇ ਕੁਛ ਵੀ ਨੀ ਹੈ ਕੁਛ ਵੀ ਹੈ ਕੁਛ ਵੀ ਨਹੀਂ
3: ਆ ਸਾਡੀ ਨੀਂਹ ਖੋਖਲੀ ਕਰ ਦਿੱਤੀ ਗਈ ਸਾਡੇ
2: ਕੋਲ
3: ਖੋਖਲੀ ਕਰ ਦਿੱਤੀ ਗਈ ਤੇ ਜਿਹੜੇ ਲੋਕ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਉਸ ਬਾਰੇ ਕਾ ਗਿਆਨ ਹੀ ਨਹੀਂ ਹੈਗੀ
2: ਬਿਲਕੁਲ
3: ਕੋਈ ਗਿਆਨ ਨਹੀਂ ਕੋਈ ਪਤਾ ਨਹੀਂ ਸਾਰਾ ਪਿੱਛੇ ਦਾ ਇਤਿਹਾਸ ਕੀ ਸੀ ਉਹ ਮਰਜ਼ੀ ਆਖੀ ਜਾਓ ਤੇ ਜਿਹੜੇ ਅੱਗੇ ਆ ਕੇ ਜਿਨ੍ਹਾਂ ਨੂੰ ਤੁਸੀਂ ਅੰਮ੍ਰਿਤ ਛਕਾ ਕੇ ਤੇ ਇਸ ਤਰ੍ਹਾਂ ਦੀ ਕੁਰਬਾਨੀਆਂ ਵਾਲੀਆਂ ਗੱਲਾਂ ਕਰ ਕਰਕੇ ਤੇ ਉਤਸ਼ਾਹਟ ਪੈਦਾ ਕਰਦੇ ਹੋ ਬੇਸ ਤਾਂ ਉਹਨਾਂ ਵਿਚਾਰਿਆਂ ਦਾ ਹੈ ਨੀ
2: ਬੇਸ ਹੈ ਨਹੀਂ ਬਿਲਕੁਲ
3: ਬੇਸ ਤੇ ਹੈ ਨਹੀਂ ਹੁਣ ਉਕਸਾਹਟ ਵਿਚ ਆ ਕੇ ਜੋ ਵੀ ਉਹ ਕਰਨਗੇ ਉਹ ਉਸੇ ਤਰ੍ਹਾਂ ਹੀ ਹੋਏਗਾ ਜਿਵੇਂ ਝੱਗ ਆਈ ਸਮੁੰਦਰ ਦੀ ਤੇ ਉਸ ਤੋਂ ਬਾਅਦ ਝੱਗ ਖਤਮ ਹੋ ਗਈ
2: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਣੀ ਹੈ
3: ਇਸ ਗੱਲ ਨੂੰ ਸਾਡੇ ਜਿਹੜੇ ਵੀ ਨੀਤੀਵਾਨ ਨੇ ਸਿੱਖ ਧਰਮ ਦੇ ਜਿਹੜੇ ਵੀ ਨੀਤੀਵਾਨ ਨੇ ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਭਾਈ ਅਸੀਂ ਆਪਣੀ ਕੌਮ ਨੂੰ, ਕਿਉਂਕਿ ਉਹਦੇ ਵਿਚ ਤੁਸੀਂ ਵੀ ਤਾਂ ਸ਼ਾਮਿਲ ਹੋ ਨਾ, ਉਹਦੇ ਵਿਚ ਸਾਡੀ ਆਉਣ ਵਾਲੀ ਪੀੜ੍ਹੀ ਵੀ ਤਾਂ ਸ਼ਾਮਿਲ ਹੈਗੀ ਨਾ, ਤੁਸੀਂ ਇਹ ਤਾਂ ਨਹੀਂ ਨਾ ਕਿ ਅੱਜ ਤੁਸੀਂ ਕੌਮ ਨਾਲ ਗੁਜ਼ਾਰੀ ਕਰ ਰਹੇ ਹੋ ਤੇ ਕੱਲ ਨੂੰ ਤੁਹਾਡੇ ਆਉਣ ਵਾਲੇ ਬੱਚੇ ਹਮੇਸ਼ਾ ਬਾਦਸ਼ਾਹ ਹੀ ਰਹਿਣਗੇ?
2: ਨਹੀਂ ਰਹਿਣੇ ਜੀ, ਬਿਲਕੁਲ ਇਹੀ ਇਸ ਇੱਥੋਂ ਹੀ ਤਾਂ ਮਾਰਕਾ
3: ਜ਼ਰੂਰੀ ਇਹ ਆ, ਜੇ ਅਗਲੀਆਂ ਪੀੜ੍ਹੀਆਂ ਦਾ ਸੁਧਾਰ ਚਾਹੁੰਦੇ ਹੋ ਨਾ, ਤੇ ਸਾਡੇ ਸਭ ਤੋਂ ਪਹਿਲਾਂ ਇਸ ਸਿਲੇਬਸਾਂ ਨੂੰ ਸਹੀ ਕਰੋ। ਅੱਜ ਦੇ ਵਿਸਾਖੀ ਦੇ ਦਿਹਾੜੇ ਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਸੁਣ ਰਹੇ ਨੇ ਕਿ ਲੋਕ ਸਾਰੇ ਇਸ ਪਾਸੇ ਉੱਠਣ ਕਿ ਸਾਡੇ ਸਕੂਲਾਂ ਦਾ ਸਿਲੇਬਸ ਸਾਡੇ ਇਤਿਹਾਸ ਦੇ ਨਾਲ ਸਹਿਮਤ ਹੋਵੇ, ਸਾਡੇ ਇਤਿਹਾਸ ਦੀ ਲਿਖਤੋਂ ਦੇ ਵਿਚ ਆਵੇ, ਤੇ ਸਾਡੇ ਬੱਚਿਆਂ ਨੂੰ ਬੇਸਿਕ ਤੌਰ ਤੇ ਉਹਨਾਂ ਦੇ ਦਿਮਾਗ ਦੇ ਵਿਚ ਕਿਉਂ ਕੀਤੀ ਜਾਵੇ ਗੱਲ ਤੇ ਕਿਵੇਂ ਹੋਇਆ ਕੀ ਹੋਇਆ, ਔਰ ਉਸ ਮੁਤਾਬਕ ਸਾਡੀ ਪਨੀਰੀ ਜਦੋਂ ਜਵਾਨ ਹੋਏਗੀ ਨਾ, ਤੇ ਆਟੋਮੈਟਿਕਲੀ ਸਾਡਾ ਸਾਰਾ ਕੁਝ ਜੋ ਸਾਨੂੰ ਚਾਹੀਦਾ ਉਹ ਮਿਲੇਗਾ।
2: ਬਿਲਕੁਲ,
3: ਸਾਡੇ ਚ ਗਦਾਰ ਬਹੁਤ ਜ਼ਿਆਦਾ ਨੇ, ਇਸ ਕਰਕੇ ਸਾਡੀ ਜਿਹੜੀ ਕੌਮ ਹੈ ਉੱਥੇ ਦੀ ਉੱਥੇ ਖੜੀ ਹੈ, ਬਲਕਿ ਨਿਗਾਰ ਜ਼ਿਆਦਾ ਆ ਗਿਆ,
2: ਨਿਗਾਰ ਜ਼ਿਆਦਾ ਆ ਗਿਆ।
3: ਹਾਂਜੀ, ਸੋ ਵਿਸਾਖੀ ਦੇ ਦਿਨ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਹਾਂ ਕਿ ਸਭ ਤੋਂ ਪਹਿਲੀ ਗੱਲ ਆਪਣੇ ਸਕੂਲਾਂ ਦਾ ਇਤਿਹਾਸ, ਆਪਣੇ ਸਕੂਲਾਂ ਦਾ ਜਿਹੜਾ ਸਿਲੇਬਸ ਆ ਉਹਨੂੰ ਬਦਲਾਉਣ ਵਾਸਤੇ ਕੋਸ਼ਿਸ਼ ਕਰੋ। ਹੁਣ ਜੇ ਸਿੱਖ ਕੌਮ ਦੇ ਨੁਮਾਇੰਦਾ ਜਿਹਨੂੰ ਅਸੀਂ ਸ਼੍ਰੋਮਣੀ ਕਮੇਟੀ ਕਹਿੰਦੇ ਹਾਂ, ਜੇ ਇੰਨੇ ਜਾਣਕਾਰ ਹੁੰਦੇ ਤੇ ਜਿਹੜੀਆਂ ਕਿਤਾਬਾਂ ਅੱਜ ਉੱਥੇ ਸ਼੍ਰੋਮਣੀ ਕਮੇਟੀ ਦੀ ਮੋਹਰ ਥੱਲੇ ਛਾਪ ਰਹੀਆਂ ਨੇ, ਉੱਥੇ ਸਾਰੀਆਂ ਸਿੱਖ ਧਰਮ ਨੂੰ ਭੰਡਣ ਵਾਲੀਆਂ ਨੇ।
2: ਬਿਲਕੁਲ,
3: ਉਹਦੇ ਵਿੱਚ ਗੁਰੂਆਂ ਨੂੰ ਭੰਡਣ ਵਾਲੀਆਂ ਗੱਲਾਂ ਨੇ ਤੇ ਤੁਹਾਡੀ ਮੋਹਰ ਥੱਲੇ ਉਹ ਛਾਪ ਰਹੀਆਂ ਨੇ, ਏਦੋ ਵੱਡੀ ਤੁਹਾਡੀ ਮੂਰਖਤਾ ਤੇ ਬੁਜ਼ਦਲੀ ਕੀ ਹੋ ਸਕਦੀ ਹੈ? ਬੁਜ਼ਦਲੀ ਹੈ ਕਿ ਤੁਸੀਂ ਕਿਸੇ ਤੋਂ ਡਰਦਿਆਂ ਛਾਪ ਰਹੇ ਹੋ, ਮੂਰਖਤਾ ਆ ਕਿ ਤੁਸੀਂ ਖੁਦ ਪੜ੍ਹਿਆ ਹੀ ਨਹੀਂ ਵੀ ਹੈ ਕੀ, ਅਸਲ ਕੀ ਹੈਗਾ, ਲਿਖ ਕੀ ਰਹੇ ਹੋ
2: ਜੀ।
3: ਸੋ ਇਸ ਚੀਜ਼ ਨੂੰ ਜਗਾਉਣ ਵਾਸਤੇ ਜ਼ਰੂਰੀ ਗੱਲ ਇਹ ਆ, ਅੱਜ ਨਹੀਂ ਹੋ ਸਕਦਾ ਕਿ ਅੱਜ ਗੁਰਦੀਪ ਸਿੰਘ ਕਹਿ ਦੇਵੇ, ਮੈਂ ਤਾਂ ਸਟੇਜਾਂ ਤੇ ਲਗਾਤਾਰ 3 ਸਾਲ ਮੈਂ ਕਮਾਂਡ ਰਹੀ ਹੈ, ਜਨਰਲ ਸੈਕਟਰੀ ਰਿਹਾ ਹਾਂ ਤੇ ਲਗਾਤਾਰ ਸਟੇਜਾਂ ਤੇ ਇਹ ਗੱਲਾਂ ਬੋਲਦਾ ਰਿਹਾ ਹਾਂ, ਪਰ ਉਸ ਤੋਂ ਬਾਅਦ ਵਾਪਸ ਆਉਣ ਤੋਂ ਬਾਅਦ ਅਗਾਂਹ ਅਗਲੀ ਪਨੀਰੀ ਵੀ ਤਿਆਰ ਹੋਵੇ ਤੇ ਤਾਂ ਹੀ ਨਾ।
2: ਬਿਲਕੁਲ ਜੀ,
3: ਅੱਜ ਸਾਰੀ ਕੌਮ ਦੀ ਪਨੀਰੀ ਸਕੂਲਾਂ ਚੋਂ ਤਿਆਰ ਹੋਵੇ, ਜੇ ਅਸੀਂ ਚਾਹੁੰਦੇ ਹਾਂ ਅਸੀਂ ਆਪਣੇ ਹੱਕ ਲੈਣੇ, ਜੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸੰਸਾਰ ਜਿਹੜਾ ਗੁਰੂ ਨਾਨਕ ਨੇ ਚਿਤਰਿਆ ਸੀਗਾ ਉਸ ਤਰ੍ਹਾਂ ਦਾ ਬਣ ਸਕੇ, ਕਿਉਂਕਿ ਗੁਰੂ ਸਾਹਿਬ ਨੇ ਵੀ ਤੇ ਕੋਈ ਦੁਸ਼ਮਣਾਂ ਕੋਈ ਮੁਸਲਮਾਨਾਂ ਨਾਲ ਦੁਸ਼ਮਣੀ ਤਾਂ ਨਹੀਂ ਨਾ ਕੀਤੀ?
2: ਨਹੀਂ ਨਹੀਂ ਡਾਕਟਰ ਸਾਹਿਬ, ਦੇਖੋ ਜਿਹੜੀ ਇਹ ਜਿਹੜਾ ਡਾਕਟਰ ਸਾਹਿਬ ਇੱਕ ਮਿੰਟ ਮੈਨੂੰ ਦਿਓ, ਜਿਹੜੇ ਇਹ ਮੁਸਲਮਾਨ ਦਾ ਤੇ ਹਿੰਦੂ ਦਾ ਤੇ ਸਿੱਖ ਦਾ ਮਸਲਾ ਨਾ, ਇਹ ਉਸ ਵੇਲੇ ਨਹੀਂ ਸੀ, ਇਹ ਬਾਅਦ ਦੇ ਵਿੱਚ ਪੈਦਾ ਕੀਤਾ ਗਿਆ, ਜਿਹੜੇ ਸ਼ੈਤਾਨ ਲੋਕ ਆ ਉਹਨਾਂ ਨੇ ਇਹ ਪੈਦਾ ਕੀਤਾ। ਜਿਹੜੀ ਲੜਾਈ ਸੀ ਖੱਖ ਸਾਹਿਬ ਆਪਣੇ ਡਾਕਟਰ ਸਾਹਿਬ ਦੀ, ਉਹ ਮੁਸਲਮਾਨਾਂ ਦੇ ਨਾਲ ਨਹੀਂ ਸੀ, ਜਿਹੜੀ ਲੜਾਈ ਸੀ ਉਹ ਮੁਗਲ ਬਾਦਸ਼ਾਹ ਜਿਹੜੇ ਆ ਕੇ ਉੱਥੇ ਬਲੀਚੀਆਂ ਕਰਦੇ ਸੀ ਉਹਨਾਂ ਦੇ ਖਿਲਾਫ ਸੀ,
3: ਵਿਚਾਰਧਾਰਾ ਦੇ ਖਿਲਾਫ ਸੀਗੀ।
2: ਹਾਂਜੀ,
3: ਵਿਚਾਰਧਾਰਾ ਦੇ ਖਿਲਾਫ ਸੀ, ਨਹੀਂ ਤੇ ਬਾਬਾ ਜੀ ਤੇ ਮਰਦਾਨਾ ਨੂੰ ਲੈ ਕੇ ਤੁਰੇ ਨਾ ਪਹਿਲਾਂ।
2: ਬਿਲਕੁਲ ਬਿਲਕੁਲ ਬਿਲਕੁਲ
3: ਬਿਲਕੁਲ, ਬਾਲੇ ਦਾ ਕੋਈ ਇਤਿਹਾਸ ਹੀ ਨਹੀਂ ਹੈਗਾ,
2: ਕਿੱਥੋਂ
3: ਸੀ ਕਿੱਥੋਂ ਪੜਿਆ ਸੀ, ਬਾਲੇ ਦੀਆਂ ਸਾਖੀਆਂ ਵੀ ਬਣਾ ਦਿੱਤੀਆਂ, ਕਿਤਾਬਾਂ ਵੀ ਬਣਾ ਦਿੱਤੀਆਂ, ਔਰ ਉਹ ਕਿਉਂ ਕਰ ਦਿੱਤਾ ਸਾਡੇ ਵਿਚ?
2: ਬਿਲਕੁਲ ਬਿਲਕੁਲ
3: ਸੀ, ਰਜਨੀ ਇੱਕ ਪ੍ਰਮੋਟ ਕਰ ਦਿੱਤੀ ਗਈ, ਮਤਲਬ ਮਨਮਤ ਨੂੰ ਪ੍ਰਚਾਰ ਨੂੰ ਵਾਸਤੇ ਇੰਨਾ ਕੁਛ ਹੋ ਰਿਹਾ ਆ, ਪਰ ਅਸੀਂ ਇੰਨੇ ਵੀ ਬੁੱਧੂ ਨਾ ਰਹੀਏ, ਇੰਨੇ ਵੀ ਬੁੱਧੂ ਨਾ ਰਹੀਏ ਕਿ ਸਾਡੇ ਤੇ ਕੌਤਕ ਅਜ਼ਮਾਈ ਹੁੰਦੀ ਰਹੇ।
2: ਡਾਕਟਰ ਸਾਹਿਬ,
3: ਸਾਨੂੰ ਇੰਨੇ ਕੁ ਸਿਆਣੇ ਤਾਂ ਹੋਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਤਾਂ ਅਸੀਂ ਯਾਦ ਰੱਖੀਏ, ਗੁਰਬਾਣੀ ਤੇ ਕਿੰਨਾ ਸਾਰਾ ਕੁਝ ਸੀ, ਔਰ ਉਹੀ ਸਾਡੇ ਬੱਚੇ ਪੜ੍ਹਨਗੇ ਤੇ ਉਸੇ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਬਣਨਗੇ। ਸੋ ਨਹੀਂ ਬਣ ਸਕੇ ਤੇ ਇਸ ਕਰਕੇ ਸਾਡੇ ਪ੍ਰਚਾਰਕ ਜਾਂ ਸਾਡੇ ਜ਼ਿੰਮੇਵਾਰ ਬੰਦੇ ਜਿਹੜੇ ਨੇ ਉਹ ਇਹ ਨਹੀਂ ਚਾਹੁੰਦੇ, ਉਹ ਇਹ ਨਹੀਂ ਚਾਹੁੰਦੇ, ਤੇ ਜਾਂ ਉਹਨਾਂ ਦੀ ਮੱਤ ਆਪਣੀ ਇੰਨੀ ਹੈਗੀ ਹੈ,
2: ਮੱਤ ਆਪਣੀ ਇੰਨੀ ਹੈਗੀ ਆ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਗੱਲ ਇਸ ਤਰ੍ਹਾਂ ਆ ਕਿ ਜਿਹੜਾ ਨਾ ਆਹ ਮੈਂ ਹੁਣ ਪਿੱਛੇ ਜਿਹੇ ਕੀ ਦੇਖਣ ਲੱਗਿਆ, ਪਿਛਲੇ 10-15 ਸਾਲ ਤੋਂ ਲਾ ਲਓ, ਤੇ ਮੈਂ ਉਹ ਸੋਚਦਾ ਹੁੰਦਾ ਸੀਗਾ ਵੀ ਯਾਰ ਆਪਾਂ ਜਿੰਨੀ ਵਾਰੀ ਇੱਕ ਦੂਸਰੇ ਨੂੰ ਮਿਲਦੇ ਆ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਹੀ ਆ, ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਜਦੋਂ ਇਹ ਮੇਰੇ ਦਿਮਾਗ ਦੇ ਵਿੱਚ ਆਉਣ ਗਈ ਵੀ ਇਹਦੇ ਅਰਥ ਕੀ ਹੋਣਗੇ, ਤੇ ਮੈਨੂੰ ਕਦੇ ਕਿਸੇ ਕੋਲੋਂ ਇਹਦੇ ਸਹੀ ਅਰਥ ਨਹੀਂ ਮਿਲੇ, ਸਤਿ ਸ੍ਰੀ ਅਕਾਲ ਦੇ ਅਰਥ ਨਹੀਂ ਲੱਭੇ ਕਿਤਿਓ ਵੀ। ਅੱਛਾ ਹੁਣ ਕੀ ਹੋਇਆ, ਹੁਣ ਪਿੱਛੇ ਜੇ ਥੋੜੇ ਸਾਲਾਂ ਤੋਂ ਇੱਕ ਦੋ ਕੋ ਗੋਰੀ ਇੱਕ ਜਨਾਨੀ ਰਹੀ ਆ, ਤੇ ਇੱਕ ਉਹ ਇੰਡੀਆ ਤੋਂ ਵੀ ਹੈਗਾ ਬੰਦਾ, ਉਹਨੇ ਸਤਿ ਸ੍ਰੀ ਅਕਾਲ ਦੇ ਅਰਥ ਲਿਖੇ, ਉਹਨੇ ਪਤਾ ਨੀ ਕਿਧਰੋਂ ਕਿਧਰੋਂ ਊਟ ਪਟਾਂਗ ਕੱਢ ਕੇ ਲਿਆਂਦੇ ਉਹ, ਤੇ ਅਰਥ ਉਹਨਾਂ ਦਾ ਉਹ ਬਣਦੇ ਹੀ ਨੀ। ਅੱਛਾ ਹੁਣ ਆਪਾਂ ਡਾਕਟਰ ਸਾਹਿਬ, ਮੈਂ ਆਪਣੀ ਜਿਹੜੀ ਮੇਰੇ ਵਿਚਾਰ ਆ, ਸਤਿ ਸ੍ਰੀ ਅਕਾਲ ਦੇ ਅਰਥ ਕੀ ਹੁੰਦੇ ਆ ਤੇ ਉਹ ਪੈਦਾ ਕਿਉਂ ਹੋਏ ਤੇ ਉਹ ਹੈ ਕੀ ਸੀ, ਇਹਦੇ ਬਾਰੇ ਆਪਾਂ ਗੱਲ ਕਰਦੇ ਆ ਸਾਡੇ ਸਰੋਤੇ ਜਿਹੜੇ ਗੀਤ ਸੁਣਦੇ ਆ। ਦੇਖੋ ਡਾਕਟਰ ਸਾਹਿਬ, ਮੈਂ ਤੁਹਾਨੂੰ ਇਹ ਦੱਸਣ ਲੱਗਿਆ ਕਿ ਜਿਹੜਾ ਭਾਰਤ ਆ ਉਹਦੇ ਵਿੱਚ ਦੋ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ, ਦੋ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ, ਜਿਹਦੇ ਵਿੱਚ ਇੱਕ ਕ੍ਰਾਂਤੀ ਕ੍ਰਿਸ਼ਨ ਜੀ ਨੇ ਲਿਆਂਦੀ ਤੇ ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਿਆਂਦੀ।
4: ਇਹਨਾਂ ਦੋਹਾਂ ਹੀ ਕ੍ਰਾਂਤੀਆਂ ਦੇ ਵਿਚ ਉਹਨਾਂ ਨੇ ਜਿਹੜਾ ਸੀਗਾ, ਜੇ ਆਪਾਂ ਕ੍ਰਿਸ਼ਨ ਦੀ ਗੱਲ ਕਰੀਏ, ਧਿਆਨ ਦੇ ਨਾਲ ਨਿਗਾਹ ਮਾਰੀਏ ਤੇ ਕ੍ਰਿਸ਼ਨ ਜੀ ਨੇ ਜਦੋਂ ਉਹ ਯੁੱਧ ਮਹਾਭਾਰਤ ਦਾ ਜਿੱਤਿਆ ਸੀਗਾ ਤੇ ਉਸ ਵੇਲੇ ਉਹਨੇ ਜਿਹੜੇ ਪੰਜ ਪਾਂਡਵ ਸੀ, ਜਦੋਂ ਜਿਹੜਾ ਸੀਗਾ ਉਹ ਕੌਰਵ ਦਾ ਬਾਦਸ਼ਾਹ, ਉਹਦਾ ਮੁਕਟ ਜਿਹੜਾ ਸੀ ਉਹਨੂੰ ਕਿਹਾ ਤੂੰ ਲਾ ਕੇ ਪਾਂਡਵ ਦੇ ਸਿਰ ਤੇ ਰੱਖ ਦੇ। ਤੇ ਉਸ ਵੇਲੇ ਜਦੋਂ ਉਹ ਉੱਥੇ ਰਸਮ ਉਹ ਹੋਈ ਸੀ, ਕ੍ਰਿਸ਼ਨ ਜੀ ਨੇ ਉਸ ਵੇਲੇ ਤਿੰਨ ਗੱਲਾਂ ਕਹੀਆਂ ਸੀ। ਉਹ ਕਹਿੰਦੇ ਭਈ ਇਹ ਜਿਹੜਾ ਦੇਸ਼ ਆ, ਅੱਜ ਤੋਂ ਬਾਅਦ ਇਹਨੂੰ ਭਾਰਤ ਨਹੀਂ ਕਹਿਣਾ, ਅੱਜ ਤੋਂ ਬਾਅਦ ਮੈਂ ਇਹਨੂੰ ਮਹਾਭਾਰਤ ਬਣਾ ਕੇ ਚੱਲਿਆ, ਕਿਉਂਕਿ ਉਹਨਾਂ ਨੇ ਇੱਕ ਬਾਦਸ਼ਾਹ ਉੱਥੇ ਪੈਦਾ ਕੀਤਾ ਸੀ, ਬਾਕੀ ਸਾਰਿਆਂ ਨੂੰ ਖਤਮ ਕੀਤਾ ਸੀ। ਉਸ ਵੇਲੇ 18 ਬਾਦਸ਼ਾਹ ਵੱਖਰੇ ਵੱਖਰੇ ਜਿਹੜੇ ਉੱਥੇ ਰਾਜ ਕਰਦੇ ਸੀ ਭਾਰਤ ਦੀ ਧਰਤੀ ਦੇ ਉੱਤੇ। ਅੱਛਾ, ਹੁਣ ਕੀ ਸੀਗਾ, ਇਹ ਜਿਹੜਾ ਮਹਾਭਾਰਤ ਦਾ ਯੁੱਧ ਸੀਗਾ, ਇੱਥੇ ਉਹੋ ਹੀ ਮੰਗੋਲੀਅਨ ਲੋਕ ਕੋਰੀਅਨ ਲੋਕ ਜਿਹੜੇ ਕੋਰੀਆ ਤੋਂ ਆਏ ਹੋਏ ਸੀ, ਉਹੀ ਲੋਕ ਜਿਹੜੇ ਉਹਨਾਂ ਦੇ ਵਿੱਚੋਂ ਆ ਕੇ ਵਸ ਗਿਆ ਸੀ ਕੰਧਾਰ ਦੇ ਵਿੱਚ, ਉਹੀ ਲੋਕ ਦੁਬਾਰਾ ਫੇਰ ਇੰਡੀਆ ਦੀ ਇਨਵੇਜਨ ਕਰਨ ਲੱਗੇ ਤੇ ਦੂਸਰੇ ਪਿੱਛੋਂ ਦੂਸਰੇ ਪਾਸੇ ਤੋਂ ਚੀਨ ਦੇ ਆ ਗਏ, ਜਿਹਨਾਂ ਨੂੰ ਆਪਾਂ ਪਾਂਡੋ ਕਹਿੰਦੇ ਆ। ਤੇ ਪਾਂਡੋ ਤੇ ਕੌਰੋ ਦੀ ਜਿਹੜੀ ਲੜਾਈ ਹੋਈ ਆ, ਉਹ ਅਸਲ ਦੇ ਵਿੱਚ ਚਾਈਨੀਜ਼ ਤੇ ਕੋਰੀਅਨ ਦੀ ਲੜਾਈ ਸੀ ਉਹ। ਤੇ ਕ੍ਰਿਸ਼ਨ ਜੀ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਹਰਾਇਆ, ਹਰਾ ਕੇ ਜਦੋਂ ਉਹਨਾਂ ਨੇ ਮੁਕਤ ਰੱਖਿਆ ਪਾਂਡੋ ਦੇ ਸਿਰ ਤੇ, ਕ੍ਰਿਸ਼ਨ ਜੀ ਨੂੰ ਪਤਾ ਸੀ ਵੀ ਇਹ ਤਾਂ ਸਿਰਫ ਪੰਜ ਆ, ਇਹ ਇੱਧਰ ਬਹੁਤ ਆ, ਸੋ ਉਹਨਾਂ ਨੇ ਉਹਨਾਂ ਨੂੰ ਮਰਵਾ ਕੇ, ਤੇ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਇਹ ਵੀ ਪਤਾ ਸੀ ਤੇਰਾ ਪੰਜਾਂ ਨੂੰ ਤਾਂ ਮੈਂ ਜਦ ਮਰਜ਼ੀ ਢਾਲਵਾਂ, ਇਹ ਗੱਲ ਸੀਗੀ। ਸੋ ਕ੍ਰਿਸ਼ਨ ਜੀ ਨੇ ਜੋ ਯੁੱਧ ਜਿੱਤਿਆ ਤੇ ਉਸ ਵੇਲੇ ਉਹਨਾਂ ਨੇ ਜਦੋਂ ਪਾਂਡੋ ਦੇ ਸਿਰ ਤੇ ਤਾਜ ਰੱਖਿਆ ਤੇ ਉਹਨਾਂ ਨੇ ਇਹ ਕਿਹਾ ਇਹ ਦੇਸ਼ ਆ ਜਿਹੜਾ ਮੈਂ ਅੱਜ ਤੋਂ ਇਹਨੂੰ ਮਹਾਭਾਰਤ ਦਾ ਕਰਾਰ ਦਿੰਦਾ। ਤੇ ਦੂਸਰੀ ਗੱਲ ਕਹਿੰਦੇ ਆ ਕਿ ਇਹ ਜਿਹੜਾ ਭਾਰਤ ਦੇਸ਼ ਆ ਇੱਥੇ ਇੱਕੋ ਰਾਜੇ ਦਾ ਰਾਜ ਹੋਊਗਾ। ਤੀਸਰੀ ਗੱਲ ਕਹੀ ਸੀ ਭਈ ਇਹ ਸੱਚ ਦਾ ਰਾਜ ਹੋਊਗਾ। ਹੁਣ ਜਦੋਂ ਆਪਾਂ ਇਸ ਗੱਲ ਨੂੰ ਅੱਗੇ ਥੋੜਾ ਜਿਹਾ ਡੂੰਘਾਈ ਤੇ ਸੋਚਣ ਦੀ ਕੋਸ਼ਿਸ਼ ਕਰਾਂਗੇ ਤੇ ਅਸਲ ਦੇ ਵਿੱਚ ਕੀ ਹੋਇਆ ਸੀ, ਜਿਹੜੇ ਲੋਕ ਕਥਾ ਪੰਥ ਸੁਣਾਉਂਦੇ ਹੁੰਦੇ ਸੀ ਉਹ ਕਹਿੰਦੇ ਸੀ ਭਈ ਭਾਈ ਕ੍ਰਿਸ਼ਨ ਜੀ ਨੇ ਜਿਹੜਾ ਯੁੱਗ ਬਦਲ ਦਿੱਤਾ ਸੀਗਾ, ਤ੍ਰੇਤੇ ਤੋਂ ਦੁਆਪਰ ਲੈ ਜਾਂਦਾ ਸੀ, ਉਹਦੇ ਉਹਨਾਂ ਦੇ ਕਹਿਣ ਦੇ ਅਰਥ ਇਹ ਹੀ ਆ ਕਿ ਉਸ ਵੇਲੇ ਲੋਕ ਝੂਠ ਵੱਲ ਨੂੰ, ਝੂਠ ਦੀ ਤੀਸਰੀ ਸਟੇਜ ਤੇ ਪਹੁੰਚ ਸੀਗੇ, ਜਿਹੜੇ ਪਹੁੰਚ ਗਏ ਸੀਗੇ, ਜਿਹਨੂੰ ਆਪਾਂ ਤ੍ਰੇਤਾ ਕਹਿੰਦੇ ਹਾਂ। ਸੋ ਕ੍ਰਿਸ਼ਨ ਜੀ ਨੇ ਕੀ ਕੀਤਾ, ਉੱਥੇ ਸੱਚ ਦਾ ਰਾਜ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਤੋਂ ਤੇਤੇ ਤੋਂ ਦੁਆਪਰ ਤਾਂ ਉਹਨਾਂ ਨੇ ਲੈਣ ਦਾ, ਕਹਿਣ ਦਾ ਮਤਲਬ ਝੂਠ ਜਿਹੜਾ ਤੀਸਰੀ ਸਟੇਜ ਤੇ ਪਹੁੰਚ ਗਿਆ ਸੀਗਾ।
5: ਤਰਕ ਬਣਦਾ ਇਸ ਗੱਲ ਦੇ ਵਿੱਚ ਵੀ ਸਮਾਂ ਤਾਂ ਨਹੀਂ ਬਦਲ ਸਕਦਾ, ਸਮਾਂ ਤਾਂ ਪਿੱਛੇ ਨਹੀਂ ਜਾ ਸਕਦਾ ਨਾ।
4: ਬਿਲਕੁਲ ਬਿਲਕੁਲ ਹਾਂਜੀ, ਉਹ ਯੁੱਗ ਨਹੀਂ ਬਦਲ ਸਕਦਾ। ਸੋ ਉਹਨਾਂ ਦਾ ਜਿਹੜਾ ਮਕਸਦ ਸੀ ਕਹਿਣ ਦਾ ਇਹ ਸੀਗਾ ਕਿ ਲੋਕ ਝੂਠ ਤੂਫਾਨ ਵੱਲ ਨੂੰ ਤੁਰ ਪਏ ਸੀ, ਉਹ ਤੀਸਰੀ ਸਟੇਜ ਤੇ ਪਹੁੰਚ ਚੁੱਕੇ ਸੀਗੇ ਤੇ ਕ੍ਰਿਸ਼ਨ ਜੀ ਤੋਂ ਮੁੜ ਕੇ ਉਹਨਾਂ ਨੂੰ ਪਹਿਲੇ ਪੂਰੇ ਸੱਚ ਤੇ, ਜੇ ਸਮਾਜ ਦੇ ਵਿੱਚ ਹਰ ਬੰਦਾ ਸੱਚ ਬੋਲੇ ਉੱਥੇ ਤਾਂ ਨਹੀਂ ਲਿਆ ਸਕੇ, ਪਰ ਉਹ ਤੀਸਰੀ ਤੇ ਪਹਿਲੀ ਸਟੇਜ ਦੇ ਵਿਚਾਲੇ ਲਿਆਂਦੀ ਸੀ, ਜਿਹਨੂੰ ਉਹ ਕਹਿੰਦੇ ਦੁਆਪਰ ਜਿਹੜਾ ਸੀ ਉਹ ਲਿਆ ਦਿੰਦਾ ਸੀ। ਹੁਣ ਇਹ ਸੀ ਪਹਿਲੀ ਕ੍ਰਾਂਤੀ ਭਾਰਤ ਦੇ ਵਿੱਚ ਜਿੱਥੋਂ ਕ੍ਰਿਸ਼ਨ ਜੀ ਨੇ ਲਿਆਂਦੀ। ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਆਂਦੀ, ਉਹਨੇ ਵੀ ਇਹੀ ਗੱਲ ਕਹੀ ਸੀਗੀ। ਤੁਸੀਂ ਉਹਨਾਂ ਦੀ ਪਹਿਲੀ ਪੌੜੀ ਆ ਜਿਹੜੀ ਜਾਤੀ ਸਾਹਿਬ ਜੀ ਦੀ, ਉਹ ਪਹਿਲੀ ਪੌੜੀ ਨੂੰ ਪੜ੍ਹੋ ਤੇ ਉਹਦੇ ਵਿੱਚ ਲਿਖਿਆ ਹੀ ਇਹ ਆ ਜਿੱਥੇ ਉਹ ਆਉਂਦਾ ਆ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਉਹਦੇ ਅਰਥ ਇਹੀ ਆ। ਉਹ ਕਹਿੰਦੇ ਭਾਈ ਲੋਕਾਂ ਨੂੰ ਸੱਚ ਦੇ ਆਰੇ ਕਿੱਦਾਂ ਲਾਇਆ ਜਾਵੇ, ਕਿਵ ਸਚਿਆਰਾ ਹੋਈ ਹੈ, ਸੱਚ ਤੇ ਆਰ ਸ਼ਬਦ ਨੂੰ ਜੋੜਾਂਗੇ ਤਾਂ ਸ਼ਬਦ ਬਣੇਗਾ ਸਚਿਆਰਾ। ਸੋ ਉਹ ਕਹਿ ਰਹੇ ਆ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਕਹਿੰਦੇ ਝੂਠਿਆਂ ਦੀਆਂ ਤਾਂ ਲਾਈਨਾਂ ਦੀਆਂ ਲਾਈਨਾਂ, ਕਤਾਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ, ਇਹਨਾਂ ਨੂੰ ਸੱਚ ਦੇ ਰਾਹੇ ਕਿੱਦਾਂ ਪਾਏ, ਕ੍ਰਾਂਤੀ ਸ਼ੁਰੂ ਹੀ ਇੱਥੋਂ ਹੁੰਦੀ ਆ। ਸੋ ਇਹ ਦੋ ਵੱਡੀਆਂ ਜਿਹੜੀਆਂ ਕ੍ਰਾਂਤੀਆਂ ਆਈਆਂ, ਇਹਨਾਂ ਦੇ ਵਿੱਚ ਲੋਕਾਂ ਨੂੰ ਝੂਠ ਤਫਾਲ ਹੇਰਾ ਫੇਰੀਆਂ ਧੋਖੇ ਛੜੀਆਂ ਤੋਂ ਹਟਾ ਕੇ ਸੱਚ ਦੀ ਕਿਰਤ ਜਿਹੜੀ ਆ ਕਰਨ ਦੇ ਬਾਰੇ ਚ ਇਹਨਾਂ ਨੂੰ ਲਾਇਆ ਗਿਆ ਸੀਗਾ। ਤੇ ਇਸ ਪੱਖ ਤੋਂ ਜੇ ਆਪਾਂ ਦੇਖਦੇ ਆ ਤਾਂ ਜਿਹੜਾ ਇਹ ਸਤਿ ਸ੍ਰੀ ਅਕਾਲ ਆਪਾਂ ਕਹਿੰਦੇ ਆ, ਡਾਕਟਰ ਸਾਹਿਬ ਧਿਆਨ ਨਾਲ ਸੁਣਨ ਵਾਲੀ ਗੱਲ ਆ ਸਾਡੇ ਸਰੋਤਿਓ, ਇਹਨੂੰ ਆਪਣੇ ਜੀਨ ਦੇ ਵਿੱਚ ਵਸਾ ਲਓ। ਉਹਨਾਂ ਨੇ ਕਿਹਾ ਜੋ ਬੋਲੇ ਸੋ ਨਿਹਾਲ, ਇਹਦੇ ਅਰਥ ਇਹ ਆ ਕਿ ਭਾਈ ਜੋ ਕੁਛ ਮੈਂ ਅੱਗੇ ਕਹਿਣ ਲੱਗਿਆ, ਜਿਹੜਾ ਇਸ ਤਰ੍ਹਾਂ ਕਰੂਗਾ ਕਹੂਗਾ ਉਹ ਹਮੇਸ਼ਾ ਵਾਸਤੇ ਖੁਸ਼ਹਾਲ ਰਹੇਗਾ, ਤਰੱਕੀ ਕਰੇਗਾ। ਜੋ ਬੋਲੇ ਸੋ ਨਿਹਾਲ, ਉਹ ਹਮੇਸ਼ਾ ਤਰੱਕੀ ਕਰੇਗਾ, ਉਹ ਹਮੇਸ਼ਾ ਖੁਸ਼ ਰਹੇਗਾ। ਕੀ ਕਹਿਣ ਦੇ ਨਾਲ, ਸਤਿ ਸ੍ਰੀ ਅਕਾਲ, ਸਤ ਮਹੀਨੇ ਹੁੰਦੀ ਆ ਅਸਲੀਅਤ ਫੈਕਟ ਸੱਚ, ਤੇ ਅਕਾਲ ਹੁੰਦਾ ਜਿਹੜਾ ਸਮਾਂ ਆ ਗਿਆ ਜਿਹਨੂੰ ਅੱਜ ਆਪਾਂ ਵਰਤਮਾਨ ਕਹਿੰਦੇ ਆ, ਉਹਨੂੰ ਅਕਾਲ ਕਹਿੰਦੇ ਆ। ਸੋ ਸਤਿ ਸ੍ਰੀ ਅਕਾਲ, ਸ੍ਰੀ ਮਹੀਨੇ ਹੁੰਦਾ ਸੁਪਰੀਮ, ਸ਼੍ਰੋਮਣ ਜਦੋਂ ਆਪਾਂ ਕਵਾਂਗੇ ਸਤਿ ਸ੍ਰੀ ਅਕਾਲ ਕਹਿਣ ਦਾ ਮਤਲਬ ਭਈ ਸੱਚ ਦੇ ਪ੍ਰਧਾਨ ਹੋਣ ਦਾ ਸਮਾਂ ਆ ਗਿਆ ਆ, ਸੱਚ ਬੋਲਣਾ ਸ਼ੁਰੂ ਕਰੋ। ਇਹ ਸਤਿ ਸ੍ਰੀ ਅਕਾਲ ਦੇ ਅਰਥ ਹੈ। ਡਾਕਟਰ ਸਾਹਿਬ ਤੁਸੀਂ ਆਪਣੀ ਜਿਹੜੀ ਇਨਪੁਟ ਦਿਓ ਕਿ ਮੈਂ ਕਿੱਥੋਂ ਤਿੱਕਰ ਸਹੀ ਹਾਂ ਤੇ ਕਿੱਥੋਂ ਤਿੱਕਰ ਗਲਤ ਹਾਂ।
3: ਤੁਸੀਂ ਹਮੇਸ਼ਾ ਹੀ ਠੀਕ ਹੁੰਦੇ ਹੋ, ਤੁਸੀਂ ਕਾਫੀ ਕੁਛ ਪੜਿਆ ਹੋਇਆ ਹੈ ਔਰ ਮੈਂ ਇਸ ਗੱਲ ਉਪਰ ਕਮੈਂਟ ਨਹੀਂ ਕਰਨਾ। ਆਪਣਾ ਅੱਜ ਵਿਸਾਖੀ ਦਾ ਪ੍ਰੋਗਰਾਮ ਸੀ ਤੇ ਵਿਸਾਖੀ ਦੇ ਵਿਚ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਨੇ, ਮੈਂ ਉਹਦੇ ਸੰਬੰਧ ਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਆਪਾਂ ਗੱਲਾਂ ਕਰਕੇ ਇਸ ਪ੍ਰੋਗਰਾਮ ਨੂੰ ਅੱਜ ਸਮਾਪਤ ਕਰਦੇ ਹਾਂ। ਗੁਰੂ ਸਾਹਿਬ ਨੇ ਪਹਿਲੀ ਗੱਲ ਜਿਹੜੀ ਮੈਂ ਕਹੀ ਹੈ ਉਹ ਇਹੀ ਆ ਜੋ ਮੈਂ ਉਹਨਾਂ ਦੇ ਜੀਵਨ ਤੋਂ ਸਮਝਿਆ, ਕੁਰਬਾਨੀਆਂ ਨੂੰ ਪ੍ਰਮੋਟ ਨਹੀਂ ਕੀਤਾ, ਜੀਵਨ ਨੂੰ ਪ੍ਰਮੋਟ ਕੀਤਾ ਆ। ਤੇ ਜੇ ਜੇ ਸਮਾਂ ਆ ਗਿਆ ਆ ਤੇ ਫਿਰ ਉਹ ਹੱਸ ਕੇ ਉਸ ਪਾਸੇ ਤੁਰਨ ਵਾਸਤੇ ਦਲੇਰੀ ਪੈਦਾ ਕੀਤੀ।
4: ਬਿਲਕੁਲ ਬਿਲਕੁਲ ਬਿਲਕੁਲ,
3: ਉਹ ਦਲੇਰੀ ਪੈਦਾ ਕੀਤੀ ਆ ਉਹਨਾਂ ਨੇ। ਔਰ ਦੂਸਰੀ ਗੱਲ, 42 ਸਾਲ ਦੇ ਸਮੇਂ ਦੇ ਵਿਚ ਬੜਾ ਅਫਸੋਸ ਦੀ ਗੱਲ ਆ ਭਾਈ, ਸਾਡੇ ਜੁੰਮੇਵਾਰ ਲੋਕ ਇੰਨਾ ਨਹੀਂ ਸਮਝਦੇ ਵੀ ਜਿਹਦਾ ਦਾਦਾ ਸ਼ਹੀਦ ਹੋਇਆ ਹੋਵੇ, ਪਿਓ ਸ਼ਹੀਦ ਹੋਇਆ ਹੋਵੇ, ਜਿਹਦਾ ਤਕਰੀਬਨ ਮੈਂ ਸਮਝਦਾ ਸਾਰੇ ਖਾਨਦਾਨ ਦਾ ਨਾਂ ਲੈ ਲਓ,
4: ਸਾਰੇ ਖਾਨਦਾਨ ਦਾ, ਬਿਲਕੁਲ ਬਿਲਕੁਲ ਬਿਲਕੁਲ ਸਾਰਾ ਖਾਨਦਾਨ
3: ਸ਼ਹੀਦ ਹੋ ਗਿਆ।
4: ਹਾਂਜੀ
3: ਹਾਂਜੀ, ਅਨੂਪ ਕੌਰ ਵਰਗੀਆਂ ਔਰਤਾਂ ਕੋਲੇ ਜਾਣ ਦਾ ਸਮਾਂ ਕਦੋਂ ਸੀ
4: ਜੀ?
3: ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਤਾ ਸਾਹਿਬ ਕੌਰ ਨਾਲ ਉਹਨਾਂ ਦਾ ਕੋਈ ਸਰੀਰਕ ਸਬੰਧ ਨਹੀਂ ਸੀ ਤੇ ਠੀਕ ਹੈ ਉਹ ਆ ਗਿਆ, ਤੇ ਦੂਸਰੇ ਪਾਸੇ ਉਹ ਅਨੂਪ ਕੌਰ ਕੋਲ ਕੋਈ ਬੰਦਾ ਕੀ ਕਰਨ ਜਾਊਗਾ?
4: ਬਿਲਕੁ�ਲ।
3: ਸੋ ਇਹੋ ਜਿਹੀਆਂ ਗੱਲਾਂ ਸਾਨੂੰ ਤਰਕ ਸੰਗਤ ਵਿਚਾਰ ਕੇ ਤੇ ਸਿੱਖ ਇਤਿਹਾਸ ਨੂੰ ਦੁਬਾਰਾ ਰੀਰਾਈਟ ਕਰਨਾ ਚਾਹੀਦਾ ਆ ਔਰ ਇਹਨਾਂ ਨੂੰ ਡਟ ਕੇ ਨਕਾਰਨਾ ਚਾਹੀਦਾ ਹੈ। ਔਰ
4: ਜਿਹੜੀ
3: ਸਾਡੀ ਇਸ ਵੇਲੇ ਜੁੰਮੇਵਾਰ ਪੀੜ੍ਹੀ ਆ ਉਹ ਇਸ ਨਾ ਤੇ ਉਹਨਾਂ ਕੋਲ ਉਮੀਦ ਕੀਤੀ ਜਾ ਸਕਦੀ ਹੈ, ਨਾ ਉਹਨਾਂ ਕੋਲ ਦਲੇਰੀ ਹੈ ਤੇ ਨਾ ਅਕਲੀ ਆ।
4: ਬਿਲਕੁਲ,
3: ਹੁੰਦੀ ਤੇ ਉਹ ਸਮਝਦੇ ਆ ਆਪਦੀਆਂ ਜੜਾਂ ਵੱਢ ਰਹੇ ਯਾਰ, ਕੋਈ ਇੰਨਾ ਵੀ ਮੂਰਖ ਹੋ ਸਕਦਾ ਹੈ? ਆਪਣੀਆਂ ਜੜਾਂ ਵੱਢੇ। ਖੈਰ ਇਹਨਾਂ ਨੇ ਜੋ ਇਹਨਾਂ ਕਰਨਾ ਸੀ ਉਹ ਕਰ ਦਿੱਤਾ ਔਰ ਉਸ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਪਾਰਟੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਹਿੰਦੂ ਸਾਡਾ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਵਿਚ ਦੁਸ਼ਮਣੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਨਾਨਕ ਸਾਹਿਬ ਤੱਕ ਲੈ ਕੇ ਹੀ ਮਰਦਾਨੇ ਨੂੰ ਪਹਿਲਾਂ ਤੁਰੇ ਆ।
4: ਬਿਲਕੁਲ ਬਿਲਕੁਲ ਬਿਲਕੁਲ,
3: ਸੈਯਦ ਭੀਖਣ ਸ਼ਾਹ ਸ਼ੁਰੂਆਤ ਦੇ ਵਿਚ ਪਟਨੇ ਸਾਹਿਬ ਉਹਨਾਂ ਨੂੰ ਮਿਲੇ ਤੇ ਉਹਦਾ ਇਤਿਹਾਸ ਸਾਡੇ ਕੋਲ ਹੈਗਾ ਆ। ਪੀਰ ਬੁੱਧੂ ਸ਼ਾਹ ਜਿਨ੍ਹੇ ਆਪਣੇ ਪੁੱਤਰ ਉਤੇ ਉਸ ਗੱਲ ਜੰਗ ਦੇ ਵਿਚ ਸੱਤ ਦੀ ਖਾਤਰ ਮਾਰ ਦਿੱਤੇ ਗਏ, ਉਹ ਸਾਡੇ ਕੋਲ ਹੈਗੇ ਆ।
4: ਜੀ
3: ਖਾਂ ਤੇ ਨਬੀ ਖਾਂ ਦਾ ਇਤਿਹਾਸ ਸਾਡੇ ਕੋਲ ਹੈਗਾ ਆਗਾ। ਇਸੇ ਤਰ੍ਹਾਂ ਹੀ ਤੁਸੀਂ ਡੱਲੇ ਦਾ ਇਤਿਹਾਸ ਵੀ ਜਾਣਦੇ ਹੀ ਹੋ, ਖੈਰ ਭਾਵੇਂ ਬਾਅਦ ਵਿਚ ਉਹਨੂੰ ਇਸ ਗੱਲ ਦੀ ਅਕਲ ਆ ਗਈ, ਪਰ ਠੀਕ ਹੈ ਸਹਿਯੋਗੀ ਤੇ ਸੀ ਨਾ। ਸੋ ਬਹੁਤ ਸਾਰੇ ਇਤਿਹਾਸ ਇਸ ਤਰ੍ਹਾਂ ਦੇ ਹਨ ਜਿਹੜੇ ਇਹ ਸਾਬਤ ਕਰਦੇ ਨੇ ਕਿ ਉਸ ਵੇਲੇ ਦੇ ਸਨਾਤਨੀ ਵਿਚਾਰਧਾਰਾ ਦੇ ਲੋਕ, ਮੈਂ ਕਿਸੇ ਇੱਕ ਦਾ ਨਾਂ ਨਾ ਲਵਾਂ, ਸਨਾਤਨੀ ਵਿਚਾਰਧਾਰਾ ਦੇ ਲੋਕਾਂ ਨਾਲੋਂ ਇਹ ਜਿਹੜੇ ਲੋਕ ਸੀ ਸੱਚ ਤੇ ਖੜੇ ਸੀ, ਸੱਚ ਤੇ ਪਹਿਰਾ ਦਿੰਦਿਆਂ ਹੋਇਆ ਉਹਨਾਂ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ
4: ਜੀ। ਬਿਲਕੁਲ,
3: ਇੱਕ ਵਿਚਾਰਧਾਰਾ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ ਇਹੀ ਗੱਲ ਚੱਲ ਰਹੀ ਹੈ ਬਹੁਤ ਸਾਰੀ, ਔਰ ਉਹਨੂੰ ਵੀ ਤਰਕ ਸੰਗਤ, ਮੈਂ ਉਹਨੂੰ ਫੈਸਲਾ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਵੀ ਉਹਨੂੰ ਵਿਚਾਰਨ ਦੀ ਲੋੜ ਹੈਗੀ ਆ। ਤੇ ਇੱਕ ਤਾਂ ਆਪਾਂ ਵਾਰ ਵਾਰ ਇਹਨਾਂ ਪ੍ਰੋਗਰਾਮਾਂ ਚ ਜਦੋਂ ਵੀ ਮੇਰੇ ਨਾਲ ਤੁਹਾਡੀ ਸਾਂਝ ਪਈ ਹੈ ਉਸ ਵੇਲੇ ਮੈਂ ਇਹ ਗੱਲ ਕਹੀ ਆ ਕਿ ਜਦੋਂ 4 September 1604 ਈਸਵੀ ਦੇ ਵਿਚ ਪਹਿਲੀ ਪੋਥੀ ਸਾਹਿਬ ਦਾ ਪ੍ਰਕਾਸ਼ ਹੋਇਆ ਸੀਗਾ, ਉਸ ਵੇਲੇ ਇਹਦੇ ਅੰਗ 947 ਸਨ, 1430 ਅੰਗ ਕਿਵੇਂ ਬਣ ਗਏ ਹਜੇ ਤੱਕ ਕਿਸੇ ਸੱਜਣ ਨੇ ਇਸ ਸੰਬੰਧ ਵਿਚ ਕੋਈ ਵਿਚਾਰ ਨਹੀਂ ਦਿੱਤੀ। ਹਾਂ, ਕੈਨੇਡਾ ਤੋਂ ਇੱਕ ਸੱਜਣ ਹੈਗੇ ਨੇ ਜਿਨ੍ਹਾਂ ਨੇ ਆਖਿਆ ਵੀ ਹਾਂ ਮੇਰੇ ਕੋਲ ਸਬੂਤ ਨੇ ਇਸ ਗੱਲ ਦੇ ਕਿ ਇਹ 947 ਸਨ, ਔਰ ਬਾਅਦ ਵਿਚ ਸਾਰੀ ਅਡਲਟਰੇਸ਼ਨ ਕੀਤੀ ਗਈ ਹੈ। ਹੁਣ ਅਡਲਟਰੇਸ਼ਨ ਦਾ ਸਮਾਂ ਕਦੋਂ ਹੋ ਸਕਦਾ? ਲੜਾਈਆਂ ਖਤਮ ਹੋਣ, ਬਾਕੀ ਸਾਰਾ ਕੋਈ ਸਹੀ ਹੋਵੇ, ਉਸ ਵੇਲੇ ਕੀਤੀ ਜਾ ਸਕੇ ਨਾ। ਤੇ ਚਾਬੀਆਂ ਦੇ ਮੋਰਚੇ ਤੋਂ ਬਾਅਦ 157 ਸਾਲ ਦਾ ਸਮਾਂ ਐਸਾ ਰਿਹਾ ਆ ਜਿਹੜਾ ਇਹ ਸਾਡੇ ਜਿਹੜੇ ਅੱਜ ਕੱਲ ਟਕਸਾਲ ਕਹਿੰਦੇ ਹਾਂਜੀ, ਨਿਰਮਲੇ ਸੂਰ ਸਿੰਘ ਹੁਰੀ ਤੇ ਸਾਰੇ ਸੀਗੇ, ਇਹਨਾਂ ਦੇ ਕੋਲ ਚਾਬੀਆਂ ਦੇ ਮੋਰਚੇ ਤੋਂ ਬਾਅਦ ਜੁੰਮੇਵਾਰੀ ਆਈ ਔਰ ਜੁੰਮੇਵਾਰੀ ਦੇ ਵਿਚ ਉਹਨਾਂ ਨੇ ਸਾਰਾ ਕੁਝ ਅਡਲਟਰੇਸ਼ਨ ਕੀਤੀ। ਮੈਨੂੰ ਇਹ ਦੱਸੋ ਵੀ ਜਿਹੜੇ ਪਿੰਡ ਹੀ ਨੀ ਮੈਂ ਜਾਣਾ, ਮੈਂ ਕਿਉਂ ਪੁੱਛੂਗਾ ਵੀ ਫਿਰ ਕਿਹੜੇ ਪਾਸੇ ਜਾਣਾ ਹੈਗਾ, ਕਿਹੜੀ ਰੋਡ ਜਾਊਗੀ? ਜਿਹੜੀ ਚੀਜ਼ ਮੇਰੀ ਵਿਚਾਰਧਾਰਾ ਦੀ ਨਹੀਂ ਹੈਗੀ ਮੈਂ ਉਹਨੂੰ ਵਿਚ ਐਡ ਕਿਉਂ ਕਰਾਂਗਾ?
4: ਮੈਂ
3: ਆਪਣੀ ਸਿੱਖਿਆ ਦੇਣੀ, ਮੈਂ ਤੇ ਆਪਣੀ ਗੱਲ ਕਰਨੀ ਹੈਗੀ ਆ। ਔਰ ਤੁਸੀਂ ਦੱਸੋ ਭਾਈ ਜਿੰਨੀ ਵੀ ਜਿੰਨੇ ਵੀ ਵੇਦ ਹੈਗੇ ਆ
5: ਮੈਂ ਇੱਕ ਸੱਜਣ ਨੇ ਉਹ ਸਾਡੇ ਯੂਟਿਊਬ ਦੇ ਉੱਪਰ ਵੇਦਾਂ ਦੇ ਸੰਬੰਧ ਵਿੱਚ ਕਾਫੀ ਵਿਖਿਆਨ ਕਰ ਰਹੀ ਤੇ ਮੈਂ ਉਹਦੀ ਵੀ ਸਟੱਡੀ ਕਰ ਰਿਹਾ ਹਾਂ। ਕਿਸੇ ਵੇਦ ਦੇ ਵਿੱਚ ਕਿਸੇ ਹੋਰ ਚੀਜ਼ ਦੀ ਐਗਜ਼ਾਮਪਲ ਦਿੱਤੀ ਹੈ ਨਹੀਂ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਐਗਜ਼ਾਮਪਲ ਦੇਣ ਦੀ ਲੋੜ ਕੀ ਹੈ? ਜਦ ਤੁਸੀਂ ਸਮਝਦੇ ਹੋ ਵੀ ਡਾਕਟਰ ਗੁਰਦੀਪ ਸਿੰਘ ਯਾਰ ਜੋ ਗੱਲ ਕਰਦਾ ਠੀਕ ਕਰਦਾ ਮੈਡੀਕਲ ਸਾਇੰਸ ਦੇ ਤੌਰ ਤੇ, ਤਾਂ ਤੁਸੀਂ ਉਸ ਨੂੰ ਉਸੇ ਤਰ੍ਹਾਂ ਮੰਨੋਗੇ ਤੇ ਮੈਨੂੰ ਇਹ ਐਗਜ਼ਾਮਪਲ ਦੇਣ ਦੀ ਕੀ ਲੋੜ ਹੈ? ਮੈਂ ਤਾਂ ਹੀ ਦਿਆਂਗਾ ਨਾ ਜੇ ਮੈਨੂੰ ਪਤਾ ਦੇ ਇਹਦੇ ਚ ਕੋਈ ਕਮੀਆਂ ਪੇਸ਼ੀਆਂ ਨੇ ਤਾਂ।
2: ਬਿਲਕੁਲ,
5: ਗੁਰੂ ਸਾਹਿਬ ਦੇ ਜੋ ਵੀ ਲਫ਼ਜ਼ ਨੇ ਜੋ ਉਹਨਾਂ ਨੇ ਆਪਣੇ ਸ਼ਾਗਿਰਦਾਂ ਨੂੰ ਪ੍ਰਚਾਰਨੇ ਚਾਹੀ ਜਾਂ ਦੱਸਣੇ ਚਾਹੇ, ਉਹ ਲਫ਼ਜ਼ ਉਹਨਾਂ ਨੇ ਗੁਰਬਾਣੀ ਚ ਲਿਖੇ ਜਿਹਨੂੰ ਅੱਜ ਅਸੀਂ ਗੁਰਬਾਣੀ ਕਹਿੰਦੇ ਹਾਂ। ਕਿਸੇ ਹੋਰ ਦੀ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੀ ਲੋੜ ਸੀ?
2: ਨਹੀਂ ਲੋੜ, ਬਿਲਕੁਲ
5: ਨਹੀਂ ਲੋੜ ਨਾ, ਕਿਉਂਕਿ ਸਾਨੂੰ ਪਤਾ ਸਾਡਾ ਗੁਰੂ ਹੈ, ਅਸੀਂ ਇਹਨੂੰ ਸੱਤ ਕਰਕੇ ਮੰਨਦੇ ਹਾਂ ਜੋ ਇਹ ਕਹਿ ਰਿਹਾ ਸੱਤ ਵਚਨ ਹੈ।
2: ਬਿਲਕੁਲ,
5: ਸੱਤ ਵਚਨ ਹੈ ਤੇ ਫਿਰ ਗੁਰੂ ਸਾਹਿਬ ਨੂੰ ਹੋਰ ਇਹੋ ਐਗਜ਼ਾਮਪਲਾਂ ਜਿਹੜੀਆਂ ਮਨਮਤ ਵਾਲੀਆਂ ਨੇ ਜਾਂ ਜਿਹੜੀਆਂ ਸਨਾਤਨ ਧਰਮ ਨਾਲ ਸੰਬੰਧਿਤ ਨੇ ਸਾਨੂੰ ਵਾਰਨ ਦੀ ਲੋੜ ਨਹੀਂ ਸੀ, ਜਿਸ ਕਰਕੇ ਮੇਰਾ ਇਸ ਗੱਲ ਦਾ ਦਾਅਵਾ ਆ ਕਿ ਇਹ ਚੀਜ਼ਾਂ ਸਾਰੀਆਂ ਬਾਅਦ ਵਿੱਚ ਵਾੜੀਆਂ ਗਈਆਂ ਤੇ 1430 ਅੰਗ ਕਰ ਦਿੱਤੇ ਗਏ। ਇਸੇ ਤਰ੍ਹਾਂ ਹੀ ਸਾਡੀ ਹੋਰ ਇਤਿਹਾਸ ਦੇ ਵਿੱਚ ਜਿੰਨੀ ਵੀ ਮਨਮਤ ਹੋਈ ਹੈ, ਅੱਜ ਜਿਹੜਾ ਹੁਣ ਤੁਸੀਂ ਖਬਰ ਤੁਸੀਂ ਤਾਂ ਮੇਰੇ ਨਾਲ ਜ਼ਿਆਦਾ ਪੜ੍ਹਦੇ ਹੋ ਭਾਈ, ਜਿਹੜਾ ਵੀ ਸਮਾਨ ਬਲੂ ਸਟਾਰ ਦੇ ਸਮੇਂ ਤੇ ਚੋਰੀ ਹੋ ਗਿਆ ਜਾਂ ਫੌਜ ਲੈ ਗਈ
2: ਲੁੱਟਿਆ ਗਿਆ,
5: ਬਹੁਤ ਕੁਝ ਫੌਜ ਨੇ ਵਾਪਸ ਕਰ ਦਿੱਤਾ ਗਿਆ, ਔਰ ਜਿਹਦੇ ਵਿੱਚ ਗੁਰੂ ਸਾਹਿਬ ਦੇ ਹੱਥ ਲਿਖਤ ਬਹੁਤ ਸਾਰੀਆਂ ਚੀਜ਼ਾਂ ਸੀ, ਉਹਨੂੰ ਤਾਂ ਤੁਸੀਂ ਮੁੱਕਰ ਨਹੀਂ ਨਾ ਸਕਦੇ ਤੇ ਪਤਾ ਸੀ ਭਾਈ ਇਹ ਚੀਜ਼ਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲੋਂ ਹੋਰ ਪਾਸੇ ਲਾਂਭੇ ਕਰ ਦੇਣਗੇ ਇਹਨਾਂ ਨੂੰ, ਉਹ ਉਹਨਾਂ ਨੇ ਚੋਰੀ ਕਰ ਲਈ ਔਰ ਸਾਡੇ ਜ਼ਿੰਮੇਵਾਰਾਂ ਨੂੰ ਉਹ ਮਿਲੀਆਂ। ਅੱਜ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਹੋ ਗਈ ਨਾ, ਕਹਿੰਦੇ ਆ ਕਿਸੇ ਹੋਰ ਦੀ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੀ ਲੋੜ ਸੀ?
2: ਨਹੀਂ ਲੋੜ, ਬਿਲਕੁਲ
5: ਨਹੀਂ ਲੋੜ ਨਾ, ਕਿਉਂਕਿ ਸਾਨੂੰ ਪਤਾ ਸਾਡਾ ਗੁਰੂ ਹੈ, ਅਸੀਂ ਇਹਨੂੰ ਸੱਤ ਕਰਕੇ ਮੰਨਦੇ ਹਾਂ ਜੋ ਇਹ ਕਹਿ ਰਿਹਾ ਸੱਤ ਵਚਨ ਹੈ।
2: ਬਿਲਕੁਲ,
5: ਸੱਤ ਵਚਨ ਹੈ ਤੇ ਫਿਰ ਗੁਰੂ ਸਾਹਿਬ ਨੂੰ ਹੋਰ ਇਹੋ ਐਗਜ਼ਾਮਪਲਾਂ ਜਿਹੜੀਆਂ ਮਨਮਤ ਵਾਲੀਆਂ ਨੇ ਜਾਂ ਜਿਹੜੀਆਂ ਸਨਾਤਨ ਧਰਮ ਨਾਲ ਸੰਬੰਧਿਤ ਨੇ ਸਾਨੂੰ ਵਾਰਨ ਦੀ ਲੋੜ ਨਹੀਂ ਸੀ, ਜਿਸ ਕਰਕੇ ਮੇਰਾ ਇਸ ਗੱਲ ਦਾ ਦਾਅਵਾ ਆ ਕਿ ਇਹ ਚੀਜ਼ਾਂ ਸਾਰੀਆਂ ਬਾਅਦ ਵਿੱਚ ਵਾੜੀਆਂ ਗਈਆਂ ਤੇ 1430 ਅੰਗ ਕਰ ਦਿੱਤੇ ਗਏ। ਇਸੇ ਤਰ੍ਹਾਂ ਹੀ ਸਾਡੀ ਹੋਰ ਇਤਿਹਾਸ ਦੇ ਵਿੱਚ ਜਿੰਨੀ ਵੀ ਮਨਮਤ ਹੋਈ ਹੈ, ਅੱਜ ਜਿਹੜਾ ਹੁਣ ਤੁਸੀਂ ਖਬਰ ਤੁਸੀਂ ਤਾਂ ਮੇਰੇ ਨਾਲ ਜ਼ਿਆਦਾ ਪੜ੍ਹਦੇ ਹੋ ਭਾਈ, ਜਿਹੜਾ ਵੀ ਸਮਾਨ ਬਲੂ ਸਟਾਰ ਦੇ ਸਮੇਂ ਤੇ ਚੋਰੀ ਹੋ ਗਿਆ ਜਾਂ ਫੌਜ ਲੈ ਗਈ
2: ਲੁੱਟਿਆ ਗਿਆ,
5: ਬਹੁਤ ਕੁਝ ਫੌਜ ਨੇ ਵਾਪਸ ਕਰ ਦਿੱਤਾ ਗਿਆ, ਔਰ ਜਿਹਦੇ ਵਿੱਚ ਗੁਰੂ ਸਾਹਿਬ ਦੇ ਹੱਥ ਲਿਖਤ ਬਹੁਤ ਸਾਰੀਆਂ ਚੀਜ਼ਾਂ ਸੀ, ਉਹਨੂੰ ਤਾਂ ਤੁਸੀਂ ਮੁੱਕਰ ਨਹੀਂ ਨਾ ਸਕਦੇ ਤੇ ਪਤਾ ਸੀ ਭਾਈ ਇਹ ਚੀਜ਼ਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲੋਂ ਹੋਰ ਪਾਸੇ ਲਾਂਭੇ ਕਰ ਦੇਣਗੇ ਇਹਨਾਂ ਨੂੰ, ਉਹ ਉਹਨਾਂ ਨੇ ਚੋਰੀ ਕਰ ਲਈ ਔਰ ਸਾਡੇ ਜ਼ਿੰਮੇਵਾਰਾਂ ਨੂੰ ਉਹ ਮਿਲੀਆਂ। ਅੱਜ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਹੋ ਗਈ ਨਾ ਗੱਲ, ਸ਼ਾਇਦ ਤੁਸੀਂ ਸੁਣੀ ਹੋਣੀ ਹੈ, ਔਰ ਉਹਨਾਂ ਨੇ ਆਖਿਆ ਕਿ ਉਹ ਦੱਸੋ ਕਿਹੜਾ ਕਿਹੜਾ ਸਮਾਨ ਤੁਹਾਨੂੰ

0: ਸਾਰੀਆਂ ਚੀਜ਼ਾਂ ਸੀ ਉਹਨੂੰ ਤਾਂ ਤੁਸੀਂ ਮੁਕਰ ਨਹੀਂ ਨਾ ਸਕਦੇ ਤੇ ਪਤਾ ਸੀ ਭਾਈ ਇਹ ਚੀਜ਼ਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਹੋਰ ਪਾਸੇ ਲਾਂਭੇ ਕਰ ਦੇਣਗੇ ਇਹਨਾਂ ਨੂੰ ਉਹਨਾਂ ਨੇ ਚੋਰੀ ਕਰਨੀ ਔਰ ਸਾਡੇ ਜੁੰਮੇਵਾਰਾਂ ਨੂੰ ਉਹ ਮਿਲੀਆਂ ਅੱਜ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਹੋ ਗਈ ਨਾ ਗੱਲ ਸ਼ਾਇਦ ਤੁਸੀਂ ਸੁਣੀ ਹੋਣੀ ਹੈ ਔਰ ਉਹਨਾਂ ਨੇ ਆਖਿਆ ਵੀ ਉਹ ਦੱਸੋ ਕਿਹੜਾ ਕਿਹੜਾ ਸਮਾਨ ਤੁਹਾਨੂੰ ਮਿਲ ਗਿਆ ਤੇ ਕਿਹੜਾ ਨਹੀਂ ਮਿਲ ਗਿਆ ਔਰ ਉਹਨਾਂ ਨੇ ਦਸਖਤ ਵਿਖਾ ਦਿੱਤੇ ਕਿ ਆਹ ਦੇਖੋ ਦਸਖਤ ਤੁਹਾਡੇ ਜੁੰਮੇਵਾਰਾਂ ਦੇ ਅਵਿਨਾਸ਼ੀ ਸਿੰਘ ਤੇ ਹੋਰ ਸਾਰੇ ਦਸਖਤ ਤੁਹਾਡੇ ਹੋਏ ਨੇ ਤੁਸੀਂ ਵਾਪਸ ਲਿਆ ਹੈ ਹਾਂਜੀ ਇਹਨਾਂ ਨੇ ਚੋਰੀ ਵੇਚ ਦਿੱਤਾ ਕਿਉਂ ਵੇਚ ਦਿੱਤਾ ਕਿਉਂਕਿ ਉਹ ਸਨਾਤਨ ਧਰਮ ਦੇ ਪ੍ਰੈਸ਼ਰ ਥੱਲੇ ਸੀਗੇ ਔਰ ਪ੍ਰੈਸ਼ਰ ਦੇ ਕਰਕੇ ਵੀ ਇਹ ਚੀਜ਼ਾਂ ਅਗਰ ਕੱਲ ਨੂੰ ਪੜਚੋਲ ਵਾਲਾ ਕੋਈ ਤਰਕ ਸੰਗਤ ਵਿਚਾਰੇਗਾ ਇਸ ਗੱਲ ਨੂੰ ਤੇ ਸਾਡੇ ਤੋਂ ਇਹ ਦੂਰ ਹੋ ਜਾਣਗੇ ਹਾਂਜੀ ਅਜਿਹੀਆਂ ਨੇ ਕੇਸਾਧਾਰੀ ਸਿੱਖ ਨੇ ਤੇ ਸਾਡੇ ਵਿੱਚੋਂ ਹੀ ਹੈਗੇ ਨੇ ਤੇ ਇਸ ਸਾਰੀ ਗੱਲ ਦੇ ਕਰਕੇ ਸਾਨੂੰ ਬਹੁਤ ਸਾਰਾ ਕੁਝ ਕੋਈ ਇੱਕ ਇੱਕ ਗੱਲ ਕਿਹੜੀ ਕਿਹੜੀ ਚੀਜ਼ ਮੈਂ ਸਾਫ਼ ਕੀਤੀ ਜਾਵੇ ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਤਰਕ ਸੰਗਤ ਵਿਚਾਰਨ ਦੀ ਲੋੜ ਹੈ ਕਿ ਇਹ ਹੋ ਵੀ ਸਕਦੀ ਹੈ ਕਿ ਨਹੀਂ ਹੋ ਸਕਦੀ
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦਲੀਲ ਆ ਜਿਹੜੀ ਦਲੀਲ ਦੀ ਤੱਕਰੀ ਦੇ ਵਿੱਚ ਪਾ ਕੇ ਹਰ ਇੱਕ ਚੀਜ਼ ਨੂੰ ਤੋਲਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਇਹਨੂੰ ਹੀ
0: ਖਾਸ ਤੌਰ ਤੇ ਸਿੱਖ ਧਰਮ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਸਿੱਖ ਧਰਮ ਨੂੰ ਮਲੀਨ ਕਰਨ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਲੱਗੀਆਂ ਹੋਈਆਂ ਨੇ
1: ਬਿਲਕੁਲ ਬਿਲਕੁਲ ਬਿਲਕੁਲ
0: ਬਾਹਰਲੇ ਦੇਸ਼ਾਂ ਦੇ ਵਿੱਚ ਮਨੁੱਖ ਨੂੰ ਮਨੁੱਖ ਸਮਝ ਕੇ ਜੇ ਚੱਲ ਰਿਹਾ ਤੇ ਸਾਡੇ ਬੰਦੇ ਕੈਨੇਡਾ ਦੇ ਵਿੱਚ ਕਿੱਥੋਂ ਤੱਕ ਪਹੁੰਚ ਗਏ ਪਾਰਲੀਮੈਂਟ ਤੱਕ ਪਹੁੰਚੇ ਹੋਏ ਆ
1: ਬਿਲਕੁਲ
0: ਸਾਡੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰ ਰਿਹਾ ਬਹੁਤ ਸਾਰੇ ਹੋਰ ਅਹੁਦਿਆਂ ਤੇ ਬਹੁਤ ਸਾਰੇ ਟੌਪ ਤੇ ਪਹੁੰਚ ਰਿਹਾ ਇੰਡੀਆ ਚ ਐਸਾ ਕਿਉਂ ਨਹੀਂ ਹੋ ਰਿਹਾ ਇਸੇ ਕਰਕੇ ਹੀ ਨਹੀਂ ਹੋ ਰਿਹਾ ਕਿ ਉਹ ਚਾਹੁੰਦੇ ਹੀ ਨਹੀਂ ਕਿ ਇਹਨਾਂ ਦੀ ਵਿਚਾਰਧਾਰਾ ਅੱਗੇ ਪ੍ਰਫੁੱਲਤ ਹੋਵੇ ਬੜੇ ਅਫਸੋਸ ਦੀ ਗੱਲ ਇਹ ਆ ਕਿ ਉੱਥੋਂ ਵਾਲੇ ਬੱਚੇ ਇਹ ਗੱਲ ਸੋਚ ਹੀ ਨਹੀਂ ਰਹੇ
1: ਬਿਲਕੁਲ ਡਾਕਟਰ ਸਾਹਿਬ ਇੱਕ ਇੱਥੇ ਹੋਰ ਵੀ ਬੜੀ ਵੱਡੀ ਗੱਲ ਆ ਜਦੋਂ ਸਮਾਜ ਆ ਜਿਹੜਾ ਉਹਨੂੰ ਰੋਟੀ ਦਾ ਫਿਕਰ ਪੈ ਜਾਵੇ ਨਾ ਭਾਈ ਮੈਂ ਜੇ ਸਵੇਰ ਦੀ ਖਾ ਲਈ ਤਾਂ ਰਾਤ ਦੀ ਰੋਟੀ ਮੇਰੀ ਕਿੱਥੋਂ ਆਉਣੀ ਆ ਜਾਂ ਜੇ ਰਾਤ ਦੀ ਖਾ ਲਈ ਤਾਂ ਸਵੇਰ ਦੀ ਕਿੱਥੋਂ ਆਉਣੀ ਆ ਉਹ ਕੰਮਾਂ ਜਿਹੜੀਆਂ
0: ਮੂਲ ਮੁੱਦਾ ਇਹੀ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਦੇ ਕਸਿਆਰੇ ਬਣਾ ਕੇ ਰੱਖਿਆ ਜਾਵੇ ਰੋਟੀ ਕੱਪੜੇ ਤੋਂ ਉੱਪਰ ਉੱਠੇ ਹੀ ਨਾ
1: ਬਿਲਕੁਲ ਬਸ ਉਹਨਾਂ ਨੂੰ ਇਸੇ ਦੇ ਵਿੱਚ ਲਪੇਟਿਆ ਹੋਇਆ ਤੇ ਇਸ ਤੋਂ ਬਾਹਰ ਨੀ ਉਹਨਾਂ ਨੇ ਨਿਕਲਣਾ ਉਹਨਾਂ ਦੀ ਸੋਚ ਆ ਜਿਹੜੀ ਏਦੋਂ ਅੱਗੇ ਜਾਂਦੀ ਨੀ ਕਿਉਂਕਿ ਉਹਨਾਂ ਨੂੰ ਇਹ ਫਿਕਰ ਹੁੰਦਾ ਕਿ ਕੱਲ ਨੂੰ ਮੈਂ ਖਾਣਾ ਕਿੱਥੋਂ ਆ ਮੈਂ ਕਿਹਦੇ ਚੋਰੀ ਕਰਨੀ ਕਿਹਦੇ ਠੱਗੀ ਕਰਨੀ ਆ ਮੈਂ ਕਿੱਥੇ ਜਾ ਕੇ ਦਿਹਾੜੀ ਕੰਮ ਕਰਕੇ ਆਉਣੀ ਆ ਕਿੱਥੇ ਕੀ ਕਰਕੇ ਆਉਣਾ ਜੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜੇ ਹਾਲਾਤ ਆ ਉਹ ਪੈਦਾ ਹੋ ਜਾਂਦੇ ਆ ਉਹ ਸਮਝੋ ਡੁੱਬੀ ਹੋਈ ਕੌਮ ਹੁੰਦੀ ਆ ਔਰ ਇਹੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਅੱਜ ਕੱਲ ਬਣ ਚੁੱਕੇ ਆ ਐਜੂਕੇਸ਼ਨ ਦਾ ਲੈਵਲ ਆ ਜਿਹੜਾ ਡਾਕਟਰ ਸਾਹਿਬ
0: ਯਾਰ ਇਸ ਨੂੰ ਜਿਹੜੇ ਲੋਕ ਉੱਥੇ ਨਾ ਉਹਦੇ ਵਿੱਚ ਜਿਵੇਂ ਅਸੀਂ ਲੋਕ ਵੀ ਆ ਗਏ ਆ ਲੋਕ ਉੱਥੋਂ ਨਾਲੋਂ ਸੋਚ ਵੱਖਰੀ ਰੱਖਦੇ ਆ ਨਾ ਉਹ ਉਡਾਰੀਆਂ ਮਾਰ ਗਏ ਆ
1: ਬਿਲਕੁਲ ਕੋਈ ਸ਼ੱਕ ਨਹੀਂ
0: ਉਹ ਉਡਾਰੀਆਂ ਮਾਰ ਗਏ ਆ ਤੇ ਜਿਹੜੇ ਉੱਥੇ ਲੋਕ ਹੈਗੇ ਆ ਉਹ ਵਿਚਾਰੇ ਇੰਨਾ ਸੋਚਣ ਯੋਗ ਹੀ ਹੈ ਨੀ ਉਹਨਾਂ ਦੀ ਮਜਬੂਰੀ ਬਣ ਗਈ ਕੰਮਾਂ ਕਾਰਾਂ ਧੰਦਿਆਂ ਵਾਸਤੇ ਆਪਣੇ ਲੀਡਰ ਦੇ ਮਗਰ ਲੱਗਣਾ ਤੇ ਲੀਡਰ ਅੱਗੇ ਵੀ ਕਿਹਾ ਹੋਇਆ ਉਹਦੇ ਮੁਤਾਬਕ ਹੀ ਵਿਚਾਰਧਾਰਾ ਲੈ ਕੇ ਚੱਲ ਰਹੇ ਨੇ
1: ਬਿਲਕੁਲ ਤੁਹਾਡੀ ਬਿਲਕੁਲ ਇਸੇ ਤਰ੍ਹਾਂ ਉਹ ਉਸ ਚੱਕਰ ਚੋਂ ਜਿਹੜਾ ਉਹਦੇ ਚੋਂ ਨਿਕਲ ਨਹੀਂ ਸਕਦੇ ਡਾਕਟਰ ਸਾਹਿਬ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਕ੍ਰਾਂਤੀ ਆਉਂਦੀ ਹੈ ਨਾ ਉਹਦੇ ਚ ਜਾਂ ਤਾਂ ਜਿਹੜੇ ਕੋਈ 66% ਲੋਕ ਆ ਨਾ 66% ਲੋਕ ਆ ਉਹ ਬਿਲਕੁਲ ਭੁੱਖੇ ਮਰਨ ਲੱਗ ਜਾਣ ਉਹਨਾਂ ਨੂੰ ਰੋਟੀ ਮਿਲੇ ਹੀ ਨਾ ਮਿਹਨਤ ਕਰਨ ਦੇ ਬਾਵਜੂਦ ਵੀ ਉਦੋਂ ਕ੍ਰਾਂਤੀ ਆਉਂਦੀ ਆ ਜਾਂ ਫਿਰ 66% ਲੋਕ ਆ ਜਿਹੜੇ ਉਹਨਾਂ ਦੇ ਕੋਲ ਇੰਨਾ ਸਰਮਾਇਆ ਹੋਵੇ ਕਿ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਾ ਹੋਵੇ ਕਿ ਮੇਰੀ ਕੱਲ ਨੂੰ ਰੋਟੀ ਕਿੱਥੋਂ ਆਉਣੀ ਆ ਤੇ ਉਹ 2-4-6 ਮਹੀਨੇ ਸਾਲ ਖੰਡ ਬਿਨਾਂ ਕੰਮ ਕੀਤੇ ਤੋਂ ਵੀ ਉਹਦਾ ਘਰ ਚੱਲਦਾ ਹੋਵੇ ਕ੍ਰਾਂਤੀ ਤਾਂ ਆਉਂਦੀ ਆ ਸੋ ਕਹਿਣ ਦਾ ਮਤਲਬ ਜਾਂ ਤਾਂ ਰੱਜ ਕੇ ਗਰੀਬੀ ਤੇ ਜਾਂ ਫਿਰ ਅਮੀਰੀ ਜਿਹੜੀ ਉਦੋਂ ਕ੍ਰਾਂਤੀ ਆਉਂਦੀ ਆ ਨਹੀਂ ਤਾਂ ਕ੍ਰਾਂਤੀ ਨਹੀਂ ਆਉਂਦੀ ਇਹੀ ਜਿਹੜਾ ਭਾਰਤ ਦੇ ਵਿੱਚ ਆ ਅੱਜ ਕੱਲ ਦਾ ਵਾਤਾਵਰਣ ਇਹੀ ਪੈਦਾ ਕਰਤਾ ਕਿ ਜਿਹੜੇ ਮੈਜੋਰਿਟੀ ਲੋਕ ਆ 66-80% ਲੋਕ ਆ ਜਿਹੜੇ ਉਹਨਾਂ ਨੂੰ ਡੇ ਟੂ ਡੇ ਜਿਹੜੀ ਆ ਰੋਜੀ ਦਾ ਜਿਹੜਾ ਫਿਕਰ ਪਿਆ ਤਾਂ ਉਹਨਾਂ ਵਿਚਾਰਿਆਂ ਨੇ ਉਸ ਤੋਂ ਬਾਅਦ ਉਹ ਨਿਕਲ ਹੀ ਨਹੀਂ ਸਕਦੇ ਉਹ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦੇ
0: ਕੰਮਾਂ ਕਾਰਾਂ ਦੀਆਂ ਮਜਬੂਰੀਆਂ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਐਸੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਨੇ ਜਿਹੜੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ ਜਾਂ ਬਿਲਕੁਲ ਉਹਦੀਆਂ ਜੜ੍ਹਾਂ ਵੱਡੀਆਂ ਜਾ ਰਹੀਆਂ ਉਹਦੇ ਨਾਲ
1: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਸਿਆਣੇ ਆ ਤੁਸੀਂ ਤਾਂ ਸਭ ਕੁਝ ਪੜ੍ਹਿਆ ਤੁਸੀਂ ਮੈਡੀਸਨ ਪੜ੍ਹੀ ਆ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਨਹੀਂ ਕਿੰਨਾ ਕਿ ਤੁਸੀਂ ਪੜ੍ਹੇ ਹੋਣੇ ਆ ਮੈਂ ਤਾਂ ਆਪਣੇ ਆਪ ਨੂੰ ਬੜਾ ਅਨਲੱਕੀ ਸਮਝਦਾ ਕਿ ਮੇਰੇ ਕੋਲ ਤੁਹਾਡੇ ਵਰਗੀ ਵਿਦਿਆ ਨਹੀਂ ਸੀ ਦੂਸਰੇ ਪਾਸੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਵੀ ਸਮਝਦਾ ਕਿ ਤੁਹਾਡੇ ਵਰਗੇ ਸੱਜਣੇ ਆ ਜਿਹੜੇ ਉਹਨਾਂ ਦਾ ਮਿਲਾਪ ਹੋ ਕੇ ਉਹਨਾਂ ਦੇ ਕੋਲ ਬਹੁਤ ਕੁਝ ਜਿਹੜਾ ਉਹ ਮਿਲ ਜਾਂਦਾ
0: ਮਿਲ ਕੇ ਸਾਰਿਆਂ ਦਾ ਗਿਆਨ ਇਕੱਠਾ ਹੋਏ ਨਾ ਤੇ ਤਾਂ ਸਾਰਾ ਕੁਝ ਬਣ ਸਕਦਾ ਹੈਗਾ ਤਾਂ ਹੀ ਐਸੀ ਗੱਲ ਵਿਲੱਖਣ ਤੌਰ ਤੇ ਚੱਲ ਰਹੀ ਹੈ ਔਰ ਵਾਹਿਗੁਰੂ ਕਿਰਪਾ ਕਰੇ ਵੀ ਹੋਰ ਸਾਰੇ ਸੱਜਣ ਵੀ ਸੁਣਨ ਤੇ ਇਸ ਵਿਚਾਰਧਾਰਾ ਨੂੰ ਅਪਣਾਉਣ

0: ਜਾਂ ਸਾਡੇ ਨਾਲ ਸਰਕ ਸੰਗਤ ਗੱਲ ਕਰਨ,
1: ਬੜੀ ਬਿਲਕੁਲ ਬਿਲਕੁਲ
0: ਉਹਨਾਂ ਨਾਲ ਇਹ ਗੱਲ ਕਰਨ ਵਾਸਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਡੇਰੇ ਨੇ ਜਿਹੜੇ ਅੰਧ ਵਿਸ਼ਵਾਸ ਫੈਲਾਉਣ ਵਾਸਤੇ ਬਹੁਤ ਜ਼ੋਰ ਲਗਾ ਰਹੇ ਨੇ।
1: ਬਿਲਕੁਲ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ, ਇਹੀ
0: ਜ਼ੋਰ ਲੱਗਿਆ ਹੋਇਆ ਤੇ ਇਸ ਗੱਲ ਵਾਸਤੇ ਜਰੂਰੀ ਇਹ ਹੈ ਵੀ ਸਾਡੀ ਆਉਣ ਵਾਲੀ ਪਨੀਰੀ, ਮੈਂ ਸਮਝਦਾ ਵੀ ਇੱਥੇ ਜਿਹੜੇ ਗੁਰਦੁਆਰਿਆਂ ਵਾਲੇ ਹਨ ਇਹ ਯਾਦ ਨੇ ਇਹਨਾਂ ਤੇ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਹੈਗਾ।
1: ਨਹੀਂ ਨਹੀਂ ਡਾਕਟਰ ਸਾਹਿਬ, ਨਹੀਂ ਨਹੀਂ ਨਹੀਂ ਡਾਕਟਰ ਸਾਹਿਬ, ਇਹਨਾਂ ਤੇ ਬਹੁਤ ਪ੍ਰੈਸ਼ਰ ਆ, ਇਹ ਜਿਹੜੇ ਆ ਇਹਨਾਂ ਦੀਆਂ ਜਿਹੜੀਆਂ ਤਣੀਆਂ ਉਹ ਪਿੱਛੋਂ ਤੜਕਾ ਵੱਜਦਾ ਉੱਥੋਂ।
0: ਯਾ ਕਿਸੇ ਹੱਦ ਤੱਕ ਮੈਂ ਇਸ ਗੱਲ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ।
1: ਹਾਂਜੀ
0: ਹਾਂ, ਬਹੁਤ ਸਾਰੇ ਜਿਹੜੇ ਸਾਡੇ ਇਥੋਂ ਦੇ ਪ੍ਰਚਾਰਕ ਜਾਂ ਇਥੋਂ ਦੇ ਗੁਰਦੁਆਰਿਆਂ ਦੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਦੀ ਵਿਚਾਰਧਾਰਾ ਵੀ ਕੁਝ ਇਸ ਤਰ੍ਹਾਂ ਹੈ ਕਿ ਉਹ ਪਿੱਛੇ ਤੋਂ ਗੁਲਾਮ ਬਣੀ ਹੋਈ ਹੈ।
1: ਬਿਲਕੁਲ
0: ਐਸਾ ਹੋ ਜਾਵੇ ਤੇ ਗੁਰਦੁਆਰਿਆਂ ਦੇ ਵਿੱਚ ਕਮ ਸੇ ਕਮ ਜਿਹੜੀਆਂ ਤੁਸੀਂ ਕਲਾਸਾਂ ਪੜ੍ਹਾਉਂਦੇ ਹੋ ਤੇ ਸਿੱਖ ਇਤਿਹਾਸ ਤੇ ਪੜ੍ਹਾਓ।
1: ਬਿਲਕੁਲ
0: ਸਿੱਖ ਇਤਿਹਾਸ ਤੇ ਤੁਸੀਂ ਪੜ੍ਹਾਓ। ਇੱਕ ਵਾਰੀ ਕੋਈ ਬੀਬੀ ਨੇ ਸੈਨੋਜ਼ੇ ਤੋਂ ਮੈਨੂੰ ਕਾਲ ਕੀਤੀ, ਭਾਜੀ ਉੱਥੇ ਸਕੂਲ ਚ ਪੜ੍ਹਾਉਂਦੇ ਸੀਗੇ ਤੇ ਉਹ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਨੇ ਸਿਰ ਵੱਢਿਆ ਤੇ ਸਿਰ ਵੱਢਣ ਦਾ ਵੱਢਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤਲੀ ਤੇ ਰੱਖ ਕੇ ਤੇ ਫਿਰ ਉਹਨਾਂ ਨੇ ਜੰਗ ਕੀਤੀ। ਬੱਚੇ ਇਸ ਗੱਲ ਨੂੰ ਮੰਨਦੇ ਨੀ, ਉਹਨਾਂ ਨੂੰ ਮੈਂ ਕੀ ਕਹਾਂ। ਬੱਚੇ ਇਹ ਆਜ਼ਾਦ ਨੇ, ਇਹਨਾਂ ਦੀ ਆਜ਼ਾਦ ਸੋਚ ਹੈ, ਜਿਹੜੀ ਸਹੀ ਚੀਜ਼ ਹੈ ਉਹ ਤਰਕ ਸੰਗਤ ਵਿਚਾਰਦੇ ਨੇ।
1: ਬਿਲਕੁਲ
0: ਤੌਰ ਤੇ ਐਸਾ ਹੋ ਨੀ ਸਕਦਾ ਬੀਬੀ, ਜਿਸ ਕਰਕੇ ਉਹ ਬੱਚੇ ਨਹੀਂ ਮੰਨਦੇ ਤੇ ਸਹੀ ਨੇ। ਪ੍ਰਚਾਰਕਾਂ ਨੂੰ ਸੋਚਣਾ ਚਾਹੀਦਾ ਵੀ ਜਿਸ ਬੰਦੇ ਨੂੰ ਅਸੀਂ ਬੁਲਾ ਰਹੇ ਹਾਂ ਕਰ ਰਹੇ ਹਾਂ ਉਹਨੂੰ ਇਹ ਦੱਸੀਏ ਵੀ ਤੁਸੀਂ ਭਾਰਤ ਵਿਚ ਰਹਿ ਕੇ ਕਿਸੇ ਗੁਲਾਮੀ ਦੀ ਮਾਨਸਿਕਤਾ ਨਾਲ ਚੱਲ ਸਕਦੇ ਹੋ, ਇੱਥੇ ਨਹੀਂ ਚੱਲਿਆ ਜਾਣਾ।
1: ਜੀ ਬਿਲਕੁਲ
0: ਹੋਊਗਾ, ਇਹ ਤਾਂ ਹੋਊਗਾ ਕਿ ਜੇ ਸਕੂਲ ਤੁਸੀਂ ਚਲਾਉਂਦੇ ਹੋ ਨਾ ਤੇ ਆਪਣੀ ਕੌਮ ਦੀ ਨੀਂਹ ਪੱਕੀ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਇਤਿਹਾਸ ਨੂੰ ਉਹਦੇ ਵਿਚ ਤਰਕ ਸੰਗਤ ਜਿਹੜਾ ਉਹ ਬਣਾਓ।
1: ਬਿਲਕੁਲ ਬਿਲਕੁਲ,
0: ਸਾਡੇ ਕੋਲ ਇਸ ਵੇਲੇ ਕੋਈ ਕਿਸੇ ਕਲਾਸ ਦਾ ਕੋਈ ਸਿਲੇਬਸ ਹੈ ਨੀ, ਪੰਜਾਬ ਇੱਥੇ ਵੀ ਹੈ ਨੀ,
1: ਜੇ
0: ਕਹਿ ਸਕੀਏ ਵੀ ਸਿੱਖ ਇਤਿਹਾਸ ਦਾ ਸਿਲੇਬਸ ਹੈ ਤੇ ਅਸੀਂ ਆਪਣੀ ਜਿਹੜੀ ਪਨੀਰੀ ਨੂੰ ਅਸਲ ਸਿੱਖ ਬਣਾ ਕੇ ਅੱਗੇ ਪੇਸ਼ ਕਰ ਰਹੇ ਹਾਂ।
1: ਬਿਲਕੁਲ ਬਿਲਕੁਲ ਬਿਲਕੁਲ, ਸਿੱਖੀ ਦੇ ਘਰ ਬੜੇ ਦੂਰ ਆ ਡਾਕਟਰ ਸਾਹਿਬ, ਜਿਹੜੀ
0: ਇਸ ਤਰ੍ਹਾਂ ਕਰ ਰਹੇ ਹਾਂ ਕਿ ਉਹ ਭਾਵਨਾਵਾਂ ਦੇ ਦੱਸੇ ਉਸੇ ਮੁਤਾਬਕ ਚੱਲੀ ਜਾ ਰਹੇ ਨੇ, ਪਰ ਅਸਲ ਦੇ ਵਿਚ ਇਹ ਆ ਕਿ ਸਾਡਾ ਇਤਿਹਾਸ ਜਿਹੜਾ ਉਹ ਪੜਾਇਆ ਜਾਣਾ ਚਾਹੀਦਾ ਹੈ।
1: ਪੜਾਇਆ ਜਾਣਾ ਚਾਹੀਦਾ ਬਿਲਕੁਲ, ਔਰ ਇਤਿਹਾਸ ਵੀ ਆ ਜਿਹੜਾ। ਦੇਖੋ ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਸਾਡੇ ਜਿਹੜੇ ਅਸੀਂ ਮੈਂ ਜੋ ਕੁਛ ਉਹ ਪਿੱਛੋਂ ਸੁਣਦੇ ਆਏ ਆ ਛੋਟੇ ਹੁੰਦੇ, ਮੈਂ ਖੈਰ ਇੰਡੀਆ ਜੋ ਬਹੁਤ ਛੋਟੀ ਉਮਰ ਦੇ ਵਿਚ ਆ ਗਿਆ ਸੀਗਾ, ਉਦੋਂ ਰੇਡੀਓ ਵਗੈਰਾ ਤਾਂ ਹੈ ਨਹੀਂ ਸੀ, ਇਹ ਏਦਾਂ ਦਾ ਕੁਛ ਨਹੀਂ ਸੀ, ਨਾ ਫੋਨ ਤਾਂ ਇੱਕ ਪਾਸੇ ਰਹਿ ਗਿਆ, ਸਾਡੇ ਪਿੰਡ ਤਾਂ ਬਿਜਲੀ ਵੀ ਹੈ ਨਹੀਂ ਸੀ ਜਦਾਂ ਮੈਂ ਉੱਥੋਂ ਆਇਆ ਤੇ, ਪਰ ਉਦੋਂ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੇ ਕੋਲੋਂ ਗੱਲਾਂ ਆਪਾਂ ਸੁਣਦੇ ਹੁੰਦੇ ਸੀਗੇ ਤੇ ਉਹ ਜਿਹੜੀਆਂ ਦਲੀਲਾਂ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਤੁਹਾਨੂੰ ਬਹੁਤ ਕੁਛ ਪਤਾ ਲੱਗਦਾ ਸੀਗਾ, ਤੇ ਹੁਣ ਉਹ ਜੋ ਕੁਛ ਵੀ ਹੈਗਾ ਉਹ ਸਾਰਾ ਕੁਛ ਹੈ ਜਿਹੜਾ ਸਕੂਲਾਂ ਦੇ ਸਿਲੇਬਸਾਂ ਦੇ ਵਿੱਚੋਂ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਸਾਰਾ ਕੁਛ ਕੱਢ ਦਿੱਤਾ ਗਿਆ ਤੇ ਨਵੀਆਂ ਗੱਲਾਂ ਪਾਤੀਆਂ, ਤੇ ਜਿਹੜਾ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਜਿਹੜੀ ਆ ਉਹ ਸਾਡੇ ਸਮਾਜ ਨੇ ਕੀਤੀ ਆ ਡਾਕਟਰ ਸਾਹਿਬ, ਉਹ ਇਹ ਆ ਕਿ ਜਿਹੜਾ ਸਾਡਾ ਸਮਾਜ, ਦੇਖੋ ਐਜੂਕੇਸ਼ਨ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ, ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ, ਇੱਕ ਐਜੂਕੇਸ਼ਨ ਆ ਜਿਹੜੀ ਅਕੈਡਮਿਕ ਜਿਹਨੂੰ ਆਪਾਂ ਕਹਿੰਦੇ ਆ ਉਹ ਤੁਸੀਂ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਸਿੱਖਦੇ ਆ, ਦੂਸਰੀ ਐਜੂਕੇਸ਼ਨ ਹੈ ਜਿਹੜੀ ਡਾਕਟਰ ਸਾਹਿਬ ਜੀ ਉਹ ਤੁਹਾਡੇ ਐਨਸੈਸਟਰਾਂ ਤੋਂ ਆਉਂਦੀ ਆ, ਹਜ਼ਾਰਾਂ ਸਾਲਾਂ ਦੀਆਂ ਪਿਛਲੀਆਂ ਪੀੜ੍ਹੀਆਂ ਤੋਂ ਐਜੂਕੇਸ਼ਨ ਹੈ ਜਿਹੜੀ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਆਉਂਦੀ ਹੁੰਦੀ ਆ। ਹੁਣ ਹੋਇਆ ਕੀ ਆ ਡਾਕਟਰ ਸਾਹਿਬ ਇੱਥੇ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਸੀ ਉਹ ਤਾਂ ਗਈ, ਉਹ ਸਿਲੇਬਸ ਸਾਰੇ ਕੱਢ ਦਿੱਤੇ, ਉਹ ਖਤਮ ਹੋ ਗਈ ਆ, ਪਰ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀਗੀ ਸਾਡੇ ਸਮਾਜ ਦੇ ਵਿੱਚ, ਉਹਦਾ ਹੋਇਆ ਕੀ ਆ ਕਿ ਜਿਹੜੇ ਸਾਡੇ ਲੋਕ ਸੀ ਉਹਨਾਂ ਦਾ ਸ਼ਾਮ ਨੂੰ ਜੋ ਕੁਛ ਮੈਂ ਦੇਖਦਾ ਆ ਉੱਥੇ ਭਾਰਤ ਵਿੱਚ ਹੋ ਰਿਹਾ, ਉੱਥੇ ਕੀ ਆ ਡਾਕਟਰ ਸਾਹਿਬ, ਜਿਹਦਾ ਮਾੜਾ ਜਿਹਾ ਵੀ ਸਰਦਾ ਉਹਨੇ ਸ਼ਾਮ ਨੂੰ ਬੋਤਲ ਲੈਣੀ ਆ ਖੋਲ ਤੇ ਉਹਨੇ ਉਹ ਦਾਰੂ ਪੀ ਲੈਣੀ ਆ, ਦਾਰੂ ਪੀ ਕੇ ਉਹ ਘਰ ਵਾਲੀ ਨੇ ਵਿਚਾਰੀ ਨੇ ਉਹਨੇ ਪਹਿਲਾਂ ਤਾਂ ਉਹਨੂੰ ਉਹ ਗਾਲਾਂ ਕੱਢੀ ਜਾਣੀ ਆ, ਤੂੰ ਹਜੇ ਰੋਟੀ ਨੀ ਬਣਾਈ, ਆਹ ਨੀ ਕੀਤਾ, ਉਹ ਨੀ ਕੀਤਾ, ਤੇ ਫਿਰ ਉਹ ਟੁੰਨ ਜਿਹੇ ਹੁੰਦੇ ਆ ਹੋਇਓ, ਤੇ ਫਿਰ ਉਹ ਦਾਲ ਸਬਜ਼ੀ ਉਹ ਵਿਚਾਰੀ ਬਣਾ ਕੇ ਲਿਆਉਂਦੀ ਆ ਤੇ ਉਹ ਅੱਧੀ ਕੋ ਝੱਗੇ ਤੇ ਡੋਲੀ ਜਾਂਦੇ ਆ ਤੇ ਅੱਧੀ ਕੋ ਮੂੰਹ ਚ ਪਾ ਲੈਂਦੇ ਆ ਤੇ ਗਾਲਾਂ ਕੱਢੀ ਜਾਂਦੇ ਆ ਤੇ ਫਿਰ ਉਹ ਅੱਧ ਮੋਏ ਹੋ ਕੇ ਸੌ ਜਾਂਦੇ ਆ। ਸੋ ਉਹ ਜਿਹੜਾ ਸਮਾਂ ਸੀ ਇਹ ਉਹ ਸਮਾਂ ਸੀਗਾ ਜਦੋਂ ਸਾਡੇ ਬਜ਼ੁਰਗ ਜਿਹੜੇ ਦਾਦੀਆਂ ਨਾਨੀਆਂ ਦਾਦੇ ਬਾਬੇ ਉਹ ਸੌਣ ਵੇਲੇ ਤੁਹਾਨੂੰ ਕੋਈ ਨਾ ਕੋਈ ਪੁਰਾਣੀ ਕਥਾ ਸੁਣਾਉਂਦੇ ਹੁੰਦੇ ਸੀਗੇ ਕਿ ਸਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਕਿੱਦਾਂ ਦਾ ਤੇ ਸਾਡੇ ਗੁਰੂਆਂ ਨੇ ਕੀ ਕੀਤਾ। ਉਹ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀ ਉਹ ਅਮਰੀਕਾ ਦੇ ਵਿੱਚ ਤਾਂ ਹੈਗੀ ਆ, ਇੱਥੋਂ ਦੇ ਗੋਰੇ ਲੋਕ ਹੈ ਜਿਹੜੇ ਉਹ ਤਾਂ ਆਪਣੇ ਬੱਚਿਆਂ ਨੂੰ ਦੱਸਦੇ ਆ, ਪਰ ਸਾਡਾ ਜਿਹੜਾ ਸਮਾਜ ਸੀ ਉਹ ਪੜਾਉਣੋਂ ਹਟ ਗਿਆ। ਜਿਹੜੀ ਸਭ ਤੋਂ ਵੱਡੀ ਜਿਹੜੀ ਠੇਸ ਆ ਇਹ ਸਮਾਜ ਨੂੰ ਉਹ ਇਥੋਂ ਲੱਗ ਰਹੀ ਆ ਕਿ ਲੋਕ ਆ ਜਿਹੜੇ ਉਹ ਸ਼ੋਸ਼ੇਬਾਜ਼ੀਆਂ ਦੇ ਵਿਚ, ਨਸ਼ਿਆਂ ਪੱਤਿਆਂ ਦੇ ਵਿਚ, ਇਹਨਾਂ ਚੀਜ਼ਾਂ ਦੇ ਵਿਚ ਪੈ ਗਏ ਆ, ਤੇ ਹੁਣ ਆ ਜਿਹੜਾ ਫੋਨ ਆ ਇਹਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ, ਕਿਉਂਕਿ ਹਰ ਇੱਕ ਮਾਂ ਉਹ ਖੂੰਜੇ ਚ ਬੈਠੀ ਆ ਫੋਨ ਲਈ, ਤੇ ਉਹ ਖੂੰਜੇ ਚ ਬੈਠਾ ਫੋਨ ਲਈ, ਉਹ ਬੱਚੇ ਆ ਉਹ ਆਪਣਾ ਲੈ ਕੇ ਬੈਠੇ ਆ, ਉਹਨਾਂ ਨੂੰ ਫੜਾ ਦਿੰਦੇ ਆ, ਬੱਚਾ ਆ ਕੇ ਦੁੱਧ ਮੰਗਦਾ ਤਾਂ ਹੋਰ ਫੜਾ ਦਿੰਦੇ ਆ। ਸੋ ਇਹ ਜਿਹੜੀ ਆ ਸਭ ਤੋਂ ਵੱਡੀ ਕੁਰੀਤੀ ਜਿਹੜੀ ਮੇਰੇ ਹਿਸਾਬ ਦੇ ਨਾਲ ਉਹ ਇਹ ਵੀ ਆ ਕਿ
0: ਮੈਂ ਸਿੱਖ ਇਤਿਹਾਸ ਦੇ ਵਾਲੇ ਪਾਸੇ ਫਿਰ ਤੁਹਾਨੂੰ ਬੋਲਣਾ ਚਾਹੁੰਦਾ ਤੇ ਮੈਂ ਇਹ ਚਾਹੁੰਦਾ
1: ਜੀ
0: ਸਿੱਖ ਇਤਿਹਾਸ ਨੂੰ ਫਿਰ ਰੀਰਾਈਟ ਕੀਤਾ ਜਾਵੇ,
1: ਰੀਰਾਈਟ ਕੀਤਾ ਜਾਵੇ ਬਿਲਕੁਲ।
0: ਜਿੰਨੇ ਵੀ ਬਾਹਰ ਦੇ ਮੁਲਕਾਂ ਦੇ ਵਿਚ ਸਾਡੇ ਗੁਰਦੁਆਰੇ ਨੇ, ਉਹਨਾਂ ਦੇ ਜਿੰਨੇ ਵੀ ਪ੍ਰਬੰਧਕ ਨੇ, ਉਹ ਜਿਹੜੇ ਸਕੂਲ ਚਲਾਉਂਦੇ ਨੇ, ਕਮ ਸੇ ਕਮ ਉਹ ਸਕੂਲਾਂ ਦੇ ਸਿਲੇਬਸ ਨੂੰ ਸਿੱਖ ਇਤਿਹਾਸ ਦੇ ਨਾਲ ਪੂਰੀ ਤਰ੍ਹਾਂ ਪਰਪੱਕ ਬਣਾਉਣ,
1: ਬਿਲਕੁਲ
0: ਪੂਰੀ ਤਰ੍ਹਾਂ ਲਿਖਿਆ ਜਾਵੇ ਔਰ ਤਰਕ ਸੰਗਤ ਜਿਹੜਾ ਉਹਨਾਂ ਨੂੰ ਪ੍ਰਚਾਰਿਆ ਜਾਵੇ,
1: ਪ੍ਰਚਾਰਿਆ ਜਾਵੇ ਬਿਲਕੁਲ ਬਿਲਕੁਲ।
0: ਔਰ ਤਾਂ ਸਾਡੀ ਕੌਮ ਜਿਹੜੀ ਆ ਸੁਚੇਤ ਹੋ ਸਕਦੀ। ਮੈਂ ਇੱਕ ਦੋ ਪ੍ਰਚਾਰਕ ਦੇਖੇ ਆ ਮੁੰਡੇ ਯੰਗ 30-32 ਸਾਲ ਦੇ, ਔਰ ਅੰਗਰੇਜ਼ੀ ਚ ਵੀ ਬੋਲਦੇ ਆ, ਪੰਜਾਬੀ ਚ ਵੀ ਬੋਲਦੇ ਆ, ਔਰ ਬਹੁਤ ਕਮਾਲ ਦੀਆਂ ਗੱਲਾਂ ਉਹ ਕਰਦੇ ਆ ਜਿਹੜੀਆਂ ਕਿ ਤਰਕ ਸੰਗਤ ਹੁੰਦੀਆਂ ਨੇ ਤੇ ਲੋਕ ਸੁਣਦੇ ਵੀ ਆ ਉਹਨਾਂ ਨੂੰ। ਇਸ ਤਰ੍ਹਾਂ ਦੇ ਪ੍ਰਚਾਰਕ ਪੈਦਾ ਕੀਤੇ ਜਾਣ ਜਿਹੜੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਦਿਮਾਗ ਚ ਗੱਲ ਬਿਠਾ ਦੇਣ
1: ਜੀ। ਡਾਕਟਰ ਸਾਹਿਬ
0: ਜਿਹੜੀ ਤਰਕ ਸੰਗਤ ਹੋਵੇਗੀ।
1: ਹਾਂਜੀ ਬਿਲਕੁਲ ਡਾਕਟਰ ਸਾਹਿਬ, ਮੇਰੀ ਇਹ ਜਿਹੜੀ ਆ ਕਰਨ ਦੀ ਜਿਹੜੀ ਆ ਉਹ ਤਮੰਨਾ ਹੈਗੀ ਆ, ਪਰ ਤਮੰਨਾ ਪੂਰੀ ਨੀ ਹੋ ਰਹੀ ਕਿਸੇ ਕਾਰਨ। ਇੱਥੇ ਜਾਂ ਤਾਂ ਬੰਦਿਆਂ ਕੋਲ ਵਿਹਲ ਹੈ ਨੀਗਾ, ਇੱਥੇ ਫਰੈਸ਼ਨੋ ਦੇ ਵਿਚ ਬਹੁਤ ਬੰਦੇ ਲੋਕ ਆ ਜਿਹੜੇ ਉਹ ਬਿਜ਼ੀ ਰਹਿੰਦੇ ਆ, ਉਹਨਾਂ ਕੋਲ ਸਮਾਂ ਨੀ, ਮੈਨੂੰ ਕੋਈ ਬੰਦੇ ਨੀ ਮਿਲ ਰਹੇ ਦੋ ਚਾਰ ਦਿਨ।
0: ਉਹੀ ਹੈ ਨਾ, ਉਹਨਾਂ ਨੂੰ ਰਾਏ ਦਿੱਤੀ ਜਾਵੇ, ਉਹਨਾਂ ਨੂੰ ਰਾਏ ਦਿੱਤੀ ਜਾਵੇ। ਕੁਝ ਸੱਜਣਾਂ ਦੇ ਨਾਂ ਤੁਹਾਡੇ ਪ੍ਰਿਜ਼ਨੋ ਚ ਬਹੁਤ ਸਾਰੇ ਸੱਜਣ ਐਸੇ ਹੈਗੇ ਨੇ ਜਿਹੜੇ ਇਸ ਗੱਲ ਨਾਲ ਜੁੜੇ ਹੋਏ ਨੇ, ਇਕੱਠੇ ਹੋ ਕੇ ਉਹ ਇੱਕ ਸਿਲੇਬਸ ਇਸ ਤਰ੍ਹਾਂ ਦਾ, ਜ਼ਰੂਰੀ ਨੀ ਗੁਰਦੁਆਰੇ ਨੂੰ ਸਿਲੇਬਸ ਤਿਆਰ ਕਰਨ, ਤੇ ਜਦੋਂ ਉਹਨਾਂ ਦੇ ਕੋਲੇ ਸਿਲੇਬਸ ਤਿਆਰ ਹੋ ਜਾਵੇ, ਉਸ ਤੋਂ ਬਾਅਦ ਉਹਨਾਂ ਨੂੰ ਰਿਕੁਐਸਟ ਕਰਨ ਵੀ ਆਹ ਚੀਜ਼ਾਂ ਜਿਹੜੀਆਂ ਪੜ੍ਹਾਉਣੀਆਂ ਸ਼ੁਰੂ ਕਰੋ, ਆਹ ਚੀਜ਼ਾਂ ਕਰਨੀਆਂ ਸ਼ੁਰੂ ਕਰੋ, ਤਾਂ ਕਿ ਉਹਨਾਂ ਦੇ ਵਿਚ ਇਹ ਜਗਿਆਸਾ ਆਵੇ ਕਿ ਬਾਈ ਜੀ ਅਸੀਂ ਇਹ ਕਰੀਏ ਤਾਂ ਸਾਡੇ ਬੱਚੇ ਅੱਗੇ ਜਨਰੇਸ਼ਨ ਜਿਹੜੀ ਚੰਗੀ ਬਣ ਸਕਦੀ ਆ।
1: ਜੀ ਜੀ, ਤੁਹਾਨੂੰ ਇੱਥੇ ਕੋਈ ਕੰਟੈਕਟ ਤੁਹਾਡੇ ਨਾਲ ਜੇ ਹੈਗੇ ਆ ਕੋਈ ਸੰਪਰਕ, ਤਾਂ ਉਹਨਾਂ ਦੇ ਨੰਬਰ ਵਗੈਰਾ ਮੈਨੂੰ ਆਪਾਂ ਬਾਅਦ ਚ ਗੱਲਬਾਤ ਕਰ ਲਾਂਗੇ ਰੇਡੀਓ ਤੋਂ।
0: ਹਾਂਜੀ
1: ਜਦੋਂ ਹਟਾਂਗੇ ਨੰਬਰ ਵਗੈਰਾ ਲੈ ਕੇ ਤੇ ਉਹਨਾਂ ਨੂੰ ਕੰਟੈਕਟ ਕਰਨ ਦੀ ਮੇਰੀ ਇੱਛਾ ਇਹੀ ਆ ਡਾਕਟਰ ਸਾਹਿਬ। ਜਿਹੜੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਬਾਣੀ ਆ ਉਹ ਤਾਂ ਤੁਸੀਂ ਨਾ, ਉਹਨਾਂ ਜਿੱਦਾਂ ਫਿਲੋਸਫਰ ਦੁਨੀਆਂ ਚ ਹੋਇਆ ਵੀ ਨੀ ਤੇ ਹੋਣਾ ਵੀ ਨੀ, ਇਸ ਗੱਲ ਦੀ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ। ਉਹਨਾਂ ਨੇ ਕੋਈ 80,000 ਮੀਲ ਬਾਟ ਤੈਅ ਕੀਤੀ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੇ ਜਿਹੜਾ ਉਹਨਾਂ ਦੇ ਕੋਲ ਗਿਆਨ ਸੀਗਾ ਉਹਦੇ ਬਰਾਬਰ ਅਜੇ ਤੀਕਰ ਵੀ ਸਾਇੰਸ ਉੱਥੇ ਤੇ ਪਹੁੰਚ ਨਹੀਂ ਸਕਣੀ ਜਿੱਥੇ ਤੀਕਰ ਉਹ ਪਹੁੰਚੇ ਹੋਏ ਸੀਗੇ। ਤੇ ਅਫਸੋਸ ਇਸ ਗੱਲ ਦਾ ਕਿ ਉਹ ਜਿਹੜੀ ਸਾਰਾ ਕੁਛ ਉਹਨਾਂ ਦੀ ਮਿਹਨਤ ਸੀਗੀ।
0: ਮੈਂ ਵੇਖਦਾ ਸੀਗਾ ਕਿ ਉਸ ਵੇਲੇ ਵੀ ਨਾ ਜਿਹੜੇ ਪ੍ਰਚਾਰਕ ਸਟੇਜਾਂ ਤੇ ਖੜੇ ਹੁੰਦੇ ਸੀ, ਜਦੋਂ ਮੈਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ, ਸਾਰੇ ਇੱਥੋਂ ਸ਼ੁਰੂ ਕਰਦੇ ਸੀ, ਜੋ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ। ਸਿਰਫ ਲਫਜ਼ਾਂ ਤੱਕ ਸੀਮਤ ਸੀ, ਲਫਜ਼ਾਂ ਤੱਕ ਸੀਮਤ ਸੀ। ਇਹਦਾ ਅਸਰ ਉਸੇ ਵੇਲੇ ਪ੍ਰਪਬਲਿਕ ਤੇ ਹੁੰਦਾ ਜ਼ਰੂਰ ਸੀ, ਪਰ ਚੇਤਾ ਹੀ ਨਹੀਂ ਰਿਹਾ, ਕਿਉਂਕਿ ਉਸ ਤੋਂ ਬਾਅਦ ਉਹ ਚੀਜ਼ ਹੋਈ ਨੀ। ਜਿਵੇਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਾਅਦ ਵਿਚ ਉਸੇ ਜ਼ੋਰ ਸ਼ੋਰ ਨਾਲ ਨਹੀਂ ਪ੍ਰਚਾਰਿਆ ਗਿਆ, ਨਹੀਂ ਹੋਇਆ, ਹੌਲੀ ਹੌਲੀ ਉਹਦੀ ਦੁਸ਼ਮਣੀ ਸੀ ਜਿਆਦਾ ਵੱਧਦੀ ਗਈ, ਤੇ ਉਹਨਾਂ ਦੇ ਅੱਗੋਂ ਪ੍ਰਚਾਰਕ ਘਟਦੇ ਗਏ। ਅਲਟੀਮੇਟ ਆ ਕੇ ਤੇ ਹੁਣ ਅਸੀਂ ਇਸ ਸਥਿਤੀ ਤੇ ਖੜੇ ਆ ਵੀ ਇਹ ਸੋਚਣ ਲੱਗੇ ਆ ਵੀ ਇਹ ਹੋਇਆ ਕਿਉਂ ਹੈ, ਕਿਉਂ ਕਮਿਊਨਿਟੀ ਆ ਗਈ ਜਿਹੜੀ, ਜਿਹੜਾ ਸਾਡਾ ਫਲਸਫਾ ਹੈ ਉਹ ਤਾਂ ਸਾਰੀ ਦੁਨੀਆਂ ਵਾਸਤੇ ਆ, ਤੇ ਅਸੀਂ ਸਾਰੀ ਦੁਨੀਆਂ ਦੇ ਦੁਸ਼ਮਣ ਬਣ ਕੇ ਕਿਉਂ ਖੜੇ ਹੋ ਗਏ?
1: ਬਿਲਕੁਲ ਬਿਲਕੁਲ ਇਹੀ ਗੱਲ ਹੈ, ਇਹੀ ਗੱਲ ਹੈ ਜੀ। ਉਹ ਦੁਨੀਆਂ ਫਲਸਫਾ ਜਿਹੜਾ ਉਹ ਹਰ ਇੱਕ ਵਾਸਤੇ ਆ, ਉਹ ਇਕੱਲੇ ਸਿੱਖ ਸਮਾਜ ਵਾਸਤੇ ਨੀ। ਤੇ ਇਹ ਦੇਖੋ ਇੱਥੇ ਇੱਕ ਹੋਰ ਵੱਡਾ ਜਿਹੜੀ ਆ ਉਹ ਲੜਾਈ ਦਾ ਜਿਹੜਾ ਉਹ ਮਸਲਾ ਇਸ ਤਰ੍ਹਾਂ ਪੈਦਾ ਹੋ ਜਾਂਦਾ ਆ ਕਿ ਜਿਹੜੀ ਸਿੱਖ ਕੌਮ ਆ, ਸਿੱਖੀ ਦਾ ਪਹਿਲੀ ਗੱਲ ਤਾਂ ਉਹਦੇ ਅਰਥ ਨੀ ਸਿੱਖੀ ਦੇ, ਬਹੁਤੇ ਲੋਕਾਂ ਨੂੰ ਤਾਂ ਇਹੀ ਨੀ ਪਤਾ ਕਿ ਸਿੱਖ ਦੇ ਅਰਥ ਆ ਜਿਹੜੇ ਉਹ ਸਟੂਡੈਂਟ ਹੁੰਦੇ ਆ, ਵਿਦਿਆਰਥੀ ਹੁੰਦੇ ਆ। ਹੁਣ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਆ ਕਿ ਵਿਦਿਆਰਥੀ ਆ ਜਿਹੜੇ ਉਹ ਜਿੱਦਾਂ ਤੁਹਾਡਾ ਮੈਨੂੰ ਜਿੱਥੋਂ ਤਿਕਰ ਪਤਾ ਆ ਕਿ ਤੁਸੀਂ ਵੀ ਉਸੇ ਸਕੂਲ ਦੇ ਵਿਚ ਉਸੇ ਜਮਾਤ ਦੇ ਵਿਚ ਬੈਠਦੇ ਸੀ ਤੇ ਤੁਹਾਨੂੰ ਵੀ ਉਹੀ ਟੀਚਰ ਪ੍ਰੋਫੈਸਰ ਪੜ੍ਹਾਉਂਦੇ ਸੀ ਤੇ ਬਾਕੀ ਜਿਹੜੇ 30-40 ਹੋਰ ਸੀਗੇ ਮੇਰੇ ਵਰਗੇ ਉਹਨਾਂ ਨੂੰ ਵੀ ਪੜ੍ਹਾਉਂਦੇ ਤਾਂ ਉਹੀ ਟੀਚਰ ਸੀ, ਪਰ ਤੁਸੀਂ ਟੋਪਰ ਸੀ। ਉਹ ਜਿਹੜੇ ਬਾਕੀ ਦੇ ਸੀ ਫੇਲ ਹੋਣ ਵਾਲੇ, 28 ਨੰਬਰ ਵੀ ਲੈ ਕੇ ਪਾਸ ਵੀ ਹੋ ਹੁੰਦਾ ਸੀ, ਉਹ ਵੀ ਤਾਂ ਪੜ੍ਹਦੇ ਤਾਂ ਉਸੇ ਕੋਲੋਂ ਸੀ ਨਾ।
0: ਹਰ ਤਰ੍ਹਾਂ ਦੇ ਮਤਲਬ ਹਰ ਕੇਡਰ ਹੁੰਦਾ ਨਾ ਕਲਾਸ ਦੇ ਵਿਚ, ਕਲਾਸ ਦੇ ਹਰ ਤਰ੍ਹਾਂ ਦਾ ਕੇਡਰ ਹੁੰਦਾ ਆ।
1: ਹਾਂਜੀ, ਸੋ ਉੱਥੇ ਫਰਕ ਕੀ ਹੁੰਦਾ ਆ, ਉਹ ਏਦਾਂ ਹੁੰਦੀ ਕਿਉਂ ਨੀ ਭਾਈ? ਸਾਰੇ ਤੁਹਾਡੇ ਜਿੰਨੇ ਨੰਬਰ ਲੈ ਕੇ ਸਾਰੇ ਟੋਪਰ ਕਿਉਂ ਨੀ, ਸਾਰੇ ਇੱਕੋ ਜਿਹੇ ਕਿਉਂ ਨੀ ਬਣ ਜਾਂਦੇ, ਸਾਰੇ 100 ਚੋਂ 100 ਨੰਬਰ ਲੈ ਕੇ ਪਾਸ ਕਿਉਂ ਨੀ? ਉਹਦੇ ਵਿਚ ਇੱਕੋ ਇੱਕ ਜਿਹੜੀ ਆ ਉਹ ਚੀਜ਼ ਮੈਂ ਜਿਹੜੀ ਆਪਣੇ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਮੈਂ ਵੀ ਪੜ੍ਹਦਾ ਰਿਹਾ, ਪੜ੍ਹਿਆ ਤਾਂ ਖੈਰ ਮੈਂ ਐਵੇਂ ਕਾਹਨੂੰ ਆ, ਤੇ ਉਹ ਉਦਾਂ ਗੱਲਾਂ ਬਾਤਾਂ ਕਰ ਲੈਣੀਆਂ ਵੀ ਮੈਂ ਵੀ ਸਕੂਲ ਜਾਂਦਾ ਰਿਹਾ ਨਾ ਕਰ ਲਈਦਾ ਉਹਦਾ ਤੇ। ਪਰ ਮੈਂ ਡਾਕਟਰ ਸਾਹਿਬ ਇਹ ਕੰਕਲੂਜਨ ਤੇ ਪਹੁੰਚਿਆ ਜਿਹੜਾ ਆਪਣਾ ਪਿਛੋਕੜ ਸੀ ਉਹਦੇ ਤੇ ਦੇਖ ਕੇ ਮੈਂ ਜਿਹੜੀਆਂ ਚਾਰ ਪੰਜ ਸੱਤ ਜਮਾਤਾਂ ਪੜ੍ਹਿਆ ਡਾਕਟਰ ਸਾਹਿਬ, ਉਹ ਟੀਚਰ ਦੇ ਸਭ ਤੋਂ ਨੇੜੇ ਵਾਲੀ ਜਿਹੜੀ ਸੀਟ ਹੁੰਦੀ ਸੀ ਉੱਥੇ ਮੈਂ ਬਹਿੰਦਾ ਸੀ ਤੇ ਉੱਥੇ ਕਦੇ ਵੀ ਜਿੰਨਾ ਚਿਰ ਟੀਚਰ ਨੇ ਪੜ੍ਹਾਉਣਾ ਉਹਦੇ ਚਿਹਰੇ ਤੋਂ ਨਜ਼ਰ ਪਰੇ ਨਹੀਂ ਸੀ ਹੁੰਦੀ, ਕਾਨਿਆਂ ਜਿਹੜੇ ਉਹ ਪਾਸੇ ਨਹੀਂ ਸੀ ਜਾਂਦੇ, ਤੇ ਜਿਹੜੇ ਮੇਰੇ ਨਾਲ ਦੇ ਸਾਡੇ ਪਿੰਡ ਦੇ ਵੀ ਜਾਂ ਹੋਰ ਸਟੂਡੈਂਟ ਹੁੰਦੇ ਸੀਗੇ ਜਿਹੜੇ ਉਹ ਕਦੇ ਫੇਲ ਹੋ ਗਏ ਕਦੇ ਪਾਸ ਹੋ ਗਏ ਏਦਾਂ ਦੇ ਕਰਦੇ ਹੁੰਦੇ ਸੀਗੇ, ਉਹ ਪਿੱਛੇ ਬੈਠੇ ਇੱਕ ਦੂਜੇ ਦੇ ਚੁੰਨੀਆਂ ਵੱਢੀ ਜਾਂਦੇ ਹੁੰਦੇ ਸੀ। ਇਹੀ ਫਰਕ ਆ ਤੇ ਜਦੋਂ ਤੁਸੀਂ ਕਿਸੇ ਸਰੋਤੇ ਨੂੰ ਸੁਣਦੇ ਆ ਡਾਕਟਰ ਸਾਹਿਬ ਜੀ ਜਿਹੜੇ ਆਪਣੇ ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਉਹਨਾਂ ਦਾ ਜਿਹੜਾ ਖੰਡਾ ਸੀਗਾ ਤੇ ਉਹਨੂੰ ਜਿਹੜਾ ਬਾਟੇ ਦੇ ਵਿੱਚ ਅੰਮ੍ਰਿਤ ਪਾ ਕੇ ਜਿਹੜੀ ਸਿੱਖਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਨਜ਼ਰਿਆ ਜਿਹੜੀ ਉਹ ਖੰਡੇ ਵੱਲ ਰੱਖਣੀ ਆ ਤੇ ਹੱਥ ਤੁਹਾਡੇ ਜੁੜੇ ਹੋਣੇ ਚਾਹੀਦੇ ਆ, ਪੈਰ ਤੁਹਾਡੇ ਆ ਜਿਹੜੇ ਉਹ ਤੁਸੀਂ ਖੜੇ ਆ ਉਹ ਤਾਂ ਤੁਸੀਂ ਹਿੱਲਣੇ ਹੀ। ਤੇ ਹੁਣ ਕੀ ਆ, ਹੁਣ ਜਦੋਂ ਗੁਰੂ ਸਾਹਿਬ ਉਸ ਵੇਲੇ ਪੰਜਾਂ ਬਾਣੀਆਂ ਦਾ ਪਾਠ ਜਦੋਂ ਕਰਦੇ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੁੰਦਾ ਸੀ, ਉਸ ਵੇਲੇ ਦੀ ਜਿਹੜੀ ਭਾਸ਼ਾ ਸੀਗੀ ਉਸ ਵੇਲੇ ਦੇ ਲੋਕ ਸੀਗੇ ਜਿਹੜੇ ਉਹ ਸਮਝਦੇ ਸੀ ਉਸ ਵੇਲੇ ਪੂਰੀ ਕੰਸੈਂਟਰੇਸ਼ਨ ਆ ਜਿਹੜੀ, ਕਿਉਂਕਿ ਉਹਨਾਂ ਦੀਆਂ ਅੱਖਾਂ ਖੰਡੇ ਵਿੱਚ ਹੁੰਦੀਆਂ ਸੀ, ਕੰਨ ਗੁਰੂ ਸਾਹਿਬ ਦੀ ਆਵਾਜ਼ ਦੇ ਵਿੱਚ ਹੁੰਦੇ ਸੀਗੇ ਤੇ ਪੈਰ ਉਹਨਾਂ ਦੇ ਸਟਿਲ ਹੁੰਦੇ ਸੀ ਤੇ ਉਹ ਟੋਟਲ ਕੰਸੈਂਟਰੇਸ਼ਨ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਸੰਪੂਰਨ ਇਕਾਗਰਤਾ ਦੇ ਨਾਲ ਗੁਰੂ ਸਾਹਿਬ ਜਦੋਂ ਪੰਜ ਬਾਣੀਆਂ ਪੜ੍ਹਦੇ ਸੀ ਉਹਨਾਂ ਦੇ ਖਾਨੇ ਚ ਗੱਲ ਉਹ ਪੈ ਜਾਂਦੀ ਸੀ ਤੇ ਉਹ ਉਸ ਵੇਲੇ ਸੁਰਜੀਤ ਹੋ ਜਾਂਦੇ ਸੀ, ਜਿਹਨੂੰ ਕਹਿੰਦੇ ਆ ਸੁਰਜੀਤ ਹੋ ਜਾਂਦੇ ਸੀ ਉਹ। ਹੁਣ ਡਾਕਟਰ ਸਾਹਿਬ ਇੱਥੇ ਇੱਕ ਹੋਰ ਛੋਟਾ ਜਿਹਾ ਪੁਆਇੰਟ ਮੈਂ ਦੱਸਦਾ, ਜਦੋਂ ਉਹ ਕਹਿੰਦੇ ਆ ਸੁਰਜੀਤ ਹੋ ਜਾਂਦੇ, ਜਿਹੜੇ ਹੁਣ ਸਾਡੇ ਅੱਜ ਦੇ ਪ੍ਰਚਾਰਕ ਆ ਇਹ ਸੁਰਜੀਤ ਨੂੰ ਦੱਸਦੇ ਆ ਵੀ ਉਹ ਜਿੰਦਾ ਕਰ ਦਿੰਦੇ ਸੀ। ਸੁਰਜੀਤ ਹੋਣ ਦੇ ਅਰਥ ਇਹ ਜਿਹੜੇ ਸਾਡੇ ਵੀਰ ਹੈਗੇ ਆ ਇਹ ਦੱਸਦੇ ਆ ਜਿੰਦੇ ਹੋ ਜਾਣਾ ਨਹੀਂ ਡਾਕਟਰ ਸਾਹਿਬ, ਸੁਰਜੀਤ ਸ਼ਬਦ ਦੇ ਅਰਥ ਦੇਖੋ ਕੀ ਹੁੰਦੇ ਆ, ਉਹਦੇ ਅਰਥ ਇਹ ਹੁੰਦੇ ਆ ਜਿਹੜਾ ਸੁਰਜੀਤ ਸ਼ਬਦ ਆ ਇਹਨੂੰ ਆਪਾਂ ਛੰਦਬੰਦੀ ਇਹਦੀ ਕਰਨੀ ਪਊਗੀ, ਇਹਦੇ ਵੱਖਰੇ ਵੱਖਰੇ ਛੰਦ ਕਰਨੇ ਪੈਣਗੇ ਸੁਰਜੀਤ ਸ਼ਬਦ ਦੇ। ਇਹਦੇ ਵਿੱਚ ਦੋ ਵੱਖਰੇ ਵੱਖਰੇ ਛੰਦ ਆ, ਜਿਹੜੇ ਇੱਕ ਹੈਗਾ ਸੁਰ ਤੇ ਦੂਸਰਾ ਹੈਗਾ ਜੀਤ ਸ਼ਬਦ। ਸੋ ਸੁਰ ਤੇ ਜੀਤ ਨੂੰ ਜਦੋਂ ਆਪਾਂ ਵੱਖਰੇ ਵੱਖਰੇ ਕਰਾਂਗੇ, ਕਹਿਣ ਦਾ ਮਤਲਬ ਉਹਦਾ ਇਹ ਹੁੰਦਾ ਕਿ ਕਿਸੇ ਬੰਦੇ ਨੂੰ ਲੈਕਚਰ ਦੇ ਕੇ ਉਹਨੂੰ ਦਲੀਲ ਦੇ ਕੇ ਉਹਨੂੰ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਤਾਂ ਦੇ ਵਿੱਚ ਲਿਆਉਣਾ,
0: ਇਕਾਗਰਤਾ ਚ ਲਿਆਉਣਾ,
1: ਇਕਾਗਰਤਾ ਨਹੀਂ ਉਹਨੂੰ ਕਿਸੇ ਚੀਜ਼ ਦੇ ਉੱਤੇ ਜਿੱਤ ਪ੍ਰਾਪਤ ਕਰਨ ਲਈ ਉਹਨੂੰ ਤਿਆਰ ਕਰ ਦੇਣਾ, ਸੁਰ ਉਹਨੂੰ ਸੁਰ ਦੇ ਵਿੱਚ ਲਿਆ ਕੇ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਕਾਬਲ ਕਰ ਦੇਣਾ, ਉਹਨੂੰ ਅਸੀਂ ਕਹਿੰਦੇ ਹਾਂ ਸੁਰਜੀਤ ਕਰਨਾ।
0: ਜਿੱਤ ਹੋ ਨਹੀਂ ਸਕਦੀ ਉਨੀ ਦੇਰ ਜਦ ਤੱਕ ਬੰਦੇ ਦੀ ਇਕਾਗਰਤਾ ਦੇ ਪੁਆਇੰਟ ਦੇ ਜੇਕਰ ਤੁਹਾਡੀ ਇਕਾਗਰਤਾ ਹੈ ਨਾ ਮੈਂ ਆਹ ਕਰਨਾ ਹੈਗਾ ਤੇ ਪੂਰੀ ਇਕਾਗਰਤਾ ਨਾਲ ਜਦੋਂ ਤੁਸੀਂ ਉਹਨੂੰ ਕਰਦੇ ਹੋ ਤੇ ਆਟੋਮੈਟਿਕਲੀ ਜਿੱਤ ਹੁੰਦੀ ਹੈ।
1: ਡਾਕਟਰ ਸਾਹਿਬ ਜਿਹੜੀ ਸੁਰ ਵਿੱਚ ਲਿਆਉਣਾ ਜਿਹੜੀ ਪੰਜਾਂ ਬਾਣੀਆਂ ਦੇ ਪਾਠ ਸੀਗੇ ਉਹ ਸੁਣ ਕੇ ਬੰਦੇ ਨੂੰ, ਕਿਉਂਕਿ ਉਹ ਭਾਸ਼ਾ ਸਮਝਦੇ ਸੀ ਉਹ ਸੁਣ ਕੇ ਉਹ ਸੁਰ ਦੇ ਵਿੱਚ ਆ ਜਾਂਦੇ ਸੀ, ਜਿੱਤ ਪ੍ਰਾਪਤ ਕਰਨ ਦੀ ਸੁਰ ਜਦੋਂ ਤੁਹਾਡੇ ਅੰਦਰ ਆ ਗਈ ਤੇ ਫੇਰ ਤੁਸੀਂ ਜਿੱਤ ਜਾਣਾ ਹੁੰਦਾ।
0: ਚਲੋ ਅੱਜ ਦਾ ਪ੍ਰੋਗਰਾਮ ਆਪਾਂ ਵਿਸਾਖੀ ਦੇ ਸੰਬੰਧ ਦੇ ਵਿੱਚ ਕਰ ਲਿਆ ਔਰ ਸ਼ਰਧਾ ਦੇ ਫੁੱਲ ਗੁਰੂ ਸਾਹਿਬ ਦੇ ਜੀਵਨ ਨੂੰ ਭੇਟ ਕਰ ਦਿੱਤੇ,
1: ਬਿਲਕੁਲ
0: ਉਹਨਾਂ ਨੇ ਆਪਣੇ ਜੀਵਨ ਚ ਕੀਤਾ, ਇੱਕ ਇੱਕ ਸਟੈਪ ਸਿੱਖਿਆ ਦਾਇਕ ਹੈ, ਇੱਕ ਇੱਕ ਸਟੈਪ ਸਿੱਖਣ ਦੀ ਲੋੜ ਹੈਗੀ ਹੈ ਜੇ ਅਸੀਂ ਉਹਦੇ ਮੁਤਾਬਕ ਜੀਵਨ ਗੁਜ਼ਾਰ ਸਕਦੇ ਹੋਈਏ ਤੇ ਮੈਂ ਸਮਝਣਾ ਹਰ ਮੈਦਾਨ ਫਤਿਹ ਹੋਏਗੀ,
1: ਜੋ
0: ਕਰਨਾ ਚਾਹਵਾਂਗੇ ਉਹ ਕਰ ਸਕਾਂਗੇ। ਪਰ ਜੇ ਸਾਡੇ ਉਹ ਇਕਾਗਰਤਾ ਨਹੀਂ, ਉਹਨਾਂ ਚੀਜ਼ਾਂ ਨੂੰ ਅਸੀਂ ਸਿੱਖਿਆ ਨਹੀਂ, ਉਹਨਾਂ ਦੇ ਜੀਵਨ ਤੋਂ ਕੁਛ ਲਾਭ ਨਹੀਂ ਲਿਆ ਤੇ ਫਿਰ ਜੋ ਕੁਛ ਹੋ ਰਿਹਾ ਉਹੀ ਕੁਛ ਹੋਈ ਜਾਣਾ,
1: ਉਹੀ ਕੁਛ ਹੋਈ ਜਾਣਾ। ਬਿਲਕੁਲ ਬਿਲਕੁਲ ਬਿਲਕੁਲ
2: ਬਿਲਕੁਲ ਬਹੁਤ ਵਧੀਆ ਤੁਹਾਡੀਆਂ ਸਭਾਵਾਂ। ਅਸੀਂ ਜਦੋਂ ਵੀ ਕੋਈ ਗੁਰਪੁਰਬ ਜਾਂ ਕੋਈ ਵੀ ਇਦਾਂ ਦੇ ਦਿਨ ਆਉਂਦੇ ਆ ਹਮੇਸ਼ਾ ਲਈ ਦੀਆਂ ਤੁਹਾਡੇ ਕੋਲੋਂ ਜਾਣਕਾਰੀਆਂ ਤੁਹਾਡੇ ਕੋਲ ਬਹੁਤ ਆ, ਨਾਲ ਤੁਹਾਡੇ ਚੀਮਾ ਸਾਹਿਬ ਉਹਨਾਂ ਕੋਲ ਵੀ ਜਾਣਕਾਰੀਆਂ, ਉਹ ਸਰੋਤਿਆਂ ਤੱਕ ਕਾਫੀ ਕੁਛ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਆਂ ਜਾਣ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਬਹੁਤ ਪੜ੍ਹੇ ਲਿਖੇ ਔਰ ਬਹੁਤ ਇੰਟੈਲੀਜੈਂਟ ਆ ਔਰ ਇਹਨਾਂ ਦੀਆਂ ਸਵਾਵਾਂ ਅਸੀਂ ਲੈਣੇ ਆ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ, ਪਰਿਵਾਰ ਰੇਡੀਓ ਇਹਨਾਂ ਦਾ ਸਦਾ ਰਿਣੀ ਰਹੇਗਾ। ਚੀਮਾ ਸਾਹਿਬ ਤੁਹਾਡਾ ਵੀ ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ ਚੀਮਾ ਸਾਹਿਬ,
0: ਬਹੁਤ ਮਿਹਰਬਾਨੀ,
1: ਥੈਂਕ ਯੂ
0: ਤੁਹਾਡਾ ਵੀ ਤੇ ਜਿਹੜੇ ਸੁਣਨ ਵਾਲੇ ਸੱਜਣ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਕਿਤੇ ਕਿਤੇ ਇੱਕ ਦਾਣਾ ਪਿਉਂਦ ਕਰ ਸਕੀਏ ਵਿਚਾਰਧਾਰਾ ਦਾ ਤੇ ਸਾਡੀ ਬੜੀ ਖੁਸ਼ੀ ਹੋਵੇਗੀ, ਬੜੀ ਖੁਸ਼ਕਿਸਮਤੀ ਹੋਵੇਗੀ।
1: ਬਿਲਕੁਲ ਬਿਲਕੁਲ ਬਿਲਕੁਲ, ਇੱਕ ਬੀਜ ਵੀ ਜੰਮ ਪਵੇ ਨਾ, ਇੱਕ ਬੂਟਾ ਵੀ ਲੱਗ ਜਾਵੇ ਤੇ ਬਸ ਸਮਝੋ ਵੀ ਅਸੀਂ ਕਾਮਯਾਬ ਹੋ ਗਏ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ। ਵਾਹਿਗੁਰੂ ਦੋਸਤੋ, ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਬਾਰੇ ਆਪਣੇ ਵਿਚਾਰ ਦਿਆ ਕਰੋ, ਤੇ ਬੜੀ ਮਿਹਰਬਾਨੀ ਸਾਰੇ ਸਰੋਤਿਆਂ ਦੀ, ਅਸੀਂ ਕੋਸ਼ਿਸ਼ ਕਰੀ ਦੀ ਹੈ ਜੀ ਤੁਹਾਡੇ ਤੱਕ ਪਹੁੰਚ ਕੇ ਕੋਈ ਚੰਗੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਏ, ਤੇ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਫਿਰ ਪਰਸੋਂ ਨੂੰ, ਫਿਰ ਤੁਹਾਡੇ ਰੂਬਰੂ ਹੋਵਾਂਗੇ, ਤੇ ਅੱਜ 13 ਤੇ ਇੰਡੀਆ 14 ਹੋ ਗਈ ਤੇ 15 ਨੂੰ ਮੇਰਾ ਵੀ ਜਨਮ ਦਿਨ ਬਰਥਡੇ ਹੈਗਾ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸੱਚੇ ਪਾਤਸ਼ਾਹ ਦਿਨ ਨਘਾਈ ਜਾ ਰਿਹਾ, ਟਾਈਮ ਲੰਘ ਰਿਹਾ, ਤੇ ਇਸੇ ਤਰ੍ਹਾਂ ਦਿਨ ਚੱਲਦੇ ਰਹਿਣ, ਅਸੀਂ ਤੁਹਾਡੀ ਸੇਵਾ ਵਿਚ ਇਸੇ ਤਰ੍ਹਾਂ ਹਾਜ਼ਰ ਹੁੰਦੇ ਰਹੀਏ। ਸ਼ੁਕਰੀਆ ਜੀ, ਧੰਨਵਾਦ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ ਨਿਊਯਾਰਕ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਦੋਸਤ ਦਰਸ਼ਨ ਸਿੰਘ ਕਾਕ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕੱਲ ਨਹੀਂ ਸੀ ਕੀਤਾ ਅੱਜ ਕੀਤਾ ਕੱਲ ਨੂੰ ਫੇਰ ਨਹੀਂ ਕਰਾਂਗੇ ਪਰਸੋਂ ਨੂੰ ਫੇਰ ਕਰਾਂਗੇ ਸੋ ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ ਤੇ ਸ਼ੁਕਰੀਆ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06 ਤੇ ਸੈਚਰਡੇ ਦਾ ਦਿਨ ਹੈ ਅੱਜ ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿਚ ਕੀਰਤਨ ਵੀ ਹੁੰਦੇ ਆ ਕਥਾਵਾਂ ਵੀ ਹੁੰਦੀਆਂ ਬਾਹਰ ਬਹੁਤ ਸਟਾਲ ਲੱਗਦੇ ਆ ਹਜ਼ਾਰਾਂ ਦੁਨੀਆਂ ਪਤਾ ਨਹੀਂ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ ਬਹੁਤ ਪਿਆਰਾ ਲੱਗਾ ਸੋ ਇਹ ਹੈ ਜੀ ਬ੍ਰਿਜ ਆਪਣਾ ਗੁਰਦੁਆਰਾ ਸਾਹਿਬ ਕਾਰਟਰੇਡ ਦਾ ਨਿਊ ਜਰਸੀ ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ ਹਾਂ ਸੋ ਦੋਸਤੋ ਇਹ ਦਿਨ ਤਿਆਰ ਆਉਂਦੇ ਆ ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿਚ ਹੋ ਰਹੀ ਹੈ ਵਿਸਾਖੀ ਦੀ ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ ਉਸ ਤੋਂ ਬਾਅਦ ਕਾਰਟਰੇਡ ਦੇ ਵਿਚ ਵੀ ਲੱਗਣੀ ਹੈ ਕਾਫੀ ਕੁਛ ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਨਾ ਉਹ ਅਮਰੀਕਾ ਦੇ ਹਰ ਸ਼ਹਿਰਾਂ ਦੇ ਵਿਚ ਵੱਡੇ ਵੱਡੇ ਸ਼ਹਿਰਾਂ ਚ ਕੈਨੇਡਾ ਚ ਦੁਨੀਆਂ ਚ ਜਿੱਥੇ ਵੀ ਸਿੱਖ ਵਸਦੇ ਆ ਉਹ ਇਹ ਦਿਨ ਮਨਾਉਂਦੇ ਆ ਖੁਸ਼ੀਆਂ ਦੇ ਭਰੇ ਦਿਨ ਹੈ ਸੋ ਲਓ ਆਪਾਂ ਕੁਛ ਗੀਤ ਸੁਣਦੇ ਹਾਂ 4-5 ਗੀਤ ਲਵਾਂਗਾ ਜੀ ਮਨਕੀਰ ਤੌਲਖ ਦਾ ਉਸ ਤੋਂ ਬਾਅਦ ਰਣਜੀਤ ਬਾਵਾ ਹੋਣਾ ਦਾਏਗਾ ਫਿਰ ਰਾਜਵੀਰ ਜਵੰਦਾ ਦਾ ਤੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਇਹ 4-5 ਗੀਤ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ ਦੇਖ ਲਓ ਤੁਹਾਡੀ ਸੇਵਾ

0: Pero no más.
1: ਸਾਨੂੰ ਜਿਹੜਾ ਨਾ ਉਹ ਗੁਜ਼ਾਰਾ ਕਰਨਾ ਪੈਂਦਾ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਐਸੇ ਗੀਤ ਜਿਹੜੇ ਨਾ ਲਾਏ ਜਾਣ ਜਿਹਨਾਂ ਦਾ ਵਰਗਰ ਗਾਣੇ ਹੋਣ, ਜਿਹਨਾਂ ਦੇ ਵਿੱਚ ਸੱਚਾਈ, ਜਿਹਦੇ ਵਿੱਚ ਸਮਝ ਲਓ ਕਿ ਕੁਛ ਗਲਤ ਬਲਤ ਅੱਜ ਕੱਲ੍ਹ ਚੱਲਦਾ ਬਹੁਤ ਗਾਣਿਆਂ ਦੇ ਵਿੱਚ। ਇੰਨਾ ਕਿਉਂ ਬੋਲ ਰਿਹਾ ਯਾਰ, ਮੈਂ ਕੀ ਕਰਾਂ, ਥੋੜੀ ਥੋੜਾ ਥੋੜਾ ਜਿਹਾ ਅੱਛਾ ਸੈੱਟ ਕਰ ਲਈਏ ਚੀਮਾ ਸਾਹਿਬ ਥੋੜਾ ਜਿਹਾ। ਨਹੀਂ ਇਹ ਕਹਿੰਦਾ ਇੱਦਾਂ
0: ਅੱਗੇ ਤਾਂ ਕਦੇ ਇੱਦਾਂ ਹੁੰਦੀ ਨੀ, ਅੱਜ ਪਹਿਲੀ ਵਾਰੀ ਇੱਦਾਂ ਦੀ ਆਵਾਜ਼ ਸੁਣੀ ਇਹਦੀ।
1: ਨਹੀਂ ਉਹ ਸੈਟਿੰਗ ਦੇ ਵਿੱਚ ਕਈ ਵਾਰੀ ਹੋ ਜਾਂਦਾ, ਬਟਨ ਬੁਟਨ ਥੋੜੇ ਜਿਹੇ ਜਿਆਦਾ ਚੱਕਦੀ ਸੀ ਨਾ ਗਾਣਿਆਂ ਚ।
0: ਓ ਠੀਕ ਹੈ ਯਾਰ,
1: ਓਕੇ। ਦੇ ਵਿੱਚ ਆ ਕੇ ਫਿਰ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਲਓ ਚੀਮਾ ਸਾਹਿਬ ਜੁੜ ਗਿਆ ਜੀ। ਦੋਸਤੋ ਤੁਸੀਂ ਕੁਛ ਗੀਤ ਸੁਣੇ, 5-6 ਗਾਣੇ, ਤੇ ਬਹੁਤ ਵਧੀਆ। ਆਪਣੇ ਨਾਲ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਕੋਈ ਵਧੀਆ ਗੀਤ ਜਿਹਨਾਂ ਚ ਵਧੀਆ ਹੋਵੇ ਉਹ ਲਾਏ ਜਾਣ। ਕੋਸ਼ਿਸ਼ ਤੇ ਇਹ ਹੁੰਦੀ, ਕਈ ਵਾਰੀ ਪਤਾ ਨੀ ਹੁੰਦਾ ਲੱਗ ਵੀ ਜਾਂਦਾ ਗਾਣਾ, ਤੇ ਉਹਦੇ ਲਈ ਖਿਮਾ ਦੇ ਜਾਂਚ ਕਾ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ, ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਕੀ ਹੋ ਰਿਹਾ ਦੁਨੀਆਂ ਦੇ ਉੱਪਰ। ਸਾਡੇ ਨਾਲ ਜੁੜ ਗਏ ਨੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਆ ਜਾਓ ਜੀ।
0: ਜੀ ਖੱਤ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਨੂੰ ਸੁਨੇਹੇ ਭੇਜਦੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਖੱਤ ਸਾਹਿਬ ਜੀ ਵੱਲੋਂ ਵੀ ਤੇ ਬਾਕੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਆ ਉਹਨਾਂ ਨੂੰ ਵੀ। ਤੇ ਦੋਸਤੋ ਖਬਰਾਂ ਸਾਰਾ ਆਪਾਂ ਸ਼ੁਰੂ ਕਰਦੇ ਆ। ਤੇ ਖੱਤ ਸਾਹਿਬ ਜੀ, ਗੱਲ ਇਸ ਤਰ੍ਹਾਂ ਕਿ ਆਹ ਇੱਕ ਨਵੀਂ ਘਟਨਾ ਜਿਹੜੀ ਹੋਈ ਆ ਇਹ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਨੂੰ ਯਾਦ ਨਹੀਂ ਕਿ ਪਹਿਲਾਂ ਵੀ ਇਹ ਕਿਸੇ ਤਰ੍ਹਾਂ ਏਦਾਂ ਹੋਇਆ ਹੋਵੇ। ਆਪਾਂ ਸਕੂਲਾਂ ਦੇ ਵਿੱਚ ਖੱਕ ਸਾਹਿਬ ਜੀ ਆ ਜਿਹੜੀ ਮੈਸ ਸ਼ੂਟਿੰਗ ਜਿਹਨੂੰ ਕਹਿੰਦੇ ਆ ਇਹਦੀਆਂ ਖਬਰਾਂ ਤੁਹਾਨੂੰ ਪਤਾ ਪਈ ਆਉਂਦੀਆਂ ਰਹਿੰਦੀਆਂ ਤੇ ਅਮਰੀਕਾ ਦੇ ਹਿੱਸਿਆਂ ਦੇ ਵਿੱਚ। ਤੇ ਆਹ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਪਹਿਲੀ ਵਾਰੀ ਜਿਹੜੀ ਆ ਉਹ ਮੇਰੇ ਸੋਚ ਦੇ ਜਿੱਥੋਂ ਤੱਕ ਮੈਨੂੰ ਪਤਾ ਆ ਜਾਂ ਮੈਂ ਜਾਣਦਾ ਆ ਇਹ ਅਮਰੀਕਾ ਦਾ ਜਿਹੜਾ ਲੂਈਜ਼ੀਆਨਾ ਸੂਬਾ ਖੱਕ ਸਾਹਿਬ ਜੀ ਹੈਗਾ ਉੱਥੇ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਹੈਗਾ ਸ਼੍ਰੈਵਪੋਰਟ। ਉਹ ਸ਼ਹਿਰ ਦੇ ਵਿੱਚ ਖੱਕ ਸਾਹਿਬ ਜੀ 8 ਬੱਚਿਆਂ ਦੀ ਇੱਕ ਰਫਲ ਵਾਲੇ ਨੇ ਗਨ ਵਾਲੇ ਨੇ ਜਿਹੜੀ ਆ ਉਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਿਹਦੇ ਵਿੱਚ ਉਹਨੇ 10 ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ ਜਿਹਨਾਂ ਦੇ ਵਿੱਚੋਂ 8 ਦੀਆਂ ਤਾਂ ਉਸ ਵੇਲੇ ਉੱਥੇ ਹੀ ਜਾਨਾਂ ਗਈਆਂ ਤੇ 2 ਜਿਹੜੇ ਸੀਗੇ। ਹਾਂਜੀ ਹਾਂਜੀ
1: ਸ਼ਰਮ ਜਿਹਾ ਹੈ ਨੀ ਜਾਂ ਇਹਨਾਂ ਦਾ ਦਿਮਾਗ ਨੀ ਕੰਮ ਕਰਦਾ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਾਰਦੇ ਆ। ਕਿੰਨਾ ਮਾਵਾਂ ਦੇ ਨਿੱਕੇ ਨਿੱਕੇ ਲਾੜ ਲੜੀਆਂ ਉਹਨਾਂ ਨੂੰ ਮਾਰ ਕੇ ਮਿੱਟੀ ਕਰ ਦਿੰਦੇ ਆ। ਹਰਾਮ ਜਿਆਦਾ ਲੋਕ ਐਸੇ ਦੁਨੀਆਂ ਤੇ ਵਸਦੇ ਆ ਜੀ ਜਿਹਨਾਂ ਦਾ ਬਿਲਕੁਲ ਦਿਮਾਗ ਖਰਾਬ। ਫਿਰ ਕਮ ਸੇ ਕਮ ਚੀਮਾ ਸਾਹਿਬ ਜਿਹੜੀਆਂ ਗੰਨਾ ਛੰਨਾ ਇੰਨੀ ਪੁਲਿਸ ਤੁਰੀ ਫਿਰਦੀ ਹੈ ਹਰ ਸ਼ਹਿਰ ਦੇ ਵਿੱਚ, ਹਰ ਪੁਲਿਸ ਆ ਤਲਾਸ਼ੀ ਲਈ ਜਾਵੇ ਛੋਟੀ ਜੀ ਨਾ ਇੱਕ ਰਿਕਵੈਸਟ ਆ ਇੱਕ ਵੀਡੀਓ ਆ ਸਾਡੇ ਜਿਹੜਾ ਪੇਜ ਆ ਨਾ ਆਪਣਾ ਪ੍ਰਵਾਸ ਰੇਡੀਓ ਗਰੁੱਪ ਓਹਦੇ ਵਿਚ ਪਤਾ ਲੱਗਾ ਹੋਣਾ ਕਿ ਕੁਛ ਪੰਜਾਬ ਸਰਕਾਰ ਨੇ ਕੁਛ ਫੈਸਲੇ ਕੀਤੇ ਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਂਦੇ ਆ ਬੇਅਦਬੀ ਕਰਦੇ ਆ ਉਹਦੇ ਲਈ ਇੱਕ ਜਿਹੜਾ ਕੀ ਹੋਇਆ ਕਿ ਅਸੈਂਬਲੀ ਦੇ ਵਿੱਚ ਮਤਾ ਪਾਸ ਹੋ ਗਿਆ ਕਿ ਹੁਣ ਕਰਨੀ ਬੜੀ ਔਖੀ ਹੋਏਗੀ। ਇੱਕ ਗੱਲ ਹੋਰ ਵੀ ਹੋਈ ਆ ਪਰਸੋਂ ਦੀ ਗੱਲ ਆ ਜੀ ਹਰਿਮੰਦਰ ਸਾਹਿਬ ਦੇ ਵਿੱਚ ਗੋਲਡ ਆਪਣੇ ਕਿਸੇ ਬੰਦੇ ਨੇ ਤੁਰਿਆ ਜਾਂਦਾ ਖਲੋਤਾ ਵਾ ਆਰਾਮ ਦੇ ਨਾਲ ਵਿੱਚ ਛਾਲ ਮਾਰਤੀ ਭੱਜ ਕੇ ਜ਼ੋਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਥੱਲੇ ਡੂੰਘੇ ਜਾ ਕੇ ਉਹਦੀ ਡੈਥ ਹੋ ਗਈ। ਪਤਾ ਨੀ ਲੋਕ ਕਿੱਧਰ ਨੂੰ ਦਿਮਾਗ ਤੁਰ ਪਿਆ। ਲੋ ਮੈਂ ਥੋੜੀ ਜਿਹੀ ਵੀਡੀਓ ਲਾਉਣਾ ਇਹਦੇ ਕੁਛ ਸਾਨੂੰ
2: ਪਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੈਪਟਨ ਸੇਵਾ ਸਿੰਘ ਬੜਿਆਲ, ਚੇਅਰਮੈਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਬਿੱਲ ਪਾਸ ਹੋ ਗਿਆ ਉਹਦੇ ਵਾਸਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਨਾਲ ਦਾ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਗਵਰਨਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ, ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗਵਰਨਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਦਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ, ਲੇਕਿਨ ਇਹ ਵੀ ਆਵਾਜ਼ਾਂ ਸੁਣਨ ਦੇ ਵਿੱਚ ਆਈਆਂ ਆ ਕਿ ਬਾਕੀ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ, ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਕੀ ਪ੍ਰਬੰਧ ਕੀਤੇ ਜਾਣਗੇ, ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸੈਂਟਰਲ ਗਵਰਨਮੈਂਟ, ਬੀਜੇਪੀ ਗਵਰਨਮੈਂਟ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਇਹ ਸਾਰੇ ਸੂਬਿਆਂ ਦੇ ਵਿੱਚ ਸਿਆਸਤ ਤੋਂ ਉੱਪਰ ਉੱਠ ਕੇ ਇਹਨੂੰ ਲਾਗੂ ਕੀਤਾ ਜਾਵੇ। ਜਿਸ ਤਰ੍ਹਾਂ ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਾ ਪਰਸਨਲੀ ਉਹਨਾਂ ਦੇ ਨੰਬਰਾਂ ਦੇ ਉੱਤੇ, ਉਹਨਾਂ ਨੂੰ ਵੀ
3: ਗਰੁੱਪ ਦੇ ਸਤਿਕਾਰਤ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਰਾਮ ਰਾਮ। ਉਮੀਦ ਹੈ ਕਿ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਫੇਰ ਉਸ ਪਰਮਾਤਮਾ ਨੇ ਭਾਗਾਂ ਭਰਿਆ ਦਿਨ ਬਖਸ਼ਿਸ਼ ਕੀਤਾ ਹੈ ਤੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਅੰਦਰ, ਉਸ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਹੇ ਪਰਮਾਤਮਾ, ਸਭਨਾਂ ਦੇ ਸਿਰਾਂ ਤੇ ਮਿਹਰ ਦੀਆਂ ਚਾਦਰਾਂ ਤਾਣ ਕੇ ਰੱਖਣੀ, ਸਭਨਾਂ ਦੇ ਅੰਗ ਸੰਗ ਸਹਾਈ ਹੋਣਾ, ਸਭ ਦੇ ਕਾਰਜ ਰਾਸ ਕਰਨੇ, ਸਭ ਨੂੰ ਤੰਦਰੁਸਤੀ, ਖੁਸ਼ੀਆਂ, ਖੇੜੇ, ਕਾਮਯਾਬੀ, ਤਰੱਕੀ ਬਖਸ਼ਿਸ਼ ਕਰਨੀ।
1: ਸਾਡੇ ਬਹੁਤ ਸਤਿਕਾਰਯੋਗ ਸਾਡੇ ਗਰੁੱਪ ਦੇ ਵਿੱਚ ਬਹੁਤ ਸੇਵਾ ਸਿੰਘ ਹੋਣਾ ਦਾ ਪਹਿਲਾ ਮੈਸੇਜ ਅਸੀਂ ਜਿਹੜਾ ਉਹ ਪਲੇ ਕੀਤਾ ਸੀ। ਦੂਜਾ ਗੁਰਦੀਪ ਸਿੰਘ ਦਾਨੀ ਸਾਹਿਬ ਤਕਰੀਬਨ ਮੈਨੂੰ ਮੈਂ ਤੇ 3:30 ਵਜੇ ਸਵੇਰੇ ਉੱਠ ਪੈਂਦੇ ਆ ਜੀ ਚੀਮਾ ਸਾਹਿਬ, ਤੇ ਇਹ ਫਿਰ ਮੈਸੇਜ ਕਰਦੇ ਆ ਹਰ ਰੋਜ਼, ਲਿਖਦੇ ਵੀ ਬਹੁਤ ਵਧੀਆ। ਪੁਲਿਸ ਰਿਟਾਇਰ ਹੋਏ ਆ ਜੀ ਦਾਨੀ ਸਾਹਿਬ, ਥੈਂਕ ਯੂ ਤੁਹਾਡਾ ਸੇਵਾ ਸਿੰਘ ਜੀ। ਹੋਰ ਵੀ ਬਹੁਤ ਆ ਪਰ ਹੁਣ ਜੀ ਸਾਡਾ ਟਾਈਮ ਹੀ ਸਾਰਾ, ਬਹੁਤ ਸਾਰੇ ਸੱਜਣ ਹੈ, ਬੂਟਾ ਗੁਲਾਮੀ ਵਾਲਾ ਹੈਗਾ ਉਹ ਬਹੁਤ ਸੋਹਣਾ ਲਿਖਦੇ ਆ, ਸੇਵਾ ਸਿੰਘ ਭੰਡਾਲ ਹੋਣੀ ਦੇ ਤੁਸੀਂ ਸੁਣ ਲਈ ਆ, ਤੇ ਵੀਰ ਬਹੁਤ ਜ਼ਿਆਦਾ ਹੈ ਜਿਹੜੇ ਸਾਡੇ ਨਾਲ ਇਸ ਗਰੁੱਪ ਤੇ ਜੁੜੇ ਹੋਏ ਆ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ, ਉਹਨਾਂ ਦਾ ਵੀ ਧੰਨਵਾਦ, ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਾਂਗੇ ਕਦੇ ਕਦੀ ਤੁਹਾਡੇ ਜਿਹੜੇ ਮੈਸੇਜ ਹੈ ਨਾ ਉਹ ਵੀ ਪਲੇ ਕਰਦੇ ਰਹੀਏ। ਬੜੀ ਮਿਹਰਬਾਨੀ ਆ ਚੀਮਾ ਸਾਹਿਬ
0: ਜੀ। ਗੱਕ ਸਾਹਿਬ ਜੀ, ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦਾ ਜਿਹੜਾ ਲੁਈਜ਼ੀਆਨਾ ਸੂਬਾ ਹੈਗਾ ਉੱਥੇ ਦਾ ਜਿਹੜਾ ਸ਼ਰੈਪੋਰਟ ਜਿਹੜਾ ਸ਼ਹਿਰ ਦਾ ਨਾਂ ਆ, ਉੱਥੇ ਗੱਕ ਸਾਹਿਬ ਜੀ ਇੱਕ ਗਨਮੈਨ ਜਿਹਨੂੰ ਆਪਾਂ ਰਫਲ ਵਾਲਾ ਕਹਿ ਦਿੰਦੇ ਆ, ਉਹਨੇ 10 ਨਿੱਕੇ ਨਿੱਕੇ ਬੱਚੇ ਗੱਕ ਸਾਹਿਬ ਜੀ ਜਿਹੜੇ 14 ਸਾਲ ਤੋਂ ਸਾਰੇ ਦੇ ਸਾਰੇ ਥੱਲੇ ਸੀ, ਤੇ ਉਹਨਾਂ ਦੇ ਵਿੱਚੋਂ 8 ਆ ਜਿਹੜੇ ਉਹਨਾਂ ਦੀਆਂ ਜਾਨਾਂ ਉੱਥੇ ਹੀ ਚਲੀਆਂ ਗਈਆਂ। ਜਿਹੜੇ 2 ਸੀਗੇ ਗੱਕ ਸਾਹਿਬ ਜੀ ਉਹ ਹਾਸਪਿਟਲ ਦੇ ਵਿੱਚ ਐਡਮਿਟ ਆ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਸਿਰਫ 1 ਸਾਲ ਦਾ ਸੀ, ਸਿਰਫ 1 ਸਾਲ, ਤੇ ਜਿਹੜਾ ਸਭ ਤੋਂ ਵੱਡਾ ਸੀ ਉਹ 14 ਸਾਲ ਦਾ ਸੀਗਾ। ਇਹ ਜਿਹੜੀ ਘਟਨਾ ਵਾਪਰੀ ਆ ਖੱਕ ਸਾਹਿਬ ਜੀ, ਇਹ ਕਿਸੇ ਸਕੂਲ ਚ ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਆਮ ਕਰਕੇ ਪਰਜਾ ਇਕੱਠੀ ਹੁੰਦੀ ਉੱਥੇ ਨਹੀਂ ਹੋਈ, ਇਹ ਇੱਕ ਸਟਰੀਟ ਦੇ ਉੱਤੇ ਤਿੰਨ ਵੱਖਰੇ ਵੱਖਰੇ ਘਰਾਂ ਦੇ ਵਿੱਚ ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ ਤੇ ਇਹਦੇ ਬਾਰੇ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ ਪਰ ਇਹਨਾਂ ਨੇ ਇੱਥੇ ਤੀਕਰ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ ਤੇ ਸਵੇਰ ਦੇ 6 ਵਜੇ ਸੀ ਹਜੇ ਸੋ ਸਵੇਰੇ 6 ਵਜੇ ਕਿਹੜੀ ਪਿਪਲ ਲੋਕ ਤਾਂ ਜੇ ਉਹ ਸੁੱਤੇ ਪਏ ਹੁੰਦੇ ਆ ਖਾਤਸਾ ਜੀ ਉਸ ਵੇਲੇ ਇਹਨਾਂ ਇਹ ਕਿੱਦਾਂ ਹੋ ਗਿਆ ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖਾਤਸਾ ਜੀ ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਇਹ ਇੱਕ ਸਟਰੀਟ ਦੇ ਉੱਤੇ ਤਿੰਨ ਵੱਖਰੇ ਵੱਖਰੇ ਘਰਾਂ ਦੇ ਵਿਚ ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ ਤੇ ਇਹਦੇ ਬਾਰੇ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ ਪਰ ਇਹਨਾਂ ਨੇ ਇੱਥੇ ਤੀਕਰ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ ਤੇ ਸਵੇਰ ਦੇ 6 ਵਜੇ ਸੀ ਹਜੇ ਸੋ ਸਵੇਰੇ 6 ਵਜੇ ਕਿਹੜੀ ਪਿਪਲ ਲੋਕ ਤਾਂ ਜੇ ਉਹ ਸੁੱਤੇ ਪਏ ਹੁੰਦੇ ਆ ਖਾਤਸਾ ਜੀ ਉਸ ਵੇਲੇ ਇਹਨਾਂ ਇਹ ਕਿੱਦਾਂ ਹੋ ਗਿਆ ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖਾਤਸਾ ਜੀ ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ ਤੇ ਇਹਦੇ ਵਿਚ ਖਬਰਾਂ

0: ਗੱਲਬਾਤ ਹੈਗੀ ਆ ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖਾਕਸਾ ਸੀ ਤੇ ਫੇਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋਹ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫੇਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫੇਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫੇਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ ਤੇ ਇਹਦੇ ਵਿਚ ਖਬਰਾਂ ਜਾਂ ਨਾ ਕਿਉਂਕਿ ਉਹ 14 ਸਾਲ ਤੋਂ ਥੱਲੇ ਵਾਲੇ ਬੱਚੇ ਉਹਨਾਂ ਦੇ ਨਾਂ ਤਾਂ ਮੇਰਾ ਖਿਆਲ ਨੀ ਸ਼ਾਇਦ ਮਗਰੋਂ ਭਾਵੇਂ ਸਾਲ ਦੋ ਬਿਲਕੁਲ ਉਹ ਨਾ ਨੀ ਬਿਲਕੁਲ 14-18 ਸਾਲ ਤੋਂ ਥੱਲੇ ਵਾਲੇ ਬੱਚਿਆਂ ਦਾ ਨਾਮ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਹਾਂਜੀ ਖਬਰ ਆਪਣੇ ਕੋਲ ਇੰਨੀ ਕੋਈ ਆ ਬਹੁਤੀ ਜਿਹੜੀ ਉਹ ਇਨਵੈਸਟੀਗੇਸ਼ਨ ਹੋਊਗੀ ਤੇ ਫੇਰ ਪਤਾ ਲੱਗੂਗਾ ਹਾਂਜੀ ਤੇ ਇਹ ਇਹਦੇ ਵਿਚ ਕਾਕਸਾ ਜੀ ਇਹ ਵੀ ਕਿਹਾ ਗਿਆ ਕਿ ਇਹ ਹੋਇਆ ਜਿਹੜਾ ਬਹੁਤ ਕੁਝ ਇਹਦੇ ਵਿਚ ਹਜੇ ਤੈਨੂੰ ਦੱਸਿਆ ਨੀ ਗਿਆ ਪਰ ਪੁਲਿਸ ਵੱਲੋਂ ਪੀੜਤਾਂ ਨਾਲ ਹਮਦਰਦੀ ਆ ਜਿਹੜੀ ਉਹਦੇ ਤੌਰ ਤੇ ਇੱਕ ਅਰਦਾਸ ਜ਼ਰੂਰ ਕੀਤੀ ਗਈ ਆ ਇੰਨੀ ਕੋਈ ਖਬਰ ਅਜੇ ਬਾਹਰ ਆਈ ਆ ਤੇ ਕਿਉਂਕਿ ਅੱਜ ਸਵੇਰ ਦੀ ਉਹ ਖਬਰ ਆ ਉਹ ਤੁਹਾਨੂੰ ਪਤਾ ਇਨਵੈਸਟੀਗੇਸ਼ਨ ਹੋਊਗਾ ਤੇ ਅੱਗੇ ਉਹ ਗੱਲਬਾਤ ਮੇਰੀ ਸਾਹਮਣੇ ਆਊਗੀ ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਇਰਾਨ ਨੂੰ ਧਮਕੀਆਂ ਦੇ ਰਹੇ ਆ ਅਤੇ ਦੂਜੇ ਪਾਸੇ ਆਪਣੇ ਸ਼ਾਂਤੀ ਦੇ ਸੌਦਾਗਰਾਂ ਨੂੰ ਇਰਾਨ ਭੇਜ ਰਹੇ ਆ ਤਾਂ ਕਿ ਉਹ ਇਰਾਨ ਨਾਲ ਸੌਦਾ ਤੈਅ ਕਰ ਸਕਣ ਤੇ ਖਾਕਸਾ ਵੀ ਤੁਹਾਨੂੰ ਪਤਾ ਵੀ ਹਜੇ ਪਰਸੋਂ ਦੀ ਗੱਲ ਆ ਉਹ ਸਭ ਕੁਝ ਫੈਸਲਾ ਹੋ ਗਿਆ ਸੀ ਸਾਈਨ ਵੀ ਸਿਰਫ ਹੋਣ ਵਾਲੇ ਸੀ ਤੇ ਫੇਰ ਨਾ ਤਾਂ ਇਜ਼ਰਾਇਲ ਉਤੇ ਹਮਲੇ ਕਰਨ ਹਟਿਆ ਆਪਣੇ ਲਿਬਨਾਨ ਦੇ ਉੱਤੇ ਤੇ ਇਧਰ ਤੇ ਟਰੰਪ ਸਾਹਿਬ ਨੇ ਉਹ ਇਰਾਨ ਨੇ ਉਹ ਖੋ ਦਿੱਤੀ ਸੀ ਸਟੇਟ ਆਫ ਹੋਰਮੁਜ਼ ਤੇ ਟਰੰਪ ਸਾਹਿਬ ਕਹਿੰਦੇ ਕਿ ਮੈਂ ਇਥੋਂ ਆ ਜਿਹੜੇ ਇਰਾਨ ਦੀਆਂ ਪੋਰਟਾਂ ਤੋਂ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ ਆ ਰਹੇ ਆ ਉਹਨਾਂ ਨੂੰ ਵੀ ਮੈਂ ਨੰਗਲ ਦੇਣਾ ਬਾਕੀ ਜਿਹੜਾ ਮਰਜ਼ੀ ਆਵੇ ਤੇ ਪਰ ਇਰਾਨ ਨੇ ਫੇਰ ਕਹਿੰਦਾ ਵੀ ਚੰਗਾ ਏਦਾਂ ਤੇ ਏਦਾਂ ਸਹੀ ਤੂੰ ਮੇਰਿਆਂ ਨੂੰ ਨੰਗਣ ਦੇਣਾ ਮੈਂ ਸਾਰਿਆਂ ਦੇ ਨੂੰ ਨੰਗਣ ਦੇਣਾ ਤੇ ਉਹਨਾਂ ਨੇ ਫੇਰ ਮੁੜ ਕੇ ਉੱਥੇ ਜਿਹੜੀ ਸੀ ਉਹ ਪਾਬੰਦੀ ਲਾ ਦਿੱਤੀ ਆ ਤੇ ਇਹਦੇ ਵਿਚ ਆਪਾਂ ਅੱਗੇ ਜਾ ਕੇ ਖਬਰ ਕਰਾਂਗੇ ਕਿ ਇੰਡੀਆ ਦੇ ਭਾਰਤ ਦੇ ਦੋ ਜਹਾਜ਼ ਜਿਹੜੇ ਸੀਗੇ ਉਹਨਾਂ ਤੇ ਥੋੜੀ ਗੋਲਾਬਾਰੀ ਵੀ ਹੋਈ ਆ ਹਾਂਜੀ ਤੇ ਉਹ ਅੱਗੇ ਵੱਖਰੀ ਖਬਰ ਆਪਣੇ ਕੋਲ ਹੈਗੀ ਹੁਣ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਆਪਣੀ ਜਿਹੜੀ ਆ ਜਿਹਨੂੰ ਕਹਿੰਦੇ ਹੁੰਦੇ ਆ ਕਿ ਮੈਂ ਜਿਹੜਾ ਆ ਉਹ ਰੌਲਾ ਰੱਪਾ ਰੱਖਣਾ ਆ ਰੌਲਾ ਅਸਲ ਚ ਇਸੇ ਗੱਲ ਦਾ ਆ ਤੇ ਬਾਕੀ ਹੋਰ ਸਾਰਾ ਜੋ ਕੁਛ ਹੋਣਾ ਉਹ ਤਾਂ ਹੋ ਚੁੱਕਿਆ ਤੇ ਜਿਹੜਾ ਥੋੜਾ ਬਹੁਤਾ ਹੋਰ ਹੋਣਾ ਹੋ ਗਿਆ ਤੇ ਇਜ਼ਰਾਇਲ ਆ ਜਿਹੜਾ ਉਹ ਵੀ ਹਟਦਾ ਨੀ ਪਰ ਉਹਦੇ ਉੱਤੇ ਵੀ ਜਿਹੜੇ ਦੁਨੀਆਂ ਦੇ ਦੇਸ਼ ਆ ਸਾਰੇ ਉਹ ਦੇਖੋ ਜਿਹੜਾ ਲਿਬਨਾਨ ਹੈਗਾ ਖਾਕ ਸਾਹਿਬ ਜੀ ਉਹਦਾ ਜਿਹੜਾ ਤੁਹਾਨੂੰ ਪਤਾ ਨਾ ਉੱਥੇ ਉਹ ਜਿਹੜਾ ਆਪਣੇ ਹੈਗਾ ਉੱਥੇ ਦਾ ਪ੍ਰੈਜੀਡੈਂਟ ਕਹਿ ਲਓ ਜਾਂ ਰਾਜਾ ਕਹਿ ਲਓ ਜੋ ਕੁਛ ਵੀ ਹੈਗਾ ਉੱਥੇ ਰਾਜ ਆ ਜਿਹੜਾ ਉਹ ਤੇ ਜਿਹੜੀ ਹਿਜ਼ਬੁੱਲਾ ਆ ਇਹ ਵੱਖਰੇ ਵੱਖਰੇ ਇੰਡੀਪੈਂਡੈਂਟ ਆ ਉਹਦੀ ਵੀ ਆਪਣੀ ਫੌਜ ਹੈਗੀ ਆ ਜਿਹੜੀ ਆ ਉੱਥੇ ਦੀ ਰਾਜਿੰਗ ਰੂਲਿੰਗ ਪਾਰਟੀ ਆ ਹਿਜ਼ਬੁੱਲਾ ਜਿਹੜਾ ਉਹ ਤੋਂ ਵੱਖਰਾ ਆ ਤੇ ਅੱਗੇ ਕਦੇ ਵੀ ਉਹ ਜਿਹੜਾ ਉਹ ਹਿਜ਼ਬੁੱਲਾ ਦੇ ਹੱਕ ਦੇ ਵਿਚ ਨਹੀਂ ਬੋਲਿਆ ਨਾ ਹੀ ਉਹ ਇਰਾਨ ਦੇ ਸੋਰੀ ਇਜ਼ਰਾਇਲ ਦੇ ਖਿਲਾਫ਼ ਵੀ ਨਹੀਂ ਬੋਲਿਆ ਬਹੁਤਾ ਪਰ ਇਸ ਵਾਰੀ ਉਹਨੇ ਵੀ ਜੋ ਕੁਛ ਇਜ਼ਰਾਇਲ ਕਰ ਰਹੇ ਨੇ ਉੱਥੇ ਕੱਖ ਸਾਹਿਬ ਜੀ ਉਹਨੇ ਵੀ ਰੌਲਾ ਪਾ ਲਿਆ ਤੇ ਇਹਦੇ ਨਾਲ ਹੁਣ ਕੱਲਾ ਇੱਥੇ ਗੱਲ ਨਹੀਂ ਮੁੱਕਦੀ ਗੱਲ ਜਿਹੜੀ ਆ ਉਹ ਸਾਰੀ ਦੁਨੀਆ ਆ ਜਿਹੜੀ ਉਹ ਇਜ਼ਰਾਇਲ ਦੇ ਖਿਲਾਫ਼ ਹੋ ਗਈ ਆ ਸਾਰਾ ਯੂਰਪ ਦੇ ਕਈ ਕੰਟਰੀ ਆ ਜਿਹੜੇ ਉਹ ਤਾਂ ਬਹੁਤ ਸ਼ਬਦਾਵਲੀ ਉਹ ਸਖ਼ਤ ਵਰਤ ਰਹੇ ਆ ਇਜ਼ਰਾਇਲ ਦੇ ਖਿਲਾਫ਼ ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜੋ ਕੁਛ ਗਾਜ਼ਾ ਦੇ ਵਿਚ ਕੀਤਾ ਸੀਗਾ ਕੱਖ ਸਾਹਿਬ ਜੀ ਗਾਜ਼ਾ ਦੀ ਅੱਧੀ 50% ਜਿਹੜਾ 14x10 ਮੀਲ ਤਾਂ ਉਹ ਪਹਿਲਾਂ ਹੀ ਆ 14x10 ਕਿਲੋਮੀਟਰ ਆ ਸਾਰੀ ਉਹਦੀ ਟੈਰੀਟੋਰੀ ਆ 14x140 ਸਕੁਅਰ ਕਿਲੋਮੀਟਰ ਆ ਜਿਹਨੂੰ ਆਪਾਂ ਵਰਗ ਕਿਲੋਮੀਟਰ ਕਹਿੰਦੇ ਆ
1: ਏਰੀਆ
0: ਨਹੀਂ ਸਿਰਫ ਗਾਜ਼ਾ ਪੱਟੀ ਆ
1: ਗਾਜ਼ਾ ਪੱਟੀ ਦੀ ਗੱਲ ਕਰ ਰਿਹਾ
0: ਹਾਂਜੀ ਗਾਜ਼ਾ ਪੱਟੀ ਦੀ ਸਿਰਫ 14x10 ਕਿਲੋਮੀਟਰ ਦੀ ਹੈਗੀ ਆ ਉਹ ਸਾਰਾ 140 ਸਕੁਅਰ ਕਿਲੋਮੀਟਰ ਉਹ ਬਣਦਾ ਆ ਜਗ੍ਹਾ ਉਨੀ ਵਿਚਾਰੇ ਹੈਗੀ ਆ ਤੇ ਉੱਥੇ 23 ਲੱਖ ਲੋਕ ਜਿਹੜੇ ਉਹ ਰਹਿੰਦੇ ਸੀਗੇ ਤੇ ਉਹਦੇ ਚੋ ਉਹਨਾਂ ਨੇ ਅੱਧੀ ਚੋ ਇਜ਼ਰਾਇਲ ਨੇ ਆਪਣੀ ਉਹ ਕਹਿੰਦਾ ਜੀ ਯੈਲੋ ਲਾਈਨ ਆ ਮੇਰਾ ਇਹ ਸੇਫਟੀ ਹੋਇਆ ਜੇ ਆ ਉਹ ਆ ਤੇ ਉਹ ਦੱਬੀ ਬੈਠਾ ਉਹ ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਲਿਬਨਾਨ ਦਾ ਇਲਾਕਾ ਇਹਦੇ ਵਿਚ ਵੀ ਕਈ ਜਗ੍ਹਾ ਤੇ ਉਹਨੇ 10 ਕਿਲੋਮੀਟਰ ਅੰਦਰ ਤੱਕ ਜਾਣੀ ਕਿ ਉਹ ਜਿਹੜਾ ਲਿਟਨੀ ਨਾਂ ਦਾ ਰਿਵਰ ਆ ਉਦੋਂ ਜਿਹੜਾ ਸਾਊਥ ਵੱਲ ਦਾ ਦੱਖਣ ਵੱਲ ਦਾ ਪਾਸਾ ਆ ਉਹ ਇਜ਼ਰਾਇਲ ਦੱਬ ਕੇ ਕਹਿੰਦਾ ਇਹ ਮੇਰਾ ਸੇਫਟੀ ਜੋਨ ਆ ਇਦੋਂ ਅੱਗੇ ਨੀ ਤੁਸੀਂ ਆ ਸਕਦੇ

0: ਤੇ ਗੋਲਾਬਾਰੀ ਉਹ ਅੱਗੇ ਕਰ ਰਹੇ ਹਨ। ਸੋ ਇਹਦੇ ਕਰਕੇ ਜਿਹੜਾ ਆ ਉਹ ਲੜਾਈ ਬੰਦ ਹੁੰਦੀ ਨੀ ਲੱਗਦੀ ਕਿਉਂਕਿ ਇਜ਼ਰਾਈਲ ਨੇ ਬੰਦ ਕੀਤੀ ਨੀ।
1: ਚਲੋ ਇਹ ਤਾਂ ਹੋ ਗਈਆਂ ਖਬਰਾਂ, ਮੈਂ ਪੁੱਛਦਾ ਕਿ ਕਦੀ ਹੋ ਸਕਦਾ ਕਿ ਸ਼ਾਂਤੀ ਹੋ ਜਾਏ, ਲੋਕ ਪਿਆਰ ਮੁਹੱਬਤ ਨਾਲ ਵੱਸ ਸਕਣ, ਕਦੀ ਇਹ ਕਦੀ ਸੋਚਦੇ ਆਪਾਂ ਕਦੀ ਹੋ ਸਕਦਾ ਹੈ?
0: ਹਾਂਜੀ, ਕੋਈ ਵੀ ਗੱਲ ਹੈ ਜਿਹੜੀ ਉਹ ਅਸੰਭਵ ਨੀ ਹੁੰਦੀ, ਹਰੇਕ ਗੱਲ ਅਸੰਭਵ ਹੁੰਦੀ ਪਰ ਉਹਦੇ ਤੇ ਸ਼ਰਤਾਂ ਹੁੰਦੀਆਂ। ਕੱਖ ਸਾਹਿਬ ਜੀ ਜਦੋਂ ਸ਼ਰਤ ਪੂਰੀ ਕਰ ਲਿਓਗੇ ਤੇ ਉਹ ਹੋ ਜਾਊਗਾ। ਹਰੇਕ ਜਿਹੜੀ ਜੋ ਕੁਛ ਵੀ ਇਸ ਦੁਨੀਆ ਚ ਹੁੰਦਾ ਆ ਉਹ ਸ਼ਰਤੀਆ ਹੁੰਦਾ ਆ, ਹਰੇਕ ਚੀਜ਼ ਤੇ ਸ਼ਰਤ ਹੁੰਦੀ ਆ ਕਿ ਜੇ ਤੁਸੀਂ ਏਦਾਂ ਕਰੋਗੇ ਤਾਂ ਆਹ ਹੋਊਗਾ, ਜੇ ਏਦਾਂ ਕਰੋਗੇ ਤਾਂ ਆਹ ਹੋਊਗਾ, ਜੇ ਏਦਾਂ ਕਰੋਗੇ ਤਾਂ ਆਹ ਹੋਊਗਾ। ਸੋ ਕੋਈ ਵੀ ਚੀਜ਼ ਇਹਦੀ ਸ਼ਰਤ ਤੋਂ ਬਗੈਰ ਨਹੀਂ ਹੈਗੀ, ਉਹ ਸ਼ਰਤਾਂ ਪੂਰੀਆਂ ਕਰਨਗੇ ਉਹ ਇਜ਼ਰਾਈਲ ਆ ਜਿਹੜਾ
1: ਸਿੱਧੀ ਇਸਰਾਇਲ ਦੀ ਤੇ ਸਿੱਧੀ ਬਦਮਾਸ਼ੀ ਹੈ ਨਾ ਕਿ
0: ਉਹ ਬਦਮਾਸ਼ੀ ਬਿਲਕੁਲ।
1: ਹਾਂਜੀ ਲਬਨਾਨ ਵਾਲੇ ਆਪਣੇ ਆਰਾਮ ਨਾਲ ਬੈਠੇ ਆ, ਜਦੋਂ ਤੁਸੀਂ
0: ਬਿਲਕੁਲ ਬਿਲਕੁਲ
1: ਤਾਂ ਉਹ ਅੱਗੋਂ ਤੁਹਾਡੇ ਨਾਲ ਆਕੜਦੇ ਆ, ਤੇ ਇਹੀ ਸੇਮ ਹੀ ਫਲਸਤੀਨੀ ਵਾਲੇ ਉਹਨਾਂ ਦੇ ਨਾਲ ਤੁਸੀਂ ਪੰਗਾ ਲੈਂਦੇ ਹੋ ਤੇ ਫਿਰ ਉਹ ਮਰਦੇ ਬੰਦੇ ਕੀ ਕਰਨ? ਇਹ ਤਾਂ ਇਸਰਾਇਲ ਦੀ ਬਦਮਾਸ਼ੀ ਹੈ ਟੋਟਲ।
0: ਇਸਰਾਇਲ ਤੋਂ ਕੀ ਬਦਮਾਸ਼ੀ ਆ ਜੀ, ਉਹ ਜਿਹੜਾ ਹੈਗਾ ਆਪਣੇ ਦੇਖੋ ਉਹ ਜਿਹੜੇ ਸੈਟਲਰ ਆ ਉਹਨਾਂ ਦੇ ਬਦਮਾਸ਼ ਜਿਹੜੇ ਆਪਾਂ ਹੁਣ ਇਹ ਸੈਟਲਰ ਨਾਮ ਵੱਖਰਾ ਦਿੰਦੇ ਪਰ ਹੈ ਤਾਂ ਉਹ ਬਦਮਾਸ਼ ਆ, ਡਾਕੂ ਆ, ਉਹ ਜਾ ਕੇ ਉਹਨਾਂ ਦੇ ਖੇਤਾਂ ਚ ਉਹਨਾਂ ਦੇ ਗੋਲੀਆਂ ਗਾਲੀਆਂ ਮਾਰ ਕੇ ਕੁੱਟ ਕੇ ਭਜਾ ਦਿੰਦੇ ਆ, ਫਿਰ ਉਹ ਆਪਣੀ ਉੱਥੇ ਆਪਣਾ ਬਣਾ ਕੇ ਤੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਲਾ ਕੇ ਤੇ ਫਿਰ ਯਹੂਦੀਆਂ ਨੂੰ ਹੋਰ ਦੂਸਰੇ ਦੇਸ਼ਾਂ ਚ ਲਿਆ ਕੇ ਉੱਥੇ ਵਸਾਉਂਦੇ ਆ। ਮਕਸਦ ਇਹ ਆ ਜਿਹੜਾ ਉਹਨਾਂ ਦਾ
1: ਹੋ ਰਿਹਾ ਨਾ, ਜੋ ਪਿਛਲੇ ਸਮੇਂ ਦੇ ਵਿੱਚ 1700-1600 ਦੇ ਵਿੱਚ ਜੋ ਕੁਛ ਮੁਗਲ ਕਰਦੇ ਸੀ ਉਹੀ ਕੁਛ ਹੁਣ ਹੋ ਰਿਹਾ, ਇਹ ਚੇਂਜ ਤਾਂ ਹੋਈ ਨੀ ਉੱਥੇ ਦੀ ਉੱਥੇ
0: ਐਗਜੈਕਟਲੀ ਉਹੀ ਹੋ ਰਿਹਾ ਖਾਕ ਸਾਹਿਬ ਜੀ, ਜੋ ਕੁਛ ਇੱਥੇ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਕੋਲੰਬਸ ਆਇਆ 1498 ਚ ਆਇਆ ਇੱਥੇ, ਉਸ ਤੋਂ ਬਾਅਦ ਯੂਰੋਪੀਅਨ ਨੇ ਆ ਕੇ ਇੱਥੇ ਦੇ ਸਾਰੇ ਲੋਕ ਖਤਮ ਕਰ ਦਿੱਤੇ, ਉਹੀ ਕੁਛ ਉਹ ਕਰ ਰਹੇ ਆ, ਉਹੀ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਕੋਲ ਕਰ ਰਹੇ। ਉਹ ਅਰਬਾਂ ਦੀ ਧਰਤੀ ਖੋ ਕੇ ਉਹ ਆਪਣਾ ਉੱਥੇ ਬਣਾਉਣਾ ਚਾਹੁੰਦਾ, ਫਿਰ ਹੌਲੀ ਹੌਲੀ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇਣੇ ਕਿਸੇ ਦੇ ਉੱਤੇ ਕੁਛ ਲਾਇਆ, ਜਿੱਦਾਂ ਹੁਣ ਉਹ ਜਿਹੜਾ ਕਟਰ ਵਗੈਰਾ ਜਾਂ ਉੱਥੇ ਅਮਰੀਕਾ ਦੇ ਬੇਸ ਆ, ਉਹ ਬੇਸਿਕਲੀ ਹੈ ਤਾਂ ਉਹ ਇਜ਼ਰਾਇਲ ਦੇ ਹੀ ਆ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ UNO ਆ ਉਹ ਸਭ ਕੁਛ ਆ ਜਿਹੜੀ ਉਹ ਉਹਨਾਂ ਦੇ ਜਿਸਕੀ ਲਾਠੀ ਉਸਕੀ ਬਹਿਸ, ਉਹ ਸਾਰਾ ਕੁਛ ਇਹਨਾਂ ਦੇ ਹੀ ਹੱਕ ਦੇ ਵਿੱਚ ਆ, ਹੈ ਹੀ ਇਹਨਾਂ ਦੀ ਆ। ਹਾਂਜੀ, ਉਹ ਹੈ ਹੀ ਜਿਹੜੇ ਪਾਵਰਫੁਲ ਬੰਦੇ ਆ ਜਿਹੜੇ ਅਮਰੀਕਾ ਤੇ ਰਾਜ ਕਰਦੇ ਆ ਜਿਹੜੇ, ਉਹ ਉਹਨਾਂ ਦੀ ਆ, ਉਹ ਸਾਰਾ ਕੁਛ ਉਹਨਾਂ ਨੇ ਉਹਨਾਂ ਦੇ ਹੱਕ ਚ ਕਹਿਣਾ। ਸਦਮ ਹੁਸੈਨ ਹੁਣਿਆਂ ਨੂੰ ਚੱਕ ਕੇ ਉੱਥੇ ਲਿਜਾ ਕੇ ਫਾਂਸੀ ਦੇ ਦਿੱਤੀ, ਉਹ ਲੀਬੀਆ ਵਾਲੇ ਨੂੰ ਮਰਵਾਤਾ, ਤੇ ਜਿਹੜੇ ਇੱਥੇ ਟਰੰਪ ਵਰਗੇ ਉਹ ਸਾਰੀ ਦੁਨੀਆਂ ਨੂੰ ਜਾ ਕੇ ਲੁੱਟਦੇ ਆ ਮਾਰਦੇ, ਔਰ ਪਤਾ ਵੀ ਨਹੀਂ ਜੋ ਕੁਛ ਉੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਦੇਖੋ ਕੀ ਹੋ ਰਿਹਾ, ਅਫਰੀਕਨ ਕੰਟਰੀਆਂ ਦੇ ਵਿੱਚ ਕੀ, ਉਹਨਾਂ ਨੂੰ ਵੀ ਉਹਨਾਂ ਦੀ ਜਨਰੇਸ਼ਨ ਹੈ ਜਿਹੜੀਆਂ ਪੀੜੀਆਂ ਖਤਮ ਕਰਕੇ ਉੱਥੇ ਜਾ ਕੇ ਆਪਣੀ ਵਸਣ ਦਾ ਉਹ ਸਾਰੀ ਪਲਾਨ ਉਹੀ ਆ। ਹਾਂਜੀ, ਤੇ ਉਹ ਫਿਰ ਜਿੰਨਾ ਚਿਰ ਹੁਣ ਇੱਕ ਆਪਾਂ ਅੱਗੇ ਜਾ ਕੇ ਹੋਰ ਵੀ ਖਬਰ ਕਰ ਰਹੀ ਹੈ, ਉਹ ਵੀ ਦੇਖਿਓ ਕੀ ਹੋ ਰਿਹਾ, ਉਹ ਆਪਾਂ ਡਿਸਕਸ ਕਰਾਂ।
1: ਕਿੰਨੀਆਂ ਖਬਰਾਂ ਕਰ, ਛੋਟੀਆਂ ਕਰ ਲਓ ਨਾ।
0: ਹਾਂਜੀ, ਤੇ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਹੈਗੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਪਾਈ ਆ ਉਹਦੇ ਵਿੱਚ ਇਰਾਨ ਨਾਲ ਸਹਿਮਤ ਨਹੀਂ ਹੈ, ਉਹ ਕਹਿੰਦੇ ਅਸੀਂ ਤੇ ਪਰ ਉੱਥੇ ਉਹ ਹੁਣ ਫੇਰ ਟੀਮ ਭੇਜੀ ਆ ਤਿੰਨਾਂ ਦੀ, ਜਿਹਦੇ ਵਿੱਚੋਂ ਖਾਕ ਸਾਹਿਬ ਜੀ ਇੱਕ ਉਹ ਜੇਡੀ ਵੈਂਸ ਆ ਤੇ ਇੱਕ ਜੈਰਡ ਕੁਸ਼ਨਰ ਆ ਤੇ ਦੂਸਰਾ ਉਹ ਵਿਟਕੋਫ ਆ, ਉਹ ਜਿਹੜੇ ਦੋਨੇ ਹੀ ਆ ਕੁਸ਼ਨਰ ਤੇ ਉਹ ਆਪਣੇ ਵਿਟਕੋਫ ਆ, ਉਹ ਦੋਨੇ ਯਹੂਦੀ ਆ। ਸੋ ਜਿੱਥੇ ਵੀ ਫੈਸਲਾ ਕਰਨ ਉਹ ਇਰਾਨ ਦੇ ਨਾਲ ਭੇਜਦੇ ਆ ਉਹੀ ਜਾਂਦੇ ਆ। ਸੋ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੋਣਾ ਕੀ ਆ, ਉਹਨਾਂ ਨੇ ਇਸਰਾਇਲ ਦੇ ਹੱਕ ਦੇ ਵਿੱਚ ਮੰਗਣੇ ਆ ਉਹਨਾਂ ਤੋਂ, ਤੇ ਆਹ ਤੁਸੀਂ ਕਰ ਦਿਓ ਉਹਨਾਂ ਨੇ ਦੇਣੇ ਨੀ ਇਰਾਨ ਨੇ, ਤੇ ਉੱਥੇ ਫੇਰ ਰੌਲਾ ਪੈਣਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਸਾਹਿਬ ਸਾਹਿਬ ਜੀ, ਉਹ 2024 ਦੀ ਚੋਣ ਨੂੰ 2 ਸਾਲ ਹੋ ਗਏ ਆ ਦੇਖੋ, ਪਰ ਉਦੋਂ ਦੇ ਜਿਹੜੀ ਉੱਥੋਂ ਜਿਹੜਾ ਹੈਗਾ ਸਟੇਟ ਆ ਉਹ ਉੱਥੋਂ ਦੀ ਜਿਹੜੀ ਵੇਨ ਕਾਉਂਟੀ ਆ ਉਹਦੇ ਖਾਕ ਸਾਹਿਬ ਜੀ ਵੋਟਾਂ ਦਾ ਅਜੇ ਵੀ ਰੌਲਾ ਪੈ ਰਿਹਾ ਆ ਤੇ ਇਹ ਖਤਮ ਨਹੀਂ ਹੋਣਾ। ਤੇ ਹੁਣ ਕੀ ਆ ਕੇ ਜਿਹੜੇ ਅਸਿਸਟੈਂਟ ਜਨਰਲ ਸੈਕਟਰੀ ਆ ਹੈਗੇ ਆ ਹਰਮੀਤ ਢਿੱਲੋਂ ਉਹਨਾਂ ਦਾ ਨਾਂ ਆ, ਉਹਨਾਂ ਵੱਲੋਂ ਖਾਕ ਸਾਹਿਬ ਜੀ ਵੇਨ ਕਾਉਂਟੀ ਆ ਜਿਹੜੀ ਉਹਦੇ ਕਾਉਂਟੀ ਕਲਰਕ ਜਿਹੜੀ ਆ ਕੈਥੀ ਗੈਰੇਟ ਉਹਦਾ ਨਾਂ ਹੈਗਾ, ਉਹਨੂੰ ਪਿਛਲੀ ਚੋਣ ਜਿਹੜੀ ਹੋਈ ਸੀ 2024 ਦੇ ਵਿੱਚ ਉਦੋਂ ਦੇ ਜਿਹੜੇ ਖਾਕ ਸਾਹਿਬ ਜੀ ਬੈਲਟ ਹੁੰਦੇ ਆ ਨਾ, ਬੈਲਟ ਜਿਹੜੇ ਆਪਾਂ ਭਰ ਕੇ ਵੋਟ ਪਾਈ ਦੀ ਜਿਹਦੇ ਉੱਤੇ ਉਹ ਤੇ ਉਹਨਾਂ ਦੇ ਜਿਹੜੇ ਲਿਫਾਫੇ ਜਿਹੜੇ ਬਾਈ ਮੇਲ ਲੋਕ ਭੇਜਦੇ ਆ ਉਹ ਲਿਫਾਫੇ ਦੇ ਵਿੱਚ ਜਿਹੜੀ ਹੁੰਦੀ ਆ ਉਹ ਵੀ ਕਹਿੰਦੇ ਸਾਨੂੰ ਨਾਲ ਪ੍ਰੋਡਿਊਸ ਕਰਕੇ ਸਾਨੂੰ ਭੇਜੋ, ਉਹ ਉਹਨਾਂ ਦੀ ਮੰਗ ਉਹਨਾਂ ਨੇ ਕੀਤੀ ਆ। ਤੇ ਇਹ ਚਿੱਠੀ ਆ ਜਿਹੜੀ ਇਹਦੇ ਵਿੱਚ ਮਿਸਟਰ ਢਿੱਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਵੱਲੋਂ 2024 ਦੇ ਬੈਰਕਸ ਅਤੇ ਲਿਫਾਫੇ ਫੈਡਰਲ ਗੌਰਮੈਂਟ ਨੂੰ ਭੇਜਣ ਦੀ ਮੰਗ ਕੀਤੀ ਗਈ ਆ, ਤੇ ਜਿਹਨੇ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਆ ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਵਾਕਿਆ ਜਿਹੜੇ ਡੈਮੋਕਰੇਟ ਆ ਉਥੋਂ ਜਿੱਤੇ ਸੀਗੇ ਕਿ ਜਾਂ ਇਹਦੇ ਵਿਚ ਹੇਰਾਫੇਰੀ ਹੋਈ ਆ। ਹੁਣ ਦੇਖੋ 2 ਸਾਲ ਲੰਘ ਵੀ ਗਏ ਆ ਤੇ ਹਜੇ ਤੀਕਰ ਵੀ ਉਹ ਜਿਹੜਾ ਮਸਲਾ ਉਸੇ ਤਰ੍ਹਾਂ ਹੈਗਾ। ਹਾਂਜੀ ਹਾਂਜੀ ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਕੱਖ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਜਿਹੜੀ ਆ 2 ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਜਿਹੜੇ ਸੀਗੇ ਉਹ ਕੱਚੇ ਤੇਲ ਨਾਲ ਲੱਦੇ ਹੋਏ ਸਟ੍ਰੇਟ ਆਫ ਹਰਮੁਜ਼ ਦੇ ਵਿਚੋਂ ਦੀ ਲੰਘ ਆਏ ਸੀ ਜਿਨ੍ਹਾਂ ਦੇ ਉਪਰ ਇਰਾਨ ਦੇ ਫੌਜੀਆਂ ਦੁਆਰਾ ਹਮਲੇ ਕੀਤੇ ਗਏ ਆ। ਭਾਰਤ ਦੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੁੰਦੀ ਆ ਉਹਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਹਾਂ ਇਹ ਇਸ ਤਰ੍ਹਾਂ ਹੋਇਆ ਤੇ ਇਰਾਨ ਦੇ ਅੰਬੈਸਡਰ ਨੂੰ ਜਿਨ੍ਹਾਂ ਦਾ ਨਾਂ ਹੈਗਾ ਮੁਹੰਮਦ ਫਲਾਰੀ ਉਹਨਾਂ ਦਾ ਨਾਂ ਆ ਤੇ ਉਹਨਾਂ ਨੂੰ ਫਿਰ ਜਿਹੜੀ ਫੋਰਨ ਸੈਕਟਰੀ ਵਿਕਰਮ ਮਿਸਰੀ ਉਹਨਾਂ ਦਾ ਨਾਂ ਆ ਉਹਨਾਂ ਦੁਆਰਾ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਉਹਨਾਂ ਦੇ ਨਾਲ ਕੀਤੀ ਤੇ ਮਿਸਰੀ ਦੁਆਰਾ ਇਰਾਨੀ ਅੰਬੈਸਡਰ ਨੂੰ ਤਕਰੀਰ ਕੀਤੀ ਗਈ ਕਿ ਉਹਦੀ ਸੁਨੇਹਾ ਜਿਹੜਾ ਛੇਤੀ ਤੋਂ ਛੇਤੀ ਆਪਣੀ ਗੌਰਮੈਂਟ ਨੂੰ ਦੇ ਦੇਣ ਤਾਂ ਕਿ ਉਹ ਜਿਹੜਾ ਮਸਲਾ ਆ ਉਹ ਸੁਲਝਾਇਆ ਜਾ ਸਕੇ। ਤੇ ਇਹ ਸੀ ਇੰਡੀਆ ਦੀ ਖ਼ਬਰ ਤੇ ਅਗਲੀ ਖ਼ਬਰ ਕੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਰੂਸ ਦੀ ਇੱਕ ਉਹ ਜਿਹੜੀਆਂ ਬਲੌਗਰ ਵਗੈਰਾ ਹੁੰਦੀਆਂ ਨਾ ਤੇ ਉਹਨੇ ਕੱਕ ਸਾਹਿਬ ਜੀ ਨਾਂ ਉਹਦਾ ਹੈਗਾ ਵਿਕਟੋਰੀਆ ਬੋਨੀਆ ਤੇ ਉਹ ਬਲੌਗਰ ਹੈਗੀ ਆ ਤੇ ਉਹਦਾ ਜਿਹੜੇ ਉਹ ਖ਼ਬਰ ਜਿੱਥੋਂ ਮੈਂ ਪੜ੍ਹੀ ਆ ਉਹਦੇ ਉੱਤੇ ਜੇ ਤੁਸੀਂ ਉਹਦੇ ਕੱਪੜੇ ਦੇਖੋਗੇ ਤਾਂ ਉਹ ਤੋਂ ਤਾਂ ਸਾਫ਼ ਪਤਾ ਲੱਗਦਾ ਬਈ ਗੱਲ ਉਹਦੀ ਮੰਨੀ ਆ ਲੋਕਾਂ ਨੇ ਤੇ ਕਿਉਂਕਿ ਜੋ ਕੁਛ ਉਹਨੇ ਪਾਇਆ ਉਹ ਅੱਧ ਨੰਗੀ ਹੈਗੀ ਆ ਤੇ ਉਹ ਫਿਰ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਮੂਹਰੇ ਆਉਂਦੀਆਂ ਫਿਰ ਉਹ ਪਰਜਾ ਜਿਹੜੀ ਆ ਉਹਨੂੰ ਦੇਖਦੀ ਆ ਤੇ ਉਹਦੀ ਆਪਾਂ ਗੱਲ ਕਰਨ ਲੱਗੇ ਆ ਤੇ ਉਹ ਖੱਖ ਸਾਹਿਬ ਜੀ ਉਹਦੇ ਦੁਆਰਾ ਸੁਨੇਹਾ ਜਿਹਦੇ ਵਿਚ ਉਹਨੇ ਪਿਊਟਨ ਦੇ ਬਾਰੇ ਵਿਚ ਟਿੱਪਣੀ ਕਰਦੀ ਨੇ ਕਿਹਾ ਆ ਕਿ ਲੋਕ ਤੇਰੇ ਕੋਲੋਂ ਡਰਦੇ ਆ, ਕਲਾਕਾਰ ਤੇਰੇ ਕੋਲੋਂ ਡਰਦੇ ਆ, ਗਵਰਨਰ ਤੇਰੇ ਕੋਲੋਂ ਡਰਦੇ ਆ ਤੇ ਇਸ ਵੀਡੀਓ ਨੂੰ ਉਹਨੇ ਇੰਸਟਾਗ੍ਰਾਮ ਤੇ ਬਣਾ ਕੇ ਖੱਖ ਸਾਹਿਬ ਜੀ 18 ਮਿੰਟ ਦੀ ਵੀਡੀਓ ਉਹਨੇ ਪਾ ਦਿੱਤੀ ਤੇ ਉਹ ਜਦੋਂ ਪੋਸਟ ਹੋ ਗਈ ਤੇ ਉਹਨੂੰ ਖੱਖ ਸਾਹਿਬ ਜੀ 26 ਮਿਲੀਅਨ ਵਿਊ ਮਿਲੇ ਤੇ 1.3 ਮਿਲੀਅਨ ਲਾਈਕ ਹਾਂਜੀ। ਅੱਛਾ ਇਹ ਜਿਹੜੀ ਔਰਤ ਹੈਗੀ ਆ ਇਹ 206 ਵਿਚ ਰੂਸ ਪ੍ਰਸਿੱਧ ਹੋਈ ਸੀਗੀ ਤੇ ਉਹ ਰੂਸ ਵਿਚ ਬੱਚਾ ਜਿਹੜਾ ਉਹਦਾ ਨਾਂ ਜਾਣਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਐਕਟਰ ਆਪਣੇ ਹੁੰਦੇ ਇੰਡੀਆ ਦੇ ਤੁਹਾਨੂੰ ਪਤਾ ਵੀ ਉਹ ਸਾਰੇ ਇਸੇ ਤਰ੍ਹਾਂ ਦੀ ਉਹਦੀ ਹੈਗੀ ਸੀ ਗੱਲਬਾਤ ਤੇ ਉਹਨੇ ਪੁਟਨ ਦੇ ਜਿਹੜੇ ਪੋਲ ਸੀਗੇ ਖੱਖ ਸਾਹਿਬ ਜੀ ਉਹ ਪਿਛਲੇ 6 ਹਫ਼ਤਿਆਂ ਤੋਂ ਲਗਾਤਾਰ ਜਿਹੜੇ ਥੱਲੇ ਨੂੰ ਜਾ ਰਹੇ ਆ ਉਹਦੇ ਵੀਡੀਓ ਪਾਉਣ ਕਾਰਨ ਤੇ ਇਹ ਜਿਹੜੀ ਵਿਕਟੋਰੀਆ ਬੋਨੀਆ ਹੈਗੀ ਆ ਇਹਨੇ ਖੱਖ ਸਾਹਿਬ ਜੀ ਹੋਰ ਮੁੱਦੇ ਵੀ ਸਾਹਮਣੇ ਲਿਆਂਦੇ ਆ ਜਿਨ੍ਹਾਂ ਵਿਚ ਕਿਹਾ ਕਿ ਦਾਗਿਸਤਾਨ ਇੱਕ ਉੱਥੇ ਦਾ ਖੱਖ ਸਾਹਿਬ ਜੀ ਰੂਸ ਦੀ ਇਹ ਬੜੀ ਮਸ਼ਹੂਰ ਜਗ੍ਹਾ ਆ ਉਹ ਮੇਰਾ ਦਾਗਿਸਤਾਨ ਇੱਕ ਉੱਥੋਂ ਦੇ ਰਾਈਟਰ ਸੀਗਾ ਬਹੁਤ ਪੁਰਾਣੇ ਜਮੇ ਦੀ ਗੱਲ ਆ ਉਹਨੇ ਲਿਖਿਆ ਸੀਗਾ ਜਿਹੜੇ ਲੋਕ ਕਾਮਰੇਡ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਪੂਰਾ ਪਤਾ ਆ ਕਿ ਦਾਗਿਸਤਾਨ ਦੀ ਕੀ ਕਹਾਣੀ ਆ ਤੇ ਉਹਨੇ ਖੱਖ ਸਾਹਿਬ ਜੀ ਉੱਥੇ ਦੇ ਬਾਰੇ ਚ ਉਹਨੇ ਗੱਲ ਕੀਤੀ ਆ ਇਸ ਜਿਹੜੀ ਹੈਗੀ ਔਰਤ ਕਿ ਉੱਥੇ ਜਿਹੜਾ ਹੈਗਾ ਆਪਣੇ
1: ਡੇਢ ਰਹਿ ਗਿਆ ਗੱਲ ਦਾ ਮਜ਼ਾ ਤਾਂ ਆਉਂਦਾ ਜੀ ਗੱਲ ਨਿਬੜ ਜਾ।
0: ਹਾਂਜੀ ਤੇ ਫੇਰ ਉਹਨੇ ਕਿਹਾ ਕਿ ਲਾਈਵ ਸਟਾਕ ਤੇ ਸਾਇਬੇਰੀਆ ਵਿਚ ਦੇ ਉਹ ਸਾਰਾ ਕੁਛ ਉਹਨੇ ਜਿਹੜਾ ਦੱਸਿਆ ਆ ਜਿਹਦੇ ਕਾਰਨ ਪੁਟਨ ਸਾਹਿਬ ਦੇ ਜਿਹੜੇ ਉਹ ਪੋਲ ਆ ਉਹ ਥੱਲੇ ਜਾਣੇ ਸ਼ੁਰੂ ਹੋ ਗਿਆ ਜਿਹਦੇ ਨਾਲ ਥੋੜੀ ਫਿਕਰਮੰਦੀ ਵਾਲੀ ਗੱਲ ਹੈਗੀ ਆ ਤੇ ਚਲੋ ਕੋਈ ਨੀ ਦੇਖਦੇ ਆ ਤੇ ਅਗਲੀ ਖਬਰ ਆ ਜਿਹੜੀ
1: ਸਾਹਿਬ ਅਗਲੀ ਖਬਰ ਤਾਂ ਆਪਣੇ ਕੋਲ ਹੋਣੀ ਨਹੀਂ ਤੇ ਮੈਂ ਆਪਾਂ ਇੱਕ ਮਿੰਟ ਰਹਿ ਗਿਆ ਆਪਾਂ ਇਹ ਚ ਗੱਲ ਕਰ ਲੈਂਦੇ ਆ ਤੇ ਉਹਦਾ ਵਿਚਾਰੀ ਦਾ ਕੀ ਬਣੇਗਾ ਜੀ ਫਿਰ ਉੱਥੇ ਤੇ ਉਹਨੂੰ ਮਾਰ ਮੂਰ ਨਾ ਦਿੱਤਾ ਜਾਵੇ
0: ਕਿਵੇਂ ਜੀ
1: ਜਿਹੜੀ ਜਨਾਨੀ ਨੇ ਲਿਖਿਆ ਵਾ
0: ਨਹੀਂ ਉਹ ਰੂਮ ਚ ਨੀ ਹੈਗੀ ਉਹ ਬਾਹਰ ਰਹਿੰਦੀ ਆ ਰਹਿੰਦੀ ਹਾਂਜੀ ਹਾਂਜੀ ਰਹਿੰਦੀ ਬਾਹਰ ਆ ਉਹ
1: ਫੇਰ ਤਾਂ ਬੰਦਾ ਜ਼ੋਰ ਤਾਂ ਕਰ ਸਕਦਾ
0: ਹਾਂਜੀ ਹਾਂਜੀ ਹਾਂਜੀ ਉਹ ਰਹਿੰਦੀ ਬਾਹਰ ਆ
1: ਉੱਥੇ ਬਹਿ ਕੇ ਕਰਨੀ ਕੋਈ ਸੌਖਾ ਕੰਮ ਤਾਂ ਨਹੀਂ ਹੈਗਾ ਕਿਉਂਕਿ ਉਹ ਸਰਕਾਰਾਂ ਥੋੜੇ ਹੁੰਦੀਆਂ ਇਸ ਹੁਣ ਪੁੱਤਰ ਨੇ ਵੀ ਤੇ ਧੱਕੇ ਨੇ ਸੰਭਾਲਿਆ ਨਾ ਸਾਰਾ ਕੁਝ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਵੋਟਾਂ ਪੈਣੀਆਂ ਪਰ ਫਿਰ ਵੀ ਉਹ
1: ਥੈਂਕ ਯੂ ਜੀ। ਲੋ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਤੇ ਉਹਨਾਂ ਦਾ ਵੀ ਵੈਲਕਮ ਜੀ ਆਇਆਂ ਨੂੰ ਮੈਂ ਫਿਰ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਬਹੁਤ ਵੱਡੀਆਂ ਜਾਣਕਾਰੀਆਂ ਸਾਡੇ ਤੱਕ ਲੈ ਕੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ ਔਰ ਇਹ ਸਰੀਰ ਦੇ ਸੰਬੰਧੀ ਜਾਣਕਾਰੀਆਂ ਇੰਨੀਆਂ ਗੂੜੀਆਂ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਉਹ ਕੱਲੀ ਕੱਲੀ ਹੱਡੀ ਕੱਲੀ ਕੱਲੀ ਨਾੜ ਸਰੀਰ ਦੇ ਵਿੱਚ ਕਿੱਥੇ ਕੀ ਕੰਮ ਕਰਦਾ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਨਾ ਤੇ ਬਲੀਵ ਕਰੋ ਕਿ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਸੁਣ ਲਓ ਔਰ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ। ਬੜੇ ਜ਼ਰੂਰੀ ਹੈ, ਸੁਣਿਆ ਕਰੋ ਇਹ ਪ੍ਰੋਗਰਾਮ, ਬੜੇ ਇੰਪੋਰਟੈਂਟ ਲੈਕਚਰ ਹੁੰਦਾ ਡਾਕਟਰ ਸਾਹਿਬ ਦਾ। ਕੋਈ ਉਹਨਾਂ ਦਾ ਮਫਾਦ ਨਹੀਂ ਹੈ, ਕੋਈ ਕੁਛ ਨਹੀਂ, ਬਸ ਉਹਦੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ। ਉਹ ਕਹਿੰਦੇ ਆ ਕਿ ਵੀ ਜਿੰਨੀ ਕੁ ਜ਼ਿੰਦਗੀ ਬਚੀ ਹੈ ਉਹ ਮੈਂ ਲੋਕਾਂ ਦੇ ਆਪਣੇ ਲੋਕਾਂ ਦੇ ਜਿਹੜੀ ਹੈ ਉਹਨਾਂ ਨੂੰ ਦੇ ਜਾਵਾਂ। ਸੋ ਬੜੀ ਮਿਹਰਬਾਨੀ ਇਹਨਾਂ ਦੀ, ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਹੀ ਮਿਹਨਤ ਕਰਕੇ ਪ੍ਰੋਗਰਾਮਾਂ ਨੂੰ ਕਰਦੇ ਆ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ, ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ। ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ। ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ। ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕੇ ਵੱਖਰੇ ਕਰਕੇ ਵੇਖਣਾ। ਹੁਣ ਦਰਦ ਤਾਂ ਹੁੰਦੀ ਹੈ, ਛਾਤੀ ਚ ਦਰਦ ਹੁੰਦੀ ਹੈ, ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ? ਸੋ ਸਾਹ ਔਖਾ ਹੋ ਰਿਹਾ ਆ, ਹੁਣ ਸਾਹ ਇਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਕਿ ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ। ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ, ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ ਮਾਮੂਲੀ ਜੀ ਗੱਲ ਹੈ, ਕੁਛ ਲਫ਼ਜ਼ਾਂ ਦੇ ਚ ਮੈਂ ਉਤਰ ਆ ਰਿਹਾ ਵੀ ਅਸੀਂ ਇਹ ਕਿਹਾ ਸੀ ਵੀ ਜਦੋਂ ਵੀ ਛਾਤੀ ਚ ਨੁਕਸ ਪੈ ਜਾਵੇ ਨਾ, ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦਰਦ ਹੁੰਦੀ ਹੈ। ਦਰਦ ਇੱਕ ਛੋਟੇ ਤੋਂ ਛੋਟਾ ਲਫ਼ਜ਼ ਹੈ ਸਾਡਾ ਬਿਮਾਰੀ ਨੂੰ ਬਿਆਨ ਕਰਨ ਦਾ, ਫਿਰ ਇਸ ਦਰਦ ਦਾ ਐਕਸਪਲਾਨੇਸ਼ਨ ਹੁੰਦਾ ਹੈ ਇਹ ਦਰਦ ਕਿਉਂ ਹੋ ਰਿਹਾ, ਕਦੋਂ ਹੁੰਦਾ, ਕਿਵੇਂ ਹੁੰਦਾ, ਕਿੱਧਰ ਨੂੰ ਜਾਂਦਾ, ਰੇਡੀਏਟ ਕੀ ਕਰਦਾ ਹੈ, ਇਹ ਸਾਰੀਆਂ ਗੱਲਾਂ ਇਹ ਅੱਗੇ ਉਸ ਦਾ ਬਿਆਨ ਹੁੰਦਾ ਵੀ ਉਹ ਦਰਦ ਕਿਵੇਂ ਦਾ ਹੈਗਾ ਤੇ ਕਿਹੜੇ ਗੱਲ ਕਰਕੇ ਹੋ ਰਿਹਾ ਹੋਊਗਾ। ਪਰ ਸਧਾਰਨ ਤੌਰ ਤੇ ਆਪਾਂ ਇਹ ਗੱਲ ਕਹੀ ਸੀ ਵੀ ਦਰਦ ਹੋਵੇ ਇਹ ਪਹਿਲੀ ਗੱਲ ਆ, ਦੂਸਰਾ ਛਾਤੀ ਚ ਪ੍ਰੈਸ਼ਰ ਮਹਿਸੂਸ ਹੋਵੇ, ਦੂਜੀ ਗੱਲ ਆ ਟਾਈਟਨੈਸ ਹੋਵੇ, ਭਾਰਾ ਪਾਣੀ ਹੋ ਗਿਆ ਅੰਦਰੋਂ ਪੂਰੀ ਚੀਜ਼ ਭਰਿਆ ਹੋਵੇ ਤੇ ਫਿਰ ਛਾਤੀ ਤਾਂ ਪਸਲੀਆਂ ਚ ਬੰਨੀ ਹੋਈ ਹੈ ਨਾ ਤੇ ਪਸਲੀਆਂ ਤਾਂ ਟਾਈਟ ਹੋ ਜਾਣਗੀਆਂ, ਢਿੱਡ ਵਾਂਗੂ ਬਹੁਤ ਹੱਦ ਫੈਲ ਨਹੀਂ ਨਾ ਸਕਦਾ, ਇਸ ਤਰ੍ਹਾਂ ਕਰਕੇ ਟਾਈਟਨੈਸ ਹੋਏਗੀ। ਸ਼ਾਰਟਨੈਸ ਆਫ ਬ੍ਰੈਥ ਦੀ ਗੱਲ ਮੈਂ ਕਰੀ ਸੀ ਵੀ ਸਾਹ ਔਖਾ ਹੋਣਾ, ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ ਜਾਂ ਕਈ ਵਾਰ ਲੱਤਾਂ ਜਾਂ ਬਾਹਾਂ ਦੇ ਉੱਪਰ ਜਿਹੜੇ ਡਿਸਟਲ ਪਾਰਟ ਨੇ ਬਾਡੀ ਦੇ ਜਿਹੜੇ ਦੂਰ ਦੇ ਹਿੱਸੇ ਨੇ ਦਿਲ ਤੋਂ, ਅਸੀਂ ਦਿਲ ਨੂੰ ਸੈਂਟਰ ਮੰਨਦੇ ਹਾਂ। ਜਦੋਂ ਕਹਿੰਦੇ ਨੇ ਫਲਾਣੇ ਸ਼ਹਿਰ ਤੋਂ ਫਲਾਣਾ ਸ਼ਹਿਰ ਇੰਨੀ ਦੂਰ ਆ, ਉਹਦਾ ਮਤਲਬ ਹੈ ਉਹਦਾ ਸਿਟੀ ਹਾਲ ਕਿੱਥੇ ਹੈਗਾ। ਇਹ ਆਮ ਤੌਰ ਤੇ ਮਿੰਤੀ ਉਸ ਥਾਂ ਤੋਂ ਹੁੰਦੀ ਆ ਵੀ ਕਿੰਨੇ ਮੀਲ ਰਹਿ ਗਏ ਫਲਾਣਾ ਸ਼ਹਿਰ, ਤੁਸੀਂ ਨੇੜੇ ਵੀ ਜਾਣਾ ਹੋ ਸਕਦਾ, ਤੁਸੀਂ ਦੂਰ ਵੀ ਜਾਣਾ ਹੋ ਸਕਦਾ, ਪਰ ਸਿਟੀ ਹਾਲ ਤੱਕ ਦੀ ਡਿਸਟੈਂਸ ਸਾਡਾ ਇਹ ਹੁੰਦਾ।
3: ਬਿਲਕੁਲ, ਸੈਂਟਰ ਟੂ ਸੈਂਟਰ ਆਫ ਦਾ ਸਿਟੀ ਹੁੰਦਾ ਹੈ ਜੀ, ਤੇ ਕਈ ਵਾਰੀ ਤੁਸੀਂ ਆ ਜਿਹੜੇ ਉਹ ਸੈਂਟਰ ਤੋਂ 10 ਮੀਲ ਉਰੇ ਹੁੰਦੇ ਆ ਵੀ ਤੁਹਾਨੂੰ ਐਂ ਲੱਗਦਾ ਵੀ ਯਾਰ ਹਜੇ ਤਾਂ 10 ਮੀਲ ਰਹਿੰਦੇ ਆ ਪਰ ਤੁਸੀਂ ਪਹੁੰਚ ਗਏ ਹੁੰਦੇ ਜੀ,
2: ਪਹੁੰਚ ਗਏ ਹੁੰਦੇ ਆ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜੇ ਡਿਸਟ੍ਰਿਕਟ ਪੋਰਸ਼ਨ ਨੇ ਦੂਰ ਵਾਲੇ ਹਿੱਸੇ ਨੇ ਉਹਨਾਂ ਦੇ ਵਿਚ ਸੋਜ ਵਗੈਰਾ ਵੀ ਆ ਸਕਦੀ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਜੇ ਇਹ ਸਾਰੀਆਂ ਗੱਲਾਂ ਹੋਣਗੀਆਂ, ਖਾਸ ਤੌਰ ਤੇ ਹੁਣ ਲੱਤ ਜਾਂ ਬਾਂਹ ਚ ਦਰਦ ਹੁੰਦੀ ਹੋਵੇ ਨਾ ਤੇ ਬੇਹੋਸ਼ੀ ਬਹੁਤੀ ਆਉਣੀ ਜਾਂ ਫਟੀਕ ਆਉਣੀ, ਇਸ ਤਰ੍ਹਾਂ ਦੀ ਕੋਈ ਗੱਲ ਆਮ ਨਹੀਂ ਹੁੰਦੀ, ਕੋਈ ਖਾਸ ਹੀ ਗੱਲ ਹੋ ਜਾਈ ਹੋਵੇ ਤੇ ਬੇਸ਼ੱਕ ਆ ਜਾਵੇ, ਅਦਰਵਾਈਜ਼ ਫਟੀਕ ਨਹੀਂ ਹੁੰਦੀ। ਪਰ ਮੈਂ ਛਾਤੀ ਦੇ ਨਾਲ ਇਹ ਗੱਲ ਕਹੀ ਸੀ ਬਈ ਜੇ ਇਹਦੇ ਵਿਚ ਕੋਈ ਨੁਕਸ ਪੈ ਗਿਆ ਤੇ ਉਸ ਵੇਲੇ ਫਟੀਕ ਹੋ ਜਾਣ ਦੀ ਸੰਭਾਵਨਾ, ਥਕਾਵਟ ਚਲਦੇ ਚਲਦੇ ਐਵੇਂ ਹੀ ਨਹੀਂ ਵੀ ਮੈਂ ਤਾਂ ਤੁਰ ਨਹੀਂ ਸਕਦਾ ਬਹਿ ਗਿਆ ਇਕਦਮ ਹੀ ਬੰਦਾ। ਸੋ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਫਟੀਕ ਕਹਿਣਾ ਸ਼ੁਰੂ ਕਰ ਦੇਣੇ। ਬੇਸਿਕਲੀ ਚੀਮਾ ਸਾਹਿਬ ਫਟੀਕ ਦਾ ਐਕਸਪਲਾਨੇਸ਼ਨ ਇਹ ਆ ਕਿ ਸਾਡੇ ਸੈੱਲਾਂ ਦੇ ਵਿਚ ਹਰੇਕ ਚੀਜ਼ ਨਿਯਮਬੱਧ ਲੋੜ ਅਨੁਸਾਰ ਫਿਕਸ ਕੀਤੀ ਹੋਈ ਹੈ, ਆਕਸੀਜਨ ਵੀ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਹੈ। ਔਰ ਜੇ ਆਕਸੀਜਨ ਸਭ ਤੋਂ ਪਹਿਲਾਂ ਜੇ ਉਹਦੇ ਵਿਚ ਕੋਈ ਚੀਜ਼ ਆ ਜਾਵੇ, ਕਾਰਬਨ ਹੀ ਵੱਧਦੀ ਹੈ, ਆਕਸੀਜਨ ਘਟੇਗੀ, ਸਭ ਤੋਂ ਪਹਿਲਾਂ ਆਕਸੀਜਨ ਬਾਹਰ ਨਿਕਲੇਗੀ। ਔਰ ਇਸ ਕਰਕੇ ਆਮ ਤੌਰ ਤੇ ਇਹ ਫਟੀਕ ਹੋਣੀ ਉਸ ਚੀਜ਼ ਦੀ ਨਿਸ਼ਾਨੀ ਆ ਕਿ ਸਰੀਰ ਦੇ ਵਿਚ ਕਿਸੇ ਵੀ ਕਾਰਨ ਜਾਂ ਖੂਨ ਹੀ ਬਹੁਤ ਜ਼ਿਆਦਾ ਵੱਗ ਗਿਆ, ਆਕਸੀਜਨ ਦੀ ਪਰਸੈਂਟੇਜ ਘੱਟ ਗਈ ਹੈ। ਸੋ ਇਸ ਤਰ੍ਹਾਂ ਕਰਕੇ ਫਟੀਕ ਦਾ ਮਤਲਬ ਇਹ ਆ ਕਿ ਸਰੀਰ ਦੇ ਵਿਚ ਲੋੜੀਂਦੀ ਆਕਸੀਜਨ ਨਹੀਂ ਹੈਗੀ, ਚਾਹੇ ਉਹ ਘੁੱਟ ਕੇ ਗੋਲਾਂ ਦਾ ਬਾਂਹ ਬੰਨੀ ਗਈ ਹੈ, ਚਾਹੇ ਲੱਤ ਬਾਂਹ ਕਿਤੇ ਵੱਢੀ ਗਈ ਹੈ, ਜਾਂ ਫੇਫੜਿਆਂ ਦੇ ਵਿਚ ਨੁਕਸ ਹੋ ਗਿਆ ਹੈ, ਜਾਂ ਇਹਦਾ ਖੂਨ ਦੀ ਸਪਲਾਈ ਨੀ, ਕੁਛ ਵੀ ਹੋਵੇ ਤੇ ਜਦੋਂ ਫਟੀਕ ਦਾ ਮਤਲਬ ਇਹ ਆ ਕਿ ਆਕਸੀਜਨ ਦੀ ਸ਼ਾਰਟੇਜ ਹੋ ਗਈ, ਐਸਾ ਹੋ ਸਕਦਾ ਹੈ ਸਾਡੀ ਛਾਤੀ ਦੇ ਵਿਚ ਰੈਪਿਡ ਇਰੈਗੂਲਰ ਪਲਸ ਅਸੀਂ ਹਾਰਟ ਦੇ ਨਾਲ ਜੋੜ ਕੇ ਵੇਖੀ ਸੀ ਵੀ ਜੇ ਹਾਰਟ ਦੇ ਵਿਚ ਨੁਕਸ ਹੋਇਆ ਤੇ ਪਲਸ ਬੜੀ ਤੇਜ ਚੱਲਣੀ ਸ਼ੁਰੂ ਹੋਈ ਜੀ ਉਹਦਾ ਵੀ ਆਪਾਂ ਐਕਸਪਲੇਨੇਸ਼ਨ ਦੇ ਦਿੱਤਾ ਸੀ ਕਿ ਭਾਈ ਸਮਾਨ ਪਿੱਛੋਂ ਘੱਟ ਸਪਲਾਈ ਹੋਵੇ ਤੇ ਦਿਲ ਨੇ ਉਹ ਸਾਰੀ ਚੀਜ਼ ਨੂੰ ਅੱਗੇ ਪੂਰਾ ਕਰਨਾ ਹੋਵੇ ਤੇ ਜਿੱਥੇ ਉਹ 72 to 80 ਵਾਰ ਇੱਕ ਮਿੰਟ ਚ ਧੜਕਦਾ ਸੀ ਉਹ 140 ਵੇਰਾਂ ਵੀ ਧੜਕਣਾ ਪੈ ਸਕਦਾ ਵੱਧ ਵੇਰਾਂ ਵੀ ਧੜਕਣਾ ਪੈ ਸਕਦਾ ਔਰ ਇਸੇ ਚੀਜ਼ ਦਾ ਨਾਂ ਹੈ ਪੈਲਪੀਟੇਸ਼ਨ ਔਰ ਇਹ ਪੈਲਪੀਟੇਸ਼ਨ ਹੋ ਜਾਂਦਾ ਪਰ ਜਦੋਂ ਬਹੁਤਾ ਤੇਜ਼ ਤੇਜ਼ ਤੁਰਦਾ ਪੈਰ ਉਖੜ ਵੀ ਤਾਂ ਸਕਦੇ ਆ ਨਾ ਜਿਹਨੂੰ ਅਸੀਂ ਕਹਿੰਦੇ ਹਾਂ ਇਰੈਗੂਲਰ ਪਲਸ ਇਰੈਗੂਲਰ ਪਲਸ ਵੀ ਹੋ ਸਕਦਾ ਇਰੈਗੂਲਰ ਹਾਰਟ ਬੀਟ ਵੀ ਹੋ ਸਕਦੀ ਹੈ ਚਲਦਿਆਂ ਚਲਦਿਆਂ ਕਈ ਹਾਰਟ ਬੀਟਸ ਰੁਕ ਜਾਂਦੀਆਂ ਨੇ ਹੁਣ ਇਹ ਜਿਹੜੇ ਹਾਰਟ ਬੀਟ ਰੁਕ ਜਾਣ ਦਾ ਐਕਸਪਲੇਨੇਸ਼ਨ ਚੀਮਾ ਸਾਹਿਬ ਇਹ ਆ ਕਿ ਇਹ ਹਾਰਟ ਦੀਆਂ ਵੱਖ ਵੱਖ ਟੋਨਸ ਹਨ ਨੋਇਸਿਸ ਹਨ ਆਵਾਜ਼ਾਂ ਹਨ
0: ਜੀ
2: ਉਹ ਆਵਾਜ਼ਾਂ ਅਸੀਂ ਇਸ ਤਰ੍ਹਾਂ ਜਾਣਦੇ ਹਾਂ ਮੈਂ ਇਹਦੇ ਬਾਰੇ ਉੱਥੇ ਦੁਬਾਰਾ ਐਕਸਪਲੇਨੇਸ਼ਨ ਦਿਆਂਗਾ ਕਿ ਸਰੀਰ ਦੇ ਵਿੱਚ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈਗਾ ਆ ਉਹ ਹੈਗਾ ਪਲਸ ਸਾਡੀ ਜਿਹੜੀ ਉੱਪਰ ਕਲੈਵੀਕਲ ਦੀ ਹੱਡੀ ਹੈ ਉਹਦੇ ਤੋਂ ਹੇਠਾਂ ਇੱਕ ਪਹਿਲੀ ਪਸਲੀ ਹੈ ਤੇ ਦੂਜੀ ਪਸਲੀ ਹੈ ਦੂਜੀ ਪਸਲੀ ਦੇ ਵਿਕਾਰ ਸੱਜੇ ਪਾਸੇ ਹੈਗਾ ਆ ਉਹਦਾ ਪਲਮੋਨਰੀ ਆਰਟਰੀ ਦਾ ਤੇ ਅਸੀਂ ਉੱਥੋਂ ਗਿਣਨਾ ਸ਼ੁਰੂ ਪੀ ਉਹਨੂੰ ਕਹਿੰਦਾ AMPT ਇਹ ਅਸੀਂ ਇੱਕ ਲਫ਼ਜ਼ ਬਣਾਏ ਹੁੰਦੇ ਨੇ ਯਾਦ ਰੱਖਣ ਵਾਸਤੇ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈ ਐਓਰਟਿਕ ਵਾਲਵ ਕਿੱਥੇ ਹੈ ਮਾਈਟਰ ਵਾਲਵ ਕਿੱਥੇ ਹੈ ਇਹ ਸਾਰੇ ਕਰੇ ਅਸੀਂ ਮੈਂ ਤੁਹਾਨੂੰ ਦੱਸਾਂਗਾ ਕਿ ਸਰਫੇਸ ਅਨਾਟਮੀ ਤੋਂ ਅਗਰ ਤੁਸੀਂ ਲੱਭਣਾ ਹੋਵੇ ਤੇ ਛਾਤੀ ਤੋਂ ਕਿਵੇਂ ਲੱਭ ਸਕਦੇ ਹੋ ਕਿ ਸਰੀਰ ਦੇ ਕਿਹੜੇ ਵਾਲਵ ਵਿੱਚ ਨੁਕਸ ਪੈ ਗਿਆ ਭਾਵ ਉੱਥੋਂ ਖੂਨ ਗਾਂ ਨਹੀਂ ਜਾ ਰਿਹਾ ਜੇ ਪਲਮੋਨਰੀ ਆਰਟਰੀ ਫੇਫੜਿਆਂ ਨੂੰ ਖੂਨ ਸਪਲਾਈ ਨਹੀਂ ਕਰਦੀ ਹਾਰਟ ਤੋਂ ਤੇ ਉਹ ਜਿਹੜਾ ਸੈਮੀਲੂਨਰ ਵਾਲਵ ਆ ਉਹ ਕਿੱਥੇ ਹੋਊਗਾ ਤੇ ਜੇ ਉਸ ਥਾਂ ਤੇ ਸਟੈਥੋਸਕੋਪ ਲਾ ਕੇ ਵੇਖਾਂਗੇ ਤੇ ਉਹਦੀ ਇਹ ਰੈਗੂਲੈਰਿਟੀ ਹੈਗੀ ਹੈ ਇਹ ਸਾਰੀ ਸਾਨੂੰ ਦੱਸੇਗੀ ਵੀ ਨੁਕਸ ਤੇ ਫਲਾਣੀ ਥਾਂ ਤੇ ਹੈਗਾ ਤੇ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਨੇ ਇਹ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸੀਆਂ ਸੀ ਜਾਂ ਸਰੀਰ ਦੇ ਅੰਦਰ ਵਾਪਰਦੇ ਜਿਵੇਂ ਕੋਲੈਸਟ੍ਰੋਲ ਦੀ ਗੱਲ ਮੈਂ ਦੱਸੀ ਸੀ ਕੋਲੈਸਟ੍ਰੋਲ ਵੱਧ ਜਾਂਦਾ ਆ ਤੇ ਸਰੀਰ ਦੇ ਉੱਪਰ ਪੀਲੇ ਪੀਲੇ ਰੰਗ ਦੇ ਧੱਬੇ ਜੇ ਬਣਨੇ ਸ਼ੁਰੂ ਹੋ ਜਾਂਦੇ ਜਿਵੇਂ ਫੈਟ ਡਿਪੋਜ਼ੀਸ਼ਨ ਇਕੱਠਾ ਹੋ ਗਿਆ ਹੁੰਦਾ ਹੈ ਕਈ ਵਾਰ ਤੁਸੀਂ ਲੱਸੀ ਤੋਂ ਮੱਖਣ ਲਾ ਲਓ ਨਾ ਤੇ ਲੱਸੀ ਦੀ ਚਾਟੀ ਦੇ ਵਿੱਚ ਲੱਸੀ ਦੇ ਉੱਤੇ ਫਿਰ ਵੀ ਥੋੜਾ ਥੋੜਾ ਥੋੜਾ ਥੋੜਾ ਮੱਖਣ ਤਰਿਆ ਫਿਰਦਾ ਦਿੱਤਾ
0: ਬਿਲਕੁਲ ਬਿਲਕੁਲ ਜੀ
2: ਦਿੱਤਾ ਨਾ
0: ਛੋਟੇ ਛੋਟੇ ਦਾਣੇ
2: ਤੁਹਾਨੂੰ ਪਤਾ ਹੋਏਗਾ ਤਾਂ ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੋਏਗੀ ਔਰ ਇਸੇ ਤਰ੍ਹਾਂ ਛੋਟੇ ਛੋਟੇ ਕਿਣਕੇ ਇਹ ਸਾਡੇ ਕੋਲੈਸਟ੍ਰੋਲ ਦੇ ਫੈਟ ਦੇ ਲਿਪਿਡ ਅਸੀਂ ਇਹਨੂੰ ਕਹਿੰਦੇ ਹਾਂ ਲਿਪਿਡ ਦੇ ਸਾਡੀ ਸਕਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਆ ਕੇ ਡਿਪੋਜ਼ਿਟ ਹੋ ਜਾਂਦੇ ਨੇ ਗਾਂ ਨਹੀਂ ਤੁਰਦੇ ਤੇ ਇਹਦਾ ਰੰਗ ਹੁੰਦਾ ਪੀਲਾ
0: ਜੀ
2: ਕਰੀਮ ਦਾ ਰੰਗ ਪੀਲਾ ਹੁੰਦਾ ਆ ਇਸ ਕਰਕੇ ਉਹ ਪੀਲੇ ਪੀਲੇ ਜੇ ਧੱਬੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਤੇ ਖਾਸ ਤੌਰ ਸਾਹਮਣੇ ਚਿਹਰੇ ਦੇ ਉੱਪਰ ਅੱਖਾਂ ਦੇ ਨਾ ਹੋਣ ਤੇ ਅਸੀਂ ਕਹਿੰਦੇ ਭਾਈ ਇਹਦਾ ਕੋਲੈਸਟ੍ਰੋਲ ਵੱਧ ਹੋ ਗਿਆ ਫਿਰ ਇਹਨਾਂ ਸਾਰੀਆਂ ਹੀ ਗੱਲਾਂ ਦੇ ਚੱਲਦਿਆਂ ਹੋਇਆ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਦਾਰੋ ਮਦਾਰ ਇੱਕ ਬੜੀ ਖਾਸ ਨਰਵ ਦੇ ਉੱਪਰ ਡਿਪੈਂਡ ਕਰਦਾ ਹੈ ਜਿਹਨੂੰ ਅਸੀਂ ਕਿਹਾ ਸੀ 10th ਕਰੇਨੀਅਲ ਨਰਵ ਵੇਗਸ ਨਰਵ ਜੀ ਵੇਗਸ ਨਰਵ ਬੜੀ ਇੰਪੋਰਟੈਂਟ ਨਰਵ ਹੈਗੀ ਹੈ ਬਹੁਤ ਲੰਬਾ ਚੌੜਾ ਇਹਦਾ ਦਾਇਰਾ ਹੈਗਾ ਬਹੁਤ ਲੰਬੇ ਚੌੜੇ ਕੰਮ ਇਹਦੇ ਜ਼ਿੰਮੇਵਾਰੀਆਂ ਦੇ ਵਿੱਚ ਜਿਵੇਂ ਇੱਕ ਮਿਨਿਸਟਰ ਨੂੰ ਕਈ ਕਈ ਕੰਮ ਪੋਰਟਫੋਲੀਓ ਦੇ ਦਿੱਤੇ ਜਾਂਦੇ ਆ ਸੋ ਉਹਦੇ ਬਾਰੇ ਮੈਂ ਦੱਸਿਆ ਸੀ ਭਈ ਹਾਰਟ ਨੂੰ ਵੀ ਸਪਲਾਈ ਕਰਦੀ ਹੈ ਕੰਟਰੋਲ ਕਰਦੀ ਹੈ ਸਟੋਮਿਕ ਨੂੰ ਵੀ ਕੰਟਰੋਲ ਕਰਦੀ ਹੈ ਆਂਤੜੀਆਂ ਨੂੰ ਵੀ ਕੰਟਰੋਲ ਕਰ ਇੰਨਾ ਕੁਛ ਕੰਟਰੋਲ ਕਰਦੀ ਅਪੈਂਡਿਕਸ ਹੁੰਦਾ ਨਾ ਸੱਜੇ ਪਾਸੇ ਜਾ ਕੇ ਆਂਤੜੀਆਂ ਦੇ ਵਿੱਚ ਅਖੀਰ ਤੇ ਜਿਹੜੇ ਛੋਟੀ ਆਂਤੜੀ ਖੱਬੀ ਆਂਤੜੀ ਦੇ ਨਾਲ ਮਿਲਦੀ ਹੈ
0: ਸੱਜੇ
2: ਪਾਸੇ ਜਿਹੜੇ ਡਿਪੈਂਡ ਬਣਨੇ ਆ ਟੂਬਲੇ ਦੇ ਉੱਥੋਂ ਤੱਕ ਇਸ ਦਾ ਕੰਟਰੋਲ ਹੈਗਾ ਆ ਤੇ ਜਦੋਂ ਇਸ ਦਾ ਕੰਟਰੋਲ ਲਾਸਟ ਹੋ ਜਾਂਦਾ ਆ ਤੇ ਉਦੋਂ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਦਰਦ ਦੇ ਨਾਲ ਦਰਦ ਅਸੀਂ ਕਹਿ ਦਿੱਤੀ ਆ ਦਰਦ ਦੇ ਨਾਲ ਜਿਹੜੀਆਂ ਹੋਰ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ ਉਹ ਸਾਡੀਆਂ ਇਸ ਚੀਜ਼ ਦੀਆਂ ਹੁੰਦੀਆਂ ਨੇ ਜੀ ਕੱਚਾ ਹੋਣਾ ਉਲਟੀ ਆਉਣ ਨੂੰ ਜੀ ਕਰਨਾ ਔਰ ਇਸੇ ਤਰ੍ਹਾਂ ਅਸੀਂ ਇਹ ਲੱਭ ਸਕਦੇ ਹਾਂ ਵੀ ਇਹ ਹੁਣ ਇਸ ਵੇਲੇ ਕੰਡੀਸ਼ਨ ਕਿਹੜੀ ਦੇ ਵਿੱਚ ਹੈਗਾ ਜਿਹੜੀ ਦਰਦ ਹੈਗੀ ਆ ਉਹ ਕਿਹੜੀ ਕੰਡੀਸ਼ਨ ਦੀ ਹੈ ਜਿਵੇਂ ਕੋਲੈਸਟ੍ਰੋਲ ਦੀ ਗੱਲ ਦੱਸੀ ਫਿੰਗਰ ਦੀ ਉਂਗਲੀਆਂ ਵੀ ਜਿਹੜੇ ਦੋ ਸੀ ਸਾਡੇ ਮੈਂ ਇਹਦੇ ਬਾਰੇ ਦੱਸਿਆ ਸੀਗਾ ਵੀ ਜੇ ਕੌਲੀ ਮੂਧੀ ਮਾਰੀ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਕਲਬਿੰਗ ਨੇਲਸ ਕਲਬਿੰਗ ਨੇਲ ਵੈਸੇ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਮੋਟੇ ਤੌਰ ਤੇ ਕਲਬਿੰਗ ਨੇਲ ਅਗਰ ਇਸ ਤਰ੍ਹਾਂ ਦੇ ਹੋਣ ਕਿ ਕੌਲੀ ਮੂਧੀ ਮਾਰੀ ਹੋਵੇ ਸੋ ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੀ ਛਾਤੀ ਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ ਜਮਾਂਦਰੂ ਵੀ ਹੋ ਸਕਦਾ ਕੰਜੈਨੀਟਲ ਵੀ ਹੋ ਸਕਦਾ ਹੈਗਾ ਐਕਵਾਇਰਡ ਵੀ ਹੋ ਸਕਦਾ ਐਕਵਾਇਰਡ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਆਪਣੇ ਕੀਤੇ ਕੰਮਾਂ ਦੇ ਕਰਕੇ ਐਸਾ ਹੋ ਗਿਆ ਤੁਹਾਡੀਆਂ ਗਲਤੀਆਂ ਕਰਕੇ ਹੋ ਗਿਆ ਕੰਜੈਨੀਟਲ ਇਹ ਹੁੰਦਾ ਕਿ ਨਹੀਂ ਅੱਗੇ ਮਾਂ ਬਾਪ ਵੱਲੋਂ ਆਇਆ ਹੋਇਆ ਨੁਕਸ ਹੈਗਾ ਜਿਹਦਾ ਤੇਰੇ ਵਿੱਚ ਡਿਵੈਲਪ ਹੋ ਗਿਆ ਸੋ ਮਤਲਬ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੰਬੇ ਸਮੇਂ ਵਾਸਤੇ ਛਾਤੀ ਚੱਲਦੀਆਂ ਰਹਿੰਦੀਆਂ ਨੇ ਨਾ ਉਹਨਾਂ ਦੇ ਵਿੱਚ ਆਮ ਤੌਰ ਤੇ ਨੌਵਾਂ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਕਿ ਉਹ ਇਨਵਰਟਿਡ ਸਾਊਸਰ ਨੂੰ ਕਹਿੰਦੇ ਆ, ਅੰਗਰੇਜ਼ੀ ਦਾ ਟਰਮ ਇਹ ਆ ਇਨਵਰਟ, ਭਾਵੇਂ ਕੌਲੀ ਮੂਧੀ ਮਾਰੀ ਹੋਵੇ ਪੰਜਾਬੀ ਚ, ਤੁਸੀਂ ਇਹਨੂੰ ਇਹ ਸਮਝ ਸਕਦੇ ਹੋ ਵੀ ਕੌਲੀ ਮੂਧੀ ਮਾਰੀ ਵਰਗਾ ਉਹਦਾ ਇਹ ਹੁੰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਜੇ ਭਾਈ ਕੌਲੀ ਸਿੱਧੀ ਰੱਖੀ ਹੋਵੇ, ਨੌ ਟੋਏ ਵਰਗੇ ਬਣ ਗਏ ਹੁਣ, ਜਿਵੇਂ ਨੌ ਟੋਇਆ ਪਿਆ ਹੁੰਦਾ ਹੈਗਾ, ਨੌਹਾਂ ਦੇ ਜਿਹੜੇ ਪੋਟੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭਰੇ ਹੋਏ ਹੋਣ ਤੇ ਨੌ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿੱਚ ਆਇਰਨ ਘੱਟ ਹੈਗਾ ਆ, ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੌਹਾਂ ਦੇ ਉੱਪਰ ਕਰੈਕ ਆਣੇ ਸ਼ੁਰੂ ਹੋਏ, ਲੰਬੀ ਲੰਬੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਵੀ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫਿਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ਼ ਹੁੰਦੀ ਹੈ ਜੀਮਤ ਸਾਹਿਬ, ਉਸ ਵੇਲੇ ਸੁਭਾਅ ਉਹ ਨਹੀਂ ਰਹਿੰਦਾ,
3: ਬਿਲਕੁਲ
2: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤਾਂ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛ ਲਓ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕਰਨਾ, ਉਹਦਾ ਯਾਰ ਯਾ ਬਛੱਡ ਮੈਂ ਜੇ ਮਰਨ ਡਿਆ, ਤੂੰ ਕੰਮ ਨੀ ਲਈ ਸਕਦਾ ਹੈਗਾ।
3: ਬਿਲਕੁਲ ਬਿਲਕੁਲ,
2: ਇਹ ਕੰਮ ਇਹ ਗੱਲ ਕਹਿਣ ਤੋਂ ਭਾਵ ਮੇਰਾ ਕੀ ਹੈ ਵੀ ਉਹਦੇ ਬਿਹੇਵੀਅਰ ਵਿੱਚ ਅੰਤਰ ਆ ਜਾਂਦਾ
3: ਜੀ।
2: ਔਰ ਇਹ ਬਿਹੇਵੀਅਰ ਵਿੱਚ ਅੰਤਰ ਖਾਸ ਤੌਰ ਤੇ ਜਦੋਂ ਛਾਤੀ ਦੇ ਵਿੱਚ ਇਸ ਤਰ੍ਹਾਂ ਦੀ ਨੁਕਸ ਹੋਣ, ਉਸ ਵੇਲੇ ਜ਼ਿਆਦਾਤਰ ਸਾਨੂੰ ਦਿਖਾਈ ਦਿੰਦਾ, ਠੀਕ ਹੈ।
3: ਸਡਨਲੀ
2: ਅਚਾਨਕ ਭਾਰ ਦਾ ਵਧਣਾ, ਭਾਵ ਕੀ ਆ ਕਿ ਜਿਹੜੀ ਜਿਹੜੀ ਚੀਜ਼ ਦਾ ਨਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਸਰੀਰ ਦੇ ਵਿੱਚ ਡਿਪੋਜ਼ੀਸ਼ਨ ਹੋ ਰਹੀ ਹੈ ਔਰ ਭਾਰ ਵਧਣਾ ਸ਼ੁਰੂ ਹੋ ਜਾਏਗਾ। ਜੇ ਭਾਰ ਵਧ ਗਿਆ ਇਹਦਾ ਮਤਲਬ ਸੈੱਲਾਂ ਦੇ ਵਿੱਚ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਹੈ, ਐਕਸਟਰਾ ਡਿਪੋਜ਼ੀਸ਼ਨ ਹੋ ਗਈ ਤੇ ਆਕਸੀਜਨ ਘਟ ਗਈ ਹੈ, ਆਕਸੀਜਨ ਘਟ ਗਈ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਏਗਾ, ਸਾਹ ਚੜ੍ਹਨਾ ਸ਼ੁਰੂ ਹੋ ਗਿਆ ਤੇ ਆਕਸੀਜਨ ਪੂਰੀ ਨਹੀਂ ਹੋਈ ਤੇ ਸਾਡਾ ਜਿਹੜਾ ਉਹ ਸਾਇਨੋਸਿਸ ਫੇਸ ਦੇ ਵਿੱਚ, ਬੁੱਲਾਂ ਦੇ ਵਿੱਚ, ਨੱਕ ਦੇ ਵਿੱਚ, ਅੱਖਾਂ ਦੇ ਹੇਠਾਂ ਸਾਨੂੰ ਆਕਸੀਜਨ ਦੀਆਂ ਘਟੀ ਕਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ। ਸੋ ਇਸ ਤਰ੍ਹਾਂ ਕਰਕੇ ਸ਼ਾਰਟਨੈਸ ਆਫ ਬ੍ਰੈਥ ਨੂੰ ਮੋਟੇ ਤੌਰ ਤੇ ਅਸੀਂ ਦੋ ਗੱਲਾਂ ਨਾਲ ਜੋੜ ਕੇ ਵੇਖਦੇ ਹਾਂ, ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ। ਇਸ ਤਰ੍ਹਾਂ ਹੀ ਤੁਰ ਨਹੀਂ ਸਕਦਾ, ਵੀਕਨੈਸ ਹੋ ਗਈ, ਜਦੋਂ ਠੀਕ ਠਾਕ ਸੀ ਉਹਨੇ ਕੰਮ ਕਰਦਾ ਆਇਆ ਸੀ, ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ। ਸਡਨ ਇਸ ਤਰ੍ਹਾਂ ਦੀ ਗੱਲ ਆ ਗਈ, ਸਰਕੂਲੇਸ਼ਨ ਸਲੋ ਹੋ ਗਿਆ ਔਰ ਉਹਦੇ ਵਿੱਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ, ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ, ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਾਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ, ਫੇਫੜਿਆਂ ਦੇ ਵਿੱਚ ਇਹਨਾਂ ਦੀ ਸਫਾਈ ਹੁੰਦੀ ਹੈ। ਸਫਾਈ ਦਾ ਮਤਲਬ ਕੀ ਹੋਇਆ ਵੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ। ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ, ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿੱਚ, ਜਿਹਨੂੰ ਅਸੀਂ ਐਲਵਲਾਈਜ਼ ਦੇ ਵਿੱਚ ਡਿਪੋਜ਼ਿਸ਼ਨ ਕਹਿੰਦੇ, ਐਲਵਲਾਈਜ਼ ਖੂਨ ਦੀ ਡਿਪੋਜ਼ਿਸ਼ਨ ਹੋਈ ਔਰ ਇਹਦੇ ਵਿੱਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ। ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ, ਕਿਉਂ? ਕਿਉਂਕਿ ਜੇ ਇਹ ਡਾਇਲੈਟ ਨਹੀਂ ਹੋਣਗੇ ਮੂੰਹ ਹੀ ਬੰਦ ਹੋਊਗਾ, ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਪੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ। ਐਲਵਲਾਈਜ਼ ਨੂੰ ਖੁੱਲਾ ਰੱਖਣ ਵਾਸਤੇ, ਐਲਵਲਾਈਜ਼ ਦਾ ਮੂੰਹ ਖੁੱਲਾ ਰਵੇ, ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਾਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ, ਫੇਫੜਿਆਂ ਦੇ ਵਿੱਚ ਕਿਸੇ ਦੇ ਸਰੀਰ ਦੇ ਵਿੱਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ। ਇੰਸਪੀਰੇਸ਼ਨ, ਅੰਦਰ ਨੂੰ ਸਾਹ ਖਿੱਚਿਆ, ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਰੈਜੀਡੂਅਲ ਏਅਰ, ਇੱਕ ਕਹਿੰਦੇ ਹਾਂ ਅਸੀਂ ਟਾਈਡਲ ਏਅਰ। ਸੋ ਟਾਈਡਲ ਏਅਰ ਉਹ ਰੈਜੀਡੂਅਲ ਏਅਰ ਤੇ ਟੋਟਲ ਲੰਗ ਵਾਲਿਊਮ ਦੇ ਵਿਚਕਾਰ ਦਾ ਇੱਕ ਐਸਾ ਆਕਸੀਜਨ ਦਾ ਕਹਿ ਲਓ ਜਾਂ ਹਵਾ ਦਾ ਕਹਿ ਲਓ ਐਸਾ ਕੰਟੈਂਟ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਅਸੀਂ ਪਲੇ ਕਰਦੇ ਹਾਂ ਬਈ ਮੈਂ $5 ਦੇ ਤੇ ਉਦੋਂ ਚਾਰ ਆ ਵੀ ਗਏ, ਚਾਰ ਚਲੇ ਗਏ, ਪੰਜ ਆ ਵੀ ਗਏ, ਸਾਹ ਦੀ ਕਿਰਿਆ ਦੇ ਮੁਤਾਬਕ ਇਹ ਸਾਰੀ ਕਿਰਿਆ ਚੱਲਦੀ ਰਹੀ। ਜਿੰਨਾ ਇੰਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਅੰਦਰ ਖਿੱਚਦੇ ਹਾਂ, ਜਿੰਨਾ ਐਕਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਬਾਹਰ ਕੱਢਦੇ ਹਾਂ, ਇਸ ਦੋਹਾਂ ਦੀ ਕਿਰਿਆ ਨੂੰ ਮਿਲਾ ਕੇ ਅਸੀਂ ਕਹਿੰਦੇ ਹਾਂ ਟਾਈਡਲ ਲੰਗ ਵਾਲੀਅਮ
0: ਜੀ।
2: ਟਾਈਡਲ ਲੰਗ ਵਾਲੀਅਮ ਹੈਗਾ ਆ। ਹੁਣ ਅੱਜ ਕੱਲ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ, ਇਹਨਾਂ ਨੂੰ ਮਿਲਣ ਵਾਸਤੇ ਸਾਡੇ ਕੋਲੇ ਬਹੁਤ ਸਾਰੇ ਤਰੀਕਾਕਾਰ ਆ ਗਏ
0: ਜੀ।
2: ਔਰ ਉਸ ਤੋਂ ਬਾਅਦ ਕੁਦਰਤ ਨੇ ਆਖਿਆ ਵੀ ਭਾਵੇਂ ਤੂੰ ਟਾਈਡਲ ਏਅਰ ਦੇ ਮੁਤਾਬਕ ਵੱਧ ਤੋਂ ਵੱਧ ਐਕਸਪਾਇਰੇਸ਼ਨ ਕਰ ਦੇਵੇਂ, ਵੱਧ ਤੋਂ ਵੱਧ ਫੇਫੜਿਆਂ ਚੋਂ ਹਵਾ ਕੱਢ ਵੀ ਦੇਵੇਂ, ਕਿਤੇ ਕਿਸੇ ਯੋਗੀ ਦੇ ਸਾਹ ਦੀ ਕਿਰਿਆ ਕਰਨ ਦੇ ਮੁਤਾਬਕ ਬਹੁਤਾ ਸਾਹ ਤੂੰ ਕੱਢ ਵੀ ਦੇਵੇਂ, ਫੇਰ ਵੀ ਕੁਝ ਨਾ ਕੁਝ ਇਸ ਹਵਾ ਦਾ ਹਿੱਸਾ ਫੇਫੜਿਆਂ ਦੇ ਵਿਚ ਰਹਿ ਜਾਂਦਾ ਆ, ਕੁਦਰਤ ਦਾ ਨਿਯਮ ਆ। ਔਰ ਇਸ ਕਰਕੇ ਜਾਂਦਾ ਆ ਵੀ ਜੇ ਇਹ ਸਾਰਾ ਹੀ ਨਿਕਲ ਗਿਆ ਤੇ ਫੇਫੜੇ ਤਾਂ ਫਿਰ ਪਿਚਕ ਜਾਣਗੇ, ਅੰਗ ਨੂੰ ਦਬਾ ਦੇਣਗੇ ਤੇ ਫੇਰ ਇਹਦੇ ਚ ਹੋਰ ਆਕਸੀਜਨ ਪੈ ਨਹੀਂ ਸਕੇਗੀ। ਪਰ ਕੁਦਰਤ ਨੇ ਨਿਯਮ ਬਣਾਇਆ ਕਿ ਨਹੀਂ, ਸਾਰੀ ਆਕਸੀਜਨ ਨਹੀਂ ਜਾਊਗੀ, ਥੋੜੀ ਜੀ ਆਕਸੀਜਨ ਬਚ ਜਾਊਗੀ, ਜਿਹਦੇ ਕਰਕੇ ਇਹ ਲੰਗਸ ਦੀਆਂ ਐਲਵੋਲਾਈਸ ਨੇ ਉਹ ਖੁੱਲੀਆਂ ਰਹਿ ਜਾਣਗੀਆਂ ਔਰ ਇਹਦੇ ਵਿਚ ਬਾਹਰੀ ਹਵਾ ਆ ਸਕਣ ਦਾ ਤੇ ਇਹਦੇ ਵਿਚ ਡਿੱਗ ਪੈਣ ਦਾ, ਡਿੱਗ ਪੈਣ ਵਾਲੀ ਗੱਲ ਨੀ ਕਿਉਂਕਿ ਆਕਸੀਜਨ ਭਾਰੀ ਹੈ,
0: ਡਿੱਗ
2: ਪੈਣ ਦਾ ਸਾਧਨ ਬਣਿਆ ਰਹੇਗਾ। ਇਸ ਕਰਕੇ ਰੈਜੀਡੂਅਲ ਵਾਲੀਅਮ ਵੀ ਹੁੰਦਾ, ਅਦਰਵਾਈਜ਼ ਇਹਨਾਂ ਨੇ ਪਿਛਕ ਜਾਣਾ ਸੀ ਆਪਸ ਵਿਚ, ਸਾਰੀ ਆਕਸੀਜਨ ਬਾਹਰ ਨਿਕਲ ਜਾਂਦੀ ਤਾਂ। ਸੋ ਇਹ ਤਿੰਨ ਚੀਜ਼ਾਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਜਦੋਂ ਵੀ ਫੇਫੜਿਆਂ ਨਾਲ ਸੰਬੰਧਿਤ ਗੱਲ ਕੋਈ ਹੁੰਦੀ ਹੈ।
3: ਡਾਕਟਰ ਸਾਹਿਬ ਇੱਕ ਸਵਾਲ ਛੋਟਾ ਜਿਹਾ ਮੇਰੇ ਪੈਦਾ ਹੋ ਗਿਆ ਦਿਮਾਗ ਦੇ ਵਿਚ, ਉਹ ਮੈਂ ਤੁਹਾਨੂੰ ਪੁੱਛ ਲੈਣਾ। ਉਹ ਇਹ ਆ ਕਿ ਜਦੋਂ ਬੱਚਾ ਮਾਂ ਦੇ ਗਰਭ ਦੇ ਵਿਚ ਹੁੰਦਾ ਉਦੋਂ ਉਹ ਫੇਫੜੇ ਜਿਹੜੇ ਤੁਸੀਂ ਗੱਲ ਕਰਦੇ ਐਲਵੋਲਾਈਜ਼ ਦੀ, ਉਹ ਉਦੋਂ ਪਿਛਕੀਆਂ ਹੁੰਦੀਆਂ,
2: ਉਦੋਂ ਪਿਛਕੀਆਂ ਹੁੰਦੀਆਂ ਨੇ। ਮੈਂ ਤੁਸੀਂ ਇੱਕ ਸਵਾਲ ਪੁੱਛ ਹੀ ਰਿਹਾ ਤੇ ਮੈਂ ਇਹਦੀ ਡਿਟੇਲ ਪਿਛਲੇ ਪ੍ਰੋਗਰਾਮਾਂ ਚ ਕਰ ਚੁੱਕਿਆ ਹਾਂ, ਮੈਂ ਫੇਰ ਤੁਹਾਨੂੰ ਦੱਸ ਦਿੰਦਾ। ਬੜਾ ਅਜੀਬੋ ਗਰੀਬ ਤਰੀਕਾ ਹੈਗਾ। ਸਾਰੇ ਹੀ ਮੇਰੇ ਸੱਜਣ ਮਿੱਤਰ ਜਿਹੜੇ ਇਹ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਜਿੰਨੀਆਂ ਵੀ ਨਾੜੀਆਂ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਦਿਲ ਤੋਂ ਬਾਹਰ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ
0: ਜੀ।
2: ਆਰਟਰੀਆਂ GT ਰੋਡ ਵਰਗੀਆਂ ਹੁੰਦੀਆਂ ਨੇ ਤੇ ਇਹਨਾਂ ਚ ਰਸਤੇ ਚ ਰੁਕਾਵਟ ਨਹੀਂ, ਕੋਈ ਟ੍ਰੈਫਿਕ ਨਹੀਂ ਹੁੰਦੀ। ਜਿਹੜੀਆਂ ਵੇਨਸ ਹੁੰਦੀਆਂ ਨੇ ਉਹ ਆਮ ਤੌਰ ਤੇ ਬਾਹਰੀ ਸਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਨੂੰ ਵਾਪਸ ਲੈ ਕੇ ਆ ਰਹੀਆਂ ਹੁੰਦੀਆਂ ਨੇ ਔਰ ਉਹਨਾਂ ਨੂੰ ਅਸੀਂ ਵੇਨਸ ਕਹਿੰਦੇ ਹਾਂ, ਔਰ ਉਹਨਾਂ ਦੇ ਵਿਚ ਥਾਂ ਥਾਂ ਤੇ ਰੁਕਾਵਟਾਂ ਹੁੰਦੀਆਂ ਨੇ ਔਰ ਉਹ ਰੁਕਾਵਟਾਂ ਦੇ ਵਿਚ ਵਾਲਵ ਲੱਗੇ ਨੇ, ਜਿਵੇਂ ਸਾਡੀ ਨਲਕੇ ਦੀ ਬੋਕੀ ਹੁੰਦੀ ਹੈ ਨਾ, ਨਲਕਾ ਗੇੜਦੇ ਆ ਤੇ ਬੋਕੀ ਨਾਲ ਪਾਣੀ ਬਾਹਰ ਆਉਂਦਾ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਲੀਕ ਕਰ ਜਾਊਗਾ
0: ਜੀ।
2: ਇਸੇ ਕਰਕੇ ਹੀ ਕਈ ਲੋਕਾਂ ਦੇ ਪੈਰਾਂ ਤੇ ਹੱਥਾਂ ਤੇ ਗਿੱਟਿਆਂ ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਵਾਲਵ ਲੀਕ ਹੋ ਗਿਆ, ਬੈਕਵਰਡ ਪ੍ਰੈਸ਼ਰ ਜਿਹੜਾ ਜ਼ਿਆਦਾ ਵੱਧ ਗਿਆ ਹੋ ਗਿਆ। ਹੁਣ ਤੁਸੀਂ ਜਿਹੜਾ ਸਵਾਲ ਬੱਚਿਆਂ ਦੇ ਸੰਬੰਧ ਵਿਚ ਕਰਿਆ ਆ, ਆਪਾਂ ਇਹ ਗੱਲ ਕੀਤੀ ਆ ਬਈ 30 ਹਫ਼ਤਿਆਂ ਤੱਕ, 20 ਹਫ਼ਤੇ ਜਿਹਨੂੰ ਅਸੀਂ 5 ਮਹੀਨੇ ਕਹਿੰਦੇ ਆ, 20 ਹਫ਼ਤਿਆਂ ਦੇ ਵਿਚ ਸਾਰੇ ਅੰਗ ਬੱਚੇ ਦੇ ਬਣ ਚੁੱਕੇ ਹੁੰਦੇ ਨੇ, 30 ਹਫ਼ਤਿਆਂ ਦੇ ਵਿਚ ਸਾਰੇ ਅੰਗ ਇਸ ਕਾਬਲ ਹੁੰਦੇ ਨੇ ਕਿ ਹੁਣ ਇਹ ਕੰਮ ਕਰ ਸਕਣ, 32 ਹਫ਼ਤਿਆਂ ਦੇ ਵਿਚ ਉਹਨਾਂ ਦੀ ਓਰੀਐਨਟੇਸ਼ਨ ਹੋ ਚੁੱਕੀ ਹੁੰਦੀ ਹੈ ਬਈ ਹੁਣੇ ਟ੍ਰੇਨਡ ਹੋ ਗਏ ਆ, ਇਹ ਕੰਮ ਕਰ ਸਕਦੇ ਨੇ, ਜੇ ਮਾਂ ਤੋਂ ਇਹਨਾਂ ਨੂੰ ਬਾਹਰ ਵੀ ਕੱਢਣਾ ਰਹਿਣਾ ਪੈ ਜਾਵੇ ਕਿਸੇ ਵੀ ਕੰਡੀਸ਼ਨ ਦੇ ਵਿਚ ਤੇ ਜਿਉਂ ਸਕਦਾ ਹੈਗਾ। ਹੁਣ ਇੱਥੇ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਭਾਈ, ਜਿੰਨੀਆਂ ਵੀ ਨਾੜੀਆਂ ਖੂਨ ਦਿਲ ਤੋਂ ਲੈ ਕੇ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ, ਜਾਂ ਇੰਜ ਕਹੋ ਕਿ ਫਰੈਸ਼ ਖੂਨ ਜਿਹੜਾ ਹੈ ਉਹ ਆਰਟਰੀਆਂ ਵਿਚ ਰਹਿੰਦਾ ਆ ਤੇ ਜਿਹੜਾ ਵਰਤਿਆ ਹੋਇਆ ਖੂਨ ਹੈ ਉਹ ਵੇਨ ਵਿਚ ਰਹਿੰਦਾ ਹੈਗਾ। ਪਰ ਅਸਾਂ ਇੱਕ ਫਰਕ ਪਾ ਲਿਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਖੂਨ ਆ ਰਿਹਾ ਬੱਚੇ ਨੂੰ, ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਪਲਸੈਂਟਾ ਦੇ ਵਿਚੋਂ, ਉਸ ਨੂੰ ਅਸੀਂ ਵੇਨ ਕਹਿੰਦੇ ਹਾਂ, ਅੰਬਲਾਈਕਲ ਵੇਨ ਕਹਿੰਦੇ ਹਾਂ ਅਸੀਂ, ਠੀਕ ਆ। ਉਹ ਆ ਰਹੀ ਹੈ ਔਲ ਦੇ ਵਿਚੋਂ, ਪਲਸੈਂਟੇ ਦੇ ਵਿਚੋਂ ਆ ਰਹੀ ਹੈਗੀ ਹੈ, ਫਰੈਸ਼ ਖੂਨ ਲੈ ਕੇ ਆ ਰਹੀ ਹੈ। ਪਰ ਕਿਉਂ? ਕਿਉਂਕਿ ਉਹ ਹਾਰਟ ਨੂੰ ਤਾਂ, ਬੱਚੇ ਦੇ ਹਾਰਟ ਨੂੰ ਤਾਂ ਲੈ ਕੇ ਹੀ ਜਾ ਰਹੀ ਹੈ ਨਾ, ਬਾਹਰੋਂ ਲੈ ਕੇ ਜਾ ਰਹੀ ਹੈ ਨਾ, ਇਸ ਕਰਕੇ ਅਸੀਂ ਉਹਦਾ ਨਾਂ ਵੇਨ ਰੱਖਿਆ। ਦੂਸਰੀ ਇੱਕ ਹੋਰ ਵੀ ਗੱਲ ਹੈ ਇਹਦੇ ਪਿੱਛੇ, ਕੁਦਰਤ ਦਾ ਨਿਯਮ ਇਹ ਵੀ ਕੰਮ ਕਰਦਾ ਆ ਕਿ ਅਸੀਂ ਆਖਿਆ ਵੀ ਵੇਨਸ ਦੇ ਵਿਚ ਥਾਂ ਥਾਂ ਰੁਕਾਵਟ ਹੁੰਦੀ ਹੈ। ਹੁਣ ਪਤਾ ਨੀ ਮਾਂ ਨੂੰ ਕੋਈ ਪ੍ਰੋਬਲਮ ਐਸੀ ਹੋਵੇ, ਹਾਈਪਰਟੈਂਸ਼ਨ ਬਹੁਤ ਜ਼ਿਆਦਾ ਉਹਦਾ ਵੱਧ ਗਿਆ ਹੋਵੇ, ਚਾਹੇ ਕਰੰਸੀਆ ਵਗੈਰਾ ਦੀ ਕੰਡੀਸ਼ਨ ਹੋਵੇ, ਉਸ ਹਾਲਾਤ ਦੇ ਵਿਚ ਯਾ ਮਾਂ ਨੇ ਕੁਝ ਐਸੀਆਂ ਦਵਾਈਆਂ ਦੇਣੀਆਂ ਪੈ ਗਈਆਂ ਡਾਕਟਰਾਂ ਨੂੰ, ਉਹ ਦੇ ਦਿੱਤੀਆਂ ਹੋਣ ਜਿਹੜੀਆਂ ਬੱਚੇ ਵਾਸਤੇ ਨੁਕਸਾਨਦੇਹ ਹੁੰਦੀਆਂ ਹੋਣ, ਔਰ ਉਹਨਾਂ ਨੇ ਮਾਂ ਦੇ ਖੂਨ ਵਿਚ ਸਰਕੂਲੇਟ ਕਰਨਾ ਹੈਗਾ ਆ, ਪਲਸੈਂਟਾ ਵਿਚ ਜਾਣਾ ਆ, ਮਾਂ ਵਾਲੇ ਪਾਸਿਓਂ ਪਲਸੈਂਟਾ ਵੀ ਇਕ ਕਸਟਮ ਡਿਪਾਰਟਮੈਂਟ ਆ, ਔਰ ਇਸ ਕਸਟਮ ਡਿਪਾਰਟਮੈਂਟ ਦੇ ਵਿਚ ਜਿਹੜੀਆਂ ਚੀਜ਼ਾਂ ਬੱਚੇ ਨੂੰ ਨੁਕਸਾਨਦੇਹ ਨੇ ਉਹ ਇੱਥੇ ਫਿਲਟਰ ਹੋ ਜਾਣਗੀਆਂ, ਨਹੀਂ ਜਾਣਗੀਆਂ। ਦੂਸਰੀ ਗੱਲ ਇਹ ਆ ਕਿ ਇਕਦਮ ਮਾਂ ਦੇ ਵਧੇ ਹੋਏ ਪ੍ਰੈਸ਼ਰ ਦੇ ਨਾਲ ਕਿਤੇ ਐ ਨਾ ਹੋਵੇ ਵੀ ਬੱਚੇ ਦਾ ਜਿਹੜਾ ਸੋਫਟ ਨਰਮ ਢਾਂਚਾ ਆ ਉਹ ਰੈਪਚਰ ਹੋ ਜਾਵੇ, ਖਰਾਬ ਹੋ ਜਾਵੇ। ਇਸ ਕਰਕੇ ਇਹਨੂੰ ਵੇਨ ਦੇ ਰਾਹੀਂ ਉਹਨੇ ਭੇਜਿਆ, ਰੁਕਾਵਟ ਕਰ ਕਰਕੇ ਬੱਚੇ ਨੂੰ ਬੱਚੇ ਵਾਲੇ ਪਾਸੇ ਭੇਜਿਆ। ਤੂੰ ਨੀਂਦ ਵਿਚ ਪਹੁੰਚਣ ਤੱਕ ਇਹਦੇ ਵਿਚ ਰੁਕਾਵਟਾਂ ਹੈਗੀਆਂ ਨੇ, ਹੌਲੀ ਹੌਲੀ ਵੱਧਦਾ ਆ, ਪਲੱਸ ਤੂੰ ਨੀਂਦ ਤੋਂ ਅਗਲੇ ਪਾਸੇ ਜਿਹੜੀ ਵੇਨ ਇਸ ਨੂੰ ਲੈ ਕੇ ਜਾ ਰਹੀ ਹੈ ਉਹ ਦਿਲ ਨੂੰ ਲੈ ਕੇ ਜਾ ਰਹੀ, ਦਿਲ ਨੂੰ ਨਹੀਂ ਲੈ ਕੇ ਜਾ ਰਹੀ, ਉਹ ਲੈ ਕੇ ਜਾ ਰਹੀ ਹੈ ਲਿਵਰ ਨੂੰ, ਔਰ ਇਹ ਉਸ ਪਾਰਟ ਦਾ ਹਿੱਸਾ ਬਣਦੀ ਹੈ ਜਿਹਨੂੰ ਬਾਅਦ ਜਿਵੇਂ ਹੁਣ ਸਾਡੇ ਸਰੀਰ ਦੇ ਵਿਚ ਹੈਗਾ, ਸਾਡੇ ਸਰੀਰ ਦੇ ਵਿਚ ਇੱਕ ਪੋਰਟਲ ਸਿਸਟਮ ਹੈ, ਪੋਰਟਲ ਸਿਸਟਮ ਹੈ ਉਹ ਇਹ ਆ ਜਿਹੜਾ ਬਾਕੀ ਰੂਲ ਨੂੰ ਤੋੜਦਾ ਆ, ਬਾਕੀ ਰੂਲ ਤੇ ਆਪਾਂ ਦੱਸਤਾ ਨਾ ਕਿ ਦਿਲ ਚੋਂ ਖੂਨ ਵਾਪਸ ਗਿਆ ਕਿਸੇ ਅੰਗਾਂ ਨੂੰ ਗਿਆ, ਉਹਨਾਂ ਤੋਂ ਜਦੋਂ ਵਾਪਸ ਆਇਆ ਉਹ ਵੇਨ ਦੇ ਰਾਹੀਂ ਸਿੱਧਾ ਦਿਲ ਦੇ ਵਿਚ ਗਿਆ, ਕੰਮ ਤੇ ਇੰਨਾ ਹੀ ਹੈ। ਪਰ ਜਿਹੜਾ ਸਾਡਾ ਆਂਤਰੀਆਂ ਦਾ ਖੂਨ ਹੈ ਨਾ, ਉਹ ਆਂਤਰੀਆਂ ਦਾ ਖੂਨ ਇਕੱਠਾ ਹੋ ਕੇ ਜਿਹੜਾ ਵਾਪਸੀ ਜਾਣ ਵਾਲਾ ਹੈਗਾ, ਉਹ ਖੂਨ ਇਕੱਠਾ ਹੋ ਕੇ ਲਿਵਰ ਵਿਚ ਜਾਂਦਾ ਹੈ, ਔਰ ਉਸ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ, ਕਿ ਹੁਣ ਜਿਹੜਾ ਮਾਂ ਵਾਲੇ ਪਾਸਿਓਂ ਆਇਆ ਸੀ ਨਾ ਇਹ ਵੀ ਲਿਵਰ ਵਿਚ ਜਾਂਦਾ ਹੈਗਾ ਆ, ਜਿਹੜਾ ਬੱਚੇ ਦੇ ਸਰੀਰ ਚੋਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਸਰਕੂਲੇਟ ਕਰਕੇ ਆਂਤਰੀਆਂ ਦੇ ਵਿਚੋਂ ਖੂਨ ਵਾਪਸ ਜਾਣਾ ਸੀ ਉਹ ਵੀ ਇਸ ਰਸਤੇ ਚ ਗਿਆ ਜਿਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ, ਔਰ ਇਹ ਫਿਰ ਗਿਆ ਲਿਵਰ ਦੇ ਵਿਚ, ਲਿਵਰ ਫਿਰ ਸਾਡਾ ਉਸੇ ਤਰ੍ਹਾਂ ਜਿਵੇਂ ਮੈਂ ਕਬਾੜੀ ਦੀ ਦੁਕਾਨ ਦੱਸਿਆ ਹੈਗਾ ਜਾਂ ਇੰਜ ਕਹਿ ਲੋ ਵੀ ਕਸਟਮ ਡਿਪਾਰਟਮੈਂਟ ਆ, ਇਹਨੇ ਸਾਰੀਆਂ ਚੀਜ਼ਾਂ ਖਿਲਾਰ ਕੇ ਵੱਖ ਵੱਖ ਕਰ ਦੇਣੀਆਂ ਨੇ ਭਾਈ ਕਿੰਨੀ ਕਿੰਨੀ ਦੀ ਚੀਜ਼ ਦੀ ਅੱਗੇ ਲੋੜ ਹੈ, ਪਰ ਉਸ ਵੇਲੇ ਤਾਂ ਬੱਚੇ ਦੀ ਲੋੜ ਹੀ ਬਹੁਤ ਘੱਟ ਆ, ਔਰ ਅਸੀਂ ਇਹ ਵੇਖ ਰਹੇ ਹਾਂ ਵੀ ਜਿਹੜਾ ਪੋਰਟਲ ਸਿਸਟਮ ਰਾਹੀਂ ਬੱਚੇ ਦੇ ਆਂਤਰੀਆਂ ਦੇ ਵਿਚੋਂ ਖੂਨ ਆ ਰਿਹਾ ਹੈਗਾ ਆ, ਉਹਦੇ ਵਿਚੋਂ ਤੇ ਆਕਸੀਜਨ ਚੂਸ ਲਈ ਗਈ ਹੈ, ਉਹਦੇ ਵਿਚੋਂ ਤੋਂ ਖੁਰਾਕ ਜਿੰਨੀ ਕੁ ਚਾਹੀਦੀ ਸੀ ਆਂਤਰੀਆਂ ਨੂੰ ਉਹਨੇ ਲੈ ਲਈ ਹੈਗੀ ਆ, ਪਰ ਜਿਹੜਾ ਮਾਂ ਵੱਲੋਂ ਖੂਨ ਆ ਕੇ ਇਹਦੇ ਵਿਚ ਮਿਕਸ ਹੋਇਆ ਹੈ, ਲਿਵਰ ਦੇ ਵਿਚ ਆ ਕੇ ਮਿਕਸ ਹੋ ਗਿਆ ਸਾਰਾ ਕੁਝ ਪੋਰਟਲ ਸਿਸਟਮ ਰਾਹੀਂ, ਉਹਦੇ ਵਿਚ ਤੇ ਆਕਸੀਜਨ ਪੂਰੀ ਮਾਂ ਨੇ ਬਣਾ ਕੇ ਭੇਜੀ ਹੈ, ਉਹਦੇ ਵਿਚ ਤੋਂ ਖੁਰਾਕ ਮਾਂ ਨੇ ਬਣਾ ਕੇ ਭੇਜੀ ਹੈ, ਪਰ ਬੱਚੇ ਦੀ ਲੋੜ ਹੀ ਉਸ ਵੇਲੇ ਇੰਨੀ ਕੁ ਹੁੰਦੀ ਹੈ ਜਿਸ ਨਾਲ ਬੱਚੇ ਦਾ ਮਾਂ ਦੇ ਪੇਟ ਵਿਚ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਨਾਰਮਲ ਹੈ ਠੀਕ ਹੈ। ਸੋ ਇਸ ਤੋਂ ਬਾਅਦ ਕੀ ਹੈ ਕਿ ਸਾਡਾ ਇਹ ਸਾਰਾ ਇਕੱਠਾ ਖੂਨ ਸਿਰ ਵਾਲੇ ਪਾਸਿਓਂ ਵੀ ਆ ਗਿਆ, ਅੱਜ ਆਂਤਰੀਆਂ ਦਾ ਖੂਨ ਪੋਰਟਲ ਸਿਸਟਮ ਚੋਂ ਵੀ ਆ ਗਿਆ, ਬਾਕੀ ਸਾਰੇ ਸਰੀਰ ਦਾ ਖੂਨ ਜਿਹੜਾ ਹੈ ਇਨਫੀਰੀਅਰ ਵੇਨਾ ਕੇਵਾ ਦੇ ਰਾਹੀਂ ਉਹ ਵੀ ਆ ਗਿਆ, ਇਹ ਸਾਰੀਆਂ ਨਾਲੀਆਂ ਇਕੱਠੀਆਂ ਹੋ ਕੇ ਹਾਰਟ ਦੇ ਸੱਜੇ ਖਾਨੇ ਵਿਚ ਪੈ ਰਹੀਆਂ ਨੇ, ਹਾਰਟ ਦੇ ਸੱਜੇ ਖਾਨੇ ਚ ਜਦੋਂ ਇਹ ਪੈ ਰਹੀਆਂ ਨੇ ਤੇ ਹੁਣ ਮਾਂ ਦੇ ਪੇਟ ਵਿਚ ਰਹਿੰਦੇ ਅਸੀਂ ਇਹ ਸਮਝਦੇ ਹਾਂ ਵੀ ਬਾਕੀ ਤਾਂ ਚਾਰਜ ਫੇਰੋਂ ਜਿਹੜਾ ਵੀ ਖੂਨ ਆਇਆ ਹੈ ਉਹਦੇ ਚ ਖੁਰਾਕ ਵੀ ਘੱਟ ਆ, ਉਹਦੇ ਚ ਆਕਸੀਜਨ ਵੀ ਚੂਸ ਲਈ ਗਈ ਹੈ, ਇਹ ਆਕਸੀਜਨ ਤਾਂ ਇੰਨੀ ਕੁ ਸੀ ਨਾ ਜਿਹੜੀ ਬਾਂਹ ਵਾਲੇ ਪਾਸੋਂ ਆ ਰਹੀ ਸੀ, ਇੰਨੇ ਨਾਲ ਹੀ ਉਹਦਾ ਕੰਮ ਚੱਲ ਰਿਹਾ ਹੈਗਾ। ਔਰ ਦੂਸਰਾ ਅਸਾਂ ਇਹ ਕਿਹਾ ਸੀਗਾ ਕਿ ਨਿਯਮਤ ਤੌਰ ਤੇ ਜਿਵੇਂ ਸਾਡੇ ਸਰੀਰ ਦੇ ਵਿਚ ਸੱਜੇ ਖਾਨੇ ਚੋਂ ਖੂਨ ਹੇਠਾਂ ਸੱਜੇ ਖਾਨੇ ਜਿਹੜੇ ਵੈਂਟਰੀਕਲ ਚ ਜਾਂਦਾ ਹੈ, ਵੈਂਟਰੀਕਲ ਚੋਂ ਇਹ ਖੂਨ ਇੱਕ ਨਾਰੀ ਜਿਹੜੀ ਇਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀ ਆਕਸੀਜਨੇਟਡ ਬਲੱਡ ਹੈ, ਇਹ ਆਰਟਰੀ ਕਹਿੰਦੇ ਹਾਂ, ਇਹ ਖੂਨ ਫੇਫੜਿਆਂ ਨੂੰ ਲੈ ਕੇ ਜਾਂਦੀ ਹੈ ਕਿਉਂਕਿ ਸਾਡੇ ਤਾਂ ਫੇਫੜੇ ਖੁੱਲੇ ਆ, ਔਰ ਉਹਨਾਂ ਫੇਫੜਿਆਂ ਦੀ ਐਲਵਲਾਈਜ਼ ਦੇ ਵਿਚ ਕਾਰਬਨ ਡਾਈਆਕਸਾਈਡ ਛੱਡਦੀ ਹੈ, ਆਕਸੀਜਨ ਲੈ ਲੈਂਦੀ ਹੈ, ਇਹ ਖੂਨ ਫਿਰ ਵਾਪਸ ਹਾਰਟ ਦੇ ਵਿਚ ਆ ਜਾਂਦਾ ਹੈਗਾ। ਪਰ ਬੱਚੇ ਦੇ ਸਰੀਰ ਵਿਚ ਕਿਉਂਕਿ ਫੇਫੜੇ ਜਿਹੜੇ ਨੇ ਬੰਦ ਨੇ, ਇਹਨੂੰ ਅਸੀਂ ਬੰਦ ਕਰੀ ਕਹਿ ਸਕਦੇ, ਇਹ ਬੰਦ ਕਰੀਏ ਵੀ ਇਧਰ ਨਹੀਂ ਟ੍ਰੈਫਿਕ ਜਾ ਸਕਦੀ, ਤੇ ਹੁਣ ਜੇ ਹੇਠਾਂ ਵਾਲੀ ਬਾਲਟੀ ਭਰੀ ਹੋਊਗੀ ਔਰ ਹੇਠਾਂ ਵਾਲੀ ਬਾਲਟੀ ਦਾ ਹੇਠਾਂ ਕੋਈ ਨਿਕਾਸ ਨਹੀਂ ਹੈਗਾ, ਅਗਲੇ ਪਾਸੇ ਨਹੀਂ ਜਾ ਰਹੀ, ਤੇ ਇਹਦਾ ਮਤਲਬ ਜਿਹੜਾ ਸੱਜੇ ਖਾਨੇ ਚ ਖੂਨ ਆਇਆ, ਸਮਝਣ ਦੀ ਕੋਸ਼ਿਸ਼ ਕਰੋ ਕਿ ਸੱਜੇ ਖਾਨੇ ਚ ਚਾਰਜ ਫੇਰਿਓ ਬਾਹਰੋਂ ਇਕੱਠਾ ਹੋ ਕੇ ਖੂਨ ਆਇਆ, ਉਹਦੇ ਵਾਸਤੇ ਕੁਦਰਤ ਨੇ ਨਿਯਮ ਬਣਾਇਆ ਕਿ ਸੱਜੇ ਤੇ ਖੱਬੇ ਖਾਨਾ ਜਿਹੜੇ ਉੱਪਰ ਵਾਲੇ ਹਨ ਔਰ ਸੱਜੇ ਤੇ ਖੱਬੇ ਖਾਨੇ ਜਿਹੜੇ ਹੇਠਾਂ ਵਾਲੇ ਹਨ, ਇਹਨਾਂ ਦੇ ਵਿਚ ਇੱਕ ਦੀਵਾਰ ਕੀਤੀ ਹੋਈ ਹੈ, ਇੰਟਰ ਆਟਰੀਅਮ ਔਰ ਇੰਟਰ ਵੈਂਟਰੀਕਲ ਇੱਕ ਸੈਪਟਮ ਹੈਗੀ ਹੈ, ਇੱਕ ਦੀਵਾਰ ਖੜੀ ਕੀਤੀ ਹੈ ਕਿ ਸੱਜਾ ਪਾਸਾ ਅਲੱਗ ਰਹਿ ਜਾਂਦਾ ਹੈ ਕਿ ਖੱਬਾ ਪਾਸਾ ਅਲੱਗ ਰਹਿ ਜਾਂਦਾ ਹੈ। ਸੱਜੇ ਪਾਸੇ ਦੇ ਦੋ ਹਿੱਸੇ ਰਾਈਟ ਐਟਰੀਅਮ ਤੇ ਰਾਈਟ ਵੈਂਟਰੀਕਲ ਹੁੰਦਾ ਹੈ, ਖੱਬੇ ਪਾਸੇ ਦੇ ਦੋ ਹਿੱਸੇ ਲੈਫਟ ਐਟਰੀਅਮ ਤੇ ਲੈਫਟ ਵੈਂਟਰੀਕਲ ਹੁੰਦਾ ਹੈ। ਇਹਨਾਂ ਦੇ ਵਿੱਚ ਬਾਅਦ ਵਿੱਚ ਕੋਈ ਸਾਂਝ ਨਹੀਂ, ਸਾਡੇ ਸਰੀਰ ਵਿੱਚ ਇਹਨਾਂ ਦੀ ਕੋਈ ਸਾਂਝ ਨਹੀਂ ਹੈਗੀ। ਪਰ ਬੱਚੇ ਦੇ ਸਰੀਰ ਵਿੱਚ ਕੁਦਰਤ ਨੇ ਆਖਿਆ ਵੀ ਉਹ ਰਸਤਾ ਤਾਂ ਬੰਦ ਆ ਤੇ ਹੁਣ ਆਲਟਰਨੇਟਿਵ ਕੀ ਕਰੋ। ਆਲਟਰਨੇਟ ਉਹਨੇ ਜਿਹੜੇ ਉੱਪਰ ਵਾਲੇ ਦੋ ਖਾਨੇ ਸੀ ਰਾਈਟ ਐਟਰੀਅਮ ਤੇ ਲੈਫਟ ਐਟਰੀਅਮ ਉਹਦੇ ਵਿੱਚ ਇੱਕ ਸੁਲਾਖ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਫੋਰਾਮਿਨ ਓਵਲ। ਔਰ ਉਸ ਫੋਰਾਮਿਨ ਓਵਲ ਦੇ ਵਿੱਚੋਂ ਕਿਉਂਕਿ ਹੇਠਾਂ ਜਾ ਹੀ ਨਹੀਂ ਰਿਹਾ, ਬਾਲਟੀ ਉੱਪਰ ਉੱਛਲ ਰਹੀ ਹੈ, ਉੱਪਰ ਵਾਲੀ ਬਾਲਟੀ ਉੱਛਲ ਰਹੀ ਹੈ, ਉਹਦੇ ਹੇਠਾਂ ਸੁਲਾਖ ਨਹੀਂ ਹੈਗਾ, ਇਸ ਕਰਕੇ ਉੱਛਲਿਆ ਹੋਇਆ ਜਿਹੜਾ ਖੂਨ ਆ ਉਹ ਦੂਸਰੇ ਪਾਸੇ ਖੱਬੇ ਪਾਸੇ ਆਟੋਮੈਟਿਕਲੀ ਫੋਰਾਮਿਨ ਓਵਲ ਦੇ ਰਾਹੀਂ ਜਾ ਰਿਹਾ। ਤੇ ਹੁਣ ਇਸ ਦੇ ਵਿੱਚ ਤਿੰਨ ਤਰ੍ਹਾਂ ਦਾ ਖੂਨ ਤਾਂ ਰਲ ਗਿਆ, ਉਹ ਜਿਹਦੇ ਚ ਆਕਸੀਜਨ ਘੱਟ ਸੀ, ਸਿਰਫ ਇੱਕ ਤਰ੍ਹਾਂ ਦਾ ਹੀ ਖੂਨ ਉਹ ਸੀ ਜਿਹੜਾ ਮਾਂ ਵੱਲੋਂ ਆਇਆ ਸੀ, ਜਿਹਦੇ ਚ ਖੁਰਾਕ ਵੀ ਸੀ, ਜਿਹਦੇ ਚ ਆਕਸੀਜਨ ਵੀ ਸੀ। ਇਸੇ ਕਰਕੇ ਨਾ ਮਾਂ ਦੀਆਂ ਖੁਰਾਕ ਦੀਆਂ ਕਮੀਆਂ ਪੇਸ਼ੀਆਂ ਬੱਚੇ ਦੇ ਸਰੀਰ ਚੋਂ, ਬੱਚੇ ਦੀ ਧੜਕਣ ਤੋਂ, ਬੱਚੇ ਦੀ ਮੂਵਮੈਂਟ ਤੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਮਾਂ ਦੇ ਪੇਟ ਵਿੱਚ ਰਹਿੰਦੇ ਹੋਏ ਬੱਚੇ ਨੂੰ ਜੇ ਕੋਈ ਤਕਲੀਫ ਹੁੰਦੀ ਹੈ ਤੇ ਉਹ ਅਸੀਂ ਮਾਂ ਦਾ ਖੂਨ ਚੈੱਕ ਕਰਕੇ ਜਾਂ ਉਹ ਸਲਾਦ ਨੂੰ ਚੈੱਕ ਕਰਕੇ ਦੇਖ ਲੈਂਦੇ ਹਾਂ, ਪਤਾ ਕਰ ਲੈਂਦੇ ਹਾਂ ਵੀ ਕਿਤੇ ਨੁਕਸੇਗਾ। ਹੁਣ ਜਿਹੜਾ ਸਵਾਲ ਸੀਗਾ ਤੁਹਾਡਾ, ਫੇਫੜੇ ਜਿਹੜੇ ਜਾਮ ਹੁੰਦੇ ਆ, ਹੁਣ ਫੇਫੜੇ ਜਾਮ ਤੇ ਫੇਫੜੇ ਖੁੱਲਣ ਦਾ ਜਿਹੜਾ ਕੁਦਰਤ ਦਾ ਨਿਯਮ ਹੈ ਉਹ ਆਟੋਮੈਟਿਕਲ ਹੈ। ਆਟੋਮੈਟਿਕਲ ਕੀ ਆ ਕਿ ਪੇਟ ਵਿੱਚ ਰਹਿੰਦਿਆਂ ਹੋਇਆ ਪੇਟ ਦੀਆਂ ਤਿੰਨ ਮਸਲਸ ਐਬਡੋਮੀਨਲ ਓਬਲੀਕ, ਐਬਡੋਮੀਨਲ ਟ੍ਰਾਂਸਵਰਸ, ਐਬਡੋਮੀਨਲ ਵਰਟੀਕਲ, ਤਿੰਨ ਰੈਕਟਸ ਮਸਲ, ਜਿਹੜਾ ਤਿੰਨ ਤਰ੍ਹਾਂ ਦੇ ਸਾਡੇ ਮਸਲਸ ਨੇ ਔਰ ਐਕਸਟਰਨਲ ਤੇ ਇੰਟਰਨਲ ਇਹਨਾਂ ਦੀਆਂ ਬ੍ਰਾਂਚਾਂ ਕਹਿ ਲਓ ਜਾਂ ਲੇਅਰ ਹੈ। ਇਹਨਾਂ ਦੇ ਨਾਲ ਸਾਡਾ ਪੇਟ ਬਣਿਆ ਹੋਇਆ, ਇਹਨਾਂ ਤਿੰਨ ਮਸਲ ਦੇ ਹੇਠਾਂ ਇੱਕ ਸਾਡਾ ਮੈਂਬਰੇਨ ਲੱਗਿਆ ਜਿਹਨੂੰ ਅਸੀਂ ਪੇਰੀਟੋਨੀਅਮ ਕਹਿੰਦੇ ਹਾਂ। ਪੇਰੀਟੋਨੀਅਮ ਦੇ ਹੇਠਾਂ ਅਸੀਂ ਬੱਚੇਦਾਨੀ ਦੀ ਗੱਲ ਕਰਨੀ ਹੈ, ਬਾਕੀ ਛੱਡ ਦਿਓ। ਬੱਚੇਦਾਨੀ ਦੀ ਜਿਹੜੇ ਨੇ ਇਹਦੇ ਉੱਪਰ ਇੱਕ ਲੇਅਰ ਚੜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਬਰਾਡ ਲਿਗਾਮੈਂਟ। ਬਰਾਡ ਲਿਗਾਮੈਂਟ ਦੇ ਹੇਠਾਂ ਮਸਕੂਲ ਲੇਅਰ ਹੈ ਬੱਚੇਦਾਨੀ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਮਾਇਓਮੈਟ੍ਰੀਅਮ। ਮਾਇਓਮੈਟ੍ਰੀਅਮ ਦੇ ਹੇਠਾਂ ਜਿਹੜਾ ਲੇਅਰ ਹੈਗਾ ਉਹਨੂੰ ਅਸੀਂ ਕਹਿੰਦੇ ਹਾਂ ਇੰਡੋਮੈਟ੍ਰੀਅਮ। ਔਰ ਇੰਡੋਮੈਟ੍ਰੀਅਮ ਦੇ ਵਿੱਚ ਇੱਕ ਗਲਾਫ ਚ ਲਪੇਟਿਆ ਹੋਇਆ ਬੱਚਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਐਮਨੀਓਨ। ਉਸ ਐਮਨੀਓਨ ਦੇ ਵਿੱਚ ਲਪੇਟਿਆ ਹੋਇਆ ਬੱਚਾ ਹੈ ਤੇ ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਜਾ ਰਹੀ ਹੈ ਜਿਹੜੀ ਮਾਂ ਵੱਲੋਂ ਖੂਨ ਲੈ ਕੇ ਆ ਰਹੀ ਤੇ ਉਸਨੂੰ ਦੇ ਰਹੀ ਹੈ। ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਹੈਗੀ ਹੈ ਜਿਹੜੀ ਬੱਚੇ ਦਾ ਵਾਪਸੀ ਆਇਆ ਖੂਨ, ਜਿਹਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ, ਦੋ ਹੁੰਦੀਆਂ ਨੇ ਉਹ ਬੱਚੇ ਨੂੰ ਉਹ ਮਾਂ ਨੂੰ ਵਾਪਸ ਲੈ ਕੇ ਜਾ ਰਹੀ ਹੈਗੀ। ਹੁਣ ਇੰਨਾ ਸਾਰਾ ਕੁਝ ਅਡੰਬਰ ਹੋਣ ਕਰਕੇ ਸਾਡੇ ਇਨਵਾਇਰਮੈਂਟ ਦਾ ਜਿਹੜਾ ਪ੍ਰੈਸ਼ਰ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਹਮੇਸ਼ਾ ਰਹਿੰਦਾ, ਮੱਛੀ ਪਾਣੀ ਰਹਿੰਦੀ ਹੈ ਨਾ ਤੇ ਉਹਦਾ ਇਨਵਾਇਰਮੈਂਟ ਉਹਦੇ ਚ ਜਿਉ ਸਕਦੀ ਹੈ। ਅਸੀਂ ਪਾਣੀ ਚ ਬਹੁਤੀ ਦੇਰ ਨਹੀਂ ਜਿਉ ਸਕਦੇ, ਸਾਨੂੰ ਉਥੋਂ ਓਨੀ ਆਕਸੀਜਨ ਨਹੀਂ ਮਿਲ ਸਕਦੀ ਜਿੰਨੀ ਚਾਹੀਦੀ ਹੈਗੀ। ਅਸੀਂ ਇਸ ਇਨਵਾਇਰਮੈਂਟ ਚ ਜਿਉ ਸਕਦੇ ਹਾਂ ਤੇ ਹੁਣ ਬੱਚੇ ਨੂੰ ਉਹ ਇਨਵਾਇਰਮੈਂਟ ਦਾ ਪ੍ਰੈਸ਼ਰ ਨਹੀਂ ਸੀ ਪੈ ਰਿਹਾ ਉਸ ਹਾਲਾਤ ਵਿੱਚ, ਉਹ ਸਿਰਫ ਮਾਂ ਦੇ ਆਸਰੇ ਤੇ ਸੀਗਾ। ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਜਦੋਂ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ, ਬੱਚਾ ਉਸੇ ਵੇਲੇ ਚੀਕਦਾ ਆ, ਪ੍ਰੈਸ਼ਰ ਇਕਦਮ ਸਡਨ ਝਟਕਾ ਲੱਗਿਆ ਔਰ ਉਹਦੇ ਚੀਕਣ ਦੇ ਨਾਲ ਬਾਹਰੀ ਪ੍ਰੈਸ਼ਰ ਦੀ ਹੈ ਆਕਸੀਜਨ ਜਿਹੜੀ ਹੈ ਉਹਦੇ ਅੰਦਰ ਜਾਂਦੀ ਹੈ ਔਰ ਉਹ ਫੇਫੜਿਆਂ ਵਿੱਚ ਵੜ ਜਾਂਦੀ। ਜਦੋਂ ਉਹ ਫੇਫੜਿਆਂ ਚ ਵੜਦੀ ਹੈ ਫੇਫੜੇ ਖੁੱਲ ਜਾਂਦੇ ਨੇ, ਬਲੈਡਰ ਚ ਇੱਕ ਵਾਰ ਫੂਕ ਮਾਰੀ ਖੁੱਲ ਗਿਆ ਔਰ ਉਹ ਇੱਕ ਸਿਸਟਮ ਜਿਹੜਾ ਚਾਲੂ ਹੋ ਜਾਂਦਾ ਔਰ ਉਸ ਸਿਸਟਮ ਦੇ ਚਾਲੂ ਹੋਣ ਨਾਲ ਦਿਲ ਦੇ ਵਿੱਚ ਤਾਂ ਆਲਰੇਡੀ ਹੀ ਰਸਤਾ ਪਲਮੋਨਰੀ ਆਰਟਰੀ ਦਾ ਬਣਿਆ ਹੋਇਆ ਸੀਗਾ। ਜਿਹੜਾ ਵਿਚਾਰਾ ਬੰਦ ਸੀ ਕਿਉਂਕਿ ਉਹਦਾ ਅੱਗੇ ਕੰਮ ਨੀ, ਉਹ ਬੰਦ ਗਲੀ ਸੀ, ਫੇਫੜਿਆਂ ਨੂੰ ਜਾ ਨਹੀਂ ਸੀ ਸਕਦਾ, ਉਹ ਬੰਦ ਲੱਗਾ ਸੀ, ਨਹੀਂ ਪਈ ਇੱਧਰ ਨਹੀਂ ਜਾ ਸਕਦਾ, ਅੱਗੇ ਰਸਤਾ ਹੈ ਨੀ। ਪਰ ਹੁਣ ਕੀ ਹੋਇਆ, ਹੁਣ ਰਸਤਾ ਖੁੱਲ ਗਿਆ। ਜਦੋਂ ਰਸਤਾ ਖੁੱਲ ਗਿਆ ਤੇ ਆਟੋਮੈਟਿਕਲੀ ਉਹ ਜਿਹੜਾ ਖੂਨ ਹੈ ਉਧਰ ਜਾਣਾ ਸ਼ੁਰੂ ਹੋ ਗਿਆ। ਇਹਨੂੰ ਵੇਖੋ, ਪਲਮੋਨਰੀ ਆਰਟਰੀ ਜਿਹੜੀ ਰਾਈਟ ਵੈਂਟਰੀਕਲ ਦੇ ਵਿੱਚੋਂ ਖੂਨ ਲੈ ਕੇ ਫੇਫੜਿਆਂ ਨੂੰ ਪਹੁੰਚਾਉਂਦੀ ਹੈ, ਪਹਿਲਾਂ ਬੰਦ ਸੀ ਕਿਉਂਕਿ ਫੇਫੜੇ ਬੰਦ ਸੀ, ਔਰ ਉਸ ਤੋਂ ਬਾਅਦ ਉਹਦੇ ਹੇਠਾਂ ਇੱਕ ਵਾਲਵ ਲੱਗਿਆ ਹੋਇਆ ਜਿਹਨੂੰ ਅਸੀਂ ਸੈਮੀ ਲੂਨਰ ਵਾਲਵ ਕਹਿੰਦੇ ਹਾਂ। ਫਿਰ ਉਹਦੇ ਹੇਠਾਂ ਰਾਈਟ ਵੈਂਟਰੀਕਲ ਸੀਗਾ, ਰਾਈਟ ਵੈਂਟਰੀਕਲ ਉੱਪਰ ਤਿੰਨ ਪੜਾ ਜਿਵੇਂ ਪੁੜ ਹੁੰਦੇ ਨੇ ਦਰਵਾਜੇ ਦੇ, ਦੋ ਪੱਲੇ ਹੁੰਦੇ ਨੇ ਕਿਸੇ ਦੇ, ਤਿੰਨ ਪੱਲੇ ਹੁੰਦੇ ਨੇ, ਤਿੰਨ ਪੱਲਾਂ ਵਾਲਾ ਦਰਵਾਜਾ ਸੀਗਾ ਜਿਹੜਾ ਉੱਪਰ ਵਾਲੇ ਰਾਈਟ ਐਟਰੀਅਮ ਤੇ ਲੈਫਟ ਰਾਈਟ ਵੈਂਟਰੀਕਲ ਨੂੰ ਆਪਸ ਚ ਮਿਲਾਉਂਦਾ ਸੀ, ਪਰ ਬੰਦ ਪਿਆ ਸੀਗਾ, ਭਰਿਆ ਹੋਇਆ ਸੀਗਾ, ਕਿਉਂਕਿ ਉਹਦੇ ਚ ਅਗਾਂਹ ਜਾਣ ਵਾਲਾ ਰਸਤਾ ਹੀ ਹੈ ਨੀ ਸੀਗਾ। ਖੂਨ ਉਥੋਂ ਤੱਕ ਭਰਿਆ ਸੀ ਤੇ ਐਕਸਟਰਾ ਖੂਨ ਡੁੱਲ ਕੇ ਉਪਰੋਂ ਤੇ ਤੁਸੀਂ ਇਹ ਕਹਿ ਲੋ ਵੀ ਇੱਕ ਪੂਰੀ ਬਾਲਟੀ ਬਣ ਗਈ ਸੀ, ਡੁੱਲ ਕੇ ਖੱਬੇ ਪਾਸੇ ਜਾ ਰਿਹਾ ਸੀ, ਉਹਦੇ ਨਾਲ ਬੱਚੇ ਦਾ ਕੰਮ ਚੱਲ ਰਿਹਾ ਸੀਗਾ। ਤੇ ਹੁਣ ਕੀ ਹੋਇਆ, ਹੁਣ ਇਹ ਖੂਨ ਜਾਣਾ ਸ਼ੁਰੂ ਹੋ ਗਿਆ। ਤੇ ਜੇ ਕਿਸੇ ਬਾਲਟੀ ਦੇ ਤੁਸੀਂ ਹੇਠਾਂ ਥੱਲੇ ਨੂੰ ਥੱਲੇ ਨੂੰ ਸੁਰਾਖ ਕਰਦੇ ਹੋ ਤੇ ਆਟੋਮੈਟਿਕਲੀ ਜਿਹੜਾ ਬਾਲਟੀ ਚੋਂ ਬਾਹਰ ਡੁੱਲ ਰਿਹਾ ਸੀ ਉਹ ਨਹੀਂ ਡੁੱਲੇਗਾ ਨਾ। ਅਲਟੀਮੇਟਲੀ ਉਹ ਜਿਹੜਾ ਫੋਰਾਮਿਨ ਓਵਲ ਹੈਗਾ ਹੈ ਉਹ ਆਮ ਤੌਰ ਤੇ ਬੰਦ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਕੁਦਰਤ ਨੇ ਸਾਡੀ ਬਾਡੀ ਦੇ ਵਿੱਚ ਇੱਕ ਕੰਟ੍ਰੈਕਸ਼ਨ ਸਿਸਟਮ ਆਟੋਮੈਟਿਕ ਪਾਇਆ ਹੋਇਆ। ਸਾਡੇ ਹੱਥ ਚ ਮਾਂ ਦੇ ਪੇਟ ਚ ਰਹਿੰਦੇ ਆ, ਐਂ ਇਕੱਠੇ ਹੋਏ ਹੁੰਦੇ ਨੇ, ਹਰ ਚੀਜ਼ ਫਲੈਕਸ਼ਨ ਦੇ ਵਿੱਚ ਰਹਿੰਦੀ ਹੈ, ਹਰ ਮਸਲ ਜਿਹੜਾ ਹੈ ਕੰਟ੍ਰੈਕਸ਼ਨ ਦੇ ਵਿੱਚ ਰਹਿੰਦਾ ਹੈਗਾ ਆ। ਔਰ ਇਸੇ ਕਰਕੇ ਹੀ ਉਹ ਜਿਹੜਾ ਫੋਰਾਮਿਨ ਓਵਲ ਹੈ ਉਹ ਜਿਹੜੀ ਦੀਵਾਰ ਹੈਗੀ ਹੈ ਐਟਰੀਓ ਵੈਂਟਰੀਕੁਲਰ ਸੈਪਟਮ, ਐਟਰੀਓ ਵੈਂਟਰੀਕੁਲਰ ਸੈਪਟਮ ਵੀ ਦੋਹਾਂ ਆਰਟਰੀਆਂ ਨੂੰ ਵੱਖਰੇ ਕਰਦੀ ਹੈ, ਆਰਟਰੀਅਮ ਨੂੰ ਵੀ ਔਰ ਦੋਹਾਂ ਵੈਂਟਰੀਕਲ ਨੂੰ ਵੀ ਵੱਖਰੇ ਕਰਦੀ ਹੈ, ਇੱਕ ਸਾਂਝੀ ਦੀਵਾਰ ਹੈਗੀ ਹੈ। ਉਸ ਦੀਵਾਰ ਚ ਜਿਹੜਾ ਸੁਰਾਖ ਸੀਗਾ ਉਹਦਾ ਹੁਣ ਕੰਮ ਨਹੀਂ ਰਹਿ ਗਿਆ, ਉਹ ਹੌਲੀ ਹੌਲੀ ਬੰਦ ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦਾ, ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਬੰਦ ਹੋ ਜਾਂਦਾ ਹੈ। ਨਿਯਮਤ ਸਮੇਂ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਵੀ ਛੇ ਮਹੀਨੇ ਚ ਬੰਦ ਹੋ ਜਾਂਦਾ, ਕਈਆਂ ਦੇ 18 ਮੰਥਸ ਤੱਕ ਵੀ ਬੰਦ ਨਹੀਂ ਹੁੰਦਾ, ਕਈਆਂ ਵਾਸਤੇ ਅੱਜ ਕੱਲ ਸਾਨੂੰ ਸਰਜਰੀ ਦੀ ਲੋੜ ਪੈਂਦੀ ਹੈ, ਕਿਉਂਕਿ ਹੁਣ ਬੱਚੇ ਦੀ ਲੋੜ ਆਕਸੀਜਨ ਦੀ ਵੱਧ ਗਈ, ਬੱਚੇ ਦੀ ਲੋੜ ਖੁਰਾਕ ਤਾਂ ਬਾਹਰ ਉਹਨੂੰ ਆਣੀ ਸ਼ੁਰੂ ਹੋ ਗਈ, ਦੁੱਧ ਬਾਹਰ ਹੋਰ ਜੋ ਵੀ ਕੁਛ ਅਸੀਂ ਦੇਣਾ ਸ਼ੁਰੂ ਕਰਤਾ, ਪਰ ਆਕਸੀਜਨ ਦੀ ਲੋੜ ਉਹਦੀ ਪੂਰੀ ਨਹੀਂ ਹੋ ਰਹੀ, ਕਿਉਂਕਿ ਇਸ ਪਾਸਿਓ ਜਿਹੜਾ ਮਿਕਸ ਖੂਨ ਆ ਰਿਹਾ ਹੈਗਾ ਆ ਆਂਤਰੀਆਂ ਚੋਂ ਇਕੱਠਾ ਹੋ ਕੇ ਉਹ ਲਿਵਰ ਚ ਜਾ ਰਿਹਾ ਸੀਗਾ, ਉਹ ਫਿਰ ਹੁਣ ਐਟਰੀਅਮ ਚ ਆ ਰਿਹਾ ਸੀਗਾ, ਬਾਕੀ ਸਰੀਰ ਚੋਂ ਵੀ ਇਕੱਠਾ ਹੋ ਰਿਹਾ ਸੀ। ਇਹ ਮਿਕਸਡ ਹੋਇਆ ਖੂਨ ਹਜੇ ਵੀ ਖੱਬੇ ਪਾਸੇ ਜਾ ਰਿਹਾ ਹੈਗਾ, ਤੇ ਜਦੋਂ ਐਸਾ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਆ ਆਟੋਮੈਟਿਕਲੀ ਜਿਹੜੀ ਅਸੀਂ ਸਪਲਾਈ ਕਰਨੇ ਆ ਉਹ ਤਾਂ ਵੀ ਅਡਲਟਰੇਸ਼ਨ ਹੋ ਗਈ ਨਾ। ਹਾਂਜੀ, ਖੰਡ ਕੁਛ ਹੋਰ ਮਿਲਾ ਕੇ ਤੁਸੀਂ ਭੇਜ ਰਹੇ ਹੋ, ਹਲਦੀ ਦੇ ਵਿੱਚ ਤੁਸੀਂ ਕੁਛ ਹੋਰ ਮਿਲਾ ਕੇ ਭੇਜ ਰਹੇ ਹੋ ਤੇ ਉਹਨੇ ਫਿਰ ਉਹ ਕੰਮ ਤੇ ਨਹੀਂ ਨਾ ਕਰਨਾ। ਸੋ ਇਸੇ ਕਰਕੇ ਇਹ ਬੱਚੇ ਜਿਹੜੇ ਇਸ ਟਾਈਪ ਦੇ ਹੁੰਦੇ ਨੇ ਉਹ ਵੀਕ ਹੁੰਦੇ ਨੇ, ਔਰ ਖਾਸ ਤੌਰ ਤੇ ਇਹਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਜ਼ੀਜ਼, ਬਚਪਨ ਤੋਂ ਲੈ ਕੇ ਹੀ ਜਿਹੜਾ ਡਿਫੈਕਟ ਸੀ ਉਹ ਰਹਿ ਗਿਆ। ਔਰ ਇਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਤੁਸੀਂ ਦੇਖੋਗੇ, ਅੱਜ ਦੀ ਮਕਲਾ ਭਾਈ ਨੇ ਉਹਦੀ ਗੱਲ ਕਰੀ ਸੀ ਨਾ ਕਿ ਜਿਵੇਂ ਤੁਹਾਡੀ ਮੂੰਹ ਦੀ ਬਿਮਾਰੀ ਹੁੰਦੀ ਹੈ, ਇਹ ਤੁਹਾਡੀ ਮੂੰਹ ਦੀ ਬਿਮਾਰੀ ਵਰਗੇ ਉਹਦੇ ਨਹੁੰ ਹੋਣਗੇ, ਨਹੁੰ ਨੀਲੇ ਹੋਣਗੇ, ਬੁੱਲ ਨੀਲੇ ਹੋਣਗੇ, ਜੇ ਗੁੱਟ ਤੁਸੀਂ ਉਹਦੇ ਐ ਲਿਪਸ ਹੋਣ ਪਾਸੇ ਕਰਕੇ ਵੇਖੋਗੇ ਤੇ ਉਹ ਵੀ ਕਾਲੇ ਹੋਣਗੇ, ਅੱਖਾਂ ਦੇ ਹੇਠਾਂ ਵੀ ਉਹਦੇ ਕਾਲੇ ਘੇਰੇ ਹੋਣਗੇ, ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਥਾਂ ਥਾਂ ਤੇ ਜਿਹੜੇ ਵਿਜ਼ੀਬਲ ਥਾਂ ਹੈਗੇ ਨੇ ਉਥੋਂ ਅਸੀਂ ਇਹ ਵੇਖ ਸਕਦੇ ਹਾਂ ਵੀ ਇਸ ਬੱਚੇ ਦੀ ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਥਕਾਵਟ ਆ, ਆਕਸੀਜਨ ਪੂਰੀ ਨਹੀਂ ਹੋ ਰਹੀ ਫਿਰ ਭੁੱਖ ਵੀ ਉਹਦੀ ਨਹੀਂ ਲੱਗਦੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਜਿਹੜੀ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਪੂਰੀ ਨਹੀਂ ਹੋ ਰਹੀ। ਸੋ ਇਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਉਸ ਵੇਲੇ ਇਸ ਚੀਜ਼ ਦੀ ਮੰਗ ਕਰਦਾ ਆ ਭਾਈ ਇਹਦਾ ਅਸੀਂ ਡਾਇਗਨੋਸ ਕਰੀਏ, ਜਾਣੀਏ ਵੀ ਕੀ ਹੈ, ਜੋ ਉਹਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ, ਕਿਹਾ ਵੀ ਨੇਲ ਵਾਲੀ ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ। ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿੱਚ ਹੁੰਦਾ ਹੈ, ਪਰ ਇਹ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨਹੀਂ ਗਾ, ਬੰਦਿਆਂ ਚ ਵੀ ਹੋ ਸਕਦਾ ਹੈ, ਕਿਸੇ ਹੋਰ ਕਾਰਨ ਵੀ ਰੈਕਚਰ ਹੋ ਸਕਦਾ ਹੈ, ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਚੱਲਦਾ ਚੱਲਦਾ, ਕਿਉਂਕਿ ਅੱਜ ਤੁਹਾਨੂੰ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਪਹਿਲਾਂ ਤੇ ਅਸੀਂ ਨਹੀਂ ਸੀ ਨਾ, ਅੱਜ ਕੱਲ ਤਾਂ ਹਰ ਅੰਗ ਸਰੀਰ ਦਾ ਅਸੀਂ ਖੋਲ ਕੇ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਔਰ ਨਹੀਂ ਸੀ ਤੇ ਉਸ ਵੇਲੇ ਵੱਡਿਆਂ ਦੇ ਵਿੱਚ ਵੀ ਇਹੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਸੀ, ਔਰ ਫੇਰ ਉਹਦੇ ਨਾਲ ਜਿਹੜਾ ਬਲੱਡ ਹੁਣ ਦੂਸਰੇ ਪਾਸੇ ਫੇਫੜਿਆਂ ਦੇ ਵਿੱਚ ਜਾਂਦਾ ਸੀ ਤੇ ਆ ਰਿਹਾ ਹੈ, ਜਾਂਦਾ ਸੀ ਤੇ ਆ ਰਿਹਾ ਹੈ, ਉਹ ਹੁਣ ਉਨੀ ਆਕਸੀਜਨ ਨਹੀਂ ਲੈ ਕੇ ਆ ਰਿਹਾ, ਕਿਉਂਕਿ ਸਾਰਾ ਜਾ ਹੀ ਨਹੀਂ ਰਿਹਾ, ਗਿਣਤੀ ਦਾ ਬਲੱਡ ਉਹਦੇ ਚ ਜਾ ਰਿਹਾ ਹੈਗਾ ਤੇ ਉਹਨਾਂ ਕੀ ਆਕਸੀਜਨ ਲੈ ਕੇ ਆ ਰਿਹਾ ਹੈ, ਬਾਕੀ ਸਾਰੇ ਸਰੀਰ ਚ ਰਲਿਆ ਮੇਰਾ ਖੂਨ ਇਹਦੇ ਚ ਮਿਕਸ ਹੋ ਰਿਹਾ, ਸੋ ਲੋੜ ਪੂਰੀ ਨਹੀਂ ਕਰਦਾ, ਜਿਸ ਕਰਕੇ ਆਮ ਤੌਰ ਤੇ ਇੱਕ ਹੋਰ ਸਿਮਟਮ ਪੈਦਾ ਹੁੰਦਾ ਹੈ ਸ਼ਾਰਟ ਡਰਾਈ ਕਫ, ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਸ਼ਾਰਟ ਡਰਾਈ ਕਫ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਕਸੀਜਨ, ਆਕਸੀਜਨ ਦਾ ਮਤਲਬ ਕੀ ਹੈ ਕਿ ਜੇ ਸਰੀਰ ਚ ਸਾਡੀ ਆਕਸੀਜਨ ਤੇ ਜਿਵੇਂ ਸਭ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਤੇ ਹੋਰ ਜਿੰਨੀਆਂ ਵੀ ਗੈਸਾਂ ਨੇ ਨਾ ਸਾਡੇ ਸਰੀਰ ਚ ਇੱਕ ਰੇਸ਼ੋ ਹੈਗੀ, ਜਦੋਂ ਉਹ ਰੇਸ਼ੋ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਟਾਇਰਡ ਫੀਲ ਕਰ ਲਿਆ ਤੇ ਫਿਰ ਅਸੀਂ ਸੌ ਜਾਂਦੇ ਹਾਂ, ਰਿਲੈਕਸ ਹੋ ਜਾਂਦਾ, ਜੇ ਹੋਰ ਕੋਈ ਬਿਮਾਰੀ ਨਹੀਂ ਤਾਂ ਰਿਲੈਕਸ ਹੋ ਜਾਂਦਾ, ਤੇ ਜਦੋਂ ਅਸੀਂ ਪੂਰੀ ਤਰ੍ਹਾਂ ਨੀਂਦ ਸੌ ਲੈਂਦੇ ਹਾਂ ਤੇ ਉਸ ਤੋਂ ਬਾਅਦ ਉੱਠਦੇ ਹਾਂ ਤੇ ਅਸੀਂ ਫਰੈਸ਼ ਹੁੰਦੇ ਹਾਂ, ਕਿਉਂਕਿ ਉਸ ਵੇਲੇ ਕਾਰਵਾਈ ਘੱਟ ਹੋ ਰਹੀ ਹੈ, ਆਕਸੀਜਨ ਵੇਲੇ ਆਕਸੀਜਨ ਦੀ ਘੱਟ ਲੋੜ ਹੁੰਦੀ ਹੈ ਤੇ ਚਲੋ ਜਿੰਨੇ ਵੀ ਸੀ ਉਹਦੇ ਨਾਲ ਸਾਡਾ ਕੰਮ ਚੱਲਦਾ ਸੀਗਾ ਤੇ ਅਸੀਂ ਇੱਕ ਵਾਰ ਠੀਕ ਮਹਿਸੂਸ ਕਰਨੇ ਆ ਪਰ ਮੰਜੇ ਤੋਂ ਉੱਠੇ ਆ ਥੋੜਾ ਬਹੁਤ ਚੱਲੇ ਆ ਬਰੱਸ਼ ਕੀਤਾ ਥਕਾਵਟ ਹੋ ਗਈ ਹੈ ਹੋਰ ਕੰਮ ਕੀਤੇ ਨੇ ਥਕਾਵਟ ਹੋ ਗਈ ਹੈ ਵੱਡੇ ਬੰਦਿਆਂ ਨੂੰ ਵੀ ਅਗਰ ਇਹ ਫੋਰਾਮਿਨ ਓਵਲ ਬੰਦ ਨਹੀਂ ਹੋਇਆ ਤੇ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਆ ਉਸ ਹਾਲਾਤ ਦੇ ਵਿੱਚ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਉਸ ਹਾਲਾਤ ਵਿੱਚ ਉਹਨਾਂ ਦੀ ਬਾਡੀ ਡਿਵੈਲਪਮੈਂਟ ਨਹੀਂ ਹੁੰਦੀ ਤੇ ਬਾਡੀ ਡਿਵੈਲਪਮੈਂਟ ਜਦੋਂ ਮੈਂ ਇੱਕ ਲਫ਼ਜ਼ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਹੀ ਕੰਮ ਨਹੀਂ ਨਵਾਂ ਸਿਸਟਮ ਨੇ ਤੇ ਨਵਾਂ ਸਿਸਟਮਾਂ ਦੇ ਵੱਖਰੇ ਵੱਖਰੇ ਕੰਮ ਨੇ ਸਾਰੇ ਕੰਮ ਹੀ ਸਲੋ ਹੋ ਜਾਣਗੇ ਇਸ ਕਰਕੇ ਇਹ ਜਿਹੜਾ ਤੁਹਾਡਾ ਸਵਾਲ ਸੀਗਾ ਜਿਹੜਾ ਫੇਫੜਿਆਂ ਵਾਲਾ ਸੀਗਾ ਇਹ ਕਈ ਵਾਰ ਐਸਾ ਹੁੰਦਾ ਕਿ ਕਈ ਇੱਕ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਐਲਵਲਾਈਜ ਖੁੱਲਦੀਆਂ ਹੀ ਨਹੀਂ ਕਈ ਐਸੇ ਪ੍ਰੋਗਰਾਮ ਹੈਗੇ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਸੈਮੀਲੂਨਰ ਵਾਲਵ ਦੱਸਿਆ ਜਿਹੜਾ ਰਾਈਟ ਵੈਂਟ੍ਰੀਕਲ ਜੋ ਖੂਨ ਪਲਮੋਨਰੀ ਆਰਟਰੀ ਨੂੰ ਦਿੰਦਾ ਆ ਤੇ ਪਲਮੋਨਰੀ ਆਰਟਰੀ ਫਿਰ ਦੋ ਫੇਫੜਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਸਪਲਾਈ ਕਰਦੀ ਹੈ ਔਰ ਉਹ ਵਾਲਵ ਹੀ ਨਹੀਂ ਖੁੱਲਦਾ ਹਾਂਜੀ ਜੰਗ ਲੱਗ ਗਿਆ ਟਾਈਮ ਸਿਰ ਤੇ ਖੁੱਲਿਆ ਨੀ ਗਾ ਜੰਗ ਲੱਗ ਗਿਆ ਹੁਣ ਖੋਲਿਆ ਨੀ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬੱਚੇ ਦੇ ਸਰੀਰ ਵਿਚ ਵਾਪਰਦੀਆਂ ਨੇ ਤੇ ਸਿੰਪਟਮ ਉਹਦੇ ਮੈਂ ਤੁਹਾਨੂੰ ਦੱਸ ਦਿੱਤੇ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਕੰਮ ਨਹੀਂ ਕਰ ਸਕਦੇ ਥਕਾਵਟ ਹੁੰਦੀ ਹੈ ਐਕਸਰਸਾਈਜ਼ ਨਹੀਂ ਕਰ ਸਕਦੇ ਤੇ ਪਲਸ ਉਹਨਾਂ ਦੀ ਜਿਹੜੀ ਹੈ ਜ਼ਿਆਦਾਤਰ ਆਮ ਤੌਰ ਤੇ 70-80 ਨਹੀਂ ਹੋਏਗੀ 90-100 ਦੇ ਨੇੜੇ ਚੱਲਦੀ ਹੋਏਗੀ ਔਰ ਸੁਭਾਅ ਉਹਨਾਂ ਦਾ ਚਿੜਚਿੜਾ ਹੋਏਗਾ ਔਰ ਹਾਰਟ ਬੀਟ ਜਿਹੜੀ ਉਹ ਜ਼ਿਆਦਾ ਹੋਏਗੀ ਆਮ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਵਾਪਸੀ ਵਾਲਾ ਖੂਨ ਵੀ ਪੂਰਾ ਨਹੀਂ ਜਾ ਸਕੇਗਾ ਜਿਸ ਕਰਕੇ ਲੱਤਾਂ ਤੇ ਪੈਰਾਂ ਤੇ ਗਿੱਟਿਆਂ ਤੇ ਸੋਜ ਹੋਣੀ ਆਮ ਤੌਰ ਤੇ ਸੁਭਾਵਕ ਜਿਹੀ ਗੱਲ ਹੈਗੀ ਹੈ ਇਹ ਐਸਾ ਹੋਣਾ ਸ਼ੁਰੂ ਹੋ ਜਾਏਗਾ ਸੋ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਵੈਸੇ ਮੈਂ ਇਹਨੂੰ ਅੱਗੇ ਚੱਲ ਕੇ ਦੱਸਣਾ ਸੀਗਾ ਕਿਉਂਕਿ ਮੈਂ ਪਹਿਲਾਂ ਇਹ ਦੱਸਣਾ ਸੀਗਾ ਵੀ ਹਾਰਟ ਦਾ ਅਟੈਕ ਜਿਹੜਾ ਹੁੰਦਾ ਅਸੀਂ ਉਹਨੂੰ ਕੀ ਕਹਿੰਦੇ ਹਾਂਜੀ ਕਾਰਨ ਕੀ ਹੁੰਦੇ ਨੇ ਤੇ ਫਿਰ ਮੈਂ ਦੱਸਣਾ ਸੀ ਵੀ ਖੱਬੇ ਪਾਸੇ ਹਾਰਟ ਅਟੈਕ ਹੋ ਸਕਦਾ ਖੱਬੇ ਪਾਸੇ ਦਾ ਹਾਰਟ ਫੇਲੀਅਰ ਹੁੰਦਾ ਸੱਜੇ ਪਾਸੇ ਦਾ ਹਾਰਟ ਫੇਲੀਅਰ ਅਸੀਂ ਵੱਖ ਵੱਖ ਕਿਉਂ ਕਰਕੇ ਵੇਖਦੇ ਹਾਂ ਪਹਿਲਾਂ ਤਾਂ ਮੈਂ ਸਾਰੇ ਸਿਮਟਮ ਉਹ ਦੱਸਦੇ ਨੇ ਨਾ ਹਾਰਟ ਫੇਲ ਹੋ ਗਿਆ ਜੀ ਜਾਂ ਫੇਫੜਿਆਂ ਚ ਕੁਛ ਵੀ ਹੋ ਗਿਆ ਸਧਾਰਨ ਸਿਮਟਮ ਕੀ ਹੋਣੇ ਫੇਰ ਆਪਾਂ ਪਹੁੰਚ ਗਏ ਤੁਹਾਡੇ ਸਵਾਲ ਕਰਕੇ ਸਿੱਧੇ ਹੀ ਹਾਰਟ ਦੇ ਪਹੁੰਚ ਗਏ ਔਰ ਉਹ ਬੱਚੇ ਦੀ ਕੰਡੀਸ਼ਨ ਮੈਂ ਤੁਹਾਡੇ ਸਾਹਮਣੇ ਕਲੀਅਰ ਕਰ ਦਿੱਤੀ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜਿਸ ਕਰਕੇ ਬੱਚਿਆਂ ਦੇ ਨਾਲ ਫੇਫੜੇ ਜਿਹੜੇ ਨੇ ਉਹ ਖੁੱਲੇ ਨਹੀਂ ਹੁੰਦੇ ਬਾਅਦ ਖੁੱਲ ਜਾਂਦੇ ਨੇ ਤੇ ਫਿਰ ਉਹਦੇ ਵਿੱਚ ਰੈਜ਼ੀਡਿਊਅਲ ਏਅਰ ਕੁਝ ਨਾ ਕੁਝ ਰਹਿ ਹੀ ਜਾਂਦੀ ਹੈ ਤਾਂ ਕਿ ਉਹ ਪਕਾਨਾ ਫੁੱਲਣ ਯੋਗ ਹੋਵੇ ਉਹਦਾ ਮੂੰਹ ਖੁੱਲਿਆ ਰਹਿ ਜਾਵੇ ਤੇ ਬਾਹਰੋਂ ਜਦੋਂ ਹੈਵੀ ਆਕਸੀਜਨ ਡਿੱਗੇ ਇਹਦੇ ਮੂੰਹ ਵਿੱਚ ਚਲੀ ਜਾਵੇ
0: ਠੀਕ ਹੈ
2: ਸੋ ਇਸ ਕਰਕੇ ਇਹ ਪਰਪਸ ਜਿਹੜਾ ਇਸ ਤਰ੍ਹਾਂ ਇਸਦਾ ਸੋਲਵ ਹੁੰਦਾ ਰਹਿੰਦਾ ਹੈਗਾ ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੱਚੇ ਵੀਕ ਹੁੰਦੇ ਨੇ ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਆਮ ਲੋਕਾਂ ਦੇ ਮੁਤਾਬਕ ਹੁੰਦੀ ਭਾਵੇਂ ਬਟ ਵੱਡਾ ਵੀ ਹੋ ਗਿਆ ਹੋਵੇ ਔਰ ਇਸ ਦੇ ਵਿੱਚ ਜਿਹੜੇ ਬਹੁਤੇ ਲੋਕਾਂ ਦੀ ਏਜ ਹੈ ਨਾ ਹੁਣ ਜਿਵੇਂ ਆਮ ਸਾਡੀ ਐਵਰੇਜ ਏਜ ਜਿਹੜੀ ਉਹ 70 ਸਾਲ ਦੇ ਪਹੁੰਚ ਹੀ ਗਈ ਹੈ ਨਾ ਲੇਕਿਨ ਇਹ ਬੱਚੇ ਆਮ ਤੌਰ ਤੇ 40-50 ਦੇ ਅੰਦਰ ਅੰਦਰ ਇਹਨਾਂ ਦੀ ਡੈਥ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਉਸ ਵੇਲੇ ਐਗਜ਼ਰਸ਼ਨ ਨੂੰ ਪੂਰਾ ਕਰ ਹੀ ਨਹੀਂ ਰਿਹਾ ਜਿੰਨਾ ਕੰਮ ਹੋਣਾ ਚਾਹੀਦਾ ਹੋ ਹੀ ਨਹੀਂ ਰਿਹਾ ਜਿੰਨੀ ਡਿਮਾਂਡ ਹੈ ਉਹਦੀ ਹੋਣੀ ਆਕਸੀਜਨ ਮਿਲ ਹੀ ਨਹੀਂ ਰਹੀ ਹੈਗੀ ਔਰ ਚੱਲਦੇ ਚੱਲਦੇ ਡੈਫੀਸ਼ੀਐਂਸੀ ਪੈਦਾ ਹੁੰਦਿਆਂ ਅਲਟੀਮੇਟਲੀ ਉਹ ਇੰਨੀ ਕਮੀ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਦਾ ਸਰੀਰ ਉਸ ਨੂੰ ਜਵਾਬ ਦੇ ਜਾਂਦਾ ਸੋ ਇਹ ਸਾਰੀਆਂ ਕੋਲਡ ਸਵੈਟਿੰਗ ਵਗੈਰਾ ਹੋਣੀ ਰੇਲੀਆਂ ਆਉਣੀਆਂ ਮੂੰਹ ਸੁੱਕਣਾ ਨੌਵਾਂ ਦੀ ਗੱਲ ਮੈਂ ਦੱਸਦੀ ਅੱਖਾਂ ਦੀ ਗੱਲ ਦੱਸਦੀ ਲਿਪਸ ਦੀ ਗੱਲ ਦੱਸਦੀ ਇਹ ਸਾਰੀ ਗੱਲ ਜਿਹੜੀ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹਨੂੰ ਅਸੀਂ ਕਹਿੰਦੇ ਕੰਜੈਨੀਟਲ ਹਾਰਟ ਡਿਫੈਕਟ ਕਿਸੇ ਦੀ ਮਾਂ ਤੋਂ ਰਹਿ ਗਿਆ ਸੀਗਾ ਪਰ ਹੁਣ ਇੱਕ ਹੁੰਦਾ ਆ ਕੰਜੈਸਟਿਵ ਹਾਰਟ ਫੇਲੀਅਰ ਹੁਣ ਕੰਜੈਸ਼ਨ ਦਾ ਮਤਲਬ ਵੀ ਸਹੀ ਸਮਝੇ ਵੀ ਬਹੁਤ ਇਕੱਠ ਹੋ ਗਿਆ ਕਿਸੇ ਥਾਂ
0: ਬਿਲਕੁਲ ਜਾਮ ਲੱਗ ਗਿਆ ਜਿਹਨੂੰ ਕਹਿੰਦੇ ਆਪਾਂ ਟ੍ਰੈਫਿਕ ਜਾਮ ਲੱਗ ਗਿਆ
2: ਟ੍ਰੈਫਿਕ ਜਾਮ ਲੱਗ ਗਈ ਹੁਣ ਟ੍ਰੈਫਿਕ ਜਾਮ ਲੱਗ ਗਈ ਤਾਂ ਮਤਲਬ ਸਾਡੇ ਸਾਹਮਣੇ ਦੋ ਹੈ ਇੱਕ ਤਾਂ ਇਹ ਆ ਭਈ ਜਿਹੜਾ ਖੂਨ ਵਾਪਸੀ ਵਾਲਾ ਆ ਰਿਹਾ ਸੀ ਉਹ ਨਹੀਂ ਆ ਰਿਹਾ
0: ਜੀ
2: ਉਹਨੂੰ ਕਿਤੇ ਜਾਮ ਲੱਗ ਗਿਆ ਜਿਹਦੇ ਕਰਕੇ ਹਾਰਟ ਨੂੰ ਖੂਨ ਸਪਲਾਈ ਨਹੀਂ ਹੋ ਰਿਹਾ ਤੇ ਜਿਹਨੂੰ ਕਹਾਂਗੇ ਰਾਈਟ ਸਾਈਡਡ ਹਾਰਟ ਫੇਲੀਅਰ ਠੀਕ ਹੈ ਦੂਸਰਾ ਇਹ ਆ ਭਈ ਹਾਰਟ ਦੇ ਸਰਕੂਲੇਸ਼ਨ ਚ ਚੱਲ ਕੇ ਖੂਨ ਖੱਬੇ ਪਾਸੇ ਜਾਣਾ ਸੀ ਉਹ ਪਲਮੋਨਰੀ ਆਰਟਰੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਸੈਮੀਲੂਨਰ ਵਾਲਵ ਲੱਗਾ ਹੋਇਆ ਉਹਦੇ ਵਿੱਚ ਕੋਈ ਡਿਫੈਕਟ ਸੀ ਤੇ ਉਹ ਫੇਫੜਿਆਂ ਨੂੰ ਖੂਨ ਜਾਣ ਹੀ ਨਹੀਂ ਦਿੰਦਾ ਸਖਤ ਹੋ ਗਿਆ ਦਰਵਾਜ਼ਾ ਸਖਤ ਹੋ ਗਿਆ ਖੁੱਲਦਾ ਨੀ ਛੇਤੀ ਖੁੱਲਦਾ ਨੀ ਛੇਤੀ ਬੰਦ ਨਹੀਂ ਹੁੰਦਾ ਜਿਹਦੇ ਕਰਕੇ ਫੇਫੜਿਆਂ ਨੂੰ ਖੂਨ ਨਹੀਂ ਜਾ ਰਿਹਾ ਤੇ ਜਦੋਂ ਇਹੋ ਜਿਹੀ ਕੰਡੀਸ਼ਨ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰ ਟੈਨਸ਼ਨ ਤੇ ਉਹ ਰਸਤਾ ਜਿਹੜਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾ ਰਿਹਾ ਹੈਗਾ ਆ ਉਹ ਨਾਲੀ ਉਹਦਾ ਨਾਂ ਹੈ ਪਲਮੋਨਰੀ ਆਰਟਰੀ ਆਰਟਰੀ ਇਸ ਕਰਕੇ ਕਹਿੰਦੇ ਕਿ ਖੂਨ ਦਿਲ ਤੋਂ ਬਾਹਰ ਜਾ ਰਹੀ ਹੈ ਜਿੰਨੀਆਂ ਵੀ ਚੀਜ਼ਾਂ ਦਿਲ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ ਜਿੰਨੀਆਂ ਦਿਲ ਦੇ ਵਿੱਚ ਵਾਪਸ ਆਉਂਦੀਆਂ ਨੇ ਉਦੋਂ ਉਹਨੂੰ ਅਸੀਂ ਵੇਨਸ ਕਹਿੰਦੇ ਹਾਂ ਭਾਵੇਂ ਕਿ ਉਹ ਫਰੈਸ਼ ਖੂਨ ਕਿਉਂਕਿ ਜਿਹੜੀਆਂ ਫੇਫੜਿਆਂ ਵਿੱਚੋਂ ਖੂਨ ਲੈ ਕੇ ਵਾਪਸ ਆ ਰਹੀਆਂ ਨੇ ਚਾਰ ਨਾਲੀਆਂ ਹੁੰਦੀਆਂ ਨੇ ਜਿਹੜੀਆਂ ਲੈਫਟ ਐਟਰੀਅਮ ਚ ਪੈਂਦੀਆਂ ਨੇ ਉਹ ਲੈ ਕੇ ਤਾਂ ਹੁਣ ਫਰੈਸ਼ ਖੂਨ ਹੋ ਗਿਆ ਨਾ ਆਕਸੀਜਨ ਆ ਗਈ ਨਾ ਉਹਦੇ ਨਾਲ ਪਰ ਅਸੀਂ ਫਿਰ ਵੀ ਉਹਨੂੰ ਵੇਨ ਹੀ ਕਹਿੰਦੇ ਕਿਉਂ ਕਿਉਂਕਿ ਇੱਥੇ ਅਸੀਂ ਇਹ ਰੂਲ ਅਪਲਾਈ ਕਰਦੇ ਹਾਂ ਕਿ ਬਾਹਰੋਂ ਆਉਣ ਵਾਲੀਆਂ ਜਿੰਨੀਆਂ ਵੀ ਨਾੜੀਆਂ ਹਨ ਖੂਨ ਚ ਦਾਖਲ ਹੋਣ ਹਾਰਟ ਚ ਦਾਖਲ ਹੋਣ ਵਾਲੀਆਂ ਉਹ ਸਾਰੀਆਂ ਵੇਨਸ ਹਨ ਔਰ ਜਿੰਨੀਆਂ ਵੀ ਹਾਰਟ ਚੋਂ ਰਿਲੀਜ਼ ਹੋ ਕੇ ਬਾਹਰ ਜਾਣ ਵਾਲੀਆਂ ਨੇ ਭਾਵੇਂ ਪਲਮੋਨਰੀ ਆਰਟਰੀ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ ਪਰ ਕਹਾਂਗੇ ਇਹਨੂੰ ਅਸੀਂ ਆਰਟਰੀ ਹੀ ਸੋ ਇਸ ਆਰਟਰੀ ਦੇ ਵਿਚ ਬਲੋਕੇਜ ਕਿੱਥੋਂ ਹੋ ਸਕਦੀ ਹੈ ਸਾਡਾ ਉਹ ਜਿਹੜਾ ਸੈਮੀ ਲੂਨਰ ਵਾਲਵ ਆ ਉਹਦੇ ਚ ਡਿਫੈਕਟ ਹੋ ਸਕਦਾ ਹੈ ਜਾਂ ਉਹ ਜਿਹੜੀ ਚੀਜ਼ ਜਿਹੜੀ ਅੱਗੇ ਦੋ ਫੇਫੜਿਆਂ ਨੂੰ ਬਾਈਫਰਕੇਟ ਹੋ ਗਏ ਤੇ ਸਪਲਾਈ ਕਰ ਰਹੀ ਹੈ ਹੁਣ ਅੱਗੇ ਫੇਫੜਿਆਂ ਦੇ ਵਿਚ ਨਮੂਨੀਆ ਹੋ ਗਿਆ ਅੱਗੇ ਫੇਫੜਿਆਂ ਦੇ ਵਿਚ ਇੱਕ ਇੰਫਾਈਸੇਮਾ ਦੀ ਕੰਡੀਸ਼ਨ ਹੁੰਦੀ ਹੈ ਇੰਪਾਈਮਾ ਦੀ ਕੰਡੀਸ਼ਨ ਹੁੰਦੀ ਹੈ ਬ੍ਰੌਂਕੀਐਕਟੇਸਿਸ ਦੀ ਕੰਡੀਸ਼ਨ ਹੁੰਦੀ ਹੈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ ਸਧਾਰਨ ਤੌਰ ਤੇ ਤੁਸੀਂ ਇਹ ਸਮਝ ਲਓ ਬਈ ਫੇਫੜਿਆਂ ਦੇ ਕਿਸੇ ਏਰੀਏ ਦੇ ਵਿਚ ਉਹਦਾ ਕਨੈਕਸ਼ਨ ਦੂਸਰੇ ਏਰੀਏ ਨਾਲੋਂ ਕੱਟ ਗਿਆ ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਸੀ ਨਾ ਤੇ ਉਸ ਵੇਲੇ ਪੰਜਾਬ ਦਾ ਜਿਹੜਾ ਸੀ ਸਾਰੀ ਦੁਨੀਆਂ ਨਾਲੋਂ ਕਨੈਕਸ਼ਨ ਕੱਟਿਆ ਗਿਆ ਸੀਗਾ
0: ਜੀ
2: ਕਿਸੇ ਨੂੰ ਦੁਨੀਆਂ ਨੂੰ ਨਹੀਂ ਸੀ ਪਤਾ ਲੱਗਦਾ ਵੀ ਅੰਮ੍ਰਿਤਸਰ ਕੀ ਹੋ ਰਿਹਾ
0: ਜੀ
2: ਵਾਪਰ ਰਿਹਾ ਪੰਜਾਬ ਦੇ ਵਿਚ ਸਾਰੀ ਦੁਨੀਆਂ ਨੂੰ ਨਹੀਂ ਸੀ ਪਤਾ ਲੱਗ ਰਿਹਾ ਠੀਕ ਇਸੇ ਤਰ੍ਹਾਂ ਹੀ ਫੇਫੜਿਆਂ ਦੇ ਵਿਚ ਇੱਕ ਐਸੀ ਕੰਡੀਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ ਉਹਦਾ ਮਤਲਬ ਇਹ ਆ ਕਿ ਇੱਕ ਏਰੀਏ ਦੀਆਂ ਜਿਹੜੀਆਂ ਐਲਵੋਲਾਈਜ਼ ਨੇ ਜਿੱਥੇ ਖੂਨ ਵੀ ਆਉਂਦਾ ਹੈ ਤੇ ਆਕਸੀਜਨ ਵੀ ਆਉਂਦੀ ਹੈ ਜਿੱਥੇ ਐਕਸਚੇਂਜ ਹੁੰਦੀ ਹੈ ਕਾਰਬਨ ਡਾਈਆਕਸਾਈਡ ਖੂਨ ਚੋਂ ਬਾਹਰ ਨਿਕਲਦੀ ਹੈ ਤੇ ਆਕਸੀਜਨ ਖੂਨ ਦੇ ਵਿਚ ਐਂਟਰ ਕਰਦੀ ਹੈਗੀ ਹੈ ਉਸ ਖਾਨਿਆਂ ਨੂੰ ਅਸੀਂ ਕਹਿੰਦੇ ਹਾਂ ਐਲਵੋਲਾਈ ਫੇਫੜਿਆਂ ਦੇ ਪਰ ਐਲਵੋਲਾਈਜ਼ ਦਾ ਕੁਝ ਇੱਕ ਹਿੱਸਾ ਸੀ ਸਮਝੇ ਨਾ ਵੀ ਜਿਹੜਾ ਖੱਬਾ ਫੇਫੜਾ ਹੈਗਾ ਉਹਦੇ ਦੋ ਲੋਬ ਨੇ ਸੱਜਾ ਫੇਫੜਾ ਉਹਦੇ ਤਿੰਨ ਲੋਬ ਨੇ ਪਰ ਜੇ ਲੋਹ ਵੀ ਨਾ ਬੰਦ ਹੋ ਗਿਆ ਹੋਵੇ ਜਾਂ ਕਿਸੇ ਲੋਹ ਦਾ ਕੋਈ ਇੱਕ ਹਿੱਸਾ ਹੀ ਜਿਹੜਾ ਉਹ ਬੰਦ ਹੋ ਗਿਆ ਕਨੈਕਸ਼ਨ ਉਹਦਾ ਰਸਤੇ ਚ ਬੰਦ ਹੋ ਗਿਆ ਔਰ ਜਿਹਦੇ ਕਰਕੇ ਉਥੋਂ ਦੀ ਹਵਾ ਉਥੇ ਹੀ ਰੁਕ ਗਈ ਉਥੋਂ ਦੀ ਹਵਾ ਉਥੇ ਹੀ ਰੁਕ ਗਈ ਉਥੋਂ ਦਾ ਖੂਨ ਉਥੇ ਹੀ ਰੁਕ ਗਿਆ ਔਰ ਉਸ ਹਾਲਾਤ ਦੇ ਵਿਚ ਜਿਹੜੀ ਉਥੇ ਆਕਸੀਜਨ ਹੋਏਗੀ ਉਹ ਉਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ ਤੇ ਬਾਕੀ ਰਹਿ ਗਿਆ ਕੀ ਰੂੜੀ ਰੂੜੀ ਰਹਿ ਗਈ ਔਰ ਰੂੜੀ ਦੇ ਵਿਚ ਜਿਹੜਾ ਹੈ ਬਦਬੂ ਵੀ ਫੈਲਣੀ ਗਾਰਬੇਜ ਵੀ ਹੋਣੀ ਗਲਨ ਸੜਨੀ ਹੋਣੀ ਹੈ ਸਾਰਾ ਕੁਛ ਹੋਣਾ ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ ਰਾਈਟ ਸਾਈਡ ਲੈਫਟ ਸਾਈਡ ਦੀ ਕਿਸੇ ਵੀ ਥਾਂ ਦੀ ਕਿਸੇ ਵੀ ਪੋਰਸ਼ਨ ਦੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ ਤੇ ਜਦੋਂ ਇਸ ਇੰਫਾਈਸੇਮਾ ਵਾਲੀ ਕੰਡੀਸ਼ਨ ਦੇ ਵਿਚ ਪਲਸ ਫਾਰਮੇਸ਼ਨ ਰੇਸ਼ਾ ਪੈਣਾ ਸ਼ੁਰੂ ਹੋ ਗਿਆ ਕਨੈਕਸ਼ਨ ਹੀ ਕੱਟਿਆ ਗਿਆ ਕਨੈਕਸ਼ਨ ਆ ਹੀ ਨਹੀਂ ਰਹੀ ਤੇ ਉਹਨੂੰ ਅਸੀਂ ਕਹਿੰਦੇ ਹਾਂ ਇੰਪਾਈਮਾ ਠੀਕ ਹੈ ਵੀ ਹੁਣ ਤਾਂ ਰੇਸ਼ਾ ਪੈ ਗਿਆ ਇਹ ਕੰਡੀਸ਼ਨ ਅਗਰ ਸੱਜੇ ਪਾਸੇ ਦੇ ਹਾਰਟ ਦੇ ਵਿਚ ਹੋ ਰਹੀ ਹੈ ਤਾਂ ਉਸ ਵੇਲੇ ਦੇ ਮੁਤਾਬਕ ਸਾਡੇ ਕੋਲ ਬੈਕਵਰਡ ਕੀ ਹੋਊਗਾ ਬੈਕਵਰਡ ਲੌਂਗ ਲੱਗੇਗਾ ਨਾ ਕੋਈ ਚੀਜ਼ ਲੈ ਨਹੀਂ ਰਿਹਾ ਜਿੰਨੀ ਅੱਗੇ ਜਾਣੀ ਚਾਹੀਦੀ ਲੈ ਨਹੀਂ ਰਿਹਾ ਤੇ ਪਲਮੋਨਰੀ ਆਰਟਰੀ ਦੇ ਵਿਚ ਕੰਜੈਸ਼ਨ ਹੋਏਗਾ ਉਸ ਤੋਂ ਬਾਅਦ ਰਾਈਟ ਵੈਂਟ੍ਰੀਕਲ ਚ ਕੰਜੈਸ਼ਨ ਹੋਏਗਾ ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਹੈ ਵਾਲਵ ਉਹਦੇ ਵਿਚ ਉਹ ਉੱਪਰ ਨੂੰ ਉੱਪਰ ਉੱਪਰ ਕੇ ਜਿਸ ਤਰ੍ਹਾਂ ਕੋਈ ਚੀਜ਼ ਸੁੱਟਦੀ ਉਹ ਕਰੇਗਾ ਲੇਕਿਨ ਉਹ ਉੱਪਰ ਨੂੰ ਜਾਂਦਿਆਂ ਕੁਦਰਤ ਦਾ ਨਿਯਮ ਹੈ ਬੰਦ ਕਰ ਦਿੰਦਾ ਸੈਮੀ ਲੂਨਰ ਵਾਲਵ ਦੇ ਵਿਚ ਪਲਮੋਨਰੀ ਆਰਟਰੀ ਚ ਜਿੰਨਾ ਵੀ ਖੂਨ ਅੱਗੇ ਚਲਾ ਗਿਆ ਉਹਨੇ ਵਾਪਸ ਆ ਕੇ ਰਾਈਟ ਵੈਂਟ੍ਰੀਕਲ ਚ ਨਹੀਂ ਪੈਣਾ ਕਿਉਂ ਉਹ ਬੰਦ ਹੋ ਜਾਂਦਾ ਦਰਵਾਜ਼ਾ ਹੀ ਬੰਦ ਹੋ ਜਾਂਦਾ ਇਹਨੂੰ ਇੱਕ ਪਾਸੇ ਹੀ ਰਸਤਾ ਕੁਦਰਤ ਨੇ ਰੱਖਿਆ ਵੀ ਇਹ ਸੱਜੇ ਤੋਂ ਬਾਹਰ ਹੀ ਕੱਢ ਸਕਦਾ ਅੰਦਰ ਨਹੀਂ ਲੈ ਸਕਦਾ ਇਸੇ ਤਰ੍ਹਾਂ ਹੀ ਜਿਹੜੇ ਉੱਪਰ ਵਾਲੇ ਵਾਲਵ ਨੇ ਉਹ ਉੱਪਰੋਂ ਹੇਠਾਂ ਨੂੰ ਖੁੱਲਦੇ ਨੇ ਸੱਜੇ ਨੂੰ ਨਹੀਂ ਖੁੱਲ ਉੱਪਰੋਂ ਉੱਪਰ ਨੂੰ ਨਹੀਂ ਖੁੱਲਦੇ ਸੋ ਕੀ ਹੋਏਗਾ ਉਸ ਵੇਲੇ ਜਿਹੜੀ ਸਾਡੀ ਕੰਡੀਸ਼ਨ ਹੈਗੀ ਹੈ ਉਹਨੂੰ ਅਸੀਂ ਕਹਾਂਗੇ ਹਾਈਪਰ ਟੈਂਸ਼ਨ ਵਾਲੀ ਔਰ ਹਾਈਪਰ ਟੈਂਸ਼ਨ ਦੇ ਨਾਲ ਇੰਫਾਈਸੇਮਾ ਇੱਕ ਤੇ ਆਕਸੀਜਨ ਜਾ ਨਹੀਂ ਰਹੀ ਆਕਸੀਜਨ ਪੂਰੀ ਨਹੀਂ ਹੋ ਰਹੀ ਸਾਇਨੋਸਿਸ ਵਾਲੀਆਂ ਕੰਡੀਸ਼ਨਾਂ ਹੋਣਗੀਆਂ ਪਲਸ ਨੂੰ ਅਸੀਂ ਕਹਿੰਦੇ ਹਾਂ ਫਲੈਟਨਿੰਗ ਹਾਰਟ ਬੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਲਸ ਰੇਟ ਜਿਹੜਾ ਇਹ ਰੈਗੂਲਰ ਚੱਲਣਾ ਸ਼ੁਰੂ ਹੋ ਜਾਂਦਾ, ਔਰ ਇਸ ਪਲਸ ਰੇਟ ਦੇ ਨਾਲ ਨਾਲ ਹੀ ਇਹ ਰੈਗੂਲੈਰਿਟੀ ਆਫ ਦੀ ਪਲਸ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਭੁੱਖ ਭੱਖ ਦਾ ਤਾਂ ਸਵਾਲ ਹੀ ਨਹੀਂ, ਇਹ ਤਾਂ ਅਸੀਂ ਸਿਮਟਮ ਨਾਲ ਵੈਸੇ ਹੀ ਜੋੜ ਦਿੰਦੇ ਹਾਂ। ਜਦੋਂ ਅੰਦਰ ਕੰਡੀਸ਼ਨ ਇਹੋ ਜਿਹੀ ਹੋ ਗਈ ਹੋਵੇ, ਉਸ ਵੇਲੇ ਭੁੱਖ ਕਿੱਥੇ ਲੱਗਦੀ ਹੈ? ਭੁੱਖ ਲੱਗਣਾ ਤਾਂ ਸਵਾਲ ਹੀ ਨਹੀਂ। ਔਰ ਕਿਉਂਕਿ ਬੈਕਲੋਗ ਲੱਗ ਗਿਆ ਹੈ, ਕਿਉਂਕਿ ਸਰੀਰ ਦੇ ਵਿੱਚ ਤਾਂ ਖੂਨ ਸਰਕੂਲੇਟ ਕਰ ਹੀ ਰਿਹਾ ਹੈਗਾ ਨਾ, ਹੁਣ ਜੇ ਨਹੀਂ ਹਾਲ ਚ ਜਾ ਰਿਹਾ ਤੇ ਪਿੱਛੇ ਪਿੱਛੇ ਤਾਂ ਸਾਰਾ ਕੁਝ ਚੱਲ ਹੀ ਰਿਹਾ ਨਾ, ਤੇ ਫਿਰ ਕੁਦਰਤ ਕਹਿੰਦੀ ਆ ਵੀ ਇਹ ਜਿਹੜਾ ਇੰਨਾ ਸਾਰਾ ਪ੍ਰੈਸ਼ਰ ਬਣ ਗਿਆ, ਇਹਨੂੰ ਮੈਂ ਰਿਲੀਜ਼ ਕਿਵੇਂ ਕਰਾਂ? ਤੇ ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ ਆ, ਠੰਡੀਆਂ ਤਰੇਲੀਆਂ ਲਿਆਉਣੀਆਂ ਜਾਂ ਪਿਸ਼ਾਬ ਜ਼ਿਆਦਾ ਲਿਆਉਣਾ। ਸਮਝਣ ਵਾਲੀ ਗੱਲ ਆ, ਠੰਡੀਆਂ ਤਰੇਲੀਆਂ ਆਉਣਗੀਆਂ ਪਰ ਪਸੀਨੇ ਰਾਹੀਂ ਕੁਛ ਨਾ ਕੁਛ ਮੈਂ ਬਾਹਰ ਕੱਢਣਾ, ਜਿਹੜੀ ਉਹ ਸੈਪਟਿਕ ਹੋ ਗਈ ਫੇਫੜਿਆਂ ਦੇ ਵਿੱਚ, ਉਹਦੇ ਚ ਪਸ ਬਣ ਗਈ ਹੈ, ਗਾਰਬੇਜ ਬਣ ਗਿਆ ਆ, ਉਹ ਸਾਰਾ ਖਰਾਬ ਹੋ ਗਿਆ ਕੰਮ, ਤੇ ਉਹ ਬੈਕਵਰਡ ਦੇ ਤੌਰ ਤੇ ਜਿਹੜਾ ਬਾਕੀ ਸਰੀਰ ਦੇ ਵਿੱਚ ਖੂਨ ਰੁਕਿਆ ਆ ਜਿਹੜਾ ਕਿਡਨੀ ਨੂੰ ਜਾ ਰਿਹਾ, ਉਹਨੂੰ ਕਹਿੰਦੇ ਤੂੰ ਫਟਾਫਟ ਕੱਢ, ਤੂੰ ਫਟਾਫਟ ਇਹਦੇ ਚੋਂ ਗਾਰਬੇਜ ਕੱਢ ਦੇ। ਪਿਸ਼ਾਬ ਵਾਰ ਵਾਰ ਆਉਣਾ, ਪੈਲਪੀਟੇਸ਼ਨ ਹੋਣਾ, ਉਲਟੀ, ਜੀ ਕੱਚਾ ਹੋਣਾ। ਹੁਣ ਆਮ ਤੌਰ ਤੇ ਉਲਟੀ ਨੂੰ, ਜੀ ਕੱਚਾ ਹੋਣਾ ਨੂੰ ਅਸੀਂ ਇਹਦੇ ਨਾਲ ਜੋੜਨੇ ਆ ਡਾਈਜੈਸਟਿਵ ਸਿਸਟਮ ਦੇ ਨਾਲ, ਵੀ ਪੇਟ ਚ ਕੋਈ ਖਰਾਬੀ ਹੋਊਗੀ। ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ ਵੀ ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨਹੀਂ, ਇਹਨੇ ਤੇ ਕੱਲ ਦੀ ਰੋਟੀ ਨੀ ਖਾਧੀ, ਕੰਡੀਸ਼ਨ ਹੋਈ ਹੈ, ਰੋਟੀ ਨੀ ਖਾਧੀ, ਉਲਟੀ ਖਾਧੀ, ਪਰ ਜੀ ਕੱਚਾ ਹੋਈ ਜਾ ਰਿਹਾ। ਉਹਨੂੰ ਕਹਿੰਦੇ ਰੈਚਿੰਗ, ਉਹਦੇ ਵਾਸਤੇ ਇਕੱਲਾ ਗਲਫ ਇਸਤੇਮਾਲ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਰੈਚਿੰਗ, ਉਹ ਰੈਚਿੰਗ ਹੋ ਰਹੀ ਹੈ ਵਾਰ ਵਾਰ, ਕਿਉਂਕਿ ਮੈਂ ਇੱਕ ਗੱਲ ਚੀਮਾ ਸਾਹਿਬ ਸਾਨੂੰ ਯਾਦ ਹੋਊਗੀ, ਇੱਕ ਮੈਂ ਕਿਹਾ ਤੇ ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ ਆ, ਠੰਡੀਆਂ ਤਰੇਲੀਆਂ ਲਿਆਉਣੀਆਂ ਜਾਂ ਪਿਸ਼ਾਬ ਜ਼ਿਆਦਾ ਲਿਆਉਣਾ। ਸਮਝਣ ਵਾਲੀ ਗੱਲ ਆ, ਠੰਡੀਆਂ ਤਰੇਲੀਆਂ ਆਉਣਗੀਆਂ ਪਰ ਪਸੀਨੇ ਰਾਹੀਂ ਕੁਛ ਨਾ ਕੁਛ ਮੈਂ ਬਾਹਰ ਕੱਢਣਾ, ਜਿਹੜੀ ਉਹ ਸੈਪਟਿਕ ਹੋ ਗਈ ਫੇਫੜਿਆਂ ਦੇ ਵਿੱਚ, ਉਹਦੇ ਚ ਪਸ ਬਣ ਗਈ ਹੈ, ਗਾਰਬੇਜ ਬਣ ਗਿਆ ਆ, ਉਹ ਸਾਰਾ ਖਰਾਬ ਹੋ ਗਿਆ ਕੰਮ, ਤੇ ਉਹ ਬੈਕਵਰਡ ਦੇ ਤੌਰ ਤੇ ਜਿਹੜਾ ਬਾਕੀ ਸਰੀਰ ਦੇ ਵਿੱਚ ਖੂਨ ਰੁਕਿਆ ਆ ਜਿਹੜਾ ਕਿਡਨੀ ਨੂੰ ਜਾ ਰਿਹਾ, ਉਹਨੂੰ ਕਹਿੰਦੇ ਤੂੰ ਫਟਾਫਟ ਕੱਢ, ਤੂੰ ਫਟਾਫਟ ਇਹਦੇ ਚੋਂ ਗਾਰਬੇਜ ਕੱਢ ਦੇ। ਪਿਸ਼ਾਬ ਵਾਰ ਵਾਰ ਆਉਣਾ, ਪੈਲਪੀਟੇਸ਼ਨ ਹੋਣਾ, ਉਲਟੀ, ਜੀ ਕੱਚਾ ਹੋਣਾ। ਹੁਣ ਆਮ ਤੌਰ ਤੇ ਉਲਟੀ ਨੂੰ, ਜੀ ਕੱਚਾ ਹੋਣਾ ਨੂੰ ਅਸੀਂ ਇਹਦੇ ਨਾਲ ਜੋੜਨੇ ਡਾਈਜੈਸਟਿਵ ਸਿਸਟਮ ਦੇ ਨਾਲ, ਵੀ ਪੇਟ ਚ ਕੋਈ ਖਰਾਬੀ ਹੋਊਗੀ। ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ ਵੀ ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨਹੀਂ, ਇਹਨੇ ਤੇ ਕੱਲ ਦੀ ਰੋਟੀ ਹੀ ਨੀ ਖਾਧੀ, ਕੰਡੀਸ਼ਨ ਹੋਈ ਹੈ, ਰੋਟੀ ਨੀ ਖਾਧੀ, ਉਲਟੀ ਖਾਧੀ, ਪਰ ਜੀ ਕੱਚਾ ਹੋਈ ਜਾ ਰਿਹਾ। ਉਹਨੂੰ ਕਹਿੰਦੇ ਰੈਚਿੰਗ, ਉਹਦੇ ਵਾਸਤੇ ਇਕੱਲਾ ਗਲਫ ਇਸਤੇਮਾਲ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਰੈਚਿੰਗ, ਉਹ ਰੈਚਿੰਗ ਹੋ ਰਹੀ ਹੈ ਵਾਰ ਵਾਰ, ਕਿਉਂਕਿ ਮੈਂ ਇੱਕ ਗੱਲ ਚੀਮਾ ਸਾਹਿਬ ਸਾਨੂੰ ਯਾਦ ਹੋਊਗੀ, ਇੱਕ ਮੈਂ ਕਿਹਾ ਸੀ ਇੰਡੋ ਟੋਕਸਿਨ ਤੇ ਕਿਹਾ ਸੀ ਮੈਂ ਐਗਜ਼ੋਟੋਕਸਿਨ, ਦੋ ਲਫ਼ਜ਼ ਇਸਤੇਮਾਲ

0: ਨਾਲ ਜੋੜਨੇ ਡਾਇਜੈਸਟਰ ਸਿਸਟਮ ਦੇ ਨਾਲ ਵੀ ਪੇਟ ਚ ਕੋਈ ਖਰਾਬੀ ਹੋਊਗੀ। ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ ਵੀ ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨੀ, ਇਹਨੇ ਤੇ ਕੱਲ ਦੀ ਰੋਟੀ ਨੀ ਖਾਧੀ, ਕੰਡੀਸ਼ਨ ਹੋਈ ਹੈ, ਰੋਟੀ ਨੀ ਖਾਧੀ, ਉਲਟੀ ਖਾਧੀ, ਪਰ ਜੀ ਕੱਚਾ ਹੋਈ ਜਾ ਰਿਹਾ। ਉਹਨੂੰ ਕਹਿੰਦੇ ਰੈਚਿੰਗ, ਉਹਦੇ ਵਾਸਤੇ ਇਕੱਲਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਰੈਚਿੰਗ, ਉਹ ਰੈਚਿੰਗ ਹੋ ਰਹੀ ਹੈ ਬਾਰ ਬਾਰ ਅੰਦਰ, ਕਿਉਂਕਿ ਮੈਂ ਇੱਕ ਗੱਲ ਚੀਮਾ ਸਾਹਿਬ ਸਾਨੂੰ ਯਾਦ ਹੋਊਗੀ, ਇੱਕ ਮੈਂ ਕਿਹਾ ਸੀ ਇੰਡੋ ਟੌਕਸਿਨ ਤੇ ਕਿਹਾ ਸੀ ਮੈਂ ਐਗਜ਼ੋ ਟੌਕਸਿਨ, ਦੋ ਲਫ਼ਜ਼ ਇਸਤੇਮਾਲ।
1: ਜੀ ਜੀ, ਇੰਡੋ ਅੰਦਰ ਵਾਲਾ ਤੇ ਜਿਹੜਾ ਦੂਸਰਾ
0: ਗਾਰਬੇਜ ਪੈਦਾ ਹੋ ਰਿਹਾ ਹੈ ਉਹਨੂੰ ਅਸੀਂ ਇੰਡੋ ਟੌਕਸਿਨ ਕਹਿੰਦੇ ਹਾਂ। ਐਗਜ਼ੋ ਟੌਕਸਿਨ ਹੈ ਜੇ ਅਸੀਂ ਖਾਦ ਪੀਤ ਜੋ ਵੀ ਕੁਛ ਕੀਤਾ ਹੈ ਉਹਦੇ ਰਾਹੀਂ ਅੰਦਰ ਟੌਕਸਿਨ ਗਿਆ ਹੈ, ਤੇ ਹੁਣ ਅੰਦਰੋਂ ਬਾਹਰੋਂ ਤਾਂ ਅੰਦਰ ਗਿਆ ਹੀ ਨੀ, ਰੋਟੀ ਤੇ ਖਾ ਨੀ ਰਿਹਾ, ਉਦੋਂ ਲੰਘਦੀ ਨੀ ਗੀ, ਅੰਦਰ ਵਾਲਾ ਹੀ ਹੈਗਾ ਤੇ ਇਹ ਇੰਡੋ ਟੌਕਸਿਨ ਆ, ਔਰ ਇਹ ਹੁਣ ਇੰਡੋ ਟੌਕਸਿਨ ਰੈਗੂਲਰਲੀ ਹੀ ਤੁਹਾਨੂੰ ਖਰਾਬ ਕਰ ਰਿਹਾ ਹੈਗਾ ਆ। ਜਦ ਤੱਕ ਇਹ ਠੀਕ ਨੀ ਹੁੰਦਾ ਤਦ ਤੱਕ ਵਾਰ ਵਾਰ ਉਲਟੀ ਆਉਣੀ, ਤਦ ਤੱਕ ਵਾਰ ਵਾਰ ਚਿਹਰਾ ਪੀਲਾ ਹੁੰਦਾ ਜਾਣਾ, ਆਕਸੀਜਨ ਦਾ ਘਟਣਾ, ਦਿਲ ਦਾ ਜ਼ਿਆਦਾ ਧੜਕਣਾ, ਵਾਰ ਪਿਸ਼ਾਬ ਜਿਹੜਾ ਮੈਂ ਦੱਸਿਆ ਤੁਹਾਨੂੰ ਕਿ ਵਾਰ ਵਾਰ ਆਉਣਾ, ਇਹ ਆਮ ਤੌਰ ਤੇ ਇਹੋ ਜਿਹੀਆਂ, ਔਰ ਰੈਸਟਲੈਸਨੈਸ ਇਹ ਇੱਕ ਇੰਪੋਰਟੈਂਟ ਸਿੰਪਟਮ ਆ ਕਿ ਕਿਤੇ ਚੈਨ ਨਹੀਂ ਉਹਨੂੰ ਮਿਲਦਾ, ਉਸ ਬੰਦੇ ਨੂੰ ਇਸ ਹਾਲਾਤ ਦੇ ਵਿੱਚ ਚੈਨ ਨਹੀਂ ਮਿਲਦਾ। ਔਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਡ ਹਾਰਟ ਫੇਲੀਅਰ, ਠੀਕ ਹੈ। ਸੋ ਸਾਨੂੰ ਪਤਾ ਇਹ ਲੱਗਦਾ ਇਹਨਾਂ ਸਿੰਪਟਮ ਦੇ ਨਾਲ ਭਾਈ ਨੁਕਸ ਕਿਹੜੇ ਪਾਸੇ ਆ, ਕਿੱਥੇ ਹੈਗਾ, ਹਾਂਜੀ। ਸੋ ਫਿਰ ਅਸੀਂ ਉਹਦੇ ਮੁਤਾਬਕ ਉਹਦੀ ਸ਼ਨਾਖਤ ਕਰਦੇ ਹਾਂ, ਔਰ ਉਹਦੇ ਮੁਤਾਬਕ ਫਿਰ ਉਹਦਾ ਕਿ ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ। ਅੱਜ ਮੈਂ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਇੱਕ ਤਾਂ ਜਨਰਲ ਸਿੰਪਟਮ ਮੈਂ ਰਿਪੀਟ ਕਰ ਦਿੱਤਾ ਸੀ, ਮੈਂ ਬਹੁਤ ਐਨਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਹੁਣ ਲੈਫਟ ਸਾਈਡ ਦਾ ਰਹਿ ਗਿਆ ਤੇ ਮੈਂ ਲੈਫਟ ਸਾਈਡ ਵੀ ਕਰਨਾ ਸ਼ੁਰੂ ਕਰਦੇ ਹਾਂ ਜਾਂ ਕੰਜੈਸਟਿਵ ਹਾਰਟ ਫੇਲਿਅਰ ਵੀ, ਉਹ ਫਿਰ ਇੰਨਾ ਯਾਦ ਰੱਖਣਾ ਬੜਾ ਮੁਸ਼ਕਲ ਹੋ ਜਾਏਗਾ। ਮੈਂ ਸਿਰਫ ਇਸ ਗੱਲ ਨੂੰ ਰਿਪੀਟ ਕਰਦਾ ਵੀ ਇੱਕ ਤਾਂ ਮੈਂ ਇਹ ਗੱਲਾਂ ਕਰੀਆਂ ਨੇ ਕਿ ਜੇ ਛਾਤੀ ਦੇ ਵਿੱਚ ਕੋਈ ਨੁਕਸ ਹੋਵੇ ਤੇ ਬਹੁਤੇ ਵਧੀਆ ਸਿੰਪਟਮ ਜਿਹੜੇ ਆਮ ਪ੍ਰੋਮੀਨੈਂਟ ਹੋ ਕੇ ਆਉਂਦੇ ਨੇ, ਉਹ ਦਰਦ ਹੈ, ਪ੍ਰੈਸ਼ਰ ਹੈ, ਟਾਈਟਨੈਸ ਹੈ, ਸ਼ਾਰਟਨੈਸ ਆਫ ਬ੍ਰੈਥ ਹੈਗੀ ਹੈ, ਸਵੈਲਿੰਗ ਐਂਕਲਸ ਦੇ ਪੈਰਾਂ ਤੇ ਹੱਥਾਂ ਤੇ ਜਾਂ ਡਿਸਟਰਿਕਟ ਪਾਰਟ ਆਫ ਦੀ ਬਾਡੀ ਜਿਹੜੇ ਦੂਰ ਦੇ ਪਾਰਟਸ ਨੇ, ਹੱਥ ਸਾਡੇ ਦੂਰ ਨੇ ਦਿਲ ਤੋਂ, ਪੈਰ ਦੂਰ ਨੇ ਸਾਡੇ ਦਿਲ ਤੋਂ, ਇਹਨਾਂ ਥਾਵਾਂ ਤੇ ਆਮ ਤੌਰ ਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ। ਉੱਪਰ ਨੂੰ ਫੋਨ ਭੇਜਣਾ ਆਟੋਮੈਟਿਕਲੀ ਔਖਾ ਤੇ ਕੀ ਹੋਊਗਾ, ਚਿਹਰੇ ਤੇ ਹੀ ਸੋਜ ਆਊਗੀ, ਅਜੀਬ ਤਾਂ ਦੂਰ ਦਾ ਪਾਰਟ ਹੋ ਗਿਆ ਨਾ, ਪਤਾ ਨੂੰ ਫੋਨ ਭੇਜਣਾ ਔਖਾ ਹੋਊਗਾ, ਸੋ ਇਹਦੇ ਤੇ ਵੀ ਸੋਜ ਆ ਜਾਏਗੀ। ਔਰ ਇਸੇ ਕਰਕੇ ਹੀ ਡਿਜ਼ੀਨੈਸ, ਵੀਕਨੈਸ, ਹਾਜੀ ਕੱਚਾ ਹੋਣ ਵਾਲੀ ਕੰਡੀਸ਼ਨ, ਕਿਉਂਕਿ ਭੁੱਖੇ ਨੀ ਲੱਗਦੀ, ਪੇਟ ਵਾਲੀ ਤੇ ਗੱਲ ਹੀ ਨਹੀਂ, ਇੰਡੋ ਟੌਕਸਿਨ ਅੰਦਰ ਤੋਂ ਪੈਦਾ ਹੋ ਰਿਹਾ ਹੈ, ਅੰਦਰ ਤੋਂ ਜ਼ਹਿਰੀਲਾ ਮਾਦਾ ਬਣ ਰਿਹਾ ਹੈ, ਕੁਦਰਤ ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ, ਤੇ ਜਦ ਤੱਕ ਉਹ ਸਾਰਾ ਰਿਲੀਜ਼ ਨਹੀਂ ਹੁੰਦਾ ਤਦ ਤੱਕ ਇਹ ਸਾਰੀ ਗੱਲ ਹੁੰਦੀ ਰਹੇਗੀ। ਫਿਜ਼ੀਕਲ ਸਾਈਨ ਮੈਂ ਨੌਹਾਂ ਦੇ ਦੱਸ ਦਿੱਤੇ ਆ, ਫਿਜ਼ੀਕਲ ਸਾਈਨ ਨੇ ਬਾਕੀ ਸਰੀਰ ਦੇ ਵਿੱਚ ਜਿਹੜੇ ਪੈਦਾ ਹੁੰਦੇ ਨੇ ਉਹ ਦੱਸ ਦਿੱਤੇ ਨੇ, ਸਾਰੀ ਕੰਡੀਸ਼ਨ ਮੈਂ ਦੱਸ ਦਿੱਤੀ, ਬਿਹੇਵੀਅਰ ਇਕਦਮ ਚੇਂਜ ਹੋ ਜਾਂਦਾ ਹੈਗਾ, ਇਹ ਗੱਲਾਂ ਦੱਸਦੀਆਂ ਨੇ। ਇਹ ਉਹ ਜਨਰਲ ਸਾਈਨ ਨੇ ਜਿਹੜੇ ਆਮ ਹਰੇਕ ਪੇਸ਼ੈਂਟ ਦੇ ਵਿੱਚ ਪੈਦਾ ਹੁੰਦੇ ਹੀ ਹੁੰਦੇ ਨੇ। ਤੇ ਫਿਰ ਆਪਾਂ ਜਿਹੜਾ ਤੁਹਾਡਾ ਸਵਾਲ ਦਾ ਹੱਲ ਕੀਤਾ ਹੈਗਾ ਵੀ ਫੇਫੜੇ ਖੁੱਲਦੇ ਕਦੋਂ ਨੇ, ਤੇ ਫੇਫੜੇ ਸਾਹ ਲੈਣਾ ਕਿਵੇਂ ਸ਼ੁਰੂ ਕਰ ਦਿੰਦੇ ਨੇ, ਤੇ ਲੈਂਦਿਆਂ ਲੈਂਦਿਆਂ ਸਾਹ ਵੀ ਆ ਜਿਹੜੀ ਇੰਫਾਈਸੇਮਾ ਦੀ ਗੱਲ ਮੈਂ ਤੁਹਾਨੂੰ ਦੱਸੀ ਆ, ਇਹ ਵੀ ਸਰੀਰ ਦੇ ਵਿੱਚ ਵਾਪਰ ਸਕਦੀ ਹੈ, ਜਿਹਦੇ ਰਾਹੀਂ ਇੰਡੋ ਟੌਕਸਿਨ ਵਾਲੀ ਗੱਲ, ਅੰਦਰ ਤੋਂ ਪੈਦਾ ਹੋਣ ਵਾਲੇ ਗਾਰਬੇਜ ਦੀ ਗੱਲ, ਰੂੜੀ ਬਣਨੀ, ਗਲਤ ਸੜਨ ਹੋਣੀ, ਬਦਬੂ ਫੈਲਣੀ, ਅੰਦਰੋਂ ਅੰਦਰ ਹੀ ਫੈਲਣੀ, ਔਰ ਆਮ ਤੌਰ ਤੇ ਜਿੰਨੀਆਂ ਸੈਪਟਿਕ ਦੀਆਂ ਕੰਡੀਸ਼ਨਾਂ ਨੇ ਨਾ ਚੀਮਾ ਸਾਹਿਬ, ਉਹ ਹੋਰ ਗੱਲ ਜਿਹੜੀ ਮੈਂ ਆਮ ਅੱਗੇ ਵੀ ਦੱਸੀ ਸੀਗੀ, ਉਹ ਇਹ ਦੱਸੀ ਸੀ ਕਿ ਸਾਡਾ ਟੈਂਪਰੇਚਰ ਅਗਰ ਇੱਕ ਡਿਗਰੀ ਵੱਧਦਾ ਹੈਗਾ ਆ, ਸਾਹ ਦੀ ਕਿਰਿਆ ਦੋ ਵੱਧ ਜਾਂਦੀ ਹੈ, ਪਲਸ ਰੇਟ ਸਾਡਾ 10 ਵੱਧ ਜਾਂਦਾ ਹੈ, ਯਾਦ ਰੱਖਿਓ ਪਲਸ ਰੇਟ 72 ਤੋਂ 80 ਵਾਰ ਚੱਲਦਾ ਆ, ਤੇ 80 ਦੀ ਥਾਂ ਤੇ ਜੇ ਇਹ 90 ਹੋ ਗਿਆ ਭਾਵ 10 ਵੱਧ ਗਿਆ, ਤੇ ਇਹਦਾ ਮਤਲਬ ਇੱਕ ਡਿਗਰੀ ਟੈਂਪਰੇਚਰ ਵੱਧ ਗਿਆ, ਪਰ ਜੇ ਇੱਕ ਡਿਗਰੀ ਟੈਂਪਰੇਚਰ ਬੁਖਾਰ ਹੋ ਗਿਆ 98.4 ਤੋਂ 99 ਜਾਂ 100 ਹੋ ਗਿਆ ਆ, ਤੇ ਦੂਸਰੇ ਪਾਸੇ ਸਾਹ ਦੀ ਜਿਹੜੀ ਕਿਰਿਆ ਸਾਡੀ ਉਹ ਨਾਰਮਲ 14 ਤੋਂ 16 ਵਾਰ ਹੈਗੀ ਹੈ, ਔਰ 14 ਤੋਂ 16 ਦੀ ਥਾਂ ਤੇ ਉਹ 20 ਵੀ ਹੋ ਸਕਦੀ ਹੈ, ਹਾਂਜੀ। ਸੋ 2 ਡਿਗਰੀ 2 ਨੰਬਰ ਰੈਸਪੀਰੇਸ਼ਨ ਦਾ ਵਧਣਾ, 1 ਡਿਗਰੀ ਬੁਖਾਰ ਦਾ ਵਧਣਾ, ਇਹ ਇੱਕ ਨਾਰਮਲ ਰੇਸ਼ੋ ਹੈਗੀ ਆ, ਜੋ ਮੈਂ ਕਹਿਣਾ ਚਾਹੁੰਦਾ ਹਾਂ ਅੱਗੇ ਸੁਣਿਓ, ਭਾਈ ਇਹ ਇੱਕ ਨਾਰਮਲ ਰੇਸ਼ੋ ਹੈਗੀ ਹੈ, ਪਲਸ ਰੇਟ ਦਾ 10 ਵਧਣਾ ਨਾਰਮਲ ਰੇਸ਼ੋ ਹੈਗੀ ਹੈ, ਇੱਕ ਰੇਸ਼ੋ ਹੋਗੀ ਨਾ, ਦੋ ਪਲਸ ਰੇਟ 10 ਪਲਸ ਰੇਟ ਹੋ ਗਿਆ, 2 ਰੈਸਪੀਰੇਸ਼ਨ ਹੋ ਗਿਆ, ਟੈਂਪਰੇਚਰ 1 ਡਿਗਰੀ ਹੋ ਗਿਆ, ਇੱਕ ਰੇਸ਼ੋ ਹੋਗੀ,

0: ਪਰ ਜਦੋਂ ਆ ਇੰਫਾਈਸੇਮਾ ਵਰਗੀ ਕੰਡੀਸ਼ਨ ਜਾਂ ਜਦੋਂ ਕੋਈ ਇੰਡੋਟੌਕਸਿਨ ਵਰਗੀ ਕੰਡੀਸ਼ਨ ਕਿ ਸਰੀਰ ਦੇ ਅੰਦਰ ਹੀ ਕਿਤੇ ਜ਼ਹਿਰ ਪੈਦਾ ਹੋ ਰਿਹਾ ਹੈ, ਸਰੀਰ ਦੇ ਅੰਦਰ ਕੋਈ ਗਾਰਬੇਜ ਰੁਕ ਗਿਆ ਹੈ, ਉਥੋਂ ਹੀ ਇੰਡੋਟੌਕਸਿਨ ਪੈਦਾ ਹੋ ਰਿਹਾ, ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਪੈਦਾ ਕਰ ਰਿਹਾ ਉਹ ਸੈਪਟਿਕ ਕਿਤੇ ਵੀ ਹੋ ਰਹੀ ਹੈ। ਪਰ ਆਪਾਂ ਤੇ ਗੱਲ ਕਰ ਰਹੇ ਛਾਤੀ ਦੀ, ਛਾਤੀ ਦੇ ਵਿੱਚ ਕਿਹਨੂੰ ਪੈਦਾ ਹੋ ਸਕਦਾ ਹੈ? ਜਾਂ ਤਾਂ ਟਿਊਬਰਕਲੋਸਿਸ ਹੋ ਰਹੇ, ਜ਼ਖਮ ਹੋ ਜਾਣ, ਉਹਨਾਂ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਹੈ, ਔਰ ਸਟ੍ਰਿਕਚਰ ਉਹਨੂੰ ਕਹਿੰਦੇ ਅਸੀਂ, ਸਟ੍ਰਿਕਚਰ ਹੋ ਜਾਂਦੀ ਵੀ ਐਲਵੋਲਾਈਜ਼ ਆਪਸ ਜੁੜ ਗਈਆਂ ਨੇ, ਆਉਣਾ ਜਾਣਾ ਬੰਦ। ਇੰਫਾਈਸੇਮਾ ਮੈਂ ਕਿਹਾ ਹੈਗਾ ਆ ਕਿ ਇੱਕ ਥਾਂ ਦੀ ਇੱਕ ਹਿੱਸੇ ਦੀ ਇੱਕ ਬਲਾਕ ਦੀ ਆਵਾਜਾਈ ਬੰਦ ਹੋ ਗਈ ਹੈ। ਉਸ ਹਾਲਾਤ ਦੇ ਵਿੱਚ ਉਹ ਸਾਰਾ ਕੁਝ ਅੰਦਰ ਹੈਗਾ ਸੀ ਜਿਹੜਾ ਉਹ ਗਲਨ ਸੜਨ ਲੱਗ ਜਾਂਦਾ ਆ, ਔਰ ਇਸ ਕਰਕੇ ਇੰਡੋਟੌਕਸਿਨ ਅੰਦਰੋਂ ਅੰਦਰ ਪੈਦਾ ਸ਼ੁਰੂ ਹੋਣਾ ਹੋ ਗਿਆ, ਤੇ ਉਹਦੇ ਕਰਕੇ ਆ ਜਿਹੜੀ ਰੇਸ਼ੋ ਹੈ ਇਹ ਬਦਲ ਜਾਏਗੀ। ਠੀਕ ਆ, ਸਾਹ ਦੀ ਕਿਰਿਆ, ਜਿਹੜਾ ਸਾਡਾ ਟੈਂਪਰੇਚਰ ਦੀ ਕਿਰਿਆ, ਸਾਡਾ ਬੁਖਾਰ ਦੀ ਕਿਰਿਆ, ਇਹ ਜਿਹੜੀ ਹੈ ਪਲਸ ਰੇਟ ਦੀ ਕਿਰਿਆ, ਇਹ ਬਦਲ ਜਾਏਗੀ, ਇਹ ਰੇਸ਼ੋ ਨਹੀਂ ਰਹੇਗੀ। ਤੇ ਜਦੋਂ ਇਹ ਰੇਸ਼ੋ ਨਾ ਰਵੇ ਉਦੋਂ ਇਹ ਸਮਝੋ ਕਿ ਸੈਪਟਿਕ ਦੀਆਂ ਕੰਡੀਸ਼ਨਾਂ ਨੇ, ਔਰ ਅੰਦਰੋਂ ਕੋਈ ਟੌਕਸਿਨ ਪੈਦਾ ਹੋ ਰਿਹਾ, ਬਾਹਰ ਦਾ ਪੇਸ਼ੈਂਟ ਇਸ ਹਾਲਾਤ ਦਿਖਾਈ ਨਹੀਂ ਰਿਹਾ ਹੈਗਾ। ਠੀਕ ਹੈ, ਸੋ ਇਹ ਮੋਟੀਆਂ ਮੋਟੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਰਾਈਟ ਸਾਈਡਡ ਹਾਰਟ ਫੇਲਰ ਦੀਆਂ, ਕੰਜੈਸਟਿਵ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਜਿਸ ਤਰ੍ਹਾਂ ਦੇ ਵਿੱਚ ਫਿਰ ਆਪਾਂ ਉਹ ਮਾਂ ਵਾਲੀ ਕੰਡੀਸ਼ਨ ਜਿਹੜੀ ਤੁਹਾਡੇ ਸਾਹਮਣੇ ਰੱਖੀ ਸੀ। ਮੈਂ ਸਮਝਦਾ ਵੀ ਇੰਨਾ ਬਹੁਤ ਜ਼ਿਆਦਾ ਆ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਗੱਲ ਕਰਾਂਗੇ ਜੇ ਖੱਬਾ ਪਾਸਾ ਫੇਲ ਹੋ ਜਾਵੇ। ਫੇਰ ਹੁਣ ਖੱਬੇ ਪਾਸੇ ਦਾ ਤਾਂ ਕੰਮ ਇਹ ਆ ਵੀ ਡਿਪੂ ਦੇ ਖੰਡ ਆ ਗਈ, ਹਾਂਜੀ, ਤੇ ਹੁਣ ਤਾਂ ਡਿਪੂ ਵਾਲੇ ਨੇ ਵਰਤਾਉਣੀ ਹੈ, ਉਹ ਵਰਤਾ ਨਹੀਂ ਰਿਹਾ, ਹਾਂਜੀ, ਡਿਪੂ ਵਾਲੇ ਜੇ ਖੰਡ ਨਾ ਵੰਡੇ ਤੇ ਉਹਨੇ ਤਾਂ ਸਾਰੇ ਲੋਕਾਂ ਨੂੰ, ਸਾਰੇ ਮਹੱਲੇ ਨੂੰ ਖੰਡ ਦੇਣੀ ਸੀ। ਇਹਦਾ ਮਤਲਬ ਕਿ ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ, ਹਾਂਜੀ, ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ, ਕਿਉਂਕਿ ਡਿਪੂ ਤੋਂ ਖੰਡ ਨਹੀਂ ਮਿਲੀ ਤਾਂ ਡੱਬੇ ਸਾਡੇ ਖਾਲੀ, ਹਾਂਜੀ। ਸੋ ਲੈਫਟ ਸਾਈਡ ਦਾ ਹਾਰਟ ਫੇਲਿਅਰ ਮੈਂ ਹੁਣ ਸਾਰਾ ਨਾ ਦੱਸਾਂ, ਮੈਂ ਸੋਚਦਾ ਕਿ ਇੰਨਾ ਕੁ ਆਪਾਂ ਰੱਖ ਲਈਏ ਜਿਹੜਾ ਕਿ ਆਪਾਂ ਅਗਲੇ ਪ੍ਰੋਗਰਾਮ ਦੇ ਚਾਲੂ ਕਰਾਂਗੇ, ਫਿਰ ਉਸ ਤੋਂ ਬਾਅਦ ਫੇਫੜਿਆਂ ਕੱਲਿਆਂ ਦੀ ਗੱਲ ਹੋਏਗੀ, ਫਿਰ ਉਸ ਤੋਂ ਬਾਅਦ ਜਿਹੜਾ ਮੀਡੀਆ ਸਟੈਂਡਨ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦੀ ਗੱਲ ਹੋਏਗੀ। ਸੋ ਇਹ ਬੜਾ ਡਿਟੇਲ ਬਹੁਤ ਇੰਪੋਰਟੈਂਟ ਚੈਪਟਰ ਹੈ ਸਾਡਾ ਛਾਤੀ ਦਾ, ਕਿ ਛਾਤੀ ਚ ਕਿਹੜੇ ਕਿਹੜੇ ਅੰਗ ਨੇ, ਉਹਨਾਂ ਚ ਨੁਕਸ ਪੈ ਜਾਵੇ ਤੇ ਸਾਂਝਾ ਨੁਕਸ ਮੈਂ ਦੱਸ ਦਿੱਤਾ ਆ। ਸਿਮਟਮ ਤਾਂ ਉਹਦੇ ਵਿੱਚ ਹੀ ਹੋਣੇ ਨੇ, ਸਿਮਟਮ ਤਾਂ ਉਹਦੇ ਵਿੱਚ ਹੋਣੇ ਨੇ, ਪਰ ਉਹਦੇ ਵਿੱਚ ਅਸੀਂ ਪਿਕ ਐਂਡ ਚੂਜ਼ ਕਰਨਾ ਆ ਕਿ ਜੇ ਈਸੋਫੇਗਸ ਚ ਗੱਲ ਹੋਈ ਤੇ ਕਿਹੜੇ ਕਿਹੜੇ ਸਿਮਟਮ ਹੋਣਗੇ, ਤੇ ਉਹਨੂੰ ਕਿਵੇਂ ਆਈਡੈਂਟੀਫਾਈ ਕਰਨਾ ਹੈਗਾ। ਜੇ ਰਾਈਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਅਸੀਂ ਕਿਵੇਂ ਜੱਜ ਕੀਤਾ ਹੈਗਾ ਆ, ਤੇ ਜੇ ਲੈਫਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਿਪੂ ਤੇ ਖੰਡ ਤੇ ਆਈ ਹੈ, ਡਿਪੂ ਵਾਲਾ ਖੰਡ ਬੰਦ ਕਰਕੇ ਚਲਾ ਗਿਆ, ਕਹਿੰਦਾ ਨੀ ਜੀ ਮੈਂ ਤੇ ਨਹੀਂ ਦਿੰਦਾ, ਹਾਂਜੀ,
1: ਬਿਲਕੁਲ।
0: ਇਸ ਸਧਾਰਨ ਲੈਂਗੁਏਜ ਦੇ ਨਾਲ ਇਹ ਬਹੁਤ ਕੰਪਲੀਕੇਟਿਡ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ, ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਸੱਜਣ ਵਿੱਚ, ਮੈਨੂੰ ਪਤਾ ਹੈ ਨਾ ਕਿ ਮੇਰੇ ਨਾਲ ਸਾਹਮਣੇ ਜਿਹੜੇ ਬੈਠੇ ਲੋਕ ਸੁਣ ਰਹੇ ਹੋਣਗੇ, 30-35-40 ਲੋਕ ਐਵਰੇਜ ਸੁਣ ਰਹੇ ਹੁੰਦੇ ਆ, ਉਹ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ। ਹਾਲਾਂਕਿ ਬਹੁਤ ਸਾਰੀਆਂ ਬੱਚੀਆਂ ਨਰਸਿੰਗ ਦੇ ਵਿੱਚ ਹੈਗੀਆਂ ਨੇ, ਇੱਕ ਦੋ ਡਾਕਟਰ ਨੇ, ਜਾਂ ਇਸ ਤਰ੍ਹਾਂ ਹੋਮਿਓਪੈਥਿਕ ਮੈਡੀਕਲ ਕਾਲਜਾਂ ਦੇ ਕੁਝ ਸਟੂਡੈਂਟ ਨੇ ਇੰਡੀਆ ਤੋਂ, ਉਹਨਾਂ ਦਾ ਵੀ ਮੈਸੇਜ ਮੈਨੂੰ ਕਈ ਵਾਰ ਆਇਆ ਨੇ, ਉਹ ਪ੍ਰੋਗਰਾਮ ਸੁਣ ਰਹੇ ਹੁੰਦੇ ਨੇ। ਕਾਰਨ ਇਹ ਹੁੰਦਾ ਵੀ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਨੇ ਜੋ ਪੜ੍ਹਾ ਕੇ ਦੱਸ ਕੇ ਅਸੀਂ ਕਰਦੇ ਹੀ ਰਹੇ ਨਾ, ਪਰ ਮੇਰੀ ਕੰਡੀਸ਼ਨ ਹੋਰ ਹੁੰਦੀ ਸੀ। ਮੇਰੀ ਕੰਡੀਸ਼ਨ ਇਹ ਹੁੰਦੀ ਸੀ, ਜਿਹੜੇ ਹੁਣ ਵੀ ਸਟੂਡੈਂਟ ਕਈ ਸੁਣ ਰਹੇ ਹੋਣਗੇ, ਮੇਰੀ ਕੰਡੀਸ਼ਨ ਇਹ ਹੁੰਦੀ ਸੀ ਵੀ ਜਦੋਂ ਮੈਂ ਕਲਾਸ ਵਿੱਚ ਜਾਂਦਾ ਸੀ ਨਾ, ਉਸ ਵੇਲੇ ਸਭ ਤੋਂ ਪਹਿਲਾਂ ਚੀਮਾ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਉਹ ਕਰਨੇ ਆ ਜਿਹੜੇ ਪਹਿਲੀਆਂ ਕਲਾਸਾਂ ਵਾਲੇ ਪ੍ਰੋਫੈਸਰਾਂ ਤੋਂ ਰਹਿ ਗਏ ਆ ਤੇ ਸੈਟਿਸਫਾਈਡ ਨਹੀਂ ਹੋਏ। ਪ੍ਰੋਫੈਸਰ ਨੂੰ ਤੇ ਆਉਂਦਾ ਆ, ਪ੍ਰੋਫੈਸਰ ਬਣਿਆ ਹੀ ਹੈ, ਉਹਨੂੰ ਤੇ ਪਤਾ ਹੀ ਹੈ, ਪਰ ਯੈਸ ਹੀ ਇਜ਼ ਅਨਏਬਲ ਟੂ ਐਕਸਪਲੇਨ। ਉਹ ਇਸ ਲੈਵਲ ਤੇ ਆ ਕੇ ਕਿ ਇਹ ਬੱਚੇ ਸਾਹਮਣੇ ਬੈਠੇ ਸਮਝ ਸਕਣ, ਉਸ ਲੈਵਲ ਤੇ ਆ ਕੇ ਉਹਨਾਂ ਨੂੰ ਸਮਝਾ ਨਹੀਂ ਸਕਿਆ ਹੁੰਦਾ। ਪਹਿਲਾਂ ਇਹ ਆਮ ਤੌਰ ਤੇ ਰੁਟੀਨ ਸੀ ਮੇਰੇ ਕਲਾਸਾਂ ਦੇ ਵਿੱਚ, ਸਭ ਤੋਂ ਪਹਿਲਾਂ ਜਾਂਦਿਆਂ ਉਹਨਾਂ ਨੇ ਮੈਨੂੰ ਉਹ ਕੁਸ਼ਚਨ ਕਰਨੇ ਆ ਕਿ ਆਹ ਗੱਲ ਜਿਹੜਾ ਸਾਡੇ ਸਾਹਮਣੇ ਕਰੋ, ਇਹਨਾਂ ਦਾ ਸਾਨੂੰ ਐਕਸਪਲੇਨੇਸ਼ਨ ਦਿਓ, ਤੇ ਫਿਰ ਆਪਦਾ ਚੈਪਟਰ ਸ਼ੁਰੂ ਕਰ ਲਿਓ ਜੀ। ਆਮ ਤੌਰ ਤੇ ਪਹਿਲਾਂ ਮੈਂ ਉਹ ਸਵਾਲ ਹੱਲ ਕਰਦਾ ਸੀਗਾ, ਤੇ ਆਮ ਤੌਰ ਤੇ ਕਈ ਵਾਰ ਜੇ ਮੂਡ ਨਹੀਂ ਵੀ ਨਾ ਵੀ ਅੱਜ ਕਲਾਸ ਨਹੀਂ ਕਰਨੀ ਜਾਂ ਕੋਈ ਗੱਲ ਹੋ ਗਈ, ਤੇ ਮੇਰੇ ਸਟੂਡੈਂਟ ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਗੱਲਾਂ ਐ ਕਰਿਓ, ਤੁਸੀਂ ਅੱਜ ਪੜ੍ਹਾਇਓ ਨਾ, ਚੈਪਟਰ ਨਾ ਪੜ੍ਹਾਇਓ, ਪਰ ਯਾਰ ਕੁਛ ਗੱਲਾਂ ਹੀ ਦੱਸ ਦਿਆ ਕਰੋ ਸਾਨੂੰ ਆ ਕੇ, ਹਾਂਜੀ, ਉਹ ਮੇਰੀ ਗੱਲਾਂ ਹੀ ਸੁਣਨਾ ਚਾਹੁੰਦੇ ਸੀ। ਸੋ ਇਸ
1: ਤਰ੍ਹਾਂ
0: ਇਸ ਤਰ੍ਹਾਂ ਸੀਗੀਆਂ ਕਿ ਵੈਸੇ ਕਾਲਜ ਬੰਦ ਆ ਜਾਂ ਵੈਸੇ ਕੋਈ ਕਲਾਸਾਂ ਨਹੀਂ ਹੋ ਰਹੀਆਂ, ਮੇਰੀ ਕਲਾਸ ਫਿਰ ਵੀ ਹੁੰਦੀ ਹੈ, ਮੇਰੇ ਸਾਹਮਣੇ ਸਟੂਡੈਂਟ ਫਿਰ ਵੀ ਆ ਕੇ ਘੇਰਾ ਬਣ ਕੇ ਬਹਿ ਜਾਂਦੇ ਸੀ। ਸੋ ਬੜੀ ਕਿਰਪਾ ਰਹੀ ਅਕਾਲ ਪੁਰਖ ਦੀ, ਬਹੁਤ ਵੱਡਾ ਮਾਣ ਮੈਨੂੰ ਮੇਰੇ ਸਟੂਡੈਂਟਾਂ ਨੇ ਦਿੱਤਾ। ਔਰ ਸਟੂਡੈਂਟ ਮੈਨੂੰ ਉਸ ਵੇਲੇ ਇਨਸਾਈਕਲੋਪੀਡੀਆ ਕਹਿੰਦੇ ਸੀ, ਹੁਣ ਵੀ ਕਹਿੰਦੇ ਆ, ਜੇ ਓਹਾਇਓ ਬੈਠੇ ਹੋਏ ਨੇ, ਇੱਥੇ ਆਪਣੇ ਬੇ ਏਰੀਏ ਚ ਬੈਠੇ ਹੋਏ ਨੇ, ਕਈ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਮੇਰੇ ਸਟੂਡੈਂਟ ਜਿਹੜੇ ਬੈਠੇ ਨੇ, ਇਹ ਉਹੀ ਨੇ ਜਿਹੜੇ ਉਦੋਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਹ ਇਨਸਾਈਕਲੋਪੀਡੀਆ। ਹਾਂਜੀ, ਸੋ ਬੜੀ ਕਿਰਪਾ ਰਹੀ ਹੈ ਉਸ ਵੇਲੇ ਵੀ, ਕਿਉਂਕਿ ਮੈਂ ਯੂਨੀਵਰਸਿਟੀ ਦਾ ਗੋਲਡ ਮੈਡਲ ਸਨ, ਜਿਸ ਦਿਨ ਮੈਂ ਵੈਸੇ ਤੇ 19 ਮਹੀਨੇ ਪੜ੍ਹਾਇਆ ਉੱਥੇ ਕਾਲਜ ਦੇ ਵਿਚ ਜਿੱਥੇ ਮੈਂ ਸੀਗਾ, ਆਪ ਸਟੂਡੈਂਟ ਸੀ ਉਸੇ ਕਾਲਜ ਦੇ ਵਿਚ, ਮੈਂ 19 ਮਹੀਨੇ ਲਗਾਤਾਰ ਉੱਥੇ ਪੜ੍ਹਾਇਆ। ਫੇਰ ਜਦ ਪੰਜਾਬ ਦੇ ਵਿਚ ਆ ਕੇ ਪਹਿਲਾ ਕਾਲਜ ਸ਼ੁਰੂ ਕੀਤਾ ਚੰਡੀਗੜ੍ਹ, ਜਿਹੜਾ ਹੁਣ 26 ਸੈਕਟਰ ਚ ਚੱਲਦਾ ਕਾਲਜ, ਉਹ ਮੇਰੀ ਪਹਿਲੀ ਸ਼ੁਰੂਆਤ ਹੈ ਪੰਜਾਬ ਦੇ ਵਿਚ, ਮੈਂ ਪਹਿਲਾ ਲੈਕਚਰ ਹਾਂ, ਤੇ ਉਹਦੇ ਡਾਇਰੈਕਟਰ ਸੀ ਡਾਕਟਰ ਕੈਸਟਰੋ। ਡਾਕਟਰ ਕੈਸਟਰੋ ਮੈਨੂੰ ਅਜੇ ਸਾਰੀ 24 ਸਾਲ ਦੀ ਮੇਰੀ ਉਮਰ ਸੀਗੀ।
1: ਡਾਕਟਰ ਕੈਸਟਰੋ ਤਾਂ ਫਿਰ ਕਿਊਬਾ ਦੇ ਹੋਏ ਡਾਕਟਰ ਸਾਹਿਬ, ਉਹਨਾਂ ਦੇ ਕਾਸਟਰੋ ਤਾਂ ਉਹਨਾਂ ਦੇ ਇਹਨਾਂ ਦੇ ਨਾਂ ਹੁੰਦੇ ਸਪੈਨਿਸ਼ ਡਾਕਟਰ
0: ਜਿਹੜੇ, ਕੇਰਲਾ ਦਾ ਸੀ ਉਹਨੇ ਨਾਂ ਆਪਣਾ ਕੈਸਟਰੋ ਕੁਸਟਰੋ ਰੱਖਿਆ ਸੀ।
1: ਅੱਛਾ ਅੱਛਾ, ਉਹ ਫਿਰ ਉਹ ਇਹਨਾਂ ਦਾ ਹੀ ਹੋਣਾ ਨਾ, ਕਿਉਂਕਿ ਸਪੈਨਿਸ਼ ਕਲੋਨੀ ਸੀ ਨਾ ਉੱਥੇ ਇੰਡੀਆ ਦੇ ਵਿਚ ਉਸ ਵੇਲੇ, ਉਹਨਾਂ ਦੇ ਉਹ ਹੋਣੀਆਂ ਨਾ। ਹਾਂਜੀ,
0: 32 ਸੈਕਟਰ ਦੀ ਕਲੀਨਿਕ ਹੁੰਦੀ ਸੀਗੀ, ਤੇ ਉਹ ਡਾਇਰੈਕਟਰ ਸੀਗਾ ਉਸ ਬੋਰਡ ਦਾ। ਮੈਨੂੰ ਉਹ ਕਹਿੰਦਾ ਜੀ, ਡਾਕਟਰ ਸਾਹਿਬ ਤੁਸੀਂ ਇੰਜ ਕਰੋ ਵੀ ਜੋ ਤੁਸੀਂ ਬੋਲਣਾ ਹੈ ਨਾ ਕਲਾਸ ਜਾ ਕੇ, ਤੁਸੀਂ ਲਿਖ ਲਓ ਉਹਦੇ ਲਿਖ ਲਓ ਹਾਂਜੀ, ਤੇ ਕਿਉਂਕਿ ਅੱਗੇ ਬਹੁਤ ਸਾਰੇ ਕਾਰਨ ਇਹ ਸੀ ਵੀ ਅੱਗੇ ਜਿਹੜੇ ਪ੍ਰੋਫੈਸਰ ਵਗੈਰਾ ਚੈੱਕ ਕਰਦੇ ਸੀ ਨਾ, ਉਹ ਵਿਚਾਰੇ ਸਟੂਡੈਂਟ ਚੈੱਕ ਨੀ ਦਿੰਦੇ ਉਹਨਾਂ
1: ਨੂੰ।
0: ਮੈਂ ਕਿਹਾ ਭਾਈ ਡਾਕਟਰ ਸਾਹਿਬ, ਜੇ ਮੈਂ ਆਪ ਖੁਦ ਹੀ ਨਹੀਂ ਸੀ ਸਮਝਦਾ ਤੇ ਮੈਂ ਇਹਨਾਂ ਨੂੰ ਸਮਝਾਉਂਗਾ ਜੀ?
1: ਬਿਲਕੁਲ,
0: ਮੈਂ ਜੋ ਕੁਛ ਉੱਥੇ ਪੜਾਉਣਾ ਆ, ਮੈਨੂੰ ਮਾਣ ਹੈ ਉਸ ਗੱਲ ਤੇ, ਮੈਂ ਉਹਨੂੰ ਐਕਸਪਲੇਨ ਵੀ ਕਰ ਸਕਦਾ। ਔਰ ਇਹ ਦੇਖ ਲੋ ਵੀ ਹਰ ਥਾਂ ਤੇ ਹੀ, ਜਿੱਥੇ ਜਿੱਥੇ ਵੀ ਮੈਂ ਪੜਾਇਆ, ਹਰ ਥਾਂ ਤੇ ਇੰਨਾ ਮਾਣ ਮਿਲਿਆ ਵੀ ਬਹੁਤ ਜ਼ਿਆਦਾ। ਔਰ ਹੁਣ ਵੀ ਮੈਂ ਬੜਾ ਧੰਨਵਾਦੀ ਹਾਂ ਕਿ ਤੁਹਾਡੇ ਰੇਡੀਓ ਦੇ ਨਾਲ ਜਾਂ ਹੋਰ ਸਭ ਰੇਡੀਓ ਦੇ ਨਾਲ ਜਾਂ ਮੇਰੇ ਰੇਡੀਓ ਤੋਂ ਤਕਰੀਬਨ ਮੇਰਾ ਹਰੇਕ ਲੈਕਚਰ 60-70 ਲੋਕ ਤਕਰੀਬਨ ਸੁਣ ਚੁੱਕੇ ਹੁੰਦੇ ਉਸ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਠੀਕ ਹੈ, ਕਮ ਸੇ ਕਮ ਕੁਝ ਲੋਕਾਂ ਤੱਕ ਤੇ ਨਾਲੇਜ ਪਹੁੰਚਿਆ ਨਾ।
1: ਬਿਲਕੁਲ
0: ਪਹੁੰਚਿਆ, ਤੇ ਕੋਸ਼ਿਸ਼ ਇਹ ਹੈ ਵੀ ਜਿੰਨਾ ਵੱਧ ਤੋਂ ਵੱਧ ਲੋਕ ਇਸ ਨੂੰ ਸੁਣਨ, ਇਸ ਦੀ ਜਾਣਕਾਰੀ ਹਾਸਲ ਕਰਨ, ਤੇ ਉਹਦਾ ਫਾਇਦਾ ਹੋਏ ਪਬਲਿਕ ਨੂੰ।
1: ਡਾਕਟਰ ਸਾਹਿਬ, ਆਪਣੇ ਕੋਲ ਥੋੜੇ ਜਿਹਾ ਸੈਕਿੰਡ ਰਹਿ ਗਏ ਆ, ਅਗਲਾ ਲੈਕਚਰ ਜਿਹੜਾ ਸਾਡਾ ਹੋਣਾ ਨਾ, ਉਹਦੇ ਵਿਚ ਆਪਾਂ ਗੱਲ ਕਰਨੀ ਆ ਲਿੰਫੋਮਾ ਦੇ ਉੱਤੇ।
0: ਹਾਂਜੀ,
1: ਲਿੰਫੋਮਾ,
0: ਲਿੰਫੋਮਾ,
1: ਹਾਂਜੀ,
0: ਲਾਈਕੋਮਾ,
1: ਹਾਂਜੀ, ਉਹਦੇ ਤੇ ਜਿਹੜਾ ਅਗਲਾ ਲੈਕਚਰ ਆ, ਯਾਦ ਰੱਖਿਓ, ਆਪਾਂ ਇਹਦੇ ਬਾਰੇ ਚ ਗੱਲ ਕਰਨੀ ਆ।
0: ਬਹੁਤ ਵਧੀਆ ਗੱਲ, ਮੇਰੇ ਕੋਲ ਇੱਕ ਪੇਸ਼ੈਂਟ ਵੀ ਨੇ, ਮੈਂ ਹੁਣੇ ਉਸ ਤੋਂ ਬਾਅਦ ਉਹਨਾਂ ਦੀ ਅਪੁਆਇੰਟਮੈਂਟ ਵੀ ਹੈ ਮੇਰੇ ਕੋਲ, ਕੈਂਸਰ ਦਾ ਪੇਸ਼ੈਂਟ ਆ, ਔਰ ਮੈਂ ਉਹਦੇ ਡਿਟੇਲ ਦੇ ਵਿਚ ਮੈਂ ਗੱਲ ਕਰਾਂਗਾ। ਠੀਕ ਹੈ, ਕੋਈ ਗੱਲ ਨੀ, ਨੈਕਸਟ ਚੈੱਕ ਦਾ ਆਪਣਾ ਸ਼ੁਰੂ ਇੱਥੋਂ ਕਰਾਂਗੇ। ਹੋਰ ਦੋਸਤ,
1: ਬਿਲਕੁਲ
0: ਮਿਹਰਬਾਨੀ, ਓਕੇ ਜੀ, ਸਤਿ ਸ੍ਰੀ ਅਕਾਲ, ਸਾਰਿਆਂ ਦਾ ਪ੍ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਔਰ ਇਹ ਤਾਂ ਬੇਨਤੀ ਕਰ ਹੀ ਚੁੱਕੇ ਹਾਂ ਵੀ ਭਾਈ ਹੋਰ ਸੱਜਣਾ ਮਿੱਤਰਾਂ ਨੂੰ ਵੀ ਦੱਸੋ, ਵੀ ਸੁਣ ਲੈਣ ਤੇ ਉਹ ਵੀ ਇਸ ਗੱਲ ਤੋਂ ਲਾਭ ਉਠਾ ਲੈਣ। ਸੋ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ, ਇਲਾਜ ਕਰਾਉਂਦੇ ਥੱਕ ਗਏ ਹੋ ਜਾਂ ਕੋਈ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਡਾਕਟਰ ਸਾਹਿਬ ਨੇ ਕਿਹਾ ਕੋਸ਼ਿਸ਼ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ, ਕਿਉਂਕਿ ਮੁੱਢਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਕੀਮਤੀ ਚੀਜ਼ਾਂ ਜਿਹੜੀਆਂ ਸੁਣਾਈਆਂ ਜਾਂਦੀਆਂ, ਇਹਦਾ ਫਾਇਦਾ ਉਠਾਓ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਬੜੀ ਮਿਹਰਬਾਨੀ ਚੀਮਾ ਸਾਹਿਬ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ
1: ਜੀ, ਥੈਂਕ ਯੂ।

ਤੇ ਪ੍ਰਵਾਜ਼ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਪਤਨੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

0: ਸੂਰਤ ਲਬਾ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, how do you see this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shayar o shayari da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ, ਤੁਸੀਂ ਆਪਣੇ ਆਲੇ ਦੁਆਲੇ ਦੀ ਇਧਰ ਉਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਉੱਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸਰਚ ਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ, ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਉਹ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ 10 ਦੀਵੇ, 10 ਦੀਵੇ 50 ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। That's the beauty of your lovely radio station. Bilkul dosto, to listen us worldwide, log on www.parvazradio.com. Hanji. www.parvazradio.com. Dosto, sadi app, tusi te download kiti hai. Apne sajna mitran nu bhi download karao, taake oh. ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾ ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੇ ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ ਸਾਡੀ ਐਪ ਡਾਊਨਲੋਡ ਕਰਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਬਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਉਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਓਏ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਆ ਪਰ ਟੈਂਪਰੇਚਰ ਡਾਊਨ ਹੀ ਆ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨੀ ਐਵੇਂ ਝਾਵਾ ਜਿਹਾ ਹੀ ਆ ਤੇ ਕਲੋਡੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3.5-3.5 ਘੰਟੇ ਅੱਗੇ ਹੋ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049-1714869514 0049-4178-4469-514 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਆ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਹੈ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕਸ ਤੁਹਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਫਸੀਲੋਨ ਫਰੀਡਨ ਸਟਰਾਸ 106 ਦੇ ਵਿੱਚ ਸਿਕਸ ਤਰਾਏ ਆਇਨ ਸਿਕਸ ਫੈਂਫ ਮਿਲ ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕਸ ਹੈ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ। ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟਰਾਸ 106 ਆਟੋ ਰਾਈਫਨ ਆ ਐਪਸੀਲੋਨ ਸਿਕਸ ਰਾਏ ਆਇਨ ਸਿਕਸ ਫਿਲਮ ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ। ਤੇ ਜਰਾ ਅਲਗੋਜਿਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਜਿਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਮੀਆਂ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗੀ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਮਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਬਰ।

0: واہ جی واہ، ونڈرفل سانگ، بہت خوبصورت گانا. دوستو امید ہے آپ جی نو بھی پسند آیا ہوئے گا. تے میں اپنی ایک رچنا تہاڈے نال پیش کردا ہاں، او دے بعد آپ جی وا لاواں گا، آپ دیاں دیاں کالاں لاواں گا. میں مقدر دا محتاج نہیں ہاں تے نہ اگے قسمت سر چکاؤں دا ہاں. میں مقدر دا محتاج نہیں ہاں نہ اگے قسمت سر چکاؤں دا ہاں. دسا نواں دی محنت کردا ہاں میں قسمت خود بناؤں گا. دسا نواں دی محنت کردا ہاں میں قسمت خود بناؤں گا ہاں. میں اینا ہتھاں نال اپنے ہتھاں تے مقدر دیاں لیکاں لاؤں گا. ویلڑ پہار نے سونی دھرتی تے میں اگے کرتی سر چکاؤں ہاں. مقدر قسمت میرے ہاتھ وچ ہے، تویتاں نوں میں چولہے دے وچ ڈھاؤندا ہاں. مقدر قسمت میرے ہاتھ وچ ہے، تویتاں تے تانترکاں نوں میں چولہے دے وچ ڈھاؤندا ہاں. پکھنڈی بابے نے ویری اکلاں دے اور میں کھے نہ سر پاؤں گا ہاں. میں سرڑ ہمت تے دلیری دے اور در تے گیڑے لاؤں گا ہاں. میں سرڑ ہمت اتے دلیری دے در تے گیڑے لاؤں گا ہاں. میں ہمت نال آفتاں ڈکدا ہاں تے دلیری اگے پجاؤں گا ہاں. جو جوتشی دولتاں تہانوں بخشدے نے اوے میں خیر انہاں نوں پاؤنا ہاں. جو جوتشی دولتاں تہانوں بخشدے نے میں خیر انہاں سر پاؤنا ہاں. او آپ کیوں منگدے پھردے نے جڑے تہانوں دولتاں بخشدے نے؟ میں خیر انہاں نوں پاؤندا ہاں. कदी तवीता मुसीबतां डकियां ने, कदी तवीता मुसीबतां डकियां ने. मैं पंजा रगां विच डौंदा हां, भला अपना मैं आपे ही करदा हां. भला अपना मैं आपे ही करदा हां ते सरबत दा भला मैं चाहुंदा हां. मैं किसान किरती ते अन्नदाता, मैं किसान किरती ते अन्नदाता, धरती दा कर्ज चुकाउंदा हां. मेरी मेहनत मेरा धर्म कर्म, मेरी मेहनत मेरा धर्म कर्म, हेरा फेरी नूं लानत पाउंदा हां. मैं कला हौसला सवा लख दा, मैं कला हौसला सवा लख दा, भीड़ा नाल जा टकराउंदा हां. ओए जिदे हाथ विच चाबी दुनिया दी, ओदे दर ते अलख जगाउंदा हां. जिदे हाथ विच चाबी दुनिया दी, ओदे दर ते अलख जगाउंदा हां. सोना पंजाब जे धरती योध्यां दी, हर ताड़वी दे शके छडाउंदा हां. सुचे हथ खंडा सहबे कमाल दा जे, नानक दा नाम त्याउंदा हां. हथ खंडा सहबे कमाल दा जे, नानक दा नाम त्याउंदा हां. वेरी गुड आफ्टरनून. तुसी सुन रहे हो जी प्रवास रेडियो फ्रैंकफर्ट, बिल्कुल तुहाडा अपना रेडियो स्टेशन. सो दोस्तों मैं ना अपना तुहाडे नाल गलबात जरा तुहाडा मूड सैट करा थोड़ा जिहा, ते फिर मैं खालसा जी तुहाडे नाल आ रहा. ते दो चार तुहानू ना शुगल दीआं गल्लां सुणा दीए. ਫਿਰ ਗਾਂ ਨਾਲ ਗਾਂ ਵੇਖੀ ਜਾਏ। ਵੈਸੇ ਸੀਰੀਅਸ ਗੱਲ ਨਾਲ ਸ਼ੁਰੂ ਕਰਦਾ ਵਾਂ ਵੀ ਜਿਉਂ ਜਿਉਂ ਮਨੁੱਖ ਅਕਲਮੰਦ ਹੁੰਦਾ ਜਾਣ ਡਿਆ ਨਾ, ਪੜ੍ਹਦਾ, ਐਜੂਕੇਸ਼ਨ ਲੈਣ ਡਿਆ, ਹਾਂਜੀ, ਉਦੋਂ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਉਹਦੇ ਵਾਸਤੇ ਮਾਫ਼ੀ ਮੰਗਣਾ ਸੌਖਾ ਹੋ ਜਾਂਦਾ ਜੀ। ਉਹਨੂੰ ਮਾਫ਼ੀ ਮੰਗਣੀ ਆਸਾਨ ਤੇ ਸਵੀਟ ਜਿਹਾ ਲਫ਼ਜ਼ ਲੱਗਣ ਲੱਗ ਜਾਂਦਾ, ਜਿਹਦੇ ਵਿੱਚ ਉਹਨੂੰ ਇੱਕ ਫਖਰ ਵੀ ਹੁੰਦਾ ਕਿ ਮੈਂ ਉਹਦੇ ਮੇਰੇ ਮਨ ਤੇ ਕੋਈ ਭਾਰ ਨਹੀਂ, ਮੈਂ ਤਾਂ ਮਾਫ਼ੀ ਮੰਗ ਲਈ ਉਹਦੇ ਕੋਲ। ਪਰ ਮੂਰਖ ਕਹਿੰਦਾ ਮੈਂ ਮਨੋ ਮਰ ਜਾਂਗਾ, ਮੈਂ ਖੂਹ ਚ ਡਿੱਗ ਪਾਗਾ, ਮੈਂ ਗੱਡੀ ਅੱਗੇ ਆ ਜਾਂਗਾ, ਪਰ ਇਹਦੇ ਕੋਲੋਂ ਮਾਫ਼ੀ ਨਹੀਂ ਮੰਗਣੀ। ਦੋਵੇਂ ਆਪਣੀ ਤਾਂ ਪੋਲ ਲਾਕੜੇ ਹੁੰਦੇ। ਗੱਲ ਇੱਦਾਂ ਵਾ ਭਾਈ, ਜੇ ਦੋਸਤਾਂ ਦੇ ਸੱਦਣ ਤੇ ਵੀ ਦੋਸਤ ਤੁਹਾਨੂੰ ਕਹਿਣ ਉਹ ਅੱਜ ਵੀਕਐਂਡ ਤੇ ਆ ਜਾਈ ਤੇ ਗੱਪ ਸ਼ੱਪ ਮਾਰਾਂਗੇ, ਹੈ, ਜੇ ਤੁਹਾਡਾ ਜਾਣ ਨੂੰ ਜੀ ਨਹੀਂ ਨਾ ਕਰਦਾ ਤੇ ਛੱਡੋ ਕੀ ਜਾਣਾ, ਤੇ ਸਮਝ ਲਓ ਤੁਸੀਂ ਬੁੱਢੇ ਹੋਣ ਡੇ। ਵੀ ਕੀ ਕਹਿ ਕਹਿ ਚੋਂ ਲੈਣਾ ਮੈਂ, ਹੈ, ਘਰ ਹੀ ਬਹਿ ਜਾਂਦੇ, ਬੁੱਢੇ ਹੋਣ ਡੇ, ਹੋਰ ਕੀ ਆ। ਬਿਨਾਂ ਵਜ੍ਹਾ ਹੀ ਮਸਤੀ ਕਰਦੇ ਬੱਚਿਆਂ ਤੇ ਜੇ ਅਗਰ ਤੁਹਾਨੂੰ ਗੁੱਸਾ ਆਉਂਦਾ ਭਾਈ ਬੱਚਿਆਂ, ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਥੋੜੀ ਜਿਹੀ ਈਕੋ ਆ ਰਹੀ ਹੁੰਦੀ ਹੈ, ਤੇ ਮੈਨੂੰ ਉਹ ਚੈੱਕ ਕਰ ਲੈਂਦੇ ਹੋ ਥੋੜਾ ਜਿਹਾ ਕਿ ਹਾਂਜੀ ਜੇ ਨਾ, ਹਾਂ ਹੁਣ ਕੋਈ ਫਰਕ ਪਿਆ ਥੋੜਾ ਜਿਹਾ, ਜੇ ਬੱਚੇ ਤੁਹਾਡੇ ਲਾਗੇ ਖੇਡਣ ਡਏ ਨੇ, ਕੋਈ ਕਿ ਵਾਲ ਪੁੱਟ ਕੇ ਦੌੜ ਲਿਆ, ਕਿਸੇ ਨੇ ਕੌਲੀ ਸੁੱਤੀ ਆ ਭਾਂ ਕੇ ਕਹਿੰਦੀ ਆ ਮਾਮਾ ਇਹਨੇ ਮੈਨੂੰ ਮਾਰਿਆ, ਉਹ ਜੇ ਉਹ ਜਾਂ ਨੱਚਣ ਟੱਪਣ ਡਏ ਨੇ, ਤੇ ਤੁਹਾਨੂੰ ਗੁੱਸਾ ਆਉਂਦਾ ਨਾ, ਜਾਓ ਕੀ ਕਿੱਥੇ ਤੁਹਾਂ, ਉਹ ਲਫ਼ਜ਼ ਮੈਂ ਲੱਗਾ ਹੈ ਮੇਰੇ ਮੂੰਹੋਂ ਨਿਕਲ ਵੀ ਤੁਸੀਂ ਕੀ ਉਹ ਖਾਨਾ ਪਾਇਆ, ਉਹ ਜਾ ਦੌੜ ਜਾਓ, ਜਾ ਬਾਹਰ ਖੇਡੋ ਜਾ ਕੇ। ਜੇ ਤਾਂ ਤੁਸੀਂ ਇੱਦਾਂ ਦੇ ਹੋ ਗਏ ਹੋ ਤੇ ਤੁਸੀਂ ਬੁੱਢੇ ਹੋ ਰਹੇ ਹੋ, ਜਾਂ ਹੋ ਗਏ ਹੋ ਜਾਂ ਹੁਣ ਡਏ ਹੋ। ਗੱਲ ਇੱਦਾਂ ਵਾ ਵੀ ਜਦੋਂ ਤੁਹਾਨੂੰ ਗੁਆਂਢਣ ਸੋਹਣੀ ਲੱਗਣ ਉਹ ਹਟ ਜਾਏ, ਸਮਝ ਲਓ ਸਮਝ ਲਓ ਤੁਸੀਂ ਬੁਢਾਪੇ ਵੱਲ ਵਧਣ ਡਰ ਰਹੇ ਹੋ। ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਆਪਣੇ ਘਰ ਬਾਹਰ ਨਾਲੋਂ ਗੁਆਂਢਣਾ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੋਣਾ, ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ। ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ, ਟੀਵੀ ਤੇ ਆਉਣ ਡਈ ਹੋਵੇ, ਹੈਂ, ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜੇ, ਤੇ ਤੁਸੀਂ ਉਹਦੀ ਆਲੋਚਨਾ ਸ਼ੁਰੂ ਕਰਦੇ ਹੋ, ਕੀ ਹੈ ਆ, ਕਿੱਦਾਂ ਦਾ ਮਤਲਬ ਕਿ ਹਿਸਾਬ ਕਿਤਾਬ ਹੈ, ਕਿਹੋ ਜਿਹੀਆਂ ਫਿਲਮਾਂ ਆਉਣ ਲੱਗ ਪਈਆਂ ਨੇ, ਹੈ, ਤੇ ਸਮਝ ਲਓ ਜਵਾਨੀ ਤੁਹਾਨੂੰ ਗੁੱਡ ਬਾਈ ਕਹਿ ਗਈ ਹੈ, ਹੁਣ ਤੁਸੀਂ ਬੁੱਢੇ ਹੋਣ ਡਏ ਹੋ ਜਾਂ ਹੋ ਗਏ ਹੋ। ਅਗਰ ਮਹਿਫਲ ਜੰਮੀ ਹੋਵੇ ਤੇ ਤੁਸੀਂ ਆਪਣੇ ਨਾਲਦਿਆਂ ਨੂੰ ਮਸ਼ਵਰੇ ਦੇਣ ਲੱਗ ਜਾਓ, ਉਹ ਇਹੋ ਜਿਹੀਆਂ ਹਰਕਤਾਂ ਦੇ ਨਤੀਜੇ ਚੰਗੇ ਨਹੀਂ ਨਿਕਲਦੇ ਹੁੰਦੇ, ਹਾਂਜੀ, ਹਮੇਸ਼ਾ ਹੀ ਮਰ ਕਿੰਨੀ ਕੁ ਦੇਰ ਛੁੱਪੀਆਂ ਰਹਿਣਗੀਆਂ ਇਹੋ ਜਿਹੀਆਂ ਗੱਲਾਂ, ਇੱਕ ਜਿਹਨੂੰ ਪਤਾ ਲੱਗੇਗਾ ਤੂੰ ਕੀ, ਤੁਹਾਨੂੰ ਲੋਕੀ ਕੀ ਕਹਿਣਗੇ, ਤੁਹਾਡੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ, ਇਹ ਜਮਾਨਾ ਪਿੰਡ ਵਾਲਾ ਤੁਹਾਨੂੰ ਕੀ ਕਹੇਗਾ, ਉਹ ਕਦੀ ਸੀਰੀਅਸਲੀ ਹੋ ਕੇ ਤੁਸੀਂ ਮਸ਼ਵਰੇ ਐਵੇਂ ਸ਼ੁਗਲ ਕਰਦੇ ਉਹਨੂੰ ਮਸ਼ਵਰੇ ਜਦੋਂ ਤੁਸੀਂ ਦੇਣ ਲੱਗਦਾ ਇਹਦੇ ਨਤੀਜੇ ਵੀ ਤੁਹਾਨੂੰ ਭੁਗਤਣੇ ਪੈਣਗੇ, ਤੇ ਤੁਸੀਂ ਫਿਰ ਬੁੱਢੇ ਹੀ ਹੋ ਗਏ, ਸੱਚੀ ਮੁੱਚੀ ਬੁੱਢੇ ਹੋ ਗਏ ਹੋ। ਅਗਰ ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ ਉਹ ਜਾਂਦੀ ਰਹੀ ਹੈ ਨਾ, ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ, ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡ ਉਠਾ, ਕੋਈ ਨਹੀਂ ਤੁਸੀਂ ਮਤਲਬ ਕਿ ਆਪ ਲੈ ਲਓ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨੀ ਆਹ ਚੰਗੀਆਂ ਲੱਗਦੀਆਂ, ਆਹ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਮੈਨੂੰ, ਹੈ, ਤੁਹਾਡੀ ਇੱਛਾ ਜਦੋਂ ਜਾਂਦੀ ਰਹਿੰਦੀ ਹੈ ਨਾ ਤੇ ਤੁਸੀਂ ਬੁੱਢੇ ਹੋ ਹੀ ਗਏ ਹੋ। ਫੁੱਲਾਂ ਉੱਤੇ ਫੁੰਬਣੀਆਂ ਪਾਉਂਦੇ ਭਵਰੇ ਨੂੰ ਵੇਖ ਕੇ, ਅਗਰ ਤੁਹਾਨੂੰ ਕੋਈ ਗਾਣਾ ਯਾਦ ਨਹੀਂ ਆਉਂਦਾ ਤੇ ਤੁਸੀਂ ਬੁੱਢੇ ਹੀ ਹੋਰ ਕੀ ਹੋ, ਹੈ। ਕੁੜੀਆਂ ਦੇ ਫੈਸ਼ਨ ਨੂੰ ਵੇਖ ਕੇ ਨਾ ਅਗਰ ਤੁਸੀਂ ਵਿਆਹਾਂ ਸ਼ਾਦੀਆਂ ਪਾਰਟੀਆਂ ਤੇ ਟੀਕਾ ਟਿੱਪਣੀ ਕਰਦੇ ਹੋ ਜਾਂ ਬਾਜ਼ਾਰ ਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਵੇਖ ਕੇ ਤੁਸੀਂ ਟੀਕਾ ਟਿੱਪਣੀ ਕਰਦੇ ਹੋ ਨਾ, ਇਹ ਨੰਗਰਾਂ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਨੇ, ਸ਼ਰਮ ਹੀ ਲਾਹੜੀ ਆ, ਹੈ, ਜੇ ਤੁਹਾਨੂੰ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਲੱਗਦੀਆਂ ਨੇ ਤੁਸੀਂ ਬੁੱਢੇ ਹੀ ਨਹੀਂ, ਖੜੂਸ ਵੀ ਹੋ ਤੁਸੀਂ। ਹੈਂ, ਹੱਦ ਹੋ ਗਿਆ ਅੱਜ ਇਹਨਾਂ ਨੂੰ ਨੰਗੀਆਂ ਲੱਤਾਂ ਵਾਲੀਆਂ ਕੁੜੀਆਂ ਬੁਰੀਆਂ ਲੱਗਣ ਲੱਗ ਗਈਆਂ ਤੁਹਾਨੂੰ। ਚਲੋ, ਇਹ ਇਹੋ ਜਿਹੇ ਬੁੱਢੜੇ ਵੀ ਆ ਗਏ ਜਿਹੜੇ ਐਨਕਾਂ ਦੇ ਵਿੱਚੋਂ ਹੀ ਰਹਿੰਦੇ ਹੁੰਦੇ ਨੇ। ਉਹ ਭਾਵੇਂ ਬੁੱਢੜੇ ਦੇਖਦੇ ਨੇ, ਪਰ ਉਹਨਾਂ ਦੀ ਜਵਾਨੀ ਅਜੇ ਬਰਕਰਾਰ ਹੁੰਦੀ ਆ। ਵਿਆਹਾਂ ਸ਼ਾਦੀਆਂ ਚ ਵੇਖ ਲਿਓ ਕਿੱਦਾਂ ਦੇ ਬੁੱਢੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਸਾਰਿਆਂ ਚਿੱਟਿਆਂ ਵਾਲਾਂ ਵਾਲਿਆਂ ਨੂੰ ਬੁੱਢੇ ਹੀ ਨਾ ਸਮਝਿਆ ਕਰੋ ਤੁਸੀਂ। ਅਗਰ ਸਾਰਾ ਟੱਬਰ ਰੈਸਟੋਰੈਂਟ ਚ ਖਾਣਾ ਖਾਣ ਡਿਆ ਹੋਵੇ, ਕਿਤੇ ਕਿਤੇ ਖੁਸ਼ੀ ਦੇ ਮੌਕੇ ਤੇ, ਜਾਂ ਪਤਾ ਨੀ ਕਿਸੇ ਦਾ ਬਰਥਡੇ ਹੋਏਗਾ, ਜਾਂ ਓਦਾਂ ਹੀ ਕੋਈ ਚਲੇ ਜਾਂਦੇ ਹੋ ਨਾ ਸਾਰੇ ਜਣੇ ਤੁਸੀਂ ਖਾਣਾ ਖਾਣ, ਤੇ ਇਹ ਜੇ ਤੁਸੀਂ ਘਰ ਦੇ ਖਾਣੇ ਵੀ ਤਰੀਫ ਕਰਨ ਲੱਗ ਜਾਂਦੇ ਹੋ ਰੈਸਟੋਰੈਂਟ ਚ ਬਹਿ ਕੇ, ਸਮਝੋ ਤੁਸੀਂ ਬੁੱਢੇ ਹੀ ਨਹੀਂ, ਤੁਸੀਂ ਬੁਢਾਪੇ ਤੋਂ ਵੀ ਰਿਟਾਇਰ ਹੋਣ ਡਏ ਹੋ। ਹੁਣ ਸਾਰਾ ਕੁਝ ਹੁੰਦਿਆਂ ਹੋਇਆ ਵੀ ਜੇ ਤੁਸੀਂ ਫਿਕਰਾਂ ਚ ਪਏ ਰਹਿੰਦੇ ਹੋ, ਹੈ ਐਵੇਂ ਸੋਚੀ ਜਾਓਗੇ, ਡਰਦੇ ਰਹੋਗੇ, ਕੁਝ ਵਾਪਰ ਨਾ ਜਾਵੇ, ਵਾਪਰਿਆ ਤੇ ਕੁਝ ਹੈ ਨਹੀਂ, ਤੇ ਤੁਸੀਂ ਕਿਉਂ ਇੰਨੀ ਆਪਣੀ ਜਾਨ ਨੂੰ ਵਕਤ ਪਾਇਆ ਕਿ ਕਿਤੇ ਆ ਨਾ ਹੋ ਜੇ, ਕਿਤੇ ਆਓ ਨਾ ਹੋ ਜੇ, ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੋ ਗਏ ਹੋ ਤੁਸੀਂ। ਇੱਕ ਯੂਗੋਸਲਾਵੀਆ ਦਾ ਰਾਈਟਰ ਸੀ, ਉਹਦੀ ਕਿਤਾਬ ਪੰਜਾਬੀ ਚ ਟਰਾਂਸਲੇਟ ਹੋਈ ਸੀ, ਤੇ ਉਹਨੇ ਉਹਦੇ ਚ ਲਿਖਿਆ ਕਿ ਜ਼ਿੰਦਗੀ ਦੇ ਵਿੱਚ 95% ਜਿਹੜੇ ਮਤਲਬ ਕਿ ਜਿਹੜੀਆਂ ਘਟਨਾਵਾਂ ਤੋਂ ਅਸੀਂ ਡਰਦੇ ਰਹਿੰਦੇ ਹਾਂ, ਉਹ ਸਾਡੇ ਤੇ ਵਾਪਰਦੀਆਂ ਹੀ ਨਹੀਂ, ਪਰ ਮੂਰਖਤਾ ਵੇਖੋ ਸਾਡੀ, ਅਸੀਂ ਉਹਨਾਂ ਦਾ ਦੁੱਖ ਹੰਢਾ ਲਿਆ, ਹਾਲਾਂਕਿ ਉਹ ਸਾਡੇ ਤੇ ਵਾਪਰੀਆਂ ਨਹੀਂ। ਡਰ ਡਰ ਕੇ ਹੁੰਦਾ ਵੀ ਜੇ ਵਾਪਰ ਗਈ, ਜੇ ਵਾਪਰ ਗਈ, ਤੇ ਜਦੋਂ ਵਾਪਰੇਗੀ ਉਦੋਂ ਵੇਖੀ ਜਾਏਗੀ। ਉਹਦੇ ਤੋਂ ਪਹਿਲਾਂ ਹੀ ਕਿਉਂ ਤੁਸੀਂ ਯਾਰ ਧੌਣ ਦੇ ਵਾਲ ਖੜੇ ਕੀਤੇ ਨੇ, ਸੋਚ ਸੋਚ ਕੇ ਹੈ, ਤੁਸੀਂ ਤੇ ਪ੍ਰੋਬਲਮਾਂ ਖਿੱਚ ਕੇ ਆਪਣੇ ਵਾਲੇ ਲਿਆਉਣ ਡੇ ਹੋ, ਤੇ ਬੁੱਢੇ ਹੀ ਹੋ। ਪਕੌੜਿਆਂ ਵਾਲੀ ਦੁਕਾਨ ਦੇ ਅੱਗੋਂ ਦੀ ਲੰਘਣ ਡਏ ਹੋ, ਤੇ ਜੇ ਮੀਂਹ ਆ ਜਾਏ ਤੇ ਪਕੌੜਿਆਂ ਵਾਲੀ ਦੁਕਾਨ ਦੇ ਅੱਗੇ ਜਿਹੜਾ ਸ਼ੈਲਟਰ ਜਿਹਾ ਹੁੰਦਾ, ਤੁਸੀਂ ਉਹਦੇ ਥੱਲੇ ਖਲੋ ਜਾਓ, ਤੇ ਗੱਲ ਇਹਦਾ ਪਕੌੜਿਆਂ ਦੀ ਬਾਸ਼ ਨਾ, ਉਹ ਮਾਹੌਲ ਜਿਹਾ ਛੱਡ ਕੇ ਪਕੌੜੇ ਤਲਦੇ ਰਹੇ ਤੁਸੀਂ ਨਾ ਵੇਖੋ, ਤੇ ਛਤੜੀ ਨੂੰ ਯਾਦ ਕਰੀ ਜਾਓ ਤੁਸੀਂ। ਓਏ ਹੋਏ, ਮੈਂ ਹਮੇਸ਼ਾ ਹੀ ਛਤੜੀ ਜਦੋਂ ਲਿਆਉਣਾ ਉਦੋਂ ਧੁੱਪ ਲੱਗੀ ਰਹਿੰਦੀ ਹੈ, ਫਿਰ ਬੁੱਢੇ ਹੀ ਹੋ, ਕੀ ਹੋ ਤੁਸੀਂ ਆਲੇ ਦੁਆਲੇ ਦੀ ਫਲੇਵਰ ਨੂੰ ਤੇ ਤੁਸੀਂ ਨੋਟ ਨੀ ਕਰਨ ਦੇ, ਤੁਹਾਨੂੰ ਤੇ ਛਤੜੀ ਦੀ ਪਈ ਆ। ਹੈਂ, ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਜਦੋਂ ਤੁਸੀਂ ਸਤਸੰਗ ਚ ਜਾਂਦੇ ਹੋ ਨਾ, ਹੈਂ, ਤੇ ਸਤਸੰਗ ਦੇ ਵਿੱਚ ਜਿਹੜੀਆਂ ਰੌਣਕਾਂ ਹੁੰਦੀਆਂ ਨੇ, ਮੈਂ ਰੌਣਕਾਂ ਦੀ ਗੱਲ ਰਿਹਾ ਕਰਨ, ਜੇ ਸਤਸੰਗ ਦੀਆਂ ਰੌਣਕਾਂ ਜਿਹੜੀਆਂ ਖੱਬੇ ਪਾਸੇ ਬੈਠੀਆਂ ਨੇ, ਜੇ ਤੁਸੀਂ ਉਹਨਾਂ ਵੱਲ ਨਹੀਂ ਵੇਂਦੇ ਤੇ ਤੁਹਾਡਾ ਪ੍ਰਵਚਨਾਂ ਵੱਲ ਧਿਆਨ ਹੈ, ਤੇ ਤੁਸੀਂ ਹੈ ਹੀ ਬੁੱਢੇ ਹੋ। ਰੌਣਕਾਂ ਤੇ ਤੁਸੀਂ ਵੇਖਣ ਨਹੀਂ ਦੇ ਸਤਸੰਗ ਵਾਲੀਆਂ, ਉਹ ਜਿਹੜੀਆਂ ਬਣ ਫੱਬ ਕੇ ਇੰਨੀਆਂ ਆਈਆਂ ਨੇ, ਹੈ ਤੇ ਤੁਸੀਂ ਤਾਂ ਪ੍ਰਵਚਨ ਦੇ ਹੋ ਸੁਣਨ, ਤੁਹਾਡਾ ਕੰਮ ਹੋ ਗਿਆ, ਬੁੱਢੇ ਹੋ ਤੁਸੀਂ। ਜੇ ਤੁਹਾਡੀ ਪਿੰਡ ਚ ਕਰਿਆਨੇ ਦੀ ਦੁਕਾਨ ਹੈ, ਹਾਂਜੀ, ਤੇ ਤੁਸੀਂ ਜਵਾਨ ਔਰਤਾਂ ਨੂੰ ਉਧਾਰ ਨਹੀਂ ਦਿੰਦੇ, ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੀ ਹੋਣ ਡਏ ਹੋ, ਹੋਰ ਕੀ, ਜੇ ਤੁਸੀਂ ਲਿਹਾਜ਼ ਹੀ ਨਹੀਂ ਕਰਦੇ ਕਿਸੇ ਦਾ, ਤੇ ਹੈ ਲਾ ਲਾ ਕੇ ਜੇਕਰ ਤੁਸੀਂ ਗੱਲਾਂ ਨਹੀਂ ਕਰਦੇ, ਤੇ ਐਵੇਂ ਪੁੱਛੀ ਜਾਣਾ ਸੁਣਾ ਫਿਰ ਫੌਜੀ ਦੀ ਚਿੱਠੀ ਕੋਈ ਆਈ ਹੈ ਕਿ ਨਹੀਂ, ਫੌਜੀ ਨੇ ਕਿੱਥੇ ਹੁੰਦਾ ਫੌਜੀ ਅੱਜ ਕੱਲ੍ਹ, ਕਦੋਂ ਉਹਨੇ ਆਉਣਾ ਛੁੱਟੀ, ਹੈਂ, ਫਿਰ ਉਹਦੇ ਨਾਲ ਫੌਜੀ ਦੇ ਆਨੇ ਬਹਾਨੇ ਯੇ ਵੋ, ਉਹਨੂੰ ਖਿਲਾਰੋ ਘੜੀ ਦੁਕਾਨ ਤੇ, ਉਹਦੇ ਨਾਲ ਗੱਲਾਂ ਤੇ ਕਰੋ। ਜੇ ਤੁਸੀਂ ਸੌਦਾ ਦੇ ਕੇ ਅਗਲੇ ਨੂੰ ਪੁੱਛ ਦਿਓ ਵੀ ਹਾਂ ਵੀ ਤੂੰ ਕੀ ਲੈਣਾ ਯਾਰ, ਹੱਦ ਹੋ ਗਈ, ਬੁੱਢੇ ਹੋ ਤੁਸੀਂ, ਹੈਂ। ਗੱਲ ਏਦਾਂ ਹੈ ਵੀ ਜੇ ਤੁਸੀਂ ਧੌਲੇ ਕਾਲੇ ਨਹੀਂ ਕਰਦੇ, ਮਤਲਬ ਕਿ ਚਿੱਟਾ ਸਾਰਾ ਕੁਛ ਰੱਖਿਆ, ਤੇ ਤੁਸੀਂ ਐਲਾਨ ਹੀ ਕਰ ਦਿੱਤਾ ਵੀ ਜਾਓ ਮੈਂ ਬੁੱਢਾ ਹੀ, ਜੇ ਮੈਂ ਬੁੱਢਾ ਹੋ ਗਿਆ, ਫਿਰ ਤੇ ਐਲਾਨ ਹੈ ਸਿੱਧਾ ਹੀ ਢੋਲ ਵਜਾ ਕੇ ਕਿ ਮੈਂ ਬੁੱਢਾ ਹੋ ਗਿਆ। ਹੁਣ ਅਗਲੀ ਗੱਲ ਨੋਟ ਕਰਨ ਵਾਲੀ, ਜੇ ਤੇ ਜਿਹੜੇ ਬੁਢਾਪੇ ਵਿੱਚ ਵੀ ਵਾਲ ਰੰਗਦੇ ਨੇ ਆਪਣੇ, ਉਹ ਵੀ ਇਸ ਭੁਲੇਖੇ ਚ ਨਾ ਰਹਿਣ ਕਿ ਉਹ ਜਵਾਨ ਲੱਗਦੇ ਨੇ। ਚਿਹਰੇ ਦਾ ਝੁਰੜੀਆਂ ਤੇ ਇੰਪ੍ਰੈਸ਼ਨ ਦੱਸਦਾ ਤੁਹਾਡੀ ਉਮਰ ਕਿੰਨੀ ਹੈ, ਤੇ ਵਾਲ ਤੁਹਾਡੇ ਕਾਲੇ ਹੁੰਦੇ ਨੇ, ਤੁਹਾਡੇ ਵਾਲ ਤੁਹਾਡੇ ਚਿਹਰੇ ਦਾ ਤੇ ਤੁਹਾਡੀ ਜਵਾਨੀ ਦਾ ਸਾਥ ਨਹੀਂ ਦੇਣ ਡੇ, ਉਹ ਦੱਸਣ ਡਏ ਨੇ ਵਾਲ, ਮਤਲਬ ਕਿ ਝੁਰੜੀਆਂ ਦੱਸਣ ਡਈਆਂ ਨੇ ਤੇ ਵਾਲ ਕਾਲੇ ਸ਼ਾਹ ਉਤੋਂ। ਹਾਂਜੀ, ਤੇ ਹੋਰ ਕੀ ਆ, ਹੋਰ ਪੰਗਾ ਕੀ ਅੱਗੋਂ ਸੁਣ ਲਓ। ਦਾੜੀ ਤੁਸੀਂ ਕਾਲੀ ਕੀਤੀ ਹੈ ਤੇ ਜਾਂ ਫਿਰ ਅੱਗੋਂ ਛੇਤੀ ਨਾਲ ਕਾਲੀ ਨਹੀਂ ਕੀਤੀ, ਥੱਲਿਓਂ ਇੰਚ ਕੁ ਵਾਲ ਚਿੱਟੇ ਨੇ, ਇੰਚ ਡੇਢ ਇੰਚ ਵਾਲ ਉੱਤੋਂ ਕਾਲੇ ਸ਼ੁਰੂ ਹੋ ਜਾਂਦੇ ਨੇ। ਉਹ ਤੁਸੀਂ ਤੇ ਆਪਣਾ ਜਲੂਸ ਆਪ ਕੱਢਣ ਡਏ ਹੋ, ਕਿਹੜੀ ਦੁਨੀਆਂ ਚ ਤੁਰੇ ਫਿਰਦੇ ਹੋ, ਕਿਤਰਾਂ ਦੇ ਲੱਗਦੇ ਹੋ ਤੁਸੀਂ, ਜਾਂ ਤੇ ਇਹਨੂੰ ਕੰਟੀਨਿਊਸਲੀ ਕਾਲੀ ਕਰਕੇ ਰੱਖੋ। ਵੇਖੋ ਨਾ, ਡੇਢ ਇੰਚ ਵਾਲ ਜਿਹੜਾ ਜਾਂ ਇੰਚ ਵਾਲ ਹੈ ਉਹ ਚਿੱਟਾ, ਸਾਰੀ ਦਾੜੀ ਦੇ ਅੱਗੋਂ ਕਾਲੀ ਦਾੜੀ ਚ। ਮੈਂ ਉਹ ਚੀਜ਼ ਉਦੋਂ ਜਾਨਵਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਫਿਰ ਉਹ ਲੱਗਣ ਡਏ ਹੋ, ਬੁੱਢੇ ਹੀ ਨਹੀਂ ਤੁਸੀਂ ਪਾਗਲ ਵੀ ਹੋ ਗਏ ਹੋ। ਹਾਂਜੀ, ਤੇ ਬੁੱਢੇ ਵੈਸੇ ਵੀ ਵਿਚਾਰੇ ਅੱਧੇ ਪਾਗਲ ਹੋਏ ਹੁੰਦੇ ਨੇ, ਹੁੰਦੇ ਨੇ, ਯਾਦਾਸ਼ਤ ਜਾਂਦੀ ਰਹਿੰਦੀ ਹੈ, ਨਾਂ ਭੁੱਲਦੇ ਜਾਂਦੇ ਨੇ ਗੱਲਾਂ ਕਰਦਿਆਂ, ਉਹ ਫਲਾਣੇ ਦਾ ਨਾਂ, ਫਲਾਣੇ ਪਿੰਡ ਦਾ ਨਾਂ ਕੀ, ਉਹ ਇੱਧਰ ਕੀ, ਉੱਧਰ ਕੀ, ਹੈ ਨਾ। ਬੁੱਢੇ ਵਿਚਾਰੇ ਅੱਧੇ ਪਾਗਲ ਹੋਏ ਹੀ ਹੁੰਦੇ ਨੇ। ਸੋ ਇਸ ਕਰਕੇ ਹੱਥ ਖੜੇ ਨਾ ਕਰੋ, ਜਵਾਨ ਰਹਿਣ ਦੀ ਕੋਸ਼ਿਸ਼ ਕਿੱਦਾਂ ਹੋ ਸਕਦੀ ਹੈ। ਤੁਸੀਂ ਕੰਮ ਧੰਦੇ ਚ ਹਿੱਸਾ ਲੈਂਦੇ ਹੀ ਰਹੋ, ਘਰ ਦੇ ਕੰਮ ਧੰਦੇ ਚ ਵੀ ਆਪਣਾ ਹੱਥ ਵਡਾਓ, ਬਾਹਰ ਅੰਦਰ ਆਓ ਜਾਓ ਘੁੰਮੋ, ਤੇ ਤੁਸੀਂ ਸੋਹਣੇ ਕੱਪੜੇ ਵੀ ਪਾਇਆ ਕਰੋ, ਬਣ ਤਣ ਕੇ ਵੀ ਰਿਹਾ ਕਰੋ, ਬੜਾ ਫਰਕ ਪੈਂਦਾ ਜੀ। ਤੁਸੀਂ ਫੈਸ਼ਨ ਥੋੜਾ ਕਰਨਾ, ਤੁਸੀਂ ਤੇ ਜਰਾ ਸਵਾਦ ਦੇ ਕੱਪੜੇ ਹੀ ਪਾਉਣੇ ਨੇ। ਹਾਂਜੀ, ਐਕਟਿਵ ਰਹੋ, ਆਲੇ ਦੁਆਲੇ ਨਾਲ ਗੱਲਬਾਤ ਕਰਿਆ ਕਰੋ। ਹਾਂਜੀ, ਆਉਂਦਿਆਂ ਜਾਂਦਿਆਂ ਨਾਲ ਐਵੇਂ ਖਿਲਾਰ ਲਿਆ ਮੋੜ ਦੇ ਉੱਤੇ, ਕੋਈ ਨਾ ਕੋਈ ਗੱਲ ਸ਼ੁਰੂ ਕਰ ਦਿੱਤੀ, ਹੈ ਕਿ ਭਾਗ ਕਰੇ ਤੇਰਾ ਮੁੰਡਾ ਜਿਹੜਾ ਡੁਬਈ ਗਿਆ ਸੀ, ਪੈਸੇ ਪੂਹੇ ਭੇਜਦਾ ਕਿ ਨਹੀਂ। ਉਹਨੇ ਕਹਿਣਾ ਭਰਾ ਜੀ ਪੈਸੇ ਆ ਤੇ ਭੇਜਦਾ ਹੁੰਦਾ ਸੀ, ਆ ਔਂਤਰੀ ਜਦੋਂ ਦੀ ਲੜਾਈ ਲੱਗੀ ਆ ਉਦੋਂ ਦਾ ਫਿਕਰਾਂ ਚ ਪਏ ਆ। ਇਹ ਗੱਲ ਛੱਡੀ ਕੋਈ ਅਗਲੀ ਹੋਰ ਤੋਰ ਲਈ, ਹੈ ਸਬਜ਼ੀ ਵਾਲੇ ਕੋਲ ਗਏ, ਕੋਹਦੇ ਕੋਲ ਗਏ, ਇਹਦੇ ਕੋਲ ਐਕਟੀਵਿਟੀ ਰੱਖੋ। ਇੱਕ ਮੰਜੀ ਤੇ ਬਹਿ ਜਾਂਦੇ ਹੋ, ਖੂੰਡੀ ਲਾਗੇ ਰੱਖ ਲੈਂਦੇ ਹੋ, ਹਿਲਦੇ ਜੁਲਦੇ, ਤੁਸੀਂ ਜਾਣ ਬੁੱਝ ਕੇ ਆਪਣੇ ਜਿਹੜੇ ਮਸਲ ਨੇ ਨਾ ਉਹਨਾਂ ਨੂੰ ਹੋਰ ਡਾਊਨ ਕਰਦੇ ਹੋ। ਜਦੋਂ ਸੋਫਿਆਂ ਤੇ ਬਹਿ ਜਾਂਦੇ ਹੋ ਉੱਠਦੇ ਹੀ ਨਹੀਂ, ਮੰਜੀ ਤੇ ਬਹਿ ਗਏ ਉੱਠਦੇ ਹੀ ਨਹੀਂ, ਜਰਾ ਕਿ ਤੁਹਾਡੀ ਲੱਤ ਪੀੜ ਕਰਨ ਲੱਗ ਗਏ ਤੁਰਨਾ ਹੀ ਬੰਦ ਕਰ ਦਿੰਦੇ ਹੋ, ਸਗੋਂ ਜ਼ਿਆਦਾ ਤੁਰੋ। ਐਕਟਿਵ ਰਹੋ, ਐਕਟਿਵ ਰਹੋ, ਕਦੀ ਵੀ ਹੱਥ ਖੜੇ ਨਾ ਕਰੋ। ਜਿੰਨੀ ਦੇਰ ਤੁਸੀਂ ਐਕਟਿਵ ਰਹੋਗੇ ਤੁਹਾਡੀ ਬਾਡੀ ਐਕਟਿਵ ਰਹੇਗੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਇਹ ਮੈਂ ਤੁਹਾਡਾ ਦਿਲ ਖੁਸ਼ ਕਰਨ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਲਓ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਖਾਲਸਾ ਜੀ ਮੈਂ ਤੁਹਾਡੇ ਵੱਲ ਆ ਰਿਹਾ। ਮੈਨੂੰ ਪਤਾ ਤੁਸੀਂ ਸ਼ਾਇਦ ਸੁਣ ਰਹੇ ਹੋਵੋਗੇ ਰੇਡੀਓ, ਤੇ ਬੰਦ ਕਰ ਦਿਓ ਤੇ ਮੈਂ ਲੱਗਾ ਜੇ ਤੁਹਾਡੇ ਵੱਲ ਆਉਣ।
1: ਕਿੱਥੇ ਗਏ ਹੋ ਜੀ ਤੁਸੀਂ ਖਾਲਸਾ ਜੀ? ਟੈਲੀਫੋਨ ਆਹ ਤੇ ਹਾਂਜੀ ਇਹ ਮਿਸ ਕਾਲ ਆ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੀ ਹਾਲ ਚਾਲ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਬਾਜਵਾ ਸਾਹਿਬ।
1: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
0: ਮਿਹਰਬਾਨੀ ਜੀ,
1: ਸਭ ਕੁਛ ਠੀਕ ਠਾਕ ਹੈ?
0: ਬੜੀਆਂ ਜੀ, ਤੁਹਾਨੂੰ ਡੀਕਦਿਆਂ ਡੀਕਦਿਆਂ ਬਸ ਸਫਾਲਾਂ ਪੈ ਗਈਆਂ।
1: ਏਦਾਂ ਹੀ ਹੈ ਨਾ ਫਿਰ, ਸੱਜਣਾਂ ਨੂੰ ਡੀਕਦੇ ਪਹਿਲੇ ਨਹੀਂ, ਜਿਨ੍ਹਾਂ ਨੂੰ ਸੱਜਣਾਂ ਨੂੰ ਡੀਕਦੇ ਤਰਕਾਲਾਂ।
0: ਹਾਂਜੀ ਹਾਂਜੀ, ਮੈਂ ਤੇ ਆਪਣੀ ਤਿਆਰੀ ਤਿਉਰੀ ਕਰਕੇ ਨਾ ਘੰਟਾ ਹੋ ਗਿਆ ਬੈਠਿਆ ਨੂੰ।
1: ਹਾਂਜੀ, ਤੇ ਮੈਂ ਪਹਿਲਾਂ ਤੁਹਾਨੂੰ ਖੁਸ਼ ਵੀ ਤੇ ਕਰਨਾ ਸੀ ਨਾ, ਹੁਣ ਤੁਸੀਂ ਦੱਸੋ ਤੁਸੀਂ ਬੁੱਢੇ ਹੋ ਕੇ ਜਵਾਨ ਹੋ ਅਜੇ?
0: ਨਹੀਂ, ਜਦੋਂ ਤੁਸੀਂ ਕਹਿਤਾ ਨਾ ਵੀ ਖਾਲਸਾ ਜੀ ਹੁਣ ਰੇਡੀਓ ਮਤਲਬ ਹੁਣ ਰੇਡੀਓ ਬੰਦ ਕਰ ਲੋ, ਤੇ ਮੈਂ ਬੰਦ ਕਰਕੇ ਬਹਿ ਗਿਆ। ਹਾਂਜੀ, ਤੇ ਮੁੜ ਕੇ ਫੇਰ ਫੋਨ ਨਹੀਂ ਆਇਆ, ਮੈਂ ਫੇਰ ਲਾ ਕੇ ਵੇਖਿਆ। ਹਾਂਜੀ, ਤੇ ਉਹ ਚੱਕਰ ਆ, ਉਹ ਮੈਂ ਆਪਣੀ ਕਵਿਤਾ ਕੱਢ ਕੇ ਬੈਠਾ ਸੀ, ਉਹਦਾ ਨਾਂ ਹੈ ਸੱਜਣ ਬੇਲੀ, ਤੇ ਮੈਂ ਹੁਣ ਉਹਦਾ ਨਾਂ ਜਿਹੜਾ ਨਾ, ਹੁਣ ਪਹਿਲਾਂ ਤੇ ਉਹਦਾ ਨਾਮ ਮੈਂ ਰੱਖਿਆ, ਉਹਦਾ ਨਾਮ ਮੈਂ ਕਰ ਦਿੱਤਾ ਸੁੱਚਾ ਸਿੰਘ ਬਾਜਵਾ।
1: ਵਾਹ ਜੀ ਵਾਹ, ਮਿਹਰਬਾਨੀ ਮਿਹਰਬਾਨੀ।
0: ਉਹਦਾ ਮੈਂ ਸਰਲੇਖ ਬਦਲ ਦਿੱਤਾ।
1: ਚੰਗਾ ਕੀਤਾ ਜੀ।
0: ਹਾਂਜੀ,
1: ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼। ਵਾਹ ਜੀ ਵਾਹ।
0: ਹਾਂਜੀ ਹਾਂਜੀ, ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੇ ਸਰਦਾਰ ਸੁੱਚਾ ਸਿੰਘ ਬਾਜਵਾ। ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਸੁੱਠਾ ਸਿੱਧਾ, ਵੇਖੋ ਜੀ ਕੀ ਬਣਦਾ।
1: ਚਲਾਓ ਚਲਾਓ, ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ।
0: ਤੂੰ ਹੈ ਮੇਰਾ ਸੱਜਣ ਬੇਲੀ, ਤੇ ਮੈਨੂੰ ਪੂੰਜੇ ਲਾਈ ਰੱਖ।
1: ਵਾਹ,
0: ਉਹ ਮੈਂ ਬੰਦ ਕਰਕੇ ਬਹਿ ਗਿਆ। ਹਾਂਜੀ, ਤੇ ਮੁੜ ਕੇ ਫੇਰ ਫੋਨ ਨਹੀਂ ਆਇਆ, ਮੈਂ ਫੇਰ ਲਾ ਕੇ ਵੇਖਿਆ। ਹਾਂਜੀ, ਤੇ ਉਹ ਚੱਕਰ ਆ, ਉਹ ਮੈਂ ਆਪਣੀ ਕਵਿਤਾ ਕੱਢ ਕੇ ਬੈਠਾ ਸੀ, ਉਹਦਾ ਨਾਂ ਹੈ ਸੱਜਣ ਬੇਲੀ, ਤੇ ਮੈਂ ਹੁਣ ਉਹਦਾ ਨਾਂ ਜਿਹੜਾ ਨਾ, ਹੁਣ ਪਹਿਲਾਂ ਤੇ ਉਹਦਾ ਨਾਂ ਮੈਂ ਰੱਖਿਆ, ਉਹਦਾ ਨਾਂ ਮੈਂ ਕਰ ਦਿੱਤਾ ਸੁੱਚਾ ਸਿੰਘ ਬਾਜਵਾ।
1: ਵਾਹ ਜੀ ਵਾਹ, ਮਿਹਰਬਾਨੀ ਮਿਹਰਬਾਨੀ।
0: ਉਹਦਾ ਮੈਂ ਸਰਲੇਖ ਬਦਲ ਦਿੱਤਾ।
1: ਚੰਗਾ ਕੀਤਾ ਜੀ।
0: ਹਾਂਜੀ,
1: ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼। ਵਾਹ ਜੀ ਵਾਹ।
0: ਹਾਂਜੀ ਹਾਂਜੀ, ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੇ ਸਰਦਾਰ ਸੁੱਚਾ ਸਿੰਘ ਬਾਜਵਾ।
1: ਹਾਂਜੀ,
0: ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਸੁੱਠਾ ਸਿੱਧਾ, ਵੇਖੋ ਜੀ ਕੀ ਬਣਦਾ।
1: ਚਲਾਓ ਚਲਾਓ, ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ।
0: ਤੂੰ ਹੈ ਮੇਰਾ ਸੱਜਣ ਬੇਲੀ, ਤੇ ਮੈਨੂੰ ਪੂੰਜੇ ਲਾਈ ਰੱਖ।
1: ਵਾਹ।
0: ਹਾਂਜੀ
1: ਹਾਂਜੀ,
0: ਤੂੰ

0: ਸਾਡੀ ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼।
1: ਹਾਂਜੀ ਹਾਂਜੀ, ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੀ ਸਰਦਾਰ ਸੁੱਚਾ ਸਿੰਘ ਬਾਜਵਾ। ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਸੁੱਠਾ ਸਿੱਧਾ, ਵੇਖੋ ਜੀ ਕੀ ਬਣ।
0: ਚਲਾਓ ਚਲਾਓ ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ।
1: ਤੂੰ ਹੈ ਮੇਰਾ ਸੱਜਣ ਬੇਲੀ ਤੇ ਮੈਨੂੰ ਪੂੰਜੇ ਲਾਈ ਰੱਖ।
0: ਵਾਹ
1: ਹਾਂਜੀ
0: ਹਾਂਜੀ,
1: ਤੂੰ ਹੈ ਮੇਰਾ ਸੱਜਣ ਬੇਲੀ ਮੈਨੂੰ ਖੂੰਜੇ ਲਾਈ ਰੱਖ, ਮੈਂ ਘੜੇ ਦੀ ਮੱਛੀ ਤੇਰੀ ਗੀਚੀ ਨੂੰ ਹੱਥ ਪਾਈ ਰੱਖ।
0: ਵਾਹ ਵਾਹ, ਕੀ ਬਾਤ ਹੈ।
1: ਘਰ ਦੀ ਮੁਰਗੀ ਦਾਲ ਬਰਾਬਰ,
0: ਹਾਂਜੀ
1: ਘਰ ਦੀ ਮੁਰਗੀ ਦਾਲ ਬਰਾਬਰ ਤੇ ਛਿਲ ਕੇ ਲੂਣ ਲਗਾਈ ਰੱਖ, ਪਾ ਮੇਰੀ ਖਲੜੀ ਦੇ ਮੌਜੇ
0: ਮੌਜੇ ਕਿੰਨੇ ਸੋਹਣੇ ਲਫ਼ਜ਼ ਵਰਤਦੇ ਹੋ ਤੁਸੀਂ,
1: ਉੱਠੀ ਖਲ ਲੁਹਾਈ ਰੱਖ, ਪਾ ਮੇਰੀ ਖਲੜੀ ਦੇ ਮੌਜੇ ਉੱਠੀ ਖਲ ਲੁਹਾਈ ਰੱਖ, ਮੇਰੇ ਮੌਰੀ ਗੋਡਾ ਰੱਖ
0: ਮੌਰੀ
1: ਮੇਰੇ ਮੌਰੀ ਗੋਡਾ ਰੱਖ ਤੇ ਮੂੰਹ ਦੇ ਮੂੰਹ ਵਿਛਾਈ ਰੱਖ। ਆਹੋ ਫਿਰ ਹੁਣ ਇਸ ਤਰ੍ਹਾਂ ਹੀ ਹੈ ਜਿਹੜੇ ਫਿਰ ਸੱਜਣ ਮਿੱਤਰ ਤੰਗ ਕਰਨ ਫਿਰ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਮੇਰੇ ਮੌਰੀ ਗੋਡਾ ਰੱਖ ਮੂੰਹ ਦੇ ਮੂੰਹ ਵਿਛਾਈ ਰੱਖ, ਜਿੱਦਾਂ ਵੀ ਦਾ ਲੱਗਦਾ ਤੇਰਾ ਜਿੱਦਾਂ ਵੀ ਦਾ ਲੱਗਦਾ ਤੇਰਾ ਤੇ ਆਪਣੀ ਧਾਂਕ ਜਮਾਈ ਰੱਖ, ਹਰ ਪਲ ਮੇਰੇ ਕੀੜੇ ਕੱਢ ਹਰ ਪਲ ਮੇਰੇ ਕੀੜੇ ਕੱਢ, ਗੈਰਾਂ ਨੂੰ ਵਡਿਆਈ ਰੱਖ, ਨੇੜੇ ਟੁਕਾਂ ਟੁੱਡਾਂ ਮਾਰ ਨੇੜੇ ਟੁਕਾਂ ਟੁੱਡਾਂ ਮਾਰ ਨੇੜੇ ਟੁਕਾਂ ਟੁੱਡਾਂ ਮਾਰ ਚੋਪੜ ਸਿੰਘ ਪਸਾਈ ਰੱਖ।
0: ਵਾਹ ਵਾਹ, ਬਹੁਤ ਖੂਬ।
1: ਲੱਸੀ ਵਾਂਗੂ ਪਾਣੀ ਪਾਪਾ ਲੱਸੀ ਵਾਂਗੂ ਪਾਣੀ ਪਾਪਾ ਕਲਾ ਕਲੇਸ਼ ਵਧਾਈ ਰੱਖ
0: ਰੱਖ। ਵਾਹ ਵਾਹ,
1: ਲੱਸੀ ਵਾਂਗੂ ਪਾਣੀ ਪਾਪਾ
0: ਕਲੇਸ਼
1: ਕਲੇਸ਼ ਵਧਾਈ ਰੱਖ, ਮੈਂ ਤੇਰੇ ਲਈ ਆਹ ਉਹ ਕੀਤਾ ਮੈਂ ਤੇਰੇ ਲਈ ਆਹ ਉਹ ਕੀਤਾ ਰੌਲਾ ਪਾ ਦੁਹਾਈ ਰੱਖ, ਹੋਰਾਂ ਦੇ ਨਾਲ ਪਾਲ ਯਰਾਨੇ ਹੋਰਾਂ ਨਾਲ ਪਾਲ ਯਰਾਨੇ ਤੇ ਮੇਰੇ ਨਾਲ ਲੜਾਈ ਰੱਖ, ਕੱਠੇ ਕਰਕੇ ਦੁਸ਼ਮਣ ਮੇਰੇ ਗੋਡੇ ਮੁੱਢ ਬਿਠਾਈ ਰੱਖ।
0: ਬਹੁਤ
1: ਵੱਢ ਖਾਣ ਮੇਰੇ ਗਿੱਟੇ ਖੁੱਚਾਂ ਵੱਢ ਖਾਣ ਮੇਰੇ ਗਿੱਟੇ ਖੁੱਚਾਂ ਵੱਟੇ ਵੱਟ ਭਜਾਈ ਰੱਖ, ਜਾਂ ਫਿਰ ਮੈਨੂੰ ਕਤਲ ਕਰਾ ਜਾਂ ਫਿਰ ਮੈਨੂੰ ਕਤਲ ਕਰਾ, ਬੇਦੋਸ਼ੇ ਕਹਿ ਗਵਾਹੀ ਰੱਖ, ਕੱਢੀ ਜਾ ਕੰਡੇ ਨਾਲ ਕੰਡਾ ਕੱਢੀ ਜਾ
0: ਕੰਡੇ ਨਾਲ ਕੰਡਾ
1: ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਕੱਢੀ ਜਾ ਕੰਡੇ ਨਾਲ ਕੰਡਾ ਦਿਲ ਵਿੱਚ ਸੂਲ ਖੁਬਾਈ ਰੱਖ, ਨਾਲੇ ਕਹਿ ਅਸੀਂ ਭਾਈ ਭਾਈ ਨਾਲੇ ਕਹਿ ਅਸੀਂ ਭਾਈ ਭਾਈ ਤੇ ਗੱਲੀ ਪੱਗ ਵਟਾਈ ਰੱਖ।
0: ਵਾਹ,
1: ਜੱਸੀ ਅੰਦਰੋਂ ਬਾਹਰੋਂ ਹੋਰ ਜੱਸੀ ਅੰਦਰੋਂ ਬਾਹਰੋਂ ਹੋਰ ਸਭ ਨੇ ਭੇਖ ਬਣਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ ਸਭ ਨੇ ਭੇਖ ਬਣਾਈ ਰੱਖ, ਤੂੰ ਹੈ ਮੇਰਾ ਸੱਜਣ ਬੇਲੀ ਤੂੰ ਹੈ ਸੁੱਚਾ ਸਿੰਘ ਬਾਜਵਾ ਤੇ ਮੈਨੂੰ ਖੂੰਜੇ ਲਾਈ ਰੱਖ
0: ਮੈਨੂੰ
1: ਖੂੰਜੇ ਲਾਈ ਰੱਖ।
0: ਬਹੁਤ ਸੋਹਣਾ ਲਿਖਿਆ ਤੁਸੀਂ ਬਾਈ, ਕਮਾਲ ਕਰਤੀ ਹੈ।
1: ਹਾਂਜੀ ਹਾਂਜੀ, ਮਿਹਰਬਾਨੀ ਜੀ, ਮਿਹਰਬਾਨੀ ਬਾਜਵਾ ਸਾਹਿਬ ਜੀ।
0: ਕੰਮ ਧੰਦੇ ਚੜ੍ਹਦੇ ਠੀਕ ਠਾਕ ਵਧੀਆ।

0: ਚੱਲ ਰਹੇ ਨੇ,
1: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਨੇ. ਅੱਜ ਧੁੱਪ ਵੀ ਲੱਗੀ.
0: ਬੁਢਾਪੇ ਤੇ ਤੁਹਾਡੀ ਗੱਲ ਕੱਟਣ ਡਿਆ, ਬੁਢਾਪੇ ਤੇ ਗੱਲ ਕੀਤੀ ਸੀ ਦੋਸਤੋ. ਆ ਖਾਲਸਾ ਜੀ ਹੁਣੀ ਵੀ ਨੇ, ਅਜੇ ਵੀ ਡਟੇ ਨੇ ਕੰਮਾਂ ਤੇ. ਅਸੀਂ ਰਿਟਾਇਰ ਹੋ ਗਏ ਆ, ਪਰ ਇਹ ਰਿਟਾਇਰ ਹੋਣ ਦਾ ਨਾਂ ਨੀ ਲੈਣ ਡੇ. ਆ ਜੇ ਕਿ ਬੁਢਾਪਾ ਆ ਗਿਆ ਜੀ, ਹੁਣ ਅਸੀਂ ਹੁਣ ਬੁੱਢੇ ਹੋ ਗਏ, ਨੂੰਹਾਂ ਧੀਆਂ ਆ ਗਈਆਂ ਨੇ. ਹਾਰ ਤੇ ਤੁਸੀਂ ਮਾ ਨੂੰਹਾਂ ਧੀਆਂ ਬੱਚੇ ਆਪਣੇ ਥਾਂ, ਤੁਸੀਂ ਆਪਣਾ ਆਪ ਤੇ ਭੱਜ ਨੱਠ ਰੱਖਣੀ ਹੈ ਨਾ ਆਪਣੀ ਕਾਇਮ. ਜਿੰਨੀ ਦੇਰ ਤੁਸੀਂ ਰੱਖ ਸਕਦੇ ਹੋ ਉਨੀ ਦੇਰ ਤੁਸੀਂ ਬੁੱਢੇ ਨਹੀਂ, ਜਵਾਨ ਹੋ ਤੁਸੀਂ.
1: ਹਾਂਜੀ ਹਾਂਜੀ. ਨਹੀਂ ਬਾਜਵਾ ਸਾਹਿਬ, ਸਰੀਰ ਜਿਹੜਾ ਨਾ, ਹੁਣ ਬੰਦਾ ਕੀ ਘਰ ਬਹਿ ਕੇ ਫਿਰ ਮੌਤ ਉਡੀਕੇ.
0: ਬਿਲਕੁਲ ਬਿਲਕੁਲ ਬਿਲਕੁਲ. ਇਹ ਤੇ ਜਿਉਂਦੇ ਜੀ ਹਾਰ ਮੰਨਣ ਵਾਲੀ ਗੱਲ ਹੈ.
1: ਹਾਂਜੀ,
0: ਰੱਬ ਨਾ ਕਰੇ ਤੁਹਾਨੂੰ ਕੋਈ ਅਜਿਹੀ ਬਿਮਾਰੀ, ਲਾ ਇਲਾਜ ਬਿਮਾਰੀ ਨਾ ਹੋਵੇ, ਪਰ ਜਰਾ ਜੇ ਤੁਹਾਡੀ ਲੱਤ ਪੀੜ ਕਰਨ ਲੱਗ ਜਾਂਦੀ, ਤੁਸੀਂ ਮੰਜੀ ਮੱਲ ਲੈਂਦੇ, ਸੋਫਾ ਮੱਲ ਲੈਂਦੇ ਹੋ, ਤੁਸੀਂ ਉੱਠਦੇ ਹੀ ਨਹੀਂ. ਫਿਰ ਉਹ ਤੇ ਹੋਰ ਤੁਹਾਡੇ ਮਸਲ ਖਰਾਬ ਹੁੰਦੇ. ਕਿਉਂ ਖਾਲਸਾ ਜੀ, ਇੱਦਾਂ ਹੀ ਹੈ ਨਾ ਜੀ, ਬਹਿ ਕੇ.
1: ਬਿਲਕੁਲ ਜੀ ਬਿਲਕੁਲ. ਸਰੀਰ ਨੂੰ ਨਾ, ਜਿੰਨੀ ਤੁਸੀਂ ਸਰੀਰ ਨੂੰ ਹਰਕਤ ਵਿਚ ਰੱਖੋਗੇ ਉਨੀ ਤੰਦਰੁਸਤੀ ਹੈ.
0: ਤੰਦਰੁਸਤ ਰਹੋ, ਮੈਂ ਵੀ ਇਹੋ ਹੀ ਅੱਜ ਕੀਤੀ ਖਾਲਸਾ ਜੀ.
1: ਹਾਂਜੀ ਹਾਂਜੀ.
0: ਮਿਹਨਤ ਨਹੀਂ ਮੰਨਣੀ ਜਿੰਦਗੀ ਚ, ਨਾਲੇ ਤੁਸੀਂ ਵੇਲੇ ਬੈਠੇ ਹੋ, ਨਾਲੇ ਤੁਸੀਂ ਊਤ ਪਟਾਂਗ ਗੱਲਾਂ ਸੋਚਦੇ ਹੋ ਵੇਲੇ ਬੈਠੇ.
1: ਹਾਂਜੀ ਹਾਂਜੀ ਹਾਂਜੀ.
0: ਐਵੇਂ ਹੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ.
1: ਹਾਂਜੀ,
0: ਕਈਆਂ ਬਿਮਾਰੀਆਂ ਨੂੰ ਦਾਵਤਾਂ ਦੇਣ ਡੇ ਹੋ, ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਦਾਵਤਾਂ ਦਿੰਦੇ ਹੋ ਬਹਿ ਕੇ.
1: ਮੈਂ ਬਾਜਵਾ ਸਾਹਿਬ ਇੱਥੇ ਨਾ ਦੋ ਦਿਨ ਨਹੀਂ ਆਇਆ ਦੁਕਾਨ ਚ. ਹਾਂਜੀ, ਮੈਨੂੰ ਉਹ ਕਹਿੰਦੇ ਨੇ, ਮੁੰਡੇ ਕਹਿੰਦੇ ਨੇ, ਪਾਪਾ ਤੂੰ ਇੱਥੇ ਨਾ ਆਏ, ਦਿਹਾੜੀ ਨੀ ਲੰਘਦੀ. ਕਹਿੰਦੇ ਅਸੀਂ ਤੰਗ ਹੋ ਜਾਂਦੇ ਆ. ਹਾਂਜੀ
0: ਬਿਲਕੁਲ ਬਿਲਕੁਲ.
1: ਮੈਂ ਉੱਥੇ ਘਰ ਬੈਠਾ ਤੰਗ ਹੋ ਜਾਂਦਾ. ਹਾਂਜੀ
0: ਹਾਂਜੀ ਬਿਲਕੁਲ, ਤੰਗ ਹੋ ਜਾਈਦਾ. ਮੈਂ ਖੁਦ ਜਿੱਦਣ ਮੌਸਮ ਚੰਗਾ ਨਾ ਹੋਏ ਤੇ ਮੈਨੂੰ ਘਰ ਹੀ ਅੰਦਰ ਬਹਿਣਾ ਪਏ ਤੇ ਮੈਂ ਬੜਾ ਪਰੇਸ਼ਾਨ ਹਾਂ, ਤੇ ਫਿਰ ਮੈਂ ਕੋਈ ਅੰਦਰ ਹੀ ਕੰਮ ਲੱਭ ਲੈਂਦਾ ਵਾ ਘਰ ਦੇ ਵਿੱਚ ਹੀ ਕੋਈ ਨਾ ਕੋਈ, ਕਿ ਮੇਰਾ ਘੰਟਾ ਦੋ ਤਿੰਨ ਘੰਟੇ ਘੰਟੇ ਲੰਘ ਜਾਣ
1: ਬਿਜੀ. ਹਾਂਜੀ, ਸਰੀਰ ਨੂੰ
0: ਪੜ੍ਹਨ ਲਿਖਣ ਦਾ ਜਾਂ ਸਫਾਈ ਕਰਨ ਦਾ ਕੁਛ ਵੀ ਮੈਨੂੰ ਟੱਕਰ ਜੇ, ਤੇ ਜੇ ਮੌਸਮ ਸੋਹਣਾ ਤੇ ਫਿਰ ਤੇ ਮੇਰੇ ਵਾਸਤੇ ਕੰਮ ਹੀ ਕੰਮ ਹੁੰਦੇ ਨੇ ਬੜੇ.
1: ਓ ਵਾਹ ਜੀ ਵਾਹ ਜੀ,
0: ਦਾ ਕੰਮ. ਹਾਂਜੀ
1: ਹਾਂਜੀ.
0: ਹੋਰ
1: ਲਓ ਇੱਕ ਹੋਰ ਸੁਣਾ ਦਿਆਂ, ਹੈਗਾ ਟਾਈਮ?
0: ਆ ਜਾਓ ਆ ਜਾਓ ਤੁਸੀਂ ਸੁਣਾ. ਚਲੋ ਖੈਰਾ ਸਾਹਿਬ ਨੇ ਬਾਅਦ ਚ ਉਹਨਾਂ ਨੂੰ ਮੈਸੇਜ ਦਿੰਦੇ ਆ. ਹਾਂਜੀ ਚਲੋ.
1: ਹਾਂਜੀ ਹਾਂਜੀ. ਮੈਂ ਅੱਜ ਫਿਰ ਅੱਜ ਨਾ ਥੋੜੀਆਂ ਜਿਹੀਆਂ ਉਦਾਸ ਹੀ ਕਵਿਤਾਵਾਂ ਸੁਣਾਉਂਗੀਆਂ.
0: ਉਦਾਸ ਨਹੀਂ, ਉਹ ਪਹਿਲੀ ਕਵਿਤਾ ਤੇ ਸਗੋਂ ਚੜ੍ਹਦੀ ਕਲਾ ਆ ਰਹੀ. ਹਾਂਜੀ
1: ਹਾਂ, ਉਹ ਮੈਂ ਨਾ ਹੁਣ ਤੁਹਾਨੂੰ ਸਾਰੀਆਂ ਹੁਣ ਨਾ ਹਰ ਹਫਤੇ ਹੀ ਦੋ ਤਿੰਨ ਸੁਣਾ ਦੇਣੀਆਂ ਕਰਨੀਆਂ, ਤੇ ਫਿਰ ਹੌਲੀ ਹੌਲੀ ਨਵੀਆਂ ਲਿਖ ਲੈ ਕੇ ਵੀ. ਹਾਂਜੀ, ਅੱਜ ਫੇਰ ਉਦਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ. ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ. ਤੈਨੂੰ ਨਜ਼ਰੀ ਨਹੀਂ ਆਉਂਦਾ, ਤੈਨੂੰ ਨਜ਼ਰੀ ਨਹੀਂ ਆਉਂਦਾ, ਕੁਝ ਜ਼ਿਆਦਾ ਪਾਸ ਜਿਹਾ ਹਾਂ. ਤਿੰਨਾ ਨਾ ਤੇਰਾਂ ਚੋਂ, ਤਿੰਨਾ ਨਾ ਤੇਰਾਂ ਚੋਂ, ਕਿੰਨਾ ਕੁ ਖਾਸ ਜਿਹਾ ਹਾਂ. ਕਿੰਨਾ ਨਾ ਤੇਰਾਂ ਚੋਂ, ਕਿੰਨਾ ਕੁ ਖਾਸ ਜਿਹਾ ਹਾਂ. ਜਦ ਆਉਣਾ ਮਿਧ ਰਾਹਾਂ ਦੇ ਘਾਸ ਜਿਹਾ ਹਾਂ, ਰਾਹਾਂ ਦੇ ਘਾਸ ਜਿਹਾ ਹਾਂ. ਕਦ ਪੂਰੀ ਨਹੀਂ ਹੋਣੀ ਇੱਕ ਐਸੀ ਆਸ ਜਿਹਾ ਹਾਂ, ਕਿੰਜ ਖਿੱਲੀ ਉੱਡੀ ਏ, ਕਿੰਜ ਖਿੱਲੀ ਉੱਡੀ ਏ, ਬੰਦਾ ਬਕਵਾਸ ਜਿਹਾ ਹਾਂ. ਰੌਣਕ ਨਾ ਰੌਲਾ ਏ, ਕਿਸੇ ਗੁੰਮ ਸੁਮਵਾਸ ਜਿਹਾ ਹਾਂ, ਸੁਮਵਾਸ ਜਿਹਾ ਹਾਂ. ਹਲਾਲ ਤੇ ਨਾ ਝਟਕਾ, ਹਲਾਲ ਤੇ ਨਾ ਝਟਕਾ, ਮੈਂ ਮੁਰਦਾ ਮਾਸ ਜਿਹਾ ਹਾਂ, ਮੁਰਦਾ ਮਾਸ ਜਿਹਾ ਹਾਂ। ਗੱਲ ਸੱਚੀ ਸਿੱਧ ਹੋਈ, ਗੱਲ ਸੱਚੀ ਸਿੱਧ ਹੋਈ, ਸਵਾ ਸਤਿਆ ਨਾਸ ਜਿਹਾ ਹਾਂ, ਸਵਾ ਸਤਿਆ ਨਾਸ ਜਿਹਾ ਹਾਂ। ਆ ਸੱਜਣਾ ਪੁੱਛ ਮੈਥੋਂ, ਆ ਸੱਜਣਾ ਪੁੱਛ ਮੈਥੋਂ, ਮੈਂ ਕਿਉਂ ਉਦਾਸ ਜਿਹਾ ਹਾਂ, ਮਿੱਠੇ ਤਰਵਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ। ਹਾਂਜੀ ਬਾਜੀ,
0: ਮਿਹਰਬਾਨੀ ਜੀ, ਖਾਲਸਾ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
0: ਫਤਿਹ। ਇਹ ਸਨ ਜੀ ਹੈਮਬਰਗ ਤੋਂ ਖਾਲਸਾ ਜੀ, ਜਿਹੜੇ ਹਰ ਵਾਰੀ ਰੌਣਕਾਂ ਲਾ ਕੇ ਜਾਂਦੇ ਨੇ। ਤੇ ਕਿਸ਼ਨ ਚੰਦ ਜੀ, ਰੈਡੀ ਹੋ ਜਾਓ, ਤੁਸੀਂ ਬੰਦ ਕਰਦੇ ਹੋ ਆਪਣਾ ਰੇਡੀਓ, ਮੈਂ ਤੁਹਾਡੇ ਵੱਲ ਆ ਰਿਹਾ 2 ਮਿੰਟ ਤੋਂ ਬਾਅਦ। ਤੇ ਖਹਿਰਾ ਸਾਹਿਬ, ਤੁਹਾਨੂੰ ਮੈਂ ਕਿਸ਼ਨ ਚੰਦ ਜੀ ਹੁਣਾਂ ਤੋਂ ਬਾਅਦ ਚ ਲੈ ਰਿਹਾ। ਸੋ ਜਦੋਂ ਤੱਕ ਇਹ ਬੰਦ ਕਰਦੇ ਨੇ ਆਪਣਾ ਰੇਡੀਓ, ਅਰਜ਼ ਹੈ, ਬਹਾਰਾਂ ਆਉਣ ਤੇ ਬਾਗਾਂ ਵਿੱਚ ਕੋਈ ਲਿਆਉਂਦੀ ਕੀ, ਸੁੱਕੇ ਢੀਂਗਰਾਂ ਤੇ ਬੁਲਬੁਲਾਂ ਗਾਉਂਦੀਆਂ ਨੇ, ਰਾਜਕੁਮਾਰੀਆਂ ਭਾਵੇਂ ਦੇਸ਼ ਬਦਲ ਹੋ ਜਾਣ, ਕੀ ਉਹ ਝੋਲੀ ਵਿੱਚ ਖੈਰ ਪਵਾਉਂਦੀਆਂ ਨੇ, ਇਤਿਹਾਸ ਗਵਾਹ ਜਦ ਔਰਤ ਤਲਵਾਰ ਫੜਦੀ, ਮਰ ਜਾਂਦੀਆਂ ਨਾ ਪਿੱਠ ਵਿਖਾਉਂਦੀਆਂ ਨੇ, ਪਿਆਰ ਚ ਮਰਨ ਤੇ ਦੁਸ਼ਮਣ ਨੂੰ ਮਾਫ ਕਰ ਦੇਣ, ਤਰਨ ਲੱਗੀਆਂ ਨਾ ਘੜਾ ਖੜਕਾਉਂਦੀਆਂ ਨੇ, ਸੁੱਚਾ ਸਿਆ ਮਰਦ ਮਕਾਰ ਤੇ ਦੋਸ਼ ਸਭ ਔਰਤਾਂ ਤੇ, ਉਹ ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ, ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ। ਲਓ ਜੀ ਕਿਸ਼ਨ ਚੰਦ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਓ ਜੀ ਆ।
1: ਹਾਂਜੀ,
0: ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਬਸ ਠੀਕ ਠਾਕ ਆ ਸਰ, ਆਪ ਸੁਣਾਓ, ਦਿਆ ਤੁਹਾਡੀ?
0: ਉਹ ਉੱਪਰ ਵਾਲੇ ਦੀ ਦਿਆ ਵਾ ਕਿਸ਼ਨ ਚੰਦ ਜੀ, ਜਿਹੜੀ ਸਾਰਿਆਂ ਉੱਤੇ ਆ, ਠੀਕ ਹੈ ਨਾ ਜੀ?
2: ਜੀ ਬਿਲਕੁਲ, ਉਹਦਾ ਆਸ਼ੀਰਵਾਦ ਤੇ ਸਭ ਨੂੰ ਰਹਿੰਦਾ,
0: ਸਭ ਨੂੰ ਰਵੇ ਜੀ, ਦੁਨੀਆਂ ਦੇ ਉੱਤੇ ਸੁਖ ਸ਼ਾਂਤੀ ਰਹੇ, ਲੋਕ ਮੌਜਾਂ ਲੈਣ, ਇੰਜੋਏ ਕਰ।
2: ਬਿਲਕੁਲ ਬਿਲਕੁਲ ਸਰ, ਬਿਲਕੁਲ।
0: ਤੇ ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਆਪਣੇ ਅੱਡੇ ਤੇ ਹੀ ਹੋ ਕਿ ਕਿਤੇ ਅੱਗੇ ਪਿੱਛੇ ਹੋ ਤੁਸੀਂ, ਕਿਉਂਕਿ ਤੁਸੀਂ ਬੜੇ ਆਉਂਦੇ ਜਾਂਦੇ ਰਹਿੰਦੇ ਹੋ ਗਾਂ ਇੱਧਰ ਉੱਧਰ?
2: ਹਾਂ, ਪਿੱਛੇ ਜੀ ਮੈਂ 2-4 ਦਿਨ ਵਾਸਤੇ ਚਲਾ ਗਿਆ ਸੀ ਕੇਰਲਾ ਘੁੰਮਣ ਵਾਸਤੇ, ਪਰ ਮੈਂ ਹੁਣ ਇਸ ਟਾਈਮ ਤੇ ਪ੍ਰੈਜੈਂਟ ਤੇ ਬੈਂਗਲੌਰ ਦੇ ਵਿੱਚ ਆਪਣੇ ਫਲੈਟ ਤੇ ਹੀ ਹਾਂ।
0: ਅੱਛਾ, ਕੇਰਲਾ ਬਹੁਤ ਸੋਹਣਾ, ਮੈਂ ਫੋਟੋਆਂ ਚ ਵੇਖ।
2: ਹਾਂ ਬਹੁਤ ਸੋਹਣਾ ਹੈ ਜੀ, ਹਾਂ ਜੀ ਹਾਂ। ਮੈਂ ਕੇਰਲਾ ਬਾਰੇ ਤੁਹਾਡੇ ਨਾਲ ਕੱਲ ਫੇਰ ਭਾਵੇਂ ਬਾਅਦ ਚ ਕਰਾਂਗਾ, ਪਰ ਅੱਜ ਮੇਰੇ ਦਿਮਾਗ ਦੇ ਵਿੱਚ ਨਾ ਕੁਝ ਹੋਰ ਗੱਲ ਹੈਗੀ ਥੋੜੀ ਜਿਹੀ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਦੇਖਿਏ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਲੈ ਕੇ ਨਹੀਂ ਆਇਆ ਤੁਹਾਡੇ ਨਾਲ ਗੱਲ ਕਰਨ ਵਾਸਤੇ,
0: ਵੈਰੀ ਗੁੱਡ,
2: ਠੀਕ ਹੈ। ਮੈਂ ਇੱਕ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ। ਜਦੋਂ ਦੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ, ਕਾਫੀ ਸਾਰੀਆਂ ਚੀਜ਼ਾਂ ਅੱਛੀਆਂ ਵੀ ਚੇਂਜ ਹੋਈਆਂ, ਕਈਆਂ ਲੋਕਾਂ ਨੂੰ ਬੁਰੀਆਂ ਵੀ ਲੱਗੀਆਂ, ਕਿਉਂਕਿ ਉਹਨਾਂ ਦਾ ਇੰਟਰਸਟ ਜਿਹੜਾ ਸੀ ਉਹ ਗਾਇਬ ਹੋ ਗਿਆ, ਉਹ ਜੋ ਕੁਝ ਕਰਦੇ ਸੀ ਉਹ ਨਹੀਂ ਕਰ ਪਾਏ, ਉਹਨਾਂ ਨੂੰ ਗਾਲੀਆਂ ਦਿੰਦੇ ਰਹਿੰਦੇ ਨੇ। ਮੈਂ ਉਸ ਚੀਜ਼ ਵਿੱਚ ਨਹੀਂ ਜਾਣਾ, ਪਰ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੋਦੀ ਸਾਹਿਬ ਅੱਗੇ ਇੱਕ ਰਿਕੁਐਸਟ ਕਰਦਾ ਚਾਹੁੰਦਾ ਕਿ ਦੇਖੋ, ਤੁਸੀਂ ਜਦੋਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਏ ਤਾਂ ਤੁਸੀਂ ਲੋਕਾਂ ਨੂੰ ਕਿਹਾ ਕਿ ਸਿਲੰਡਰ ਦੀ ਸਬਸਿਡੀ ਛੱਡ ਦਿਓ, ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਕਿ ਇੱਕ ਇਮਾਨਦਾਰ ਬੰਦਾ ਸੱਤਾ ਦੇ ਵਿੱਚ ਆਇਆ ਜਿਹਨੇ ਦੇਸ਼ ਨੂੰ ਕੁਝ ਅਹਿਵਾਨ ਕੀਤਾ, ਔਰ ਉਹਨਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਸ਼ਰਧਾ ਸੁਮਨ ਚੜਾਏ, ਉਹਨਾਂ ਦੀ ਗੱਲ ਮੰਨੀ ਔਰ ਆਪਣੀ ਇੱਛਾ ਦੇ ਨਾਲ ਉਹ ਸਬਸਿਡੀ ਉਹਨਾਂ ਨੇ ਛੱਡ ਦਿੱਤੀ। ਠੀਕ ਹੈ ਜੀ, ਏਦਾਂ ਦੀਆਂ ਕੁਝ ਹੋਰ ਵੀ ਗੱਲਾਂ ਹੋਈਆਂ। ਉਹ ਆਪੇ ਵੀ ਮੈਨੂੰ ਝਾੜੂ ਮਾਰਦੇ ਦਿੱਖੇ ਕਈ ਜਗ੍ਹਾ ਦੇ ਉੱਤੇ, ਸੜਕਾਂ ਤੇ, ਸਕੂਲਾਂ ਚ। ਲੋਕਾਂ ਨੇ ਉਸ ਜਿਹੜੀ ਸਾਫ਼ ਸਫਾਈ ਵਾਲਾ ਕੰਮ ਸੀਗਾ ਉਹਨੂੰ ਵੀ ਕਾਇਮ ਕੀਤਾ ਉਹਨੂੰ ਥੋੜੇ ਦਿਨਾਂ ਵਾਸਤੇ। ਪਰ ਅਸੀਂ ਇੰਡੀਅਨ ਲੋਕ ਜਿਹੜੇ ਆ, ਅਸੀਂ ਥੋੜੇ ਦਿਨਾਂ ਵਾਸਤੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਹਾਂ, ਬਾਅਦ ਚ ਫਿਰ ਉਸੇ ਠਰੇ ਉੱਤੇ ਆ ਜਾਂਦੇ। ਅਸੀਂ ਆਪਣੇ ਮਨ ਨੂੰ ਬਦਲਦੇ ਨਹੀਂ ਹੈਗੇ। ਹਾਂ, ਇੱਥੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਅਗਰ ਪ੍ਰਧਾਨ ਮੰਤਰੀ ਜੀ ਨੇ ਕਹਿਣ ਦੇ ਉੱਤੇ, ਉਹਨਾਂ ਦੀ ਰਿਕੁਐਸਟ ਦੇ ਉੱਤੇ ਜਾਂ ਉਹਨਾਂ ਦੇ ਆਹਵਾਨ ਦੇ ਉੱਤੇ ਦੇਸ਼ ਵਾਸੀਆਂ ਨੇ ਸਬਸਿਡੀ ਛੱਡੀ ਸੀਗੀ, ਤੇ ਕੀ ਯਾਰ ਦੇਸ਼ ਦੇ ਪਾਰਲੀਮੈਂਟ ਮੈਂਬਰ ਦੇ ਵਿੱਚ ਜੇ 500-600 ਜਾਂ 1000 ਵੀ ਬੰਦੇ ਹੋਣਗੇ, ਰਾਜ ਸਭਾ ਔਰ ਲੋਕ ਸਭਾ ਦੇ ਮੈਂਬਰ ਮਿਲਾ ਕੇ, ਮੈਨੂੰ ਐਗਜੈਕਟ ਪਤਾ ਨਹੀਂ ਆ, ਉਹਨਾਂ ਨੂੰ ਮੈਂ ਸੁਣਿਆ ਕਿ 15-16 ਹਜ਼ਾਰ ਰੁਪਇਆ ਮਹੀਨੇ ਦਾ ਟੈਲੀਫੋਨ ਦਾ ਬਿੱਲ ਮਿਲਦਾ। ਤੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਕੰਪਨੀ ਦਾ ਤੁਸੀਂ ਚਾਹੇ ਪ੍ਰੀ ਪੇਡ ਜਾਂ ਪੋਸਟ ਪੇਡ ਅਗਰ ਕਨੈਕਸ਼ਨ ਲੈਂਦੇ ਹੋ, ਤੇ ਉਹਦਾ ਜਿਹੜਾ ਰੇਟ ਹੈ ਜ਼ਿਆਦਾ ਜ਼ਿਆਦਾ 1500 ਰੁਪਏ ਤੋਂ ਮਹੀਨੇ ਤੋਂ ਉੱਤੇ ਨਹੀਂ ਹੈਗਾ। ਤੇ ਕੀ ਯਾਰ ਇਹ ਜਿਹੜੇ ਮੇਰੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨੇ, ਇਹਨਾਂ ਦੀ ਆਤਮਾ ਕਦੀ ਜਾਗੀ ਨਹੀਂ? ਤੇ ਯਾਰ ਦੇਸ਼ ਨੇ ਤੇ ਸਬਸਿਡੀ ਛੱਡ ਦਿੱਤੀ, ਤੇ ਅਸੀਂ ਕਿਉਂ ਬੇਈਮਾਨੀ ਕਰ ਰਹੇ ਹਾਂ ਲੋਕਾਂ ਨਾਲ? ਗੌਰਮੈਂਟ ਦੀ ਟ੍ਰੇਜਰੀ ਉੱਤੇ ਅਸੀਂ ਕਿਉਂ ਭਾਰ ਬਣੇ ਹੋਏ ਹਾਂ? ਇੱਕ ਗੱਲ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਦੂਜੀ ਗੱਲ ਜਿਹੜੀ ਆ ਮੈਂ ਟੋਲ ਟੈਕਸ ਦੇ ਉੱਤੇ ਕਰਨੀ ਚਾਹੁੰਦਾ। ਤੁਸੀਂ ਗੱਡੀ ਖਰੀਦਦੇ ਹੋ ਉਦੋਂ ਵੀ ਪੈਸਾ ਦਿੰਦੇ ਹੋ ਰੋਡ ਟੈਕਸ ਦਾ, ਇੱਕ ਮੁਸ਼ਤ ਦੇ ਵਿੱਚ। ਤੁਸੀਂ ਹਾਈਵੇ ਚਲੋ ਜਿੱਦਾਂ ਦੇ ਵੀ ਬਣੇ, ਬਹੁਤੇ ਵਧੀਆ ਤੇ ਨਹੀਂ ਬਣੇ, ਪਰ ਚਲੋ ਫਿਰ ਵੀ ਪਹਿਲੇ ਨਾਲੋਂ ਨਾ ਹੋਏ ਨਾ ਕੁਝ ਹੋਇਆ ਚੰਗਾ ਹੁੰਦਾ,
0: ਪਹਿਲਾਂ ਨਾਲੋਂ ਬੈਟਰ।
2: ਠੀਕ ਹੈ, ਤੇ ਅੱਜ ਹੁਣ ਹਾਈਵੇ ਦੇ ਉੱਤੇ ਯਾਰ ਫਿਰ ਲਾਈਨਾਂ ਲੱਗ ਰਹੀਆਂ ਨੇ ਟੋਲ ਟੈਕਸ ਦੇਣ ਵਾਸਤੇ। ਹਾਲਾਂਕਿ ਕੁਝ ਕੰਮ ਵਿੱਚ ਹੋਇਆ, ਫਾਸਟੈਗ ਆਇਆ, ਲੇਕਿਨ ਹਾਲੇ ਵੀ ਲਾਈਨਾਂ ਲੱਗਦੀਆਂ ਨੇ ਟੋਲ ਟੈਕਸ ਜਮ੍ਹਾਂ ਕਰਾਉਣ ਵਾਸਤੇ। ਔਰ ਇਹਦੇ ਵਿੱਚ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ ਯਾਰ ਤੁਸੀਂ ਇੰਨਾ ਸਾਰਾ ਅਮਲਾ ਕਿਉਂ ਇਕੱਠਾ ਕੀਤਾ ਉੱਥੇ, ਰੈਵਨਿਊ ਕਿਉਂ ਰੋਕਦੇ ਹੋ? ਤੁਸੀਂ ਸਾਲ ਦੇ ਸ਼ੁਰੂ ਵਿੱਚ ਪੈਸਾ ਲੈ ਲਓ ਨਾ ਲੋਕਾਂ ਕੋਲੋਂ, ਹੋਰ ਲੈ ਲਓ ਯਾਰ। ਜੇ ਤੁਹਾਡਾ ਮਤਲਬ ਕਿ ਤੁਹਾਡੀ ਟ੍ਰੇਜਰੀ ਦਾ ਅਗਰ ਨਹੀਂ ਹਿਸਾਬ ਦਾ ਬਣਿਆ, ਨਹੀਂ ਉਹਦੇ ਵਿੱਚ ਪੈਸਾ ਪੂਰਾ ਹੋਇਆ, ਤਾਂ ਤੁਸੀਂ ਹਰ ਬੰਦੇ ਕੋਲੋਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਉੱਤੇ ਟੈਕਸ ਵਸੂਲ ਕਰ ਲਓ ਇੱਕ ਵਾਰੀ ਫਿਰ।
0: ਬਿਲਕੁਲ, ਇੱਕ ਵਾਰੀ ਲੈ ਲਓ,
2: ਲੇਕਿਨ ਲੋਕਾਂ ਨੂੰ ਰੋਕੋ ਤੇ ਮਤ,
0: 3-4 ਵਾਰੀ ਦੇ ਵਿੱਚ ਲੈ ਲਓ, ਚਲੋ 3-4 ਕਿਸ਼ਤ।
2: ਕਿਉਂ ਇੰਨਾ ਸਾਰਾ ਦੇਸ਼ ਦਾ ਪੈਸਾ ਬਰਬਾਦ? ਔਰ ਉੱਥੇ ਜਦੋਂ ਗੱਡੀ ਤੇ ਖੜੀ ਹੁੰਦੀ ਆ ਟੋਲ ਟੈਕਸ ਦੇ ਉੱਤੇ, ਇੰਨਾ ਸਾਰਾ ਪੈਟਰੋਲ ਸੁੱਕ ਜਾਂਦਾ, ਇੰਨੀ ਸਾਰੀ ਜਿਹੜੀ ਆ ਕਾਰਬਨ ਉਤਸਰਜਨ ਹੋ ਜਾਂਦਾ, ਹੀਟ ਵੱਧ ਜਾਂਦੀ ਆ ਦੁਨੀਆਂ ਦੇ ਵਿੱਚ, ਜਿਹੜੀ ਕਿ ਐਟਮੋਸਫੇਅਰ ਵਾਸਤੇ ਬਹੁਤ ਬੁਰੀ ਆ, ਓਜ਼ੋਨ ਲੇਅਰ ਵਾਸਤੇ ਬਹੁਤ ਬੁਰੀ ਆ। ਤੁਹਾਡੇ ਮੰਤਰੀ ਕੀ ਕਰਨ ਦਾ ਆ ਯਾਰ? ਤੁਹਾਡੇ ਜਿਹੜੇ ਸਿਪਾ ਸਲਾਰ IAS PSI IPS ਜੋ ਨੇਗੇ, ਜਿੰਨੀ ਮਸ਼ੀਨਰੀ ਆ ਗੌਰਮੈਂਟ ਦੀ, ਉਹ ਕਿੱਥੇ ਬੇੜਾ ਗਰਕ ਹੋ ਗਿਆ? ਉਹ ਕਿਉਂ ਨੀ ਇੰਨੀ ਗੱਲ ਸੋਚ ਸਕਦੇ? ਤੀਜੀ ਮੈਂ ਗੱਲ ਕਰਨੀ ਚਾਹਾਂਗਾ, ਬੜੇ ਸ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਇਆ ਸੀਗਾ ਕਿ ਜੀ ਹਾਂ ਉਹ ਪੈਟਰੋਲ ਦੇ ਵਿੱਚ ਅਸੀਂ ਉਹ ਮਿਲਾਵਾਂਗੇ, ਕੀ ਨਾਂ ਲੈਂਦੇ ਆ ਉਹਨੂੰ, ਕੀ ਕਹਿੰਦੇ ਜੀ, ਐਥਨੋਲ ਕੀ ਬਣਾਵਾਂਗੇ ਉਹਦੇ ਵਿੱਚ, ਗੰਨੇ ਤੋਂ ਬਣਦਾ ਜਿਹੜਾ, ਹੈ
0: ਮੈਨੂੰ
2: ਮੈਂ ਯਾਰ ਭੁੱਲ ਗਿਆ ਹੁਣ,
0: ਕੋਈ ਗੈਸ ਹੈ?
2: ਠੀਕ ਆ,
0: ਕੀ ਕੋਈ ਰਸ ਗੈਸ ਹੈ ਜਾਂ ਕੋਈ ਲਿਕਵਿਡ ਹੈ?
2: ਹਾਂ, ਉਹਦੇ ਵਿੱਚ ਐਥਨੋਲ ਕੁਛ ਏਦਾਂ ਦਾ ਲਫ਼ਜ਼ ਸੀਗਾ ਕਿ ਉਹ ਮਿਕਸ ਕਰਾਂਗੇ ਤੇ ਪੈਟਰੋਲ ਹੋਰ ਸਸਤਾ ਹੋ ਜਾਏਗਾ,
0: ਪੈਟਰੋਲ ਸਸਤਾ ਹੋ ਜਾਏਗਾ। ਠੀਕ ਹੈ,
2: ਤੁਸੀਂ ਪਲਾਂਟ ਲਗਾ ਲਏ ਪੈਟਰੋਲ ਵਿੱਚ ਮਿਕਸ ਕਰ ਲਿਆ, ਪਰ ਆਮ ਆਦਮੀ ਤੱਕ ਤੇ ਉਹਦਾ ਕੋਈ ਫਾਇਦਾ ਨਹੀਂ ਪਹੁੰਚਿਆ। ਉਹ ਜਿਹੜੀ ਬੱਚਤ ਸੀਗੀ ਤੁਹਾਡੀ, ਜਿਹੜਾ ਤੁਸੀਂ ਮਿਕਸਿੰਗ ਕੀਤੀ ਪੈਟਰੋਲ ਦੇ ਵਿੱਚ, ਉਹ ਪੈਸਾ ਕਿੱਧਰ ਗਿਆ? ਇਸ ਬੰਦੇ ਨੇ ਖਾਧਾ ਯਾਰ, ਤੁਸੀਂ ਕੁਛ ਤੇ ਇਮਾਨਦਾਰ ਹੋ ਲੋ।
0: ਇਮਾਨਦਾਰੀ ਤੁਸੀਂ ਰੋਜ ਪੜ੍ਹਦੇ ਹੋ ਆਪਣੀਆਂ ਅਖਬਾਰਾਂ, ਟੀਵੀ ਵੇਖਦੇ,
2: ਗੱਲ ਇਮਾਨਦਾਰੀ ਸਿਰਫ ਜਨਰਲ ਪਬਲਿਕ ਵਾਸਤੇ ਰਹਿ ਗਈ ਆ। ਅੱਛਾ ਬਾਜਵਾ ਸਾਹਿਬ, ਇੱਕ ਮੈਂ ਹੋਰ ਚੀਜ਼ ਕਰਨੀ ਚਾਹਾਂਗਾ ਕਿ ਮੈਂ ਕੱਲ ਪਰਸੋਂ ਪੇਪਰ ਦੇ ਵਿੱਚ ਪੜਿਆ ਕਿ ਬਈ ਇਹ ਪਾਰਲੀਮੈਂਟ ਦੇ ਮੈਂਬਰ ਜਿਹੜੀਆਂ ਸੀਟਾਂ ਨੇ ਇਹ ਵੱਧ ਰਹੀਆਂ ਨੇ।
0: ਹਾਂਜੀ, ਆਹੋ ਵਾਧਾ ਕਰ ਰਹੇ, ਮੈਂ ਵੀ ਮੈਨੂੰ ਨਿਊਜ਼ ਸੁਣੀ ਸੀ,
2: 528 ਤੋਂ ਵਧਾ ਕੇ ਮੇਰੇ ਘਰ 800 ਸਮਥਿੰਗ ਹੋ ਰਹੀਆਂ ਨੇ।
0: ਹਾਂਜੀ,
2: ਈ ਪਾਸ ਹੁੰਦਾ ਕੱਲ ਨੂੰ ਕੀ ਨਹੀਂ ਹੁੰਦਾ ਉਹ ਤੇ ਗੱਲ ਦੀ ਬਾਅਦ ਦੀ ਗੱਲ ਆ, ਪਰ ਮੈਂ ਇੱਥੇ ਇੱਕੋ ਸਵਾਲ ਪੁੱਛਣਾ ਚਾਹੁੰਦਾ ਕਿ ਯਾਰ ਤੁਹਾਡੇ ਪਾਰਲੀਮੈਂਟ ਮੈਂਬਰ ਤੇ ਆਪਣੇ ਹਲਕੇ ਵਿੱਚ ਤੱਕ ਨਹੀਂ ਜਾਂਦੇ, ਜਨਤਾ ਦੇ ਉੱਤੇ ਆਲਰੇਡੀ ਬੋਝ ਬਣੇ ਹੋਏ ਨੇ, ਕੋਈ ਕੰਮ ਨੀ ਕੰਸਟ੍ਰਕਟਿਵ ਕਰਦੇ ਹਰ ਬੰਦੇ ਦਾ, ਕੋਈ ਕੀ ਤੁਸੀਂ ਕੋਈ ਰਿਕਾਰਡ ਪੁੱਛਦੇ ਹੋ? ਤੁਸੀਂ ਇੰਨੇ ਸਾਰੇ ਮੈਂਬਰ ਦੇਸ਼ ਦੇ ਐਕਸਚੈਕਟਰ ਦੇ ਉੱਤੇ ਹੋਰ ਬਿਠਾ ਦਿਓਗੇ, ਲਿਆ ਕੇ ਦੇਸ਼ ਦੇ ਉੱਤੇ ਭਾਰ ਪਾ ਦਿਓਗੇ, ਟੈਕਸ ਤੇ ਆਮ ਆਦਮੀ ਨੀ ਦੇਣਾ?
0: ਇਹ ਵਾਕਿਆ ਹੀ ਖਾਸ ਕਰਕੇ ਪਾਰਲੀਮੈਂਟ ਵਾਲੇ ਆਪਣੇ ਹਲਕੇ ਚ ਇੱਕ ਵਾਰੀ ਵੀ ਨਹੀਂ ਜਾਂਦੇ,
2: ਔਰ ਇਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਤਾਂ ਟੋਲ ਟੈਕਸ ਵੀ ਫ੍ਰੀ ਆ, ਹਰ ਚੀਜ਼ ਫ੍ਰੀ ਆ, ਇਹਨਾਂ ਦੀ ਸੀਟ ਤੇ ਸਿਹਤ ਤੇ ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ,
0: ਏਅਰ ਸਫ਼ਰ ਵੀ ਫ੍ਰੀ ਨੇ, ਬੜੀਆਂ ਸਹੂਲਤਾਂ ਨੇ ਇਹਨਾਂ ਨੂੰ, ਲੋੜੋਂ ਹੀ ਜ਼ਿਆਦਾ ਸਹੂਲਤ,
2: ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਨੇ, ਚਾਰ ਚਾਰ ਪੰਜ ਪੰਜ ਇਹ ਪੈਨਸ਼ਨ ਲੈ ਰਹੇ ਲੋਕਾਂ ਤੋਂ, ਔਰ ਗੌਰਮੈਂਟ ਦਾ ਨੌਕਰ ਜਿਹੜਾ ਵਿਚਾਰਾ 20-30 ਸਾਲ ਸਰਵਿਸ ਕਰਦਾ ਉਹਨੂੰ ਵੀ ਤੁਸੀਂ ਪੈਨਸ਼ਨ ਰਗੜ ਰਗੜ ਕੇ ਦਿੰਦੇ ਹੋ, ਕੋਈ ਨਿਆਂ ਹੈ ਕਿਧਰੇ?
0: ਸਿਸਟਮ
2: ਕੋਈ ਨਿਆਂ ਹੈ ਕਿਧਰੇ?
0: ਗੱਲ ਏਦਾਂ ਜੀ,
2: ਮੈਂ ਸਿਰਫ ਇੰਨੀ ਸਿਰਫ ਬੇਨਤੀ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਅੱਜ ਆਪਣੇ ਪਾਰਲੀਮੈਂਟ ਮੈਂਬਰਸ ਨੂੰ ਤੁਸੀਂ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਸਲੋਗਨ ਦਿਓ ਕਿ ਭਈਆ ਤੁਸੀਂ ਇਹ ਜਿਹੜੇ ਫਾਲਤੂ ਫੰਡ ਦੇ ਪੈਸੇ ਗੌਰਮੈਂਟ ਤੋਂ ਲੈ ਰਹੇ ਹੋ ਇਹ ਬੰਦ ਕਰੋ, ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤੇ ਜੇ ਮਰ ਗਈ ਹੈ ਤਾਂ ਲੁੱਟੀ ਜਾਓ ਫਿਰ ਦੇਸ਼ ਨੂੰ।
0: ਮੈਨੂੰ ਚੇਤਾ ਆਇਆ ਤੁਹਾਡੀ ਗੱਲ ਤੋਂ, ਜਦੋਂ ਹਾਂਜੀ ਇਲੈਕਸ਼ਨ ਹੋਈਆਂ ਨਾ ਤੇ ਸੰਨੀ ਦਿਓਲ ਜੀ ਸਾਡੇ ਏਰੀਏ ਚ ਖਲੋਤੇ ਸੀ,
2: ਆਹੋ ਗੁਰਦਾਸਪੁਰ ਏਰੀਏ ਤੋਂ ਖੜੇ ਸੀ,
0: ਗੁਰਦਾਸਪੁਰ ਜਿਹੜੀ ਲੋਕਾਂ ਨੇ ਆਦਤ ਚੁੱਕੀ ਕਿਤੇ ਬਾਹਾਂ ਖੜੀਆਂ ਕਰ ਕਰ ਨਾਰੇ ਲਾ ਲਾ ਕੇ ਫਿਲਮਾਂ ਦੇ ਡਾਇਲੋਗ ਬੋਲ ਬੋਲ ਕੇ, ਇਹਨੇ ਮੋਢੇ ਤੇ ਨਲਕਾ ਜਿਹਾ ਧਰਿਆ ਤੇ ਮਦਾਰੀਆਂ ਵਾਂਗੂ ਰੌਲਾ ਪਾ ਬੜੇ, ਲੋਕਾਂ ਨੇ ਫਸਲਾਂ ਉਜਾੜ ਦਿੱਤੀਆਂ ਜਿੱਧਰ ਇਹਨੇ ਜਾਣਾ, ਕਹਿਣਾ ਡਾਇਲੋਗ ਬੋਲ ਉਹ 2.5 ਕਿਲੋ ਕਾ ਹਾਥ ਹੈ ਕਾਤੀਆ ਤੇ ਤਾੜੀਆਂ ਹੋਏ, ਮੈਂ ਕਹਿੰਦਾ ਪਬਲਿਕ ਮੂਰਖਾਂ ਤੋਂ ਵੀ ਅੱਗੇ ਹੈ,
2: ਅਸੀਂ ਮੂਰਖ ਹੀ ਹਾਂ ਮੇਰੇ ਸਮੇਤ,
0: ਸੁਣ ਲਿਓ ਭਾਰੀ ਬਹੁਤ ਨਾਲ ਇਹਨੂੰ ਜਿਤਾਇਆ ਗਿਆ।
2: ਹਾਂਜੀ
0: ਇਹ ਫਿਟੇ,
2: ਇਹਨੂੰ ਯਾਰ ਪੁੱਛਣਾ ਕਿ ਸਾਲ ਚ ਕਿੰਨੀ ਵਾਰੀ ਤੂੰ ਗੁਰਦਾਸਪੁਰ ਗਿਆ ਭਾਈ?
0: ਇੱਕ ਵਾਰੀ ਵੀ ਨਹੀਂ ਗਿਆ,
2: ਕਿੰਨੀ ਵਾਰੀ ਤੂੰ ਪਾਰਲੀਮੈਂਟ ਵਿੱਚ ਗਿਆ?
0: ਤੇ ਨੰਬਰ 2 ਦੇ ਉੱਤੇ ਇਹਨਾਂ ਨੂੰ ਪਤਾ ਨੀ ਕਿੰਨੇ ਕਰੋੜ ਰੁਪਇਆ ਮਿਲਦਾ ਜਿਹੜਾ ਪਬਲਿਕ ਵੈਲਫੇਅਰ ਵਾਸਤੇ ਜਿੱਥੋਂ ਜਿੱਤੇ ਹੁੰਦੇ ਨੇ ਉੱਥੇ ਇਹਨਾਂ ਨੇ ਦੇਣਾ
2: ਹੀ, ਉਹ ਸਾਰਾ ਹੀ ਖਾ ਜਾਂਦੇ ਆ ਜੀ, ਪਬਲਿਕ ਦੇ ਉੱਤੇ ਤਾਂ ਕੁਝ ਵੀ ਖਰਚ ਨਹੀਂ ਹੁੰਦਾ,
0: ਫਿਟੇ ਨੂੰ ਕਹਿਣ ਨਹੀਂ ਆਇਆ ਤੇ ਗੁਰਦਾਸਪੁਰ ਨੇ ਕਿਤੇ ਆਪਣਾ ਜਲੂਸ ਕਢਾਇਆ ਤੇ ਜਿਹੜਾ
2: ਇਹ ਗੁਰਦਾਸਪੁਰੀਏ ਫਿਰ ਜਲੂਸ ਕਢਵਾਉਣਗੇ ਆਪਣਾ ਹਾਲੇ ਵੀ, ਕੋਈ ਸ਼ਰਮ ਥੋੜੀ ਹੈ ਕਿਸੇ ਬੰਦੇ ਨੂੰ?
0: ਮੈਂ ਤੇ ਐਗਜ਼ਾਮਪਲ ਦਿੱਤੀ ਹੈ ਨਾ, ਅਸੀਂ
2: ਰਾਤੀ ਬੋਤਲਾਂ ਮਿਲ ਜਾਂਦੀਆਂ ਤੇ ਪੈਸੇ ਮਿਲ ਜਾਂਦੇ ਆ, ਸਵੇਰੇ ਵੋਟਾਂ ਵਿਕ ਜਾਂਦੀਆਂ ਨੇ, ਸੱਚਾਈ ਤੇ ਇਹੀ ਹੈ, ਹਿੰਦੁਸਤਾਨ ਦੇ ਪ੍ਰਜਾਤੰਤਰ ਦੀ ਇਹੀ ਸੱਚਾਈ ਆ, ਕੋਈ ਮੰਨੇ ਚਾਹੇ ਨਾ ਮੰਨੇ,
0: ਸਾਰੇ ਜਿਹੜੇ ਨੇ ਲੋਕ ਸਾਡੇ ਅਫਸਰ ਜਿਹੜੇ ਨੇ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਦੇ,
2: ਪਰ ਨਹੀਂ ਕੁਝ ਲੋਕ ਚੰਗੇ ਵੀ ਹੈਗੇ ਆ, ਇਹ ਨੀ ਕਿ ਸਾਰੇ ਲੋਕ ਮਾੜੇ ਨੇ,
0: ਕਿਸ਼ਨ ਚੰਦ
2: ਨਹੀਂ, ਕੁਝ ਕੁਝ ਲੋਕ
0: ਵਿੱਚੋਂ 100 ਦੇ ਵਿੱਚੋਂ 7-8 ਚੰਗੇ ਵੀ ਹੋਏ ਜੋ ਬਹੁਤ ਥੋੜੇ ਨੇ ਵਿਚਾਰੇ,
2: ਉਹਨੂੰ ਵਿਚਾਰੇ ਨੂੰ MLA ਨਹੀਂ ਜੀਣ ਦਿੰਦਾ, ਉਹਦੀ ਅੱਜ ਟ੍ਰਾਂਸਫਰ ਇੱਥੇ ਤੇ ਕੱਲ ਉੱਥੇ ਤੇ ਪਰਸੋਂ ਉੱਥੇ, ਉਹਨੂੰ ਕਿਤੇ ਜੀਣ ਦਿੰਦੇ ਆ? ਉਹਦੀ ਨਾ ਫੈਮਿਲੀ ਐਡਜਸਟਮੈਂਟ, ਨਾ ਬੱਚਿਆਂ ਨੂੰ ਪੜ੍ਹਾ ਸਕਦਾ, ਕੁਛ ਨਹੀਂ ਕਰ ਸਕਦਾ,
0: ਸਭ ਤੋਂ ਬੁਰੀ ਗੱਲ
2: ਉਹਨੂੰ ਕਹਿੰਦਾ ਵੀ ਤੂੰ ਹੀ ਬੇਈਮਾਨ ਬਣ ਜਾ ਜਿੱਦਾਂ ਦੇ ਅਸੀਂ ਆ।
0: ਗੱਲ ਏਦਾਂ ਵੀ ਸਭ ਤੋਂ ਬੁਰੀ ਗੱਲ ਮੈਨੂੰ ਕੀ ਲੱਗਦੀ ਹੈ ਕਿ
2: ਹਾਂਜੀ
0: MLA ਮਿਨਿਸਟਰ ਬਣੇ ਨੇ ਜੋ ਵੀ ਹੈ, ਉਹ ਪਿੰਡ ਦੇ ਸਰਪੰਚ ਨਹੀਂ ਬਣ ਸਕਦੇ, ਲੇਕਿਨ ਪਾਰਟੀ ਦੀ ਹਵਾ ਨਾਲ ਉਹ ਮਿਨਿਸਟਰੀਆਂ ਤੱਕ ਪਹੁੰਚ ਗਏ। ਪੁਲਿਸ ਹੈ ਨਾ, ਪੁਲਿਸ ਦੇ SP DSP ਜਾਂ ਜੋ ਉਹਨਾਂ ਦੇ ਅੰਡਰ ਕੰਮ ਕਰਦੇ ਨੇ, ਜਿਹੜੇ ਕੱਲ ਅਜੇ ਟੀਮ ਮੇਰੀ ਹਨ, ਜਿਹੜੇ ਐਵੇਂ ਤੂੜੀ ਇਕੱਠੀ ਕਰਦੇ ਹੁੰਦੇ ਹਨ, ਉਹਨਾਂ IPS IAS ਕਿੰਨੀਆਂ ਮਿਹਨਤਾਂ ਕਰਕੇ, ਕਿੰਨੀ ਸਟੱਡੀ ਕਰਕੇ, ਕਿੰਨੇ ਸਟਰੋਂਗ ਐਗਜ਼ਾਮੀਨੇਸ਼ਨ ਦੇ ਕੇ ਬਣਦੇ ਨੇ ਕਿਤੇ ਜਾ ਕੇ। ਹਾਂਜੀ
2: ਯਾਰ, ਤੁਸੀਂ ਹਰ ਚੀਜ਼ ਵਾਸਤੇ ਇੱਕ ਮਿਨੀਮਮ ਕੁਆਲੀਫਿਕੇਸ਼ਨ ਰੱਖੀ ਆ, ਤੁਹਾਡੇ MP MLA ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਹੈ,
0: ਇਹਨਾਂ ਦਾ ਪਿਓ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਗੀ, ਪ੍ਰਧਾਨ ਮੰਤਰੀ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ,
2: ਮਜ਼ਾਕ ਬਣਾ ਰੱਖਿਆ ਸਾਲਾ,
0: ਤੁਸੀਂ ਕਲਰਕ ਲੱਗਣੇ ਨਾ ਕਿਤੇ, ਤੁਸੀਂ ਘੱਟ ਤੋਂ ਘੱਟ BA ਪਾਸ ਘੱਟ ਤੋਂ ਘੱਟ ਵੈਸੇ ਤੇ ਜ਼ਿਆਦਾ ਤੋਂ ਜ਼ਿਆਦਾ ਹੋਣੀ ਚਾਹੀਦੀ ਆ, ਤੇ ਜੇ
2: ਕੋਈ
0: ਪ੍ਰਧਾਨ ਮੰਤਰੀ ਲੱਗਣਾ ਜਾਂ ਮਿਨਿਸਟਰ ਲੱਗਣਾ, ਕੋਈ ਅੰਗੂਠਾ ਵੀ ਹੋਵੋ ਚੱਲ, ਤੇ ਪੁਲਿਸ ਇਹਨਾਂ ਦੇ ਅੰਡਰ ਕੰਮ ਕਰਦੀ ਆ, ਕਿੱਡੀ ਮਾੜੀ ਗੱਲ ਹੈ, ਪੁਲਿਸ ਇਹਨਾਂ ਦੇ ਅੰਡਰ ਕਿਉਂ ਕਰਦੀ?
2: ਉਹ ਮੰਤਰੀ ਸਾਰੇ ਇੱਕ ਚੌਥੀ ਫਿਲਹਾਲ ਬਾਬੇ ਦੇ ਅੱਗੇ ਜਾ ਕੇ ਮੱਥਾ ਟੇਕਦੇ ਰਹਿੰਦੇ ਆ। ਇਹ ਤੇ ਇਹਨਾਂ ਦਾ ਕਿਰਦਾਰ ਹੈ
0: ਤੇ ਬਣਾਇਆ ਵੀ ਤਾਂ ਬਾਬੇ ਨੇ ਤਵੀਤ ਦੇ ਕੇ ਉਹਨੂੰ ਮੰਤਰੀ ਹੈ ਨਾ ਵੀ ਆ ਲੈ ਤਵੀਤ
2: ਬੰਦੇ ਪਰੋਲ ਮਿਲ ਜਾਂਦਾ ਸਭ ਕੁਝ ਮਿਲ ਜਾਂਦਾ ਬਾਬਿਆਂ ਨੂੰ ਫਟਾਫਟ ਕਿਉਂਕਿ ਉਹ ਪਾਰਟੀ ਦੀਆਂ ਵੋਟਾਂ ਵਾਸਤੇ ਉਹ ਕੰਮ ਕਰਦੇ ਨੇ।
0: ਬਿਲਕੁਲ ਬਿਲਕੁਲ ਸਾਡਾ ਮਤਲਬ ਕਿ ਇਹ ਤੰਤਰ ਹੀ ਵਿਗੜਿਆ ਜਿਹੜੇ ਤੁਸੀਂ ਤੇ ਇੱਕ ਦੋ ਡਿਪਾਰਟਮੈਂਟਾਂ ਤੇ ਕਲਪਣ ਰਹੇ ਹੋ ਇਹ ਨਾ ਸਾਰਿਆਂ ਨੇ ਟੇਬਲਾਂ ਦੇ ਥੱਲੇ ਉਹਦੀ ਹੱਥ ਮਿਲਾਏ ਨੇ ਪਰ ਜੁਡੀਸ਼ਰੀ ਨਾਲ ਐਗਜ਼ੈਕਟਿਵ ਨੇ ਮਿਲਾਏ ਨੇ ਤੇ ਪਾਰਲੀਮੈਂਟ ਨਾਲ ਮਤਲਬ ਕਿ ਜੁਡੀਸ਼ਰੀ ਤੇ
2: ਜੁਡੀਸ਼ਰੀ ਵੀ ਕੁਛ ਨੀ ਜੀ ਇੱਕ ਮਾੜਾ ਜਿਹਾ ਮੇਰਾ ਐਕਸੀਡੈਂਟ ਹੋ ਗਿਆ ਮੈਂ 6 ਸਾਲ ਭੁਗਤਿਆ ਪੁਲਿਸ ਵਾਲੇ ਨੇ ਮੇਰੀ ਕਾਰ ਦੇ ਵਿਚ ਗੱਡੀ ਮਾਰ ਦਿੱਤੀ 6 ਸਾਲ ਤੱਕ ਭੁਗਤਿਆ ਮੈਂ ਹਰ ਪੇਸ਼ੀ ਦੇ ਉੱਤੇ ਜਾਂਦਾ ਸੀਗਾ ਠੀਕ ਹੈ ਇਹਨੂੰ ਉਸ ਬੰਦੇ ਦੇ ਸੱਟ ਲੱਗ ਗਈ ਸੀਗੀ ਉਹਦੀ ਆਪਣੀ ਗਲਤੀ ਨਾਲ ਸੱਟ ਲੱਗੀ ਮੇਰੀ ਕੋਈ ਗਲਤੀ ਨਹੀਂ ਸੀਗੀ ਔਰ ਮੈਨੂੰ ਜੱਜ ਨੇ ਅਖੀਰ ਵਿਚ ਫਰੀ ਕਰ ਦਿੱਤਾ ਬਰੀ ਕਰ ਦਿੱਤਾ ਵੈਸੇ ਹੀ ਕਿ ਤੇਰਾ ਕੋਈ ਕਸੂਰ ਨਹੀਂ ਹੈ ਮੈਂ ਆਇਆ ਜੱਜ ਤੇ ਪਰ ਯਾਰ 6 ਸਾਲ ਕਿਉਂ ਲਾਏ ਹੈ ਇਹ ਕੋਈ ਦੇਸ਼ ਦਾ ਕਾਨੂੰਨ ਹੈ ਕੋਈ ਪੁੱਛ ਪੜਤਾਲ ਨਹੀਂ ਆ ਕੋਈ ਇਹਦੇ ਵਿਚ ਕੋਈ ਟਾਈਮ ਬਾਉਂਡ ਕੋਈ ਚੀਜ਼ ਨਹੀਂ ਹੈਗੀ ਤੁਸੀਂ ਦੇਸ਼ ਨੂੰ ਕਿੱਥੇ ਲਿਜਾ ਰਹੇ ਹੋ ਯਾਰ
0: ਬਸ ਤੁਸੀਂ
2: ਮੈਨੂੰ ਬੜਾ ਅਫਸੋਸ ਹੁੰਦਾ ਮੈਨੂੰ ਬੜਾ ਅਫਸੋਸ ਹੁੰਦਾ ਆਪਣੇ ਦੇਸ਼ ਦੇ ਉੱਤੇ ਔਰ ਸਭ ਤੋਂ ਜ਼ਿਆਦਾ ਅਫਸੋਸ ਮੈਨੂੰ ਆਪਣੇ ਦੇਸ਼ ਦੇ ਚਲਾਉਣ ਵਾਲਿਆਂ ਉੱਤੇ ਹੁੰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ ਫਿਰ ਕਿਉਂ ਨੀ ਤੁਸੀਂ ਕਾਨੂੰਨ ਬਣਾਉਂਦੇ
0: ਇਹਨਾਂ ਸਭ ਨੂੰ ਪਤਾ ਸਭ ਰਲੇ ਮਿਲੇ ਨੇ ਇਹ ਕੋਈ ਬੱਚੇ ਨਹੀਂ ਬੇਬੀ ਨਹੀਂ ਇਹ ਉਸ ਸਿਸਟਮ ਦੇ ਵਿਚ ਨੇ ਇਹਨਾਂ ਨੂੰ ਪਤਾ ਕਿੱਦਾਂ ਕੰਮ ਹੋ ਰਿਹਾ ਸਭ
2: ਔਰ ਬਿਲਕੁਲ ਜਿੰਨੀ ਮਰਜ਼ੀ ਪਰੇਸ਼ਾਨ ਹੋ ਜੇ ਤੁਹਾਡੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਰਹਿੰਦੇ ਉਹ
0: ਬਾਦਸ਼ਾਹ ਨੇ ਉਹਨਾਂ ਨੂੰ ਕੀ ਲੋੜ ਇਹਨਾਂ ਕੋਲ ਅਥਾਹ ਪਾਵਰਾਂ ਤੇ ਅਥਾਹ ਪੈਸਾ।
2: ਚਲੋ ਸਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅਸੀਂ ਤਾਂ ਭਾਈ ਚੰਗੇ ਬੰਦੇ ਵੀ ਹੈਗੇ ਨੇ ਦੁਨੀਆਂ ਵਿਚ ਕੋਈ ਐਸੀ ਗੱਲ ਨਹੀਂ ਹੈ ਕੋਈ ਸਾਰੀ ਦੁਨੀਆਂ ਮਾੜੀ ਨਹੀਂ ਹੈ ਸਾਡੀ ਦੁਨੀਆਂ ਚੱਲਦੀ ਪਈ ਹੈ ਠੀਕ ਹੈ
0: ਬਿਲਕੁਲ ਜੀ ਬਿਲਕੁਲ ਚੰਗੇ ਮਾੜੇ ਸਾਰੇ ਇਸੇ ਤਰ੍ਹਾਂ ਦੁਨੀਆਂ ਤੇ ਖੱਟੀ ਮਿੱਠੀ ਜਿਹੜੀ ਹੈ ਸਾਡਾ
2: ਚਲੋ ਸਾਡੀ ਵੀ ਲੰਘ ਜਾਣੀਆਂ ਹੋਰ 10 ਸਾਲ ਹੋਣਗੇ ਜਾਂ 10 ਦਿਨ ਹੋਣਗੇ ਜੋ ਵੀ ਹੈ ਲੰਘ ਜਾਣੀ ਸਾਡੀ ਵੀ
0: ਲੰਘ ਤੇ ਤੁਹਾਡੀ ਜਾਣੀ ਹੈ ਪਰ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਬਾਰੇ ਕਿਉਂ ਨਹੀਂ ਸੋਚਦੇ ਕਿ ਤੁਹਾਡੀ ਦੇਣ ਕੀ ਹੋਏਗੀ
2: ਉਹ ਫਿਰ ਗੁਲਾਮ ਹੋ ਜਾਓਗੇ ਤੁਸੀਂ ਮੈਂ ਅੱਜ ਲਿਖ ਕੇ ਦਿੰਨਾ ਤੁਸੀਂ ਫਿਰ ਗੁਲਾਮ ਹੋ ਜਾਓਗੇ ਕਿਉਂਕਿ ਸਾਡੇ ਵਿਚ ਗੱਦਾਰ ਬਹੁਤ ਨੇ ਜਿਹਨਾਂ ਨੂੰ ਸਿਰਫ ਆਪਣੇ ਆਪ ਤੱਕ ਦੇਸ਼ ਦਿਖਦਾ ਦੇਸ਼ ਨਹੀਂ ਦਿਖਦਾ ਦੇਸ਼ ਕਿਸੇ ਬੰਦੇ ਨੂੰ ਨਹੀਂ ਦਿਖਦਾ ਆਪਣਾ ਆਪਣਾ ਘਰ ਭਰਨ ਤੇ ਲੋਕ ਲੱਗੇ ਨੇ ਤੇ ਤੁਸੀਂ ਅੱਜ ਈਰਾਨ ਦਾ ਹਾਲ ਦੇਖ ਲਓ ਕਿਸੇ ਵੀ ਦੇਸ਼ ਦਾ ਹਾਲ ਦੇਖ ਲਓ ਜਿੱਥੇ ਲੜਾਈ ਲੱਗੀ ਆ ਦੇਸ਼ ਸੁਰੱਖਿਅਤ ਹੈ ਤੇ ਉਹ ਬੰਦੇ ਸੁਰੱਖਿਅਤ ਨੇ ਦੇਸ਼ ਨਹੀਂ ਸੁਰੱਖਿਅਤ ਤੇ ਤੁਹਾਡੇ ਕਰੋੜਾਂ ਰੁਪਏ ਜਿਹੜੇ ਇਕੱਠੇ ਕੀਤੇ ਆ ਕੌਡੀਆਂ ਦੇ ਭਾਅ ਵਿਕ ਜਾਣਗੇ ਬਾਬੂ ਜੀ ਅੱਗਾਂ ਲੱਗ ਜਾਣਗੀਆਂ ਤੁਸੀਂ ਕਿਸੇ ਜੋਗੇ ਨਹੀਂ ਰਹੋਗੇ
0: ਬਹੁਤ ਬਹੁਤ ਮਿਹਰਬਾਨੀ ਵੀਰ ਜੀ ਥੈਂਕ ਯੂ ਵੈਰੀ ਮਚ ਕਮ ਸੇ ਕਮ ਕੁਛ ਲੋਕ ਤੇ ਆਪਣੇ ਮੁਲਕ ਬਾਰੇ ਸੋਚਦੇ ਨੇ ਤੁਹਾਨੂੰ ਆਪਣੇ ਦੇਸ਼ ਦਾ ਦੁੱਖ ਹੈ ਹੀ ਆ ਤੇ ਤੁਸੀਂ ਕਰਾਉਣ ਰਹੇ ਹੋ ਨਾ
2: ਕਰਲਾਉਣ ਕੀ ਯਾਰ ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ ਉਹਨੇ ਆਪਣੇ ਦੇਸ਼ ਬਾਰੇ ਹਾਂਜੀ
0: ਲਿਖਿਆ ਸੀ ਉਹ ਸੁਣਾ ਦਿਓ
2: ਫਿਰ ਯਾਰ ਤੁਸੀਂ ਕਹੋਗੇ ਕਿ ਮਰਿਆਦਾ ਦੇ ਖਿਲਾਫ ਹੈਗਾ ਚਲੋ ਮੈਂ ਦੱਸ ਦਿੰਦਾ ਫਿਰ ਉਹਨੇ ਕੀ ਬੋਲਿਆ ਸੀਗਾ ਉਹਨੇ ਕਿਹਾ ਕਿ ਮੈਨੂੰ ਹੋਰ ਸੈਕਸ ਕਰਨ ਦੀ ਜ਼ਰੂਰਤ ਕੋਈ ਨੀ ਗੌਰਮੈਂਟ ਮੈਨੂੰ ਰੋਜ਼ ਮੇਰੀ ਐਸੀ ਤਸੀ ਫੇਰਦੀ ਆ ਸੈਕਸ ਕਰਦੀ ਆ ਗੌਰਮੈਂਟ ਮੇਰੇ ਨਾਲ ਤੱਕ ਕਰਦੀ ਆ ਮੈਨੂੰ ਆਈ ਨੀਡ ਨੋ ਮੋਰ ਸੈਕਸ ਐਜ ਮਾਈ ਗੌਰਮੈਂਟ ਡੇਲੀ ਫਕਸ ਮੀ ਔਰ ਮੈਨੂੰ ਇੰਨੀ ਹਾਸੀ ਆਈ ਔਰ ਮੈਂ ਉਹਨੂੰ ਲਿਖਿਆ ਮੈਂ ਭੈਣ ਮੇਰੀ ਤੂੰ ਮੈਨੂੰ ਇਹ ਦੱਸ ਕਿ ਤੂੰ ਇੰਨੀ ਦੁਖੀ ਆ ਤੁਹਾਡਾ ਦੇਸ਼ ਕੀ ਇੰਨਾ ਬੇੜਾ ਗਰਕ ਹੋ ਗਿਆ ਉੱਥੇ
0: ਹੋਇਆ ਜੀ ਜਿੰਨਾ ਦਾ ਹੋਇਆ
2: ਪਰ ਉਹਦਾ ਵਿਚਾਰੀ ਦਾ ਕੋਈ ਜਵਾਬ ਨਹੀਂ ਆਇਆ ਪਰ ਮੈਂ ਉਹਦੀ ਆਤਮਾ ਨੂੰ ਸਲੂਟ ਕਰਦਾ ਕਿ ਉਹਨੇ ਬਿਲਕੁਲ ਮਤਲਬ ਕਿ ਇੱਕ ਨਾ ਸਹੀ
0: ਮਨ ਨਾਲ ਮਤਲਬ ਕਿ ਕੋਈ
2: ਕਿੰਨੀ ਕੁ ਦੁਖੀ ਹੋਏਗੀ ਯਾਰ ਉਹ ਬੰਦਾ ਕਿੰਨਾ ਕੁ ਦੁਖੀ ਹੋਏਗਾ ਜਿੰਨੇ ਇੰਨੀ ਚੀਜ਼ ਲਿਖੀ ਆ ਤੇ ਇੱਥੇ ਕਿਹੜਾ ਘੱਟ ਹੋਣ ਡਿਆ ਦੇਸ਼ ਦੇ ਰਾਜਨੀਤੀਆਂ ਨੂੰ ਸਲਾਮ ਆ ਰਾਜਨੀਤੀ ਚਲਾਉਣ ਵਾਲਿਆਂ ਨੂੰ ਪਰ ਲੇਕਿਨ ਯਾਰ ਤੁਸੀਂ ਲੋਕਾਂ ਦੇ ਬਾਰੇ ਹੱਥ ਜੋੜ ਕੇ ਬੇਨਤੀ ਆ ਕੁਝ ਲੋਕਾਂ ਬਾਰੇ ਸੋਚ ਲਓ ਬਾਈ ਲੋਕਾਂ ਬਾਰੇ ਸੋਚ ਲੋ, ਸਕੂਲਾਂ ਵਿਚ ਸਭ ਚੀਜ਼ਾਂ ਚੇਂਜ ਕਰੋ ਕਿ ਦੇਸ਼ ਭਗਤੀ ਦੀ ਕੋਈ ਲਹਿਰ ਚੱਲੇ ਬੱਚਿਆਂ ਦੇ ਵਿਚ। ਹਰ ਬੱਚਾ ਆਪਣੇ ਘਰ ਨੂੰ ਖਿੱਚਦਾ, ਹਰ ਬੱਚਾ ਬੇਈਮਾਨ ਆ, ਹਰ ਪੇਰੈਂਟਸ ਆਪਣੇ ਬੱਚਿਆਂ ਦੇ ਸਾਹਮਣੇ ਬੇਈਮਾਨੀ ਦੀਆਂ ਗੱਲਾਂ ਕਰਦਾ ਤੇ ਤੁਹਾਡਾ ਬੇੜਾ ਗਰਕ ਹੋ ਜਾਣਾ।
0: ਆਕਾਸ਼ ਕਿਤੇ ਸਮਝਣ ਇਸ ਗੱਲ ਨੂੰ ਵੀ ਇਹ ਸਾਡਾ ਮੁਲਕ ਹੈ, ਸਾਡੀ ਆਣ ਬਾਣ।
2: ਤੁਸੀਂ ਫੇਰ ਗੁਲਾਮ ਬਣਨਾ ਜਿਸ ਤਰ੍ਹਾਂ 1100 ਸਾਲ ਤੱਕ ਕਿਸੇ ਦੇਸ਼ ਉੱਤੇ ਕਿਸੇ ਬਾਹਰ ਦੇ ਲੋਕਾਂ ਨੇ ਰਾਜ ਨਹੀਂ ਕੀਤਾ।
0: ਬਿਲਕੁਲ ਬਿਲਕੁਲ,
2: ਤੁਹਾਡੇ ਕੋਲ ਬਾਹਾਂ ਵਿੱਚ ਦਮ ਸੀਗਾ, ਸਭ ਚੀਜ਼ ਸੀਗੀ ਤੁਹਾਡੇ ਕੋਲ, ਫੇਰ ਵੀ ਤੁਸੀਂ ਉਹਨਾਂ ਨੂੰ ਨਹੀਂ ਹਰਾ ਪਾਏ।
0: ਬਿਲਕੁਲ ਜੀ,
2: ਤੁਸੀਂ ਸਮਾਜ ਨੂੰ ਵੰਡ ਕੇ ਰੱਖਿਆ, ਤੁਸੀਂ ਅੱਜ ਵੀ ਉਹੀ ਖੇਡ ਖੇਡਣ ਡੇ।
0: ਦੁਨੀਆਂ ਦੇ ਕੋਈ ਮੁਲਕ ਨਹੀਂ ਜਿਹੜਾ ਇੰਨੀ ਦੇਰ ਗੁਲਾਮ ਰਿਹਾ ਹੋਵੇ।
2: ਅਰੇ ਸਭ ਤੋਂ ਵਸਟ ਆ, ਤੁਹਾਨੂੰ ਕੋਈ ਬੰਦਾ ਲਾਂਘੇ ਨਹੀਂ ਬਹਿਣ ਦਿੰਦਾ।
0: ਥੈਂਕ ਯੂ ਵੈਰੀ ਮਚ ਵੀਰ ਜੀ, ਬਹੁਤ ਬਹੁਤ
2: ਥੈਂਕ ਯੂ ਸਰ, ਥੈਂਕ ਯੂ।
0: ਥੈਂਕ ਯੂ
2: ਸਰ, ਥੈਂਕ ਯੂ, ਥੈਂਕ ਯੂ, ਓਕੇ,
0: ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ, ਜਿਹੜੇ ਦੋਸਤੋ ਵੇਖ ਲਓ, ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ, ਆਪਣੀਆਂ ਆਪਣੀਆਂ ਕੌਮਾਂ ਨੂੰ, ਆਪਣੀ ਸਭਿਅਤਾ ਨੂੰ, ਆਪਣੇ ਮੁਲਕ ਨੂੰ, ਆਪਣੇ ਇਲਾਕਿਆਂ ਨੂੰ, ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡੇ ਨਾਲ ਭਾਵੇਂ ਉਹ ਆਪਣੇ ਘਰ ਠੀਕ ਖਾਂਦੇ ਪੀਂਦੇ ਰਹਿੰਦੇ ਨੇ, ਮੌਜਾਂ ਕਰਦੇ ਨੇ, ਲੇਕਿਨ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ। ਇੱਕ ਵਾਰੀ ਮੈਂ ਆਪਣਾ ਪੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ, ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ, ਕਵਿਤਾਵਾਂ ਤੇ ਕਹਾਣੀਆਂ, ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ, ਉਹ ਮੈਨੂੰ ਮੇਰਿਆਂ ਤੋਂ ਹੀ ਬਚਾਓ। ਜੇ ਇੱਕ ਉਹਨਾਂ ਨੇ ਹੋਰ ਕਹਾਣੀ ਲਿਖੀ, ਉਹ ਮੈਨੂੰ ਮੇਰੇ ਤੋਂ ਬਚਾਓ, ਭਾਈ ਕਬਾਲ ਦੀਆਂ ਇਹ ਉਹਨਾਂ ਦੀਆਂ ਕਹਾਣੀਆਂ ਸਨ। ਸੋ ਐਨੀ ਹਾਓ, ਆਪਣਾ ਸਰਦਾਰ ਸੂਬਾ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਤੇ ਤੁਸੀਂ ਬੰਦ ਕਰਦੇ ਹੋ ਤੇ ਤੁਹਾਡੀ ਵੀ ਦਿਲ ਦੀ ਗੱਲਬਾਤ ਸੁਣੀ ਹੈ ਤੁਹਾਡੇ ਨਾਲ, ਤੇ ਦਿਲ ਦੀਆਂ ਚਾਰ ਗੱਲਾਂ ਬਾਤਾਂ ਕਰੀਏ, ਭਾਈ ਕਿਸ ਤਰ੍ਹਾਂ ਚੱਲ ਰਿਹਾ, ਕੀ ਕਰ ਰਹੇ ਹੋ ਅੱਜ ਕੱਲ ਤੁਸੀਂ ਵੀ। ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਡਰ ਗਿਆ ਤੇ ਮਾਰ ਦੇਣਗੇ, ਉਹ ਡਟ ਗਿਆ ਤੇ ਮਰ ਜਾਵਾਂਗਾ। ਉਹ ਦੋਵਾਂ ਹਾਲਤਾਂ ਚ ਮੈਂ ਹੀ ਮਰਨਾ, ਡਰ ਗਿਆ ਤੇ ਮਾਰ ਦੇਣਗੇ, ਡਟ ਗਿਆ ਤੇ ਮਰ ਜਾਵਾਂਗਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਖੈਰਾ ਸਾਹਿਬ ਹੁਣ ਜੇ ਘਰ ਟੱਕਰ ਗਏ, ਕਦੀ ਕਦੀ ਉਹ ਭੱਜ ਨੱਠ ਵਿਚ ਰਹਿੰਦੇ ਨੇ, ਤੇ ਕਿੱਥੇ ਗਏ ਹੋ ਜੀ ਤੁਸੀਂ, ਤੁਹਾਡੀ ਆ ਲੱਭ ਗਿਆ ਜੀ। ਸੂਬਾ ਸਿੰਘ ਜੀ ਹੁਣਾਂ ਨੂੰ ਕਾਲ ਤੇ ਕਰ ਦਿੱਤੀ ਹੈ, ਬਿਜੀ ਆਦਮੀ ਨੇ ਉਹ, ਕਿਤੇ ਹੋ ਸਕਦਾ ਦੇਰ ਹੋ ਗਈ ਹੈ ਉਹਨਾਂ ਨੂੰ, ਤੇ ਸੁਣਦਿਆਂ ਸੁਣਾਉਂਦਿਆਂ

0: ਮੇਰਾ ਖਿਆਲ ਹੈ ਭਾਈ ਉਹ ਅੱਗੇ ਪਿੱਛੇ ਹੋ ਗਏ ਨੇ ਥੋੜੇ ਜਿਹੇ। ਹਾਂਜੀ ਤੇ ਮੈਂ ਇਸ ਤਰ੍ਹਾਂ ਕਰਦਾ ਭਾਈ 10 ਕੁ ਮਿੰਟ ਤੁਹਾਡੇ ਨਾਲ ਗੱਲਬਾਤ ਕਰਾਂ ਫਿਰ ਕੋਈ। ਮੈਂ ਵੇਖ ਲਾਂ ਕੋਈ ਹੋਰ ਕਾਲ ਤੇ ਨਹੀਂ ਆਈ, ਮਿਸ ਕਾਲ ਕੋਈ ਵੀ ਇਹਨਾਂ ਦੇ ਵਿੱਚ। ਸੁਭਾ ਸਿੰਘ, ਕਿਸ਼ਨ ਚੰਦ, ਬਲਵੀਰ ਤੇ ਹਾਂ ਰਾਜਾ ਸ਼ਾਹ ਹੋਣਾ ਦਾ ਨਹੀਂ, ਉਹਨਾਂ ਦੀ ਅਜੇ ਕਾਲ ਨਹੀਂ ਆਈ। ਮੈਂ ਉਹਨਾਂ ਨੂੰ ਕਾਲ ਕਰਕੇ ਵੇਖ ਲਾਂ ਜੇ ਉਹ ਆ ਲਵੇ। ਮੈਂ ਉਹਨਾਂ ਨੂੰ ਰਿੰਗ ਮਾਰ ਦਿੱਤੀ ਆ, ਉਹਨਾਂ ਮੈਨੂੰ ਬੈਕ ਕਾਲ ਕਰ ਲੈਣੀ ਹੈ ਜੇ। ਅੱਛਾ ਦੋਸਤੋ, ਤੁਸੀਂ ਕਦੀ ਸੁਣਿਆ ਕਿ ਭਾਰਤ ਵਿੱਚ ਜਿਸ ਤਰ੍ਹਾਂ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨੇ? ਹਾਂਜੀ, ਜਾਂ ਅਸੀਂ ਪੁਰਾਣਾ ਚੰਗਾ ਸਮਾਨ ਵੇਚਣ ਦੇ ਲੱਗਦੇ ਨੇ ਨਾ ਬਾਜ਼ਾਰ, ਡੰਗਰਾਂ ਦੀਆਂ ਮੰਡੀਆਂ। ਇਸੇ ਤਰ੍ਹਾਂ ਹੀ ਭਾਰਤ ਵਿੱਚ ਕਈਆਂ ਸਟੇਟਾਂ ਵਿੱਚ ਔਰਤਾਂ ਦੀ ਮੰਡੀ ਵੀ ਲੱਗਦੀ ਹੈ ਹੁਣ ਇਸ ਵਕਤ। ਇਹ ਬੜਾ ਅਜੀਬ ਜਿਹਾ ਟੌਪਿਕ ਹੈ ਜਿਹਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ, ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇਗਾ। ਇਹ ਮੈਂ ਗੱਲ ਆਪਣੇ ਸੋਹਣੇ ਭਾਰਤ ਦੀ ਕਰ ਰਿਹਾ, ਵਿਦੇਸ਼ ਦੀ ਨਹੀਂ ਕਰ ਰਿਹਾ। ਸਾਡੇ ਭਾਰਤ ਵਿੱਚ ਤੁਸੀਂ ਕਿਸੇ ਦੀ ਵਾਈਫ ਕਿਰਾਏ ਤੇ ਲੈ ਸਕਦੇ ਹੋ ਜਾਂ ਕੁਆਰੀ ਕੁੜੀ ਕੁਝ ਸਾਲਾਂ ਵਾਸਤੇ, ਸਦਾ ਵਾਸਤੇ ਵੀ ਕੁਝ ਸਾਲਾਂ ਵਾਸਤੇ। ਤੇ ਮੈਂ ਇਹ ਲੱਗਾ ਗੱਲ ਦੱਸਣ ਜੀ ਤੁਹਾਨੂੰ, ਮੱਧ ਪ੍ਰਦੇਸ਼ ਦੇ ਸ਼ਿਵਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ, ਤੁਸੀਂ ਉੱਥੇ ਮੰਡੀ ਲੱਗਦੀ ਹੈ ਔਰਤਾਂ ਦੀ ਤੇ ਕੁੜੀਆਂ ਦੀ। ਤੁਸੀਂ ਇੱਕ ਹਫ਼ਤੇ ਵਾਸਤੇ, 6 ਮਹੀਨੇ ਵਾਸਤੇ ਜਾਂ 1 ਸਾਲ ਵਾਸਤੇ ਵਾਈਫ ਕਿਰਾਏ ਤੇ ਲੈ ਸਕਦੇ ਹੋ। ਤੇ ਹੋਰ ਸਟੇਟਾਂ ਚ ਵੀ ਇਹੋ ਜਿਹਾ, ਪਰ ਅੱਜ ਮੈਂ ਗੱਲ ਜਿਨ੍ਹਾਂ ਦੀ ਕਰਨ ਲੱਗਾ ਵਾ ਉਹ ਹੈ ਮੱਧ ਪ੍ਰਦੇਸ਼ ਦੀ। ਇਹੋ ਜਿਹਾ ਰਿਵਾਜ ਕਿੱਦਾਂ ਪੈਦਾ ਹੋਇਆ, ਇਹਦੇ ਕੀ ਕਾਰਨ ਰਹੇ ਹੋਣਗੇ? ਉਸ ਪਿੰਡ ਵਿੱਚ ਨਾ ਹਰ ਸਾਲ ਬਾਜ਼ਾਰ ਲੱਗਦਾ ਤੇ ਉਸ ਬਾਜ਼ਾਰ ਵਿੱਚ ਲੋੜਵੰਦ ਜਿਹੜੇ ਲੋਕ ਨੇ ਨਾ ਉਹ ਆਪਣੀਆਂ ਬੇਟੀਆਂ ਤੇ ਪਤਨੀਆਂ ਨੂੰ ਲੈ ਕੇ ਆਉਂਦੇ ਨੇ ਤੇ ਲੋੜਵੰਦ ਗਾਹਕ ਵੀ ਉੱਥੇ ਆਉਂਦੇ ਨੇ। ਬਿਲਕੁਲ ਪਸ਼ੂ ਮੰਡੀ ਵਾਂਗ ਹੀ, ਜਿਸ ਤਰ੍ਹਾਂ ਪਸ਼ੂਆਂ ਦੀ ਵਿਕਰੀ ਹੋ ਰਹੀ ਹੁੰਦੀ ਹੈ, ਉੱਥੇ ਹਰ ਕੋਈ ਆਪਣੀ ਵਾਈਫ ਚੁਣ ਸਕਦਾ ਉਹਨਾਂ ਦੇ ਵਿੱਚੋਂ। ਮਹੀਨੇ 6 ਮਹੀਨੇ ਦਾ ਜਾਂ 1 ਸਾਲ ਵਾਸਤੇ ਤੁਸੀਂ ਉਹ ਕਿਰਾਏ ਤੇ ਲੈ ਸਕਦੇ ਹੋ। ਸੋਹਣੀਆਂ ਔਰਤਾਂ ਤੇ ਕੁੜੀਆਂ ਦੀ ਬੋਲੀ ਲੱਗਦੀ ਹੈ ਜਿਹੜੀਆਂ ਜਰਾ ਕਿਊਟ ਨਜ਼ਰ ਆਉਂਦੀਆਂ ਨੇ ਤੇ ਵਸਤੂਆਂ ਵਾਂਗ ਜਿਹੜਾ ਜ਼ਿਆਦਾ ਪੈਸੇ ਦੇ ਦੇਗਾ ਉਹ ਲੈ ਜਾਏ। ਇੱਥੇ 2 ਪਾਰਟੀਆਂ ਚ ਡੀਲ ਹੁੰਦੀ ਹੈ ਸੱਜਣੋ। ਇੱਕ ਉਹ ਜੋ ਔਰਤਾਂ ਨੂੰ ਕਿਰਾਏ ਤੇ ਦੇ ਰਹੇ ਹੁੰਦੇ ਨੇ ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ। ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ, ਭਾਅ ਤੈਅ ਹੋ ਜਾਂਦਾ, ਉਹ ਜਿਹੜੀਆਂ ਜਿਹੜਾ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤੇ ਲੱਗਣੀ ਹੈ ਬੋਲੀ। ਇਹ ਜਿਸ ਤਰ੍ਹਾਂ ਵੀ ਖੜੇ ਨੇ, ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ, ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਕਹੇਗਾ ਕਿ ਇੰਨੇ ਪੈਸੇ ਦੇ ਦਿਓ 6 ਮਹੀਨੇ ਵਾਸਤੇ ਜਾਂ ਸਾਲ ਵਾਸਤੇ। ਅਗਰ ਉਹ ਆਪਸ ਵਿੱਚ ਸੈਟਲਮੈਂਟ ਹੋ ਜਾਂਦੀ ਹੈ ਉਹਨਾਂ ਦੀ ਤੇ ਉਹ ਠੀਕ ਹੈ, ਤਾਂ ਠਾਂ ਕਰ ਲੈਂਦੇ ਨੇ। ਜੋ ਦੋਸਤੋ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਇਹ ਸਾਰਾ ਕੁਝ ਤੁਸੀਂ ਨੈੱਟ ਚ ਵੀ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਇਸ ਤੋਂ ਵੀ ਗਾਹ ਖਤਰਨਾਕ ਚੀਜ਼ਾਂ ਪੜ੍ਹਨ ਨੂੰ ਮਿਲਣਗੀਆਂ, ਵੇਖਣ ਨੂੰ ਮਿਲਣਗੀਆਂ। ਤੇ ਫਿਰ ਜਿਹੜੀਆਂ ਜ਼ਰਾ ਕਿਊਟ ਨੇ ਜ਼ਿਆਦਾ ਸੋਹਣੀਆਂ ਨੇ ਉਹਨਾਂ ਦੀ ਲਾਮੀ ਵੀ ਹੋ ਜਾਂਦੀ ਹੈ। ਤੇ ਜਿਹੜਾ ਐਗਰੀਮੈਂਟ ਹੁੰਦਾ ਵਾ, ਐਗਰੀਮੈਂਟ ਨੂੰ ਇੱਕ ਸਰਕਾਰੀ ਅਸ਼ਟਾਮ ਤੇ ਲਿਖਿਆ ਜਾਂਦਾ, ਜੋ ਅਸ਼ਟਾਮ ਆਮ 50 ਰੁਪਏ ਦਾ ਨਹੀਂ ਹੁੰਦਾ, ਜਿਹੜਾ ਤੁਸੀਂ ਕਚਹਿਰੀਆਂ ਚ ਲੈਂਦੇ ਹੋ, ਕਈ ਤਰ੍ਹਾਂ ਦੇ ਹੁੰਦੇ ਨੇ, ਇਹ 50 ਰੁਪਏ ਦਾ ਹੁੰਦਾ। ਇਹਦੇ ਉੱਪਰ ਲਿਖਿਆ ਜਾਂਦਾ ਕਿ ਇਸ ਔਰਤ ਨੇ ਕਿੰਨੇ ਦਿਨ ਜਾਂ ਕਿੰਨੇ ਮਹੀਨੇ ਉਸ ਬੰਦੇ ਨਾਲ ਰਹਿਣਾ ਜਿਹੜਾ ਉਹਨੂੰ ਇੰਨੇ ਪੈਸੇ ਦੇ ਕੇ ਲੈ ਰਿਹਾ, ਜਿਹਨੇ ਖਰੀਦਿਆ। ਜਦੋਂ ਉਹ ਟਾਈਮ ਪੂਰਾ ਹੋ ਜਾਏਗਾ ਤੇ ਐਗਰੀਮੈਂਟ ਖਤਮ ਹੋ ਗਿਆ, ਤਾਂ ਫਿਰ ਔਰਤ ਨੂੰ ਉਸਦੇ ਪਰਿਵਾਰ ਕੋਲ ਜਾਂ ਉਹਦੇ ਹਸਬੈਂਡ ਕੋਲ ਵਾਪਸ ਪਹੁੰਚਾ ਦਿੱਤਾ ਜਾਂਦਾ, ਜਿਹੜਾ ਲੈ ਕੇ ਗਿਆ ਐਗਰੀਮੈਂਟ ਤੇ ਸਾਰਾ ਕੁਝ ਲਿਖਿਆ ਹੁੰਦਾ, ਤੇ ਉਹ ਵਾਪਸ ਵੀ ਕਰ ਜਾਂਦੇ ਨੇ। ਤੇ ਜਦੋਂ ਉਹ ਵਾਪਸ ਲੈ ਆਉਂਦੇ ਨੇ ਤੇ ਉਹਦਾ ਹਸਬੈਂਡ ਜਾਂ ਪਰਿਵਾਰ ਜਿਨ੍ਹਾਂ ਨੂੰ ਵੀ ਉਹ ਬਿਲੋਂਗ ਕਰਦੀ ਹੈ, ਉਹ ਉਹਨੂੰ ਫਿਰ ਮੰਡੀ ਚ ਲੈ ਆਉਂਦੇ ਨੇ। ਅਗਰ ਉਹ ਲੜਕੀ ਜਿਹੜੀ ਇਹਨਾਂ ਨੇ ਕਿਰਾਏ ਤੇ ਦਿੱਤੀ ਹੈ ਕਿਸੇ ਬੰਦੇ ਨੂੰ ਜਾਂ ਔਰਤ, ਉਸ ਆਦਮੀ ਨੂੰ ਪਸੰਦ ਆ ਜਾਏ ਤੇ ਉਹ ਆਪਣਾ ਐਗਰੀਮੈਂਟ ਐਕਸਟੈਂਡ ਵੀ ਕਰਵਾ ਸਕਦਾ ਜਿੰਨੀ ਦੇਰ ਉਹ ਚਾਹੇ। ਜਦੋਂ ਵਾਪਸ ਕਰਨ ਆਏਗਾ ਤੇ ਕਹੇਗਾ ਮੈਂ ਵਾਪਸ ਨਹੀਂ ਕਰਨੀ ਤੇ ਮੈਨੂੰ ਐਕਸਟੈਂਡ ਕਰ ਦਿਓ 6 ਮਹੀਨੇ ਸਾਲ ਵਾਸਤੇ। ਜੇ ਔਰਤ ਜਿਹੜੀ ਹੈ ਨਾ, ਜਦੋਂ ਉਹਨੂੰ ਦੋਸਤੋ ਪਹਿਲਾਂ ਸੂਬਾ ਸਿੰਘ ਨਾਲ ਗੱਲਾਂ ਕਰ ਲਈਏ, ਉਹਦੇ ਬਾਅਦ ਮੈਂ ਕੈਰੀ ਆਨ ਰੱਖਾਂਗਾ ਤੁਹਾਡੇ ਨਾਲ ਗੱਲਬਾਤ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਜਟ ਸਾਹਿਬ, ਕੀ ਹਾਲ ਸਰ?
0: ਮਿਹਰਬਾਨੀ, ਚੜ੍ਹਦੀ ਕਲਾ ਚ ਜੀ, ਤੇ ਵੇਖ ਲਓ ਰੌਣਕਾਂ ਲੱਗੀਆਂ ਨੇ। ਮੈਂ ਸੋਚਿਆ ਕਿ ਤੁਸੀਂ ਸ਼ਾਇਦ ਥੋੜੇ ਜਿਹੇ ਕਿਤੇ ਅੱਗੇ ਪਿੱਛੇ ਹੋ ਗਏ ਹੋਵੋਗੇ,
1: ਕਿਉਂਕਿ 2 ਮਿੰਟ ਹੀ ਨਾ ਤੇ ਇੱਧਰ ਉੱਧਰ 2 ਹੀ ਮਿੰਟ ਜਿਹੜਾ ਕੋ ਬੱਚਿਆਂ ਦੇ ਮੈਚ ਦੇਖਣੇ, ਉੱਥੇ ਬੈਠ ਗਿਆ ਮੈਂ।
0: ਅੱਛਾ, ਮੈਂ ਵੀ ਲੇਟ ਹੋ ਗਿਆ ਤੁਹਾਨੂੰ
1: ਜੀ ਜੀ
0: ਗੱਲਾਂ ਬੜੀਆਂ ਇੰਟਰਸਟਿੰਗ ਚੱਲਣ ਡਈਆਂ ਸਨ। ਕੋਈ
1: ਜੀ ਸਰ,
0: ਪਹਿਲਾਂ ਕਿਸ਼ਨ ਚੰਦ ਜੀ ਆਏ ਹਨ, ਉੱਧਰ ਦੇਸ਼ ਦੇ ਦੁੱਖ ਬੜੇ ਹੋ ਕੇ ਦੱਸਣ ਦੇ ਵੀ ਕੀ ਸਿਸਟਮ ਹੈ ਸਾਡੇ ਮੁਲਕ ਦੇ ਵਿੱਚ, ਮਤਲਬ ਕਿੱਦਾਂ ਚੱਲ ਰਿਹਾ
1: ਮੁਲਕ ਦਾ ਸਿਸਟਮ ਤੇ ਵਾਕਿਆ ਅਰਦਾਸ ਕਰਨ ਵਾਲਾ। ਪਰ ਜਿਹੜਾ ਦਿਨ ਅੱਜ ਤੁਸੀਂ ਇੱਕ ਆਪਣਾ ਬਣਾਇਆ ਹੋਇਆ ਰੇਡੀਓ ਦਾ ਜੋ ਮਤਲਬ ਪ੍ਰੋਟੋਕੋਲ, ਉਹਦੇ ਮੁਤਾਬਕ ਤੇ ਜਿਹੜਾ ਲਾਸਟ ਹੁੰਦਾ ਆ ਉਹ ਹੱਸ ਸ਼ੁਗਲ ਵਾਲਾ, ਹਾਸੇ ਫੱਛੇ ਵਾਲਾ,
0: ਦੋਸਤੋ ਮੇਰਾ ਖਿਆਲ ਨੈਟ ਦੀ ਪ੍ਰੋਬਲਮ।
1: ਹੈਲੋ,
0: ਹਾਂਜੀ ਹਾਂਜੀ, ਆ ਰਹੀ ਹੈ ਆਵਾਜ਼ ਆ ਰਹੀ ਹੈ ਤੁਹਾਡੀ?
1: ਹਾਂਜੀ ਬਾਜਾ ਸਾਹਿਬ, ਆ ਰਹੀ ਆਵਾਜ਼?
0: ਬਿਲਕੁਲ, ਫਸਟ ਕਲਾਸ, ਬਹੁਤ ਸੋਹਣੀ
1: ਜੀ। ਪਾਤਰ ਸਾਹਿਬ ਕਹਿੰਦੇ ਆ, ਤੂੰ ਉੱਠ ਜਗਾ ਦੇ ਮੋਮਬੱਤੀਆਂ, ਇੱਥੇ ਤੇ ਵਗਦੀਆਂ ਰਹਿਣੀਆਂ ਪੌਣਾ ਕੁ ਪੱਤੀਆਂ।
0: ਵਾਹ,
1: ਤੇ ਇੱਦਾਂ ਵਾ ਵੀ ਜਿਹੜਾ ਹੁਣ ਇਹ ਨਾ ਬਾਜਾ ਸਾਹਿਬ ਪਿਛਲੇ ਵਰਲਡ ਹੈਪੀਨੈਸ ਡੇ ਸੀਗਾ, ਮੈਨੂੰ ਪੱਕੀ ਤਰ੍ਹਾਂ ਡੇਟ ਤੇ ਹੁਣ ਯਾਦ ਨੀ ਗਏ, ਕੋਈ 10 ਦਿਨ
0: ਹਫ਼ਤੇ
1: ਤੋਂ 10 ਦਿਨ ਪਹਿਲਾਂ ਦੀ ਗੱਲ ਹੈ। ਹੈਲੋ
0: ਜੀ, ਮੈਂ ਬਿਲਕੁਲ ਤੁਹਾਨੂੰ ਜਵਾਬ ਦੇ ਰਿਹਾ, ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਮੇਰੀ
1: ਹੈਲੋ
0: ਪਹੁੰਚ ਨਹੀਂ ਰਹੀ ਤੁਹਾਡੇ ਤੱਕ,
1: ਕੱਟੀ ਜਾਂਦੀ ਆਵਾਜ਼ ਚੋਂ, ਕੱਟੀ ਜਾਂਦੀ ਨੈਵ ਦਾ ਨੈਵ ਦਾ
0: ਤੁਹਾਡੀ ਬਿਲਕੁਲ ਠੀਕ ਠਾਕ ਆ ਰਹੀ ਆਵਾਜ਼।
1: ਅੱਛਾ ਜੀ, ਠੀਕ ਹੈ ਠੀਕ ਠੀਕ। ਅੱਛਾ ਬਾਜਵਾ ਸਾਹਿਬ, ਵਰਲਡ ਹੈਪੀਨੈਸ ਡੇ ਦੇ ਉੱਤੇ ਨਾ ਸੰਸਾਰ ਪੱਧਰ ਤੇ ਦੁਨੀਆਂ ਦੇ ਖੁਸ਼ ਲੋਕਾਂ ਦੇ ਦਰਜਾਬੰਦੀ ਕੀਤੀ ਜਾਂਦੀ ਆ, ਤੇ ਉਹਦੇ ਵਿੱਚ ਮਤਲਬ ਸਾਡੇ ਦੇਸ਼ ਦਾ ਜਿਹੜਾ ਨਾਂ 147ਵੇਂ ਨੰਬਰ ਤੇ, ਟੋਟਲ ਸਾਰੇ ਵਰਲਡ ਦੇ ਵਿੱਚ 195 ਦੇਸ਼ ਨੇ
0: ਜੀ,
1: ਤੇ ਆਪਣੇ ਜਿਹੜੇ ਪਾਕਿਸਤਾਨ ਤੋਂ ਆਪਾਂ ਇਸ ਮਸਲੇ ਚ ਪਿੱਛੇ ਆ, ਮਤਲਬ ਕਾਫੀ ਸਾਡੇ ਲੋਕਾਂ ਦਾ ਜਿਹੜਾ ਨਾ ਇਹ, ਚਲੋ ਖੈਰ ਠੀਕ ਹੈ, ਕੁਛ ਸਿਸਟਮ ਦੀਆਂ ਰਾਜਨੀਤੀ ਦੀਆਂ ਵੀ ਉਹ ਕਿਸ ਚਲਦੀ ਦੀ ਗੱਲ ਨਾ ਆਪਾਂ ਸਹਿਮਤ ਹਾਂ, ਪਰ ਇਹ ਸਭ ਕਾਹੇ ਨੂੰ ਛੱਡ ਕੇ ਨਾ, ਸਾਰੀਆਂ ਗੱਲਾਂ ਤੋਂ ਛੱਡ ਕੇ, ਤੇ ਕਿਸ ਵੇਲੇ ਜਿੱਦਾਂ ਉਹ ਮਤਲਬ ਜਿੱਦਾਂ ਇੱਕ ਫਕਰ ਦਰਵੇਸ਼ ਤਬੀਅਤ ਦੇ ਹੁੰਦੇ ਆ ਨਾ, ਮਤਲਬ ਬਾਬੇ, ਤੇ ਵੀ ਇਹ ਦੁਨੀਆਂ ਨੂੰ ਭੁੱਲ ਕੇ ਕਿਸੇ ਵੇਲੇ ਥੋੜਾ ਜਿਹਾ ਵੀ ਉਹ ਗੱਲ ਸੀ, ਉਹ ਖੁਸ਼ ਵੀ ਹੋਣਾ ਚਾਹੀਦਾ, ਹੱਸਾ ਠੱਠਾ ਵੀ, ਇਹ ਸਿਸਟਮ ਤੇ ਏਦਾਂ ਹੀ ਰਹਿਣਾ, ਏਦਾਂ ਹੀ ਚੱਲਦਾ ਰਹਿਣਾ,
0: ਸ਼ੁਗਲ ਵੀ ਹੋਣਾ ਚਾਹੀਦਾ,
1: ਸ਼ੁਗਲ ਵੀ ਹੋਣਾ ਚਾਹੀਦਾ। ਠੀਕ ਤੁਸੀਂ ਇਹਦਾ ਜਿਹੜਾ ਚੁਣਿਆ ਨਾ ਰੇਡੀਓ ਵਾਸਤੇ, ਇੱਕ ਦਿਨ ਸ਼ਾਇਦ ਲਾਸਟ ਐਤਵਾਰ ਜਿਹੜਾ ਮਹੀਨੇ, ਤੇ ਉੱਥੇ ਹਲਕੀ ਫੁਲਕੀਆਂ ਗੱਲਾਂ
0: ਆਪਣਾ ਖਹਿਰਾ ਸਾਹਿਬ ਪਿੱਟਣ ਡਈ ਆ, ਲੜਾਈਆਂ ਲੱਗੀਆਂ, ਮਜਾਇਲਾਂ ਡਿੱਗਣ ਡਈਆਂ ਨੇ, ਤੇ ਕਿਤਨਾ ਹਾਸੇ ਵੰਡਣ ਦੀ, ਕਿਤਨਾ ਹਾਸੀ ਹਾ ਹਾ ਹਾ ਹਾ
1: ਰੋਜ਼। ਪਰ ਇਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ, ਮੈਂ ਤੁਹਾਡੀ ਗੱਲ ਦਾ ਥੋੜੀ ਜਿਹੀ ਵਿੱਚ ਸ਼ਾਇਦ ਮੈਂ ਬੋਲ ਪਿਆ ਵਾ, ਜਿਹੜਾ ਹੈਲੋ
0: ਤੁਸੀਂ ਬੋਲੀ ਜਾਓ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ। ਹੈਲੋ, ਹਾਂਜੀ
1: ਹਾਂਜੀ, ਉਹ ਨਾ ਟੂ ਟੂ ਗੱਲ ਸਰਬਜ ਸਰ, ਸਾਡੇ ਪੰਜਾਬ ਦਾ ਕਲਚਰ ਹੀ, ਸਭਿਆਚਾਰ, ਇਤਿਹਾਸ ਜਿਹੜਾ ਨਾ, ਪੌਣ ਪਾਣੀ ਦੇ ਸਾਡੀ ਵਿਰਾਸਤ ਹੀ ਏਦਾਂ ਦੀ ਆ ਵੀ ਇੱਥੇ ਚੜ੍ਹਦੀ ਕਲਾ ਚ ਰਹਿਣਾ, ਕੁਛ ਹੋ ਜੇ ਕਿਸੇ ਵੀ ਕੀਮਤ ਦੇ ਉੱਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ, ਤੇ ਕਿਸੇ ਵੀ ਮੁਸੀਬਤ ਕੋਈ ਵੀ ਮੁਸ਼ਕਿਲ ਪ੍ਰੋਬਲਮ ਹੋਵੇ ਤੇ ਉਹਨੂੰ ਮਤਲਬ ਹੱਸ ਕੇ ਤੇ ਖਿੜੇ ਮੱਥੇ ਤੇ ਏਦਾਂ ਫੇਸ ਕਰਨਾ, ਮਤਲਬ ਦਲੇਰੀ ਨਾਲ, ਬਹਾਦਰੀ ਨਾਲ, ਇਹ ਸਾਡੇ ਗੁਰੂ ਸਾਹਿਬਾਂ ਦਾ ਮਤਲਬ ਇਸ ਧਰਤੀ ਨੂੰ ਮਤਲਬ ਆਸ਼ੀਰਵਾਦ ਆ। ਤੇ ਇਹ ਪੰਜਾਬੀ ਚਲੋ ਅਸੀਂ ਮੰਨਦੇ ਆ, ਸਮੱਸਿਆਵਾਂ ਬੜੀਆਂ ਨੇ ਜਿਹੜੀ ਇਸ ਵੇਲੇ, ਖਾਸ ਕਰਕੇ ਜਿਹੜੀ ਸੰਸਾਰ ਪੱਧਰ ਦੇ ਉੱਤੇ ਇੱਕ ਕਹਿੰਦੇ ਆ ਨਾ ਵੀ ਧਰਤੀ ਬਰੂਦ ਦੇ ਢੇਰ ਦੇ ਉੱਤੇ ਪਈ ਆ, ਭਾਈ ਸਿਆਣੇ ਵਿਗਿਆਨੀ ਵਿਦਵਾਨ ਦੀ ਵੀ ਕਹਿੰਦੇ ਆ ਵੀ ਜਿੰਨਾ ਬਰੂਦ ਇਸ ਧਰਤੀ ਤੇ ਇਸ ਵੇਲੇ ਪਿਆ ਵਾ ਨਾ ਮੁਲਕਾਂ ਕੋਲ, ਏਦਾਂ ਦੀਆਂ ਇੱਕ ਨੀ 20 ਧਰਤੀਆਂ ਹੋਰ ਮਤਲਬ ਬਰਬਾਦ ਹੋ ਸਕਦੀਆਂ, ਉੱਡ ਸਕਦਾ।
0: ਅੱਛਾ ਗੱਲ ਹੈ ਏਦਾਂ, ਇਹ ਤੇ ਬਰਬਾਦ ਕਰ ਦੇਣੀ ਆ, ਫਿਰ 12 ਘੰਟੇ ਆ ਜੀ, ਤੇ ਫਿਰ 23 ਧਰਤੀਆਂ ਲੱਭਦੇ ਫਿਰਾਂਗੇ।
1: ਮੇਰੇ ਕਹਿਣ ਦਾ ਮਤਲਬ ਵੀ ਉਹਨਾਂ ਵਾਸਤੇ ਮਤਲਬ ਇੰਨੇ ਗੁਣਾ, 20 ਗੁਣਾ ਵੱਧ ਵੀ ਇੱਕ ਧਰਤੀ, ਕਹਿਣ ਦਾ ਮਤਲਬ ਇਹ ਆ ਵਿਦਵਾਨ ਦਾ ਵੀ ਇਹਨੂੰ ਇਹਨੂੰ ਖਰਾਬ ਕਰਨ ਲਈ ਮਤਲਬ ਇੱਕ ਗੁਣਾ ਹੀ ਬੜਾ ਸੀ ਤੇ 20 ਗੁਣਾ ਹੋਰ ਹੈਗਾ ਪਿਆ ਵਾ,
0: ਮਤਲਬ ਇਹ ਧਰਤੀ ਬਰਬਾਦ ਕਰਕੇ ਅਸੀਂ ਦੂਜੇ ਚੰਨ ਤਾਰਿਆਂ ਨੂੰ ਬਰਬਾਦ ਕਰਨ ਚਲੇ ਜਾਂਦੇ, ਫਿਰ ਵਾਪਸ ਕਿਤੇ ਤੇ ਆਵਾਂਗੇ, ਇਹ ਤੇ ਅਸੀਂ ਪਹਿਲਾਂ ਬਰਬਾਦ ਕਰਕੇ ਉਧਰ ਨੂੰ ਜਾਣਾ,
1: ਵਾਪਸ ਫੇਰ ਮੁੜ ਕੇ ਕੋਈ 100 ਹਜ਼ਾਰਾਂ ਲੱਖਾਂ ਸਾਲ ਫੇਰ ਬੰਦੇ ਨੂੰ ਮੁੜ ਕੇ ਦੋਹਰੇ ਜਨਮ ਲੈਣ ਲਈ ਲੱਗਣਗੇ, ਜੋ ਲੱਛਣ ਇਸ ਵੇਲੇ ਲੱਗ ਰਹੇ ਆ ਨਾ ਵਰਲਡ ਵਾਈਡ, ਮਤਲਬ ਤੇ ਖਾਸ ਕਰਕੇ ਇੱਕੋ ਹੀ ਜਿਹੜੇ ਟਰੰਪ ਸਾਹਿਬ ਦੇ,
0: ਉਹ
1: ਜੀ ਜੀ ਜੀ
0: ਜਿਹੜੇ ਟਰੰਪ ਸਾਹਿਬ ਨੇ ਨਾ
1: ਜੀ ਜੀ,
0: ਕਿਸ ਤਰ੍ਹਾਂ ਮੈਂ ਬਹੁਤ ਛੋਟਾ ਜਿਹਾ ਐਕਸਪਲੇਨ ਹੈ, ਜੋ ਬੰਦਾ ਰਾਤ ਨੂੰ ਕੁਛ ਦਿਨੇ ਕੁਛ ਕਹਿੰਦਾ, ਉਹ ਬੰਦੇ ਦਾ ਫਿਰ ਗਿਆ ਦਿਮਾਗ, ਮੇਰਾ ਖਿਆਲ ਹੈ
1: ਬਿਲਕੁਲ
0: ਨਹੀਂ, ਅਮਰੀਕਾ ਵਾਸਤੇ ਵੀ ਘਾਤਕ ਹੈ ਓਨਾ ਹੀ ਜਿੰਨਾ ਜਿੰਨਾ ਦੁਨੀਆਂ ਵਾਸਤੇ ਘਾਤਕ।
1: ਆਪਾਂ ਆਪਾਂ ਵੇਖੋ ਸਿੰਪਲ ਸਧਾਰਨ ਬੰਦੇ ਹੀ ਆ ਨਾ, ਤੇ ਸਾਡੀ ਤੁਹਾਡੀ ਗੱਲ ਦੀ ਅਸੀਂ ਗੂਹੋਂ ਜਦੋਂ ਗੱਲ ਕੱਢਦੇ ਹਾਂ ਤੇ ਯਾਰ ਆਪਾਂ ਗੱਲ ਕੀਤੀ ਹੁਣ ਅਸੀਂ ਇਹਦੇ ਇਸ ਗੱਲ ਦੇ ਉਲਟ ਗੱਲ ਨੀ ਕਰਨੀ ਜਾਂ ਬੱਚਿਆਂ ਵਾਲੀ ਗੱਲ ਨੀ ਕਰਨੀ, ਹੁਣ ਅਸੀਂ ਸਿਆਣੇ ਆ, ਸਾਡੀ ਸੱਤਰੇ ਬੱਤਰੇ ਹੋਏ ਆ, ਹੁਣ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨੀ ਲੱਗਦਾ, ਪਰ ਉਹ ਨਾ ਇੱਕ ਇੱਕ ਨਿੱਕੇ ਨਿਆਣਿਆਂ ਤੋਂ ਲੈ ਕੇ ਤੇ ਜਿਹਨੂੰ ਨਾ ਸਾਡੇ ਪੰਜਾਬੀ ਚ ਇੱਕ ਸਿੱਧੀ ਗੱਲ ਠੇਠ ਪੰਜਾਬੀ ਚ ਵੀ ਬੁੱਢਾ ਸਠਿਆ ਆ ਗਿਆ ਵਾ, 60 ਸਾਲਾਂ ਤੋਂ ਵੱਧ ਵਾਲੇ ਨੂੰ ਸਠਿਆ ਆ ਗਿਆ, ਮਤਲਬ ਪਤਾ ਨੀ ਕੀ ਬੋਲਣਾ ਕਿੱਦਾਂ।
0: ਬੁੱਢੇ ਬੜੇ ਬੜੇ ਤੇਜ਼ ਔਰ ਵਧੀਆ ਵੀ ਹੁੰਦੇ ਨੇ, ਇਹ ਤੇ ਇਹਦੇ ਤੇ ਹੱਦ ਹੀ ਕਰ ਛੱਡੀ ਹੈ ਇਸ ਬੰਦੇ ਨੇ,
1: ਉਹ
0: ਕੋਈ ਲਾਜਿਕ ਕੋਈ ਸ਼ਰਮ ਕੋਈ ਦੀ ਬਾਹਰ ਦੀ ਆਪਣੇ ਦੇਸ਼ ਦੀ ਬਾਹਰ ਦੇ ਦੇਸ਼ ਦੀ ਇੱਕ ਮਤਲਬ ਕਿ ਮੂਰਖਤਾ ਦਾ ਗਤਕਾ ਖੇਡਣਾ ਕਮਾਲ
1: ਉਹਦੀ ਉਹ ਗੱਲ ਤੇ ਉਹਦੀ ਹਾਸੇ ਵਾਲੀ ਜੇ ਵੈਸੇ ਵਾਕਿਆ ਤੁਹਾਡੇ ਪ੍ਰੋਗਰਾਮ ਦੇ ਮੁਤਾਬਕ ਵੀ ਸਾਡੇ ਪੰਜਾਬ ਚ ਜਿਹੜਾ ਦੁਨੀਆਂ ਭਰ ਦੀ ਝੂਠ ਖਾਂਦਾ ਜਿਹਦੇ ਪੱਲੇ ਧੇਲਾ ਨੀ ਉਹਨਾਂ ਦਾ ਨਾਂ ਲੱਖਾ ਸਿੰਘ ਵਾਲੀ ਗੱਲ ਆ, ਉਹ ਕਹਿੰਦਾ ਕੱਲ ਨੇ ਕਿਹਾ ਵਾ ਵੀ ਮੈਂ ਸ਼ਾਂਤੀ ਦੂਤ ਵਜੋਂ ਜਾਣਿਆ ਜਾਊਗਾ, ਸਾਰੀ ਦੁਨੀਆਂ ਨੂੰ ਅੱਗ ਲਾ ਕੇ ਨਾ ਬਾਂਦਰ ਵਾਂਗੂ ਤੀਲੀ ਲਾ ਕੇ ਪੂਰੀ ਦੁਨੀਆਂ ਨੂੰ।
0: ਮੈਂ ਨਾ ਹਾਸੇ ਦਾ ਪ੍ਰੋਗਰਾਮ ਹੀ ਇੱਕ ਪਾਕਿਸਤਾਨ ਦੀ ਤੁਹਾਨੂੰ ਪਤਾ ਉਹ ਹੱਦ ਕਰ ਦਿੰਦੇ ਨੇ,
1: ਹਾਂਜੀ ਹਾਂਜੀ ਬਿਲਕੁਲ ਜੀ,
0: ਮੈਂ ਥੋੜਾ ਜਿਹਾ ਡਿਆ ਕੋਈ ਵੇਖਣ ਤੇ ਉਹਦੇ ਵਿੱਚ ਡਰਾਮੇ ਚੋ ਕਹਿੰਦੇ ਨੇ ਇੱਕ ਨਾ ਚਾਚੀ ਬੜੀ ਲੜਾਕੀ ਜਿਹੀ ਆ, ਲੜਨ ਵਾਲੀ, ਜਿਸ ਤਰ੍ਹਾਂ ਪੈਰੀ ਜੁੱਤੀ ਵੀ ਨੀ ਪਾਈ ਤੇ ਨਾਸਾਂ ਖਿੱਚੀਆਂ ਤਾਂ ਉਹਨੇ ਕੋਕਾ ਪਾਇਆ ਸੀ, ਚੰਗਾ ਜਲੂਸ ਉਹਨੇ ਆਪਣਾ ਕਹਿੰਦਾ ਲੜਾਕੀ ਵੇਖਣ ਨੂੰ ਹੀ ਲੜਾਕੀ ਲੱਗਦੀ ਸੀ, ਉਹ ਉਹਦੀ ਗਲ ਪੈ ਗਈ ਜੀ ਇੱਕ ਬੰਦੇ ਦੇ ਉਹਨਾਂ ਦੇ ਘਰ ਆਣ ਕੇ, ਚਾਚੀ ਤੂੰ ਏਦਾਂ ਕਰ ਬਹਿ ਕੇ, ਹਾਂ ਏਦਾਂ ਕਰ ਨਾਸਾਂ ਦੀ ਰੇਸ ਘਟਾ ਪਹਿਲਾਂ ਤੇ ਬਹਿ ਕੇ ਮੇਰੇ ਨਾਲ, ਤੇ ਉਹਨੇ ਹੋਰ ਰੇਸ ਚੁੱਕ ਨਾਸਾਂ ਤਾਂ ਚੁੱਕ ਦਿੱਤੀਆਂ ਉਹਨੇ, ਤੇ ਉਹ ਲਾਗੇ ਇੱਕ ਬਜ਼ੁਰਗ ਸੀ ਉਹ ਵਾਹ ਚਿੱਟਾ ਉਹਦਾ ਝਾਟਾ ਜਿਹਾ ਸੀ ਤੇ ਉਹ ਚਾਚੀ ਨੇ ਰੇਸ ਹੋਰ ਦਾਸਾਂ ਨੂੰ ਦੇ ਦਿੱਤੀ ਤਾਂ ਉਹਨੂੰ ਕਹਿੰਦਾ ਔਰ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਆ ਤੂੰ ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ ਟਰੰਪ ਦੀ ਸ਼ਕਲਾ ਵਾਲਿਆ ਭੈੜਿਆ ਤੇਰਾ ਤੇ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਵੇ ਤੇਰੇ ਨਾਲ ਮੈਂ ਬਹਿ ਕੇ ਗੱਲ ਕਰਾਂ ਵੇ ਤੈਨੂੰ ਲਖਤਿਆ ਪਤਾ ਨਹੀਂ ਰਾਤ ਨੂੰ ਤੂੰ ਕੀ ਕਹਿ ਦੇਣਾ ਦੁਪਹਿਰ ਨੂੰ ਤੂੰ ਕੀ ਕਹਿਣਾ ਦਿਨੇ ਤੂੰ ਕੀ ਕਹਿ ਦੇਣਾ ਮੈਂ ਹੈਂ ਤੇਰੇ ਨਾਲ ਮੇਰੀ ਗੱਲ ਕਰਦੀ ਹੈ ਜੁੱਤੀ ਮੇਰਾ ਤੇ ਮੈਂ ਨਾਸਾ ਦੀ ਰੇਸ ਵੀ ਨਹੀਂ ਉਠਾ ਕਰਨੀ ਮੈਂ ਇਹਦੇ ਤੋਂ ਵੀ ਤਾਂ ਕਰਨੀ ਆ ਵੇਲੋ ਕਿੱਥੋਂ ਤੱਕ ਇਹ ਪਹੁੰਚ ਗਿਆ ਹੈਗਾ
1: ਉਹ ਬਾਜਵਾ ਸਾਹਿਬ ਏਦਾਂ ਗੱਲ ਹੋਈ ਵੀ ਉਹ ਜਿੱਦਾਂ ਤੁਸੀਂ ਦੱਸ ਰਹੇ ਨਾ ਸ਼ੁਗਲ ਆਪਣਾ ਉਹਨਾਂ ਦਾ ਪਤੀ ਪਤਨੀ ਦਾ ਉਹ ਪਤੀ ਪਤਨੀ ਝਗੜੇ ਦੇ ਲਾਗੇ ਭਰਾ ਮਾਨਸ ਬੰਦਾ ਵੀ ਸੀ ਮਤਲਬ ਤੇ ਉਹ ਉਹਨਾਂ ਨੂੰ ਡਿਆ ਸਮਝਾਉਣ ਡਿਆ ਤੇ ਉਹ ਕਹਿੰਦੀ ਵੀ ਹੁਣ ਤੂੰ ਮੈਨੂੰ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਲੜਦਾ ਰਹੀ ਨੁਕਸ ਕਰਦਾ ਰਹੀ ਨਾ ਵਿਆਹ ਤੋਂ ਪਹਿਲਾਂ ਦੇ ਤੂੰ ਕਹਿੰਦਾ ਹਾਂ ਮੈਂ ਜੇ ਮੇਰਾ ਵਿਆਹ ਨਾ ਤੇਰੇ ਨਾਲ ਮੈਂ ਜ਼ਹਿਰ ਖਾ ਲੈਣੀ ਆ ਭਾਊ ਨੂੰ ਕਹਿੰਦਾ ਉਹ ਕਹਿੰਦਾ ਉਹ ਮੇਰੀ ਗੱਲ ਸੁਣ ਜੇ ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰ ਲਓ ਚੰਗਾ ਜੇ ਤੂੰ ਜ਼ਹਿਰ ਖਾ ਲੈਂਦਾ ਸੀ ਚੰਗੀ ਗੱਲ ਆਂਦਾ ਜੇ ਤੂੰ ਆਖਿਆ ਤੂੰ ਇਹਦੇ ਨਾਲ ਵਿਆਹ ਕਰ ਲੈ ਤੂੰ ਖਾ ਹੀ ਲੈਣੀ
0: ਚੰਗਾ
1: ਜੀ
0: ਜਦ ਇੱਕ ਨਾ ਇਸ ਤਰ੍ਹਾਂ ਹੀ ਲੜਨ ਡਏ ਹਨ ਲਵ ਮੈਰਿਜ ਵਾਲੇ ਲੜਦੇ ਵੀ ਸਗੋਂ ਜ਼ਿਆਦਾ
1: ਜਾਣਦੇ ਹੁੰਦੇ ਉਹ ਕਹਿੰਦੇ ਉਹ ਆਂਦਾ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦੀ ਤੂੰ ਮੇਰੇ ਮਗਮਾ ਤੁਰਿਆ ਫਿਰਦਾ
0: ਜਦੋਂ ਗਾਲਾਂ ਗੂਲਾਂ ਕੱਢ ਕੇ ਤੇ ਕੁੜੀ ਕਹਿੰਦੀ ਆ ਵੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਏਦਾਂ ਦਾ ਤੇ ਜਦੋਂ ਸਾਡਾ ਪਿਆਰ ਚੱਲਦਾ ਹੁੰਦਾ ਸੀ ਮੈਂ ਉਦੋਂ ਹੀ ਤੈਨੂੰ ਚਾਹ ਚ ਯਾਰ ਦੇ ਦੇਣਾ ਸੀ ਤੇ ਉਹ ਕਹਿੰਦਾ ਮੈਂ ਉਹ ਚਾਹ ਪੀ ਵੀ ਲੈਣੀ ਸੀ ਜੇ ਫਿਰ ਇਹ ਗੱਲ
1: ਸਰ ਇਹਦੇ ਚ ਨਾ ਇੱਕ ਬੜੀ ਸਾਈਕੋਲੋਜੀਕਲੀ ਮਨੋਵਿਗਿਆਨਿਕ ਗੱਲ ਹੈ ਆਪਣੇ ਨਾ ਸਾਡੇ ਜਿਹੜਾ ਫਾਜ਼ਲੀ ਜੀ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ ਆ ਸਾਲ ਕੀ ਹੋਇਆ ਜੇ ਉਹਨਾਂ ਦਾ ਇੰਤਕਾਲ ਹੋਇਆ ਨੂੰ ਉਹਨਾਂ ਦਾ ਇੱਕ ਸ਼ੇਰ ਹੈ ਬਾਜਵਾ ਸਾਹਿਬ ਇਹ ਮਤਲਬ ਭਈ ਇਹ ਦੁਨੀਆਂ ਹੈ ਕਿਆ ਇੱਕ ਮਿੱਟੀ ਕਾ ਖਲੌਣਾ ਹੈ ਮਿਲ ਜਾਏ ਤੋ ਮਿੱਟੀ ਹੈ ਖੋ ਜਾਏ ਤੋ ਸੋਨਾ ਹੈ ਇਹ ਜਿਹੜਾ ਪਿਆਰ ਮੈਂ ਬਤਾ ਲਿਆ ਦਾ ਵਿਆਹ ਨਾ ਹੀ ਹੋਵੇ ਨਾ ਤਾਂ ਫੇਰ ਤੇ ਬੜਾ ਇੱਕ ਦੂਜੇ ਨੂੰ ਯਾਦ ਕਰ
0: ਓਸ਼ੋ ਜੀ ਇੱਕ ਲੈਕਚਰ ਚ ਕਹਿੰਦੇ ਨੇ ਕਿ ਪਿਆਰ ਨੂੰ ਮਤਲਬ ਕਿ ਹੁਲਾਰਾ ਦੇ ਕੇ ਦੱਸਿਆ ਜਾਂਦਾ ਇਹਦੇ ਚ ਮਜ਼ਾ ਵੀ ਹਾਂਜੀ ਦੇਰ ਆ ਜਿੰਨੀ ਦੇਰ ਤੁਸੀਂ ਵੱਖ ਵੱਖ
1: ਬਿਲਕੁਲ ਜੀ ਬਿਲਕੁਲ
0: ਉਹ ਕਹਿੰਦਾ ਫਿਲਮ 3 ਘੰਟੇ ਦੀ ਹੁੰਦੀ ਆ ਮੌਜਾਂ ਪਿਆਰ ਹੀ ਪਿਆਰ ਚ ਇੱਕ ਦੂਜੇ ਤੋਂ ਕੁਰਬਾਨ ਹੋ ਜਾਂਦੇ ਨੇ ਤੇ ਜਦੋਂ ਵਿਆਹ ਹੋ ਜਾਂਦਾ ਫਿਲਮ ਹੀ ਖਤਮ ਹੋ ਜਾਂਦੀ ਆ ਵੀ ਹੁਣ
1: ਉਹ ਇਸ ਨੂੰ ਦੇ ਉਹ ਵੀ ਬੜਾ ਵਿਰੁੱਧ ਸੀ ਵੈਸੇ ਉਹ ਬੰਦੇ ਨੇ ਖੁਦ ਵੀ ਇਹ ਚੀਜ਼ ਦੀ ਮਿਸਾਲ ਪੇਸ਼ ਕੀਤੀ ਤੇ ਬਾਜਵਾ ਸਾਹਿਬ ਜਿਹੜੀ ਗੱਲ ਕਰਦੇ ਹੈ ਨਾ ਆਪਾਂ ਟਰੰਪ ਸਾਹਿਬ ਦੀ ਇਹ ਵਾਕਿਆ ਹੀ ਆਉਣ ਵਾਲੇ ਸਮੇਂ ਚ ਨੇ ਇਹਦੀਆਂ ਗੱਲਾਂ ਨੂੰ ਨਾ ਇੱਕ ਸਾਡੇ ਪੰਜਾਬੀ ਚ ਗੀਤ ਆ ਵੀ ਰੋਇਆ ਕਰੇਗੀ ਨਾਲੇ ਹੱਸਿਆ ਕਰੇਗੀ ਗੱਲਾਂ ਮੇਰੀਆਂ ਜਦੋਂ ਕਿਤੇ ਦੱਸਿਆ ਕਿਸੇ ਨੂੰ ਦੱਸਿਆ ਕਰੇਗੀ
0: ਰੋਂਦੀ ਰੋਂਦੀ ਦਾ ਹਾਸਾ ਵੀ
1: ਇਹ ਆਉਣ ਵਾਲੇ ਸਮੇਂ ਚ ਵਾਕਿਆ ਹੀ ਨਾ ਇਹਨੂੰ ਯਾਦ ਕਰਕੇ ਲੋਕੀ ਨਾਲੇ ਰੋਇਆ ਕਰਨਗੇ ਨਾਲੇ ਹੱਸਿਆ
0: ਇਹਦੀਆਂ ਐਗਜ਼ਾਮਪਲਾਂ ਵੀ ਦਿਆ ਕਰਨਗੇ
1: ਹਾਂਜੀ ਹਾਂਜੀ
0: ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਸੀ ਉੱਥੇ ਇੱਕ ਮੁੰਡਾ ਗੁਰਨਾਮ ਸੀ ਦੁਨੀਆਂ ਭਰ ਦੇ ਐਬ ਉਹਦੇ ਵਿੱਚ ਸਨ ਝੂਠਾ ਤੇ ਮਕਾਰ ਜਿਹਾ ਤੇ ਯੇ ਤੇ ਉਹ ਜਿਹੜਾ ਪ੍ਰੈਜੀਡੈਂਟ ਸੀ ਮਤਲਬ ਕਿ ਐਗਰੀਕਲਚਰ
1: ਯੂਨੀਵਰਸਿਟੀ
0: ਉਹ ਅੱਜ ਕੱਲ ਅਮੈਰੀਕਾ ਦੇ ਗੱਲ ਸੁਣਾਈ ਸੀ ਬਦਨਾਮ ਸੀ ਜਾਂ ਘਟੀਆ ਸੀ ਤੇ ਜੇ ਅਸੀਂ ਜਦੋਂ ਮੁੰਡੇ ਆਪਸ ਵਿੱਚ ਲੜ ਰਹੇ ਆ ਤੇ ਅਸੀਂ ਜਦੋਂ ਫਿਰ ਇੱਕ ਦੂਜੇ ਨੂੰ 5-6 ਗਾਲਾਂ ਕੱਢਣੀਆਂ ਹੁੰਦੀਆਂ ਸੀ ਨਾ ਤੇ ਅਸੀਂ ਨਹੀਂ ਕੱਢਦੇ ਹੁੰਦੇ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਉਹ ਤੂੰ ਗੁਰਨਾਮ ਹੈ
1: ਬਿਲਕੁਲ ਜੀ ਬਿਲਕੁਲ। ਇਹ ਸਾਰੇ ਇੱਦਾਂ ਵਾ ਵੀ ਵੇਖੋ ਦੁਨੀਆਂ ਜਿਹੜੀ ਹੈ ਨਾ ਚੈਨ ਨਾਲ ਅਮਨ ਨਾਲ ਹਰ ਬੰਦਾ ਹਰ ਸ਼ਹਿਰੀ ਦੁਨੀਆਂ ਦਾ ਅੱਜ ਕੱਲ ਤੇ ਅੱਜ ਕੱਲ ਦੁਨੀਆਂ ਕੋਈ ਮੁਲਕਾਂ ਦੀ ਨਹੀਂ ਰਹਿ ਗਈ, ਅੱਜ ਕੱਲ ਦੁਨੀਆਂ ਸਾਰੀ ਮਤਲਬ ਇੱਕ ਮੁੱਠੀ ਸੀ ਜਿੱਦਾਂ ਇੱਕ ਵਿਲੇ ਗਲੋਬਲ ਵਿਲੇ ਸਾ ਹੈ ਨਾ। ਵੇਖੋ ਲੜਾਈ ਕਿਤੇ ਲੱਗੀ ਆ ਇੰਡੀਆ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ, ਲੇਕਿਨ ਹਰ ਬੰਦਾ ਜਿਹੜਾ ਵਾ ਸਾਡੇ ਭਾਰਤ ਦਾ ਉਹ ਚਿੰਤਤ ਵੀ ਆ ਤੇ ਉਹਦੇ ਤੇ ਉਹਦੀ ਮਹਿੰਗਾਈ ਦਾ ਲੜਾਈ ਦਾ ਅਸਰ ਜਿਹੜਾ ਹਰ ਇੱਕ ਵਰਲਡ ਦੇ ਕੋਈ ਇਹੋ ਜਿਹਾ ਇੱਕ ਮੇਰੇ ਖਿਆਲ ਬਸ਼ਿੰਦਾ ਹੀ ਨਹੀਂ ਹੋਣਾ ਜਿਹਦੇ ਤੇ ਇਹਦਾ ਅਸਰ ਨਾ ਪੈਂਦਾ ਹੋਵੇ।
0: ਮੈਂ ਕਿਹਾ ਜਾਨਵਰਾਂ ਦੇ ਵੀ ਪੈਣ ਡਿਆ, ਤੁਸੀਂ ਤਾਂ ਬੰਦਿਆਂ ਦੀ ਗੱਲ ਕਰਦੇ।
1: ਬਿਲਕੁਲ ਜੀ ਬਿਲਕੁਲ, ਜਿਹੜਾ ਵੀ ਬੰਦਾ ਸਾਹ ਲੈਂਦਾ, ਮੈਂ ਕਹਿੰਦਾ ਵੀ ਜੇ ਕੱਲ ਨੂੰ ਫਸਲਾਂ ਦੇ ਉੱਤੇ ਵੀ ਜ਼ਮੀਨ ਦੇ ਉੱਤੇ ਵੀ ਜਿੱਦਾਂ ਜਿੱਥੇ ਜਿੱਥੇ ਕਿਤੇ ਇਹ ਬਰੂਦ ਫਟਦਾ ਆ ਬੰਬ ਫਟਦੇ ਹੋਣਗੇ ਉਹਦਾ ਕੀ ਕਿੰਨੇ ਵਰੇ ਲੱਗ ਜਾਣਗੇ ਉਹ ਚੀਜ਼ ਨੂੰ ਮੁੜ ਕੇ ਨਾਰਮਲ ਹੁੰਦੇ ਆ। ਮੈਂ ਤਾਂ ਕਹਿੰਦਾ ਵੀ ਕਈ ਦਹਾਕੇ ਲੱਗਣਗੇ ਮੇਰੇ ਹਿਸਾਬ ਨਾਲ ਉਸ ਪੋਜੀਸ਼ਨ ਚ ਆਉਂਦੇ ਆ। ਤੇ ਇਹ ਇਹ ਦੁਨੀਆਂ ਦੇ ਵਿੱਚ ਮਤਲਬ ਜਿਹੜੀ ਹੈ ਨਾ ਇੱਕ
0: ਸੁਪਰੀਮੇਸੀ ਜੀ ਲੜੇ ਕੋਈ ਦੋ ਜਣੇ
1: ਜੀ
0: ਜੁਰਮਾਨਾ ਸਾਨੂੰ ਦੇਣਾ ਪੈਣ ਡਿਆ ਸਾਡੀਆਂ ਚੀਜ਼ਾਂ ਮੈਂ
1: ਹਰ ਇੱਕ ਨੂੰ ਜੀ ਹਰ ਇੱਕ ਸੰਸਾਰ ਵਿੱਚ ਰਹਿਣ ਵਾਲੇ ਹਰ ਜਿਹੜਾ ਖਾਸ ਕਰਕੇ ਮਿਹਨਤ ਕਸ਼ ਹੈ ਇਹਦੇ ਵਿੱਚ ਫਿਰ ਜਿਹੜਾ ਉੱਪਰਲੇ ਸਰਮਾਏਦਾਰ ਉਹ ਕਮਾ ਰਹੇ ਜੇ ਸਰ ਜਿਹੜੇ ਪਹਿਲਾਂ ਜਿੱਦਾਂ ਕਰੋਨਾ ਆਇਆ ਸੀਗਾ ਜਿਹੜੇ ਸਰਮਾਏਦਾਰ ਸੀਗੇ ਉਹਨਾਂ ਦਾ ਸਰਮਾਇਆ ਕਈ ਗੁਣਾ ਹੋ ਗਿਆ ਤੇ ਜਿਹੜਾ ਗਰੀਬ ਬੰਦਾ ਉਹਦੇ ਦਿਹਾੜੀਦਾਰ ਮਜ਼ਦੂਰ ਜਿਹੜਾ ਵਿਚਾਰਾ ਹੈ
0: ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹ ਜਿਹੜੇ ਅਕਾਲ ਪੈ ਜਾਂਦੇ ਹੁੰਦੇ ਹਨ ਸਟੇਟਾਂ ਵਿੱਚ ਮੁਲਕਾਂ ਦੇ
1: ਕਿਸੇ ਤਰ੍ਹਾਂ ਦੀ ਵੀ ਕੋਈ ਬਿਪਤਾ ਕਿਸੇ ਤਰ੍ਹਾਂ ਦੀ ਕੋਈ ਵੀ
0: ਉਹਨਾਂ ਅਕਾਲਾਂ
1: ਜੀ ਜੀ ਕੋਈ ਵੀ ਬਿਪਤਾ ਮੰਨ ਲਓ ਜਿੱਦਾਂ ਕਰੋਨਾ ਹੋ ਗਿਆ ਜੰਗ ਹੋ ਗਈ ਅਕਾਲ ਪੈ ਗਿਆ ਸੁੱਕਾ ਪੈ ਗਿਆ ਮੀਂਹ ਪੈ ਗਿਆ ਹੜ ਆ ਗਏ ਉਹਦੇ ਵਿੱਚ ਉਹਨਾਂ ਦਾ ਚਾਂਦੀ ਚਾਂਦੀ ਹੁੰਦੀ ਹੈ ਤੇ ਹਾਂਜੀ ਹਾਂਜੀ ਹਾਂਜੀ ਹੈਲੋ
0: ਤੁਸੀਂ ਗੱਲ ਕਰੀ ਜਾਓ ਤੁਸੀਂ
1: ਜੀ ਜੀ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਮੈਨੂੰ ਸੁਣਨੋਂ ਹਟ ਜਾਂਦੀ। ਅੱਛਾ ਏਦਾਂ ਬਾਜਵਾ ਸਾਹਿਬ ਜੀ ਉਹ ਚਲੋ ਇੱਕ ਕਹਿੰਦੇ ਵੀ ਕੋਈ ਅਦੇਸ਼ ਸ਼ਕਤੀ ਹੈਗੀ ਜਿਹੜੀ ਸੰਸਾਰ ਨੂੰ ਚਲਾ ਰਹੀ ਅਸੀਂ ਤੇ ਉੱਡ ਕੇ ਅਰਦਾਸ ਕਰਦੇ ਹਾਂ ਕੋਈ ਇਸ ਬਜ਼ੁਰਗ ਨੂੰ ਕੋਈ ਸਮਰਥ ਬਖਸ਼ੇ ਤੇ ਜਿਹੜਾ ਇਹਦੇ ਮਨ ਮੇਹਰ ਪਾਵੇ ਤੇ ਅਜੇ ਵੀ ਮਤਲਬ ਜਦੋਂ ਪੰਜਾਬੀ ਵਾਲਿਆਂ ਦੇ ਡੁੱਲੇ ਬੇਰਾਂ ਦਾ ਕੁਛ ਨੀ ਵਿਗੜਿਆ ਅਜੇ ਵੀ ਹਟ ਜਾਵੇ ਤੇ ਅਜੇ ਵੀ ਮਤਲਬ ਅਮਨ ਚੈਨ ਹੋ ਜਾਵੇ ਤੇ ਇਹਨੂੰ ਕੋਈ ਅਕਲ ਜਿਹੜੀ ਆ ਕੋਈ ਰੱਬੋਂ ਮਤਲਬ ਆ ਜਾਵੇ ਲੇਕਿਨ ਵੈਸੇ ਇੱਕ ਗੱਲ ਪੱਕੀ ਹੈ
0: ਨਹੀਂ ਆਉਣੀ
1: ਜੀ ਜੀ ਨਹੀਂ ਆਉਣੀ ਪਰ ਇਹਨੂੰ ਅਕਲ ਅਗਲਿਆਂ ਨੇ ਸਿਖਾ ਦਿੱਤੀ ਜੇ ਤੇ ਸਿਖਾ ਦੇਣੀ ਜੀ ਉਹਨਾਂ ਨੇ ਰਾਏ ਰਾਏ ਪਾ ਜੇ ਜਿਹੜਾ ਭੁਲੇਖਾ ਸੀ ਨਾ ਇਹਨੂੰ ਜਿਹੜਾ ਪੁਰਾਣਾ ਜਿਹੜਾ ਜਿਹੜੀ ਗੇਜ ਪਈ ਸੀ ਵੀ ਦੋ ਕੁ ਦਿਨ ਬੰਬਾਰੀ ਕਰੋ ਕਿਸੇ ਮੁਲਕ ਤੇ ਉੜ ਕੇ ਫੌਜਾਂ ਧਾਰ ਕੇ ਤੇ ਉੱਥੇ ਕਬਜ਼ਾ ਕਰ ਲਓ ਤੇ ਫੜ ਕੇ ਉਹਦਾ ਮਾਰ ਦਿਓ ਤੇ ਉਹ ਉਹਨਾਂ ਨੇ ਇਹੋ ਜਿਹਾ ਬਾਜਵਾ ਸਾਹਿਬ ਇਹਦੀ ਨਾਕਾਬੰਦੀ ਕੀਤੀ ਹੈ ਵੀ ਇਹ ਮਤਲਬ ਤਖਤਾ ਪਲਟਦਾ ਪਲਟਦਾ ਜਿਹੜੀ ਲੇਟੈਸਟ ਖ਼ਬਰ ਇਹ ਆ ਰਹੀ ਵੀ ਸ਼ਾਇਦ ਇਹਨੂੰ ਨਾ ਆਪਣੀ ਕੁਰਸੀ ਛੱਡਣੀ ਪੈ ਜਾਵੇ ਇਹਨੂੰ ਨਾ ਪਾਸੇ ਕਰ ਦੇਣਾ ਯੂਐਸ ਦੇ ਲੋਕ ਜਾਂ ਉੱਥੋਂ ਦੇ ਪੋਲੀਟੀਕਲ ਸਿਸਟਮ ਹਾਂਜੀ
0: ਹਾਂਜੀ ਮਾੜੀਆਂ ਭੈੜੀਆਂ ਬੁਰੀਆਂ ਗੱਲਾਂ ਤੁਸੀਂ ਕੈਮਰੇ ਦੇ ਵੀ ਸੁਣਦੇ ਇਹਦੀ ਲੈਫਟੀਨੈਂਟ ਜਨਰਲ ਕਰਨਲ ਕੋਈ ਔਰਤ ਹੈ ਉਹਨੇ ਇਹਦੀ ਬੇਇੱਜ਼ਤੀ ਕਰਨ ਲੱਗਿਆ ਇਹਨਾਂ ਦੀ ਇੱਕ ਮਿਨਿਸਟਰ ਹੈ ਉਹਨੇ ਇਹਦੀ ਲੈਕਚਰ ਕਰਨ ਲਈ ਤੇ ਇਹਦੀ ਇੰਨੀ ਕੁ ਬੇਇੱਜ਼ਤੀ ਕੀਤੀ
1: ਇੱਕ ਮੇਰੀ ਬੇਨਤੀ ਸੁਣੋ ਤੂੰ ਤੁਹਾਡਾ ਪ੍ਰੋਗਰਾਮ ਅੱਜ ਸ਼ੁਕਲ ਵਾਲਾ ਨਾ ਮੈਂ ਤੁਹਾਨੂੰ ਦੱਸ ਦਿਆ ਹਾਂ ਏਦਾਂ ਵੀ ਏਦਾਂ ਨਾ ਕੋਈ ਬੰਦਾ ਜਿਹੜਾ ਸੀ ਨਾ ਕਿਸੇ ਦੀ ਏਦਾਂ ਜਿੱਦਾਂ ਤੁਸੀਂ ਕਹਿੰਦੇ ਵੀ ਉਹਨੇ ਬੇਇੱਜ਼ਤੀ ਕੀਤੀ ਵੀ ਬੜੀ ਏਦਾਂ ਜਲੀਲ ਹੋਇਆ ਤੇ ਉਹਨੇ ਉਹ ਗੱਲ ਕਰਨ ਦੇ ਦੋ ਬੰਦੇ ਕਿਸੇ ਬਾਰੇ ਵੀ ਜਿਹਦੇ ਜਿੱਦਾਂ ਕੰਮ ਬਾਰੇ ਮੰਨ ਲਈਏ ਤੇ ਉਹ ਨਾ ਕਹਿੰਦਾ ਯਾਰ ਭਾਵੇਂ ਕੁਛ ਵੀ ਉਹਦੇ ਵਿੱਚ ਇੱਕ ਬੜੀ ਖੂਬੀ ਆ ਇੱਕ ਖੂਬੀ ਉਹਦੇ ਵਿੱਚ ਹੈਗੀ ਆ ਉਹ ਕਿਹੜੀ ਖੂਬੀ ਹੁੰਦੀ ਗੁਲਾਬ ਸਿੰਘ ਆਂਦਾ ਵੀ ਉਹ ਸ਼ਰਮਿੰਦਾ ਨੀ ਜੇ ਹੁੰਦਾ ਕਿਸੇ ਦੀ ਕੀਮਤ ਦੇ ਉੱਤੇ ਇਹਦੇ ਵਿੱਚ ਇਹ ਬੜੀ ਖੂਬੀ ਹੈ ਸ਼ਰਮਿੰਦਾ ਨੀ ਜੇ ਹੁੰਦਾ ਇੰਨੇ ਇੰਨੇ ਨੀ ਜੇ ਹੋਣਾ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਰਮੇਸ਼ ਦੀ ਤੇ ਇਹ ਬਹੁਤ ਵੱਡੀ ਖੂਬੀ ਦੇਖ ਲੋ, ਨਹੀਂ ਤੇ ਕੁਝ ਓਹੋ ਜਿਹਾ ਹੋਵੇ ਤੇ ਉਹ ਅੱਛਾ ਗੱਲ ਫਿਰ ਉਹ ਕਰਦਾ ਵੀ ਜਿਹਦਾ ਕੋਲ ਸਿਰ ਨਾ ਮੂੰਹ ਸਧਾਰਨ ਬੰਦਾ ਵੀ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਵੀ ਉਹਦੀ ਕੋਈ ਕ੍ਰੈਡੀਬਿਲਿਟੀ ਹੁੰਦੀ ਹੈ ਜੇ ਕੋਈ ਗੱਲ ਕਰੇ ਤੇ ਕੁਝ ਨਾ ਕੁਝ ਸੱਚਾਈ ਹੁੰਦੀ ਆ।
0: ਨੋ ਡਾਊਟ
1: ਆਟੇ ਚ ਲੂਣ ਕਹਿੰਦੇ ਪੈ ਜਾਂਦਾ, ਪਰ ਲੂਣ ਚ ਆਟਾ ਨੀ ਪੈਂਦਾ, ਲੂਣ ਚ ਹੀ ਆਟਾ ਪਾਈ ਜਾਂਦਾ। ਝੂਠੋ ਝੂਠ ਉਹਨਾਂ ਮੁਲਕ ਦੇ ਰਾਮ ਦੇ ਲੋਕਾਂ ਦੇ ਨਾਮ ਮੜ ਕੇ ਉੱਥੋਂ ਦੀ ਸਰਕਾਰ ਦੇ ਨਾਮ ਕੇ ਜੀ ਮੇਰੇ ਤੇ ਤਰਲੇ ਲੈ ਰਹੀ, ਮੇਰੀਆਂ ਤੇ ਲਿਸਕੜੀਆਂ ਲੈ ਰਹੇ ਆ ਜੀ। ਉਹ ਮੈਂ ਉਹਦਾ ਸਟੇਟ ਉਸ ਹੋਰ ਸਟੇਟ ਆਫ ਹੋਰਮਸ ਦਾ ਨਾਂ ਸਟੇਟ ਤੋਂ ਟਰੰਪ ਰੱਖ ਦੇਣਾ ਤੇ ਉਹ ਉਹਨਾਂ ਨੇ ਉਹਨੂੰ ਵਾਹਣੇ ਪਾਇਆ ਹੋਇਆ। ਕੱਲ ਜਿਹੜਾ ਅਮਰੀਕਾ ਕੋਲ 5-7 ਜਹਾਜ਼ ਆ ਬਾਜਵਾ ਸਾਹਿਬ ਜਿਹੜੇ ਸਪੇਸ ਦੇ ਵਿੱਚ ਹੀ ਉਹ ਸਾਰਾ ਉਹ ਦੱਸਦੇ ਨੇ ਮਜ਼ਾਇਲਾਂ ਦੀ ਦੂਜੇ ਤੀਜੇ ਦੀ ਲੋਕੇਸ਼ਨ, ਉਹ ਉਹਨਾਂ ਨੇ ਖੜਾ ਹੋਇਆ ਉਹਦੇ ਤੇ ਸਾਊਦੀ ਅਰਬ ਦੇ ਅੱਡੇ ਤੇ ਜਾਂ ਕਿਸੇ ਮਿਡਲ ਈਸਟ ਦੇ ਵਿੱਚ ਖਲੋਤੇ ਨੂੰ ਮਜ਼ਾਇਲ ਮਾਰ ਕੇ ਤਬਾਹ ਕਰ ਦਿੱਤਾ। ਦੇਖੋ ਸਾਰੇ 4-5 ਨੇ ਉਹਦੇ ਨਾਲ ਦੇ। ਹਾਂ ਮਤਲਬ ਏਦਾਂ ਉਹ ਸਾਰੀ ਦੁਨੀਆਂ ਜਿਹੜੀ ਇਸ ਗੱਲ ਨੂੰ ਲੈ ਕੇ ਮਤਲਬ ਜੇ ਕਹਿ ਲਈਏ ਵੀ ਆਉਣ ਵਾਲੇ ਸਮੇਂ ਚ ਸ਼ਾਇਦ ਹੋ ਸਕਦਾ ਵੀ ਸੁਪਰ ਪਾਵਰ ਨਹੀਂ ਤੇ ਘੱਟੋ ਘੱਟ ਪਹਿਲੀਆਂ ਵੱਡੀਆਂ ਉੱਪਰਲੀਆਂ ਪਾਵਰਾਂ ਚ ਇਰਾਨ ਜਿਹੜਾ ਵਾ ਉਹ ਆਏਗਾ। ਅੱਜ ਉਹ ਵਿਪਤਾ ਚ ਜ਼ਰੂਰ ਆ, ਪਰ ਆਉਣ ਵਾਲੇ ਸਮੇਂ ਚ ਉਹਨੇ ਨਾ ਇਹੋ ਜਿਹਾ ਮੂੰਹ ਇਹਦਾ ਭੰਨ ਦੇਣਾ ਵੀ ਸ਼ਾਇਦ ਉਹਦੇ ਵੱਲ ਮੁੜ ਕੇ ਕੋਈ ਮੂੰਹ ਨੀ ਕਰੇਗਾ ਮਾੜਾ ਮੋਟਾ।
0: ਪਰ ਖੈਰਾ ਸਾਹਿਬ ਇਰਾਨ ਦਾ ਬਹੁਤ ਨੁਕਸਾਨ ਹੋ ਚੁੱਕਿਆ,
1: ਨੁਕਸਾਨ ਤੇ ਹੋ ਰਿਹਾ ਸਰ, ਜਿੱਥੇ ਜੰਗ ਹੈਗੀ ਆ ਨਾ
0: ਵਜ੍ਹਾ ਲੜਾਈ ਲੱਗਣ ਤੋਂ ਪਹਿਲਾਂ ਇਰਾਨ ਦੀ ਇਕੋਨੋਮੀ ਡਾਊਨ ਸੀ, ਬਹੁਤ ਡਾਊਨ ਸੀ। ਲੋਕਾਂ ਨੇ ਸਟ੍ਰਾਈਕ ਵੀ ਕਰਤੀ ਸੀ ਵੀ ਸਾਡਾ ਗੁਜ਼ਾਰਾ ਨਹੀਂ ਹੋਣ ਡਿਆ। ਉਹਨਾਂ ਨੇ ਆਪਣੇ ਮਤਲਬ ਕਿ ਕਾਸੇ ਵਿੱਚੋਂ ਹਜ਼ਾਰ ਪਤਾ ਨਹੀਂ ਥੋੜਾ ਹੀ ਜਿਹਦੇ ਚ ਸਾਰੇ ਇਰਾਨੀਆਂ ਨੂੰ ਦਿੱਤਾ ਸੀ। ਉਹ ਇਕੋਨੋਮੀ ਫੇਲ ਹੋਣ ਦੇ ਕੰਢੇ ਤੇ ਸਨ ਪਹਿਲਾਂ ਹੀ।
1: ਬਿਲਕੁਲ
0: ਕੋਈ ਨੀ,
1: ਨਹੀਂ ਬਹੁਤ ਬਹੁਤ ਡਾਊਨ ਹੈ। ਲੇਕਿਨ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਕੋਲ ਨਾ ਇੱਕ ਜਹਾਜ਼ ਲੱਗੀ ਜਾਂਦਾ ਨਾ ਪੂਰੀ ਦੁਨੀਆਂ ਦਾ ਜਿਹੜਾ 20% ਤੇਲ ਲੰਘੀ ਜਾਂਦਾ ਸੀ ਸਟੇਟ ਰਾਹੀਂ, ਉਹਨੂੰ ਉਹਨਾਂ ਨੇ ਬੰਦ ਕਰਕੇ ਉੱਥੇ ਨਾਕਾ ਲਾਤਾ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ ਇਹਨਾਂ ਵਾਸਤੇ ਵਰਦਾਨ ਹੋ ਜਾਏ।
0: ਮੈਨੂੰ ਹਮਦਰਦੀ ਹੈ ਇਰਾਨ ਦੇ ਨਾਲ।
1: ਜੀ ਜੀ ਜੀ ਬਿਲਕੁਲ,
0: ਪਰ ਸਿਰਫ ਜਿਹੜਾ ਉਹਦਾ ਉਹਨਾਂ ਦਾ ਸ਼ਰੀਆ ਲਾ ਸੀ ਨਾ ਉਹਦੇ ਨਾਲ ਮੈਂ ਸਹਿਮਤ ਨਹੀਂ, ਪਰ ਬਾਕੀ ਮੈਨੂੰ ਉਹਦੇ ਨਾਲ ਹਮਦਰਦੀ ਆ, ਬਹੁਤ ਸਾਰੀ ਹਮਦਰਦੀ ਆ।
1: ਬਿਲਕੁਲ ਜੀ, ਉਹਨਾਂ ਦੀ ਕੱਟੜ ਪੋਣੇ ਨਾਲ ਕੋਈ ਵੀ ਸਹਿਮਤ ਨਹੀਂ, ਅਸੀਂ ਵੀ ਨਹੀਂ ਹੈਗੇ। ਲੇਕਿਨ ਇਹਦਾ ਆਪਣੀ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਆ, ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਤੂੰ ਏਦਾਂ ਨੀ ਏਦਾਂ ਕਰਨਾ, ਇਹ ਤੇ ਇੱਕ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ, ਪ੍ਰਭੂਸੱਤਾ ਹੁੰਦੀ ਆ।
0: ਬਿਲਕੁਲ ਬਿਲਕੁਲ, ਇਹ ਤੇ ਬਦਮਾਸ਼ੀ ਆ,
1: ਬਿਲਕੁਲ ਜੀ ਬਦਮਾਸ਼ੀ, ਗੁੰਡਾਗਰਦੀ ਸਰ, ਗੁੰਡਾਗਰਦੀ ਜੀ, ਗੁੰਡਾਗਰਦੀ ਇੱਕ ਨੰਬਰ ਦੀ ਗੁੰਡਾਗਰਦੀ। ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਰੇ ਮੁਲਕ ਨੇ, ਵੈਨਜ਼ੂਏਲਾ ਦੇ ਇੱਕ ਰਾਸ਼ਟਰਪਤੀ ਵੀ ਚੁੱਕ ਨੂੰ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਕੋਲ ਨਾ ਇੱਕ ਫਰੀ ਦੇ ਵਿੱਚ ਜਹਾਜ਼ ਲੱਗੀ ਜਾਂਦਾ ਨਾ ਪੂਰੀ ਦੁਨੀਆਂ ਦਾ ਜਿਹੜਾ 20% ਤੇਲ ਲੰਘੀ ਜਾਂਦਾ ਸੀ ਸਟੇਟ ਰਾਹੀਂ, ਉਹਨੂੰ ਉਹਨਾਂ ਨੇ ਬੰਦ ਕਰਕੇ ਉੱਥੇ ਨਾਕਾ ਲਾਤਾ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ ਇਹਨਾਂ ਵਾਸਤੇ ਵਰਦਾਨ ਹੋ ਜਾਏ।
0: ਮੈਨੂੰ ਹਮਦਰਦੀ ਹੈ ਇਰਾਨ ਦੇ ਨਾਲ।
1: ਜੀ ਜੀ ਜੀ ਬਿਲਕੁਲ,
0: ਹਮਦਰਦੀ ਹੈ, ਪਰ ਸਿਰਫ ਜਿਹੜਾ ਉਹਦਾ ਉਹਨਾਂ ਦਾ ਸ਼ਰੀਆ ਲਾ ਸੀ ਨਾ ਉਹਦੇ ਨਾਲ ਮੈਂ ਸਹਿਮਤ ਨਹੀਂ, ਪਰ ਬਾਕੀ ਮੈਨੂੰ ਉਹਦੇ ਨਾਲ ਹਮਦਰਦੀ ਆ, ਬਹੁਤ ਸਾਰੀ ਹਮਦਰਦੀ ਆ।
1: ਬਿਲਕੁਲ ਜੀ, ਉਹਨਾਂ ਦੀ ਕੱਟੜ ਪੋਣੇ ਨਾਲ ਕੋਈ ਵੀ ਸਹਿਮਤ ਨਹੀਂ, ਅਸੀਂ ਵੀ ਨਹੀਂ ਹੈਗੇ। ਲੇਕਿਨ ਇਹਦਾ ਆਪਣੀ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਆ, ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਤੂੰ ਏਦਾਂ ਨੀ ਏਦਾਂ ਕਰਨਾ, ਇਹ ਤੇ ਇੱਕ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ, ਪ੍ਰਭੂਸੱਤਾ ਹੁੰਦੀ ਆ।
0: ਬਿਲਕੁਲ ਬਿਲਕੁਲ, ਇਹ ਤੇ ਬਦਮਾਸ਼ੀ ਆ,
1: ਬਿਲਕੁਲ ਜੀ ਬਦਮਾਸ਼ੀ, ਗੁੰਡਾਗਰਦੀ ਸਰ, ਗੁੰਡਾਗਰਦੀ ਜੀ, ਗੁੰਡਾਗਰਦੀ ਇੱਕ ਨੰਬਰ ਦੀ ਗੁੰਡਾਗਰਦੀ। ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਰੇ ਮੁਲਕ ਨੇ, ਵੈਨਜ਼ੂਏਲਾ ਦੇ ਇੱਕ ਰਾਸ਼ਟਰਪਤੀ ਵੀ ਚੁੱਕੇ ਬਦਮਾਸ਼ਾਂ ਤੋਂ, ਹੋਰ ਗੁੰਡਿਆਂ
0: ਬਦਮਾਸ਼ੀਆਂ। ਇਰਾਨ ਚੋਂ ਕੀ ਲੱਭਾ ਹੈ?

0: ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਏਦਾਂ ਨੀ ਏਦਾਂ ਕਰਨਾ, ਇਹ ਤੇ ਇੱਕ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ, ਪ੍ਰਭੂਸੱਤਾ ਹੁੰਦੀ ਆ,
1: ਬਿਲਕੁਲ ਬਿਲਕੁਲ ਇਹ ਤੇ ਬਦਮਾਸ਼ੀ ਆ,
0: ਬਿਲਕੁਲ ਜੀ ਬਦਮਾਸ਼ੀ, ਗੁੰਡਾਗਰਦੀ ਸਰ, ਗੁੰਡਾਗਰਦੀ ਜੀ, ਗੁੰਡਾਗਰਦੀ ਇੱਕ ਨੰਬਰ ਦੀ ਗੁੰਡਾਗਰਦੀ। ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਰੇ ਮੁਲਕ ਨੇ, ਵੈਨਜੁਏਲਾ ਦੇ ਇੱਕੋ ਰਾਸ਼ਟਰਪਤੀ ਨੂੰ ਚੁੱਕੇ ਬਦਮਾਸ਼ਾਂ ਤੋਂ, ਹੋਰ
1: ਗੁੰਡਿਆਂ ਬਦਮਾਸ਼ੀਆਂ, ਇਰਾਨ ਚੋਂ ਕੀ ਲੱਭਾ, ਇਰਾਕ ਚੋਂ ਕੀ ਲੱਭਾ ਇਹਨਾਂ ਨੂੰ, ਲਿਬਨਾਨ ਔਰ ਦੂਜੀ ਸੀਰੀਆ ਚੋਂ ਕੀ ਲੱਭਾ,
0: ਅਫਗਾਨਿਸਤਾਨ ਚੋਂ 20 ਸਾਲ ਬਾਅਦ ਸਰ ਦੰਬ ਦਬਾ ਕੇ ਮਤਲਬ ਇਹ ਭੱਜੀ ਆ, ਬਿਨਾਂ ਦੱਸਿਆ ਤਾਂ ਉਹਨੂੰ ਛੱਡ ਕੇ ਉੱਥੇ, ਤੇ ਉਹ ਤਾਲਿਬਾਨ ਨੇ ਮੁੜ ਕੇ ਫੜ ਕੇ ਤੇ ਉਹਨੂੰ ਪਰਾਂ ਕਰਕੇ ਤੇ ਆਰਾਮ ਨਾਲ ਉੱਥੇ ਬਹਿ ਗਏ, ਤੇ ਉਹਨਾਂ ਨੂੰ ਕਿਹਾ ਦੱਸਿਆ ਤਾਂ ਕਦੀ ਵੀ ਅਸੀਂ ਚੱਲੇ ਆ ਬਈ ਤੂੰ ਆਪਣਾ ਸਾਹਬ ਦਾ ਆਪਣਾ ਕਰ ਲਾ ਦਿਲਾ। ਤੇ ਇਸੇ ਤਰ੍ਹਾਂ ਹੁਣ ਵੀ ਇਹਨੇ ਨਾ ਮਤਲਬ ਚੁੱਪ ਚਾਪ ਹੀ, ਮੈਨੂੰ ਲੱਗਦਾ ਜੋ ਸਰ ਜਿੱਦਾਂ ਜਿੱਦਾਂ ਸਾਨੂੰ ਲੱਗਦਾ, ਬਾਕੀ ਤੁਸੀਂ ਸਿਆਣੇ ਆ ਜਾਂ ਆਮ ਲੋਕ ਸਾਡੇ ਨਾਲ ਵੀ ਹੋਣਾ ਸਿਆਣੇ ਆ, ਲੱਗਦਾ ਹੁਣ ਵੀ ਆ ਵੀ ਇਹਨੇ ਵੀ ਚੁੱਪ ਚਾਪ ਹੀ ਨਾ ਇੱਥੋਂ ਮਤਲਬ ਆਪਣੀ ਜਾਨ ਹੁਣ ਛੁਡਾ ਰਿਹਾ, ਪਹਿਲਾਂ
1: 48 ਘੰਟੇ
0: ਤੇ 5 ਦਿਨ ਫਿਰ 10 ਦਿਨ, ਤੇ ਮੈਨੂੰ ਲੱਗਦਾ ਵੀ ਹੁਣ ਪੱਕਾ ਹੀ ਆਪਣਾ ਬੁਰੀ ਬਿਸਤਾ ਚੁੱਕ ਲਏਗਾ ਉੱਥੋਂ। ਹਾਂਜੀ ਹਾਂਜੀ
1: ਓਦਾਂ ਕਰਨਾ ਜੇ
0: ਜੀ।
1: ਇੱਕ ਵਾਰੀ ਨਾ ਇੱਕ ਜਨਾਨੀ ਸੀ, ਉਹ ਕਾਫੀ ਲੜਾਕੀ ਟਾਈਪ ਸੀ, ਤੇ ਉਹ ਆਪਣੇ ਝੋਲੇ ਵਿੱਚ ਆਪਣਾ ਇੱਕ ਸੂਟ ਤੇ 5 ਰੁਪਈਆਂ ਦਾ ਨੋਟ ਪਾ ਕੇ ਰੱਖਦੀ ਹੁੰਦੀ ਸੀ ਕਿਰਾਇਆ, ਤੇ ਘਰ ਵਾਲੇ ਨੇ ਕੋਈ ਗੱਲ ਕਰਨੀ, ਸੱਸ ਨੇ ਕੋਈ ਗੱਲ ਕਰਨੀ ਇੱਧਰ, ਤੇ ਉਹਨੇ ਨਾ ਪਾ ਲੈਣਾ ਹੱਥ ਉਹਨੂੰ ਝੋਲੇ ਨੂੰ, ਮੈਂ ਚੱਲੀ ਆ ਪਿੱਕ, ਇੱਕ ਅੱਧੀ ਗੱਲ ਹੋ ਬਣੀ, ਉਹਨੇ ਚਤੁਰਾ ਫੜ ਕੇ ਤੁਰ ਪੈਣਾ, ਉਹਨਾਂ ਨੇ ਡੱਕਣਾ ਇਹਨੂੰ, ਅੱਕ ਗਏ। ਤੇ ਇੱਕ ਦਿਨ ਨਾ ਘਰ ਵਾਲੇ ਨੇ ਕੁਛ ਉਹਨੂੰ ਕਿਹਾ, ਤੇ ਉਹਨੇ ਫੜਿਆ ਆਪਣਾ ਝੋਲਾ, ਤੇ ਕਹਿੰਦੀ ਮੈਂ ਚੱਲੀ ਆ ਆਪਣੇ ਪੇਕੇ, ਤੇ ਅੱਜ ਕਿਸੇ ਨੇ ਨਹੀਂ ਡੱਕਿਆ। ਉਹ ਸੋਚਦੀ ਆ ਕਿ ਉਹ ਫਲਾਣੇ ਅੱਡੇ ਤੇ ਜਾ ਕੇ ਬਹਿ ਜਾਂਦੀ ਆ, ਤੇ ਆਪੇ ਆਉਣਗੇ ਨਾ, ਉਹ 2 ਕਿਲੋਮੀਟਰ ਦੂਰ ਸੀ ਪਿੰਡੋਂ।
0: ਅੱਛਾ, ਉੱਤੋਂ ਤੁਹਾਡੇ ਹੀ
1: ਦੋ ਤੇ ਮਤਲਬ ਕਿ ਸਕੂਟਰ ਜੇ ਲੰਘਣ ਦਿੱਤੇ, 3 ਵੀਲਰ ਜਿਹੜੇ ਤਿੰਨਾਂ ਟਾਇਰਾਂ ਦੇ ਆਲੇ ਨੀ ਹੁੰਦੇ, ਤਿੰਨਾਂ ਚੱਕਿਆਂ ਵਾਲੇ, ਉਹ ਲੰਘਣ ਦਿੱਤੇ ਇਹਨੇ ਪਿੰਡੋਂ
0: ਆਏ।
1: ਰਾਤ ਰਾਤ ਨੀ ਪਈ ਅਜੇ, ਲੋਹੇ ਵਾਲਾ ਤੋਂ ਬਾਅਦ ਰਾਤ ਪੈਣ ਲੱਗੀ ਪਿੰਡੋਂ।
0: ਅੱਛਾ,
1: ਤੇ ਹੁਣ ਮੁੰਡਾ ਉਹਦਾ ਸਕੂਲੇ ਗਿਆ ਸੀ, ਤੇ ਉਹ 5-6 ਵਜੇ ਆ ਜਾਂਦਾ, ਤੇ ਉਹ ਤੇ ਘਰ ਆਉਂਦਿਆਂ ਉਹਦੇ ਮਨ ਚ ਆਇਆ ਸੀ, ਤੇ ਮਾਮਾ ਮਾਮਾ ਕਰਦਾ ਘਰ ਆਣ ਕੇ ਵੀ ਮਾਮਾ ਕਿੱਥੇ, ਤੇ ਆਉਂਦਾ ਰੋਟੀ ਕਰਦਾ ਲਾਡੀਆਂ ਕਰਦਾ, ਤੇ ਉਹਨੂੰ ਫੀਲ ਹੋਇਆ ਕਿ ਮੈਂ ਕੁਛ ਜ਼ਿਆਦਾ ਹੀ ਕਰ ਦਿੱਤਾ ਵਾ, ਤੇ ਸੁੱਖਾਂ ਸੁੱਖਾਂ ਕਿ ਰਹਾ ਹੈ ਬਾਬਾ ਦੌਲੀ ਸ਼ਾਹ, ਐਤਕਾਂ ਦੇ ਮੈਨੂੰ ਕੋਈ ਪਿੱਛੋਂ ਲੈਣ ਆ ਜਾਏ, ਐਤਕਾਂ ਦੇ ਸ਼ੁੱਕਰਵਾਰ ਮੈਂ ਤੇਰੀ ਦਰਗਾਹ ਤੇ ਪਿੱਟਣ ਆਵਾਂਗੀ। ਅੱਛਾ, ਪਿੰਡੋ ਕੋਈ ਨਾ, ਕੋਈ ਨਾ ਪਿੰਡੋ ਕੋਈ ਨਾ, ਉਹਨਾਂ ਦੇ ਜਿਹੜੇ ਡੰਗਰ ਸਨ ਨਾ, ਉਹ ਜਿਹੜਾ ਡੰਗਰ ਚਾਰਨ ਜਾਂਦਾ ਹੁੰਦਾ ਸੀ, ਉਹ ਡੰਗਰ ਤੇ ਉਹਨੇ ਸੋਚਿਆ ਵੀ ਹੁਣ ਤੇ ਹਨੇਰਾ ਵੀ ਪੈ ਚੱਲਿਆ, ਜਦੋਂ ਡੰਗਰ ਵੇਖੇ ਉਹਨੂੰ ਪਿਆਰ ਆਇਆ ਆਪਣੀਆਂ ਗਾਈਆਂ ਵੱਛੀਆਂ ਮਹੀਆਂ ਮੱਝਾਂ ਨਾਲ ਜਿਹਨਾਂ ਦੀ ਧਾਰ ਕੱਢਦੀ ਹੁੰਦੀ ਸੀ, ਤੇ ਉਹਨੇ ਉੱਠ ਕੇ ਕੱਟੇ ਦੀ ਪੂਛ ਫੜ ਲਈ, ਕੱਟੇ ਦੀ ਪੂਛ ਫੜ ਕੇ ਤੇ ਕੱਟੇ ਨੂੰ ਕਹਿੰਦੀ ਆ ਪਿਛਾਂਹ ਨੂੰ ਖਿੱਚ ਦੇ ਵੇ, ਤੂੰ ਛੱਡ ਦੇ ਆ ਛੱਡ ਦੇ ਮੈਨੂੰ ਜਾਣ ਦੇ, ਮੈਂ ਇਹਨਾਂ ਦੇ ਬਚਣਾ ਹੀ ਨਹੀਂ,
0: ਮੈਂ
1: ਇਹਨਾਂ ਦੇ ਨਹੀਂ ਜਾਣਾ, ਮੈਂ ਪੂਛ ਪੈ ਕੇ ਮਰ ਜਾਂਗੀ ਪਰ ਇਹਨਾਂ ਦੇ, ਤੈਨੂੰ ਮੈਂ ਕਿਹਾ ਵੀ ਨਹੀਂ ਛੱਡ ਦੇ, ਖਿੱਚਿਆ ਉਹਨੂੰ ਪੁੱਛੋ ਉਹਨੇ ਸਗੋਂ ਸਪੀਡ ਫੜੀ ਕੱਟੇ, ਹੱਦ ਹੋ ਗਈ ਤੇਰੀ,
0: ਜਦੋਂ ਮੈਂ ਤੈਨੂੰ ਕਹਿਣ
1: ਨਹੀਂ ਰਹਿਣਾ, ਇੱਦਾਂ ਹੀ ਰੌਲਾ ਪਾਉਂਦੀ ਬੇਲੀ ਵੜ ਗਈ।
0: ਇਹ ਬਾਜਵਾ ਸਾਹਿਬ, ਮੈਂ ਸਾਡਾ ਮਤਲਬ ਜੋ ਹੁਣ ਤੱਕ ਆਪਾਂ ਸੁਣਦੇ ਆ ਨਾ, ਵੇਖਦੇ ਆ ਖਬਰਾਂ ਦੇ ਵਿੱਚ, ਇਹੀ ਇਹਦਾ ਇਹੀ ਹਾਲ ਹੋਣਾ, ਜਬਰਦਸਤੀ ਨਾ ਮਤਲਬ ਬਹਾਨਾ ਬਣਾ ਕੇ ਕੋਈ ਨਾ ਕੋਈ
1: ਕੱਟੇ ਦੀ ਪੂਛ ਫੜੀ ਤੇ ਹੈ ਉਹਨੇ।
0: ਹਾਂਜੀ ਹਾਂਜੀ ਹਾਂਜੀ
1: ਸੁਭਾ ਸਿੰਘ ਜੀ, ਤੁਹਾਡੇ ਨਾਲ ਬੜੀਆਂ ਰੌਣਕਾਂ ਲੱਗੀਆਂ ਸੀ, ਟਾਈਮ ਸਾਡਾ ਥੋੜਾ ਰਹਿ ਗਿਆ, 2 ਕਾਲਾਂ ਹੋਰ ਨੇ, ਮੈਂ ਉਹਨਾਂ ਨਾਲ
0: ਧੰਨਵਾਦ,
1: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਸਤਿ ਸ੍ਰੀ ਅਕਾਲ। ਲਓ ਜੀ ਸ਼ਾਹ ਜੀ ਰੈਡੀ ਹੋ ਜਾਓ, ਅਗਰ ਤੁਸੀਂ ਸੁਣ ਰਹੇ ਹੋ ਤੇ
2: ਬਿਲਕੁਲ
1: ਬਿਲਕੁਲ ਖੈਰੀਅਤ ਹੈ ਸ਼ਾਹ ਜੀ, ਤੁਸੀਂ ਸੁਣਾਓ, ਰਾਜੀ ਖੁਸ਼ ਹੋ?

0: ਜੀ ਆਵਾਜ਼ ਆ ਰਹੀ ਹੈ?
1: ਬਿਲਕੁਲ ਬਿਲਕੁਲ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼
0: ਜੀ। ਮੈਂ ਇੱਥੇ ਬੈਠਿਆ ਵੈਸੇ ਬਾਹਰ ਚਾ, ਚਲੋ ਮੈਂ ਇੱਕ ਨਜ਼ਮ ਆਪਣੀ ਪਾ ਰਿਹਾ ਜੰਗਲ।
1: ਚਲੋ ਸੁਣਾ ਦਿਓ, ਚਲੋ ਜੰਗਲ ਸੁਣਾਓ ਜੀ। ਜੇ ਤੁਸੀਂ ਬੈਠੇ ਹੋ ਤੇ ਕੋਈ ਨੀ, ਟਾਈਮ
0: ਜੀ
1: ਆਉਣ ਦਿਓ
0: ਜੀ। ਇਹ ਜੰਗਲ ਹਜ਼ਾਰ ਨਜ਼ਮ ਹੈ, ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ।
1: ਵਾਹ ਵਾਹ ਵਾਹ, ਵਾਕਿਆ ਹੀ ਨਹੀਂ।
0: ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ। ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਪਾਣੀ ਦੇ ਟੋਭੇ ਵਿੱਚ ਕਈ ਸੰਸਾਰ ਬੈਠੇ ਨੇ। ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਰਾਤ ਜ਼ਹਿਰੀਲੇ ਨਾਗ ਫਿਰਦੇ ਨੇ, ਕਮੀਨੇ ਜਾਂਗਲੀ ਕੁੱਤੇ ਦਿਮਾਗਾਂ ਨੂੰ ਨਗਲਦੇ ਨੇ, ਵਿਚਾਰੇ ਹਰਨ ਰੋਂਦੇ ਨੇ ਤੇ ਮੋਰਾਂ ਪੈਰ ਭੁੱਲੀਏ, ਚਕਾਰੇ ਚੀਕਦੇ ਪਏ ਨੇ, ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ। ਤੇ ਮੋਰਾਂ ਪੈਰ ਭੁੱਲੀਏ, ਚਕਾਰੇ ਚੀਕਦੇ ਪਏ ਨੇ, ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ। ਤੇ ਕੋਇਲ ਰਾਗ ਭੁੱਲੀਏ, ਟਟੀ ਦੀ ਟੌਂਕਦੀ ਪਈਏ ਤੇ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ। ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਤੇ ਹਰ ਤਾਜਰ ਵੀ ਲਾਸ਼ਾਂ ਦਾ ਵਪਾਰੀ ਏ। ਮੁਹਾਫਿਜ਼ ਚੋਰ ਨੇ ਇੱਥੇ ਦਰਿੰਦੇ ਖੂਨ ਦੇ ਪਿਆਸੇ ਲਹੂ ਬਾਲਣ ਦਾ ਪੀਂਦੇ ਨੇ ਤੇ ਤਿਲ ਆਈਨ ਏ ਇੱਥੇ ਤਾਕਤਵਰ ਰਗੜ ਚੜਦਾ ਏ ਹਰ ਕਮਜ਼ੋਰ ਨੂੰ ਇੱਥੇ। ਤੇ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ। ਇਹ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ। ਤੇ ਇਸ ਜੰਗਲ ਚ ਕਈ ਵੈਸੀ ਕਬੀਲੇ ਨੇ ਜੋ ਆਦਮ ਖੋਰ ਬਣ ਗਏ ਨੇ। ਇਹ ਜੰਗਲ ਏ ਲਗੜ ਬਗੜਾ ਸ਼ਰਾਫਤ ਦੇ ਲਬਾਦੇ ਵਿਚ ਹਜ਼ਾਰਾਂ ਜਿਸਮ ਚੀਰੇ ਨੇ, ਸਿਆਸਤ ਦੇ ਲਬਾਦੇ ਵਿਚ ਕਈ ਬਘਿਆੜ ਫਿਰਦੇ ਨੇ। ਇਹ ਜੰਗਲ ਏ ਤੇ ਇਸ ਜੰਗਲ ਚਿਲਾ ਕੱਟਦੇ ਸਭੇ ਸਾਧੂ, ਸਭੇ ਪੰਡਿਤ, ਸਭੇ ਜੋਗੀ ਫਰਾਡੀ ਨੇ। ਦਿਆਨਤ ਜੁਰਮ ਏ ਇੱਥੇ ਖਿਆਲਾਂ ਦੇ ਜਨਮ ਸਾਰੇ ਸਵਾਲਾਂ ਵਿਚ ਬਦਲ ਗਏ ਨੇ। ਇਹ ਜੰਗਲ ਏ ਤੇ ਇਸ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ।
1: ਸ਼ਾਹ ਜੀ ਬਹੁਤ ਹੀ ਬਿਜੀ ਹੋ, ਫਿਰ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ, ਬਹੁਤ ਬਹੁਤ ਤੁਹਾਡੇ ਗ੍ਰੇਟਫੁਲ ਹਾਂ ਅਸੀਂ ਤੇ ਧੰਨਵਾਦ, ਥੈਂਕ ਯੂ ਵੈਰੀ ਮਚ
0: ਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ
1: ਆਪਣੀ ਪਾਰਟੀ ਤੇ ਖੁਦਾ ਹਾਫਿਜ਼ ਮੇਰੇ ਵੱਲੋਂ, ਗੁੱਡ ਵਿਸ਼ਿਸ਼ ਤੁਹਾਨੂੰ। ਸੋ ਇਹ ਸਨ ਜੀ ਇਟਲੀ ਤੋਂ ਸ਼ਾਹ ਜੀ ਹੋਣੀ, ਤੇ ਉਹ ਬਿਜੀ ਸਨ ਤੇ ਫਿਰ ਵੀ ਉਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਥੋੜਾ ਜਿਹਾ। ਤੇ ਆਪਣਾ ਅਰਾਧਨਾ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਜੇ ਸੁਣ ਰਹੇ ਹੋ ਰੇਡੀਓ ਤੋਂ ਬੰਦ ਕਰ ਦਿਓ ਤੇ ਆ ਜਾਓ।

ਲਓ ਜੀ, ਅਰਾਧਨਾ ਵੀ ਕਿਤੇ ਅੱਗੇ ਪਿੱਛੇ ਹੋ ਗਈ ਮੇ ਵੀ। ਚਲੋ ਕੋਈ ਗੱਲ ਨੀ, ਸਾਡਾ ਜਿਹੜਾ ਸੋ ਗੱਲ ਇਸ ਤਰ੍ਹਾਂ ਬਈ, ਮੈਂ ਨਾ ਹੁਣ ਇੰਨਾ ਟਾਈਮ ਤੇ ਹੈ ਨੀ ਜਿਹੜੀ ਗੱਲ ਮੈਂ ਸ਼ੁਰੂ ਕੀਤੀ। ਚਲੋ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਜਿੰਨੀ ਕੁ ਵੀ ਮਤਲਬ ਕਿ ਮੈਂ ਤੁਹਾਨੂੰ ਸੁਣਾ ਸਕਾਂ ਉਨੀ ਕੀ ਸੁਣਾ ਦਿੰਦਾ, ਮੈਂ ਦੋ ਕੁ ਮਿੰਟ ਦੀ ਹੈ, ਅੱਗੇ ਗੱਲ ਤਾਂ ਥੋੜੀ ਰਹਿ ਗਈ ਹੈ। ਅੱਛਾ, ਗੱਲ ਇਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਜੀ ਕਿ ਜਿੱਥੇ ਔਰਤਾਂ ਨੂੰ ਸਾਲ ਦੋ ਸਾਲ ਵਾਸਤੇ ਤੁਸੀਂ ਕੰਟਰੈਕਟ ਕਰਕੇ ਤੇ ਉਹਨੂੰ ਪੇਮੈਂਟ ਕਰਕੇ ਲੈ ਆਓ ਤੇ ਮੁੜ ਕੇ ਫਿਰ ਤੁਸੀਂ ਵਾਪਸ ਵੀ ਕਰੋ ਉਸ ਸਮੇਂ ਨਾਲ। ਹਾਂਜੀ, ਤੇ ਗੱਲ ਇੱਦਾਂ ਵੀ ਕੰਟਰੈਕਟ ਦੇ ਵਿੱਚ ਕਈ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਜਾਣ ਉਹਦੇ ਵਿੱਚ ਇਹ ਵੀ ਹੁੰਦਾ ਕਿ ਜਿਹੜੀ ਔਰਤ ਅਸੀਂ ਲੈ ਜਾ ਰਹੇ ਹਾਂ ਜੇ ਐਗਰੀਮੈਂਟ ਦੌਰਾਨ ਇਹ ਕੋਈ ਗਲਤੀ ਕਰਦੀ ਹੈ ਜਿਵੇਂ ਕਿਸੇ ਹੋਰ ਬੰਦੇ ਨਾਲ ਅੱਖ ਮਟੱਕਾ ਕਰੇ ਤਾਂ ਇਹਨੂੰ ਜਿੰਨੀ ਰਕਮ ਅਸੀਂ ਇਹਨੂੰ ਦਿੱਤੀ ਹੈ ਇਹ ਵਾਪਸ ਕਰਨੀ ਪਏਗੀ ਸਾਨੂੰ ਜਿਹੜੀ ਉਹਨੇ ਲਈ ਹੈ ਜਿਹੜੇ ਉਹਦੇ ਹੈਂਡਲਰਾਂ ਨੇ ਲਈ ਸੀ ਜੋ ਐਗਰੀਮੈਂਟ ਚ ਲਿਖਿਆ। ਤੁਹਾਨੂੰ ਸੁਣ ਚ ਅਜੀਬ ਲੱਗ ਰਿਹਾ ਹੋਏਗਾ ਨਾ, ਪਰ ਸੱਚ ਹੈ ਇਹ ਹੈ ਤੇ ਸਾਰਾ ਕੁਝ ਦੁਖੀ ਕਰਨ ਵਾਲਾ ਇਨਸਾਨ ਨੇ। ਇਹ ਮੰਡੀਆਂ ਚ ਵਿਕਣ ਵਾਲੀਆਂ ਚੀਜ਼ਾਂ ਹੈਗੀਆਂ ਨੇ। ਇਹ ਔਰਤਾਂ ਜਾਂ ਲੜਕੀਆਂ ਖੂਬਸੂਰਤ ਦਿਸਣ, ਸੋਹਣੀਆਂ ਲੱਗਣ, ਇਹਨਾਂ ਦੇ ਮਾਂ ਪਿਓ ਕਈ ਤਰ੍ਹਾਂ ਦੇ ਡਰੱਗਸ ਤੇ ਦਵਾਈਆਂ ਇਹਨਾਂ ਨੂੰ ਦਿੱਤੀਆਂ, ਇਹਨਾਂ ਨੂੰ ਟੀਕੇ ਲਵਾਏ ਜਾਂਦੇ ਨੇ ਖਾਸ ਕਿਸਮ ਦੇ, ਇਹਨਾਂ ਦੇ ਮਸਲ ਜਿਹੜੇ ਨੇ ਉਹ ਉਭਰੇ ਦਿਸਣ, ਇਹਨਾਂ ਦੀਆਂ ਛਾਤੀਆਂ ਖੂਬਸੂਰਤ ਨਜ਼ਰ ਆਉਣ, ਹੈ ਗਾਹਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਪਸੰਦ ਕਰਨ। ਹਿਸਾਬ ਲਾ ਲਓ ਕਿ ਵੇਖ ਲਓ ਚਾਚਿਆਂ ਤਾਇਆਂ ਮਾਂ ਪਿਓ ਵੱਲੋਂ ਇਹੋ ਜਿਹੇ ਡਰੱਗਸ ਤੇ ਚੀਜ਼ਾਂ ਖਵਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਤਾਂ ਕਿ ਇਹਨਾਂ ਦੇ ਜਿਹੜੇ ਅੰਗ ਨੇ ਉਹ ਅਟਰੈਕਟ ਕਰ ਸਕਣ ਵੇਖਣ ਵਾਲੇ ਨੇ। ਕਦੀ ਕਦੀ ਇਹ 1 ਲੱਖ ਜਾਂ 2 ਲੱਖ ਤੱਕ ਵੀ ਮਤਲਬ ਕਿ ਪਹੁੰਚ ਜਾਂਦੀ ਹੈ ਇਹਨਾਂ ਦੀ ਬੋਲੀ। ਜਿਹੜੀਆਂ ਮਤਲਬ ਕਿ ਸਮਾਰਟ ਕੁੜੀਆਂ ਦੀ ਕੀਮਤ ਅਕਸਰ ਜ਼ਿਆਦਾ ਹੀ ਹੁੰਦੀ ਆ, ਜਿਹੜੀਆਂ ਹੁਣ ਕੁੜੀਆਂ ਦੀ ਉਮਰ ਚ 8 ਤੋਂ 15 ਸਾਲ ਤੱਕ ਦੀਆਂ ਤੇ ਵਰਜਨ ਹੋਣ, ਸਾਰੇ ਸਬੂਤ ਲਏ ਜਾਂਦੇ ਨੇ, ਫਿਰ ਇਹਨਾਂ ਦੀ ਬੋਲੀ ਲੱਗਦੀ ਆ। ਯਾਰ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਡਿਆ, ਇਹ ਸਭ ਕੁਛ ਦਾ ਕਾਰਨ ਹੈ ਤੇ ਗਰੀਬੀ ਹੈ ਨਾ, ਇਲੀਟਰੇਸੀ ਹੈ ਨਾ, ਹੈ ਆਮ ਘਰ ਦੇ ਲੜਕੀ ਨੂੰ ਕਿਸੇ ਨੂੰ ਤੁਸੀਂ ਜਾਣ ਬੁੱਝ ਕੇ ਸ਼ਰਾਰਤ ਦੇ ਨਾਲ ਹੈਲੋ ਵੀ ਕਰ ਦੋ ਵੀ ਕੀ ਹਾਲ ਚਾਲ ਹੈ, ਉਹਦੇ ਭਰਾ ਤੁਹਾਡੇ ਗੋਡੇ ਭੰਨ ਦੇਣਗੇ, ਯਾਦ ਰੱਖੋਗੇ ਸਾਰੀ ਉਮਰ। ਪਰ ਆਹ ਵੇਖ ਲਓ ਮੰਡੀਆਂ ਚ ਅੱਗੇ ਡਾਹ ਡਾਹ ਕੇ ਵੇਚਣ ਡਏ ਨੇ ਵੀ ਵੇਖੋ ਜੀ ਬਹੁਤ ਵਧੀਆ ਬਹੁਤ ਸੋਹਣੀ ਕੁੜੀ ਹੈ, 1 ਲੱਖ ਕੀ ਹੈ ਤੁਹਾਡੇ ਵਾਸਤੇ। ਪਰ ਜਿਹੜੇ ਥੋੜੇ ਜਿਹੇ ਅਮੀਰ ਨੇ ਇਹਨਾਂ ਸਟੇਟਾਂ ਦੇ ਵਿੱਚ, ਉਹਨਾਂ ਵਾਸਤੇ ਇਹ ਇੱਕ ਸਸਤਾ ਵਿਕਲਪ ਹੈ। ਉੱਥੇ ਆਮ ਜਿਹੀ ਜਿਹੜੀ ਦੁਨੀਆ ਵਾ ਉਹ ਕਹਿੰਦੇ ਨੇ ਵਿਆਹ ਕਰਨ ਤੇ ਖਰਚ ਹੀ ਬੜਾ ਆਉਂਦਾ ਤੇ ਸਾਲ ਦੋ ਸਾਲ ਵਾਸਤੇ ਕਿਰਾਏ ਤੇ ਲੈ ਆਉਂਦੇ ਹਾਂ, ਇਹ ਚੰਗਾ ਵਿਕਲਪ ਹੈਗਾ ਸਾਡੇ ਸਮਾਜ ਦੇ ਵਿੱਚ। ਤੇ ਅੱਜ ਇੱਥੋਂ ਦੇ ਸਾਡੇ ਪ੍ਰਧਾਨ ਮੋਦੀ ਜੀ ਨੇ, ਗੁਜਰਾਤ ਵਿੱਚ ਵੀ ਹੈਗੀ ਜੇ ਇਹ ਪ੍ਰਥਾ, ਰਾਜਸਥਾਨ ਦੀ ਤਾਂ ਮੈਂ ਗੱਲ ਕਰ ਲਿਆ ਨਾ, ਤੇ ਜਿਹੜਾ ਹਰਿਆਣਾ ਉਹਦੇ ਵਿੱਚ ਵੀ ਹੈ, ਰਾਜਸਥਾਨ ਦੇ ਦੁਰਗਾਪੁਰ ਵਿੱਚ ਵੀ ਇਸੇ ਤਰ੍ਹਾਂ ਹੀ ਔਰਤਾਂ ਦੀ ਮੰਡੀ ਲੱਗਦੀ ਹੈ, ਜਾਨਵਰਾਂ ਦੀ ਮਾਰਕੀਟ ਦੇ ਬਿਲਕੁਲ ਲਾਗੇ, ਪਰ ਜਾਨਵਰਾਂ ਦੀ ਕੀਮਤ ਔਰਤਾਂ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੁੰਦੀ ਜੇ। ਜਿਹੜੇ ਵਧੀਆ ਕਿਸਮ ਦੀਆਂ ਮੱਝਾਂ ਗਾਵਾਂ ਬੱਕਰੀਆਂ ਬੈਲ, ਇਹਦੇ ਕਾਰਨ ਤੇ ਬਹੁਤ ਸਾਰੇ ਹੋ ਸਕਦੇ ਨੇ। ਅਨਪੜ੍ਹ ਅਤੇ ਜਾਹਲ ਸਮਾਜ ਚ ਔਰਤ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਅਜੇ ਵੀ ਵਸਤੂ ਸਮਝਿਆ ਜਾਂਦਾ। ਔਰ ਜਦੋਂ ਅਸਭਿਅਕ ਸੀ ਬੰਦਾ ਉਦੋਂ ਤੇ ਇਹ ਚੀਜ਼ਾਂ ਅਸੀਂ ਸੋਚ ਸਕਦੇ ਹਾਂ ਕਿ ਉਦੋਂ ਤੇ ਇੱਦਾਂ ਚਲੋ ਹੁੰਦਾ ਹੋਏਗਾ, ਅਕਲ ਹੀ ਇੰਨੀ ਸੀ ਸਮਾਜ ਕੋਲ, ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੁੰਦਾ ਸੀ। ਹਾਂਜੀ, ਆ ਹੁਣ ਕੀ ਹੋਣ ਡਿਆ ਹੈ, ਇੰਨੀ ਜ਼ਿਆਦਤੀ, ਜਿੰਦਾ ਔਰਤਾਂ ਕੀ ਔਰਤਾਂ ਦੇ ਕੋਲ ਦਿਲ ਨਹੀਂ ਹੁੰਦਾ, ਇਹ ਵੇਚਣ ਬਚਾਉਣ ਵਾਲੀਆਂ ਚੀਜ਼ਾਂ ਨੇ। ਉਹ ਆਪਣੀਆਂ ਜੰਮੀਆਂ ਧੀਆਂ ਆਪਣੀਆਂ ਨੂੰਹਾਂ ਇਹ ਵੇਚਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੀ ਕੋਈ ਪਸੰਦ ਨਹੀਂ, ਔਰਤਾਂ ਦੀ ਪਸੰਦ ਜਾਂ ਨਾ ਪਸੰਦ ਨਹੀਂ ਆ, ਉਹਨਾਂ ਵਿਚਾਰੀਆਂ ਦੀ ਕੋਈ ਖਾਹਿਸ਼ ਨਹੀਂ। ਬੱਕਰੀਆਂ ਨੀ ਜਿਸ ਤਰ੍ਹਾਂ ਅਸੀਂ ਵੇਚ ਦਿੰਦੇ,
ਇਹ ਸਾਡੇ ਸਮਾਜ ਦੀ ਤਸਵੀਰ ਹੈ ਜਿਹੜੀ ਇਹ ਸਾਰਾ ਕੁਝ ਤੁਸੀਂ ਨੈੱਟ ਚ ਵੇਖ ਸਕਦੇ ਹੋ ਦੋਸਤੋ। ਰੀਮਾ ਨਾਂ ਦੀ 8 ਸਾਲ ਦੀ ਕੁੜੀ ਇੱਕ ਬੁੱਢੇ ਆਦਮੀ ਨਾਲ ਉਹਦੀ ਸ਼ਾਦੀ ਕਰਾ ਦਿੱਤੀ ਗਈ ਜੋ ਉਹਦੇ ਮਾਂ ਪਿਓ ਨੇ ਪੈਸੇ ਲੈ ਕੇ ਕਰਵਾਈ ਸੀ ਤੇ ਉਹ ਅੱਗੋਂ ਵੇਖਦੀ ਰਹੀ ਇੱਕ ਬੰਦੇ ਕੋਲ ਦੂਜੇ ਕੋਲ ਤੀਜੇ ਕੋਲ ਚੌਥੇ ਕੋਲ ਪੰਜਵੇਂ ਕੋਲ ਵੇਖਦੀ ਵੇਖਦੀ 9 ਬੰਦਿਆਂ ਕੋਲ ਵਾਰੀ ਵਾਰੀ ਵਿਕੀ। ਆਖਿਰਕਾਰ ਇੱਕ NGO ਨੇ ਉਸ ਕੁੜੀ ਦੀ ਖਲਾਸੀ ਕਰਾਈ। ਅਜੇ ਵੀ ਸਾਡੇ ਸਮਾਜ ਦਾ ਕਾਲਾ ਸੱਚ ਜਿਸ ਤਰ੍ਹਾਂ ਮੈਂ ਬਹੁਤ ਵਾਰ ਕਹਿੰਦਾ ਕਿ ਆਹ 5-7 ਸਟੇਟਾਂ ਨੇ ਜਿਹਦੇ ਵਿੱਚ ਲੋਕ ਰੋਟੀ ਖਾਂਦੇ ਨੇ, ਮਿਡਲ ਕਲਾਸ ਵੀ ਨੇ, ਅਮੀਰ ਵੀ ਨੇ, ਯੇ ਵੀ ਨੇ, ਵੋ ਵੀ ਨੇ, ਚਲੋ ਚੱਲੀ ਜਾਂਦਾ, ਪੜ੍ਹੇ ਲਿਖੇ ਵੀ ਹੈਗੇ ਨੇ, ਹਾਂਜੀ, ਤੇ ਥੋੜੀ ਜਿਹੀ ਸ਼ਰਮ ਹਜ਼ਾ ਵੀ ਹੈਗੀ ਆ। ਸਾਡੀਆਂ ਜਿਹੜੀਆਂ 28 ਸਟੇਟਾਂ ਨੇ ਤੇ 8 ਯੂਨੀਅਨ ਟੈਰੀਟਰੀਜ਼ ਨੇ, ਇਹਨਾਂ ਦੇ ਵਿੱਚ ਕਿੱਥੇ ਕੀ ਹੁੰਦਾ, ਬੜੀ ਗਰੀਬੀ ਦਾ ਹੈ, ਅਜੇ ਵੀ ਅਨਪੜ੍ਹਤਾ ਦੇ ਢੇਰ ਲੱਗੇ ਪਏ ਨੇ। ਉਹ ਕਿਸ ਤਰ੍ਹਾਂ ਦੀ ਦੁਨੀਆ ਹੋਏਗੀ ਜਿਹੜੇ ਆਪਣੀ ਧੀ ਨੂੰ ਵੇਚਣ ਜਾਂਦੇ ਹੋਣਗੇ ਬਾਜ਼ਾਰ ਦੇ ਵਿੱਚ। ਯਾਰ ਕੋਈ ਫੀਲਿੰਗ ਹੈ ਨਹੀਂ ਬੱਚੀ ਨਾਲ, ਸਾਡੀ ਧੀ ਹੈ, 25,000 ਰੁਪਇਆ ਲੈ ਕੇ ਕੁੜੀ ਵੇਚ ਦੇਣੀ ਸਾਲ ਵਾਸਤੇ, ਸਾਲ ਬਾਅਦ ਫਿਰ ਵਾਪਸ ਦੇ ਦੇਣਗੇ ਆਣ ਕੇ ਤੇ ਉਹ 25,000 ਦੇ ਘਰ ਆਣ ਕੇ ਤੜਕੇ ਲਾ ਲਾ ਖਾਣੇ, ਵੀ ਚਲੋ ਕੁਛ ਖਾਣ ਨੂੰ ਤੇ ਮਿਲਿਆ। ਤੇ ਆ ਬਾਹਰ ਦੀ ਦੁਨੀਆਂ ਨੂੰ ਅਸੀਂ ਦੱਸਦੇ ਹਾਂ ਅਸੀਂ ਜਗਤ ਗੁਰੂ ਹਾਂ। ਖਾਮੀਆਂ ਸਾਰਿਆਂ ਸਮਾਜਾਂ ਚ ਹੈਗੇ ਨੇ, ਐਡੀ ਨੀ ਕੋਈ ਗੱਲ, ਕਿਤੇ ਕਿਸੇ ਤਰ੍ਹਾਂ ਦੀ, ਕਿਸੇ ਕਿਸੇ ਤਰ੍ਹਾਂ, ਪਰ ਸਾਡੇ ਤੇ ਹੱਦ ਹੀ ਹੋਈ ਪਈ ਹੈ ਦੋਸਤੋ। ਇਹ ਬਹੁਤ ਸੈਡ ਗੱਲਾਂ ਨੇ। ਆਬਾਦੀ ਨੂੰ ਨੱਥ ਪੈਣੀ ਚਾਹੀਦੀ ਹੈ, ਇਹ ਆਬਾਦੀ ਵੱਧ ਜਾਣਦੇ ਆ ਸਾਰੀਆਂ, ਉਸ ਚਿੱਕੜ ਚੋਂ ਸਾਰਾ ਗੰਦ ਨਿਕਲਣ ਡਿਆ ਹੈਗਾ। ਜਿਨ੍ਹਾਂ ਦੇ ਘਰ ਖਾਣ ਨੂੰ ਨਹੀਂ, ਉਹਨਾਂ ਦੇ ਵੀ 6-6, 7-7 ਬੱਚੇ ਨੇ, ਤੇ ਫਿਰ ਬੱਚਿਆਂ ਨੂੰ ਖਵਾ ਲੈਣ ਕਿੱਥੋਂ, ਵੇਚਣ ਵਾਸਤੇ ਜੰਮਦੇ ਹੋ ਬੱਚਿਆਂ ਨੂੰ, ਤੁਸੀਂ ਤੁਹਾਨੂੰ ਬੰਦਿਆਂ ਚ ਕਿਉਂ ਗਿਣਿਆ ਜਾਂਦਾ? ਉਹ ਜੇ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ ਨਾ ਵੀ ਇਹ ਭੇਡਾਂ ਬੱਕਰੀਆਂ ਨੇ, ਇਹਨਾਂ ਨੂੰ ਵੇਚ ਦਿਓ, ਹੈ ਤੁਸੀਂ ਵੀ ਭੇਡੂ ਹੋ, ਤੁਸੀਂ ਕਿਹੜੇ ਬੰਦਿਆਂ ਚ ਹੋ? ਕਦੀ ਕੋਈ ਆਪਣੀ ਧੀ ਵੇਚਦਾ, ਆਪਣੀ ਵਹੁਟੀ ਵੇਚਦਾ ਕੋਈ? ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੈਟਰਡੇ ਤੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਮਤਲਬ ਕਿ ਮੈਂ ਉਹ ਕਿੱਥੇ, ਹਾਂ, ਜਾਂਦਾ ਜਾਂਦਾ ਤੁਹਾਨੂੰ ਇੱਕ ਨਾ ਆ 2 ਲਾਈਨਾਂ ਦੀਆਂ ਸੁਣਾ ਕੇ ਜਾਂਦਾ ਕਿ ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਭਵਰੇ ਫੁੱਲਾਂ ਨੂੰ ਗੀਤ ਸੁਣਾਵਣ, ਵੇਲਾਂ ਵਰਿਕਸ਼ਾਂ ਜਫੀਆਂ ਪਾਈਆਂ, ਮੋਰ ਨੱਚੇ ਤੇ ਬੁਲਬੁਲ ਗਾਏ, ਓ ਕੂੰਜਾਂ ਦੀਆਂ ਡਾਰਾਂ ਆਈਆਂ, ਬੁੱਝੀ ਧਰਤੀ ਮਾਂ ਦੀ ਪਿਆਸ, ਘਟਾ ਕਾਲੀਆਂ ਅੰਬਰੀ ਛਾਈਆਂ, ਬੁੱਝੀ ਧਰਤੀ ਮਾਂ ਦੀ ਪਿਆਸ ਤੇ ਘਟਾ ਕਾਲੀਆਂ ਅੰਬਰੀ ਛਾਈਆਂ, ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ। ਵਾਹ, ਸਾਉਣ ਭਾਦਰੋਂ ਸਭ ਡੱਡੂ ਆ ਜਾਂਦੇ ਨੇ ਫਿਰ ਬਾਹਰ। ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ। ਓਏ, ਸਾਉਣ ਭਾਦਰੋਂ ਦੇ ਵਿੱਚ ਇੱਦਾਂ ਹੀ ਹੁੰਦਾ, ਧਰਤੀ ਹਰਾ ਸੂਟ ਪਾਉਂਦੀ ਹੈ, ਉਹਨਾਂ ਨੂੰ ਫੁੱਲ ਫਲ ਲੱਗੇ ਹੁੰਦੇ, ਨਿੱਕੇ ਨਿੱਕੇ ਫੁੱਲ। ਹਾਂਜੀ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ, ਅੰਬ ਦੀ ਟੀਸੀ ਤੇ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਭਾਈ, ਅੰਬ ਦੀ ਟੀਸੀ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਵੈਰੀ ਗੁੱਡ ਈਵਨਿੰਗ ਦੋਸਤੋ, ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਤੇ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ, ਤੇ ਅਗਲੇ ਸੈਟਰਡੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ।
ਉਦੋਂ ਤੱਕ ਦਿਓ ਆਗਿਆ ਜੀ। ਪ੍ਰਭਾਤ ਰੇਡੀਓ ਸੁਣ ਰਹੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਛ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਛ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੋਸਤੋ, ਗੁਰਬਾਣੀ ਦੇ ਨਾਲ ਜੁੜੇ ਸੀ, ਬਹੁਤ ਹੀ ਪਿਆਰੀ ਆਵਾਜ਼, ਤੁਹਾਨੂੰ ਪਤਾ ਹੀ ਹੰਸਰਾਜ ਹੋਣਾ ਦੀ, ਉਹਨਾਂ ਤੇ ਬੜੀ ਵੱਡੀ ਮਿਹਰ ਹੈ ਪਰਮਾਤਮਾ ਦੀ। ਸੋ ਉਹਨਾਂ ਨੇ ਆਪਾਂ ਨੂੰ ਸ਼ਬਦਾਂ ਨਾਲ ਜੋੜਿਆ, ਔਰ ਅਗਲਾ ਪ੍ਰੋਗਰਾਮ ਆਪਾਂ ਲੈ ਕੇ ਆਏ ਜੀ, ਕੁਛ ਗੱਲਾਂ ਬਾਤਾਂ, ਕੁਛ ਖਬਰਾਂ, ਤੇ ਦੁਨੀਆਂ ਤੇ ਕੀ ਹੋ ਰਿਹਾ, ਵਰਲਡ ਦੇ ਵਿਚ ਕੀ ਹੋ ਰਿਹਾ, ਖਾਸ ਕਰ ਅਮੈਰੀਕਾ ਚ ਕੀ ਹੋ ਰਿਹਾ। ਸਾਡੇ ਨਾਲ ਜੁੜ ਗਏ ਨੇ ਜੀ ਸਾਡੇ ਵੱਡੇ ਵੀਰ ਲਾਲ ਸਿੰਘ ਚੀਮਾ ਸਾਹਿਬ, ਫਰੀਦਕੋਟ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਚੀਮਾ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
2: ਜੀ ਕੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ
1: ਜੀ।
2: ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਕੱਖ ਸਾਹਿਬ ਜੀ, ਗੱਲਾਂ ਬਾਤਾਂ ਜਿਹੜੀਆਂ ਅੱਜ ਕੱਲ ਹੋ ਰਹੀਆਂ, ਆਪਾਂ ਨੂੰ ਪਤਾ ਵੀ ਭਾਰਤ ਦੇ ਇਤਿਹਾਸ ਦੇ ਵਿਚ ਜੋ ਕੁਛ ਇਹਨਾਂ ਦਿਨਾਂ ਦੇ ਵਿਚ ਵਾਪਰਿਆ, ਇਹ ਸ਼ਾਇਦ ਹੀ ਹੋਰ ਕਿਸੇ ਦੁਨੀਆਂ ਦੇ ਹਿੱਸੇ ਵਿਚ ਕਦੇ ਵਾਪਰਿਆ ਹੋਵੇ ਇਸ ਤਰ੍ਹਾਂ। ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਜਿਨ੍ਹਾਂ ਮੁਸੀਬਤਾਂ ਦੇ ਵਿਚ ਦੀ ਲੰਘੇ, ਉਹ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ, ਤੇ ਫੇਰ ਅੱਗੇ ਜੋ ਕੁਛ ਹੋਇਆ ਉਹ ਵੀ ਆਪਣੇ ਸਮਾਜ ਨੂੰ ਪਤਾ ਹੀ ਆ। ਤੇ ਇਹਦੇ ਨਾਲ ਕੱਖ ਸਾਹਿਬ ਜੀ, ਇਹਦੇ ਵਿਚ ਇਕ ਗੱਲ ਜਿਹੜੀ ਹੋਣੇ ਆ, ਉਹ ਜਦੋਂ ਅਸੀਂ ਛੋਟੇ ਸੀ ਨਾ, ਜਾਂ ਤੁਸੀਂ ਛੋਟੇ ਸੀ, ਉਦੋਂ ਆਹ ਇੰਟਰਨੈਟ ਵਗੈਰਾ ਤੇ ਫੋਨ ਵਗੈਰਾ ਹੈ ਨਹੀਂ ਸੀਗੇ, ਤੇ ਬਹੁਤ ਸਾਰਾ ਜਿਹੜਾ ਲਿਟਰੇਚਰ ਜਿਹਨੂੰ ਆਪਾਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬਾਂ ਦਾ, ਉਹ ਆਮ ਭਾਜਾ ਦੇ ਸਾਹਮਣੇ ਨਹੀਂ ਸੀ ਆਉਂਦਾ। ਜਦੋਂ ਮੈਂ ਸਕੂਲਾਂ ਦੇ ਵਿਚ ਪੜ੍ਹਦਾ ਸੀਗਾ, ਤੇ ਉਦੋਂ ਥੋੜੀਆਂ ਬਹੁਤੀਆਂ ਗੱਲਾਂ ਉਹ ਬਜ਼ੁਰਗਾਂ ਤੋਂ, ਆਪਣਿਆਂ ਤੋਂ ਸੁਣੀ ਦੀਆਂ ਸੀ, ਜਾਂ ਕੋਈ ਬਾਹਰੋਂ ਪਿੰਡਾਂ ਦੇ ਵਿਚ ਉਹ ਕਵੀਸ਼ਰ ਵਗੈਰਾ ਆਉਂਦੇ ਹੁੰਦੇ ਸੀਗੇ, ਉਹ ਗਾਉਂਦੇ ਹੁੰਦੇ ਸੀਗੇ, ਉਹਨਾਂ ਤੋਂ ਥੋੜਾ ਬਹੁਤਾ ਪਤਾ ਲੱਗਦਾ ਸੀ। ਕਿਉਂਕਿ ਸਕੂਲਾਂ ਦੇ ਵਿਚੋਂ ਤਾਂ ਇਹ ਜਦੋਂ ਅੰਗਰੇਜ਼ ਆਇਆ ਉਹਨੇ ਸਾਰਾ ਲਿਟਰੇਚਰ ਖਤਮ ਕਰ ਦਿੱਤਾ ਨਾ, ਤਾਂ ਕਿ ਪਰਜਾ ਨੂੰ ਪਤਾ ਹੀ ਨਾ ਲੱਗੇ। ਪਰ ਹੁਣ ਜਿਹੜਾ ਮੀਡੀਆ ਹੈਗਾ, ਇਹ ਬਹੁਤ ਸਾਰਾ ਜਿਹੜਾ ਪਿਛੋਕੜ ਆ ਉਹਨੂੰ ਪਰਜਾ ਤਿੱਕਰ ਮੈਨੂੰ ਵੀ ਬਹੁਤ ਕੁਛ ਪਤਾ ਲੱਗਦਾ ਜਿਹੜਾ ਉਦੋਂ ਨਹੀਂ ਸੀ ਪਤਾ ਲੱਗਦਾ। ਸੋ ਦੇਖੋ, ਮੇਰਾ ਖਿਆਲ ਨੀ ਵੀ ਦੁਨੀਆਂ ਦੇ ਇਤਿਹਾਸ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਣਾ ਵਾਲਾ ਕੋਈ ਹੋਰ ਫਿਲੋਸਫਰ ਜਾਂ ਕੋਈ ਯੋਧਾ ਨਹੀਂ ਹੋਇਆ। ਕਿਉਂਕਿ ਆਪਾਂ ਦੇਖਦੇ ਹਾਂ, ਸਿਕੰਦਰ ਹੁਣੀ ਮੁਸੋਲੀਨੀ ਸੀਗਾ, ਉਹ ਹਿਟਲਰ ਸੀਗਾ, ਹੋਰ ਸਾਰੇ ਦੇਸ਼ਾਂ ਦੇ ਵਿਚ ਤੁਹਾਨੂੰ ਪਤਾ ਵੀ ਕ੍ਰਾਂਤੀਆਂ ਤਾਂ ਆਉਂਦੀਆਂ ਹੀ ਰਹੀਆਂ, ਪਰ ਉਹ ਜਿਹੜੇ ਆਗੂ ਸੀਗੇ ਉਹਨਾਂ ਸਮਾਜਾਂ ਦੇ, ਉਹਨਾਂ ਦੇ ਵਿਚ ਖੱਖ ਸਾਹਿਬ ਜੀ ਜਿਹੜਾ ਇੱਕੋ ਹੀ ਵੱਡਾ ਗੁਣ ਸੀ, ਜਿਹੜਾ ਲੜਨਾ। ਤੇ ਉਹਦੇ ਨਾਲ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਜੀਵਨ ਆ ਉਹਨੂੰ ਕੰਪੇਅਰ ਕਰਦੇ ਆ, ਤੇ ਉਹ ਗੁਰੂ ਸਾਹਿਬ ਦੇ ਪਾਂ ਪਾਸ ਵੀ ਜਿਹੜੇ ਨਹੀਂ ਉਤਰਦੇ
1: ਬਿਲਕੁਲ।
2: ਕਿਉਂਕਿ ਗੁਰੂ ਸਾਹਿਬ ਦੇ ਵਿਚ ਕੱਲਾ ਯੁੱਧ ਵਿਦਿਆ ਦੇ ਵਿਚ ਮਾਰਤਾ ਨਹੀਂ ਸੀ, ਉਹਨਾਂ ਦੇ ਕੋਲ ਬਹੁਤ ਕੁਛ ਮਿੱਠਾ ਬੋਲਣਾ ਕਿੱਦਾਂ, ਲਿਖਣਾ ਕਿੱਦਾਂ, ਉਹ ਜਾਣ ਕੇ ਸਰਗੁਣ ਜਿਹਨੂੰ ਕਹਿ ਲਓ, ਉਹ ਕਵੀ ਵੀ ਸੀ, ਲਿਖਾਰੀ ਵੀ ਸੀ, ਉਹ ਕੀਰਤਨ ਵੀ ਕਰਦੇ ਸੀਗੇ, ਤੇ ਉਹ ਯੁੱਧ ਵੀ ਲੜਦੇ ਸੀਗੇ, ਤੇ ਉਹ ਉਹਨਾਂ ਦੇ ਵਿਚ ਜਿਹੜੀ ਨਿਮਰਤਾ ਸੀਗੀ ਖੱਖ ਸਾਹਿਬ ਜੀ, ਦੇਖੋ ਜਿਹੜਾ ਉਹਨਾਂ ਨੇ ਉਹ ਕਹੇ ਆ ਸ਼ਬਦ, ਮੈਂ ਹੂੰ ਪਰਮ ਪੁਰਖ ਕਾ ਉਦਾਸਾ, ਵੇਖਣ ਆਇਓ ਜਗਤ ਤਮਾਸਾ, ਜੋ ਮੁਝ ਕੋ ਪਰਮੇਸ਼ਰ ਉਚਰ ਹੈ, ਤਿੰਨ ਕੋ ਨਰਕ ਕੁੰਡ ਮੈਂ ਪੜ ਹੈ। ਦੇਖੋ ਇਹ ਜਿਹੜੇ ਸ਼ਬਦ ਆ, ਇਹਨਾਂ ਇਹ ਸ਼ਬਦ ਬੜੇ ਡੂੰਘੇ ਆ, ਬਹੁਤੇ ਤਾਂ ਜਿਹੜੀ ਸਾਡੇ ਪਰਜਾ ਦੇ ਹੈਗੇ ਆ ਲੋਕ, ਉਹ ਪਰਮ ਪੁਰਖ ਉਹ ਪਰਮਾਤਮਾ ਨੂੰ ਕਹਿ ਦਿੰਦੇ ਆ, ਭਾਈ ਗੁਰੂ ਸਾਹਿਬ ਪਰਮਾਤਮਾ ਨੂੰ ਉਹ ਕਹਿੰਦੇ ਸੀਗੇ ਸੰਬੋਧਨ ਕਰਕੇ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਅਸਲ ਦੇ ਵਿਚ ਉਸ ਸਮੇਂ ਦੇ ਜਿਹੜੇ ਪਰਜਾ ਸੀ ਉਹਨੂੰ ਕਹਿੰਦੇ ਸੀਗੇ, ਭਾਈ ਪਰਮ ਪਰਮ ਦਾ ਮਤਲਬ ਹੁੰਦਾ ਪ੍ਰਾਈਮ, ਅੰਗਰੇਜ਼ੀ ਜਿਹੜਾ ਕਹਿੰਦੇ ਸਭ ਤੋਂ ਛੋਟੀ ਵਾਲਾ, ਉਹਨੂੰ ਅਸੀਂ ਕਹਿੰਦੇ ਆ ਪੰਜਾਬੀ ਚ ਪਰਮ, ਤੇ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਪ੍ਰਾਈਮ, ਪ੍ਰਾਈਮ ਮਿਨਿਸਟਰ ਜਿੱਦਾਂ ਹੁੰਦਾ ਸਾਰਿਆਂ ਤੋਂ ਉੱਪਰਲਾ, ਉਹੀ ਸ਼ਬਦ ਪੰਜਾਬੀ ਦੇ ਵਿਚ ਪਰਮ ਆ। ਸੋ ਪੁਰਖ ਮੇਰੇ ਹੁੰਦੀ ਆ ਇਨਸਾਨੀਅਤ, ਲੋਕ ਆ ਜਿਹੜੇ। ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਹੇ ਆ, ਭਾਈ ਮੈਂ ਤਾਂ ਤੁਹਾਡਾ ਨੌਕਰ ਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ
1: ਜੀ।
2: ਤੇ ਜਿਹੜੇ ਲੋਕ ਜੋ ਮੁਝ ਕੋ ਪਰਮੇਸ਼ਰ ਉਤਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਕੱਖ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਹਾਂ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਸੀ ਭਾਈ ਲੋਕਾਂ ਨੇ ਜੋ ਕੁਛ ਮੈਂ ਕਰਕੇ ਚੱਲਿਆ ਇਸ ਸਮਾਜ ਵਾਸਤੇ ਉਹ ਭੁੱਲ ਜਾਣਾ, ਔਰ ਲੋਕਾਂ ਨੇ ਮੇਰੀ ਪੂਜਾ ਕਰਕੇ ਉਹਦੇ ਤੋਂ ਮੇਰੇ ਤੋਂ ਮੰਗਣਾ ਜਿਹੜਾ ਮੈਂ ਨਹੀਂ ਕਰ ਸਕਣਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਲੋਕ ਮੈਨੂੰ ਪਰਮੇਸ਼ਰ ਸਮਝ ਕੇ ਮੇਰੇ ਤੋਂ ਮੰਗਣਗੇ, ਮੇਰੇ ਅੱਗੇ ਅਰਦਾਸਾਂ ਕਰਕੇ ਕਰਨਗੇ, ਉਹਨਾਂ ਵਾਸਤੇ ਕੁਛ ਨਹੀਂ ਹੈ ਮੇਰੇ ਕੋਲ। ਵੇਖਣਾ ਮੈਂ ਹੂੰ ਪਰਮ ਪੁਰਖ ਉਦਾਸਾ, ਵੇਖਣਾ ਜਗ ਤਮਾਸ਼ਾ, ਜੋ ਮੁਝਕੋ ਪਰਮੇਸ਼ਰ ਉਚਰ ਹੈ ਨਰਕ ਕੁੰਡ ਮੇਂ ਪਰ ਹੈ। ਕਹਿਣ ਦਾ ਮਤਲਬ ਉਹ ਲੋਕ ਨਰਕਾਂ ਦੇ ਭਾਗੀ ਹੋਣਗੇ, ਉਹਨਾਂ ਨੂੰ ਕੁਛ ਜੋੜਨਾ ਨਹੀਂ, ਕਿਉਂਕਿ ਉਹ ਜੋ ਕੁਛ ਗੁਰੂ ਸਾਹਿਬ ਕਹਿ ਕੇ ਗਏ ਉਹਦਾ ਕਰਨ ਨੂੰ ਤਿਆਰ ਨਹੀਂ।
1: ਬਿਲਕੁਲ ਬਿਲਕੁਲ ਸਹੀ,
2: ਹਾਂਜੀ, ਮਿਹਨਤ ਤਾਂ ਕੋਈ ਕਰਕੇ ਰਾਜੀ ਨਹੀਂ। ਪੜ੍ਹਦੇ ਉੱਥੇ ਸਟੂਡੈਂਟ ਖੱਖ ਸਾਹਿਬ ਜੀ, ਆਪਣੇ ਜਿਹੜੇ ਮੇਰੇ ਦਾਇਰੇ ਦੇ ਵਿੱਚ 8-10 ਐਸੇ ਸਟੂਡੈਂਟ ਹੋਏ ਆ ਜਿਨ੍ਹਾਂ ਨੂੰ ਮੈਂ ਜ਼ੋਰ ਲਾ ਰਿਹਾ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾ ਦੇਣਾ, ਉਹਨੂੰ ਪੜ੍ਹ ਲਓ। ਉਹ ਕਿਸੇ ਕੰਡੇ ਨੀ ਲੱਗਦੇ ਨੀ, ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮੇਰੇ ਭਤੀਜੇ, ਇੱਕ ਮੇਰੀ ਭਤੀਜੀ ਆ, ਸਾਡੇ ਪਿੰਡ ਦੇ 2-3 ਹੋਰ ਆ, ਹੋਰ ਵੀ 2-3 ਪਿੰਡਾਂ ਦੇ ਜਿਨ੍ਹਾਂ ਦੇ ਰਿਸ਼ਤੇਦਾਰ ਸਾਡੇ ਹੈਗੇ ਆ ਪੁਰਾਣੇ, ਉਹਨਾਂ ਦੇ ਵੀ ਨਿਆਣਿਆਂ ਨੂੰ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਅੰਗਰੇਜ਼ੀ ਪੜਾਉ ਫ੍ਰੀ ਦੇ ਵਿੱਚ, ਔਰ ਮੇਰੇ ਵਰਗੀ ਅੰਗਰੇਜ਼ੀ ਕਿਸੇ ਨੇ ਪੜਾਉਣੀ ਨੀ, ਪੜਨਾ ਉਹਨਾਂ ਦਾ ਇਧਰ ਨੂੰ ਹੈ ਹੀ ਨੀ। ਉੱਥੇ ਇੰਡੀਆ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਕੈਨੇਡਾ ਜਾਂ ਅਮਰੀਕਾ ਕਿਤੇ ਨਿਕਲ ਜਾਈਏ, ਇੰਗਲੈਂਡ ਚਲ ਜਾਈਏ, ਅਸੀਂ ਇੱਥੇ ਮਿਹਨਤ ਨਹੀਂ ਕਰਨੀ। ਔਰ ਖੱਖ ਸਾਹਿਬ ਜੀ, ਉਹ ਜਿਹੜੇ ਲੋਕ ਆ ਉਹ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਆ, ਚਲੋ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੂੰ 5-7 ਅੱਖਰ ਜਿਹੜੇ ਅੰਗਰੇਜ਼ੀ ਦੇ ਤਾਂ ਆਉਂਦੇ ਹੁੰਦੇ ਨਾ ਘੱਟੋ ਘੱਟ, ਪਰ ਜਦੋਂ ਉਹ ਹੋਰ ਦੂਸਰੇ ਮੁਲਕਾਂ ਚ, ਪੁਰਤਗਾਲ ਹੋਇਆ, ਸਪੇਨ ਹੋਇਆ, ਇਟਲੀ ਹੋਇਆ, ਗ੍ਰੀਸ ਹੋਇਆ, ਇਨ੍ਹਾਂ ਕੰਟਰੀਆਂ ਦੇ ਵਿੱਚ ਜਾਂਦੇ, ਉੱਥੇ ਤਾਂ ਇੱਕ ਸ਼ਬਦ ਵੀ ਉਹਨਾਂ ਨੂੰ ਭਾਸ਼ਾ ਦਾ ਆਉਂਦਾ ਨਹੀਂ ਹੁੰਦਾ,
1: ਨਹੀਂ ਆਉਂਦਾ। ਕਈ ਕਈ ਚੀਜ਼ਾਂ ਸਰ 2-2, 3-3 ਸਾਲ ਵੀ ਰਹਿ ਜਾਂਦੇ, 4-4 ਸਾਲ, ਤਾਂ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਲੈਂਗੁਏਜ ਹੁੰਦੀ ਕੀ ਹੈ। ਇਹ ਬਹੁਤ ਬਹੁਤ ਕੁਝ ਹੋ ਰਿਹਾ ਜੀ ਇੱਥੇ।
2: ਬਿਲਕੁਲ, ਫੇਰ ਉਹ ਜਦੋਂ ਇੱਥੇ ਆਉਂਦੇ ਆ, ਕੰਮ ਉਹਨਾਂ ਦਾ ਨਾ ਤਾਂ ਮਾਂ ਪਿਓ ਨੇ ਉਹਨਾਂ ਨੂੰ ਲਾਇਆ ਹੁੰਦਾ। ਖੱਖ ਸਾਹਿਬ ਜੀ, ਇੱਕ ਜਿਹੜਾ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਮਾਵਾਂ ਆ ਜਿਹੜੀਆਂ ਨਾ, ਉਹ ਜਿਹੜੀ ਆਪਣੀ ਅਗਲੀ ਪੀੜ੍ਹੀ ਹੁੰਦੀ ਆ, ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਮਾਂ ਦੀ ਹੁੰਦੀ ਆ, ਬੱਚਿਆਂ ਨੂੰ ਤੋਰਨਾ ਕਿੱਧਰ ਨੂੰ ਆ।
1: ਜੀ ਬਿਲਕੁਲ।
2: ਤੇ ਹੁਣ ਖੱਖ ਸਾਹਿਬ ਜੀ, ਜਿਹੜਾ ਮਸਲਾ ਉੱਥੇ ਇਹ ਆ ਪੈਦਾ ਹੋ ਗਿਆ, ਜਿਹੜੀ ਗਾਹਾਂ ਦੀ ਜਨਰੇਸ਼ਨ ਆ, ਮਾਂ ਵੀ ਨਹੀਂ ਪਤਾ ਭਈ ਮੈਂ ਕੀ ਕਰਨਾ, ਤੇ ਉਹ ਬੱਚਿਆਂ ਨੂੰ ਕੀ ਸਿਖਾਉਗੀ।
1: ਮਾਵਾਂ ਅੱਜ ਕੱਲ ਫੋਨਾਂ ਤੇ ਰਹਿੰਦੀਆਂ ਜੀ ਚੀਮਾ
2: ਸਾਹਿਬ, ਬਿਲਕੁਲ ਬਿਲਕੁਲ ਇਹੀ ਆ, ਉਹਨਾਂ ਨੂੰ ਫੋਨਾਂ ਤੇ
1: ਦਿੱਤਾ, ਬੱਚਿਆਂ ਨੂੰ ਵੀ ਫੋਨ ਫੜਾ ਦਿੰਦੀ ਹੈ ਵੀ ਮੇਰਾ ਸਿਰ ਨਾ ਖਾਵੇ,
2: ਮੇਰਾ ਮੇਰਾ ਕਿਹੜਾ, ਛੱਡੋ ਜਾਓ ਦਬਾਓ। ਤੇ ਉਹ ਜਿਹੜਾ ਕਾਰਨ ਆ, ਉਹ ਫਿਰ ਬੱਚੇ ਖੱਖ ਸਾਹਿਬ ਜੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਦੇ ਕਾਮਯਾਬ ਨਹੀਂ ਹੁੰਦੇ। ਔਰ ਜਿਹੜੇ ਲੋਕ ਉੱਥੋਂ ਖੱਖ ਸਾਹਿਬ ਜੀ ਦੂਸਰੇ ਕਿਸੇ ਨਾ ਕਿਸੇ ਪ੍ਰੋਫੈਸ਼ਨ ਦੇ ਵਿੱਚ ਪਏ ਆ, ਜਾਂ ਜਿਹੜੇ ਉੱਥੇ ਲੱਕੜੀ ਦਾ ਕੰਮ ਕਰਦੇ ਆ ਮਿਸਤਰੀ, ਜਾਂ ਉਹ ਕਿਸੇ ਹੋਰ ਕੋਈ ਟ੍ਰੇਡ ਸਿੱਖ ਲੈਂਦੇ ਆ, ਜਾਂ ਬਿਜਲੀ ਦਾ ਕੰਮ ਸਿੱਖ ਲੈਂਦੇ ਆ, ਜਾਂ ਪਲੰਬਿੰਗ ਦਾ ਕੰਮ ਸਿੱਖ ਲੈਂਦੇ ਆ, ਜਾਂ ਅੱਜ ਕੱਲ ਖੱਖ ਸਾਹਿਬ ਜੀ ਜਿਹੜੇ ਬਾਲ ਕੱਟਣ ਦਾ ਕੰਮ ਆ, ਇਹ ਬਹੁਤ ਵੱਡਾ ਇੱਕ ਉਦਯੋਗ ਬਣ ਚੁੱਕਾ ਆ।
1: ਬਿਲਕੁਲ ਬਿਲਕੁਲ ਜੀ, ਦੇਖੋ $25-30 ਤੇ ਉਹ ਵਾਲ ਕੱਟਣ ਦੇ ਲੈ ਲੈਂਦੇ ਆ, ਦਸ ਬੰਦੇ
2: $25-30, $100 ਤੱਕ ਖੱਖ ਸਾਹਿਬ ਜੀ ਉਹ ਲੈਂਦੇ ਆ।
1: ਬਿਲਕੁਲ, ਪ੍ਰੋਫੈਸ਼ਨਲ ਜਿਹੜੇ ਆ ਉਹ ਇੰਨੇ ਪੈਸੇ ਲੈ ਰਹੇ ਆ। ਬਿਲਕੁਲ
2: ਲੈ ਰਹੇ ਆ। ਤੇ ਹੁਣ ਕੀ ਆ, ਜਿਹੜੇ ਉਹ ਲੋਕ ਜਿਨ੍ਹਾਂ ਨੇ ਉੱਥੋਂ ਇੱਦਾਂ ਦਾ ਕੋਈ ਨਾ ਕੋਈ ਪ੍ਰੋਫੈਸ਼ਨ, ਜਿਹੜੇ ਟੈਕਨੀਕਲ ਹੈਂਡ ਕਿਸੇ ਵੀ ਕਿਸਮ ਦੇ ਹੈਗੇ ਆ, ਉਹ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤ ਕਾਮਯਾਬ ਹੋ ਜਾਂਦੇ ਆ, ਬਹੁਤ ਛੇਤੀ ਕਾਮਯਾਬ ਹੁੰਦੇ ਆ। ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜੱਟ ਜ਼ਿਮੀਂਦਾਰ ਆ, ਇਹ ਲੋਕ ਆ ਜਿਹੜੇ ਇਹ ਕੰਮ ਨੂੰ ਹੱਥ ਲਾਉਂਦੇ, ਖੂਹ ਖਾ ਤੋਂ ਬਿਨਾਂ ਉਹਨਾਂ ਦੇ ਕੁਛ ਖੱਖ ਸਾਹਿਬ ਜੀ ਰਹਿ ਨਹੀਂ ਗਿਆ।
1: ਚੀਮਾ ਸਾਹਿਬ,
2: ਮੈਂ ਬ੍ਰਾਂਡਿਡ ਕੱਪੜੇ ਪਾਉਣੇ ਆ, ਮੈਂ ਟਰੈਕਟਰ ਦੇ ਉੱਤੇ ਵੱਡਾ ਸਾਰਾ ਡੈਕ ਲਵਾ ਕੇ ਪਿੰਡ ਚੋ, ਜੇ ਕਿਸੇ ਦੀ ਲੜਕੀ ਮੁਟਿਆਰ ਜਵਾਨ ਹੁੰਦੀ ਆ ਉਹਦੇ ਘਰ ਬਹੁਤ ਹੀ ਲੰਘਣਾ ਆ। ਕਿੱਧਰ ਨੂੰ ਸਾਡਾ ਸਮਾਜ ਖੱਖ ਸਾਹਿਬ ਜੀ ਤੁਰ ਪਿਆ, ਕੀ ਸਾਨੂੰ ਗੁਰੂ ਸਿਖਾ ਕੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ।
1: ਚੀਮਾ ਸਾਹਿਬ, ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿੱਚ, ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ, ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ, ਉਹਨੇ ਡੰਡਾ ਅੜਾ ਕੇ ਉਹਦੇ ਵਿੱਚ ਸਾਰੀਆਂ ਟੋਪੀਆਂ ਡੰਗੀਆਂ ਸੀ, ਤੇ ਕਿਸੇ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿੱਥੋਂ ਲੈ ਕੇ ਆਇਆ, ਇਹ ਕੀ ਕਰ ਰਿਹਾ? ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਲਵਾ ਕੇ, ਅਸੀਂ 2-3 ਜਾਣੇ ਸੀ ਮੁੰਡੇ ਜੰਗ, ਤੇ ਉਹ ਡੰਡੇ ਦੇ ਉੱਪਰ ਡੰਗੀਆਂ, ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਇੱਦਾਂ ਨਹੀਂ ਕਰ ਸਕਦੇ, ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣੇ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ, ਕੋਈ ਦੱਸੋ ਕੋਈ ਤਰੀਕਾ ਹੈ ਜੀ, ਇਹ ਕੋਈ ਸਿਸਟਮ ਹੈ?
2: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨਣਾ, ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣਾ ਵੀ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
1: ਬਿਲਕੁਲ ਬਿਲਕੁਲ,
2: ਕਿੱਧਰ ਨੂੰ ਸਾਡਾ ਸਮਾਜ ਖੱਖ ਸਾਹਿਬ ਜੀ ਤੁਰ ਪਿਆ, ਕੀ ਸਾਨੂੰ ਗੁਰੂ ਸਿਖਾ ਕੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ।
1: ਚੀਮਾ ਸਾਹਿਬ, ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿੱਚ, ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ, ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ, ਉਹਨੇ ਡੰਡਾ ਅੜਾ ਕੇ ਉਹਦੇ ਵਿੱਚ ਸਾਰੀਆਂ ਟੋਪੀਆਂ ਡੰਗੀਆਂ ਸੀ, ਤੇ ਕਸੀਮ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿਥੋਂ ਲੈ ਕੇ ਆਇਆ, ਇਹ ਕੀ ਕਰ ਰਿਹਾ? ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਲਵਾ ਕੇ ਅਸੀਂ ਦੋ ਦਿਨ ਜਾਣੇ ਸੀ ਮੁੰਡੇ ਜੰਗ ਤੇ ਉਹ ਡੰਡੇ ਦੇ ਉੱਪਰ ਟੰਗੀਆਂ ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਏਦਾਂ ਨਹੀਂ ਕਰ ਸਕਦੇ, ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣੇ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ। ਕੋਈ ਦੱਸੋ ਕੋਈ ਤਰੀਕਾ ਹੈ ਜੀ, ਇਹ ਕੋਈ ਸਿਸਟਮ ਹੈ?
2: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨਣ, ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣਾ ਵੀ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
1: ਬਿਲਕੁਲ ਬਿਲਕੁਲ,
2: ਪਾਓ ਉਸ ਤਰ੍ਹਾਂ ਦਾ ਬਾਣਾ, ਆਪ ਤਾਂ ਪਹਿਲਾਂ ਕਰਕੇ ਦਿਖਾਓ ਨਾ, ਤਾਂ ਹੀ ਦੂਜਿਆਂ ਦੇ

0: ਦੇ ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਧਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣੇ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ। ਕੋਈ ਦੱਸੋ, ਕੋਈ ਤਰੀਕਾ ਹੈ ਜੀ, ਇਹ ਕੋਈ ਸਿਸਟਮ ਹੈ?
1: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨ ਲਵੇ, ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣਾ ਹੋਵੇ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
0: ਬਿਲਕੁਲ ਬਿਲਕੁਲ,
1: ਪਾਓ ਉਸ ਤਰ੍ਹਾਂ ਦਾ ਬਾਣਾ, ਆਪ ਤਾਂ ਪਹਿਲਾਂ ਕਰਕੇ ਦਿਖਾਓ ਨਾ, ਤਾਂ ਹੀ ਦੂਜਿਆਂ ਦੇ ਖਾਕਾ ਵੀ। ਜਿਹੜਾ ਤੁਸੀਂ ਆਪ ਨਹੀਂ ਕਰਦੇ ਉਹ ਕਿਸੇ ਨੂੰ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ ਉਸ ਬੰਦੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਇਹਦੇ ਨਾਲ ਇੱਕ ਕਹਾਣੀ ਛੋਟੀ ਜਿਹੀ ਜੁੜੀ ਹੋਈ ਆ ਖਾਕ ਸਾਹਿਬ ਜੀ। ਉਹ ਕਹਿੰਦੇ ਆ ਤੇ ਕੋਈ ਮਹਾਂਪੁਰਸ਼ ਸੀਗਾ ਤੇ ਉਹਦਾ ਬੱਚਾ ਸੀ ਜਿਹੜਾ, ਉਹ ਗੁੜ ਨਹੀਂ ਸੀ, ਗੁੜ ਬਹੁਤ ਖਾਂਦਾ ਸੀ। ਤੇ ਉਹ ਉਹਨੂੰ ਸਿਆਣੇ ਬੰਦੇ ਕੋ, ਸਾਧ ਸੰਤ ਕੋ ਲੈ ਕੇ ਗਿਆ। ਕਹਿੰਦਾ ਮਹਾਰਾਜ ਇਹਨੂੰ ਸੁਝਾਓ, ਇਹ ਗੁੜ ਖਾਣ ਨੂੰ ਛੱਡਦੇ ਨੇ, ਦੰਦ ਖਰਾਬ ਹੋਈ ਜਾਂਦੇ ਆ। ਤੇ ਉਹ ਮੋਹਰਿਓ ਫਕੀਰ ਸੀਗਾ, ਉਹ ਕਹਿੰਦਾ ਵੀ ਚੰਗਾ ਕੱਲ ਨੂੰ ਆਏ। ਉਹ ਦੂਜੇ ਦਿਨ ਫੇਰ ਉਹਨੇ ਜਵਾਕ ਆਪਣਾ ਉਂਗਲੀ ਲਾਇਆ ਤੇ ਲੈ ਲਿਆ, ਲੈ ਗਿਆ ਤੇ ਉਹ ਕਹਿੰਦਾ ਕਾਕਾ ਗੁੜ ਨੀ ਖਾਈਦਾ ਹੁੰਦਾ, ਇਹ ਮਾੜਾ ਹੁੰਦਾ। ਤੇ ਉਹ ਬੰਦਾ ਸੀ ਜਿਹੜਾ ਉਹਦਾ ਬਾਪ ਸੀ ਬੱਚੇ ਦਾ, ਉਹ ਕਹਿੰਦਾ ਪੰਡਿਤ ਜੀ ਜਾਂ ਜੋ ਵੀ ਉਹ ਸੀਗਾ, ਭਈ ਇਹ ਗੱਲ ਤੁਸੀਂ ਮੈਨੂੰ ਕੱਲੇ ਹੀ ਦੱਸ ਦਿੰਦੇ ਕਿ ਮੇਰਾ ਗੇੜਾ ਪੁਆਇਆ, ਮੈਂ ਕਿਹਾ ਫੇਰ ਆਇਆ ਅੱਜ, ਸਾਰੀ ਰਾਤ ਮੈਨੂੰ ਟਿਕਾ ਨੀ ਆਇਆ ਵੀ ਮੈਂ ਗੱਲ ਕੀ ਕਰਨੀ ਹੈ ਸਵੇਰੇ। ਉਹਨੇ ਉਹ ਕਹਿੰਦਾ ਕੱਲ ਮੇਰਾ ਆਪ ਗੁੜ ਖਾਧਾ ਹੋਇਆ ਸੀ।
0: ਅਸਲੀ ਗੱਲ ਤੇ
1: ਹਾਂਜੀ, ਕਹਿੰਦਾ ਜਿੰਨਾ ਚਿਰ ਤੁਸੀਂ ਆਪ ਨੀ ਨਾ ਉਹ ਕੰਮ ਛੱਡਦੇ ਜਿਹੜਾ ਤੁਸੀਂ ਦੂਸਰਿਆਂ ਨੂੰ ਹਟਾਉਂਦੇ ਆ, ਉਨਾ ਚਿਰ ਦੂਸਰੇ ਨੇ ਅਸਰ ਨਹੀਂ ਕਰਨਾ, ਕਿਉਂਕਿ ਉਹਨੇ ਝਟ ਕਹਿ ਦੇਣਾ ਉਹ ਭਈ ਤੂੰ ਆਪ ਖਾਣਾ। ਇੱਕ ਦੇਖੋ ਖਾਕ ਸਾਹਿਬ ਜੀ, ਬੱਚੇ ਆ ਜਿਹੜੇ ਉਹਨਾਂ ਨੂੰ ਨਾ ਤਾਂ ਕੋਈ ਬਿੱਲ ਪੇ ਕਰਨਾ ਹੁੰਦਾ, ਨਾ ਉਹਨੀ ਕੰਮ ਕਰਨਾ ਹੁੰਦਾ। ਛੋਟੇ ਛੋਟੇ 3-4 ਸਾਲ ਦੇ ਬੱਚੇ ਆ ਜਿਹੜੇ, ਉਹ ਇਹਨਾਂ ਗੱਲਾਂ ਨੂੰ ਬਹੁਤ ਓਬਜ਼ਰਵ ਕਰਦੇ ਆ।
0: ਬਿਲਕੁਲ,
1: ਮੈਂ ਪਿਛਲੀ ਵਾਰੀ ਜਦੋਂ ਇੰਡੀਆ ਗਿਆ ਖਾਕ ਸਾਹਿਬ ਜੀ, ਮੇਰੀ ਸਿਸਟਰ ਵਿਆਹੀ ਆ ਜਿੱਥੇ, ਉਹਦਾ ਜਿਹੜੇ ਆ ਮਤਲਬ ਮੇਰੀ ਸਿਸਟਰ ਦਾ ਦੇਰ ਆ, ਉਹ 4-5 ਭਰਾ ਆ, ਉਹ ਤਕਰੀਬਨ ਬਾਹਰ ਹੀ ਆ, ਆਸਟ੍ਰੇਲੀਆ ਚ ਆ ਕੁਛ ਤੇ ਇੱਥੇ ਆ। ਤੇ ਇੱਕ ਉਹਨਾਂ ਦਾ ਭਰਾ ਆ ਜਿਹੜਾ ਉੱਥੇ ਇੰਡੀਆ ਚ ਰਹਿੰਦਾ, ਉਹ ਸਾਰਿਆਂ ਦੀ ਖੇਤੀਬਾੜੀ ਕਰੀ ਜਾਂਦਾ ਤੇ ਉਹਨਾਂ ਦੇ ਟਰੈਕਟਰ ਰੱਖਿਆ ਆ। ਤੇ ਉਹ ਮੁੰਡਾ ਛੋਟਾ 4 ਸਾਲ ਦਾ, 4-5 ਸਾਲ ਦਾ ਜੇ ਛੋਟਾ, ਤੇ ਉਹਨੂੰ ਖਾਕ ਸਾਹਿਬ ਜੀ ਉਹ ਵਰਜਦੇ ਸੀਗੇ ਖਾਣ ਤੋਂ ਖਾਣਾ, ਜਿਹੜਾ ਉਹਨਾਂ ਦੇ ਇੱਕ ਨੌਕਰ ਸੀਗਾ ਰੱਖਿਆ ਆ, ਉਹ ਉਹਨੂੰ ਕਹਿੰਦਾ ਭਈ ਕਾਕਾ ਨੀ ਖਾਈਦਾ, ਇਹਦੇ ਨਾਲ ਤੇਰੇ ਦੰਦ ਖਰਾਬ ਹੋ ਜਾਂਦੇ ਹੁੰਦੇ ਆ। ਖਾਕ ਸਾਹਿਬ ਜੀ ਉਹ 4-5 ਸਾਲ ਦਾ ਜਵਾਕ ਆ, ਉਹਨੇ ਐਨ ਜਿੱਦਾਂ ਇਹ ਮਰਦੇ ਹੁੰਦੇ ਆ ਨਾ ਤੁਮਾਕੂ ਹੱਥ ਦੇ ਉੱਤੇ ਰੱਖ ਕੇ ਉਹ ਪਾ ਕੇ ਕਲੀ ਕੁਲੀ,
0: ਹਾਂਜੀ ਹਾਂਜੀ,
1: ਉਹਨੂੰ ਆਪਣੇ ਹੱਥ ਦੇ ਉੱਤੇ ਗੁੱਸੇ ਨਾਲ ਕਰਕੇ ਦੱਸਦਾ, ਕਹਿੰਦਾ ਇਹਦੇ ਨਾਲ ਨੀ ਦੰਦ ਖਰਾਬ ਹੁੰਦੇ ਤੇਰੇ,
0: ਨਿਗਾਹ
1: ਜਿਹਾ ਨਿੱਕਾ ਜਿਹਾ ਬੱਚਾ, ਬੜੀ ਤੋਕੜੀ ਆਵਾਜ਼ ਹੋਈ, ਕਮਾਲ ਦੀਆਂ ਗੱਲਾਂ। ਮੈਂ ਜਿਹੜੇ ਬੱਚੇ ਹੁੰਦੇ ਹੋਏ ਗੱਲ ਨੂੰ ਅਬਜ਼ਰਵ ਕਰਦੇ ਆ, ਕਈ ਵਾਰੀ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਜਿਹੜੇ ਕੰਮ ਤੋਂ ਰੋਕਦੇ ਆ, ਉਹਨਾਂ ਨੇ ਛੋਟੇ ਹੁੰਦੇ ਨੀ ਤੁਹਾਨੂੰ ਦੇਖਿਆ ਹੁੰਦਾ ਉਹ ਕਰਦੇ ਆ।
0: ਬਿਲਕੁਲ ਬਿਲਕੁਲ,
1: ਉਹਨਾਂ ਦੇ ਦਿਮਾਗ ਦੇ ਵਿੱਚ ਉਹ ਰਿਕਾਰਡ ਹੋਈ ਹੁੰਦੀ ਆ ਚੀਜ਼। ਸੋ ਇਹ ਜਿਹੜੇ ਲੋਕ ਆ, ਐਵੇਂ ਲੋਕਾਂ ਦੀਆਂ ਟੋਪੀਆਂ ਲਾਉਂਦੇ ਫਿਰਦੇ, ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ। ਤੁਸੀਂ ਪਹਿਲਾਂ ਆਪ ਉਦਾਂ ਦੇ ਬਣੋ ਭਾਈ, ਦੂਸਰਿਆਂ ਨੇ ਦੇਖ ਕੇ ਜਦੋਂ ਤੁਸੀਂ ਆਪ ਬਣ ਗਏ ਐਨ ਪੂਰੇ ਉੱਥੇ ਉਤਰ ਪਏ, ਦੂਸਰਿਆਂ ਨੇ ਦੇਖ ਕੇ ਹੀ ਬਣ ਲੈਣਾ ਭਾਈ, ਯਾਰ ਉਹਨੇ ਕਰ ਲਿਆ ਤੇ ਮੈਂ ਵੀ ਕਰ ਲੈਣਾ।
0: ਬਿਲਕੁਲ
1: ਹਾਂਜੀ, ਤੇ ਕਾਕ ਸਾਹਿਬ ਦੇਖੋ ਕਈ ਵਾਰੀ ਜਿਹੜੇ ਆ ਬੱਚੇ ਆ ਜਿਹੜੇ ਉਹ ਆਪਣੇ ਮਾਂ ਬਾਪ ਨੂੰ ਵੀ, ਜਿਹੜਾ ਆ ਮੇਰਾ ਇੱਥੇ ਬਹੁਤ ਵਧੀਆ ਦੋਸਤ ਆ ਡਾਕਟਰ ਗੁਰਦਾਵਰ ਸਿੰਘ ਧਾਲੀਵਾਲ ਆ ਉਹਦਾ ਨਾਂ, ਤੇ ਬਹੁਤ ਪ੍ਰੇਮ ਆ, ਸਾਲਾਂ ਤੋਂ ਅਸੀਂ ਜੁੜੇ ਹੋਏ ਆ 1984-85 ਤੋਂ। ਤੇ ਉਹਦਾ ਜਿਹੜਾ ਲੜਕਾ ਆ ਨਾ, ਉਹਨੇ ਖਾਕ ਸਾਹਿਬ ਜੀ ਬਾਲ ਰੱਖ ਲਿਆ ਤੇ ਪੱਗ ਬੰਨਣ ਲੱਗ ਪਿਆ। ਅੱਛਾ ਡਾਕਟਰ ਸਾਹਿਬ, ਡਾਕਟਰ ਬੰਦਾ ਬਹੁਤ ਵਧੀਆ, ਤੇ ਉਹ ਖਾਕ ਸਾਹਿਬ ਜੀ ਆਪਣੇ ਲੜਕੇ ਵਾਲਾ ਦੇਖ ਕੇ, ਹਾਲਾਂਕਿ ਬਣਨਾ ਉਹ ਵੀ ਡਾਕਟਰ ਆ, ਸਟੱਡੀ ਕਰ ਰਿਹਾ ਮੈਡੀਕਲ ਜਿਹੜਾ ਉਹ, ਤੇ ਉਹਨੇ ਜਦੋਂ ਆਪਣੇ ਮੁੰਡੇ ਨੂੰ ਦੇਖਿਆ ਨਾ ਜਵਾਨ ਹੋਏ ਨੂੰ, ਹੁਣ ਉਹ 20-22 ਸਾਲ ਦਾ ਹੋ ਗਿਆ ਆ, 23 ਸਾਲ ਦਾ, ਤੇ ਡਾਕਟਰ ਸਾਹਿਬ ਨੇ ਸ਼ਰਮ ਸ਼ਰਮੀ ਪੱਗ ਬੰਨਣ ਲੱਗ ਪਿਆ, ਬਾਲ ਰੱਖ ਲਿਆ, ਅੰਤਲੀ ਵੀ ਰੱਖ ਲਿਆ। ਸੋ ਜਿਹੜਾ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾਲਣਾ, ਔਰ ਸਾਡੇ ਗੁਰੂ ਸਾਹਿਬਾਂ ਨੇ ਆਪ ਪ੍ਰੈਕਟੀਕਲ ਕਰਕੇ ਦਿਖਾਲਿਆ ਵੀ ਏਦਾਂ ਹੋ ਸਕਦੀ ਆ, ਏਦਾਂ ਹੋ ਜਾਂਦੀ ਹੁੰਦੀ ਆ। ਪਰ ਪਰਜਾ ਖਾਕ ਸਾਹਿਬ ਜੀ ਥੋੜਾ ਜਿਹਾ ਕਸੂਰ ਆਪਣੀ ਪਰਜਾ ਦਾ ਵੀ ਹੈਗਾ, ਥੋੜਾ ਜਿਹਾ ਨੀ ਕਾਫੀ ਆ, ਪਰ ਜਿਹੜੀ ਅੰਗਰੇਜ਼ ਗਵਰਨਮੈਂਟ ਸੀ ਉਹਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਆਪਣਾ ਪਾਇਆ।
0: ਪਰ ਚੱਕਰ ਇਹ ਕਿ ਅੰਗਰੇਜ਼ ਤੇ ਕਾਫੀ ਸਾਲਾਂ ਤੋਂ ਚਲੇ ਗਿਆ, ਸਾਨੂੰ ਐਕਚੁਲੀ ਜਿਹੜਾ ਨਾ ਮਾਰਿਆ ਉਹ ਸ਼੍ਰੋਮਣੀ ਕਮੇਟੀ ਨੇ ਮਾਰਿਆ, ਕਿਉਂਕਿ ਬਹੁਤ ਵੱਡਾ, ਉਹਨਾਂ ਨੇ ਕੁਝ ਸਿੱਖਿਆ ਨਹੀਂ ਦਿੱਤੀ, ਕੋਈ ਕਾਲਜ ਨਹੀਂ ਖੋਲੇ, ਕੋਈ ਇਦਾਂ ਦੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ। ਹੁਣ ਉਹ ਲੇਟ ਬਹੁਤ ਹੋ ਗਿਆ, ਪਰ ਉਹ ਆਪਣੇ ਪਤਾ ਨਹੀਂ ਕਿਹੜੇ ਚੱਕਰਾਂ ਚ

0: ਲੱਗੀ ਸ਼੍ਰੋਮਣੀ ਕਮੇਟੀ, ਉਹਨਾਂ ਦਾ ਕੋਈ ਵੀ ਕਿਰਦਾਰ ਨਹੀਂ ਹੈਗਾ ਸਿੱਖਾਂ ਨੂੰ। ਦੇਖੋ ਕ੍ਰਿਸਚਨ ਕਿੰਨਾ ਬਣ ਰਿਹਾ ਸਾਡੇ, ਕ੍ਰਿਸਚਨ ਕਿੰਨੇ ਬਣ ਰਹੇ ਆ, ਸਿੱਖ ਬਣ ਰਹੇ ਆ, ਸਿਰਫ ਉਹ ਲਾਲਚ ਦੇ ਰਹੇ ਆ ਬਈ ਤੁਸੀਂ ਏਡੀ ਵੱਡੀ ਸੰਸਥਾ, ਅਰਬਾਂ ਕਰੋੜਾਂ ਦਾ ਤੁਹਾਡਾ ਬਜਟ ਆ,
1: ਦੇਖੋ
0: ਕਿਉਂ ਨਹੀਂ ਕਰ ਸਕੇ ਬਈ, ਤੁਸੀਂ ਕਿਉਂ ਨਹੀਂ ਉਹਨਾਂ ਨੂੰ ਰੋਕ ਸਕੇ? ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ ਕਸੂਰ ਆ।
1: ਬਿਲਕੁਲ ਜੀ, ਉਹਨਾਂ ਨੂੰ ਪੈਸੇ ਆ, ਪੈਸੇ ਦੇ ਨਾਲ ਖਾਕ ਸਾਹਿਬ ਜੀ ਇੰਨਾ ਪੁੱਠੇ ਪਾਸੇ ਨੂੰ ਤੁਰ ਪਿਆ। ਗੁਰਦੁਆਰੇ ਜਗ੍ਹਾ ਜਗ੍ਹਾ ਗੁਰਦੁਆਰੇ ਖਾਕ ਸਾਹਿਬ ਜੀ, ਇੰਨੇ ਗੁਰਦੁਆਰਿਆਂ ਦੀ ਲੋੜ ਨਹੀਂ ਹੈਗੀ। ਇਹ ਸਾਰਾ ਕੁਛ ਆ ਜਿਹੜਾ, ਇਹ ਤਾਂ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਇੱਕ ਜਿਹੜੀ ਆ ਇਹ ਕ੍ਰਿਮੀਨਲ ਗੈਂਗ ਜਿੱਦਾਂ ਹੁੰਦੀ ਆ, ਇੱਦਾਂ ਬਣ ਗਈ ਹੋ ਇਹ ਲੋਕ ਆ ਜਿਹੜੇ, ਜਿਹੜੇ ਤੁਸੀਂ ਟੋਪੀਆਂ ਦੀ ਗੱਲ ਕਰਦੇ ਆ, ਇਹ ਗੈਂਗਸਟਰਾਂ ਵਾਂਗੂ ਲੋਕਾਂ ਨੂੰ ਪਰਜਾ ਦੇ ਨਾਲ ਬਿਹੇਵ ਕਰਦੇ ਆ।
0: ਚੀਮਾ ਸਾਹਿਬ, ਸਾਡੇ ਕਸਬੇ ਦੇ ਵਿਚ 7-8 ਗੁਰਦੁਆਰੇ ਆ
1: ਜੀ,
0: ਤੇ ਨਵਾਂ ਗੁਰਦੁਆਰਾ ਸਾਡੇ ਘਰ ਦੇ ਬਿਲਕੁਲ ਲਾਗੇ, ਜਿਹਦੀ ਸਾਡੇ ਬੰਦਿਆਂ ਨੇ, ਸਾਡੀ ਬਰਾਦਰੀ ਦੇ ਬੰਦਿਆਂ ਨੇ ਜਗ੍ਹਾ ਦਿੱਤੀ ਢੱਡਰੀਆਂ ਵਾਲੇ ਸਾਹਿਬ ਨੂੰ, ਤੇ ਉਹਨਾਂ ਨੂੰ ਪਹਿਲਾਂ ਕੋਠੀ ਬਣਾ ਕੇ ਦਿੱਤੀ, ਉਹ ਕਦੀ ਕਦੀ ਇਧਰ ਆਉਂਦੇ ਸੀ, ਉੱਥੇ ਰਹਿੰਦੇ ਸੀ, ਹੁਣ ਉਹਨਾਂ ਨੇ ਉਹ 2 ਕਿੱਲੇ ਦੇ ਵਿਚ ਬਹੁਤ ਵੱਡਾ ਗੁਰਦੁਆਰਾ ਬਣਾ ਲਿਆ।
1: ਬਿਲਕੁਲ
0: ਕੋਈ ਮਸਲਾ ਨਹੀਂ ਗੁਰਦੁਆਰੇ ਦਾ, ਪਰ ਉਹਨਾਂ ਦਾ ਸਪੀਕਰ ਸਵੇਰੇ ਸਵੇਰੇ ਨਿਆਣਿਆਂ ਨੂੰ ਠਾਲ ਕੇ ਬਿਠਾ ਦਿੰਦਾ, ਇੱਕ ਦੋ ਜਾ ਕੇ ਕਿਹਾ ਵੀ ਥੋੜੀ ਆਵਾਜ਼ ਹੌਲੀ ਰੱਖ ਲਿਆ ਕਰੋ। ਪਰ ਇਹ ਹੈ ਕਿ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਜੀ ਬੌਲੀ ਸਾਹਿਬ, ਜਿਵੇਂ ਪਾਤਸ਼ਾਹ ਉੱਥੇ ਆਏ ਆ, ਚਾਹੀਦਾ ਤੇ ਇਹ ਹੈ ਕਿ ਇੱਕ ਗੁਰਦੁਆਰੇ ਦੇ ਵਿਚੋਂ ਜਿਹੜਾ ਹੈਗਾ ਨਾ ਉਹ ਪਿੰਡ ਪਿੰਡ ਤੱਕ ਆਵਾਜ਼ ਜਿਹੜੀ ਜਾਵੇ, ਤੇ ਬਾਕੀਆਂ ਨੂੰ ਨਹੀਂ ਲਾਉਣੇ ਚਾਹੀਦੇ ਸਪੀਕਰ, ਕਿਉਂਕਿ ਜੇ ਤੁਸੀਂ ਉਧਰੋਂ ਵੀ ਲਾਤਾ ਉਧਰੋਂ ਵੀ ਲਾਤਾ, ਚੌਥੇ ਬਣੇ ਦੂਜੇ ਗੁਰਦੁਆਰੇ ਵਾਲਾ ਸਾਹਿਬ ਨੇ ਲਾਤਾ, ਤੇ ਫਿਰ ਤੇ ਕਿਸੇ ਨੂੰ ਪਤਾ ਨੀ ਲੱਗਾ ਤੁਸੀਂ ਕਹਿ ਕਿ ਸ਼ਬਦ
1: ਹੈ। ਬਿਲਕੁਲ ਬਿਲਕੁਲ ਇਸੇ ਤਰ੍ਹਾਂ ਆ, ਇਹ ਇੱਕ ਆ ਜਿਹੜਾ ਖਾਕ ਸਾਹਿਬ ਜੀ ਧਰਮ ਦੀ ਬਜਾਏ ਇਹ ਇੱਕ ਵਪਾਰ ਬਣਾ ਲਿਆ, ਤੇ ਇੱਥੇ ਕੰਪੀਟੀਸ਼ਨ ਚੱਲ ਪਿਆ ਵੀ ਮੈਂ ਆਪਣੇ ਵੱਲੋਂ ਲੋਕ ਖਿੱਚਣੇ ਆ ਜਿਹਦੇ ਨਾਲ ਮੇਰੇ ਗੁਰਦੁਆਰੇ ਦੀ ਇਨਕਮ ਵਧੇ, ਦੂਸਰਾ ਕਹਿੰਦਾ ਮੇਰੀ ਆਮਦਨ ਵਧੇ, ਸਾਰਾ ਰੌਲਾ ਆ ਜਿਹੜਾ ਉਹ ਪੈਸੇ ਇਕੱਠੇ ਕਰਨ ਦਾ ਹੋ ਗਿਆ। ਜਿਹੜੀ ਬਾਣੀ ਆ ਉਹਦੇ ਨਾਲ ਕਿਸੇ ਨੂੰ ਸਮਝਾਉਣ ਵਾਸਤੇ ਜਾਂ ਦੂਸਰੇ ਵਾਸਤੇ ਉਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ, ਤੇ ਬਾਣੀ ਆ ਜਿਹੜੀ ਖਾਕ ਸਾਹਿਬ ਜੀ ਇਹ ਇੱਕ ਐਸੀ ਚੀਜ਼ ਆ। ਦੇਖੋ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਨਾ ਕੋਈ ਸਮਾਜ ਉੱਠਦਾ ਆ, ਉਹ ਪਹਿਲਾਂ ਉਹਨੂੰ ਓਪਰੈਸ ਕੀਤਾ ਜਾਂਦਾ, ਕੋਈ ਹੋਰ ਕੌਮ ਆ ਕੇ ਉਹਨੂੰ ਦਬਾਉਂਦੀ ਆ ਦਬਾਉਂਦੀ ਆ ਦਬਾਉਂਦੀ ਆ, ਔਰ ਅੱਜ ਵੀ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ। ਹੁਣ ਜੋ ਕੁਛ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਹੋ ਰਿਹਾ ਉਹ ਇਹੀ ਗੱਲ ਆ, ਉਹਨਾਂ ਨੂੰ ਹਥਿਆਰ ਨਹੀਂ ਬਣਾਉਣ ਦੇ ਰਹੇ, ਇਰਾਨ ਨੂੰ ਨਹੀਂ ਬਣਾਉਣ ਦੇ ਰਹੇ, ਉਹ ਦੂਸਰਿਆਂ ਨੂੰ ਆਪਣੇ ਇਰਾਕ ਆ ਗਿਆ, ਉਹਨੂੰ ਉਧਰ ਲੀਬੀਆ ਨੂੰ ਉਧਰ ਸੀਰੀਆ ਨੂੰ, ਇਹੀ ਸੇਮ ਜਿਹੜੀ ਸਿਚੁਏਸ਼ਨ ਆ ਇਹ ਖਾਕ ਸਾਹਿਬ ਦੀ। ਜਿਹੜੇ ਮੁਗਲ ਰਾਜ ਸੀਗਾ 12ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਰਾਜ ਜਿਹੜਾ ਰਿਹਾ, ਪਹਿਲਾਂ ਸ਼ਾਇਦ ਬਾਅਦ ਦੇ ਵਿੱਚ ਖੈਰ ਜਿਹੜਾ ਸੀਗਾ ਉਹ ਅੰਗਰੇਜ਼ ਦਾ ਆ ਗਿਆ ਸੀ ਅਖੀਰ ਦੇ ਵਿੱਚ, ਪਰ 17ਵੀਂ 18ਵੀਂ ਸਦੀ ਤੱਕ ਜਿਹੜਾ ਸੀਗਾ ਉਹ ਮੁਗਲਾਂ ਦਾ ਹੀ ਰਾਜ ਰਿਹਾ। ਉਹ ਭਾਰਤ ਦਾ ਜਿਹੜਾ ਸਮਾਜ ਸੀਗਾ ਉਹਨੂੰ ਵੀ ਇਨ੍ਹਾਂ ਨੇ ਇਸੇ ਤਰ੍ਹਾਂ ਓਪਰੈਸ ਕੀਤਾ, ਉਹਨਾਂ ਨੂੰ ਦਬਾਇਆ ਸੀਗਾ, ਉਹਨਾਂ ਦੇ ਹੱਕ ਨਾ ਤਲਵਾਰ ਘਰ ਚ ਰੱਖ ਸਕਦੇ ਸੀ, ਨਾ ਉਹ ਘੋੜੇ ਤੇ ਚੜ ਸਕਦੇ ਸੀ, ਘੋੜੇ ਦੀ ਸਵਾਰੀ ਨੀ, ਪੈਰੀ ਜੁੱਤੀ ਨੀ ਪਾ ਸਕਦੇ ਸੀਗੇ। ਇਹ ਉਹ ਸਾਰਾ ਕੁਛ ਆ ਜਿਹੜਾ ਉਹ ਸਿਸਟੇਮੈਟਿਕਲੀ ਇਸੇ ਤਰ੍ਹਾਂ ਕੀਤਾ ਸੀ, ਔਰ ਅੱਜ ਵੀ ਭਾਰਤ ਦੇ ਵਿੱਚ ਇਹੀ ਕੁਛ ਹੋ ਰਿਹਾ।
0: ਬਿਲਕੁਲ,
1: ਜਿਹੜੀਆਂ ਇਹ ਹੈਗੀ ਆ ਅਕਾਲੀ ਦਲ ਪਾਰਟੀ ਹੈਗੀ ਆ ਖਾਕ ਸਾਹਿਬ ਜੀ, ਇਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹ ਕਹਿੰਦੇ ਹੈਗੇ ਆ ਉਹਨਾਂ ਦੇ ਨਾਲ ਇਹ ਜੁੜੇ ਹੋਏ ਆ।
0: ਬਿਲਕੁਲ,
1: ਜੋ ਕੁਛ ਉਹ ਆ ਰਿਹਾ ਉਹੀ ਇਹ ਪਰਜਾ ਨੂੰ ਪਰੋਸ ਰਹੇ ਆ, ਆਪ ਤਾਂ ਉਹ ਕੁਛ ਕਰ ਨਹੀਂ ਰਹੇ। ਇਹਨਾਂ ਨੂੰ ਕਹਿਣਾ ਚਾਹੀਦਾ ਆ ਤੁਸੀਂ ਬਾਕੀ ਸਾਰੇ ਧਰਮ ਫੈਲਾਉਂਦੇ ਆ, ਕ੍ਰਿਸਚੀਅਨ ਇੱਦਾਂ ਲੋਕਾਂ ਨੂੰ ਬਣਾਈ ਜਾਂਦੇ, ਤੁਸੀਂ ਵੀ ਕਰੋ ਉਦਾਂ ਦੀ ਕੋਸ਼ਿਸ਼ਾਂ, ਤੇ ਲੋਕ ਜੁੜਨਗੇ ਤੁਹਾਡੇ ਨਾਲ, ਕਿਉਂ ਨਹੀਂ ਜੁੜਨਗੇ? ਸਾਰਾ ਮਸਲਾ ਆ ਜਿਹੜਾ ਉਹ ਇਸੇ ਗੱਲ ਦਾ ਆ ਕਿ ਉਹਨਾਂ ਨੂੰ ਵਿਦਿਆ ਦਿਓ, ਉਹਨਾਂ ਨੂੰ ਗਿਆਨ ਦਿਓ, ਉਹਨਾਂ ਨੂੰ ਜਿਹੜੇ ਆ ਆਪਣੇ ਹੁਣ ਜਿੱਦਾਂ ਉਹ ਆਪਣੇ ਹੈਗੇ ਇੱਕ ਲੋਕ ਬਹੁਤ ਵਧੀਆ, ਇੱਕ ਤਾਂ ਉਹ ਧੁੰਦਾ ਜੀ ਆ ਸਰਬਜੀਤ ਸਿੰਘ ਧੁੰਦਾ, ਉਹ ਬੜੇ ਵਧੀਆ ਵਿਚਾਰ ਆ ਉਹਨਾਂ ਦੇ, ਉਹ ਇਸੇ ਗੱਲ ਤੇ ਜ਼ੋਰ ਰਹੇ ਹੋ, ਕਹਿੰਦੇ ਭਾਈ ਬਾਣੀ ਤੁਸੀਂ ਆਪ ਪੜ੍ਹਨੀ ਸ਼ੁਰੂ ਕਰੋ।
0: ਪਰ ਬਹੁਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਜੀ ਧਰਮ ਦੇਣਗੇ। ਦੇਖੋ ਸੱਚੀਆਂ ਗੱਲਾਂ ਸੁਣਨੀਆਂ ਥੋੜੀਆਂ ਔਖੀਆਂ ਹੁੰਦੀਆਂ ਚੀਮਾ ਸਾਹਿਬ, ਉਹ ਧੁੰਦਾ ਸਾਹਿਬ ਸਹੀ ਗੱਲ ਕਰਦੇ ਕਿ ਬਹੁਤ ਵਾਰੀ ਕਈ ਵਾਰੀ ਉਹ ਗੱਲਾਂ ਹੁੰਦੀਆਂ ਵਾ ਐਸੀਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਪਰ ਲੋਕ, ਤੁਸੀਂ ਜੇ ਉਹਨੂੰ ਹੋਰ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਉਦਣ ਕਾਫੀ ਗੱਲਾਂ ਕੀਤੀਆਂ, ਇੱਦਾਂ ਨਹੀਂ ਹੋ ਸਕਦਾ, ਇੱਦਾਂ ਹੋ ਸਕਦਾ ਸੀ, ਸਾਰਿਆਂ ਤੇ ਵਿਚਾਰ ਕਰਨਾ ਚਾਹੀਦਾ। ਪਰ ਸਾਡੇ ਲੋਕ ਜਿਹੜੇ ਉਹ ਬੰਦੇ ਦੇ ਕਹਿੰਦੇ ਤੇਰਾ ਹਿੰਗਾਲੀ ਵੱਢ ਦੇਣਾ, ਤੂੰ ਗੱਲ ਕੀਤੀ ਕਿੱਦਾਂ, ਸੋਚਦੇ ਨਹੀਂ,
1: ਸੋਚਦੇ ਨਹੀਂ ਹੈਗੇ ਜੀ, ਸੋਚਦੇ ਨਹੀਂ ਹੈਗੇ। ਖੱਕ ਸਾਹਿਬ ਜੀ, ਮੈਂ ਇਸ ਵਾਰ ਇੰਡੀਆ ਤੋਂ ਆ ਰਿਹਾ ਸੀ ਬੱਸ ਦੇ ਵਿੱਚ, ਮੈਂ ਕਿਹਾ ਚਲੋ ਮੈਂ ਨਾ ਉਹ ਮੇਰਾ ਬ੍ਰਦਰ ਲਾ ਇੱਥੇ ਰਹਿੰਦਾ ਆ, ਤੇ ਉਹ ਬੱਸ ਚ ਆਇਆ ਉਥੋਂ ਪੰਜਾਬ ਤੋਂ, ਤੇ ਮੈਂ ਵੀ ਗਿਆ ਸੀਗਾ, ਮੈਂ ਕਿਹਾ ਮੈਂ ਵੀ ਅੱਗੇ ਬੱਸ ਜਾ ਕੇ ਦੇਖਣਾ। ਮੈਂ ਉਥੋਂ ਬੱਸ ਚੜ ਗਿਆ, ਤੇ ਰਾਹ ਦੇ ਵਿੱਚ ਬੱਸ ਚ ਥੋੜੀਆਂ ਸਵਾਰੀਆਂ ਸੀ, ਬਹੁਤੀ ਖਾਲੀ ਸੀ ਮੇਰਾ ਖਿਆਲ 15-20 ਸਵਾਰੀਆਂ ਹੋਣੀਆਂ ਬਸ ਤੇ ਸੀਟਾਂ ਖਾਲੀ ਸੀ ਤੇ ਮੈਂ ਉਹ ਜਿਹੜੀ ਸਾਰਿਆਂ ਤੋਂ ਮੂਹਰੇ ਡਰਾਈਵਰ ਦੇ ਨਾਲ ਸੀਟ ਹੁੰਦੀ ਆ ਤੇ ਉਹ ਖਾਲੀ ਸੀ ਮੈਂ ਉੱਥੇ ਬੈਠ ਗਿਆ ਉੱਥੇ ਬੈਠ ਗਿਆ ਤੇ ਇੱਕ ਡਰਾਈਵਰ ਸੀਗਾ ਉਹਦੇ ਨਾਲ ਇੱਕ ਕੰਡਕਟਰ ਸੀਗਾ ਤੇ ਉਹ ਦੋਨੇ ਜਣੇ ਏਦਾਂ ਗੱਲਾਂ ਕਰਦੇ ਸੀਗੇ ਤੇ ਮੇਰੇ ਨਾਲ ਵੀ ਉਹ ਗੱਲਾਂ ਕਰਨ ਲੱਗ ਪਿਆ ਗੱਲਾਂ ਸ਼ੁਰੂ ਹੋ ਗਈਆਂ ਤੇ ਇੱਕ ਪਿੱਛੇ ਬੈਠਾ ਉਹਦੇ ਉਹ ਪਾਇਆ ਗਾਤਰਾ ਅੰਮ੍ਰਿਤ ਛਕਿਆ ਹੋਣਾ ਉਹਨੇ ਤੇ ਆਪਣੇ ਦਸਤਾਰ ਵੀ ਸਜਾਈ ਹੋਈ ਸੀ ਉਹ ਖੱਕ ਸਾਹਿਬ ਜੀ ਪਿੱਛੋਂ ਵਸਦੇ ਉੱਠ ਕੇ ਆ ਕੇ ਮੇਰੇ ਗਲ ਪੈਣ ਲੱਗ ਪਿਆ ਕਹਿੰਦਾ ਤੂੰ ਗੁਟਕਾ ਮੈਂ ਉਹ ਗੁਟਕੇ ਦਾ ਪਤਾ ਨੀ ਉਹਦੇ ਦਿਮਾਗ ਚ ਕੀ ਫਸੂਰ ਚੱਲ ਰਿਹਾ ਸੀ ਆ ਕੇ ਮੈਨੂੰ ਕਹਿੰਦਾ ਤੂੰ ਗੁਟਕੇ ਨੂੰ ਗੁਟਕਾ ਕਿਹਾ ਗੁਟਕਾ ਸਾਹਿਬ ਨੀ ਕਿਹਾ ਅੱਛਾ ਜੀ ਉਹ ਤਾਂ ਹਟੇ ਹੀ ਨਾ ਮੈਂ ਸੁਣੀ ਗਿਆ ਉਹਦਾ ਮੈਂ ਬੈਠਾ ਸੀ ਸੂਟ ਤੇ ਸੀਟ ਤੇ ਆਪਣੀ ਤੇ ਉਹ ਡਰਾਈਵਰ ਤੇ ਕੰਡਕਟਰ ਉਹ ਵੀ ਦੇਖਣ ਪਈ ਇਹ ਯਾਰ ਬੰਦਾ ਕਿੱਦਾਂ ਦਾ ਆਇਆ ਅੱਛਾ ਉਹਨੂੰ ਜਦੋਂ ਨਹੀਂ ਹਟਿਆ ਨਾ ਮੈਂ ਕਿਹਾ ਮੈਨੂੰ ਜਰਾ ਸਤਿ ਸ੍ਰੀ ਅਕਾਲ ਦੱਸਤਾ ਦੱਸੀ ਖੱਕ ਸਾਹਿਬ ਜੀ ਉਹਨੇ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਪਤਾ ਆ ਉਹ ਦੋ ਚਾਰ ਵਾਰੀ ਜਵਾਬ ਮੈਂ ਕਿਹਾ ਸੱਜਣਾ ਮੈਨੂੰ ਤੇਰੇ ਨਾਲੋਂ ਗੁਰੂਆਂ ਦੇ ਬਾਰੇ ਚ ਜਿਆਦਾ ਪਤਾ ਆ ਅੱਛਾ ਹੁਣ ਖੱਕ ਸਾਹਿਬ ਜੀ ਮੈਂ ਉਹਨੂੰ ਕਹਿਣ ਤਾਂ ਲੱਗਾ ਸੀਗਾ ਫੇਰ ਉਹ ਮੈਨੂੰ ਕਹਿੰਦਾ ਤੂੰ ਦੱਸ ਫੇਰ ਮਤਲਬ ਕੀ ਹੁਣ ਮੈਨੂੰ ਤਾਂ ਪਤਾ ਸੀ ਵੀ ਇਹ ਮੂਰਖ ਬੰਦਾ ਇਹਨੂੰ ਮੈਂ ਕੀ ਕਹਾਂ ਕੋਲ ਉਹਦੇ ਉਹ ਪਾਜੂ ਆ ਛੋਟੀ ਆਪਣੀ ਕੀ ਗਾਤਰਾ ਕਹਿੰਦੇ ਜਿਹਨੂੰ ਉਹ ਪਾਇਆ ਮੈਂ ਕਿਹਾ ਇਹਦੇ ਮੂਰਖ ਦਾ ਕੀ ਪਤਾ ਇੱਥੇ ਕਬੋ ਦਊਗਾ
0: ਬਿਲਕੁਲ
1: ਮੂਰਖ ਦਾ ਕੀ ਹੁੰਦਾ ਅੱਛਾ ਮੈਂ ਕਿਹਾ ਯਾਰ ਬਹਿ ਜਾ ਜਾ ਕੇ ਜੇ ਤੂੰ ਉਦਾਂ ਗੱਲ ਕਰਨੀ ਆ ਮੈਂ ਉਹਨੂੰ ਪਹਿਲਾਂ ਤਾਂ ਕਹਿਣ ਲੱਗਾ ਸੀਗਾ ਬਈ ਤੂੰ ਮੈਨੂੰ ਦੱਸ ਨੀ ਸਤਿ ਸ੍ਰੀ ਅਕਾਲ ਦੇ ਅਰਥ ਤੂੰ ਮੇਰੇ ਤੋਂ ਇਸ ਵੇਲੇ ਪਹਿਲਾਂ ਦਾ ਤੂੰ ਵੱਡਾ ਦਾਨੀ ਬਣਿਆ ਸੀ ਹੁਣ ਤੂੰ ਇਕਦਮ ਮੰਗਤਾ ਬਣਿਆ ਤਾਂ ਮੰਗਤਿਆਂ ਵਾਂਗੂ ਮੇਰੇ ਤੋਂ ਮੰਗ ਇਹਦੇ ਅਰਥ ਦੱਸੋ ਫੇਰ ਮੈਂ ਕਿਹਾ ਮੈਂ ਤੈਨੂੰ ਦੱਸੂਗਾ ਤੇ ਖੱਕ ਸਾਹਿਬ ਉਹਨਾਂ ਦਾ ਗੁਰਦੀਪ ਸਿੰਘ ਦਾ ਡਾਕਟਰ ਸਾਹਿਬ ਦਾ ਫੋਨ ਆ ਰਿਹਾ ਮੇਰਾ ਖਿਆਲ ਉਹਨਾਂ ਨੇ ਜੁੜਨਾ ਹੋਣਾ ਉਹ ਕਹਿੰਦੇ ਸੀ ਕਹਿੰਦੇ ਮੇਰੇ ਪ੍ਰਾਹੁਣੇ ਆਏ ਹੋ ਜੇ ਤਾਂ ਉਹ ਨਿਕਲ ਗਏ ਮੈਂ ਉਹਨਾਂ ਨੂੰ
0: ਜੋੜ ਲਓ ਨਾਲ ਜੋੜ ਲਓ
1: ਲੈ ਲਵਾਂ ਕਾਲ ਲੈ ਲਵਾਂ
0: ਲੈ ਲਓ ਨਾਲ ਜੋੜ ਲਓ ਨਾ ਅਟੈਚ ਕਰ ਲਓ

0: ਦੋਸਤੋ ਇੱਕ ਮਿੰਟ ਦੀ ਬ੍ਰੇਕ ਲੈ ਰਹੇ ਹਾਂ ਜੀ ਤੇ ਦੇਖਦੇ ਹਾਂ ਡਾਕਟਰ ਸਾਹਿਬ ਅੱਜ ਕੁਛ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸੋ ਇਸ ਕਰਕੇ ਉਹ ਕਹਿ ਰਹੇ ਸੀ ਸ਼ਾਇਦ ਆਵਾਂ ਸ਼ਾਇਦ ਨਾ ਸੋ ਹੋ ਸਕਦਾ ਕੁਲਦੀਪ ਸਿੰਘ ਸੰਧੂ ਸਾਹਿਬ ਵੀ ਜੁੜ ਜਾਣ ਨਾਲ ਤੇ ਆਪਣਾ ਅਗਲਾ ਪ੍ਰੋਗਰਾਮ ਆਪਾਂ ਉਹਨਾਂ ਦੇ ਨਾਲ ਕਰ ਲੈਂਦੇ ਹਾਂ ਜੀ ਤੇ ਚੀਮਾ ਸਾਹਿਬ ਨੇ ਹੋਲਡ ਕਰਾਇਆ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਿਹਾ ਤੇ ਫਿਰ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਅੱਜ ਦੋਸਤੋ
1: ਡਾਕਟਰ ਸਾਹਿਬ ਉਹ ਕਹਿੰਦੇ ਆ 10 ਮਿੰਟ ਤੱਕ ਤੁਸੀਂ ਉਹਨਾਂ ਨੂੰ ਫੋਨ ਕਰ ਲਿਓ ਰੈਡੀ ਹੋਣਗੇ
0: ਠੀਕ ਆ ਜੀ ਠੀਕ ਆ
1: ਉਹ ਕਹਿੰਦੇ ਪਏ ਉਹਨਾਂ ਦੇ ਪ੍ਰਾਹੁਣੇ ਆਏ ਸੀ ਉਹ ਚਲੇ ਗਏ ਆ ਬਾਹਰੋਂ ਆਏ ਸੀ ਉਧਰੋਂ ਆਸਟ੍ਰੇਲੀਆ ਵਗੈਰਾ ਤੋਂ ਪਰੇ ਕਿਤੋਂ
0: ਠੀਕ ਹੈ
1: ਤੇ ਉਹਨਾਂ ਦੀ ਫਲਾਈਟ ਸੀਗੀ ਉਹ ਕਹਿੰਦੇ ਚਲੇ ਗਏ ਤੇ ਹੁਣ ਮੈਂ ਫ੍ਰੀ ਹਾਂ ਤੇ ਮੈਂ ਕਰ ਸਕਦਾ 10 ਮਿੰਟ ਕਹਿੰਦੇ ਮੈਨੂੰ ਦਿਓ ਤੇ 10 ਮਿੰਟ ਕਹਿੰਦੇ ਮੈਨੂੰ ਫੋਨ ਕਰ ਲਿਓ ਉਦੋਂ ਤੱਕ ਡਾਕਟਰ ਸਾਹਿਬ ਜੀ ਮੇਰੇ ਕੋਲ ਦੋ ਖਬਰਾਂ ਆ ਉਹ ਪੜ੍ਹ ਲੈਂਦੇ ਆਪਾਂ
0: ਜੀ ਜੀ
1: ਤੇ ਫਿਰ ਉਹਨਾਂ ਨੇ ਜਦ ਨੂੰ ਆ ਜਾਣਾ ਅੱਛਾ ਇਹ ਹੁਣ ਖਾਕ ਸਾਹਿਬ ਜਿਹੜਾ ਅਮਰੀਕਾ ਦੇ ਵਿੱਚ ਆ 52 ਮਿਲੀਅਨ ਲੋਕ ਆ ਜਿਹੜੇ ਨਾ ਉਹ ਲੋਕ ਆ ਜਿਨ੍ਹਾਂ ਦੇ ਜਿਹੜਾ ਹੁਣ ਮੁੱਕ ਰਿਹਾ ਸਾਲ ਆ ਤੇ ਜਿਹੜਾ ਆ ਰਿਹਾ ਸਾਲ ਆ ਇਹਦੀਆਂ ਜਿਹੜੀਆਂ ਖੁਸ਼ੀਆਂ ਮਨਾਉਣ ਵਾਸਤੇ ਆਪਣੇ ਨਾਨਕੀ ਦਾਦਕੀ ਜਾਂ ਸਕੂਲਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਵਿੱਚੋਂ ਕਾਫੀ ਆਪਣੇ ਯਾਰਾਂ ਦੋਸਤਾਂ ਕੋਲ ਰੰਗ ਲਗੀਆਂ ਮਨਾਉਣ ਜਿਹੜੇ ਆਏ ਹੋਏ ਆ ਲੋਕ ਇਹ ਖਾਕ ਸਾਹਿਬ ਜੀ ਹੁਣ ਕੀ ਆ ਕਿ ਜਿਹੜੀਆਂ ਬਹੁਤੇ ਆ ਜਿਹੜੇ ਹੁਣ ਜਿਹੜੇ ਅਡਲਟ ਆ ਖਾਕ ਸਾਹਿਬ ਜੀ ਕਾਲਜਾਂ ਦੇ ਵਿੱਚ ਪੜ੍ਹਦੇ ਵਗੈਰਾ ਆ ਉਹਨਾਂ ਨੇ ਕਿਸੇ ਨੇ ਆਪਣੀ ਗਰਲਫ੍ਰੈਂਡ ਕੋਲ ਜਾਣਾ ਹੁੰਦਾ ਕਿਸੇ ਨੇ ਆਪਣੇ ਕਈ ਵਿਆਹ ਵੀ ਹੁੰਦੇ ਆ ਜਿਹੜੇ ਕਾਲਜਾਂ ਨੂੰ ਜਾਂਦੇ ਆ ਉਹਨਾਂ ਨੂੰ ਛੁੱਟੀਆਂ ਕਰਕੇ ਫਿਰ ਉਹ ਇਸ ਤਰ੍ਹਾਂ ਸਾਰੇ ਆ ਜਿਹੜੇ ਇੱਕ ਦੂਸਰੇ ਮੇਲ ਮਿਲਾਪ ਦੇ ਵਿੱਚ ਉਹ ਗਏ ਹੋਏ ਆ ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਹੋਰ ਵੀ ਗੱਲ ਆ ਜਿਹੜੀ ਇਹਦੇ ਨਾਲ ਜੁੜਦੀ ਆ ਹਜ਼ਾਰਾਂ ਲੱਖਾਂ ਗਿਣਤੀ ਵਿੱਚ ਜਿਹੜੇ ਲੋਕ ਆ ਉਹ ਜਿਹੜੇ ਉਹਨਾਂ ਨੇ ਛੋਟੇ ਮੋਟੇ ਤੋਹਫੇ ਜਾਂ ਕਿਸੇ ਤਰ੍ਹਾਂ ਦਾ ਵੀ ਇੱਕ ਦੂਸਰੇ ਵਾਸਤੇ ਕੋਈ ਖਰੀਦੀ ਹੁੰਦੀ ਆ ਚੀਜ਼ ਉਹ ਫੇਰ ਕਈ ਵਾਰੀ ਪਸੰਦ ਨਹੀਂ ਆਉਂਦੀ ਜਾਂ ਕਿਸੇ ਦੇ ਵੇਚ ਨਹੀਂ ਆਉਂਦੇ ਕੱਪੜੇ ਤੇ ਉਸ ਮਸਲੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੋੜ ਮੜਾਈਏ ਦੇ ਵਿੱਚ ਵੀ ਜਿਹੜੇ ਰੁੱਝੇ ਹੋਏ ਆ
0: ਇੱਕ ਹਫ਼ਤਾ ਲੱਗ ਜਾਂਦਾ ਜੀ ਮੋੜ ਦੇ ਲੈਣਾ ਲੱਗ ਜਾਂਦੀ
1: ਬਿਲਕੁਲ ਤੇ ਦੂਸਰੇ ਪਾਸੇ ਖਾਕ ਸਾਹਿਬ ਜੀ ਜਿਹੜੀ ਕੁਦਰਤੀ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਪਤਾ ਵੀ ਕਿਸੇ ਨੂੰ ਬਖਸ਼ਦੀ ਨੀ ਜਦੋਂ ਉਹ ਕਰੋਪੇ ਹੁੰਦੀ ਆ ਇਹਦੇ ਕਾਰਨ ਹੁਣ ਖਾਕ ਸਾਹਿਬ ਜੀ ਕੀ ਆ ਕਿ ਜਿਹੜਾ ਤੂਫਾਨ ਆ ਨਾ ਆਹ ਹੁਣ ਤੁਹਾਡੇ ਵੱਲ ਵੀ ਮੇਰਾ ਖਿਆਲ ਆਇਆ ਕਿ ਬੰਦ ਹੋ ਗਿਆ ਕਿ ਅਜੇ ਵੀ ਚੱਲ ਰਿਹਾ
0: ਸਨੋਤ ਪਈ ਆ ਜੀ ਕੱਲ ਪਈ ਆ ਕਹਿ ਰਹੇ ਅੱਜ ਵੀ ਪੈਣੀ ਆ ਕੱਲ ਨੂੰ ਵੀ ਪੈਣੀ ਹੁਣ ਪਤਾ ਨੀ ਹਜੇ ਤੇ
1: ਹਾਂਜੀ ਕਈ ਦਿਨ ਰਹਿਣਾ ਆ ਇਹ ਲੰਮਾ ਜਿਹੜਾ ਉਹ ਸਟੋਰਮ ਆ ਜਿਹੜਾ ਆ ਰਿਹਾ ਕਾਫੀ ਵੱਡਾ ਤੂਫਾਨ ਆ ਇਹ ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੇ 52 ਮਿਲੀਅਨ ਲੋਕ ਆ ਨਾ ਜਿਹੜੇ ਉਹ ਕਿਤੇ ਗਏ ਹੋਏ ਆਪਣੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਸਕੂਲਾਂ ਕਾਲਜਾਂ ਤੋਂ ਉਹਨੇ ਹੁਣ ਮੋੜੇ ਪਾ ਲਏ ਹੁਣ ਉਹਦੇ ਵਿੱਚ ਕੀ ਆ ਖਾਕ ਸਾਹਿਬ ਜੀ ਜਿਹੜੇ ਇਹ 52 ਮਿਲੀਅਨ ਲੋਕ ਆ ਇਹ ਇਸ ਵੇਲੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਦੇ ਜਿਹੜੇ ਲੋਕ ਆ ਕਈ ਏਅਰਪੋਰਟਾਂ ਤੇ ਕਿਤੇ ਨਾ ਕਿਤੇ ਫਸੇ ਹੋਏ ਆ ਤੂਫਾਨ ਦੇ ਕਾਰਨ
0: ਜੀ ਜੀ
1: ਜਿਹੜੇ ਇਹਦੇ ਕਰਕੇ ਉਹ ਜਾਂ ਤਾਂ ਏਅਰਪੋਰਟਾਂ ਤੇ ਬੈਠੇ ਆ ਜਾਂ ਜਿੱਥੇ ਵੀ ਕਿਤੇ ਹੈਗੇ ਆ ਉਹ ਇਸ ਤਰ੍ਹਾਂ ਫਸੇ ਬੈਠੇ ਆ ਉਹਨਾਂ ਨੂੰ ਜਾਣ ਦਾ ਜਿਹੜਾ ਕੋਈ ਜ਼ਰੀਆ ਨਹੀਂ ਬਣ ਰਿਹਾ ਤੇ ਅੱਜ ਦਾ ਜਿਹੜਾ ਦਿਨ ਹੈ ਐਤਵਾਰ ਵਾਲਾ ਖਾਕ ਸਾਹਿਬ ਜੀ ਇਹਦੇ ਵਿੱਚ ਦੇਖੋ ਖਾਕ ਸਾਹਿਬ ਜੀ 6000 ਜਹਾਜ਼ਾਂ ਦੀਆਂ ਜਿਹੜੀਆਂ ਉਡਾਨਾਂ ਉਹ ਖਾਰਜ
0: ਹੋਈਆਂ
1: ਤੇ ਜਿਨ੍ਹਾਂ ਦੇ ਵਿੱਚ ਡਿਲੇ ਆ ਉਹ ਤਕਰੀਬਨ 3 ਘੰਟੇ ਤੇ 9 ਮਿੰਟ ਦੀ ਜਿਹੜੀ ਆ ਉਹ ਡਿਲੇ ਹੋ ਗਈ ਵਾ ਯਾਨੀ ਲੇਟ ਹੋ ਗਈਆਂ ਉਡਾਨਾਂ ਜਿਹੜੀਆਂ ਸੀਗੀਆਂ ਤੇ ਇਹਦੇ ਨਾਲ 500 ਜਿਹੜੀਆਂ ਉਡਾਨਾਂ ਉਹ ਜਿਹਨੂੰ ਕਹਿੰਦੇ ਆ ਕੈਂਸਲ ਹੋਈਆਂ ਫਲਾਈਟਾਂ ਸੋ ਇਹ ਇੱਕ ਮੁਸੀਬਤ ਆ ਜਿਹੜੀ ਇਹ ਤੂਫਾਨ ਦੇ ਨਾਲ ਜਿਹੜੀ ਬਣ ਗਈ ਆ ਔਰ ਇਹ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਅੱਜ ਰਾਤ ਦੇ 11:59 ਤੱਕ ਇਸੇ ਤਰ੍ਹਾਂ ਰਹਿਣਗੇ ਤੇ ਉਸ ਤੋਂ ਬਾਅਦ ਆ ਜਿਹੜਾ ਸ਼ਾਇਦ ਕੋਈ ਨਾ ਕੋਈ ਮਸਲਾ ਜਿਹੜਾ ਇਹ ਫਲਾਈਟਾਂ ਦਾ ਉਹ ਸੁਲਝ ਜਾਊਗਾ ਤੇ ਫੇਰ ਇਹ ਜਿਹੜੇ ਲੋਕ ਆ ਆਪਣੇ ਘਰੋਂ ਘਰੀ ਪਹੁੰਚਣ ਦੇ ਵਿੱਚ ਜਿਹੜੇ ਰੁੱਝਣਗੇ
0: ਤੇ ਸਭ ਤੋਂ ਵੱਡਾ ਨਿਊ ਈਅਰ ਜਿਹੜਾ ਨਾ ਉਹ ਨਿਊਯਾਰਕ ਚ ਮਨਾਇਆ ਜਾਂਦਾ
1: ਬਿਲਕੁਲ
0: ਲੱਖਾਂ ਲੋਕ ਜਿਹੜੇ ਆ ਉਹ ਰੈਡੀ ਪਹੁੰਚੇ ਹੋਏ ਆ ਬਾਹਰਲੀ ਦੁਨੀਆਂ ਤੋਂ ਜਿੱਥੋਂ ਵੀ ਆਉਂਦੇ ਆ ਤੇ ਨਿਊ ਈਅਰ ਦੀ ਈਵ ਨੂੰ ਫਿਰ ਟਾਈਮ ਸਕੁਅਰ ਦੇ ਵਿੱਚ ਲੋਕ ਰਾਤ ਨੂੰ 12 ਵਜੇ ਉੱਪਰੋਂ ਬਾਲ ਆਉਂਦਾ ਵਾ ਜਿਹੜਾ ਟਾਈਮ ਦੇ ਨਾਲ ਥੱਲੇ ਨੂੰ ਆਉਂਦਾ ਰਾਤ ਦਿਨ ਲੋਕ 11 ਵਜੇ ਜਿਹੜੇ ਆ ਉਹ 11-12 ਵਜੇ ਜਾ ਕੇ ਉੱਥੇ ਬਹਿ ਜਾਂਦੇ ਕਿਉਂਕਿ ਉਸ ਤੋਂ ਬਾਅਦ ਉੱਥੇ ਵੜ ਹੀ ਨਹੀਂ ਸਕਦਾ ਕਿਉਂਕਿ ਪੁਲਿਸ ਜਗ੍ਹਾ ਬੰਦ ਕਰ ਦਿੰਦੇ ਆ ਜੀ ਉਹ
1: ਜੀ
0: ਦੇਖੋ ਇੰਨੀ ਸਰਦੀ ਦੇ ਵਿੱਚ ਚਾਹੇ ਬਰਫ਼ ਪੈਂਦੀ ਹੋਵੇ ਲੋਕ ਜਿਹੜੇ ਆਏ ਉਹਨਾਂ ਨੇ ਉਹ ਦੇਖਣਾ ਹੁੰਦਾ ਸੋ
1: ਬਿਲਕੁਲ ਦੇਖਣ ਵਾਲਾ ਸੀਨ ਹੁੰਦਾ ਰਾਤ ਨੂੰ 12 ਵਜੇ ਜਦੋਂ ਦੇਖੀਦਾ ਉਹ
0: ਬਿਲਕੁਲ
1: ਤੇ ਬਹੁਤ ਹੀ ਦੁਨੀਆਂ ਚ ਪਤਾ ਨੀ ਕਿੱਥੋਂ ਕਿੱਥੋਂ ਲੋਕ ਆਏ ਹੁੰਦੇ ਤੇ ਇਹਦੇ ਨਾਲ ਹੁਣ ਅੱਜ ਸਵੇਰੇ ਹੱਕ ਸਾਹਿਬ ਜੀ ਜਿਹੜਾ ਕੋਲੋਰਾਡੋ ਤੇ ਵਿਸਕੌਨਸਨ ਹੈਗਾ ਆ ਨਾ ਸੂਬਾ ਉੱਥੇ ਮਿਨੀਸੋਟਾ ਵਿੱਚ ਵੀ ਤੇ ਇੱਥੇ ਜਿਹੜੀ ਹਨੇਰੀ ਕਾਰਨ ਜਿਹੜੇ ਆ 138 ਮਿਲੀਅਨ ਜਿਹੜੇ ਲੋਕ ਆ ਉਹ ਉਹਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਜਿਹਨੂੰ ਆਪਾਂ ਕਹਿੰਦੇ ਆ ਉਹ ਪਿਆ ਆ ਪ੍ਰਭਾਵਿਤ ਹੋਏ ਆ 138 ਮਿਲੀਅਨ ਲੋਕ ਹੱਕ ਸਾਹਿਬ ਜੀ 10 ਲੱਖ ਦਾ ਮਿਲੀਅਨ ਹੁੰਦਾ ਸੋ ਤੁਸੀਂ ਗਿਣ ਲਓ ਇੰਨੇ ਲੋਕ ਕੁਦਰਤੀ ਆਫ਼ਤ ਤੋਂ ਜਿਹੜੇ ਪ੍ਰਭਾਵਿਤ ਹੋਏ
0: ਐਸੋ ਜੀ ਸਿਸਟਮ ਦੇ ਵਿੱਚ ਬਹੁਤਿਆਂ ਦੀ ਬਿਜਲੀ ਉੱਡ ਜਾਂਦੀ ਆ ਟੌਨਾਂ ਦੇ ਟੌਨ ਬਿਜਲੀ ਤੋਂ ਬਗੈਰ ਹੁੰਦੇ ਆ ਔਰ ਸਨੋ ਰਿਮੂਵ ਕਰਨ ਲਈ ਵੀ ਪ੍ਰੋਬਲਮ ਹੁੰਦੀਆਂ ਵਾ ਕਿਉਂਕਿ ਹਾਲਾਤ ਹਰ ਸਾਲ ਹੀ ਬਣਦੇ ਆ ਜੀ ਮਾਸਾ
1: ਬਿਲਕੁਲ ਬਿਲਕੁਲ ਕਿਉਂਕਿ ਸਰਦੀਆਂ ਦੇ ਦਿਨ ਉਸ ਵੇਲੇ ਲੋਕ ਆ ਜਿਹੜੇ ਕੁਦਰਤ ਨੂੰ ਇਹ ਹੁੰਦਾ ਹੁਣ ਇਹਨਾਂ ਨੂੰ ਅੰਦਰ ਵਾੜ ਕੇ ਰੱਖੋ ਜੇ ਬਾਹਰ ਇਹ ਨਿਕਲਣਗੇ ਤਾਂ ਇਹ ਖਰਾਬੀਆਂ ਕਰਨਗੇ ਸੋ ਚਲੋ ਇਸ ਤੋਂ ਅਗਲੀ ਜਿਹੜੀ ਖਬਰ ਆਪਣੇ ਕੋਲ ਕੱਖ ਸਾਹਿਬ ਜੀ ਹੈਗੀ ਆ ਉਹ ਅੱਜ ਟਰੰਪ ਸਾਹਿਬ ਤੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਜ਼ੇਲੈਂਸਕੀ ਉਹਨਾਂ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਮਾਰਾਲਾਗੋ ਜਿੱਥੇ ਤੁਹਾਨੂੰ ਪਤਾ ਵੀ ਦੇਖੋ ਖੱਕ ਸਾਹਿਬ ਜੀ ਜਿਹੜੇ ਇਹ ਸਰਮਾਏਦਾਰ ਲੋਕ ਹੁੰਦੇ ਆ ਨਾ ਜਿਹੜਾ ਇਹ ਟਰੰਪ ਸਾਹਿਬ ਹੈਗੇ ਆ ਇਹ ਜਿਹੜੀਆਂ ਮੀਟਿੰਗਾਂ ਆ ਆਪਣੇ ਉੱਥੇ ਕਰਾਉਂਦੇ ਆ ਉਹ ਮੀਟਿੰਗ ਏਦਾਂ ਨੀ ਹੁੰਦੀ ਵੀ ਉੱਥੇ ਫ੍ਰੀ ਚ ਹੁੰਦੀ ਆ ਨਹੀਂ ਇਹ ਉਸ ਮੀਟਿੰਗ ਤੋਂ ਬਹੁਤ ਵੱਡਾ ਕਿਰਾਇਆ ਚਾਰਜ ਕਰਦੇ ਆ ਜਿਹਦੇ ਕਾਰਨ ਇਹ ਉੱਥੇ ਕਰਾਉਂਦੇ ਆ ਨਹੀਂ ਤਾਂ ਜਿਹੜੇ ਪਹਿਲਾਂ ਜਿੰਨੇ ਪ੍ਰੈਜੀਡੈਂਟ ਹੋਏ ਆ ਉਹ ਆਪਣੇ ਦੂਜੇ ਤੇ ਥੋੜੀ ਕਰਦੇ ਉਹ ਤਾਂ ਉੱਥੇ ਵਾਈਟ ਹਾਊਸ ਦੇ ਵਿੱਚ ਕਰਦੇ ਆ ਇਹ ਸਾਰਾ ਕੁਝ
0: ਜੀ
1: ਇਹ ਜਿਹੜੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਉੱਥੇ ਮਾਰੋ ਲਗ ਮਿਆਮੀ ਦੇ ਵਿੱਚ ਜਾਂਦੇ ਆ ਇੱਕ ਤਾਂ ਉੱਥੇ ਆਪਣੀ ਨਾਲੇ ਉਹ ਮਨਾਉਂਦੇ ਆ ਜਿਹੜਾ ਮੌਸਮ ਰਹਿੰਦਾ ਉੱਥੇ ਥੋੜਾ ਉੱਥੇ ਜਾ ਕੇ ਨਾਲੇ ਫਿਰ ਆਪਣਾ ਕਿਰਾਇਆ ਉਹ ਤੋਂ ਲੈ ਲੈਂਦੇ ਆ ਭਾਈ 1 ਮਿਲੀਅਨ ਦੇ ਇਹਦੇ ਕਿਰਾਏ ਦੇ ਤੇ ਉਹ ਸਾਰਾ ਕੁਛ ਆ ਜਿਹੜਾ ਉੱਥੇ ਚੱਲਦਾ ਆ ਤੇ ਹੁਣ ਜਿਹੜੇ ਜ਼ੇਲੈਂਸਕੀ ਆ ਤੇ ਇਹ ਟਰੰਪ ਸਾਹਿਬ ਆ ਇਹ ਉੱਥੇ ਮਾਰਾਲਾਗੋ ਵਿੱਚ ਜਿਹੜੇ ਆ ਉਹ ਇਹਨਾਂ ਦੀ ਜਿਹੜੀ ਹੁਣ ਮੀਟਿੰਗ ਮਿਲਣੀ ਆ ਆਪਾਂ ਪੰਜਾਬੀ ਚ ਕਹਿ ਦੇਈਦਾ ਇਹਦੇ ਤੋਂ ਬਾਅਦ ਦੇ ਵਿੱਚ ਕਿਹਾ ਗਿਆ ਕਿ US ਤੇ ਯੂਕਰੇਨ ਆ ਜਿਹੜੇ ਇਹ ਲਗਭਗ 4 ਸਾਲਾਂ ਤੋਂ ਚੱਲ ਰਹੀ ਲੜਾਈ ਵਿੱਚ ਜਿਹੜਾ ਆ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਆ ਪਰ ਦੋਹਾਂ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਰਸਤੇ ਵਿੱਚੋਂ ਅਜੇ ਕੁਛ ਕੰਡੇ ਜਿਹੜੇ ਹਟਾਉਣੇ ਬਾਕੀ ਆ
0: ਅੱਛਾ ਜੀ
1: ਯਾਨੀ ਕਿ ਅਜੇ ਵੀ ਉਹ ਵਿੱਚ ਉਹਦੇ ਅੜਚਣਾ ਹੈਗੀਆਂ ਆ ਤੇ ਟਰੰਪ ਵੱਲੋਂ ਕਿਹਾ ਗਿਆ ਕਿ ਕੁਝ ਕੁ ਹਫ਼ਤਿਆਂ ਵਿੱਚ ਪਤਾ ਚੱਲ ਜਾਏਗਾ ਕਿ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਣੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਜੇ ਗੱਲਬਾਤ ਬਣੀ ਕੋਈ
0: ਬਿਲਕੁਲ
1: ਤੇ ਜ਼ੇਲੈਂਸਕੀ ਵੱਲੋਂ ਇਸ ਗੱਲਬਾਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਕਰਨ ਪਿੱਛੋਂ ਯੂਕਰੇਨ ਦੀ ਸੁਰੱਖਿਆ ਵਾਲਾ ਮਾਮਲਾ ਜਿਹੜਾ ਉਹ ਹੱਲ ਹੋ ਚੁੱਕਿਆ ਆ ਹੁਣ ਇੱਕ ਪਾਸੇ ਤਾਂ ਕਹਿੰਦੇ ਆ ਕਾਕ ਸਾਹਿਬ ਜਿਹੜਾ ਯੂਕਰੇਨ ਆ ਉਹ ਇਹ ਕਹਿ ਰਿਹਾ ਕਿ ਮੈਂ ਲੜਾਈ ਬੰਦ ਕਰ ਦਿੰਦਾ ਤੇ ਮੈਂ ਜਿਹੜੀ ਰੂਪ ਪਹਿਲਾਂ ਤਾਂ ਉਹ ਮੰਨਦਾ ਨਹੀਂ ਸੀ ਮੈਂ ਉਹ ਡਾਉਣ ਵਾਸਤਾ ਏਰੀਆ ਜਿਹੜਾ ਮੈਂ ਨਹੀਂ ਦੇਣਾ ਉਹ ਕਿਉਂਕਿ ਅਜੇ ਉਹ ਜਿੱਤਿਆ ਨਹੀਂ ਗਿਆ ਰੂਸ ਦੁਆਰਾ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਸ ਗੱਲ ਦੇ ਨਾਲ ਜਿਹੜਾ ਸਹਿਮਤ ਹੋ ਚੱਲਿਆ ਆ ਅਜੇ ਹੋਇਆ ਨਹੀਂ ਪਰ ਹੋਣ ਵਾਲਾ ਹੈ ਕਿ ਠੀਕ ਆ ਮੈਂ ਉਹ ਰੂਸ ਜਿੰਨੀ ਘਾਟੀ ਮੰਗਦਾ ਮੈਂ ਉਹਨੂੰ ਦੇ ਦਿੰਦਾ ਇੱਥੇ ਜਿਹੜੀ ਅਗਲੀ ਅੜਚਣ ਆ ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਆ ਉਹ ਇਹ ਕਹਿ ਰਿਹਾ ਕਹਿੰਦਾ ਭਾਈ ਮੈਂ ਲੜਾਈ ਬੰਦ ਕਰ ਦਿੰਦਾ ਪਰ ਤੁਸੀਂ ਮੈਨੂੰ ਗਰੰਟੀ ਦਿਓ ਕਿ 1 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਮੁੜ ਕੇ ਜਿਹੜਾ ਆ ਰੂਸ ਫੇਰ ਮੇਰੇ ਤੇ ਹਮਲਾ ਜੇ ਕਰੇਗਾ ਤੇ ਤੁਸੀਂ ਉਸ ਗੱਲ ਨੂੰ ਜਿਹੜਾ ਆ ਉਹ ਕਰਕੇ ਦਿਓ ਕਿ ਅਸੀਂ ਤੈਨੂੰ ਬਚਾਵਾਂਗੇ ਇਹ ਸਿਕਿਉਰਿਟੀ ਮੰਗ ਰਿਹਾ
0: ਚੀਮਾ ਸਾਹਿਬ ਟਰੰਪ ਸਾਹਿਬ ਕਿੱਦਾਂ ਗਰੰਟੀ ਦੇ ਸਕਦੇ ਕੱਲ ਨੂੰ
1: ਬਿਲਕੁਲ ਬਿਲਕੁਲ
0: ਦਿਮਾਗ ਫੇਰ ਖਰਾਬ ਹੋ ਜਾਏ ਲਿਆ ਵੀ ਥੋੜੀ ਜਿਹੀ ਜਗ੍ਹਾ ਹੋਰ ਲੈ ਲੈਣੀ ਹੈ ਤੇ ਇਹ ਕੀ ਕਰ ਸਕਦੇ
1: ਬਿਲਕੁਲ ਬਿਲਕੁਲ ਬਿਲਕੁਲ ਸੋ ਇਸੇ ਗੱਲ ਤੇ ਉਹ ਅੜਿਆ ਹੋਇਆ ਤੇ ਟਰੰਪ ਨੇ ਇਸ ਗੱਲ ਨੂੰ ਨਹੀਂ ਮੰਨਣਾ ਤੇ ਹੁਣ ਕੀ ਆ ਇਹ ਜਿਹੜਾ ਇੱਕ ਵੱਡਾ ਕੰਡਾ ਸੀਗਾ ਤੇ ਕੁਛ ਹਫ਼ਤਿਆਂ ਵਿੱਚ ਕਹਿੰਦਾ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਜਦੋਂ ਉਹਨੇ ਕਿਹਾ ਵੀ ਮਸਲਾ ਸੋਝ ਚੱਲਿਆ ਹੈ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਬਿਆਨ ਦੇ ਦਿੱਤਾ ਕਹਿੰਦਾ ਕੁਝ ਹਫ਼ਤਿਆਂ ਟਿੱਕਰ ਕਹਿੰਦਾ ਪਤਾ ਲੱਗੂਗਾ ਭਾਈ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਆ ਜਿਹੜੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂ ਨਹੀਂ
0: ਜੀ
1: ਤੇ ਜਲੈਂਸਕੀ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਪਿੱਛੋਂ ਯੂਕਰੇਨ ਸੁਰੱਖਿਆ ਵਾਲਾ ਮਾਮਲਾ ਹੱਲ ਹੋ ਚੁੱਕਿਆ। ਹੁਣ ਜਲੈਂਸਕੀ ਨੇ ਤਾਂ ਕਹਿਣ ਤਾਂ ਵੀ ਹੋ ਚੁੱਕਿਆ, ਪਰ ਮੈਨੂੰ ਲੱਗਦਾ ਜਿਹੜੇ ਟਰੰਪ ਸਾਹਿਬ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਤੇ ਪਰ ਟਰੰਪ ਸਾਹਿਬ ਵੱਲੋਂ ਕਿਹਾ ਗਿਆ ਕਿ ਅਜੇ 95% ਜਿਹੜਾ ਹਿੱਸਾ ਆ ਉਹ ਤੈਅ ਹੋ ਚੁੱਕਿਆ ਤੇ 5% ਅਜੇ ਬਾਕੀ ਆ। ਸੋ ਕਹਿਣ ਦਾ ਮਤਲਬ 5% ਤਾਂ ਬਹੁਤ ਹੁੰਦੇ ਆ, ਖਾਸਾ ਵੀ ਦੋ ਨੁਕਤੇ ਵੀ ਵਿਚੋਂ ਅੜ ਗਿਆ ਤਾਂ ਗੱਲ ਗਈ, ਸਾਰੇ ਨੀ ਹੋ ਜਾਣਾ।
0: 5% ਜੇ ਹੋ ਸਕਦਾ ਹੋਵੇ, ਜਿੱਥੇ ਤੱਕ ਕੋਸ਼ਿਸ਼ ਹੋ ਰਹੀ ਹੈ ਮੇਰੇ ਹਿਸਾਬ ਨਾਲ ਤੇ ਲੱਗਦਾ ਜੇ ਹੋ ਜਾਵੇ ਤੇ ਚੰਗੀ ਗੱਲ ਆ ਜੀ, ਲੋਕਾਂ ਨੂੰ ਜਾਣਾ ਬਚਣ।
1: ਬਿਲਕੁਲ ਬਿਲਕੁਲ, ਹੋ ਜਾਵੇ ਤਾਂ ਚੰਗੀ ਗੱਲ ਆ। ਤੇ ਪਰ ਇੱਥੇ ਖਾਕ ਸਾਹਿਬ ਜੀ ਇੱਕ ਮਾਮਲਾ ਇਹ ਆ ਜਿਹੜਾ ਟਰੰਪ ਉਹ ਹੱਲ ਕਰਵਾਉਣ ਦੇ ਹੱਕ ਦੇ ਵਿੱਚ ਹੈਗੇ ਆ, ਉਹ ਕੋਸ਼ਿਸ਼ ਉਹਨਾਂ ਦੀ ਪੂਰੀ ਆ, ਕਿਉਂਕਿ ਟਰੰਪ ਸਾਹਿਬ ਨੇ ਜੋ ਯੂਕਰੇਨ ਤੋਂ ਲੈਣਾ ਸੀ ਉਹ ਉਹਨੇ ਸਾਈਨ ਕਰਾ ਲਿਆ।
0: ਬਿਲਕੁਲ,
1: ਪਰ ਹੁਣ ਰੌਲਾ ਆ ਜਿਹੜਾ ਜਿਹੜੀ ਯੂਰੋਪੀਅਨ ਯੂਨੀਅਨ ਤੇ ਉਧਰ ਨੇਟੋ ਆ ਉਹ ਇਸ ਗੱਲ ਦੇ ਨਾਲ ਸਹਿਮਤ ਨੀ, ਕਿਉਂਕਿ ਉਹ ਕਹਿੰਦੇ ਸਾਡਾ ਹਿੱਸਾ ਬਈ
0: ਹਿੱਸਿਆਂ ਦੀ ਪ੍ਰੋਬਲਮ ਹੋ ਜਾਣੀ ਆ।
1: ਹਾਂਜੀ, ਹੁਣ ਹਿੱਸਿਆਂ ਦੀ ਪ੍ਰੋਬਲਮ ਆ। ਹੁਣ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਇੰਗਲੈਂਡ ਦੀਆਂ ਉਹ ਹੈਗੀਆਂ ਕੀ ਟੋਰਮ ਉਹਨਾਂ ਨੂੰ ਕਹਿੰਦੇ ਆ ਮਿਸਲਾਂ, ਉਹਨੀ ਯੂਕਰੇਨ ਨੂੰ ਉਹ ਮਿਸਲਾਂ ਵੀ ਕੁਛ ਦਿੱਤੀਆਂ। ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿਚ ਯੂਕਰੇਨ ਦੀ ਤਾਂ ਰੂਸ ਦੀ ਕੱਲਿਆਂ ਦੀ ਲੜਾਈ ਹੋਣੀ ਆ, ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ, ਇਹ ਚੌਵੀ ਲੜਾਈ ਆ। ਉਹ ਇਹ ਸਾਰੇ ਹੀ ਆ ਜਿਹੜੇ ਹੁਣ ਯੂਰਪ, ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ, ਹੈ ਨੀ ਉਹਨਾਂ ਕੋਲ ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ। ਯੂਕਰੇਨ ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਝ ਆਉਣਾ ਆ ਉੱਥੋਂ ਯੂਕਰੇਨ ਤੋਂ, ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਬੈਠੇ ਰਹਿ ਗਏ, ਸਾਨੂੰ ਤਾਂ ਕੁਝ ਨੀ ਮਿਲਿਆ।
0: ਦੇਣਗੇ ਜੇ 10 ਟਰੱਕ ਟਰੰਪ ਸਾਹਿਬ ਭਰ ਕੇ ਲਿਆਉਣਗੇ, ਇੱਕ ਅੱਧਾ ਟਰੱਕ ਉਹਨਾਂ ਨੂੰ ਵੰਡੀ ਜਾਣਗੇ।
1: ਹਾਂਜੀ, ਪਰ ਉਹ ਦਿੰਦੇ ਨੀ ਹੁੰਦੇ ਨਾ ਪੈਸਾ, ਜਿਹੜਾ ਕੰਜੂਸ ਬੰਦਾ ਹੁੰਦਾ ਉਹ ਪੈਸਾ ਨਹੀਂ ਛੱਡਦਾ,
0: ਟਰੰਪ ਸਾਹਿਬ ਦਾ ਇੱਕ ਛੋਟੀ ਜਿਹੀ ਖਬਰ ਕਰ ਲੈਣੇ ਆ ਜੋ ਕੁਛ ਅੱਜ ਕੱਲ ਨਿਕਲ ਰਿਹਾ ਨਿਊਜ਼ ਖਬਰਾਂ ਦੇ ਵਿੱਚ। ਲੋ ਡਾਕਟਰ ਸਾਹਿਬ ਆ ਗਏ, ਆਪਾਂ ਫੇਰ ਕਰਦੇ ਜੀ ਗੱਲ। ਇਹ ਤੇ ਕਾਹਦੇ ਗੱਲ ਚੀਮਾ ਸਾਹਿਬ, ਚੀਮਾ ਸਾਹਿਬ ਤੁਸੀਂ ਜਰਾ ਕੱਟੋ, ਮੈਂ ਤੁਹਾਨੂੰ ਵਿੱਚ ਬੁਲਾਉਣਾ ਜੀ। ਓਕੇ
1: ਜੀ,
0: ਕੱਟ ਦਿਓ। ਵਾਹਿਗੁਰੂ ਜੀ, ਡਾਕਟਰ ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ ਡਾਕਟਰ ਸਾਹਿਬ, ਹੋਲਡ।

0: ਕੋਈ ਨੀ, ਕੋਈ ਗੱਲ ਨੀ, ਸ਼ਾਂਤੀ ਨਾਲ ਕਰ ਲੋ ਤੁਸੀਂ ਆਪਣਾ ਹੀ ਹੈ ਪ੍ਰੋਗਰਾਮ, ਕੋਈ ਮਸਲਾ ਨੀ। ਸਤਿ ਸ੍ਰੀ ਅਕਾਲ ਜੀ, ਤਖਤ ਸਾਹਿਬ ਕੀਮਾ ਸਾਹਿਬ ਤੇ ਸਾਰੇ ਜੁੜਨ ਵਾਲੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਜੀ ਸਤਿ ਸ੍ਰੀ ਅਕਾਲ। ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਮੁਤਾਬਕ ਚੱਲਦੇ ਹੋਏ ਅਸੀਂ ਪੜਾਅ ਆ ਰਹੇ ਜੀਵਨ ਨੂੰ ਤੁਹਾਡੇ ਸਾਹਮਣੇ ਰੱਖਿਆ, ਇਹ ਕਿਵੇਂ ਸ਼ੁਰੂ ਹੋਇਆ ਸੀ, ਕਿਹੜੇ ਕਿਹੜੇ ਪੜਾਵਾਂ ਦੇ ਵਿੱਚੋਂ ਲੰਘਿਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਹਦੇ ਸਾਹਮਣੇ ਆਈਆਂ ਔਰ ਉਹਨਾਂ ਮੁਸ਼ਕਲਾਂ ਵਿੱਚੋਂ ਲੰਘਦੇ ਹੋਏ ਜੀਵਨ ਪ੍ਰਵਾਨ ਕਿਵੇਂ ਹੋਇਆ। ਅਲਟੀਮੇਟਲੀ ਅਸੀਂ ਇਹਨੂੰ ਅਡਲਟ ਏਜ ਤੱਕ ਲੈ ਗਏ ਸੀ, ਮਾਂ ਦੇ ਪੇਟ ਤੋਂ ਬਾਅਦ ਨਿਊ ਬੋਰਨ ਤੇ ਨਿਊ ਬੋਰਨ ਤੋਂ ਬਾਅਦ ਟੋਡਲਰ ਤੇ ਟੋਡਲਰ ਤੋਂ ਬਾਅਦ ਅਡਲਸੈਂਸ ਏਜ, ਅਡਲਸੈਂਸ ਏਜ ਤੋਂ ਬਾਅਦ ਫਿਰ ਅਸੀਂ ਇਸ ਨੂੰ ਅਡਲਟ ਪ੍ਰੀ ਅਡਲਟ ਏਜ ਵਿਚ ਲੈ ਗਏ ਸੀ ਔਰ ਉੱਥੇ ਲਿਆ ਕੇ ਫਿਰ ਅਸੀਂ ਇਹ ਸੋਚਿਆ ਸੀ ਵੀ ਸਰੀਰ ਤੇ ਇਹਨਾਂ ਹੁਣ ਬਣ ਗਿਆ ਤੇ ਇਸ ਸਰੀਰ ਦੇ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਅਗਰ ਤਹਿ ਤੱਕ ਜਾਣਾ ਹੋਵੇ ਤੇ ਸਾਨੂੰ ਕੀ ਜਾਣਨ ਦੀ ਲੋੜ ਹੈਗੀ। ਅਸੀਂ ਕਹਿੰਦੇ ਨਾ ਉਲਟੀਆਂ ਆ ਗਈਆਂ ਤੇ ਅਸੀਂ ਕਹਿੰਦੇ ਵੀ ਡਾਈਜੈਸਟਿਵ ਸਿਸਟਮ ਦੇ ਵਿੱਚ ਕੋਈ ਖਰਾਬੀ ਆ ਗਈ, ਡਾਈਜੈਸਟਿਵ ਸਿਸਟਮ ਨੂੰ ਅਸੀਂ ਫਰੋਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਲਟੀਮੇਟਲੀ ਡਾਈਜੈਸਟਿਵ ਸਿਸਟਮ ਦੇ ਵਿੱਚ ਐਸਾ ਕੀ ਹੈਗਾ ਜਿਹੜਾ ਖਰਾਬ ਹੋ ਗਿਆ ਹੁੰਦਾ ਆ ਤੇ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ। ਤੇ ਅਲਟੀਮੇਟਲੀ ਇਸ ਪਿਛਲ ਪੈਰੀ ਤੁਰਦਿਆਂ ਹੋਇਆਂ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਸਾਂ ਕਿ ਇਹ ਸੈੱਲ ਹੈ ਜਿਨ੍ਹਾਂ ਦਾ ਸਿਸਟਮ ਬਣਿਆ ਹੋਇਆ। ਇਸ ਦੀ ਵਿਆਖਿਆ ਮੈਂ ਬਹੁਤ ਵਾਰੀ ਪਹਿਲਾਂ ਵੀ ਕਰੀ ਸੀ ਆਪਣੇ ਪ੍ਰੋਗਰਾਮਾਂ ਦੇ ਵਿਚ ਕਿ ਭਾਈ ਸੈੱਲ ਇੱਕ ਸਿੰਗਲ ਯੂਨਿਟ ਹੈਗੀ ਹੈ, ਉਸ ਸੈੱਲ ਦੇ ਵਿਚ ਉਹ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੂਰੇ ਸਰੀਰ ਦੇ ਵਿਚ ਹੁੰਦੀਆਂ ਨੇ। ਸਾਹ ਕਿਰਿਆ ਹੈ, ਡਾਈਜੇਸ਼ਨ ਹੈ, ਸੈਕ੍ਰੀਸ਼ਨ ਹੈ, ਐਕ੍ਰੀਸ਼ਨ ਹੈ, ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਸੈੱਲ ਤੋਂ ਸੈੱਲ ਦੀ ਅੱਗੇ ਡਿਵੀਜ਼ਨ ਹੈਗੀ ਹੈ ਜਾਂ ਹੋਰ ਨਵੇਂ ਸੈੱਲ ਬਣਨ ਦੀ ਗੱਲ ਹੈਗੀ ਹੈ, ਇਹ ਸਾਰੀਆਂ ਕਿਰਿਆਵਾਂ ਹੀ ਸੈੱਲ ਦੇ ਵਿਚ ਹੁੰਦੀਆਂ ਨੇ। ਮੈਂ ਗੁਰਬਾਣੀ ਦਾ ਰੈਫਰੈਂਸ ਇੱਥੇ ਆ ਕੇ ਦਿੱਤਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਪੂਰੇ ਬ੍ਰਹਿਮੰਡ ਦੇ ਵਿਚ ਹੋ ਰਿਹਾ ਉਹਦੇ ਛੋਟੇ ਤੋਂ ਛੋਟੇ ਇੱਕ ਕਣ ਦੇ ਵਿਚ ਵੀ ਉਹੀ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਇਸੇ ਹਿਸਾਬ ਤੇ ਮੈਂ ਇਹ ਗੱਲ ਕਹੀ ਸੀ ਵੀ ਸਰੀਰ ਦੇ ਵਿਚ ਜੋ ਕੁਝ ਵੀ ਵਾਪਰਦਾ ਨਾ ਉਹ ਸਾਰੇ ਦਾ ਸਾਰਾ ਉਹਦੀ ਸਿੰਗਲ ਯੂਨਿਟ, ਛੋਟੀ ਤੋਂ ਛੋਟੀ ਯੂਨਿਟ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਸੈੱਲ ਕਹਿੰਦੇ ਹਾਂ, ਇਹ ਉਹਦੇ ਵਿਚ ਵਾਪਰਦਾ ਹੈਗਾ। ਔਰ ਸੈੱਲ ਦੀ ਇੱਕ ਬਣਤਰ ਹੈਗੀ ਹੈ, ਸੈੱਲ ਦਾ ਇੱਕ ਕੰਟੈਂਟ ਹੈਗਾ, ਇਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ, ਕਿਉਂਕਿ ਉਸ ਵੇਲੇ ਤੱਕ ਸਾਡੇ ਨਾਲ ਪ੍ਰਵਾਸ ਰੇਡੀਓ ਨਹੀਂ ਜੁੜ ਸਕਿਆ ਸੀ ਤੇ ਪ੍ਰਵਾਸ ਰੇਡੀਓ ਵਾਲੇ ਇਸ ਨੌਲੇਜ ਤੋਂ ਅਪੇਜ ਹੋਣਗੇ ਕਿਉਂਕਿ ਇਹ ਬੇਸਿਕ ਨੌਲੇਜ ਹੈ ਔਰ ਬੇਸਿਕ ਨੌਲੇਜ ਹੋਣਾ ਬੜਾ ਜ਼ਰੂਰੀ। ਇਸ ਕਰਕੇ ਮੈਂ ਉਹਨਾਂ ਪ੍ਰੋਗਰਾਮ ਨੂੰ ਇੱਕ ਵਾਰ ਥੋੜਾ ਜਿਹਾ ਫਿਰ ਦੁਹਰਾਈ ਕਰ ਦੇਣਾ ਤਾਂ ਕਿ ਇਹ ਠੀਕ ਹੈ ਵੀ ਜਿਹਨਾਂ ਸੁਣਿਆ ਹੈ ਸੁਣਿਆ ਆ, ਜਿਹਨਾਂ ਨਹੀਂ ਸੁਣਿਆ ਉਹ ਵੀ ਇਸ ਗੱਲ ਨੂੰ ਸੁਣ ਲੈਣਗੇ ਕਿਉਂਕਿ ਇਹ ਬਹੁਤ ਬੇਸਿਕ ਗੱਲ ਹੈ ਸਾਡੇ ਸਰੀਰ ਦੀ। ਤਾਂ ਮੈਂ ਇਹ ਗੱਲ ਕਹੀ ਸੀ ਭਈ ਇਸ ਸੈੱਲ ਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਰੇ ਸਰੀਰ ਦੇ ਵਿਚ ਹੁੰਦੀਆਂ ਨੇ ਔਰ ਇਹਦਾ ਮਤਲਬ ਇਹ ਆ ਕਿ ਉਸ ਸੈੱਲ ਦੇ ਵਿਚ ਕੋਈ ਇੱਕ ਗੱਲ ਤੇ ਨਹੀਂ ਨਾ ਹੋਣੀ ਜਿਹੜਾ ਸਾਰਾ ਉਹੀ ਕੁਛ ਕਰੀ ਜਾ ਰਿਹਾ ਹੈ। ਇਹਦਾ ਮਤਲਬ ਹੈ ਵੀ ਉਹਦੇ ਵਿਚ ਵੀ ਅਲੱਗ ਅਲੱਗ ਚੀਜ਼ਾਂ ਹੋਣਗੀਆਂ ਔਰ ਜਿਹੜੀਆਂ ਅਲੱਗ ਅਲੱਗ ਚੀਜ਼ਾਂ ਜਿਵੇਂ ਘਰ ਦੇ ਵਿਚ ਹੁੰਦਾ ਤੇ ਹਰ ਬੰਦਾ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦਾ ਨਾ, ਕੋਈ ਕਿਚਨ ਦਾ ਕੰਮ ਕਰਦਾ, ਕੋਈ ਬਾਹਰੋਂ ਕਮਾ ਕੇ ਲਿਆਉਂਦਾ, ਕੋਈ ਹੋਰ ਕੰਮ ਕਰਦਾ, ਇਸੇ ਤਰ੍ਹਾਂ ਹੀ ਇਸ ਸੈੱਲ ਦੇ ਵਿਚ ਵੀ ਤੇ ਕੁਝ ਐਸੀ ਚੀਜ਼ਾਂ ਹੋਣਗੀਆਂ ਨੇ ਜਿਹੜੀਆਂ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦੀਆਂ ਹੋਣਗੀਆਂ ਔਰ ਉਹਨਾਂ ਦਾ ਨੁਕਸ ਕਿਸੇ ਇੱਕ ਦਾ ਨੁਕਸ ਜਿਹੜਾ ਆ ਉਹ ਅਸੀਂ ਸਾਰੇ ਉੱਪਰ ਕਿਵੇਂ ਥੋਪ ਦਈਏ। ਭਾਵੇਂ ਕਿ ਸਾਰੇ ਸਰੀਰ ਨੂੰ ਸਾਰੇ ਨੂੰ ਸਹਿਣਾ ਪੈਂਦਾ ਹੈ, ਸਾਰੇ ਡਿਪਾਰਟਮੈਂਟਾਂ ਦੀਆਂ ਗਲਤੀਆਂ ਭਾਵੇਂ ਕਿਸੇ ਇੱਕ ਦੀ ਹੋਵੇ, ਅਲਟੀਮੇਟ ਤੋਂ ਵੱਡੇ ਤੌਰ ਤੇ ਇੱਕ ਦਫ਼ਤਰ ਨੂੰ ਇੱਕ ਪੂਰੇ ਡਿਪਾਰਟਮੈਂਟ ਨੂੰ ਉਹ ਗੱਲ ਸਹਿਣੀ ਪੈਂਦੀ ਹੈ, ਪਰ ਫਿਰ ਵੀ ਸਾਨੂੰ ਉਸ ਰੂਪ ਤੱਕ ਪਹੁੰਚਣ ਦੀ ਲੋੜ ਆ ਜਿਹੜੀ ਅਸਲ ਰੂਟ ਖਰਾਬ ਹੋਈ ਤੇ ਉਸ ਖਰਾਬ ਹੋਣ ਕਰਕੇ ਪੂਰੇ ਸਰੀਰ ਦੇ ਵਿੱਚ ਕੋਈ ਨਾ ਕੋਈ ਵਿਕਾਰ ਪੈਦਾ ਹੋਇਆ ਜਿਹਨੂੰ ਅਸੀਂ ਬਿਮਾਰੀ ਕਹਿੰਦੇ ਹਾਂ। ਸੋ ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੋ ਗਿਆ ਸੀਗਾ ਵੀ ਸੈੱਲ ਕੀ ਹੈਗਾ ਤੇ ਸੈੱਲ ਦੇ ਸੰਬੰਧ ਵਿੱਚ ਮੈਂ ਇਹ ਦੱਸਿਆ ਸੀਗਾ ਵੀ ਸੈੱਲ ਦਾ ਕੰਟੈਂਟ ਜਿਹੜਾ ਹੈ, ਜਿਹਦੀ ਉਹ ਬਣਤਰ ਹੈ ਜਾਂ ਜੋ ਵੀ ਕੁਛ ਉਹਦੇ ਵਿੱਚ ਹੈਗਾ ਆ ਉਹ ਤਾਂ ਸੇਮ ਆ, ਲੇਕਿਨ ਇਹਦੀ ਬਣਤਰ ਅਲੱਗ ਅਲੱਗ ਥਾਵਾਂ ਤੇ ਵੱਖਰੀ ਹੋ ਜਾਂਦੀ ਹੈ। ਵੱਖਰੀ ਬਣਤਰ ਦਾ ਮਤਲਬ ਇਹ ਆ ਵੀ ਜੇ ਇਸ ਸੈੱਲ ਨੇ ਜੋੜ ਬਣਾਉਣਾ ਆ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਚਾਹੀਦੀ ਹੈ, ਜੇ ਇਸ ਸੈੱਲ ਨੇ ਪੇਟ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਨੇ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਲੰਬਾਈ ਚਾਹੀਦੀ ਹੈਗੀ ਹੈ, ਜੇ ਇਸ ਨੇ ਲੱਤਾਂ ਦੇ ਵਿਚ ਆਉਣਾ ਹੈਗਾ ਆ ਤੇ ਉਹਨੂੰ ਲੰਬੀ ਤਰ੍ਹਾਂ ਦੇ ਸੈੱਲ ਚਾਹੀਦੇ ਹੈਗੇ ਨੇ। ਸੋ ਇਸ ਤਰ੍ਹਾਂ ਹਰ ਅੰਗ ਨੂੰ ਬਣਾਉਣ ਵਾਸਤੇ ਇਹ ਸੈੱਲ ਆਪਣੀ ਸ਼ੇਪ ਜ਼ਰੂਰ ਬਦਲਦਾ ਹੈ। ਸੈੱਲ ਉਸ ਜਿਵੇਂ ਤੁਸੀਂ ਮਿਸਤਰੀ ਕੋਈ ਘਰ ਬਣਾਉਂਦਾ ਹੈ ਨਾ, ਤੇ ਫਿਰ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਇੱਟ ਲੱਗਣੀ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਇੱਟ ਤੋੜ ਕੇ ਵਿੰਗੀ ਟੇਢੀ ਕਰਕੇ ਉਹ ਉਸ ਨੂੰ ਬਣਾਉਂਦਾ ਹੈ, ਪਰ ਯਕੀਨ ਰਹੇ ਸੈੱਲ ਦਾ ਜਿਹੜਾ ਕੰਟੈਂਟ ਹੈ ਉਹ ਨਹੀਂ ਬਦਲਦਾ। ਸੈੱਲ ਦਾ ਕੰਟੈਂਟ ਜਿਹੜਾ ਹੈ ਉਹਦੇ ਅੰਦਰ ਜੋ ਹੈ ਉਹ ਉਵੇਂ ਹੀ ਰਹਿੰਦਾ ਹੈਗਾ। ਹਰ ਥਾਂ ਤੇ ਫਿੱਟ ਹੋਣ ਵਾਸਤੇ ਉਹ ਆਪਣੀ ਬਾਹਰੀ ਜਿਹੜੀ ਚਾਰ ਦੀਵਾਰੀ ਹੈ ਉਹਦੀ ਸ਼ੇਪ ਬਦਲਦਾ ਆ, ਉਹਦੇ ਮੁਤਾਬਕ ਜੋ ਵੀ ਕੁਛ ਉਹਦੇ ਅੰਦਰ ਕੰਟੈਂਟ ਹੁੰਦਾ ਆ ਉਸ ਨੂੰ ਅਲੱਗ ਅਲੱਗ ਥਾਵਾਂ ਤੇ ਉਹ ਬਦਲਦਾ। ਜੇ ਘਰ ਕਿਸੇ ਦੀ ਹਵੇਲੀ ਬਹੁਤ ਵੱਡੀ ਹੈ ਤੇ ਉਹਦੇ ਮੁਤਾਬਕ ਬੜੇ ਵੱਡੇ ਵੱਡੇ ਕਮਰੇ ਹੋ ਸਕਦੇ ਨੇ। ਜੇ ਘਰ ਬਹੁਤ ਛੋਟਾ ਹੋ ਗਿਆ ਤੇ ਉਸ ਦੇ ਥਾਂ ਤੇ ਸਾਰੇ ਨੂੰ ਐਡਜਸਟ ਤਾਂ ਕਰਨਾ ਹੀ ਕਰਨਾ ਹੈਗਾ ਨਾ, ਉਹਦੇ ਮੁਤਾਬਕ ਉਹ ਸਾਰੇ ਉਹਨਾਂ ਨੂੰ ਕਹਿੰਦੇ ਔਰਗੈਨਲ। ਜੋ ਸੈੱਲ ਦੇ ਅੰਦਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਰੀਰ ਦੇ ਇਸ ਚੱਲਣ ਵਾਸਤੇ ਜ਼ਰੂਰੀ ਨੇ ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਔਰਗੈਨਲਸ। ਸੋ ਉਹ ਔਰਗੈਨਲਸ ਜਿਹੜੇ ਨੇ ਉਹ ਸਾਰਿਆਂ ਨੂੰ ਫਿਰ ਉੱਥੇ ਐਡਜਸਟ ਕੀਤਾ ਜਾਂਦਾ। ਸੈੱਲ ਵੱਡਾ ਹੋਵੇ, ਸੈੱਲ ਛੋਟਾ ਹੋਵੇ, ਸੈੱਲ ਚੌੜਾ ਹੋਵੇ, ਸੈੱਲ ਲੰਬਾ ਹੋਵੇ, ਸੈੱਲ ਗੋਲ ਹੋਵੇ, ਇਹ ਹਰ ਥਾਂ ਤੇ ਸਰੀਰ ਦੀ ਬਣਤਰ ਦੇ ਵਿੱਚ ਉਹਦੇ ਕੰਟੈਂਟ ਨਹੀਂ ਬਦਲਦੇ। ਮੇਰੇ ਕਹਿਣ ਤੋਂ ਭਾਵ ਇਹ ਹੋਇਆ ਵੀ ਜਿਹੜਾ ਫੰਕਸ਼ਨ ਇੱਕ ਸੈੱਲ ਨੇ ਕਰਨਾ ਹੈ ਉਹ ਕਿਸੇ ਵੀ ਥਾਂ ਤੇ ਲੱਗਿਆ ਹੋਵੇ ਫੰਕਸ਼ਨ ਇਹਦਾ ਉਹੀ ਰਹੇਗਾ। ਸੋ ਉਹਦੇ ਮੁਤਾਬਕ ਅਸੀਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਸੈੱਲ ਦੀ ਜਿਹੜੀ ਵਿਆਖਿਆ ਸੀ ਅੱਧ ਤੱਕ ਪਹੁੰਚ ਗਿਆ ਸੀਗਾ, ਪੰਜਾਬੀ ਚ ਵੀ, ਅੰਗਰੇਜ਼ੀ ਚ ਵੀ, ਹਿੰਦੀ ਚ ਵੀ, ਕਿਉਂਕਿ ਆਪਣਾ ਚਲਨ ਇਹ ਆ ਕਿ ਮੈਂ ਇੱਕ ਦਿਨ ਪੰਜਾਬੀ ਚ ਕਹਾਂ, ਇੱਕ ਦਿਨ ਅੰਗਰੇਜ਼ੀ ਚ ਕਹਾਂ, ਦੂਸਰੇ ਦਿਨ ਹਿੰਦੀ ਚ ਕਹਾਂ, ਤਿੰਨੋ ਲੈਂਗੁਏਜ ਨੂੰ ਕਵਰ ਕਰਦਿਆਂ ਹੋਇਆ ਮੈਂ ਇਸ ਪ੍ਰੋਗਰਾਮ ਨੂੰ ਆਮ ਪਬਲਿਕ ਦੇ ਸਾਹਮਣੇ ਪੇਸ਼ ਕਰਦਾ ਆਇਆ ਕਿ ਸਾਰੇ ਤੇ ਇੱਕ ਬੇਸਿਕ ਜਾਣਕਾਰੀ ਜ਼ਰੂਰ ਲੈ ਲੈਣ ਵੀ ਜੇ ਕਿਸੇ ਨੂੰ ਖੰਘ ਲੱਗੀ ਆ, ਜੇ ਕਿਸੇ ਨੂੰ ਬੁਖਾਰ ਹੋਇਆ, ਜੇ ਕਿਸੇ ਨੂੰ ਕਿਸੇ ਵੀ ਬਿਮਾਰੀ ਦਾ ਨਾਮਕਰਨ ਰੱਖ ਦਿੱਤਾ ਗਿਆ ਹੈ ਤੇ ਅਸਲ ਵਿੱਚ ਉਹਦੇ ਅੰਦਰ ਕਿੱਥੇ ਕਿੱਥੇ ਖਰਾਬੀ ਹੋਈ ਹੈ, ਕਿਹੜੀ ਚੀਜ਼ ਨੂੰ ਅਸੀਂ ਦਰੁਸਤ ਕਰਨ ਦੀ ਲੋੜ ਆ ਤੇ ਉਸ ਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਆ, ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਸੋ ਮੇਰੇ ਕਹਿਣ ਤੋਂ ਭਾਵ ਹੈ ਬਿਮਾਰੀਆਂ ਨੂੰ ਜਾਣਨ ਵਾਸਤੇ ਜਿਹੜਾ ਮੁੱਢਲਾ ਕਾਰਜਕ੍ਰਮ ਹੈ ਉਹਦੀ ਵਿਆਖਿਆ ਅਸੀਂ ਅੱਜ ਕਰ ਰਹੇ ਹਾਂ, ਠੀਕ ਹੈ। ਖਾਸ ਤੌਰ ਤੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ ਇਹ ਉਹਨਾਂ ਵਾਸਤੇ ਅੱਜ ਦੁਬਾਰਾ ਮੈਂ ਇਸ ਨੂੰ ਫਿਰ ਪੇਸ਼ ਕਰ ਰਿਹਾ। ਸੋ ਆਓ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਈ ਇੱਕ ਸੈੱਲ ਜਿਹੜਾ ਹੈ ਨਾ, ਸੈੱਲ ਦਾ ਸਭ ਤੋਂ ਪਹਿਲਾਂ ਇੱਕ ਇਹ ਸਮਝ ਲਓ ਵੀ ਇੱਕ ਕਿਲਾ ਹੈ ਔਰ ਇਸ ਕਿਲਾ ਜਿਹੜਾ ਵੀ ਹੁੰਦਾ ਉਹਦੀ ਬਾਹਰੋਂ ਚਾਰ ਦੀਵਾਰੀ ਹੁੰਦੀ ਹੈ। ਚਾਰ ਦੀਵਾਰੀ ਹੈ ਇੱਕ ਸੈੱਲ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਜਿਹੜਾ ਸੈੱਲ ਮੈਂਬਰੇਨ ਹੈ ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਹੈ। ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਇਸ ਤਰ੍ਹਾਂ ਆ ਵੀ ਕਿਲੇ ਦੇ ਦਰਵਾਜ਼ੇ ਹੋਣਗੇ, ਸੱਜਿਓ ਖੱਬਿਓ ਜਾਂ ਕਿਸੇ ਵੀ ਪਾਸੇ ਉਸ ਕਿਲੇ ਚ ਵੜਨਾ ਆ ਤੇ ਉਹਦੇ ਦਰਵਾਜ਼ੇ ਹੋਣਗੇ, ਲੇਕਿਨ ਇਸ ਕਿਲੇ ਦਾ ਇਸ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਹੈ। ਬੜੀ ਅਜੀਬ ਗੱਲ ਹੈ, ਜਿਵੇਂ ਆਂਡਾ ਹੁੰਦਾ ਗੋਲ, ਹਾਂਜੀ, ਉਹਦੇ ਅੰਦਰ ਜੀਵ ਕਿਵੇਂ ਕਿਵੇਂ ਚਲਾ ਗਿਆ ਉਹ ਸਾਰਾ ਉਹਦੀ ਵਿਆਖਿਆ ਤੇ ਆਪਾਂ ਕਰ ਚੁੱਕੇ ਹਾਂ ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ, ਪਰ ਹੁਣ ਉਹਨੂੰ ਮੈਂ ਦੂਸਰੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ ਜਿਹੜਾ ਕਿ ਅਸੀਂ ਬਿਮਾਰੀਆਂ ਦੇ ਤੌਰ ਤੇ ਵੇਖਦੇ ਹਾਂ। ਭਾਈ ਸੈੱਲ ਦੇ ਵਿੱਚ ਦਰਵਾਜ਼ਾ ਕੋਈ ਨਹੀਂ ਹੈਗਾ, ਪਰ ਫਿਰ ਵੀ ਇਹਦੇ ਵਿੱਚੋਂ ਚੀਜ਼ਾਂ ਬਾਹਰ ਆਉਂਦੀਆਂ ਹੈ, ਚੀਜ਼ਾਂ ਬਾਹਰ ਜਾਂਦੀਆਂ ਨੇ ਤੇ ਬਾਹਰੋਂ ਅੰਦਰ ਵੀ ਆਉਂਦੀਆਂ ਨੇ, ਇਹ ਆਵਾਜਾਈ ਰਹਿੰਦੀ ਹੈ। ਔਰ ਇਸ ਆਵਾਜਾਈ ਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਮੈਂ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਾਵਾਂ, ਅਸੀਂ ਲੱਸੀ ਪੁਣਦੇ ਹਾਂ ਨਾ, ਪਹਿਲਾਂ ਤਾਂ ਪੋਣਿਆਂ ਚ ਪੁਣੀ ਜਾਂਦੀ ਸੀ ਨਾ, ਅੱਜ ਕੱਲ ਤਾਂ ਪੋਣੀਆਂ ਤੇ ਹੋਰ ਕਈ ਕੁਛ ਐਸਾ ਆ ਗਿਆ ਹੈਗਾ ਆ, ਜਾਂ ਚਾਹ ਪੁਣਦੇ ਸੋ ਉਹ ਵੀ ਪੋਣਿਆਂ ਨਾਲ ਹੀ ਪੁਣਦੇ ਸਨ, ਕੱਪੜੇ ਦੇ ਪੋਣੇ ਹੁੰਦੇ ਸੀਗੇ ਤੇ ਜਿੰਨੀ ਕਿ ਚਾਹ ਸਾਡੀ ਕੁੜ ਹੁੰਦੀ ਸੀ ਪ੍ਰੈਸ਼ਰ ਨਾਲ ਉਨੀ ਤੋਂ ਥੱਲੇ ਨਿਕਲ ਜਾਂਦੀ ਸੀ ਤੇ ਫੇਰ ਉਹ ਲੱਸੀ ਨੂੰ ਜਾਂ ਚਾਹ ਨੂੰ ਅਸੀਂ ਹੋਰ ਉੱਤੋਂ ਪ੍ਰੈਸ਼ਰ ਦਿੰਦੇ ਸਾਂ, ਪ੍ਰੈਸ਼ਰ ਦਿੰਦੇ ਸਾਂ ਤੇ ਫੇਰ ਉਹਦੇ ਵਿੱਚ ਜਿਹੜੀ ਪਾਣੀ ਚਾਹ ਲੱਸੀ ਕੁਛ ਹੁੰਦੀ ਸੀ ਉਹ ਹੋਰ ਨਿਕਲ ਜਾਂਦੀ ਸੀ, ਔਰ ਜਦੋਂ ਅਸੀਂ ਪ੍ਰੈਸ਼ਰ ਜਿੰਨਾ ਦਿੰਦੇ ਸਨ ਓਨਾ ਉਹਦੇ ਵਿੱਚੋਂ ਸੰਘਣਾ ਮਾਦਾ ਜਿਹੜਾ ਸੀ ਉਹ ਹੇਠਾਂ ਜਾਂਦਾ ਸੀ। ਸੋ ਇਸੇ ਮੁਤਾਬਕ ਹੀ ਇਸ ਸੈੱਲ ਦੇ ਬਾਹਰੀ ਤੇ ਅੰਦਰੂਨੀ ਭਾਗ ਦੇ ਵਿੱਚ ਇਹ ਪ੍ਰੈਸ਼ਰ ਜਿਵੇਂ ਜਿਵੇਂ ਵੱਧਦਾ ਹੈ ਓਵੇਂ ਓਵੇਂ ਚੀਜ਼ਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਂਦੀਆਂ ਰਹਿੰਦੀਆਂ ਨੇ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਰੋਟੀ ਖਾ ਲਈ, ਤੁਸੀਂ ਰੋਟੀ ਖਾ ਲਈ ਤੇ ਰੋਟੀ ਦੇ ਵਿੱਚੋਂ ਜੋ ਚੀਜ਼ ਹਜਮ ਹੋਣੀ ਹੈ ਉਹ ਖੂਨ ਚ ਰਸ ਗਈ, ਖੂਨ ਜਿਹੜਾ ਭਰਿਆ ਹੋਇਆ ਸਾਰੇ ਕੰਟੈਂਟ ਦਾ ਸਾਰੇ ਸਰੀਰ ਚ ਸਰਕੂਲੇਟ ਕਰ ਰਿਹਾ ਹੈਗਾ, ਸਾਰੇ ਸਰੀਰ ਚ ਸਰਕੂਲੇਟ ਕਰਦਿਆਂ ਹੋਇਆ ਇਹਦਾ ਪ੍ਰੈਸ਼ਰ ਵੱਧ ਗਿਆ ਹੈਗਾ, ਨਾੜੀਆਂ ਫੁੱਲ ਗਈਆਂ ਨੇ, ਕੋਈ ਸਮਾਨ ਜ਼ਿਆਦਾ ਆ ਗਿਆ ਉਹਦੇ ਚ, ਔਰ ਉਹਨਾਂ ਚ ਇਲਾਸਟੀਸਿਟੀ ਹੈ, ਕੰਟਰੈਕਟ ਹੋ ਰਹੀਆਂ ਨੇ, ਅਲਟੀਮੇਟਲੀ ਉਹਨੇ ਸੈੱਲ ਚ ਪਹੁੰਚਣਾ ਹੈਗਾ। ਤਾਂ ਮਤਲਬ ਕੀ ਆ ਕਿ ਸਰਕੂਲੇਟਰੀ ਜਿਹੜੀਆਂ ਨਾਲੀਆਂ ਨੇ ਖੂਨ ਲੈ ਕੇ ਜਾ ਰਹੀਆਂ ਨੇ ਉਹਨਾਂ ਵਿੱਚ ਪ੍ਰੈਸ਼ਰ ਵਧਿਆ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਵੀ ਕੰਟੈਂਟ ਹੈਗਾ ਆ ਉਹ ਸਾਰੇ ਦਾ ਸਾਰਾ ਉਹਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰੇਗਾ, ਸਾਰਾ ਨਹੀਂ ਜਾ ਸਕਣਾ, ਛਿੱਡੀ ਅਸੀਂ ਬਾਹਰ ਨਹੀਂ ਸਿੱਟਦੇ ਨਾ, ਬਾਕੀ ਇਸੇ ਤਰ੍ਹਾਂ ਹੀ ਵੇਨਸ ਕੰਟੈਂਟ ਦੇ ਤੌਰ ਤੇ ਪਲੱਸ ਇਸ ਸੈੱਲ ਦੇ ਅੰਦਰ ਇਸ ਵਰਤੇ ਗਏ ਮਟੀਰੀਅਲ ਦੇ ਵਿੱਚੋਂ ਜੋ ਫੋਕ ਬਚਿਆ, ਜੋ ਗਾਰਬੇਜ ਬਚਿਆ, ਜੋ ਯੂਜ਼ ਨਹੀਂ ਹੋਇਆ, ਇਸਤੇਮਾਲ ਨਹੀਂ ਹੋਇਆ, ਉਹ ਫਿਰ ਸੈੱਲ ਦੇ ਅੰਦਰ ਜਦੋਂ ਪ੍ਰੈਸ਼ਰ ਵੱਧਦਾ ਨਾ, ਬਹੁਤ ਚੀਜ਼ ਬਾਹਰੋਂ ਸੈੱਲ ਦੇ ਵਿੱਚ ਅੰਦਰ ਆ ਗਈ, ਉਸ ਤੋਂ ਬਾਅਦ ਸੈੱਲ ਉਸ ਨੂੰ ਇਸਤੇਮਾਲ ਕਰਦਾ ਹੈ ਤੇ ਫਿਰ ਉਹਦੇ ਕੋਲ ਫੋਕ ਜਾਂ ਹੋਰ ਚੀਜ਼ਾਂ ਵੱਧ ਜਾਂਦੀਆਂ ਨੇ, ਗੈਸਾਂ ਬਣ ਜਾਂਦੀਆਂ ਨੇ, ਪ੍ਰੈਸ਼ਰ ਵੱਧ ਜਾਂਦਾ ਔਰ ਉਹ ਫਿਰ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਸ ਸਾਰੇ ਨੂੰ ਉਹ ਜਿਹੜਾ ਬਾਹਰ ਆਉਣੀ ਆ ਵੇਨਸ ਰਾਹੀਂ ਗਿਆ, ਫਿਰ ਲੀਕ ਕਿਡਨੀ ਚ ਗਿਆ, ਫਿਰ ਪਿਸ਼ਾਬ ਰਾਹੀਂ ਫਿਲਟਰ ਹੋਇਆ, ਆਂਤੜੀਆਂ ਚ ਗਿਆ, ਗਾਰਬੇਜ ਰਾਹੀਂ, ਜਿਸ ਤਰ੍ਹਾਂ ਕਰਕੇ ਸਾਰਾ ਸਰੀਰ ਦਾ ਗਾਰਬੇਜ ਜਿਹੜਾ ਆ ਸੈੱਲਾਂ ਦੇ ਵਿੱਚੋਂ ਇਕੱਠਾ ਹੁੰਦਾ ਹੁੰਦਾ ਸਾਡੇ ਵੱਡੇ ਪੈਮਾਨੇ ਤੇ ਮਲ ਤਿਆਗ ਦੇ ਤੌਰ ਤੇ, ਪਿਸ਼ਾਬ ਦੇ ਤੌਰ ਤੇ, ਪਸੀਨੇ ਦੇ ਤੌਰ ਤੇ ਬਾਹਰ ਨਿਕਲਦਾ ਰਹਿੰਦਾ ਹੈਗਾ। ਸੋ ਇਹ ਜਿਹੜਾ ਕਿਹੜਾ ਹੈ ਸੈੱਲ, ਇਹਦੀ ਚਾਰ ਦੀਵਾਰੀ ਦੇ ਵਿੱਚ ਅਸੀਂ ਪਹੁੰਚੇ ਸਾਂ ਤੇ ਇਹ ਵੇਖਿਆ ਵੀ ਇਹ ਚਾਰ ਦੀਵਾਰੀ ਚਾਰ ਚ ਫੇਰਿਓ ਬੰਦ ਹੈ ਤੇ ਇਹਦੇ ਵਿੱਚ ਜਾਣ ਤੇ ਆਉਣ ਦਾ ਰਸਤਾ, ਉਸ ਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਸੋ ਪਰਮੀਏਬਿਲਿਟੀ ਦੇ ਤੌਰ ਤੇ ਹੀ ਇਹ ਸਾਰਾ ਚਲਨ, ਚਾਹੇ ਤੁਸੀਂ ਕੋਈ ਦਵਾਈ ਲੈ ਰਹੇ ਹੋ, ਚਾਹੇ ਕੋਈ ਟੀਕਾ ਲੱਗ ਰਿਹਾ ਤੁਹਾਨੂੰ, ਚਾਹੇ ਤੁਸੀਂ ਕੋਈ ਕੈਪਸੂਲ ਖਾ ਰਹੇ ਹੋ, ਇਹ ਉਹਦਾ ਰਾਊਟ ਉਹੀ ਹੈ, ਤਰੀਕਾਕਾਰ ਇਹਦਾ ਉਹੀ ਹੈ। ਇਸ ਨੇ ਖੂਨ ਚ ਜਾਣਾ ਹੈ, ਖੂਨ ਚ ਜਾ ਕੇ ਫਿਰ ਇਸਨੇ ਜਦੋਂ ਪ੍ਰੈਸ਼ਰ ਵਧਣਾ ਹੈ ਫਿਰ ਇਹਨੇ ਸੈੱਲ ਦੇ ਅੰਦਰ ਜਾਣਾ ਹੈ। ਸੈੱਲ ਤੋਂ ਭਾਵ ਇੱਕ ਸੈੱਲ ਨਹੀਂ, ਸੈੱਲ ਤੋਂ ਭਾਵ ਇਹ ਕਿ ਸਰਕੂਲੇਟ ਬਲੱਡ ਕਰਦਾ ਇੱਕ ਇੱਕ ਸੈੱਲ ਤੱਕ, ਟ੍ਰਿਲੀਅਨ ਸੈੱਲ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਇਹੀ ਕਾਰਵਾਈ ਇਸੇ ਤਰ੍ਹਾਂ ਹੀ ਪ੍ਰੈਸ਼ਰ ਦੇ ਨਾਲ ਵਾਪਰਦੀ ਰਹਿੰਦੀ ਹੈ, ਚਾਹੇ ਉਹ ਕੋਈ ਦਵਾਈ ਹੋਵੇ, ਚਾਹੇ ਕੋਈ ਖੁਰਾਕ ਹੋਵੇ, ਚਾਹੇ ਕੁਛ ਵੀ ਹੋਵੇ, ਔਰ ਇਸੇ ਤਰ੍ਹਾਂ ਹੀ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਰਿਜੈਕਟ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਵਰਤਣ ਤੋਂ ਬਾਅਦ ਫੋਕ ਬਚ ਜਾਂਦਾ ਹੈਗਾ ਛਿੱਡੀ ਦੇ ਤੌਰ ਤੇ, ਉਹਨੂੰ ਸੈੱਲ ਇਸੇ ਤਰ੍ਹਾਂ ਪਰਮੀਏਬਿਲਿਟੀ ਦੇ ਤੌਰ ਤੇ ਬਾਹਰ ਕੱਢ ਦਿੰਦਾ। ਤੇ ਜਿਵੇਂ ਕਈ ਵਾਰ ਤੁਸੀਂ ਕਹਿੰਦੇ ਸੋਜ ਪੈ ਗਈ ਕਿਸੇ ਥਾਂ ਤੇ, ਇਹਦਾ ਮਤਲਬ ਕੀ ਹੋਇਆ ਕਿ ਉਸ ਥਾਂ ਦੇ ਸੈੱਲਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਣੀ ਚਾਹੀਦੀ ਸੀ ਪਰ ਅੰਦਰ ਪ੍ਰੈਸ਼ਰ ਇਹਨਾਂ ਨਹੀਂ ਬਣ ਸਕਿਆ, ਬਾਹਰੀ ਪ੍ਰੈਸ਼ਰ ਜ਼ਿਆਦਾ ਹੋ ਗਿਆ ਜਿਸ ਕਰਕੇ ਉਹ ਉੱਥੇ ਕੰਟੈਂਟ ਇਕੱਠਾ ਹੋ ਗਿਆ, ਬਾਹਰੋਂ ਤਾਂ ਜਾ ਰਿਹਾ ਅੰਦਰੋਂ ਬਾਹਰ ਨਹੀਂ ਆ ਰਿਹਾ, ਸੋਜ ਪੈ ਗਈ ਜੀ। ਭਾਵ ਜਦ ਸੋਜ ਕਿਤੇ ਹੋਊਗੀ ਤੇ ਫਿਰ ਅਸੀਂ ਸਮਝਾਂਗੇ ਵੀ ਅੰਦਰ ਕਿਰਿਆ ਕੀ ਹੋ ਰਹੀ ਹੈ ਤੇ ਉਹਦਾ ਕੀ ਕਰਨਾ ਚਾਹੀਦਾ। ਖੈਰ ਇੱਥੇ ਆਪਾਂ ਅੱਗੇ ਪਹੁੰਚਦੇ ਹਾਂ। ਸੋ ਮੈਂ ਹਜੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਬੜੇ ਆਸਾਨ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਤਾਂ ਕਿ ਤੁਸੀਂ ਸਾਰੇ ਸਮਝ ਲਓ ਵੀ ਇੱਕ ਸੈੱਲ ਦੀ ਬਾਹਰਲੇ ਪਾਸੇ ਇੱਕ ਚਾਰ ਦੀਵਾਰੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਸੈੱਲ ਮੈਂਬਰੇਨ ਜਿਹੜਾ ਆ ਇਹ ਦੋ ਦੀਵਾਰਾਂ ਦਾ ਬਣਿਆ ਹੋਇਆ। ਦੋ ਦੀਵਾਰਾਂ ਦਾ ਮਤਲਬ ਇਹ ਆ ਕਿ ਇਹ ਉਹਦੇ ਵਿੱਚ ਗੈਪ ਆ, ਉਸ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੈ। ਇੱਕ ਜਿਹੜੀ ਦੀਵਾਰ ਹੈ ਬਾਹਰੀ ਉਹਨੂੰ ਪਰਾਈਟਲ ਦੀਵਾਰ ਕਹਿੰਦੇ ਹਾਂ, ਜਿਹੜੀ ਅੰਦਰ ਵਾਲੀ ਦੀਵਾਰ ਹੁੰਦੀ ਹੈ ਉਹਨੂੰ ਅਸੀਂ ਵਿਸਰਲ ਦੀਵਾਰ ਕਹਿੰਦੇ ਹਾਂ। ਅੰਦਰ ਦੀ ਤੇ ਬਾਹਰੀ ਦੀਵਾਰ ਦੇ ਵਿਚਕਾਰ ਥੋੜਾ ਜਿਹਾ ਗੈਪ ਹੈ, ਉਹਦੇ ਚ ਇੱਕ ਫਲੂਇਡ ਹੁੰਦਾ ਆ ਤਾਂ ਕਿ ਜੇ ਸੈੱਲ ਅੰਦਰੋਂ ਫੈਲੇ ਤੇ ਦੀਵਾਰਾਂ ਆਪਸ ਚ ਰਗੜ ਨਾ ਖਾਣ, ਜੇ ਸੈੱਲ ਬਾਹਰੋਂ ਅੰਦਰ ਨੂੰ ਧੱਕਿਆ ਜਾਵੇ ਤੇ ਸੈੱਲਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹ ਵਿਚਕਾਰਲਾ ਜਿਹੜਾ ਗੈਪ ਆ ਉਸ ਨੂੰ ਕਵਰ ਕਰ ਲਵੇ ਤਾਂ ਕਿ ਇਹਨਾਂ ਚ ਰਗੜ ਪੈਦਾ ਨਾ ਹੋਵੇ ਤੇ ਸਮੂਥਲੀ ਬੜੇ ਆਰਾਮ ਨਾਲ ਆਵਾਜਾਈ ਦਾ ਕੰਮ ਜਿਹੜਾ ਹੈ ਪ੍ਰੈਸ਼ਰ ਦੇ ਮੁਤਾਬਕ ਲਿਮਿਟ ਤੌਰ ਤੇ ਇਹ ਚੱਲਦਾ ਰਹੇ। ਸੋ ਇਹ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਨਾ, ਦੀਵਾਰਾਂ ਪ੍ਰੋਟੀਨ ਤੇ ਲਿਪਿਡ ਫੈਟ ਦੀਆਂ ਬਣੀਆਂ ਹੁੰਦੀਆਂ, ਪ੍ਰੋਟੀਨ ਦੇ ਰੇਸ਼ੇ ਤੇ ਉਹਦੇ ਵਿੱਚ ਫੈਟ ਜਮ੍ਹਾਂ ਕਰਕੇ ਜਿਵੇਂ ਇੱਟਾਂ ਲਾਈਆਂ ਤੇ ਨਾਲ ਸੀਮੈਂਟ ਲਾ ਦਿੱਤਾ, ਇਸ ਤਰ੍ਹਾਂ ਦੀਆਂ ਇਹ ਦੀਵਾਰਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਤੇ ਕਿਉਂਕਿ ਉਦੋਂ ਸਾਡੇ ਕੋਲ ਟਾਈਮ ਜ਼ਿਆਦਾ ਸੀ ਤੇ ਮੈਂ ਦੱਸਿਆ ਸੀ ਜੇਲ੍ਹ ਦੀਆਂ ਵੀ ਦੋ ਦੀਵਾਰਾਂ, ਜੇਲ੍ਹ ਚਿੱਠੀਆਂ ਮੇਰੀਆਂ ਬਹੁਤ ਸਾਰੀਆਂ ਲਿਖੀਆਂ ਹੋਈਆਂ ਹੈਗੀਆਂ ਨੇ, ਜਦੋਂ ਜਦੋਂ ਵੀ ਜੇਲ੍ਹ ਯਾਤਰਾ ਕਰਨੀ ਪਈ ਤੇ ਉਹਦੇ ਚ ਜਿਹੜੀ ਬਾਹਰਲੀ ਦੀਵਾਰ ਹੈ ਉਹ 22 ਫੁੱਟ ਦੀ ਹੁੰਦੀ ਹੈ, ਅੰਦਰਲੀ ਦੀਵਾਰ ਜਿਹੜੀ 18 ਫੁੱਟ ਦੀ ਹੁੰਦੀ ਹੈ, ਦੋਹਾਂ ਦੀਵਾਰਾਂ ਦੇ ਵਿੱਚ ਗੈਪ ਜਿਹੜਾ 20 ਫੁੱਟ ਦਾ ਹੁੰਦਾ ਸੀ ਉਹ ਮੇਰੀ ਕਾਪੀ ਜੇਲ੍ਹ ਸੁਪਰਡੈਂਟ ਨੇ ਰੋਕ ਲਈ ਸੀ, ਉੱਥੇ ਜਾਣ ਨਹੀਂ ਸੀ ਦਿੱਤੀ ਬਾਹਰ। ਸੋ ਇਸ ਤਰ੍ਹਾਂ ਕਰਕੇ ਮਤਲਬ ਇਹ ਜਿਹੜਾ ਸੈੱਲ ਹੈ ਨਾ, ਜੇਲ੍ਹ ਵੀ ਤਾਂ ਸੈੱਲ ਹੀ ਹੈ ਨਾ ਇੱਕ, ਤੋ ਇਸ ਸੈੱਲ ਦੀ ਜਿਹੜੀ ਇਹ ਦੀਵਾਰ ਹੈ ਇਹ ਬਣੀ ਹੋਈ ਹੈ ਪ੍ਰੋਟੀਨ ਦੀ ਤੇ ਲਿਪਿਡਸ ਦੀ, ਔਰ ਇਸ ਤੋਂ ਬਾਅਦ ਇਸ ਦੀਵਾਰ ਦਾ ਕੰਮ ਇਹ ਹੈਗਾ ਆ ਪਰਮੀਏਬਿਲਿਟੀ, ਜਿਹੜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕੰਮ ਇਹ ਕਿਵੇਂ ਕਰਦੀ ਹੈ, ਇਹਦੇ ਚ ਆਵਾਜਾਈ ਕਿਵੇਂ ਹੁੰਦੀ ਹੈ। ਦੂਸਰੀ ਇਸ ਸੈੱਲ ਦੇ ਵਿੱਚ ਇਸ ਮੈਂਬਰੇਨ ਦੇ ਵਿੱਚ ਲਚਕ ਹੈਗੀ ਹੈ। ਲਚਕ ਹੋਣ ਦਾ ਮਤਲਬ ਕੀ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਅੰਗ ਬਣਾਉਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੀ ਸ਼ੇਪ ਦੇ ਸੈੱਲ ਸਾਨੂੰ ਚਾਹੀਦੇ ਨੇ, ਇਹ ਆਪਦੀ ਸ਼ੇਪ ਉਸੇ ਤਰ੍ਹਾਂ ਦੀ ਬਦਲ ਲੈਂਦਾ ਆ, ਪਰ ਇਹਦੇ ਅੰਦਰ ਦਾ ਜਿਹੜਾ ਕੰਟੈਂਟ ਹੈ ਜਾਂ ਇਹਦੇ ਕੰਮ ਕਰਨ ਦਾ ਪ੍ਰੋਗਰਾਮ ਹੈ ਉਹ ਉਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ ਆਉਂਦੀ। ਜੋ ਇਹਨੇ ਕੰਮ ਕਰਨਾ ਉਹ ਕੰਮ ਉਹੀ ਕਰਨਾ, ਭਾਵੇਂ ਜੁਆਇੰਟ ਜੋੜ ਦੇ ਵਿੱਚ ਲੱਗ ਜਾਵੇ, ਭਾਵੇਂ ਉਂਗਲੀ ਚ ਲੱਗ ਜਾਵੇ, ਭਾਵੇਂ ਪੇਟ ਚ ਲੱਗਦਾ, ਜਿਸ ਅੰਗ ਚ ਮਰਜ਼ੀ ਲੱਗ ਜਾਵੇ, ਕੰਮ ਇਹਦਾ ਉਹੀ ਕਿਉਂਕਿ ਅੰਦਰ ਜਿਹੜੇ ਕੰਮ ਕਰਨ ਵਾਲੇ ਕਾਮੇ ਹਨ, ਔਰਗੈਨਲਸ ਹੈ ਨਾ, ਉਹ ਇਹਦੇ ਇਹੀ ਹਨ। ਹੁਣ ਆਪਾਂ ਇਸ ਦੀਵਾਰ ਤੋਂ ਲੰਘ ਕੇ ਸੈੱਲ ਦੇ ਅੰਦਰ ਪਹੁੰਚ ਗਏ। ਇਸ ਸੈੱਲ ਦੇ ਅੰਦਰ, ਇਸ ਦੀਵਾਰ ਦੇ ਅੰਦਰ ਜੋ ਕੁਛ ਵੀ ਹੈਗਾ ਆ, ਸਾਰੇ ਦਾ ਸਾਰਾ ਭੰਡਾਰਾ ਜੋ ਕੁਛ ਵੀ ਹੈਗਾ ਆ, ਉਸ ਸਾਰੇ ਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਹੋਰ ਦੱਸਾਂ, ਜਿਵੇਂ ਸਾਡਾ ਇਨਵਾਇਰਮੈਂਟ ਹੈ ਨਾ, ਸਾਡੇ ਇਨਵਾਇਰਮੈਂਟ ਦੇ ਵਿੱਚ ਹਮੇਸ਼ਾ ਹੀ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਬਣਿਆ ਹੀ ਰਹਿੰਦਾ, ਹਮੇਸ਼ਾ ਹੀ ਸਾਡੇ ਉੱਪਰ, ਔਰ ਅਸੀਂ ਉਹ ਪ੍ਰੈਸ਼ਰ ਮਹਿਸੂਸ ਨਹੀਂ ਕਰਦੇ, ਕਿਉਂਕਿ ਸਾਡੇ ਜੀਵਨ ਦਾ ਚੱਲਣ ਹੀ ਕੁਦਰਤ ਨੇ ਇਸ ਤਰ੍ਹਾਂ ਦਾ ਸੈਟਅਪ ਕੀਤਾ ਹੋਇਆ, ਔਰ ਉਹਦੇ ਮੁਤਾਬਕ ਅਸੀਂ ਠੀਕ। ਜਿਵੇਂ ਮੱਛੀਆਂ ਨੇ, ਹੁਣ ਪਾਣੀ ਤਾਂ ਟੁੱਟਦਾ ਨਹੀਂ ਨਾ ਕਿਸੇ ਥਾਂ ਤੇ, ਨਾ ਹਵਾ ਕਿਸੇ ਥਾਂ ਤੇ ਟੁੱਟ ਰਹੀ ਹੈ, ਨਾ ਪਾਣੀ ਕਿਸੇ ਥਾਂ ਤੇ ਟੁੱਟ ਰਿਹਾ, ਪਰ ਮੱਛੀਆਂ ਉਹਦੇ ਚ ਐਂ ਜਾਂਦੀਆਂ ਨੇ ਜਿਵੇਂ ਅਸੀਂ ਆਮ ਤੁਰ ਰਹੇ ਹਾਂ। ਅਸੀਂ ਆਮ ਤੁਰਦੇ ਹਾਂ, ਹਵਾ ਦਾ ਇੰਨਾ ਪ੍ਰੈਸ਼ਰ ਹੈਗਾ, ਇਹਦਾ ਮਤਲਬ ਹਵਾ ਪੂਰੀ ਸੰਘਣੀ ਹੈਗੀ ਹੈ, ਬਾਵਜੂਦ ਇਸ ਦੇ ਵੀ ਸਾਨੂੰ ਕੋਈ ਚੱਲਣ ਚ ਰੁਕਾਵਟ ਨਹੀਂ ਆਉਂਦੀ। ਇਹਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ ਨਾ, ਸੈੱਲ ਦੇ ਅੰਦਰ, ਉਹ ਸੈੱਲ ਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ, ਉਹ ਜੈਲੀ ਵਰਗਾ ਹੈਗਾ। ਜੈਲੀ ਵਰਗਾ ਹੁੰਦਿਆਂ ਹੋਇਆਂ ਵੀ ਇਹਦੇ ਅੰਦਰ ਦੇ ਜਿਹੜੇ ਅੰਗ ਹਨ, ਜਿਹੜੇ ਵੀ ਔਰਗੈਨਲਸ ਹਨ, ਉਹਨਾਂ ਨੂੰ ਇਹਦੇ ਵਿੱਚ ਚੱਲਣ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸੰਘਣਾ ਹੈ ਤਾਂ, ਜਿਸ ਤਰ੍ਹਾਂ ਦਾ ਵੀ ਹੈ ਤਾਂ, ਇਹਦੇ ਵਿੱਚ ਉਹ ਜਿਹੜੇ ਔਰਗੈਨਲਸ ਨੇ ਉਹ ਮੂਵ ਕਰਦੇ ਰਹਿੰਦੇ ਨੇ, ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦੇ ਰਹਿੰਦੇ ਨੇ, ਆਪਣਾ ਕੀਤਾ ਕੰਮ ਦੂਜੇ ਨੂੰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਇਹ ਸਾਰਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਹੁੰਦਾ ਰਹਿੰਦਾ, ਜਿਵੇਂ ਸਾਡੀ ਆਬੋ ਹਵਾ, ਸਾਡੀਆਂ ਰੇਲ ਗੱਡੀਆਂ ਵੀ ਚੱਲਦੀਆਂ ਪਈਆਂ, ਸਾਡੇ ਜਹਾਜ਼ ਵੀ ਚੱਲੀ ਜਾਂਦੇ ਨੇ, ਸਾਡੇ ਮੋਟਰਸਾਈਕਲ ਵੀ ਚੱਲੀ ਜਾਂਦੇ ਨੇ, ਉਹਨਾਂ ਨੂੰ ਹਵਾ ਦੀ ਕੋਈ ਰੁਕਾਵਟ ਨਹੀਂ ਹੁੰਦੀ। ਮੱਛੀਆਂ ਨੂੰ, ਮਗਰ ਮੱਛਾਂ ਨੂੰ, ਹੋਰ ਜਿੰਨੇ ਵੀ ਜੀਵ ਸਮੁੰਦਰੀ ਨੇ, ਉਹਨਾਂ ਨੂੰ ਪਾਣੀ ਜਲਣ ਦੀ ਕੋਈ ਰੁਕਾਵਟ ਨਹੀਂ ਹੁੰਦੀ। ਤੋ ਸਾਡਾ ਇਹ ਜਿਹੜਾ ਸਾਈਟੋਪਲਾਜ਼ਮ ਹੈ, ਇਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਕੰਟੈਂਟ ਹੈਗੇ ਨੇ, ਔਰਗੈਨਲਸ ਨੇ, ਉਹਨਾਂ ਨੂੰ ਇਹਦੇ ਵਿੱਚ ਚੱਲਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿੱਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿੱਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆ ਹੀ, ਬਈ ਜਿਸ ਚੀਜ਼ ਦੀ ਜਿੱਥੇ ਲੋੜ, ਮਕੈਨਿਕਸ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰਕੇ ਆਊਗਾ। ਇਸ ਤਰ੍ਹਾਂ ਦਾ ਇਹਨਾਂ ਦਾ ਚੱਲਣ ਹੈ। ਡਾਕਟਰ ਆ ਤੇ ਕਿਸੇ ਦੇ ਘਰੇ ਬਿਮਾਰ ਹੋ ਗਿਆ ਤੇ ਡਾਕਟਰ ਜਾਊਗਾ ਉਹਨਾਂ ਦੇ ਘਰੇ ਜਾ ਕੇ, ਉੱਥੇ ਮਰੀਜ਼ ਨੂੰ ਉੱਥੇ ਵੀ ਦੇਖ ਸਕਦਾ ਹੈਗਾ ਆ। ਜਾਂ ਵੈਸੇ ਐਜ਼ ਏ ਹੋਲ ਇੱਕ ਸਰਕਲ ਚੱਲਿਆ ਹੋਇਆ, ਉਹਦੇ ਮੁਤਾਬਕ ਇਹ ਆਪਣੀਆਂ ਚੀਜ਼ਾਂ ਬਣਾ ਕੇ ਸਾਈਟੋਪਲਾਜ਼ਮ ਚ ਰੱਖਦੇ ਰਹਿੰਦੇ ਨੇ, ਤੇ ਸਾਈਟੋਪਲਾਜ਼ਮ ਮੂਵ ਕਰਦਾ ਰਹਿੰਦਾ ਹੈਗਾ, ਜਿਵੇਂ ਸਾਰੀ ਹਵਾ ਮੂਵ ਕਰ ਰਹੀ ਹੈ ਜਾਂ ਪਾਣੀ ਮੂਵ ਕਰ ਰਿਹਾ ਸਮੁੰਦਰ ਦਾ, ਔਰ ਉਹ ਉਹਨਾਂ ਨੂੰ ਥਾਂ ਪੋ ਥਾਂ ਉਸੇ ਤਰ੍ਹਾਂ ਉਹ ਪਹੁੰਚਾਉਂਦਾ ਰਹਿੰਦਾ। ਭਾਵ ਅੰਗ ਵੀ ਮੂਵ ਕਰ ਰਹੇ ਨੇ, ਔਰ ਉਹਨਾਂ ਦਾ ਕੀਤਾ ਹੋਇਆ ਕੰਮ ਵੀ ਇੱਕ ਤੋਂ ਦੂਜੇ ਤੱਕ ਪਹੁੰਚਦਾ ਰਹਿੰਦਾ। ਇਹ ਸਾਈਟੋਪਲਾਜ਼ਮ ਦੀ ਆਈਡੈਂਟੀਫਿਕੇਸ਼ਨ ਹੈ, ਇਹ ਇਹਦੀ ਕੁਆਲੀਫਿਕੇਸ਼ਨ ਹੈ। ਇਹ ਇਹਦਾ ਇਸ ਤਰ੍ਹਾਂ ਕਹੋ ਭਈ ਇਸ ਦੇ ਮੁਤਾਬਕ ਸੈੱਲ ਦੇ ਅੰਦਰ ਦਾ ਜਿਹੜਾ ਕੰਮ ਚੱਲਦਾ ਹੈਗਾ ਆ। ਸੋ ਉਸ ਤੋਂ ਬਾਅਦ ਇਹ ਆ ਗਿਆ ਭਈ ਵੱਡੀ ਇੱਕ ਚੀਜ਼, ਜਦੋਂ ਅਸੀਂ ਸੈੱਲ ਦੇ ਅੰਦਰ ਵੜਦੇ ਆ ਨਾ, ਉਦੋਂ ਸੈੱਲ ਦੇ ਅੰਦਰ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਮਤਲਬ ਸੈੱਲ ਤਾਂ ਹੈ, ਆਪ ਖੁਦ ਹੀ ਮਾਈਕਰੋਸਕੋਪਿਕ ਹੈਗਾ ਵਿਚਾਰਾ, ਉਹ ਇੰਨਾ ਹੈ ਕਿ ਸਾਹਮਣੇ ਅੱਖਾਂ ਚ ਦੇਖਿਆ ਨਹੀਂ ਜਾ ਸਕਦਾ, ਤੇ ਸੈੱਲ ਨੂੰ ਵੀ ਅਸੀਂ ਮਾਈਕਰੋਸਕੋਪ ਚ ਵੇਖਦੇ ਆ, ਤੇ ਜਦੋਂ ਇਹਦੇ ਵਿੱਚ ਵੇਖਦੇ ਆ ਤੇ ਵੇਖਦੇ ਅੰਦਰ ਕੁਰਬਰ ਕੁਰਬਰ ਹੁੰਦਾ ਹੀ ਆ, ਪਤਾ ਨੀ ਕਈ ਕੁਛ ਹੀ ਹੈਗਾ ਆ। ਔਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹ ਹੈਗਾ ਆ ਨਿਊਕਲੀਅਸ। ਔਰ ਇਹ ਜਿਹੜਾ ਨਿਊਕਲੀਅਸ ਹੈਗਾ ਨਾ, ਇਹ ਵੀ ਇਸੇ ਤਰ੍ਹਾਂ ਸੈੱਲ ਵਾਂਗ ਆਪਦੀ ਹੀ ਦੁਨੀਆ ਬਸਾਈ ਬੈਠਾ ਆ। ਇਹ ਸੈੱਲ, ਇਹ ਨਿਊਕਲੀਅਸ ਇਸ ਟਾਈਪ ਦਾ ਆ ਵੀ ਇਹਦੀ ਵੀ ਚਾਰ ਦੀਵਾਰੀ ਆ, ਇਹਦੀ ਵੀ ਚਾਰ ਦੀਵਾਰੀ ਆ, ਤੇ ਇਹਦੀ ਵੀ ਚਾਰ ਦੀਵਾਰੀ ਉਸੇ ਤਰ੍ਹਾਂ ਪ੍ਰੋਟੀਨ ਦੀ ਤੇ ਫੈਟ ਦੀ ਬਣੀ ਹੋਈ ਹੈ, ਔਰ ਇਹਦੀ ਵੀ ਚਾਰ ਦੀਵਾਰੀ ਜਿਹੜੀ ਆ ਦੋ ਤਹਿਆਂ ਵਾਲੀ ਆ, ਇੰਨੇ ਬਰੀਕ ਦੇ ਵਿੱਚ ਇੰਨੀ ਬਰੀਕੀ ਅੱਗੇ ਹੋਰ ਹੈਗੀ ਆ, ਔਰ ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਪਰ ਸੈੱਲ ਦੇ ਅੰਦਰ ਜਿਹੜੀ ਸਾਈਟੋਪਲਾਜ਼ਮ, ਇੰਜ ਨਾ ਕਹੋ ਸਾਈਟੋਪਲਾਜ਼ਮ ਕਹੋ, ਕਿਉਂਕਿ ਸੈੱਲ ਤਾਂ ਸਾਰਾ ਹੀ ਸੀਗਾ, ਲੇਕਿਨ ਸੈੱਲ ਦੇ ਅਸੀਂ ਅੰਦਰ ਵੜ ਗਏ ਹਾਂ, ਤੇ ਜਿਹੜਾ ਸਾਰਾ ਕੁਛ ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਹੈ। ਸਾਈਟੋਪਲਾਜ਼ਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਸ ਰਹੀ ਹੈ ਨਾ, ਧਰੂ ਤਾਰਾ ਜੋ ਅਸੀਂ ਅਸਮਾਨ ਚ ਵੇਖਦੇ ਹਾਂ ਰਾਤ ਨੂੰ, ਤੇ ਧਰੂ ਤਾਰਾ ਤੁਹਾਨੂੰ ਸਾਨੂੰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈਗਾ, ਉਹਦਾ ਮਤਲਬ ਜੋ ਹੈ ਕਿ ਉਹ ਨਿਊਕਲੀਅਸ ਹੈਗਾ। ਨਿਊਕਲੀਅਸ ਦਾ ਕੰਮ ਕੀ ਹੈਗਾ? ਨਿਊਕਲੀਅਸ ਦਾ ਕੰਮ ਇਹ ਹੈ ਕਿ ਜਿਹੜੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ ਅਸੀਂ ਘਰ ਬਣਾਉਂਦੇ ਹਾਂ ਨਾ, ਤੇ ਰਸੋਈ ਹੈਗੀ ਆ, ਲਿਵਿੰਗ ਰੂਮ ਹੈਗਾ, ਆਹ ਸਾਡਾ ਸਪੈਸ਼ਲ ਰੂਮ ਹੈ, ਇਹਦੇ ਸਾਡੀਆਂ ਰਜਿਸਟਰੀਆਂ, ਸਾਡਾ ਗਹਿਣਾ, ਸੋਨਾ, ਕੱਪੜਾ, ਸਾਰਾ ਕੁਝ ਰੱਖਿਆ ਹੈ, ਇਹ ਜ਼ਰੂਰੀ ਕਮਰਾ ਸਾਡਾ। ਨਿਊਕਲੀਅਸ ਇਸ ਸੈੱਲ ਦੇ ਵਿਚ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਆ ਕਿ ਸਾਡੀਆਂ ਘਰ ਦੀਆਂ ਜਰੂਰੀ ਜਿਹਦਾ ਜ਼ਮੀਨ ਤਾਂ ਮੇਰੇ ਦਾਦੇ ਖਰੀਦੀ ਹੋਊਗੀ, ਮੇਰੇ ਪੜਦਾਦੇ ਖਰੀਦੀ ਹੋਊਗੀ, ਮੇਰੇ ਪਿਓ ਖਰੀਦੀ ਹੋਊਗੀ, ਉਹਨਾਂ ਵਾਲੀਆਂ ਰਜਿਸਟਰੀਆਂ ਜਿਹੜੀਆਂ ਮੈਨੂੰ ਟ੍ਰਾਂਸਫਰ ਹੋਈ ਹੋਣੀ, ਉਹ ਸਾਰਾ ਕੋਈ ਰਿਕਾਰਡ ਦਾ ਪਿੱਛੇ ਜਿਹੜਾ ਪਿਆ ਹੁੰਦਾ ਉਹ ਨਿਊਕਲੀਅਸ ਪਾਇਆ ਹੁੰਦਾ। ਔਰ ਇਹੀ ਕੰਮ ਨਿਊਕਲੀਅਸ ਕਰਦਾ ਆ ਕਿ ਭਾਈ ਜਿੰਨੇ ਵੀ ਤੁਹਾਡੇ ਬਾਪ ਦਾਦਿਆਂ ਦੇ ਕਰੈਕਟਰ ਸੀ ਫੈਮਿਲੀ ਟੂ ਫੈਮਿਲੀ, ਉਹ ਸਾਰੇ ਦੇ ਸਾਰੇ ਇਹਦੇ ਵਿਚ ਪ੍ਰਿਜ਼ਰਵ ਹੁੰਦੇ ਨੇ, ਜਿਨ੍ਹਾਂ ਅਸੀਂ ਕਹਿੰਦੇ ਹਾਂ ਜੀਨਸ। ਅੱਛਾ ਬਈ, ਜੀਨਸ ਦੇ ਵਿਚ ਐਸੀ ਕਿਹੜੀ ਗੱਲ ਹੈ? ਰਜਿਸਟਰੀ ਲਿਖੀ ਹੁੰਦੀ ਨਾ, ਉਹ ਤਾਂ ਲਿਖਿਆ ਹੁੰਦਾ ਫਲਾਣਾ ਵਲਦ ਫਲਾਣਾ ਵਲਦ ਫਲਾਣਾ ਸਿੰਘ, ਹਾਂਜੀ, ਤੇ ਆਹ ਜਿਹੜੀ ਜ਼ਮੀਨ ਹੈ ਜ਼ਮੀਨ ਦੀ ਆਈਡੈਂਟੀਫਿਕੇਸ਼ਨ ਲਿਖੀ ਹੁੰਦੀ ਹੈ, ਇਹ ਹੁਣ ਤੁਹਾਡੀ ਹੋਈ ਜਾਂ ਕਹਿਣਾ ਪਿਆ ਹੈ ਤੇ ਕਹਿਣਾ ਪਿਆ ਹੋਇਆ ਹੈ। ਇਸੇ ਤਰ੍ਹਾਂ ਇਹ ਗਹਿਣੇ ਵਰਗਾ ਸਮਾਨ ਸਾਰਾ ਇਹਦੇ ਵਿਚ ਪਿਆ ਹੋਇਆ ਹੈਗਾ ਆ, ਜਿਹਦੇ ਵਿਚ ਸਾਡੇ ਜੀਨਸ ਹਨ, ਔਰ ਜੀਨਸ ਦੇ ਅੰਦਰ ਇਹ ਸਾਰੀਆਂ ਲਿਖੀਆਂ ਹੋਈਆਂ ਨੇ ਜਿਹਨੂੰ ਅਸੀਂ ਕਹਿੰਦੇ DNA, ਡਿਸਆਕਸੀ ਰਾਈਬ ਨਿਊਕਲੀਏਟ ਏਸਿਡ ਏਸਿਡ ਔਰ ਜਾਂ ਰਾਈਬੋ ਨਿਊਕਲੀਏਟਿਕ ਏਸਿਡ, ਇਹ ਉਹ ਜਿਹੜੇ ਚੀਜ਼ ਹੈ, ਇਹ ਸਮਝ ਕਰ ਲੋ ਵੀ ਰਜਿਸਟਰੀ ਦੇ ਉੱਪਰ ਲਿਖ ਦਿਆ, ਰਜਿਸਟਰੀ ਦੇ ਉੱਪਰ ਲਿਖਤ ਹੈਗੀ ਆ ਕਿ ਇਸ ਬੰਦੇ ਦਾ DNA ਇਸ ਤਰ੍ਹਾਂ ਦਾ ਹੈ। ਹੁਣ ਅੱਜ ਕੱਲ ਪੈਟਰਨਿਟੀ ਦਾ ਰੌਲਾ ਪੈ ਜਾਂਦਾ ਹੈ ਨਾ, ਹਰ ਥਾਂ ਚੱਕਰ ਇਸ ਤਰ੍ਹਾਂ ਦਾ ਹੈਗਾ ਆ ਵੀ ਪਤਾ ਨੀ ਕਿਹੜਾ ਬੱਚਾ ਕਿਹਦਾ ਹੈਗਾ ਕਿ ਨਹੀਂ ਹੈਗਾ, ਤੇ ਜਦੋਂ ਇਸ ਤਰ੍ਹਾਂ ਦਾ ਸ਼ੱਕ ਹਸਪਤਾਲਾਂ ਚ ਵੀ ਬੱਚੇ ਵਿਟਾਏ ਜਾਂਦੇ ਨੇ ਨਾ ਕਈ ਵਾਰ, ਤੇ ਲੋਕ ਕਹਿੰਦੇ ਨੇ ਆਪਾਂ ਹਿਸਟਰੀ ਤਾਂ ਸਾਰੀ ਪੜ੍ਹ ਕੇ ਆਏ ਹੀ ਆ ਕਿ ਪੇਟ ਦੇ ਵਿਚ ਵੀ ਡਾਕਟਰ ਨੇ ਤਾਂ 20ਵੇਂ ਹਫਤੇ ਆਖਿਆ ਸੀਗਾ ਵੀ ਤੇਰੇ ਪੇਟ ਚ ਮੁੰਡਾ ਆ, ਤੇ ਜਦੋਂ ਜੰਮਿਆ 40 ਹਫਤਿਆਂ ਬਾਅਦ ਉਹਨਾਂ ਆਖਿਆ ਤੂੰ ਕੁੜੀ ਹੈ, ਉਹ ਰੌਲਾ ਪੈ ਗਿਆ, ਤੇ ਅਲਟੀਮੇਟ ਅੱਜ ਕੱਲ ਸਾਡੇ ਕੋਲ DNA ਹੈਗਾ ਆ, ਜਿਹੜਾ DNA ਦੱਸਦਾ ਨਾ ਇਹਦੇ ਮਾਂ ਬਾਪ ਆ ਤਾਂ ਨਹੀਂ ਹੋ ਸਕਦੇ, ਆ ਹੋ ਸਕਦੇ ਆ, ਤੇ ਫਿਰ ਅਸੀਂ ਕਹਿੰਦੇ ਵੀ ਨਹੀਂ ਇਹ ਤੁਹਾਡਾ ਹੀ ਬੱਚਾ ਹੈਗਾ। ਔਰ ਫਿਰ 12-13 ਸਾਲ ਦੀ ਉਮਰ ਚ ਵੀ ਫਿਰ ਇਹ ਝੰਜਟ ਪੈ ਗਿਆ ਸੀਗਾ, ਪਰ ਹੁਣ ਅਸੀਂ ਕਿਸੇ ਤੇ ਸ਼ੱਕ ਨੀ ਕਰਦੇ, ਸ਼ੱਕ ਇਸ ਕਰਕੇ ਨੀ ਕਰਦੇ ਨਾ ਤਾਂ ਸਾਡੀਆਂ ਅੱਖਾਂ ਸਾਹਮਣੇ ਆ, ਸਾਡਾ ਕੁੜੀ ਜਾਂ ਮੁੰਡਾ ਜਵਾਨ ਹੋ ਰਿਹਾ 12-14 ਸਾਲ ਦੀ ਉਮਰ ਚ ਆ ਗਿਆ ਆ, ਕੁੜੀ ਮੁੰਡਾ ਬਣ ਰਹੀ, ਮੁੰਡਾ ਕੁੜੀ ਬਣ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਹੈ ਇਹ ਸਾਰਾ ਇਸ ਨਿਊਕਲੀਅਸ ਦੇ ਅੰਦਰ ਪਏ ਹੋਏ ਜੀਨਸ ਦੇ ਕਰਕੇ ਹੁੰਦਾ ਹੈ, ਔਰ ਜੀਨ ਦੇ ਵਿਚ ਲਿਖਤ ਜਿਹੜੀ ਹੈ ਉਹ DNA ਦੀ ਹੈ, ਡਿਸਆਕਸੀਰਾਈਬ ਨਿਊਕਲੀਏਟਿਕ ਏਸਿਡ ਦੀ ਹੈਗੀ ਆ, ਜਿਹੜਾ ਉਹ ਸਾਰਾ ਰਿਕਾਰਡ ਇਸ ਸਾਂਭ ਕੇ ਰੱਖਦਾ ਹੈਗਾ ਆ। ਔਰ ਇਹ ਜਿਹੜਾ ਨਿਊਕਲੀਅਸ ਹੈ, ਜਿਵੇਂ ਮੈਂ ਤੁਹਾਨੂੰ ਧਰੂਵ ਤਾਰਿਆਂ ਦੀ ਕੁਦਰਤੀ ਮੂੰਹ ਚੋਂ ਨਿਕਲ ਗਈ ਗੱਲ, ਜਿਵੇਂ ਅਸੀਂ ਧਰੂਵ ਤਾਰਿਆਂ ਨੂੰ ਆਪ ਦੂਜੇ ਤਾਰਿਆਂ ਤੋਂ ਵੱਖਰਾ ਕਰਕੇ ਵੇਖ ਲੈਣੇ ਵੀ ਬਹੁਤਾ ਹੀ ਚਮਕਦਾ ਹੁੰਦਾ ਆ, ਬਹੁਤਾ ਹੀ ਸਾਹਮਣੇ ਦਿਸਦਾ ਹੁੰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਸੈੱਲ ਦੇ ਅੰਦਰ ਮਾਈਕਰੋਸਕੋਪ ਚ ਵੇਖਦੇ ਹੋਇਆ ਇਹ ਸਾਨੂੰ ਸਭ ਤੋਂ ਜ਼ਿਆਦਾ ਚਮਕਦਾ ਤੇ ਜ਼ਿਆਦਾ ਵੱਡਾ ਦਿਖਾਈ ਦਿੰਦਾ, ਬਾਕੀ ਛੋਟੇ ਛੋਟੇ ਆਰਗੇਨਲ ਸਾਨੂੰ ਦਿਖਾਈ ਦਿੰਦੇ ਨੇ, ਜਦ ਤੱਕ ਅਸੀਂ ਉਚੇਚੇ ਤੌਰ ਤੇ ਮਾਈਕਰੋਸਕੋਪ ਰਾਹੀਂ ਉਹਨਾਂ ਦੇ ਕੋਲ ਨਹੀਂ ਪਹੁੰਚਦੇ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ, ਪਰ ਨਿਊਕਲੀਅਸ ਦੇ ਅੰਦਰ ਸਾਈਟੋਪਲਾਜ਼ਮ ਦੇ ਵਿੱਚ ਵੜਦਿਆਂ ਹੀ ਸਾਨੂੰ ਦਿਸਦਾ ਯਾਰ ਉਹ ਬਹੁਤ ਵੱਡਾ ਉੱਚਾ ਪਤਾ ਨੀ ਟਿੱਬਾ ਜਾਂ ਕੀ ਬਣਿਆ ਹੋਇਆ। ਔਰ ਇਸ ਤਰ੍ਹਾਂ ਦਾ ਇਹ ਸਾਡਾ ਨਿਊਕਲੀਅਸ ਹੈਗਾ ਆ, ਔਰ ਇਹਦਾ ਅਸਲ ਕੰਮ ਕੀ ਹੋ ਗਿਆ, ਬਾਹਰ ਦੀ ਦੀਵਾਰ ਦੀ ਗੱਲ ਵੀ ਮੈਂ ਕਰ ਦਿੱਤੀ, ਉਹਦਾ ਪਰਪਸ ਵੀ ਉਹੀ ਹੈ ਕਿ ਸਮਾਨ ਘੱਟ ਸਾਂਭਣਾ, ਸਮਾਨ ਵੱਧ ਸਾਂਭਣਾ ਆ, ਫੈਲਣਾ ਹੈ, ਸੁੱਕਣਾ ਹੈ, ਇਸੇ ਤਰ੍ਹਾਂ ਦਾ ਕੰਮ ਇਹਦਾ ਵੀ ਹੈਗਾ ਆ। ਔਰ ਇਹਦੇ ਅੰਦਰ ਜਿਹੜਾ ਭਰਿਆ ਹੋਇਆ ਲਿਕੁਡ ਹੈ ਨਾ, ਸਾਈਟੋਪਲਾਜ਼ਮ ਵਰਗਾ ਹੀ ਲਿਕੁਡ ਭਰਿਆ ਹੋਇਆ ਆ, ਪਰ ਅਸੀਂ ਇਹਨੂੰ ਕਹਿੰਦੇ ਹਾਂ ਪ੍ਰੋਟੋਪਲਾਜ਼ਮ, ਬਹੁਤਾ ਨਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ। ਇਹਦੇ ਅੰਦਰ ਜਿਹੜਾ ਲਿਕੁਡ ਆ ਸਪੈਸ਼ਲ ਟਾਈਪ ਦਾ ਲਿਕੁਡ ਹੈਗਾ ਆ, ਸਪੈਸ਼ਲ ਹੈ, ਜਹਾਜ਼ਾਂ ਦੇ ਜਿਹੜਾ ਤੇਲ ਵਰਤਿਆ ਜਾਂਦਾ ਉਹ ਮੋਟਰਸਾਈਕਲਾਂ ਸਕੂਟਰਾਂ ਚ ਨਹੀਂ ਵਰਤਿਆ ਜਾਂਦਾ, ਸਪੈਸ਼ਲ ਟਾਈਪ ਦਾ ਹੁੰਦਾ ਆ। ਇਸੇ ਤਰ੍ਹਾਂ ਦਾ ਇਹ ਜਿਹੜਾ ਹੈਗਾ ਲਿਕੁਡ, ਇਹਨੂੰ ਅਸੀਂ ਕਹਿੰਦੇ ਹਾਂ ਪ੍ਰੋਟੋਪਲਾਜ਼ਮ। ਹੁਣ ਪ੍ਰੋਟੋਪਲਾਜ਼ਮ ਇਹਦੇ ਵਿਚ ਰਹਿੰਦਾ, ਤੇ ਇਹਦੇ ਵਿਚ ਜਿਹੜੀਆਂ ਚੀਜ਼ਾਂ ਹਨ, ਆ ਸਾਡਾ DNA, ਆ ਸਾਡਾ RNA, ਆ ਸਾਡੇ ਕ੍ਰੋਮੋਸੋਮਸ, ਇਹ ਸਾਰਾ ਕੁਝ ਇਹਦੇ ਵਿਚ ਭਰਿਆ ਹੁੰਦਾ, ਭਾਵ ਅਸਲ ਸਾਡਾ ਘਰ ਦਾ ਖਜ਼ਾਨਾ, ਅਸਲ ਸਾਡੀ ਕੀਮਤੀ ਚੀਜ਼ਾਂ ਇਸ ਨਿਊਕਲੀਅਸ ਦੇ ਵਿਚ ਸਾਂਭੀਆਂ ਨੇ, ਜਿਹੜੀਆਂ ਇਹ ਨਿਰਧਾਰਿਤ ਕਰਦੀਆਂ ਨੇ ਵੀ ਇਹ ਕਿਹਦਾ ਪੁੱਤਰ ਹੈ, ਇਹ ਕਿਹਦਾ ਪੋਤਰਾ ਆ ਅਗਲੀ ਤੇ ਅਗਲੀ ਜਨਰੇਸ਼ਨ। ਔਰ ਇਸੇ ਤਰ੍ਹਾਂ ਅਸੀਂ ਇਹਦਾ ਮਤਲਬ ਮੁੱਖ ਕੰਮ ਇਹ ਇਸੇ ਤਰ੍ਹਾਂ ਦਾ ਹੈਗਾ, ਇੱਕ ਸੈੱਲ ਤੋਂ ਦੂਜਾ ਸੈੱਲ ਬਾਡੀ ਹੋਰ ਬਣੇਗੀ। ਵੈਸੇ ਅੱਜ ਕੱਲ ਮੈਂ ਚੀਮਾ ਸਾਹਿਬ ਤੁਹਾਨੂੰ ਇਹ ਦੱਸਦਾ, ਅੱਜ ਕੱਲ ਸਾਇੰਸ ਤਾਂ ਇਸ ਤੋਂ ਵੀ ਅੱਗੇ ਵੱਧ ਗਈ, ਕਿਉਂਕਿ ਮੈਨੂੰ ਆਦਤ ਹੈ ਥੋੜਾ ਬਹੁਤ ਇਹ ਪੜ੍ਹਦੇ ਰਹਿਣ ਨੂੰ। ਹੁਣ ਕਲੋਨਿਕ ਵਾਲੀ ਗੱਲ ਅਸੀਂ ਲੈਣੇ ਹਾਂ ਨਾ, ਤੇ ਆਉਣ ਵਾਲਿਆਂ ਆਪਣੇ ਜ਼ਮਾਨੇ ਚ ਕਹਿੰਦੇ ਸਨ ਭਾਈ ਲੋਕ ਮਾਸੀ ਨੂੰ ਤਰਸਣਗੇ ਤੇ ਭੂਆ ਨੂੰ ਤਰਸਣਗੇ ਜਾਂ ਚਾਚੇ ਨੂੰ ਤਰਸਣਗੇ ਤੇ ਮਾਮੇ ਨੂੰ ਤਰਸਣਗੇ, ਕਿਉਂਕਿ ਲੋਕ ਹੀ ਬੱਚੇ ਟੈਕ ਜੰਮਣ ਲੱਗ ਗਏ। ਤਕਨੀਕ ਦੇ ਮੁਤਾਬਕ ਐਸਾ ਹਾਲਾਤ ਆ ਰਿਹਾ ਆ ਕਿ ਅਸੀਂ ਮਾਂ ਬਾਪ ਨੂੰ ਵੀ ਤਰਸਾਂਗੇ, ਮਾਂ ਬਾਪ ਵੀ ਕਿਸੇ ਨੂੰ, ਕਿਉਂ ਖੂਨ ਲਿਆ, ਹੁਣ ਤੇ ਅਸੀਂ ਜੰਮੇ ਆ ਨਾ ਬੱਚੇ, ਕਿਰਿਆ ਹੈ ਨਾ ਕੋਈ ਹੈਗੀ, ਤੇ ਖੂਨ ਲਿਆ ਤੇ ਖੂਨ ਦੇ ਉੱਤੋਂ ਹੀ DNA ਰਾਹੀਂ ਅਸੀਂ ਕਲੋਨਿੰਗ ਕਰਕੇ ਔਰ ਓਹਦੇ ਹੋਰ ਦੇ ਹੋਰ ਬੱਚੇ ਪਤਾ ਨੀ ਸੈਂਕੜੇ ਬਣਾ ਦੇਣੇ ਆ। ਇੱਕ ਸੈੱਲ ਦੇ ਵਿਚ ਇੱਕ ਬੂੰਦ ਅਗਰ ਸਾਡਾ ਖੂਨ ਹੋਵੇ ਓਹਦੇ ਵਿਚ ਤਕਰੀਬਨ 5000 ਸੈੱਲ ਆ ਜਾਂਦੇ ਨੇ ਐਜ ਐਨ ਐਵਰੇਜ। ਜੇ ਤੁਸੀਂ ਹਿਸਾਬ ਲਾ ਲੋ ਵੀ ਇੱਕ 5000 ਇੱਕ ਬੂੰਦ ਤੋਂ ਅਸੀਂ ਹੋਰ ਨਵੀਂ ਕ੍ਰੀਏਸ਼ਨ ਕਰ ਸਕਦੇ, ਕਿੰਨੀ ਫੌਜ ਬਣਾ ਸਕਦੇ ਆ। ਔਰ ਉਹ ਗੁਰਦੀਪ ਸਿੰਘ ਇਹੋ ਜਿਹਾ ਹੋਊਗਾ, ਉਹਦੀ ਅਕਲ ਇੰਨੀ ਇਹੋ ਜਿਹੀ ਹੋਊਗੀ, ਉਹਦਾ ਕੱਚ ਵੀ ਇਹੋ ਜਿਹਾ ਹੋਊਗਾ, ਉਹਦੀ ਸੋਚ ਵੀ ਇਹੋ ਜਿਹੀ ਹੋਊਗੀ। ਹਾਂਜੀ, ਸੋ ਕਹਿਣ ਤੋਂ ਭਾਵ ਹੈ ਫਿਰ ਮਾਂ ਕਿਹਦੀ ਤੇ ਪਿਓ ਕਿਹਦਾ, ਕੁਛ ਵੀ ਨੀ ਰਹਿ ਗਿਆ। ਸੋ ਅਲਟੀਮੇਟ ਜ਼ਮਾਨਾ ਇਹ ਆਉਣ ਵਾਲਾ, ਬੜੀ ਤੇਜ਼ੀ ਨਾਲ ਆ ਰਿਹਾ ਹੈਗਾ ਆ, ਇਹੋ ਦੋ ਇਹਦੀ ਵੀ ਲੋੜ ਨੀ ਪੈਣੀ। ਪਰ ਹਾਂ, ਉਸ ਵੇਲੇ ਰਹਿਣਾ ਰੱਬ ਦਾ ਨਾਂ ਬੰਦਿਆਂ ਵਾਲੀ ਗੱਲ ਆ ਗਈ ਵੀ ਆ ਜਿਹੜਾ ਨਿਊਕਲੀਅਸ ਦੇ ਅੰਦਰ ਪ੍ਰਿਜ਼ਰਵੇਸ਼ਨ ਹੈ ਨਾ ਸਾਡੀ, ਇਹ ਪ੍ਰਿਜ਼ਰਵੇਸ਼ਨ DNA ਦੀ, ਇਹ ਸਾਡੀ ਉਹਦੇ ਵਿਚ ਰਹਿਣੀ ਰਹਿਣੀ ਹੈ। ਲਓ ਜੀ, ਉਸ ਤੋਂ ਬਾਅਦ ਅਸੀਂ ਵੱਡੀ ਗੱਲ ਇਹ ਕੀਤੀ ਭਈ ਇਹਦੇ ਅੰਦਰ ਕ੍ਰੋਮੋਸੋਮਸ ਨੇ, ਅਸਲ ਸਾਡੀ ਰਜਿਸਟਰੀ, ਅਸਲ ਸਾਡਾ ਗਹਿਣਾ ਜਿਹੜਾ ਹੈਗਾ ਆ, ਜਿਹੜਾ ਸਾਨੂੰ ਪਿੱਛੋਂ ਵਿਰਾਸਤ ਚ ਮਿਲਿਆ ਹੋਇਆ ਆ, ਉਹ ਕੀ ਆ? ਕ੍ਰੋਮੋਸੋਮਸ। ਹੁਣ ਇਹ ਕ੍ਰੋਮੋਸੋਮਸ ਕੀ ਹੁੰਦੇ ਨੇ? ਅਸੀਂ ਨਿਊਕਲੀਅਸ ਦੇ ਅੰਦਰ ਵੜ ਗਏ ਆ, ਹਜੇ ਸਾਈਟੋਪਲਾਜ਼ਮ ਦਾ ਬਾਹਰਲਾ ਘੇਰਾ ਅਸੀਂ ਵੇਖਣਾ ਆ, ਪਰ ਉਹ ਉਸ ਖਾਸ ਕਮਰੇ ਦੇ ਅਸੀਂ ਪਹੁੰਚ ਗਏ ਨਿਊਕਲੀਅਸ ਦੇ ਵਿਚ, ਤੇ ਉਹਦੇ ਅਸੀਂ ਦੇਖਿਆ ਵੀ ਉਹਦੇ ਵਿਚ ਕ੍ਰੋਮੋਸੋਮਸ ਹੈਗੇ ਨੇ। ਇਹ ਹੁਣ ਜਿਹੜੇ ਕ੍ਰੋਮੋਸੋਮਸ ਨੇ, ਇਹ ਕੀ ਚੀਜ਼? ਇਹ ਕ੍ਰੋਮੋਸੋਮਸ ਇਸ ਤਰ੍ਹਾਂ ਨੇ, ਜਿਸ ਤਰ੍ਹਾਂ ਅਸੀਂ ਖੇਸ ਹੋਵੇ ਨਾ ਸਾਡਾ, ਖੇਸ ਦੇ ਰੇਸ਼ੇ ਗੱਦਰ ਦੇ ਜਿਹੜੇ ਮੋਟੇ ਮੋਟੇ ਦਿਖਾਈ ਦਿੰਦੇ ਨੇ, ਮੈਂ ਤਾਂ ਖੇਸ ਦਾ ਨਾਂ ਲਿਆ ਹੈਗਾ। ਖੇਸ ਸਾਰਿਆਂ ਵੇਖਿਆ ਹੋਣਾ, ਤਾਣੇ ਤੇ ਪੇਟੇ ਦੇ ਨਾ ਧਾਗੇ ਹੁੰਦੇ ਉਹਦੇ ਚ, ਹਾਂਜੀ, ਔਰ ਧਾਗੇ ਛੇਤੀ ਦਿਖਾਈ ਦੇ ਦਿੰਦੇ। ਸੋ ਕ੍ਰੋਮੋਸੋਮ ਜਿਹੜੇ ਨੇ ਇਹ ਧਾਗੇ ਵਰਗੇ ਹੁੰਦੇ ਨੇ, ਔਰ ਬੜੇ ਮਾਈਕਰੋਸਕੋਪ ਚ ਅਗਰ ਤੁਸੀਂ ਪਿਕਚਰ ਇਹਦੀ ਵੇਖੀ ਹੋਵੇ ਨਾ, ਐ ਲੱਗਦਾ ਜਿਵੇਂ ਪੌੜੀ ਹੁੰਦੀ ਨਾ, ਤੇ ਪੌੜੀ ਦੇ ਵਿਚਕਾਰ ਡੰਡੇ ਵੀ ਲੱਗੇ ਹੁੰਦੇ ਨੇ, ਔਰ ਪੌੜੀ ਡਿੰਗੀ ਟੇਢੀ ਫਲੈਕਸੀਬਲ ਹੋਵੇ, ਤੋ ਇਸ ਤਰ੍ਹਾਂ ਦਾ ਕਰੈਕਟਰ ਇਹਨਾਂ ਕ੍ਰੋਮੋਸੋਮਸ ਦਾ ਹੈ। ਭਾਵ ਇਹ ਕੀ ਆ ਵੀ ਇਹ ਮੂਵ ਵੀ ਕਰਦੇ ਰਹਿੰਦੇ ਨੇ, ਇਹ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ, ਇਹ ਛੋਟੇ ਵੱਡੇ ਵੀ ਹੁੰਦੇ ਰਹਿੰਦੇ ਨੇ, ਪਰ ਇਹਦੇ ਅੰਦਰ ਜਿਹੜਾ ਕੰਟੈਂਟ ਹੈ ਨਾ ਉਹ ਨਹੀਂ ਚੇਂਜ ਕਰਦਾ, ਉਹ ਸਦੀਆਂ ਤੱਕ ਉਹੀ ਰਹਿੰਦਾ ਹੈ। ਜਿਹਦੀ ਐਗਜ਼ਾਮਪਲ ਮੈਂ ਇਹ ਵੀ ਦਿੱਤੀ ਸੀ ਕਿ ਅੱਜ ਕੱਲ ਹਜ਼ਾਰਾਂ ਸਾਲਾਂ ਤੋਂ ਪੁਰਾਣੀਆਂ ਕਬਰਾਂ ਪੁੱਟ ਕੇ ਜਿਹੜੀਆਂ ਹੱਡੀਆਂ ਅਵਿਸ਼ੇਸ਼ ਬਚੇ ਹੋਏ ਆ, ਉਹਨਾਂ ਨੂੰ ਉਹਨਾਂ ਦਾ DNA ਕੱਢ ਕੇ ਵੇਖਿਆ ਜਾ ਰਿਹਾ ਹੈ, ਤੇ ਫਿਰ ਮੈਚ ਕੀਤਾ ਜਾ ਰਿਹਾ ਕਿ ਦੁਨੀਆਂ ਦੇ ਕਿਹੜੇ ਕੋਨੇ ਵਿਚ ਇਹਦੇ ਨਾਲ ਦਾ DNA ਹੈ। ਉਹ ਤਾਂ ਬਦਲਣਾ ਹੀ ਨਹੀਂ ਗਾ, ਉਹ ਤਾਂ ਬਦਲਣਾ ਹੀ ਨਹੀਂ, ਹਜ਼ਾਰਾਂ ਸਾਲਾਂ ਤੋਂ ਅੱਗੇ ਚੱਲਦਾ ਹੀ ਆਉਣਾ ਰਹਿਣਾ। ਔਰ ਇਹ ਲੋਕ ਇਥੋਂ ਮੂਵ ਕਰਕੇ ਕਿਧਰ ਗਏ ਹੋਣਗੇ, ਜਾਂ ਇਹ ਲੋਕ ਜਿਹੜੇ ਇੱਥੇ ਮਰੇ ਆ ਉਹ ਕਿਹੜੇ ਪਾਸਿਓਂ ਆਏ ਹੋਣਗੇ, ਔਰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿਚ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਹੁੰਦੀ ਆਈ ਹੈ। ਹਾਂਜੀ, ਅਸੀਂ ਕਹਿੰਦੇ ਵੀ ਅੱਜ ਅਸੀਂ ਮਾਈਗ੍ਰੇਟ ਕਰਕੇ ਅਮਰੀਕਾ ਆਏ, ਨਾ ਨਾ ਨਾ, ਇਸ ਤੋਂ ਪਹਿਲਾਂ ਵੀ ਐਸਾ ਕੁਛ ਹੁੰਦਾ ਆਇਆ, ਇਧਰੋਂ ਉਧਰ ਤੇ ਉਧਰੋਂ ਇਧਰ, ਆਮ ਤੌਰ ਤੇ ਦੁਨੀਆਂ ਜਾਂਦੀ ਆਉਂਦੀ ਰਹਿੰਦੀ ਸੀ ਪਹਿਲਾਂ ਵੀ ਤੇ ਹੁਣ ਵੀ ਜਾਂਦੇ ਆਉਣੇ, ਮਾਈਗ੍ਰੇਸ਼ਨ ਕੋਈ ਨਵੀਂ ਗੱਲ ਨਹੀਂ ਹੋਈ। ਚੰਗੀ ਜ਼ਿੰਦਗੀ ਦੀ ਭਾਲ ਵਿਚ ਆਮ ਤੌਰ ਤੇ ਇੱਕੋ ਸਿਸਟਮ, ਚੀਮਾ ਸਾਹਿਬ ਸ਼ਾਇਦ ਤੁਸੀਂ ਸੁਣਿਆ ਹੋਵੇ, ਇੱਕੋ ਸਿਸਟਮ ਦਾ ਸਬਜੈਕਟ ਆਮ ਤੌਰ ਤੇ ਕਾਲਜਾਂ ਦੇ ਵਿਚ ਪੜਾਇਆ ਜਾਂਦਾ ਆ।
1: ਬਿਲਕੁਲ,
0: ਇਨਵਾਇਰਮੈਂਟ ਨੂੰ ਬਦਲਣਾ, ਇਨਵਾਇਰਮੈਂਟ ਦੇ ਮੁਤਾਬਕ ਜੀਵਾਂ ਨੂੰ ਬਦਲਣਾ, ਉਹਨਾਂ ਦੀ ਲੋੜ ਮੁਤਾਬਕ ਉਥੋਂ ਦੀ ਜਿੱਥੇ ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ ਕਿਤੇ ਠੰਡਾ ਹੋ ਗਿਆ, ਹੁਣ ਇੱਥੇ ਸਾਡੀ ਠੰਡ ਹੈਗੀ ਤੇ ਨਿਊਜ਼ੀਲੈਂਡ ਚ ਜਾਓ ਤੇ ਉੱਥੇ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਈਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਈਕੋ ਸਿਸਟਮ ਹੈ ਇਹ ਕ੍ਰੋਮੋਸੋਮਸ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨਾ, ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਮੂਵ ਕਰਨਾ। ਔਰ ਖਾਸ ਗੱਲ ਇਹ ਆ ਵੀ ਜਿਹੜੀ ਵਿਰਾਸਤੀ ਚੀਜ਼ਾਂ ਨੇ ਨਾ ਸਾਰੀਆਂ, ਉਹਨਾਂ ਸਾਰਿਆਂ ਨੂੰ ਉਹ ਜਿਹੜੇ ਧਾਗਿਆਂ ਦੇ ਡੱਬੇ ਹੋਏ ਜਾਂ ਪੌੜੀਆਂ ਜਿਹੀਆਂ ਬਣੀਆਂ ਹੋਈਆਂ ਹੁੰਦੀਆਂ ਨੇ ਮਾਈਕਰੋਸਕੋਪ ਚ ਅਸੀਂ ਵੇਖਦੇ ਹਾਂ, ਉਹਨਾਂ ਸਾਰਿਆਂ ਦੇ ਵਿਚ ਉਸ ਚੀਜ਼ ਨੂੰ ਪ੍ਰਜ਼ਰਵ ਕਰਨਾ, ਇਹ ਇਹਨਾਂ ਦੀ ਖਾਸੀਅਤ ਆ। ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿਚ ਵੇਖਿਆ ਕਿ ਅਸੀਂ ਇਸ ਨਿਊਕਲੀਅਸ ਦੇ ਪ੍ਰੋਟੋਪਲਾਜ਼ਮ ਤੋਂ ਬਾਹਰ ਇਸ ਖਾਸ ਕਮਰੇ ਦੇ ਵਿਚੋਂ ਕ੍ਰੋਮੋਸੋਮਸ ਨੂੰ ਛੱਡ ਕੇ ਸਾਈਟੋਪਲਾਜ਼ਮ ਚ ਆ ਗਏ। ਫਿਰ ਸਾਈਟੋਪਲਾਜ਼ਮ ਦੇ ਵਿਚ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਇੰਡੋ ਪਲਾਜ਼ਮਿਕ ਰੈਟੀਕੁਲਮ। ਇੰਡੋ ਦਾ ਮਤਲਬ ਹੁੰਦਾ ਬਿਲਕੁਲ ਅੰਦਰੂਨ, ਪਲਾਜ਼ਮਿਕ ਪਲਾਜ਼ਮਾ, ਪਲਾਜ਼ਮਾ ਕੀ ਹੈ? ਫੈਟ ਆ, ਫੈਟ ਦਾ ਘੁਲਿਆ ਹੋਇਆ ਤਰਲ ਪਦਾਰਥ ਹੈ, ਹੈ ਤਾਂ ਸੰਘਣਾ ਹੀ ਤਰਲ ਪਦਾਰਥ ਹੈਗਾ ਆ। ਔਰ ਉਸ ਤਰਲ ਪਦਾਰਥ ਦਾ ਬਿਲਕੁਲ ਅੰਦਰੂਨੀ ਜਿਹੜਾ ਹਿੱਸਾ ਆ ਉਹਦੇ ਵਿਚ ਰੇਸ਼ੇ ਵਰਗੇ, ਕੈਪਸੂਲਾਂ ਵਰਗੇ ਕਹਿ ਲੋ ਤੁਸੀਂ, ਜਿਵੇਂ ਕੈਪਸੂਲ ਹੁੰਦਾ ਨਾ, ਤੇ ਕੈਪਸੂਲ ਦੇ ਵਿੱਚ ਦਵਾਈ ਭਰੀ ਹੁੰਦੀ ਹੈ, ਇਸੇ ਤਰ੍ਹਾਂ ਕੈਪਸੂਲਾਂ ਵਰਗਾ ਇਸ ਇੰਡੋਪਲਾਜ਼ਮਿਕ ਰੈਟੀਕੁਲਮ ਹੁੰਦੇ ਨੇ ਜਿਹੜੇ ਸਾਰੇ ਉਸ ਸਾਈਟੋਪਲਾਜ਼ਮ ਦੇ ਵਿੱਚ ਘੁੰਮਦੇ ਜਾਂਦੇ ਨੇ, ਜਿਵੇਂ ਬੱਸਾਂ ਹੁੰਦੀਆਂ ਨੇ ਨਾ, ਬੱਸਾਂ ਸਵਾਰੀਆਂ ਲੈ ਕੇ ਜਾਂਦੀਆਂ ਨੇ, ਇਧਰੋਂ ਸਵਾਰੀਆਂ ਇਧਰ ਲੈ ਗਏ, ਉਧਰੋਂ ਸਵਾਰੀਆਂ ਇਧਰ ਲੈ ਗਏ, ਇਹ ਸਾਰਾ ਕੰਮ ਇਹਨਾਂ ਦਾ ਇਹੀ ਕੁਛ ਹੀ ਹੁੰਦਾ ਆ। ਔਰ ਇਹੀ ਕੰਮ ਇੰਡੋਪਲਾਜ਼ਮਿਕ ਰੈਟੀਕੁਲਮ ਦਾ ਹੈਗਾ ਆ ਕਿ ਇਹ ਥਾਂ ਪੁਰ ਥਾਂ ਜੋ ਸਮਾਨ ਇਹਦੇ ਚ ਹੈਗਾ ਆ ਉਹ ਉੱਥੇ ਇੱਕ ਤੋਂ ਦੂਜੀ ਥਾਂ ਪਹੁੰਚਾਉਂਦੇ ਆ। ਖੁਰਾਕ ਆਈ ਬਾਹਰੋਂ ਜਿਹੜੇ ਸਾਈਟੋਪਲਾਜ਼ਮ ਚ ਮਿਕਸ ਅਪ ਹੋ ਗਈ, ਇਹਨੇ ਸਾਈਟੋਪਲਾਜ਼ਮ ਦੇ ਵਿੱਚੋਂ ਇੱਕ ਥਾਂ ਤੋਂ ਚੁੱਕ ਲਿਆ, ਬਈ ਇੱਥੇ ਕੈਲਸ਼ੀਅਮ ਆ ਗਿਆ, ਇੱਥੇ ਪੋਟਾਸ਼ੀਅਮ ਆ ਗਿਆ, ਇੱਥੇ ਮਿਨਰਲ ਆ ਗਿਆ, ਉਹਨੂੰ ਚੁੱਕਿਆ ਡੱਬਿਆਂ ਚ ਭਰਿਆ ਤੇ ਗਾਂ ਜਿੱਥੇ ਚਾਹੀਦਾ ਹੈਗਾ ਇਹਨਾਂ ਨੇ ਉੱਥੇ ਸਪਲਾਈ ਕਰ ਦੇਣਾ, ਕਿਉਂਕਿ ਸਾਈਟੋਪਲਾਜ਼ਮ ਮੂਵ ਕਰ ਰਿਹਾ ਹੈਗਾ। ਸੋ ਇੰਡੋਪਲਾਜ਼ਮਿਕ ਰੈਟੀਕੁਲਮ ਧਾਗਿਆਂ ਵਰਗੇ, ਜਾਂ ਇੰਜ ਕਹਿ ਲਓ ਕੈਪਸੂਲਾਂ ਵਰਗੇ ਕਹਿ ਲਓ, ਧਾਗਿਆਂ ਨਾਲ ਕੈਪਸੂਲ ਜ਼ਿਆਦਾ ਸਹੀ ਲਫ਼ਜ਼ ਰਹੇਗਾ ਕਿਉਂਕਿ ਅਲੱਗ ਅਲੱਗ ਹੈਗੇ ਆ, ਪਰ ਕਿਉਂਕਿ ਜੁੜੇ ਨੇ ਇਸ ਕਰਕੇ ਮੈਨੂੰ ਟ੍ਰੇਨ ਦੇ ਡੱਬਿਆਂ ਦੀ ਸ਼ਕਲ ਦਿੱਤੀ ਸੀ, ਬੰਦ ਨੇ ਇਸ ਕਰਕੇ ਮੈਂ ਇਹਨੂੰ ਕੈਪਸੂਲ ਕਹਿ ਰਿਹਾ। ਜਿਵੇਂ ਕੈਪਸੂਲ ਇੱਕ ਦੂਜੇ ਦੇ ਨਾਲ ਜੁੜੇ ਹੋਣ ਤੇ ਡੱਬਿਆਂ ਚ ਭਰ ਭਰ ਕੇ ਕੋਇਲਾ ਆ ਰਿਹਾ ਜੀ ਖਦਾਨਾਂ ਦੇ ਵਿੱਚੋਂ, ਥਾਂ ਥਾਂ ਤੇ ਸਪਲਾਈ ਹੋ ਰਿਹਾ ਹੈਗਾ, ਇਹ ਇਹਨਾਂ ਦਾ ਕੰਮ ਸਾਰੇ ਸ਼ੈਲ ਦੇ ਵਿੱਚ ਇਸ ਤਰ੍ਹਾਂ ਦੀ ਸਪਲਾਈ ਕਰਨਾ ਹੁੰਦਾ। ਲੋ ਜੀ ਹੁਣ ਇਹ ਸਾਰਾ ਆ ਗਿਆ, ਇਹ ਸਾਰਾ ਦਾਰਮਦਾਰ ਹੋ ਗਿਆ ਘਰ ਦੇ ਵਿੱਚ, ਬਿਜਲੀ ਨਾ ਹੋਵੇ, ਚਾਨਣ ਨਹੀਂ ਹੋਵੇ ਤੇ ਦਿਸਦਾ ਹੀ ਕੋਈ ਨਹੀਂ, ਪਤਾ ਨੀ ਕਿੱਥੇ ਕੀ ਕਰਨਾ ਕੀ ਕਰਨਾ ਹੈਗਾ, ਕਿੱਥੇ ਕੀ ਪਿਆ ਹੈਗਾ ਪਤਾ ਹੀ ਨਹੀਂ। ਇਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਹੈ, ਇਹਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਇਹ ਇਸ ਤਰ੍ਹਾਂ ਨੇ ਜਿਵੇਂ ਗੋਲ ਗੋਲ ਧੱਬੇ ਹੁੰਦੇ ਨੇ, ਓਵਲ ਸ਼ੇਪ ਕਹਿ ਲੋ ਪੰਜਾਬੀ ਚ, ਜੇ ਗੋਲ ਨਾ ਕਹੋ ਤੇ ਓਵਲ ਸ਼ੇਪ ਹੈ, ਕਿਉਂਕਿ ਪੂਰੀ ਤਰ੍ਹਾਂ ਗੋਲ ਨਹੀਂ ਹੁੰਦੇ। ਕਾਰਨ ਉਹਦਾ ਇਹ ਆ ਵੀ ਇਹ ਵੱਧ ਕੱਢ, ਹੁਣ ਬਲਬ ਜਾਂ ਟਿਊਬ ਦੋਵੇਂ ਦੋਵਾਂ ਦੀ ਕੰਮ ਤਾਂ ਇੱਕੋ ਹੀ ਹੈ, ਲਾਈਟ ਦੇਣੀ, ਲੇਕਿਨ ਸ਼ਕਲ ਵੱਖਰੀ ਹੈਗੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ ਸੈੱਲ ਦੇ ਅੰਦਰ, ਉਸ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਇੱਕ ਐਸੇ ਜੀਵ ਨੇ, ਇੱਕ ਐਸੀ ਚੀਜ਼ ਹੈਗੇ ਨੇ ਜਿਹੜੇ ਸ਼ਕਲਾਂ ਵੱਖ ਵੱਖ ਹੈਗੀਆਂ ਨੇ, ਕੰਮ ਇਹਨਾਂ ਦਾ ਇੱਕੋ ਹੀ ਹੈ, ਤੇ ਮੈਂ ਇਸ ਨੂੰ ਪੰਜਾਬੀ ਚ ਕਹਿਣਾ ਬਿਜਲੀ ਘਰ। ਇਹ ਚੱਲਦਾ ਫਿਰਦਾ ਬਿਜਲੀ ਘਰ ਹੈ ਨਿਊਕਲੀਅਸ ਦੇ ਵਿੱਚ, ਥਾਂ ਥਾਂ ਤੇ ਜਿੱਥੇ ਰੋਸ਼ਨੀ ਬੈਟਰੀ ਫੜੋ, ਹਨੇਰੇ ਕਮਰੇ ਚ ਜਾਣਾ ਬੈਟਰੀ ਉੱਥੇ ਜਾ ਕੇ ਜਗਾ ਲਓ, ਇਸੇ ਤਰ੍ਹਾਂ ਜਿਸ ਕਮਰੇ ਚ ਜਾਓ ਉੱਥੇ ਸਵਿਚ ਆਨ ਕਰੋ, ਉਹਦੀ ਬੈਟਰੀ ਜਗਾ ਲਓ। ਸੋ ਮਤਲਬ ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ, ਇਹ ਗੋਲ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿੱਚ ਐਨਰਜੀ ਹੈਗੀ ਹੈ, ਬਿਜਲੀ ਘਰ ਨੇ, ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ, ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹ ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ, ਆਮ ਤੌਰ ਤੇ ਅਸੀਂ ਐਵੇਂ ਬੇਸਿਕ ਤਾਂ ਸੈੱਲ ਹੈ ਹੀ ਗੋਲ ਆ, ਇਹਦੇ ਚ ਨੈਕ ਬਾਡੀ ਵਾਲੀ ਕੋਈ ਬਹੁਤੀ ਗੱਲ ਨਹੀਂ ਬਣਦੀ, ਪਰ ਮੈਂ ਇਹਦੀ ਵਧੀਆ ਐਗਜ਼ਾਮਪਲ ਇੱਕ ਤੁਹਾਨੂੰ ਦੇ ਸਕਦਾ ਹਾਂ, ਉਹ ਇਹ ਹੈ ਸਪਰਮ। ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ, ਪਰ ਬਹੁਤ ਡੀਪ ਗੱਲ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੋਂਡਰੀਆ ਹੈਗੀ ਆ ਤੇ ਕਿੱਥੇ ਹੁੰਦਾ ਹੈ। ਮਾਈਟੋਕੋਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ, ਸਾਡਾ ਮੇਨ ਮੀਟਰ ਆ ਘਰ ਦੇ ਵਿੱਚ ਲੱਗਾ ਹੋਇਆ। ਔਰ ਇਹ ਜਿਹੜਾ ਹੋਰ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿੱਚ ਐਨਰਜੀ ਹੈਗੀ ਹੈ, ਬਿਜਲੀ ਘਰ ਨੇ, ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ, ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹ ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ, ਆਮ ਤੌਰ ਤੇ ਅਸੀਂ ਐਵੇਂ ਬੇਸਿਕ ਤਾਂ ਸੈੱਲ ਹੈ ਹੀ ਗੋਲ ਆ, ਇਹਦੇ ਚ ਨੈਕ ਬਾਡੀ ਵਾਲੀ ਕੋਈ ਬਹੁਤੀ ਗੱਲ ਨਹੀਂ ਬਣਦੀ, ਪਰ ਮੈਂ ਇਹਦੀ ਵਧੀਆ ਐਗਜ਼ਾਮਪਲ ਇੱਕ ਤੁਹਾਨੂੰ ਦੇ ਸਕਦਾ ਹਾਂ, ਉਹ ਇਹ ਹੈ ਸਪਰਮ। ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਜੇ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ, ਪਰ ਬਹੁਤ ਡੀਪ ਗੱਲ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੋਂਡਰੀਆ ਹੈਗੀ ਆ ਤੇ ਕਿੱਥੇ ਹੁੰਦਾ ਹੈ। ਮਾਈਟੋਕੋਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ, ਸਾਡਾ ਮੇਨ ਮੀਟਰ ਆ ਘਰ ਦੇ ਵਿੱਚ ਲੱਗਾ ਹੋਇਆ। ਔਰ ਇਹ ਜਿਹੜਾ ਮਾਈਟੋਕੋਂਡਰੀਆ ਹੈਗਾ ਆ, ਇਹ ਜਿਵੇਂ ਸਪਰਮ ਹੈ

0: ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ। ਪਰ ਬਹੁਤ ਡੀਪ ਗੱਲ ਹੈਗੀ ਹੈ, ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੌਂਡਰੀਆ ਹੈਗੀ ਆ, ਇਹ ਕਿੱਥੇ ਹੁੰਦਾ ਹੈ। ਮਾਈਟੋਕੌਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ, ਸਾਡਾ ਮੇਨ ਮੀਟਰ ਆ ਘਰ ਦੇ ਵਿਚ ਲੱਗਾ ਹੋਇਆ। ਔਰ ਇਹ ਜਿਹੜਾ ਮਾਈਟੋਕੌਂਡਰੀਆ ਹੈਗਾ ਆ, ਇਹ ਜਿਵੇਂ ਸਪਰਮ ਹੈ, ਇੱਕ ਸਪਰਮ ਦਾ ਹੈਡ ਹੁੰਦਾ, ਇੱਕ ਸਪਰਮ ਦੀ ਨੈਕ ਹੁੰਦੀ ਹੈ, ਇੱਕ ਸਪਰਮ ਦੀ ਬਾਡੀ ਹੁੰਦੀ ਹੈ, ਇੱਕ ਸਪਰਮ ਦੀ ਟੇਲ ਹੁੰਦੀ, ਇੰਨੇ ਪਾਰਟ ਹੁੰਦੇ ਨੇ ਸਾਡੇ ਸਪਰਮ ਦੇ ਹੱਥਾਂ ਦੇ। ਸਪਰਮ ਇਹ ਵੀ ਜਿਹੜਾ ਮਾਈਕਰੋਸਕੋਪ ਦਾ ਮਾਈਕਰੋਸਕੋਪਿਕ ਹੈ। ਸੋ ਜਿਹੜੀ ਇਹਦੀ ਗਰਦਨ ਹੁੰਦੀ ਨਾ, ਧੌਣ ਜਿਹਨੂੰ ਨੈਕ ਕਹਿੰਦੇ ਅਸੀਂ, ਨੈਕ ਦੇ ਵਿਚ ਮਾਈਟੋਕੌਂਡਰੀਆ ਹੁੰਦੇ ਨੇ। ਤੁਸੀਂ ਚੀਮਾ ਸਾਹਿਬ, ਤੁਸੀਂ ਤਾਂ ਚਾਰ ਚੁਫੇਰੇ ਗੁਣੇ ਗਿਆਨੀ ਹੋ ਹਰ ਪਾਸੇ ਦੇ, ਬੁਲੇਟ ਆਪਾਂ ਵੇਖਦੇ ਆ ਨਾ, ਕਿਸੇ ਵੀ ਬੰਦੂਕ ਦੀ ਗੋਲੀ ਅਸੀਂ ਦੇਖਦੇ ਆ ਨਾ,
1: ਬਿਲਕੁਲ
0: ਅਗਲੇ ਪਾਸੇ ਤਾਂ ਸ਼ਰੇ ਹੁੰਦੇ ਨੇ,
1: ਬਿਲਕੁਲ
0: ਚਾਰ ਪਿਛਲੇ ਪਾਸੇ ਇੱਕ ਬੰਦੂਕ ਉਹਦੇ ਚ ਬਰੂਦ ਭਰਿਆ ਹੁੰਦਾ ਆ,
1: ਪਿਛਲੇ
0: ਪਾਸੇ ਉਹ ਚੀਜ਼ ਹੈ ਜਿਹਨੂੰ ਘੋੜੇ ਨੇ ਹਿੱਟ ਕਰਨਾ ਆ, ਤੇ ਫਿਰ ਬਰੂਦ ਨੂੰ ਅੱਗ ਲੱਗਣੀ ਹੈ, ਤੇ ਉਸ ਬਰੂਦ ਨੇ ਫਿਰ ਉਹ ਸ਼ਰੇ ਬਾਹਰ ਅੱਗੇ ਭੇਜਣੇ
1: ਜੀ,
0: ਠੀਕ ਆ। ਸੋ ਇਹ ਜਿਹੜੀ ਨੈਕ ਹੈ ਨਾ ਇਸ ਦੀ, ਕਿਸੇ ਵੀ ਸਪਰਮ ਦੀ ਜਾਂ ਇੰਜ ਕਹਿ ਲੋ ਸੈੱਲ ਦੀ, ਕਿਉਂਕਿ ਸਪਰਮ ਸੈੱਲ ਹੈ ਨਾ, ਔਰ ਉਹਦੀ ਉਹਦੇ ਵਿਚ ਇਹ ਇਸ ਤਰ੍ਹਾਂ ਰਹਿੰਦੇ ਨੇ ਜਿਹੜੇ ਦੂਰ ਤੱਕ ਆਪਣੀ ਰੋਸ਼ਨੀ ਫੈਲਾਉਂਦੇ ਨੇ, ਤੇ ਇਹਦੀ ਰੋਸ਼ਨੀ ਦੇ ਕਰਕੇ ਬਾਕੀ ਸਾਰਾ ਕੁਝ ਕੰਮ ਹੁੰਦਾ ਰਹਿੰਦਾ। ਸੋ ਇਹ ਸਾਰੇ ਦਾ ਸਾਰਾ ਇਹਦਾ ਕੰਮ ਕੀ ਹੋਇਆ ਭਈ, ਇਹ ਐਨਰਜੀ ਦੀ ਪੂਰਤੀ ਕਰਦੇ ਨੇ, ਆਕਸੀਜਨ ਜਾਂ ਐਨਰਜੀ ਸਾਡੇ ਸਰੀਰ ਦੀ ਐਨਰਜੀ ਕਿਹੜੀ ਹੈ ਜੀ, ਆਕਸੀਜਨ ਆ ਹਾਂਜੀ, ਬਿਜਲੀ ਦੀ ਲੋੜ ਨੀ ਹੈਗੀ, ਆਕਸੀਜਨ ਦੀ ਲੋੜ ਆ। ਤੋ ਇਸ ਕਰਕੇ ਇਹ ਸਾਰੇ ਦੇ ਸਾਰੇ ਮਾਈਟੋਕੌਂਡਰੀਆ ਜਿਹੜੇ ਨੇ, ਇਸ ਸੈੱਲ ਦੇ ਵਿਚ ਰੋਸ਼ਨੀ ਪੈਦਾ ਕਰਦੇ ਨੇ, ਜਾਂ ਕਹਿ ਲੋ ਵੀ ਜਾਨ ਪੈਦਾ ਕਰਦੇ ਨੇ, ਐਨਰਜੀ ਪੈਦਾ ਕਰਦੇ ਨੇ, ਠੀਕ ਹੈ ਜੀ। ਔਰ ਇਹ ਜਿਹੜੇ ਨੇ ਨਾ, ਇਹ ਵੀ ਇੱਕੋ ਫਿਰ ਦੇ ਦੋ ਪਰਦੇ ਹੁੰਦੇ, ਇੱਕ ਨੂੰ ਬਾਹਰੀ ਪਰਦਾ ਕਹਿੰਦੇ ਨੇ ਮੈਟ੍ਰਿਕਸ ਦਾ, ਇੱਕ ਨੂੰ ਆਊਟਰ ਪਰਦਾ ਕਹਿੰਦੇ ਨੇ ਪੈਰੀ ਦਾ। ਸੋ ਇਸ ਤਰ੍ਹਾਂ ਕਰਕੇ ਇਹ ਵੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਰੱਬ ਨੇ ਬਣਾਈਆਂ ਨਾ, ਸੈੱਲ ਦੇ ਅੰਦਰ ਰੱਖੀਆਂ ਨੇ, ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਬਣਾਈ ਹੈ, ਔਰ ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਦੋ ਤਹਿਆਂ ਵਾਲੀ ਹੈ, ਬਾਹਰਲੀ ਤਹਿ ਕਿਤੇ ਡਿੱਗ ਡੁੱਗ ਵੀ ਪਵੇ ਤੇ ਅੰਦਰਲੀ ਕੰਧ ਹੋਵੇ ਘਰ ਸੁਰੱਖਿਅਤ ਰਹਿ ਜੇ। ਸੋ ਇਸ ਤਰ੍ਹਾਂ ਬੜੀ ਕਾਰੀਗਰੀ ਕੀਤੀ ਹੈ ਕੁਦਰਤ ਨੇ ਇਸ ਟਾਈਪ ਦੀ, ਇਸ ਨੂੰ ਕਰਨ ਵਾਸਤੇ। ਹੁਣ ਇਸ ਤੋਂ ਬਾਅਦ ਅੱਗੇ ਹੋ ਜਾਂਦੇ ਨੇ ਪਲਾਸਟਿਡ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪਲਾਸਟਿਡ, ਜਿਹੜੇ ਨੇ ਉਹ ਇਸ ਟਾਈਪ ਦੇ ਨੇ ਜਿਹਦੇ ਚ ਸ਼ੂਗਰ, ਪ੍ਰੋਟੀਨ, ਇਹ ਸਾਰਾ ਕੁਝ ਰਲ ਮਿਲ ਕੇ, ਪਹਿਲਿਆਂ ਨੂੰ ਅਸੀਂ ਫੈਟ ਰਲਾਉਂਦੇ ਰਹੇ ਹਾਂਜੀ, ਅਮੀਨੋ ਐਸਿਡ ਰਲਾਉਂਦੇ ਰਹੇ ਹਾਂ, ਇਹਦੇ ਵਿਚ ਸ਼ੂਗਰ ਤੇ ਪ੍ਰੋਟੀਨ ਰਲਦੇ ਨੇ। ਇਹ ਜਿਹੜੇ ਆਮ ਤੌਰ ਤੇ ਸਰੀਰ ਦੇ ਵਿਚ ਤੁਰੇ ਫਿਰਦੇ ਨੇ, ਤਿੰਨ ਕੁ ਕਿਸਮ ਹੁੰਦੇ ਨੇ, ਤਿੰਨ ਰੰਗ ਹੁੰਦੇ ਆ, ਤਿੰਨ ਤਰ੍ਹਾਂ ਦੀ ਐਨਰਜੀ ਜਿਹੜੀ ਹੈ ਇਹ ਤੁਰੀ ਫਿਰਦੀ ਐਨਰਜੀ ਹੁੰਦੀ ਹੈ। ਕਿਸੇ ਚ ਸ਼ੂਗਰ ਵੱਧ ਗਈ ਜੀ, ਤੈਨੂੰ ਤੇ ਯਾਰ ਸ਼ੂਗਰ ਹੋ ਗਈ ਹੈ, ਤੇ ਉਹ ਜਿਹੜੇ ਵਾਈਟ ਕਿਸਮ ਦੇ ਪਲਾਸਟਿਕਸ ਨੇ ਉਹ ਤੁਹਾਡੇ ਵੱਧ ਗਏ ਆ। ਕਿਸੇ ਨੂੰ ਤਾਂ ਜੀ ਲਿਵਰ ਦੀ ਪ੍ਰੋਬਲਮ ਹੋ ਗਈ, ਉਹ ਜਿਹੜੇ ਯੈਲੋ ਕਲਰ ਦੇ ਤੁਹਾਡੇ ਪਲਾਸਟਿਕ ਦੇ ਨਾ ਉਹ ਵੱਧ ਗਏ ਨੇ, ਭਾਵ ਸਰੀਰ ਬਾਹਰੋਂ ਵੇਖ ਰਿਹਾ, ਡਾਕਟਰ ਤਾਂ ਇਹ ਕਹਿ ਰਿਹਾ ਯਾਰ ਤੈਨੂੰ ਪੀਲੀਆ ਹੋ ਗਿਆ, ਤੇਰੇ ਲਿਵਰ ਚ ਨੁਕਸ ਪੈ ਗਿਆ, ਪਰ ਅੰਦਰ ਉਹਦੇ ਲਿਵਰ ਦੇ ਸੈੱਲਾਂ ਵਿਚ ਕਿੱਥੇ ਨੁਕਸ ਆ, ਅਸੀਂ ਪਹੁੰਚਾਂਗੇ ਪਲਾਸਟਿਕ ਦੇ ਉੱਪਰ, ਠੀਕ ਆ। ਸੋ ਉਸ ਨੂੰ ਅਸੀਂ ਵੇਖ ਸਕਦੇ ਹਾਂ, ਤੇ ਉਹਨੂੰ ਅਸੀਂ ਦਰੁਸਤ, ਮੈਂ ਜਦੋਂ ਅਗਲੇ ਲੈਕਚਰ ਕਰਾਂਗਾ ਮੈਂ ਵੀ ਦੱਸਾਂਗਾ ਵੀ ਇਹਨਾਂ ਨੂੰ ਫਿਰ ਅਸੀਂ ਦਰੁਸਤ ਕਰਨਾ ਹੈਗਾ, ਉੱਥੋਂ ਦਰੁਸਤ ਕਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ, ਬਾਹਰੋਂ ਤੋਂ ਅਸੀਂ ਦਵਾਈਆਂ ਦਿੰਦੇ ਹੀ ਆ ਨਾ, ਬਾਹਰੋਂ ਦਵਾਈ ਨੇ ਜਾਣਾ, ਖੂਨ ਚ ਰਚਣਾ, ਫਿਰ ਉੱਥੇ ਜਾਣਾ, ਉਹ ਫਿਰ ਕਵਰ ਕਰਨਾ, ਅੰਦਰੋਂ ਇਹਨਾਂ ਨੇ ਜਦੋਂ ਠੀਕ ਹੋਣਾ ਹੈ ਤੇ ਫਿਰ ਕਿਸ ਤਰੀਕੇ ਤੇ ਹੋ ਸਕਦੇ ਨੇ, ਉਹ ਗੱਲ ਆਪਾਂ ਅੱਗੇ ਚੱਲ ਕੇ ਜਿਹੜੀ ਹੈ ਉਹ ਇਸ ਤਰ੍ਹਾਂ ਕਰਨੀ ਹੈ। ਹੁਣ ਇੱਕ ਇਹਦੇ ਵਿਚ ਹੋਰ ਤੱਤ ਹੈਗੇ ਨੇ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ, ਰਾਈਬੋਸੋਮਸ ਅਸੀਂ ਕਹਿੰਦੇ ਹਾਂ। ਯਾਰ ਲੱਕੜ ਮਿਸਤਰੀ ਦੇ ਕੋਲੇ ਤਾਂ ਤੁਸੀਂ ਲੱਕੜ ਹੀ ਲੈ ਕੇ ਗਏ ਹੋ ਨਾ, ਇਸ ਲੱਕੜ ਦੇ ਵਿਚੋਂ ਉਹਨੇ ਅਲਮਾਰੀ ਵੀ ਬਣਾ ਦੇਣੀ, ਉਹਨੇ ਸਟੂਲ ਵੀ ਬਣਾ ਦੇਣਾ, ਮੇਜ਼ ਵੀ ਬਣਾ ਦੇਣਾ, ਜਿਹੜਾ ਕੁਛ ਕਹਿਣਾ ਉਹਨੇ ਤੁਸੀਂ ਕਰ ਦੇਣਾ। ਬੜੀ ਅਜੀਬ ਗੱਲ ਆ, ਰਾਈਬੋਸੋਮਸ ਐਸੇ ਨੇ ਜਿਵੇਂ ਮਿੱਟੀ ਵਾਲਿਆਂ ਦੀ ਘੁਮਿਆਰ ਨੇ, ਤੇ ਉਸ ਮਿੱਟੀ ਤੋਂ ਉਹਨੇ ਘੜਾ ਵੀ ਬਣਾ ਦੇਣਾ, ਸੁਰਾਹੀ ਵੀ ਬਣਾ ਦੇਣੀ, ਤੇ ਹੋਰ ਵੀ ਬੜਾ ਕੁਛ ਬਣਾ ਦੇਣਾ। ਇਹ ਰਾਈਬੋਸੋਮ ਇਸ ਸਾਈਟੋਪਲਾਜ਼ਮ ਦੇ ਵਿਚ ਤੁਰਿਆ ਫਿਰਦਾ ਮਟੀਰੀਅਲ ਆ, ਜਿਹੜਾ ਜਿੱਥੇ ਲੋੜ ਪਈ ਕੋਈ ਚੀਜ਼ ਟੁੱਟ ਭੱਜ ਹੋਊਗੀ, ਇਹਦੀ ਉਹਨੇ ਬਣਤਰ ਬਣਾ ਕੇ ਤੇ ਉੱਥੇ ਸੈੱਟ ਕਰ ਦੇਣੀ
1: ਜੀ।
0: ਸਮਝ ਆ ਗਈ ਕਿਹੜਾ ਵੱਡਾ ਕੰਮ ਇਹਦਾ ਬਈ, ਹੈ ਬਈ ਕੰਮ ਕਿਸੇ ਨੂੰ, ਇਹ ਮਿਸਤਰੀ ਆ ਭਾਵ ਹਜੇ, ਰਾਈਬੋਸੋਮ ਨੂੰ ਸਮਝ ਲੋ ਵੀ ਮਿਸਤਰੀ ਆ, ਤੇ ਇਹਦੇ ਕੋਲ ਸਮਾਨ ਹੈਗਾ ਆ, ਜਿੱਥੇ ਕਿਸੇ ਦਾ ਟਾਇਰ ਪੰਕਚਰ ਹੋ ਗਿਆ ਜੇ ਸੜਕ ਤੇ ਜਾ ਕੇ ਉੱਥੇ ਤੁਹਾਡਾ ਟਾਇਰ ਪੰਕਚਰ ਰਿਪੇਅਰ ਕਰ ਦੇਣਾ,

0: ਜੋ ਚੁਟਕੀ ਉੱਥੇ ਸਹੀ ਕਰ ਦੇਣੀ ਹੈ। ਸੋ ਮਤਲਬ ਇਹਨਾਂ ਰਾਈਬੋਸੋਮਸ ਸੈੱਲ ਦੇ ਅੰਦਰ ਰਹਿਣ ਵਾਲਾ ਐਸਾ ਮਟੀਰੀਅਲ ਹੈ ਜਿਹੜਾ ਸੈੱਲ ਦੇ ਅੰਦਰ ਦੀ ਟੁੱਟ ਭੱਜ, ਇਹਦੇ ਕੋਲ ਪ੍ਰੋਟੀਨ ਹੈਗਾ ਆ, ਪ੍ਰੋਟੀਨ ਐਨਰਜੀ ਹੁੰਦੀ ਹੈ, ਅਮੀਨੋ ਐਸਿਡ ਹੁੰਦੇ ਨੇ ਜਿਹਦਾ ਕੰਮ ਰਿਪੇਅਰ ਨਾਲ ਸੰਬੰਧਿਤ ਹੈਗਾ ਆ। ਸੋ ਇਹ ਸਾਰੇ ਦੀ ਸਾਰੀ ਰਿਪੇਅਰ ਜਿਹੜੀ ਹੈ ਇਹ ਰਾਈਬੋਸੋਮਸ ਜਿਹੜੇ ਨੇ ਕਰਦੇ ਹੈਗੇ, ਠੀਕ ਆ। ਹੁਣ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ, ਜਿਹੜਾ ਬੜਾ ਇੰਪੋਰਟੈਂਟ ਕੰਮ ਹੈਗਾ, ਸਾਡੇ ਕੋਲ ਇੱਕ ਗੋਲਜੀ ਅਪਰੇਟਸ, ਗੋਲਜੀ ਬੋਡੀ ਕਹਿੰਦੇ ਉਹਨੂੰ, ਗੋਲਜੀ ਅਪਰੇਟਸ ਹੁੰਦਾ ਹੈ, ਇਹ ਸਾਰਾ ਫੈਟ ਹੀ ਦਬਣੇ ਹੁੰਦਾ, ਫੈਟ ਦੀ ਤੁਰਦੀ ਫਿਰਦੀ ਚੀਜ਼ ਆ। ਤੁਸੀਂ ਮਰਨ ਵਰਤ ਰੱਖ ਲਿਆ ਜਾਂ ਊ ਵਰਤ ਰੱਖ ਲਿਆ ਤੇ ਸਮਝ ਕਰ ਲਓ ਤੁਹਾਡੇ ਸਰੀਰ ਦੇ ਵਿੱਚੋਂ ਐਨਰਜੀ ਖਤਮ ਹੋਣ ਲੱਗ ਗਈ, ਤੇ ਅਲਟੀਮੇਟ ਕੀ ਹੋਏਗਾ, ਇਹ ਗੋਲਜੀ ਬੋਡੀ ਦੇ ਵਿੱਚ ਤੁਹਾਡੇ ਕੋਲ ਅੰਦਰ ਦੀ ਚਰਬੀ ਹੈਗੀ ਆ, ਉਸ ਨੂੰ ਖੋਰ ਕੇ ਉੱਥੇ ਇਸਤੇਮਾਲ ਕਰਨ ਵਾਸਤੇ ਤੁਹਾਡੇ ਕੰਮ ਆਏਗੀ, ਉਨੀ ਦੇਰ ਜਿੰਨੀ ਦੇਰ ਗੋਲਜੀ ਬਾਡੀ ਉੱਥੇ ਹੈਗੀ ਆ, ਜਿੰਨੀ ਦੇਰ ਤੁਹਾਡੇ ਕੋਲ ਪ੍ਰੋਟੀਨ ਉੱਥੇ ਸਾਂਭਿਆ ਹੈਗਾ ਆ, ਜਿੰਨੀ ਦੇਰ ਤੁਹਾਡੇ ਕੋਲ ਉਹ ਐਨਰਜੀ ਹੈਗੀ ਗੋਲਜੀ ਬਾਡੀ ਦੀ, ਉਨੀ ਦੇਰ ਤੁਸੀਂ ਸਮਝੋ ਹੌਲੀ ਸਲਿਮ ਸਲਿਮ ਸਲਿਮ ਸੁੱਕਦੇ ਤੇ ਜਾਓਗੇ। ਲੇਕਿਨ ਤੁਹਾਡੇ ਅੰਦਰ ਐਸੀ ਚੀਜ਼ ਹੈਗੀ ਹੈ, ਕਿਉਂਕਿ ਇਸ ਸਰੀਰ ਨੂੰ ਚੱਲਣ ਵਾਸਤੇ, ਚੀਮਾ ਸਾਹਿਬ ਬੜੀ ਜ਼ਰੂਰੀ ਗੱਲ, ਇਹ ਸਰੀਰ ਨੂੰ ਚੱਲਣ ਵਾਸਤੇ ਸਾਨੂੰ 1700 ਕੈਲੋਰੀ ਪਰ ਆਵਰ ਹੀਟ ਦੀ ਚਾਹੀਦੀ ਹੈ। ਕੈਲੋਰੀ ਇੰਨੀ ਹੀਟ ਦੀ ਪੈਦਾ ਕਿੱਥੋਂ ਹੋਊਗੀ ਜੇ ਅਸੀਂ ਖੁਰਾਕ ਨਹੀਂ ਖਾਵਾਂਗੇ ਤਾਂ, ਪਰ ਹੁਣ ਖਾ ਨਹੀਂ ਰਹੇ ਤੇ ਵਰਤ ਰੱਖ ਲਿਆ ਅੱਜ
1: ਜੀ,
0: ਇਹ ਉਸ ਐਨਰਜੀ ਨੂੰ ਵਰਤ ਰੱਖਣ ਦੇ ਵਿੱਚ ਜਾਂ ਮਰਨ ਵਰਤ ਰੱਖਣ ਦੇ ਵਿੱਚ ਜਾਂ ਲਗਾਤਾਰ ਵਰਤ ਰੱਖਣ, ਜਿਹੜੀ ਚੀਜ਼ ਸੈੱਲ ਦੇ ਅੰਦਰ ਪੂਰੀ ਕਰ ਸਕਦੀ ਹੈ, ਇਹ ਰਿਜ਼ਰਵ ਰੱਖਦੇ ਆ। ਢਿੱਡ ਵੱਜ ਗਿਆ, ਫੈਟ ਬਣ ਗਿਆ, ਉੱਥੇ ਕੱਟਾ ਹੋ ਗਿਆ ਤੇ ਕੀ ਹੋ ਗਿਆ, ਗੋਲਜੀ ਅਪਰੇਟਸ ਦੇ ਵਿੱਚ ਉਹ ਤੁਹਾਡਾ ਸਾਰਾ ਪ੍ਰੋਟੀਨ ਫੈਟ ਲਿਪਿਡ ਵਗੈਰਾ ਇਕੱਠਾ ਹੋ ਗਿਆ, ਤੇ ਫਿਰ ਹੁਣ ਉਥੋਂ ਘਟੂਗਾ, ਉਥੋਂ ਲੈ ਕੇ ਕੁਦਰਤ ਵਰਤਦੀ ਰਹੇਗੀ। ਆਪਾਂ ਇੱਕ ਗੱਲ ਪਿੱਛੇ ਵੀ ਕਰੀ ਸੀਗੀ ਵੀ ਜਿੰਨੇ ਵੀ ਸੈੱਲ ਸਾਡੇ ਖੂਨ ਦੇ ਹੈਗੇ ਨੇ ਜਾਂ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆ, ਉਹ ਸਾਰੇ ਦਾ ਸਾਰਾ ਹੱਡੀਆਂ ਚ ਹੁੰਦਾ ਆ ਬਹੁਤ, ਤੇ ਜੇ ਹੱਡੀਆਂ ਚ ਹੁੰਦਾ ਤੇ ਜਦੋਂ ਬੱਚਾ ਦੰਦੀਆਂ ਕੱਢਣ ਲੱਗ ਜਾਂਦਾ ਆ, ਉਦੋਂ ਕੁਦਰਤ ਨੂੰ ਜੇ ਬਾਹਰੋਂ ਇੰਨਾ ਨਾ ਜਾਵੇ ਕੈਲਸ਼ੀਅਮ, ਤੇ ਕੁਦਰਤ ਕਿੱਥੋਂ ਲੈਂਦੀ ਆ ਕੈਲਸ਼ੀਅਮ, ਉਹ ਕੁਦਰਤ ਕੈਲਸ਼ੀਅਮ ਲੈਂਦੀ ਹੱਡੀਆਂ ਚੋਂ। ਤੇ ਫੇਰ ਜਿਹੜਾ ਬੱਚਾ ਆਪ ਤੁਰਨ ਲੱਗ ਗਿਆ ਸੀਗਾ, ਮੰਜੇ ਦੇ ਨਾਲ ਖੜਾ ਹੋਣ ਲੱਗ ਗਿਆ ਸੀ, ਯਾਰ ਹੁਣ ਤੇ ਖੜਾ ਹੀ ਨਾ ਹੋਣ ਲੱਗ ਗਿਆ ਇਕਦਮ, ਹੈ ਦੰਦੀਆਂ ਕੱਢਣ ਲੱਗ ਗਿਆ ਤੇ ਹੁਣ ਤਾਂ ਡਿੱਗੀ ਪੈਂਦਾ ਹੈਗਾ। ਕਹਿਣ ਤੋਂ ਭਾਵ ਇਹ ਇੰਡੀਕੇਟ ਕਰਦਾ ਆ ਕਿ ਤੁਹਾਨੂੰ ਬਾਹਰੋਂ ਦਿੱਤਾ ਗਿਆ ਕੈਲਸ਼ੀਅਮ ਅਜੇ ਥੋੜਾ ਹੈਗਾ ਆ, ਕੈਲਸ਼ੀਅਮ ਪੂਰਾ ਕਰੋ ਤਾਂ ਕਿ ਇਹ ਕੈਲਸ਼ੀਅਮ ਪੂਰਾ ਹੋਵੇ ਤੇ ਇਹਨੂੰ ਅੰਦਰੋਂ ਹੱਡੀਆਂ ਵਿੱਚੋਂ ਕੈਲਸ਼ੀਅਮ ਨਾ ਲੈਣਾ ਪਵੇ
1: ਜੀ।
0: ਅੰਦਰੀਆਂ ਹੱਡੀਆਂ ਚੋਂ ਕੈਲਸ਼ੀਅਮ ਲਊਗਾ ਬੱਚਾ ਦੰਦੀਆਂ ਕੱਢਦਾ ਤੇ ਆਟੋਮੈਟਿਕਲੀ ਜਿਹੜੀਆਂ ਨੇ ਉਹ ਹੱਡੀਆਂ ਕਮਜ਼ੋਰ ਹੋਣਗੀਆਂ। ਇਸੇ ਤਰ੍ਹਾਂ ਹੀ ਕੈਲਸ਼ੀਅਮ ਦਾ ਹੋਰ ਵੱਡਾ ਸੋਰਸ ਸਾਡੇ ਸਰੀਰ ਚ ਹੁੰਦਾ ਆਂਤੜੀਆਂ, ਆਂਤੜੀਆਂ ਚ ਬਹੁਤ ਜ਼ਿਆਦਾ ਕੈਲਸ਼ੀਅਮ ਇਕੱਠਾ ਕੀਤਾ ਹੁੰਦਾ ਕੁਦਰਤ ਨੇ, ਨੰਬਰ ਦੋ ਖੁਰਾਕ ਆਉਣੀ ਹੈ ਤੇ ਸਭ ਤੋਂ ਵੱਧ ਕੈਲਸ਼ੀਅਮ ਉਹਨੇ ਆਪਣਾ ਪਹਿਲਾਂ ਸਟੋਰ ਕਰ ਲੈਣਾ ਹੈਗਾ। ਤੇ ਜੇ ਕਈ ਬੱਚਿਆਂ ਨੂੰ ਦੰਦੀਆਂ ਕੱਢਦੇ ਟੱਟੀਆਂ ਲੱਗ ਜਾਂਦੀਆਂ
1: ਜੀ,
0: ਕਿਉਂ ਟੱਟੀਆਂ ਲੱਗ ਜਾਂਦੀਆਂ ਨੇ ਕਿ ਕੁਦਰਤ ਨੇ ਵੇਖਿਆ ਵੀ ਦੰਦੀਆਂ ਕੱਢਣ ਵਾਸਤੇ ਇਹਨੂੰ ਕੈਲਸ਼ੀਅਮ ਚਾਹੀਦਾ ਹੈ ਤੇ ਕਿੱਥੋਂ ਲਿਆ ਜਾਵੇ, ਉਹ ਕਹਿੰਦਾ ਜੀ ਆਂਤੜੀਆਂ ਚੋਂ ਲੈ ਲਓ। ਆਂਤੜੀਆਂ ਚੋਂ ਜਦੋਂ ਕੈਲਸ਼ੀਅਮ ਲੈ ਲਿਆ ਤੇ ਆਂਤੜੀਆਂ ਵੀਕ ਹੋ ਗਈਆਂ, ਉਹਨੂੰ ਟੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਮਤਲਬ ਸਾਡੀਆਂ ਇੰਡੀਕੇਸ਼ਨ ਨੇ ਕਿ ਕਿਹੜੀ ਥਾਂ ਤੋਂ ਕਿਹੜੀ ਚੀਜ਼ ਕੁਦਰਤ ਲੈ ਰਹੀ ਹੈ ਤੇ ਉੱਥੇ ਕਮੀ ਪੇਸ਼ੀ ਹੋ ਰਹੀ ਹੈ, ਕਿਉਂਕਿ ਬਾਹਰੋਂ ਉਹ ਆ ਨਹੀਂ ਰਹੀ। ਤੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਗੋਲਜੀ ਅਪਰੇਟਸ ਦੀ, ਵੀ ਗੋਲਜੀ ਅਪਰੇਟਸ ਜਿਹੜਾ ਆ ਇਹ ਸਾਡਾ ਇਸੇ ਤਰ੍ਹਾਂ ਦਾ ਸਟੋਰ ਹਾਊਸ ਆ, ਵੀ ਆਹ ਅਸੀਂ ਭੜੋਲੇ ਚ ਕਣਕ ਪਾ ਕੇ ਰੱਖੀ ਹੋਈ ਹੈ ਹਾਂਜੀ, ਤੇ ਜਦੋਂ ਲੋੜ ਪਈ ਤੇ ਕੱਢ ਕੇ ਤੇ ਆਟਾ ਤੇ ਪਿਆ ਲਵਾਂਗੇ। ਸੋ ਗੋਲਜੀ ਅਪਰੇਟਸ ਸਾਡਾ ਭੜੋਲਾ ਆ ਇਸ ਸੈੱਲ ਦੇ ਵਿਚ, ਜਿਹਦੇ ਵਿਚੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਵਾਂਗੇ। ਔਰ ਜੇ ਗੋਲਜੀ ਅਪਰੇਟਸ ਨੂੰ ਅਗਰ ਸਮਾਨ ਹੁਣ ਹਾੜੀ ਸਾਉਣੀ ਆਈ ਆ, ਤੁਸੀਂ ਫਸਲ ਦਾ ਲੈ ਕੇ ਰੱਖੀ ਨਹੀਂ, ਜਿਹਦਾ ਮਤਲਬ ਗੋਲਜੀ ਅਪਰੇਟਸ ਖਾਲੀ ਹੋਜੂਗਾ, ਭੜੋਲਾ ਖਾਲੀ ਹੋਜੂਗਾ ਜਿਹਦੇ ਸੁੱਕੇ ਤੁਹਾਡੇ ਬੰਦੇ ਹੈ, ਤੇ ਜੇ ਉਹਨੂੰ ਵਿਚਾਰੇ ਨੂੰ ਹੋਰ ਮਰਨ ਵਰਤ ਰੱਖਣਾ ਵੈਸੇ ਤੇ ਉਹਨਾਂ ਦਾ ਕੰਮ ਖਰਾਬ ਹੈ ਨਾ। ਸੋ ਇਸ ਤੋਂ ਬਾਅਦ ਇੱਕ ਹੋਰ ਸਰੀਰ ਦੇ ਵਿਚ ਇਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਮਾਈਕਰੋ ਬਾਡੀ ਅਸੀਂ ਉਹਨੂੰ ਕਹਿੰਦੇ ਹਾਂ
1: ਜੀ।
0: ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਟੀਨ ਵੀ ਹੋ ਗਿਆ, ਫੈਟ ਵੀ ਹੋ ਗਿਆ, ਕਾਰਬੋਹਾਈਡਰੇਟ ਵੀ ਹੋ ਗਿਆ, ਜਿੰਨੇ ਵੀ ਅਸੀਂ ਤੱਤ ਖੁਰਾਕ ਵੀ ਅਸੀਂ ਉਹਨੂੰ ਦਿੰਨੇ ਆ ਨਾ, ਇਹ ਸਾਰੇ ਦੇ ਸਾਰਿਆਂ ਨੂੰ ਘੋਲਣਾ ਕਾਹਦੇ ਨਾਲ ਆ ਭਾਈ, ਇਸਤੇਮਾਲ ਕਰਨੇ, ਸੁੱਕੇ ਤਾਂ ਨਹੀਂ ਨਾ ਪੱਕ ਲੈਣੇ ਅਸੀਂ, ਅਸੀਂ ਉਹਦੇ ਚ ਪਾਣੀ ਪਾਵਾਂਗੇ, ਫਿਰ ਉਹਦੀ ਰੋਟੀ ਪਕਾਉਣੇ, ਅਸੀਂ ਹੋਰ ਕਈ ਪਲਾਲ ਤਰ੍ਹਾਂ ਕਰਦੇ ਨੇ। ਪਰ ਸੈੱਲ ਜਿਹੜਾ ਆ ਸਾਡੇ ਸਰੀਰ ਦੇ ਅੰਦਰ, ਉਹ ਇਹਦਾ ਕੀ ਕਰਦਾ ਹੈ, ਇਸ ਸਾਰੇ ਚੀਜ਼ ਨੂੰ ਇਹਦੇ ਵਿੱਚੋਂ ਕੋਈ ਚੀਜ਼ ਨਿਚੋੜਨ ਵਾਸਤੇ ਕੁਦਰਤ ਦਾ ਤਰੀਕਾਕਾਰ ਇਹ ਆ ਕਿ ਇਹਦੇ ਚ ਐਨਜ਼ਾਈਮਸ ਪੈਦਾ ਕਰੇ। ਫਿਲਟਰ ਕਰਨ ਵਾਸਤੇ ਕੁਦਰਤ ਦਾ ਤਰੀਕਾ ਕਰ ਹੁਣ ਜਿਵੇਂ ਸਲਫੂਰਿਕ ਐਸਿਡ ਕਿਸੇ ਚੀਜ਼ ਥਾਂ ਤੇ ਪਾਉਣੇ ਆ ਨਾ ਤੇ ਉਬਲਣ ਲੱਗ ਜਾਂਦੀ ਉਸੇ ਵੇਲੇ ਮੈਲ ਮੂਲ ਜੇ ਵੋ ਸਾਰੀ ਨਿਕਲ ਕੇ ਉਸ ਚ ਬਾਹਰ ਆ ਜਾਂਦੀ ਹੈ। ਇਹ ਜਿਹੜੇ ਮਾਈਕਰੋ ਬਾਡੀਜ਼ ਨੇ ਨਾ ਇਹ ਮਾਈਕਰੋ ਬਾਡੀ ਸਰੀਰ ਦੇ ਅੰਦਰ ਤੁਰੇ ਫਿਰਦੇ ਫੈਟ ਤੁਰੀ ਫਿਰਦੇ ਪ੍ਰੋਟੀਨ ਤੁਰਿਆ ਫਿਰਦਾ ਕਾਰਬੋਹਾਈਡ ਜਿਸ ਸਾਈਟੋਪਲਾਜ਼ਮ ਚ ਹੁੰਦਾ ਆ ਇਹ ਉਸ ਨੂੰ ਕਾਰ ਆਮਦ ਬਣਾਉਂਦਾ ਹੈ ਉਸ ਨੂੰ ਇਸਤੇਮਾਲ ਹੋਣ ਯੋਗ ਜਿਹੜੀ ਬਾਹਰੋਂ ਚੀਜ਼ ਆਈ ਉਸ ਤਰ੍ਹਾਂ ਨਹੀਂ ਨਾ ਇਸਤੇਮਾਲ ਕੀਤੀ ਜਾ ਸਕਦੀ। ਕਣਕ ਦਾ ਪਿਆ ਕੇ ਇਸਤੇਮਾਲ ਹੋਣਾ ਆ ਕਣਕ ਨੇ ਇਸ ਤਰ੍ਹਾਂ ਇਸਤੇਮਾਲ ਨਹੀਂ ਹੋਣਾ ਤੇ ਇਹ ਬਾਹਰੋਂ ਆਈ ਜਿੰਨੀ ਵੀ ਖੁਰਾਕ ਖੂਨ ਦੇ ਵਿੱਚੋਂ ਸੈੱਲ ਦੇ ਵਿੱਚ ਸ਼ਾਮਲ ਹੋਈ ਹੈ ਉਸ ਸਾਰੀ ਨੂੰ ਕਿਹੜੇ ਤਰੀਕੇ ਨਾਲ ਕਰਦੀ ਹੈ ਕਿ ਇਹ ਖਾਣ ਯੋਗ ਹੋ ਜਾਏ ਹਜ਼ਮ ਹੋਣ ਯੋਗ ਹੋ ਜਾਵੇ ਉਹਨੂੰ ਅਸੀਂ ਕਹਿੰਦੇ ਹਾਂ ਐਨਜ਼ਾਈਮਸ। ਸਾਡੇ ਸਰੀਰ ਦੇ ਵਿੱਚ ਟਾਇਲਨ ਪੈਦਾ ਹੁੰਦੀ ਹੈ ਟਾਇਲਨ ਦਾ ਕੰਮ ਕੀ ਆ ਜਿੰਨਾ ਵੀ ਅਸੀਂ ਕਾਰਬੋਹਾਈਡ੍ਰੇਟ ਖਾਂਦੇ ਹਾਂ ਉਸ ਨੂੰ ਹਜ਼ਮ ਕਰਨਾ ਮੂੰਹ ਚੋਂ ਸ਼ੁਰੂ ਕਰ ਦਿੰਦੀ ਇਸੇ ਪੇਟ ਦੇ ਵਿੱਚ ਸਾਡਾ ਐਸਿਡ ਪੈਦਾ ਹੁੰਦਾ ਆ ਐਸਿਡ ਦਾ ਕੀ ਕੰਮ ਹੈਗਾ ਬੈਕਟੀਰੀਆ ਵਗੈਰਾ ਮਾਰ ਦਿੰਦਾ ਹੈ ਇਸ ਤਰ੍ਹਾਂ ਪੈਪਸਿਨ ਪੈਦਾ ਹੁੰਦੀ ਹੈ ਪੈਪਸਿਨ ਦਾ ਕੀ ਕੰਮ ਹੈ ਨਾ ਬਈ ਜੇ ਐਸਿਡ ਜ਼ਿਆਦਾ ਵੱਧ ਗਿਆ ਤੇ ਕਿਤੇ ਸਾੜ ਹੀ ਨਾ ਦੇਵੇ ਉਹ ਐਲਕਲਾਈਨ ਹੈਗੀ ਉਹਨੂੰ ਬਚਾ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਐਨਜ਼ਾਈਮਸ ਪੈਦਾ ਹੁੰਦੇ ਨੇ ਤੇ ਇਹ ਜਿਹੜੀ ਮਾਈਕਰੋ ਬਾਡੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ ਇਹ ਮਾਈਕਰੋ ਬਾਡੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿ ਜਿਹੜਾ ਵੀ ਪਦਾਰਥ ਆਇਆ ਉਸ ਨੂੰ ਐਨਜ਼ਾਈਮਸ ਦੇ ਘੋਲ ਕੇ ਉਹਦੇ ਵਿੱਚੋਂ ਤੱਤ ਨਿਚੋੜਨ ਯੋਗ ਬਣਾਉਂਦਾ ਹੈ ਭਾਵ ਕਿ ਉਸ ਨੂੰ ਖਾਣ ਯੋਗ ਜਾਂ ਇਸਤੇਮਾਲ ਕਰਨ ਯੋਗ ਬਣਾਉਂਦਾ ਆ ਜਿਹਦੇ ਨਾਲ ਸੈੱਲ ਦੀ ਐਨਰਜੀ ਅੱਗੇ ਪੂਰੀ ਹੁੰਦੀ ਰਹਿੰਦੀ ਹੈ। ਹੁਣ ਭਾਈ ਇਹ ਸਾਰੇ ਅੰਗ ਜਿੰਨੇ ਵੀ ਮੈਂ ਦੱਸੇ ਆ ਇਹ ਸਾਰੇ ਵਿਚਾਰੇ ਬਣਦੇ ਤਾਂ ਹੈਗੇ ਨੇ ਕਿਸੇ ਚੀਜ਼ ਨਾਲ ਬਣਦੇ ਨੇ ਤੇ ਉਹ ਜਿਹੜਾ ਮਟੀਰੀਅਲ ਹਾਲਾਂਕਿ ਸਾਈਟੋਪਲਾਜ਼ਮ ਚ ਘੁਲਿਆ ਆ ਉਹਦੇ ਵਿੱਚ ਉਹਨੇ ਇਕੱਠਾ ਕਰਨਾ ਆ ਉਸ ਸਾਰੇ ਦੇ ਵਿੱਚੋਂ ਇਕੱਠਾ ਕਰਕੇ ਤੇ ਅਸੀਂ ਕੀ ਬਣਾਉਂਦੇ ਆ ਅਸੀਂ ਗੀਟੇ ਇਕੱਠੇ ਕਰ ਲਏ ਤੇ ਉਹਦਾ ਸੀਮਿੰਟ ਬਣਾ ਦਿੱਤਾ ਮਿੱਟੀ ਇਕੱਠੀ ਕਰ ਲਈ ਤਾਂ ਅਸੀਂ ਉਹਦੀ ਇੱਟਾਂ ਬਣਾ ਦਿੱਤੀਆਂ। ਇਸ ਸਾਈਟੋਪਲਾਜ਼ਮ ਦੇ ਵਿੱਚ ਘੁਲਿਆ ਹੋਇਆ ਸਾਰਾ ਪਦਾਰਥ ਜਿਹੜਾ ਅਸੀਂ ਖੁਰਾਕ ਖਾਧੀ ਸੀ ਉਹ ਖੂਨ ਦੇ ਵਿੱਚ ਰਚ ਕੇ ਹਰੇਕ ਸੈੱਲ ਤੱਕ ਪਹੁੰਚੀ ਹੈਗੀ ਹੈ ਪਰ ਉਹਨੂੰ ਅਲੱਗ ਅਲੱਗ ਸ਼ਕਲ ਦੇਣੀ ਅਲੱਗ ਅਲੱਗ ਸ਼ੇਪ ਦੇਣ ਵਾਸਤੇ ਜਿਹੜੇ ਕੰਮ ਕਰਨ ਵਾਲਾ ਮਿਸਤਰੀ ਆ ਉਹਨੂੰ ਸੈਂਟ੍ਰੋਸੋਮ ਕਹਿੰਦੇ ਨੇ
1: ਜੀ।
0: ਸੋ ਭਾਵ ਇਹ ਵੀ ਨਾ ਅਸੀਂ ਵੱਖਰੇ ਵੱਖਰੇ ਰੱਖੇ ਨੇ ਕੰਮ ਜਿਹੜਾ ਉਹਨਾਂ ਨੇ ਕਰਨਾ ਉਹੀ ਸੈਂਟ੍ਰੋਸੋਮਸ ਇਹ ਸਾਰਾ ਇੱਕ ਤਰ੍ਹਾਂ ਦਾ ਤਾਣਾ ਬਾਣਾ ਸਾਰਾ ਉਲਝਿਆ ਥਾਂ ਥਾਂ ਤੇ ਮਿਸਤਰੀ ਜਾਂਦੇ ਨੇ ਵੱਖ ਵੱਖ ਤਰ੍ਹਾਂ ਦੇ ਮਿਸਤਰੀ ਨੇ ਵੱਖ ਵੱਖ ਤਰ੍ਹਾਂ ਦੀ ਕਾਰਵਾਈ ਕਰਦੇ ਨੇ ਔਰ ਉਸੇ ਤਰ੍ਹਾਂ ਦੀ ਚੀਜ਼ਾਂ ਇਹ ਬਣਾਉਂਦੇ ਰਹਿੰਦੇ ਨੇ ਜਿਹਦੀ ਹੀ ਲੋੜ ਹੁੰਦੀ ਹੈ। ਹੁਣ ਇੱਕ ਹੋਰ ਵੈਕਿਊਮ ਹੈ ਉਹਦੇ ਵਿੱਚ ਐਂ ਤਾਂ ਨਹੀਂ ਨਾ ਸਾਰੀ ਥਾਂ ਭਰ ਦਿਓ ਤੇ ਹਵਾ ਕਿੱਥੇ ਜਾਊਗੀ ਭਾਈ ਹਵਾ ਵੀ ਤਾਂ ਚਾਹੀਦੀ ਨਾ ਬਗੈਰ ਹਵਾ ਤੋਂ ਚੁੱਲ੍ਹੇ ਚ ਲੱਕੜਾਂ ਡਾਹ ਦਿਓ ਤੇ ਹਵਾ ਫੂਕ ਮਾਰੋ ਹੀ ਨਾ ਤੇ ਫਿਰ ਅੱਗ ਨਹੀਂ ਨਾ ਬਲਣੀ ਜੇ ਬੜਾ ਜ਼ਰੂਰੀ ਆ। ਇਸ ਵਾਸਤੇ ਕੁਦਰਤ ਨੇ ਹਵਾ ਦੇ ਭਰ ਕੇ ਲਫਾਫੇ ਅਲੱਗ ਸਿਲੰਡਰ ਬਣਾ ਕੇ ਜਿਵੇਂ ਗੈਸ ਦਾ ਸਿਲੰਡਰ ਲਿਆਉਣਾ ਹਵਾ ਦੇ ਬਣਾ ਕੇ ਲਫਾਫੇ ਗੋਲ ਗੋਲ ਤੇ ਇਹ ਵਿੱਚ ਛੱਡੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੈਕਿਊਲਸ
1: ਜੀ।
0: ਔਰ ਇਸੇ ਤਰ੍ਹਾਂ ਹੀ ਇਹ ਵੈਕਿਊਲਸ ਜਿਹੜੇ ਨੇ ਥਾਂ ਥਾਂ ਜਾ ਕੇ ਘੁੰਮਦੇ ਰਹਿੰਦੇ ਨੇ ਸਾਈਟੋਪਲਾਜ਼ਮ ਚ ਔਰ ਹਵਾ ਦਿੰਦੇ ਰਹਿੰਦੇ ਨੇ ਉਹਨਾਂ ਨੂੰ ਅੱਗ ਬਾਲਦੇ ਰਹਿੰਦੇ ਨੇ ਤਾਂ ਕਿ ਸੈੱਲ ਲਾਲ ਰਹੇ ਸੈੱਲ ਦੇ ਵਿੱਚ ਹਵਾ ਅੱਗ ਬਲਦੀ ਰਵੇ ਐਨਰਜੀ ਪੈਦਾ ਹੁੰਦੀ ਰਵੇ ਔਰ ਸਾਰੇ ਰੋਸ਼ਨੀ ਹੁੰਦੀ ਰਵੇ। ਮਾਈਟੋਕੋਂਡਰੀਆ ਨੂੰ ਇਹ ਹੈਲਪ ਕਰਦੇ ਆ ਮਾਈਟੋਕੋਂਡਰੀਆ ਸਾਡਾ ਬਿਜਲੀ ਘਰ ਆ ਔਰ ਉਸ ਨੂੰ ਜਗਾਉਣ ਵਾਸਤੇ ਪਹਿਲਾਂ ਸੁਚਤਾ ਹੁਣ ਕਰੋਗੇ ਨਾ। ਸੋ ਇਹ ਸਾਰਾ ਕੰਮ ਇਹਨਾਂ ਦੇ ਰਾਹੀਂ ਹੁੰਦਾ ਹੈਗਾ। ਹੁਣ ਐ ਆ ਭਈ ਇਹ ਸਾਰੇ ਜਿੰਨੇ ਵੀ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਹੋਰ ਗੱਲ ਰਹਿ ਗਈ ਛੋਟੀ ਤਾਂ ਨਾ ਕਹੀਏ ਵੱਡੀ ਕਹਿ ਰਹੀ ਕਿਉਂਕਿ ਕੰਮ ਉਹਦਾ ਬੜਾ ਵੱਡਾ ਹੈ ਸੀਲੀਆ ਜਾਂ ਫਲੈਜਲਾ
1: ਜੀ।
0: ਸੀਲੀਆ ਦੀ ਗੱਲ ਆਪਾਂ ਬੜੀ ਜ਼ਰਾ ਕੀਤੀ ਜਿਹਨੂੰ ਅਸੀਂ ਵਾਲ ਕਹਿੰਦੇ
1: ਜੀ ਜੀ
0: ਸੀਲੀਆ ਦਾ ਮਤਲਬ ਹੁੰਦਾ ਵਾਲ ਜਾਂ ਹੇਅਰ ਔਰ ਕੁਦਰਤ ਨੇ ਸਾਰੇ ਦਾੜੀ ਮੁੱਛਾਂ ਬਾਹਰ ਹੀ ਨਹੀਂ ਲਾਈਆਂ
1: ਅੰਦਰ ਵੀ
0: ਇਸ ਨੇ ਜਿੰਨੇ ਵੀ ਅੰਗ ਅੰਦਰੋਂ ਖੋਖਲੇ ਹੈਗੇ ਨਾ
1: ਜੀ
0: ਉਹਨਾਂ ਸਾਰਿਆਂ ਦੇ ਵਿੱਚ ਮੂਵਮੈਂਟ ਪੈਦਾ ਕਰਨ ਵਾਸਤੇ ਇਸ ਨੇ ਅੰਦਰ ਸੀਲੀਆ ਲਗਾਏ ਨੇ ਜਿਹੜੇ ਕਿ ਕਰੰਟ ਦਾ ਕੰਮ ਕਰਦੇ ਨੇ ਇੱਕ ਦੂਸਰੇ ਤੋਂ ਕਰੰਟ ਟਰਾਂਸਮਿਟ ਕਰਦੇ ਰਹਿੰਦੇ ਨੇ ਇੱਕ ਦੂਸਰੇ ਦੇ ਕਰੰਟ ਦੇ ਨਾਲ ਜਿਹੜੀ ਚੀਜ਼ ਵੇਨ ਦੇ ਵਿੱਚ ਕੋਈ ਚੀਜ਼ ਆ ਗਈ ਤੇ ਅੱਗੇ ਮੂਵ ਕਰਦੀ ਰਹਿੰਦੀ ਹੈ। ਮੂੰਹ ਦੇ ਵਿੱਚ ਸਾਡੀ ਖੁਰਾਕ ਪਾਈ ਤੇ ਇਹ ਫੈਰਿੰਗਸ ਤੋਂ ਈਸੋਫੇਗਸ ਈਸੋਫੇਗਸ ਤੋਂ ਸਟੋਮਕ ਸਟੋਮਕ ਤੋਂ ਇੰਟਸਟਾਈਨ ਚ ਜਿਹੜੀ ਮੂਵ ਕਰਦੀ ਹੈ ਨਾ ਇਹਦੇ ਅੰਦਰ ਉਹ ਸਾਰੇ ਸੀਲੀਆਜ਼ ਹਨ ਉਹ ਵਾਲ ਹਨ ਜਿਹੜੇ ਵਾਲ ਇੱਕ ਕਰੰਟ ਦਾ ਕੰਮ ਵੀ ਕਰਦੇ ਨੇ ਇੱਕ ਵੇਵ ਦਾ ਕੰਮ ਵੀ ਕਰਦੇ ਨੇ ਜਿਸ ਵੇਵ ਦੇ ਕਰਕੇ ਇਸ ਸੈੱਲ ਦੇ ਅੰਦਰ ਅੰਦਰ ਇਹ ਸਾਰੀ ਦੀ ਸਾਰੀ ਖੁਰਾਕ ਸਾਡੀ ਖਾਧੀ ਵੀ ਮੂਵ ਕਰਦੀ ਰਹਿੰਦੀ
1: ਜੀ।
0: ਮਤਲਬ ਇਹ ਇੱਕ ਸਧਾਰਨ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਅੱਜ ਸੈੱਲ ਦੀ, ਔਰ ਇਸ ਤਰ੍ਹਾਂ ਇੰਨੀਆਂ ਸਾਰੀਆਂ ਚੀਜ਼ਾਂ ਕਰਾਮਾਤਾਂ ਇਸ ਸੈੱਲ ਦੇ ਵਿਚ ਹੁੰਦੀਆਂ ਨੇ ਜਿਹੜਾ ਵਿਚਾਰਾ ਆਪ ਮਾਈਕਰੋਸਕੋਪਿਕ ਹੈ
1: ਜੀ।
0: ਤੁਸੀਂ ਇਹ ਵੇਖੋ ਵੀ ਇਹ ਚੀਜ਼ਾਂ ਕਿੰਨੀਆਂ ਛੋਟੀਆਂ ਛੋਟੀਆਂ ਹੋਣਗੀਆਂ। ਹੁਣ ਤਾਂ ਅਲਟਰਾ ਮਾਈਕਰੋਸਕੋਪ ਬਹੁਤ ਕੁਝ ਬਣ ਗਿਆ ਹੈ ਨਾ, ਅਸੀਂ ਭਾਈ ਤਰੀਕੀ ਤੱਕ ਸੈੱਲ ਦੀ ਪਹੁੰਚਾਣ ਕਰਦੇ ਆ। ਹੁਣ ਅਗਲਾ ਲੈਕਚਰ ਜਿਹੜਾ ਆਪਾਂ ਕਰਾਂਗੇ ਨਾ ਉਹ ਆਪਾਂ ਇਸ ਗੱਲ ਦਾ, ਕਿਉਂਕਿ ਇਹ ਲੈਕਚਰ ਮੇਰਾ ਆਲਰੇਡੀ ਕੀਤਾ ਹੋਇਆ ਸੀਗਾ, ਮੈਂ ਸਿਰਫ ਪਰਿਵਾਰ ਦੇ ਸਰੋਤਿਆਂ ਵਾਸਤੇ ਅੱਜ ਇਸ ਨੂੰ ਰਿਪੀਟ ਕੀਤਾ ਹੈਗਾ। ਹੁਣ ਇਸ ਤੋਂ ਬਾਅਦ ਅਸੀਂ ਲੈਕਚਰ ਜਿਹੜਾ ਕਰਾਂਗੇ ਉਹ ਇਹ ਹੋਏਗਾ ਬਈ ਜੇ ਭਲਾ ਸੈੱਲ ਦਾ ਮੈਂਬਰੇਨ ਬਿਮਾਰ ਹੋ ਜਾਵੇ ਜਾਂ ਕੀ ਹੋਏਗਾ, ਆਵਾਜਾਈ ਖਰਾਬ ਹੋਏਗੀ ਨਾ ਜਿਹੜਾ ਮਰਜ਼ੀ ਅੰਦਰ ਚਲਾ ਜਾਵੇ, ਕਿਉਂਕਿ ਇਹ ਸਾਡਾ ਮੈਂਬਰੇਨ ਤਾਂ ਹੈਗਾ ਕਸਟਮ ਡਿਪਾਰਟਮੈਂਟ ਆ, ਬਾਹਰੋਂ ਕੋਈ ਚੀਜ਼ ਅੰਦਰ ਜਾਣ ਦੇਣੀ ਕਿ ਨਹੀਂ ਜਾਣ ਦੇਣੀ ਇਹਦਾ ਕੰਮ ਆ, ਅੰਦਰੋਂ ਕੋਈ ਚੀਜ਼ ਬਾਹਰ ਆਉਣ ਦੇਣੀ ਕਿ ਨਹੀਂ ਆਉਣ ਦੇਣੀ ਇਹਦਾ ਕੰਮ ਆ, ਤੇ ਜੇ ਇਹ ਖਰਾਬ ਹੋ ਗਿਆ ਤੇ ਫਿਰ ਸੈੱਲ ਦੇ ਵਿਚ ਕੀ ਹੋ ਸਕਦਾ ਹੈ, ਕਿਹੜੀ ਕਿਹੜੀ ਖਰਾਬੀ ਹੋ ਸਕਦੀ ਹੈ ਤੇ ਉਹਦੀਆਂ ਨਿਸ਼ਾਨੀਆਂ ਸਾਨੂੰ ਬਾਹਰ ਕੀ ਦੱਸਣਗੀਆਂ, ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਾਹਰ ਸਾਨੂੰ ਸੈੱਲ ਮੈਂਬਰ, ਮਤਲਬ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ ਚਾਹੇ ਕੈਂਸਰ ਕਹਿ ਲੋ ਤੇ ਚਾਹੇ ਛੋਟਾ ਜੁਕਾਮ ਕਹਿ ਲੋ, ਸਾਰੀਆਂ ਗੱਲਾਂ ਤਾਂ ਜਿਹੜੀਆਂ ਨੇ ਸੈੱਲ ਦੇ ਕਰਕੇ ਹੁੰਦੀਆਂ ਨੇ ਨਾ
1: ਜੀ।
0: ਇਸ ਸੈੱਲ ਦੇ ਵਿਚ ਅਸੀਂ ਇੱਕ ਇੱਕ ਪਾਰਟ ਨੂੰ ਦੱਸਾਂਗੇ ਭਾਈ ਜੇ ਇਹ ਚੀਜ਼ ਇਹਦੇ ਵਿਚ ਖਰਾਬੀ ਆ ਗਈ ਤੇ ਬਾਹਰ ਨਿਸ਼ਾਨੀਆਂ ਕੀ ਹੋਣਗੀਆਂ, ਤੇ ਨਾਲ ਮੈਂ ਇਹ ਵੀ ਦੱਸੂਗਾ ਬਈ ਫੇਰ ਭਾਈ ਇਹਨੂੰ ਦਰੁਸਤ ਕਿਵੇਂ ਕਰਨਾ ਹੈਗਾ
1: ਜੀ।
0: ਸੈੱਲ ਮੈਂਬਰੇਨ ਬੜੀ ਬੜੀ ਬੇਸਿਕ ਜਾਣਕਾਰੀ ਹੈ ਚੀਮਾ ਸਾਹਿਬ ਇਹ ਹਾਂਜੀ
1: ਜੀ।
0: ਅਸੀਂ ਪੀਲੀਏ ਨਾਲ ਯਾਰ ਇਲਾਜ ਕੀ ਕਰੀਏ, ਜਾਂ ਕਿਸੇ ਨੂੰ ਕੈਂਸਰ ਹੋ ਗਿਆ ਤੁਸੀਂ ਇਲਾਜ ਕੀ ਕਰੀਏ
1: ਜੀ,
0: ਸਾਨੂੰ ਇਹ ਜਾਣਨਾ ਪਏਗਾ ਵੀ ਇਹ ਫਰਕ ਕਿੱਥੇ ਪਿਆ ਆ, ਉਸ ਫਰਕ ਨੂੰ ਅਸੀਂ ਕਿੱਥੋਂ ਬੇਸਿਕਲੀ ਮਿਟਾ ਸਕਦੇ ਆ, ਤੇ ਜੇ ਸਾਨੂੰ ਇਹ ਪਤਾ ਹੋਊਗਾ ਤੇ ਫਿਰ ਥੋੜੀ ਸੌਖ ਹੋ ਜੂਗੀ ਨਾ।
2: ਬਿਲਕੁਲ ਡਾਕਟਰ ਸਾਹਿਬ, ਮੈਨੂੰ ਇੱਕੋ ਮਿੰਟ ਦਿਓਗੇ ਵਿੱਚੋਂ ਤੁਹਾਨੂੰ ਇੰਟਰਪਟ ਕਰਦਾ ਸੋਰੀ, ਮੇਰੇ ਕੋਲੋਂ ਇਹ ਜਿਹੜਾ ਸਵਾਲ ਹੈ ਇਹ ਖੁੰਝ ਨਾ ਜਾਵੇ। ਅਗਲੇ ਪ੍ਰੋਗਰਾਮ ਦੇ ਵਿੱਚ ਮੇਰੀ ਇੱਛਾ ਮੁਤਾਬਕ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਆ ਸਾਰਾ। ਤੁਸੀਂ ਦੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਸੂਖਸ਼ਮ ਚੀਜ਼ਾਂ ਜਿਹੜੀਆਂ, ਪਹਿਲਾਂ ਸੈੱਲ ਕਿੰਨਾ ਛੋਟਾ ਉਹ ਮਾਈਕਰੋਸਕੋਪ ਨਾਲ ਦੇਖਦੇ ਆ, ਫਿਰ ਉਹਦੇ ਅੰਦਰ ਕੀ ਆ ਕੀ ਆ, ਤੁਸੀਂ ਪੂਰਾ ਘੰਟਾ ਲਾ ਕੇ ਉਹ ਸਮਝਾਤਾ, ਉਹ ਸਮਝ ਲੱਗ ਗਈ। ਹੁਣ ਮੇਰਾ ਜਿਹੜਾ ਸਵਾਲ ਹੈ ਡਾਕਟਰ ਸਾਹਿਬ ਉਹ ਇਹ ਆ ਕਿ ਜਿੱਦਾਂ ਜਿੱਦਾਂ ਬੰਦਿਆਂ ਬੁਢਾਪੇ ਵੱਲ ਨੂੰ ਤੁਰਦਾ ਉਦੋਂ ਇਹਨਾਂ ਸੈੱਲਾਂ ਦੇ ਵਿਚ ਸਾਰਾ ਇਹ ਜਿਹੜਾ ਵਾਤਾਵਰਨ ਹੈਗਾ ਅੰਦਰ ਸਾਡੇ ਸਰੀਰ ਦੇ ਉਦੋਂ ਇਹਨਾਂ ਦੇ ਵਿਚ ਕੀ ਰਿਐਕਸ਼ਨ ਹੁੰਦਾ ਜਿਹਦੇ ਕਰਕੇ ਅਸੀਂ ਬੁੱਢੇ ਹੁੰਦੇ ਆ?
0: ਆਪਾਂ ਸ਼ੁਰੂਆਤ ਇੱਥੇ ਕਰਾਂਗੇ
2: ਜੀ, ਜਦੋਂ ਆਪਣਾ
0: ਬੁਢਾਪੇ ਨੂੰ ਕਹਿੰਦੇ ਨੇ ਸਿਨੈਲਿਟੀ, ਸਿਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿਚ
1: ਜੀ?
0: ਹਾਂਜੀ, ਕਈ ਲੋਕ ਹਜੇ ਵੀ ਚਾਈਨੀਜ਼ ਜਾਂ ਕਈ ਹੋਰ ਜਪਾਨੀ ਲੋਕ ਜਿਹੜੇ ਨੇ ਦੋ ਦੋ ਸਾਲ ਤੋਂ ਵੀ ਉੱਪਰ ਹੋ ਗਏ ਨੇ। ਇੱਕ ਇੰਡੀਅਨ ਬੰਦੇ ਦੀ ਮੈਂ ਵੇਖੀ ਸੀ ਉਹ ਮੇਰੇ ਕੋਲ 200 ਸਾਲ ਤੋਂ ਉੱਪਰ ਹੋ ਗਿਆ ਬੰਦਾ। ਹਾਂਜੀ, ਤੋ ਇਸ ਤਰ੍ਹਾਂ ਕਰਕੇ ਕਈ ਸਿਨੈਲਿਟੀ ਕਿਉਂ ਆਉਂਦੀ ਹੈ ਇਸ ਗੱਲ ਦੇ ਸਵਾਲ ਨੂੰ ਆਪਾਂ ਹੱਲ ਕਰਾਂਗੇ, ਠੀਕ ਹੈ?
2: ਬਿਲਕੁਲ ਬਿਲਕੁਲ ਬਿਲਕੁਲ।
0: ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਕੱਲ ਜੇ ਹੋਇਆ ਤਾਂ, ਨਹੀਂ ਤਾਂ ਆਪਾਂ ਜਿਵੇਂ ਸਮਝਦੇ ਹਾਂ ਵੀ ਜਿਹੜੀਆਂ ਵੀ ਛੁੱਟੀਆਂ ਵਗੈਰਾ ਰਹਿ ਦੂਰ ਤੇ ਹੈਗੀਆਂ ਨੇ, ਫਿਰ ਜਨਵਰੀ ਤੋਂ ਬਾਅਦ ਰੈਗੂਲਰ ਸਾਰੀਆਂ ਚੀਜ਼ਾਂ ਚੱਲ ਪੈਣਗੀਆਂ। ਜਦੋਂ ਵੀ ਆਪਣਾ ਪ੍ਰੋਗਰਾਮ ਕਰਨਾ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਸਵਾਲ ਦਾ, ਮੈਂ ਹੁਣ ਨੀ ਦੇ ਸਕਦਾ ਹਾਂ ਲੇਕਿਨ ਨਹੀਂ ਉਹ ਫਿਰ ਭੱਜੋ ਦੌੜੋ ਵਾਲੀ ਗੱਲ ਹੋਏਗੀ, ਤੁਹਾਡਾ ਜੇ ਸਵਾਲ ਆਇਆ ਹੀ ਹੈ ਕਿਸੇ ਵੱਲੋਂ ਤੇ ਆਪਾਂ ਉਹਨੂੰ ਇਸ ਤਰ੍ਹਾਂ ਸੈੱਟ ਕਰੀਏ ਵੀ ਉਹਦੇ ਦਿਮਾਗ ਚ ਬੈਠ ਜਾਵੇ ਗੱਲ, ਠੀਕ ਹੈ
1: ਜੀ?
0: ਸਿਨੈਲਿਟੀ ਯਾਦ ਰੱਖਿਓ ਜੀ, ਇਹਨੂੰ ਸਿਨੈਲਿਟੀ ਕਹਿੰਦੇ ਆ, ਠੀਕ ਹੈ? ਸਿਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿਚ, ਬੁਢਾਪਾ ਕਿਉਂ ਆਉਂਦਾ ਪੰਜਾਬੀ ਜਾਂ ਕਹਿ ਲੋ, ਹਾਂਜੀ, ਉਹਦੀ ਆਪਾਂ ਵਿਆਖਿਆ ਕਰਾਂ।
2: ਵੈਰੀ ਗੁੱਡ, ਬਹੁਤ ਡਾਕਟਰ ਸਾਹਿਬ, ਇਹ ਤੁਹਾਡਾ ਲਦਾਖ ਪਤਾ ਨੀ ਕਿੱਡਾ ਖੋਣਾ ਜਿਹਦੇ ਚ ਸਾਰਾ ਕੁਝ ਕੋਈ ਦੱਬੀ ਬੈਠੇ
0: ਨਹੀਂ ਹੋਣਾ ਹੈ ਨਾ, ਇਹਦੇ ਚ ਮੇਰੀ ਕੋਈ ਬਹੁਤ ਸ਼ਾਬਾਸ਼ੀ ਨਹੀਂ ਹੈਗੀ। ਮੇਰਾ ਜੀਵਨ ਇਹ ਹੋ ਗਿਆ ਨਾ, ਹੁਣ ਕਿੰਨੇ 52 ਸਾਲ ਹੋ ਗਏ ਨੇ ਪੜ੍ਹਦਿਆਂ ਪੜ੍ਹਾਉਂਦਿਆਂ ਸਮਝਾਉਂਦਿਆਂ, ਔਰ ਗੱਲ ਤੇ ਹੁਣ ਮੇਰੇ ਵਾਸਤੇ ਤੇ ਉਹੀ ਰੁਟੀਨ ਹੈ ਨਾ। ਇਹ ਆ ਵੀ ਹਾਂ ਕਈ ਵਾਰ ਬਰੀਕੀਆਂ ਜਦੋਂ ਅਸੀਂ ਵੱਡੇ ਪੈਮਾਨੇ ਤੇ ਜਾਂਦੇ ਜਦੋਂ ਡਾਕਟਰ ਬਣ ਜਾਂਦੇ ਨਾ, ਆਮ ਤੌਰ ਤੇ ਕੀ ਹੁੰਦਾ ਅਸੀਂ ਬੇਸਿਕ ਮੈਡੀਕਲ ਕਾਲਜਾਂ ਚ ਪੜ੍ਹਦੇ ਪੜ੍ਹਾਉਣੇ ਆ ਬੇਸਿਕ ਗੱਲਾਂ, ਅੱਜ ਦੀਆਂ ਮੈਂ ਤੁਹਾਡੇ ਨਾਲ ਹੁਣ ਕਰ ਰਿਹਾ ਹਾਂ, ਪਤਾ ਨੀ ਹੁਣ ਕਦੋਂ ਦੀਆਂ ਮੇਰੀਆਂ ਪੜ੍ਹੀਆਂ ਹੋਈਆਂ ਨੇ। ਮੈਂ 1969 ਤੋਂ 1974 ਤੱਕ ਸਟੂਡੈਂਟ ਰਿਹਾ ਮੈਡੀਕਲ ਕਾਲਜ ਦੇ ਵਿਚ, ਫਿਰ ਪੜ੍ਹਾਉਂਦਾ ਰਿਹਾ ਹੈਗਾ ਆ, ਇਹ ਉਦੋਂ ਦੀਆਂ ਗੱਲਾਂ ਨੇ ਪੜ੍ਹੀਆਂ ਹੋਈਆਂ ਪਰ ਮੇਰੇ ਦਿਮਾਗ ਚ ਉਸੇ ਤਰ੍ਹਾਂ ਸੈੱਟ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੋ ਹੁਣ ਮੇਰੀ ਕੋਈ ਬਹੁਤੀ ਇਹਦੇ ਚ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ, ਹੁਣ ਇਹ ਮੇਰਾ ਜੀਵਨ ਹੋ ਗਿਆ ਹੈਗਾ, ਹੈਨਾ? ਸੋ ਕੋਈ ਐਸੀ ਗੱਲ ਨੀ, ਮੈਂ ਇਹ ਸਮਝਦਾ ਵੀ ਜੇ ਮੈਂ ਲੋੜ ਬਣਿਆ ਰਹਾਂ ਤੇ ਇਹੀ ਮੇਰਾ ਜੀਵਨ ਹੈ। ਮੈਂ ਕਿਸੇ ਦੀ ਲੋੜ ਆ, ਕਿਸੇ ਨੂੰ ਮੇਰੇ ਕੋਲ ਜਾਣਕਾਰੀ ਚਾਹੀਦੀ ਤੇ ਉਹ ਮੇਰੇ ਕੋਲ ਹੈਗੀ ਹੈ ਤੇ ਮੈਨੂੰ ਖੁਸ਼ੀ ਹੋਏਗੀ ਉਹ ਜਾਣਕਾਰੀ ਦੇਣ ਵਾਸਤੇ।
2: ਬਿਲਕੁਲ ਡਾਕਟਰ ਸਾਹਿਬ, ਤੁਹਾਡੀ ਜਿਹੜੀ ਆ ਬਹੁਤ ਦਰੁਸਤ ਗੱਲ ਤੁਸੀਂ ਕੀਤੀ ਆ। ਦੇਖੋ ਸਾਡਾ ਜਿਹੜਾ ਭਾਰਤੀ ਸਮਾਜ ਸੀਗਾ ਉਹਦੇ ਵਿੱਚ ਜਿਹੜਾ ਇੱਕ ਬੱਚਾ ਪੈਦਾ ਹੁੰਦਾ ਸੀ ਉਹਦੀ ਜਿਹੜੀ ਜ਼ਿੰਦਗੀ ਸੀ ਉਹਨੂੰ ਚਾਰ ਹਿੱਸਿਆਂ ਵਿੱਚ ਵੰਡਦੇ ਸੀ ਉਹ ਪਹਿਲੇ 25 ਸਾਲ, ਦੂਜੇ 25 ਸਾਲ, ਤੀਜੇ 25 ਸਾਲ ਤੇ ਜਿਹੜੇ ਚੌਥੇ 25 ਸਾਲ ਹੁੰਦੇ ਸੀ ਉਹਨਾਂ ਦੇ ਵਿੱਚ ਫਿਰ ਉਹ ਕੰਮ ਕਾਰ ਸਾਰਾ ਖਤਮ ਕਰਕੇ ਆਰਾਮ ਨਾਲ ਆਪਣਾ ਬੈਠ ਕੇ ਖਾਂਦੇ ਸੀ। ਉਹ ਜਿਹੜੀ ਆ ਚੀਜ਼ ਆ ਉਹ ਬੜੀ ਵਧੀਆ ਸੀ ਜਿਹੜੀ ਸਾਡੇ ਸਮਾਜ ਦੇ ਵਿੱਚੋਂ ਜਾ ਚੁੱਕੀ ਹੈ।
0: ਮੈਂ ਹੁਣ ਚੌਥੇ ਪੜਾਅ ਤੇ ਪਹੁੰਚ ਗਿਆ।
2: ਹਾਂਜੀ ਹਾਂਜੀ ਹਾਂਜੀ ਚੌਥੇ ਪੜਾਅ।
0: ਚਲੋ ਖੈਰ ਜੋ ਦੇ ਸਕਦੇ ਆ ਦੇ ਜਾਈਏ।
2: ਬਿਲਕੁਲ ਬਿਲਕੁਲ ਜੀ ਬਿਲਕੁਲ।
0: ਕਦੀ ਯਾਦ ਕਰਿਆ ਕਰੇਗਾ ਪਿੱਛੋਂ ਵੀ। ਹਾਂਜੀ
2: ਬਿਲਕੁਲ ਬਿਲਕੁਲ।
0: ਇਸੇ ਕਰਕੇ ਬੰਦਾ ਆਪਣੇ ਮਰਨ ਤੋਂ ਬਾਅਦ ਵੀ ਕੁਝ ਸਾਲ ਜਿਉ ਜਾਂਦਾ ਆ, ਤੀਜੀ ਫੀਲੀ ਤੱਕ ਤਾਂ ਕਾਗਜ਼ਾਂ ਚ ਜਿਉ ਜਾਂਦਾ ਵੀ ਫਲਾਣਾ ਸਿੰਘ ਵਲਦ, ਫਲਾਣਾ ਸਿੰਘ ਵਲਦ, ਫਲਾਣਾ ਸਿੰਘ ਆ ਜ਼ਮੀਨ ਉਹਦੀ ਆ।
2: ਹਾਂਜੀ ਹਾਂਜੀ ਬਿਲਕੁਲ।
0: ਪਰ ਸਮਾਜ ਵਿਚ ਕਈ ਬੰਦੇ ਜਿਹੜੇ ਨੇ ਕੁਝ ਦੇਰ ਜ਼ਿਆਦਾ ਜਿਉ ਜਾਂਦੇ ਨੇ। ਅਸੀਂ ਵੱਡੇ ਤਾਂ ਨਹੀਂ ਹਾਂ, ਲੇਕਿਨ ਇਹਨੇ ਆਮ ਸਧਾਰਨ ਮਨੁੱਖਾਂ ਵਾਂਗੂ ਤੇ ਕੁਝ ਦੇਰ ਲੋਕ ਯਾਦ ਕਰਨਗੇ ਹੀ ਨਾ।
2: ਕਰਨਗੇ ਬਿਲਕੁਲ ਕਰਨਗੇ ਜੀ। ਜਦੋਂ ਤੀਕਰ ਇਹ ਇੰਟਰਨੈਟ ਚੱਲੇਗਾ ਉਦੋਂ ਤੀਕਰ ਲੋਕ ਇਹਨੂੰ ਸੁਣਦੇ ਰਹਿਣਗੇ। ਜਦੋਂ ਤੀਕਰ ਵੀ ਇੰਟਰਨੈਟ ਹੋਏਗਾ ਉਦੋਂ ਤੀਕਰ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਇਹਨੂੰ ਹੀ ਡਾਕਟਰ ਸਾਹਿਬ ਜਿਹੜਾ ਉਹ ਕਹਿੰਦੇ ਆ ਬੰਦਾ ਅਮਰ ਹੋ ਗਿਆ ਉਹ ਇਸੇ ਚੀਜ਼ ਨੂੰ ਕਹਿੰਦੇ ਆ ਕਿ ਤੁਸੀਂ ਇਸ ਦੁਨੀਆਂ ਦੇ ਵਿੱਚ ਕੋਈ ਐਸਾ ਕਰਕੇ ਜਾਓ ਜਿਹੜਾ ਰਹਿੰਦੀ ਦੁਨੀਆਂ ਤੀਕਰ ਲੋਕ ਉਹਨੂੰ ਪੂਜਣਾ ਤਾਂ ਖੈਰ ਮੈਂ ਨਹੀਂ
0: ਗੱਲ ਸਮਾਜ ਵਾਸਤੇ ਵੀ ਕਹੀ ਸੀ ਇੱਕ ਵਾਰ। ਮੈਂ ਇਹ ਕਿਹਾ ਸੀਗਾ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਦੇ ਆ ਨਾ, ਫਲਾਣੇ ਦੀ ਅੰਤਿਮ ਅਰਦਾਸ ਹੈ, ਉਹ ਭਾਈ ਫਲਾਣੇ ਦੀ ਅੰਤਿਮ ਅਰਦਾਸ ਕਿਵੇਂ ਹੋ ਸਕਦੀ ਹੈ? ਉਹਦਾ ਜੀਨਸ ਤਾਂ ਅੱਗੇ ਚੱਲ ਰਿਹਾ ਹੈਗਾ, ਬੱਚਿਆਂ ਚ ਜੀਨਸ ਉਹਦਾ ਚੱਲ ਰਿਹਾ ਹੈ। ਅੰਤਿਮ ਅਰਦਾਸ ਤਾਂ ਹੋ ਰਹੀ ਹੈ ਸਰੀਰ ਦੀ, ਸਰੀਰ ਖਤਮ ਹੋ ਗਿਆ,
2: ਬਿਲਕੁਲ ਬਿਲਕੁਲ
0: ਪੰਤਰ ਖਤਮ ਹੋਈ ਹੈ। ਬੰਦਾ ਤਾਂ ਆਪਣੇ ਜੀਨ ਚ ਵੀ ਜਿਉਂਦਾ ਹੈ
2: ਜੀ।
0: ਇਸ ਕਰਕੇ ਅਰਦਾਸ ਜਿਹੜੀ ਹੈ ਉਹ ਸਰੀਰ ਦੀ ਹੋਣੀ ਚਾਹੀਦੀ ਹੈ, ਸਰੀਰ ਦੀ
2: ਅਰਦਾਸ ਹੋ ਰਹੀ ਹੈ ਜੀ। ਬਹੁਤ ਹੀ ਖੂਬ ਡਾਕਟਰ ਸਾਹਿਬ, ਜਿਹਨੂੰ ਕਹਿੰਦੇ ਆਨੰਦ ਆ ਗਿਆ।
0: ਅੱਜ ਦਾ ਸਮਾਂ ਸਮਾਪਤ ਆ, ਸੋ ਕੱਲ ਨੂੰ ਮੈਂ ਚੀਮਾ ਸਾਹਿਬ ਦਾ ਜਦੋਂ ਵੀ ਮੌਕਾ ਮਿਲਿਆ ਇਸ ਪ੍ਰੋਗਰਾਮ ਨੂੰ ਲੈ ਕੇ ਚੱਲਾਂਗੇ ਤੇ ਫਿਰ ਅੱਗੇ ਚੱਲਾਂਗੇ ਵੀ ਕਿਹੜੇ ਸਿਰ ਦੇ ਕਿਹੜੇ ਪਾਰਟ ਵਿਚ ਕੀ ਨੁਕਸ ਪੈ ਜਾਵੇ ਤੇ ਸਾਨੂੰ ਨਿਸ਼ਾਨੀਆਂ ਕੀ ਮਿਲਦੀਆਂ ਨੇ ਤੇ ਉਹਨਾਂ ਨੂੰ ਦਰੁਸਤ ਕਿਵੇਂ ਕਰਨਾ ਹੋਏਗਾ, ਇਹ ਸਾਰੀਆਂ ਗੱਲਾਂ ਅੱਗੇ ਅਸੀਂ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਆ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਇਲਾਜ ਕਰਵਾਉਂਦੇ ਕਰਾਉਂਦੇ ਥੱਕ ਗਏ ਹੋ ਤੇ ਸਿਸਟੇਮੈਟਿਕ ਨੇਚਰ ਦੀ ਅਪਰੋਚ ਜਾਣਨਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਾਕ ਸਾਹਿਬ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ।
0: ਹਾਂਜੀ ਹਾਂਜੀ, ਕੋਈ ਗੱਲ ਨਹੀਂ ਕਰਾਂਗੇ ਅਗਲੇ ਦਿਨ ਸੀ, ਕੋਈ ਅਸੀਂ ਗੱਲ ਨਹੀਂ। ਪਰ ਹਾਂ, ਜਦੋਂ ਵੀ ਤੁਸੀਂ ਕਰੋਗੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਚੀਮਾ ਸਾਹਿਬ ਦਾ ਹੋਏਗਾ ਵੀ ਸੈਨੈਲਿਟੀ ਕਿਉਂ ਆਉਂਦੀ ਹੈ, ਬੁਢਾਪਾ ਕਿਉਂ ਆਉਂਦਾ ਹੈਗਾ ਆ, ਇਹਦੇ ਬਾਰੇ ਮੈਂ ਗੱਲ ਕਰਾਂਗਾ। ਠੀਕ ਹੈ ਜੀ, ਤੋ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਕਰਨ ਯੋਗ ਆ ਉਹ ਕਰਦੇ ਰਹਾਂਗੇ ਜੀ।
2: ਸਤਿ ਸ੍ਰੀ ਅਕਾਲ।

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ, ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ।

परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ हार्ट इज इट्स वंडरफुल लवली योर सिटी वर्ल्ड with your own experience and watching eyes. ਤੁਸੀਂ ਇਸ ਸੰਸਾਰ ਨੂੰ ਕਿਸ ਤਰ੍ਹਾਂ ਰਹਿੰਦੇ ਹੋ ਦੋਸਤੋ? ਅਗਰ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਾਂਗੇ। ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਧੀ ਜੀ ਹੋਣੀ ਪੰਜਾਬ ਤੇ ਪੰਜਾਬੀ ਵਿੱਚ ਦੇਖ ਕੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਵਿਊਅਰਸ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਦੈਟਸ ਦੀ ਬਿਊਟੀ of your lovely radio station. To listen us worldwide, log on www.parvazradio.com. www.parvazradio, PARWAZ is a one word and all are small words, radio.com. ਆਪ ਤੇ ਤੁਸੀਂ ਸੁਣਦੇ ਹੋ, ਮੈਂ ਤਕਰੀਬਨ ਹਰ ਵਾਰੀ ਰਿਕੁਐਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ, ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆਂ, ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ। ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ। ਹਫ਼ਤੇ, ਮਹੀਨੇ, ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ, ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ। ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ।
ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਆ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ ਹੈ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4914 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ, ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਰੈਡ ਹੈ, ਜਿਹੜੀ ਫਰੀਡਮ ਸਰਾਸਤ 106 ਦੇ ਵਿੱਚ ਹੈ, ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਰਾਸੇ 106 ਮਿਲਿਆ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ, ਅਸੀਂ ਤਾਂ ਇੱਡੇ ਕੁ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

का था बोल संगम होगा कि नहीं।

सो दोस्तो गल इदां है भाई, सोचण वाली गल ए है कि हजारां साल बीत गए ने ते 80 साल सानू आजाद होया नू ही हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां तो हवाई जहाजां तक पहुंच गए हां। हुण असी चाची नूं आंटी कहिंदे हां। हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता असी। तब्दीली नहीं आई है, साडी भाषा बदल गई, लकोकतियां बदल गईयां। जदों खोतियां तो मोटरसाइकलां ते असी आ गए, साडियां नजरां ते अदावां भी बदल गईयां, हर तरह दी मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ये सारे आविष्कार जेड़े तुसीं गिण रहे हो, बदलाव दे जेड़े ने, ये विज्ञान ते पछम दा दिता है। भारतीयो, तुहाडा तां लगभग इहदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उहने वो पुछया बाजार विच भी आ फलाना चिट्टा रंग ते ओह जापान आलियां दा हरा रंग उहनां दा वा, बसंती रंग उहनां दा वा, ते झंडे च तुहाडा किहड़ा रंग है भारतीयो? भारतीय जिहड़ा जवाब देने लगा कहिंदा झंडे च डंडा किहदा है? साडा। हां, झंडे च डंडा तुहाडा। पहला तां तुसीं गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले आविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है, जहाज बना लिया, ते उहदे लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता स्टूडेंटां ने किदां दा जहाज बनाया, सारयां ने पैराशूट पा ले, ते प्रिंसीपल अगली सी पायलट दे नाल दी सीट ते बह गया, कोई पैराशूट नहीं लिया, कोई गल नहीं, कोई बात नहीं। प्रेस रिपोर्टर भी आए सन इधरों उधरों, तो प्रेस रिपोर्टर ने प्रिंसीपल नूं पुछया, सर पहली बारी जहाज उडाउण लगे ने मुंडे, ते पहली बारी मतलब कि तुहानूं कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? ਤੁਸੀਂ ਇੰਨੇ ਸ਼ੋਰ ਹੋ ਕੇ ਤੁਹਾਡੀ ਫਲਾਈਟ ਜਿਹੜੀ ਆ ਵਧੀਆ ਹੋ ਜਾਏਗੀ, ਤੇ ਇਹਦੀ ਲੈਂਡਿੰਗ ਵੀ ਵਧੀਆ ਹੋ ਜਾਏਗੀ? ਤੇ ਪ੍ਰਿੰਸੀਪਲ ਕਹਿੰਦਾ, ਲੈਂਡਿੰਗ ਨੂੰ ਤਾਂ ਗੋਲੀ ਮਾਰੋ, ਇਹ ਜਹਾਜ਼ ਉੱਡਣਾ ਹੀ ਨਹੀਂ, ਮੈਂ ਕਾਹਦੇ ਵਾਸਤੇ ਪੈਰਾਸ਼ੂਟ ਲੈ ਕੇ ਬਾ, ਮੈਂ ਆਪਣੇ ਸਟੂਡੈਂਟਾਂ ਨੂੰ ਨਹੀਂ ਜਾਣਦਾ ਕਿੱਦਾਂ ਦੇ ਹੈਗੇ ਨੇ। ਹਾਂ, ਵੱਡੀ ਦੇਣ ਨਵੇਂ ਨਵੇਂ ਅਵਿਸ਼ਕਾਰ ਜ਼ਰੂਰ ਕਰਨਗੇ। ਐਮ ਫਿਲ ਦੀਆਂ ਡਿਗਰੀਆਂ, ਹਾਂਜੀ ਪੀ ਐਚ ਡੀ ਦੀਆਂ ਡਿਗਰੀਆਂ ਨਕਲੀ ਤੇ ਨਕਲਾਂ ਮਾਰ ਕੇ ਮਿਲ ਰਹੀਆਂ ਨੇ,
ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ 8 ਮਹੀਨੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤੇ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਨ੍ਹਾਂ ਦੇ ਵਿਚ ਵੀ। ਹਾਂਜੀ, ਪਰ ਇਕ ਹੈਰਾਨੀ ਦੀ ਗੱਲ ਹੈ, ਉਨ੍ਹਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਨ੍ਹਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਸਨ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਨ੍ਹਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਨ੍ਹਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਾਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤੇ ਨੀ ਪਾਕਿਸਤਾਨ ਚ ਰਹਿਣਾ, ਮੇਰਾ ਨੀ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰ ਤਾਂ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ, ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ, ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ ਅਮਰੀਕਾ ਦੇ ਵਿਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿਚ, ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ
ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਤਾਂ ਵਿੱਚ ਪ੍ਰੋਮੀਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਵੱਲ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ

ਦੋ ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ, ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋਗਾਰਤ, ਵਾਅਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ, ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅਸੀਂ ਅੱਜ ਤੱਕ ਕੀਤਾ ਕੀ ਹੈ। ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈਗੀਆਂ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ, ਭਾਜਪਾ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ, ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ, ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ,

0: 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪਣੀ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵੇਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ, ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਹੈ ਸਭ ਤੋਂ ਸੋਹਣੀ ਧਰਤੀ, ਅਸੀਂ ਤਕਰੀਬਨ ਅੱਧੀ ਦੁਨੀਆ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਔਰ ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ, ਉਹ ਵਿਹਲੜ ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨਾ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ, ਝੂਠ ਧੋਖਾ ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ, ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਵਾਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾਲ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ 2-3 ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂ ਦੀ ਡਾਕਾ ਵੱਜ ਗਿਆ ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਦੀ ਇੰਤਹਾਲ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਵਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ, ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ। ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿਚੋਂ ਹੀ। ਪਰ ਮੈਂ ਕੱਲੇ ਮੰਦਰ ਦੀ ਨਹੀਂ ਗੱਲ ਕਰ ਲਿਆ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਉਹ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ। ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ? ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਰਹੀ ਸੀ। ਚੈਕੋ ਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿਹੜੇ ਜਿਹੜੇ ਫਿੱਟੇ ਲੋਕ ਵੇਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਜਾਈਏ ਨਾ, ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ, ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ, ਬੜੇ ਸ਼ਬਦ, ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ, ਆਣ ਕੇ ਸ਼ਬਦ ਪੜ ਪੜ ਕੇ ਇੱਕ ਵਲੇਕ ਅੱਗੇ ਕੱਢ ਕੇ 2.5-2.5 ਘੰਟੇ ਗਾਉਂਦੀਆਂ ਰਹਿਣਗੀਆਂ। ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ, ਖਾਮ ਖਾ ਸਾਧਾਂ ਨੇ, ਹਾਂਜੀ। ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ। ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ, ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ, ਬਜੁਰਗਾਂ ਨੂੰ ਸੌਣ ਨਹੀਂ ਦਿੰਦੇ, ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ। ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ। ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ, ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਧਾਰਮਿਕਤਾ ਦਾ ਕੁੱਟਮਾਰ। ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ? ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ, ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ। ਜੇ ਕਰਦੇ ਹੋ ਤੇ ਫਿਰ ਪਖੰਡੀਓ, ਧਰਮ ਅਪਣਾਓ ਵੀ, ਧਾਰਮਿਕ ਬਣੋ ਵੀ। ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੰਜ ਕਰਦੇ ਹੋ, ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ, ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ, ਹਥਿਆਰੇ ਹੋ ਤੁਸੀਂ। ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ। ਰਾਤ ਦਿਨ ਨਾ ਲੈਣ ਵਾਲਿਓ, ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ। ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ, ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ? ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ। ਨਰਕ ਸਵਰਗ ਦੇ ਭੰਬਲ ਭੁੱਸੇ ਨੇ, ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ। ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ, ਹੈਰਾਨੀ ਦੀ ਗੱਲ, ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ, ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ। ਸਵਰਗ ਨਰਕ ਇੱਥੇ ਹੀ ਹੈ ਸੱਜਣੋ। ਆ ਜਿੰਨੇ ਵੀ ਵੈਸਟਰਨ ਦੇਸ਼ ਨੇ, ਸਾਰੇ ਦੇ ਸਾਰੇ ਤਰੱਕੀ ਚ ਨੇ, ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ। 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ, ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ। ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ, ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ। ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ। ਭੁੱਖਮਰੀ ਇੱਥੇ ਹੁੰਦੀ ਸੀ। ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ, ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ। ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ, ਮੈਂ ਹਿੰਟ ਹੀ ਦੇ ਸਕਦਾ। ਇੱਥੋਂ ਦੇ ਧਾਰਮਿਕ ਲੋਕ, ਅੰਧ ਵਿਸ਼ਵਾਸ, ਇੱਥੋਂ ਦੇ ਇੰਗਲੈਂਡ ਦੇ ਆ, ਯੂਰਪ ਦੇ ਨੇ, ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿੱਚ। ਏਸ਼ੀਅਨ ਲੋਕਾਂ, ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈਗਾ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ, ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ, ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ, ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ, ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ। ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਇਹ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ ਜਿੱਦਾਂ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ, ਬੰਦਿਆਂ, ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ? ਯੂਰਪ ਵਿਚ ਵਰਕ ਇਜ਼ ਵਰਸ਼ਿਪ ਹੈ। ਇੰਡੀਆ ਵਿਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ। ਇਹ ਵੀ ਠੀਕ ਨੇ। ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ, ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ। ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਹੋਈ, ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਵਿੱਚ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ। ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇਧਰ ਨੂੰ, ਕੋਈ ਉਧਰ ਨੂੰ, ਕੋਈ ਇਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ, ਅਸੀਂ ਅੱਜ ਠੀਕ ਹੈ 700 ਠੀਕ। ਅੱਛਾ, ਮੈਨੂੰ ਯਾਦ ਹੈ 40 ਕੁ ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ। ਅਜੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ, ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ, ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲਿਆ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਹ ਨਹੀਂ ਦੇ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ। ਹੈਂ, ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਹਾਂ ਅਸੀਂ ਵੀ, ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਹਾਂ ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਹਾਂ ਉਹਨਾਂ ਬੰਗਲਿਆਂ ਦੇ, ਇੱਕ ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਮੰਦਰ ਹੈ, ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਰਾ ਗੌਣ ਸ਼ਲੋਕ। ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਲਾ ਗੌਣ ਸ਼ਲੋਕ, ਵੱਜਣ ਟੱਲੀਆਂ ਖੜਕਣ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ। ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕੜ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਗ ਰਹੀਆਂ ਹੁੰਦੀਆਂ ਨੇ। ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋ ਦੀ ਵੀ ਨਹੀਂ ਲੰਘਦੇ। ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ। ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ। ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ। ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ। ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ ਪੜਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ, ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ 2-2, 3-3 ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿਚ 2-2, 3-3 ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ, ਲੱਗਦਾ ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ, ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਆ ਲੋ ਜੀ।

0: ਜੀ ਬੱਬੀ ਜੀ ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿੱਚ।
1: ਹਾਂਜੀ ਸਾਹਿਬ, ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਜ ਰੇਡੀਓ ਜਿਹੜਾ ਜਰਮਨ ਦੇ ਸਾਡੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿੱਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ।
1: ਉਸ ਅਨੁਸਾਰ ਕਈ ਵਾਰ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਇਹ ਸੀ ਵੀ ਚਲੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਕਿਸਾਨਾਂ ਨੂੰ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਦਰਦੀ ਹੋ ਪੰਜਾਬ ਦੇ, ਦਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੇ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿੱਚ ਕਦੇ ਵਿਸਾਖੀ ਦੇ ਉੱਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉੱਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆਏ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ। ਉਸ ਸੰਦਰਭ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਬੈਠਾ, ਗੁਰੂ ਨਾਨਕ ਪੰਥ ਸਿੱਖ ਜੋੜੀ ਨੇ, ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖ ਰਹੇ ਨੇ ਇਸ ਸੰਬੰਧ ਵਿੱਚ ਮੇਰੇ ਦੇ ਨਾਲ ਮਾਛੋਵਾੜਾ ਸਾਹਿਬ ਤੋਂ ਪੰਜਾਬ ਟਾਈਮ ਹੈ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਸਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਹਾਂ।
1: ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋ, ਅੱਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ ਹਾਂ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਭਾਤ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਤੁਹਾਨੂੰ ਠੀਕ ਹੈ ਜੀ, ਮਿਹਰਬਾਨੀ।
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸ੍ਰੀ ਗੁਰੂ ਸਿੰਘ ਜੀ?
2: ਸਰ ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਰ ਲੰਬੇ ਸਮੇਂ ਤੋਂ ਗੱਲ ਸੀ, 2015 ਵਿੱਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿੱਚ। ਹਾਲਾਂਕਿ ਇਹ ਕਾਨੂੰਨ 2008 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿੱਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗੱਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਤਾਂ ਇਨ੍ਹਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਤੇ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗਾਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਏ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਉਹ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਕ ਹੋਰ ਵਿਸ਼ਾ ਇਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗਾਜੀ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਪਏ ਆਦਮੀ ਹੋਊਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਦੇ ਮਨ ਘੜ ਦਈਆਂ ਲੱਗਦੇ ਆ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਹਨਾਂ ਦੇ ਈਡੀ ਦੀ ਰੇਡ ਪਈ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਥੋੜੇ ਜਿਹਾ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇਕ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐਂ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਮਤਲਬ ਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਸਾਡੇ ਅਜੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਅਪਣਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ,
2: ਚਲੋ ਸਰ ਕੋਸ਼ਿਸ਼ ਕਰੋ ਦੇਖਾਂਗੇ
0: ਬਾਅਦ ਚ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪੋ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਘੋਸ਼ਿਤ ਕੀਤਾ ਗਿਆ।
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ,
0: ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
1: ਹਾਂਜੀ, ਸਰਕਾਰ ਦੇ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
0: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
1: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਤੇ ਲਾਇਆ ਕਰਨਾ, ਤੇ ਆਉਂਦੇ ਜਾਂਦੇ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾਇਆ ਕਰਾਂ, ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
1: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਮੇਰਾ ਖਿਆਲ ਹੈ ਉਹਨਾਂ ਦੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬਬੀ ਜੀ ਲਾਈਨ ਕੱਟੀ ਗਈ ਸੀ।
1: ਹਾਂਜੀ,
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
1: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ। ਹੋ ਜਾਂਦਾ, ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੀ। ਬਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ।
1: ਹੈਲੋ
0: ਬੱਬੀ ਜੀ, ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
1: ਹੈਲੋ,
0: ਹਾਂਜੀ ਹਾਂਜੀ,
1: ਹੈਲੋ,
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।
1: ਹੈਲੋ
0: ਬੱਬੀ ਜੀ, ਮੇਰੀ ਬਸ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ, ਉਨੀ ਦੇਰ ਫਿਰ।
1: ਹੈਲੋ ਜੀ
0: ਬੱਬੀ। ਹੈਲੋ ਜੀ, ਕਿੱਥੇ ਹਾਲੋ? ਬੱਬੀ ਜੀ ਸੁਣ ਰਹੇ ਹੋ ਮੈਨੂੰ? ਬੱਬੀ ਜੀ, ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗਲੂਗਾ। ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ, ਤੇ ਮੈਂ ਉਨੀ ਦੇਰ ਗਾਣਾ ਲਾ ਗਾਣਾ ਲਾ। ਬੱਬੀ ਜੀ ਸੁਣ ਰਹੇ ਹੋ ਮੈਨੂੰ?

ਰਹੀ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ। ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ ਹੋਰ

ਸੋ ਦੋਸਤੋ ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ ਤੇ ਉਧਰ ਕੋਈ ਟੈਕਨੀਕਲ ਭਾਈ ਚਲੋ ਐਨੀ ਹੋ ਸਕਦਾ ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਇੰਟਰਟੇਨਮੈਂਟ ਵੀ ਕਰਦਾ ਰਹਾਂਗਾ ਆਪਣਾ ਟਾਈਮ ਮੈਂ ਪੂਰਾ ਕਰਦਾ ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ ਐਕਟਰ ਪੁਣੇ ਤੇ ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ ਮੈਂ ਅੱਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ ਸਾਡੀ ਜਿਹੜੀ ਪੁਲਿਸ ਹੈ ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜੁਰਮਾਨਾ ਉਹਨੂੰ ਹੋਣਾ ਚਾਹੀਦਾ ਪਰ ਸਾਡੇ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ ਲਾਗੋ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ ਇਹ ਪੁਲਿਸ ਦਾ ਕਿਹੜਾ ਸਟਾਈਲ ਹੈ ਡਿਸਿਪਲਿਨ ਦਾ ਕਿਹੜਾ ਤਰੀਕਾ ਹੈ ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਤਾਰ ਲੱਗੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਕੱਢਣੀ ਕਿਉਂ ਲਿਆ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਦਿਆ ਕਿ ਏ ਤੋਂ ਲੈ ਕੇ ਜੈਡ ਤੱਕ ਹੀ ਹੈ ਪਰ ਇਹਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਦਿਆ ਕਿ ਏ ਤੋਂ ਲੈ ਕੇ ਜੈਡ ਤੱਕ ਹੀ ਹੈ ਪਰ ਇਹਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਨੇ

ਆਪਣੇ ਹੱਥ ਵਿੱਚ। ਸਭ ਕੰਮ ਪੁੱਠੇ, ਕੋਈ ਇੱਕ ਅੱਧਾ ਠੀਕ ਵੀ, ਕੋਈ ਚੰਗੇ ਅਫਸਰ ਵੀ ਹੈਗੇ ਨੇ, ਮੈਂ ਇਹ ਨਹੀਂ ਕਹਿਣ ਦਿਆ ਕਿ ਏ ਤੋਂ ਲੈ ਕੇ ਜੈਡ ਤੱਕ ਹੀ ਹੈ, ਪਰ ਇਹਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਨੇ, ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ, ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਨੇ। ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ, ਸ਼ਾਇਦ ਉਹ ਵੀ ਇਹਨਾਂ ਲਵੇਖ ਕੇ ਇਹਨਾਂ ਵਰਗੇ ਹੋ ਗਏ ਨੇ। ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ, ਹਰ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰੇ ਦੇ ਮੰਦਰ ਨੇ, ਹਰ ਮਹੱਲੇ ਚ ਗੁਰਦੁਆਰਾ ਹੈ। ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਸਮਰਪਿਤ ਲੋਕ ਹਾਂ। ਪਿੰਡ ਪਿੰਡ ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ, ਉਹਦੇ ਕਮਰੇ ਚੋਂਦੇ ਨੇ, ਦੋ ਚਾਰ ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ, ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ, ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ, ਨਲਕਾ ਹੀ ਠੀਕ ਨਹੀਂ ਕਰਵਾਏਗਾ, ਇਹ ਸਰਕਾਰਾਂ ਦਾ ਹੀ ਕੰਮ ਹੈ। ਹਾਂਜੀ, ਕੋਈ ਟੋਇਲਟ ਨਹੀਂ ਬਣਵਾ ਕੇ ਦੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ, ਬਲਕਿ ਕੋਈ ਪੱਖਾ ਹੀ ਲਵਾ ਦੇ, ਜੇ ਪੱਖਾ ਖਰਾਬ ਹੋ ਜਾਵੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ। ਸਰਕਾਰ ਹੀ ਕਰੇ ਜੋ ਕੁਝ ਕਰੇ, ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ, ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ, ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ, ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ, ਬਾਕੀ ਖਰਚਾ ਛੱਡੋ, ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ, ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ, ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ, ਬਾਕੀ 4-5 ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ, ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਤੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ, ਤੇ ਅਸੀਂ ਉਹਨਾਂ ਦੀ ਗੋਦ ਵਿਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ 10-10, 20-20 ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ, ਜਿਹੜੇ ਡੱਬਾਂ ਚ ਪਿਸਤਲ ਤੇ ਸਟੇਨਾਂ ਲਈ ਫਿਰਨ ਡਏ ਨੇ, ਅੱਗੇ 10 ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, 10 ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ, ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ, ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ, ਵਰਜੋ। ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ, ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ, ਉਹ ਭੁੱਖੇ ਨੰਗੇ ਕੱਲ ਦੇ ਬਦਮਾਸ਼ ਪਤਾ ਨਹੀਂ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨਹੀਂ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ, ਤੁਸਾਂ ਹੀ ਬਣਾਇਆ ਪੈਸਾ ਸਾਰਾ ਤੁਹਾਡਾ ਹੀ ਹੈ ਇਹਦੇ ਕੋਲ, ਉਹ ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਉਹ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ? ਬਾਬਿਆਂ ਨੇ ਤਾਂ ਗਾਂਧੀ ਬਣਿਆ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ, ਬਾਬਿਆਂ ਕੋਲ ਵੋਟਾਂ ਨੇ, ਤੇ ਨਲਾਇਕ ਲੋਕ, ਘਟੀਆ ਲੋਕ ਨਲਾਇਕ।

0: ਨਲਾਇਕ ਲੋਕਾਂ ਨੂੰ ਵੋਟਾਂ ਪਾਉਣਗੇ ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ ਤੇ ਤਰੱਕੀ ਕੌਣ ਕਰੇਗਾ ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ ਨਹੀਂ ਸਾਨੂੰ ਐਜੂਕੇਟਡ ਲੋਕ ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ ਸਭਾਵਾਂ ਦੇ ਵਿਚ ਭੇਜੀਏ ਅਕਲਮੰਦ ਲੋਕ ਭੇਜੀਏ ਜੇ ਇਹ ਆ ਜਿਹੜਾ ਵਾਗ ਹੈ ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ ਤੇ ਆਮ ਭਾਰਤ ਵਰਗੇ ਦੇਸ਼ ਵਿਚ ਮੂਰਖ ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿਚ ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ ਜਿਵੇਂ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਆਬਾਦੀ ਹਾਂਜੀ ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ ਇੰਨਾ ਰੱਬ ਦਾ ਨਾਂ ਲੈਣ ਵਾਲੇ ਹੋ ਤੁਸੀਂ ਰੱਬ ਤੋਂ ਬਹੁ ਮੈਂ ਅਗੇਂਸਟ ਨਹੀਂ ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ ਸੱਚ ਤੇ ਪਹਿਰਾ ਦੇਣ ਵਾਲੇ ਕਾਨੂੰਨ ਦਾ ਪਾਲਣ ਕਰਨ ਵਾਲੇ ਭਲਾ ਕਰਨ ਵਾਲੇ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਪਵਿੱਤਰ ਪਾਣੀ ਨੂੰ ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ ਕਾਮੇ ਹੋਣੇ ਚਾਹੀਦੇ ਹੋ ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ ਜਿੰਨਾ ਤੁਸੀਂ ਵਾਹਿਗੁਰੂ ਕਰਕੇ ਸੱਚਾ ਪਾਤਸ਼ਾਹ ਸਭ ਦਾ ਭਲਾ ਕਰੀ ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ ਲੇਕਿਨ ਇਹਨਾਂ ਨੇ ਕੀਤੀ ਸੀ ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋ ਗਈ ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ ਹਾਂਜੀ ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ ਅੰਦਾਜ਼ਾ ਲਾ ਲਿਓ ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ ਇਹ ਪਖੰਡ ਹੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ ਐਕਸਕਿਊਜ਼ ਮੀ ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ ਜਦੋਂ ਕਿ ਧਰਤੀ ਗੋਲ ਹੈ ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ ਆ ਜੇ ਧਾਰਮਿਕ ਲੋਕਾਂ ਦੇ ਲੱਛਣ ਪਹਿਲਾਂ ਵੀ ਏਦਾਂ ਦੇ ਸਨ ਹੁਣ ਵੀ ਏਦਾਂ ਦੇ ਨੇ ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ ਮੈਂ ਐਕਸ਼ਨਾਂ ਦੇ ਅਗੇਂਸਟ ਹਾਂ ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆਹ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਂਦਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਨ੍ਹਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾਤਾ ਤੁਸੀਂ? ਕੋਈ ਰੱਬ ਬਣਾਤਾ ਜਿਹਦੀ ਪੂਜਾ ਕਰਨ ਡੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ, ਭਾਵੇਂ ਤਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅਗਲੇ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ ਅਸੀਂ ਸੋਚਦੇ ਕਿੱਦਾਂ ਵਾ। ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਂ ਹੋ ਜਾਏਗਾ, ਨਹੀਂ, ਹੱਥੀਂ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ, ਪੱਕੀ ਪਕਾਈ ਗੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਨੇ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਕਿ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

0: ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੋਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ, USA ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਐਂਡ ਨਿਊਯਾਰਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ। ਦੋਸਤੋ, ਅੱਜ ਦੀਆਂ ਖਬਰਾਂ ਕਾਫੀ ਇੰਟਰਸਟਿਡ ਹੋਣਗੀਆਂ ਜੀ, ਕਿਉਂਕਿ ਜੋ ਜੰਗ ਲੱਗੀ ਹੈ, ਜੋ ਲੜਾਈ ਲੱਗੀ ਹੈ, ਇਸ ਵੇਲੇ ਜੋ ਕੁਛ ਹੋ ਰਿਹਾ, ਜਿੱਥੋਂ ਇਹ ਲੱਗ ਰਿਹਾ ਕਿ ਇਹ ਸਾਰੀ ਦੁਨੀਆਂ ਚ ਹੀ ਲੱਗੀ ਹੈ ਜਿਸ ਤਰੀਕੇ ਦੇ ਨਾਲ ਹਾਲਾਤ ਹੈ। ਸੋ ਉਹਦੇ ਤੇ ਗੱਲਬਾਤ ਖੁੱਲ੍ਹ ਕੇ ਕਰਾਂਗੇ। ਅੱਧੇ ਘੰਟੇ ਬਾਅਦ ਕੁਛ ਗੀਤ ਸੁਣਦੇ ਹਾਂ, ਸ਼ਬਦ ਸੁਣਦੇ ਹਾਂ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ ਅਮਰ ਚਮਕੀਲੇ ਹੋਣਾ ਦਾ, ਬਾਬਾ ਤੇਰਾ ਨਨਕਾਣਾ, ਤੇ ਉਸ ਤੋਂ ਬਾਅਦ ਫਿਰ ਅਗਲੇ ਗੀਤ ਚੱਲਣਗੇ ਤੇ ਆਪਾਂ ਤਕਰੀਬਨ ਜਿਹੜਾ 20 ਮਿੰਟ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਡੇ ਨਾਲ। ਇਸੇ ਤਰ੍ਹਾਂ ਹੀ ਆਪਾਂ ਰੂਬਰੂ ਕਰਦੇ ਹਾਂ।

posto. ਦੋਸਤੋ ਗੁਰਦਾਸ ਮਾਨ ਸਾਹਿਬ ਦੀ ਦੇਖੋ ਇਸ ਗੀਤ ਨੂੰ ਸੁਣ ਕੇ ਕਿੱਡੀ ਵੱਡੀ ਗੱਲ ਹੈ ਕਿ ਉਹਨਾਂ ਨੇ ਕਿਹੋ ਜਿਹਾ ਗਾਣਾ ਗਾਇਆ ਤੇ ਅਸੀਂ ਇੱਕ ਛੋਟੀ ਜਿਹੀ ਗੱਲ ਤੋਂ ਉਹਨਾਂ ਦੇ ਨਾਲ ਵਿਰੋਧ ਤੇ ਬਹੁਤ ਕੁਛ ਕਰਨ ਲੱਗ ਪਏ। ਭੁੱਲ ਜਾਣਾ ਚਾਹੀਦਾ, ਮਾਫ਼ ਕਰ ਦੇਣਾ ਚਾਹੀਦਾ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਗੁਰਦਾਸ ਮਾਨ ਸਾਹਿਬ ਨੇ ਐਸੇ ਗਾਣੇ ਵੀ ਗਾਏ ਆ। ਜੇ ਇੱਕ ਮੂੰਹੋਂ ਗੱਲ ਨਿਕਲ ਗਈ ਸੀ, ਅਸੀਂ ਵੀ ਪਹਿਲਾਂ ਥੋੜੇ ਜਿਹੇ ਦੁਖੀ ਸੀ ਇਸ ਗੱਲ ਤੋਂ, ਪਰ ਉਹਨਾਂ ਨੇ ਕੋਸ਼ਿਸ਼ ਸਾਰੀ ਕੀਤੀ ਹੈ। ਰੋ ਕੇ ਆਪਣੇ ਅਥਰੂ ਵਹਾ ਕੇ ਵੀ ਕਿਹਾ ਵਾ ਕਿ ਮੇਰੇ ਕੋ ਜੋ ਕੁਛ ਵੀ ਸੰਗਤ ਮਾਫ਼ ਕਰ ਦੇਵੇ। ਸੋ ਭੁੱਲ ਜਾਣਾ ਚਾਹੀਦਾ, ਕੋਈ ਏਡੀ ਵੱਡੀ ਗੱਲ ਨਹੀਂ। ਹੋ ਜਾਂਦੀ ਹੈ ਮੂੰਹ ਦੇ ਵਿੱਚੋਂ ਕਈ ਵਾਰੀ, ਐਸੀਆਂ ਗੱਲਾਂ ਨਿਕਲ ਜਾਂਦੀਆਂ ਤੇ ਉਹਨਾਂ ਤੱਕ ਜ਼ਿਆਦਾ ਚਿਰ ਨਹੀਂ ਰੱਖਣਾ ਚਾਹੀਦਾ। ਸੋ ਲੋ ਅਗਲਾ ਕੀ ਸੁਣਦੇ ਆ ਜੀ ਖਾਨ ਹੋਣਾ ਦਾ, ਰਾਣੀ ਰਣਦੀਪ, ਕਿਆ ਬਾਤ ਹੈ, ਇਹਨਾਂ ਨੇ ਵੀ ਇਕੱਠੇ ਗਾਣਾ ਗਾਇਆ ਜੀ।

ਰਾਣੀ ਰਣਬੀਰ ਨੇ ਬਹੁਤ ਰਣਦੀਪ ਨੇ ਬਹੁਤ ਪਿਆਰੇ ਗੀਤ ਗਾਏ ਸੀ ਉਸ ਵੇਲੇ ਇਹ ਗੀਤਾਂ ਦੀ ਬਹੁਤ ਵੱਡਾ ਜਿਹੜਾ ਲੋਕਾਂ ਨੇ ਸਾਥ ਦਿੱਤਾ ਸੀ ਉਸ ਤੋਂ ਬਾਅਦ ਵਿਚਾਰੀ ਗੁੰਮ ਹੋ ਗਈ ਕੁਛ ਪ੍ਰੋਬਲਮਾਂ ਕਰਕੇ ਤੇ ਉਹਨਾਂ ਦਾ ਗੀਤ ਜਿਹੜਾ ਇਹ ਬਹੁਤ ਜ਼ਿਆਦਾ ਚੱਲਿਆ ਇਸ਼ਕੇ ਦੀ ਮਾਰ ਬਹੁਤ ਜ਼ਿਆਦਾ ਗੀਤ ਚੱਲਿਆ।

0: ਹੈਲੋ ਦੋਸਤੋ, ਰਾਣੀ ਰਣਬੀਰ ਹੋਣਾ ਦਾ ਆਪਾਂ ਰਣਦੀਪ ਸੋਰੀ ਮੈਂ ਰਣਬੀਰ ਕਹਿ ਦਿੰਦਾ ਰਾਣੀ ਰਣਦੀਪ ਦੀ ਉਸ ਵੇਲੇ ਜਦੋਂ ਇਹ ਕੈਸਟ ਆਈ ਸੀ ਮੈਨੂੰ 10-12-14 ਸਾਲ 13-14 ਸਾਲ ਹੋ ਗਏ ਹੋਣੇ। ਇਹਨੇ ਬੜੀ ਧੂੜ ਮਚਾਈ ਸੀ ਉਸ ਵੇਲੇ ਇਹ ਗਾਣਿਆਂ ਨੇ, ਔਰ ਹੱਥੋਂ ਹੱਥ ਲੋਕੀ ਕੈਸਟਾਂ ਉਦੋਂ ਹੁੰਦੀਆਂ, ਕੈਸਟਾਂ ਇਹਨਾਂ ਦੀਆਂ ਇੰਨੀਆਂ ਕੁ ਵਿਕੀਆਂ ਸੀ, ਪੁੱਛੋ ਨਾ। ਫਿਰ ਇਹਨਾਂ ਦਾ ਕੋਈ ਪੰਗਾ ਪੈ ਗਿਆ ਪ੍ਰੋਡਿਊਸਰ ਨਾਲ, ਤੇ ਇਹਨਾਂ ਨੇ ਉਹ ਕੈਸਟ ਤੋਂ ਬਾਅਦ ਕੋਈ ਕੈਸਟ ਨਹੀਂ ਕੱਢੀ, ਤੇ ਮੁੜ ਕੇ ਪ੍ਰਦੇਸ਼ ਦੇ ਵਿੱਚ ਜਾ ਕੇ ਸ਼ਾਦੀ ਕਰਕੇ ਉੱਥੇ ਰਹਿਣ ਲੱਗ ਪਏ, ਤੇ ਬਸ ਇਹ ਹੁੰਦੇ ਆ। ਬਹੁਤ ਵਧੀਆ ਸਿੰਗਰ ਸੀ। ਲੋ ਦੋਸਤੋ, ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ, ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਜੰਗਾਂ ਇੰਨੀਆਂ ਕੁ ਲੱਗ ਗਈਆਂ ਜੀ, ਲਾਗੇ ਲਾਗੇ ਜਿੱਧਰ ਵੀ ਦੇਖੋ ਕਿਤੇ ਨਾ ਕਿਤੇ ਬੰਬ ਡਿੱਗ ਰਹੇ ਆ, ਕੁਛ ਬਿਲਡਿੰਗਾਂ ਡਿੱਗੀ ਜਾਂਦੀਆਂ, ਲੋਕ ਮਰ ਰਹੇ ਆ। ਵਰਲਡ ਵਾਰ ਦਾ ਲੱਗ ਰਿਹਾ ਕਿ ਇਹ ਚਾਂਸ ਬਣ ਗਿਆ ਹੁਣ, ਇਧਰ ਇੰਡੀਆ ਪਾਕਿਸਤਾਨ, ਉਧਰ ਪਾਕਿਸਤਾਨ ਤੇ ਅਫਗਾਨਿਸਤਾਨ, ਉਧਰ ਇਰਾਨ ਤੇ 7 ਕੰਟਰੀਆਂ ਜਿਹੜੀਆਂ ਅਰਬ ਕੰਟਰੀਆਂ ਗਿਆ ਉਹਨਾਂ ਦੇ ਵਿਚ ਬੰਬਾਰੀ ਹੋਈ ਆ, ਤੇ ਗਾਂਹ ਤੋਂ ਪਤਾ ਨੀ ਕਿੱਥੇ ਤੱਕ ਚੱਲਣਾ ਕੰਮ। ਚੀਮਾ ਸਾਹਿਬ ਦੱਸਣਗੇ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰ ਆ, ਜਿਹੜੇ ਸਾਬਕਾ ਮੈਂਬਰ ਆ ਤੇ ਜਿਹੜੇ ਫਿਊਚਰ ਆ, ਤੇ ਜਿਹੜੇ ਇਸ ਵੇਲੇ ਸਾਡੇ ਨਾਲ ਆ, ਸਾਡੇ ਨਾਲ ਹੱਥ ਮਟਾਉਂਦੇ ਆ, ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਿੱਘਾ ਸਵਾਗਤ ਆ ਖਾਕ ਸਾਹਿਬ। ਤੇ ਲਓ ਆਪਾਂ ਖਬਰਾਂ ਅੱਜ ਕੱਲ ਦੀਆਂ ਜਿਹੜੀਆਂ ਉਹ ਦੇਖਦੇ ਆ ਪੀ ਕੀ ਕਹਿੰਦੀ ਆ। ਇਹਦੇ ਵਿਚ ਖਾਕ ਸਾਹਿਬ ਜੀ, ਕੱਲ 28 ਫਰਵਰੀ ਦਾ ਦਿਨ ਸੀਗਾ ਆਪਾਂ ਨੂੰ ਪਤਾ, ਤੇ ਅਮਰੀਕਾ ਦੇ ਪ੍ਰੈਜੀਡੈਂਟ ਨੇ ਇਜ਼ਰਾਇਲ ਦੇ ਪ੍ਰੈਜੀਡੈਂਟ ਦੇ ਨਾਲ ਰਲ ਕੇ ਇਰਾਨ ਉਪਰ, ਜਿਹੜੇ ਦੋਨੇ ਪ੍ਰੈਜੀਡੈਂਟ ਸੀ ਅਮਰੀਕਨ ਤੇ ਪ੍ਰੈਜੀਡੈਂਟ ਇਜ਼ਰਾਇਲ ਦੇ ਜਿਹੜੇ ਸੀਗੇ, ਦੋਨਾਂ ਨੇ ਰਲ ਕੇ ਇਰਾਨ ਉਪਰ ਜਿਹੜਾ ਫਿਰ ਹਮਲਾ ਕੀਤਾ, ਪਹਿਲਾਂ ਸੈਟਰਡੇ ਕੀਤਾ ਸੀਗਾ ਤੇ ਅੱਜ ਫੇਰ ਸਵੇਰੇ ਹੁਣ ਤਾਂ ਇੱਥੇ ਆ ਗਿਆ, ਪਰ ਉੱਥੇ ਤਾਂ ਅਗਲਾ ਦਿਨ ਚੜ ਗਿਆ ਆਲਰੇਡੀ, ਦਾ ਨਹੀਂ ਚੜਿਆ। ਤੇ ਇਹਨਾਂ ਦੋਨਾਂ ਨੇ ਰਲ ਕੇ ਖਾਕ ਸਾਹਿਬ ਜੀ ਹਮਲੇ ਕੀਤੇ ਸੀਗੇ।
0: ਇੱਕ ਗੱਲ ਦੱਸਿਓ, ਜੇ ਉਨ੍ਹਾਂ ਨੇ ਪਹਿਲੇ ਬੰਬ ਮਾਰ ਕੇ ਤੇ ਉਨ੍ਹਾਂ ਦਾ ਅੜਾਤਾ ਸੀ ਉਹ ਨਿਊਕਲੀਅਰ ਵਾਲਾ ਸਿਸਟਮ ਸਾਰਾ, ਤੇ ਫਿਰ ਲੜਾਈ ਕਰਨ ਦੀ ਕੀ ਲੋੜ ਸੀ?
1: ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਇਹੀ ਸਵਾਲ ਹੈ ਜਿਹੜਾ ਇਹ ਅਖਬਾਰਾਂ ਵਾਲਿਆਂ ਨੇ ਪੁੱਛਿਆ, ਇੱਥੇ ਦੇ ਜਿਹੜੇ ਨਿਊਜ਼ ਮੀਡੀਆ ਉਨ੍ਹਾਂ ਨੇ ਵੀ ਇਹ ਸਵਾਲ ਪੁੱਛਿਆ, ਟਰੰਪ ਤੋਂ ਨਹੀਂ ਪੁੱਛਿਆ, ਪਰ ਉਨ੍ਹਾਂ ਨੇ ਜਿਹੜੀ ਡਿਸਕਸ਼ਨ ਚੱਲਦੀ ਹੈ ਚੈਨਲਾਂ ਦੇ ਉੱਤੇ ਵੱਖਰਿਆਂ ਵੱਖਰਿਆਂ ਦੇ ਉੱਤੇ, ਉਨ੍ਹਾਂ ਨੇ ਇਹੀ ਕਿਹਾ ਐਗਜੈਕਟਲੀ ਇਹ ਕਿ ਜਦ ਪਿਛਲੇ ਜੂਨ ਦੇ ਵਿਚ ਟਰੰਪ ਕਹਿ ਰਿਹਾ ਕਿ ਮੈਂ ਉਹਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਸੀਗੀਆਂ ਸਾਰੀਆਂ ਤਬਾਹ ਕਰ ਦਿੱਤੀਆਂ, ਉੱਥੇ ਕੁਛ ਨਹੀਂ ਛੱਡਿਆ, ਤੇ ਫਿਰ ਹੁਣ ਇਹ ਹੁਣ ਕਾਹਦਾ ਰੋਲ ਆਇਆ? ਅਸਲ ਦੇ ਵਿਚ ਖਾਕ ਸਾਹਿਬ ਜੀ, ਇਹ ਸਾਰਾ ਕੁਛ ਹੈ ਜਿਹੜਾ ਝੂਠ ਆ, ਸਭ ਦਾ ਝੂਠ ਆ। ਇਹ ਸਿਰਫ ਉਥੋਂ ਦੇ ਜਿਹੜੇ ਆਗੂ ਆ, ਲੀਡਰ ਆ, ਉਹ ਜਿਹੜਾ ਇੱਕ ਇਰਾਨ ਆ ਤੇ ਬਾਕੀ ਜਿਹੜੇ ਦੂਸਰੇ ਅਰਬ ਕੰਟਰੀ ਆ, ਸਾਊਦੀ ਅਰੇਬੀਆ, ਕਟਰ, ਆਬੂ ਦਬੀ, ਦੁਬਈ, ਇਹ ਸਾਰੇ ਜਿਹੜੇ ਕੰਟਰੀ ਆ ਨਾ, ਉਹ ਦੇਖੋ ਜਿਹੜੀ ਨਾ ਹੈਗੇ ਆਪਣੇ ਜਿਹਨੂੰ ਪਰਸ਼ੀਅਨ ਗਲਫ ਕਹਿੰਦੇ ਆ, ਪਰਸ਼ੀਅਨ ਸੀ ਆ ਜਿਹੜਾ, ਉੱਥੇ ਸਮੁੰਦਰ ਆ ਜਿਹੜਾ, ਉਹਦੇ ਇੱਕ ਪਾਸੇ ਇਰਾਨ ਆ ਤੇ ਦੂਸਰੇ ਪਾਸੇ ਸਾਰੇ ਕੰਟਰੀ ਆ, ਨਿੱਕੇ ਨਿੱਕੇ, ਕਟਰ ਹੋਇਆ, ਆਬੂ ਦਬਈ ਹੋਈ, ਇਹ ਸਾਰੇ ਉਧਰਲੇ ਪਾਸੇ ਆ, ਜਾਣੀ ਕਿ ਸਮੁੰਦਰ ਦੇ ਦੂਸਰੇ ਪਾਸੇ ਆ ਸਾਰੇ। ਅੱਛਾ, ਇਹ ਜਿਹੜੇ ਕੰਟਰੀ ਆ, ਹੁਣ ਮਸਲਾ ਇੱਥੇ ਅਸਲ ਦੇ ਵਿਚ ਕੀ ਆ ਕਿ ਜਿਹੜਾ ਅਮਰੀਕਾ ਤੇ ਵੈਸਟ ਆ, ਪੱਛਮੀ ਸਭਤਾ ਆਪਣੀ, ਮਿਸਰ ਸੋਰੀ ਮਿਸਰ ਕਾਨੂੰਨ, ਫਰਾਂਸ ਲਾ ਲਓ, ਇੰਗਲੈਂਡ ਲਾ ਲਓ, ਜਿੰਨੇ ਕੰਟਰੀ ਉਹ ਹੈਗੇ, ਹਾਂਜੀ, ਉਹ ਸਾਰਾ ਜਿਹੜਾ ਪੱਛਮੀ ਆ, ਉਹਨਾਂ ਨੇ ਇਹ ਜਿਹੜੇ ਕੰਟਰੀ ਆ ਛੋਟੇ ਛੋਟੇ ਆ, ਇਹਨਾਂ ਦੇ ਉੱਤੇ ਤਾਂ ਕੰਟਰੋਲ ਕੀਤਾ ਲੜਨ ਤੋਂ ਬਿਨਾਂ, ਉਹਨਾਂ ਦੇ ਅੰਦਰ ਵੜ ਕੇ ਅੰਦਰੋਂ ਉਹਨਾਂ ਨੂੰ ਆਪਣੇ ਨਾਲ ਰਲਾਇਆ ਹੋਇਆ, ਔਰ ਉਹਨਾਂ ਦੇ ਵਿਚ ਮਿਲਟਰੀ ਦੇ ਬੇਸ ਬੈਠੇ ਆ ਉੱਥੇ। ਹੁਣ ਦੇਖੋ ਜਿੱਥੇ ਮਿਲਟਰੀ ਦਾ ਬੇਸ ਫੋਰਨ ਕੰਟਰੀ ਦਾ ਆ, ਉਹ ਤੁਹਾਡੇ ਕੋਲ ਕਾਹਲੀ ਪਾਵਰ ਹੈ, ਤੁਹਾਡੇ ਜਦੋਂ ਮਰਜ਼ੀ ਉਹ ਚਾਰਜ ਪੇੜਾ ਮਾਰਨ ਪਰੇ ਕਰ ਦੇਣਗੇ, ਹੈ ਨਾ। ਅੱਛਾ, ਉਹਦੇ ਦੂਸਰੇ ਪਾਸੇ ਹੈਗਾ ਇਰਾਨ, ਹੁਣ ਉੱਥੇ ਅੱਡੇ ਬਣਾ ਕੇ ਉਹਨਾਂ ਦੇ ਇਰਾਨ ਆ ਜਿਹੜਾ, ਇਹਨਾਂ ਦਾ ਅਸਲੀ ਮਕਸਦ ਕੀ ਆ ਕਿ ਇਰਾਨ ਨੂੰ ਧਰਮ ਨਾਲੋਂ ਤੋੜਨਾ, ਉਥੇ ਦੀਆਂ ਜਿਹੜੀਆਂ ਲੜਕੀਆਂ ਔਰਤਾਂ ਉਹਨਾਂ ਨੂੰ ਕੰਜਰੀਆਂ ਬਣਾਉਣਾ, ਉਹਨਾਂ ਦੇ ਵਿਚ ਗੀਤ ਆਹ ਹੀਰ ਦੇ ਤੇ ਆਹ ਉਹ ਲੱਗਣਗੇ ਉੱਥੇ,
0: ਜਿੱਦਾਂ ਫਿਰ ਸ਼ਾਹ ਦੇ ਟਾਈਮ ਹੋਇਆ ਸੀ ਜੀ।
1: ਹਾਂਜੀ ਹਾਂਜੀ, ਮਸਲਾ ਅਸਲ ਦੇ ਵਿਚ ਇਸ ਗੱਲ ਦਾ ਆ, ਨਾ ਉੱਥੇ ਉਹਨਾਂ ਨੂੰ ਨਿਊਕਲੀਅਰ ਦਾ ਉਹ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ, ਮਸਲਾ ਸਾਰਾ ਇਸ ਗੱਲ ਦਾ ਆ। ਹਾਂ, ਉਹ ਕਦੇ ਕੋਈ ਬਹਾਨਾ ਲੱਭ ਲੈਂਦੇ, ਕਦੇ ਕੋਈ ਬਹਾਨਾ ਲੱਭ ਲੈਂਦੇ, ਕਦੇ ਕੋਈ ਬਹਾਨਾ ਲੱਭ ਲੈਂਦੇ, ਉਹੀ ਬੁਗਿਆੜ ਵਾਲੀ ਤੇ ਲੇਲੇ ਵਾਲੀ ਗੱਲ ਉਹੀ ਇੱਥੇ ਲਾਗੂ ਹੁੰਦੀ ਆ। ਤੇ ਹੁਣ ਕੀ ਆ, ਕਿਉਂਕਿ ਇਹਦੇ ਉੱਪਰ ਹੁਣ ਫੇਰ ਜਿਹੜਾ ਹਮਲਾ ਹੋਇਆ ਐਤਵਾਰ ਨੂੰ, ਦੇਖੋ ਉਦੋਂ ਇਹ ਰੌਲਾ ਪੈਂਦਾ ਸੀ ਐਗਜੈਕਟਲੀ ਜਿਹਦੀ ਆਪਾਂ ਹੁਣ ਗੱਲ ਕੀਤੀ ਆ, ਅਸੀਂ ਉਹਨਾਂ ਦਾ ਸਾਰਾ ਤਬਾਹ ਕਰਤਾ ਹੋਣੀ ਅਸੀਂ ਉੱਚੇ ਨੂੰ, ਤੇ ਪਰ ਉਦੋਂ ਬਾਅਦ ਫੇਰ ਆ ਤਿੰਨ ਚਾਰ ਮਹੀਨੇ ਤੋਂ ਫੇਰ ਰੌਲਾ ਰੱਪਾ ਜਿਹੜਾ ਟਰੰਪ ਨੇ ਮਾਰਨਾ ਸ਼ੁਰੂ ਪਾਉਣਾ ਸ਼ੁਰੂ ਕਰ ਦਿੱਤਾ, ਤੇ ਜਿਹੜੇ ਯੂਰੋਪੀਅਨ ਆ ਉਹ ਤਾਂ ਤੁਹਾਨੂੰ ਪਤਾ ਪਿੱਛੇ ਕਹਿੰਦੇ ਆ ਉਹ ਇਹ ਰੌਲਾ ਪਾਉਣ ਦਾ, ਉਹ ਕਹਿੰਦੇ ਕੋਈ ਨਾ ਚੱਕਦੇ ਅਸੀਂ ਤੇਰੇ ਨਾਲ, ਤੇ ਇਹ ਰੌਲਾ ਪੈਂਦੇ ਪੈਂਦੇ ਤੇ ਹੁਣ ਫੇਰ ਜਿਹੜਾ ਸ਼ਨੀਚਰਵਾਰ ਲੰਘ ਗਿਆ, ਕੱਲ ਸੀਗਾ ਸ਼ਨੀਚਰਵਾਰ, ਇਸ ਦਿਨ ਫੇਰ ਟਰੰਪ ਨੇ ਹੌਲੀ ਹੌਲੀ ਜਦੋਂ ਦੇਖਿਆ ਤੇ ਮੇਰੇ ਹੁਣ ਸਾਰੀਆਂ ਨਰਦਾਂ ਜਿਹੜੀਆਂ ਥੈਂ ਥੈਂ ਆ ਗਈਆਂ, ਮੇਰੇ ਜਹਾਜ਼ ਆ ਜਿਹੜੇ ਉਹ ਜਿੱਥੇ ਮੈਂ ਚਾਹੁੰਦਾ ਸੀ ਪਹੁੰਚ ਗਏ ਆ ਸਾਰਾ ਕੁਛ ਉੱਤੇ, ਤੇ ਉਸ ਵੇਲੇ ਫਿਰ ਉਹਨੇ ਹਮਲਾ ਕਰ ਦਿੱਤਾ ਉਹਦੇ ਉੱਤੇ ਇਰਾਨ ਦੇ ਉੱਤੇ, ਪਰ ਉਸ ਹਮਲੇ ਦੇ ਵਿੱਚ ਇਰਾਨ ਨੇ ਖਾਕ ਸਾਹਿਬ ਜੀ ਘਾਟ ਨਹੀਂ ਕੀਤਾ, ਉਹਨੇ ਉਹ ਸਾਰੇ ਸੱਤ ਕੰਟਰੀ ਜਿਹੜੇ ਸੀਗੇ ਉਹਨਾਂ ਦੇ ਉੱਤੇ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ ਵੀ ਆਉਂਦਾ, ਕੁਵੈਤ ਵੀ ਆਉਂਦਾ, ਬਹਿਰੀਨ ਵੀ ਆਉਂਦੀ ਆ, ਦੁਬਈ ਆਉਂਦੀ ਆ, ਆਬੂ ਦਾਬੀ ਆਉਂਦੀ ਆ, ਤੇ ਬਹਿਰੀਨ, ਉਹਨਾਂ ਦੇ ਵਿੱਚ ਇਹ ਸਾਰੇ ਆ ਜਾਂਦੇ ਛੇ ਸੱਤ ਕੰਟਰੀ ਆ ਜਿਹੜੇ, ਉਹਨਾਂ ਦੇ ਉੱਤੇ ਹਮਲਾ ਕੀਤਾ ਆ ਉਹਨੇ ਐਂਡ ਕਰ ਦੇ, ਤੇ ਬਾਕੀ ਗੱਲ ਰਹੀ ਨੁਕਸਾਨ ਦੀ, ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਉਹ ਅਜੇ ਹੌਲੀ ਹੌਲੀ ਬਾਹਰ ਆਊਗਾ, ਕਿਉਂਕਿ ਉਹਨਾਂ ਦੀ ਖ਼ਬਰ ਬਾਹਰ ਨਹੀਂ ਆਉਣ ਜਿਹੜੀ।
0: ਚੀਮਾ ਸਾਹਿਬ ਇੱਕ ਗੱਲ ਹੋਰ ਵੀ ਮੈਂ ਸੁਣਿਆ ਸੀ ਕਿ ਕਤਰ ਦੇ ਵਿੱਚ ਜਿਹੜਾ ਇਹਨਾਂ ਨੇ ਸਿਸਟਮ ਲਾਇਆ ਸੀ, ਕਹਿੰਦੇ ਉੱਥੇ ਮਜਦਾਂ ਇੰਡੀਆ ਨੇ ਲਾਇਆ ਸੀ ਪਾਕਿਸਤਾਨ ਦੇ ਟਾਈਮ ਦੇ ਉੱਪਰ, ਕਿ ਉੱਥੇ ਕੋਈ ਮਿਜ਼ਾਇਲ ਵੱਜ ਹੀ ਨਹੀਂ ਸਕਦੀ, ਪਰ ਇਹ ਇਰਾਨ ਨੇ ਜਿਹੜੀ ਮਿਜ਼ਾਇਲ ਮਾਰੀ ਹੈ ਉਹਨੂੰ ਰੋਕ, ਉਹਨੂੰ ਰੋਕ ਨਹੀਂ ਸਕੇ ਜੀ ਉਹ?
1: ਨਹੀਂ, ਕੋਈ ਨਹੀਂ ਰੋਕ ਸਕਿਆ, ਨਾ ਸਾਊਦੀ ਅਰਬ ਰੋਕ ਸਕਿਆ, ਨਾ ਹੋਰ ਕੋਈ ਰੋਕਿਆ, ਇਹ ਤਾਂ ਇੱਕ ਪਾਸੇ ਰਹਿ ਗਿਆ, ਇਰਾਨ ਤੋਂ ਵੀ ਨਹੀਂ ਰੁਕਿਆ ਉਹ, ਸੋਰੀ ਇਰਾਨ ਤੋਂ ਨਹੀਂ, ਇਜ਼ਰਾਇਲ ਤੋਂ ਵੀ ਨਹੀਂ ਰੁਕਿਆ। ਹਾਂ, ਤੇ ਉਹਦੇ ਤੋਂ ਹੁਣ ਦੇਖੋ ਇਸ ਤਰ੍ਹਾਂ ਹੁੰਦੀ ਆ ਸਾਹਿਬ ਜੀ, ਜਿਹੜਾ ਹਥਿਆਰ ਆ ਉਹਦੀ ਓਨੀ ਵੈਲਿਊ ਨਹੀਂ ਹੁੰਦੀ ਜਿੰਨੀ ਉਹ ਹਥਿਆਰ ਨੂੰ ਚਲਾਉਣਾ ਕਿੱਦਾਂ ਤੇ ਕਿਹੜੇ ਸਮੇਂ ਚਲਾਉਣਾ ਤੇ ਕਦੋਂ ਚਲਾਉਣਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਹੈ।
0: ਬਿਲਕੁਲ ਬਿਲਕੁਲ ਸਹੀ ਹੈ,
1: ਹਾਂਜੀ। ਸੋ ਇਸ ਕਰਕੇ ਇਰਾਨ ਨੂੰ ਪਤਾ ਸੀ ਕਿ ਮੈਂ ਕੀ ਕਰਨਾ ਆ, ਉਹ ਜਿਹੜੀਆਂ ਉਹਨਾਂ ਨੇ ਉੱਥੇ ਐਂਟੀ ਮਿਸਲ ਉਹ ਲਾਈਆਂ ਲੁਈਆਂ, ਉਹ ਹਮਾਸ ਨੂੰ ਤਾਂ ਰੋਕ ਲੈਂਦੀਆਂ, ਪਰ ਇਜ਼ਰਾਇਲ ਜਿਹੜਾ ਇਹ ਉਹਨਾਂ ਤੋਂ ਉੱਪਰ ਦੀ ਟੈਕਨੋਲੋਜੀ ਇਹਨਾਂ ਕੋਲ ਹੈਗੀ ਆ, ਉਹ ਵੱਖਰੀ ਗੱਲ ਆ। ਫਿਰ ਉਹਨਾਂ ਕੋਲ ਅਜੇ ਅਕਸਾ ਵੀ ਜਿਹੜਾ ਇਰਾਨ ਆ, ਦੇਖੋ ਇਹਨਾਂ ਨੂੰ ਜਿੱਤ ਵੀ ਜਾਣਗੇ ਜੇ ਉਹਦੇ ਮਗਰ ਪੈ ਗਿਆ, ਐਸੀ ਗੱਲ ਨਹੀਂ ਹੈਗੀ, ਮੈਂ ਇਹ ਨਹੀਂ ਕਹਿ ਰਿਹਾ ਕਿ ਇਰਾਨ ਇੰਨਾ ਪਾਵਰਫੁਲ ਹੋ ਗਿਆ ਕੋਈ ਕੁਛ ਨਹੀਂ ਕਰਦੇ, ਇੱਦਾਂ ਦੀ ਗੱਲ ਨਹੀਂ ਹੈ, ਪਰ ਉਹ ਜਿਹੜੀ ਹੁਣ ਨਹੀਂ ਹਟਣਗੇ ਸਾਰੇ ਇੱਕ ਪਾਸੇ ਹੋ ਕੇ, ਤਾਂ ਉਹ ਹੌਲੀ ਹੌਲੀ ਫਿਰ ਉਹਨੂੰ ਖਰਾਬ ਕਰ ਦੇਣਗੇ। ਉਹਦੇ ਪਿੱਛੇ ਕਾਰਨ ਇਹ ਆ ਖਾਕ ਸਾਹਿਬ ਜੀ, ਉਹਦੇ ਕੋਲ ਜਿਹੜੀ ਨਾ ਆਪਣੀ ਹੁੰਦੀ ਆ, ਆਪਾਂ ਕੀ ਕਹਾਂਗੇ, ਸਪੀਡ ਜਿਹੜੀ ਹੁੰਦੀ ਆ, ਜਿੱਦਾਂ ਆਟੋਮੇਸ਼ਨ ਜਿਹਨੂੰ ਕਹਿੰਦੇ ਆ, ਆਟੋਮੇਸ਼ਨ ਜਿੱਦਾਂ ਇੱਥੇ ਦੇਖੋ ਅਮਰੀਕਾ ਦੇ ਵਿੱਚ ਸੈਕਿੰਡ ਵਰਲਡ ਵਾਰ ਜਦੋਂ ਹੋਈ ਆ ਖਾਕ ਸਾਹਿਬ ਜੀ, ਬਹੁਤੇ ਲੋਕਾਂ ਨੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਾ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਿਆ। ਅਮਰੀਕਨ ਅਸੈਂਬਲੀ ਲਾਈਨਾਂ ਜਿਹੜੀਆਂ ਹੁੰਦੀਆਂ ਨਾ, ਜਿੱਦਾਂ ਕਾਰਾਂ ਬਣਦੀਆਂ ਅਸੈਂਬਲੀ ਲਾਈਨ, ਜਿੰਨੀ ਉਹ ਹਥਿਆਰ ਨੂੰ ਚਲਾਉਣਾ ਕਿੱਦਾਂ ਤੇ ਕਿਹੜੇ ਸਮੇਂ ਚਲਾਉਣਾ ਤੇ ਕਦੋਂ ਚਲਾਉਣਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਹੈ।
0: ਬਿਲਕੁਲ ਬਿਲਕੁਲ ਸਹੀ ਹੈ,
1: ਹਾਂਜੀ। ਸੋ ਇਸ ਕਰਕੇ ਇਰਾਨ ਨੂੰ ਪਤਾ ਸੀ ਕਿ ਮੈਂ ਕੀ ਕਰਨਾ ਆ, ਉਹ ਜਿਹੜੀਆਂ ਉਹਨਾਂ ਨੇ ਉੱਥੇ ਐਂਟੀ ਮਿਸਲ ਉਹ ਲਾਈਆਂ ਲੁਈਆਂ, ਉਹ ਹਮਾਸ ਨੂੰ ਤਾਂ ਰੋਕ ਲੈਂਦੀਆਂ, ਪਰ ਇਜ਼ਰਾਇਲ ਜਿਹੜਾ ਇਹ ਉਹਨਾਂ ਤੋਂ ਉੱਪਰ ਦੀ ਟੈਕਨੋਲੋਜੀ ਇਹਨਾਂ ਕੋਲ ਹੈਗੀ ਆ, ਉਹ ਵੱਖਰੀ ਗੱਲ ਆ। ਫਿਰ ਉਹਨਾਂ ਕੋਲ ਅਜੇ ਅਕਸਾ ਵੀ ਜਿਹੜਾ ਇਰਾਨ ਆ, ਦੇਖੋ ਇਹਨਾਂ ਨੂੰ ਜਿੱਤ ਵੀ ਜਾਣਗੇ ਜੇ ਉਹਦੇ ਮਗਰ ਪੈ ਗਿਆ, ਐਸੀ ਗੱਲ ਨਹੀਂ ਹੈਗੀ, ਮੈਂ ਇਹ ਨਹੀਂ ਕਹਿ ਰਿਹਾ ਕਿ ਇਰਾਨ ਇੰਨਾ ਪਾਵਰਫੁਲ ਹੋ ਗਿਆ ਕੋਈ ਕੁਛ ਨਹੀਂ ਕਰਦੇ, ਇੱਦਾਂ ਦੀ ਗੱਲ ਨਹੀਂ ਹੈ, ਪਰ ਉਹ ਜਿਹੜੀ ਹੁਣ ਨਹੀਂ ਹਟਣਗੇ ਸਾਰੇ ਇੱਕ ਪਾਸੇ ਹੋ ਕੇ, ਤਾਂ ਉਹ ਹੌਲੀ ਹੌਲੀ ਫਿਰ ਉਹਨੂੰ ਖਰਾਬ ਕਰ ਦੇਣਗੇ। ਉਹਦੇ ਪਿੱਛੇ ਕਾਰਨ ਇਹ ਆ ਖਾਕ ਸਾਹਿਬ ਜੀ, ਉਹਦੇ ਕੋਲ ਜਿਹੜੀ ਨਾ ਆਪਣੀ ਹੁੰਦੀ ਆ, ਆਪਾਂ ਕੀ ਕਹਾਂਗੇ, ਸਪੀਡ ਜਿਹੜੀ ਹੁੰਦੀ ਆ, ਜਿੱਦਾਂ ਆਟੋਮੇਸ਼ਨ ਜਿਹਨੂੰ ਕਹਿੰਦੇ ਆ, ਆਟੋਮੇਸ਼ਨ ਜਿੱਦਾਂ ਇੱਥੇ ਦੇਖੋ ਅਮਰੀਕਾ ਦੇ ਵਿੱਚ ਸੈਕਿੰਡ ਵਰਲਡ ਵਾਰ ਜਦੋਂ ਹੋਈ ਆ ਖਾਕ ਸਾਹਿਬ ਜੀ, ਬਹੁਤੇ ਲੋਕਾਂ ਨੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਾ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਿਆ। ਅਮਰੀਕਨ ਅਸੈਂਬਲੀ ਲਾਈਨਾਂ ਜਿਹੜੀਆਂ ਹੁੰਦੀਆਂ ਨਾ, ਜਿੱਦਾਂ ਕਾਰਾਂ ਬਣਦੀਆਂ ਅਸੈਂਬਲੀ ਲਾਈਨ ਹੁੰਦੀ, ਉਹ ਇੱਕ ਪਾਸੇ ਪਾਰਕ ਸਿੱਟੀ ਜਾਂਦੇ, ਦੂਜੇ ਪਾਸੇ ਬਣ ਬਣ ਕੇ ਨਿਕਲੀ ਜਾਂਦੇ।

0: ਉਹਦੇ ਪਿੱਛੇ ਕਾਰਨ ਇਹ ਆ ਖਾਕ ਸਾਹਿਬ ਜੀ, ਉਹਦੇ ਕੋਲ ਜਿਹੜੀ ਨਾ ਆਪਣੀ ਹੁੰਦੀ ਆ ਆਪਾਂ ਕੀ ਕਹਾਂਗੇ ਸਪੀਡ ਜਿਹੜੀ ਹੁੰਦੀ ਆ, ਜਿੱਦਾਂ ਆਟੋਮੇਸ਼ਨ ਜਿਹਨੂੰ ਕਹਿੰਦੇ ਆ ਆਟੋਮੇਸ਼ਨ, ਜਿੱਦਾਂ ਇੱਥੇ ਦੇਖੋ ਅਮਰੀਕਾ ਦੇ ਵਿੱਚ ਸੈਕਿੰਡ ਵਰਲਡ ਵਾਰ ਜਦੋਂ ਹੋਈ ਆ ਖਾਕ ਸਾਹਿਬ ਜੀ, ਬਹੁਤੇ ਲੋਕਾਂ ਨੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਾ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਿਆ। ਅਮਰੀਕਨ ਅਸੈਂਬਲੀ ਲਾਈਨਾਂ ਜਿਹੜੀਆਂ ਹੁੰਦੀਆਂ ਨਾ, ਜਿੱਦਾਂ ਕਾਰਾਂ ਬਣਦੀਆਂ ਅਸੈਂਬਲੀ ਲਾਈਨ ਹੁੰਦੀ, ਉਹ ਇੱਕ ਪਾਸੇ ਪਾਰਟ ਸਿੱਟੀ ਜਾਂਦੇ, ਦੂਜੇ ਪਾਸੇ ਬਣ ਬਣ ਕੇ ਨਿਕਲੀ ਜਾਂਦੇ ਆ, ਉਹਨੂੰ ਅਸੈਂਬਲੀ ਲਾਈਨ ਕਹਿੰਦੇ ਆ। ਅਮਰੀਕਨ ਅਸੈਂਬਲੀ ਲਾਈਨ ਦੇ ਵਿੱਚੋਂ ਹਰ 60 ਮਿੰਟ ਬਾਅਦ ਹਵਾਈ ਜਹਾਜ਼ ਜਿਹੜੇ ਉਹ ਜਹਾਜ਼ ਸੀਗੇ ਉਸ ਵੇਲੇ ਜਿਹਨਾਂ ਨਾਲ ਲੜਦੇ ਸੀ, ਉਹ ਹੁਣ ਜਿੰਨੇ ਟੈਕਨੋਲੋਜੀਕਲੀ ਐਡਵਾਂਸ ਨਹੀਂ ਸੀਗੇ, ਪਰ ਉਹ ਉਸ ਵੇਲੇ ਦੇ ਹਿਸਾਬ ਦੇ ਨਾਲ ਵਧੀਆ ਸੀ। ਸੋ ਹਰ 60 ਮਿੰਟ ਬਾਅਦ ਇੱਕ ਜਹਾਜ਼ ਬਣ ਕੇ ਨਿਕਲਦਾ ਸੀ
1: ਬਿਲਕੁਲ
0: ਅਸੈਂਬਲੀ ਲਾਈਨ ਦੇ ਤੋਂ। ਹੁਣ ਜਿਹੜਾ ਇਰਾਨ ਆ ਉਹਦੇ ਕੋਲ ਅਜੇ ਇਸ ਤਰ੍ਹਾਂ ਦੀਆਂ ਅਸੈਂਬਲੀ ਲਾਈਨਾਂ ਇੰਨੀਆਂ ਐਫੀਸ਼ੀਐਂਟ ਹੈ ਨਹੀਂ ਗੀ, ਤੇ ਉਹਦੇ ਕੋਲ ਜਿਹੜੀਆਂ ਹੁਣ ਮਿਸਲਾਂ ਬਣੀਆਂ ਪਈਆਂ ਉਹਨਾਂ ਨੇ ਬਣਾ ਕੇ ਰੱਖੀਆਂ, ਜਦੋਂ ਹੁਣ ਅਮਰੀਕਾ ਨੇ ਕੀ ਕਰਨਾ, ਉਹਨਾਂ ਚਿਰ ਲੜੀ ਜਾਊਗਾ, ਜਦੋਂ ਉਹਨਾਂ ਕੋਲ ਹਥਿਆਰ ਮੁੱਕ ਜਾਊਗਾ ਫਿਰ ਉਹਦੀ ਪੇਸ਼ਗੀ ਜਾਣੀ।
1: ਉਧਰ ਰੂਸ ਜਿਹੜਾ ਹੈਗਾ ਜਾਂ ਚਾਈਨਾ ਹੈਗਾ, ਚਾਈਨਾ ਤੇ ਡਰਾਮਾ ਦੇਖਦਾ ਮੈਂ ਦੇਖਿਆ, ਚਾਈਨਾ ਲੜਨ ਵਾਲਿਆਂ ਚ ਨਹੀਂ ਹੈਗਾ, ਚਾਈਨਾ ਸਾਹਿਬ ਜੇ ਚਾਈਨਾ ਨੇ ਲੜਨਾ ਹੁੰਦਾ ਤਾਈਵਾਨ ਬੜੇ ਚਿਰਦਾ ਲੈ ਜਾਂਦਾ, ਉਹ
0: ਨਹੀਂ
1: ਲੜਨਾ ਨਹੀਂ ਉਹਨੇ, ਉਹ ਤਰੀਕੇ ਨਾਲ ਹੌਲੀ ਹੌਲੀ ਹੌਲੀ ਕਰਕੇ ਕੋਸ਼ਿਸ਼ ਕਰੇਗਾ, ਕਿਉਂਕਿ ਉਹ ਪਤਾ ਮੈਂ ਇਕਾਨਮੀ ਨੂੰ ਬੁਸ ਦੇ ਰਿਹਾ, ਮੇਰੀ ਇਕਾਨਮੀ ਉਪਰ ਜਾ ਰਹੀ, ਮੈਂ ਕਿਉਂ ਪੰਗੇ ਚ ਪਵਾਂ, ਹੋ ਸਕਦਾ ਪੁੱਤਨ ਸਾਹਿਬ ਆਵਾਂ ਇਧਰ ਆ ਕੇ ਤੇ ਕੁਛ ਅਸਲਾ ਉਸਲਾ ਦੇ ਦੇਣ, ਜਿਸ ਤਰ੍ਹਾਂ ਅਮਰੀਕਾ ਦੇ ਰਿਹਾ ਯੂਕਰੇਨ ਨੂੰ, ਉਸੇ ਤਰ੍ਹਾਂ ਇਹ ਵੀ ਹੋ ਸਕਦਾ।
0: ਹਾਂਜੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੋਣੀ ਆ, ਔਰ ਚੀਨ ਨੇ ਰਾਜ ਨੂੰ ਮਿਸਲਾਂ ਵਗੈਰਾ ਵੇਚੀਆਂ, ਉਹਨੇ ਵੇਚੀਆਂ ਵੀ ਆ ਕੁਛ ਮਿਸਲਾਂ, ਉਹਨੂੰ ਇਹ ਨੀ ਪਤਾ ਪਏ ਉਹ ਕਿੰਨੀਆਂ ਐਡਵਾਂਸ ਸੀਗੀਆਂ ਜਿਹੜੀਆਂ ਵੇਚੀਆਂ, ਉਹ ਜਿਹੜੀਆਂ ਉਹਨਾਂ ਦੀਆਂ ਹੁਣ ਆਹ 6000 ਮੀਲ ਪ੍ਰਤੀ ਘੰਟੇ ਨਾਲ ਚੱਲਦੀ ਆ, ਉਹਦੀ ਉਹਨੂੰ ਤਾਂ ਰੋਕ ਨਹੀਂ ਸਕਦਾ, ਜੇ ਉਹਨੇ ਦੇਤੀਆਂ ਉਹ ਤਾਂ ਫਿਰ ਤਾਂ ਉਹ ਗਏ ਸਾਰੇ। ਤੇ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਆਪਾਂ ਖਬਰ ਮਗਰ ਜਾਂਦੇ ਆ, ਇਹਦਾ ਜਿਹੜਾ ਉਹ ਦੇਖੋ ਉਹਨਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਨੇ ਵੀ ਕੀਤਾ 7-8 ਮੁਲਕਾਂ ਦੇ। ਹੁਣ ਗੱਲ ਕੀ ਆ ਕਿ ਇਹ ਜਿਹੜੇ ਆ ਹੁਣ ਗੱਲ ਪਲਟਣੀ ਕਿੱਧਰ ਨੂੰ ਆ, ਜਿਹੜਾ ਪਾਸਾ ਇਜ਼ਰਾਇਲ ਵੱਲ ਦਾ ਉਹ ਭਾਰੀ ਰਹਿੰਦਾ ਕਿ ਜਿਹੜੇ ਜਿੱਥੇ ਇਹਨਾਂ ਦੇ ਵੇਸ ਮਿਲਟਰੀ ਦੇ ਬਣਾਏ ਆ ਉਹ ਛੋਟੇ ਛੋਟੇ ਜਿਹੜੇ ਨਿੱਕੇ ਨਿੱਕੇ ਕੰਟਰੀ ਆ, ਜੇ ਉਹ ਇਨ੍ਹਾਂ ਦੇ ਬਗਾਵਤ ਵਿਰੁੱਧ ਕਰ ਦਿੱਤੀ, ਜਿੱਦਾਂ ਮੇਰਾ ਖਿਆਲ ਸਾਊਦੀ ਅਰਬ ਨੇ ਕਹਿ ਵੀ ਦਿੱਤਾ ਅਮਰੀਕਾ ਨੂੰ ਕਈ ਬਿਲਕੁਲ। ਹੁਣ ਜੇ ਇਜ਼ਰਾਇਲ ਦਾ ਪਾਸਾ ਥੋੜਾ ਜਿਹਾ ਵੀ ਭਾਰਾ ਹੁੰਦਾ ਦਿਸਿਆ ਤੇ ਇਹਨਾਂ ਸਾਰੇ ਕੰਟਰੀਆਂ ਨੇ ਜਵਾਬ ਦੇ ਦੇਣਾ, ਹੁਣ ਏਦਾਂ ਹੀ ਆ, ਕਿਉਂਕਿ ਉਹ ਡਰਦੇ ਡਰਾਉਂਦੇ ਉਹਨਾਂ ਨੂੰ ਧਮਕਾ ਕੇ ਡਰਾ ਕੇ ਅਮਰੀਕਾ ਫਰਾਂਸ ਇੰਗਲੈਂਡ ਇਹਨਾਂ ਨੇ ਉੱਥੇ ਆਪਣੇ ਪੈਰ ਜਮਾਏ ਹੋਏ ਆ। ਜਦੋਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਨਾ ਕਿ ਨਹੀਂ ਯਾਰ ਇਰਾਨ ਇੰਨਾ ਮਾੜਾ ਨੀਗਾ, ਜੇ ਹੁਣ ਇਰਾਨ ਇਸ ਲੜਾਈ ਤੋਂ ਜਿੱਤਦਾ ਆ, ਜਿੱਤਣ ਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੇ ਆ ਕੇ ਅਮਰੀਕਾ ਨੂੰ ਢਾ ਦੇਣਾ, ਨਹੀਂ, ਜਿੱਤਣ ਦਾ ਮਤਲਬ ਇਹ ਆ ਕਿ ਜੇ ਅਮਰੀਕਾ ਸਫਲ ਨਹੀਂ ਹੁੰਦਾ ਉੱਥੇ ਗਏ ਰਾਜ ਪਾਲਟਾ ਲਿਆਉਣ ਦੇ ਵਿੱਚ, ਅਸਲੀ ਮੁੱਦਾ ਇਹ ਆ ਜੇ ਉੱਥੇ ਰਾਜ ਪਾਲਟਾ ਲਿਆ
1: ਦਿੰਦਾ, ਜਦੋਂ ਉਹਨਾਂ ਦਾ ਇੱਕ ਹਿਸਾਬ ਨਾਲ ਜਦੋਂ ਉਹਨਾਂ ਦਾ ਲੀਡਰ ਹੀ ਮਾਰ ਦਿੱਤਾ ਇਹਨਾਂ ਨੇ, ਉਹਦੇ ਨਾਲ ਕੁਛ ਹੋਰ ਵੀ ਬੰਦੇ ਮਰੇ ਆ, ਤੇ ਜਦੋਂ ਉਹ ਹੀ ਵਿਚਾਰਾ ਚੱਲ ਗਿਆ, ਪਰ ਇਹ ਹੈ ਕਿ ਉਹਦੇ ਨਾਲ ਉਹੀ ਸੀ ਵੱਡਾ ਲੀਡਰ ਜਿਹਨੂੰ ਜਿਹੜਾ ਮਾਰਿਆ ਗਿਆ ਵਿਚਾਰਾ, ਜਿਹੜਾ ਸ਼ਹੀਦ ਹੋ ਗਿਆ ਆਪਾਂ ਕਹਿ ਸਕਦੇ।
0: ਹਾਂਜੀ ਹਾਂਜੀ ਹਾਂਜੀ ਸ਼ਹੀਦੀ ਉਹਨੇ ਪਾ ਦਿੱਤੀ ਆ, ਪਰ ਖਾਕ ਸਾਹਿਬ ਜੀ ਉੱਥੇ ਇੱਕ ਜਿਹੜਾ ਜਿੱਥੋਂ ਤੱਕ ਮੈਨੂੰ ਪਤਾ, ਹੋ ਸਕਦਾ ਕਈ ਵਾਰੀ ਇਨਫੋਰਮੇਸ਼ਨ ਗਲਤ ਵੀ ਹੁੰਦੀ ਆ, ਪਰ ਜਿੱਥੋਂ ਤੱਕ ਮੈਨੂੰ ਪਤਾ ਖਾਕ ਸਾਹਿਬ ਜੀ ਜਿਹੜੇ ਇਹਨਾਂ ਨੂੰ ਉਹ ਸੀਗੇ ਕਮੀਨੀ ਆਇਤੋਲਾ ਕਮੀਨੀ, ਇਹਨਾਂ ਦੇ ਨਾਂ ਦੇ ਨਾਲ ਇਮਾਮ ਲੱਗਦਾ ਹੁੰਦਾ ਆਮ ਕਰਕੇ, ਉਹ ਪਤਾ ਨੀ ਹੁਣ ਕਿਉਂ ਨੀ ਲਾਉਂਦੇ, ਪਰ ਜਿਹੜਾ ਖਾਕ ਸਾਹਿਬ ਜੀ ਇਸਲਾਮ ਧਰਮ ਦੇ ਵਿੱਚ ਇਮਾਮ ਬਣਦਾ ਨਾ, ਜਿੱਦਾਂ ਆਪਣੇ ਕਹਿੰਦੇ ਆ ਉਹ ਜਿਹੜੇ ਆਪਣੇ ਵੱਡੇ ਵੱਡੇ ਜਿੱਦਾਂ ਮੇਨ ਆਪਣੇ ਗੁਰਦੁਆਰੇ ਆ, ਜਿੱਦਾਂ ਅੰਮ੍ਰਿਤਸਰ ਆ ਜਾਂ ਪਟਨਾ ਸਾਹਿਬ, ਤਾਕਤਾਂ ਦਾ ਜਿਹੜਾ ਸਭ ਤੋਂ ਮੁਖੀ ਹੁੰਦਾ ਜਥੇਦਾਰ ਕਹਿ ਲਓ, ਤੇ ਜਿਹੜਾ ਇਮਾਮ ਬਣਦਾ ਆ ਇਸਲਾਮ ਧਰਮ ਦੇ ਵਿੱਚ, ਉਹ ਖਾਕ ਸਾਹਿਬ ਜੀ 52 ਸਾਲ ਦੀ ਉਮਰ ਹੋਣੀ ਚਾਹੀਦੀ ਉਹਦੀ ਘੱਟੋ ਘੱਟ,
1: ਬਿਲਕੁਲ
0: ਉਹਦੀ ਉਮਰ ਆ ਜਿਹੜੀ ਉਹਦੀ ਲਿਮਿਟ ਆ ਜਿਹੜੀ, ਜਿੱਦਾਂ ਅਮਰੀਕਾ ਦੇ ਵਿੱਚ ਪ੍ਰੈਜੀਡੈਂਟ ਆ 35 ਸਾਲ ਤੋਂ ਥੱਲੇ ਨਹੀਂ ਬਣ ਸਕਦਾ, ਉਹਨਾਂ ਦਾ ਜਿਹੜਾ ਇਸਲਾਮ ਆ ਉਹਦੇ ਵਿੱਚ 52 ਸਾਲ ਦੀ ਉਮਰ ਹੋਊਗੀ ਤਾਂ ਤੁਸੀਂ ਇਮਾਮ ਬਣ ਸਕਦੇ। ਅੱਛਾ, ਉਹਦਾ ਮਤਲਬ ਇਹ ਆ ਕਿ 52 ਸਾਲ ਦੀ ਉਮਰ ਦੇ ਵਿੱਚ ਬੰਦਾ ਬਹੁਤ ਕੁਛ ਸਿੱਖ ਜਾਂਦਾ, ਬਹੁਤ ਜਿਹੜਾ ਉਹ ਕੁਛ ਹਟਾ ਲੈਂਦਾ, ਉਹਨੂੰ ਪਤਾ ਹੁੰਦਾ ਦੁਨੀਆਦਾਰੀ ਦਾ, ਇਹੀ ਕਾਰਨ ਹੈ ਉਹਦੇ ਪਿੱਛੇ। ਹੁਣ ਜਿਹੜਾ ਉੱਥੋਂ ਦਾ ਸਿਸਟਮ ਆ, ਉਹਨਾਂ ਨੇ ਆਲਰੇਡੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਭਈ ਇਮਾਮ ਖਮੀਨੀ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਆ, ਉਸੇ ਵੇਲੇ ਉਹਨਾਂ ਨੇ ਉਹ ਪਹਿਲਾਂ ਬਣਾਇਆ ਹੋਇਆ ਸਿਸਟਮ,

0: ਮੈਂਬਰੀ
1: ਹਾਂ
0: ਤਿੰਨ ਮੈਂਬਰੀ ਕਮੇਟੀ ਆ ਉਹਨਾਂ ਦੀ, ਉਹ ਟਰਾਂਜੀਸ਼ਨ ਪੀਰੀਅਡ ਜਦੋਂ ਤੀਕਰ ਉਹ ਗਾਹਾਂ ਵਾਲੇ ਨੂੰ ਨਹੀਂ ਚੁਣਦੇ ਉਦੋਂ ਤੀਕਰ ਉਹ ਜਿਹੜੀ ਤਿੰਨ ਮੈਂਬਰੀ ਕਮੇਟੀ ਆ ਉਹਨਾਂ ਨੇ ਟੇਕ ਓਵਰ ਕਰ ਲਿਆ,
1: ਬਿਲਕੁਲ
0: ਉਹ ਉਹਨਾਂ ਚਿਰ ਉਹ ਸਿਸਟਮ ਨੂੰ ਚਲਾਉਣਗੇ ਉਸੇ ਤਰ੍ਹਾਂ ਉਹਦੇ ਵਾਲੀਆਂ ਨੀਤੀਆਂ ਰਹਿਣਗੀਆਂ ਤੇ ਜਦੋਂ ਉਹ ਨਵਾਂ ਆਗੂ ਚੁਣ ਲੈਣਗੇ ਫਿਰ ਜਿਹੜੀ ਆ ਉਹ ਟੇਕ ਓਵਰ ਕਰ ਲਊਗਾ, ਹੈ ਕਿ ਨਹੀਂ? ਸੋ ਉਹ ਇੰਨੇ ਉੱਥੇ ਆਪਣੇ ਇੰਡੀਆ ਵਾਂਗੂ ਨਹੀਂ ਹੈ ਵੀ ਜਿਹੜਾ ਕੋਈ ਰਾਗੀ ਆ ਕੋਈ ਸਾਹ ਢਾਗੀ ਆ ਕੋਈ ਦੂਜੇ ਨਾਤੇ ਨੂਤੇ ਆ ਜਿਹਨੂੰ ਮਰਜ਼ੀ ਲੋਕਾਂ ਚ ਖੜੇ ਕਰਕੇ ਤੇ ਉਹ ਬਣਾ ਦਿਓ ਉਹਨੂੰ ਤੇ ਮਗਰਵਾਣੀ ਉਹਨੂੰ ਉੱਥੇ ਸਵਾ ਛੱਡੋ ਪਿੱਕ ਪਲਾ ਕੇ ਤੇ ਆਪ ਤੁਸੀਂ ਜਿਹੜੇ ਉਤਲੇ ਆ ਖੜੇ ਵਰਤੇ ਆ ਉਹ ਸਿਸਟਮ ਦਾ ਸਾਰੇ ਦਾ ਫਾਇਦਾ ਚੱਕੀ ਜਾਂਦੇ ਆ। ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਗੱਤ ਸਾਹਿਬ ਦੀ ਹੈਗੀ ਆ। ਤੇ ਹੁਣ ਗੱਤ ਸਾਹਿਬ ਜੀ ਇਹਦੇ ਨਾਲ ਹੁਣ ਜਿਹੜਾ ਇਹਨਾਂ ਨੇ ਅਟੈਕ ਕੀਤਾ ਸੀਗਾ ਤੇ ਫੇਰ ਤੁਹਾਨੂੰ ਪਤਾ ਵੀ ਇਰਾਨ ਨੇ ਵੀ ਮੂਹਰਿਓ ਘੱਟ ਨਹੀਂ ਕੀਤੀ ਤੇ ਪਰ ਇਹਦੇ ਨਾਲ ਅੱਗੇ ਜਿਹੜੀ ਗੱਲਬਾਤ ਆ ਦੇਖੋ ਇਹ ਰੌਲਾ ਕਿੰਨੇ ਚਿਰ ਤੋਂ ਪੈਂਦਾ ਰਿਹਾ ਇਹ ਹੁਣ ਇੱਥੇ ਵੀ ਪੈ ਰਿਹਾ ਆਪਣੇ ਸਾਹਮਣੇ ਜਿਹੜਾ ਵੈਂਟੀਲ ਹੈ ਉਹਦੇ ਪ੍ਰੈਜ਼ੀਡੈਂਟ ਉੱਪਰ ਵੀ ਉਹ ਦੋਸ਼ ਲਾ ਕੇ ਨਸ਼ੀਲੇ ਜਿਹੜੇ ਸੀਗੇ ਕਿ ਤੂੰ ਸਾਡੇ ਮੁਲਕ ਨੂੰ ਭੇਜਦਾ ਉਹਨੂੰ ਫੜ ਕੇ
1: ਨਹੀਂ ਸਾਨੂੰ ਏਡੀ ਕਿਹੜੀ ਅੱਗ ਲੱਗੀ ਆ ਕਿ ਅਸੀਂ ਜਾ ਕੇ ਥਾਂ ਥਾਂ ਦੇ ਉੱਪਰ ਪੰਗੇ ਲੈਂਦੇ ਫਿਰਦੇ ਹਾਂ ਅਗਲੇ ਰਹਿੰਦੇ ਆ ਤੁਹਾਨੂੰ ਜਦੋਂ ਤੱਕ ਤੁਹਾਨੂੰ ਕੋਈ ਟਾਰਗੇਟ ਨਹੀਂ ਕਰਦਾ ਤੁਹਾਡੇ ਤੇ ਕੋਈ ਗੋਲੀ ਨਹੀਂ ਮਾਰਦਾ ਕੋਈ ਬੰਬ ਨਹੀਂ ਮਾਰਦਾ ਫਿਰ ਐਵੇਂ ਹੀ ਜਾ ਕੇ ਤੇ ਇਹ ਤੇ ਫਿਰ ਲੰਬੜਦਾਰੀ ਜਿਹੜੀ ਏਡੀ ਵੱਡੀ ਵੀ ਨਹੀਂ ਹੋਣੀ ਚਾਹੀਦੀ ਕਿ ਲੋਕ ਜਿਹੜੇ ਆ ਉਹ ਮਾਰੇ ਜਾਣ। ਦੇਖੋ ਹੁਣ ਉਧਰ ਵੀ ਕਦੀ ਸਪੋਰਟ ਕਰਤੀ ਪਹਿਲਾਂ ਪਾਕਿਸਤਾਨ ਨੂੰ ਕਹਿਤਾ ਵਧੀਆ ਤਗੜਾ ਤੈਨੂੰ ਕਰਾਂਗੇ ਤੇਰੀ ਮਦਦ, ਹੁਣ ਜਦੋਂ ਇੰਡੀਆ ਦਾ ਪੱਲੜਾ ਭਾਰੀ ਹੋਇਆ ਤੇ ਹੁਣ ਟਰੰਪ ਸਾਹਿਬ ਕਹਿੰਦੇ ਜੇ ਮੈਂ ਲੜਾਈ ਬੰਦ ਨਾ ਕਰਾਉਂਦਾ ਇੰਡੀਆ ਪਾਕਿਸਤਾਨ ਦੀ ਤੇ ਇਥੋਂ ਦਾ ਪ੍ਰਧਾਨ ਮੰਤਰੀ ਮਾਰਿਆ ਜਾਣਾ ਸੀ, ਉਹਨੇ ਮਨੁੱਖਤਾ ਕੀਤੀ ਕਿ ਮਾਰਿਆ ਜਾਣਾ ਤੇ ਮੈਂ ਬੰਦ ਕਰਾਤੀ। ਯਾਰ ਕਿੱਦਾਂ ਦੀਆਂ ਚੀਮਾ ਸਾਹਿਬ ਗੱਲਾਂ ਹੋ ਰਹੀਆਂ, ਕਿਉਂ ਇਹ ਦੁਨੀਆਂ ਦੇ ਵਿਚ ਅਸੀਂ ਇੰਟਰਫੇਅਰ ਕਰਦੇ ਆ, ਤੁਸੀਂ ਚੁੱਕ ਚੁੱਕ ਕੇ ਤੇ ਸਿੱਟੀ ਜਾ ਰਹੇ ਹੋ ਬਾਹਰ,
0: ਬਿਲਕੁਲ
1: ਹਰ ਕੰਟਰੀ ਦੇ ਤੁਹਾਨੂੰ ਹਰ ਚੀਜ਼ ਹੀ ਪਸੰਦ ਨਹੀਂ ਹੈਗੀ ਤੇ ਫਿਰ ਅਸੀਂ ਸਾਡਾ ਕੰਮ ਇਹ ਗਲਤ ਆ ਨਾ ਕਿ ਅਸੀਂ ਜਾ ਕੇ ਥਾਂ ਥਾਂ ਦੇ ਉੱਪਰ ਜਾ ਕੇ ਕਦੀ ਉਹ ਮੁਲਖ ਨੂੰ ਢਾ ਲਿਆ ਹੁਣ ਕਿਊਬਾ ਦੇ ਮਗਰ ਹੋਏ ਫਿਰਦੇ ਆ ਕਦੀ ਉਹਦੇ ਹੋ ਗਏ ਕਦੀ ਇਰਾਨ ਦੇ ਮਗਰ, ਕਿਉਂ ਯਾਰ ਲੋਕਾਂ ਨੂੰ ਵਸਣ ਦਿਓ ਜਦੋਂ ਤੱਕ ਤੁਹਾਨੂੰ ਕੁਛ ਨਹੀਂ ਕਹਿੰਦੇ, ਵਾਈ ਯੂ ਆਰ ਸੋ ਐਂਗਰੀ ਵਿਦ ਐਵਰੀਬਾਡੀ।
0: ਤਖ ਸਾਹਿਬ ਜੀ ਇਹ ਜਿਹੜਾ ਮਸਲਾ ਆ ਇਹਦੇ ਪਿੱਛੇ ਅਸਲੀ ਰਾਜ ਆ ਜਿਹੜਾ ਉਹ ਇੱਕ ਤਾਂ ਹੈਗਾ ਦੁਨੀਆਂ ਦੀ ਪਾਪੂਲੇਸ਼ਨ ਨੂੰ ਕੰਟਰੋਲ ਥੱਲੇ ਰੱਖਣਾ ਔਰ ਦੂਸਰਾ ਜਿਹੜੇ ਨਾਨ ਵਾਈਟ ਲੋਕ ਹੈ ਜਿਹੜੇ ਗੋਰੇ ਨਹੀਂ ਹੈਗੇ ਜਿਹੜੀ ਅਸਲੀ ਮੁੱਦਾ ਆ ਉਹ ਇਹ ਆ। ਸਾਡੇ ਜਿਹੜੇ ਸਰੋਤੇ ਸੁਣਦੇ ਆ ਉਹ ਇਸ ਗੱਲਾਂ ਵੱਲ ਧਿਆਨ ਦਿਓ, ਅਸਲੀ ਮੁੱਦਾ ਆ ਜਿਹੜਾ ਇਸ ਧਰਤੀ ਦੇ ਉੱਤੇ ਇਹ ਆ ਕਿ ਜਿਹੜੇ ਪੱਛਮੀ ਸਭਿਅਤਾ ਦੇ ਐਂਗਲੋ ਸੈਕਸਨ ਲੋਕ ਆ ਉਹਨਾਂ ਦਾ ਟੀਚਾ ਇਹ ਆ ਕਿ ਅਸੀਂ ਇਸ ਧਰਤੀ ਦੇ ਉੱਤੇ ਸਾਰੀ ਦੇ ਉੱਤੇ ਅਸੀਂ ਹੀ ਹੋਵਾਂਗੇ ਨੀਲੀਆਂ ਅੱਖਾਂ ਵਾਲੇ ਤੇ ਪੂਰੇ ਵਾਲਾਂ ਵਾਲੇ।
1: ਦੂਰ ਦੀਆਂ ਗੱਲਾਂ ਹੁਣ ਹੋ ਗਏ ਕਰ ਗਏ ਪਹਿਲਾਂ
0: ਖਾਖ ਸਾਹਿਬ ਦੀ ਜਿਹੜੀ ਜਿਹੜੀ ਕੋਸ਼ਿਸ਼ ਆ ਉਹ ਇਹੀ ਆ,
1: ਇਹ ਮੈਂ ਸਮਝ ਗਿਆ ਤੁਹਾਡੀ ਸੋਚ ਉਹਨਾਂ ਦੀ
0: ਟੀਚਾ, ਹਾਂ ਟੀਚਾ ਉਹਨਾਂ ਦਾ ਇਹੀ ਆ
1: ਬਿਲਕੁਲ
0: ਇਸੇ ਹੀ ਕਰਕੇ ਜਿਹੜੇ ਬਾਕੀ ਦੇ ਦੇਸ਼ ਆ ਉਹਨਾਂ ਨੂੰ ਲੜਾਈ ਚੱਲੋ ਆਸ ਵਿੱਚ ਜਦੋਂ ਦੇਖਿਆ ਵੀ ਹੁਣ ਇਹ ਨਿਸਲ ਹੋ ਗਿਆ ਤੇ ਉਹਨਾਂ ਨੂੰ ਜਾ ਕੇ ਢਾਲੋ ਉਹਨਾਂ ਦੀ ਪਾਪੂਲੇਸ਼ਨ ਨੂੰ ਖਤਮ ਕਰ ਦਿਓ। ਹੁਣ ਦੇਖੋ ਜਿਹੜਾ ਅੱਜ ਦੀ ਖਬਰ ਦੇ ਮੁਤਾਬਕ ਜਿਹੜਾ ਕੀ ਹੋਇਆ ਆਪਣੇ ਜਿਹੜੇ ਕੋਵਿਡ ਦੇ ਵੈਕਸੀਨ ਸੀਗੇ ਅੱਛਾ ਜੀ ਉਹ ਇੰਡੀਆ ਤੋਂ ਕਿਸੇ ਨੇ ਵੀਡੀਓ ਪਾਈ ਸੀ ਉਹ ਦੇਖਣ ਵਾਲੀ ਵੀਡੀਓ ਆ ਉਹ ਕਹਿੰਦੇ ਆ ਕਿ ਸਾਰਾ ਕੁਝ ਸਾਜਿਸ਼ ਸੀ ਇਹ ਗੇਮ ਕੀ ਸਾਜਿਸ਼ ਸੀਗੀ
1: ਲੱਗਦਾ ਜਿਹੜੇ ਲੱਗਦਾ ਉਦੋਂ ਗੱਲਾਂ ਨਿਕਲੀਆਂ ਸੀ ਲੱਗ ਰਿਹਾ ਵਾ ਕੋਈ ਨਾ ਕੋਈ ਐਸੀ ਹਵਾ ਛੱਡੀ ਗਈ ਜਿਹਦੇ ਨਾਲ ਲੋਕਾਂ ਨੂੰ ਇਹ ਹੋਇਆ
0: ਹੋਇਆ ਬਿਲਕੁਲ ਤੇ ਉਹਦੇ ਨਾਲ ਦੇਖੋ ਕਿੰਨੇ ਹਜ਼ਾਰਾਂ ਲੱਖਾਂ ਲੋਕ ਮਰੇ ਆ
1: ਹੁਣ
0: ਕਈ ਲੋਕ ਆ ਜਿਹੜੇ ਜੇ ਉਹ ਆਰਗੂਮੈਂਟ ਕਰਦੇ ਆ ਵੀ ਯਾਰ ਅਮਰੀਕਨ ਵੀ ਤਾਂ ਮਰੇ ਹੀ ਆ ਗੋਰੇ ਵੀ ਤਾਂ ਮਰੇ ਹੀ ਆ ਉਹ ਹਾਂ ਭਰਾਵੋ ਮਰੇ ਤਾਂ ਹੈਗੇ ਆ ਉਹ ਅਮਰੀਕਨ ਵੀ ਗੋਰੇ ਵੀ ਮਰੇ ਆ ਪਰ ਜਿਹੜੀ ਗਵਰਨਮੈਂਟ ਦੇ ਉੱਪਰ ਬੈਠੇ ਆ ਟਰੰਪ ਵਰਗੇ ਉਹਨਾਂ ਨੂੰ ਕੀ ਕਹਿ ਰਿਹਾ ਵੀ ਕੌਣ ਮਰਦਾ
1: ਬਿਲਕੁਲ ਉਹਨਾਂ ਨੂੰ ਕੁਛ ਨੀ ਹੋਣਾ
0: ਉਹਨਾਂ ਨੂੰ ਕੇਅਰ ਥੋੜੀ ਹੈ
1: ਪੋਲਿਸੀ ਹੁੰਦੀ ਹੈ ਕੁਛ ਆਪਣੇ ਵੀ ਮਾਰੋ ਤੇ ਬਾਕੀ ਦੂਜੇ ਦੁਨੀਆਂ ਮਾਰ ਰਹੇ ਹੋ ਤਾਂ ਕਿ ਸਾਡੇ ਤੇ ਕਿਸੇ ਦੇ ਇਲਜ਼ਾਮ ਨਾ ਲੱਗੇ। ਹੁਣ ਇਹ ਗੱਲ ਨਿਕਲੀ ਸੀ ਚਾਈਨਾ ਤੋਂ ਜੀ ਆਈ ਆ ਉਥੋਂ ਆਈ ਹੁਣ ਰੱਬ ਜਾਣੇ ਇਹਦਾ ਕੋਈ ਅੱਜ ਤੱਕ ਤੇ ਰਿਜ਼ਲਟ ਨਹੀਂ ਨਿਕਲਿਆ ਕਿੱਥੋਂ ਆਈ ਕਿੱਥੋਂ ਨਹੀਂ ਗਈ ਆ ਹੋਇਆ ਕੁਛ ਹੈ ਨਾ
0: ਖਾਕ ਸਾਹਿਬ ਜੀ ਉਹੀ ਤਾਂ ਗੱਲ ਆ ਤੁਸੀਂ ਦੇਖੋ ਜਿਹੜੇ ਲੋਕ ਜਦੋਂ ਉਹ ਹਾਸਪਿਟਲ ਚ ਗਏ ਸੀ ਉਹਨਾਂ ਨੂੰ ਫਲੂ ਸੀਗਾ ਮਾੜਾ ਮੋਟਾ ਹੋਇਆ ਜਿਹੜਾ ਬਜੁਰਗ ਆ ਉਹਨਾਂ ਨੂੰ ਫਲੂ ਦਾ ਹੋ ਜਾਂਦਾ ਇੱਦਾਂ ਸਿਆਲ ਹੁੰਦੀ ਹੈ ਵਾਇਰਸ ਵੀ ਚੱਲੀ ਆਉਂਦੀ ਪਿੱਛੇ ਤੋਂ ਪਰ ਇਹ ਨੀ ਕਹਿੰਦੇ ਇਸੇ ਤਰ੍ਹਾਂ ਪੈਦਾ ਹੋਇਆ ਸੀ ਫਲੂ ਵੀ ਜਿਹੜਾ ਕੱਲਾ ਫਲੂ ਹੁੰਦਾ ਉਹ ਵੀ ਕਹਿੰਦੇ ਏਦਾਂ ਪੈਦਾ ਹੋਇਆ ਸੀ। ਅੱਛਾ ਹੁਣ ਕੀ ਆ, ਜਦੋਂ ਫਲੂ ਦਾ ਸਧਾਰਨ ਬੰਦਾ ਥੋੜਾ ਬਜੁਰਗ ਹੈਗਾ ਉਹ ਹੋਸਪਿਟਲ ਚਲੇ ਗਿਆ ਤੇ ਉੱਤੇ ਦੀ ਉਹਨੇ ਲਾਤਾ ਵੈਕਸੀਨ ਉਹਦੇ ਕੋਵਿਡ-19 ਦਾ ਤੇ ਬਸ ਹੋ ਗਿਆ।
1: ਨਿਊਯਾਰਕ ਦੇ ਵਿਚ ਖਾਸ ਕਰ ਕੁਈਨਸ ਦੇ ਵਿਚ ਜਿਹੜਾ ਹੋਸਪਿਟਲ ਵੱਡਾ ਹੋਸਪਿਟਲ ਆ ਓਹਦੇ ਲਾਗੇ ਫ੍ਰੀਜ਼ਰ ਜਿਹੜੇ ਹੁੰਦੇ ਆ ਟ੍ਰਾਈਲੇ, ਇੱਦਾਂ ਬੋਰਿਆਂ ਚ ਬੰਨ ਬੰਨ ਕੇ ਉਹਨਾਂ ਨੂੰ ਤੁੰਨ ਤੁੰਨ ਕੇ ਲਾਸ਼ਾਂ ਉਹਨਾਂ ਦੇ ਵਿਚ ਸਿੱਟਦੇ ਸੀ। ਲੋਕ ਹਸਪਤਾਲ ਜਾਣੋ ਡਰ ਗਏ ਸੀ ਉਸ ਵੇਲੇ, ਘਰੇ ਮਰ ਜਾਓ ਉਥੇ ਨੀ ਜਾਣਾ, ਉਥੇ ਜਿਹੜਾ ਜਾਂਦਾ ਸੀ ਉਹ ਜਿੰਦਾ ਨੀ ਸੀ ਆਉਂਦਾ। ਤੇ ਸਾਡੇ ਉਦੋਂ ਜਾਣ ਪਛਾਣ ਵਾਲੇ ਵੀ ਕੁਛ ਨੂੰ ਹੋਇਆ ਸੀ ਇਹ ਕੋਵਿਡ, ਤੇ ਇਹੀ ਗੱਲ ਅਸੀਂ ਵੀ ਕਹੀ ਉਹਨਾਂ ਨੂੰ ਕਿ ਭਈਆ ਸੌਂਫ ਜਵੈਣ ਅਦਰਕ ਉਦਰਕ ਪਾ ਕੇ ਕਾੜਾ ਬਣਾ ਕੇ ਇਹ ਪੀ ਜਾਓ ਤੇ ਬਾਹਰ ਨਾ ਨਿਕਲੋ ਤੇ ਦੂਜੇ ਦੇ ਲਾਗੇ ਨਾ ਲੱਗੋ, ਦੂਜਾ ਬੰਦੇ ਤੇ ਬੂਹੇ ਦੇ ਥਾਣੀ ਦੇ ਦਰਵਾਜ਼ਾ ਖੋਲ ਕੇ ਮਾੜਾ ਜਾ ਤੇ ਫੂਡ ਫੜਾ ਦਿਓ ਉਹਨੂੰ। ਤੇ ਉਸ ਨਾਲ ਇਹ ਹੋਇਆ, ਜਿਨ੍ਹਾਂ ਨੇ ਇਹ ਕੀਤਾ ਨਾ ਉਹਨਾਂ ਦਾ ਉਹ ਠੀਕ ਵੀ ਹੋ ਗਏ,
0: ਠੀਕ ਵੀ ਹੋ ਗਿਆ ਬਿਲਕੁਲ, ਇਹਦੇ ਵਿਚ ਕੋਈ ਸ਼ੱਕ ਨੀ। ਹਾਂਜੀ, ਸੋ ਇਹ ਸਾਰਾ ਜਿਹੜੀਆਂ ਗੌਰਮੈਂਟਾਂ ਕਰਦੀਆਂ ਪਾਪੂਲੇਸ਼ਨ ਕੰਟਰੋਲ ਕਰਦੇ। ਹੁਣ ਜੇ ਅਮਰੀਕਨ ਗੌਰਮੈਂਟ ਕੋਲ ਜੋਬਾਂ ਹੈ ਨੀ, ਜੋਬਾਂ ਕ੍ਰੀਏਟ ਕੀ, ਹੁਣ ਕਿੰਨੀਆਂ ਜੋਬਾਂ ਆਪਾਂ ਕ੍ਰੀਏਟ ਕਰੀ ਜਾਵਾਂਗੇ ਸੱਤ ਸਾਲ ਵਿੱਚ? ਉਹ ਕਹਿੰਦੇ ਯਾਰ ਜੋਬਾਂ ਤਾਂ ਹੁਣ ਨਹੀਂ ਕ੍ਰੀਏਟ ਹੋਣੀਆਂ, ਇਹਨਾਂ ਨੂੰ ਖਤਮ ਕਰ ਦਿਓ ਤਾਂ ਕਿ ਸਾਡੇ ਜੋਬਾਂ ਮੰਗਣੇ ਹੀ ਨਾ।
1: ਜਿੱਦਾਂ ਭਗਵੰਤ ਮਾਨ ਕਰ ਰਿਹਾ ਅੱਜ ਕੱਲ ਮੁੰਡੇ ਮਾਰ ਦਿਓ, ਕਹਿੰਦਾ 65,000 ਜਾਬ ਮੈਂ ਜਦੋਂ ਦਾ ਆਇਆ ਦਿੱਤੀ, ਉਹ 65,000 ਜਾਬ ਤੇ 70,000 ਰਿਟਾਇਰ ਵੀ ਤਾਂ ਹੋਇਆ ਨਾ,
0: ਬਹੁਤੀ ਜਨਤਾ ਖੜ ਸਾਹਿਬ ਇੱਥੇ ਤੀਕਰ ਸੋਚਦੀ ਨੀ ਹੈਗੀ। ਚਲੋ ਅਗਲੀ ਖਬਰ ਵੱਲ ਆਪਾਂ ਤੁਰਦੇ ਹਾਂ ਖੜ ਸਾਹਿਬ ਜੀ। ਆਹ ਖਬਰ ਥੋੜੀ ਜਿਹੀ ਵਿੱਚ ਅੱਧੀ ਕਹਿੰਦੀ ਆ, ਪਰ ਇਸ ਵਾਰੀ ਇਰਾਨ ਨੇ ਜਿਹੜਾ ਮਿਡਲ ਈਸਟ ਅਮਰੀਕਾ ਦੇ ਜਿਹੜੇ ਫੌਜੀ
1: ਲਾ ਲੋ 10-15 ਮਿੰਟ ਬਾਅਦ ਡਾਕਟਰ ਸਾਹਿਬ ਨੇ ਅੱਜ ਨਹੀਂ ਆਉਣਾ,
0: ਹਾਂਜੀ ਬੰਬਾਰੀ ਕੀਤੀ ਸੀ ਤੇ ਜਿਹੜੀ ਆ ਇਹਦੇ ਵਿੱਚ ਖਾਸਾ ਵੀ ਜਿਹੜੀ ਇਜ਼ਰਾਈਲ ਦੇ ਉੱਤੇ ਵੀ ਉਹਨੇ ਮਾਰੇ ਆ ਨਾ ਮਿਸਲਾਂ, ਉਹਦੇ ਨਾਲ ਵੀ 9 ਇਜ਼ਰਾਈਲੀ ਜਿਹੜੇ ਮਰੇ ਆ ਤੇ ਜਿਹਦੇ ਨਾਲ ਉਹ ਜੇ ਹਿਸਾਬ ਨਾਲ ਉਹ ਲੱਗ ਰਿਹਾ ਖਾਸਾ ਵੀ ਉਦੋਂ ਲੱਗ ਰਿਹਾ ਕਿ ਜ਼ਿਆਦਾ ਉਹ ਉੱਥੇ ਮੌਤਾਂ ਇਜ਼ਰਾਈਲ ਦੇ ਵਿੱਚ ਹੋਈਆਂ ਉਹ ਦੱਸ ਨਹੀਂ ਰਹੇ।
1: ਹੋਰ ਵੀ ਆ ਕਿ ਇਜ਼ਰਾਈਲ ਦੇ ਵਿੱਚ ਅਮੈਰੀਕਨ ਬਹੁਤ ਫਸੇ ਹੋਏ ਆ,
0: ਹਾਂਜੀ
1: ਬਹੁਤ, ਕਹਿੰਦੇ ਆ ਕਿ 3 ਲੱਖ ਦੇ ਲਾਗੇ ਬੰਦਾ ਜਿਹੜਾ ਨਾ ਉੱਥੇ ਅਮੈਰੀਕਨ ਗਏ ਹੋਏ ਆ, ਕਿਉਂਕਿ ਇਹ ਜਿਹੜੇ ਲੋਕ ਆ ਸਿਟੀਜਨ ਅਮੈਰੀਕਨ ਆ ਪਰ ਇਸਰਾਇਲੀ ਵੀ, ਉਹਨਾਂ ਦਾ ਆਉਣ ਜਾਣ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਦੀ ਕੰਟਰੀ ਆ।
0: ਹਾਂਜੀ ਹਾਂਜੀ ਉਹ ਇੱਕ ਕਿਸਮ ਦਾ ਹੈ ਹੀ ਇਹ ਹਿੱਸਾ ਹੀ ਅਮਰੀਕਾ ਦਾ,
1: ਉੱਥੋਂ ਇਸ ਵੇਲੇ ਜਿਹੜਾ ਹੈਗਾ ਉਹ ਬਹੁਤ ਮੁਸ਼ਕਲ ਹੋਇਆ ਪਿਆ ਤੇ ਲੋਕ ਉੱਥੇ ਵੀ ਬੈਠੇ ਪਰੇਸ਼ਾਨ ਆ ਬਹੁਤ ਜ਼ਿਆਦਾ ਇਸਰਾਇਲ ਚ।
0: ਹਾਂਜੀ ਹਾਂਜੀ ਇਹੀ ਗੱਲ ਆ ਜਿਹੜੀ ਜਦੋਂ ਕੋਈ ਵੀ ਲੜਾਈ ਹੁੰਦੀ ਆ ਨਾ ਜਿਹੜਾ ਜਿੱਦਾਂ ਹੁਣ ਅਮਰੀਕਾ ਆ ਉਹ ਇਜ਼ਰਾਇਲ ਵਿੱਚ ਸੋਰੀ ਇਜ਼ਰਾਇਲ ਇਰਾਨ ਦੇ ਵਿੱਚ ਇਸੇ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਕਰ ਰਿਹਾ ਜਿੱਥੇ ਲੋਕ ਆ ਦੁਖੀ ਹੋ ਕੇ ਫਿਰ ਆਪਣੀ ਹੀ ਗੌਰਮੈਂਟ ਦੇ ਖਿਲਾਫ਼ ਭੜਕਣ ਤੇ ਫਿਰ ਹੱਲਾਸ਼ੇਰੀ ਦੇ ਕੇ ਉੱਥੇ ਤਾਕਤਾਂ ਪਲਟ ਗਏ, ਇਹ ਮਸਲਾ ਹੁੰਦਾ ਇਸੇ ਤਰ੍ਹਾਂ। ਤੇ ਹੁਣ ਖਾਕ ਸਾਹਿਬ ਜੀ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਅੱਜ ਇਜ਼ਰਾਇਲ ਤੇ ਅਮਰੀਕਾ ਨੇ ਇਰਾਨ ਉੱਪਰ ਹਮਲੇ ਕੀਤੇ ਤੇ ਇਰਾਨ ਨੇ ਕਿਹਾ ਕਿ ਜਿਸ ਦਾ ਬਦਲਾ ਕਹਿੰਦਾ ਉਹ ਲਿਆ ਜਾਵੇਗਾ, ਪਰ ਅਮਰੀਕਾ ਦੇ ਬਹੁਤ ਵੱਡੇ ਸਮੁੰਦਰੀ ਬੇੜੇ ਦੇ ਜਿਹੜੇ ਜਹਾਜ਼ ਆ ਉਹ ਇਰਾਨ ਉੱਪਰ ਜਿਹੜੇ ਆ ਉਹ ਉੱਥੇ ਤੁਹਾਨੂੰ ਪਤਾ ਬਈ ਉਹ ਕਈ ਕਈ ਸਾਲ ਦਾ ਉਹਨਾਂ ਕੋਲ ਰਾਸ਼ਨ ਵਗੈਰਾ ਹੁੰਦਾ ਤੇ ਪਰ ਉਹਦੇ ਵਿੱਚ ਗੱਲ ਇਹ ਵੀ ਸਾਹਮਣੇ ਆਈ ਆ ਅਜੇ ਤੀਕਰ ਕੋਈ ਭਾਫ਼ ਬਾਹਰ ਨਹੀਂ ਆਉਣ ਦਿੱਤੀ ਗਈ ਜਾਂ ਫਿਰ ਉਹ ਗੱਲ ਹੋਈ ਨੀ, ਪਰ ਇਹ ਵੀ ਕਿਹਾ ਗਿਆ ਕਿ ਇਰਾਨ ਨੇ 4 ਮਿਸਲਾਂ ਸੀ ਜਿਹੜੀਆਂ ਇਬਰਾਹਿਮ ਲਿੰਕਨ ਜਿਹੜਾ ਏਅਰਕ੍ਰਾਫਟ ਕੈਰੀਅਰ ਆ ਜਿਹਦੇ ਉੱਤੇ ਸਾਰੇ ਕਿੰਨੇ ਜਹਾਜ਼ ਸਾਰੇ ਮੱਖੀਆਂ ਵਾਂਗੂ ਫਿਰਦੇ ਉਹਦੇ ਉੱਤੇ ਇੰਨੇ ਡੈਕ ਦੇ ਉੱਤੇ ਉਹਦੇ ਤੇ ਵੀ 4 ਮਿਸਲਾਂ ਮਾਰੀਆਂ, ਉਹਦਾ ਪਤਾ ਨੀ ਨੁਕਸਾਨ ਕੋਈ ਹੋਇਆ ਕਿ ਨਹੀਂ ਆਇਆ ਉਹ ਥੋੜੇ ਦਿਨਾਂ ਤੀਕਰ ਜਾਂ ਬਾਅਦ ਚ ਪਤਾ ਲੱਗੂਗਾ, ਪਤਾ ਨੀ ਲੱਗਣਾ ਹੀ ਕਦੇ, ਏਦਾਂ ਵੀ ਹੁੰਦੀ
1: ਹੁੰਦੀ।
0: ਤੇ ਅਗਲੀ ਖਬਰ ਜਿਹੜੀ ਹੈ ਖਾਕ ਸਾਹਿਬ ਜੀ ਉਹ ਅੱਜ ਜਿਹੜੀ ਐਟਲੈਂਟਿਕ ਆਪਣੀ ਨਿਊਜ਼ ਪੇਪਰ ਛਪਦਾ ਇੱਥੇ ਉਹਦੇ ਦੁਆਰਾ ਜਿਹੜੀ ਦਿੱਤੀ ਗਈ ਆ ਉਹਦੇ ਵਿੱਚ ਕਿਹਾ ਕਿ ਟਰੰਪ ਨੇ ਕਿਹਾ ਕਿ ਇਰਾਨ ਗੱਲਬਾਤ ਕਰਨੀ ਚਾਹੁੰਦਾ ਹੈ ਅਤੇ ਮੈਂ ਵੀ ਤਿਆਰ ਹਾਂ।
1: ਅੱਛਾ ਇਹਦੀ ਜਲਦੀ,
0: ਹਾਂਜੀ ਸੋ ਇਸ ਗੱਲ ਤੋਂ ਸਟੇਟਮੈਂਟ ਤੋਂ ਇਹ ਪਤਾ ਲੱਗਦਾ ਆ ਭਈ ਟਰੰਪ ਦੀਆਂ ਅੱਖਾਂ ਖੁੱਲ ਗਈਆਂ।
1: ਇਥੋਂ ਪ੍ਰੈਸ਼ਰ ਵੀ ਪਿਆ ਜੀ, ਇਥੋਂ ਵੀ ਪ੍ਰੈਸ਼ਰ ਬਹੁਤ ਜ਼ਿਆਦਾ,
0: ਹਾਂਜੀ ਇੰਟਰਨਲੀ ਇਥੋਂ ਵੀ ਪੈ ਰਿਹਾ, ਕਈ ਡੈਮੋਕਰੇਟ ਆ ਤੇ ਉਹਨਾਂ ਦੇ ਨਾਲ ਰਿਪਬਲਿਕਨ ਵੀ ਲੜ ਕੇ ਉਹਦੇ ਵਿਰੋਧ ਦੇ ਵਿਚ ਖੜ ਗਿਆ, ਉਹ ਕਹਿੰਦੇ ਆ ਤੂੰ ਕਾਂਗਰਸ ਦੀ ਇਜਾਜ਼ਤ ਲਈ ਤੋਂ ਬਿਨਾਂ ਹਮਲਾ ਕੀਤਾ ਹੀ ਕਿਉਂ।
1: ਬਿਲਕੁਲ ਗਲਤ ਆ, ਗਲਤ ਇਹ ਸੁਣੋ ਮਨ ਮਰਜ਼ੀ ਆ, ਹੁਣ ਕੋਈ ਬਣ ਜਾਂਦਾ ਪ੍ਰਾਈਮ ਮਿਨਿਸਟਰ ਬਣ ਜਾਂਦਾ ਤੇ ਉਹਦੀ ਆਪਣੀਆਂ ਸਾਰੀਆਂ ਮਰਜ਼ੀਆਂ, ਜਿਹੜੇ ਉਹ ਬੈਠੇ 400-500 ਉਹ ਬੈਠਾ 100 ਉਹ ਬੈਠਾ 500-600 ਬੰਦਾ ਬੈਠਾ 9-10 ਜੱਜ ਬੈਠੇ ਆ ਉੱਪਰ, ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ।
0: ਬਿਲਕੁਲ ਇਹ ਤੇ ਗੱਲ ਦਾ ਵੀ ਰੌਲਾ ਪਿਆ ਰਿਹਾ। ਇਰਾਨ ਆ ਜਿਹੜਾ ਮਿਡਲ ਈਸਟ ਦੇ 7 ਦੇਸ਼ਾਂ ਦੇ ਵਿੱਚ ਜਿਹੜੇ ਅਮਰੀਕਨ ਫੌਜੀਆਂ ਦੇ ਅੱਡੇ ਸੀਗੇ ਉੱਥੇ ਉਹਨੇ ਹਮਲੇ ਕੀਤੇ ਆ, ਜਿਨ੍ਹਾਂ ਨਾਲ ਕਈ ਫੌਜ ਦੇ ਆਗੂਆਂ ਨੂੰ ਮਾਰਿਆ ਗਿਆ ਅਤੇ ਕਈ ਜਿਹੜੇ ਆ ਉਹ ਮੁਸਲਿਮ ਦੇਸ਼ਾਂ ਵਿਚ ਅਮਰੀਕਾ ਖਿਲਾਫ਼ ਮੁਜ਼ਾਹਰੇ ਸ਼ੁਰੂ ਵੀ ਹੋ ਗਏ ਆ।
1: ਇੱਕ ਹੋਰ ਖਬਰ ਵੀ ਸੀ ਕਿ ਕਰਾਚੀ ਦੇ ਵਿਚ ਜਿਹੜੀ UNO ਦੀ ਬਿਲਡਿੰਗ ਆ,
0: ਹਾਂਜੀ,
1: ਉਹਨੂੰ ਅੱਗ ਲਾਤੀ ਲੋਕਾਂ ਨੇ, ਹਜ਼ਾਰਾਂ ਲੋਕ ਇਕੱਠੇ ਹੋ ਕੇ ਉਹਨਾਂ ਨੇ ਹੁਣ ਜਿਹੜਾ ਪਾਕਿਸਤਾਨ ਦੇ ਬੜਾ ਲਾਗੇ ਜਾਂਦਾ ਸੀ ਅਮਰੀਕਾ ਦੇ, ਤੇ ਹੁਣ ਉਹਦੇ ਤੇ ਵੀ ਐਕਸ਼ਨ ਜਿਹੜਾ ਹੈਗਾ ਉਹ ਹੁਣ ਟਰੰਪ ਸਾਹਿਬ ਉਹ ਵੀ ਕੋਈ ਐਕਸ਼ਨ ਉਹਦੇ ਤੇ ਚੱਕਣਗੇ।
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਣੀ ਆ, ਉੱਥੇ ਵੀ ਰੌਲਾ ਪੈਣਾ ਆ। ਹਾਂ, ਪਾਕਿਸਤਾਨ ਵਿਚ ਜਿਹੜਾ ਆ ਉਹ ਜਿਹੜੇ ਮੁਸਲਿਮ ਦੇਸ਼ਾਂ ਵਿਚ ਅਮਰੀਕਾ ਖਿਲਾਫ਼ ਜਿਹੜੇ ਮੁਜ਼ਾਹਰੇ ਸ਼ੁਰੂ ਹੋ ਗਏ ਆ, ਖਾਸ ਕਰਕੇ
1: ਨਿਊਯਾਰਕ ਦੇ ਵਿਚ ਵੀ ਹੋ ਗਏ ਜੀ, ਅਮਰੀਕਾ ਦੇ
0: ਇੱਥੇ ਵੀ ਹੋ ਗਿਆ। ਬਿਲਕੁਲ ਜੀ, ਇੱਥੇ ਵੀ ਹੋ ਗਿਆ।
1: ਬਿਲਕੁਲ,
0: ਕਿਉਂਕਿ ਲੋਕ ਇਰਾਨੀ ਆਗੂ ਆਇਤੁੱਲਾ ਅਲੀ ਖੋਮੀਨੀ ਨੂੰ ਰੱਬ ਤਰ੍ਹਾਂ ਮੰਨਦੇ ਆ, ਖਾਸਾ ਜਿਹੜਾ ਇਸਲਾਮਿਕ ਦੇਸ਼ ਆ ਉਹ ਇੱਦਾਂ ਹੀ ਮੰਨਦੇ
1: ਮੰਨਦੇ। ਬਿਲਕੁਲ,
0: ਹਾਂਜੀ, ਅਤੇ ਰੋਸ ਵਜੋਂ ਸੜਕਾਂ ਉਪਰ ਆ ਗਿਆ। ਇਹ ਹੈਗੀ ਖਬਰ ਇਹਦੀ। ਅਗਲੀ ਖਬਰ ਹੈ ਜਿਹੜੀ ਖਾਕਸਾ ਜੀ, ਉਹ ਹੈਗੀ ਆ ਅਮਰੀਕਾ ਦੇ ਟੈਕਸਾਸ ਸੂਬੇ ਵਾਲੇ ਔਸਟਨ ਸ਼ਹਿਰ ਆ, ਖਾਕਸਾ ਜੀ ਟੈਕਸਾਸ ਦਾ ਆਮ ਹੀ ਸੁਰਖੀਆਂ ਨੇ ਬਠਿੰਡਾ ਸ਼ਹਿਰ ਦਾ ਨਾਂ ਇਸਦਾ ਔਸਟਨ, ਤੇ ਇਸ ਸ਼ਹਿਰ ਦੇ ਵਿਚ ਖਾਕਸਾ ਜੀ 3 ਵਿਅਕਤੀ ਮਾਰੇ ਗਏ ਆ।
1: ਉਹ ਕਾਹਤੋਂ ਜੀ?
0: ਉਹ ਵੀ ਦੱਸਦਾ, 14 ਜਿਹੜੇ ਆ ਉਹ ਫੱਟੜ ਹੋਏ ਆ।
1: ਅੱਛਾ ਜੀ,
0: ਇਹ ਦੀ ਖਬਰ ਦੇ ਵਿਚ ਜਿਹੜੀ ਆ ਇਹ ਅੱਜ ਸ਼ਾਮ ਦੇ 1:45 ਦੇ ਸਮੇ ਦੀ ਰਿਪੋਰਟ ਅਨੁਸਾਰ ਪੁਲਿਸ ਦੁਆਰਾ ਦੱਸਿਆ ਗਿਆ ਕਿ ਇੱਕ ਬੰਦਾ, ਇਹਦਾ ਨਾਂ ਹੀ ਇਹਨਾਂ ਦੇ ਪੜ੍ਹਨੇ ਔਖੇ ਹੁੰਦੇ ਖਾਕ ਸਾਹਿਬ ਜੀ, ਇਹਨੂੰ ਆਪਾਂ ਪੜਾਂਗੇ ਡਿਆਨ, ਇਹ ਫ੍ਰੈਂਚ ਨਾਂ ਆਇਆ, ਫ੍ਰੈਂਚ ਬੋਲੀ ਦੇ ਆ ਮੇਰਾ ਖਿਆਲ ਆ, ਤੇ ਇਹ ਹੈਗਾ ਸੀ ਬੰਦਾ ਉੱਥੇ ਦਾ ਅਫਰੀਕਾ ਦਾ।
1: ਅੱਛਾ ਜੀ,
0: ਤੇ ਇਹ ਜਿਹੜਾ ਸੀਗਾ ਅਮਰੀਕਾ ਦਾ, ਇਹ ਇੱਥੋਂ ਦਾ ਸਿਟੀਜ਼ਨ ਬਣ ਚੁੱਕਿਆ ਸੀ 200 ਇੱਥੇ ਮੇਰੇ ਕੋਲ ਲਿਖਿਆ ਹੁਣ 212 ਦੇ ਵਿਚ ਇਹਦੇ ਬਣਿਆ ਇੱਥੋਂ ਦਾ ਸਿਟੀਜ਼ਨ।
1: ਅੱਛਾ ਜੀ,
0: ਤੇ ਹਾਂ 212 ਦੇ ਵਿਚ ਇੱਥੋਂ ਦਾ ਸਿਟੀਜ਼ਨ ਬਣਿਆ, ਇਹਨੂੰ ਮਿਲੀ ਸੀਗੀ ਸਿਟੀਜ਼ਨਸ਼ਿਪ। ਤੇ ਇਹ ਵਿਅਕਤੀ ਅਫਰੀਕਾ ਦੇ ਛੋਟੇ ਜਿਹੇ ਦੇਸ਼ ਸੈਨੇਗਾਲ, ਖਾਕਸਾ ਵੀ ਉੱਥੇ ਛੋਟਾ ਜਿਹਾ ਦੇਸ਼ ਹੈ ਇੱਕੋ ਦਾ, ਤੇ ਉੱਥੋਂ ਆਇਆ ਸੀ, ਉੱਥੋਂ ਆ ਕੇ ਇੱਥੇ ਅਮਰੀਕਾ ਦੇ ਵਿਚ ਵਸਿਆ ਸੀਗਾ।
1: ਠੀਕ ਹੈ,
0: ਤੇ ਇਹ ਜਿਹੜੀ ਘਟਨਾ ਡਾਊਨ ਟਾਊਨ ਆਸਟਿਨ ਸ਼ਹਿਰ ਦੀ ਵੈਸਟ 6th ਸਟਰੀਟ ਸੀਗੀ ਜਿਹੜੀ ਉੱਥੇ ਹੋਇਆ, ਉਹਦੀ ਉੱਥੇ ਇੱਕ ਬਾਰ ਸੀਗੀ ਜਿਹਦਾ ਨਾਂ ਉਹਨਾਂ ਨੇ ਦੱਸਿਆ ਬਫਰਡ ਨਾਂ ਦੀ ਉਹ ਬਾਰ ਸੀਗੀ, ਉਹਦੇ ਸਾਹਮਣੇ ਵਾਪਰੀ ਆ ਇਹ।
1: ਅੱਛਾ,
0: ਆ ਜਿਹੜੀ 3 ਮਰੇ ਆ ਤੇ 14 ਜਿਹੜੇ ਆ ਉਹ ਫੱਟੜ ਹੋਏ ਆ।
1: ਅੱਛਾ ਜੀ,
0: ਇਸ ਕਾਂਡ ਸਮੇਂ ਖਾਕ ਸਾਹਿਬ ਜੀ ਇਸ ਵਿਅਕਤੀ ਦੀ ਕਮੀਜ਼ ਉੱਪਰ ਲਿਖਿਆ ਹੋਇਆ ਸੀ, ਜਿਹੜੇ ਉਹਨੇ ਕੱਪੜੇ ਪਾਏ ਸੀ ਨਾ ਆਪਣੇ, ਉਹਦੇ ਉੱਪਰ ਲਿਖਿਆ ਹੋਇਆ ਸੀ ਪ੍ਰੋਪਰਟੀ ਆਫ਼ ਅੱਲਾਹ।
1: ਅੱਛਾ,
0: ਪ੍ਰੋਪਰਟੀ ਆਫ ਅੱਲਾਹ, ਯਾਨੀ ਕਿ ਜਿਹਨੂੰ ਆਪਾਂ
1: ਸਾਰੀ ਦੁਨੀਆ ਹੀ ਉਹਨੇ ਕਿਹਾ ਕਿ ਅੱਲਾਹ ਦੀ ਆ।
0: ਹਾਂਜੀ, ਨਹੀਂ ਉਹਦੀ ਆਪਣੀ ਸ਼ਰਟ ਸੀ ਜਿਹੜੀ, ਉਹਨੂੰ ਕਹਿੰਦਾ ਸੀ ਪ੍ਰੋਪਰਟੀ ਆਫ਼ ਅੱਲਾਹ ਆ,
1: ਉਹਦਾ ਕਹਿਣ ਦਾ ਮਤਲਬ ਇਹ ਹੋ ਗਿਆ।
0: ਹਾਂਜੀ, ਬਸ ਬਿਲਕੁਲ ਬਿਲਕੁਲ, ਤੇ ਜਾਣੀ ਉਹਦੀ ਜੇ ਪੰਜਾਬੀ ਚ ਆਪਾਂ ਅਰਥ ਕਰਾਂਗੇ, ਉਲਟਾ ਕਰਾਂਗੇ ਤਾਂ ਉਹਦਾ ਅਰਥ ਨਿਕਲਣਗੇ ਰੱਬ ਦੀ ਅਮਾਨਤ ਹੈ, ਇਹ ਰੱਬ ਦੀ ਅਮਾਨਤ ਹੈ। ਅਤੇ ਕਮੀਜ਼ ਉੱਪਰ ਇਰਾਨ ਦੇ ਝੰਡੇ ਵਾਲੀ ਤਸਵੀਰ ਵੀ ਬਣਾਈ ਸੀ ਉਹਨੇ।
1: ਅੱਛਾ ਜੀ,
0: ਹਾਂਜੀ,
1: ਕਾਲੇ ਰੰਗ ਦਾ ਸੀ ਬੰਦਾ।
0: ਹਾਂਜੀ, ਕਾਲੇ ਰੰਗ ਦਾ ਸੀ, ਹਾਂਜੀ ਬਿਲਕੁਲ। ਤੇ ਪੁਲਿਸ ਉਹਦੇ ਘਰ ਦੀ ਤਲਾਸ਼ੀ ਵੀ ਕਰ ਰਹੀ ਹੈ, ਯਾਨੀ ਕਿ ਉਹਦੇ ਇਹ ਕਾਂਡ ਹੋਣ ਤੋਂ ਮਗਰੋਂ ਪੁਲਿਸ ਉਹਦੇ ਘਰ ਫਿਰ ਜਿੱਥੇ ਉਹ ਰਹਿੰਦਾ ਸੀਗਾ ਉਹਦੀ ਤਲਾਸ਼ੀ ਤਲੂਸ਼ੀ ਕਰਦੀ ਫਿਰਦੀ ਹੈ ਅਜੇ, ਤੇ ਉਹਦੇ ਤੋਂ ਹੋਰ ਜਾਣਕਾਰੀ ਹੈ ਜਿਹੜੀ ਉਹ ਇਕੱਠੀ ਕਰ ਰਹੀ ਆ।
1: ਫੜ ਨਹੀਂ ਹੋਇਆ? ਫੜ ਨਹੀਂ ਹੋਇਆ,
0: ਉਹ ਮਰ ਗਿਆ ਜੀ, ਉੱਥੇ ਮਾਰਤਾ ਸੀ,
1: ਮਾਰਤਾ।
0: ਹਾਂਜੀ ਹਾਂਜੀ, ਉੱਥੇ ਪੁਲਿਸ ਨੇ ਮਾਰ ਦਿੱਤਾ ਸੀਗਾ, ਪਰ ਉਹ ਫਿਰ ਗਾਹਾਂ ਇਹ ਜਿਹੜੇ ਖਾਕ ਸਾਹਿਬ ਜੀ ਇੱਥੇ ਦੀਆਂ ਇਨਵੈਸਟੀਗੇਟਿਵ ਡਿਪਾਰਟਮੈਂਟ ਆਇਆ, ਇਹ ਨਹੀਂ ਦੇਖਣੀਆਂ ਵੀ ਬੰਦਾ ਅਸੀਂ ਮਾਰਤਾ, ਇਹ ਉਹਦੇ ਮਰਨ ਤੋਂ ਬਾਅਦ ਵੀ ਪੂਰੀ ਉਹਦੀ ਪੜਤਾਲ ਪੁੱਛ ਪੜਤਾਲ ਕਰਦੇ ਆ ਕਿ ਇਹਦੇ ਨਾਲ ਹੋਰ ਕਿੰਨੇ ਬੰਦੇ ਜੁੜੇ ਹੋਏ ਆ, ਕਿਹਨੇ ਕਿਹਨੇ ਇਹਨੂੰ ਫੋਨ ਕੀਤੇ ਆ, ਕਿੱਥੇ ਕਿੱਥੇ ਇਹ ਜਾਂਦਾ ਰਿਹਾ, ਕਿਹੜੀ ਬਾਰ ਚ ਜਾਂਦਾ ਰਿਹਾ, ਇਹ ਸਾਰਾ ਕੁਛ ਆ ਜਿਹੜਾ ਫੇਰ।
1: ਟੈਕਨੋਲੋਜੀ ਬਹੁਤ ਅਚੀਮਾ ਸਾ, ਫੋਨਾਂ ਤੋਂ, ਇਧਰੋਂ ਉਧਰੋਂ ਹਰ ਚੀਜ਼ ਕੈਮਰਿਆਂ ਤੋਂ ਪਤਾ ਕੱਢ ਲੈਂਦੇ ਸਾਰਾ ਕੁਛ, ਇਹ ਨਹੀਂ
0: ਸਾਰਾ ਕੁਛ ਨਿਕਲ ਜਾਂਦਾ, ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ। ਤੇ ਇਸ ਤੋਂ ਅਗਲੀ ਖਬਰ ਜਿਹੜੀ ਹੈਗੀ ਖਾਕ ਸਾਹਿਬ ਜੀ, ਉਹ ਹੈਗੀ ਆ ਦੁਬਈ ਵਿਚ ਉੱਚੀਆਂ ਇਮਾਰਤਾਂ ਦੀਆਂ ਜਿਹੜੀਆਂ ਬਾਰੀਆਂ ਆ ਉਹਨਾਂ ਵਿਚ ਬੈਠ ਕੇ ਕੁਦਰਤੀ ਨਜ਼ਾਰਾ ਦੇਖਣ ਵਾਲੇ ਜਿਹੜੇ ਲੋਕ ਸੀਗੇ ਨਾ, ਉਹਨਾਂ ਨੇ ਕਦੀ ਵੀ ਨਹੀਂ ਸੀ ਇਹ ਸੋਚਿਆ ਕਿ ਉਹ ਜੋ ਕੁਛ ਅੱਜ ਦੇਖ ਰਹੇ ਆ ਇਹ ਵੀ ਕਦੇ ਦੇਖਣਗੇ।
1: ਬਿਲਕੁਲ, ਦੁਬਈ ਦੇ ਵਿਚ ਨਹੀਂ ਹੋ ਸਕਦਾ ਨਾ, ਬਿਲਕੁਲ।
0: ਹਾਂਜੀ, ਪਰ ਅੱਜ ਜਦੋਂ ਫਿਰ ਉਹ ਵੱਡੇ ਗੱਡੀਆਂ ਉੱਚੀਆਂ ਉੱਚੀਆਂ ਇਮਾਰਤਾਂ ਦੇ ਵਿਚ ਉਹ ਕਈ ਵਾਰੀ ਵਿੰਡੋ ਦੇ ਸਾਹਮਣੇ ਬੈਠੇ ਬਾਹਰ ਨਜ਼ਾਰਾ ਦੇਖਦੇ ਹੁੰਦੇ ਆ ਨਾ, ਅੰਦਰ ਏਸੀ ਲੱਗਾ ਹੁੰਦਾ ਤੇ ਬਾਹਰ ਅੱਗ ਲੱਗੀ ਹੁੰਦੀ ਆ, ਗਰਮੀ ਇੰਨੀ ਹੁੰਦੀ ਆ, ਤੇ ਉਹਨਾਂ ਨੇ ਫਿਰ ਜੋ ਕੁਛ ਅੱਜ ਖਾਕ ਸਾਹਿਬ ਜੀ ਦੇਖਿਆ ਉਹ ਉਹਨਾਂ ਨੇ ਜਦੋਂ ਮਿਸਲਾਂ ਆਉਂਦੀਆਂ ਦੇਖੀਆਂ ਬਾਰੀ ਚ ਬੈਠਿਆ ਨੇ ਤੇ ਫਿਰ ਉਹਨਾਂ ਦਾ ਪਟਾਕਾ ਪੈਂਦਾ ਦੇਖਿਆ ਤੇ ਫਿਰ ਬਾਕੀ ਦਾ ਕੀ ਕੁਛ ਹੋਇਆ ਇਹ ਉਹਨਾਂ ਨੇ ਉਹਨਾਂ ਦਾ ਮਲਬਾ ਜਿਹੜੀਆਂ ਕਈ ਮਿਸਲਾਂ ਰੋਕ ਲਈਆਂ ਹਵਾ ਦੇ ਵਿਚ ਉਹਨਾਂ ਦਾ ਜਿਹੜਾ ਉਹ ਮਲਬਾ ਥੱਲੇ ਡਿੱਗਦਾ ਉਹ ਫਿਰ ਦੇ ਆਏ ਇਹਨਾਂ ਨੇ ਪਰ ਉਹਨਾਂ ਨੇ ਕਦੇ ਏਦਾਂ ਦਾ ਜਿਹਨੂੰ ਕਹਿੰਦੇ ਸੁਪਨਾ ਵੀ ਨਹੀਂ ਸੀ ਲਿਆ ਆਹ ਵੀ ਅਸੀਂ ਦੇਖਾਂਗੇ
1: ਬਿਲਕੁਲ
0: ਹੁਣ ਜਿਹੜਾ ਕੱਖ ਸਾਹਿਬ ਜੀ ਉੱਥੇ ਹੈਗਾ ਬੁਰਜ ਅਲ ਅਰਬ ਜਿਹਨੂੰ ਕਹਿੰਦੇ ਆ ਮੁੱਟ ਲਿਆ ਬਹੁਤ ਵੱਡਾ ਤੁਹਾਨੂੰ ਪਤਾ ਹੋਣਾ ਸੁਣਿਆ ਹੋਣਾ ਉਹਦੇ ਬਾਰੇ ਹਾਂ ਤੇ ਪਾਲਮ ਇੱਕ ਹੈਗਾ ਤੇ ਹੋਰ ਜਿਹੜੀ ਆ ਮਹਿੰਗੇ ਮਹਿੰਗੇ ਹੋਟਲਾਂ ਵਿਚ ਬੈਠੇ ਇਰਾਨ ਦੁਆਰਾ ਛੱਡੀਆਂ ਗਈਆਂ ਮਿਸਲਾਂ ਦੇ ਸ਼ੋਰ ਉਹਨਾਂ ਨੂੰ ਕਾਂਬਾ ਛੇੜਦੇ ਸੀਗੇ ਜਾਣੀ ਕਿ ਉਹ ਦੇਖਦੇ ਵੀ ਆਹ ਕੀ ਹੋ ਗਿਆ ਇਕਦਮ
1: ਬਿਲਕੁਲ
0: ਤੇ ਕਈਆਂ ਨੇ ਇਹ ਦਹਿਸ਼ਤ ਅੱਖੀ ਦੇਖ ਕੇ ਉਥੋਂ ਸਭ ਕੁਝ ਛੱਡ ਕੇ ਦੌੜ ਜਾਣ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਜੇ ਪੱਕੇ ਤੌਰ ਤੇ ਨਹੀਂ ਦੇਖੋ ਜੀ ਸਾਰੇ ਕਹਿਣ ਭੱਜ ਲਓ ਇੱਥੋਂ ਬਚ ਲਓ ਜੇ ਤੋਂ ਬਚ ਹੁੰਦਾ
1: ਹੁਣ ਤਾਂ ਨਿਕਲੋ ਬਾਅਦ ਚ ਦੇਖਾਂਗੇ
0: ਬਿਲਕੁਲ
1: ਹਿਸਾਬ ਨਾਲ ਲੋਕ ਏਅਰਪੋਰਟ ਤੇ ਡਟੇ ਹੋਏ ਆ ਵਿਚਾਰੇ ਕਿਸੇ ਤਰ੍ਹਾਂ ਫਲੈਟ ਮਿਲ ਜਾਏ ਬਹੁਤ ਬੁਰਾ ਹਾਲ ਆ ਖਾਸ ਕਰ ਦੁਬਈ ਦੇ ਵਿਚ
0: ਹਾਂਜੀ ਬਿਲਕੁਲ ਸੋ ਜਿਹੜੇ ਇਹ ਸੋਚਦੇ ਸੀ ਯਾਰ ਕੋਈ ਨਾ ਹੁਣ ਤਾਂ ਜਾਨ ਬਚਾਓ ਮੁੜ ਕੇ ਫੇਰ ਆਜਮਾਂਗੇ ਜੇ ਕੰਮ ਸੂਤ ਪਾ ਗਿਆ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਉੱਥੇ ਜਿਹੜੀ ਸੀਗੀ ਕੱਖ ਸਾਹਿਬ ਦੀ ਪੈਦਾ ਹੋ ਗਈ ਤੇ ਘੱਟੋ ਘੱਟ ਜਦੋਂ ਤੱਕ ਸ਼ਾਂਤੀ ਵਾਪਸ ਨਹੀਂ ਕਹਿੰਦੇ ਉਦੋਂ ਤੱਕ ਆਪਣੀ ਜਾਨ ਤਾਂ ਬਚਾਓ ਨਾ
1: ਬਿਲਕੁਲ
0: ਤੇ ਇਹਦੇ ਨਾਲ ਹੁਣ ਖੱਖ ਸਾਹਿਬ ਦੀ ਜਿਹੜਾ ਇਹ ਉੱਥੇ ਹੋਇਆ ਆ ਦੇਖੋ ਖੱਖ ਸਾਹਿਬ ਜੀ ਉਹ ਕਹਿੰਦੇ ਹੁੰਦੇ ਆ ਦਰਖਤ ਜਿੱਡਾ ਜਿਆਦਾ ਵੱਡਾ ਹੁੰਦਾ ਜਦੋਂ ਡਿੱਗਦਾ ਨਾ ਫਿਰ ਉਹ ਨੁਕਸਾਨ ਵੀ ਓਨਾ ਜਿਆਦਾ ਕਰਦਾ ਸੋ ਇੱਥੇ ਹੁਣ ਜਿਹੜੀ ਆ ਇਹ ਜਿਹੜਾ ਸਾਰਾ ਕੁਛ ਹੋਇਆ ਜਿੰਨੀਆਂ ਫਲਾਈਟਾਂ ਖੱਖ ਸਾਹਿਬ ਜੀ ਉਹ ਜਿਹੜੇ ਨਾ ਉਹ ਏਅਰਪੋਰਟ ਆ ਉੱਥੇ ਆ ਦੁਬਈ ਹੋ ਗਿਆ ਉਹ UAE ਹੋ ਗਿਆ ਜਿਹੜੇ ਤਿੰਨ ਚਾਰ ਕੰਟਰੀ ਆ ਛੋਟੇ ਛੋਟੇ ਇੱਥੇ ਖੱਖ ਸਾਹਿਬ ਜੀ ਜਿਹੜੇ ਹਵਾਈ ਜਹਾਜ਼ ਆ ਯੂਰਪ ਤੋਂ ਏਸ਼ੀਆ ਨੂੰ ਜਾਂਦੇ ਉਹ ਵੀ ਇੱਥੇ ਰੋਕੇ ਜਾਂਦੇ ਜਿਹੜੇ ਉਧਰੋਂ ਆਉਂਦੇ ਉਹ ਵੀ ਇੱਥੇ ਰੋਕੇ ਜਾਂਦੇ ਆ ਯਾਨੀ ਕਿ ਹਰ ਪਾਸੇ ਤੋਂ ਇੱਕ ਕਿਸਮ ਦੀ ਹੱਬ ਬਣ ਗਈ ਆ ਇੰਨੇ ਜਹਾਜ਼ ਉਤਰਦੇ ਆ ਤੇ ਚੜਦੇ ਆ ਉੱਥੋਂ ਹੁਣ ਜਿਹੜਾ ਉਹਨਾਂ ਦਾ ਖੱਖ ਸਾਹਿਬ ਜੀ ਇਕੋਨੋਮੀ ਦੇ ਉੱਤੇ ਅਸਰ ਪੈਣਾ ਉਹ ਤਾਂ ਅਜੇ 2-4-6 ਮਹੀਨੇ ਬਾਅਦ ਜਾ ਕੇ ਪਤਾ ਲੱਗੂ ਨਾ
1: ਬਿਲਕੁਲ ਬਹੁਤ ਵੱਡਾ ਅਸਰ
0: ਬਹੁਤ ਵੱਡਾ ਅਸਰ ਹੋਣਾ
1: ਇਨਵੈਸਟਮੈਂਟ ਬਹੁਤ ਜਿਆਦਾ ਹੋ ਰਹੀ ਆ ਨਵੇਂ ਘਰ ਬਣ ਰਹੇ ਆ ਅਪਾਰਟਮੈਂਟ ਲੋਕ ਦੁਨੀਆਂ ਤੋਂ ਜਾ ਕੇ ਜਿਹੜੇ ਦੁਬਈ ਦੇ ਵਿਚ ਆਪਣੇ ਘਰ ਲੈ ਰਹੇ ਉੱਥੇ ਜਾ ਕੇ
0: ਘਰ ਲੈ ਰਹੇ ਬਿਲਕੁਲ
1: ਲੈ ਰਹੇ ਚਾਹੇ ਪੱਕੇ ਲੈ ਰਹੇ ਆ
0: ਉਹ
1: ਲੋਕਾਂ ਦੇ ਇਹ ਤੁਹਾਡੀ ਗੱਲ ਸਹੀ ਹੈ ਕਿ ਉਸਦੇ ਇਕਾਨਮੀ ਦੇ ਉੱਪਰ ਬਹੁਤ ਵੱਡਾ ਫਰਕ ਪੈਣਾ ਲੋਕਾਂ ਨੇ ਹੌਲੀ ਹੌਲੀ ਜਿਹੜਾ ਨਾ ਉਹ ਜਾਣਾ ਬੰਦ ਕਰ ਦੇਣਾ
0: ਬਿਲਕੁਲ ਕਈ ਲੋਕ ਉੱਥੇ ਖੱਖ ਸਾਹਿਬ ਜੀ ਬੈਠੇ ਹੋ ਕਹਿੰਦੇ ਮੈਂ ਮੁੜ ਕੇ ਨਹੀਂ ਇੱਥੇ ਆਉਣਾ ਕੋਈ ਏਅਰਪੋਰਟਾਂ ਤੇ ਉਹ ਫਸੇ ਹੋਏ ਆ ਉਹਨਾਂ ਨੂੰ ਨਾ ਫਲਾਈਟ ਮਿਲਦੀ ਨਾ ਹੋਰ ਕੁਛ ਮਿਲਦੀ ਹੈ ਨਾ ਬਾਹਰੋਂ ਕੋਈ ਫਲਾਈਟ ਜਾਂਦੀ ਹੈ ਨਾ ਆਉਂਦੀ ਹੈ ਉੱਡਦੀ ਹੈ
1: ਬਿਲਕੁਲ
0: ਤੇ ਇਸ ਤਰ੍ਹਾਂ ਦੇ ਹਾਲਾਤ ਉੱਥੇ ਪੈਦਾ ਹੋਏ
1: ਤੁਸੀਂ ਸਮਝਦੇ ਹੋ ਕਿ ਜਿਹੜੇ 7 ਕੰਟਰੀਆਂ ਦੇ ਉੱਪਰ ਅਟੈਕ ਹੋਇਆ ਅਰਬ ਕੰਟਰੀਆਂ ਦੇ ਉੱਪਰ ਇਹ ਕੋਸ਼ਿਸ਼ ਕਰਨਗੇ ਕਿ ਅਮਰੀਕਾ ਨੂੰ ਕਹਿਣਗੇ ਕਿ ਭਾਈ ਸਾਹਿਬ ਹੁਣ ਤੁਹਾਡੇ ਮੋਹਰੇ ਹੱਥ ਜੋੜੇ ਤੇ ਤੁਹਾਡੇ ਜ਼ਮੀਰਾਂ ਵੀ ਕੱਢੀਆਂ ਲੈ ਜਾਓ
0: ਬਿਲਕੁਲ
1: ਸਾਰੇ ਅੱਖ ਗਏ ਆ ਜਿੰਨੇ ਵੀ ਅਰਬ ਕੰਟਰੀ ਆ ਉਹ ਹੁਣ ਇਕੱਠੇ ਜੇ ਚਾਲੂ ਹੋ ਗਏ ਥੋੜਾ ਪਹਿਲੀ ਗੱਲ ਤੇ ਇਹਨਾਂ ਦੇ ਦੇਖੋ ਚੀਮਾ ਸਾਹਿਬ ਹੁੰਦਾ ਜਿਹੜੀ ਵੀ ਕੌਮ ਦੇ ਉੱਪਰ ਧੱਕਾ ਹੋਏਗਾ ਨਾ ਜਿਹੜਾ ਕਰਨ ਵਾਲਾ ਚਾਹੇ ਉਹਨਾਂ ਦਾ ਦੂਜਿਆਂ ਦਾ ਯਾਰ ਹੋਵੇ ਫਿਰ ਹੌਲੀ ਹੌਲੀ ਲੋਕ ਇਕੱਠੇ ਹੋਣੇ
0: ਹੋ ਜਾਂਦੇ ਆ ਬਿਲਕੁਲ
1: ਲੋਕ ਤੁਰਦੇ ਆ
0: ਬਿਲਕੁਲ ਬਿਲਕੁਲ ਉਹ ਹੁਣ ਜਦੋਂ ਇਜ਼ਰਾਈਲ ਨੇ ਅੱਗੇ ਅਟੈਕ ਕੀਤਾ ਉਹਦੇ ਗਾਜ਼ਾ ਦੇ ਉੱਤੇ ਸਾਊਦੀ ਅਰਬੀਆ ਜਿਹੜਾ ਉਹ ਪਹਿਲਾਂ ਇਹਨਾਂ ਦਾ ਜਿਆਦਾ ਸੀ ਪਾਕ ਕਰਦਾ ਪਰ ਜਦੋਂ ਇਹਨਾਂ ਨੇ ਦੇਖਿਆ ਗਾਜ਼ਾ ਦੇ ਵਿਚ ਹੋ ਕੇ ਆ ਸਾਊਦੀ ਅਰਬ ਉਹਦੇ ਨਾਲ ਟੁੱਟ ਗਿਆ ਉਹਨੇ ਹਾਂਜੀ ਉਹਨਾਂ ਨੇ ਹੌਲੀ ਹੌਲੀ ਜਿਹੜੇ ਫਿਰ ਇਕੱਠੇ ਹੋ ਜਾਣਾ
1: ਉਹਨਾਂ ਨੂੰ ਨਾ ਹੋਏ ਤੇ ਫਿਰ ਹਾਲਤ ਖਰਾਬ ਕਰਨਗੇ ਉਹ ਇਕੱਠੇ ਹੋਣਾ ਹੀ ਪਏਗਾ ਇਹ ਵੀ ਅਫਗਾਨਿਸਤਾਨ ਪਾਕਿਸਤਾਨ ਦੀ ਜੰਗ ਵਾ ਚੀਮਾ ਸਾਹਿਬ ਇਹਨੂੰ ਵੀ ਜਾ ਕੇ ਜਾਣ ਕੇ ਪਾਕਿਸਤਾਨ ਨੇ ਉਂਗਲ ਲਾ ਕੇ ਉੱਥੇ ਜਾ ਕੇ ਜਹਾਜ਼ਾਂ ਨਾਲ ਅਟੈਕ ਕਰਕੇ ਅਫਗਾਨਿਸਤਾਨ ਚ ਉਹਨਾਂ ਦੇ ਕੁਛ ਬੱਚਿਆਂ ਦੇ ਕੋਈ ਪਰਿਵਾਰ ਮਾਰ ਦਿੱਤੇ ਉਹ ਤੁਹਾਨੂੰ ਪਤਾ ਉਹ ਲੜਾਕੀ ਕੌਮ ਸਾਰੀ ਉਮਰ ਤੇ ਉਹਨਾਂ ਨੇ ਲੜਾਈਆਂ ਹੀ ਲੜੀਆਂ ਉਹਨਾਂ ਹੋਰ ਕੀਤਾ ਕੀ ਆ ਉਹਨਾਂ ਦੇ ਉਹੀ ਚਾਦਰ ਮੋਢੇ ਤੇ ਲਈ ਹੁੰਦੀ ਚਾਹੇ ਉਹ ਜਨਰਲ ਹੋਵੇ ਤੇ ਚਾਹੇ ਕਰਨਲ ਹੋਵੇ
0: ਹਾਂਜੀ ਉਹ ਚਾਦਰ ਮੋਢੇ ਤੇ ਰਹਿੰਦੀ ਥੱਲੇ ਉਹਦੇ AK-47 ਵੀ ਹੁੰਦੀ ਆ
1: ਬੜਾ ਸਾਹਿਬ ਮਾਰਿਆ ਉਹਦੇ AK-47 ਜਹਾਜ਼ ਸੱਟ ਲੈਂਦੇ ਆ
0: ਹਾਂਜੀ ਹਾਂਜੀ ਏਦਾਂ ਹੀ ਆ
1: ਉਹਦੇ ਨੇ ਕਰ ਏਦਾਂ ਹੀ ਆ
0: ਉਹਨਾਂ ਦੇ ਕੋਲ ਖੱਖ ਸਾਹਿਬ ਜੀ ਦੇਖੋ ਜਿਹੜੀ ਆਪਣੇ ਭਾਰਤ ਅਸੀਂ ਪੰਜਾਬੀ ਜਿਹੜਾ ਸੀਗਾ ਨਾ ਪੰਜਾਬ ਸੀਗਾ ਭਾਰਤ ਦੇ ਵਿਚ ਸਾਰੇ ਭਾਰਤ ਵਿਚ ਏਦਾਂ ਹੀ ਸੀਗੀ ਖੱਖ ਸਾਹਿਬ ਜੀ ਜਿਹਦੇ ਕੋਲ 2-4-5-7-10 ਖੇਤ ਹੁੰਦੇ ਸੀਗੇ ਖੱਖ ਸਾਹਿਬ ਜੀ ਉਹਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੁੰਦੀ ਬਾਹਰੋਂ ਲੈਣ ਦੀ
1: ਨਹੀਂ ਲੋੜ ਸੀ ਲੂਣ
0: ਹਰ ਇੱਕ ਚੀਜ਼ ਕੱਪੜਾ ਤੁਹਾਡੇ ਕਰਦਾ ਸਬਜ਼ੀਆਂ ਤੁਹਾਡੇ ਕਰਦੀਆਂ ਦਾਲਾਂ ਤੁਹਾਡੇ ਕਰਦੀਆਂ ਇੱਕ ਲੂਣ ਤੋਂ ਬਿਨਾਂ ਹੋਰ ਲੈਂਦੇ ਤੁਸੀਂ ਚਾਹ ਲੋਕ ਉਦੋਂ ਪੀਂਦੇ ਨਹੀਂ ਸੀ
1: ਚਾਹ ਪੀਂਦੇ ਨਹੀਂ ਸੀ ਦੁੱਧ ਗਰਮ ਕਰਕੇ ਪੀਲੇ ਦੇ ਸ਼ੱਕਰ ਪਾ ਕੇ
0: ਲੱਸੀ ਪੀ ਲੈਣੀ ਗਰਮੀਆਂ ਨੂੰ, ਲੱਸੀ ਪੀ ਲੈਣੀ ਸਿਆਲ ਨੂੰ, ਲੱਸੀ ਆ ਜਿਹੜੀ ਉਹ ਸੰਘਣੀ ਪੀ ਲੈਣੀ ਗਰਮੀਆਂ ਨੂੰ, ਲੱਸੀ ਚ ਪਾਣੀ ਪਾ ਕੇ ਵਿੱਚ ਉਹਨਾਂ ਨੇ
1: ਉਦੋਂ ਲੋਕ ਸਾਡੇ ਜਿਹੜੇ ਨਾ ਉਹ ਦਾਲਾਂ ਵੀ ਬੀਜਦੇ ਹੁੰਦੇ, ਹੁਣ ਤਾਂ ਦਾਲਾਂ ਬੀਜਣੋਂ ਹਟ ਗਏ, ਨਹੀਂ ਤਾਂ ਪਹਿਲਾਂ
0: ਖਾਕ ਸਾਹਿਬ ਮੈਂ
1: ਦਾਲ ਬੀਜਦੇ ਸੀ ਲੋਕ
0: ਬਿਲਕੁਲ ਖਾਕ ਸਾਹਿਬ ਜੀ, ਮੇਰੇ ਬਾਬਾ ਖੇਤੀ ਕਰਦੇ ਸੀਗੇ ਜਦੋਂ ਉਹ ਮਿਲਟਰੀ ਚੋਂ ਰਿਟਾਇਰ ਹੋਏ ਸੀਗੇ ਤੇ ਉਹਨਾਂ ਨੇ ਉਹ ਇੱਥੇ ਦੋ ਕਨਾਲੀ ਉਹ ਮਾਂਹ ਬੀਜ ਦੇਣੇ, ਉੱਥੇ ਦੋ ਕਨਾਲੀ ਮੋਠ ਬੀਜ ਦੇਣੇ, ਉੱਥੇ ਮਸਰ ਬੀਜ ਦੇਣੇ, ਉੱਥੇ ਆਹ ਬੀਜ ਦੇਣੀ, ਉਹਦੇ ਨਾਲ ਬੜਾ ਸੋਹਣਾ ਗੁਜ਼ਾਰਾ ਚੱਲਦਾ ਸੀਗਾ ਉਹਨਾਂ ਦਾ, ਬਾਹਰੋਂ ਚੀਜ਼ ਕੋਈ ਲਿਆਉਣ ਦੀ ਹੁੰਦੀ ਨਹੀਂ ਸੀਗੀ। ਇਸੇ ਤਰ੍ਹਾਂ ਜਿਹੜਾ ਅਫਗਾਨਿਸਤਾਨ ਹੈ ਖਾਕ ਸਾਹਿਬ ਜੀ, ਉੱਥੇ ਅਜੇ ਤਿੱਕਰ ਵੀ ਉਹੀ ਸਿਸਟਮ ਚੱਲ ਰਿਹਾ,
1: ਉਹੀ ਸਿਸਟਮ ਆ ਬਿਲਕੁਲ।
0: ਹਾਂ ਉਹ ਕਿਸੇ ਬਾਹਰਲੇ ਬੰਦੇ ਤੇ ਡਿਪੈਂਡ ਨਹੀਂ ਕਰਦੇ, ਉਹ ਕਿਸੇ ਤੇ ਨਿਰਭਰ ਨਹੀਂ ਹੈਗੇ। ਹੁਣ ਦੇਖੋ ਆਪਣੇ ਪਿੰਡਾਂ ਦੇ ਵਿੱਚ ਲਾ ਲਓ ਤੁਸੀਂ, ਖੂਹ ਹੁੰਦੇ ਸੀ ਲੋਕਾਂ ਦੇ, ਹੁਣ ਖੂਹ ਆ ਖਾਕ ਸਾਹਿਬ ਜੀ ਤੇ ਘਰ ਘਰ ਨਲਕੇ ਫਿਰ ਲੱਗ ਗਏ, ਨਲਕੇ ਤੁਸੀਂ ਹੈਂਡਲ ਮਾਰੋ ਪਾਣੀ ਕੱਢ ਲਓ,
1: ਬਿਲਕੁਲ
0: ਜੇ ਗਰਮੀਆਂ ਤਾਂ ਚਾਰ ਹੈਂਡਲ ਵੱਧ ਮਾਰ ਜਾਓ, ਥੱਲੋਂ ਬਰਫ਼ ਵਰਗਾ ਪਾਣੀ ਨਿਕਲ ਜਾਂਦਾ ਸੀ ਠੰਡਾ
1: ਸਾਹਿਬ। ਉਦੋਂ ਤੇ ਅੱਜ ਤੋਂ ਜੇ 30-35-40 ਸਾਲ 50 ਸਾਲ ਪਿੱਛੇ ਜਾਈਏ ਤੇ ਉਹ ਨਲਕਾ ਲਾਉਣ ਵਾਲਾ ਤੇ ਦੋ ਤਿੰਨਾਂ ਚੌਂ ਘੰਟੇ ਨਲਕਾ ਲਾ ਕੇ ਤੇ ਛੋਟਾ ਜਿਹਾ ਬੋਰ ਹੁੰਦਾ ਸੀ ਤੇ ਮੈਨੂੰ 15-20 ਫੁੱਟ ਦੇ ਪਾਣੀ ਆ ਜਾਂਦਾ ਹੁੰਦਾ,
0: ਪਾਣੀ ਆ ਜਾਂਦਾ ਸੀਗਾ, ਉਹ 60 ਫੁੱਟ ਤੱਕ ਮਸੀਂ ਡੂੰਘਾ ਉਹਨੂੰ ਪੱਟਦੇ ਸੀਗੇ ਬੋਕੀ ਨਾਲ ਹੈਂਜੀ। ਤੇ ਹੁਣ ਕੀ ਆ, ਹੁਣ ਇੱਥੇ ਜਿਹੜੀ ਜ਼ਰੂਰੀ ਗੱਲ ਉਹ ਇਹ ਆ ਕਿ ਉਸ ਵੇਲੇ ਜੇ ਜਾ ਕੇ ਕੋਈ ਮੁਲਕ ਕਿਸੇ ਇੱਕ ਪਿੰਡ ਤੇ ਜਾਂ ਕਿਸੇ ਸ਼ਹਿਰ ਤੇ ਬੰਬ ਸੁੱਟ ਦਿੰਦਾ, ਖਾਕ ਸਾਹਿਬ ਜੀ ਜੇ ਇਸ ਘਰ ਦੇ ਵਿੱਚ ਬੰਬ ਡਿੱਗੂਗਾ ਉਹਦਾ ਪਰਿਵਾਰ ਤਾਂ ਜ਼ਰੂਰ ਖਤਮ ਹੋ ਜਾਊਗਾ
1: ਬਿਲਕੁਲ,
0: ਪਰ ਨਾਲ ਦੇ 2-4 ਘਰ ਛੱਡ ਕੇ ਉਹਨਾਂ ਦੇ ਕੋਲ ਪਾਣੀ ਵੀ ਹੈਗਾ ਕਿਉਂਕਿ ਉਹਨਾਂ ਨੇ ਬਿਜਲੀ ਦੀ ਤਾਂ ਲੋੜ ਹੀ ਨਹੀਂ, ਉਹਨਾਂ ਦੇ ਪਾਣੀ ਤਾਂ ਮੁੱਕਣਾ ਹੀ ਨਹੀਂ, ਪਾਣੀ ਵੀ ਹੈਗਾ, ਦਾਲਾਂ ਵੀ ਉਹਨਾਂ ਦੇ ਘਰ ਪਈਆਂ, ਉਹ ਚੱਕ ਕੇ ਜਾਣਗੇ ਆ ਲੈ ਯਾਰ ਕੋਈ ਨਾ ਤੂੰ ਆ 4 ਕਿਲੋ ਮਿੱਟੋ ਲੈ ਲਾ,
1: ਇੱਦਾਂ ਹੀ
0: ਉਹਦੇ ਨਾਲ ਦੁਨੀਆਂ ਜਿਹੜੀ ਖੜਦੀ ਨਹੀਂ। ਹੁਣ ਤੁਸੀਂ ਅੱਜ ਦਾ ਸਿਸਟਮ ਦੇਖੋ, ਜੇ ਪੰਜਾਬ ਦੇ ਵਿੱਚ 10 ਦਿਨ ਬਿਜਲੀ ਨਾ ਆਵੇ ਤਾਂ ਉੱਥੇ ਕੀ ਹੋਣਾ, ਉਹ ਵੱਖਰੀ ਗੱਲ ਹੈ ਕਿ ਲੋਕਾਂ ਨੇ ਹੁਣ ਜਨਰੇਟਰ ਯੂਨਿਟ ਰੱਖ ਲਏ ਆ, ਤੇ ਇੱਥੇ ਅਮਰੀਕਾ ਦੇ ਜੇ ਵਿੱਚ ਜੇ 24 ਘੰਟੇ ਬਿਜਲੀ ਚੱਲ ਜਾਵੇ ਤਾਂ ਇੱਥੇ ਪਤਾ ਕੀ ਹੋਣਾ,
1: ਇੱਥੇ ਭੜਥੂ ਪੈ ਜਾਣਾ, ਤੁਹਾਡੇ ਐਕਸੀਡੈਂਟ, ਗੱਡੀਆਂ ਇਸ਼ਾਰੇ ਬੰਦ ਹੋ ਜਾਣੇ, ਹਰ ਚੀਜ਼ ਜਿਹੜੀ ਘੁੰਮ ਜਾਣੀ, ਲੋਕਾਂ ਜਿਹੜੇ ਸੁਪਰ ਮਾਰਕੀਟਾਂ ਚੀਮਾ ਸਾਹਿਬ ਸਾਰਾ ਫੂਡ ਦਾ ਸੱਤਿਆਨਾਸ਼ ਹੋਣਾ, ਬਹੁਤ ਕੁਝ ਹੋਣਾ।
0: ਲੋਕਾਂ ਨੇ ਖਾਕ ਸਾਹਿਬ ਜੀ ਜਿਹੜਾ ਫੂਡ ਪਿਆ ਜਾਂ ਉਹ ਘਰ ਦੀਆਂ ਫਰਿਜਾਂ ਚ ਪਿਆ ਜਾਂ ਸਟੋਰਾਂ ਚ ਪਿਆ ਉਹਦੇ ਮੁਸ਼ਕ ਨਾਲ ਹੀ ਮਰ ਜਾਣਾ,
1: ਇੱਦਾਂ ਹੀ ਬਿਲਕੁਲ।
0: ਟੋਇਲਟ ਦਾ ਤੁਹਾਡੀ ਦਾ ਪਾਣੀ ਨਹੀਂ ਚੱਲਣਾ, ਘਰ ਚ ਤਾਂ ਤੁਹਾਡੇ ਸਿਧਿਆਣ ਉਠਾਣੀ ਆ
1: ਬਿਲਕੁਲ।
0: ਸੋ ਖਾਕ ਸਾਹਿਬ ਜੀ ਸਾਰਾ ਕੁਝ ਜਿਹੜੀਆਂ ਚੀਜ਼ਾਂ ਦਾ ਆਪਾਂ ਕਹਿੰਦੇ ਹਾਂ ਬਹੁਤ ਵਧੀਆ ਆਨੰਦ ਮਾਣਦੇ, ਇਹਨਾਂ ਦੀ ਕੌਨਸੀਕੁਐਂਸ ਵੀ ਜਦੋਂ ਪੈਂਦੇ ਆ ਫਿਰ ਪਤਾ ਲੱਗਦਾ ਹੁੰਦਾ,
1: ਇੱਦਾਂ ਹੀ ਹੈ ਬਿਲਕੁਲ ਸਹੀ ਹੈ।
0: ਤੇ ਹੁਣ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਉਹ ਹੈਗੀ ਆ ਆਪਣੇ ਕੋਲ, ਜਿਹੜੀ ਆ ਉਹ ਹੈਗੀ ਆ ਯੂਕਰੇਨ ਦੇ ਪ੍ਰੈਜੀਡੈਂਟ ਹੈ ਜਿਹੜੇ ਜ਼ੇਲੈਂਸਕੀ, ਉਹਨਾਂ ਵੱਲੋਂ ਅੱਜ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਰੂਸ ਅਮਰੀਕਾ ਦੇ ਨਾਲ ਜਿਹੜਾ ਟਰੰਪ ਸਾਹਿਬ ਉਹਨਾਂ ਦਾ ਫੈਸਲਾ ਕਰਾਉਣਾ ਚਾਹੁੰਦੇ ਆ ਨਾ। ਅੱਛਾ ਹੁਣ ਅਮਰੀਕਾ ਨੇ ਜਿਹੜੀ ਆ ਉਹ ਪਹਿਲਾਂ ਤਾਂ ਉਹ ਯੂਰਪੀਅਨ ਯੂਨੀਅਨ ਨੂੰ ਕਹਿੰਦਾ ਸੀਗਾ ਜ਼ੇਲੈਂਸਕੀ ਕਿ ਭਾਈ ਤੁਸੀਂ ਗਰੰਟੀ ਦਿਓ ਕਿ ਮੈਂ ਜਦੋਂ ਜੇ ਇਹਨੂੰ ਮੈਂ ਦੇ ਦਿੰਦਾ ਜੋ ਕੁਛ ਇਹ ਮੰਗਦਾ ਪਿਊਟਨ ਹੁਣ ਇਸ ਵੇਲੇ ਜਿਹੜਾ ਇਹ ਇਲਾਕਾ ਮੰਗਦਾ ਮੈਂ ਉਹ ਛੱਡ ਦਿੰਦਾ, ਪਰ ਜਦੋਂ ਇਹ ਲੜਾਈ ਬੰਦ ਹੋ ਗਈ ਤੁਸੀਂ ਇਸ ਗੱਲ ਦੀ ਗਰੰਟੀ ਕਰੋ ਕਿ ਤੁਸੀਂ ਅੱਗੇ ਤੋਂ ਜੇ ਰਸ਼ੀਆ ਨੇ ਮੇਰੇ ਤੇ ਹਮਲਾ ਕੀਤਾ ਤਾਂ ਤੁਸੀਂ ਮੇਰੇ ਨਾਲ ਖੜੋਗੇ।
1: ਅੱਗੇ ਤੋਂ ਉਹਨੇ ਕਾਹਤੋਂ ਕਰਨਾ, ਗਰੰਟੀ ਦੀ ਕੀ ਲੋੜ ਆ, ਜਦੋਂ ਉਹ ਪੁਤਨ ਕਹਿ ਰਿਹਾ ਕਿ ਇਹ ਏਰੀਆ ਮੈਨੂੰ ਚਾਹੀਦਾ ਮੈਂ ਮੰਨ ਲਿਆ ਮੈਂ ਛੱਡਣਾ ਨਹੀਂ ਗਾ, ਥੋੜਾ ਜਿਹਾ ਮੈਨੂੰ ਹੋਰ ਚਾਹੀਦਾ ਉਹ ਦੇ ਦੇਵੇ। ਸਭ ਤੋਂ ਵੱਡੀ ਗੱਲ ਹੈ ਕਿ ਤੂੰ ਦਫਾ ਹੋ ਉਸ ਕੰਟਰੀ ਚੋਂ, ਨਿਕਲ ਜਾ ਉੱਥੋਂ ਛੱਡ ਕੇ, ਵੀ ਮੈਂ ਛੱਡਿਆ ਮੇਰੇ
0: ਵਾਸਤੇ। ਖਾਕ ਸਾਹਿਬ ਜੀ ਉਹ ਪ੍ਰੈਜੀਡੈਂਟ ਸੀ ਛੱਡ ਦੇਵੇ ਆਪਣੀ ਤਾਂ ਰੌਲਾ ਸਾਰਾ ਖਤਮ ਉਦੋਂ ਹੀ ਹੋ ਜਾਣਾ ਸੀ, ਰੌਲਾ ਹੀ ਸਾਰਾ ਉਹਦਾ ਆ,
1: ਉਹਦਾ ਹੀ ਰੌਲਾ ਵਾ, ਉਹਨੂੰ ਉਂਗਲਾਂ ਲਾਈਆਂ ਪੱਟੀ ਹੋਈ ਲੰਮਾ,
0: ਉਹਨੂੰ ਉਂਗਲਾਂ ਲਾਈਆਂ, ਰੌਲਾ ਹੀ ਇਸ ਗੱਲ ਦਾ, ਨਹੀਂ ਤਾਂ ਸਿਲਸਿਲਾ ਸ਼ੁਰੂ ਹੋਣਾ ਹੀ ਸੀ, ਲੜਾਈ ਲੱਗਣੀ ਨਹੀਂ ਸੀ ਕਦੇ ਵੀ, ਕਦੇ ਵੀ ਨਹੀਂ ਸੀ ਲੱਗਣੀ ਇਹ। ਤੇ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਹ ਕਹਿ ਰਿਹਾ ਕਿ ਮੈਂ ਇਸ ਗੱਲ ਦੇ ਨਾਲ ਸੋਰੀ ਟਰੰਪ ਨੇ ਮੈਨੂੰ ਕਹਿ ਦਿੱਤਾ ਆ ਕਿ ਹਾਂ ਮੈਂ ਤੈਨੂੰ ਗਰੰਟੀ ਦੇਵਾਂਗਾ, ਤੇ ਕਹਿੰਦਾ ਭਾਈ ਟਰੰਪ ਨੇ ਰੂਸ ਨੂੰ ਵੀ, ਟਰੰਪ ਨੇ ਕਹਿ ਦਿੱਤਾ ਕਿ ਹਾਂ, ਰੂਸ ਨੇ ਵੀ ਕਹਿ ਦਿੱਤਾ ਕਿ ਹਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਜਦੋਂ ਲੜਾਈ ਬੰਦ ਹੋਊਗੀ ਉਸ ਤੋਂ ਬਾਅਦ ਅਮਰੀਕਾ ਆ ਜਿਹੜਾ ਉਹਦੀ ਸਿਕਿਉਰਿਟੀ ਆ ਜਿਹੜੀ ਉਹਦਾ ਉਹ ਸੰਭਾਲੇਗਾ, ਸਿਕਿਉਰਿਟੀ ਅਮਰੀਕਾ ਸੰਭਾਲੂਗਾ, ਕਹਿਣ ਦਾ ਮਤਲਬ ਜੇ ਮੁੜ ਕੇ ਫੇਰ ਰੂਸ ਅਟੈਕ ਕਰੇ ਤਾਂ ਟਰੰਪ ਉਹਦੀ ਮਦਦ ਲਈ ਜਾਊਗਾ। ਖਾਕ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਖਾਕ ਸਾਹਿਬ ਜੀ ਜਦੋਂ ਮੋਹਰੇ ਛਿੱਤਰ ਪੈਂਦੇ ਫਿਰ ਮਦਦ ਲਈ ਕੋਈ ਖੜਦਾ ਹੁੰਦਾ, ਮਦਦ ਭੱਜ ਜਾਂਦੇ ਹੁੰਦੇ,
1: ਉਹਨੂੰ 4 ਸਾਲ ਤੋਂ ਜੀ ਚੀਮਾ ਸਾਹਿਬ ਕੀ ਹੋ ਰਿਹਾ ਉਹਨੂੰ ਕਿਉਂ ਮਰਵਾ ਲਈ ਆ ਏਡਾ ਖੁਸ਼ਹਾਲ ਮੁਲਕ ਸੀ ਸਿਰਫ ਉਹਨੇ ਪੰਗਾ ਲਿਆ ਨੈਟੋ ਦੇ ਨਾਲ ਰਲਣ ਦਾ ਅਦਰਵਾਈਜ਼ ਕੁਛ ਵੀ ਨਹੀਂ ਸੀ ਹੋਣਾ ਨਾ ਪੁੱਤਰ ਨੇ
0: ਕੁਛ ਵੀ ਨਹੀਂ ਸੀ ਹੋਣਾ ਬਿਲਕੁਲ ਬਿਲਕੁਲ
1: ਬਣਾ ਕੇ ਰੱਖਦਾ ਤੁਸੀਂ ਉਹਨਾਂ ਚੋਂ ਆਏ ਨਾ ਉਹਦੇ ਨਾਲ ਬਣਾ ਕੇ ਦੂਜੇ ਨੇ ਵੀ ਤਾਂ ਬਣਾਇਆ ਹੀ ਆ ਨਾਲ ਦੇ ਜਿਹੜੇ 10-15 ਹੋਰ ਕੰਟਰੀਆਂ ਅਲੱਗ ਹੋਈਆਂ ਸੀ ਰੂਸ ਨਾਲ ਉਹ ਵੀ
0: ਬਿਲਕੁਲ ਬਿਲਕੁਲ
1: ਉਹਦੇ ਨਾਲ ਸਗੋਂ ਵਧੀਆ ਕਮਿਊਨਿਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਕਿਸੇ ਚੀਜ਼ ਦੀ ਲੋੜ ਪਵੇ ਤਾਂ ਅਗਲਾ ਤੁਹਾਡੇ ਨਾਲ ਹੈਲਪ ਵੀ ਕਰਦਾ ਇਹ ਜ਼ਿਆਦਾ ਭੋਜ ਚੜ ਗਿਆ
0: ਹਾਂਜੀ ਬਸ ਬਸ ਇਹ ਉਹ ਸੀਗਾ ਐਕਟਰ ਜਿਹਾ ਉਹ ਡਰਾਮੇ ਡੁਮੇ ਕਰਦਾ ਹੁੰਦਾ ਸੀ ਟੀਵੀ ਤੇ ਇਹਨੇ ਕਿਹਾ ਮੈਂ ਪਤਾ ਨੀ ਕੀ ਆ ਨਹੀਂ ਏਦਾਂ ਨੀ ਹੁੰਦੀ ਤੇ ਯੂਕਰੇਨ ਹੁਣ ਕਹਿੰਦੇ ਆ ਬਈ ਰੂਸ ਨੂੰ ਜਿਹੜਾ ਅਣਜਿੱਤਿਆ ਇਲਾਕਾ ਉਹ ਵੀ ਛੱਡਣ ਨੂੰ ਤਿਆਰ ਆ ਤੇ ਪਰ ਥੋੜੀ ਬਹੁਤੀ ਨੱਕ ਬੋਲ ਜਿਹਾ ਮਾਰਦਾ ਉਹ ਤੇ ਯੂਕਰੇਨ ਇੱਕ ਕਿਸਮ ਦੀ ਜਿਹੜੀ ਆ ਉਹ ਆਇਰਨ ਕਲੈਡ ਸਿਕਿਉਰਿਟੀ ਜਿਹਨੂੰ ਖਕਸਾਲ ਜੀ ਕਹਿੰਦੇ ਉਹਦੀ ਮੰਗ ਕਰ ਰਿਹਾ ਅਮਰੀਕਾ ਕੋਲ ਆਇਰਨ ਕਲੈਡ ਉਹਨੂੰ ਖਕਸਾਲ ਜੀ ਕਹਿੰਦੇ ਆ ਇਹ ਕੋਈ ਹਥਿਆਰ ਨੀ ਹੁੰਦਾ ਮੈਂ ਵੀ ਕਿਸੇ ਸਮੇਂ ਇਹਨੂੰ ਏਦਾਂ ਸਮਝਦਾ ਪਈ ਪਤਾ ਨੀ ਕੋਈ ਏਡਾ ਵੱਡਾ ਹਥਿਆਰ ਹੋਣਾ ਆਇਰਨ ਕਲੈਡ ਸਿਕਿਉਰਿਟੀ ਦਾ ਮਤਲਬ ਇਹੀ ਹੁੰਦਾ ਵੀ ਜੇ ਤੇਰੇ ਤੇ ਉਹ ਹਮਲਾ ਕਰੂਗਾ ਤਾਂ ਮੈਂ ਤੇਰੇ ਨਾਲ ਬਰਾਬਰ ਕਰੂੰਗਾ
1: ਵਾਚ ਕਰਾਂਗੇ ਗੱਲਬਾਤ ਕਰਾਂਗੇ ਉਹਦੇ ਨਾਲ ਇਹੀ ਹੁੰਦਾ ਨਾ
0: ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਉਹ ਸੀਗੀ ਤੇ
1: ਗੱਲ ਹੋਰ ਦੱਸਿਓ ਜਿਹੜੀ ਯੂਨਾਈਟਿਡ ਨੇਸ਼ਨ ਦੀ ਆਪਣੀ ਆਰਮੀ ਆ
0: ਉਹਦੀ ਕਿੱਥੇ ਆਰਮੀਆਂ ਖਾਤਾ ਵੀ ਥੋੜੀਆਂ ਬਹੁਤੀਆਂ ਗੰਨਾ ਰਫਲਾ ਰੁਫਲਾ ਦੇਣੀਆਂ ਸੀ ਕਿਹਦੇ ਕੱਪੇ
1: ਪਾਏ ਬਹੁਤ ਵੱਡੀ ਆਰਮੀ ਹੈ ਸਾਰੇ ਮੁਲਕਾਂ ਚੋਂ ਇਹਨਾਂ ਨੇ ਯੂਨਾਈਟਿਡ ਨੇਸ਼ਨ ਨੇ ਆਪਣੇ ਆਰਮੀ ਦੇ ਬੰਦੇ ਰੱਖੇ ਆ ਉਹ ਸੁਣੀ ਨੀ ਕਦੀ ਵੀ ਕਦੇ ਉਹਨਾਂ ਨੇ ਜਾ ਕੇ ਵੀ ਕਦੇ ਯੂਨਾਈਟਿਡ ਨੇਸ਼ਨ ਦੀਆਂ ਗੱਡੀਆਂ ਤੇ ਫਿਰਦੀਆਂ ਹੁੰਦੀਆਂ
0: ਬਸ ਉਹ ਗੱਡੀਆਂ ਹੀ ਫਿਰਦੀਆਂ ਖਾਕ ਸਾਹਿਬ ਜੀ ਉਹਨਾਂ ਕੋਲ ਉਹੀ ਗੰਨਾ ਗੁੰਨਾ ਜਿਹੀਆਂ ਹੁੰਦੀਆਂ ਉਹ ਕੋਈ ਏਡੀ ਫੌਜ ਨੀ ਹੁੰਦੀ
1: ਬਸ ਲੋਕਾਂ ਨੂੰ ਸਦਾਈ ਬਣਾਉਣ
0: ਉਹ ਤਾਂ ਏਦਾਂ ਦੀਆਂ ਜਿੱਦਾਂ ਹੁਣ ਉਹ ਗਾਜ਼ਾ ਦੇ ਵਿੱਚ ਫੂਡ ਸਪਲਾਈ ਕਰਨੀ ਆ ਜਾਂ ਹਾਸਪਿਟਲ ਹੈ ਨੀ ਉਹ ਕਰਨਾ ਆ ਉਹ ਇਸ ਤਰ੍ਹਾਂ ਦੀਆਂ ਉਹ ਮਾੜੀਆਂ ਮੋਟੀਆਂ ਸੁਵਿਧਾਵਾਂ ਜਿਹੜੀਆਂ ਦਿੰਦੇ ਆ ਜਾਂ ਫਿਰ ਉਹ ਜਿੱਦਾਂ ਹੁਣ ਉਹਦਾ ਬਾਰਡਰ ਵਗੈਰਾ ਹੈ ਨਾ ਬਾਰਡਰ ਏਰੀਏ ਤੇ ਉਹ ਪੋਸਟਾਂ ਬਣਾ ਲੈਂਦੇ ਆਪਣੀ ਚੌਕੀ ਕਹਿੰਦੇ ਆ ਉਹ ਬਣਾ ਲੈਂਦੇ ਆ ਉਹ ਇੱਦਾਂ ਦੀਆਂ ਗੱਲਾਂ ਕਰਦੇ ਹੋਰ ਉਹ ਜਾ ਕੇ ਲੜਦੇ ਨੀ ਕਿਸੇ ਦੇ ਖਿਲਾਫ਼ ਉਹ ਫਿਰ ਜਿਹੜੀ ਫਿਰ ਕਈ ਵਾਰੀ ਇੱਦਾਂ ਵੀ ਹੁੰਦਾ ਖਾਕ ਸਾਹਿਬ ਵੀ ਜਿਹੜੀ ਮਾੜੀ ਧਾਰ ਉਹ ਕਹਿੰਦੇ ਉਹ ਮਾਹਲੀ ਉੱਤੇ ਉਹ ਫਿਰ ਕਈ ਵਾਰੀ ਜੇ ਦੇਖਿਆ ਫਿਰ ਮੋਹਰਲਾ ਵਾਲਾ ਮੁਲਕ ਤਾਂ ਬਿਲਕੁਲ ਗਿਰਿਆ ਫਿਰ ਉਹਦੇ ਖਿਲਾਫ਼ ਉਹ ਜਾ ਕੇ ਮਾੜੀ ਮੋਟੀ ਮਦਦ ਕਰਦੇ ਪਰ ਉਹਨਾਂ ਦੀ ਐਡੀ ਨੀ ਹੁੰਦੀ ਉਹ ਫੌਜ ਫੂਜ ਮੈਂ ਨੀ ਦੇਖਿਆ ਕਦੇ ਉਹ ਫੌਜ ਉੱਥੇ ਭੇਜਦੇ ਹੋਣ ਉਹ ਅਫਰੀਕਨ ਕੰਟਰੀਆਂ ਦੇ ਵਿੱਚ ਕਈਆਂ ਦੇ ਵਿੱਚ ਉਹ ਭੇਜ ਵੀ ਦਿੰਦੇ ਆ ਥੋੜੀ ਬਹੁਤੀ ਜਿੱਥੇ ਉਹਨਾਂ ਨੂੰ ਪਤਾ ਵੀ ਕਿਸੇ ਕੋਲ ਇੱਥੇ ਤਾਂ ਪਿਸਤੌਲ ਵੀ ਹੈ ਨੀ
1: ਗਲਤ ਬੋਲ ਗਏ ਆ ਚਲੋ ਉਹਦੇ ਤੋਂ ਅਸੀਂ ਮਾਫ਼ੀ ਮੰਗ ਲੈਂਦੇ ਕਿਸੇ ਨੂੰ ਕੋਈ ਇਸ ਚੀਜ਼ ਦਾ ਭਰਾਵੋ ਕਈ ਵਾਰੀ ਗੱਲ ਕਰਦਿਆਂ ਕਈ ਵਾਰੀ ਮੂੰਹ ਚ ਨਿਕਲ ਜਾਂਦੀ ਪਰ ਵੀ ਆਰ
0: ਸੋਰੀ ਸੋਰੀ ਫੋਰ ਦੈਟ
1: ਵੀ ਆਰ ਵੈਰੀ
0: ਹਾਂਜੀ ਤੇ ਪਿਛਲੇ ਹਫ਼ਤੇ ਹੱਕ ਸਾਹਿਬ ਜੀ
1: ਸਾਡੇ ਨਾਲ ਹੋਇਆ ਸੀ ਨਾ ਆਪਣਾ ਨੀਲੋ
0: ਹਾਂਜੀ ਉਹ ਬਹੁਤ ਗਾਣਾ
1: ਉਹ ਖੜ ਜਾਂਦਾ ਸੀ ਉਦੋਂ ਵੀ ਮੈਨੂੰ ਮਾਫ਼ੀਆਂ ਮੰਗਣੀਆਂ ਪੈਂਦੀਆਂ ਸੀ
0: ਚੱਲ ਕੋਈ ਨਾ ਮੈਂ ਤਾਂ ਇੱਕ ਵਾਰੀ ਦੇਖੋ ਕਿਹ ਸਾਲ ਹੋ ਗਿਆ ਇੱਕ ਵਾਰੀ
1: ਨਹੀਂ ਕੋਈ ਨੀ ਕਈ ਵਾਰੀ ਗੱਲ ਦਿਮਾਗ ਦੇ ਵਿੱਚ ਪਤਾ ਨੀ ਹੁੰਦਾ ਨਿਕਲ ਜਾਂਦਾ ਕੋਈ ਗੱਲ ਨੀ ਅਸੀਂ ਫਿਰ ਵੀ ਇਹਦੇ ਅਫਸੋਸ ਜ਼ਾਹਿਰ ਕਰਦੇ ਹਾਂ ਜੀ ਇਹਦੇ ਤੇ ਮਾਫ਼ੀ
0: ਹਾਂਜੀ ਤੇ ਹੁਣ ਪਿਛਲੇ ਦਿਨ ਖਾਕਸਾ ਜੀ ਸਵਿਟਰਲੈਂਡ ਦੇ ਵਿਚ ਮੀਟਿੰਗ ਜਿਹੜੀ ਹੋਈ ਸੀ ਉਹਦੇ ਸਮੇਂ ਗੱਲ ਸਿਰੇ ਕੋਈ ਨੀ ਚੜੀ ਲੜਾਈ ਬੰਦ ਕਰਨ ਦੀ ਜਾਂ ਐਸੀ ਵੈਸੀ ਕੋਈ ਗੱਲ ਨੀ ਹੋਈ ਉੱਥੇ ਤੇ ਜਿਹਦੇ ਵਿਚ ਖਾਕ ਸਾਹਿਬ ਜੀ ਜਾਣਨ ਨਾਲ ਨਜ਼ਰ ਆ ਰਿਹਾ ਕਿ ਇਜ਼ਰਾਈਲੀ ਫੌਜ ਆ ਜਿਹੜੀ ਉਹਦੇ ਦੁਆਰਾ ਤਹਿਰਾਨ ਉੱਪਰ ਹਮਲੇ ਕਰਨ ਦਾ ਜਿਹੜਾ ਹਸਪਤਾਲ ਦਾ ਨੁਕਸਾਨ ਹੋਇਆ ਖਾਕ ਸਾਹਿਬ ਜੀ ਜਿਹੜਾ ਦੇਖੋ ਉਨੀ ਹੁਣ ਹਸਪਤਾਲਾਂ ਤੇ ਜਿਹੜਾ ਜਿਹੜੀ ਅਮਰੀਕਾ ਮਿਸਲਾਂ ਸਿੱਟਦਾ ਆ ਉਹ ਹੋਰ ਜਗ੍ਹਾ ਤੇ ਸਿੱਟਦਾ ਪਰ ਜਿਹੜਾ ਇਜ਼ਰਾਈਲ ਹੈ ਨਾ ਉਹ ਪਹਿਲਾਂ ਹਸਪੀਟਲ ਢਾਉਂਦਾ ਆ ਤੇ ਉਹਨੇ ਹੁਣ ਉੱਥੇ ਹਸਪੀਟਲ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ
1: ਆਪਣੇ ਵੀ ਢਵਾਊਗਾ ਨਾ ਜੇ ਉਹਨੇ
0: ਹਾਂਜੀ ਕਿਸੇ ਦਿਨ ਫਿਰ ਏਦਾਂ ਹੀ ਹੁੰਦੀ ਹੈ ਏਦਾਂ ਹੁੰਦੀ ਹੈ
1: ਥੋੜੀ ਮਿਜ਼ਾਈਲ ਦਾਗੀ ਸੀ ਇਰਾਨ ਨੇ ਇਸਰਾਇਲ ਦੇ ਉੱਪਰ ਜਦੋਂ ਪਿਛਲੀ ਲੜਾਈ ਹੋਈ ਸੀ ਉਹਦੇ
0: ਹਾਂਜੀ ਬਿਲਕੁਲ
1: ਆਪਣੀ ਤਬਾਹੀ ਖੁਦ ਹੀ ਮੰਗਦੇ ਫਿਰਦੇ ਆ ਉਹ ਕਿ ਸਾਨੂੰ ਵੀ ਅਸੀਂ ਵੀ ਬਰਬਾਦ ਹੋਣਾ ਤੁਸੀਂ ਤੁਹਾਨੂੰ ਕਰਨਾ ਕੀ ਇਹ ਚ ਨਿਕਲਣਾ ਕੀ ਹੈ
0: ਕੁਛ ਵੀ ਨੀ ਕਰਨਾ
1: ਕੱਲ ਨੂੰ ਮੁੜ ਕੇ ਫੇਰ ਸੁਲਾ ਸਫਾਈ ਹੋਣੀ ਆ ਫੇਰ ਚੁੱਪ ਕਰ ਜਾਣਾ ਉਹਨਾਂ ਨੇ ਵੀ ਤੇ ਇਹਨਾਂ ਨੇ ਵੀ ਕਰ ਜਾਣਾ ਉਧਰ ਇੰਡੀਆ ਵੀ ਹਥਿਆਰ ਆਪਣੇ ਬਾਰਡਰ ਦੇ ਏਰੀਏ ਗੱਡੀ ਜਾਂਦਾ ਉਧਰੋਂ ਉਹਨੂੰ ਪਾਕਿਸਤਾਨ ਨੂੰ ਭਰਾਵਾ ਤੂੰ ਪਹਿਲਾਂ ਅਫਗਾਨਿਸਤਾਨ ਨਾਲ ਪੰਗਾ ਲੈ ਲਿਆ ਹੁਣ ਤੂੰ ਇੰਡੀਆ ਨਾਲ ਲੈ ਲਿਆ ਤੇ ਫਿਰ ਤੇਰਾ ਰਹੇਗਾ ਕੀ ਤੂੰ ਕਿਉਂ ਪੰਗੇ ਲੈਂਦੇ ਫਿਰਦੇ ਆ ਕੀ ਐਡਾ ਇੰਡੀਆ ਨੂੰ ਚਾਹੀਦਾ ਥੋੜਾ ਸੰਕੋਚ ਤੋਂ ਕੰਮ ਕਰਨਾ ਚਾਹੀਦਾ ਕੋਈ ਗੱਲ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਜੀਮਾ ਸਾਹਿਬ ਕਿ ਪਾਕਿਸਤਾਨ ਕੋਈ ਵਿਚ ਪਵੇ ਇਹੋ ਜਿਹੀਆਂ 4-5 ਕੰਟਰੀਆਂ ਇਹਨਾਂ ਨੂੰ ਵੀ ਬਿਠਾਵੇ ਉਹਨਾਂ ਨੂੰ ਵੀ ਬਿਠਾਵੇ ਕਿ ਭਾਈ ਇਹ ਜਿਹੜੇ ਤੁਸੀਂ ਚੱਕੀ ਫਿਰਦੇ ਆ 4-5-10-50 ਬੰਦੇ ਜਿਹੜੇ ਆ ਜਿਨ੍ਹਾਂ ਨੂੰ ਟੈਰੋਰਿਸਟ ਕਹਿੰਦੇ ਆ ਜਿਹੜੇ ਇਧਰ ਦੇ ਬੰਨੇ ਸਾਡੇ ਵਾਲੇ ਬੰਨੇ ਆ ਕੇ ਫਾਇਰਿੰਗ ਕਰਦੇ ਜਿੱਦਾਂ ਉਹ ਸੰਧੂਰ ਜਿਹੜਾ ਚੱਲਿਆ ਸੀ ਉਹਦੇ ਵਿਚ ਕਿੰਨੇ ਲੋਕ ਇਹਨਾਂ ਨੇ ਸ਼ਹੀਦ ਕਰਤੇ ਸੀ ਮਾਰਤੇ
0: ਤੁਸੀਂ
1: ਖੁਦ ਬੰਦ ਕਰੋ ਇਹਨਾਂ ਨੂੰ ਬੰਦ ਕਰੋ ਇਹਨਾਂ ਬੰਦਿਆਂ ਨੂੰ ਫੜ ਕੇ ਤੇ ਉਹ ਉਹਨਾਂ ਨੂੰ ਟੰਗੋ ਵੀਰ ਦਾ ਮਸਲਾ ਹੈਗਾ ਓਹਨੂੰ ਵੀ ਨਿਬੇੜ ਲੋ ਕਿਸੇ ਤਰੀਕੇ ਨਾਲ, ਕੋਈ ਬੜੇ ਤਰੀਕੇ ਹੈਗੇ ਦੁਨੀਆ ਦੇ ਉੱਪਰ, ਇਹ ਨਹੀਂ ਕੋਈ ਮਸਲਾ ਹੱਲ ਹੀ ਨਹੀਂ ਹੋ ਸਕਦਾ, ਹੋ ਸਕਦਾ ਕਿ ਨਹੀਂ ਹੋ ਸਕਦਾ, ਪਿਆਰ ਮੁਹੱਬਤ ਨਾਲ ਰਹੋ, ਬਾਰਡਰ ਖੋਲੋ, ਲੋਕ ਜਿਹੜੇ ਇਧਰੋਂ ਚੀਜ਼ਾਂ ਖਰੀਦਣ ਉਧਰੋਂ ਜਾਣ, ਹੁਣ ਚੀਜ਼ਾਂ ਇੰਡੀਆ ਤੋਂ ਜਾਂਦੀਆਂ ਉਹ ਡੁਬਈ ਹੋ ਕੇ ਜਾਂਦੀਆਂ,
0: ਹਾਂਜੀ
1: ਉੱਥੇ ਉਹ ਮਹਿੰਗੀ ਵਿਕਣੀਆਂ,
0: ਮਹਿੰਗੀਆਂ ਵਿਕਣੀਆਂ। ਖੱਕ ਸਾਹਿਬ ਜੀ ਦੇਖੋ ਸੌਖਾ ਤਰੀਕਾ, ਖੱਕ ਸਾਹਿਬ ਜੀ ਸੌਖਾ ਹੀ ਤਰੀਕਾ, ਜੇ ਮੋਦੀ ਅੱਜ ਡਿਕਲੇਅਰ ਕਰ ਦੇਵੇ ਭਾਈ ਜਿਹੜੇ ਪਾਕਿਸਤਾਨ ਚ ਆਉਣਾ ਆ ਜਾਓ, ਬਾਰਡਰ ਖੁੱਲਾ, ਤੇ ਪਾਕਿਸਤਾਨ ਕਿਸੇ ਨੇ ਰਹਿਣਾ ਹੀ ਨਹੀਂ, ਜਦੋਂ ਉੱਥੇ ਕਿਸੇ ਰਹਿਣਾ ਹੀ ਨਹੀਂ ਉਹਨਾਂ ਨੂੰ ਕਹਿਣਾ ਤਾਂ ਸਾਡਾ ਹੀ ਮੁਲਕ ਹੈ,
1: ਉੱਥੇ ਥੋੜੇ ਮੌਲ ਵੀ ਰਹਿ ਜਾਣੇ ਆ, ਬਸ
0: ਬਾਕੀ ਉਹ ਬਾਰਡਰ ਕੋਲ ਵੀ ਆ ਜਾਂਦੇ ਨੇ, ਉਹਨਾਂ ਨੇ ਇਮੀਗ੍ਰੇਸ਼ਨ ਖੁੱਲੀ ਆ ਤੁਹਾਡੇ ਵਾਸਤੇ,
1: ਲੋਕੀ ਖੁਦ ਹੀ ਅੱਕੇ ਪਏ ਉਸ ਕੰਟਰੀ ਤੋਂ, ਉਹਦਾ ਰੀਜ਼ਨ
0: ਬਿਲਕੁਲ ਬਿਲਕੁਲ
1: ਬਹੁਤ ਜ਼ਿਆਦਾ ਮੰਗਿਆ, ਇੱਕ ਕਰਪਸ਼ਨ ਕਰਪਟ ਹਾਂਜੀ ਜਿਹਦੇ ਵਿੱਚ ਚੋਰ ਬੈਠੇ ਆ, ਉਹਦੇ ਵਿੱਚ ਸਰਕਾਰ ਦੇ ਵਿੱਚ ਸਾਰੇ ਚੋਰ ਬੈਠੇ ਆ ਔਰ ਆਰਮੀ ਦੇ ਵਿਚ ਉਹ ਸਾਰੇ ਚੋਰ ਬੈਠੇ ਆ। ਜਦੋਂ ਦੇਖੋ ਚੀਮਾ ਸਾਹਿਬ ਅੱਜ ਤੱਕ ਹਿਸਟਰੀ ਆ ਪਾਕਿਸਤਾਨ ਦੀ ਕਿ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਪੰਜ ਸਾਲ ਨਹੀਂ ਕੱਢੇ, ਉਹਨੂੰ ਟੰਗ ਦਿੱਤਾ ਤੇ ਜਾਂ ਉਹਨੂੰ ਤੋੜ ਕੇ ਪਰੇ ਮਾਰਿਆ ਤੇ ਚੁੱਕ ਕੇ ਅੰਦਰ ਦੇ ਦਿੱਤਾ, ਤੇ ਆਰਮੀ ਦੇ ਜਨਰਲ ਵੀ ਜਿਹੜੇ ਆ ਜਾਂ ਤਾਂ ਮਾਰੇ ਗਏ ਤੇ ਜਾਂ ਕਿਸੇ ਨੂੰ ਫਾਂਸੀ ਹੋ ਗਈ ਤੇ ਜਾਂ ਜਦੋਂ ਹੀ ਉਹਨਾਂ ਦਾ ਰਿਟਾਇਰਮੈਂਟ ਹੋਈ ਭੱਜ ਕੇ ਬਾਹਰ ਨਿਕਲ ਗਏ। ਲੋ ਚੀਮਾ ਸਾਹਿਬ ਬਹੁਤ ਵਧੀਆ, ਆਪਣਾ ਕੋਈ ਖਬਰਾਂ ਦਾ ਵੀ ਮੁੱਕ ਗਿਆ ਕੰਮ ਹੁਣ, ਤੇ ਐਵੇਂ ਹੁਣ ਆਪਾਂ ਵਾਧੂ ਗੱਲਾਂ ਕਰਾਂਗੇ।
0: ਅਜੇ ਖੱਕ ਸਾਹਿਬ ਕਈ ਖਬਰਾਂ ਹੋਰ ਵੀ ਆ ਹੈਗੀਆਂ, ਸਾਰੀਆਂ ਛੋਟੀਆਂ ਹੀ ਆ।
1: ਤੁਹਾਡੇ ਕੋਲ ਟਾਈਮ 8 ਵਜੇ ਦਾ ਹੀ, ਤੁਸੀਂ 18 ਮਿੰਟ ਉੱਪਰ ਲੈ ਗਏ ਆ, ਆ ਜਾਓ।
0: ਅੱਛਾ ਓਕੇ, ਹੁਣ ਡਾਕਟਰ ਸਾਹਿਬ ਨੇ ਅੱਜ ਆਉਣਾ ਨੀ ਮੇਰਾ ਖਿਆਲ, ਉਹਨੇ ਛੁੱਟੀ ਕੀਤੀ ਸੀ ਨਾ।
1: ਹਾਂਜੀ ਹਾਂਜੀ, ਮੈਸੇਜ ਆ ਗਿਆ।
0: ਤੇ ਅਗਲੀ ਖਬਰ ਜਿਹੜੀ ਹੈ ਖੱਕ ਸਾਹਿਬ ਜੀ, ਉਹ ਇੱਕ ਇਜ਼ਰਾਈਲੀ ਫੌਜ ਦੁਆਰਾ ਤਹਿਰਾਨ ਉੱਪਰ ਹਮਲੇ ਕਾਰਨ ਹਸਪਤਾਲ ਦਾ ਨੁਕਸਾਨ ਹੋਇਆ ਖੱਕ ਸਾਹਿਬ ਜੀ, ਉਹ ਦੇਖਿਓ ਧਿਆਨ ਨਾਲ ਸੁਣਾ ਇਹ ਖਬਰ। ਇਸ ਇਲਾਕੇ ਦਾ ਨਾਂ ਹੈ ਜਿਹੜਾ ਉਹ ਗਾਂਧੀ ਏਰੀਆ,
1: ਅੱਛਾ,
0: ਜਿੱਥੇ ਇਹ ਹਾਸਪਿਟਲ ਆ ਜਿੱਥੇ ਇਰਾਨ ਨੇ ਇਹਦੇ ਉੱਤੇ ਬੰਬ ਸਿੱਟਿਆ। ਇਸ ਇਲਾਕੇ ਦਾ ਨਾਂ ਗਾਂਧੀ ਏਰੀਆ, ਔਰ
1: ਕਿੱਥੇ ਕਿਹਨੇ ਬੰਬ ਸਿੱਟਿਆ?
0: ਇਜ਼ਰਾਇਲ ਨੇ ਖੱਕ ਸਾਹਿਬ ਜੀ ਤਹਿਰਾਨ ਦੇ ਉੱਤੇ ਬੰਬ ਸਿੱਟਿਆ, ਹਾਸਪਿਟਲ ਦੇ ਉੱਤੇ ਸਿੱਟਿਆ।
1: ਠੀਕ ਹੈ,
0: ਇਰਾਨ ਨੇ ਨੀ ਸਿੱਟਿਆ, ਇਜ਼ਰਾਇਲ ਨੇ ਸਿੱਟਿਆ। ਇਹ ਉੱਥੇ ਇਰਾਨ ਦੀ ਜਿਹੜੀ ਰਾਜਧਾਨੀ ਹੈ ਤਹਿਰਾਨ, ਉਹਦੇ ਵਿੱਚ ਇਹ ਹਾਸਪਿਟਲ ਆ, ਉਸ ਏਰੀਏ ਦਾ ਨਾਂ ਹੈ ਜਿਹੜਾ ਉਹ ਗਾਂਧੀ ਹੈ, ਹੁਣ ਗਾਂਧੀ ਇਲਾਕਾ ਕਹਿੰਦੇ। ਤੇ ਇੱਥੇ ਖੱਕ ਸਾਹਿਬ ਜੀ ਵੱਡੇ ਪੈਮਾਨੇ ਦਾ ਨੁਕਸਾਨ ਹੋਇਆ, ਤੇ ਮਰੀਜ਼ਾਂ ਨੂੰ ਬਾਹਰ ਕੱਢਣ ਵਿੱਚ ਜਿਹੜੀ ਉਹ ਵਿਧੀ ਵਿਧਾਨ ਜਿਹੜਾ ਚੱਲ ਰਿਹਾ ਹੈ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਖੱਕ ਸਾਹਿਬ ਜੀ, ਉਹ ਹੈਗੀ ਆ ਗ੍ਰੀਸ ਦੀ ਰਾਜਧਾਨੀ ਹੈ ਜਿਹੜੀ ਐਥਨਸ, ਉਹਦੇ ਵਿੱਚ ਖੱਕ ਸਾਹਿਬ ਜੀ ਇਜ਼ਰਾਈਲੀ ਅਤੇ ਅਮਰੀਕਨ ਅੰਬੈਸੀਆਂ ਅੱਗੇ ਜਿਹੜੇ ਆ ਉਹ ਲੋਕਾਂ ਨੇ ਉਹ ਘੇਰਾ ਪਾ ਕੇ ਉਹਦੇ ਮੂਹਰੇ ਪ੍ਰਦਰਸ਼ਨੀਆਂ ਕਰਨ ਲੱਗ ਪਏ ਸੀਗੇ, ਪ੍ਰੋਟੈਸਟ ਕਰਨ ਲੱਗ ਪਏ ਸੀਗੇ। ਤੇ ਉਹਦੇ ਫਿਰ ਬਚਾਓ ਵਾਸਤੇ ਜਿਹੜਾ ਉਹਨਾਂ ਨੇ 1000 ਤੋਂ ਵੱਧ ਜਿਹੜੇ ਲੋਕ ਉੱਥੇ ਇਕੱਠੇ ਹੋ ਗਏ ਸੀਗੇ ਪ੍ਰੋਟੈਸਟ ਕਰਦੇ, ਤੇ ਫਿਰ ਉਹਨਾਂ ਨੇ ਹਮਲੇ ਦੇ ਵਿਰੋਧ ਵਿੱਚ ਜ਼ਿਆਦਾ ਪ੍ਰੋਟੈਸਟ ਗ੍ਰੀਕ ਜਿਹੜੀ ਸੀਗੀ ਕਮਿਊਨਿਸਟ ਪਾਰਟੀ ਦੇ ਨਾਲ ਜਿਹੜੇ ਜਿਹੜੇ ਲੁਕੇ ਹੋਏ ਜੁਗੇ ਹੋਏ ਲੋਕ ਸੀਗੇ ਨਾ, ਉਹਨਾਂ ਨੇ ਇਹ ਜਿਹੜਾ ਮੁੱਦਾ ਉਠਾਇਆ, ਤੇ ਉਹ ਫਿਰ ਅੰਬੈਸੀਆਂ ਦੇ ਦੋਨਾਂ ਦੇ ਇਜ਼ਰਾਈਲ ਵੀ ਤੇ ਅਮਰੀਕਾ ਦੀ ਅੰਬੈਸੀ ਨੂੰ ਵੀ ਫਿਰ ਜਾ ਕੇ ਜਿੱਦਾਂ ਘੇਰਾ ਪਾ ਲਓ ਕਹਿ ਦਿਓ ਜਾਂ ਜੋ ਮਰਜ਼ੀ ਕਹਿ ਲਓ, ਤੇ ਉਹਦੇ ਵਿੱਚ ਫਿਰ ਉਹਨਾਂ ਨੇ ਜਿਹੜੇ ਸੀਗੇ ਨਾ ਉਹ ਪ੍ਰਦਰਸ਼ਨੀਆਂ ਕਰਦੇ ਲੋਕ ਸੀਗੇ ਉਹਨਾਂ ਦੇ ਖੱਕ ਸਾਹਿਬ ਜੀ ਜਿਹੜੇ ਕੋਲ ਸਾਈਨ ਫੜੇ ਹੋ ਸੀਗੇ ਨਾ, ਉਹਦੇ ਉੱਤੇ ਲਿਖਿਆ ਸੀਗਾ ਹੈਂਡਸ ਆਫ ਇਰਾਨ,
1: ਬਿਲਕੁਲ
0: ਹੈਂਡਸ ਆਫ ਇਰਾਨ ਲਿਖਿਆ ਸੀਗਾ, ਤੇ ਇੱਕ ਹੋਰ ਸਾਈਨ ਸੀਗੇ ਜਿਹੜੇ ਉਹਦੇ ਤੇ ਲਿਖਿਆ ਸੀਗਾ ਕਲੋਜ ਸੂਡਾ ਬੇਸ, ਇਹਨੂੰ ਪਤਾ ਨੀ ਸੌਡਾ ਮੇਰਾ ਖਿਆਲ ਕਹਿੰਦੇ ਹੋਣੇ, ਮੈਨੂੰ ਲੱਗਦਾ ਵੀ ਭਾਸ਼ਾ ਤਾਂ ਕਿਸੇ ਹੋਰ ਦਾ ਸ਼ਬਦ ਆ, ਮੇਰਾ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹਦਾ ਮਤਲਬ ਜੇ ਪੰਜਾਬੀ ਚ ਕੱਢਾਂਗੇ ਤਾਂ ਦੱਖਣ ਨਿਕਲੂਗਾ ਸੌਦਾ ਦਾ ਜਿਹੜਾ ਹੈਗਾ। ਇਹ ਖੱਕ ਸਾਹਿਬ ਜੀ ਜਿਹੜੀ ਇਹ ਗੱਲ ਕਰਦੇ ਇਸ ਜਗ੍ਹਾ ਦੀ ਸੂਡਾ ਬੇਸ ਦੀ, ਇਹ ਜਿਹੜਾ ਆ ਸਨਿਚਰਵਾਰ ਗ੍ਰੀਸ ਨੇ ਸੂਡਾ ਬੇਸ ਦੇ ਆਸ ਪਾਸ ਸਿਕਿਉਰਿਟੀ ਜ਼ਿਆਦਾ ਸਖ਼ਤ ਕਰ ਦਿੱਤੀ, ਇਹ ਅਮਰੀਕਾ ਫੌਜ ਦਾ ਅੱਡਾ ਇਹ ਜਿਹੜਾ ਹੈਗਾ, ਔਰ ਅਤੇ ਇਹ ਖੱਕ ਸਾਹਿਬ ਜੀ ਇਹਦਾ ਨਾਂ ਹੈਗਾ ਟਾਪੂ ਦਾ, ਇਹ ਛੋਟਾ ਜਿਹਾ ਟਾਪੂ ਆ ਜਿੱਦਾਂ ਗ੍ਰੀਸ ਮੇਨ ਲੈਂਡ ਆ, ਉੱਥੋਂ ਥੱਲੇ ਨੂੰ ਸਮੁੰਦਰ ਵਿੱਚ ਨੂੰ ਜਾ ਕੇ ਨਾ ਕਾਫੀ ਦੂਰ ਜਾ ਕੇ ਆਉਂਦਾ ਹੈ।
1: ਅੱਛਾ ਜੀ,
0: ਕ੍ਰੀਟੀ ਇਹਨੂੰ ਉਹ ਪੜ੍ਹਦੇ ਆ ਤੇ ਅੰਗਰੇਜ਼ੀ ਦੇ ਵਿੱਚ ਇਹਨੂੰ ਕ੍ਰੀਟ ਆਈਲੈਂਡ ਕਹਿੰਦੇ ਆ, ਤੇ ਇੱਥੇ ਦੀ ਉਹ ਹੈਗੀ ਆਪਣੀ ਕੀ ਆ ਪੋਰਟ ਵੀ ਆ, ਹਿਰਾਕਲੋਨੀਆ ਮੇਰਾ ਖਿਆਲ ਜਿਹੜਾ ਹਰਕਲੀ ਸੀਗਾ ਸ਼ਾਇਦ ਉਹ ਉੱਥੇ ਦਾ ਹੋਵੇ, ਹਿਰਾਕਲੋ ਉਹਦੀ ਪੋਰਟ ਵੀ ਆ, ਤੇ ਇਹ ਛੋਟੀ ਜਿਹੀ ਟਾਪੂ ਹੈਗਾ ਤੇ ਇੱਥੇ ਕਈ ਵਾਰੀ ਮੈਂ ਗਿਆ ਇੱਥੇ ਖਾਤ ਸਾਹਿਬ ਜੀ ਅਮਰੀਕਾ ਦਾ ਮਿਲਟਰੀ ਦਾ ਬੇਸ ਇੱਥੇ ਵੀ ਆ।
1: ਅੱਛਾ ਜੀ।
0: ਹਾਂਜੀ, ਤੇ ਓਹਦੇ ਤੇ ਜਿੱਥੇ ਉਹ ਕਹਿ ਕੇ ਗਏ ਨਾ ਸਾਈਨ ਸੀਗਾ ਕਲੋਦ ਸੂਦਾ ਬੇਸ, ਓਹਦੇ ਇਹੀ ਕਹਿ ਰਹੇ ਸੀ ਜਿਹੜਾ ਉਸ ਟਾਪੂ ਦੇ ਉੱਤੇ ਸੂਦਾ ਬੇਸ ਹੈ ਅਮਰੀਕਾ ਦਾ ਮਿਲਟਰੀ ਦਾ, ਉਹਨੂੰ ਚੁਕਾਓ ਇੱਥੋਂ ਬਾਹਰ ਕੱਢੋ। ਹਾਂ, ਉਹ ਇਹ ਗੱਲ ਕਹਿ ਰਹੇ ਸੀਗੇ। ਤੇ ਅੱਜ ਖਾਸ ਰਾਜਨੀਤਿਕ ਅਤੇ ਕੂਟਨੀਤੀ ਜਿਹੜੀ ਹੈਗੀ ਆ ਉਹ ਕਹਿੰਦੇ ਆ ਵੀ ਇਸ ਜਗ੍ਹਾ ਦੇ ਉੱਤੋਂ ਖਤਮ ਹੋਣੀ ਚਾਹੀਦੀ ਆ, ਤੇ ਮੈਡੀਟਰੇਨੀਅਨ ਨਾਂ ਦਾ ਜਿਹੜਾ ਸਮੁੰਦਰ ਆ ਉਹਦੇ ਵਿੱਚ ਇਹ ਜਗ੍ਹਾ ਆ, ਤੇ ਯੂਐਸਏ ਦੇ ਰਾਜ ਦੀਆਂ ਅੰਬੈਸੀ ਦੀਆਂ ਜਿਹੜੀਆਂ ਉਹਨਾਂ ਦੇ ਚਾਰ ਸਵੇਰੇ ਪੁਲਿਸ ਦੀਆਂ ਨੀਲੀਆਂ ਬੱਸਾਂ ਜਿਹੜੀਆਂ ਖਤ ਸਾਹਿਬ ਜੀ ਉਹਨਾਂ ਦੇ ਨਾਲ ਵੀ ਜਿਹਨੂੰ ਕਹਿੰਦੇ ਪੈਰੀਮੀਟਰ ਘੇਰਾ ਬਣਾ ਲਿਆ ਕਿ ਉਸਨੂੰ ਭੇਜ ਦੋ ਅੱਗੇ ਨੀ ਕੋਈ ਲੰਘ ਸਕਦਾ, ਜਿਹੜਾ ਪੁਲਿਸ ਦੀਆਂ ਬੱਸਾਂ ਨੀ ਹੁੰਦੀਆਂ ਉਹ ਆਲੇ ਦੁਆਲੇ ਸਟਰੀਟਾਂ ਦੇ ਵਿੱਚ ਖੜੀਆਂ ਕਰਤੀਆਂ ਤਾਂ ਕਿ ਕੋਈ
1: ਨਹੀਂ ਲੋਕਾਂ ਨੂੰ ਅੱਗੇ ਜਾਣ ਦਿੱਤਾ, ਨਹੀਂ ਅੱਗੇ
0: ਜਾਣ ਤੋਂ ਬਿਲਕੁਲ
1: ਨੁਕਸਾਨ ਕਰ ਸਕਦੇ ਸੀ ਲੋਕ ਤਾਂ ਹੋ ਜਾਂਦੇ, ਫਿਰ ਇਹੀ ਹੁੰਦਾ ਨਾ ਕਈ ਵਾਰੀ,
0: ਇਹੀ ਹੁੰਦਾ ਜੀ, ਇਹੀ ਹੁੰਦਾ ਬਿਲਕੁਲ
1: ਪਿਆਰ ਨਾਲ ਹੁੰਦੀ ਆ, ਫਿਰ ਉਹ ਜਿਹੜੀ ਆ ਵੱਧ ਜਾਂਦਾ ਕੰਮ, ਲੋਕ ਫਿਰ ਹੱਥੋਂ ਪਾਈ ਚਲ ਜਾਂਦੇ ਆ, ਤੇ ਉਸ ਪੁਲਿਸ ਦਾ ਕੰਮ ਤੇ ਇਹੀ ਹੁੰਦਾ ਕਿ ਰੋਕੋ ਕਿਸੇ ਤਰੀਕੇ ਨਾਲ,
0: ਬਿਲਕੁਲ ਰੋਕੋ, ਉਹਨਾਂ ਨੂੰ ਜਾਣ ਨਾ ਦਿਓ ਬਿਲਕੁਲ। ਤੇ ਪੀਸ ਦੁਆਰਾ ਪ੍ਰੋਟੈਸਟ ਕਰਨ ਵਾਲਿਆਂ ਦੀ ਗਿਣਤੀ ਆ ਕਹਿੰਦੇ ਉਹ 1300 ਦੇ ਕਰੀਬ ਦੱਸੀ ਗਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖਾਕ ਸਾਹਿਬ ਜੀ ਹੈਗੀ ਆ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਆ ਕਿ ਕਈ ਦਹਾਕਿਆਂ ਤੋਂ ਬਣੇ ਸੰਮੇਲਨ ਅਨੁਸਾਰ ਕਿਸੇ ਇੱਕ ਦੇਸ਼ ਨੂੰ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਉਹ ਮਨਾ ਹੈ। ਇਹ ਖਕਸਾ ਜੀ ਪਾਕਿਸਤਾਨ ਦੇ ਜਿਹੜੇ ਆ ਉਹ ਕਹਿ ਰਹੇ ਆ,
1: ਚੇਂਜ ਹੋ ਰਿਹਾ ਜੀ ਹੌਲੀ ਹੌਲੀ, ਜਿੱਦਾਂ ਨੀ ਜਿੱਦਾਂ ਲੋਕਾਂ ਦਾ ਜਿਹੜਾ ਵਿਰੋਧ ਉੱਥੇ ਚਾਲੂ ਹੋ ਗਿਆ ਨਾ ਕਿ ਭਾਈ ਸਾਹਿਬ ਤੁਸੀਂ ਅਮਰੀਕਾ ਦਾ ਖੇੜਾ ਛੱਡੋਗੇ ਤੇ ਬਚੋਗੇ,
0: ਤੁਸੀਂ
1: ਰਗੜੇ ਜਾਓਗੇ। ਦੇਖੋ ਲਾਗੇ ਇਰਾਨ ਵੀ ਉਹਨਾਂ ਦਾ ਸੰਧੀ ਆ, ਉਹਨਾਂ ਦਾ ਜਾਣ ਪਛਾਣ ਆ, ਉਹ ਹੁਣ ਉਹਦੇ ਤੇ ਜਦੋਂ ਜ਼ਿਆਦਾ ਕੁਛ ਹੋਇਆ ਜਦੋਂ ਉਹਨਾਂ ਦਾ ਬਾਬਾ ਹੀ ਮਾਰਿਆ ਗਿਆ ਵੱਡਾ, ਫਿਰ ਇਹਦੇ ਵਿੱਚ ਅੱਗ ਭੜਕੀ ਆ, ਇਹ ਅਮਰੀਕਾ ਨੇ ਬੜੀ ਵੱਡੀ ਮੈਨੂੰ ਲੱਗਦਾ ਕਿ
0: ਗਲਤੀ ਕੀਤੀ ਹੈ, ਬਿਲਕੁਲ
1: ਕਰਨੀ ਚਾਹੀਦੀ ਟਰੰਪ ਸਾਹਿਬ ਨੂੰ ਏਡਾ, ਜਦੋਂ ਗੱਲਾਂ ਬਾਤਾਂ ਨਾਲ ਸੁਲਝਾ ਲਓ, ਜੇ ਉਹਨੇ ਬੰਦ ਹੀ ਕਰ ਦਿੱਤਾ ਜਾਂ ਉਹਦੇ ਕੋਲ ਹੈਗਾ ਜਾਂ ਨਹੀਂ ਹੈਗਾ, ਜਦੋਂ ਬਣ ਜਾਏਗਾ ਤੁਹਾਡੇ ਕੋਲ ਸਾਰੀ ਟੈਕਨੋਲੋਜੀ ਹੈਗੀ ਆ, ਫਿਰ ਤੁਸੀਂ
0: ਬਿਲਕੁਲ ਬਸ ਸਾਰਾ ਰੌਲਾ ਤੇਲ ਦਾ ਖਰਚਾ, ਕੋਈ ਗੱਲ ਨਹੀਂ,
1: ਤੇਲ ਵੀ ਹੌਲੀ ਹੌਲੀ ਖਤਮ ਹੋ ਜਾਣਾ ਚੀਮਾ ਸਾਹਿਬ ਜਦੋਂ ਦੀ ਇਲੈਕਟ੍ਰੋਨਿਕ ਗੱਡੀਆਂ,
0: ਬਿਲਕੁਲ ਬਿਲਕੁਲ
1: ਤੇਲ ਦਾ ਵੀ
0: ਬਿਲਕੁਲ।
1: ਚਲੋ ਬੜੀ ਮਿਹਰਬਾਨੀ ਚੀਮਾ ਸਾਹਿਬ,
0: ਨਹੀਂ ਨਹੀਂ ਹਜੇ ਮਿਹਰਬਾਨੀ ਨਾ ਕਰੋ
1: ਚੀਮਾ ਸਾਹਿਬ, ਜਾਂ ਛੋਟੀਆਂ ਖਬਰਾਂ ਕਰੋ ਫਿਰ, ਛੋਟੀ ਛੋਟੀਆਂ,
0: ਹਾਂ ਛੋਟੀਆਂ ਛੋਟੀਆਂ ਹੀ ਆ ਇਹ ਜਿਹੜੀ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਸੀਗਾ ਕਿ ਪਾਕਿਸਤਾਨ ਦੇ ਜਿਹੜੇ ਹੈਗੇ ਉਹਨਾਂ ਨੇ ਕਿਹਾ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਮਨਾ ਹੈ, ਫਿਰ ਵੀ ਸ਼ਕਤੀਸ਼ਾਲੀ ਨੂੰ ਜਿਹੜਾ ਕੁਝ ਵੀ ਕਰ ਸਕਣ ਦੀ ਉਹਦੇ ਕੋਲ ਸ਼ਕਤੀ ਤਾਂ ਹੁੰਦੀ ਆ ਖਾਕ ਸਾਹਿਬ ਜੀ, ਜਿਹਦੀ ਲਾਠੀ ਉਹਦੀ ਬੈਂਸ ਹੈ ਕਿ ਨਹੀਂ, ਤੇ ਜਿਹੜੇ ਤਕੜੇ ਦਾ ਕਹਿੰਦੇ ਆ ਸੱਤੀ ਵੀ ਸੌ ਹੁੰਦਾ ਆ, ਤੇ ਮਾਈਕ ਇਜ਼ ਰਾਈਟ ਅੰਗਰੇਜ਼ੀ ਦੇ ਵਿੱਚ ਵੀ ਕਹਿ ਦਿੰਦੇ ਆ। ਸੋ ਇਹ ਉਹਨਾਂ ਨੇ ਕਹਿਤਾ ਪਾਕਿਸਤਾਨ ਦੇ ਜਿਹੜੇ ਹੈਗੇ ਆ ਪ੍ਰਾਈਮ ਮਿਨਿਸਟਰ, ਤੇ ਇਹਦੇ ਨਾਲ ਅਗਲੀ ਖਬਰ ਹੈ ਜਿਹੜੀ ਖਾਕਸਾ ਜੀ ਹੋ ਰਿਹਾ
1: ਇੱਥੇ ਆ ਕੇ ਤੇ ਬੂਟ ਪਾਲਿਸ਼ ਕਰਨ ਤੱਕ ਜਾਂਦਾ ਟਰੰਪ ਦੇ, ਇਹਦੀ ਜੇ ਹੁਣ ਕਿੰਨੀ ਜ਼ਰੂਰਤ ਕਿੱਥੋਂ ਆ ਗਈ ਏਡੀ ਗੱਲ ਕਹਿਣ ਦੀ, ਮੈਨੂੰ ਇਹ ਨੀ ਸਮਝ ਆਈ।
0: ਹਾਂਜੀ ਹਾਂਜੀ, ਉਹ ਹੁਣ ਫਿਰ ਆਮ ਦੇ ਨਾਲ
1: ਜਦੋਂ ਮਰਜ਼ੀ ਉਹ
0: ਖਾਕਸਾਹਿਬ ਜੀ ਜਿਹੜੀ ਦੇਖੋ ਜਿਹੜਾ ਪਾਕਿਸਤਾਨ ਹੈ, ਖਾਕਸਾਹਿਬ ਜੀ ਸਾਡੇ ਨਾਲ ਗੁੰਡੇ ਰਹਿੰਦੇ ਰਹੇ ਆ ਪਾਕਿਸਤਾਨੀ ਬਹੁਤੇ, ਉਹਨਾਂ ਨੂੰ ਜਦੋਂ ਪੁੱਛੀਦਾ ਸੀ ਭਈ ਯਾਰ ਤੁਸੀਂ ਇਰਾਨ ਦੇ ਵਿੱਚ ਜਿਹੜੇ ਲੋਕ ਜਾਂਦੇ ਸੀ ਆਪਣੇ, ਉਹ ਆਪਾਂ ਨੂੰ ਤਾਂ ਇੰਡੀਆ ਤੋਂ ਫਲਾਈਟ ਲੈ ਕੇ ਜਾਣਾ ਪੈਂਦਾ ਸੀ,
1: ਇਹ ਚਲ ਜਾਂਦੇ ਉਸ ਦੇ ਬਾਰਡਰ ਸਾਹਿਬ ਨਾਲ ਹੀ ਹੈਗਾ
0: ਬਾਰਡਰ ਸਾਡੀ ਕੀ ਖਾਕ ਸਾਹਿਬ ਜੀ, ਉਹ ਜਦੋਂ ਉਹਨਾਂ ਨੂੰ ਕਿਤੇ ਪੁੱਛਦਾ ਵੀ ਤੂੰ ਕਿੱਦਾਂ ਆ ਗਿਆ, ਉਹ ਕਹਿੰਦੇ ਯਾਰ ਇੱਕ ਬੱਕਰੀ ਵੇਚ ਕੇ ਤਾਂ ਸਾਰਾ ਅਸੀਂ ਇਰਾਨ ਆਉੜਦੇ ਆ,
1: ਇੰਨਾ ਕੀ ਖਰਚਾ ਸੀ ਉੱਥੇ ਦਾ,
0: ਬਾਰਡਰ ਨਾਲ ਲੱਗਦਾ ਬੱਕਰੀ ਵੇਚੋ 10 ਰੁਪਏ ਲੈ ਕੇ ਉਧਰਲੀ ਕ੍ਰਾਂਤੀ ਲੈ ਕੇ ਤਾਂ ਉੱਥੇ ਚਲੇ ਜਾਓ,
1: ਕ੍ਰਾਂਤੀ ਦਾ ਬੜਾ ਬੇੜਾ ਗਰਕ ਆ ਇਰਾਨ ਦੀ ਦਾ ਜੀ, ਬਣੇ ਆਪਣੇ ਰੁਪਈਏ ਦੇ ਖਰਾ 1 ਲੱਖ ਰੁਪਈਆ ਬਣਦਾ 1 ਰੁਪਈਏ ਦਾ,
0: ਏਦਾਂ ਹੀ ਕੁਛ ਹੈਗੀ ਆ ਖਾਕ ਸਾਹਿਬ ਜੀ,
1: ਡਾਲਰ ਦਾ ਖਰਾ 1 ਕਰੋੜ ਰੁਪਈਆ ਬਣਦਾ 1 ਡਾਲਰ ਦਾ।
0: ਹਾਂਜੀ ਹਾਂਜੀ, ਤੇ ਹੁਣ ਅਗਲੀ ਜਿਹੜੀ ਖਬਰ ਹੈਗੀ ਆ ਉਹ ਕਹਿੰਦੇ ਇਰਾਨੀ ਪ੍ਰੈਜੀਡੈਂਟ ਮਸੂਦ ਪਜੈਸ਼ੀਅਨ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਰਾਨ ਦੇ ਪਰਮ ਆਗੂ ਨੂੰ ਮਾਰਨ ਨਾਲ ਅਮਰੀਕਾ ਅਤੇ ਇਜ਼ਰਾਈਲ ਨੂੰ ਕੋਈ ਲਾਭ ਨਹੀਂ ਹੋਣਾ, ਸਗੋਂ ਸ਼ਰਮਿੰਦਗੀ ਹੀ ਪੱਲੇ ਪਵੇਗੀ।
1: ਬਿਲਕੁਲ ਜੀ, ਬਿਲਕੁਲ ਪਵੇਗੀ।
0: ਹਾਂਜੀ, ਅਗਲੀ
1: ਅੱਗੇ ਅਸੀਂ ਪਹਿਲਾਂ ਹੀ ਬਦਨਾਮ ਆ ਜਦੋਂ ਦਾ ਉਹਨੂੰ ਚੱਕ ਕੇ ਲਿਆਂਦਾ ਉਥੋਂ, ਉਦੋਂ ਤੋਂ
0: ਹਾਂਜੀ
1: ਬਹੁਤ ਕੋਈ ਪਟਾਕਾ ਪੈ ਜਾਣਾ ਜੀ ਥੋੜੇ ਚਿਰ ਦੇ ਵਿਚ, ਜਿਸ ਤਰੀਕੇ ਦੇ ਨਾਲ ਟਰੰਪ ਸਾਹਿਬ ਬੰਦ ਨਹੀਂ ਕਰ ਰਿਹਾ ਕੰਮ ਨੂੰ।
0: ਹਾਂਜੀ ਹਾਂਜੀ, ਇਹ ਤਾਂ
1: ਜਾ ਰਿਹਾ, ਕੋਈ ਤਰੀਕਾ ਹੁੰਦਾ, ਕੋਈ ਸਿਸਟਮ ਹੁੰਦਾ ਯਾਰ, ਏਦਾਂ ਥੋੜਾ ਹੁੰਦਾ ਕਿ ਜਿਸ ਤਰੀਕੇ ਨਾਲ ਚੱਲਣ ਡਿਆ ਕੰਮ, ਸਾਰਿਆਂ ਨਾਲ ਵਿਗਾੜ ਕੇ ਤੁਸੀਂ ਫਿਰ ਕੀ ਕਰੋਗੇ। ਦੇਖੋ ਨਾ ਅਰਬ ਕੰਟਰੀਆਂ ਜਿਹੜੀਆਂ ਸੱਤਾਂ ਦੇ ਵਿਚ ਸਿੱਟੇ ਆ ਉਹ ਕਿਸੇ ਅਸੀਂ ਨਾ ਕੋਈ ਲੈਣਾ ਨਾ ਕੋਈ ਦੇਣਾ, ਤੁਹਾਨੂੰ ਘਰ ਬਿਠਾਇਆ ਇੱਥੇ, ਤੁਸੀਂ ਤੁਸੀਂ ਆਪਣੇ ਘਰ ਬਿਠਾਇਆ, ਤੁਸੀਂ ਕਮ ਸੇ ਕਮ ਸਾਡੀ ਰਾਖੀ ਤੇ ਕਰੋ।
0: ਬਿਲਕੁਲ ਬਿਲਕੁਲ,
1: ਉਹਨਾਂ ਦੇ ਮੁਲਖ ਦੇ ਵਿੱਚੋਂ ਇਹ ਕਰਨਾ ਡਰਾਵੇ ਲਈ ਰੱਖੀ ਹੈ ਨਾ।
0: ਹਾਂਜੀ ਹਾਂਜੀ ਬਿਲਕੁਲ, ਇਸੇ ਕਰਕੇ
1: ਫਿਰ ਉੱਥੋਂ ਤੁਸੀਂ ਜਹਾਜ਼ ਚਲਾਓਗੇ ਤੇ ਉੱਥੋਂ ਮਿਜ਼ਾਇਲਾਂ ਸਿੱਟੋਗੇ ਤੇ ਫਿਰ ਉਹਨਾਂ ਨੇ ਉੱਥੇ ਕਰਨਾ ਜਿੱਥੋਂ ਮਿਜ਼ਾਇਲ ਆਈ ਹੈ।
0: ਬਿਲਕੁਲ ਬਿਲਕੁਲ, ਅਗਲੇ ਨੇ ਉੱਥੇ ਕਰਨਾ ਜੀ। ਅਗਲੀ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਪਿਸ਼ੇਸਕੀਅਨ ਜਿਹੜਾ ਹੈਗੇ ਆ ਉਹਨਾਂ ਨੇ ਵੀ ਕਿਹਾ ਕਿ ਇਰਾਨ ਦੇ ਪਰਮ ਮੁਖੀ ਨੂੰ ਸ਼ਹੀਦ ਕਰਨ ਨਾਲ ਇਜ਼ਰਾਇਲ ਅਤੇ ਅਮਰੀਕਾ ਵਰਗੇ ਪਾਪੀਆਂ ਸਾਡੇ ਦੇਸ਼ ਨੂੰ ਕੋਈ ਵੱਡਾ ਸਦਮਾ ਲੱਗਾ ਹੈ। ਅਗਲਾ ਜਿਹੜਾ ਹੈਗਾ ਯੂਰੋਪੀਅਨ ਕਮਿਸ਼ਨ ਦੀ ਜਿਹੜੀ ਹੈਗੀ ਆ ਉਸੁਲਾ ਵੌਨ ਡੇਰ ਲੇਹੇਨ ਉਹਨਾਂ ਦਾ ਨਾਂ ਆ, ਉਹਨੇ ਇਰਾਨ ਦੀ ਪਰਜਾ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਕਿਹਾ
1: ਕਿ
0: ਤੁਹਾਡਾ
1: ਕਿਹਾ
0: ਯੂਰੋਪੀਅਨ ਜਿਹੜੀ ਆ ਕਮਿਸ਼ਨ ਆ ਯੂਰੋਪੀਅਨ ਕਮਿਸ਼ਨ ਜਿਹੜੀ ਆ ਉਹਦੀ ਇਹ ਹੈਗੀ ਆ ਉਸੁਲਾ ਵੌਨ ਜਰਮਨ ਦੀ ਆ ਇਹ ਪਰ ਇਹਦੀ ਕਮਿਸ਼ਨਰ ਆ।
1: ਅੱਛਾ ਜੀ।
0: ਤੇ ਇਹਨੇ ਇਰਾਨ ਦੀ ਪਰਜਾ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਕਿਹਾ ਕਿ ਤੁਹਾਡਾ ਭਵਿੱਖਿਆ ਤੁਹਾਡੇ ਹੱਥਾਂ ਚ ਆ, ਖਾਸਾ ਵੀ ਸਾਰੇ ਉਹਨਾਂ ਨੂੰ ਪਰਜਾ ਨੂੰ ਭੜਕਾ ਰਹੇ ਆ ਕਿ ਹੁਣ ਮੌਕਾ ਤੁਸੀਂ ਚਲੋ ਨਿਕਲੋ ਸੜਕਾਂ ਦੇ ਉੱਤੇ ਆਓ ਤੇ ਭਵਿੱਖ ਤੁਹਾਡੇ ਹੱਥ ਚ ਆ, ਇਹ ਮੌਕਾ ਖੁੰਝ ਨਾ ਜਾਵੇ, ਮਤਲਬ ਉਥੋਂ ਦੀ ਵਿਰੋਧੀ ਪਾਰਟੀ ਨੂੰ ਭੜਕਾ ਕੇ ਅੰਦਰੂਨੀ ਪਾਟੋਧਾਰ ਪੈਦਾ ਕਰਨ ਤੇ ਪੂਰਾ ਜ਼ੋਰ ਲੱਗਿਆ ਹੋਇਆ। ਅੱਛਾ ਇਹ ਤਾਂ ਹੈਗਾ ਸੀ ਪਹਿਲਾਂ ਜਿਹੜੀ ਆਪਾਂ ਗਏ ਆ ਪਿਛੇਜੀਅਨ ਉਹ ਇੱਕ ਸੀਗਾ, ਦੂਸਰੇ ਨੰਬਰ ਤੇ ਯੂਰੋਪੀਅਨ ਕਮਿਸ਼ਨ ਦੀ ਜਿਹੜੀ ਉਹ ਹੈਗੇ ਆ ਆਪਣੇ ਆਗੂ ਤੇ ਤੀਸਰਾ ਇਟਲੀ ਦੇ ਜਿਹੜੇ ਵਿਦੇਸ਼ ਮੰਤਰੀ ਆ ਉਹਨਾਂ ਨੇ ਕੀ ਕਿਹਾ ਸੁਣੋ, ਖਾਕ ਸਾਹਿਬ ਜੀ ਜਿਹੜੇ ਚੰਗੇ ਲੋਕ ਆ ਉਹ ਹਮੇਸ਼ਾ ਚੰਗੇ ਰਹਿੰਦੇ ਹੁੰਦੇ ਆ।
1: ਪਹਿਲਾਂ ਵੀ ਪ੍ਰਧਾਨ ਮੰਤਰੀ ਉਹਨਾਂ ਦੀ ਕਈ ਕਾਫੀ ਕੁਝ ਕਹਿ ਚੁੱਕੀ ਹੈ ਪਹਿਲਾਂ ਵੀ। ਹਾਂਜੀ
0: ਹਾਂਜੀ, ਇਟਲੀ ਦੇ ਵਿਦੇਸ਼ ਮੰਤਰੀ ਆ ਜਿਹੜੇ ਉਹਨਾਂ ਨੇ ਇਹ ਕਿਹਾ ਕਿ ਇਸ ਵਕਤ ਇਰਾਨ ਤਬਦੀਲੀ ਦੇ ਦੌਰ ਵਿਚ ਹੈ, ਇਹ ਦੇਖਣਾ ਬਾਕੀ ਹੈ ਕਿ ਇਹ ਦੌਰ ਕਿੰਨਾ ਸਮਾਂ ਚੱਲੇਗਾ ਅਤੇ ਇਸ ਲੜਾਈ ਦਾ ਕੀ ਪ੍ਰਭਾਵ ਹੋਵੇਗਾ, ਕਿਉਂਕਿ ਇਸ ਆਗੂ ਨੇ ਦੇਸ਼ ਨੂੰ ਕਈ ਉਹ ਖਾਕਸਾ ਜੀ ਖਮੀਨੀ ਸਾਹਿਬ ਦੀ ਗੱਲ ਕਰ ਰਹੇ ਆ, ਇਸ ਆਗੂ ਨੇ ਦੇਸ਼ ਨੂੰ ਕਈ ਦਹਾਕਿਆਂ ਤੋਂ ਸੇਧ ਦਿੰਦਾ ਰਿਹਾ ਅਤੇ ਉਸ ਉਹ ਚਲੇ ਗਿਆ, ਦੁਨੀਆਂ ਨੂੰ ਛੱਡ ਕੇ ਚਲੇ ਗਿਆ ਉਹ, ਜਿਸ ਦਾ ਕੋਈ ਨਾ ਕੋਈ ਨਤੀਜਾ ਸਾਹਮਣੇ ਆਏਗਾ ਕਰਨੀ ਕਹਿੰਦੇ ਵੀ ਇਹਦਾ ਤੁਹਾਨੂੰ ਕੋਈ ਨਾ ਕੋਈ ਜਿਹੜਾ ਉਹ ਭਰਨਾ ਪੈਣਾ।
1: ਦੇਖੋ ਜਦੋਂ ਤੁਸੀਂ ਇੱਕ ਉਹਨਾਂ ਦਾ ਵੱਡਾ ਗੁਰੂ ਵੱਡਾ ਲੀਡਰ ਹੀ ਮਾਰ ਦਿੱਤਾ,
0: ਰੱਬ ਮੰਨਦੇ ਆ ਖਾਕ ਸਾਹਿਬ,
1: ਉਹਨੂੰ ਨਿਸ਼ਾਨਾ ਲਾ ਕੇ ਉਹਨੂੰ ਨਾਲ ਹੋਰ ਵੀ ਮਾਰੇ, ਪਰ ਇਹਦਾ ਰਿਜ਼ਲਟ ਤੋਂ ਬਾਅਦ ਚ ਨਿਕਲਦੇ ਨਾ ਗੱਲ ਦਾ ਰਿਜ਼ਲਟ।
0: ਬਿਲਕੁਲ। ਅਗਲਾ ਫਰਾਂਸ, ਫਰਾਂਸ ਦੀ ਗਵਰਨਮੈਂਟ ਦੇ ਬੁਲਾਰੇ ਮੌਦ ਬ੍ਰੈਗਨ ਨੇ ਕਿਹਾ ਕਿ ਉਹ ਉਸ ਦੇ ਹਜ਼ਾਰਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਸੀ। ਦੇਖੋ ਇੱਕ ਪਾਸੇ ਕੀ ਆ, ਕੋਈ ਕੁਛ ਹਾਂ ਜ਼ਿੰਮੇਵਾਰ ਸੀ, ਜਿਸ ਕਰਕੇ ਹਰ ਇੱਕ ਨੂੰ ਉਸ ਦੀ ਮੌਤ ਦਾ ਸਵਾਗਤ ਕਰਨਾ ਤਾਂ ਬਣਦਾ ਹੀ ਆ ਅਤੇ ਅਗਲਾ ਆਗੂ ਚੋਣਾ ਉਥੋਂ ਦੀ ਪਰਜਾ ਦੇ ਹੱਥ ਹੈ। ਸੋ ਇਹ ਵੀ ਉਥੋਂ ਦੀ ਪਰਜਾ ਨੂੰ ਭੜਕਾ ਰਹੇ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਅੱਜ ਦੀਆਂ ਖਬਰਾਂ ਖਤਮ ਹੋਈਆਂ ਤੇ ਤੁਸੀਂ ਕਾਹਲੇ ਪੈਂਦੇ ਸੀ ਕਿੰਨੇ ਸ਼ਰਤ ਤੇ ਹੁਣ ਆਪਾਂ ਬੰਦ ਕਰ ਹੀ ਦੇਈ।
1: ਮੇਰਾ ਕੋਈ ਹੋਰ ਆਈਡੀਆ ਸੀ ਉਹਦੇ ਵਿੱਚ ਨਾ ਲੰਮਾ ਹੋ
0: ਗਿਆ
1: ਮੇਰਾ ਆਈਡੀਆ। ਚਲੋ ਦੈਟਸ ਓਕੇ, ਦੈਟਸ ਫਾਈਨ, ਨੋ ਪ੍ਰੋਬਲਮ। ਜਿੰਨੀ ਕੋਸ਼ਿਸ਼ ਅਸੀਂ ਕਰਦੇ ਆ ਤੁਹਾਡੇ ਤੱਕ ਖਬਰਾਂ ਪਹੁੰਚਾਉਣ ਦੀ, ਅੱਜ ਲੱਗਦਾ ਕੋਈ ਖਬਰ ਰਹਿ ਨਹੀਂ ਗਈ ਅਸੀਂ ਜਿਹੜੀ ਤੁਹਾਡੇ ਤੱਕ ਨਹੀਂ ਪਹੁੰਚਾਈ, ਤੇ ਕੱਲ ਪਰਸੋਂ ਨੂੰ ਫੇਰ ਅਸੀਂ ਖਬਰਾਂ ਲੈ ਕੇ ਤੁਹਾਡੇ ਨਾਲ ਪਹੁੰਚ ਜਾਣਾ ਜੀ। ਔਰ ਬੜੀ ਮਿਹਰਬਾਨੀ ਤੁਹਾਡਾ ਸਰੋਤਿਓ, ਭੈਣੋ ਤੇ ਭਰਾਵੋ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਔਰ ਰਿਪੀਟ ਪ੍ਰੋਗਰਾਮ ਕੱਲ ਨੂੰ ਲੱਗੇਗਾ ਉਹਨੂੰ ਵੀ ਸੁਣਿਓ ਜਿਨ੍ਹਾਂ ਨੇ ਨਹੀਂ ਸੁਣਿਆ, ਤੇ ਬੜਾ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ, ਧੰਨਵਾਦ, ਮਿਹਰਬਾਨੀ, ਤੇ ਮਿਲਦੇ ਹਾਂ ਜੀ ਪਰਸੋਂ। ਸਤਿ ਸ੍ਰੀ ਅਕਾਲ ਜੀ।
0: ਜੀ ਖਾਕਸਾ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ
1: ਜੀ, ਸਤਿ ਸ੍ਰੀ ਅਕਾਲ।

0: ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 858-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਤੇ
1: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਟਾਈਮ ਐਕਚੁਅਲੀ 7:02 ਹੋ ਗਿਆ ਸ਼ਾਮ ਦੇ ਈਸਟਰਨ ਟਾਈਮ ਸੋ ਅੱਜ ਦਾ ਪ੍ਰੋਗਰਾਮ ਆਪਾਂ ਗਜ਼ਲਾਂ ਤੇ ਰੱਖਾਂਗੇ ਜੀ ਗਾਣੇ ਆਪਾਂ ਰੋਜ਼ ਸੁਣਦੇ ਹਾਂ ਅੱਜ ਦੀਆਂ ਫੇਮਸ ਗਜ਼ਲਾਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਪੰਕਜ ਉਦਾਸ ਜੀ ਹੈ ਜਗਜੀਤ ਸਿੰਘ ਹੋਣੀ ਹੈ ਔਰ ਕਾਫੀ ਵਧੀਆ ਗਜ਼ਲਾਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ ਇਹ ਲਓ ਜੀ ਕੁਛ ਸਟਾਰਟਿੰਗ ਦੇ ਵਿੱਚ ਆਪਾਂ ਸੁਣਦੇ ਹਾਂ ਜੀ ਤੁਹਾਡੇ ਕੁਛ ਗਜ਼ਲਾਂ

0: ਦੋਸਤੋ ਅੱਜ ਦਾ ਪ੍ਰੋਗਰਾਮ ਆਪਣਾ ਗਜ਼ਲਾਂ ਦਾ ਸੀ ਔਰ ਵਧੀਆ ਵਧੀਆ ਗਜ਼ਲਾਂ ਜਗਜੀਤ ਸਿੰਘ ਹੋਣੀ ਪੰਕਜ ਅਰਦਾਸ ਹੋਣੀ ਤੇ ਅਦਨਾਨ ਸਾਮੀ ਹੋਣਾਂ ਦੀ ਥੋੜੀ ਜਿਹੀ ਮੈਨੂੰ ਯਾਦ ਚੇਤੇ ਆ ਗਈ ਗੱਲ ਕਿ ਅਦਨਾਨ ਸਾਮੀ ਹੋਣਾਂ ਨੂੰ ਮੈਂ ਨਾ ਸ਼ੋਅ ਦੇ ਉੱਪਰ ਸਟ੍ਰੈਚ ਲਿਮੋ ਤੇ ਵੱਡੀ ਗੱਡੀ ਜਿਹੜੀ ਹੁੰਦੀ ਹੈ ਉਹ ਸੀ ਉਹਦੀ ਮਾਤਾ ਸੀ ਇੱਕ ਇਹਦਾ ਬ੍ਰਦਰ ਇੰਗਲੈਂਡ ਤੋਂ ਆਇਆ ਸੀ ਤਿੰਨ ਜਾਣੇ ਸੀ ਬਹੁਤ ਹੀ ਕੋਈ ਛੱਡਿਆ ਨੀ ਜੀ ਮਸਾਂ ਐਸਾ ਕੋਈ ਕਲਾਕਾਰ ਨੀ ਅਮਿਤਾਬ ਬੱਚਨ ਤੋਂ ਲੈ ਕੇ ਜਿਹੜੇ ਅਸੀਂ ਨਹੀਂ ਚੱਕੇ ਕੋਈ ਸਿੰਗਰ ਜਿੱਥੇ ਉਦੋਂ ਉਹ ਅੱਜ ਤੋਂ 8-9 ਸਾਲ ਪਹਿਲਾਂ ਪ੍ਰੋਗਰਾਮ ਹੁੰਦੇ ਬਹੁਤ ਸੀ ਜੀ ਇੱਥੇ ਕਰਾਉਂਦੇ ਹੁੰਦੇ ਸੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਤੇ ਇਹਦਾ ਭਾਰ ਬਹੁਤ ਜ਼ਿਆਦਾ ਸੀ ਉਦੋਂ ਅਦਨਾਨ ਸਾਮੀ ਦਾ ਇੰਨਾ ਜ਼ਿਆਦਾ ਸੀ ਕਿ ਇਹਦੇ ਕੋਲ ਗੱਡੀ ਚ ਵੀ ਨਹੀਂ ਸੀ ਬੈਠ ਹੁੰਦਾ ਔਰ ਇਹ ਦੋਨੇ ਭਰਾ ਇਹਨਾਂ ਦੀ ਮਾਤਾ ਪਿਛਲੀ ਸੀਟ ਦੇ ਕੋਲ 12 ਪੈਸੰਜਰ ਸਟ੍ਰੈਚ ਲਿਮੋ ਸੀ ਤੇ ਮੈਂ ਚਲਾ ਰਿਹਾ ਸੀ ਲੈ ਕੇ ਜਾ ਰਿਹਾ ਸੀ ਇਹਨਾਂ ਨੂੰ ਐਡੀਸਨ ਤੋਂ ਟ੍ਰੈਂਟਨ ਉੱਥੇ ਸ਼ੋਅ ਸੀ ਤੁਸੀਂ ਬਿਲੀਵ ਕਰੋ ਕਿ ਅਗਲੇ ਟਾਇਰ ਚੱਕ ਹੁੰਦੇ ਸੀ ਗੱਡੀ ਤੇ ਏਡੀ ਵੱਡੀ ਗੱਡੀ ਤੇ ਅਗਲੇ ਟਾਇਰ ਜਿਹੜੇ ਉਹ ਚੱਕ ਹੋ ਰਹੇ ਸੀ ਇੰਨਾ ਜ਼ਿਆਦਾ ਵਜ਼ਨ ਸੀ ਫੇਰ ਵੀ ਉੱਥੇ ਅਸੀਂ ਪਹੁੰਚੇ ਹਾਂ ਤੇ ਇਹਨਾਂ ਨੂੰ ਸਟੇਜ ਦੇ ਬੈਕ ਬਹੁਤ ਵੱਡੀ ਇੱਕ ਬੈਂਚ ਦੇ ਉੱਪਰ ਬਿਠਾਇਆ ਫਿਰ ਮੱਸੀ ਦੋ ਤਿੰਨ ਬੰਦਿਆਂ ਨੇ ਫੜ ਕੇ ਸਟੇਜ ਤੇ ਚੜਾਇਆ ਸੀ ਉਹ ਤੋਂ ਬਾਅਦ ਇਹਨਾਂ ਨੇ ਬਹੁਤ ਭਾਰ ਘਟਾ ਲਿਆ ਸੀ ਬਹੁਤ ਜ਼ਿਆਦਾ ਐਂ ਸਕਿਨੀ ਪਤਲੇ ਹੋ ਗਏ ਸੀ ਮਤਲਬ ਇਹੋ ਜਿਹੀਆਂ ਯਾਦਦਾਸ਼ਾਂ ਜੇ ਕੋਈ ਗਾਣੇ ਦਾ ਆਉਂਦਾ ਨਾ ਤਾਂ ਫਿਰ ਯਾਦ ਆ ਜਾਂਦਾ ਕੋਈ ਐਸਾ ਸਿੰਗਰ ਨਹੀਂ ਹੈ ਜਿਹੜਾ ਅਸੀਂ ਨਹੀਂ ਪਿਕਅਪ ਕੀਤਾ ਬਹਿ ਕੇ ਖਾਧਾ ਪੀਤਾ ਨਹੀਂ ਉਹਨਾਂ ਦੇ ਨਾਲ ਕਿਉਂਕਿ ਖੀਰ ਦੇ ਉੱਪਰ ਸ਼ੋਆਂ ਤੋਂ ਬਾਅਦ ਫਿਰ ਡਿਨਰ ਹੁੰਦਾ ਸੀ ਨਾ ਜਿਹੜਾ ਉਹਦੇ ਵਿੱਚ ਫਿਰ ਸਾਰੇ ਅਸੀਂ ਇਕੱਠੇ ਹੁੰਦੇ ਸੀ ਸਾਰੇ ਬਹਿ ਕੇ ਡਿਨਰ ਕਰਨਾ ਗੱਪਾਂ ਛੱਪਾਂ ਮਾਰਨੀਆਂ ਇਹ ਕੰਮ ਚੱਲਦਾ ਹੁੰਦਾ ਸੀ ਬਹੁਤ ਬਹੁਤ ਵੱਡੇ ਸਿੰਗਰਾਂ ਨੂੰ ਇੰਡੀਆ ਦਾ ਕੋਈ ਵੀ ਐਸਾ ਸਿੰਗਰ ਐਸਾ ਐਕਟਰ ਨਹੀਂ ਹੋਏਗਾ ਜਿਹੜਾ ਸਾਡੀਆਂ ਗੱਡੀਆਂ ਦੇ ਉੱਪਰ ਝੂਟੇ ਨਾ ਲੈ ਹੋਣ ਤੇ ਲਓ ਜੀ ਗੱਲ ਕਰੀਏ ਆਪਾਂ ਚੱਲੀਏ ਪ੍ਰੋਗਰਾਮ ਵੱਲ ਤੇ ਖਬਰਾਂ ਦੀ ਗੱਲਬਾਤ ਕਰਦੇ ਹਾਂ ਚੀਮਾ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਵਿੱਚ
1: ਬਿਲਕੁਲ
0: ਸਮਿਟ ਹੋ ਰਿਹਾ ਜਾਂ ਉਹਨਾਂ ਦੀ ਮਿਲਣੀ ਹੋ ਰਹੀ ਹੈ ਇਰਾਨ ਦੀ ਤੇ ਅਮਰੀਕਾ ਦੀ ਉਹਦੇ ਵਿੱਚ ਪਾਕਿਸਤਾਨ ਰੋਲ ਅਦਾ ਕਰ ਰਿਹਾ ਆਪਣਾ
1: ਬਿਲਕੁਲ
0: ਚੰਗੀ ਗੱਲ ਹੈ ਜੀ ਕੋਈ ਨਾ ਕੋਈ ਹੋਣਾ ਚਾਹੀਦਾ ਤੇ ਉਹਦਾ ਹੁਣ ਪਤਾ ਨੀ ਕਿੱਥੇ ਤੱਕ ਗੱਲ ਪਹੁੰਚੇਗੀ ਕੀ ਹੋਏਗਾ ਉਹਦੇ ਵਿੱਚ ਇਹ ਵੀ ਖਬਰ ਆਈ ਆ ਕਿ ਅਮਰੀਕਾ ਦਾ ਇੱਕ ਜਿਹੜਾ ਜਹਾਜ਼ ਸ਼ਿਪ ਹੈਗਾ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਇਦਾਂ ਦੀ ਵੀ ਗੱਲ ਆਈ ਆ
1: ਹਾਂਜੀ ਉਹਦੇ ਬਾਰੇ ਵੀ ਹੈਗਾ ਆ
0: ਜੀ
1: ਖਬਰਾਂ ਆਪਣੇ ਕੋਲ
0: ਜੀ ਮਸਾਂ
1: ਇਹਦੇ ਬਾਰੇ ਆਪਾਂ ਖਤ ਸਾਹਿਬ ਦੀ ਪਹਿਲੀ ਜਿਹੜੀ ਖਬਰ ਹੈ ਆਪਣੀ ਉਹ ਹੈਗੀ ਆ ਇਹ ਕਿ ਜਿਹੜਾ ਹੰਗਰੀ ਮੁਲਕ ਹੈ ਨਾ ਜਦੋਂ ਯੂਕਰੇਨ ਦੀ ਤੇ ਉਹਦੀ ਰੂਸ ਦੀ ਲੜਾਈ ਲੱਗੀ ਆ ਉਦੋਂ ਤੋਂ ਹੀ ਇਹ ਪਹਿਲੇ ਦਿਨਾਂ ਤੋਂ ਹੀ ਇਹ ਜਿਹੜਾ ਸਾਹ ਭਰਦਾ ਰਿਹਾ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉੱਥੇ ਦਾ ਆਪਣੇ ਓਰਬੈਨ ਉਹ ਰੂਸ ਵੱਲ ਮਤਲਬ ਜਿਹੜਾ ਨਾਰਾ ਉਹ ਲਾਉਂਦਾ ਰਿਹਾ ਥੋੜਾ ਬਹੁਤਾ ਤੇ ਹੁਣ ਇਸ ਤਰ੍ਹਾਂ ਹੈ ਕਿ ਹੰਗਰੀ ਜਿਹੜਾ ਆ ਇਹਦੇ ਜਿਹੜਾ ਦੇਸ਼ ਆਮ ਕਰਕੇ ਯੂਰਪ ਦਾ ਦੇਸ਼ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਆਮ ਕਰਕੇ ਰੂਸ ਅਤੇ ਯੂਕਰੇਨ ਦੀ ਲੜਾਈ ਵਿਚ ਰੂਸ ਵੱਲ ਦੀ ਇਹ ਝੁਕਾਅ ਥੋੜਾ ਜਿਹਾ ਹੁੰਦਾ ਆ ਤੇ ਇਹਨੇ ਹੁਣ ਖਤ ਸਾਹਿਬ ਜੀ ਡੋਨਲਡ ਟਰੰਪ ਵੀ ਬਹੁਤ ਰੂਸੀ ਪ੍ਰੈਜੀਡੈਂਟ ਪੁਟਿਨ ਦੀ ਹਾਂ ਚ ਹਾਂ ਜਿਹੜੀ ਆ ਉਹ ਮਨਾਉਂਦੇ ਰਹਿੰਦੇ ਇਹ ਵੀ ਆਪਾਂ ਨੂੰ ਪਤਾ ਆ ਕਿ ਟਰੰਪ ਸਾਹਿਬ ਪਹਿਲਾਂ ਤੋਂ ਹੀ ਉਹਦੇ ਨਾਲ ਸਾਂਝ ਰੱਖਦੇ ਆ ਪ੍ਰੈਜੀਡੈਂਟ ਪੁਟਿਨ ਦੇ ਨਾਲ ਤੇ ਆਪਣੇ ਆਪ ਨੂੰ ਜਿਹੜੇ ਇਹ ਓਰਬਨ ਹੈਗੇ ਨਾ ਆਪਣੇ ਉਥੋਂ ਦੇ ਹੰਗਰੀ ਦੇ ਪ੍ਰੈਜੀਡੈਂਟ ਇਸ ਵੇਲੇ ਉਹ ਜਿਹੜੇ ਆਪਣੇ ਆਪ ਨੂੰ ਦੱਸਦੇ ਆ ਜਿਹਨੂੰ ਕਹਿੰਦੇ ਆ ਡੈਮੋਕ੍ਰੈਟ ਜਾਣੀ ਕਿ ਉਹ ਹੈਗੇ ਆ ਪਰ ਉਹ ਪੂਰੇ ਡੈਮੋਕ੍ਰੈਟ ਨਹੀਂ ਹੈਗੇ ਡੈਮੋਕ੍ਰੈਟ ਉਹ ਆਪਣੇ ਆਪ ਨੂੰ ਦੱਸਦੇ ਆ ਤੇ ਉਹ ਇਸ ਗੱਲ ਦਾ ਦਾਵਾ ਕਰਦੇ ਰਹਿੰਦੇ ਆ ਫਿਰ ਟਰੰਪ ਨਾਲ ਵੀ ਮੂੰਹ ਮਿਲਾਇਆ ਉਹ ਰੱਖਦੇ ਆ ਤੇ ਜਿਸ ਕਾਰਨ ਪਿਛਲੇ 16 ਕੁ ਸਾਲਾਂ ਤੋਂ ਉਹ ਹੰਗਰੀ ਦੇ ਪ੍ਰੈਜੀਡੈਂਟ ਬਣਦੇ ਆਉਂਦੇ ਰਹੇ ਆ ਤੇ ਓਰਬਨ ਨੇ ਖਤ ਸਾਹਿਬ ਜੀ ਹੰਗਰੀ ਦੀਆਂ ਯੂਨੀਵਰਸਿਟੀਆਂ ਉਹਨਾਂ ਨੇ ਦੇਖੋ ਕੀਤਾ ਕੀ ਆ ਇੱਥੇ ਹੁਣ ਆਪਾਂ ਨੂੰ ਇਹ ਗੱਲ ਸਮਝਣੀ ਆ ਕਿ ਉਹ ਕਰ ਕੀ ਰਹੇ ਆ ਤੇ ਉਹ ਕਹਿ ਕੀ ਰਹੇ ਆ ਉਹਨਾਂ ਨੇ ਜਿਹੜਾ ਹੁਣ ਤੁਹਾਨੂੰ ਪਤਾ ਵੀ ਯੂਰਪ ਸਾਰਾ ਆ ਜਿਹੜਾ ਉਹ ਸੋਸ਼ਲਿਸਟ ਕੰਟਰੀ ਉਹ ਹੈਗੇ ਆ ਹੁਣ ਜਿਹੜੇ ਸੋਸ਼ਲਿਸਟ ਕੰਟਰੀ ਆ ਜਦੋਂ ਉਹਨਾਂ ਦੇ ਆਗੂ ਆ ਜਿਹੜੇ ਉਹ ਜਿਹੜੇ ਕੈਪੀਟਲਿਸਟ ਕੰਟਰੀਆਂ ਦੇ ਨਾਲ ਮਿਲਦੇ ਵਰਤਦੇ ਤਾਂ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਉਹ ਉਧਰ ਨੂੰ ਜਾਣ ਦਾ ਝੁਕਾਅ ਥੋੜਾ ਬਹੁਤਾ ਹੁੰਦਾ ਆ ਸੋ ਇਸੇ ਤਰ੍ਹਾਂ ਔਰਬਨ ਨੇ ਹੰਗਰੀ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਅਤੇ ਹੋਰ ਜਿਹੜੇ ਗੌਰਮੈਂਟ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੁੰਦੇ ਆ ਖਾਕ ਸਾਹਿਬ ਜੀ, ਉਹਨਾਂ ਨੂੰ ਵੀ ਜਿਹੜਾ ਆ ਉਹ ਆਪਣੇ ਕੰਟਰੋਲ ਥੱਲੇ, ਜਿਹੜਾ ਆਪਣੇ ਪ੍ਰਭਾਵ ਥੱਲੇ ਲਿਆਂਦਾ। ਇਹਦੇ ਕਹਿਣ ਦਾ ਮਤਲਬ ਆ ਕਿ ਉਹ ਉਹਨਾਂ ਦੇ ਵਿੱਚ ਵੀ ਬਦਲਾਅ ਲਿਆ ਕੇ ਉਹਨਾਂ ਨੂੰ ਕੈਪੀਟਲਿਜ਼ਮ ਵੱਲ ਨੂੰ ਥੋੜਾ ਜਿਹਾ ਧੱਕ ਰਿਹਾ ਆ। ਇਹਦੇ ਕਾਰਨ ਹੁਣ ਕੀ ਹੈ ਖਾਕ ਸਾਹਿਬ ਜੀ, ਅਮਰੀਕਨ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਆ ਜਿਹੜੇ ਉਹ ਉੱਥੇ ਹੋਣੀ ਸੀ ਅੱਜ ਇਲੈਕਸ਼ਨ, ਹੁਣ ਉੱਥੇ ਤਾਂ ਹੋ ਹਟੀ ਹੋਣੀ ਆ ਮੇਰਾ ਖਿਆਲ ਆ, ਉੱਥੇ ਰਾਤ ਪੈ ਗਈ ਆ ਤੇ ਉਸ ਇਲੈਕਸ਼ਨ ਦੇ ਵਿੱਚ ਹੁਣ ਕਰਾਉਣ ਤੋਂ ਪਹਿਲਾਂ ਜਿਹੜੇ ਜੇ ਡੀ ਵੈਂਸ ਵੀ ਜਾ ਕੇ ਆਏ ਆ ਪਾਕਿਸਤਾਨ ਨੂੰ ਜਾਣ ਤੋਂ ਪਹਿਲਾਂ
0: ਗਏ ਸੀ।
1: ਹਾਂਜੀ, ਉਹ ਇੱਥੇ ਜਾ ਕੇ ਆਏ ਆ ਤੇ ਉਹਦੇ ਨਾਲ ਹੁਣ ਖਾਕ ਸਾਹਿਬ ਜੀ ਹੈ ਕੀ ਆ ਕਿ ਜਿਹੜੇ ਅਸਲ ਵਿੱਚ ਅਮਰੀਕਨ ਸਟਾਈਲ ਪੂੰਜੀਵਾਦੀ ਦੀ ਹਾਮੀ ਵੀ ਉਹ ਭਰ ਰਹੇ ਆ, ਔਰਬਨ ਜਿਹੜੇ ਉੱਥੋਂ ਦੇ ਪ੍ਰੈਜੀਡੈਂਟ ਹੈਗੇ ਆ, ਤੇ ਪਰ ਉਹਦਾ ਇੱਕ ਵਿਰੋਧੀ ਜਿਹੜਾ ਆ ਉਹਦਾ ਨਾਂ ਹੈਗਾ ਪੀਟਰ ਮੈਗੀਆਰ, ਉਹਦਾ ਨਾਂ ਹੈ ਖਾਕ ਸਾਹਿਬ ਜੀ, ਉੱਥੋਂ ਦੀ ਪਰਜਾ ਦਾ ਯੂਰਪ ਨੇਟੋ ਅਤੇ US ਤੋਂ ਪਰੇਸ਼ਾਨ ਹੋਣ ਦਾ ਮੁੱਦਾ ਜਿਹੜਾ ਬਣਾ ਕੇ, ਹੁਣ ਉਹ ਜਿਹੜਾ ਬੰਦਾ ਇਹਦਾ ਵਿਰੋਧੀ ਆ, ਪਹਿਲਾਂ ਇਹਦੀ ਪਾਰਟੀ ਦਾ ਹੀ ਬੰਦਾ ਸੀ ਉਹ ਖਾਕ ਸਾਹਿਬ ਜੀ, ਤੇ ਉਹਨੇ ਹੁਣ ਕੀ ਕੀਤਾ ਆ ਉਹ ਸਾਲ ਕੁ ਪਹਿਲਾਂ ਉਹਨੇ ਉਹਦੇ ਚੋਂ ਨਿਕਲ ਗਿਆ ਉਹ, ਤੇ ਉਹਨੇ ਫੇਰ ਹੁਣ ਇਹਦੇ ਵਿਰੋਧ ਦੇ ਵਿੱਚ ਜਿਹੜੀ ਆ ਇਲੈਕਸ਼ਨ ਜਿਹੜੀ ਆ ਉਹ ਲੜਨੀ ਸ਼ੁਰੂ ਕਰ ਦਿੱਤੀ ਆ, ਤੇ ਉਹਨੇ ਇਹਦੇ ਸਿਰ ਹੀ ਤੁਰੰਤ ਲਾਈ ਆ ਭਈ ਇਹ ਜਿਹੜਾ ਬੰਦਾ ਆ ਇਹ ਉਹ ਕੈਪੀਟਲ ਵੱਲ ਜਾ ਰਿਹਾ, ਇਸ ਕਰਕੇ ਇਹਨੂੰ ਰੋਕਣਾ ਚਾਹੀਦਾ ਤੇ ਤੁਸੀਂ ਵੋਟ ਮੈਨੂੰ ਪਾਓ। ਤੇ ਹੁਣ ਜਿਹੜੇ ਔਰਬਨ ਸਾਹਿਬ ਆ ਉੱਥੋਂ ਦੇ ਪ੍ਰੈਜੀਡੈਂਟ ਇਸ ਵੇਲੇ ਦੇ ਆ ਔਰਬਨ, ਉਹਨਾਂ ਨੇ ਖਾਕ ਸਾਹਿਬ ਜੀ ਹੰਗਰੀ ਦਾ ਰਾਜਨੀਤਿਕ ਢਾਂਚਾ ਬਦਲ ਦਿੱਤਾ ਜਦੋਂ ਦਾ ਉਹ ਬੈਠਾ। ਪਹਿਲੀ ਗੱਲ ਇਹ ਉਹਨਾਂ ਨੇ ਉੱਥੋਂ ਦਾ ਰਾਜਨੀਤਿਕ ਢਾਂਚਾ ਬਦਲ ਕੇ ਪਾਵਰ ਜਿਹੜੀ ਆਪਣੇ ਹੱਥ ਚ ਲੈ ਲਈ ਕਾਫੀ ਸਾਰੀ, ਤੇ ਪ੍ਰੈਜੀਡੈਂਟ ਦੀ ਪਾਵਰ ਇਸ ਵਕਤ ਆ ਜਿਹੜੀ ਉਹ ਮੀਡੀਆ ਬਿਜ਼ਨਸ ਅਤੇ ਜਿਹੜੀ ਅਕਾਡੈਮਿਕ ਜਿਹਨੂੰ ਆਪਾਂ ਯੂਨੀਵਰਸਿਟੀਆਂ ਜਾਂ ਇਹ ਸਾਰੇ ਕਾਲਜ ਹੋਏ ਸਕੂਲ ਹੋਏ ਸਾਰੇ ਜਿਹੜੇ ਆ ਇਹਨੂੰ ਅਕੈਡਮੀਆਂ ਕਹਿ ਦਿੰਦੇ ਆ, ਉਹਦੇ ਉੱਪਰ ਵੀ ਆਪ ਆ ਜਿਹੜਾ ਉਹ ਉਹਨਾਂ ਨੇ ਆਪਣਾ ਜਿਹੜਾ ਕੰਟਰੋਲ ਕਰ ਲਿਆ, ਕਹਿਣ ਦਾ ਮਤਲਬ ਉਹਦੇ ਉੱਤੋਂ ਭਾਰੂ ਹੋ ਗਿਆ ਉਹ। ਤੇ ਤੀਸਰਾ ਪੁਆਇੰਟ ਹੈ ਜਿਹੜਾ ਉਹ ਚੋਣ ਦਾ ਮਹੱਤਵਪੂਰਨ ਅਜੇ ਵੀ ਹੈ ਪਰ ਢਾਂਚਾ ਅਜੇ ਵੀ ਮੌਜੂਦਾ ਪ੍ਰੈਜੀਡੈਂਟ ਵੱਲ ਝੁਕਿਆ ਹੋਇਆ, ਸੋ ਜਿਹੜੇ ਉੱਥੋਂ ਦਾ ਸਿਸਟਮ ਆ ਉਹ ਏਦਾਂ ਲੱਗਦਾ ਅਜੇ ਵੀ ਜਿਹੜਾ ਜਿੱਤਣਾ ਉਸੇ ਨੇ ਹੀ ਆ, ਕਿਉਂਕਿ ਜਿਹੜਾ ਇਨਕੰਬੈਂਟ ਹੁੰਦਾ ਨਾ ਜਿਹੜਾ ਉਸ ਵੇਲੇ ਉੱਥੇ ਦਾ ਹੁੰਦਾ ਆ ਉਹਨੂੰ ਆਮ ਕਰਕੇ ਲੋਕ ਆ ਜਿਹੜੇ ਉਹ ਵੋਟ ਪਾ ਦਿੰਦੇ ਆ, ਪਰ ਦੂਸਰੇ ਪਾਸੇ ਸਾਲ ਵੀ 16 ਹੋ ਗਿਆ ਹੁਣ ਬੇਟੇ ਨੂੰ, ਕਿਉਂਕਿ 16 ਸਾਲਾਂ ਦੇ ਵਿੱਚ ਖਾਕ ਸਾਹਿਬ ਦੀ ਜਿਹੜੇ ਪਰਜਾ ਹੁੰਦੀ ਆ ਉਹ ਜਿਹੜੇ ਵਿਰੋਧੀਆਂ ਪਾਰਟੀਆਂ ਵਾਲੇ ਹੁੰਦੇ ਆ ਉਹ ਅੱਜ ਥੋੜੇ ਜਿਹਾ ਇੱਕ ਸ਼ੋਸ਼ਾ ਜਿਹਾ ਛੱਡ ਕੇ ਉਹਦੇ ਸਿਰ ਲਾ ਦਿੱਤਾ, ਕੱਲ ਨੂੰ ਹੋਰ ਲਾ ਦਿੱਤਾ, ਪਰਸੋਂ ਨੂੰ ਹੋਰ ਲਾ ਦਿੱਤਾ, ਫਿਰ 16 ਸਾਲਾਂ ਦੇ ਵਿੱਚ ਉਹ ਇਕੱਠਾ ਜਿਹਾ ਪਬਲਿਕ ਦੇ ਜਿਹੜੇ ਉਹ ਮਤਲਬ ਦਿਮਾਗ ਦੇ ਵਿੱਚ ਉਹ ਗੱਲਾਂ ਵੱਸ ਜਾਂਦੀਆਂ, ਤੇ ਹੌਲੀ ਹੌਲੀ ਫਿਰ ਉਹ ਜਿਹੜਾ 16-20 ਸਾਲ ਬਾਅਦ ਫਿਰ ਉਹ ਜਿੱਦਾਂ ਲੋਕ ਥੋੜਾ ਜਿਹਾ ਵਿਰੋਧ ਉਹਦਾ ਕਰਨ ਲੱਗ ਪੈਂਦੇ, ਭਾਵੇਂ ਉਹਦਾ ਚੰਗਾ ਵੀ ਹੋਵੇ, ਕਿਉਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਵੀ ਸਿੱਟੇ ਉਹਨਾਂ ਤੇ ਉਹ ਮਾਰਦੀਆਂ ਰਹਿੰਦੀਆਂ, ਤੇ ਫਿਰ ਸਿੱਟੇ ਹੌਲੀ ਹੌਲੀ ਖਾਕ ਸਾਹਿਬ ਜੀ ਇੱਕ ਸਿੱਟਾ ਅੱਜ ਪੈ ਗਿਆ, ਇੱਕ ਕੱਲ ਨੂੰ ਪੈ ਗਿਆ, ਫਿਰ ਹੌਲੀ ਹੌਲੀ ਝੱਗੇ ਝੁੱਗੇ ਜਿਹੜੇ ਉਹ ਲਿਬੜ ਜਾਂਦੇ ਹੁੰਦੇ ਆ, ਸੋ ਇਸ ਤਰ੍ਹਾਂ ਹੁੰਦੀ ਆ। ਤੇ ਚੌਥਾ ਪੁਆਇੰਟ ਜਿਹੜਾ ਦੱਸਿਆ ਗਿਆ ਉਹ ਇਹ ਆ ਕਿ ਵਿਰੋਧੀ ਕੈਂਡੀਡੇਟ ਨੇ ਔਰਬਨ ਦੁਆਰਾ ਇੱਕ ਵਿਅਕਤੀ ਨੂੰ, ਦੇਖੋ ਆਹ ਕੋਈ ਗੱਲ ਤਾਂ ਚਲੋ ਹੈਗੀ ਵੀ ਆ ਏਡੀ ਬੜੀ ਤੇ ਹੈ ਵੀ ਨਹੀਂ ਜੇ ਸੋਚਿਆ ਜਾਵੇ, ਹੁਣ ਕੀ ਆ ਕਿ ਜਿਹੜਾ ਵਿਰੋਧੀ ਕੈਂਡੀਡੇਟ ਆ ਪਹਿਲਾਂ ਉਹਦੀ ਹੀ ਪਾਰਟੀ ਦਾ ਮੈਂਬਰ ਸੀਗਾ, ਉਹਦੇ ਨਾਲ ਗੱਲਬਾਤ ਸੀਗੀ, ਉਹਨੇ ਜਦੋਂ ਸਾਲ ਕੁ ਪਹਿਲਾਂ ਰਿਜ਼ਾਈਨ ਦੇ ਦਿੱਤਾ ਤੇ ਪਾਰਟੀ ਚੋਂ ਨਿਕਲ ਗਿਆ, ਤੇ ਫਿਰ ਉਹਨੇ ਇਹ ਜਿਹੜਾ ਪ੍ਰੈਜੀਡੈਂਟ ਆ ਉੱਥੋਂ ਦਾ ਹੰਗਰੀ ਦਾ ਇਹਨੇ ਇਹਦਾ ਕੋਈ ਜਾਣ ਪਛਾਣ ਵਾਲਾ ਹੋਣਾ ਜਾਂ ਪਤਾ ਨੀ ਕੀ ਸੀ, ਰਿਸ਼ਤੇਦਾਰ ਸੀ ਪਤਾ ਨੀ ਕੀ ਸੀ, ਇਹਦੇ ਵਿੱਚ ਕਲੀਅਰ ਨੀ ਕੀਤਾ ਗਿਆ, ਪਰ ਉਹ ਬੰਦਾ ਸੀ ਜਿਹੜਾ ਉਹਨੇ ਉਹਦੇ ਉੱਤੇ ਰੇਪ ਦਾ ਕੇਸ ਲੱਗਿਆ ਸੀਗਾ ਤੇ ਉਹਨੂੰ ਸਜ਼ਾ ਹੋਈ ਸੀ,
0: ਜਿਹੜਾ ਇਹਦੇ ਅਗੇਂਸਟ ਲੜ ਰਿਹਾ
1: ਨਹੀਂ, ਜਿਹੜਾ ਇਹਦੇ ਅਗੇਂਸਟ ਲੜ ਰਿਹਾ ਇਹ ਨੀ, ਜਿਹੜਾ ਹੁਣ ਪ੍ਰੈਜੀਡੈਂਟ ਉੱਥੇ ਦਾ ਹੈਗਾ ਆ
0: ਉਹਦੇ ਤੇ ਲੱਗੇ ਸੀ ਇਲਜ਼ਾਮ,
1: ਉਹਦੇ ਤੇ ਪ੍ਰੈਜੀਡੈਂਟ ਨਹੀਂ ਲੱਗੇ ਸੀ, ਕੋਈ ਬੰਦਾ ਸੀ ਉਹ ਜੇਲ੍ਹ ਚ ਬੈਠਾ ਸੀ, ਉਹਦੇ ਉਹਨੂੰ ਸਜ਼ਾ ਹੋਈ ਸੀਗੀ ਤੇ ਉਹਨੇ ਪਾਰਡਨ ਦਿੱਤੀ।
0: ਅੱਛਾ,
1: ਕਿਸੇ ਕਾਰਨ ਕਰਕੇ ਇਹ ਨੀ ਪਤਾ ਕਿਉਂ ਦਿੱਤੀ ਆ, ਪਰ ਉਹਨੇ ਪਾਰਡਨ ਦਿੱਤੀ, ਤੇ ਇਹ ਫਿਰ ਹੁਣ ਜਿਹੜਾ ਉਹਦੇ ਖਿਲਾਫ ਲੜ ਰਿਹਾ ਉਹਦੀ ਪਾਰਟੀ ਦਾ ਬੰਦਾ, ਇਹਨੇ ਫਿਰ ਉਹਦੇ ਸਿਰ ਉਹ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ, ਇੱਕ ਇਹ ਵੱਡਾ ਮੁੱਦਾ ਉਹਦੇ
0: ਚੀਮਾ ਸਾਹਿਬ ਇਲੈਕਸ਼ਨਾਂ ਦੇ ਵਿੱਚ
1: ਖੋਲਣ
0: ਲੱਗ ਪੈਂਦੇ, ਦੂਜੇ ਦੇ ਉਹ ਖੋਲਣ ਲੱਗ ਪੈਂਦੇ ਆ,
1: ਹਾਂਜੀ ਹਾਂਜੀ,
0: ਬੰਦਾ 15-16 ਸਾਲ ਤੋਂ ਬੈਠਾ, ਲੋਕੀ ਬਾਹਰਲੇ ਮੁਲਕ ਦੇਖਿਆ ਕਿ ਇੰਡੀਆ ਹੋਇਆ ਜਾਂ ਹੋਰ ਮੁਲਕਾਂ ਚ ਹੋਇਆ, ਜੇ ਧੱਕੇ ਨਾਲ ਜੁੱਤੀ ਫੇਰ ਕੇ ਤੁਸੀਂ ਵੋਟਾਂ ਲੈਣੀਆਂ ਉਹ ਇੱਕ ਵੱਖਰੀ ਗੱਲ ਆ, ਪਰ ਲੋਕਾਂ ਦਾ ਜਿਹੜਾ ਮਨ ਹੈ ਨਾ ਉਹ ਚੇਂਜ ਹੋਣਾ ਚਾਲੂ ਹੋ ਜਾਂਦਾ, ਹੋ ਜਾਂਦਾ,
1: ਭਾਵੇਂ ਬਿਲਕੁਲ ਨਿੱਕੇ ਨਿੱਕੇ ਨੁਕਸ ਥੋੜਾ ਜਿਹਾ ਅੱਜ ਕੱਢਤਾ ਥੋੜਾ ਜਿਹਾ ਕੱਲ ਨੂੰ ਕੱਢੋ ਨਿੱਕੇ ਨਿੱਕੇ ਹੌਲੀ ਹੌਲੀ ਫਿਰ ਉਹ ਜਮਾ ਹੋਈ ਜਾਂਦੇ ਤੇ ਫਿਰ ਪਰਜਾ ਜਿਹੜੀ ਆ 10-15 ਸਾਲ ਦੇ ਰਾਜ ਤੋਂ ਮਗਰੋਂ ਫਿਰ ਉਹਦੇ ਖਿਲਾਫ ਜਿਹੜੀ ਆ ਹੋ ਜਾਂਦੀ ਆ, ਹਾਲਾਂਕਿ ਉਹਦੇ ਉਹ ਬੰਦਾ ਉਹ ਚੰਗਾ ਹੀ ਹੁੰਦਾ ਪਰ ਫਿਰ ਉਹ ਪਰਜਾ ਜਿਹੜੀ ਉਹ ਤੋਂ ਅੱਕ ਜਾਂਦੀ ਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ, ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ। ਸੋ ਇਹਨੇ ਇਹ ਮੁੱਦਾ ਖੜਾ ਕਰ ਲਿਆ ਕਿ ਉਹਨੇ ਆਹ ਕੀਤਾ ਸੀ ਜੀ, ਉਹਨੇ ਆਹ ਕੀਤਾ ਸੀ, ਉਹਨੇ ਉਹਨੂੰ ਛੱਡ ਕਿਉਂ ਦਿੱਤਾ, ਉਹਨੇ ਆਮ ਕਰਕੇ ਜਿਹੜੀ ਉਹ ਰਹਿਮ ਦੀ ਅਪੀਲ ਨੀ ਹੁੰਦੀ ਆਪਣੇ ਇੱਕ ਇੰਡੀਆ ਦੇ ਵਿੱਚ ਵੀ ਇਹ ਕਾਨੂੰਨ ਹੈਗਾ, ਉਹ ਜਿਹੜੀ ਆ ਜੇ ਕੋਰਟ ਚੋਂ ਹਾਰ ਜਾਂਦੇ ਆ
0: ਰਾਸ਼ਟਰਪਤੀ ਹੁੰਦਾ ਜੀ।
1: ਹਾਂਜੀ ਬਿਲਕੁਲ ਬਿਲਕੁਲ, ਸੋ ਉਸ ਤਰ੍ਹਾਂ ਦੀਆਂ ਉਹ ਹੁੰਦੀਆਂ ਜੇ ਸਾਰੀਆਂ ਅਦਾਲਤਾਂ।
0: ਆਪਣੇ ਟਾਈਮ ਬਹੁਤ ਜ਼ਿਆਦਾ, 15 ਮਿੰਟ ਰਹਿ ਗਏ ਸਾਰੇ ਖਬਰਾਂ ਦਾ,
1: ਕੋਈ ਗੱਲ ਨੀ। ਤੇ ਅਗਲਾ ਜਿਹੜਾ ਪੁਆਇੰਟ ਸੀਗਾ ਉਹ ਹੰਗਰੀ ਦੇ ਆਰਵਨ ਦੇ ਰਾਜ ਸਮੇਂ ਈਯੂ ਅਤੇ ਨੇਟੋ ਆ ਜਿਹੜਾ ਇਹਦੇ ਵਿਚ ਖੱਖ ਸਾਹਿਬ ਜੀ ਵੀ ਜਿਹੜਾ ਪੱਛਮੀ ਸਭਤਾ ਦੇ ਆੜੀ ਆ ਜਿਹੜੇ ਉਹਨਾਂ ਦੇ ਨਾਲ ਇਹ ਜੁੜਿਆ ਰਿਹਾ ਆ ਤੇ ਜਿਹਦੇ ਮਤਲਬ ਇਹ ਉਹਨਾਂ ਵੱਲ ਸਾਹ ਭਰਦਾ, ਇਸ ਕਾਰਨ ਵੀ ਜਿਹੜਾ ਇਹਦੇ ਖਿਲਾਫ਼ ਜਿਹੜੇ ਆ ਉਹ ਭੜਕਾ ਰਹੇ ਆ ਲੋਕਾਂ ਨੂੰ। ਤੇ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਖੱਖ ਸਾਹਿਬ ਜੀ ਅਮਰੀਕਾ ਤੇ ਇਰਾਨ ਦੇ ਰਾਜਨੀਤਿਕ ਢਾਂਚੇ ਦੇ ਕਰਮਚਾਰੀ ਆ ਜਿਹੜੇ ਉਹ ਪਾਕਿਸਤਾਨ ਵਿਚ ਇਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਇਲ ਦਾ ਫੈਸਲਾ ਕਰਨ ਗਏ ਹੋਏ ਆ ਤੇ ਇਹ ਸ਼ਾਇਦ ਅਮਰੀਕਾ ਅਤੇ ਇਰਾਨ ਦੇ ਕਰਮਚਾਰੀਆਂ ਦੀ 1979 ਤੋਂ ਆਹਮੋ ਸਾਹਮਣੇ ਪਹਿਲੀ ਮੁਲਾਕਾਤ ਹੋਈ ਆ ਅਤੇ ਹੋ ਰਹੀ ਆ ਅਜੇ ਤਿਕਰ ਉਹ ਜਿਹੜੀ ਸ਼ੁਰੂ ਆ। ਪਹਿਲਾਂ ਉਹ ਖੈਰ 24 ਘੰਟੇ ਉਹਨਾਂ ਨੇ ਦਿੱਤੇ ਸੀਗੇ ਤੇ ਉਹਨਾਂ ਨੇ ਟਾਈਮ ਹੈ ਜਿਹੜਾ ਮੈਨੂੰ ਲੱਗਦਾ ਐਕਸਟੈਂਡ ਕਰ ਲੈਣਾ ਆ ਜਾਂ ਕਰ ਲਿਆ ਆ, ਅਜੇ ਪੱਕਾ ਪਤਾ ਨਹੀਂ। ਤੇ ਇੱਥੇ ਹੁਣ ਖੱਖ ਸਾਹਿਬ ਜੀ ਇੱਧਰ ਟਰੰਪ ਸਾਹਿਬ ਆ ਜਿਹੜੇ ਉਹ ਰੌਲਾ ਰੱਪਾ ਪਾਉਣ ਲੱਗ ਪਏ ਆ ਕਿ ਅਸੀਂ ਜਿੱਤ ਗਏ ਆ ਤੇ ਕਹਿ ਰਹੇ ਆ ਕਿ ਸਾਡੀ ਜਿਹੜੀ ਆ ਸੌਦੇਬਾਜ਼ੀ ਆ ਉਹ ਸਿਰੇ ਚੜ੍ਹੇ ਚੜ੍ਹਦੀ ਹੈ ਜਾਂ ਨਹੀਂ, ਪਰ ਅਸੀਂ ਲੜਾਈ ਆ ਜਿਹੜੀ ਉਹ ਜਿੱਤ ਲਈ ਆ। ਟਰੰਪ ਸਾਹਿਬ ਇੱਧਰ ਇਹ ਢੋਲ ਜਿਹੜੇ ਆ ਉਹ ਵਜਾ ਰਹੇ ਆ, ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਣਾ। ਟਰੰਪ ਸਾਹਿਬ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਲੜਾਈ ਤਾਂ ਜਿੱਤੇ ਲਈ, ਇਹ ਫੈਸਲਾ ਚਾਹੇ ਹੋਵੇ ਚਾਹੇ ਨਾ ਹੋਵੇ ਉਹ ਕਹਿੰਦੇ ਕੋਈ ਗੱਲ ਨਹੀਂ, ਚਾਹੇ ਸਾਨੂੰ ਜੇਤੂ ਕਰਾਰ ਮਿਲੇ ਜਾਂ ਨਾ ਮਿਲੇ। ਤੇ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਟਰੰਪ ਸਾਹਿਬ ਨੇਤਾਨਯਾਹੂ ਦੇ ਜਾਲ ਵਿਚ ਫਸ ਤਾਂ ਗਏ ਪਰ ਨਿਕਲਣਾ ਸੌਖਾ ਨਹੀਂ ਲੱਗ ਰਿਹਾ ਤੇ ਗੱਲਬਾਤ ਅਜੇ ਵੀ ਸ਼ੁਰੂ ਆ। ਇੱਕ ਨੋਟ ਕਰਨ ਜੋ ਗੱਲ ਇਹ ਆ ਖੱਖ ਸਾਹਿਬ ਜੀ ਉਹ ਏਦਾਂ ਆ ਕਿ ਜਿਹੜਾ ਚੱਲ ਰਹੀ ਗੱਲਬਾਤ ਆ ਉਥੇ ਵਿਚਾਰ ਜਿਹੜੀ ਇਰਾਨ ਤੋਂ ਇਹਦੇ ਵਿਚਾਲੇ ਖੱਖ ਸਾਹਿਬ ਜੀ ਇਰਾਨ ਤੋਂ ਇੱਕ ਹੋਰ ਹਵਾਈ ਜਹਾਜ਼ ਉਥੇ ਜਾ ਕੇ ਉਤਰਿਆ ਇਸਲਾਮਾਬਾਦ ਪਾਕਿਸਤਾਨ ਦੇ ਵਿਚ ਤੇ ਇਹ ਜਿਹੜਾ ਜਹਾਜ਼ ਉਤਰਿਆ ਇਹਦੇ ਵਿਚ ਇੱਕ ਹੋਰ ਟੀਮ ਆਈ ਆ ਉਹਨਾਂ ਦੀ ਇਰਾਨ ਤੋਂ।
0: ਇਹੋ ਲੈ ਕੇ ਆਏ ਜੀ ਪਾਕਿਸਤਾਨ ਵਾਲੇ, ਇਹਨਾਂ ਦੇ ਜਹਾਜ਼ ਹੀ ਗਏ ਆ, 2-3-5-10 ਜਹਾਜ਼।
1: ਪਹਿਲਾਂ ਤਾਂ ਉਹ ਇੱਕ ਟੀਮ ਲੈ ਕੇ ਆਏ ਆ ਨਾ ਜਿਹੜੀ ਉਥੇ ਪਹਿਲੀ ਗਈ ਹੋਈ ਆ ਗੱਲਬਾਤ ਜਿਹਨਾਂ ਦੇ ਨਾਲ ਚੱਲ ਰਹੀ ਆ, ਪਰ ਉਹਦੇ ਗੱਲਬਾਤ ਚੱਲਦੀ ਦੇ ਵਿਚ ਹੀ ਇੱਕ ਜਹਾਜ਼ ਹੋਰ ਇਰਾਨ ਤੋਂ ਮਗਰੋਂ ਨਹੀਂ ਆਇਆ।
0: ਅੱਛਾ ਜੀ।
1: ਉਹਦੇ ਵਿਚ ਇਸ ਤਰ੍ਹਾਂ ਲੱਗ ਰਿਹਾ ਵੀ ਜਾਂ ਤਾਂ ਉਹ ਜਿਹੜੀ ਟੀਮ ਇੱਥੇ ਬੈਠੀ ਆ ਉਹ ਉਹਨਾਂ ਦੇ ਕੋਲ ਕੋਈ ਐਕਸਪਰਟੀਜ਼ ਜਿਹਨੂੰ ਆਪਾਂ ਕਹਿੰਦੇ ਮਾਰ ਨਹੀਂ ਹੈਗੇ ਉਹ ਪੂਰੇ, ਕਿਉਂਕਿ
0: ਉਹਨਾਂ ਦੇ ਵਿਚ ਤੇ ਜਿਹੜਾ ਉਹਨਾਂ ਦਾ ਮੇਨ ਲੀਡਰ ਆ ਉਹ ਤੇ ਲੱਭਦੇ ਫਿਰਦੇ ਸੀ ਉਹਨੂੰ ਕਿਸ ਤਰੀਕੇ ਨਾਲ ਮਾਰੀਏ, ਉਹ ਤਾਂ ਪਾਵਰਫੁਲ ਬੰਦਾ ਹੈਗਾ ਕਹਿੰਦੇ ਜੀ ਉੱਥੇ।
1: ਬਿਲਕੁਲ ਬਿਲਕੁਲ ਹਾਂਜੀ। ਸੋ ਇਹਦੇ ਵਿਚ ਕਹਿਣ ਦਾ ਮਤਲਬ ਇਹ ਆ ਮੇਰਾ ਵੀ ਪਿੱਛੋਂ ਇੱਕ ਹੋਰ ਵੀ ਟੀਮ ਆ ਜਿਹੜੀ ਉਹ ਸੌਦੇਬਾਜ਼ੀ ਕਰਨ ਦੇ ਵਿਚ ਉੱਥੇ ਜਿਹੜੀ ਪਾਕਿਸਤਾਨ ਜਾਣੀ ਆ, ਹੋਰ ਵੀ ਮੈਂਬਰ ਕੁਛ ਆਏ ਆ ਜਿਹੜੇ ਉੱਥੇ ਪਹਿਲਾਂ ਮੈਂਬਰ ਗਏ ਹੋਣਗੇ, ਉਹਨਾਂ ਨੂੰ ਵਿਦਿਆ ਘੱਟ ਹੋਣੀ ਆ, ਗਿਆਨ ਹੋਣਾ ਕਿਸੇ ਖੇਤਰ ਦੇ ਵਿਚ, ਜਿੱਦਾਂ ਜਿਹੜੇ ਮਿਲਟਰੀ ਮੈਨ ਆ ਉਹਨੂੰ ਉਧਰਲੇ ਬਾਰੇ ਗੱਲ
0: ਪਿੱਛੋਂ ਉਹਨਾਂ ਨੂੰ ਕੁਛ ਹੋਰ ਦੱਸ ਕੇ ਦੱਸਿਆ ਹੋਵੇ ਕਿ ਤੁਸੀਂ ਜਾ ਕੇ ਗੱਲ ਕਰਨੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਚਾਰ ਬੰਦੇ ਆ ਸਿਰਫ ਜੀ ਅੰਦਰ ਬਹਿ ਸਕਦੇ, ਚਾਰ ਉਹਨਾਂ ਦੇ, ਚਾਰ ਉਹਨਾਂ ਦੇ, ਬਾਕੀ ਬਾਕੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਤੇ ਮਨਮਾ ਦੇ ਹੀ ਹੈ।
1: ਉਹ ਖੱਖ ਸਾਹਿਬ ਜੀ ਥੱਲੇ ਕੋਰੇ ਵਿਛਾ ਲੈਣਗੇ, ਉੱਥੇ ਕੀ ਆਏ ਕੁਰਸੀਆਂ ਨਹੀਂ ਹੋਣਗੀਆਂ ਤਾਂ ਕੋਰੇ ਵਿਛਾ ਕੇ ਬਹਿ ਲੈਣਗੇ।
0: ਰੂਲ ਰੈਗੂਲੇਸ਼ਨ ਉਹਨਾਂ ਨੇ ਬਣਾਏ ਹੁੰਦੇ ਨਾ ਪਹਿਲਾਂ ਉਹਦੇ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹੁੰਦੇ ਆ ਜੀ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਇਹ ਸੀਗੀ ਇਹਦੀ ਗੱਲ ਤੇ ਟਰੰਪ ਸਾਹਿਬ ਖੱਖ ਸਾਹਿਬ ਜੀ ਜਿਹੜੇ ਹੈਗੇ ਆ ਉਹ ਸਟੇਟਸ ਫਾਰਮੂਆ ਜਿਹੜੀ ਉਹਨੂੰ ਕਹਿੰਦੇ ਆ ਵੀ ਉਹ ਤਾਂ ਖੋਲ ਵੀ ਦਿੱਤੀ, ਸਾਡੇ ਦੋ ਜਹਾਜ਼ ਵੀ ਉੱਥੇ ਚਲੇ ਗਏ ਮਿਲਟਰੀ ਵਾਲੇ, ਇਹ ਕਿਹਾ ਜਾਂਦਾ। ਪਰ ਇਰਾਨ ਪਹਿਲਾਂ ਲਿਖਤੀ ਰੂਪ ਵਿਚ ਸਮਝੌਤੇ ਦੀ ਮੰਗ ਕਰ ਰਹੇ ਹਨ ਤੇ ਪਰ ਇਰਾਨ ਆ ਜਿਹੜਾ ਉਹ ਸਟੇਟ ਆਫ ਫਾਰਮੂ ਉੱਪਰ ਆਪਣਾ ਪੂਰਾ ਜਿਹੜਾ ਉਹ ਕੰਟਰੋਲ ਬਰਕਰਾਰ ਰੱਖੇਗਾ ਰੱਖਣਾ ਉਹਨਾਂ ਨੇ, ਔਰ ਇਸ ਗੱਲ ਤੋਂ ਨਹੀਂ ਖੜਕਦੇ ਉਹ ਕਹਿੰਦੇ ਸਾਡੀ ਆ, ਤੇ ਕਹਿ ਰਿਹਾ ਕਿ ਸਟੇਟ ਆਫ ਫਾਰਮੂ ਆ ਜਿਹੜੀ ਉਹ ਇਰਾਨ ਅਤੇ ਓਮਾਨ ਆ ਜਿਹੜਾ ਉਹਦੀ ਪ੍ਰੋਪਰਟੀ ਹੈਗੀ ਆ ਉਹਨਾਂ ਦੋਨਾਂ ਕੰਟਰੀਆਂ ਦੀ, ਹੋਰ ਉੱਥੇ ਦਾ ਕੋਈ ਨੀ। ਕਿਉਂਕਿ ਖੱਖ ਸਾਹਿਬ ਜਿਹੜੇ ਕੰਟਰੀ ਹੁੰਦੇ ਆ ਉਹ ਮੇਰਾ ਖਿਆਲ 25 ਮੀਲ ਦਾ ਇੱਕ ਤਾਂ ਇਹਨਾਂ ਦਾ 25 ਮੀਲ ਦਾ ਜਿਹੜਾ ਉਹ ਤੁਹਾਡੇ ਜਿਹੜੀ ਧਰਤੀ ਦੇ ਜਿਸ ਦੇ ਹੀ ਧਰਤੀ ਦੇ ਨਾਲ ਲੱਗਦਾ ਸਮੁੰਦਰ 25 ਮੀਲ ਦਾ ਕੋਈ ਕਿਲੋਮੀਟਰ ਉਹਨਾਂ ਦੀ ਕੋਈ ਲਿਮਿਟ ਹੈਗੀ ਆ ਉਦੋਂ ਅੱਗੇ ਇੱਕ ਹੋਰ ਉਹਨੂੰ ਕੀ ਆ ਇਕਨੋਮਿਕ ਜ਼ੋਨ ਕੁਛ ਏਦਾਂ ਦਾ ਕਹਿੰਦੇ ਆ ਇਕਨੋਮਿਕ ਐਕਸਕਲੂਸਿਵ ਜ਼ੋਨ ਆ ਜਿਹੜਾ ਉਹਨੂੰ ਉਹ ਕਹਿੰਦੇ ਆ ਉਥੋਂ ਜਾ ਕੇ ਜਿੱਦਾਂ ਤੁਸੀਂ ਮੱਛੀਆਂ ਫੜਨ ਵਾਸਤੇ ਉੱਥੇ ਬਾਹਰ ਜਾ ਸਕਦੇ ਹੋ ਏਦਾਂ ਨੀ ਕਿ ਤੁਸੀਂ ਆਪਣੇ ਜਿਹੜੇ ਆ ਉਹ ਮਿਲਟਰੀ ਦੇ ਜਹਾਜ਼ ਲੈ ਕੇ ਉੱਥੇ 25 ਕਿਲੋਮੀਟਰ ਲਿਮਿਟ ਹੈਗੀ ਆ ਉਦੋਂ ਵੱਧ ਨੇੜੇ ਨੀ ਜਾ ਸਕਦੇ ਦੂਸਰੇ ਕੰਟਰੀ ਦੇ ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਕੀ ਆ ਕਿ ਸਵੇਰ ਤੋਂ ਟੀਵੀ ਉਪਰ ਇਧਰ ਖਬਰਾਂ ਆ ਰਹੀਆਂ ਕਿ ਅਮਰੀਕਾ ਦੀ ਜਿਹੜੀ ਨੇਵੀ ਆ ਉਹ ਸਮੁੰਦਰੀ ਫੌਜ ਦੇ 2 ਜਹਾਜ਼ ਸਟ੍ਰੇਟ ਵਿਚੋਂ ਦੀ ਗਲਫ ਵਿਚ ਜਾ ਚੁੱਕੇ ਆ ਇਹ ਇਧਰੋਂ ਖਬਰ ਆ ਰਹੀ ਆ ਕਿ ਦੋ
0: ਨਹੀਂ ਹੋਇਆ ਜੀ ਉਹ ਇਹਨਾਂ ਨੇ ਹਾਂਜੀ ਕੀਤੀ ਆ ਚੀਮਾ ਸਾਹਿਬ ਪਰ ਉਹਨਾਂ ਨੇ ਨੰਗਣ ਨਹੀਂ ਦਿੱਤਾ
1: ਬਿਲਕੁਲ
0: ਪਰ ਅਮਰੀਕਾ ਨੇ ਟੋਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਟੋਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਦਰ ਜਿਹੜੇ ਥੱਲੇ ਸਿੱਟੇ ਹੁੰਦੇ ਨਾ ਉਹਨਾਂ ਨੇ
1: ਹਾਂਜੀ ਉਹ ਜਿਹੜੀਆਂ ਉਹ ਹੁੰਦੀਆਂ ਮਾਈਨਸ ਜਿਹਨਾਂ ਨੂੰ ਕਹਿੰਦੇ ਆ ਮਾਈਨਸ
0: ਉਹਨਾਂ ਨੂੰ ਚੈੱਕ ਕਰਨ ਦੇ ਚੱਕਰਾਂ ਵਿਚ ਸੀ ਪਰ ਉਹਨਾਂ ਨੇ ਗਾਣ ਨਹੀਂ ਜਾਣ ਦਿੱਤੇ ਉਹ ਵਾਪਸ ਆ ਗਏ
1: ਬਿਲਕੁਲ ਬਿਲਕੁਲ ਇਹੀ ਗੱਲ ਹੈਗੀ ਆ ਸਵੇਰ ਤੋਂ ਜਿਹੜਾ ਟੀਵੀ ਉਪਰ ਖਬਰਾਂ ਦਿੱਤੀਆਂ ਜਾ ਰਹੀਆਂ ਕਿ ਅਮਰੀਕਾ ਦੀ ਨੇਵੀ
0: ਬੈਠ ਕੇ ਫੈਸਲਾ ਕਰ ਰਹੇ ਹੋ ਤੇ ਗੱਲਬਾਤ ਹੋ ਰਹੀ ਹੈ ਤੇ ਫਿਰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਨਾ ਕਿ ਅਸੀਂ ਉਬਰ ਕੰਮ ਕਰੀਏ ਜਦੋਂ ਤੁਹਾਡਾ
1: ਹਾਂਜੀ ਹਾਂਜੀ
0: ਤੁਹਾਡੀ ਗੱਲਬਾਤ
1: ਬਿਲਕੁਲ ਬਿਲਕੁਲ ਬਿਲਕੁਲ
0: ਮਰਜ਼ੀ
1: ਕਰੋ ਬਾਤ ਕਰੋ ਬਿਲਕੁਲ ਤੇ ਉਹ ਜਿਹੜੀ ਆ ਗਲਫ ਵਿਚ ਜਾ ਚੁੱਕੇ ਆ ਤੇ ਪਰ ਇਰਾਨ ਦੀ ਜਿਹੜੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਹੈਗੀ ਆ ਉਹ ਕਹਿੰਦੇ ਆ ਕਿ ਇਹ ਖਬਰ ਝੂਠੀ ਆ ਅਸੀਂ ਸਟੇਟ ਆਫ ਹਰਮੂਸ ਜਿਹੜਾ ਹੈਗਾ ਉਹਨੂੰ ਕੋਈ ਨੀ ਖੋਲਿਆ ਤੇ ਇੱਥੇ ਅਸੀਂ ਕਿਸੇ ਬੰਦੇ ਨੂੰ ਨਹੀਂ ਮਰਨ ਦਿਆਂਗੇ ਤੇ ਅਗਲੀ ਜਿਹੜੀ ਖਬਰ ਆ ਖਤ ਸਾਹਿਬ ਇਹ ਵੀ ਖਬਰ ਬੜੀ ਹੈਰਾਨੀ ਵਾਲੀ ਆ ਉਹ ਕਹਿੰਦੇ ਆ ਵੀ ਜਿਹੜੀ US ਇੰਟੈਲੀਜੈਂਸ ਆ ਦੇਖੋ ਜਿਹੜਾ ਖਤ ਸਾਹਿਬ ਜੀ ਇਰਾਨ ਹੈਗਾ ਉਹ ਵੀ ਐਵੇਂ ਨੀ ਵਰਕਾ ਮਾਰਦਾ ਉਹਦੇ ਕੋਲ ਕੁਛ ਖਾਕ ਸਾਹਿਬ ਜੀ ਕਹਿੰਦੇ ਹੁੰਦੇ ਆ ਭਾਈ ਜਿਹੜਾ ਉਹ ਮੱਛਾ ਕੱਟਾ ਹੁੰਦਾ ਉਹ ਕੀਲੇ ਦੇ ਸਿਰ ਤੇ ਤਾਂਗੜਦਾ ਹੁੰਦਾ ਤੇ ਜੇ ਉਹ ਕੀਲਾ ਹੀ ਨਾ ਹੋਵੇ ਤਾਂ ਉਹ ਕੀਲਾ ਜਾਂ ਟੋਟੀ ਜਾਵੇ ਤਾਂ ਉਹਨੇ ਫਿਰ ਪਿੱਛੇ ਨੂੰ ਡਿੱਗ ਪੈਣਾ ਹੁੰਦਾ ਨਾ ਇਸੇ ਤਰ੍ਹਾਂ ਜਿਹੜਾ ਆ ਜਿਹੜੀ US ਇੰਟੈਲੀਜੈਂਸ ਆ ਖਾਕ ਸਾਹਿਬ ਜੀ ਇਹਦੀ ਜਿਹੜੀ ਗੱਲਬਾਤ ਦੇ ਕਹਿਣ ਅਨੁਸਾਰ ਜਿਹੜਾ ਇੱਕ ਇਸ਼ਾਰਾ ਕਰ ਰਹੀ ਆ ਕਿ ਚੀਨ ਆ ਜਿਹੜਾ ਖਾਕ ਸਾਹਿਬ ਜੀ ਉਹ ਹਥਿਆਰਾਂ ਦੀਆਂ ਸ਼ਿਪਮੈਂਟਾਂ ਜਿਹੜੀਆਂ ਉਹ ਤਿਆਰ ਕਰ ਰਿਹਾ ਚੀਨ ਜਿਹੜਾ ਆ ਉਹ ਸ਼ਿਪਮੈਂਟਾਂ ਜਿਹੜੀਆਂ ਹਥਿਆਰਾਂ ਦੀਆਂ ਉਹ ਤਿਆਰ ਕਰ ਰਿਹਾ ਇਹਦੇ ਵਿਚ ਜਿਹੜੇ ਹਥਿਆਰ ਉਹਨਾਂ ਨੇ ਦੱਸੇ ਆ ਇੱਥੇ ਬਹੁਤਾ ਜਿਆਦਾ ਵੇਰਵਾ ਨੀ ਪਾਇਆ ਪਰ ਇੰਨਾ ਕੁ ਜ਼ਰੂਰ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸ਼ਿਪਮੈਂਟ ਤਿਆਰ ਹੋ ਰਹੀ ਆ ਚਾਈਨਾ ਦੇ ਵਿਚੋਂ ਇਧਰ ਆਉਣ ਵਾਸਤੇ ਇਰਾਨ ਨੂੰ ਪਹੁੰਚਣ ਵਾਸਤੇ ਉਹਦੇ ਵਿਚ ਡਿਫੈਂਸਿਵ ਹਥਿਆਰਾਂ ਦਾ ਨਾਂ ਇਹਨਾਂ ਦਾ ਕੱਲਿਆਂ ਦਾ ਲਿਆ ਦੂਸਰਿਆਂ ਦਾ ਨੀ ਲਿਆ ਜਾਣੀ ਕਿ ਜਿਹੜੇ ਬਾਹਰੋਂ ਹਥਿਆਰ ਜਾਣਗੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਆ ਮੈਂਸ਼ਨ ਇੱਥੇ ਇਹੀ ਕੀਤਾ ਪਰ ਦੂਸਰੇ ਵੀ ਉਹਦੇ ਵਿਚ ਹੋਣਗੇ ਚਲੋ ਆਪਾਂ ਇਹ 2-4 ਦਿਨ ਚ ਫੇਰ ਪਤਾ ਲੱਗ ਜਾਣਾ
0: ਬਿਲਕੁਲ
1: ਤੇ ਇਹ ਰਿਪੋਰਟ ਆ ਜਿਹੜੀ ਖਾਕ ਸਾਹਿਬ ਦੀ ਇਹ CNN ਨੇ ਦਿੱਤੀ ਆ ਸੋ ਇਹ ਹੋਣੀ ਸੱਚੀ ਆ ਜੇ CNN ਨੇ ਦਿੱਤੀ ਆ ਤਾਂ ਸੱਚੀ ਹੋਣੀ ਆ ਪਰ ਦੂਸਰੇ ਪਾਸੇ ਇਹ ਵੀ ਗੱਲ ਆ ਕਿ CNN ਵੀ ਹਰ ਵੇਲੇ ਸੱਚ ਨਹੀਂ ਬੋਲਦੀ ਸੱਚ ਪੁੱਤਰ ਇੱਥੇ ਕੋਈ ਨੀ ਦੁੱਧ ਧੋਦਾ ਕੋਈ ਨੀ ਹੈਗਾ ਤੇ ਇੰਟੈਲੀਜੈਂਸ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਅਗਲੇ ਕੁਝ ਹੀ ਹਫ਼ਤਿਆਂ ਵਿਚ ਜਿਹੜਾ ਚੀਨ ਦੁਆਰਾ ਬਣਾਏ ਗਏ ਸੈਲਫ ਡਿਫੈਂਸ ਵਾਲੇ ਹਥਿਆਰ ਆ ਜਿਹੜੇ ਉਹ ਇਰਾਨ ਪਹੁੰਚ ਜਾਣਗੇ ਇਹ ਖ਼ਬਰ ਆ ਜਿਹੜੀ ਖੁਫੀਆ ਏਜੰਸੀ ਨਾਲ ਜਿਹੜੀ ਇੰਟੈਲੀਜੈਂਸ ਏਜੰਸੀ ਅਮਰੀਕਾ ਦੀਆਂ ਉਹਨਾਂ ਰਾਹੀਂ ਜਿਹੜੀ ਆ ਇਹ ਖਾਕ ਸਾਹਿਬ ਜੀ ਦਿੱਤੀ ਗਈ ਆ ਜਿਹੜੇ ਸੱਜਣ ਉਹਨਾਂ ਦੇ ਨਾਲ ਵਿਚ ਜਾਂ ਉਹ ਕਰਮਚਾਰੀ ਆ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਰਾਹੀਂ
0: ਇਹ ਕਿੱਦਾਂ ਕੱਢ ਲੈਂਦੇ ਆ ਇਹ ਜਿਹੜੀਆਂ ਇਹੋ ਜਿਹੀਆਂ ਖ਼ਬਰਾਂ ਹੁੰਦੀਆਂ ਜਦੋਂ ਚਾਈਨਾ ਇਹ ਭੇਜੂਗਾ ਜਾਂ ਉਹਨੇ ਕਿਤੇ ਗੱਲ ਲੀਕ ਇਹਨਾਂ ਦੇ ਫਿਰ ਬੰਦੇ ਛੱਡੇ ਹੁੰਦੇ ਆ ਇਧਰ ਉਧਰ ਵਿਚ ਵੜੇ ਹੁੰਦੇ ਆ ਇਹੀ ਹੋ ਸਕਦਾ
1: ਖਾਕ ਸਾਹਿਬ ਜੀ ਇਹਨਾਂ ਦੇ ਬੰਦੇ ਖਰੀਦੇ ਹੁੰਦੇ ਆ ਔਰ ਇਹ ਜਿਹੜੇ ਆ ਉਪਰੋਂ ਜਿਹੜੀਆਂ ਸੈਟੇਲਾਈਟਸ ਆ ਉਹਨਾਂ ਦੇ ਨਾਲ ਹਰ ਵੇਲੇ ਇਹ ਦੁਨੀਆਂ ਦਾ ਕੋਨਾ ਕੋਨਾ ਦੇਖਦੇ ਆ ਜਿਹੜੀ ਪੈਂਟਾਗੋਨ ਬਿਲਡਿੰਗ ਆ ਉੱਥੇ ਪਤਾ ਨੀ ਕਿੰਨੇ ਹਜ਼ਾਰ ਬੰਦਾ ਕੰਮ ਕਰਦਾ ਉਹਦੇ ਚ
0: ਬਿਲਕੁਲ
1: ਉਹ ਸਾਰੇ ਟੀਵੀ ਸਕਰੀਨਾਂ ਦੇ ਮੂਹਰੇ ਬੈਠੇ ਆ ਔਰ ਉਪਰ ਸੈਟੇਲਾਈਟਾਂ ਜਿਹੜੀਆਂ ਛੱਡੀਆਂ ਉਹਨੇ ਹਰ ਵੇਲੇ ਦੇਖਦੇ ਆ ਜੇ ਕੋਈ ਹੁਣ ਦੇਖੋ ਜੇ ਆਪਾਂ ਦੇਖਣਾ ਹੋਵੇ ਆਪਾਂ ਨੂੰ ਕਾਰ ਤੇ ਟਰੱਕ ਜਾਂਦੇ ਤਾਂ ਪਤਾ ਹੀ ਆ ਨਾ ਭਈ ਆ ਟਰੱਕ ਜਾ ਰਿਹਾ ਕਿ ਕਾਰ ਜਾ ਰਹੀ ਆ ਉਹ ਫਿਰ ਜਦੋਂ ਉਪਰੋਂ ਦੇਖਦੇ ਆ ਫਿਰ ਉਹ ਤੁਹਾਨੂੰ ਪਤਾ ਭਈ ਰਿਕਾਰਡਿੰਗ ਵੀ ਹੁੰਦੀ ਉਹਦੀ
0: ਬਿਲਕੁਲ
1: ਉਹ ਜਦੋਂ ਉਹਨਾਂ ਨੂੰ ਦੇਖਦੇ ਆ ਵੀ ਆ ਵੱਡਾ ਸਾਰਾ ਟਰੱਕ ਹੀ ਸਾਰਾ ਕਿੱਧਰ ਨੂੰ ਛੱਡਿਆ ਉਹ ਫਿਰ ਪਿੱਛੇ ਨੂੰ ਬੈਕ ਕਰਕੇ ਉਹਨੂੰ ਦੇਖਦੇ ਤੁਰਿਆ ਕਿੱਥੋਂ ਆ ਜਦੋਂ ਤੁਰਿਆ ਕਿੱਥੋਂ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਚ ਆਹ ਚੀਜ਼ ਆ।
0: ਬਿਲਕੁਲ
1: ਤੋਂ ਸੈਟੇਲਾਈਟਾਂ ਰਾਹੀਂ
0: ਟੈਕਨੋਲੋਜੀ ਦਾ ਜਮਾਨਾ ਜੀ ਬਹੁਤ ਇਹ ਤਾਂ ਵੈਸੇ ਤੇ ਇਹ ਜਿਹੜੀ ਚੀਜ਼ ਹੈ ਪਿਛਲੇ 10-15 ਸਾਲ ਤੋਂ ਚਾਲੂ
1: 20 ਸਾਲ ਤੋਂ ਇੱਦਾਂ ਹੀ ਆ। ਜਦੋਂ ਤੋਂ ਉਹ ਜਿਹੜੇ ਰਾਕੇਟ ਵਗੈਰਾ ਉਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਹ ਖਦਸ਼ਾ ਵੀ ਹੁੰਦਾ ਨੀ, ਤੁਸੀਂ ਵੀ ਸੁਣੀਆਂ ਹੋਣੀਆਂ ਇਹ ਗੱਲਾਂ, ਉਹ ਤਾਂ ਰਾਤ ਨੂੰ ਦੇਖ ਕੇ ਉਦੋਂ ਬਾਹਰ ਦੂਰ ਕੋਠਿਆਂ ਕਾਠਿਆਂ ਤੇ ਸੁਣਦੇ ਹੁੰਦੇ ਸੀ ਕਿਹੜਾ ਰੂਸ ਦਾ ਰਾਕੇਟ ਜਾਂਦਾ, ਰੂਸ ਦਾ ਰਾਕੇਟ ਜਾਂਦਾ। ਉਹ ਉਦੋਂ ਹਜੇ ਰਾਕੇਟ ਆ ਜਿਹੜਾ ਪਹਿਲਾਂ ਰੂਸ ਨੇ ਹੀ ਛੱਡਿਆ ਸੀ, ਪਹਿਲਾਂ ਇਹ
0: ਬਹੁਤ ਉੱਚੇ ਉੱਡਦੇ ਆ ਜੀ, ਇਹ ਥੱਲੇ ਦਿਖਾਈ ਵੀ ਨੀ ਦਿੰਦੇ, ਇਹ ਇਹਨਾਂ ਨੂੰ ਲੁਕੋ ਕੇ ਹਰ ਚੀਜ਼ ਜਿਹੜੀ ਆ ਉਹ ਇਸ ਤਰੀਕੇ ਨਾਲ ਥੱਲੇ ਜੇ ਕੋਈ ਚੱਲੇ ਵੀ ਕੁਛ ਤਾਂ ਉਹਦੇ ਵੱਜਦਾ ਨੀਗਾ।
1: ਹਾਂਜੀ ਉਹ ਬਹੁਤ ਦੂਰ ਉੱਚੇ ਹੁੰਦੇ ਆ ਉਹ।
0: ਬਿਲਕੁਲ
1: ਤੇ ਇਹ ਖਬਰਾਂ ਜਿਹੜੀ ਆ ਇਹ ਹੈਗੀ ਆ ਚੀਨ ਤੋਂ, ਉਹਨਾਂ ਨੇ ਕਹਿੰਦੇ ਆ ਉਹ ਇਰਾਨ ਨੂੰ ਸਿੱਧੇ ਜਿਹੜੇ ਉਹ ਹਥਿਆਰਾਂ ਦੀ ਇਹਨਾਂ ਨੇ ਸ਼ਿਪਮੈਂਟ ਦੱਸੀ ਆ, ਉਹ ਕਹਿੰਦੇ ਵੀ ਸਿੱਧੇ ਨੀ ਜਾ ਰਹੇ, ਇਹ ਦੂਸਰੇ ਕੰਟਰੀ ਦੇ ਖੋਰ ਦੇ ਵਿਚ ਦੀ ਹੋ ਕੇ ਜਾਂ ਦੋ ਹੋਰ ਦੇ ਵਿਚ ਦੀ ਹੋ ਕੇ ਇਹ ਆ ਜਿਹੜੇ ਉੱਥੇ ਨੂੰ ਚੀਨ ਨੂੰ ਜਾ ਰਹੇ ਆ। ਤੇ ਅੱਜ ਸ਼ਨਿਚਰਵਾਰ ਟਰੰਪ ਨੇ ਫਲੋਰੀਡਾ ਨੂੰ ਜਾਣ ਤੋਂ ਪਹਿਲਾਂ ਰਿਪੋਰਟਾਂ ਦੇ ਇੱਕ ਝੁੰਡ ਨੂੰ ਦੱਸਿਆ, ਜਾਣੀ ਜਿਹੜੇ ਉਹ ਗਰੁੱਪ ਹੁੰਦਾ ਰਿਪੋਰਟਰ ਆ ਜਿਹੜੇ ਉੱਥੇ ਜਾਂਦੇ ਆ ਉਹਨਾਂ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਜਿਹੜੀ ਹੋ ਰਹੀ ਆ, ਸੋ ਇਹ ਗੱਲ ਸੱਚੀ ਹੋਣੀ ਆ। ਪਰ ਦੂਸਰਾ ਪਾਸਾ ਇਹ ਵੀ ਆ ਖਾਕ ਸਾਹਿਬ ਜੀ ਕਿ ਟਰੰਪ ਸਾਹਿਬ ਆਪਣਾ ਹੀ ਆਪ ਨੂੰ ਬਚਾਉਣ ਵਾਸਤੇ ਇਹ ਵੀ ਕਹਿ ਸਕਦੇ ਆ ਕਿ ਭਾਈ ਹੁਣ ਚੀਨ ਉਹਨਾਂ ਨੂੰ ਹਥਿਆਰ ਦੇਣ ਲੱਗ ਪਿਆ ਤੇ ਹੁਣ ਆਪਾਂ ਲੜਾਈ ਬੰਦ ਕਰ ਦਿੰਦੇ।
0: ਟਰੰਪ ਸਾਹਿਬ ਕਹਿੰਦੇ ਨਾ ਕਿ ਅਸੀਂ ਜਿੱਤ ਗਏ, ਇਹਨਾਂ ਨੂੰ ਕਹਿ ਦੇਣਾ ਚਾਹੀਦਾ ਉਹਨਾਂ ਨੂੰ ਵੀ ਸਾਰੇ ਮੁਲਕ ਜੀ ਜਿੱਤ ਗਏ ਜੀ, ਤੁਸੀਂ ਲੜਾਈ ਤਾਂ ਬੰਦ ਕਰੋ ਨਾ,
1: ਬੰਦ ਕਰੋ ਬਿਲਕੁਲ। ਪਰ ਉਹ ਹੱਕ ਸਾਹਿਬ ਜੀ ਜਿਹੜਾ ਉਹ ਇਜ਼ਰਾਇਲ ਵਾਲਾ ਉਹ ਪੰਗਾ ਖੜਾ ਕਰਦਾ, ਉਹ ਨੀ ਬੰਦ ਹੋਣ ਦਿੰਦਾ ਕਿਉਂਕਿ ਆਪਣਾ।
0: ਚੀਮਾ ਸਾਹਿਬ ਇੱਕ ਵੱਡੀ ਸਟੋਰੀ ਆ, ਮੈਂ ਵੀ ਅੱਜ ਪੜ੍ਹ ਰਿਹਾ ਸੀ ਦੇਖ ਰਿਹਾ ਸੀ ਕਿ ਜਿਹੜਾ ਇਹਨਾਂ ਦੀ ਬੇਟੀ ਆ,
1: ਹਾਂਜੀ
0: ਇਹਨਾਂ ਦੀ ਜਿਹੜੀ ਬੇਟੀ ਆ ਉਹ
1: ਟਰੰਪ ਸਾਹਿਬ ਦੀ ਲੜਕੀ ਆ ਜਿਹੜੀ ਉਹ ਵਿਆਹੀ ਆ ਕੁਸ਼ਨਰ ਨੂੰ, ਉਹ ਵੀ ਯਹੂਦੀ ਆ ਨਾ,
0: ਯਹੂਦੀ ਨਾਲ ਵਿਆਹੀ ਆ, ਫਿਰ ਉਹਨੇ ਧਰਮ ਚੇਂਜ ਕੀਤਾ, ਫਿਰ ਉਹ ਜੇ ਸਹੀ ਪੁੱਛੋ ਤੇ ਪਿੱਛੇ ਉਹ ਜਾਹੂ ਨਿਤਨਯਾਹੂ ਦਾ ਹੀ ਜਿਹੜਾ ਗਾ ਉਹ ਹੀ ਕਰਾਉਣਾ, ਉਹਦਾ ਹੀ ਸਾਰਾ ਵਿੱਚ ਇਹਦਾ ਕੰਮ ਸੀ ਕਿ ਇੱਥੇ ਵਿਆਹ ਕਰਾ ਕੇ ਤੇ ਫਿਰ ਟਰੰਪ ਸਾਹਿਬ ਨੂੰ ਆਪਾਂ।
1: ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਰੇਡੀਓ ਦੇ ਉੱਤੇ ਵੀ ਉਹਦੇ ਵਿੱਚ ਜੋ ਕੁਛ ਲਿਖਿਆ ਉਹੀ ਹੋ ਰਿਹਾ। ਜਿਹੜੀ ਉਹ ਇਜ਼ਰਾਇਲ ਦੇ ਹੈਗੇ ਬੈਂਕਰ ਆ ਜਿਹੜੇ ਵੱਡੇ ਵੱਡੇ, ਉਹ ਉਹਨਾਂ ਦੀ ਨੀਤੀ ਇਹ ਆ ਕਿ ਤੁਸੀਂ ਆਪਣੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਪੈਦਾ ਕਰੋ, ਉਹਨਾਂ ਦੀਆਂ ਐਕਸਰਸਾਈਜ਼ਾਂ ਕਰਾਓ, ਸੋਹਣੀਆਂ ਸੁਨੱਖੀਆਂ ਬਣਾਓ ਤੇ ਫਿਰ ਉਹਨੂੰ ਤੁਸੀਂ ਕਿਸੇ ਹੋਰ ਆਪਣੇ ਦੁਸ਼ਮਣ ਦੇ ਜਿਹੜੇ ਹੈਗੇ ਆ ਲੋਕ ਉਹਨਾਂ ਦੇ ਨਾਲ ਵਿਆਹ ਦਿਓ। ਪਰ ਉਹਨਾਂ ਦੇ ਅੰਦਰ ਬਚਪਨ ਤੋਂ ਉਹ ਜਿਹੜਾ ਦੇਸ਼ ਭਗਤੀ ਦਾ ਹੁੰਦਾ ਆ ਉਹਨੂੰ ਭਰ ਦਿਓ ਕਿ ਰਹਿਣਾ ਤੁਸੀਂ ਯਹੂਦੀ ਆ, ਵਿਆਹ ਜਿਹਦੇ ਨਾਲ ਮਰਜ਼ੀ ਕਰਾਓ, ਇਸੇ ਤਰ੍ਹਾਂ ਆਪਣੇ ਮੁੰਡਿਆਂ ਨੂੰ ਕਿ ਜੇ ਤੁਸੀਂ ਕਿਸੇ ਹੋਰ ਰੇਸ ਦੀ ਲੜਕੀ ਦੇ ਨਾਲ ਵਿਆਹ ਕਰਾਉਣਾ ਆ ਤੇ ਉਹਦਾ ਜਿਹੜਾ ਧਰਮ ਆ ਉਹ ਯਹੂਦੀ ਹੋਣਾ ਚਾਹੀਦਾ, ਇਹ ਉਹਨਾਂ ਦਾ ਰੱਖਿਆ ਹੋਇਆ।
0: ਉਹਨਾਂ ਦਾ ਇਸ ਗੱਲ ਦੇ ਉੱਪਰ ਬਹੁਤ ਹੈਵੀ ਸਟੈਂਡ ਆ ਜੀ, ਇਹ ਚ ਕੋਈ ਸ਼ੱਕ ਨਹੀਂ ਹੈ। ਤੁਸੀਂ ਇੱਥੇ ਮੈਂ ਨਿਊਯਾਰਕ ਤੁਸੀਂ ਦੇਖੋ ਹਰ ਦੂਜੀ ਤੀਜ ਤਾਂ ਅੱਡੀ ਅੱਡੀਆਂ ਬਿਲਡਿੰਗਾਂ ਖੜੀਆਂ, ਹਸਪੀਟਲ ਉਹਨਾਂ ਦੇ, ਡਾਕਟਰ ਉਹਨਾਂ ਦੇ, ਯੂਨੀਵਰਸਿਟੀਆਂ ਉਹਨਾਂ ਦੀਆਂ, ਉੱਤੇ ਜਿਹੜੀ ਉਹਨਾਂ ਦੀ ਲੈਂਗੁਏਜ ਆ ਉਹਦੇ ਉੱਪਰ ਲਿਖੇ ਆ, ਮਤਲਬ ਉਹਨਾਂ ਦਾ ਕੰਟਰੋਲ ਆ ਜੀ ਚੀਮਾ ਸਾਹਿਬ। ਅਸੀਂ ਚਲੋ ਆਪਾਂ ਇੱਧਰ ਗੱਲ ਕਰਦੇ ਕਰਦੇ ਅਸੀਂ ਆਪਣੇ ਵੱਲ ਚੱਲਦੇ ਹਾਂ, ਅਸੀਂ ਪ੍ਰਧਾਨਗੀ ਲੈ ਲਈਏ ਨਾ ਤਾਂ ਕਹਿੰਦੇ ਦੁਨੀਆਂ ਮਰ ਜਾ, ਮੈਂ ਪ੍ਰਧਾਨਗੀ ਨੀ ਛੱਡਦਾ,
1: ਮੈਂ ਪ੍ਰਧਾਨਗੀ ਕੁਰਸੀ ਨੀ ਛੱਡਣੀ। ਬਿਲਕੁਲ,
0: ਜੇ ਲੋਕਾਂ ਦਾ ਰੋਸ ਵੀ ਹੋਇਆ ਤਾਂ ਫਿਰ ਚਾਚੇ ਦਾ ਮੁੰਡਾ ਤੇ ਫਿਰ ਮਾਮੇ ਦਾ ਮੁੰਡਾ ਬਣਾ ਲੈਣਾ, ਥੋੜੇ ਸਾਲਾਂ ਦੇ ਆਪ ਬੋਰੇ ਹੋ ਕੇ ਖੜੇ ਹੋਣਾ ਸਟੇਜ ਦੇ ਉੱਪਰ।
1: ਬਿਲਕੁਲ ਬਿਲਕੁਲ, ਫਿਰ
0: ਇਹੀ ਹੋ ਰਿਹਾ। ਅਸੀਂ ਨਿੱਕੀਆਂ ਇੱਕ ਵੀ ਤੁਸੀਂ ਦੇਖ ਲਓ ਕਿ ਆਪਾਂ ਪੰਜਾਬੀ ਦੀ ਕੋਈ ਯੂਨੀਵਰਸਿਟੀ ਜਾਂ ਬਹੁਤ ਵੱਡਾ ਹੋਸਟਲ ਜਾਂ ਬੱਚਿਆਂ ਨੂੰ ਪੜ੍ਹਾਉਣ ਲਈ ਅੱਜ ਤੱਕ ਕੁਛ ਨੀ ਕੀਤਾ। ਜਿਹੜਾ ਗੁਰਦੁਆਰੇ ਬਹਿ ਜਾਂਦਾ ਉਹ ਕਹਿੰਦਾ ਕਿ ਮੈਂ ਹੁਣ ਖਾਣੇ ਆ, ਮੈਂ ਭਾਈ ਨੂੰ ਸੱਦਣਾ, ਮੈਂ ਰਾਗੀ ਨੂੰ ਸੱਦਣਾ, ਉਹ ਬਸ ਸਾਡੀ ਨੇਚਰ ਜਿਹੜੀ ਨਾ ਉਹ ਉੱਥੇ ਹੀ ਬੜੀ ਹੋਈ ਆ, ਗਾਂ ਵਧਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ,
1: ਕੋਸ਼ਿਸ਼ ਨਹੀਂ ਕੀਤੀ। ਬਿਲਕੁਲ ਖਾਕ ਸਾਹਿਬ ਜੀ, ਗੁਰਦੁਆਰਿਆਂ ਦੇ ਜਿਹੜੇ ਗਿਆਨੀ ਏਡੇ ਏਡੇ ਢੱਡ ਕੀਤੇ ਹੋਏ, ਉਹਨਾਂ ਦੇ ਖਾ ਖਾ ਕੇ ਮੁੱਖ ਦੀਆਂ ਦੂਜੀਆਂ ਸ਼ੂਗਰਾਂ ਹੋਈਆਂ, ਬੁਰੇ ਹਾਲ ਆ, ਔਖੇ ਦਿਹਾੜੇ ਉਹਨਾਂ ਦੇ। ਤੇ ਚਲੋ ਖਾਕ ਸਾਹਿਬ ਜੀ, US ਡਿਪਾਰਟਮੈਂਟ ਆਫ ਚਾਈਨੀਜ਼ ਜਿਹੜੀ ਹੈਗੀ ਆ, ਚਾਈਨੀਜ਼ ਅੰਬੈਸੀ ਨੂੰ ਜਿਹੜੀ ਆ ਤੇ ਵਾਸ਼ਿੰਗਟਨ ਜਿਹੜਾ ਹੈਗਾ ਆ ਵਿੱਚ ਹੈਗੀ ਆ ਚੀਨ ਦੀ ਅੰਬੈਸੀ, ਤੇ ਜਿਹੜੇ ਇਹਨਾਂ ਦੇ ਹੈਗੇ ਆਪਣੇ ਵਿਦੇਸ਼ ਮੰਤਰਾਲੇ ਚਾਈਨਾ ਦੇ, ਇਨ੍ਹਾਂ ਤੋਂ ਉਹ ਖਬਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ। ਜਿਹੜੀ ਆਪਾਂ ਖਬਰ ਕਰਕੇ ਹਟੇ ਆ ਕਿ ਜਿਹੜਾ ਚੀਨ ਆ ਉਹ ਹਥਿਆਰ ਭੇਜਣ ਦੀ ਤਿਆਰੀ ਕਰ ਰਿਹਾ। ਅਗਲੀ ਖਬਰ ਕਕਸ਼ਾ ਦੀ ਆਪਣੇ ਕੋਲ ਜਿਹੜੀ ਹੈਗੀ ਆ
0: ਭੇਜ ਹੀ ਦਿੱਤੇ ਹੋਣ,
1: ਹਾਂਜੀ ਹਾਂਜੀ ਉਹ ਹੋ ਸਕਦਾ ਉੱਥੇ ਪਹੁੰਚ ਵੀ ਗਏ ਹੋਣ, ਅੱਧੇ ਪਿਛਲੇ ਪਹੁੰਚ ਗਏ ਹੋਣਗੇ, ਬਾਕੀ ਦਿਆਂ ਦਾ ਪਤਾ ਲੱਗ ਗਿਆ ਹੋਣਾ ਵੀ ਆ ਵੀ ਉਧਰ ਨੂੰ ਚੱਲੇ ਆ।
0: ਪਰ ਇਹ ਹੈ ਕਿ ਰੱਬ ਕਰੇ ਜੀ ਇੱਥੇ ਤੱਕ ਗੱਲ ਪਹੁੰਚੇ ਨਾ, ਕਿਉਂਕਿ
1: ਪਹੁੰਚੇ ਨਾ ਬਿਲਕੁਲ
0: ਸਾਹਿਬ ਜੇ ਇਹ ਗੱਲ ਵੱਜ ਜਾਂਦੀ ਨਾ ਫਿਰ ਰੂਸ ਵੀ ਇੱਕ ਬੰਨੇ ਖੜਾ ਹੋ ਗਿਆ, ਇਧਰ ਇੰਡੀਆ ਪਾਕਿਸਤਾਨ ਦੀ ਜੰਗ ਵੀ ਨਾਲ ਆ, ਉਧਰ ਹੋਰ ਕਈ ਕੁਛ ਹੋਣਾ, ਫਿਰ ਵਰਲਡ ਵਾਰ ਜਿਹੜੀ ਆ ਉਹ ਲੱਗਦਾ ਕਿ ਮੁੜ ਕੇ
1: ਲੱਗਣ ਦਾ ਚਾਂਸ ਹੈਗੇ।
0: ਗੱਲੋਂ ਚੀਮਾ ਸਾਹਿਬ ਜਿਹੜਾ ਯੂਰਪ ਆ ਨਾ ਉਹ ਵਿਚ ਇਨਵਾਲਵ ਨਹੀਂ ਹੋ ਰਿਹਾ ਇਸ ਗੱਲਾਂ ਦੇ ਵਿਚ,
1: ਇਹੀ ਸ਼ਾਇਦ ਇਹੀ ਕਾਰਨ ਹੈ ਤੁਹਾਡੀ ਬਿਲਕੁਲ ਇਹ ਸਹੀ ਗੱਲ ਆ ਕਿ ਉਹ ਸ਼ਾਇਦ ਇਸੇ ਉਨ੍ਹਾਂ ਨੂੰ ਪਤਾ ਆ ਕਿ ਬਰਬਾਦੀ ਬਹੁਤ ਹੋਣੀ
0: ਆ, ਵਸਦੇ ਮੁਲਕ ਜਿਹੜੇ ਹੁੰਦੇ ਨਾ ਉਹ ਖਤਮ ਹੋ ਜਾਂਦੇ ਆ, ਇਕਾਨਮੀ ਬੇੜਾ ਗਰਕ ਹੋ ਜਾਂਦਾ, ਹਰ ਚੀਜ਼ ਉਹ ਗੁੱਠੇ ਲੱਗ ਜਾਂਦੀ ਆ। ਇਹਦੇ ਤੋਂ ਕੋਸ਼ਿਸ਼ ਇਹੋ ਹੋਵੇ ਕਿ ਜਿਹੜਾ ਪਾਕਿਸਤਾਨ ਦੇ ਵਿਚ ਹੋ ਰਿਹਾ ਰੱਬ ਕਰੇ ਇਨ੍ਹਾਂ ਦਾ ਕੋਈ ਫੈਸਲਾ ਹੋ ਜਾਏ ਤੇ ਆਮ ਲੋਕ ਨਾ ਮਾਰੇ ਜਾਣ।
1: ਬਿਲਕੁਲ ਬਿਲਕੁਲ ਉਹ ਖਾਕਸਾ ਵੀ ਅੱਗੇ ਤਾਂ ਸੀਗੀ ਏਦਾਂ ਦੀ ਯੂਰੋਪੀਅਨ ਕੰਟਰੀ ਆ ਜਾਂ ਕੈਨੇਡਾ ਆ ਯੂਨਾਈਟਿਡ ਸਟੇਟਸ ਆਸਟ੍ਰੇਲੀਆ ਇਹ ਸੀਗੇ ਦੂਰ ਉਨ੍ਹਾਂ ਦੀ ਮਾਰ ਤੋਂ ਬਾਹਰ ਸੀ, ਇਹ ਉਨ੍ਹਾਂ ਦੀ ਮਾਰ ਤੋਂ ਬਾਹਰ ਸੀ, ਇਨ੍ਹਾਂ ਕੋਲ ਹਥਿਆਰ ਸੀਗੇ ਜਿਹੜੇ ਉੱਥੇ ਤੀਕਰ ਪਹੁੰਚ ਜਾਂਦੇ ਸੀਗੇ ਉਨ੍ਹਾਂ ਕੋਲ ਹੈ ਨਾ ਸੀ। ਸੋ ਹੁਣਿਆ ਜਿਹੜਾ ਉਹ ਖਾਕਸਾ ਦੀ ਗੇਮ ਬਦਲ ਗਈ ਆ,
0: ਬਦਲ ਗਈ ਬਿਲਕੁਲ ਬਦਲ ਗਈ
1: ਹਾਂ। ਸੋ ਇਹ ਬਹੁਤ ਵੱਡਾ ਰੋਲ ਪਲੇ ਕਰਦੀ ਆ। ਅਗਲੀ ਖਬਰ ਜਿਹੜੀ ਖਾਕਸਾ ਜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਜਿਹੜੇ ਉਹ ਸੁਪਰੀਮ ਲੀਡਰ ਆ ਜਿਹੜੇ ਉਹ ਜਿਹੜੇ ਖੋਮੀਨੀ ਸਾਹਿਬ ਜਿਨ੍ਹਾਂ ਦੀ ਡੈਥ ਹੋ ਗਈ ਸੀ, ਇਨ੍ਹਾਂ ਨੇ ਅਸੈਸੀਨੇਸ਼ਨ ਕਰ ਦਿੱਤੀ ਸੀ ਉਨ੍ਹਾਂ ਦੀ, ਉਹਦੇ ਜਿਹੜੇ ਪੁੱਤਰ ਆ ਉਹ ਹੁਣ ਉਨ੍ਹਾਂ ਦੀ ਜਿਹੜੀ ਉਹ ਪਦਵੀ ਸੀ ਉਹ ਉਨ੍ਹਾਂ ਨੂੰ ਦੇਤੀ ਆ। ਹਾਂਜੀ ਤੇ ਇਨ੍ਹਾਂ ਦੇ ਖਾਕਸਾ ਜੀ ਹੋਇਆ ਕੀ ਆ, ਇਨ੍ਹਾਂ ਦੀ ਅੱਜ ਥੋੜੀ ਜਿਹੀ ਖਬਰ ਆਈ ਆ ਕਿ ਇਨ੍ਹਾਂ ਦੇ ਵੀ ਇਹ ਉਥੇ ਸੀਗੇ ਘਰ ਜਦੋਂ ਉਨ੍ਹਾਂ ਦੇ ਉੱਤੇ ਮਾਰ ਕੀਤਾ, ਔਰ ਇਨ੍ਹਾਂ ਦੇ ਬਾਰੇ ਦੱਸਿਆ ਗਿਆ ਕਿ ਇਨ੍ਹਾਂ ਦੀ ਸਰੀਰ ਆ ਜਿਹੜਾ ਉਹਦੇ ਉਪਰ ਵੀ ਕਾਫੀ ਸਾਰਾ ਜਿਹੜਾ ਨੁਕਸਾਨ ਹੋਇਆ ਆ, ਤੇ ਉਨ੍ਹਾਂ ਦੇ ਜਿਹੜੇ ਮਤਲਬ ਜਿਦਾਂ ਦਾਗ ਸਾਗ ਹੈਗੇ ਆ ਮਤਲਬ ਕਾਫੀ ਮਤਲਬ ਜਿਹਨੂੰ ਕਹਿੰਦੇ ਗੰਭੀਰਤਾ ਨਾਲ ਜ਼ਖਮੀ ਹੋਏ ਆ ਉਹ। ਸ਼ਾਇਦ ਇਹੀ ਕਾਰਨ ਹੋਵੇ ਕਿ ਉਹ ਮਤਲਬ ਬਾਹਰ ਸਾਹਮਣੇ ਮੀਡੀਆ ਦੇ ਨਹੀਂ ਆ ਰਹੇ, ਉਹ ਕਿਸੇ ਲੋਕੇਸ਼ਨ ਦੇ ਉੱਤੇ ਸੀਕ੍ਰੇਟ ਲੋਕੇਸ਼ਨ ਤੁਹਾਨੂੰ ਪਤਾ ਪਈ ਹੋਣੀ ਆ, ਉਦੋਂ ਤਾਂ ਉਨ੍ਹਾਂ ਨੂੰ ਪਤਾ ਨਹੀਂ ਸੀ ਨਾ ਭਾਈ ਸਾਡੇ ਤੇ ਅਮਰੀਕਾ ਇੱਦਾਂ ਕਰੂਗਾ ਜਾਂ ਇਜ਼ਰਾਇਲ ਇੱਦਾਂ ਕਰੂਗਾ, ਉਹ ਤਾਂ ਅਨਭੋਲ ਸੀਗੇ, ਉਹ ਤਾਂ ਮੀਟਿੰਗ ਹੋ ਰਹੀ ਸੀ ਉਸ ਦਿਨ ਉਨ੍ਹਾਂ ਦੀ।
0: ਉਹ ਤਾਂ ਕੈਮਰਿਆਂ ਤੋਂ ਜਿਹੜੇ ਲਾਈਟਾਂ ਦੇ ਕੈਮਰੇ ਲੱਗੇ ਹੁੰਦੇ ਉਹਨਾਂ ਤੋਂ ਉਹਨਾਂ ਨੇ ਲੋਕੇਸ਼ਨ ਜਿਹੜੀ ਆ
1: ਲੋਕੇਸ਼ਨ ਹਾਂ ਕਰ ਲਈ, ਉਹ ਸੈਟੇਲਾਈਟਾਂ ਵਗੈਰਾ ਸਾਰਾ ਕੁਝ ਜਿਹੜੀ ਆਪਣੀ GPS ਡਿਵਾਈਸਿਸ ਹੁੰਦੀਆਂ ਉਹ ਦੇਖੋ ਖਾਕ ਸਾਹਿਬ ਜੀ ਪਿੱਛੇ ਜਿਹਾ ਕੀ ਹੋਇਆ ਸੀਗਾ ਤੁਹਾਨੂੰ ਪਤਾ ਨਾ, ਉਹਨਾਂ ਨੇ ਉਹ ਜਿਹੜਾ ਹਿਜ਼ਬੁੱਲਾ
0: ਬੀਪਰ ਜਿਹੜੇ ਹੁੰਦੇ ਸੀ ਉਹਨਾਂ ਤੋਂ ਉਹਨਾਂ ਦੇ ਵਿੱਚ ਪਾਰਟੀਆਂ ਸੀ
1: ਸਿਮਾਂ ਉਹ ਬੰਬ ਉਹ ਫਟਣ ਲੱਗ ਪਏ ਸੀਗੇ ਉਹਦੇ ਨਾਲ ਉਹਨਾਂ ਨੂੰ ਮਾਰ ਦਿੱਤੇ ਸੀਗੇ। ਹੁਣ ਕੀ ਆ ਕਿ ਜਿਹੜੇ ਗੱਡੀਆਂ ਆ ਜਿਹੜੀਆਂ ਹੁਣ ਦੇਖੋ ਅਮਰੀਕਾ ਦੀਆਂ ਕਾਰਾਂ ਬਣਦੀਆਂ ਬਹੁਤ ਸਾਰੀਆਂ ਕਾਰਾਂ ਦੇ ਵਿੱਚ ਉਹ ਸਿਸਟਮ, ਇਹ ਤਾਂ ਖਾਕ ਸਾਹਿਬ ਜੀ 82-83 ਦੀਆਂ ਗੱਲਾਂ ਆ ਜਿਹੜੀਆਂ ਉਸ ਵੇਲੇ ਨਾ ਮਹਿੰਗੀਆਂ ਕਾਰਾਂ ਹੁੰਦੀਆਂ ਸੀ ਜਿੱਦਾਂ ਲਿੰਕਨ ਵਗੈਰਾ ਇਸ ਤਰ੍ਹਾਂ ਦੀਆਂ, ਉਹਨਾਂ ਦੇ ਵਿੱਚ ਉਦੋਂ ਤੋਂ ਹੀ ਉਹ GPS ਡਿਵਾਈਸ ਲੱਗਣ ਲੱਗ ਪਈਆਂ ਸੀ, ਹਾਲਾਂਕਿ ਉਹ ਕਾਰ ਦੇ ਓਨਰ ਨੂੰ ਨਹੀਂ ਪਤਾ ਹੁੰਦਾ ਸੀਗਾ, ਪਰ ਜਿਹੜੀਆਂ ਪੁਲਿਸ ਦੀਆਂ ਏਜੰਸੀਆਂ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਪਤਾ ਸੀਗਾ, ਇਹ ਉਹ ਕਾਰ ਨੂੰ ਟਰੇਸ ਕਰਦੇ ਸੀਗੇ ਉਦੋਂ ਵੀ ਜਿਹੜੀ ਇੰਨੀ ਮਹਿੰਗੀ ਮਤਲਬ $1,00,000 ਦੀ ਕਾਰ ਜਿਹਨੇ ਲੈਣੀ ਆ ਉਹਨੂੰ ਇਹ ਕਰਦੇ ਸੀਗੇ ਵੀ ਉਹ ਕਾਰ ਜਾਂਦੀ ਕਿੱਥੇ ਆ।
0: ਸੋ ਇਹ ਹਰ ਗੱਡੀ ਦੇ ਉੱਪਰ ਤੁਸੀਂ ਬੈਗ ਤੇ ਦੇਖੋ ਛੋਟਾ ਜਿਹਾ ਇੱਕ ਟਿੱਕਾ ਜਿਹਾ ਲੱਗਾ ਹੁੰਦਾ ਗੱਡੀ
1: ਦੇ ਉੱਤੇ ਲੱਗਿਆ ਹੁੰਦਾ,
0: ਉਹ ਸਾਰਾ ਕੁਝ ਦੱਸੀ ਜਾਂਦਾ ਲੱਭ ਲੱਭ ਕੇ ਜਿੱਥੇ ਮਰਜ਼ੀ
1: ਬਿਲਕੁਲ ਕਿ ਤੁਸੀਂ ਹੈ ਕਿੱਥੇ ਆ ਉਹ ਤੁਹਾਡਾ ਸਾਰਾ ਕੁਝ ਉਹ ਦੱਸਦੇ ਆ। ਸੋ ਹੁਣ ਜਿਹੜੀਆਂ ਟਰੈਕਿੰਗ ਡਿਵਾਈਸਿਸ ਆ ਫੋਨ ਤੁਹਾਡੇ ਹੱਥ ਚ ਹੈਗਾ ਤਾਂ ਵੀ ਉਹਨਾਂ ਨੂੰ ਪਤਾ ਤੂੰ ਕਿੱਥੇ ਆ ਕਿਹਦੇ ਨਾਲ ਗੱਲ ਕਰਦਾ ਉਹ ਸਾਰਾ ਕੁਝ ਪਤਾ ਆ। ਸੋ ਇਹਨਾਂ ਚੀਜ਼ਾਂ ਰਾਹੀਂ ਆ ਜਿਹੜੇ ਉਹ ਫਿਰ ਇਹ ਇੱਕ ਦੂਸਰੇ ਕੰਟਰੀ ਆ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਆ ਗਏ ਕਿ ਨਹੀਂ, ਡਾਕਟਰ ਸਾਹਿਬ ਕਾਹਤੇ ਨਹੀਂ ਆਏ ਕਿਉਂ ਗਿਆ, 2 ਘੰਟੇ ਉੱਤੇ ਹੋ ਗਏ ਅੱਗੇ ਤਾਂ ਆਉਣ ਹੀ ਦਿੰਦੇ ਹੁੰਦੇ। ਆਹੋ ਤੇ ਉਹਨਾਂ ਨੇ ਅੱਜ ਆਉਣਾ ਵੀ ਆ ਕਿ ਨਹੀਂ ਆਉਣਾ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ ਉਹ ਹੈਗੀ ਆ ਕਿ ਤੁਹਾਨੂੰ ਪਤਾ ਪਈ ਰੂਸ ਨੇ ਤੇ ਯੂਕਰੇਨ ਨੇ ਦੋਹਾਂ ਨੇ ਸਲਾਹ ਦੇ ਨਾਲ ਜਿਹੜਾ ਇਸ ਵਾਰੀ ਇਨ੍ਹਾਂ ਨੇ 3 ਦਿਨ ਵਾਸਤੇ ਜਿਹੜਾ ਉਹ ਲੜਾਈ ਬੰਦ ਕੀਤੀ ਆ ਤਾਂ ਕਿ ਉਨ੍ਹਾਂ ਦਾ ਜਿਹੜਾ ਉਹ ਸੈਲੀਬ੍ਰੇਸ਼ਨ ਆ ਉੱਥੇ ਹੋ ਰਹੀ ਆ ਉਹਦੇ ਕਰਕੇ ਰਿਲੀਜੀਅਸ ਸੈਲੀਬ੍ਰੇਸ਼ਨ।
0: ਇਹਨੇ ਬਹੁਤ ਵੱਡਾ ਇੱਕ ਹਮਲਾ ਕੀਤਾ ਜੀ ਰੂਸ ਦੇ ਉੱਪਰ, ਕਈ ਜਹਾਜ਼ ਤਬਾਹ ਕਰਦੇ, ਐਵੇਂ ਖਬਰ ਸੀ ਜਾਂ ਐਵੇਂ ਝੂਠ ਹੀ ਹੈ?
1: ਇਹ ਨਹੀਂ ਕੀਤਾ ਤਾਂ ਹੈਗਾ ਓਹਨੇ, ਪਰ ਉਹ ਇੰਨਾ ਵੱਡਾ ਵੀ ਤਾਂ ਨਹੀਂ ਹੈਗਾ, ਪਰ ਓਹਨੇ ਕੀਤਾ ਹੈਗਾ ਉਹ, ਤੁਹਾਨੂੰ ਪਤਾ ਵੀ ਉਹ ਯੂਰਪੀਅਨ ਉਹਨੂੰ ਦੇ ਦਿੰਦੇ ਆ ਨਾ ਵੀਜ਼ਾ, ਤੇ ਇਸ ਕਰਕੇ ਉਹ ਜਿਹੜੇ ਆ ਇਹਦੇ ਵਿਚ ਹੁਣ ਹੋਇਆ ਕੀ ਹੈ, ਇਹਨਾਂ ਨੇ ਤਿੰਨ ਦਿਨ ਵਾਸਤੇ
0: ਇੱਕ ਗੱਲ ਦੱਸੋ ਕਿ ਜਿਸ ਤਰੀਕੇ ਨਾਲ ਯੂਰਪੀ ਯੂਰਪੀਅਨ ਸਾਰੇ ਉਹਨੂੰ ਅਸਲਾ ਦਿੰਦੇ ਆ, ਅਮੈਰੀਕਾ ਵੀ ਦਿੰਦਾ ਸੀ, ਤੇ ਫਿਰ ਉਹਦਾ ਵੀ ਹੱਕ ਬਣਦਾ, ਰਾਈਟ ਬਣਦਾ ਨਾ ਕਿ ਕੱਲ ਨੂੰ ਉਹ
1: ਬਿਲਕੁਲ
0: ਹੌਲੀ ਹੌਲੀ ਸਿੱਟਣ ਲੱਗ ਪਏ ਇਹਨਾਂ ਦੇ ਉੱਪਰ ਮਿਜ਼ਾਈਲਾਂ ਵੱਡੀਆਂ, ਫਿਰ
1: ਬਿਲਕੁਲ ਉਹੀ ਹੋਣਾ,
0: ਤੁਸੀਂ ਅਸਲਾ ਦੇ ਕੇ ਕਿਸੇ ਦੇ ਮੋਢੇ ਦੇ ਉੱਪਰ ਰੱਖ ਕੇ ਚਲਾ ਰਹੇ ਹੋ,
1: ਬਿਲਕੁਲ
0: ਜਦੋਂ ਅੱਕ ਗਿਆ ਪੁੱਤਨ ਤੇ ਹੋ ਸਕਦਾ ਫਿਰ ਉਹ ਵੀ ਨਾ ਇਹੋ ਕੰਮ ਚਾਲੂ ਕਰ ਦੇਵੇ।
1: ਉਹਨੇ ਕਰ ਲਿਆ ਆ ਜੀ, ਉਹ ਕਰ ਰਿਹਾ ਆ, ਉਹ ਕਰ ਰਿਹਾ, ਉਹ ਸਾਰੀ ਜਿਹੜੀ ਉਹ ਸੈਟੇਲਾਈਟਸ ਰਾਹੀਂ ਜਿਹੜੀ ਆ ਉਹ ਇਨਫੋਰਮੇਸ਼ਨ ਇਰਾਨ ਨੂੰ ਦੇ ਰਿਹਾ ਆ ਵੀ ਇਹਨਾਂ ਦੇ ਫਲਾਂ ਇੱਥੇ ਆ ਖੜਾ, ਫਲਾਂ ਇੱਥੇ ਆ ਖੜਾ, ਉਹ ਕਰ ਰਹੇ ਆ। ਤੇ ਚਾਈਨਾ ਵੀ ਆ ਜਿਹੜਾ ਉਹ ਵੀ ਹੁਣ ਚਾਈਨਾ ਦੇ ਮੁੱਢ ਜਾ ਕੇ ਵੀ ਤਾਂ ਉੱਥੇ ਤਾਈਵਾਨ ਆ, ਜਪਾਨ ਆ, ਉੱਥੇ ਵੀ ਤਾਂ ਉਹ ਕਹਿੰਦੇ ਆ ਵੀ ਜੇ ਤੁਸੀਂ ਸਾਡੇ ਆ ਕੇ ਕਰ ਸਕਦੇ ਤਾਂ ਅਸੀਂ ਕਿਉਂ ਨੀ ਕਰ ਸਕਦੇ। ਸੋ ਉਹਨਾਂ ਨੇ ਵੀ ਉਹ ਸ਼ੁਰੂ ਕਰਤਾ, ਅੱਗੇ ਉਹਨਾਂ ਕੋਲ ਪਾਵਰ ਹੀ ਨਹੀਂ ਸੀ। ਹੁਣ ਚਾਈਨਾ ਕੋਲ ਆ ਜਿਹੜਾ ਰੂਸ ਸਕਦਾ ਵੀ ਏਦਾਂ ਸੀਗਾ ਕਿ ਰੂਸ ਦੇ ਕੋਲ ਜਿਹੜੀ ਆ ਟੈਕਨੋਲੋਜੀ ਹੈਗੀ ਸੀ, ਹਥਿਆਰ ਹੈਗੇ ਸੀਗੇ, ਪਰ ਉਹਦੇ ਕੋਲ ਮੈਨ ਪਾਵਰ ਦੀ ਬੜੀ ਸ਼ੋਰਟੇਜ ਰਹਿੰਦੀ ਹੈ ਰੂਸ ਦੇ ਕੋਲ, ਉਹਨਾਂ ਦੀ ਪਾਪੂਲੇਸ਼ਨ ਬਹੁਤ ਥੋੜੀ ਉਸ ਹਿਸਾਬ ਨਾਲ। ਸੋ ਹੁਣ ਜਿਹੜਾ ਚੀਨ ਆ ਉਹਦੇ ਕੋਲ ਖਕ ਸਕਦੀ ਦੋਨੇ ਨੀ ਤਿੰਨੇ ਹੀ ਚੀਜ਼ਾਂ, ਉਹਦੇ ਕੋਲ ਸਰਮਾਇਆ ਤੇ ਉਹਦੇ ਕੋਲ ਟੈਕਨੋਲੋਜੀ, ਉਹਦੇ ਕੋਲ ਹਥਿਆਰ, ਉਹਦੀ ਇਕੋਨੋਮੀ ਦੁਨੀਆਂ ਦੇ ਵਿੱਚ ਆਈ ਹੋਈ ਆ, ਉਹਦੀ ਕਾਰਪੋਰੇਟ ਚਾਈਨਾ ਦੀ ਮੈਂ ਗੱਲ ਕਰਦਾ, ਹਾਂ ਸੋ ਉਹਦੇ ਕੋਲ ਸਾਰਾ ਕੁਛ ਆ, ਉਹਦੇ ਕੋਲ ਲੋਕ ਵੀ ਆ, ਅਕਸਰ ਮੇਰਾ ਖਿਆਲ ਸਾਰੇ ਯੂਰਪ ਦੀ ਓਨੀ ਆਬਾਦੀ ਹੋਣੀ ਜਿੰਨੀ ਉਹਦੀ ਇਕੱਲੇ ਦੀ ਆ, ਤੇ ਇੱਕ ਉੱਥੇ ਹੋਰ ਵੀ ਚਾਈਨਾ ਦੇ ਵਿੱਚ ਜਿਹੜੀ ਆ ਗੱਲਬਾਤ ਆ, ਉੱਥੇ ਆਹ ਜਿਹੜੇ ਤਲੇ ਫਣੇ ਖਾਣੇ ਜਿਹੜੇ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਢਿੱਡ ਵਧਾਏ ਹੋਏ ਆ ਕਾਕ ਸਾਹਿਬ ਜੀ, ਆ ਮੈਕਡੋਨਲ ਖਾ ਕੇ ਉਹ ਖਾ ਕੇ ਤੇ ਮੀਟ ਖਾ ਲਓ, ਸ਼ਰਾਬਾਂ ਪੀ ਲਓ, ਉੱਥੇ ਚਾਈਨਾ ਦੇ ਵਿੱਚ ਇਸ ਤਰ੍ਹਾਂ ਦਾ ਸਿਲਸਿਲਾ ਹੈ ਨੀਗਾ। ਉਹ ਲੋਕ ਆ ਜਿਹੜੇ ਪੂਰੇ ਹੈਲਥੀ ਆ, ਪੂਰੇ ਚੰਚਲ ਆ, ਪੂਰੇ ਉਹ ਜਿਹੜੇ ਆ ਮਤਲਬ ਸਰੀਰਕ ਤੌਰ ਤੇ ਪੂਰੇ ਫਿੱਟ ਆ,
0: ਤੇ 90-90 ਸਾਲ ਦੇ ਬੁੱਢੇ ਕੰਮ ਕਰਦੇ ਆ, ਬੁੜੀਆਂ
1: ਕੰਮ ਕਰਦੇ ਆ, ਬਿਲਕੁਲ ਬਿਲਕੁਲ। ਉਹ ਜਿੱਦਾਂ ਪੰਜਾਬੀ ਅੱਗੇ ਕੰਮ ਕਰਦੇ ਸੀ, ਚੀਨ ਦੇ ਵਿੱਚ ਅਜੇ ਵੀ ਉਹੀ ਰੀਤ ਆ, ਉਹਨਾਂ ਨੇ ਕੰਮ ਨਹੀਂ ਛੱਡਿਆ ਅਜੇ ਤੀਕਰ,
0: ਬਿਲਕੁਲ ਨਹੀਂ ਛੱਡਿਆ।
1: ਸਾਡੇ ਪੰਜਾਬੀਆਂ ਨੇ ਜਿਹੜਾ ਉਹ ਕੰਮ ਕਾਰ ਕਰਨਾ ਛੱਡ ਦਿੱਤੇ ਆ, ਬਿਲਡ ਹੋ ਗਏ ਆ ਇਹ। ਆਪਾਂ ਥੋੜੇ ਜੇ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਕਹਿ ਵੀ ਦਈਏ, ਭਾਈ ਮੈਂ ਸਾਰਿਆਂ ਨੂੰ ਨੀ ਕਹਿ ਰਿਹਾ, ਜੇ ਤੁਸੀਂ ਨਹੀਂ ਏਦਾਂ ਕਰਦੇ ਤਾਂ ਫਿਰ ਮੈਂ ਤੁਹਾਨੂੰ ਨੀ ਕਹਿ ਰਿਹਾ, ਜਿਹੜੇ ਕਰਦੇ ਆ ਉਹਨਾਂ ਦੀ ਗੱਲ ਕਰ ਰਿਹਾ।
0: ਉੱਥੇ ਦੇਖੋ ਜਿਹੜੇ ਕਿਰਤ ਕਰਨ ਵਾਲੇ ਹੈਗੇ ਆ ਲੋਕ, ਜਿਹੜੇ ਜਿਮੀਦਾਰਾ ਕਰਦੇ ਆ ਮੁੰਡੇ,
1: ਮਿਹਨਤੀ ਹੈਗੇ ਆ, ਕੋਈ ਸ਼ੱਕ ਨੀ।
0: ਹੁਣ ਲੋਕ ਇਥੋਂ ਤੱਕ ਵੀ ਆ ਗਏ ਆ, ਕਿਸਾਨ ਜਿਹੜੇ ਆ ਨਾ ਉਹ ਆਪਣੀਆਂ ਟਰਾਲੀਆਂ ਬਣਾ ਲਈਆਂ ਉਹਨਾਂ ਨੇ ਪਿੱਛੇ ਲਾ ਕੇ, ਤੇ ਆਪਣੀ ਸਬਜ਼ੀਆਂ ਆਪ ਵੀ ਵੇਚਣ ਲੱਗ ਪਏ ਆ।
1: ਬਿਲਕੁਲ ਬਿਲਕੁਲ,
0: ਪਹਿਲਾਂ ਜੱਟਾਂ ਦੇ ਸਿਰ ਤੇ ਭੂਤ ਸਵਾਰ ਹੁੰਦਾ ਸੀ, ਲੋਕੀ ਕੀ ਕਹਿਣਗੇ, ਉਹ ਲੋਕੀ ਕਹਿੰਦੇ ਯਾਰ ਅਸੀਂ ਮੰਡੀ ਜੀ ਜੋ 30 ਰੁਪਏ ਦੇ ਕੇ ਆਉਂਦੇ ਤੇ ਇੱਥੇ ਅਸੀਂ 40 ਰੁਪਏ ਵੇਚੀ ਜਾਂਦੇ ਬਾਹਰ, ਤੇ ਨਾਲੇ
1: ਆਉਂਦੇ
0: ਆ 2 ਘੰਟਿਆਂ ਦੇ ਵਿੱਚ ਤੇ ਪੈਸੇ ਜੇਬੀ ਚ, ਇਹ ਵੀ ਫਰਕ ਆ ਨਾ। ਲੋਕੀ ਲੱਗ ਪਏ ਆ
1: ਹਾਂਜੀ ਪਤਾ ਲੱਗਣ ਲੱਗ ਪਿਆ ਵੀ ਯਾਰ ਏਦਾਂ ਨਹੀਂ ਸਰਨਾ। ਤੇ ਅਗਲੀ ਉਹ ਖਬਰ ਆਪਾਂ ਕਰਦੇ ਸੀਗੇ ਕਾਕ ਸਾਹਿਬ ਜੀ, ਉਹ ਵਿਚੇ ਰਹਿ ਗਏ ਸੀਗੇ, ਉਹ ਜਿਹੜੀ ਆ ਫਿਰ ਰੂਸ ਨੇ ਤਾਂ ਯੂਕਰੇਨ ਨੇ ਜਿਹੜਾ ਆਪਸ ਵਿੱਚ ਹੀ ਸਮਝੌਤਾ ਕਰ ਲਿਆ, ਉਹਨਾਂ ਨੇ ਤਿੰਨ ਦਿਨ ਵਾਸਤੇ ਜਿਹੜੀ ਲੜਾਈ ਬੰਦ ਕਰ ਲਈ, ਤਾਂ ਕਿ ਉਹ ਜਿਹੜਾ ਆਪਣਾ ਉਹਨਾਂ ਦਾ ਤਿਉਹਾਰ ਆ ਉਹ ਮਨਾ ਸਕਣ, ਤੇ
0: ਛਿੱਤਰ ਹੱਥਾਂ ਚ ਫੜੇ ਹੀ ਪੈਰਾਂ ਚ ਪਾ ਲਏ 3 ਦਿਨ।
1: ਹਾਂਜੀ, ਤੇ ਕਾਕ ਸਾਹਿਬ ਜੀ ਇਹਨਾਂ ਨੇ ਜਿਹੜਾ ਉਹ 3 ਦਿਨ ਲਈ ਕੀਤਾ, ਤੇ ਇਹਦੇ ਵਿਚ ਦੋਹਾਂ ਧਿਰਾਂ ਨੇ ਜਿਹੜੇ ਆ 100 ਤੇ 75 ਜਿਹੜੇ ਕੈਦ ਵੀ ਬਣਾਏ ਸੀਗੇ ਉਹਨਾਂ ਨੂੰ ਛੱਡਿਆ ਦੋਹਾਂ ਧਿਰਾਂ ਨੇ। ਤੇ ਇਹਦੇ ਵਿਚ ਜਿਹੜਾ ਰਸ਼ੀਆ ਆ ਉਹਨੇ ਯੂਕਰੇਨ ਨੂੰ 1000 ਜਿਹੜੇ ਮਤਲਬ ਮਰੇ ਹੋਏ ਜਿਹੜੇ ਸੀਗੇ ਫੌਜੀ ਯੂਕਰੇਨ ਦੇ, ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਵੀ ਉਹਨਾਂ ਨੂੰ ਜਿਹੜੀਆਂ ਵਾਪਸ ਕੀਤੀਆਂ ਹੈਗੀਆਂ ਯੂਕਰੇਨ ਨੂੰ। ਸੋ ਇਹ ਬੜੀ ਵਧੀਆ ਗੱਲ ਆ। ਵੈਸੇ ਤਾਂ ਖਕ ਸਾਹਿਬ ਜੀ ਲੜਾਈ ਜਿਹੜੀ ਆ ਉਹ ਉਹਦੇ ਵਿਚ ਤੁਹਾਨੂੰ ਪਤਾ ਵੀ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜਿਹੜਾ ਜ਼ਿਆਦਾ ਹੋ ਜਾਂਦਾ, ਕਿਸੇ ਦਾ ਜਿਹੜਾ ਉਹ ਥੋੜਾ ਹੁੰਦਾ ਜ਼ਿਆਦਾ ਹੁੰਦਾ। ਤੇ ਅਗਲੀ ਖਬਰ ਖਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਇਰਾਨ ਟਾਕਸ ਪਾਲ ਫੋਰ ਨਾਓ ਡਿਸਐਗਰੀਮੈਂਟਸ ਰਿਮੇਨ। ਉਹ ਕਹਿੰਦੇ ਆ ਵੀ ਜਿਹੜਾ ਅਮਰੀਕਾ ਦੇ ਉੱਥੇ ਇਰਾਨ ਦਾ ਜਿਹੜਾ ਮਸਲਾ ਚੱਲ ਰਿਹਾ ਆ ਉਹ ਇਸ ਵੇਲੇ ਉਹਨੀ ਜਾਣੀ ਬੰਦ ਨਹੀਂ ਕੀਤਾ, ਸਟਾਪ ਨਹੀਂ ਕੀਤਾ, ਪੌਜ਼ ਕਰ ਲਿਆ, ਕਹਿਣ ਦਾ ਮਤਲਬ ਉਹਨੂੰ ਉੱਥੇ ਰੋਕ ਲਿਆ ਆ। ਉਹਦਾ ਕਾਰਨ ਇਹੀ ਆ ਕਿ ਉਹਦੇ ਵਿਚ ਕੁਛ ਉਹਨਾਂ ਦੇ ਜਿਹੜੇ ਆ ਫਰਕ ਜਾਂ ਕਹਿ ਲਓ ਡਿਸਐਗਰੀਮੈਂਟ ਸੀ ਇਹਨਾਂ ਨੂੰ ਆਪਾਂ ਕਹਿੰਦੇ ਆ, ਉਹ ਉਹਨਾਂ ਦੇ ਮਤ ਭੇਦਾਂ ਦੇ ਕਰਕੇ ਜਿਹੜਾ ਆ ਉਹ ਜਿੱਥੇ ਸੀਗਾ ਉੱਥੇ ਰੁਕ ਗਿਆ, ਪਰ ਅਜੇ ਤੱਕ ਉਹ ਬੰਦ ਨਹੀਂ ਹੋਇਆ ਨਾ ਕੰਪਲੀਟ ਹੋਇਆ। ਤੇ ਉਹ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਗਏ ਆ ਵੀ ਇਰਾਨ ਆ ਜਿਹੜਾ ਉਥੋਂ ਇੱਕ ਹੋਰ ਕੋਈ ਟੀਮ ਜਿਹੜੀ ਵਾਪਸੀ ਇੱਕ ਹੋਰ ਜਹਾਜ਼ ਦੇ ਵਿੱਚ
0: ਕਰਤੀ ਗੱਲ ਆਪਾਂ ਤੁਸੀਂ ਕਰਤੀ,
1: ਹਾਂਜੀ, ਉਹਦੇ ਕਾਰਨ ਹੀ ਸ਼ਾਇਦ ਇਹ ਰੁਕਿਆ ਹੋਏਗਾ ਕਿ ਇਹ ਜਿਹੜਾ ਆ ਕੋਈ ਉਹਨਾਂ ਦੀ ਜਿਹੜੀ ਡਿਫਰੈਂਸ ਹੋਊਗੀ ਉਹਨੂੰ ਫੇਰ ਇਹ ਮਤਲਬ ਸੋਰਟ ਆਊਟ ਕਰਨ ਦੀ, ਜਿਹਨੂੰ ਆਪਾਂ ਕਹਿੰਦੇ ਸਮਝੌਤਾ ਕਰਨ ਦੀ ਜਾਂ ਉਹਦੇ ਵਿੱਚੋਂ ਹੱਲ ਲੱਭਣ ਦੀ ਸ਼ਾਇਦ ਕੋਸ਼ਿਸ਼ ਇਹ ਕਰ ਰਹੇ ਹੋਣਗੇ। ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਵੀ ਇਜ਼ਰਾਈਲੀ ਫੌਜ ਆ ਜਿਹੜੀ ਇਜ਼ਰਾਈਲ ਦੀ ਉਹ ਕਹਿੰਦੀ ਆ ਕਿ ਉਹਨਾਂ ਨੇ ਹੈਜ਼ਬੁੱਲਾ ਦਾ ਜਿਹੜਾ ਚੀਫ ਸੀਗਾ ਨਾਇਮ ਕਾਸਿਮ ਉਹਦਾ ਨਾਂ ਸੀਗਾ ਉਹਨੂੰ ਵੀ ਮਾਰ ਦਿੱਤਾ। ਹੁਣ ਖੱਟ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਆਗੂਆਂ ਨੂੰ ਨਾਲੇ ਤਾਂ ਖੱਟ ਸਾਹਿਬ ਜੀ ਰੂਲ ਹੁੰਦੇ ਆ ਵੀ ਤੁਸੀਂ ਦੂਜੇ ਦੇ ਆਗੂ ਨੂੰ ਨਹੀਂ ਮਾਰ ਸਕਦੇ, ਪਰ ਜੋ ਕੁਛ ਇਜ਼ਰਾਈਲ ਕਰ ਰਿਹਾ ਉਹ ਖੱਟ ਸਾਹਿਬ ਜੀ ਸਾਰੀ ਦੁਨੀਆਂ ਦੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਵਾਰ ਕੀ ਉਹਨਾਂ ਨੂੰ ਵਾਰ ਟਾਈਮ ਰੂਲ ਕਹਿੰਦੇ ਹੁੰਦੇ ਕੁਛ ਇੱਦਾਂ ਦਾ ਹੈਗਾ ਉਹਦਾ ਨਾਂ, ਤੇ ਪਰ ਇਜ਼ਰਾਈਲ ਆ ਜਿਹੜਾ ਉਹ ਕਿਸੇ ਵੀ ਰੂਲ ਨੂੰ ਫੋਲੋ ਨਹੀਂ ਕਰ ਰਿਹਾ, ਉਹ ਸਾਰੇ ਕਾਨੂੰਨ ਆ ਜਿਹੜੇ ਆਪਣੀ
0: ਹੱਦੀ ਹੋਈ ਆ। ਉਹਦੇ ਵਿੱਚ ਲਬਨਾਨ ਦਾ ਵੀ ਨਾਲ ਹਿੱਸਾ ਸੀ ਜੀ, ਤੁਸੀਂ ਕਰ ਨਹੀਂ ਸਕਦੇ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ, ਪਰ ਇਸਰਾਇਲ ਨੇ ਤਾਂ ਬੰਦ ਹੀ ਨਹੀਂ ਕੀਤੀ,
1: ਬੰਦ ਨਹੀਂ ਕੀਤੀ, ਬਿਲਕੁਲ ਨਹੀਂ ਬੰਦ ਕੀਤੀ, ਤਾਂ ਅਜੇ ਤੱਕ ਗਾਜ਼ਾ ਵਿੱਚ ਵੀ ਬਿਲਕੁਲ ਉਹਨੇ ਬੰਦ ਨਹੀਂ ਕੀਤੀ, ਇਜ਼ਰਾਈਲ ਨੇ ਨਹੀਂ ਬੰਦ ਕੀਤੀ ਹੈਗੀ, ਤੇ ਇਜ਼ਰਾਈਲ ਨੇ ਤਾਂ ਹਜੇ ਗਾਜ਼ਾ ਵਿੱਚ ਵੀ ਨਹੀਂ ਬੰਦ ਕੀਤੀ, ਅੱਜ ਫਿਰ ਉਹਨੇ ਬੰਬ ਮਾਰਿਆ ਗਾਜ਼ਾ ਦੇ ਵਿੱਚ, ਸਾਰਾ ਤਾਂ ਮਤਲਬ ਤੁਹਾਨੂੰ ਜਿੰਨੀਆਂ ਸਾਰੇ ਤਾਂ ਉਹ ਢਹਿ ਪਏ ਆ, ਘੱਟ ਆ ਉੱਥੇ ਕੁਛ ਰਹਿਣ ਤਾਂ ਹੀ ਉਹਨਾਂ ਦੇ ਉੱਤੇ ਵੀ
0: ਨੁਕਸਾਨ ਬਹੁਤ ਜ਼ਿਆਦਾ ਹੋਇਆ ਨਾ, ਇਹ ਤਾਂ ਨਹੀਂ ਕਹਿ ਸਕਦੇ ਇਸਰਾਇਲ ਦਾ, ਬਹੁਤ ਜ਼ਿਆਦਾ ਤਬਾਹੀ ਹੋਈ ਹੈ ਇਸਰਾਇਲ ਦੀ ਵੀ,
1: ਉਹ ਖਬਰ ਨਹੀਂ ਹੋਣ ਦਿੰਦੇ, ਬਾਹਰ ਨਹੀਂ ਨਿਕਲਣ ਦਿੰਦੇ, ਉਹ
0: ਪਤਾ ਜਿਹੜੇ ਏਡੀ ਡੀ ਮਿਜ਼ਾਈਲਾਂ ਉੱਥੋਂ ਉੱਡਦੀਆਂ ਰਹੀਆਂ ਚੀਮਾ ਸਾਹਿਬ ਇਰਾਨ ਤੋਂ, ਉਹ ਕੀ ਸਮਝਦੇ ਕਿ ਉੱਥੇ ਜਾ ਕੇ ਕਦੇ ਮਿੱਟੀ ਚ ਡਿੱਗਦੀਆਂ ਰਹੀਆਂ, ਜਿੱਥੇ ਜਿੱਥੇ ਬੈਠੇ ਸੀ ਉੱਥੇ ਉਡਾਇਆ ਉਹਨਾਂ ਨੇ, ਨੁਕਸਾਨ ਤਾਂ ਹੋਇਆ ਵਾ ਬਹੁਤ ਜ਼ਿਆਦਾ ਦੋਨਾਂ ਤਰ੍ਹਾਂ ਦਾ ਹੋਇਆ, ਇਰਾਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਅਸੀਂ ਤੇ ਕਾਮਨਾ ਇਹੀ ਕਰਦੇ ਆ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਫੈਸਲਾ ਹੋ ਜੇ,
1: ਫੈਸਲਾ ਹੋ ਜਾਏ ਬਿਲਕੁਲ,
0: ਇਸਰਾਇਲ ਜਿਹੜਾ ਹੈਗਾ ਉਹਨੂੰ ਵੀ ਅਕਲ ਆਵੇ ਕਿ ਬੰਦ ਕਰੀਏ ਕੰਮ ਨੂੰ, ਉੱਥੇ ਕੀ ਕੱਢ ਲਿਆ ਉਹਨੇ, ਕਿਹੜਾ ਆਈਟਮ ਬਣਾ ਲਿਆ ਸੀ ਜਿਹੜਾ ਤੁਸੀਂ ਜਾਣ ਕੇ ਉਹਦੇ ਤੇ ਇੰਨਾ ਕੁਛ ਕਰ ਦਿੱਤਾ,
1: ਬਿਲਕੁਲ
0: ਮਾਰ ਦਿੱਤੇ ਆ, ਤੁਹਾਡੇ ਵੀ ਮਰੇ ਆ, ਫਾਇਦਾ ਕੀ ਹੋਇਆ, ਤਬਾਹੀ ਹੋ ਗਈ ਆ ਜੀ, ਡੁਬਈ ਦੇ ਵਿੱਚ ਤੁਸੀਂ ਦੇਖ ਲੋ ਚੀਮਾ ਸਾਹਿਬ, ਏਅਰਪੋਰਟ ਹੀ ਉਡਾਤਾ ਸਾਰਾ,
1: ਬਿਲਕੁਲ,
0: ਕਤਰ ਦੇ ਵਿਚ ਕੀ ਹੋਇਆ, ਇੱਥੇ ਕੀ ਹੋਇਆ, ਸਾਊਦੀ ਅਰਬ ਚ ਕੀ ਹੋਇਆ, ਕੀ ਇਹਦੇ ਚੋ ਆਈਟਮ ਬੰਬ ਚੋ ਕੱਢਣਾ ਸੀ,
1: ਰੌਲਾ ਤਾਂ ਇਸੇ ਗੱਲ ਦਾ ਡਾਕਟਰ ਸਾਹਿਬ ਜੀ, ਦੂਜੇ ਨੂੰ ਹਥਿਆਰ ਨਾ ਬਣਾਉਣ ਦੇ
0: ਬੈਠਾ
1: ਇਹਨੂੰ, ਬਿਲਕੁਲ
0: ਇਹਦਾ ਜਿਆਦਾ ਖਤਰਨਾਕ ਹੈ ਉਹ ਬੰਦਾ,
1: ਹਾਂਜੀ ਬਿਲਕੁਲ,
0: ਕਿਤੇ ਚਲਾ ਦੇਵੇ ਤੇ ਜੇ ਇਰਾਨ ਆਪਣੇ ਵੀ ਬਣਾ ਰਿਹਾ, ਜੇ ਪਾਕਿਸਤਾਨ ਇੰਡੀਆ ਚਾਈਨਾ ਜੇ ਸਾਰਿਆਂ ਨੇ ਬਣਾਏ ਆ,
1: ਬਿਲਕੁਲ
0: ਬਣਾ ਲੋ ਭਰਾਵੋ, ਤੁਸੀਂ ਪਰੇ ਆ ਕਿ ਇਹਨੂੰ ਚਲਾਇਓ ਨਾ,
1: ਬਸ ਉਹੀ ਤਾਂ,
0: ਇਹਦੇ ਡਰਾਵੇ ਨੀ ਹੁੰਦੇ ਚੀਮਾ ਸਾਹਿਬ, ਜਿਉਂ
1: ਡਰਾਵੇ ਨੀ ਹੁੰਦੇ ਆ, ਬਿਲਕੁਲ, ਜੇ ਤੂੰ ਸਾਡੇ ਤੇ
0: ਜਦੋਂ ਤੇ ਡਿੱਗਾ ਨਾ ਉਸ ਤੋਂ ਬਾਅਦ ਕਿਤੇ ਚੱਲਿਆ ਉਹ, ਕਿਤੇ ਹੋਇਆ ਕਿਤੇ ਹੈ, ਤਾਂ ਸਾਰਿਆਂ ਕੋਈ ਆ,
1: ਹੈ ਸਾਰਿਆਂ ਕੋਲ ਆ, ਬਸ
0: ਇਹ ਡਰਾਵਾ ਹੈਗਾ, ਇੱਕ ਤੁਹਾਡੇ ਕੋਲ ਇੱਕ ਤੁਹਾਡੇ ਘਰ ਚੋਰ ਵੜ ਜਾਏ ਉਹਨੂੰ ਇੰਨਾ ਪਤਾ ਹੁੰਦਾ ਕਿ ਇਹਦੇ ਕੋਲ ਬੰਦੂਕ ਆ,
1: ਹਾਂਜੀ ਬਿਲਕੁਲ
0: ਨੀ ਵੜਦੇ ਹੈ ਨਾ,
1: ਬਿਲਕੁਲ ਬਿਲਕੁਲ
0: ਕੋਈ ਨੀ ਕੱਢਦਾ, ਲੋਕੀ ਡੰਡੇ ਡੁੰਡੇ ਮਾਰ ਕੇ ਭਜਾ ਦਿੰਦੇ ਆ, ਮਤਲਬ ਇਹ ਡਰਾਵਾ ਵਾ ਇਹਨੂੰ ਡਰਾਵੇ ਲਈ ਜੇ ਚਾਹੇ ਜੇ ਉਹ ਬਣਾ ਰਿਹਾ, ਸਿਰਫ ਇਸਰਾਇਲ ਦੀ ਪ੍ਰੋਬਲਮ ਆ ਨਾ, ਇਸਰਾਇਲ ਚਾਹੁੰਦਾ ਸੀ ਕਿ ਜੇ ਬਣਾ ਗਿਆ ਤਾਂ ਕੱਲ ਨੂੰ ਮੇਰੇ ਤੇ ਨਾ ਅਟੈਕ ਕਰ ਦੇ, ਹੈ ਨਾ,
1: ਫਿਰ ਮੈਂ ਇਹਦੇ ਚ ਪੇੜਾ ਮਾਰਨ ਜੋਗਾ ਨੀ ਰਹਿਣਾ, ਰੌਲਾ ਤਾਂ ਇਸ ਗੱਲ ਦਾ ਸੀ ਨਾ, ਰੌਲਾ ਇਸ ਗੱਲ ਦਾ ਸੀ ਵੀ ਜੇ ਇਹਨੇ ਬਣਾ ਲਿਆ ਤਾਂ ਮੈਂ ਇਹਦੇ ਜਲ ਮਰਜ਼ੀ ਚਾਹ ਕੇ ਪੇੜਾ ਮਾਰ ਕੇ ਕਰ ਦਿੰਦਾ, ਉਹ ਕਰ ਦਿੰਦਾ, ਉਹ ਕਰਨ ਜੋਗਾ ਨੀ ਮੈਂ ਰਹਿਣਾ, ਰੌਲਾ ਇਸ ਗੱਲ ਦਾ ਸੀ ਅਸਲ ਦੇ ਵਿਚ,
0: ਬਿਲਕੁਲ।
1: ਦੂਸਰਾ ਜਿਹੜੀ ਅੱਗੇ ਖਰਚਾ ਵੀ ਹੁਣ ਇੱਥੇ ਹੋਰ ਇੱਕ ਮਸਲਾ ਪੈਦਾ ਹੋ ਗਿਆ ਆ, ਜਿਹੜਾ ਯੂਰੋਪੀਅਨ ਯੂਨੀਅਨ ਆ ਕਹਿ ਲਓ, ਉਹ ਕੱਖ ਸਾਹਿਬ ਜੀ ਜਿਹੜੇ ਨੇਟੋ ਵੀ ਆ, ਨੇਟੋ ਜਿਹਨੂੰ ਕਹਿੰਦੇ ਆ, ਨੇਟੋ ਤਾਂ ਸਮਝ ਲਓ ਹੁਣ ਖਿਲਰ ਗਈ, ਨੇਟੋ ਹੈ ਨੀ, ਮੈਨੂੰ ਨੀ ਲੱਗਦਾ ਵੀ ਨੇਟੋ ਜਿਹੜੀ ਆ ਉਹ ਹੈਗੀ ਆ,
0: ਹੁਣ ਖਿਲਰ ਗਏ,
1: ਖਿਲਰ ਗਏ ਆ। ਅੱਛਾ ਹੁਣ ਕੀ ਆ, ਜਿਹੜੀ ਉਥੇ ਨੇਟੋ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਸੀਗੀ ਸਾਰੀ, ਜਦੋਂ ਸੋਵੀਅਤ ਯੂਨੀਅਨ ਏਡਾ ਵੱਡਾ ਦੇਸ਼ ਸੀਗਾ, ਉਧਰ ਇੰਡੀਆ ਨੂੰ ਬਾਰਡਰ ਲੱਗਦਾ ਸੀ ਉਹਦਾ, ਅਫਗਾਨਿਸਤਾਨ ਉਦੋਂ ਉਹਦੇ ਅੰਡਰ ਹੀ ਸੀਗਾ ਸਮਝ ਲਓ, ਆਪਣੇ ਰੂਸ ਦੇ ਹੀ ਉਹਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ, ਤੇ ਆ ਕਿੰਨੇ ਕੰਟਰੀ 15 ਕੰਟਰੀ ਉਹਦੇ ਨਾਲ ਟੁੱਟ ਕੇ ਵੱਖਰੇ ਵੱਖਰੇ ਖਿਲਰੇ ਹੋਏ ਆ। ਨੇਟੋ ਜਿਹੜੀ ਸੀਗੀ ਇਹਨੂੰ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਖੱਖ ਸਾਹਿਬ ਜੀ, ਉਦੋਂ ਇਹਨਾਂ ਨੂੰ ਡਰ ਪੈ ਗਿਆ ਸੀਗਾ ਭੀ ਰੂਸ ਆ ਜਿਹੜਾ ਸੋਵੀਅਤ ਯੂਨੀਅਨ ਆ ਉਹ ਸਾਡੇ ਤੋਂ ਭਾਰੂ ਹੋ ਗਿਆ ਤੇ ਅਸੀਂ ਕਿਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੂੰ ਯੂਰੋਪੀਅਨ ਜਿਹੜੇ ਸੀਗੇ ਦੇਸ਼ ਉਹਨਾਂ ਨੂੰ ਇਹ ਪਤਾ ਕਰ ਦੇਣਾ ਉਹ ਕਰ ਦੇਣਾ ਉਹ ਕਰਨ ਜੋਗਾ ਨੀ ਮੈਂ ਰਹਿਣਾ ਰੌਲਾ ਇਸ ਗੱਲ ਦਾ ਸੀ ਅਸਲ ਦੇ ਵਿੱਚ। ਦੂਸਰਾ ਜਿਹੜੀ ਅੱਗੇ ਖਰਚਾ ਵੀ ਹੁਣ ਇੱਥੇ ਹੋਰ ਇੱਕ ਮਸਲਾ ਪੈਦਾ ਹੋ ਗਿਆ ਆ ਜਿਹੜਾ ਯੂਰੋਪੀਅਨ ਯੂਨੀਅਨ ਆ ਕਹਿ ਲਓ ਉਹ ਕੱਖ ਸਾਹਿਬ ਜੀ ਜਿਹੜੇ ਨੇਟੋ ਵੀ ਆ ਨੇਟੋ ਜਿਹਨੂੰ ਕਹਿੰਦੇ ਆ ਨੇਟੋ ਤਾਂ ਸਮਝ ਲਓ ਹੁਣ ਖਿਲਰ ਗਈ ਨੇਟੋ ਹੈ ਨੀ ਮੈਨੂੰ ਨੀ ਲੱਗਦਾ ਭਾਈ ਨੇਟੋ ਜਿਹੜੀ ਆ ਉਹ ਹੈਗੀ ਆ ਖਿਲਰ ਗਏ ਆ। ਅੱਛਾ ਹੁਣ ਕੀ ਆ ਜਿਹੜੀ ਉਥੇ ਨੇਟੋ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਸੀਗੀ ਸਾਰੀ ਜਦੋਂ ਸੋਵੀਅਤ ਯੂਨੀਅਨ ਏਡਾ ਵੱਡਾ ਦੇਸ਼ ਸੀਗਾ ਉਧਰ ਇੰਡੀਆ ਨੂੰ ਬਾਰਡਰ ਲੱਗਦਾ ਸੀ ਉਹਦਾ ਅਫਗਾਨਿਸਤਾਨ ਉਦੋਂ ਉਹਦੇ ਅੰਡਰ ਹੀ ਸੀਗਾ ਸਮਝ ਲਓ ਆਪਣੇ ਰੂਸ ਦੇ ਹੀ ਉਹਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਤੇ ਆ ਕਿੰਨੇ ਕੰਟਰੀ 15 ਕੰਟਰੀ ਉਹਦੇ ਨਾਲ ਟੁੱਟ ਕੇ ਵੱਖਰੇ ਵੱਖਰੇ ਖਿਲਰੇ ਹੋਏ ਆ। ਨੇਟੋ ਜਿਹੜੀ ਸੀਗੀ ਇਹਨੂੰ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਖੱਖ ਸਾਹਿਬ ਜੀ ਉਦੋਂ ਇਹਨਾਂ ਨੂੰ ਡਰ ਪੈ ਗਿਆ ਸੀਗਾ ਭੀ ਰੂਸ ਆ ਜਿਹੜਾ ਸੋਵੀਅਤ ਯੂਨੀਅਨ ਆ ਉਹ ਸਾਡੇ ਤੋਂ ਭਾਰੂ ਹੋ ਗਿਆ ਤੇ ਅਸੀਂ ਕਿਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੂੰ ਯੂਰੋਪੀਅਨ ਜਿਹੜੇ ਸੀਗੇ ਦੇਸ਼ ਉਹਨਾਂ ਨੂੰ ਇਹ ਪਤਾ ਸੀਗਾ ਭੀ ਸਾਡੇ ਕੋਲ ਰਿਸੋਰਸ ਹੈ ਨਹੀਂ ਯੂਰੋਪ

0: ਉਹ ਜਿਹੜੀ ਸੀਗੀ ਇਹਨੂੰ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਖੱਖ ਸਾਹਿਬ ਜੀ ਉਦੋਂ ਇਹਨਾਂ ਨੂੰ ਡਰ ਪੈ ਗਿਆ ਸੀਗਾ ਭੇ ਰੂਸ ਆ ਜਿਹੜਾ ਸੋਵੀਅਤ ਯੂਨੀਅਨ ਆ ਉਹ ਸਾਡੇ ਤੋਂ ਭਾਰੂ ਹੋ ਗਿਆ ਤੇ ਅਸੀਂ ਕਿਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੂੰ ਯੂਰੋਪੀਅਨ ਜਿਹੜੇ ਸੀਗੇ ਦੇਸ਼ ਉਹਨਾਂ ਨੂੰ ਇਹ ਪਤਾ ਸੀਗਾ ਭਾਈ ਸਾਡੇ ਕੋਲ ਰਿਸੋਰਸ ਹੈ ਨੀ ਯੂਰੋਪੀਅਨ ਕੰਟਰੀ ਆ ਜਿਹੜੇ ਆ ਉਹਨਾਂ ਦੇ ਕੋਲ ਰਿਸੋਰਸ ਹੈ ਨੀ ਉਹਨਾਂ ਨੂੰ ਇਸ ਗੱਲ ਦਾ ਡਰ ਸੀਗਾ ਭਾਈ ਜੇ ਸੋਵੀਅਤ ਯੂਨੀਅਨ ਨੇ ਜਾ ਕੇ ਅਫਰੀਕਾ ਤੇ ਇੰਡੀਆ ਨੂੰ ਤਾਂ ਪਹਿਲਾਂ ਹੀ ਨਾਲ ਰਲਾਇਆ ਹੋਇਆ ਚੀਨ ਨੂੰ ਨਾਲ ਰਲਾਇਆ ਹੋਇਆ ਇੰਡੀਆ ਦੇ ਵਿਚ ਰਾਮ ਕੀ ਲੋਹਾ ਕੋਲਾ ਕੀ ਚਾਂਦੀ ਕੀ ਸੋਨਾ ਕੀ ਉਹ ਸਭ ਕੁਛ ਉਥੋਂ ਨਿਕਲਦਾ ਬਾਕੀ ਅਫਰੀਕਨ ਕੰਟਰੀਆਂ ਦੇ ਵਿਚੋਂ ਸਾਰਾ ਕੁਛ ਇਹ ਨਿਕਲਦਾ ਔਰ ਅਨਲਿਮਿਟਡ ਉੱਥੇ ਜਿਹੜੇ ਆ ਉਹ ਖਣਿਜ ਪਦਾਰਥ ਪਏ ਆ ਧਰਤੀ ਦੇ ਥੱਲੇ ਸੋ ਸਾਰਾ ਰੌਲਾ ਸੀ ਜਿਹੜੇ ਯੂਰੋਪੀਅਨ ਕੰਟਰੀ ਸੀਗੇ ਜਿਹੜੇ ਨੇਟੋ ਦੇ ਮੈਂਬਰ ਬਣੇ ਸੀਗੇ ਉਹਨਾਂ ਨੂੰ ਇਸੇ ਗੱਲ ਤੋਂ ਡਰ ਸੀਗਾ ਭੀ ਜੇ ਕੱਲ ਨੂੰ ਰੂਸ ਨੇ ਜਾਂ ਸੋਵੀਅਤ ਯੂਨੀਅਨ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਕੋਲ ਕੁਛ ਨੀ ਹੈਗਾ ਔਰ ਹਾਲਾਤ ਅੱਜ ਵੀ ਉਹਨਾਂ ਦੇ ਉਹੀ ਆ ਹਾਲਾਤ ਅੱਜ ਵੀ ਉਹੀ ਆ ਉਹ ਇਸੇ ਕਰਕੇ ਉਹ ਯੂਕਰੇਨ ਦੀ ਮਦਦ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਭੀ ਯੂਕਰੇਨ ਦੇ ਕੋਲ ਜਿਹੜਾ ਸਾਨੂੰ ਮਾਲ ਆਉਂਦਾ ਆ ਉਹ ਜੇ ਰੂਸ ਜਿੱਤਦਾ ਆ ਰੂਸ ਨੇ ਪਹਿਲਾਂ ਵਾਂਗੂ ਸੋਵੀਅਤ ਯੂਨੀਅਨ ਬਣਾ ਕੇ ਉਹਨੂੰ ਆਪਣੇ ਨਾਲ ਰਲਾਇਆ ਫਿਰ ਅਸੀਂ ਫਿਰ ਲੋਕਾਂ ਦੇ ਅੱਗੇ ਹੱਥ ਅੱਡ ਕਰਾਂਗੇ ਪਰ ਹੁਣ ਜਿਹੜੀ ਆ ਉਹ ਜਿਹੜੇ ਯੂਰੋਪੀਅਨ ਕੰਟਰੀ ਆ ਉਹਨਾਂ ਨੂੰ ਹੁਣ ਇਸ ਗੱਲ ਦਾ ਡਰ ਪੈ ਗਿਆ ਭਾਈ ਅਮਰੀਕਾ ਹੀ ਜਦੋਂ ਤੋਂ ਖੱਖ ਸਾਹਿਬ ਜੀ ਟਰੰਪ ਸਾਹਿਬ ਨੇ ਜਦੋਂ ਉਹ ਰੌਲਾ ਪਾਇਆ ਨਾ ਆਪਣੀ ਉਹਦਾ ਗ੍ਰੀਨਲੈਂਡ ਦਾ ਉਸ ਤੋਂ ਬਾਅਦ ਦੇ ਵਿਚ ਜਿਹੜਾ ਸੀ ਯੂਰੋਪੀਅਨ ਸੀਗੇ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈ ਗਿਆ ਭਾਈ ਟਰੰਪ ਦਾ ਕੋਈ ਪਤਾ ਨੀ ਹਾਂਜੀ ਕੈਨੇਡਾ ਨੂੰ ਵੀ ਇਹਨੇ ਉਹ ਲਾਤਾ ਭੀ ਕੈਨੇਡਾ ਵੀ ਜਿਹੜੀ ਸਾਡੀ ਕਵੰਜਵੀਂ ਸਟੇਟ ਬਣ ਜਾਣੀ ਆ ਕਵੰਜਵਾਂ ਸੂਬਾ ਆ ਸਾਡਾ ਇਹ ਸੋ ਉਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਖੱਖ ਸਾਹਿਬ ਜੀ ਜਿਹੜੇ ਸੀਗੇ ਇਹ ਲੋਕ ਸਾਰੇ ਸੀਗੇ ਯੂਰੋਪੀਅਨ ਯੂਨੀਅਨ ਸੀਗੀ ਉਹ ਵੀ ਵਿਚੋਂ ਕਿਰਨ ਲੱਗ ਪਈ ਉਹਨਾਂ ਚੋਂ ਵੀ ਜਿਹੜੇ ਪੁਰਾਣੇ ਕੰਟਰੀ ਜਿਹੜੇ ਸੋਵੀਅਤ ਯੂਨੀਅਨ ਨਾਲ ਸੀਗੇ ਉਹਨਾਂ ਦੇ ਵਿਚੋਂ ਵੀ ਦੋ ਚਾਰ ਕੰਟਰੀ ਆ ਜਿਹੜੇ ਉਹ ਫਿਰ ਰੂਸ ਵੱਲ ਦਾ ਜਿਹੜਾ ਉਹ ਹੰਗਾਰਾ ਭਰਨ ਲੱਗ ਪਏ ਸੀਗੇ ਉਧਰ ਤੇ ਉਹ ਇਸ ਕਰਕੇ ਜਿਹੜਾ ਸੀਗਾ ਉਦੋਂ ਡਰ ਸੀਗਾ ਉਹਨਾਂ ਨੂੰ ਤੇ ਹੁਣ ਉਹਨਾਂ ਨੂੰ ਡਰ ਪੈ ਗਿਆ ਅਮਰੀਕਾ ਤੋਂ ਹੀ ਉਹ ਕਹਿੰਦੇ ਪਏ ਇਹੀ ਤਾਂ ਸਾਨੂੰ ਅਸੀਂ ਇਹਦੇ ਤੋਂ ਬਚਣ ਨੂੰ ਫਿਰਦੇ ਸੀਗੇ ਤੇ ਜਦੋਂ ਗ੍ਰੀਨਲੈਂਡ ਦਾ ਰੌਲਾ ਪਿਆ ਉਹ ਕਹਿੰਦੇ ਪਏ ਤਾਂ ਹੁਣ ਸਾਨੂੰ ਹੀ ਦੱਬਣ ਲੱਗ ਪਿਆ ਫਿਰ ਉਹਨਾਂ ਨੇ ਇਹਦੇ ਨਾਲ ਤੋੜ ਲਿਆ ਉਹ ਕਹਿੰਦੇ ਪਏ ਅਸੀਂ ਤੇਰੀ ਮਦਦ ਨਹੀਂ ਕਰਨੀ ਮਦਦ ਨਹੀਂ ਕਰਨੀ ਫਿਰ ਹੁਣ ਤੁਹਾਨੂੰ ਪਤਾ ਵੀ ਉੱਥੇ ਰੌਲਾ ਰੱਪਾ ਤਾਂ ਪੈਂਦਾ ਹੀ ਉਹ ਹੌਲੀ ਹੌਲੀ ਜਿਹੜਾ ਜਿੱਥੋਂ ਤੱਕ ਲੱਗ ਰਿਹਾ ਜੇ ਤਾਂ ਖੱਖ ਸਾਹਿਬ ਜੀ ਟਰੰਪ ਨੇ 4 ਸਾਲ ਆਪਣੇ ਪੂਰੇ ਕਰਕੇ ਅਗਲਾ ਪ੍ਰੈਜੀਡੈਂਟ ਜਿਹੜਾ ਹੋਏਗਾ ਜੇ ਤਾਂ ਉਹਦੀ ਸੋਚ ਚੰਗੀ ਹੋਈ ਮਿਲ ਵਰਤਣ ਵਾਲੀ
1: ਬਿਲਕੁਲ
0: ਮੈਂ ਰਲ ਕੇ ਲੋਕਾਂ ਦੇ ਨਾਲ ਚੱਲਾਂ ਮੈਂ ਲੋਕਾਂ ਨੂੰ ਐਵੇਂ ਨਾ ਤੰਗ ਕਰਾਂ ਜਾ ਕੇ ਫੇਰ ਤਾਂ ਜਿਹੜਾ ਆ ਹੋ ਸਕਦਾ ਮੁੜ ਕੇ ਫੇਰ ਨੇਟੋ ਜਾਂ ਯੂਰੋਪੀਅਨ ਯੂਨੀਅਨ ਤੇ ਯੂਨਾਈਟਿਡ ਸਟੇਟਸ ਆ ਉਹ ਇਕੱਠੇ ਹੋ ਜਾਣ ਤੇ ਜੇ ਇਸੇ ਤਰ੍ਹਾਂ ਦਾ ਅੱਗੇ ਇੱਕ ਅੱਧਾ ਹੋਰ ਲੀਡਰ ਆ ਗਿਆ ਫੇਰ ਉਹ ਜਿਹੜੀ ਆ ਗੱਲ ਬੜੀ ਮੁਸ਼ਕਲ ਹੋ ਜਾਣੀ ਆ ਔਰ ਇਹ ਗੱਲ ਇੱਕ ਗੱਲ ਆ ਜਿਹੜੀ ਇਹ ਨਿਊਜ਼ ਪੇਪਰਾਂ ਵਾਲਿਆਂ ਨੇ ਅਖਬਾਰਾਂ ਵਾਲਿਆਂ ਨੇ ਕਹਿ ਦਿੱਤਾ ਆ ਕਿ ਜਿਹੜਾ ਨੇਟੋ ਆ ਤੇ ਜਿਹੜੀ ਹੈਗੀ ਆ ਯੂਨਾਈਟਿਡ ਸਟੇਟਸ ਆ ਇਹਨਾਂ ਦੇ ਵਿਚ ਜਿਹੜੀ ਦਰਾੜ ਪੈ ਗਈ ਆ ਉਹ ਕਦੇ ਨਾ ਮਿਟਣ ਵਾਲੀ ਦਰਾੜ ਹੈਗੀ
1: ਦਰਾੜਾਂ ਕੁਛ ਨੀ ਹੁੰਦੀਆਂ ਕਹਿਣ ਨੂੰ ਜੋ ਮਰਜ਼ੀ ਕਹੀ ਜੋ ਕੱਲ ਨੂੰ ਕੋਈ ਚੰਗਾ ਬੰਦਾ ਆ ਗਿਆ ਕੋਈ ਡੈਮੋਕ੍ਰੇਟ ਆ ਗਿਆ ਜਾਂ ਚਾਹੇ ਰਿਪਬਲਿਕਨ ਵੀ ਆ ਜੇ ਲੱਗਦਾ ਜਿਹੜੇ ਹਿਸਾਬ ਨਾਲ ਹਾਲਾਤ ਬਣੇ ਆ ਡੈਮੋਕ੍ਰੇਟ ਹੀ ਕੋਈ ਸੀਟ ਜਿੱਤੇਗਾ ਤੇ ਉਹਦੇ ਤੋਂ ਕੀ ਹੋਏਗਾ ਚੀਮਾ ਸਾਹਿਬ ਕਿ ਕੋਈ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਕਹੀ ਕੋਈ ਚੰਗਾ ਬੰਦਾ ਆ ਗਿਆ ਤੇ
0: ਆ ਗਿਆ ਤਾਂ ਬਿਲਕੁਲ ਬਿਲਕੁਲ
1: ਕਰ ਲੈਂਦੇ ਹੁੰਦੇ ਆ ਸੁਲਾ ਸਫਾਈਆਂ ਆ ਜਾਓ ਵੀ ਉਹਨੇ ਤੈਅ ਕੀਤਾ ਤਾਂ ਅਸੀਂ ਤੁਹਾਡੇ ਨਾਲ ਕਰਾਂਗੇ ਆ ਜਾਓ ਪਿਆਰ ਮੁਹੱਬਤ ਮੈਂ ਬਹਿ ਕੇ
0: ਉਹਨਾਂ
1: ਨੂੰ ਲੋੜ ਹੈ ਅਮਰੀਕਾ ਦੀ ਅਮਰੀਕਾ ਨੂੰ ਵੀ ਲੋੜ ਉਹਨਾਂ ਦੀ ਆ
0: ਲੋੜ ਹੈਗੀ ਆ ਬਿਲਕੁਲ ਬਿਲਕੁਲ ਖੱਖ ਸਾਹਿਬ ਜੀ ਜਿਹੜੀ ਆ ਇਹ ਨੇਟੋ ਬਣੀ ਸੀ ਉਹ ਵੀ ਤਾਂ ਇੱਥੋਂ ਹੀ ਬਣੀ ਸੀ ਨਾ ਕਿਉਂਕਿ ਯੂਰੋਪੀਅਨ ਜਿਹੜੇ ਸੀਗੇ ਉਹ ਕਮਜ਼ੋਰ ਸੀ ਛੋਟੇ ਸੀ ਸੋਵੀਅਤ ਯੂਨੀਅਨ ਬੜੀ ਹੋ ਗਈ ਤੇ ਉਹਨੇ ਆ ਕੇ ਅਮਰੀਕਾ ਨਾਲ ਰਲਾ ਲਿਆ ਹੁਣ ਤੁਹਾਨੂੰ ਇਹ ਵੀ ਪਤਾ ਵੀ ਜਦੋਂ ਇੱਥੇ ਸਿਵਲ ਵਾਰ ਹੋਈ ਅਮਰੀਕਾ ਦੇ ਵਿਚ ਉਹ ਕੀ ਸੀਗਾ ਆਪਣੇ 1778-80 ਉਹਨਾਂ ਸਾਲਾਂ ਦੇ ਵਿਚ ਜਦੋਂ ਇਹ ਅਮਰੀਕਾ ਜਿਹੜਾ ਸੀ ਉਹ ਖਿਲਰਨ ਲੱਗਾ ਸੀ ਇੰਗਲੈਂਡ ਇਹਨੂੰ ਖਿਲਾਰਨ ਲੱਗਾ ਸੀਗਾ ਨਾ ਇਹਨੂੰ ਦੋ ਵੰਡਣੇ ਸੀਗੇ ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ ਉਹਦਾ ਅਮਰੀਕਾ ਨੂੰ ਵੰਡਣ ਦੇ ਵਿਚ ਜਿਹੜਾ ਉਹ ਜ਼ੋਰ ਲੱਗਿਆ ਸੀ ਉਸ ਵੇਲੇ ਉਹ ਜਿਹੜੀਆਂ 13 ਓਰਿਜਿਨਲ ਸਟੇਟਾਂ ਹੈਗੀਆਂ ਨਾ ਆਪਣੇ ਝੰਡੇ ਦੇ ਉੱਤੇ ਲਕੀਰਾਂ ਹੁੰਦੀਆਂ 13 ਤੇ ਉਹ ਜਿਹੜੀਆਂ ਸਟੇਟਾਂ ਸੀਗੀਆਂ ਉਹ ਤੇ ਜਿਹੜੀਆਂ ਬਾਕੀ ਦੀਆਂ ਸਟੇਟਾਂ ਟੈਕਸਾਸ ਹੋਇਆ ਐਰੀਜ਼ੋਨਾ ਹੋਇਆ ਇਹ ਸਾਰੀਆਂ ਸਟੇਟਾਂ ਜਿਹੜੀਆਂ ਇਹ ਆਪਸ ਲੜੀਆਂ ਸੀਗੀਆਂ ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹ ਇਹਨਾਂ ਨੂੰ ਲੜਾ ਕੇ ਇਹਨਾਂ ਨੂੰ ਵੰਡਣਾ ਚਾਹੁੰਦੇ ਸੀਗੇ ਪਰ ਉਹਨਾਂ ਦੀ ਜਿਹੜੀ ਸੀ ਉਹ ਪੇਸ਼ ਨਹੀਂ ਜਾਣ ਦਿੱਤੀ ਇਹਨਾਂ ਨੇ ਉਦੋਂ ਕਿਉਂਕਿ ਖੱਖ ਸਾਹਿਬ ਜੀ ਉੱਥੇ ਦੇਖੋ ਏਦਾਂ ਹੁੰਦੀ ਆ ਨਾ ਉਹ ਜਿਹੜਾ ਹੁਣ ਅਮਰੀਕਾ ਆ ਇਹ ਹੈ ਤਾਂ ਸਾਰੇ ਖਾਸ ਕਰਕੇ ਜਿਹੜੀ ਰੂਲਿੰਗ ਪਾਰਟੀ ਅਮਰੀਕਾ ਦੇ ਵਿਚ ਖੱਖ ਸਾਹਿਬ ਜੀ ਗੋਰੇ ਲੋਕ ਆ ਉਹ ਹੈ ਤਾਂ ਉਹਨਾਂ ਦੀ ਹੀ ਸੰਤਾਨ ਆ ਨਾ
1: ਯੂਰਪ ਤੋਂ ਹੀ ਆਏ ਆ ਸਾਰੇ ਉਹ

0: ਯੂਰਪ ਤੋਂ ਹੀ ਆਏ ਨਾ, ਕੋਈ ਜਰਮਨ ਤੋਂ ਆਇਆ, ਉਹਦੀਆਂ ਗਾਹਾਂ ਦੀ ਗਾਹਾਂ ਪੀੜੀਆਂ, ਕੋਈ ਇੰਗਲੈਂਡ ਤੋਂ ਆਇਆ, ਕੋਈ ਫਰਾਂਸ ਤੋਂ ਆਇਆ, ਕੋਈ ਨਾਰਵੇ ਤੋਂ ਆਇਆ, ਕੋਈ ਸਵੀਡਨ ਤੋਂ ਆਇਆ, ਹੈ ਤਾਂ ਉਹਨਾਂ ਦੀ ਹੈ ਨਾ, ਰੂਲਿੰਗ ਪਾਰਟੀ ਤਾਂ ਉਹੀ ਹੈ ਨਾ। ਹੁਣ ਜਿਹੜੀ ਬ੍ਰਿਟਿਸ਼ ਅੰਪਾਇਰ ਸੀ ਖਾਕ ਸਾਹਿਬ ਜੀ, ਜੇ ਆਪਾਂ ਇੱਧਰ ਨੂੰ ਤੁਰੀਏ, ਉਹਦੀ ਜਿਹੜੀ ਨੀਤੀ ਸੀਗੀ ਸਾਰੀ ਦੁਨੀਆਂ ਤੇ ਰਾਜ ਕਰਨਾ ਨਾ, ਉਹਨਾਂ ਨੇ ਆ ਕੇ ਅਮਰੀਕਾ ਦੇ ਜਿਹੜੇ ਭੋਲੇ ਭਾਲੇ ਲੋਕ ਸੀਗੇ ਇੱਥੇ, ਉਹਨਾਂ ਨੂੰ ਮਾਰ ਦਿੱਤਾ ਸਾਰੇ, ਕੈਨੇਡਾ ਦਿਆਂ ਨੂੰ, ਅਮਰੀਕਾ ਦਿਆਂ ਨੂੰ, ਤੇ ਉਹ ਫਿਰ ਨਾਲ ਸਪੈਨਿਸ਼ ਆ ਗਏ ਉੱਥੋਂ, ਸਪੇਨ ਤੋਂ, ਤੇ ਫਿਰ ਪੁਰਤਗਾਲੀ ਆ ਗਏ। ਇਹਨਾਂ ਤਿੰਨਾਂ ਕੌਮਾਂ ਨੇ ਆ ਕੇ ਜਿਹੜੇ ਸੀਗੇ ਉਹ ਆ ਸਾਰਾ ਕੰਟੀਨੈਂਟ ਸਾਂਭ ਲਿਆ। ਅੱਛਾ ਹੁਣ ਹੋਇਆ ਕੀ ਆ, ਉਹਨਾਂ ਨੇ ਗਲਤੀ, ਖਾਲਸਾ ਵੀ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ ਕਦੇ ਨਾ ਕਦੇ ਗਲਤੀ ਕਰ ਲੈਂਦਾ।
1: ਪਰ ਚੀਮਾ ਸਾਹਿਬ ਸਿਆਣੇ ਬੜੇ ਸੀ ਉਹ, ਬਈ ਮੈਂ ਉਹ ਅੰਗਰੇਜ਼ ਜਿਹੜੇ ਸੀ ਜਦੋਂ ਇੰਡੀਆ ਵੀ ਗਏ ਆ, ਇੱਧਰ ਵੀ ਗਏ, ਜਿੱਥੇ ਜਿੱਥੇ ਉਹ ਪਹੁੰਚੇ, ਥੋੜੇ ਥੋੜੇ ਬੰਦੇ ਆਉਂਦੇ ਛੋਟੇ ਜਿਹੇ ਸ਼ਿਪ ਜੇ ਲੈ ਕੇ, ਉੱਥੋਂ ਦੇ ਲੋਕਾਂ ਨੂੰ ਨਾਲ ਜੋੜ ਕੇ ਤਨਖਾਹਾਂ ਦੇ ਕੇ, ਤੇ ਉਹਨਾਂ ਨੂੰ ਸਿਪਾਹੀ ਬਣਾ ਲੈਣਾ, ਉਹਨਾਂ ਨੂੰ ਹੌਲਦਾਰ ਬਣਾ ਲੈਣਾ,
0: ਉਹਨਾਂ ਕੋਲ ਛਿੱਤਰ ਪਵਾਈ ਜਾਣੇ, ਬਿਲਕੁਲ। ਉਹਨਾਂ ਨੂੰ ਕਹਿ ਦੇਣਾ ਮੈਂ ਇਨਾਮ ਦਿੰਦਾ ਤੈਨੂੰ, ਤੂੰ ਫਲਾਣੇ ਨੂੰ ਮਾਰਿਆ, ਤੈਨੂੰ ਮੈਂ 50 ਕਿੱਲੇ ਦੇ ਦਿੰਦਾ। ਉਸ ਜ਼ਮੀਨ ਵੀ ਉਹਨਾਂ ਦੀ ਤੇ ਛਿੱਤਰ ਸੀ ਉਹਨਾਂ ਦੇ, ਤੇ ਉਹਨਾਂ ਦੇ ਸਿਰ ਵੀ ਉਹਨਾਂ ਦਾ,
1: ਬਿਲਕੁਲ ਇਹੀ ਹੁੰਦਾ।
0: ਹਾਂਜੀ, ਸੋ ਹੁਣ ਕੀ ਆ, ਜਿਹੜੇ ਬ੍ਰਿਟਿਸ਼ ਅੰਪਾਇਰ ਸੀਗੀ ਉਹਨਾਂ ਨੇ ਇਹ ਨੀ ਸੋਚਿਆ ਵੀ ਅਸੀਂ ਬਾਕੀ ਦੀਆਂ ਕੌਮਾਂ ਜਿਹੜੀਆਂ ਆ, ਆਸਟ੍ਰੇਲੀਆ ਦੇ ਲੋਕਾਂ ਨੂੰ ਜਾ ਕੇ ਮਾਰਤਾ, ਨਿਊਜ਼ੀਲੈਂਡ ਨੂੰ ਮਾਰਤਾ, ਫਿਰ ਤਾਂ ਸਾਊਥ ਅਫਰੀਕਾ ਵਾਲਾ ਚਲੇ ਗਏ, ਉਹ ਇਹਨਾਂ ਤੋਂ ਕਾਬੂ ਨਹੀਂ ਆਏ, ਪਰ ਉੱਥੇ ਰਾਜ ਤਾਂ ਕੀਤਾ ਨਾ ਇੰਨੇ ਸਾਲ,
1: ਬਿਲਕੁਲ।
0: ਤੇ ਇੱਥੇ ਆ ਕੇ ਇਹਨਾਂ ਨੇ ਸਾਂਭ ਲਿਆ, ਉਹਨਾਂ ਨੇ ਇਹ ਨੀ ਸੋਚਿਆ ਭਾਈ ਉਹ ਜਿਹੜੇ ਭੋਲੇ ਲੋਕ ਸੀ ਉਹਨਾਂ ਨੂੰ ਤਾਂ ਅਸੀਂ, ਕਿਉਂਕਿ ਝੂਠ ਝਾਟ ਬੋਲਦੇ ਨੀ ਸੀ, ਉਹ ਇੰਨੇ ਐਕਸਪਰਟ ਹੈ ਨੀ ਸੀ, ਤੇ ਉਹਨਾਂ ਨੂੰ ਤਾਂ ਅਸੀਂ ਮਾਰਤਾ, ਭਾਈ ਆਹ ਜਿਹੜਾ ਅਸੀਂ ਅਮਰੀਕਾ ਵਸਾਇਆ ਇੱਥੇ ਜਿਹੜੇ ਗੋਰੇ ਵਸਾਏ ਤਾਂ ਸਾਡੀ ਲਾ ਰਹੇ ਤਾਂ ਸਾਡੇ ਵੀ ਪੇ ਹੋਣੇ ਆ, ਇਹ ਗੱਲ ਨੀ ਉਹਨੇ ਸੋਚੀ। ਉਹ ਫਿਰ ਜਦੋਂ ਸਿਵਲ ਵਾਰ ਹੋਈ ਇੱਥੇ, ਤੇ ਇਹ ਤਾਂ ਹੁਣ ਉਹਨਾਂ ਦੀ ਸੰਤਾਨ ਸੀ, ਇਹਨਾਂ ਨੂੰ ਪਤਾ ਸੀ ਵੀ ਇਹ ਸਾਰੇ ਸਾਨੂੰ ਪਾਲਣ ਲੱਗਿਆ ਸੀ, ਇਹ ਮੋਰਚਾ ਜਿਹੜਾ ਇਹ ਪੱਟ ਨੀ ਦੇਣਾ। ਸਿਵਲ ਵਾਰ ਜਦੋਂ ਹੋਈ ਸੀ ਉਹਨਾਂ ਨੇ ਖਪਸਾ ਵੀ ਇੱਥੇ ਥੋੜੀ ਤਬਾਹੀ ਮਚਾਈ ਸੀ, ਵਾਈਟ ਹਾਊਸ ਜਿੱਥੇ ਹੈਗਾ, ਵਾਈਟ ਹਾਊਸ ਉਹਨਾਂ ਨੇ ਅੱਗ ਲਾ ਕੇ, ਜਿਹਨੂੰ ਕਹਿੰਦੇ ਅੱਗ ਲਾ ਕੇ ਫੂਕ ਦਊ ਨਾ, ਇਸ ਤਰ੍ਹਾਂ ਇਹਦੀ ਸਿਚੁਏਸ਼ਨ ਇਹ ਪੈਦਾ ਕੀਤੀ ਸੀ। ਬਹੁਤ ਲੋਕ ਮਰੇ ਸੀ ਸਿਵਲ ਵਾਰ ਦੇ ਵਿੱਚ, ਪਰ ਉਹ ਮੇਰਾ ਖਿਆਲ ਇਬਰਾਹਿਮ ਲਿੰਕਨ ਸੀਗਾ ਉਦੋਂ ਪ੍ਰੈਜੀਡੈਂਟ ਇੱਥੇ ਦਾ, ਤੇ ਉਹਨੇ ਫਿਰ ਇਹਨੂੰ ਟੁੱਟਣ ਨੀ ਦਿੱਤਾ, ਕੰਟਰੀ ਨੂੰ ਇਕੱਠਾ ਰੱਖ ਲਿਆ, ਤੇ ਇਹਨਾਂ ਦਾ ਬਚਾਅ ਹੋ ਗਿਆ। ਸੋ ਜਿਹੜਾ ਮੇਰਾ ਮੇਨ ਪੁਆਇੰਟ ਸੀਗਾ ਉਹ ਇਹ ਸੀਗਾ ਕਿ ਇਹਨਾਂ ਦਾ
1: ਵੀ ਜਿਹੜੇ ਸਿਧਾਂਤਕ ਤੌਰ ਤੇ ਦੇਖਿਆ ਜਾਵੇ ਕਿ ਇਹ ਜਿੰਨੀਆਂ ਵੀ ਸਟੇਟਾਂ ਹੈਗੀਆਂ ਇੰਡੀਪੈਂਡੈਂਟ ਸਟੇਟਾਂ, ਪਰ ਜਿਸ ਤਰ੍ਹਾਂ ਰੂਲਿੰਗ ਸੈਂਟਰ ਕਰ ਰਿਹਾ ਉਹ ਮੈਨੂੰ ਸਮਝ ਤੋਂ ਬਾਹਰ ਆ ਕਿ ਜਦੋਂ ਇੰਡੀਪੈਂਡੈਂਟ ਸਟੇਟ ਹੈਗੀਆਂ ਤੇ ਇਹਦੇ ਵਿੱਚ ਹੁਣ ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਆ ਕਿ ਹਰ ਇੱਕ ਨੂੰ ਕਹਿਤਾ ਕਿ ਇਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਓ।
0: ਹਾਂਜੀ,
1: ਪਰ ਉਹ ਸਟੇਟ ਦਾ ਆਪਣਾ ਅਧਿਕਾਰ ਤਾਂ ਖਤਮ ਹੀ ਕਰ ਦਿੱਤੇ ਗਏ ਜਿੱਦਾਂ ਪਹਿਲਾਂ ਹੁੰਦੇ।
0: ਉਹਦੇ ਵਿੱਚ ਖਾਤਾ ਵੀ ਜਿਹੜਾ ਸੰਵਿਧਾਨ ਲਿਖਿਆ ਹੋਇਆ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਜਿਹੜੇ ਫੈਡਰਲ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ ਦੇ ਸੁਪਰਸੀਡ ਸਟੇਟ ਰੈਗੂਲੇਸ਼ਨ, ਯਾਨੀ ਕਿ ਜਿਹੜੀ ਫੈਡਰਲ ਗਵਰਨਮੈਂਟ ਕਾਨੂੰਨ ਬਣਾਉਂਦੀ ਆ ਉਹ ਜਿਹੜੇ ਸਟੇਟ ਦੇ ਬਣਾਏ ਹੋਏ ਕਾਨੂੰਨ ਆ ਉਹਨਾਂ ਦੇ ਉੱਪਰ ਦੀ ਹੁੰਦੀ ਆ।
1: ਉਹ ਚੱਕਰ ਇਹ ਹੈ ਨਾ ਕਿ ਪੁਰਾਣੇ ਪ੍ਰੈਜ਼ੀਡੈਂਟ ਜਿਹੜੇ ਆਉਂਦੇ ਰਹੇ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ
0: ਪਰਵਾਹ ਨਹੀਂ, ਬਿਲਕੁਲ
1: ਆਪਣੀ ਮਰਜ਼ੀ ਨਾਲ ਇੰਜੋਏ ਕਰੋ, ਤੁਸੀਂ ਆਪਣੀ ਸਟੇਟ ਨੂੰ ਚਲਾਓ, ਫੰਡ ਟੈਕਸ ਸਾਰੇ ਟੈਕਸ ਇਕੱਠਾ ਹੋ ਗਏ ਸਾਰੀਆਂ ਸਟੇਟਾਂ ਤੋਂ ਉੱਥੇ ਹੀ ਜਾਂਦਾ ਨਾ,
0: ਫੈਡਰਲ ਟੈਕਸ ਉੱਥੇ ਜਾਂਦਾ ਸਟੇਟਾਂ ਦਾ ਟੈਕਸ। ਹਾਂਜੀ,
1: ਤਰੀਕੇ ਨਾਲ ਚੱਲਦੇ ਰਹੇ ਆ, ਪਰ ਹੁਣ ਸਾਡੇ ਟਰੰਪ ਸਾਹਿਬ ਕਹਿੰਦੇ ਨਾ ਵੀ ਹੁਣ ਮੇਰੀ ਚੱਲੂ, ਜੋ ਮੈਂ ਕਹੂੰਗਾ
0: ਮੇਰੀ ਚੱਲੂਗੀ, ਬਿਲਕੁਲ ਮੈਂ ਜਿਹੜੀਆਂ ਚੰਦੀਆਂ ਚਲਾਉਣੀਆਂ ਉਹ ਚੱਲਣਗੀਆਂ ਇਸ ਤਰ੍ਹਾਂ। ਤੇ ਉਹ ਫੇਰ ਦੇਖ ਲੋ ਭਾਈ ਬ੍ਰਿਟਿਸ਼ ਅੰਪਾਇਰ, ਮੇਰੇ ਕਹਿਣ ਦਾ ਪੁਆਇੰਟ ਜਿਹੜਾ ਮੈਂ ਖਾਕਸਾ ਜੀ ਉਹ ਸਾਹਮਣੇ ਲਿਆਉਣਾ ਸੀਗਾ ਸਾਡੇ ਸਰੋਤਿਆਂ ਦੇ, ਉਹ ਇਹ ਸੀਗਾ ਕਿ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਤੇ ਅਮਰੀਕਾ ਦੀ ਜਦੋਂ ਇੱਥੇ ਲੜਾਈ ਹੋਈ ਆ, ਦੇਖੋ ਉੱਥੇ ਕੀ ਕੁਛ ਹੋਇਆ ਸੀ, ਆਪਣੀ ਇਹਨਾਂ ਦੇ ਵਿੱਚ ਕਿੰਨੀ ਦੁਸ਼ਮਣੀ ਸੀਗੀ, ਔਰ ਉਸ ਜਦੋਂ ਲੜਾਈ ਹੋਈ ਸੀ ਜਦੋਂ ਫਿਰ ਅਮਰੀਕਾ ਨੇ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਪੇਸ਼ ਨਹੀਂ ਜਾਣ ਦਿੱਤੀ, ਉਹਨਾਂ ਨੂੰ ਇੱਥੋਂ ਕੱਢ ਦਿੱਤਾ, ਉਸ ਵੇਲੇ ਜਿਹੜੀ ਅਮਰੀਕਨ ਗਵਰਨਮੈਂਟ ਸੀ ਖਾਕ ਸਾਹਿਬ ਜੀ ਉਹਨੇ ਇਹ ਬਣਾਤਾ ਕਿ ਤੁਸੀਂ ਜਿਹੜੇ ਲੋਕ ਆ, ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ, ਵੀ ਤੁਸੀਂ ਜਿਹੜੇ ਲੋਕ ਆ ਅਸੀਂ ਜਿਹੜਾ ਤੁਸੀਂ ਕੰਮ ਕਰਦੇ ਆ ਅਸੀਂ ਉਹਦੇ ਉਲਟ ਕਰਨਾ, ਉਲਟ ਕਰਕੇ ਵੀ ਅਸੀਂ ਤੁਹਾਡੇ ਨਾਲ ਉਹ ਵਾਧੂ ਤਰੱਕੀ ਕਰਨੀ ਆ। ਉਥੋਂ ਹੀ ਖਾਕ ਸਾਹਿਬ ਜੀ ਤੁਸੀਂ ਦੇਖ ਲਓ ਭਾਈ ਜਿੰਨੇ ਦੁਨੀਆਂ ਦੇ ਕੰਟਰੀ ਤਕਰੀਬਨ ਹੈਗੇ ਆ ਉੱਥੇ ਆਰੀ ਆ ਜਿਹੜੀ ਉਹਦੇ ਦੰਦੇ ਜਿਹੜੇ ਆ ਆਪਣੇ ਵੱਲ ਨੂੰ ਹੁੰਦੇ ਆ, ਅਮਰੀਕਾ ਦੇ ਵਿੱਚ ਆਰੀ ਦੇ ਦੰਦੇ ਆ ਜਿਹੜੇ ਦੂਸਰੇ ਪਾਸੇ ਨੂੰ ਹੁੰਦੇ ਆ।
1: ਬਿਲਕੁਲ ਬਿਲਕੁਲ ਸਹੀ ਗੱਲ। ਨਹੀਂ ਉਹ ਦੇਖੋ ਨਾ, ਬ੍ਰਿਟਿਸ਼ ਨੇ ਇੰਗਲੈਂਡ ਨੇ ਆਪਣਾ ਛੋਟਾ ਜਿਹਾ ਮੁਲਕ ਰੱਖ ਲਿਆ, ਉਹ ਚਾਹੁੰਦੇ ਸੀ ਕਿ ਇੱਥੇ ਵੰਡ ਵੁੰਡ ਕੇ ਇਹਨਾਂ ਨੂੰ ਛੋਟਾ ਕਰ ਦਈਏ, ਕੱਲ ਨੂੰ ਤਰੱਕੀ ਨਾ ਕਰ ਸਕਣ, ਸਾਡੇ
0: ਤਰੱਕੀ ਨਾ ਕਰ ਸਕੇ, ਬਿਲਕੁਲ
1: ਪਾਕਿਸਤਾਨ ਇੰਡੀਆ ਵੰਡਿਆ ਕਿ ਵੀ ਜਿਹੜਾ ਹੈਗਾ ਤਰੀਕੇ ਦੇ ਨਾਲ ਇਹਨੂੰ ਅਲੱਗ ਕਰ ਦਿਓ, ਵੱਡੀ ਪਾਵਰ ਨਾ ਬਣ ਜਾਏ ਇਸੇ ਤਰ੍ਹਾਂ ਹੀ ਉਹਨਾਂ ਨੇ ਜਾ ਕੇ ਹੋਰ ਮੁਲਕਾਂ ਦੇ ਵਿਚ ਵੀ ਇਹੋ ਕੁਛ ਕੀਤਾ ਕਿ ਇਹਨੂੰ ਤੋੜ ਦਿਓ। ਇਹ ਬੇਚਾਰਾ ਉਹ ਕੀ ਨਾਂ ਸੀ ਉਹਦਾ ਜਿਹੜਾ ਉੱਥੇ ਦਾ ਸੀ ਆਪਣੇ ਦਾ ਰੂਸ ਦਾ ਗੋਬਰਚਾ ਰਸ਼ੀਆ ਦੇ ਵਿਚ ਪਾਪੂਲੇਸ਼ਨ ਘੱਟ ਗਈ ਨੇ, ਜਗ੍ਹਾ ਤਾਂ ਬਹੁਤ ਜ਼ਿਆਦਾ ਹੈਗੀ ਹੈ, ਖਾਲੀ ਪਈ ਹੈ ਸਾਰੀ।
0: ਹਾਂਜੀ ਬਿਲਕੁਲ ਬਿਲਕੁਲ, ਜਗ੍ਹਾ ਬਹੁਤ ਆ ਉੱਥੇ
1: ਨਾਲ ਹੀ ਹੁੰਦਾ ਤੇ ਅੱਜ ਲੜਾਈ ਥੋੜਾ ਹੋਣੀ ਸੀ।
0: ਨਹੀਂ ਹੋਣੀ ਸੀ, ਹੋਣੀ ਨੀ ਸੀ ਕਾਕ ਸਾਹਿਬ, ਹੋਣੀ ਨੀ ਸੀ। ਔਰ ਰੌਲਾ ਜਿਹੜਾ ਲਾਈ ਹੈ ਹੀ ਯੂਕਰੇਨ ਦੇ ਕਰਕੇ ਹੋਈ ਆ, ਕਿਉਂਕਿ ਜਿਹੜਾ ਯੂਰਪ ਆ ਉਹ ਯੂਕਰੇਨ ਦੇ ਜਿਹੜੇ ਖਣਿਜ ਪਦਾਰਥ ਆ, ਉਥੋਂ ਦੀ ਜਿਹੜੀ ਪੈਦਾਇਸ਼ ਆ, ਪੈਦਾਵਾਰ ਆ, ਐਗਰੀਕਲਚਰ ਖੇਤੀਬਾੜੀ ਆ ਸਾਰੀ, ਤੇ ਉਥੇ ਉਹ ਫਰਟੀਲਾਈਜ਼ਰ ਜਿਹੜੇ ਦੁਨੀਆਂ ਦਾ ਮੇਰਾ ਖਿਆਲ ਕਾਫੀ ਵੱਡਾ ਹਿੱਸਾ ਜਿਹੜਾ ਉਹ ਉਥੋਂ ਜਾਂਦਾ ਆ, ਯੂਕਰੇਨ ਦੇ ਵਿਚੋਂ ਫਰਟੀਲਾਈਜ਼ਰ ਆ ਜਿਹੜੇ, ਤੇ ਇਹ ਮੇਰਾ ਖਿਆਲ ਕਟਰ ਕੋਲ ਚੋਂ ਵੀ ਬਹੁਤ ਜਾਂਦਾ ਜਿਹੜਾ ਇਹ ਫਰਟੀਲਾਈਜ਼ਰ, ਕਿਉਂਕਿ ਸਾਰਾ ਕੁਛ ਜਿਹੜਾ ਤੇਲ ਚੋਂ ਨਿਕਲਦਾ ਨਾ, ਜਿਹੜਾ ਉਹਦੇ ਵਿਚੋਂ ਉਹ ਕੱਢਦੇ ਬਹੁਤ ਸਾਰੇ ਇਸ ਤਰ੍ਹਾਂ ਦੇ, ਪਲਾਸਟਿਕ ਵਗੈਰਾ ਵੀ ਮੇਰਾ ਖਿਆਲ ਤੇਲ ਚੋਂ ਨਿਕਲਦੀਆਂ, ਬਹੁਤ ਸਾਰੀਆਂ ਪ੍ਰੋਡਕਟ ਆ ਜਿਹੜੀਆਂ ਤੇਲ ਚੋਂ ਨਿਕਲਦੀਆਂ। ਔਰ ਜਿਹੜਾ ਰੂਸ ਹੈਗਾ ਉਹਦੇ ਵਿਚ ਤੇਲ ਹੈ ਬਹੁਤ ਹੈ, ਫਸਾ ਵੀ ਧਰਤੀ ਥੱਲੇ, ਤੇ ਫਿਰ ਜਿਹੜਾ ਯੂਕਰੇਨ ਹੈ ਬਹੁਤ ਵੱਡੀ ਇੰਡਸਟਰੀ ਰੂਸ ਨੇ ਇੱਥੇ ਲਾਈ ਸੀ,
1: ਕਿਉਂਕਿ ਪਤਾ ਨੀ ਕਿਹੜਾ ਦਿਮਾਗ ਉਹਦਾ ਯੂਜ਼ ਕਰ ਗਏ ਉਹਨੂੰ, ਕੌਣ ਅਮੈਰੀਕਾ ਹੀ ਕਰ ਗਿਆ ਉਹਨੂੰ ਅਲੱਗ ਕਰ ਗਿਆ ਕਿ ਇਹਨੂੰ ਥੋੜੀ ਪਾਵਰ ਤੋੜੀ ਜਾਵੇ, ਜਾਂ ਹੋਰ ਮੁਲਕਾਂ ਨੇ ਵੀ ਕੋਸ਼ਿਸ਼ ਕੀਤੀ ਹੋਏਗੀ। ਜੇ ਰਸ਼ੀਆ ਨਾ ਟੁੱਟਦਾ ਤੇ ਅੱਜ ਉਹ ਬਹੁਤ ਵੱਡਾ ਮੁਲਕ ਤੇ ਦੁਨੀਆਂ ਦਾ ਸਭ ਤੋਂ ਰਿਚ ਮੁਲਕ ਹੋਣਾ ਸੀ ਮੇਰੇ ਹਿਸਾਬ ਨਾਲ, ਕਿਉਂਕਿ ਉੱਥੇ ਵੀ ਸਿਸਟਮ ਕੁਝ ਹੋਰ ਸੀ ਨਾ। ਕੋਈ ਜ਼ਮਾਨਾ ਸੀ ਚੀਮਾ ਸਾਹਿਬ ਜਦੋਂ ਆਮ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਸੀ, ਉਹਨਾਂ ਨੂੰ ਸ਼ਾਮ ਨੂੰ ਸਟੋਰ ਤੋਂ ਜਾ ਕੇ ਬ੍ਰੈਡ ਤੇ ਰੋਟੀ ਤੇ ਦਾਲ ਦੂਲ ਜੀ ਦੇ ਦਿੰਦੇ ਸੀ, ਖਾਲਾ ਵੀ ਪੈਸਾ ਪੁੱਸਦੇ ਕੋਈ ਨਹੀਂ ਦਿੱਤਾ ਜਾਂਦਾ, ਤੇ ਰੋਟੀ ਪਾਣੀ ਤੋਂ ਸਾਰੇ ਜਿਹੜੇ ਸੀ ਉਹ ਰੱਜ ਕੇ ਖਾਂਦੇ ਸੀ, ਮਕਾਨ ਮਕੂਨ ਵੀ ਏਦਾਂ ਦੇ ਸੀ। ਪਰ ਇਹ ਹੈ ਕਿ ਹੁਣ
0: ਸਾਹਿਬ ਸਾਹਿਬ ਉੱਥੇ ਜਿਹੜੀ ਆ ਸੋਸ਼ਲ ਜਿਹੜੀ ਲਾਈਫ ਉਹ ਬਹੁਤ ਸੀਗੀ। ਮੈਂ ਉੱਥੇ ਥੋੜਾ ਜਿਹਾ 2-2.5 ਮਹੀਨੇ ਉਦੇਸ਼ਾ ਦੇ ਵਿਚ ਰਹਿ ਕੇ ਵੀ ਆਇਆ, ਤੇ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਤੰਗੀ ਫੰਗੀ ਨਹੀਂ ਸੀ ਲੱਗਦੀ, ਤੇ ਇੱਥੇ ਵੀ ਤਖ ਸਾਹਿਬ ਵੀ ਆ ਕੇ ਮੇਰੇ ਨਾਲ ਉਹ ਇੱਕ ਤਾਂ ਮੇਰੇ ਕੋਲ ਕੰਮੇ ਕਰਦਾ ਰਿਹਾ ਬੰਦਾ, ਉਹ ਅਰਮੀਨੀਆ ਦਾ ਸੀਗਾ, ਕਿਉਂਕਿ ਉਹ ਅਰਮੀਨੀਆ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਨਾ, ਤੇ ਉਹ ਮੇਰੇ ਕੋਲ ਕੰਮ ਕਰਦਾ ਸੀ। ਇੱਕ ਹੋਰ ਬੰਦਾ ਉਹ ਮੇਰਾ ਗਾਹਕ ਸੀ, ਖਾਕ ਸਾਹਿਬ ਜੀ ਦੇਖੋ ਤੁਹਾਨੂੰ ਗੱਲ ਦੱਸਾਂ ਉਹਨਾਂ ਲੋਕ ਉਹਨਾਂ ਦੇਸ਼ਾਂ ਦੇ ਵਿਚ ਜਿਹੜਾ ਸੀਗਾ ਉਹ ਕਿੱਦਾਂ ਸੀਗਾ ਸਿਸਟਮ। ਇੱਥੇ ਉਹ ਜਿਹੜਾ ਇੱਕ ਬੰਦਾ ਸੀਗਾ ਉਹ ਅਰਮੀਨੀਆ ਦਾ ਸੀਗਾ ਖਾਕ ਸਾਹਿਬ ਜੀ, ਮੇਰੇ ਕੋਲ ਉਦੋਂ ਸਟੋਰ ਹੁੰਦਾ ਸੀ ਇੱਥੇ ਫ੍ਰੈਜ਼ਨੋ ਦੇ ਵਿਚ, ਉਹ ਬੰਦਾ ਮੇਰੇ ਕੋਲ ਆਉਂਦਾ ਸੀ ਗਾਹਕ ਸੀ, ਤੇ ਇੱਕ ਦਿਨ ਉਹ ਕਹਿੰਦਾ ਯਾਰ ਕਹਿੰਦਾ ਮੈਨੂੰ ਤੂੰ ਆਧਾਰ ਦੇ ਦਿਆ ਕਰ। ਮੈਂ ਕਿਹਾ ਲੈ ਲਿਆ ਕਰ। ਮੈਂ ਕਿਹਾ ਇਹਨੇ ਸੈਕਟਰਾਂ ਦੀ ਡੱਬੀ ਇੱਕ ਅੱਧੀ ਲੈਣੀ ਹੋਈ। ਖਾਕ ਸਾਹਿਬ ਜੀ ਉਹ ਸੈਕਟਰਾਂ ਦੀ ਡੱਬੀ ਲੈਣ ਲੱਗ ਪਿਆ, ਫਿਰ ਉਹਦੀ ਘਰਵਾਲੀ ਆਉਣ ਲੱਗ ਪਈ, ਉਹਦੇ ਨਿਆਣੇ ਆਉਣ ਲੱਗ ਪਏ, ਤੇ ਉਹ ਕਰਦੇ ਕਰਦੇ ਉਹਦੇ $200-$250 ਬਣਨਾ, ਤੇ ਉਹਨੇ ਆ ਕੇ ਉਹ ਜਦੋਂ ਉਹਦੀ ਚੈੱਕ ਮਿਲਣੀ ਉਹਨੇ ਆ ਕੇ ਉਹ ਮੈਨੂੰ ਦੇ ਜਾਣਾ। ਖਾਕ ਸਾਹਿਬ ਜੀ ਇੱਕ ਵਾਰੀ ਕੀ ਹੋਇਆ, ਮੇਰਾ $1400 ਹੋ ਗਿਆ ਉਹਦੇ ਨਾਲ, $1400 ਹੋ ਗਿਆ, ਤੇ ਉਹ ਤੀਵੀਂ ਤੇ ਆਦਮੀ ਉਹ ਦੋਨੇ ਮੇਰੇ ਕੋਲ ਆਏ, ਤੇ ਆ ਕੇ ਉਹ ਮੈਨੂੰ ਕਹਿੰਦੇ ਕਿ ਅੱਜ ਤੋਂ ਬਾਅਦ ਤੂੰ ਸਾਨੂੰ ਕੋਈ ਆਧਾਰ ਨਹੀਂ ਦੇਣਾ। ਮੈਂ ਕਿਹਾ ਬਈ ਠੀਕ ਆ ਚਲੋ। ਖਾਕ ਸਾਹਿਬ ਜੀ 5-7 ਮਹੀਨੇ ਲੰਘ ਗਏ, ਉਹ ਨਹੀਂ ਆਏ ਮੁੜ ਕੇ ਆਧਾਰ ਲੈਣ, ਜਿਹਨਾਂ ਕੋਲ ਪੈਸੇ ਹੋਣੇ ਤਾਂ ਆ ਕੇ ਲੈ ਜਾਣੀ ਸੈਕਟਰ ਦੀ ਡੱਬੀ, ਨਹੀਂ ਤਾਂ ਨਹੀਂ। ਫਿਰ ਕੀ ਹੋਇਆ, ਮੈਂ ਕਿਹਾ ਚਲੋ ਕੋਈ ਨੀ, $1200 ਗਿਆ। ਇੱਕ ਦਿਨ ਕੀ ਹੋਇਆ, ਖਾਕ ਸਾਹਿਬ ਜੀ ਉਹ ਆਇਆ ਸਟੋਰ ਦੇ ਉੱਤੇ, ਸਟੋਰ ਦੇ ਉੱਤੇ ਆਇਆ ਤੇ ਉਹਨੇ ਜੇਬ ਦੇ 100-100 ਨੋਟਾਂ ਦੀ ਡੱਠੀ ਕੱਢੀ ਡਾਲਰਾਂ ਦੀ, ਤੇ ਕੱਢ ਕੇ ਗਿਣ ਕੇ ਮੇਰੇ ਮੂਹਰੇ ਰੱਖ ਦਿੱਤੇ। ਹੈਲੋ, ਅੱਛਾ ਅੱਛਾ, ਤੇ ਫੇਰ ਕੀ ਹੋਇਆ ਖਾਕ ਸਾਹਿਬ ਜੀ, ਉਹ ਕਹਿੰਦਾ ਆਹ ਤੇਰੇ ਪੈਸੇ ਆ ਜਿਹੜੇ ਦੇਣੇ ਆ, ਇਹ ਲੈ ਲਾ। ਤੇ ਮੈਂ ਕਿਹਾ ਵੀ ਤੂੰ ਇੰਨਾ ਚਿਰ ਆਇਆ ਨੀ, ਕਿੱਥੇ ਗਿਆ? ਕਹਿੰਦਾ ਮੈਂ ਉੱਥੇ ਅਰਮੀਨੀਆ ਨੂੰ ਗਿਆ ਸੀ, ਕਹਿੰਦਾ ਮੇਰਾ ਉੱਥੇ ਘਰ ਸੀਗਾ, ਮੈਂ ਉਹ ਵੇਚ ਕੇ ਆਇਆ। ਜੀ ਹੈਲੋ, ਮੈਂ ਜੋ ਆਵਾਜ਼ ਆਈ ਸੀ ਤੇ ਫਿਰ ਬੰਦ ਹੋ ਗਈ, ਆਈ ਨੀ ਆਵਾਜ਼ ਸੀਗੀ। ਤੇ ਉਹ ਫਿਰ ਏਦਾਂ ਸੀਗੀ ਤੇ ਉਹਨੇ ਮੇਰੇ ਉਹ ਪੈਸੇ ਜਿਹੜੇ $1400 ਸੀਗਾ ਤੇ ਇੱਥੇ ਦੇਤਾ ਆ ਕੇ, ਤੇ ਫਿਰ ਉਹ ਮੁੜ ਕੇ ਮੇਰੇ ਨਾਲ ਆਧਾਰ ਦਿੰਦਾ ਰਿਹਾ। ਤੇ ਉਹ ਇੱਕ ਹੋਰ ਬੰਦਾ ਮੇਰੇ ਕੋਲ ਕੰਮ ਵੀ ਕਰਦਾ ਸੀਗਾ, ਉਹ ਸਾਡੇ ਕੋਲ ਕੰਪਨੀ ਚ, ਤੇ ਉਹ ਵੀ ਜਿਹੜੇ ਏਦਾਂ ਦੇ ਆਨੈਸਟ ਬੰਦੇ ਸੀਗੇ, ਤੇ ਉਹ ਫੇਰਾ ਫੇਰੀ ਦੱਸਦੇ ਵੀ ਹੁੰਦੇ ਸੀ ਕਿ ਜਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਅਰਮੀਨੀਆ ਉਦੋਂ ਕਹਿੰਦੇ ਸਾਨੂੰ ਸਾਲ ਬਾਅਦ ਛੁੱਟੀ ਹੁੰਦੀ ਸੀ ਅਸੀਂ ਸਾਰੇ ਸੋਵੀਅਤ ਯੂਨੀਅਨ
1: ਕਮ ਸੇ ਕਮ ਸਾਡੇ ਕੋਲ ਕੰਪਨੀ ਮੇਰੀ ਜਿੱਥੇ ਮੈਂ ਵਾਈਸ ਪ੍ਰੈਜ਼ੀਡੈਂਟ ਸੀ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਸੀ ਸਾਡੇ ਕੋਲ 400 ਗੱਡੀ ਚੱਲਦੀ ਹੁੰਦੀ ਸੀ ਕੰਪਨੀ ਦੇ ਵਿੱਚ ਤੇ ਸਾਡੇ ਕਮ ਸੇ ਕਮ ਵੀ ਤੇ 40% ਰਸ਼ੀਅਨ ਸੀ
0: ਓਕੇ
1: ਬੜਾ ਹਾਸਾ ਮਖੌਲ ਹੋਣਾ ਬੜੇ ਮਿਹਨਤੀ ਲੋਕ ਸੀ ਸਾਰੇ ਕੰਮ ਕਰਨ ਵਾਲੇ
0: ਜੀ ਬਿਲਕੁਲ
1: 14 ਘੰਟੇ ਗੱਡੀਆਂ ਚਲਾਉਣੀਆਂ ਉਹਨਾਂ ਨੇ ਤੇ ਬਹੁਤ ਵਧੀਆ ਰਿਲੇਸ਼ਨ ਸੀ ਉਹਨਾਂ ਦੇ ਨਾਲ ਅੱਜ ਵੀ ਹੈ ਜੀ ਮੇਰਾ ਮੈਂ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਸੀ ਤੇ ਜਿਹੜਾ ਪ੍ਰੈਜ਼ੀਡੈਂਟ ਸੀ ਸਾਡਾ ਉਹ ਰਸ਼ੀਅਨ ਸੀ ਸੈਮ ਤੇ ਬੜਾ ਵਧੀਆ ਸਵੇਰੇ ਜਦੋਂ ਕੰਮ ਜਾਣਾ ਦਫ਼ਤਰ ਦੇ ਵਿੱਚ ਦੋਵਾਂ ਨੇ ਮੀਟਿੰਗ ਮੂਟਿੰਗ ਕਰਨੀ ਪਹਿਲਾਂ ਬਹਿ ਕੇ ਤੇ ਉਹਨਾਂ ਚਿਰ ਨੂੰ ਫਿਰ ਲੋਕਾਂ ਦੇ ਆ ਜਾਣਾ ਡਰਾਈਵਰਾਂ ਨੇ ਆ ਜਾਣਾ ਉਹਨਾਂ ਦੇ ਮਸਲੇ ਹੱਲ ਕਰ ਉਹਨਾਂ ਦੀ ਉਹ ਕਰ ਇਹ ਕਰ 3600 ਪ੍ਰੋਬਲਮ ਹੁੰਦੀਆਂ ਤੇ ਇੱਦਾਂ ਚੱਲਦਾ ਜੀ ਮੈਂ ਆਪਣਾ ਟਾਈਮ ਹੋ ਗਿਆ ਮੈਂ ਵੀ ਜਾਣਾ ਪੈਣਾ
0: ਤੇ ਓਕੇ
1: ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਤੁਹਾਡਾ ਤੇ ਬੜੀ ਦੋਸਤੋ ਤੁਹਾਡਾ ਵੀ ਧੰਨਵਾਦ ਸਾਰੇ ਸਰੋਤਿਆਂ ਦਾ ਵੀ ਤੇ ਪ੍ਰੋਗਰਾਮ ਨੂੰ ਸੁਣਿਆ ਕਰੋ ਦੇਖੋ ਕਿੰਨੀਆਂ ਕਿਹੜੀ ਕਿਹੜੀਆਂ ਗੱਲਾਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਆ ਤੁਹਾਡੇ ਲਈ ਉਹਨਾਂ ਨੂੰ ਤਿਆਰੀ ਕਰਨੀ ਪੈਂਦੀ ਫਿਰ ਖਬਰਾਂ ਵੱਲ ਨਿਗਾਹ ਮਾਰਨੀ ਫਿਰ ਉੱਤੇ ਜਾ ਤੇ ਇਹਤੇ ਜਾ ਗੂਗਲ ਤੇ ਜਾ ਉੱਥੋਂ ਕੱਢਣੀਆਂ ਕੋਸ਼ਿਸ਼ ਕਰੀਦੀ ਆ ਕਿ ਤੁਹਾਡੇ ਤੱਕ ਅਸਲੀਅਤ ਸੱਚੀਆਂ ਗੱਲਾਂ ਜਿਹੜੀਆਂ ਜੋ ਕੁਛ ਵੀ ਵਾਪਰਿਆ ਦੁਨੀਆਂ ਦੇ ਉੱਪਰ ਅਸੀਂ ਤੁਹਾਡੇ ਨਾਲ ਰੂਬਰੂ ਉਸੇ ਤਰ੍ਹਾਂ ਹੀ ਜਿਹੜਾ ਉਹ ਪੇਸ਼ ਕਰਦੇ ਆ ਤੇ ਤੁਹਾਨੂੰ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਆ ਜਾਂ ਨਹੀਂ ਆਉਂਦੇ ਇਹਦੇ ਬਾਰੇ ਇਹ ਤੁਹਾਨੂੰ ਪਤਾ ਬਹੁਤ ਕੁਛ ਹੈਗਾ ਸਾਡਾ ਪ੍ਰਵਾਸ ਰੇਡੀਓ ਦੀ ਫੇਸਬੁੱਕ ਐਪ ਵੀ ਹੈਗੀ ਆ ਉੱਤੇ ਵੀ ਜਾ ਕੇ ਤੁਸੀਂ ਆਪਣਾ ਮੈਸੇਜ ਕਰ ਸਕਦੇ ਹੋ ਔਰ ਕਿਸੇ ਵੀਰ ਨੇ ਸਾਡਾ ਪ੍ਰਵਾਸ ਰੇਡੀਓ ਇੱਕ ਗਰੁੱਪ ਵੀ ਹੈਗਾ ਉਹਦੇ ਤੇ ਕਾਫੀ ਵੀਰ ਜੁੜੇ ਹੋਏ ਆ ਬੜੀਆਂ ਕਵਿਤਾ ਕੁਪਤਾ ਗੀਤ ਕਈ ਕੁਛ ਲਿਖਦੇ ਆ ਔਰ ਬਹੁਤ ਸੋਹਣਾ ਲਿਖਦੇ ਉਹਨਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਇਸ ਰੇਡੀਓ ਦੇ ਨਾਲ ਜੁੜੇ ਰਹੋ ਔਰ ਆਪਣੇ ਸਾਥੀਆਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ ਦੇ ਉੱਪਰ ਆ ਕੇ ਆਪਣੇ ਪ੍ਰੋਗਰਾਮ ਸੁਣਿਆ ਕਰੋ ਬੜੇ ਮਿਆਰੀ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਦੇ ਹਾਂ ਕਰੀਏ ਬੜੀ ਮਿਹਰਬਾਨੀ ਥੈਂਕ ਯੂ ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਦੋਸਤ
0: ਜੀ ਜੀ ਥੈਂਕ ਯੂ
1: ਥੈਂਕ ਯੂ ਥੈਂਕ ਯੂ ਸ਼ੁਕਰੀਆ ਜੀ
0: ਥੈਂਕ ਯੂ

ਸਤ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ। ਸਾਰੇ ਵੀਰ ਭੈਣ ਭਰਾਵਾਂ ਦਾ ਸ਼ੁਕਰੀਆ, ਧੰਨਵਾਦ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫਰਟ, ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਸ਼ਬਦ ਦੇ ਨਾਲ ਭਾਈ ਹਰਜਿੰਦਰ ਸਿੰਘ ਹੋਣਾ ਦਾ, ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਕਰਾਂਗੇ।

0: gente.
1: Do grande, né? Do

0: ਦੋਸਤੋ ਆਪਣਾ ਖਬਰਾਂ ਦਾ ਟਾਈਮ ਹੋ ਗਿਆ ਜੀ ਤੇ ਤੁਹਾਡੇ ਤੱਕ ਪਹੁੰਚਾਉਂਦੇ ਆ ਜਾਣਕਾਰੀਆਂ ਤੇ ਜਾਣਕਾਰੀਆਂ ਵੀ ਜਿਹੜੀਆਂ ਹੁੰਦੀਆਂ ਫਰੈਸ਼ ਜਿਹੜੀਆਂ ਹੁਣੇ ਹੁਣੇ ਆਈਆਂ ਹੁੰਦੀਆਂ ਚੀਮਾ ਸਾਹਿਬ ਲਿਖ ਕੇ ਕੱਢ ਕੇ ਤਿਆਰ ਕਰਕੇ ਖਬਰਾਂ ਦੇ ਨਾਲ ਜੁੜਦੇ ਨੇ ਸੋ ਕੀ ਵਾਪਰ ਰਿਹਾ ਜੀ ਕੀ ਹੋ ਰਿਹਾ ਪੂਰੀ ਦੁਨੀਆਂ ਦੇ ਵਿਚ ਇਸ ਵੇਲੇ ਖਲਚਲ ਮਚੀ ਹੋਈ ਹੈ ਤੇ ਉਹਦੇ ਬਾਰੇ ਗੱਲਬਾਤ ਕਰਦੇ ਆ ਦਾਲ ਸਿੰਘ ਚੀਮਾ ਸਾਹਿਬ ਉਹਨਾਂ ਨਾਲ ਫਰਿਜ਼ ਨਾਲ ਕੈਲੀਫੋਰਨੀਆ ਤੋਂ ਜੁੜ ਗਏ ਨੇ ਸਾਡੇ ਨਾਲ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ
1: ਜੀ ਖਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਰਹੀ ਆ ਧੰਨਵਾਦੀ ਆ ਕਿ ਸਾਡੀ ਜਿਹੜੀ ਸੋਚ ਆ ਉਹਨੂੰ ਤੁਸੀਂ ਦੁਨੀਆਂ ਦੇ ਹਰ ਕੋਨੇ ਦੇ ਜਿਹੜਾ ਵੀ ਸੱਜਣ ਇਹ ਪ੍ਰਭਾਤ ਰੇਡੀਓ .com ਨੂੰ ਸੁਣਨਾ ਚਾਹੁੰਦਾ ਹੈ ਉਹਦੇ ਕੋਲ ਇਹ ਇਨਫੋਰਮੇਸ਼ਨ ਪਹੁੰਚ ਸਕਦੀ ਆ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਹੈਗੇ ਆ ਉਹਨਾਂ ਸਾਰਿਆਂ ਨੂੰ ਮੇਰੀ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਖਾਕ ਸਾਹਿਬ ਅੱਜ ਕੱਲ ਜਿਹੜਾ ਮਸਲਾ ਚੱਲ ਰਿਹਾ ਮੇਰੀ ਆਵਾਜ਼ ਆ ਰਹੀ ਜੀ
0: ਬਿਲਕੁਲ ਕਲੀਅਰ
1: ਤੇ ਮਸਲਾ ਇਸ ਤਰ੍ਹਾਂ ਖਾਕਸਾ ਜੀ ਇਜ਼ਰਾਇਲ ਤੇ ਅਮਰੀਕਾ ਦੁਆਰਾ ਇਰਾਨ ਉੱਪਰ ਕੀਤਾ ਗਿਆ ਹਮਲਾ ਜਿਹੜਾ ਸਾਰੀ ਦੁਨੀਆਂ ਦੇ ਲੋਕਾਂ ਨੂੰ ਮਹਿੰਗਾ ਪੈ ਰਿਹਾ
0: ਜੀ ਬਿਲਕੁਲ ਤੇਲ ਕਿੱਥੇ
1: ਕਿਉਂਕਿ ਤੇਲ ਤੇ ਐਲ ਐਨ ਜੀ ਜਿਹਨੂੰ ਕਹਿੰਦੇ ਆ ਲਿਕੁਇਡ ਨੈਚੁਰਲ ਗੈਸ ਜਿਹਨੂੰ ਕਹਿੰਦੇ ਆ ਖਾਕਸਾ ਜੀ ਉਹਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋ ਚੁੱਕਾ ਆ ਕਈ ਦੇਸ਼ਾਂ ਵਿਚ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਚਾਰ ਗੁਣਾ ਵੱਧ ਚੁੱਕੀਆਂ ਖਾਕ ਸਾਹਿਬ ਜੀ ਕਈਆਂ ਦੇਸ਼ਾਂ ਦੇ ਵਿਚ ਜਿਹੜੀ ਉਹ ਯੂਰੋਪੀਅਨ ਕੰਟਰੀ ਆ ਜਿਹੜੇ ਸਾਰੇ ਉੱਥੇ ਲੀਟਰ ਚੱਲਦੇ ਆ ਨਾ ਤੇ ਉਹ ਕਈ ਦੇਸ਼ਾਂ ਦੇ ਵਿਚ ਜਿਹੜਾ $2 ਨੂੰ ਲੀਟਰ ਸੀਗਾ ਉਹ $8 ਨੂੰ ਲੀਟਰ ਟਿੱਕਰ ਜਿਹੜੀ ਆ ਉਹ ਤੇਲ ਪਹੁੰਚ ਗਿਆ ਆ ਸੋ ਬਹੁਤ ਮਹਿੰਗਾਈ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਬਹੁਤ ਸਾਰੇ ਦੇਸ਼ਾਂ ਨੂੰ ਬਹੁਤ ਘਾਟਾ ਪੈ ਰਿਹਾ ਔਰ ਉਹਦੇ ਨਾਲ ਪਰਜਾ ਆ ਜਿਹੜੀ ਉਹ ਪੀੜੀ ਜਾ ਰਹੀ ਆ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਜਿਹਨੇ ਦੇਖੋ ਕਾਕਸ਼ਾ ਜੀ $2 ਦੀ ਗੈਲਨ ਆਉਂਦੀ ਸੀ ਉਹ ਕੋਈ $6 ਹੋਰ ਕੰਮ ਕਰਨ ਵਾਸਤੇ ਰੋਟੀ ਖਾਣ ਵਾਸਤੇ ਉਹਦੇ ਵਾਸਤੇ ਵੱਧਦੇ ਸੀਗੇ ਉਹ ਹੁਣ ਸਾਰੇ ਇੱਧਰ ਜਾਣ ਲੱਗ ਪਏ ਆ ਤੇ ਇਹ ਕਾਕਸ਼ਾ ਜੀ ਹੈਗੀ ਤਾਂ ਸਾਰੀ ਗਿਣੀ ਮਿਣੀ ਸਾਜਿਸ਼ ਆ ਲੋਕਾਂ ਨੂੰ ਗਰੀਬ ਕਰਨਾ ਤੇ ਜਿਹੜੇ ਪਹਿਲਾਂ ਗਰੀਬ ਮੁਲਕ ਆ ਉਹਨਾਂ ਨੂੰ ਥੱਲੇ ਲਾ ਦੇਣਾ ਤੇ ਕੋਈ ਮਗਰਵਾਣੀ ਜਾ ਕੇ ਉਹਨਾਂ ਨੂੰ ਢਾ ਲੈਣਾ ਤੇ ਦੱਬ ਲੈਣਾ ਤੇ ਕੁਚਲ ਦੇਣਾ ਸੋ ਇਹ ਮਸਲਾ ਜਿਹੜਾ ਇੰਨਾ ਸੁਧਾਰ ਨਹੀਂ ਜਿੰਨਾ ਪਰਜਾ ਦੇ ਸਾਹਮਣੇ ਦਿੱਤਾ ਜਾਂਦਾ ਆ ਇਦੋਂ ਬਹੁਤ ਜ਼ਿਆਦਾ ਗੁੰਝਲਦਾਰ ਇਹ ਜਿਹੜੀਆਂ ਸਕੀਮਾਂ ਗੌਰਮੈਂਟ ਦੀਆਂ ਚੱਲਦੀਆਂ ਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਕੁਝ ਦੇਸ਼ਾਂ ਨੂੰ ਬਹੁਤ ਫਾਇਦਾ ਵੀ ਹੋ ਰਿਹਾ ਹੈ ਤੇ ਚੋਖੀ ਕਮਾਈ ਵੀ ਹੋ ਰਹੀ ਆ ਉਹ ਖਾਕ ਸਾਹਿਬ ਜਿਨ੍ਹਾਂ ਵਿਚ ਅਮਰੀਕਾ ਸਭ ਤੋਂ ਅੱਗੇ ਆ ਸੋ ਇੱਥੇ ਦੇਖੋ ਫਰੈਜਨੋ ਵਿਚ ਗੈਸ ਆ ਜਿਹੜੀ ਖਾਕ ਸਾਹਿਬ ਜੀ $5.29 ਨੂੰ ਮੈਂ ਅੱਜ ਦੇਖ ਕੇ ਆਇਆ $5.29 ਨੂੰ ਗੈਲਨ
0: ਸਾਡੇ 385 ਦੀ ਹੋਈ ਹੈ ਜੀ ਉਹ ਵੀ ਅਸੀਂ ਸਿਰ ਫੜ ਕੇ ਬਹਿ ਗਏ ਇਕਦਮ ਵੱਧ ਗਈ ਹੈ
1: ਹਾਂਜੀ ਤੇ ਬਹੁਤ ਮਹਿੰਗੀ ਹੋ ਗਈ ਆ $5.29 ਖਾਕ ਸਾਹਿਬ ਜੀ ਬਹੁਤ ਜ਼ਿਆਦਾ ਹੋ ਗਈ ਆ ਇਹ ਅਗਲੇ 5-7-10 ਦਿਨ ਜੇ ਇਸੇ ਤਰ੍ਹਾਂ ਰਿਹਾ $6 ਨੂੰ ਪਹੁੰਚ ਜਾਣੀ ਹੈ ਗੈਲਨ
0: ਬਿਲਕੁਲ ਅੱਛਾ ਮੈਨੂੰ ਚੀਮਾ ਸਾਹਿਬ ਕਿ ਜਿਹੜਾ ਬੈਲਰ ਦਾ ਪ੍ਰਾਈਸ ਤੇ ਹਜੇ ਤੱਕ ਮੈਨੂੰ ਲੱਗਦਾ ਕੋਈ ਜ਼ਿਆਦਾ ਵਧਿਆ ਨੀ $100 ਦੇ ਨੇੜੇ ਹੀ ਆ
1: ਹਾਂਜੀ ਹਾਂਜੀ ਉਹ ਪਿੱਛੋਂ ਨੀ ਵਾਧਾ ਹੁੰਦਾ ਇਹ ਸਾਰਾ ਜਿਹੜੇ
0: ਕੰਟਰੀਆਂ ਕਮਾ ਰਹੀਆਂ ਪੈਸੇ ਫਿਰ ਟੈਕਸ ਲਾ ਕੇ ਉਹਦੇ ਤੇ ਕਮਾਈਆਂ ਹੋ ਰਹੀਆਂ ਤੇ ਫਿਰ ਇਹਦਾ ਕੀ ਇਹਦਾ ਮਤਲਬ ਰਿਜ਼ਲਟ ਲੋਕੀ ਕੀ ਸੋਚਦੇ ਇਹਦੇ ਬਾਰੇ ਮੈਨੂੰ ਸਮਝ ਤੋਂ ਬਾਹਰ ਆ ਜੀ
1: ਦੇਖੋ ਖਾਕ ਸਾਹਿਬ ਜੀ ਜਿਹੜੀ ਆ ਪਰਜਾ ਆ ਉਹ ਥੋੜਾ ਵਿਚਾਰਤਾ ਏਡਾ ਦਬੂ ਕੁਟੂ ਰੋ ਰਾ ਕੇ ਕਰਦੇ ਰਹਿੰਦੇ ਆ ਵੀ ਚੱਲ ਕੋਈ ਨਾ ਹੁਣ ਸਸਤੀ ਹੋ ਜਾਓ ਕੱਲ ਨੂੰ ਪਰਸੋਂ ਇਸੇ ਤਰ੍ਹਾਂ ਕਰਕੇ ਉਹ ਕਰਦੇ ਰਹਿੰਦੇ ਆ ਪਰ ਇਹਦੇ ਵਿਚ ਇਹਨੂੰ ਜਿਹੜੇ ਵਧਾਉਣ ਵਾਲੇ ਆ ਉਹ ਆਮ ਕਰਕੇ ਰਿਟੇਲਰ ਹੁੰਦੇ ਆ ਜਿਹੜੇ ਗੈਸ ਸਟੇਸ਼ਨ ਆ ਜਿਹਨਾਂ ਦੇ ਹਨਾ ਉਹ ਕਰਦੇ ਆ ਉਹ ਜਿਆਦਾ ਚੱਕ ਦਿੰਦੇ ਆ ਪਹਿਲਾਂ ਅੱਛਾ ਉਹਦੇ ਵਿਚ ਖਾਕ ਸਾਹਿਬ ਜੀ ਹੁਣ ਜਿਹੜਾ ਮਸਲਾ ਆ ਇਹ ਅਮਰੀਕਾ ਦਾ ਜਿਹੜਾ ਸਿਸਟਮ ਹੈ ਨਾ ਇੰਨਾ ਗੁੰਝਲਦਾਰ ਬਣਾਇਆ ਆ ਦੇਖੋ ਹੁਣ ਜੇ ਜਿਹੜੀ ਆ ਜਿਹੜਾ ਸੇਲਸ ਟੈਕਸ ਪੈਣਾ ਨਾ ਗੈਲਨ ਦੇ ਉੱਪਰ ਉਹ ਹੁਣ ਗੌਰਮੈਂਟ ਜੇ ਤਾਂ ਗੌਰਮੈਂਟ ਨੂੰ ਉਹਦੇ ਚੋਂ ਪ੍ਰਾਪਤ ਨਾ ਮਿਲਦਾ ਹੋਵੇ ਫੇਰ ਤਾਂ ਉਹ ਕਹੇ ਭਾਈ ਤੁਸੀਂ ਇਹਨੂੰ ਇੱਥੇ ਕੰਟਰੋਲ ਕਰੋ ਕਿਉਂਕਿ ਜਿੰਨੀ ਪ੍ਰਾਈਸ ਗੈਸ ਪੰਪ ਵਾਲਾ ਜਾਂ ਹੋਰ ਕੋਈ ਵੀ ਜਿਹਦੇ ਪੈਟਰੋਲੀਅਮ ਗੈਸ ਸਟੇਸ਼ਨ ਹੈਗੇ ਆ ਉਹ ਜਿੰਨੀ ਪ੍ਰਾਈਸ ਚੱਕੂਗਾ ਉਹ ਚ ਗੌਰਮੈਂਟ ਨੂੰ ਵੀ ਉਨੀ ਵੱਧ ਜਾਣਾ ਨਾ
0: ਬਿਲਕੁਲ
1: ਤੇ ਇਸ ਕਰਕੇ ਗੌਰਮੈਂਟ ਕਹਿੰਦੀ ਆ ਕੋਈ ਨਾ ਸਾਨੂੰ ਵੀ ਵੱਧ ਆਈ ਜਾਂਦਾ ਆਰਾਮ ਨਾਲ ਚੁੱਪ ਕਰਕੇ ਇਹਨਾਂ ਨੂੰ ਲੁੱਟ ਹੋਈ ਜਾਂਦੇ ਹੋ ਤੇ ਆਪ ਆਰਾਮ ਨਾਲ ਬੈਠੇ ਰਹੋ ਜੇ ਬਹੁਤਾ ਰੌਲਾ ਪਾਉਣ ਲੱਗਣਗੇ ਫੇਰ ਆਪਾਂ ਘਟਾ ਦੇਵਾਂਗੇ ਥੋੜੀ ਜਿਹੀ
0: ਰੌਲਾ ਕਿਵੇਂ ਪਾਉਣਾ ਲੋਕੀ ਪਵਾ ਕੇ ਦੁੱਖ ਗਾਲਾਂ ਕੱਢ ਕੇ ਮੂੰਹ ਦੇ ਵਿੱਚ ਹੀ
1: ਖਾਣਗੇ ਬਿਲਕੁਲ
0: ਬਿਲਕੁਲ
1: ਘੰਟਾ ਅਗਲਾ ਕਹਿੰਦਾ ਯਾਰ 2 ਘੰਟੇ ਹੋਰ ਮਾਲਕ ਦੀ ਮਿਹਨਤ ਕਰ ਲਵਾਂਗੇ 2 ਘੰਟੇ ਹੋਰ ਲਵਾ ਲਾ ਓਵਰ ਟਾਈਮ ਨਾ ਦੇਈ ਤੇ ਚਲੋ ਇਸ ਤਰ੍ਹਾਂ ਜਿਹੜਾ ਉਹ ਸਿਲਸਿਲਾ ਚੱਲਦਾ ਰਹਿੰਦਾ ਆ ਤੇ ਇਹ ਖਾਕ ਸਾਹਿਬ ਜੀ $5.29 ਜਿਹੜੀ ਤੁਹਾਨੂੰ ਮੈਂ ਗੈਸ ਦੀ ਪ੍ਰਾਈਸ ਦੱਸੀ ਆ ਇਹ ਸਾਰੇ ਫਰਿਜਨਾਂ ਚੋਂ ਸਸਤੀ ਗੈਸ ਇੱਥੇ ਹੁੰਦੀ ਆ 76 ਸਟੇਸ਼ਨ ਇਥੇ ਹੈਗਾ ਸਾਡੇ ਕੋਲ ਇੱਕ ਆਸਪੋ ਦੇ ਬਰਾਬਰ ਰੱਖਦਾ ਆਮ ਕਰਕੇ ਗੈਸ ਤੇ ਇਹ ਹੈਗਾ ਵੀ ਉਹਨਾਂ ਕਿਸੇ ਦੇਸ਼ਾਂ ਦਾ ਅਰਬੀ ਅਰਬੀ ਦੇਸ਼ਾਂ ਚੋਂ ਪਤਾ ਨੀ ਕਿਹੜੀਆਂ ਚੋਂ ਤੇ ਇਹਦੇ ਬਹੁਤ ਵੱਡੇ ਕਿੰਨੇ ਗੈਸ ਸਟੇਸ਼ਨ ਹੈ ਇਹਦੇ ਇੱਕ ਨੀ ਹੈਗਾ ਤੇ ਇਹਦੇ ਟਰੱਕ ਸਟੋਪ ਵੀ ਹੈਗੇ ਸੋ ਇਹਦੀ ਗੈਸ ਬਹੁਤ ਸਸਤੀ ਹੁੰਦੀ ਹੈ ਸੋ ਇਹਦੀ ਵੀ ਗੈਸ ਹੈ ਜਿਹੜੀ ਪੰਜ ਡਾਲਰ 29 ਸੈਂਟ ਨੂੰ ਇਹ ਬਹੁਤ ਜ਼ਿਆਦਾ ਆ ਤੇ ਦੂਸਰੇ ਪਾਸੇ ਖੱਕ ਸਾਹਿਬ ਜੀ ਹੁਣ ਦੇਖੋ ਇੱਕ ਪਾਸੇ ਤਾਂ ਲੋਕ ਤਾਂ ਜਿਹੜੇ ਪੀਲੇ ਜਾ ਰਹੇ ਆ ਦੂਸਰੇ ਪਾਸੇ ਕੀ ਹੋ ਰਿਹਾ ਕਿ ਅਮਰੀਕਾ ਦਾ ਜਿਹੜਾ ਕਰੂਡ ਆਇਲ ਹੈ ਖੱਕ ਸਾਹਿਬ ਜੀ ਉਹਦੀ ਜਿਹੜੀ ਕੀਮਤ ਆ ਕਰੂਡ ਆਇਲ ਦੀ ਕੀਮਤ ਆ ਜਿਹੜੀ 45% ਜਾਣੀ ਕਿ ਆਲਮੋਸਟ
0: ਦੁੱਗਣੀ ਹੋ ਗਈ
1: ਹਾਂਜੀ ਦੁੱਗਣੀ ਹੋ ਗਈ ਆ 45% ਜਿਹੜੀ ਆ ਉਹਦੇ ਵਿੱਚ ਵਾਧਾ ਹੋਇਆ ਤੇ ਹੁਣ ਉਹਨਾਂ ਨੇ ਕਾਹਨੂੰ ਰੌਲਾ ਪਾਉਣਾ ਉਹਨਾਂ ਨੇ ਉਹ ਤਾਂ ਗਵਰਨਮੈਂਟ ਨੂੰ ਜਾ ਕੇ ਹੋਰ ਕਹਿਣਗੇ ਚੱਕ ਜਿਹੜਾ ਹੋਰ ਲੈ ਲਾ ਪੈਸੇ ਕੋਈ ਨਾ ਤੂੰ ਇੰਨੇ ਹੋਰ ਰੱਖ ਜੋ ਤੇ ਸਾਨੂੰ ਥੋੜੇ ਜਿਹਾ ਵੱਧ ਲੈਣ ਦੇ ਪੈਸੇ ਸੋ ਖਰਚਾ ਜੀ ਰੌਲਾ ਆ ਜਿਹੜਾ ਉਹ ਇਸ ਗੱਲ ਦਾ ਆ ਇਹਨਾਂ ਨੂੰ ਪ੍ਰੋਫਿਟ ਆ ਜਿਹੜਾ ਕੰਪਨੀਆਂ ਨੂੰ ਬਹੁਤ ਹੁੰਦਾ ਪਏ ਵੱਡੀਆਂ ਕੰਪਨੀਆਂ ਜਿਹੜੀਆਂ ਤੇ ਇਹ ਸੀਗੀ ਕੱਖ ਸਾਹਿਬ ਜੀ ਇਹਦੀ ਖਬਰ ਗੈਸ ਦੀ ਤੇ ਇੱਕ ਅਗਲੀ ਨਿਊਜ਼ ਹੈ ਜਿਹੜੀ ਆਪਣੇ ਕੋਲ ਕੱਖ ਸਾਹਿਬ ਜੀ ਏਪੀ ਦੀ ਨਿਊਜ਼ ਹੈਗੀ ਆ ਉਹ ਤੇ ਉਹਦੇ ਅਨੁਸਾਰ ਟਰੰਪ ਅਤੇ ਨੇਤਾਨਯਾਹੂ ਨੇ ਰਲ ਕੇ ਇਰਾਨ ਨੂੰ ਢਾ ਢੇਰੀ ਕਰਨ ਦੇ ਮਾਮਲੇ ਵਿੱਚ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਾ ਲਿਆ
0: ਬਿਲਕੁਲ ਕੋਈ ਸ਼ੱਕ ਨਹੀਂ
1: ਖਾਸ ਕਰਕੇ ਨੇਤਾਨਯਾਹੂ ਨੇ ਕਿਉਂਕਿ ਇਜ਼ਰਾਇਲ ਅਤੇ ਅਮਰੀਕਾ ਨੇ ਸੋਚਿਆ ਸੀ ਕਿ ਅਸੀਂ ਦੋਨੋਂ ਹੀ ਫੌਜੀ ਤੌਰ ਤੇ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਹਾਂ ਕਿਉਂਕਿ ਇਧਰੋਂ ਅਮਰੀਕਾ ਤੇ ਉਹ ਆਸੇ ਪਾਸੇ ਦੇ ਜਿਹੜੇ ਦੇਸ਼ ਆ ਉਧਰੋਂ ਇਜ਼ਰਾਇਲ ਵੀ ਤੁਹਾਨੂੰ ਪਤਾ ਵੀ ਉਹਦੇ ਕੋਲ ਐਟਮ ਬੰਬ ਵੀ ਹੈਗੇ ਆ ਤੇ ਉਹਦੇ ਉਹਨੂੰ ਯੂਰਪ ਵੀ ਹਥਿਆਰ ਦੇ ਦਿੰਦਾ ਉਹਨੂੰ ਅਮਰੀਕਾ ਵੀ ਦੇ ਦਿੰਦਾ ਸੋ ਉਹ ਵੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚ ਗਿਣਦਾ ਆ ਫੌਜੀ ਤੌਰ ਦੇ ਉੱਤੇ ਸੋ ਇਹਨਾਂ ਨੇ ਰਲ ਕੇ ਖੱਟ ਸਾਹਿਬ ਜੀ ਇੱਕ ਹਫ਼ਤੇ ਵਿੱਚ ਇਹਨਾਂ ਨੇ ਸੋਚਿਆ ਸੀਗਾ ਵੀ ਚਲੋ ਆਪਾਂ ਇਹਨਾਂ ਨੂੰ ਜਾ ਕੇ ਢਾ ਲੈਂਦੇ ਹਾਂ ਇਰਾਨ ਤੇ ਇਹਨਾਂ ਦੀ ਪਹਿਲੇ ਜਦੋਂ ਉਹ ਹਮਲਾ ਹੋਇਆ ਪਹਿਲੇ ਦਿਨ ਤੇ ਕਹਿੰਦੇ ਸੀ ਅਸੀਂ ਤਾਂ ਗਏ ਤੇ ਆਏ ਬਸ ਹਫ਼ਤੇ ਦੀ ਗੱਲ ਆ ਸਾਰੀ ਪਹਿਲਾਂ ਤਾਂ ਕਹਿੰਦੇ ਸੀ ਅਸੀਂ 5-7 ਦਿਨਾਂ ਚ ਕੰਮ ਕਰ ਦੇਣਾ ਪਰ ਉੱਥੇ ਜਾ ਕੇ ਫਿਰ ਅਲਜ ਗਏ ਤੇ ਅਲਜ ਗਏ ਤੇ ਹੁਣ ਖੱਕ ਸਾਹਿਬ ਜੀ ਕਈਆਂ ਪਾਸਿਆਂ ਤੋਂ ਲੱਗ ਰਿਹਾ ਵੀ ਇਹ ਖਹਿੜਾ ਛਡਾਉਣਾ ਚਾਹੁੰਦੇ ਆ ਤੇ ਉਹ ਜਿਹੜਾ ਇਰਾਨ ਆ ਉਹ ਖਹਿੜਾ ਜਿਹੜਾ ਉਹ ਛੱਡਦਾ ਨੀ ਤੇ ਇਹਨਾਂ ਦੀ ਸਕੀਮ ਸੀ ਕਿ ਅਸੀਂ ਗਏ ਤੇ ਤੇਲ ਲੁੱਟ ਕੇ ਲਿਆਏ ਤੇ ਇੱਛਾ ਕਰਾਂਗੇ ਪਰ ਉਹ ਗੱਲ ਬਣੀ ਨੀ ਤੇ ਉਹਦੇ ਨਾਲ ਫਿਰ ਖਾਕਸਾ ਜੀ ਇਰਾਨ ਤੇ ਅਮਰੀਕਾ ਜਿਹੜਾ ਉਹ ਇਰਾਨ ਦੀ ਫੌਜੀ ਤਾਕਤ ਅਤੇ ਆਪਣੀ ਕਮਜ਼ੋਰੀ ਦਾ ਅੰਦਾਜ਼ਾ ਜਿਹੜਾ ਸੀ ਉਹ ਗਲਤ ਲਾ ਰਿਹਾ ਸੀ ਇਹਨਾਂ ਦੋਨਾਂ ਦੇਸ਼ਾਂ ਨੂੰ ਅਮਰੀਕਾ ਨੂੰ ਤੇ ਇਜ਼ਰਾਇਲ ਨੂੰ ਦੋਨਾਂ ਨੂੰ ਆਪਣੀ ਫੌਜ ਤੇ ਬਹੁਤ ਮਾਣ ਸੀਗਾ ਤੇ ਉਹਨੂੰ ਉਹ ਸਮਝਦੇ ਸੀ ਕਿ ਐਵੀਂ ਮਾੜਾ ਭੇੜਾ ਇਹਦੇ ਅਸੀਂ ਜਾ ਕੇ 4 ਬੰਬ ਮਾਰਨੇ ਤੇ ਕਰਨੇ ਪਰ ਇਹਨਾਂ ਨੇ ਅੰਦਾਜ਼ਾ ਜਿਹੜਾ ਉਹ ਗਲਤ ਲਾ ਲਿਆ
0: ਗਲਤ ਲੱਗ ਗਿਆ ਬਿਲਕੁਲ
1: ਹਾਂਜੀ ਤੇ ਪਿਛਲੇ ਕੁਛ ਦਿਨਾਂ ਤੋਂ ਇਰਾਨ ਨੇ ਜਿਹੜਾ ਹੈਗਾ ਸਟੇਟ ਆਫ ਹਰਮੂਜ਼ ਆ ਕੱਖ ਸਾਹਿਬ ਜੀ ਉਹਨੂੰ ਕੰਪਲੀਟਲੀ ਬੰਦ ਕਰ ਦਿੱਤਾ ਔਰ ਉਹਨਾਂ ਨੇ ਬੰਦ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਇਹਦੇ ਵਿੱਚ ਵੀ 1 ਲੀਟਰ ਵੀ ਤੇਲ ਤਾਂ ਜੀ ਕੰਮ ਕਰ ਦੇਣਾ ਪਰ ਉੱਥੇ ਜਾ ਕੇ ਫਿਰ ਅਲਜ ਗਏ ਤੇ ਅਲਜ ਗਏ ਤੇ ਹੁਣ ਕੱਖ ਸਾਹਿਬ ਜੀ ਕਈਆਂ ਪਾਸਿਆਂ ਤੋਂ ਲੱਗ ਰਿਹਾ ਵੀ ਇਹ ਖਹਿੜਾ ਛਡਾਉਣਾ ਚਾਹੁੰਦੇ ਆ
0: ਬਿਲਕੁਲ
1: ਤੇ ਉਹ ਜਿਹੜਾ ਇਰਾਨ ਆ ਉਹ ਖਹਿੜਾ ਜਿਹੜਾ ਉਹ ਛੱਡਦਾ ਨੀ ਤੇ ਇਹਨਾਂ ਦੀ ਸਕੀਮ ਸੀ ਕਿ ਅਸੀਂ ਗਏ ਤੇ ਤੇਲ ਲੁੱਟ ਕੇ ਲਿਆਏ ਤੇ ਇੱਛਾ ਕਰਾਂਗੇ ਪਰ ਉਹ ਗੱਲ ਬਣੀ ਨੀ ਤੇ ਉਹਦੇ ਨਾਲ ਫਿਰ ਖਾਕਸਾ ਜੀ ਇਰਾਨ ਤੇ ਅਮਰੀਕਾ ਜਿਹੜਾ ਉਹ ਇਰਾਨ ਦੀ ਫੌਜੀ ਤਾਕਤ ਅਤੇ ਆਪਣੀ ਕਮਜ਼ੋਰੀ ਦਾ ਅੰਦਾਜ਼ਾ ਜਿਹੜਾ ਸੀ ਉਹ ਗਲਤ ਲਾ ਰਿਹਾ ਸੀ ਇਹਨਾਂ ਦੋਨਾਂ ਦੇਸ਼ਾਂ ਨੂੰ ਅਮਰੀਕਾ ਨੂੰ ਤੇ ਇਜ਼ਰਾਇਲ ਨੂੰ ਦੋਨਾਂ ਨੂੰ ਆਪਣੀ ਫੌਜ ਤੇ ਬਹੁਤ ਮਾਣ ਸੀਗਾ ਤੇ ਉਹਨੂੰ ਉਹ ਸਮਝਦੇ ਸੀ ਕਿ ਐਵੀਂ ਮਾੜਾ ਭੇੜਾ ਇਹਦੇ ਅਸੀਂ ਜਾ ਕੇ 4 ਬੰਬ ਮਾਰਨੇ ਤੇ ਕਰਨੇ ਪਰ ਇਹਨਾਂ ਨੇ ਅੰਦਾਜ਼ਾ ਜਿਹੜਾ ਉਹ ਗਲਤ ਲਾ ਲਿਆ
0: ਗਲਤ ਲੱਗ ਗਿਆ ਬਿਲਕੁਲ
1: ਹਾਂਜੀ ਤੇ ਪਿਛਲੇ ਕੁਛ ਦਿਨਾਂ ਤੋਂ ਇਰਾਨ ਨੇ ਜਿਹੜਾ ਹੈਗਾ ਸਟੇਟ ਆਫ ਹਰਮੂਜ਼ ਆ ਕੱਖ ਸਾਹਿਬ ਜੀ ਉਹਨੂੰ ਕੰਪਲੀਟਲੀ ਬੰਦ ਕਰ ਦਿੱਤਾ ਔਰ ਉਹਨਾਂ ਨੇ ਬੰਦ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਇਹਦੇ ਵਿੱਚ ਵੀ 1 ਲੀਟਰ ਵੀ ਤੇਲ ਆ ਜਿਹੜਾ ਉਹ ਲੰਘਣ ਨਹੀਂ ਦੇਣਾ ਔਰ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ

0: ਸੀ ਪਰ ਇਹਨਾਂ ਨੇ ਅੰਦਾਜ਼ਾ ਜਿਹੜਾ ਉਹ ਗਲਤ ਲਾ ਲਿਆ,
1: ਗਲਤ ਲੱਗ ਗਿਆ ਬਿਲਕੁਲ।
0: ਹਾਂਜੀ, ਤੇ ਪਿਛਲੇ ਕੁਛ ਦਿਨਾਂ ਤੋਂ ਇਰਾਨ ਨੇ ਜਿਹੜਾ ਹੈਗਾ ਸਟੇਟ ਆਫ ਹਰਮੂਜ਼ ਜਾਂ ਕਾਕਸਾ ਦੀ ਉਹਨੂੰ ਕੰਪਲੀਟਲੀ ਬੰਦ ਕਰ ਦਿੱਤਾ, ਔਰ ਉਹਨਾਂ ਨੇ ਬੰਦ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਇਹਦੇ ਵਿੱਚ ਦੀ 1 ਲੀਟਰ ਵੀ ਤੇਲ ਆ ਜਿਹੜਾ ਉਹ ਲੰਘਣ ਨਹੀਂ ਦੇਣਾ, ਔਰ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ, ਉਸੇ ਤਰ੍ਹਾਂ ਕਰ ਦਿੱਤਾ ਉਹਨਾਂ ਨੇ, ਬਿਲਕੁਲ ਬੰਦ ਕਰ ਦਿੱਤਾ। ਔਰ ਅਜੇ ਤੀਕਰ ਵੀ ਜਿਹੜੇ ਕਹਿੰਦੇ ਸਾਡੇ ਦੇਸ਼ ਨਾਲ ਜੁੜੇ ਹੋਏ ਆ ਜਿਹੜੇ ਇਹ ਇਹਨਾਂ ਦਾ ਪੱਖ ਨਹੀਂ ਲੈ ਰਹੇ, ਉਹ ਤੁਸੀਂ ਆ ਜਾਓ ਤੇਲ ਲੈ ਜਾਓ, ਅਸੀਂ ਕੁਛ ਨਹੀਂ ਕਹਿਣਾ ਤੁਹਾਨੂੰ। ਤੇ ਇਹਦੇ ਨਾਲ ਹੁਣ ਡਾਕਟਰ ਸਾਹਿਬ ਜੀ, ਉਹ ਜਿਹੜੀ ਸਟੇਟ ਆਫ ਹਰਮੂਜ਼ ਹੈ ਉਹ ਤਾਂ ਬਿਲਕੁਲ ਬੰਦ ਕਰ ਦਿੱਤੀ ਹੈ, ਟੋਪੀ ਉਹਦੇ ਵਿੱਚ ਵੀ ਕੁਛ ਨਹੀਂ ਲੰਘਣ ਨਹੀਂ ਦੇ ਰਹੇ। ਤੇ ਇਹਦੇ ਵਿੱਚ ਹੁਣ ਕੀ ਹੈ ਡਾਕਟਰ ਸਾਹਿਬ ਜੀ, ਇਹਦੇ ਵਿੱਚੋਂ ਜਿਹੜਾ ਉਹਨਾਂ ਨੇ ਸਾਰਾ ਬੰਦ ਕਰਨ ਦੇ ਉਪਰੰਤ ਕੀ ਕੀਤਾ, ਆਪਣੇ ਦੋਸਤਾਂ ਨੂੰ ਨਹੀਂ ਰੋਕਾਂਗੇ ਉਹਨਾਂ ਨੇ ਕਿਹਾ, ਤੇ ਇਰਾਨ ਆਪਣੇ ਵਾਅਦਿਆਂ ਤੇ ਪੂਰਾ ਉਤਰ ਚੁੱਕਾ ਹੈ ਅਤੇ ਸਾਰੀ ਦੁਨੀਆਂ ਦੀ ਮਾਲੀ ਹਾਲਤ ਹੈ ਜਿਹੜੀ ਖਾਕ ਸਾਹਿਬ ਜੀ ਉਹਨੂੰ ਝੰਜੋੜ ਕੇ ਰੱਖ ਦਿੱਤਾ ਇਰਾਨ ਨੇ। ਹੁਣ ਜਿਹੜੇ ਸਾਰੇ ਦੂਸਰੇ ਮੁਲਕ ਹੈ ਉਹ ਵੀ ਖਾਕ ਸਾਹਿਬ ਜੀ ਅਮਰੀਕਾ ਤੇ ਇਜ਼ਰਾਇਲ ਦੇ ਖਿਲਾਫ ਹੋ ਕੇ ਇਹਨੂੰ ਕਹਿ ਰਹੇ ਆ ਕਿ ਬੰਦ ਕਰ, ਇਹ ਅਸੀਂ ਤਾਂ ਭੁੱਖੇ ਮਰ ਜਾਂਗੇ, ਠੀਕ ਹੈ ਕਿ ਨਹੀਂ?
1: ਬਿਲਕੁਲ।
0: ਸੋ ਇਹ ਮਸਲਾ ਉੱਥੇ ਪੈਦਾ ਹੋ ਗਿਆ ਤੇ ਇਹਦੇ ਨਾਲ ਇਜ਼ਰਾਇਲ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਨੇਤਾਨਯਾਹੂ ਨੂੰ ਇਸ ਸਮੇਂ ਗੋਡੇ ਟੇਕਣ ਤੇ ਮਜਬੂਰ ਕਰ ਦਿੱਤਾ ਗਿਆ। ਅੱਜ ਦੀ ਖਬਰ ਦੇ ਅਨੁਸਾਰ ਖਾਕ ਸਾਹਿਬ ਜੀ ਉਹ ਕਹਿੰਦਾ ਭਾਈ ਇਰਾਨ ਨੂੰ ਉਹ ਸਿੱਧਾ ਮਿੰਤ ਕਰਕੇ ਕਹਿੰਦਾ ਭਾਈ ਮੈਂ ਤੇਰੇ ਤੇ ਇਹਦਿਆਂ ਦੂਜਿਆਂ ਤੇ ਹਮਲਾ ਨਹੀਂ ਕਰਦਾ ਤੇ ਤੂੰ ਇਹਨਾਂ ਮੁਲਕਾਂ ਤੇ ਨਾ ਕਰ ਤੇ ਨਾ ਮੇਰੇ ਤੇ ਕਰ। ਇਹ ਨੇਤਾਨਯਾਹੂ ਜਿੱਦਾਂ ਆਪਾਂ ਭੀਖ ਮੰਗਦੇ ਹੁੰਦੇ ਹਾਂ
1: ਗੋਡੇ ਟੇਕ ਕੇ ਬੰਦਾ ਮਿੰਤ ਨਹੀਂ ਕਰਦਾ ਹੁੰਦਾ।
0: ਹਾਂਜੀ ਹਾਂਜੀ, ਉਹ ਹਾਲਾਤ ਹੈ ਜਿਹੜੇ ਇੱਥੇ ਪਹੁੰਚ ਗਏ ਆ। ਤੇ ਹੁਣ ਇਹ ਖਾਕ ਸਾਹਿਬ ਜੀ ਜਿਹੜਾ ਬਹੁਤਾ ਜਿਆਦਾ ਇਹ ਮਸਲਾ ਵਿਗੜਿਆ ਆ ਉਹ ਇਥੋਂ ਵਿਗੜਿਆ ਕਿ ਜਿਹੜਾ ਇਜ਼ਰਾਇਲ ਨੇ ਇਹਦਾ ਨਾਂ ਹੈਗਾ ਜਗ੍ਹਾ ਦਾ ਸਾਊਥ ਪਾਰਸ ਇਹਨੂੰ ਕਹਿੰਦੇ ਆ। ਇਹ ਨਾ ਇਹਦੀ ਇੱਥੇ ਮੇਰੇ ਕੋਲ ਉਹ ਲਿਖਿਆ ਵੀ ਆ ਫੀਲਡ ਦਾ ਇਲਾਕਾ ਕਿੰਨਾ ਕਿਆ, ਕਾਫੀ ਵੱਡਾ ਇਲਾਕਾ ਆ ਇਹ, ਕੋਈ 3700 ਜਿਹੜਾ 9700 ਯਾਨੀ ਕਿ 9700 ਸਕੁਏਅਰ ਕਿਲੋਮੀਟਰ ਆ ਜਿਹੜਾ ਇਹ ਇਲਾਕਾ ਹੈਗਾ, ਤੇ ਜੇ ਮੀਲਾਂ ਚ ਬਣਾਈਏ ਤਾਂ ਆਪਾਂ 3700 ਸਕੁਏਅਰ ਮਾਈਲ ਦਾ ਇਹ ਏਰੀਆ ਹੈਗਾ ਆ। ਤੇ ਇੱਥੇ ਖਾਕ ਸਾਹਿਬ ਜੀ ਦੋਨੇ ਕੰਟਰੀ ਆ ਜਿਹੜੇ, ਇੱਕ ਇਰਾਨ ਤੇ ਦੂਸਰਾ ਕਟਰ, ਇਹ ਦੋਨਾਂ ਕੰਟਰੀਆਂ ਦਾ ਇਹਦੇ ਤੇ ਕੰਟਰੋਲ ਆ, ਜਿਹਦੇ ਵਿਚੋਂ 3700 ਜਿਹੜਾ ਉਹ ਕਟਰ ਦੇ ਹਿੱਸੇ ਦੇ ਵਿਚ ਇਲਾਕਾ ਆ ਤੇ ਜਿਹੜਾ 6000 ਸਕੁਏਅਰ ਕਿਲੋਮੀਟਰ ਆ ਉਹ ਹੈਗਾ ਇਰਾਨ ਦਾ ਇਲਾਕਾ। ਇੱਥੇ ਸਾਰੇ ਦੇ ਵਿਚ ਆ ਜਿਹੜੀ ਉਹ ਗੈਸ ਬਹੁਤ ਆ ਜਿਹੜੀ ਆਹ ਜਿਹਨੂੰ ਆਹ ਕੀ ਕਹਿੰਦੇ ਲਿਕੁਇਫਾਈਡ ਨੈਚੁਰਲ ਗੈਸ LNG ਆਮ ਕਰਕੇ ਉਹਨੂੰ ਕਹਿ ਦਿੰਦੇ ਆ ਨਾ ਛੋਟਾ। ਹਾਂਜੀ, ਤੇ ਇੱਥੇ ਖਾਕ ਸਾਹਿਬ ਜੀ 51 ਟ੍ਰਿਲੀਅਨ ਕਿਊਬਿਕ ਮੀਟਰ ਜਿਹੜੀ ਆ ਉਹ ਗੈਸ ਆ, ਤੇ ਇਹਦੇ ਤੋਂ 8000 ਜਿਹੜੀ ਆ ਉਹ ਟ੍ਰਿਲੀਅਨ ਜਿਹੜੀ ਆ ਉਹ ਹੈਗੀ ਆ ਇਹਦੀ ਫੁੱਟਾਂ ਦੇ ਵਿਚ ਜੇ ਆਪਾਂ ਗਿਣੀਏ ਤਾਂ ਸਕੁਏਅਰ ਫੁੱਟੇਜ। ਤੇ ਜੇ ਇਹਨੂੰ ਖਾਕ ਸਾਹਿਬ ਜੀ ਦੇਖੋ ਗੈਸ ਹੁੰਦੀ ਆ ਨਾ ਜਿਹੜੀ ਆਪਣੀ ਘਰਾਂ ਚ ਆਪਾਂ ਬਾਲਦੇ ਗੈਸ, ਇਹਦੇ ਵੀ ਕਈ ਇਹਨਾਂ ਨੇ ਵੱਖਰੀਆਂ ਵੱਖਰੀਆਂ ਕਿੱਦਾਂ ਆਪਾਂ ਕਹਾਂਗੇ ਕੈਟੇਗੋਰੀਆਂ ਚ ਬਣਾਈ ਹੋਈ ਆ। ਇੱਕ ਇਹ ਜਿਹੜੀ ਨਾ ਉਹ ਠੰਡੀ ਕਰਕੇ ਫਰੀਜ ਕਰਕੇ ਉਹ ਫਿਰ ਮਤਲਬ ਜਗ੍ਹਾ ਥੋੜੀ ਰੋਕਦੀ ਆ ਨਾ, ਜਿੱਦਾਂ ਆਪਾਂ ਉਹਨੂੰ ਜਿਆਦਾ ਠੰਡੀ ਕਰਨ ਵਿੱਚ ਫਰੀਜ ਕਰ ਦਾਂਗੇ, ਉਸ ਤਰ੍ਹਾਂ ਦੀ ਆ ਜਿਹੜੀ ਕੰਡੈਂਸ ਗੈਸ ਆ ਉਹ 50 ਬਿਲੀਅਨ ਢੋਲ ਜਿਹੜੇ ਆ ਜੇ ਇਹਨੂੰ ਮਤਲਬ ਉਦਾਂ ਫਰੀਜ ਕਰਕੇ ਠੰਡੀ ਕੀਤਾ ਜਾਵੇ ਤਾਂ 50 ਬਿਲੀਅਨ ਢੋਲ ਦੀ ਗੈਸ ਇੱਥੇ ਜਿਹੜੀ ਹੈਗੀ ਆ। ਇਕੱਲੀ ਗੈਸ ਦੀ ਗੱਲ ਕਰਦੇ ਆ ਜਿਹੜੀ ਬਾਲਦੇ ਆ ਆਪਾਂ, ਉਹ ਦੂਜੀ ਗੈਸ ਨੀ ਜਿਹੜੀ ਇਹਦੇ ਗੱਲ ਵੀ ਹੋਰ ਪੈ ਜਾਂਦਾ, ਜੇ ਇੱਥੇ ਗੈਸ ਕਹਿੰਦੇ ਆ ਤੇ ਉਹ ਜਿਹੜੇ ਇੰਡੀਆ ਵਾਲੇ ਆ ਉਹ ਦੂਜੀ ਗੈਸ ਸਮਝਦੇ ਆ, ਅਸੀਂ ਗੈਸ ਪੈਟਰੋਲ ਕਹਿੰਦੇ ਆ। ਸੋ ਇਸ ਤਰ੍ਹਾਂ ਦਾ ਵੀ ਕਈ ਵਾਰੀ ਗੁੱਸੇ ਚ ਬੰਦਾ ਪੈ ਜਾਂਦਾ। ਤੇ ਇਹ ਜਿਹੜੀ ਜਗ੍ਹਾ ਆ ਖਾਕ ਸਾਹਿਬ ਦੀ, ਇਹ ਇਰਾਨ ਆ ਜਿਹੜਾ ਉਹਦੀ ਜਿਹੜੀ ਸਰਹੱਦ ਆ, ਸਰਹੱਦ ਕਾਹਨੂੰ ਆ ਤੱਟ ਆ ਜਿਹੜਾ ਸਮੁੰਦਰ ਦੇ ਨਾਲ ਲੱਗਦੀ ਹੁੰਦੀ ਜਗ੍ਹਾ ਉਹਨੂੰ ਤੱਟ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਕੋਸਟ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ, ਤੇ ਉਹਦੇ ਤੋਂ ਕੋਈ 105 ਕਿਲੋਮੀਟਰ ਦੀ ਦੂਰੀ ਤੇ ਹੈਗੀ ਆ ਇਹ। ਤੇ ਗਲਫ ਦੇਸ਼ਾਂ ਵਿੱਚੋਂ ਬਾਹਰ ਜਾ ਰਹੇ ਤੇਲ ਤੇ ਗੈਸ ਇਰਾਨ ਨੇ ਸਟੇਟ ਆਫ ਹਰਮੂਜ਼ ਵਿੱਚੋਂ ਤਾਂ ਲੰਘਣਾ ਕਰ ਦਿੱਤਾ ਬੰਦ, ਖਾਕ ਸਾਹਿਬ ਜੀ ਉਹ ਪਹਿਲਾਂ ਵੀ ਕਹਿ ਕੇ ਗਏ। ਹੁਣ ਇਹਦੇ ਨਾਲ ਅੱਧੀ ਗੱਲ ਜਿਹੜੀ ਜੁੜਦੀ ਆ ਉਹ ਇਸ ਇਲਾਕੇ ਦੇ ਵਿੱਚ ਖਾਕ ਸਾਹਿਬ ਜੀ ਜਿਹੜੇ ਦੋ ਦੇਸ਼ ਆ, ਇੱਕ ਸਾਊਦੀ ਅਰਬ ਤੇ ਦੂਜਾ UAE ਆ ਜਿਹੜੇ, ਇਹ ਕੱਲੇ ਦੋਨੇ ਦੇਸ਼ ਆ ਜਿੰਨੇ ਗਲਫ ਕੰਟਰੀ ਆ ਜਾਂ ਅਰਬ ਕੰਟਰੀ ਆ ਜਿੱਥੇ ਤੇਲ ਹੈਗਾ, ਇਕੱਲੇ ਦੋ ਦੇਸ਼ ਆ ਜਿਨ੍ਹਾਂ ਦੇ ਕੋਲ

0: ਇਹ ਚੋਇਸ ਸੀਗੀ ਕਿ ਉਹ ਸਟ੍ਰੇਟ ਆਫ ਹਰਮੂਜ਼ ਆ ਜਿਹੜੀ ਸਾਊਦੀ ਉਹਨੇ ਇਰਾਨ ਨੇ ਬੰਦ ਕਰ ਦਿੱਤੀ ਆ, ਉਹਦੇ ਤੋਂ ਬਿਨਾਂ ਹੋਰ ਪਾਸੇ ਦੀ ਇਹ ਤੇਲ ਬਾਹਰ ਲਿਜਾ ਸਕਦੇ ਸੀ।
1: ਅੱਛਾ ਜੀ।
0: ਹਾਂ, ਹੁਣ ਜਿਹੜਾ ਸਾਊਦੀ ਅਰਬ ਆ ਉਹ ਤੇਲ ਆ ਜਿਹੜਾ ਉਹ ਪਾਈਪ ਲਾਈਨ ਰਾਹੀਂ ਜਿਹੜਾ ਰੈਡ ਸੀ ਉਹਦਾ ਲਾਲ ਸਾਗਰ ਜਿਹਨੂੰ ਕਹਿੰਦੇ ਆ ਆਪਾਂ, ਸਾਊਦੀ ਅਰਬ ਆ ਜਿਹੜਾ ਇੱਕ ਪਾਸੇ ਉਧਰ ਰੈਡ ਸੀ ਦੇ ਨਾਲ ਵੀ ਲੱਗਦਾ ਤੇ ਦੂਸਰੇ ਪਾਸੇ ਇਹ ਲੱਗਦਾ ਇਧਰ ਪਰਸ਼ੀਅਨ ਗਲਫ ਦੇ ਨਾਲ। ਸੋ ਇਹ ਉਧਰ ਵੀ ਲਿਜਾ ਸਕਦਾ ਸੀ ਗੈਸ। ਅੱਛਾ, ਉਹ ਜਿਹੜਾ ਉਧਰ ਨੂੰ ਜਾਣ ਵਾਲੀਆਂ ਲਾਈਨਾਂ ਸੀਗੀਆਂ ਜੋ ਵੀ ਜਿਹਨੂੰ ਉਹ ਪ੍ਰਬੰਧ ਕਹਿ ਦਿੰਦੇ ਆ, ਇਨਫਰਾਸਟ੍ਰਕਚਰ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਖਾਕ ਸਾਹਿਬ ਜੀ, ਉਹ ਇਰਾਨ ਨੇ ਇਹ ਤਾਂ ਕਿ ਸਾਊਦੀ ਅਰਬ ਆ ਜਿਹੜਾ ਉਹ ਰੈਡ ਸੀ ਦੇ ਵਿੱਚ ਦੀ ਵੀ ਇੱਕ ਤਿਵਕਾ ਗੈਸ ਦਾ ਬਾਹਰ ਨਾ ਦੇਖ ਸਕੇ, ਉਹਨੇ ਉਹ ਸਾਰੀਆਂ ਲਾਈਨਾਂ ਨੂੰ ਤਬਾਹ ਕਰ ਦਿੱਤੀਆਂ।
1: ਅੱਛਾ ਜੀ।
0: ਤੇ ਉਹਦੇ ਨਾਲ ਸਾਊਦੀ ਅਰਬ ਨੂੰ ਜਿਹੜਾ ਬਹੁਤ ਵੱਡਾ ਧੱਕਾ ਲੱਗਾ। ਤੇ ਜਿਹੜਾ UAE ਆ ਉਹ ਜਿੱਥੇ ਨਾ ਉਹ ਇੱਕ ਉਹ ਸਟੇਟ ਆਫ ਹਰਮੂਜ਼ ਆ ਜਿਹੜੀ ਉਹਦੇ ਏਦਾਂ ਇੱਕ ਜਗ੍ਹਾ ਤੇ ਏਦਾਂ ਬਹੁਤ ਤੰਗ ਜਿਹੀ ਜਗ੍ਹਾ ਨੂੰ ਤੰਤਰ ਦੇ ਅੰਦਰ ਨੂੰ ਚਲੇ ਜਾਂਦੀ ਆ, ਉਹ ਫਿਰ ਮੁੜ ਕੇ ਏਦਾਂ ਮੋੜ ਜਿਹਾ ਪੈਂਦਾ ਆ, ਸ਼ਾਇਦ ਤੁਸੀਂ ਜੇ ਉਹਦਾ ਨਕਸ਼ਾ ਦੇਖਿਆ ਹੋਣਾ। ਤੇ ਉਹ ਉੱਥੇ ਉਹਨੇ ਉਸ ਜਗ੍ਹਾ ਤੇ ਉਹ ਬੰਦ ਕਰ ਦਿੱਤਾ। ਤੇ ਜਿਹੜਾ ਇਹ UAE ਆ ਇਹ ਉਦੋਂ ਲੰਘ ਕੇ ਨਾ ਬਾਹਰਲੇ ਪਾਸੇ ਸਮੁੰਦਰ ਆ ਜਿਹੜਾ ਇੰਡੀਅਨ ਓਸ਼ਨ ਆ ਉਹਦੇ ਵਿੱਚ ਵੀ ਇਹ ਗੈਸ ਵੇਚ ਸਕਦਾ ਸੀ ਦੂਸਰੇ ਕੰਟਰੀ ਦੇ ਰਾਹੀਂ, ਪਰ ਉਹ ਵੀ ਉਹਨਾਂ ਨੇ ਬੰਦ ਕਰਤਾ। ਸੋ ਕਹਿਣ ਦਾ ਮਤਲਬ ਇਹ ਆ ਭਈ ਅਰਬ ਦੇਸ਼ਾਂ ਦੇ ਵਿੱਚੋਂ ਇੱਕ ਤਿੰਨਕਾ ਵੀ ਤੇਲ ਦਾ ਬਾਹਰੋਂ ਜਾਣਾ ਬੰਦ ਹੋ ਗਿਆ।
1: ਇਹ ਇਰਾਨ ਨੂੰ ਚੀਮਾ ਸਾਹਿਬ ਇੱਕ ਸੈਕਿੰਡ, ਇਰਾਨ ਨੂੰ ਸਮਝ ਆਇਆ ਸੀ ਕਿ ਇਹ ਖਿਡਾਉਣਾ ਹੀ ਆ, ਦੋ ਮਾਰਾਂਗੇ ਦੋ ਇਧਰ ਮਾਰਾਂਗੇ ਖੋ ਖਾ ਕੇ ਗਾਹ ਜਾਵਾਂਗੇ, ਉਹ ਪਰ ਉਹ ਹੋਇਆ ਨਹੀਂ। ਉਹਨਾਂ ਨੂੰ ਇਹਨਾਂ ਨੂੰ ਗਲਤ ਫਹਿਮੀ ਹੋ ਗਈ ਕਿ ਇਰਾਨ ਛੋਟਾ ਜਾ ਛੋਟਾ ਜਾ ਇਹਦੇ ਕੋਲ ਕਿਹੜੀ ਆਰਮੀ ਆ ਜਾਂ ਇਹਦੇ ਕੋਲ ਕਿਹੜੇ ਜਹਾਜ਼ ਆ, ਅਸੀਂ ਦੋਵਾਂ ਦਿਨਾਂ ਚ ਘੇਰ ਲੈਣਾ। ਪਰ ਉਹ 20 ਸਾਲ ਤੋਂ ਇਹਦੇ ਉੱਪਰ ਕੰਮ ਕੀਤਾ ਇਰਾਨ ਨੇ,
0: ਰਸ਼ੀਆ ਦੀ ਮਦਦ ਬੜੀ ਕੀਤੀ ਉਹਨੇ ਇਰਾਨ ਨੇ ਵੀ। ਤੇ ਹੁਣ ਤੁਸੀਂ ਕੁਛ ਕਹਿਣ ਲੱਗੇ ਸੀ?
1: ਮੈਂ ਕਿਹਾ ਡਰੋਨ ਰਾਨ ਵੀ ਦਿੱਤੇ ਨਾ ਇਹਨਾਂ ਨੇ ਕਾਫੀ ਉਦੋਂ।
0: ਹਾਂਜੀ, ਬਹੁਤ ਡਰੋਨਾਂ ਦੀ ਮਦਦ ਬਹੁਤ ਕੀਤੀ ਆ ਉਹਦੀ ਰੂਸ ਦੀ, ਤੇ ਰੂਸ ਨੇ ਕਾਫੀ ਫਾਇਦਾ ਉਠਾਇਆ ਕਰ ਸਾਹਿਬ ਉਹਦੀ ਮਦਦ ਤੋਂ। ਅਗਲੀ ਖਬਰ ਕਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਪਾਨ ਤੇ ਸਾਊਥ ਕੋਰੀਆ ਜਿਹੜੇ ਆ ਕਾਕ ਸਾਹਿਬ ਜੀ, ਹਾਲਾਤ ਬਹੁਤ ਵਿਗੜ ਚੁੱਕੇ ਆ ਕਾਕ ਸਾਹਿਬ ਜੀ ਦੁਨੀਆਂ ਦੇ ਵਿੱਚ। ਬਹੁਤੇ ਤਾਂ ਸੱਜਣੇ ਜਿਹੜੇ ਉਹ ਆਪਣੇ ਕਹਿੰਦੇ ਆ ਉਹ ਮਾੜੀ ਮੋਟੀ ਅਸਲ ਲਾਈ ਨਹੀਂ, ਪਰ ਅਸਲ ਦੇ ਵਿੱਚ ਇਹ ਕਾਕ ਸਾਹਿਬ ਜੀ ਵਰਲਡ ਵਾਰ ਹੀ ਸਮਝੋ ਇਹਨੂੰ।
1: ਵਰਲਡ ਵਾਰ ਹੀ ਰਹਿ ਕੇ ਗਿਆ ਮਗਰ ਚਾਰ।
0: ਹਾਂਜੀ ਬਿਲਕੁਲ। ਤੇ ਹੁਣ ਇਹਦੇ ਨਾਲ ਅਗਲਾ ਜਿਹੜਾ ਮਸਲਾ ਖੜਾ ਹੋ ਗਿਆ, ਜਪਾਨ ਤੇ ਸਾਊਥ ਕੋਰੀਆ ਜਿਹੜੇ ਦੋ ਕੰਟਰੀ ਆ ਕਾਕ ਸਾਹਿਬ ਜੀ, ਇਹਨਾਂ ਦੋਨਾਂ ਦੇ ਦੇਸ਼ਾਂ ਦੇ ਵਿੱਚ ਅਮਰੀਕਾ ਦਾ ਕੋਈ 80,000 ਫੌਜੀ ਆ ਜਿਹੜਾ ਉਹ ਉੱਥੇ ਬੈਠਾ।
1: ਅੱਛਾ ਜੀ।
0: ਦੋਨਾਂ ਦੇਸ਼ਾਂ ਨੇ ਰਲਾ ਕੇ ਸਾਊਥ ਕੋਰੀਆ ਤੇ ਜਪਾਨ ਦੇ ਵਿੱਚ 80,000 ਦੇ ਨੇੜੇ ਆ ਜਿਹੜਾ, ਜਿਹੜੇ ਅੰਕੜਿਆਂ ਦੇ ਮੁਤਾਬਕ 80,000 ਉਹ ਕਹਿ ਰਹੇ ਆ। ਸੋ ਵੱਧ ਘੱਟ ਵੀ ਹੋ ਸਕਦੇ ਆ ਥੋੜੇ ਬਹੁਤੇ। ਹੁਣ ਉਹ ਜਿਹੜਾ 80,000 ਫੌਜੀ ਉਹ ਦੋਹਾਂ ਦੇਸ਼ਾਂ ਦੇ ਵਿੱਚ ਬੈਠਾ ਆ ਕਾਕ ਸਾਹਿਬ ਜੀ, ਉਹਨਾਂ ਦੇ ਵਿੱਚ ਜਿਹੜਾ ਨੌਰਥ ਕੋਰੀਆ, ਹਾਂ ਹੁਣ ਇਹ ਜਿਹੜਾ 80,000 ਉੱਥੇ ਬੈਠਾ ਕਾਕ ਸਾਹਿਬ ਜੀ, ਇਹ ਜਪਾਨ ਤੇ ਜਿਹੜਾ ਸਾਊਥ ਕੋਰੀਆ ਉਹਨੂੰ ਨੌਰਥ ਕੋਰੀਆ ਤੋਂ ਤੇ ਚੀਨ ਤੋਂ ਤੇ ਰੂਸ ਤੋਂ ਬਚਾਉਣ ਵਾਸਤੇ ਇਹਨਾਂ ਨੇ ਉੱਥੇ ਆਪਣੇ ਬੇਸ ਬਣਾਏ ਹੋ ਅਮਰੀਕਾ ਨੂੰ।
1: ਬਿਲਕੁਲ।
0: ਅੱਛਾ, ਹੁਣ ਇੱਥੇ ਮਸਲਾ ਇਸ ਗੱਲ ਦਾ ਖੜਾ ਹੋ ਗਿਆ ਇਹ ਆਪਾਂ ਨੂੰ ਤਾਂ ਗੱਲ ਵਿੱਚ ਲਿਆਉਣੀ ਪਈ ਆ, ਕਿਉਂਕਿ ਜਿਹੜਾ ਇਰਾਨ ਤੇ ਇਜ਼ਰਾਇਲ ਤੇ ਅਮਰੀਕਾ ਵਿੱਚ ਲੱਗੀ ਲੜਾਈ ਆ ਖਾਕ ਸਾਹਿਬ ਜੀ, ਇਹਦੇ ਕਾਰਨ ਅਮਰੀਕਾ ਦੇ ਦੋ ਵੱਡੇ ਸ਼ਕਤੀਸ਼ਾਲੀ ਏਅਰਕ੍ਰਾਫਟ ਕੈਰੀਅਰ ਆ ਜਿਹੜੇ ਖਾਕ ਸਾਹਿਬ ਜੀ, ਇਹ ਇੱਕ ਤਾਂ ਹੈਗਾ ਜਿਹੜਾ ਜੈਰਲਡ ਫੋਰਡ ਦੇ ਨਾਂ ਤੇ ਬਣਿਆ ਪ੍ਰੈਜੀਡੈਂਟ ਦੇ ਨਾਂ ਤੇ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੋਂ ਜਹਾਜ਼ ਉੱਡਦੇ ਆ, ਮਿਲਟਰੀ ਵਾਲੇ ਸਾਰਾ ਕੁਝ ਉਹਦੇ ਉੱਪਰ ਹੈਗਾ। ਤੇ ਦੂਸਰਾ ਇਬਰਾਹਿਮ ਲਿੰਕਨ ਆ ਜਿਹੜਾ ਉਹ ਵੀ ਇਸੇ ਤਰ੍ਹਾਂ ਦਾ ਜਹਾਜ਼ ਆ। ਹਾਂਜੀ, ਹੁਣ ਖਾਕ ਸਾਹਿਬ ਜੀ ਇਹਦੇ ਵਿੱਚ ਗੱਲ ਅਜੇ ਤਿੱਕਰ ਪੂਰੀ ਕਲੀਅਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ ਜਾਂ ਆ ਨਹੀਂ ਰਹੀ, ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਇਹਨਾਂ ਦੇ ਵਿੱਚੋਂ ਜਿਹੜਾ ਤਾਂ ਹੈਗਾ ਜੈਰਲਡ ਫੋਰਡ, ਜਿਹੜਾ ਵੱਡਾ ਸ਼ਿਪ ਹੈਗਾ ਏਅਰਕ੍ਰਾਫਟ ਕੈਰੀਅਰ ਆ, ਉਹਦੇ ਵਿੱਚ ਦੀ ਖਬਰ ਇਹ ਆ ਕਿ ਉਹਦੇ ਵਿੱਚ ਜਿਹੜੀ ਲਾਂਡਰੀ ਹੁੰਦੀ ਆ ਨਾ, ਜਿੱਥੇ ਫੌਜੀਆਂ ਦੇ ਕੱਪੜੇ ਕੁਪੜੇ ਧੋਂਦੇ ਆ, ਉਹਦੇ ਵਿੱਚ ਖਾਕ ਸਾਹਿਬ ਜੀ ਬਹੁਤ ਵੱਡੀ ਲਾਂਡਰੀ ਹੁੰਦੀ ਐਸੀ ਗੱਲ ਨਹੀਂ ਹੈਗੀ। ਕਿਹਾ ਜਾਂਦਾ ਕਿ ਉਹਦੇ ਵਿੱਚ ਅੱਗ ਲੱਗਣ ਕਾਰਨ ਉਹ ਜਹਾਜ਼ ਦਾ ਕਾਫੀ ਨੁਕਸਾਨ ਹੋ ਗਿਆ ਆ। ਤੇ ਉਹ ਜਹਾਜ਼ ਨੂੰ ਜਿਹੜਾ ਆਪਣੇ ਹੈਗਾ ਨਾ ਗ੍ਰੀਸ ਜਾਂ ਮੁਲਕ, ਉੱਥੇ ਤੁਹਾਨੂੰ ਪਤਾ ਹੋਣਾ ਤੁਸੀਂ ਘੁੰਮਦੇ ਘੁੰਮਦੇ ਰਹੇ ਉਹਨਾਂ ਕੰਟਰੀਆਂ ਦੇ ਵਿੱਚ, ਗ੍ਰੀਸ ਦਾ ਇੱਕ ਖਕਸਵਾਦੀ ਟਾਪੂ ਹੈਗਾ ਉਹ ਤਕਰੀਬਨ, ਮੈਂ ਇਹ ਨੀ ਕਿਹਾ ਕਿ ਅੱਧ ਦੇ ਵਿੱਚ, ਪਰ ਤਕਰੀਬਨ ਉਹ ਮਿਸਰ ਤੇ ਗ੍ਰੀਸ ਜਿਹੜੀ ਮੇਨਲੈਂਡ ਆ ਸਮੁੰਦਰ ਵਿੱਚ ਨੂੰ ਜਾ ਕੇ ਤਕਰੀਬਨ ਵਿਚਾਲੇ ਜਿਹੇ ਇੱਕ ਟਾਪੂ, ਉਹਦਾ ਨਾਂ ਹੈਗਾ ਕ੍ਰੀਟ, ਆਪਾਂ ਕਈ ਵਾਰੀ ਅੱਗੇ ਵੀ ਨਾਮ ਮੈਂਸ਼ਨ ਕਰ ਰਹੇ ਹਾਂ। ਹੁਣ ਸਤਿਕਾਰ ਜੀ, ਅੱਜ ਇਹ ਨਾਂ ਸਾਹਮਣੇ ਤਾਂ ਆ ਰਿਹਾ ਕਿਉਂਕਿ ਇਹ ਜਿਹੜਾ ਸ਼ਿਪ ਆ ਜਿਹੜਾ ਜੈਰਡ ਫੋਰਡ ਆ, ਇਹ ਉੱਥੇ ਅਮਰੀਕਾ ਦਾ ਇੱਕ ਬੇਸ ਵੀ ਆ ਕ੍ਰੀਟ ਆਈਲੈਂਡ ਦੇ ਉੱਤੇ, ਇਹਨੂੰ ਹੁਣ ਉੱਥੇ ਲਿਜਾਇਆ ਗਿਆ ਤੇ ਉੱਥੇ ਲਿਜਾ ਕੇ ਰਿਪੇਅਰ ਕੀਤੀ ਆ। ਸੋ ਇਹ ਤੇ ਲੱਗ ਇਹ ਰਿਹਾ ਕਿ ਉਹ ਜਿਹੜਾ ਸ਼ਿਪ ਸੀ ਕਿਸੇ ਨਾ ਕਿਸੇ ਤਰ੍ਹਾਂ ਕੰਡਮ ਹੋ ਗਿਆ ਤੇ ਉਹ ਉੱਥੇ ਲੜਾਈ ਨਹੀਂ ਜਾ ਸਕਦਾ। ਅੱਛਾ, ਦੂਸਰਾ ਜਿਹੜਾ ਹੈਗਾ ਇਬਰਾਹਿਮ ਲਿੰਕਨ, ਇਹਨੂੰ ਵੀ ਕਿਹਾ ਜਾਂਦਾ ਕਿ ਇਹ ਜਿਹੜੀ ਇਰਾਨ ਦਾ ਤੱਟ ਆ ਉੱਥੋਂ ਕੁਝ 300 ਕਿਲੋਮੀਟਰ ਸਮੁੰਦਰ ਦੇ ਵਿੱਚ ਸੀਗਾ।
1: ਇਹਦੇ ਤੇ ਸੁਣਿਆ ਵੀ ਇਹ ਗੱਲ ਨਿਕਲੀ ਵੀ ਸੀ ਬਾਰੇ ਤੇ ਅਟੈਕ ਹੋਇਆ ਵਾ, ਇਹਦੇ ਮਿਜ਼ਾਇਲ ਕੋਈ ਡਿੱਗੀ ਹੈ, ਇਹ ਗੱਲ ਕਲੀਅਰ ਨਹੀਂ, ਕਿਉਂਕਿ ਬਾਹਰ ਨਿਕਲੀ ਨੀ ਨਾ ਗੱਲ,
0: ਬਾਹਰ ਨਿਕਲ ਨਹੀਂ ਦੇ ਰਹੀ, ਜਾਣਬੁੱਝ ਕੇ ਨਿਕਲ ਨਹੀਂ ਦੇ ਰਹੀ। ਹੁਣ ਉਹ ਜਿਹੜਾ ਸ਼ਿਪ ਆ ਉਹਦੇ ਬਾਰੇ ਸੂ ਬਾਹਰ ਨਹੀਂ ਆ ਰਹੀ, ਪਰ ਲੱਗ ਇਹ ਰਿਹਾ ਆ ਜੇ ਆਪਾਂ ਹੁਣ ਦਹਾਂ ਜਿਹੜੀ ਨਿਊਜ਼ ਕਰਾਂਗੇ ਉਹਦੇ ਚ ਆਪਾਂ ਨੂੰ ਪਤਾ ਲੱਗਣਾ ਆ ਕਿ ਉਹ ਸ਼ਿਪ ਵੀ ਜਿਹੜਾ ਉਹ ਡੈਮੇਜ ਹੋ ਗਿਆ ਉਹ ਵੀ। ਸੋ ਦੋ ਜਿਹੜੇ ਏਅਰਕ੍ਰਾਫਟ ਕੈਰੀਅਰ ਸੀਗੇ ਉਹ ਡੈਮੇਜ ਹੋ ਗਏ। ਅੱਛਾ, ਹੁਣ ਅਗਲੀ ਗੱਲ ਇਹ ਆ ਉਹ ਦੋ ਡੈਮੇਜ ਹੋਣ ਦੇ ਕਾਰਨ ਜਿਹੜਾ ਟਰੰਪ ਆ ਪ੍ਰੈਜੀਡੈਂਟ ਅਮਰੀਕਾ ਦਾ, ਉਹਨੇ ਸਾਊਥ ਕੋਰੀਆ ਤੋਂ ਤੇ ਜਪਾਨ ਤੋਂ ਉਥੋਂ ਸ਼ਿਪ ਲਿਆਉਣ ਲਈ ਆਰਡਰ ਦੇ ਦਿੱਤਾ।
1: ਅੱਛਾ ਜੀ,
0: ਕਿਉਂਕਿ ਫਿਰ ਹੁਣ ਇਧਰ ਉਹ ਗੱਲ ਬਣਦੀ ਨੀ ਹੋਣੀ ਨਾ ਉਹਦੇ ਨਾਲ, ਕਿਉਂਕਿ ਉਹ ਦੋ ਤਾਂ ਕੰਡਮ ਹੋ ਗਏ। ਸੋ ਇਸ ਕਰਕੇ ਹੁਣ ਕੱਖ ਸਾਹਿਬ ਜੀ ਜਿਹੜਾ ਜਪਾਨ ਤੇ ਸਾਊਥ ਕੋਰੀਆ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਆ ਪੈ ਗਿਆ ਸੰਦੇ, ਤੇ ਹੁਣ ਇਹ ਇਥੋਂ ਗਏ ਤੇ ਸਾਨੂੰ ਤਾਂ ਕੋਰੀਆ ਨੇ ਦੱਬ ਰਹਿਣਾ, ਸਾਊਥ ਕੋਰੀਆ ਨੇ ਸਾਊਥ ਕੋਰੀਆ ਨੂੰ ਡਰ ਪੈ ਮੇਰੇ ਤੇ ਨਾਰਥ ਕੋਰੀਆ ਨਾਲ ਹਮਲਾ ਕਰ ਦੇਵੇ, ਉਧਰ ਜਪਾਨ ਨੂੰ ਡਰਿਆ। ਸੋ ਉਹ ਜਿਹੜੀ ਜਪਾਨ ਦੀ ਹੈਗੀ ਆ ਪ੍ਰਾਈਮ ਮਿਨਿਸਟਰ,
1: ਨਾਰਥ ਕੋਰੀਆ ਨੇ ਕੋਈ ਮਿਜ਼ਾਈਲਾਂ ਟੈਸਟ ਕੀਤੀਆਂ ਜਿਸ ਜਪਾਨ ਦੇ ਲੱਗ,
0: ਹਾਂਜੀ ਉਹ ਦਸਕ ਛੱਡੀਆਂ ਸੀ ਉਹਨੇ ਇਧਰ ਨੂੰ ਜਪਾਨ ਵੱਲ ਨੂੰ, ਉਹ ਛੱਡ ਕੇ ਉਹ ਆਪਣਾ ਤਜਰਬੇ ਕਰਦਾ ਰਹਿੰਦਾ ਇਹਨਾਂ ਦੇ ਉੱਪਰ ਦੀ ਨਿਗਾਹ ਕੇ ਮੇਰੀ ਮਾਰ ਕਿੱਥੇ ਕਿੱਥੇ ਕਰਿਆ, ਉਹ ਕਰਦਾ ਹੀ ਰਹਿੰਦਾ ਅੱਗੇ ਵੀ ਕਦੇ ਇੱਕ ਮਾਰਤੀ ਕਦੇ ਦੋ ਮਾਰਤੀਆਂ, ਉਹ ਟੈਸਟ ਕਰਦਾ ਰਹਿੰਦਾ ਬਈ ਮੇਰੀ ਰੇਂਜ ਤੇ ਮੇਰੀ ਐਕੂਰੇਸੀ ਆ ਜਿਹੜੀ ਉਹ ਕਿੱਥੋਂ ਤੀਕਰ ਕਾਮਯਾਬ ਹੈਗੀ ਆ, ਉਹ ਕਰਦਾ ਰਹਿੰਦਾ ਅੱਗੇ ਵੀ। ਪਰ ਦਸ ਮਿਸਲਾਂ ਵਾਲਾ ਮਸਲਾ ਜਿਹੜਾ ਇੱਕੋ ਦਿਨ ਚ ਛੱਡੀਆਂ ਇਹ ਪਹਿਲੀ ਵਾਰੀ ਸੁਣਨ ਚ ਆਇਆ, ਮੇਰੇ ਪਹਿਲੀ ਵਾਰੀ ਸੁਣਨ ਚ ਆਇਆ, ਹੋ ਸਕਦਾ ਪਹਿਲਾਂ ਵੀ ਹੁੰਦਾ ਹੋਵੇ। ਸੋ ਕਈ ਗੱਲਾਂ ਇਸ ਤਰ੍ਹਾਂ ਵੀ ਹੁੰਦੀਆਂ ਆ ਕਿ ਤੁਸੀਂ ਨਹੀਂ ਸੁਣੀਆਂ ਹੁੰਦੀਆਂ। ਸੋ ਇਹ ਜਿਹੜੀ ਹੁਣ ਕਹਾਣੀ ਸੀਗੀ ਸ਼ਿਪਾਂ ਦੀ, ਇਹ ਤਾਂ ਆਪਾਂ ਕਰ ਦਿੱਤੀ ਇੱਥੇ ਖਤਮ, ਤੇ ਇਹਦੇ ਵਿੱਚ ਖਾਕ ਸਾਹਿਬ ਜੀ ਹੁਣ ਜਿਹੜਾ ਆ ਟਰੰਪ ਸਾਹਿਬ ਕਹਿ ਰਹੇ ਆ ਕਿ ਜਿਹੜੀ ਇਹ ਇਬਰਾਹਿਮ ਲਿੰਕਨ ਦਾ ਉਹ ਮਸਲੇ ਦੇ ਵਿੱਚ ਉਹ ਕਹਿ ਰਹੇ ਆ, ਹੁਣ ਇਹਦੇ ਤੋਂ ਪਤਾ ਲੱਗਦਾ ਕਿ ਇਹ ਹੋ ਸਕਦਾ ਸੱਚ ਹੋਵੇ, ਕਿਉਂਕਿ ਜਦੋਂ ਇਹ ਕਹਿ ਰਿਹਾ ਕਿ ਇਹ ਏਦਾਂ ਹੋਈ ਨੀ, ਜਿਹੜਾ ਇਰਾਨ ਆ ਉਹਨੇ AI ਨਾਲ ਜਨਰੇਟ ਕਰਕੇ ਉਹ ਜਿਹੜੀਆਂ ਵੀਡੀਓ ਪਾਈਆਂ ਇਬਰਾਹਿਮ ਲਿੰਕਨ ਸ਼ਿਪ ਬਾਰੇ, ਸੋ ਇਹਦੇ ਤੋਂ ਥੋੜਾ ਜਿਹਾ ਇਹ ਲੱਗ ਰਿਹਾ ਵੀ ਬਿਲਕੁਲ ਉੱਥੇ ਕੁਛ ਨਾ ਕੁਛ ਜ਼ਰੂਰ ਹੋਇਆ, ਠੀਕ ਆ ਕਿ ਨਹੀਂ। ਸੋ ਇਹਦੇ ਤੇ ਰੌਲਾ ਇਹ ਇਹਨਾਂ ਦੇ ਵਿੱਚ ਪੈ ਗਿਆ, ਤੇ ਇਹਦੇ ਨਾਲ ਹੁਣ ਜਦੋਂ ਜਪਾਨ ਚੋਂ ਇਹਨਾਂ ਨੇ ਸ਼ਿਪ ਸੱਦ ਲਿਆ ਤੇ ਜਪਾਨ ਦੀ ਪ੍ਰਾਈਮ ਮਿਨਿਸਟਰ ਇੱਥੇ ਅਮਰੀਕਾ ਦੇ ਵਿੱਚ ਆਈ ਆ, ਤੇ ਉਹਨੂੰ ਖਟ ਸਾਹਿਬ ਜੀ ਰਿਪੋਰਟਾਂ ਦੇ ਉੱਤੇ ਸਾਹਮਣੇ ਸਵਾਲ ਸਵੂਲ ਪੁੱਛਦੇ ਆ, ਤੇ ਉਹਨੇ ਜਿਹੜੀ ਸੀਗੀ ਪ੍ਰਾਈਮ ਮਿਨਿਸਟਰ ਜਪਾਨ ਦੀ ਸੈਨੇ ਟਿਕਾਚੀ ਉਹਦਾ ਨਾਂ ਹੈਗਾ, ਤੇ ਉਹਨੇ ਖਟ ਸਾਹਿਬ ਜੀ ਟਰੰਪ ਸਾਹਿਬ ਨੂੰ ਇਹ ਸਵਾਲ ਕੀਤਾ ਸੀਗਾ ਭਾਈ ਤੂੰ ਇਰਾਨ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਾਨੂੰ ਦੱਸਿਆ ਹੀ ਨੀ, ਤੂੰ ਸਾਨੂੰ ਦੱਸਿਆ ਹੀ ਨੀ, ਤੇ ਟਰੰਪ ਤੁਹਾਨੂੰ ਪਤਾ ਪਈ ਇਹ ਵੀ ਬੜਾ ਛਾਤਰ ਬੰਦਾ ਆ, ਤੇ ਉਹਨੇ ਜਵਾਬ ਵਿੱਚ ਦੱਸੋ ਕੀ ਕਿਹਾ, ਉਹਨੇ ਉਹਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ, ਤੇ ਉਹਦੇ ਜਵਾਬ ਵਿੱਚ ਕਹਿੰਦਾ ਭਈ ਤੈਨੂੰ ਪਤਾ ਭਈ ਆਪਾਂ ਬਹੁਤਾ ਰੌਲਾ ਰੱਪਾ ਨੀ ਪਾਈਦਾ, ਤੇ ਜਦੋਂ ਅਸੀਂ ਜਾਈਦਾ ਫਿਰ ਆਪਾਂ ਪੂਰੇ ਜ਼ੋਰ ਨਾਲ ਜਾਈਦਾ, ਅਗਲਾ ਤਾਂ ਕਿ ਅਗਲਾ ਹੈਰਾਨ ਹੋ ਜਾਵੇ, ਜਾਣੀ ਚਾਹੀਦੀ ਸੁੱਤੇ ਪਏ ਨੂੰ ਦੱਬ ਲਈਏ, ਅਤੇ ਹੈਰਾਨਗੀ ਬਾਰੇ ਜਪਾਨ ਤੋਂ ਵੱਧ ਹੋਰ ਕੌਣ ਨਹੀਂ ਜਾਣ ਸਕਦਾ। ਸੋ ਇਹਦਾ ਮਤਲਬ ਦੇਖੋ ਉਹਨੇ ਟੀਚਰ ਕੀਤੀ, ਉਹਨੂੰ ਮਖੌਲ ਕੀਤਾ ਭਾਈ ਤੈਨੂੰ ਪਤਾ ਹੀ ਆ ਭਾਈ ਅਸੀਂ ਜਦ ਜਾ ਕੇ ਜਪਾਨ ਨੂੰ ਸੈਕਿੰਡ ਵਰਲਡ ਵਾਰ ਚ ਢਾਇਆ ਸੀ,
1: ਤੁਹਾਨੂੰ ਪਤਾ ਲੱਗਣ ਦਿੱਤਾ ਸੀ ਅਸੀਂ
0: ਬਿਲਕੁਲ ਸਾਰੇ ਜਿਹੜੇ ਰਿਪੋਰਟਰ ਸੀਗੇ ਉੱਥੇ ਸਵਾਲ ਜਵਾਬ ਕਰਨ ਵਾਲੇ ਸਾਰੇ ਜਿਹੜੇ ਹੱਸ ਪਏ ਤੇ ਉਹ ਵਿਚਾਰੀ ਦਾ ਜਿਹਨੂੰ ਕਹਿੰਦੇ ਅਖੀਲੀ ਦਾਤੀ ਜਪਾਨ ਦੀ ਪ੍ਰਾਈਮ ਮਿਨਿਸਟਰ ਦੀ
1: ਟਰੰਪ ਸਾਹਿਬ ਏਦਾਂ ਹੀ ਕਰਦੇ
0: ਹਾਂਜੀ ਉਹ ਹਰੇਕ ਨੂੰ ਉਹ ਮਿੰਟ ਵੀ ਲਾ ਕੇ ਰੱਖ ਦਿੰਦੇ ਆ ਜੀ ਬੰਦੇ ਨੂੰ ਛੱਡਦੇ ਹੀ
1: ਜਿਹੜਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਆ ਇਹਨੂੰ ਕਹਿੰਦਾ ਤੂੰ ਖੜਾ ਰਹਿ ਬਾਹਰ ਬੈਠਾ ਬਾਹਰ ਬਿਠਾਈ ਰੱਖਿਆ ਪਾਵਰਫੁਲ ਬੰਦਾ ਨੀ ਨਾ ਹੈਗਾ ਏਡਾ ਤਗੜਾ ਉਹ ਉਹਨੂੰ ਥੋੜੇ ਹਟਾਉਣ ਦੀ ਕੋਸ਼ਿਸ਼ ਕਰਦੇ ਆ
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਕਰਦਾ ਹੈ ਤੇ ਅਗਲੀ ਖਬਰ ਕਾਕਸ ਸਾਹਿਬ ਜਿਹੜੀ ਹੈਗੀ ਆ ਉਹ ਰੂਸ ਵੱਲੋਂ ਇੱਕ ਵਾਰ ਫੇਰ ਅਮਰੀਕਾ ਤੇ ਇਜ਼ਰਾਇਲ ਨੂੰ ਇਰਾਨ ਉਪਰ ਹਮਲੇ ਕਰਨੇ ਬੰਦ ਕਰਨ ਲਈ ਵਰਗਿਆ ਅਤੇ ਕਿਹਾ ਕਿ ਇਹ ਜਿਹੜੀ ਆ ਰੌਲੇ ਰੱਪੇ ਨੂੰ ਬੰਦ ਕਰਕੇ ਬੈਠ ਕੇ ਗੱਲ ਨਿਬੇੜ ਲਓ ਮੈਂ ਤੁਹਾਡੀ ਮਦਦ ਕਰ ਦਿੰਦਾ ਕਹਿਣ ਦਾ ਮਤਲਬ ਮੈਂ ਤਿਆਰ ਆ ਜੋ ਤੁਸੀਂ ਬੈਠਣਾ ਹੋਇਆ ਮੈਨੂੰ ਦੱਸ ਦਿਓ ਤੇ ਮੈਂ ਆ ਜਾਊਂਗਾ ਤੇ ਫੈਸਲਾ ਤੁਹਾਡਾ ਕਰਾ ਦਊਂਗਾ ਰੂਸ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਅਤੇ ਇਜ਼ਰਾਇਲ ਨੇ ਬਿਨਾਂ ਕਿਸੇ ਕਾਰਨ ਇਰਾਨ ਉਪਰ ਹਮਲਾ ਕੀਤਾ ਰੂਸ ਚੀਨ ਟਰਕੀ ਅਤੇ ਹੋਰ ਇਸ ਸੋਚ ਵਾਲੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਹੋਰ ਦੇਸ਼ ਹੋਣੇ ਨਾ ਹੋ ਸਕਦਾ ਭਾਰਤ ਦਾ ਵੀ ਵਿੱਚ ਨਾ ਹੋਵੇ ਪਰ ਆਮ ਕਰਕੇ ਨਾ ਇਹਨਾਂ ਨੇ ਤਿੰਨ ਦੇਸ਼ਾਂ ਦੇ ਦਿੱਤੇ ਆ ਤੇ ਨਾਲ ਇਹ ਵੀ ਕਿਹਾ ਕਿ ਇਹਨਾਂ ਦੇ ਨਾਲ ਦੇ ਜਿਹੜੇ ਇਹਨਾਂ ਦੀ ਸੋਚ ਵਾਲੇ ਹੋਰ ਦੇਸ਼ ਆ ਉਹ ਵੀ ਉਹਨਾਂ ਦੇ ਵੀ ਜਿਹੜੇ ਆ ਰਾਜਨੀਤਿਕ ਆਗੂ ਆ ਉਹ ਕਹਿੰਦੇ ਕਿ ਆਓ ਬੈਠ ਕੇ ਆਪਾਂ ਰਾਜਨੀਤਿਕ ਢੰਗ ਦੇ ਨਾਲ ਕੋਈ ਹੱਲ ਲੱਭ ਲੈਂਦੇ ਆ ਤੇ ਸਮਝੌਤਾ ਕਰ ਲੈਂਦੇ ਆ ਤੇ ਇਹ ਯਾਰਾ ਨਾ ਕਰੋ ਤੇ ਰੂਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਜ਼ਰਾਇਲ ਤੇ ਇਰਾਨ ਉਪਰ ਅਮਰੀਕਾ ਤੇ ਇਜ਼ਰਾਇਲ ਉਪਰ ਜਿਹੜੇ ਹਮਲੇ ਕੀਤੇ ਗਏ ਆ ਇਰਾਨ ਉਪਰ ਉਹਨਾਂ ਨੂੰ ਬੰਦ ਕਰਨੇ ਪੈਣਗੇ ਰੂਸ ਨੇ ਕਿਹਾ ਕਿ ਇਸ ਇਲਾਕੇ ਦੇ ਵਿਚ ਸਦਾਈ ਸ਼ਾਂਤੀ ਕਾਇਮ ਰੱਖਣ ਦੀ ਜ਼ਰੂਰਤ ਹੈ ਕਹਿਣ ਦਾ ਮਤਲਬ ਪੱਕੇ ਤੌਰ ਤੇ ਇੱਥੇ ਨਾ ਜਿਹੜਾ ਉਹਨੂੰ ਸ਼ਾਂਤੀ ਕਾਇਮ ਕਰਨ ਦੀ ਜ਼ਰੂਰਤ ਆ ਤਾਂ ਇਹ ਮਸਲਾ ਦੁਨੀਆ ਦਾ ਹੱਲ ਜਿਹੜਾ ਹੋ ਸਕਣਾ ਆ ਤੇ ਸਭ ਤੋਂ ਪਹਿਲਾਂ ਲੜਾਈ ਬੰਦ ਕਰੋ ਫਿਰ ਬੈਠ ਕੇ ਸਮਝੌਤਾ ਤੈਅ ਕਰ ਲਿਆ ਜਾਊਗਾ ਤੇ ਅਸੀਂ ਮਦਦ ਜਿਹੜੀ ਕਰਨੇ ਨੂੰ ਤਿਆਰ ਹੈਗੇ ਆ ਤੇ ਅਗਲੀ ਜਿਹੜੀ ਖਬਰ ਹੈਗੀ ਆ ਖਾਕਸ ਸਾਹਿਬ ਜੀ ਉਹ ਈਯੂ ਦੇ ਜਿਹੜੇ ਦੇਸ਼ ਆ 27 ਦੇਸ਼ ਹੈਗੇ ਆ ਉਹ ਉਹਨਾਂ ਵਿਚੋਂ ਵੀ ਜਿਹੜਾ ਸੁਝਾਅ ਦਿੱਤੇ ਗਏ ਕਿ ਸਭ ਤੋਂ ਪਹਿਲਾਂ ਜਿਹੜੀ ਐਨਰਜੀ ਅਤੇ ਪਾਣੀ ਦੀਆਂ ਸੁਵਿਧਾ ਹੈਗੀਆਂ ਆ ਉੱਥੇ ਉਹਨਾਂ ਦੇਸ਼ਾਂ ਦੇ ਵਿਚ ਕਿਉਂਕਿ ਉੱਥੇ ਦੋ ਹੀ ਚੀਜ਼ਾਂ ਖਾਕਸ ਸਾਹਿਬ ਜੀ ਮੇਨ ਆ ਇੱਕ ਤੇਲ ਤੇ ਦੂਜਾ ਪਾਣੀ ਪਾਣੀ ਆ ਜਿਹੜੇ ਇਹਨਾਂ ਕੰਟਰੀਆਂ ਦੇ ਵਿਚ ਉਹ ਡੀਸੈਲੀਨੇਸ਼ਨ ਪਲਾਂਟ ਜਿਹਨੂੰ ਕਹਿੰਦੇ ਆ ਉਹ ਪਾਣੀ ਸਾਫ ਸੂਫ ਕਰਕੇ ਨਾ ਪੀਂਦੇ ਆ ਉਹ ਆ ਜਿਹੜੇ ਇਹ ਦੋਨੇ ਇੱਕ ਤੇਲ ਐਨਰਜੀ ਕਹਿ ਲੋ ਕਿਉਂਕਿ ਐਨਰਜੀ ਹੁਣ ਉਹ ਇਹਨਾਂ ਕੰਟਰੀਆਂ ਤੱਕ ਤਾਂ ਲਿਮਿਟ ਹੈ ਨਹੀਂ ਐਨਰਜੀ ਤਾਂ ਹੁਣ ਜਿਹੜੇ ਮੁਲਕਾਂ ਚ ਵੀ ਤੇਲ ਜਾਂਦਾ ਜਾਂ ਗੈਸ ਜਾਂਦੀ ਆ ਇਹਨਾਂ ਮੁਲਕਾਂ ਦੇ ਵਿਚੋਂ ਘਰਾਂ ਚ ਬਾਲਣ ਵਾਲੀ ਉਹ ਸਾਰੇ ਖਰਚਾ ਜੀ ਇਹਨਾਂ ਤੇ ਡਿਪੈਂਡ ਆ ਉਹਨਾਂ ਲੋਕਾਂ ਨੇ ਆਪਣੇ ਡਿਵੈਲਪਿੰਗ ਇੱਕ ਹੋਰ ਖਰਚਾ ਸੀ ਆਪਣੀ ਦੁਨੀਆ ਦੇ ਜਿਹੜੇ ਦੇਸ਼ ਆ ਰਾਜਨੀਤਿਕ ਲੀਡਰ ਆ ਜੇ ਵੀ ਸੁਣਦੇ ਹੋ ਕਿਸੇ ਵੀ ਦੇਸ਼ ਦੇ ਹੋਣ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਭਾਰਤ ਦੇ ਹੋਣ ਚਾਹੇ ਉਹ ਪਾਕਿਸਤਾਨ ਦੇ ਜਿੱਥੇ ਦੇ ਵੀ ਦੇਸ਼ ਆ ਉਹ ਭਾਈ ਸਿਆਣੇ ਬਣੋ ਆਪਣੇ ਦੇਸ਼ ਨੂੰ ਦੂਸਰੇ ਦੇਸ਼ ਤੇ ਨਿਰਭਰ ਨਾ ਹੋਣ ਦਿਓ
1: ਬਿਲਕੁਲ ਬਿਲਕੁਲ ਚੱਕਰ ਇਹ ਨਾ ਚੀਮਾ ਸਾਹਿਬ ਇਹ ਧੱਕੇ ਨਾ ਵੀ ਅਸੀਂ ਵੜਦੇ ਆ ਜਾ ਕੇ ਦੂਜੀ ਗੱਲ ਭੁੱਖੇ ਦੇਸ਼ ਜਿਹੜੇ ਜਿਹਨਾਂ ਕੋਲ ਇਨਕਮ ਸੋਰਸ ਘੱਟ ਆ ਉਹ ਇਹਨਾਂ ਦੇ ਕੋਲ ਤਰਲੇ ਮਿੰਨਤਾ ਕਰਦੇ ਆ ਇਹਨਾਂ ਕੋਲੋਂ ਫੰਡ ਇਕੱਠੇ ਕਰ ਲੈਂਦੇ ਆ ਤੇ ਇਸ ਕਰਕੇ ਜਦੋਂ ਪਾਕਿਸਤਾਨ ਹੀ ਆ ਪਾਕਿਸਤਾਨ ਤੇ ਇਹਨਾਂ ਦੇ ਆਸਰੇ ਜੀਂਦਾ ਸੀ ਇਹਨਾਂ ਦੇ ਆਸਰੇ ਸਾਰਾ ਕੁਛ ਜਦੋਂ ਇੱਥੋਂ ਵੀ ਖਤਮ ਹੋ ਗਿਆ ਕੰਮ ਤੇ ਉੱਥੇ ਹੁਣ ਭੁੱਖ ਪੈ ਗਈ ਆ ਬੁਰਾ ਹਾਲ ਆ ਲੋਕੀ ਤੜਫ ਰਹੇ ਆ ਮਹਿੰਗਾਈ ਇੰਨੀ ਵੱਧ ਗਈ ਆ ਉਪਰੋਂ ਉਹਨਾਂ ਨੇ ਵੀ ਪੰਗਾ ਲੈ ਲਿਆ ਜਾ ਕੇ ਅਫਗਾਨਿਸਤਾਨ
0: ਇੱਕ
1: ਬੰਬ ਮਾਰ ਕੇ ਤੇ ਉਹ 100 ਖਰਾ ਕਿੰਨੇ ਬੱਚੇ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ
0: ਤੇ
1: ਇਹਨਾਂ ਨੇ ਆਪ ਹੀ ਭੁਖਾ ਲਿਆ ਜਿਆਦਾ ਉਹ ਤੇ ਲੜ ਉਹਨਾਂ ਦੇ ਸਾਰੀ ਉਮਰ ਲੜਦੇ ਰਹਿਣ ਉਹਨਾਂ ਨੂੰ ਕੋਈ ਫਰਕ ਨੀ ਪੈਣਾ ਤੇ ਇਹ ਪੰਗਾ ਜਿਆਦਾ ਹੋ ਗਿਆ ਜੀ
0: ਹਾਂਜੀ ਉਹ ਚਾਹੀਦਾ ਨੀ ਖਾਕ ਸਾਹਿਬ ਜੀ ਇਹ ਸਾਰਾ ਕੁਛ ਹੈ ਖਾਕ ਸਾਹਿਬ ਜੀ ਦੇਖੋ ਜਿਹੜਾ ਤਾਂ ਦੂਸਰੇ ਪੱਖ ਤੋਂ ਲਈਏ ਖਾਕ ਸਾਹਿਬ ਜੀ ਇਜ਼ਰਾਇਲ ਨੇ ਘਮੋਟਿਆ ਉਹਦੇ ਕੋਲ ਕੋਈ ਏਡੀ ਇੰਡਸਟਰੀ ਬਹੁਤੀ ਹੈ ਨੀ ਜੁੱਤੀਆਂ
1: ਡਾਕਟਰ ਸਾਹਿਬ ਆ ਗਏ ਜੀ ਪੂਰੇ ਟਾਈਮ ਤੇ ਘੰਟੀ ਮਾਰਦੇ ਹੁੰਦੇ ਡਾਕਟਰ ਸਾਹਿਬ ਪੂਰੇ ਟਾਈਮ ਤੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਵੈਲਕਮ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ
2: ਜੀ ਸਤਿ ਸ੍ਰੀ ਅਕਾਲ ਜੀ ਖਾਕ ਸਾਹਿਬ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸੋਚਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਫਿਰ ਮੈਂ ਹਾਜ਼ਰ ਹੋਇਆ
1: ਜੀ ਬਿਲਕੁਲ ਜੀ ਠੀਕ ਰਹੀਆਂ ਛੁੱਟੀਆਂ ਠੀਕ ਰਹੀਆਂ
2: ਹੋਟਲ ਤੇ ਜਾਣਾ ਸੀਗਾ, ਬੈਸਟ ਵੈਸਟਰਨ ਹੋਟਲ ਇੱਕ ਓਰੇਗਨ ਮੇਰੇ ਕੋਲ, ਔਰ ਉਹਦਾ ਮੈਨੇਜਮੈਂਟ ਥੋੜੀ ਜਿਹੀ ਕਰਨ ਵਾਸਤੇ ਜਾਣਾ ਪਿਆ ਸੀਗਾ।
1: ਸਹੀ ਹੈ।
2: ਦੋ ਦਿਨ ਉੱਥੇ ਲੱਗ ਗਏ ਸਟਾਫ ਨਾਲ ਇੱਧਰ ਉੱਧਰ ਗੱਲਾਂ ਬਾਤਾਂ ਕਰਨੀਆਂ ਸੀਗੀਆਂ, ਅੱਠ ਘੰਟੇ ਜਾਣ ਤੇ ਅੱਠ ਘੰਟੇ ਆਉਣ।
0: ਜਹਾਜ਼ ਲੈ ਲੋ ਹੁਣ ਆਪਣਾ ਡਾਕਟਰ ਸਾਹਿਬ।
2: ਹਾਂਜੀ,
0: ਇੱਕ ਜਹਾਜ਼ ਲੈ ਲੋ ਛੋਟਾ ਆਪਣਾ, ਸਾਨੂੰ ਵੀ ਕਦੇ ਕਦੇ ਝੂਟੇ ਦੇ ਦਿਆ ਕਰੋ ਤੇ ਫੇਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਜਾਇਆ ਕਰਾਂਗੇ। ਫੋਰ ਸੀਟਰ ਲੈ ਲਓ, ਬਹੁਤਾ ਛੋਟਾ ਵੀ ਨਹੀਂ, ਚਾਰ ਜਣੇ ਤਾਂ ਘੱਟੋ ਘੱਟ ਜਾ ਸਕਣ, ਇੱਕ ਅੱਧਾ ਤਾਂ ਫਿਰ ਬਾਹਰ ਵੀ ਲੱਟ ਕੇ ਜਾ ਸਕਦਾ।
2: ਹਾਂਜੀ ਹਾਂਜੀ ਹਾਂਜੀ ਠੀਕ ਹੈ। ਇਸ ਕਰਕੇ ਥੋੜੇ ਜੇ ਕੱਲ ਥਕਾਵਟ ਸੀ, ਮੈਂ ਆ ਤਾਂ ਕੱਲ ਵੀ ਗਿਆ ਸੀਗਾ ਕਿਉਂਕਿ ਕੱਲ ਥਕਾਵਟ ਸੀ, ਇਸ ਕਰਕੇ ਨਹੀਂ ਕਰ ਸਕਿਆ ਪ੍ਰੋਗਰਾਮ। ਤੇ ਚਲੋ ਅੱਜ ਆਪਾਂ ਸ਼ੁਰੂ ਕਰਦੇ ਹਾਂ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਇਸ ਲੈਕਚਰ ਸੀਰੀਜ਼ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਨਾਲ ਇਸ ਸਰੀਰ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਔਰ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਜਿਹੜੀ ਆਮ ਤੌਰ ਤੇ ਕਿਸੇ ਹੋਰ ਐਕਸਟਰਾ ਇੰਸਟਰੂਮੈਂਟ ਟੈਕਨਾਲੋਜੀ ਦੀ ਮੁਤਾਜ ਨਹੀਂ ਹੈਗੀ। ਜਦੋਂ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਬਹੁਤ ਕੁਝ ਲੋਕ ਜਾਣਦੇ ਸੀ ਕਿ ਬਾਹਰੋਂ ਨਿਸ਼ਾਨੀਆਂ ਵੇਖ ਕੇ ਅੰਦਾਜ਼ਾ ਲਾਉਂਦੇ ਸੀ ਕਿ ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਨੂੰ ਇਸ ਤਰ੍ਹਾਂ ਦੀ ਦਵਾਈ ਦੇਣੀ ਚਾਹੀਦੀ, ਕਿਉਂ ਗੂੰਦ ਕਤੀਰਾ ਦੇਈ ਜਾਂਦੇ ਹੋ ਭਾਈ, ਕਿਉਂ ਨਿੰਮ ਘੁੱਟ ਘੁੱਟ ਕੇ ਦੇਈ ਜਾਂਦੇ ਹੋ ਭਾਈ, ਕਿਉਂ ਪਪੀਤਾ ਖਾਣ ਲਈ ਕਹਿੰਦੇ ਹੋ ਜਾਂ ਮੂਲੀ ਖਾਣ ਲਈ ਕਹਿੰਦੇ ਹੋ। ਇਹ ਸਾਰੀਆਂ ਕੁਝ ਗੱਲਾਂ ਇਸ ਗੱਲ ਦੇ ਉੱਪਰ ਨਿਰਭਰ ਕਰਦੀਆਂ ਸੀ ਕਿ ਉਹਨਾਂ ਨੂੰ ਕੁਝ ਨਿਸ਼ਾਨੀਆਂ ਦਾ ਆਭਾਸ ਹੁੰਦਾ ਸੀ ਕਿ ਆਹ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਨੇ, ਇਹ ਅੰਦਰ ਦੀ ਇਸ ਤਰ੍ਹਾਂ ਦੀ ਡੈਮੇਜ ਦੇ ਕਰਕੇ ਹੁੰਦੀਆਂ ਨੇ, ਤੇ ਉਹਨਾਂ ਵਾਸਤੇ ਆਹ ਜਿਹੜੀ ਚੀਜ਼ ਆ ਉਹ ਫਾਇਦੇਮੰਦ ਹੈਗੀ ਤੇ ਸਾਨੂੰ ਉਹ ਕਰਨੀ ਚਾਹੀਦੀ। ਸੋ ਇਹ ਭਾਵ ਕਿਸੇ ਨਾ ਕਿਸੇ ਤਰ੍ਹਾਂ ਕੁਛ ਨਾ ਕੁਛ ਨਿਸ਼ਾਨੀਆਂ ਦਾ ਜਾਣਕਾਰੀ ਸਾਡੇ ਕੋਲ ਹੁੰਦੀ ਸੀ, ਤੇ ਉਹਨਾਂ ਕੁਝ ਜਾਣਕਾਰੀਆਂ ਨੂੰ ਹੁਣ ਥੋੜਾ ਜਿਹਾ ਹੋਰ ਇਲੈਬੋਰੇਟ ਕਰ ਦਿੱਤਾ ਗਿਆ, ਹੋਰ ਥੋੜਾ ਜਿਹਾ ਵਧਾ ਕੇ ਦੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਸ ਪਾਸੇ ਬੰਦਾ ਖੋਜ ਕਰਨ ਲੱਗਦਾ ਨਾ ਉਹਦੀਆਂ ਹੋਰ ਬਹੁਤ ਸਾਰੀਆਂ ਕਮੀਆਂ, ਹੋਰ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗਦਾ ਰਹਿੰਦਾ, ਤੇ ਉਹਦੇ ਮੁਤਾਬਕ ਜਿਹੜੀ ਅੱਜ ਦੀ ਜਾਣਕਾਰੀ ਅਸੀਂ ਦੇ ਰਹੇ ਹਾਂ ਆਪਣੇ ਸਰੋਤਿਆਂ ਨੂੰ ਉਹ ਥੋੜੀ ਜਿਹੀ ਉਹਦੇ ਨਾਲੋਂ ਵਿਕਸਿਤ ਹੈਗੀ ਹੈ। ਪਰ ਦੂਸਰੀ ਗੱਲ ਇਹ ਆ ਕਿ ਕੱਲੀ ਵਿਕਸਿਤ ਨਹੀਂ ਹੈਗੀ, ਹੁਣ ਸਾਡੇ ਕੋਲ ਉੱਤਰ ਦੀ ਪੜਤਾਲ ਵੀ ਹੈਗੀ ਆ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਅਸੀਂ ਸਮਝਦੇ ਹਾਂ ਕਿ ਫਲਾਣੇ ਫਲਾਣੇ ਅੰਗ ਦੇ ਵਿੱਚ ਨੁਕਸ ਪੈ ਗਿਆ ਹੈ, ਤੇ ਉਹਨੂੰ ਅਸੀਂ ਉੱਤਰ ਦੀ ਪੜਤਾਲ ਦੇ ਮੁਤਾਬਕ ਚੈੱਕ ਵੀ ਕਰ ਸਕਦੇ ਹਾਂ ਵੀ ਇਹ ਸਹੀ ਹੈ। ਸੋ ਇਸ ਹਾਲਾਤ ਦੇ ਮੁਤਾਬਕ ਇੰਨੀ ਕੁ ਤਰੱਕੀ ਹੋਣ ਵਾਲੇ ਸਮੇਂ ਦੇ ਵਿੱਚ ਹੋਈ ਹੈ, ਬੇਸ਼ੱਕ ਉੱਤਰ ਦੀ ਪੜਤਾਲ ਹੁਣ ਇਸ ਵੇਲੇ ਜ਼ਿਆਦਾ ਵੱਧ ਗਈ ਹੈ। ਅਸੀਂ ਜ਼ਿਆਦਾਤਰ ਪਹਿਲੀਆਂ ਨਿਸ਼ਾਨੀਆਂ ਨੂੰ ਦੇਖਣ ਦੀ ਬਜਾਏ ਅਸੀਂ ਉੱਤਰ ਦੀ ਪੜਤਾਲ ਵਾਲੇ ਪਾਸੇ ਜ਼ਿਆਦਾ ਪੈ ਗਏ ਹਾਂ, ਤੇ ਅਸੀਂ ਪਹਿਲਾਂ ਹੀ ਸ਼ੁਰੂਆਤ ਹੀ ਇਹ ਕਰਦੇ ਹਾਂ ਵੀ ਨਹੀਂ ਜੀ ਉੱਤਰ ਦੀ ਪੜਤਾਲ ਹੀ ਕਰੋ ਪਹਿਲਾਂ, ਹਾਂਜੀ ਨਿਸ਼ਾਨੀਆਂ ਵਾਲੇ ਪਾਸੇ ਬਹੁਤਾ ਅਸੀਂ ਨਹੀਂ ਜਾਂਦੇ। ਜਾਂ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਡਾਕਟਰ ਕੋਲੇ ਜਾਂਦਾ ਆ ਉਸ ਵੇਲੇ ਜਿਹੜੀਆਂ ਉਹ ਗੱਲਾਂ ਦੱਸਦਾ ਆ ਉਹਨਾਂ ਹੀ ਗੱਲਾਂ ਤੋਂ ਉੱਤਰ ਦੀ ਪੜਤਾਲ ਵਾਲੇ ਪਾਸੇ ਸ਼ੁਰੂ ਹੋ ਜਾਣਾ, ਅੱਛਾ ਵੀ ਜਾਓ ਲੈਬ ਕਰਵਾ ਕੇ ਲਿਆਓ ਜਾਂ ਟੈਸਟ ਕਰਵਾ ਕੇ ਲਿਆਓ, ਹਾਂਜੀ ਤੇ ਟੈਸਟ ਸਿਰ ਤੋਂ ਪੈਰਾਂ ਤੱਕ ਸਾਰੇ ਹੀ ਲਿਖ ਦਿੱਤੇ ਜਾਂਦੇ ਨੇ ਜਿੱਥੇ ਜਿੱਥੇ ਕੋਈ ਨੁਕਸ ਹੁੰਦਾ ਆ, ਭਾਵੇਂ ਉਹ ਪੇਸ਼ੈਂਟ ਨੇ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ ਉਹਦੇ ਮੁਤਾਬਕ ਫਿਰ ਅੱਗੇ ਦੇ ਟ੍ਰੀਟਮੈਂਟ ਜਿਹੜੇ ਆ ਚੱਲਣੇ ਸ਼ੁਰੂ ਹੋ ਜਾਂਦੇ ਨੇ। ਆਹ ਜਿਹੜੀ ਇੰਡੋਸਕੋਪੀ ਜਾਂ ਕੋਲੀਨੋਸਕੋਪੀ ਵਗੈਰਾ ਸ਼ੁਰੂ ਹੋਈ ਹੈ ਇਹ ਠੀਕ ਹੈ, ਉਹਨਾਂ ਦਾ ਇਹ ਆਪਣਾ ਮੰਨਣਾ ਹੈਗਾ ਕਿ ਉਹਨਾਂ ਦਾ ਆਪਣਾ ਮੰਨਣਾ ਹੈਗਾ ਕਿ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਕੈਂਸਰ ਪੇਸ਼ੈਂਟ ਜਿਨ੍ਹਾਂ ਨੂੰ ਸਮੇਂ ਦੇ ਨਾਲ ਅਗਰ ਅਸੀਂ ਉਹਨਾਂ ਦੀ ਨਾ ਕੇਅਰ ਕਰਦੇ ਤੇ ਬੜੇ ਭਿਆਨਕ ਸਿੱਟੇ ਨਿਕਲਣੇ ਸਨ, ਅਸੀਂ ਉਹਨਾਂ ਨੂੰ ਬਿਫੋਰ ਹੈਂਡ ਡਿਟੈਕਟ ਕਰ ਲਿਆ ਹੈ ਤੇ ਜਿਹਦੇ ਕਰਕੇ ਅਸੀਂ ਉਹਦਾ ਨਿਵਾਰਨ ਕਰਨ ਵਿੱਚ ਕਾਮਯਾਬ ਹੋਏ ਹਾਂ, ਲੋਕਾਂ ਨੂੰ ਬਚਾਉਣ ਵਿੱਚ ਕਾਮਯਾਬ ਹੋਏ ਹਾਂ। ਪਰ ਹਾਲਾਤ ਦੇ ਮੁਤਾਬਕ ਆਪਾਂ ਇਹ ਗੱਲਾਂ ਵਿਚਾਰਨ ਦੀ ਲੋੜ ਆ ਵੀ ਸਰੀਰ ਦੇ ਵਿੱਚ ਜਿਵੇਂ ਟੈਲੀਫੋਨ ਦੀ ਕਨੈਕਸ਼ਨ ਜਾਂਦਾ ਹੈ ਨਾ, ਕਨੈਕਸ਼ਨ ਦੇ ਰਸਤੇ ਦੇ ਵਿੱਚ ਕੋਈ ਤਾਰ ਨਹੀਂ ਜਾਂਦੀ, ਇੱਥੋਂ ਇੰਡੀਆ ਨੂੰ ਫੋਨ ਕਰਦੇ ਆ ਕੋਈ ਤਾਰ ਨਹੀਂ ਜਾਂਦੀ, ਲੇਕਿਨ ਉਸ ਫੋਨ ਦੇ ਵਿੱਚ ਜੋ ਕੁਝ ਭਰਿਆ ਹੋਇਆ ਉਹਦਾ ਲਿੰਕ ਹੈ ਸਾਡੇ ਨਾਲ, ਸਾਡੇ ਰੇਡੀਓ ਦੇ ਵਿੱਚ ਸਾਡੇ ਲਿੰਕ ਹੈਗਾ ਨਾ, ਅਸੀਂ ਜਿਹੜਾ ਮਰਜ਼ੀ ਸਟੇਸ਼ਨ ਸੁਣਦੇ ਹਾਂ ਤੇ ਉਸ ਸਟੇਸ਼ਨ ਤੇ ਜੋ ਕੁਝ ਬੋਲਿਆ ਜਾ ਰਿਹਾ ਉਹ ਸਾਡੇ ਤੱਕ ਪਹੁੰਚਦਾ ਹੈ। ਇਸੇ ਤਰ੍ਹਾਂ ਹੀ ਸਰੀਰ ਨਾ ਸਾਡਾ, ਸਰੀਰ ਸਾਡੇ ਦਾ ਬਾਹਰ ਤੇ ਅੰਦਰ ਦਾ ਆਪਸੀ ਇੱਕ ਇਸ ਤਰ੍ਹਾਂ ਦਾ ਲਿੰਕ ਹੈਗਾ ਆ ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਔਰ ਜੋ ਇੱਕ ਦੂਸਰੇ ਦੇ ਨਾਲ ਸਬੰਧਤ ਹੈਗਾ ਆ। ਮਤਲਬ ਕਹਿਣ ਤੋਂ ਇਹ ਆ ਕਿ ਜੋ ਅੰਦਰ ਵਾਪਰਦਾ ਹੈਗਾ ਆ ਉਸ ਸਾਰੇ ਦਾ ਇੰਪ੍ਰੈਸ਼ਨ ਬਾਹਰ ਆਉਣਾ ਜ਼ਰੂਰੀ ਹੈ, ਬਸ਼ਰਤ ਹੈ ਕਿ ਤੁਸੀਂ ਉਸ ਨੂੰ ਚੈੱਕ ਕਰਦੇ ਹੋਵੋ, ਤੁਸੀਂ ਉਸ ਵੱਲੇ ਤਵੱਜੋ ਦੇ ਰਹੇ ਹੋਵੋ। ਜੇ ਅੱਖਾਂ ਵੱਲੇ ਤਵੱਜੋ ਦੇ ਰਹੇ ਹੋ ਤੇ ਅੱਖਾਂ ਨੇ ਤੁਹਾਨੂੰ ਬਹੁਤ ਕੁਝ ਦੱਸਣਾ ਹੈ ਅੰਦਰ ਕੀ ਹੋ ਰਿਹਾ ਹੈ। ਬੁੱਲਾਂ ਨੂੰ, ਨੋਹਾਂ ਨੂੰ, ਚਮੜੀ ਨੂੰ ਅਲੱਗ ਅਲੱਗ ਥਾਵਾਂ ਤੋਂ ਤੁਸੀਂ ਚੈੱਕ ਕਰਦੇ ਹੋ ਤੇ ਉਹਨੇ ਤੁਹਾਨੂੰ ਦੱਸਣਾ ਆ ਕਿ ਅੰਦਰ ਕੀ ਹੋ ਰਿਹਾ ਆ। ਭਾਵ ਇਹ ਇੰਨੇ ਜ਼ਿਆਦਾ ਲਿੰਕ ਨੇ ਕਿ ਅਗਰ ਛੋਟੀ ਤੋਂ ਛੋਟੀ ਚੀਜ਼ ਵੀ ਅੰਦਰ ਘਟਨਾ ਵਾਪਰਦੀ ਹੈ, ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਤੇ ਅੱਜ ਕੱਲ ਟੈਕਨਾਲੋਜੀ ਇੰਨੀ ਵੱਧ ਗਈ ਹੈ ਤੇ ਅਸੀਂ ਐਡੀਸ਼ਨਲੀ ਪਹਿਲਾਂ ਬਜਾਏ ਇਸ ਦੇ ਨਿਸ਼ਾਨੀਆਂ ਨੂੰ ਵੇਖੀਏ, ਅਸੀਂ ਸਭ ਤੋਂ ਪਹਿਲਾਂ ਉਸ ਟੈਕਨਾਲੋਜੀ ਵਾਲੇ ਪਾਸੇ ਪਹੁੰਚ ਗਏ ਹਾਂ। ਕਹਿੰਦੇ ਜੀ ਇੰਡੋਸਕੋਪੀ ਕਰਾਓ, ਕੋਲਨੋਸਕੋਪੀ ਕਰਾਓ। ਕੀ ਤੁਸੀਂ ਸਮਝਦੇ ਹੋ ਕਿ ਅਗਰ ਗੈਸਟ੍ਰਿਕ ਅਲਸਰ ਹੁੰਦਾ ਹੈ ਜਾਂ ਪੈਪਟਿਕ ਅਲਸਰ ਹੁੰਦਾ ਹੈ ਜਾਂ ਕੋਲਨ ਦੇ ਵਿੱਚ ਕੋਈ ਚੀਜ਼ ਐਕਸਟਰਾ ਆ ਜਾਂਦੀ ਹੈ ਤੇ ਉਹਦੀਆਂ ਬਾਹਰ ਨਿਸ਼ਾਨੀਆਂ ਨਹੀਂ ਹੁੰਦੀਆਂ? ਨਿਸ਼ਾਨੀਆਂ ਹੁੰਦੀਆਂ ਨੇ, ਪਰ ਅਸੀਂ ਉਹਨਾਂ ਵਾਲੇ ਪਾਸੇ ਤਵੱਜੋ ਦੇਣੀ ਘੱਟ ਕਰ ਦਿੱਤੀ ਹੈ, ਉਹਨਾਂ ਨੂੰ ਵਿਚਾਰਨਾ ਹੀ ਘੱਟ ਕਰ ਦਿੱਤਾ ਵੀ ਸਾਡੇ ਕੋਲ ਜਦੋਂ ਆ ਇੰਸਟਰੂਮੈਂਟ ਹੈਗਾ ਅਸੀਂ ਉਹੀ ਵੇਖਾਂਗੇ। ਪਰ ਜਿਸ ਤੋਂ ਪਹਿਲਾਂ ਜਦੋਂ ਮੈਡੀਕਲ ਸਾਇੰਸ ਦੇ ਵਿੱਚ ਟੈਕਨਾਲੋਜੀ ਨਹੀਂ ਸੀ ਉਦੋਂ ਹੀ ਲੋਕ ਜਾਣਦੇ ਸੀ, ਪਰ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਹੀ ਬੰਦ ਕਰ ਦਿੱਤਾ ਹੈ। ਜਿੰਨੀ ਵੀ ਟੈਕਨਾਲੋਜੀ ਅੱਜ ਇਸ ਵੇਲੇ ਵਧੀ ਹੋਈ ਹੈ, ਇਹ ਸਾਰੀ ਦੀ ਸਾਰੀ ਟੈਕਨਾਲੋਜੀ ਨੂੰ ਬਾਹਰੋਂ ਹੀ ਜਾਣਨ ਦੇ ਸਾਡੇ ਕੋਲ ਗੁਰ ਸਨ, ਸਾਡੇ ਕੋਲ ਅਸੂਲ ਸਨ, ਸਾਨੂੰ ਨਿਸ਼ਾਨੀਆਂ ਸਾਡੇ ਕੋਲ ਸਨ ਜਿਨ੍ਹਾਂ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ। ਤਾਂ ਇਹਨਾਂ ਲੈਕਚਰਾਂ ਦੇ ਵਿੱਚ ਵੀ ਮੈਂ ਆਮ ਤੌਰ ਤੇ ਉਹਨਾਂ ਗੱਲਾਂ ਵਾਲੇ ਪਾਸੇ ਤੁਹਾਡੀ ਤਵੱਜੋ ਦਵਾਉਣ ਦੀ ਕੋਸ਼ਿਸ਼ ਕਰਾਂਗਾ। ਐਜ਼ ਫਾਰ ਐਜ਼ ਹੈ ਤਾਂ ਇਹ ਉੱਤਰ ਦੀ ਪੜਤਾਲ, ਪਰ ਅਸੀਂ ਹੁਣ ਉੱਤਰ ਦੀ ਪੜਤਾਲ ਤੇ ਹੀ ਡਿਪੈਂਡ ਰਹਿਣਾ ਸ਼ੁਰੂ ਕਰ ਦਿੱਤਾ ਬਿਨਾਂ ਟੈਸਟ ਕਰਾਓ ਜੀ, ਟੈਸਟ ਕਰਾਓ ਜੀ। ਪਰ ਕਈ ਵਾਰ ਐਸਾ ਹੁੰਦਾ ਆ ਕਿ ਟੈਸਟ ਵਿੱਚ ਕੋਈ ਚੀਜ਼ ਪੋਜ਼ਿਟਿਵ ਨਹੀਂ ਆਉਂਦੀ ਜਾਂ ਟੈਸਟ ਵੀ ਸਾਨੂੰ ਕੁਝ ਪਤਾ ਨਹੀਂ ਲੱਗਦਾ, ਨਿਸ਼ਾਨੀਆਂ ਸਾਨੂੰ ਦੱਸ ਰਹੀਆਂ ਹੁੰਦੀਆਂ ਔਰ ਅਸੀਂ ਭੁਲੇਖੇ ਵਿੱਚ ਵੀ ਪੈ ਸਕਦੇ ਹਾਂ। ਇਸ ਤਰ੍ਹਾਂ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਨੇ ਕਿ ਟੈਸਟ ਤੱਕ ਹੋ ਗਿਆ ਨਹੀਂ ਔਰ ਟੈਸਟ ਮਿਸਪਲੇਸ ਹੋ ਗਿਆ, ਟੈਸਟ ਵਿੱਚ ਕੋਈ ਗਲਤੀ ਹੋ ਗਈ, ਕਿਉਂਕਿ ਅਸੀਂ ਤੀਸਰੇ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ, ਅਸੀਂ ਕਿਸੇ ਹੋਰ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ। ਪਰ ਜਦੋਂ ਅਸੀਂ ਖੁਦ ਇਸ ਗੱਲ ਦੇ ਜਾਣਕਾਰ ਹਾਂ ਸਰੀਰ ਦੇ ਤੇ ਸਰੀਰ ਦੀਆਂ ਜਾਣਕਾਰੀਆਂ ਨਿਸ਼ਾਨੀਆਂ ਅਸੀਂ ਖੁਦ ਵੇਖ ਰਹੇ ਹਾਂ ਤਾਂ ਉਹਦਾ ਮਤਲਬ ਕੀ ਆ ਵੀ ਇੱਥੇ ਜਿੱਦਾਂ ਭੁਲੇਖੇ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਨਾ, ਟੈਸਟ ਵਾਲੀ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਾ ਰਹੇਗੀ। ਹਾਂ, ਅਸੀਂ ਜੇ ਇਹਨੂੰ ਉੱਤਰ ਦੀ ਪੜਤਾਲ ਤੱਕ ਹੀ ਲਿਮਿਟ ਕਰਦੇ ਤਾਂ ਸਾਡਾ ਬਹੁਤਾ ਫਾਇਦਾ ਹੋ ਸਕਦਾ ਸੀ। ਸਾਡੀਆਂ ਮੈਡੀਕਲ ਕਾਲਜਾਂ ਦੀਆਂ ਪੜ੍ਹਾਈਆਂ ਅਗਰ ਜ਼ਿਆਦਾਤਰ ਇਸ ਗੱਲ ਦੇ ਉੱਪਰ ਡਿਪੈਂਡ ਕਰਦੀਆਂ ਤੇ ਸਾਡਾ ਬਹੁਤਾ ਫਾਇਦਾ ਹੋ ਜਾਣਾ ਸੀ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਸੀ ਨਾ, ਉਸ ਵੇਲੇ ਜ਼ਿਆਦਾਤਰ ਕਲੀਨਿਕਲ ਡਾਇਗਨੋਸਿਸ ਹੁੰਦਾ ਸੀਗਾ। ਕਲੀਨਿਕਲ ਡਾਇਗਨੋਸਿਸ ਦਾ ਭਾਵ ਇਹੀ ਹੈ ਜੋ ਕੁਛ ਮੈਂ ਹੁਣ ਤੁਹਾਨੂੰ ਨਿਸ਼ਾਨੀਆਂ ਦੇ ਤੌਰ ਤੇ ਦੱਸ ਰਿਹਾ ਹਾਂ ਕੀ ਸਾਈਨ ਐਂਡ ਸਿਮਟਮਸ ਹੋਣਗੇ ਜਿਹੜੇ ਇਹ ਦੱਸਣ ਕੇ ਅੰਦਰ ਕੀ ਨੁਕਸ ਪੈ ਚੁੱਕਾ ਹੈ। ਪਰ ਉਸ ਤੋਂ ਬਾਅਦ ਉਦੋਂ ਬਹੁਤ ਘੱਟ ਜਿਹੜੇ ਟੈਸਟ ਵਗੈਰਾ ਸੀ ਬਹੁਤ ਘੱਟ ਹੁੰਦੇ ਸੀ। ਅੱਜ ਤੇ ਇਹਨਾਂ 50-52 ਸਾਲਾਂ ਦੇ ਵਿੱਚ ਟੈਕਨਾਲੋਜੀ ਇੰਨੀ ਵੱਧ ਗਈ ਹੈ ਔਰ ਅਸੀਂ ਬੜੇ ਕੱਛਾ ਵਜਾ ਰਹੇ ਹਾਂ, ਬੜੇ ਖੁਸ਼ ਹੋ ਰਹੇ ਹਾਂ ਵੀ ਸਾਡੀ ਵੱਡੀ ਟੈਕਨਾਲੋਜੀ ਐਸਾ ਹੋ ਗਿਆ ਜੇ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕਰ ਦਿੱਤੀ ਅਸੀਂ। ਪਰ ਅਸੀਂ ਉਸ ਪਾਸੇ ਤਵੱਜੋ ਨਹੀਂ ਦਿੱਤੀ ਜਿਹੜੀ ਬਿਨਾਂ ਇਹਨਾਂ ਇੰਸਟਰੂਮੈਂਟ ਤੋਂ ਬਿਨਾਂ ਇਸ ਟੈਕਨਾਲੋਜੀ ਤੋਂ ਵੀ ਅਸੀਂ ਉਹਨਾਂ ਗੱਲਾਂ ਨੂੰ ਜਾਣ ਸਕਦੇ ਸਾਂ। ਮੈਂ ਐਗਜ਼ਾਮਪਲ ਕਈ ਵਾਰ ਤੁਹਾਨੂੰ ਦਿੱਤੀ ਹੈ ਕਿ ਕਿਸੇ ਨੂੰ ਗਠੀਆ ਹੋ ਗਿਆ, ਕਿਸੇ ਨੂੰ ਯੂਰੀਆ ਹੋ ਗਿਆ, ਤਾਂ ਪੇਸ਼ੈਂਟ ਦਾ ਘਰ ਚ ਬੱਚਾ ਹੈਗਾ ਆ, ਪੇਸ਼ੈਂਟ ਤਾਂ ਸਾਡੇ ਸਾਹਮਣੇ ਹੈ ਨੀ, ਤੇ ਤੁਹਾਨੂੰ ਇਹ ਕਿਹਾ ਗਿਆ ਵੀ ਅਸੀਂ ਕਰੂਰਾ ਲੈ ਆਏ ਉਹਦਾ, ਤੁਸੀਂ ਕਰੂਰਾ ਉਹਦਾ ਪਿਸ਼ਾਬ ਲੈ ਕੇ ਆਉਂਦੇ ਹੋ ਥਾਲੀ ਚ ਪਾ ਕੇ ਰੱਖਦੇ ਹੋ ਤੇ ਤੁਸੀਂ ਵੇਖਦੇ ਹੋ ਉਹਦੇ ਚ ਕਿਸ਼ਤੀਆਂ ਵਰਗੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਹੈ, ਤਾਂ ਤੁਹਾਨੂੰ ਡਾਕਟਰ ਨੂੰ ਇਹ ਦੱਸਦੀ ਹੈ ਕਿ ਇਸ ਬੱਚੇ ਨੂੰ ਗੰਠੀਆ ਹੈ ਜਾਂ ਹੋ ਗਿਆ ਜਾਂ ਹੋਣ ਵਾਲਾ ਹੈਗਾ ਆ, ਔਰ ਦੇ ਮੁਤਾਬਿਕ ਹੀ ਉਹਦੀਆਂ ਦਵਾਈਆਂ ਦਿੰਦੇ ਸੀ।
3: ਡਾਕਟਰ ਸਾਹਿਬ ਜੀ,
2: ਹਾਂਜੀ
3: ਡਾਕਟਰ ਸਾਹਿਬ ਜੀ, ਮੈਂ ਇਹ ਕਹਿਣਾ ਚਾਹੁੰਦਾ ਆ ਕਿ ਉਹ ਜਿਹੜੇ ਸਿਸਟਮ ਦੀ ਤੁਸੀਂ ਗੱਲ ਕਰਦੇ ਆ ਉਹ ਅੱਜ ਦੇ ਸਿਸਟਮ ਨਾਲੋਂ ਫਾਰ ਮੋਰ ਸੁਪੀਰੀਅਰ ਸਿਸਟਮ ਸੀਗਾ ਔਰ ਅੱਜ ਵੀ ਹੈਗਾ ਜਿਹਨਾਂ ਲੋਕਾਂ ਨੂੰ ਉਹ ਆ, ਉਹ ਤਾਂ ਤੁਹਾਨੂੰ ਉਹ ਜਿਹੜੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਡਾਕਟਰ ਸਾਹਿਬ ਤੁਹਾਨੂੰ ਜਦੋਂ ਤੁਸੀਂ ਉਹਨਾਂ ਦੇ ਉੱਥੇ ਜਾਓਗੇ ਉਹ ਤੁਰੇ ਆਉਂਦੇ ਤੋਂ ਦੇਖ ਕੇ ਦੱਸਦੇ ਆ ਤੈਨੂੰ ਆ ਬਿਮਾਰੀ।
2: ਬਿਲਕੁਲ ਬਿਲਕੁਲ ਬਿਲਕੁਲ, ਮੈਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਤਜਰਬੇ ਕੀਤੇ ਨੇ ਕਿ ਪੇਸ਼ੈਂਟ ਕਾਰ ਚ ਉਤਰ ਕੇ ਜਦੋਂ ਮੇਰੀ ਕਲੀਨਿਕ ਚ ਆ ਰਿਹਾ ਤੇ ਉਹ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਇਹਨੂੰ ਆ ਬਿਮਾਰੀ ਆ,
3: ਪਹਿਲਾਂ ਪਤਾ ਲੱਗ ਜਾਂਦਾ।
2: ਹਾਂ, ਸੋ ਇਹ ਗੱਲ ਕੀ ਆ ਕਿ ਅਸੀਂ ਉਸ ਪਾਸੇ ਤਰੱਕੀ ਕਰਨੀ ਛੱਡ ਦਿੱਤੀ ਹੈ। ਜੇ ਅਸੀਂ ਉਸ ਪਾਸੇ ਤਰੱਕੀ ਕਰਦੇ ਹੁੰਦੇ ਤੇ ਹੁਣ ਬਹੁਤ ਸਾਰੀ ਟੈਕਨਾਲੋਜੀ ਦੀ ਸਾਨੂੰ ਲੋੜ ਨਾ ਪੈਂਦੀ।
3: ਇਹ ਸਾਰਾ ਕੁਛ ਆ ਜਿਹੜਾ ਡਾਕਟਰ ਸਾਹਿਬ, ਇਹ ਜਿਹੜਾ ਇਹ ਪੈਸੇ ਕ੍ਰੀਏਟ ਕਰਨ ਦਾ ਮਸਲਾ ਆ, ਹੋਰ ਕੁਛ ਨੀ ਹੈਗਾ। ਕੰਪਨੀਆਂ ਉਹ ਮਸ਼ੀਨਾਂ ਬਣਾਉਣਗੀਆਂ, ਉਹ ਡਾਕਟਰ ਤੋਂ ਪੈਸੇ ਲੈਣਗੀਆਂ, ਫਿਰ ਡਾਕਟਰ ਆ ਜਿਹੜਾ ਉਹ ਗਾਹ ਮਰੀਜ਼ ਤੋਂ ਉਹਨੇ ਵੱਧ ਪੈਸੇ ਚਾਰਜ ਕਰੂਗਾ, ਕਿਉਂਕਿ ਉਹਨੇ ਆ ਐਕਸਰੇ ਕੀਤਾ, ਉਹ ਕੀਤਾ, ਉਹ ਕੀਤਾ, ਸਾਰਾ ਕੁਛ। ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਉਹਨਾਂ ਤੇ ਬੋਝ ਪਾ ਰਹੀਆਂ ਕਿ ਤੇਰੇ ਕੋਲ ਪੇਸ਼ ਆਉਣ ਪੈਂਦਾ, ਤੂੰ ਉਹਨੂੰ ਕੋਈ ਦਵਾਈ ਨੀ ਦੇਣੀ, ਤੂੰ ਪਹਿਲਾਂ ਮਸ਼ੀਨ ਨੂੰ ਪਰਤਣਾ।
2: ਕੀਮਾ ਸਾਹਿਬ, ਮੈਂ ਆਮ ਐਗਜ਼ਾਮਪਲ ਇਹਨਾਂ ਪ੍ਰੋਗਰਾਮਾਂ ਵਿਚ ਦਿੰਦਾ ਆ ਰਿਹਾ ਹਾਂ ਕਿ ਅੱਜ ਕੱਲ ਕੋਈ ਲੜਕੀ ਲੇਬਰ ਪੇਨ 12 ਤੋਂ 16 ਘੰਟਿਆਂ ਦੀ ਸਹਿਣ ਨੂੰ ਤਿਆਰ ਨਹੀਂ
3: ਹੈਗੀ। ਉਹ ਪਹਿਲਾਂ ਕਹਿੰਦੇ ਤੁਸੀਂ ਪੇਟ ਪਾੜੋ ਤੇ ਕੱਟ ਕੇ ਮਾਰੋ ਤੇ ਬੱਚੇ ਬਾਹਰ ਮਾਰੋ।
2: ਉਸ ਲੇਬਰ ਪੇਨ ਦੇ ਨਾਲ ਅੰਦਰ ਸ਼ਰੀਰ ਦੇ ਵਿਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ, ਚੇਂਜਸ ਤਬਦੀਲੀਆਂ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੱਤਾ। ਹੁਣ ਤੁਸੀਂ
3: ਬਿਲਕੁਲ,
2: ਹੁਣ ਤੇ ਬੱਚੇ ਮਾਂ ਬਾਪ ਨੂੰ ਨਾਲ ਰੱਖਣ ਨੂੰ ਤਿਆਰ ਨਹੀਂ ਹੈਗੇ, ਕੋਈ ਐਸਾ ਨਹੀਂ ਰਹਿ ਗਿਆ। ਜਿਹੜੀ ਚੀਜ਼ ਅਸੀਂ ਕੀਮਤ ਨਾਲ ਲਈ ਹੁੰਦੀ ਨਾ, ਉਹਦੀ ਅਸੀਂ ਜ਼ਿਆਦਾ ਕੇਅਰ ਕਰਦੇ ਹਾਂ।
3: ਡਾਕਟਰ ਸਾਹਿਬ, ਉਹਦੇ ਵਿਚ ਡਾਕਟਰ ਸਾਹਿਬ ਜੀ, ਉਹਦੇ ਵਿਚ ਇੱਕ ਬਾਂਡਿੰਗ ਹੁੰਦੀ ਆ, ਜਿਹੜੀ 40 ਦਿਨ ਔਰਤ ਸਵਾ ਮਹੀਨਾ ਮੰਜੇ ਤੋਂ ਥੱਲੇ ਨਹੀਂ ਸੀ ਪੈਰ ਪਾਉਂਦੀ, ਬੱਚੇ ਨੂੰ ਜੇ ਪਾਸਾ ਵੀ ਬਦਲਣਾ ਮਾਂ ਨੇ ਤੇ ਉਹ ਬੱਚੇ ਨੂੰ ਚੱਕ ਕੇ ਜਿੱਧਰਲੇ ਪਾਸੇ ਨੂੰ ਉਹਨੇ ਮੂੰਹ ਕਰਨਾ, ਉਧਰਲੇ ਪਾਸੇ ਪਹਿਲਾਂ ਪਾਉਣਾ ਤਾਂ ਕਿ ਮਾਂ ਦੀ ਕਿਤੇ ਟਿੱਠ ਨਾ ਹੋ ਜਾਵੇ ਬੱਚੇ ਵੱਲ ਨੂੰ।
2: ਉਹਦੀ ਸੁਰਤੀ ਉਹਦੇ ਨਾਲ ਅਟੈਚ ਹੋਈ ਹੁੰਦੀ ਸੀਗੀ।
3: ਹਾਂਜੀ, ਉਹਨੂੰ ਬਾਂਡਿੰਗ ਅੰਗਰੇਜ਼ੀ ਦੇ ਵਿੱਚ ਕਹਿੰਦੇ, ਬਾਂਡਿੰਗ ਹੋਣੀ ਬੱਚਿਆਂ ਦੀ, ਉਹ ਬਾਂਡਿੰਗ ਜਿਹੜੀ ਹੁੰਦੀ ਆ ਉਹ ਫਿਰ ਸਾਰੀ ਜ਼ਿੰਦਗੀ
2: ਪਾਇਆ ਹੋਇਆ। ਮਾਂ ਅਲੱਗ ਮੰਜੇ ਤੇ ਪਈ ਹੈ, ਬੱਚਾ ਅਲੱਗ
3: ਬਿਲਕੁਲ
2: ਹੋਇਆ ਹੈਗਾ ਜੀ। ਤੋ ਇਸ ਤਰ੍ਹਾਂ ਬਿਲਕੁਲ ਸਾਰੀਆਂ ਚੀਜ਼ਾਂ ਨੇ ਸਾਡੇ ਵਿੱਚ ਇੱਕ ਕਮੀ ਵੀ ਲਿਆਂਦੀ ਹੈ, ਸਾਡੇ ਰਿਲੇਸ਼ਨਸ਼ਿਪ ਦੇ ਵਿੱਚ ਵੀ ਇੱਕ ਕਮੀ ਆਈ ਹੈਗੀ ਹੈ।
3: ਬਿਲਕੁਲ ਬਿਲਕੁਲ,
2: ਸਾਰੇ ਦਾ ਸਾਰਾ ਸਮਾਜ ਦੁਨੀਆ ਮਕੈਨੀਕਲ ਬਣ ਗਈ ਹੈ।
3: ਬਿਲਕੁਲ
2: ਬਣ ਗਈ ਹੈ, ਔਰ ਉਸ ਬਿਜ਼ਨਸਮੈਨ ਹੋਣ ਦੇ ਕਰਕੇ ਖੁਦ ਸ਼ਰੀਰ ਨੂੰ ਤਾਂ ਕਮੀਆਂ ਪੇਸ਼ੀਆਂ ਹੋਈਆਂ ਨੇ, ਖੁਦ ਸ਼ਰੀਰ ਨੂੰ ਤਾਂ ਨੁਕਸਾਨ ਉਹਦਾ ਸਹਿਣਾ ਪੈ ਰਿਹਾ ਆ, ਜੇਬ ਨੂੰ ਵੀ ਉਹਦਾ ਨੁਕਸਾਨ ਸਹਿਣਾ ਪੈ ਰਿਹਾ ਆ, ਪਰ ਅਸੀਂ ਹਾਲਾਤ ਦੇ ਮੁਤਾਬਿਕ ਮਜਬੂਰ ਆ ਸਾਰਾ ਕੁਛ ਕਰਨ ਵਾਸਤੇ।
3: ਬਿਲਕੁਲ,
2: ਤੇ ਕਰਦੇ ਆ ਰਹੇ ਹਾਂ। ਫਿਰ ਵੀ ਹਰ ਆਦਮੀ ਆਪਣਾ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਆਪਾਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ। ਪਿੱਛੇ ਪਹਿਲੀ ਗੱਲ ਜਦੋਂ ਪ੍ਰੋਗਰਾਮ ਕੀਤਾ ਸੀ ਤੇ ਮੈਂ ਇਹ ਗੱਲ ਦੱਸੀ ਸੀ ਭਾਈ, ਇਹ ਜਿਹੜੀਆਂ ਬਾਹਰੀ ਨਿਸ਼ਾਨੀਆਂ ਜਾਂ ਬਿਮਾਰੀ ਦੀਆਂ ਜਿੰਨੀਆਂ ਵੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ, ਪਹਿਲੀ ਗੱਲ ਤਾਂ ਸਾਨੂੰ ਇਹ ਦੱਸਦੀ ਹੈ ਵੀ ਇਸ ਸਰੀਰ ਦੇ ਵਿੱਚ ਜੀਵਨ ਸ਼ਕਤੀ ਜਿਹੜੀ ਹੈ, ਪਾਵਰ ਜਿਹੜੀ ਹੈ, ਬਿਮਾਰੀਆਂ ਦੇ ਖਿਲਾਫ਼ ਲੜਨ ਦੀ ਸ਼ਕਤੀ ਘੱਟ ਹੈ, ਜਿਸ ਕਰਕੇ ਕੋਈ ਬਿਮਾਰੀ ਪੈਦਾ ਹੋਈ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ। ਦੂਜਾ ਅਸੀਂ ਇਹ ਦੱਸਿਆ ਸੀਗਾ ਭਾਈ ਇਸ ਸਰੀਰ ਦੇ ਵਿਚ ਅੱਖਾਂ ਹੈ, ਨੱਕ, ਕੰਨ, ਸਾਰਾ ਕੁਝ ਦਿਲ ਹੈ, ਸਾਰਾ ਕੁਝ ਕੰਮ ਤੇ ਕਰ ਰਿਹਾ ਹੈ, ਪਰ ਜਿੰਨਾ ਇਹਨੂੰ ਕਰਨਾ ਚਾਹੀਦਾ ਸੀ ਉਹ ਗੱਲ ਬਣ ਨਹੀਂ ਰਹੀ। ਤੇ ਮੈਂ ਇੰਡੋਕ੍ਰਾਈਨ ਸਿਸਟਮ ਦੀ ਗੱਲ ਕੀਤੀ ਸੀ, ਮੈਚ ਬਾਕਸ ਦੇ ਨਾਲ ਉਹਦਾ ਰਿਲੇਸ਼ਨ ਕੀਤਾ ਸੀਗਾ ਭਾਈ, ਜੇ ਅੱਗ ਬਾਲਣ ਵਾਲੀ ਮਾਚਿਸ ਹੀ ਨਾ ਹੋਈ ਤੇ ਤੁਹਾਡਾ ਆਟਾ ਕੋਟਾ ਚਕਲਾ ਵੇਲਣਾ ਰੱਖਿਆ ਸਾਰਾ ਕੁਝ ਦਾਲ ਦੂਲ ਰੱਖੀ ਸਾਹਿਬ ਕਿਸੇ ਕੰਮ ਨਹੀਂ। ਹਾਂਜੀ, ਸੋ ਉਹ ਕੰਮ ਨਹੀਂ ਕਰਦੀ। ਸੋ ਇਹ ਸਾਰੀਆਂ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿਚ ਕਿ ਇਹਦੇ ਕਰਕੇ ਇਹ ਐਸਾ ਹੁੰਦਾ ਹੈ। ਤੇ ਤੀਸਰੀ ਗੱਲ ਆਪਾਂ ਇਹ ਕਰੀ ਸੀ ਭਈ ਜੇ ਗਾਰਬੇਜ ਹੀ ਨਾ ਰਿਲੀਵ ਹੋਇਆ ਤੇ ਫੇਰ ਇਸ ਸਰੀਰ ਦੇ ਵਿਚ ਅੰਗਾਂ ਨੇ ਕੰਮ ਨਹੀਂ ਕਰ ਸਕਣਾ। ਸੋ ਤਿੰਨ ਮੁੱਖ ਗੁਰ ਮੈਂ ਇਸ ਪ੍ਰੋਗਰਾਮ ਦੇ ਵਿਚ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਚੁੱਕਿਆ ਹਾਂ ਕਿ ਇਹਨਾਂ ਤਿੰਨ ਗੱਲਾਂ ਨੂੰ ਤੁਸੀਂ ਆਮ ਆਦਮੀ ਵੀ ਆਪਣੀ ਤਵੱਜੋ ਵਿਚ ਲੈ ਸਕਦੇ ਹੋ ਕਿ ਭਾਈ ਜੇ ਇਮਿਊਨਿਟੀ ਵੀਕ ਹੈ ਤੇ ਉਹਦਾ ਪਹਿਲਾ ਗੁਰ ਇਹ ਆ ਕਿ ਸਾਡੇ ਸਰੀਰ ਨੂੰ ਲੋੜ ਦੇ ਅਨੁਸਾਰ ਆਕਸੀਜਨ ਸਪਲਾਈ ਨਹੀਂ ਹੋ ਰਹੀ। ਜੇ ਆਕਸੀਜਨ ਲੋੜ ਦੇ ਅਨੁਸਾਰ ਸਪਲਾਈ ਹੋਊਗੀ, ਅੰਗ ਸਾਰੇ ਕੰਮ ਕਰਨਗੇ, ਤੇ ਅੰਗ ਸਾਰੇ ਕੰਮ ਕਰਨ ਦਾ ਮਤਲਬ ਐਕਸਰਸਾਈਜ਼ ਹੋ ਰਹੀ ਹੈ। ਉਹਨੂੰ ਤੁਸੀਂ ਫਿਜ਼ੀਕਲੀ ਐਕਸਰਸਾਈਜ਼ ਕਰਕੇ ਵੀ ਜੇ ਅਸੀਂ ਸਾਹ ਦੀ ਕਿਰਿਆ ਐਕਸਰਸਾਈਜ਼ ਕਰਦੇ ਹਾਂ ਤੇ ਠੀਕ ਹੈ, ਫੇਫੜੇ ਸਾਡੇ ਜਿਹੜੇ ਮੇਨ ਅੰਗ ਹੈਗੇ ਨੇ ਸਾਹ ਦੇ, ਉਹ ਕਾਇਮ ਹੋ ਰਹੇ ਨੇ। ਵੈਸੇ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਸਾਹ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਹੈ, ਹਾਰਟ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਪਾਉਂਦਾ ਹੈਗਾ। ਇਹਨਾਂ ਦੀ ਧੜਕਣ ਵੱਧ ਜਾਂਦੀ ਹੈ, ਇਹਨਾਂ ਦਾ ਰੈਸਪੀਰੇਸ਼ਨ ਰੇਟ ਵੱਧ ਜਾਂਦਾ, ਭਾਵ ਕੀ ਉਹ ਵੱਧ ਆਕਸੀਜਨ ਉਹਦੇ ਅੰਦਰ ਲੈ ਰਹੇ ਹੁੰਦੇ ਆ। ਸੋ ਮਤਲਬ ਪਹਿਲਾ ਗੁਰ ਇਹ ਹੀ ਆ ਕਿ ਸਾਡੀ ਜਿਹੜੀ ਆਕਸੀਜਨ ਆ ਇਮਿਊਨਿਟੀ ਨੂੰ ਵਧਾਉਣ ਵਾਸਤੇ ਪਹਿਲਾ ਗੁਰ ਹੈ, ਪਰ ਉਹ ਠੀਕ ਹੋਣਾ ਚਾਹੀਦਾ। ਤੇ ਦੂਸਰੀ ਆ ਖੁਰਾਕ, ਸਾਨੂੰ ਖੁਰਾਕ ਸਹੀ ਹੋਣੀ ਚਾਹੀਦੀ ਹੈ ਤੇ ਜਿਹਦੇ ਨਾਲ ਸਾਡਾ ਪਹਿਲਾ ਪੁਆਇੰਟ ਜਿਹੜਾ ਹੈ ਇਮਿਊਨਿਟੀ ਵਾਲਾ ਉਹ ਕਵਰ ਹੋ ਸਕਦਾ ਹੈਗਾ। ਔਰ ਉਹਦੇ ਤੋਂ ਜੇ ਉਹਦੇ ਕਰਕੇ ਕੋਈ ਚੀਜ਼ਾਂ ਹੈਗੀਆਂ ਨੇ ਤੇ ਫਿਰ ਅਸੀਂ ਉਹਨਾਂ ਦਾ ਹੱਲ ਕਰ ਸਕਦੇ ਹੈਗੇ ਆ। ਤੇ ਦੂਸਰਾ ਆਪਾਂ ਜਿਹੜੀ ਅੱਗ ਵਾਲੀ ਗੱਲ ਕਰੀ ਹੈ, ਤੇ ਜੇ ਅੱਗ ਹੀ ਨਹੀਂ ਬਲਦੀ ਤੇ ਫਿਰ ਸਾਰਾ ਕੁਛ ਕੁਛ ਨਹੀਂ ਹੋਣਾ ਹੈਗਾ। ਔਰ ਉਹਦੀਆਂ ਵੀ ਜਿਹੜੀਆਂ ਨਿਸ਼ਾਨੀਆਂ ਹਨ ਸਾਨੂੰ ਕਿਵੇਂ ਪਤਾ ਲੱਗੇ ਤੇ ਅੱਗ ਨਹੀਂ ਬਲ ਰਹੀ, ਜਿਸ ਕਰਕੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਨਹੀਂ ਹੋ ਰਹੇ। ਸੋ ਇਹਦੀਆਂ ਨਿਸ਼ਾਨੀਆਂ ਵੀ ਪਿਚੋਟੀ ਗਲੈਂਡ ਦੀਆਂ ਨਿਸ਼ਾਨੀਆਂ, ਥਾਇਰਾਇਡ ਦੀਆਂ ਨਿਸ਼ਾਨੀਆਂ, ਅਡਰੇਨਲ ਗਲੈਂਡ ਦੀਆਂ ਨਿਸ਼ਾਨੀਆਂ ਕੀ ਹਨ, ਇਹਨਾਂ ਸਾਰਿਆਂ ਦੀ ਸ਼ਨਾਖਤ ਕਰਨ ਵਾਸਤੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਤਾਂ ਕਿ ਹਰ ਬੰਦਾ ਇਹ ਜਾਣ ਸਕੇ ਕਿ ਜੇ ਮੇਰੇ ਸਰੀਰ ਚ ਅੱਗ ਨਹੀਂ ਬਲ ਰਹੀ, ਜਾਂ ਜੇ ਕਿਸੇ ਸਟੈਬਿਲਿਟੀ ਤੋਂ ਆਮ ਤੌਰ ਤੇ ਆਪਾਂ ਜ਼ਿਆਦਾ ਪ੍ਰਭਾਸ਼ਿਤ ਕਰਦੇ ਹਾਂ ਵੀ ਜੇ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ, ਤੇ ਫਿਰ ਅਸੀਂ ਵੇਖਦੇ ਹਾਂ ਵੀ ਸਪਰਮ ਬਣ ਰਿਹਾ ਕਿ ਨਹੀਂ, ਓਵਮ ਬਣ ਰਿਹਾ ਕਿ ਨਹੀਂ, ਮਾਸਿਕ ਧਰਮ ਨਾਰਮਲ ਆ ਰਿਹਾ ਕਿ ਨਹੀਂ, ਬੰਦੇ ਨੂੰ ਦਾੜੀ ਮੁੱਛਾਂ ਆਈਆਂ ਹੋਈਆਂ ਨੇ ਕਿ ਨਹੀਂ। ਜਿਹੜੀ ਆਊਟਵਰਡ ਦੀ ਨਿਸ਼ਾਨੀ ਹੈਗੀ ਹੈ ਟੈਸਟੋਸਟੇਰੋਨ ਹਾਰਮੋਨ ਦੀ, ਜਿਹਨੇ ਅੱਗ ਬਾਲਣੀ ਹੈ ਇਸ ਕੰਮ ਦੀ, ਉਹਦਾ ਸਾਨੂੰ ਪਤਾ ਲੱਗ ਸਕਦਾ ਹੈਗਾ। ਸੋ ਮਤਲਬ ਇਹ ਸਾਰੀਆਂ ਗੱਲਾਂ, ਇਹ ਨਿਸ਼ਾਨੀਆਂ ਅਸੀਂ ਸਿਲਸਿਲੇਵਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਸਕਿਨ ਸੰਬੰਧੀ ਜਿਹੜੀਆਂ ਕਾਫੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ, ਸਕਿਨ ਦਾ ਪੀਲਾ ਹੋਣਾ, ਸਕਿਨ ਦਾ ਸੁਆਹ ਰੰਗਾ ਹੋ ਜਾਣਾ, ਸਾਇਨੋਸਿਸ ਜਿਹਨੂੰ ਅਸੀਂ ਕਹਿੰਦੇ ਹਾਂ, ਆ ਸਕਿਨ ਦੇ ਉੱਪਰ ਪੈਚ ਬਣ ਜਾਣੇ, ਧੌਣ ਤੇ ਪੈਚ ਬਣ ਜਾਣੇ, ਕੱਛਾਂ ਕਾਲੀਆਂ ਹੋ ਜਾਣੀਆਂ, ਜਨਨ ਅੰਗ ਜਿਹੜੇ ਕਾਲੇ ਹੋ ਜਾਣੇ, ਇਹ ਸਾਰੀ ਚੀਜ਼ ਦੀ ਜਿਹੜੀ ਸ਼ਨਾਖਤ ਮੈਂ ਪਿਛਲੇ ਪਾਸੇ ਤੁਹਾਨੂੰ ਦੱਸੀ ਸੀ। ਡਾਇਬੈਟਿਕ ਲੋਕ ਜਿਹੜੇ ਨੇ ਉਹਨਾਂ ਵਿੱਚ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ, ਔਰ ਜਿਹੜੀਆਂ ਇੰਡੀਕੇਟਿਵ ਹੁੰਦੀਆਂ ਨੇ ਵੀ ਭਾਈ ਹੁਣ ਜੇ ਕਿਸੇ ਦੀਆਂ ਕੱਛਾਂ ਕਾਲ ਹੋ ਗਈਆਂ, ਜੇ ਧੌਣ ਦੇ ਉੱਤੇ ਚਾਰ ਚੇਰੇ ਕਾਲੇ ਧੱਬੇ ਜਾਂ ਕਾਲੀ ਨੈਕ ਹੋਣੀ ਸ਼ੁਰੂ ਹੋ ਗਈ ਹੈ, ਤੇ ਸਾਨੂੰ ਉੱਥੋਂ ਹੀ ਪਤਾ ਲੱਗ ਗਿਆ ਵੀ ਇਹ ਬੰਦਾ ਜਿਹੜਾ ਆ ਇਹਨੂੰ ਆਕਸੀਜਨ ਦੀ ਕਮੀ ਆ। ਆਕਸੀਜਨ ਦੀ ਕਮੀ ਕਿਉਂ ਆ, ਇਹ ਡਾਇਬੈਟਿਕ ਹੋ ਸਕਦਾ ਹੈਗਾ, ਡਾਇਬੈਟਿਕ ਵੀ ਨੰਬਰ 2 ਹੋ ਸਕਦਾ ਹੈ, ਕਿਉਂਕਿ ਨੰਬਰ 1 ਤਾਂ ਜਦੋਂ ਬੱਚਾ ਜੰਮਦਾ ਹੈ ਉਦੋਂ ਤੋਂ ਹੀ ਨੰਬਰ 1 ਵਾਲੀ ਤਾਂ ਸ਼ੁਰੂ ਹੋ ਜਾਂਦੀ, ਉਹਦਾ ਤਾਂ ਮਤਲਬ ਇਹ ਆ ਕਿ ਅੰਦਰ ਇੱਕ ਅੰਗ ਵਿਕਸਿਤ ਨਹੀਂ ਹੋਇਆ। ਜਿਸ ਅੰਗ ਨੇ ਇਸ ਚੀਜ਼ ਨੂੰ ਮੈਟਾਬੋਲਾਈਜ਼ ਕਰਨਾ ਸੀਗਾ ਉਹ ਨਹੀਂ ਹੋਇਆ, ਤੇ ਜਿਹੜੀ ਖੁਰਾਕ ਤੁਸੀਂ ਖਾ ਰਹੇ ਹੋ ਉਸੇ ਤਰ੍ਹਾਂ ਸਰਕੂਲੇਸ਼ਨ ਚ ਤੁਰੀ ਫਿਰ ਰਹੀ ਹੈ, ਤੇ ਤੁਸੀਂ ਚੈੱਕ ਕਰਦੇ ਹੋ ਤੇ ਸ਼ੂਗਰ ਵੱਧ ਗਈ ਹੈ। ਤੇ ਜੇ ਮੈਟਾਬੋਲਾਈਜ਼ ਹੋ ਰਹੀ ਹੈ ਇਸੇ ਨਾਰਮਲ ਹੋਣਾ ਸੀਗਾ, ਇਹਦਾ ਮਤਲਬ ਪੈਨਕ੍ਰੀਆਸ ਨੇ ਜਿਸ ਮੈਟਾਬੋਲਿਕ ਰੇਟ ਨੂੰ ਇਨਕਰੀਜ਼ ਕਰਨਾ ਸੀਗਾ ਉਹ ਨਹੀਂ ਕਰ ਰਹੀ, ਉਹਦੇ ਜਿਹੜਾ ਵੀ ਇਨਸੁਲਿਨ ਉਹਨੇ ਪੈਦਾ ਕਰਨੀ ਸੀ ਉਹਨੀ ਨਹੀਂ ਕਰ ਰਹੀ, ਜਾਂ ਕੁਝ ਐਸੇ ਕਾਰਨ ਸਨ ਜਿਨ੍ਹਾਂ ਦੇ ਕਰਕੇ ਉਹ ਜਿਹੜੀ ਇਨਸੁਲਿਨ ਹੈ ਜਿਹਨੇ ਆਮ ਤੌਰ ਤੇ ਤੁਹਾਡੇ ਸੈੱਲਾਂ ਦੇ ਦਰਵਾਜ਼ੇ ਖੋਲਣੇ ਨੇ, ਆਹ ਲੈ ਵੀ ਤੇਰੇ ਕੋਲ ਮਟੀਰੀਅਲ ਭੇਜਿਆ ਇਹਨੂੰ ਇਸਤੇਮਾਲ ਕਰ ਲੈਣੀ, ਉਹ ਨਹੀਂ ਕਰ ਰਿਹਾ। ਸੋ ਇਹ ਸਾਰੀ ਇੱਕ ਡਿਟੇਲ ਸੀਗੀ ਜਿਹੜੀ ਸਮੇਂ ਸਮੇਂ ਆਪਾਂ ਸ਼ੂਗਰ ਦੇ ਪ੍ਰੋਗਰਾਮ ਚ ਵੀ ਦੱਸਾਂਗੇ, ਹੁਣ ਵੀ ਦੱਸੀਏ, ਕਈ ਵਾਰ ਅੱਗੇ ਵੀ ਪ੍ਰੋਗਰਾਮ ਆਪਾਂ ਇਸ ਤੇ ਕੀਤੇ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਇਹ ਬਾਹਰੀ ਨਿਸ਼ਾਨੀਆਂ ਕੀ ਦੱਸਦੀਆਂ ਨੇ ਵੀ ਕੱਛਾਂ ਕਾਲੀਆਂ ਹੋ ਗਈਆਂ, ਜਨ ਅੰਗਾਂ ਚ ਕਾਲੇ ਧੱਬੇ ਪੈ ਗਏ ਨੇ, ਧੌਣ ਜਿਹੜੀ ਹੈ ਉਹ ਕਾਲੀ ਹੋ ਗਈ ਹੈ, ਅੱਖਾਂ ਦੇ ਹੇਠਾਂ ਵੀ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ ਨੇ, ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਮ ਤੌਰ ਤੇ ਸਾਨੂੰ ਇਹ ਕੁਛ ਦੱਸਦੀਆਂ ਨੇ ਵੀ ਇਹ ਬੰਦਾ ਡਾਇਬੈਟਿਕ ਹੋ ਸਕਦਾ। ਔਰ ਇਹ ਜਿਹੜੀਆਂ ਕਾਲੀਆਂ ਨਿਸ਼ਾਨੀਆਂ ਨੇ ਇਹਨਾਂ ਦਾ ਵੀ ਆਪਾਂ ਇਹ ਦੱਸਿਆ ਸੀਗਾ ਭਾਈ ਜੇ ਤਾਂ ਸਾਰੇ ਦਾ ਸਾਰੀ ਧੌਣ ਪਿੱਛੋਂ ਕਾਲੀ ਹੋ ਗਈ, ਅੱਗੋਂ ਕਾਲੀ ਹੋ ਗਈ ਹੈ, ਸ਼ੂਗਰ ਦੀ ਨਿਸ਼ਾਨੀ ਹੈਗੀ ਹੈ, ਕੁਝ ਰੈਸ਼ਸ ਜਿਹੜੇ ਨੇ ਬਟਰਫਲਾਈ ਵਰਗੇ, ਜਿਵੇਂ ਆਮ ਤੌਰ ਤੇ ਪਾਣੀ ਹੜ ਆ ਗਿਆ ਹੋਵੇ ਨਾ, ਤੇ ਜਦੋਂ ਹੜ ਦਾ ਪਾਣੀ ਵਾਪਸ ਚਲੇ ਜਾਂਦਾ ਹੈ ਨਾ, ਤੇ ਉਦੋਂ ਤੁਸੀਂ ਵੇਖਣਾ ਕਈ ਥਾਵਾਂ ਤੇ ਟਿੱਡੀਆਂ ਦੀ ਖੱਤੀਆਂ ਚ ਪਾਣੀ ਖੜਾ ਹੁੰਦਾ ਹੈ, ਅਲੱਗ ਅਲੱਗ ਤਰ੍ਹਾਂ ਦੇ ਸਪੌਟਸ ਬਣ ਜਾਂਦੇ ਆ, ਔਰ ਉਹ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਸਪੌਟਸ ਬਣ ਜਾਂਦੇ ਨੇ, ਜੇ ਉਸੇ ਤਰ੍ਹਾਂ ਦੇ ਦਾਗ ਤੁਹਾਡੀ ਚਮੜੀ ਦੇ ਉੱਪਰ ਆ ਜਾਣ, ਤੇ ਫਿਰ ਉਹਨੂੰ ਕਹਿੰਦੇ ਆ ਬਟਰਫਲਾਈ ਰੈਸ਼ਿਸ, ਬਟਰਫਲਾਈ
4: ਰੈਸ਼ਿਸ,
2: ਹਾਂ ਬਟਰਫਲਾਈ ਰੈਸ਼ਿਸ ਜਿਹੜੇ ਨੇ ਇਸ ਤਰ੍ਹਾਂ ਦੀ, ਇਹ ਇੰਡੀਕੇਟ ਕਰਦੇ ਨੇ ਵੀ ਐਜ ਏ ਹੋਲ ਇਮਿਊਨ ਸਿਸਟਮ ਇਸ ਬੰਦੇ ਦਾ ਵੀਕ ਆ, ਜਿਹਦੇ ਕਰਕੇ ਕੱਲੀ ਸ਼ੂਗਰ ਹੀ ਨਹੀਂ, ਇਹਨੂੰ ਅਰਥਰਾਈਟਿਸ ਵੀ ਹੋ ਸਕਦੀ ਹੈ, ਗਠੀਆ ਵੀ ਹੋ ਸਕਦਾ ਆ, ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਸਕਿਨ ਦੀਆਂ ਵੀ ਹੋ ਸਕਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਆਟੋ ਇਮਿਊਨ ਡਿਜ਼ੀਜ਼ਸ। ਔਰ ਆਟੋ ਇਮਿਊਨ ਡਿਜ਼ੀਜ਼ਸ ਜਿਹੜੀਆਂ ਨੇ ਜਦੋਂ ਅੰਦਰ ਸਰੀਰ ਦੇ ਵਿੱਚ ਹੋਣ, ਭਾਵ ਕੀ ਆ ਕਿ ਤੁਹਾਡੀ ਆਪਣੀ ਹੀ ਐਨਰਜੀ ਤੁਹਾਡੇ ਖਿਲਾਫ ਵਰਤੀ ਜਾ ਰਹੀ ਹੈ, ਉਹ ਪੁਲਿਸ ਵਾਲੀ ਗੱਲ ਮੈਂ ਐਗਜ਼ਾਮਪਲ ਤੁਹਾਨੂੰ ਦੇ ਚੁੱਕਿਆ ਇਸ ਸੰਬੰਧ ਦੇ ਵਿੱਚ, ਪੁਲਿਸ ਹੈ ਤਾਂ ਸ਼ਾਂਤੀ ਕਰਨ ਵਾਸਤੇ, ਤੇ ਜੇ ਲੋੜੋਂ ਵੱਧ ਕਿਸੇ ਪਿੰਡ ਵਿੱਚ ਆ ਜਾਵੇ ਤੇ ਉਹਦਾ ਨੁਕਸਾਨ ਹੋਰ ਕਰ ਦਿੰਦੀ ਹੈ ਉਲਟ। ਸੋ ਇਸੇ ਤਰ੍ਹਾਂ ਕਰਕੇ ਆਟੋ ਇਮਿਊਨ ਡਿਜ਼ੀਜ਼ ਦੀਆਂ ਇਹ ਬਿਮਾਰੀਆਂ ਜਿਹੜੀਆਂ ਨੇ ਇਹ ਸਾਬਤ ਕਰਦੀਆਂ ਨੇ ਕੁਛ ਕੁਛ ਥਾਵਾਂ ਤੇ ਖਿੱਤਿਆਂ ਦੇ ਵਿੱਚ ਸਕਿਨ ਦਾ ਕਲਰ ਜਿਹੜਾ ਉਹ ਆਮ ਤੌਰ ਤੇ ਚੇਂਜ ਹੋ ਜਾਂਦਾ ਹੈ, ਜਿਹਨੂੰ ਮੈਂ ਇੱਕ ਬਿਮਾਰੀ ਦਾ ਨਾਮ ਲਿਆ ਸੀ SLE ਸਿਸਟੇਮਿਕ ਰੈਥਮੈਟਿਕ ਡਿਜ਼ੀਜ਼ ਹੈਗੀ ਹੈ, ਭਾਵ ਕੀ ਆ ਜ਼ਿਆਦਾਤਰ ਜੋੜਾਂ ਵਿੱਚ ਦਰਦ ਹੁੰਦਾ ਆ, ਔਰ ਆਮ ਤੌਰ ਤੇ ਉਸ ਦਰਦ ਦੇ ਨਾਲ ਸਕਿਨ ਦੀਆਂ ਪ੍ਰੋਬਲਮ ਵੀ ਜੁੜੀਆਂ ਹੋਈਆਂ ਹੁੰਦੀਆਂ ਨੇ, ਉਹ ਇੱਕ ਤਰ੍ਹਾਂ ਦਾ ਗਰੁੱਪ ਆਫ ਸਿਮਟਮਸ ਹੈ ਜਿਹਨੂੰ SLE ਅਸੀਂ ਕਹਿੰਦੇ ਲਿਊਪਸ, ਮੋਟੇ ਤੌਰ ਤੇ ਕਹਿ ਦਿੰਦੇ ਨੇ ਉਹਨੂੰ ਸਿਸਟੇਮਿਕ ਲਿਊਪਸ ਔਰ ਅਰਥਮੈਟਿਸ, ਜਿਹਦੇ ਨਾਲ ਸਕਿਨ ਦੇ ਉੱਪਰ ਵੀ ਨਿਸ਼ਾਨੀਆਂ ਨੇ ਔਰ ਲਿਊਪੀਆਂ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ, ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇਹ ਤੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਰ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਮੁੱਕੀ ਫੇਰ ਅਮਰੀਕਾ ਦੇ ਵਿੱਚ ਆਉਂਦਾ, ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲੌਸ ਆ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਕ ਸਾਹਿਬ ਜੀ, 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਲੋਕ ਆ, ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਕਾਕ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨੂੰ 20 ਸਾਲ ਤੋਂ ਕਿ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨੀ, ਵੱਡੇ ਵੱਡੇ ਹੋਸਪਿਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨੀ ਲੱਗਿਆ ਤੇ ਫਿਰ ਹੋਸਪਿਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਤਾਂ ਗੱਲਬਾਤ ਹੀ ਕਰ ਸਕਦੇ ਹਾਂ। ਤੇ ਖਾਕ ਸਾਹਿਬ ਜੀ, ਅੱਜ ਜਿਹੜੀ ਲੌਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ ਵੱਡੇ

0: ਲੀਡਰ ਹੁੰਦੇ ਆ ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਣ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟਿਚਰ ਕਰ ਦਿੱਤੀ, ਮਖੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਫਲਾਨੀ ਸਟੇਟ ਦੇ ਲੋਕ ਡਾਮੇ ਆਈਏ, ਉਹ ਏਦਾਂ ਬਣਾ ਉਹਨੂੰ ਕੁਛ ਕਹਿਤਾ ਓਬਾਮਾ ਨੇ ਤੇ ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਡੋਨਲਡ ਟਰੰਪ ਉੱਥੇ ਗਏ ਸੀ ਆਪਣੇ ਮਿਸ਼ੀਗਨ ਫੋਰਡ ਦਾ, ਤੁਹਾਨੂੰ ਪਤਾ ਬਹੁਤ ਵੱਡਾ ਪਲੈਟ ਆ ਉੱਥੇ ਜਿੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਵਗੈਰਾ, ਤੇ ਉੱਥੇ ਉਹ ਗਏ ਸੀਗੇ ਤੇ ਖਾਖ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖਾਖ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੋਣਾ ਪਿਆ, ਤੁਹਾਨੂੰ ਪਤਾ ਵੀ ਉਹ ਹੈਗੀ ਆ ਹਰੇਕ ਨੂੰ ਛੇੜਨ ਦੀ ਜਾਂਦੂ ਆ ਕਰਨ ਦੀ, ਤੇ ਉਹਨੇ ਮੁਹਰਿਓ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਪੈਰੋਫਾਇਲ ਜਿਹੜਾ ਸ਼ਬਦ ਹੈ ਖਾਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨਾਲ ਜਿਹੜੇ ਇਹ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ ਤੇ ਉਹਨੇ ਮੁਹਰਿਓ ਇੱਕ ਤਾਂ ਉਹ ਬਬਲੀ ਉਂਗਲ ਦਿਖਾ ਦਿੱਤੀ ਤੇ ਨਾਲ ਪੰਜ ਸੱਤ ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
1: ਇਹ ਨਹੀਂ ਸਹੀ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਜੋ ਮਰਜ਼ੀ ਹੋ ਜਾਏ।
0: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾ ਕੱਢ ਦਿੱਤੀਆਂ ਤੇ ਹਰ ਸਾਹਿਬ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖਾਖ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਮ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖਾਖ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ ਜਿੱਦਾਂ
1: ਕਰਨੀ
0: ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀ ਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖਾਖ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ,
1: ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ। ਉਹਨਾਂ ਨੇ ਆਰਟੀ ਵਾਲੇ ਨੇ ਦੱਸਿਆ ਤਾਂ ਹੈ ਨੀ ਉਹਨੂੰ, ਪਰ ਇਹ ਉਹਨਾਂ ਸੱਤਾ ਅੱਖਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਕਿ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ, ਇਹ ਥੋੜੇ
0: ਸੁਣਾਉਂਦੇ
1: ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ, ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ।
0: ਹਾਂਜੀ ਹਾਂਜੀ ਉਹੀ ਤਾਂ ਗੱਲ ਆ ਜੀ, ਪਰ ਲੀਡਰ ਜਿਹੜੇ ਉਹਦੇ ਚ ਜਿਗਰਾ ਹੋਣਾ ਚਾਹੀਦਾ,
1: ਬਹੁਤ ਜਿਗਰਾ ਹੋਣਾ ਚਾਹੀਦਾ ਜੀ। ਕਹਿ ਸਕਦਾ ਸੀ ਕਿ ਭਾਈ ਦੇ ਪਤਾ ਕਰ ਲੈਨੇ ਆ ਕਿਹਨੇ ਚਲਾਇਆ, ਮੈਂ ਕੋਈ ਗੱਲ ਹੀ ਕਰਨੀ ਹੁੰਦੀ ਤਰੀਕੇ ਨਾਲ।
0: ਹਾਂਜੀ ਹਾਂਜੀ ਬਿਲਕੁਲ, ਮਿਕਸ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਖਤ ਸਾਹਿਬ। ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਨੀ ਲਿਖੀਆਂ ਇਹ ਗੱਲਾਂ ਬਾਤਾਂ, ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਲ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਸੱਚ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਲ ਸਾਹਿਬ ਉਹ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ। ਤੇ ਚਲੋ ਇਹਦੇ ਨਾਲ ਆਪਣੇ ਕੋਲ ਖਬਰ ਹੈ ਜਿਹੜੀ ਗੱਲ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਖਾਖ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ, ਨਾਂ ਤਾਂ 3-4 ਦੇ ਦੱਸੇ ਆ, ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ, ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ, 73 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ, ਜਿਨ੍ਹਾਂ ਦੀ ਐਪਲੀਕੇਸ਼ਨਾਂ ਪ੍ਰੋਸੈਸ ਆ, ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ, ਉਨ੍ਹਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਅੰਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਅੰਬੈਸੀ ਨਹੀਂ ਹੁੰਦੀ, ਸਿਰਫ ਕੌਂਸਲੇਟ ਹੁੰਦੀ ਆ, ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ, ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ। ਤੇ ਇਹਦੇ ਵਿੱਚ ਅਕਸਰ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ, ਇਰਾਨ ਦੱਸਿਆ, ਰਸ਼ੀਆ ਤੇ ਇੱਕ ਸੋਮਾਲੀ ਆ, ਜਿਹੜੀ ਸੋਮਾਲੀ ਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ, ਤੇ ਜਿਹੜੇ ਜਿਨ੍ਹਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗੌਰਮੈਂਟ ਦੇ ਉੱਪਰ ਆ ਕੇ, ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਖੱਕ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ, ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਵੀ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ। ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ, ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ, ਉਹ 10 ਸਾਲ ਕਿਸੇ ਜਿਹੜੀ ਗੌਰਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ, ਅਸਿਸਟੈਂਟ ਉਸ ਵਾਸਤੇ ਲਫਾ ਲੈਂਦੇ ਆ, ਪਰ ਮੇਰਾ ਖਿਆਲ ਗੌਰ ਗੂਰ ਕੋਈ ਨਹੀਂ ਕਰਦਾ। ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ, ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਖੱਕ ਸਾਹਿਬ ਜੀ, ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ, ਉਹ ਜਿਹੜੇ ਆ ਉਹਨਾਂ ਨੂੰ ਫਿਰ ਆ ਕੇ ਗੌਰਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ, ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ, ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ, ਗੌਰਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ, ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ। ਇਰਾਨ, ਰਸ਼ੀਆ, ਸੋਮਾਲੀਆ ਤੇ ਅਫਗਾਨਿਸਤਾਨ, ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ, ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ, ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ। ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ, ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆ ਭਰ ਵਿਚਲੀਆਂ ਐਮਬੈਸੀ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ। ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਖੱਕ ਸਾਹਿਬ ਦੀ ਅਸਲ ਦੇ ਵਿੱਚ ਤਾਂ, ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸੀ, 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ। ਇਹ ਕਾਨੂੰਨ ਜਿਹੜਾ ਖੱਕ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਆ, ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ। ਸੋ ਪੈਸਾ ਖੱਕ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ, ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ, ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ। ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ, ਕੋਈ ਗੱਲ ਨੀ, ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ, ਉਹਨਾਂ ਤੇ ਵੀ ਉਹਨਾਂ ਨੂੰ ਵੀ ਰਾਹਤ ਦੇ ਦਿੱਤੀ, ਉਹਨਾਂ ਦੇ ਇੰਪਲੋਈ ਕੱਟ ਦਿੱਤੇ ਆ, ਹੋਰ ਬਹੁਤ ਸਾਰੀ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ ਉਹਨਾਂ ਦੇ ਫੰਡ ਖੱਕ ਸਾਹਿਬ ਜੀ ਕੱਟੇ ਜਾ ਰਹੇ ਆ। ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿੱਚ ਵੀ, ਤੇ ਇਹਦੀ ਵੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰਸਾਰ ਆਪਣੇ ਕੋਲ ਖੱਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖੱਕ ਸਾਹਿਬ ਜਿਹੜੀ EU ਆ ਤੇ NATO ਆ ਉਹ ਦੋਨੇ ਹੀ ਆ ਜਿਹੜੇ ਉਹਨਾਂ ਨੂੰ ਹੁਣ ਖੱਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ। ਤੇ ਫਿਕਰ ਖੱਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਆ ਨਾ ਤੇ ਤੁਹਾਨੂੰ ਏਦਾਂ ਵੀ ਲੱਗਦਾ ਵੀ ਉਹਨਾਂ ਨੂੰ ਫਿਕਰ ਪੈ ਗਿਆ, ਪਰ ਉਹਨਾਂ ਨੇ ਮੁਫ਼ਤ ਵਿੱਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ, ਲੜਨ ਹਥਿਆਰ ਦੇਣ ਨੂੰ ਅਮਰੀਕਾ ਮੁਹਰੇ ਤੇ ਲੜਨੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਟਕਾਰੀਆਂ ਮਾਰਦੇ ਸੀਗੇ ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਖੱਕ ਸਾਹਿਬ ਜੀ ਹੁਣ ਜਿਹੜੀ ਫਿਕਰਬੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖੱਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ ਇਹਦੇ ਨਾਲ ਉਹ 3 ਗੁਣਾ ਵੱਡਾ ਦੇਸ਼ ਆ ਉਹ।
1: ਅੱਛਾ, ਵੱਡਾ ਇੰਨਾ ਵੱਡਾ, ਮੈਂ ਸਮਝਦਾ ਛੋਟਾ ਜਿਹਾ ਹੀ ਆ।
0: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਬੜਾ ਦੇਸ਼ ਆ ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ
1: ਅੱਛਾ
0: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
1: ਟਾਪੂ ਆ
0: ਹਾਂਜੀ ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਉਹ ਜਿਹੜੀ ਜਿਹੜੀ ਫਿਕਰ ਮੰਦੀ ਜਿਹੜੀ ਉੱਥੇ ਪੈ ਗਈ ਆ ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿੱਚ ਵਿੱਚ ਆ
1: ਅੱਛਾ ਜੀ ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ
0: ਹਾਂਜੀ ਸਿਰਫ ਉਹ ਵੀ ਮੇਰਾ ਖਿਆਲ ਹੈ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ ਕੁਛ ਕੁ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਪੁਰਮ ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨੀ ਹੁੰਦੇ 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਫਰੈਸ਼ਨ ਦੀ ਆਬਾਦੀ ਹੋਊਗੀ
1: ਤੁਹਾਡੇ ਇਹਨੇ ਛੋਟੇ ਪਿੰਡ ਲਾ ਲੋ ਵੱਡਾ ਪਿੰਡ ਲਾ ਲੋ ਸ਼ਹਿਰ ਛੋਟਾ ਛੋਟੇ ਸ਼ਹਿਰ ਦੇ ਸ਼ਹਿਰ ਲਾ ਲੋ ਏਡਾ ਕਿਉਂ
0: ਹਾਂ ਹਾਂਜੀ ਸ਼ਹਿਰ ਦੀ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ ਤੇ ਟੈਕਸਾਸ ਵਰਗੇ 3 ਸੂਬੇ ਉਹਦੇ ਵਿੱਚ ਜਿਹੜੇ ਆ ਉਹ ਬਣ ਸਕਦੇ ਆ ਤੇ ਇੱਥੇ ਕਾਕਸਾ ਵੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿੱਚ ਬਣਿਆ ਹੋਇਆ ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੇ ਧਮਕੀ ਦੇਤੀ ਤੇ ਮੈਂ ਇਹ ਲੈਣਾ ਆ ਤੇ ਜਿਹਦੇ ਵਿੱਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ ਤੇ ਉਹਨਾਂ ਨੇ ਕਾਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿੱਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ ਤੇ ਇਹ ਹੁਣ ਖਿੱਚਾਧੂਈ ਜਿਹੜੀ ਹੋ ਰਹੀ ਹੈ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ਼ ਆ ਜਿਹੜੇ ਕਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ
1: ਅੱਛਾ ਜੀ ਦੂਜੇ ਨੇਟੋ ਨੇ ਠੀਕ
0: ਡੈਨਮਾਰਕ ਵੀ ਤੇ ਨੇਟੋ ਵੀ ਹੁਣ ਕਾਕ ਸਾਹਿਬ ਜੀ ਨੇਟੋ ਵਿਚ ਤਾਂ ਅਮਰੀਕਾ ਵੀ ਆਉਂਦਾ ਆ
1: ਬਿਲਕੁਲ
0: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ਼ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ
1: ਬਿਲਕੁਲ
0: ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਖਾਕਸਾ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੂਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਕਿ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖਾਕ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖਾਕ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖਾਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜ਼ਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ, ਇੰਨਾ ਹਥਿਆਰ ਜਿਹੜਾ ਉੱਥੇ ਪਿਆ। ਸੋ ਉਹਨਾਂ ਕਈ ਅਮਰੀਕਾ ਦੇ ਕੋਲ ਵੀ ਆ, ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ, ਇਹਨਾਂ ਦੇ ਕੋਲ ਹੋਰ ਰਿਸੋਰਸ ਲੈ ਗਏ ਆ, ਪਰ ਖਾਕਸਾ ਜੀ ਉੱਥੇ ਤੱਕ ਮੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ। ਉਹ ਆਊਗੀ ਕਿੱਥੋਂ ਇਹ ਨਹੀਂ ਪਤਾ, ਕਿਉਂਕਿ ਹਰ ਚੀਜ਼ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ, ਜੇ ਸਾਰਾ ਬੀ ਨਾ ਹੋ ਗਿਆ। ਹੁਣ ਖਾਕਸਾ ਵੀ ਦੇਖੋ ਜਿਹੜਾ ਪਿੱਛੇ ਚੜ੍ਹਦੀ ਗੱਲ ਆ, ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ, ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗੇ ਹੋਏ ਇਹਨਾਂ ਦੇ ਮੂਹਰੇ, ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ। ਤੇ ਉਸ ਵੇਲੇ ਖਾਕ ਸਾਹਿਬ ਜੀ ਕੀ ਹੋਇਆ ਸੀਗਾ, ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ। ਉਹ ਜਿਹੜਾ ਬੰਬ ਆ ਖਾਕ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ।
1: ਅੱਛਾ,
0: ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਹੈ ਉਹਨਾਂ ਨੂੰ ਹੀ ਖਤਮ ਕਰਨਾ। ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚੇ ਸੁਸਰੀਆਂ ਨੂੰ ਸਵਾ ਦੇਣੇ ਆ ਮੈਂ। ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖਾਕ ਸਾਹਿਬ ਜੀ। ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ, ਜਿਹੜਾ ਪਿੱਛੇ ਜਾ ਖਾਕ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿੱਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਕਿ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ, ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿੱਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ, ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨਹੀਂ ਤੇ ਨਾ ਹੀ ਉਹ ਆ ਸਕਣੀ ਆ। ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ। ਤੇ ਇਹਦੇ ਨਾਲ ਅਗਲੀ
1: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਇਹਨੇ ਚੀਨ ਨੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ। ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ, ਇਹਦੇ ਵਿੱਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ।
0: ਹਾਂਜੀ, ਰੀਜ਼ਨ ਉਹ ਜਿਹੜੀਆਂ ਦੇਖੋ ਖਾਕ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨਹੀਂ ਕਦੇ ਵੀ, ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਹੈਗੀਆਂ, ਪਰ ਉਹ ਹੋਇਆ ਕਹਿੰਦੇ ਇੱਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ, ਚਾਮ ਚੜੇ ਕਹਿ ਦਿੰਦੇ ਨਾ ਰਾਤ ਰੋਟੀ ਕੱਢੀਆਂ, ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ। ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ, ਪਰ ਕਈ ਵਾਰੀ ਆ ਖਾਕ ਸਾਹਿਬ ਜੀ ਉਹ ਕਹਿੰਦੇ ਆ ਵੀ ਇੱਦਾਂ ਹੋ ਜਾਂਦੀ ਆ। ਸੋ ਉਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ, ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ, ਉਹ ਜਿਹੜੀ ਅਮਰੀਕਾ ਵਰਗੀਆਂ ਗਵਰਨਮੈਂਟ ਆ ਉਹਨਾਂ ਨੂੰ ਪਤਾ ਹੁੰਦਾ। ਤੇ ਇਹਦਾ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿੱਚ ਆਈਸ ਜਿਹੜੀ ਆ ਉਹਦੇ ਵਿੱਚ ਤੇ ਪਰਜਾ ਵਿੱਚ ਖਾਕ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
1: ਬਿਲਕੁਲ।
0: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ, ਉਹਨੂੰ ਖਾਕ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਦਿੱਤਾ ਤੇ ਉਹਦਾ ਜਿਹੜਾ ਵੀਡੀਓ ਖਾਕ ਸਾਹਿਬ ਜੀ ਮੈਂ ਦੇਖੀ ਆ ਉਹਦੇ ਉੱਤੇ ਸਾਫ਼ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ। ਉਹ ਤਾਂ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਿਆ ਕਿ ਉਹ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਟਰ ਤੇ ਲੰਘ ਗਏ ਹੁੰਦੇ ਆ, ਫੁੱਲੀ ਲੋਡਡ ਸਾਰਾ ਹੁੰਦਾ ਉਹ, ਤੇ ਉਹ ਅਸਲ ਦੇ ਵਿੱਚ ਉਹਨੇ ਇਹਨੂੰ ਡੋਰ ਡਾਰ ਖੋਲਣ ਨੂੰ ਕਿਹਾ ਤੇ ਉਹਨੇ ਆਪਣਾ ਉਹ ਆਈਡੀ ਵਗੈਰਾ ਦਿਖਾ ਦਿੱਤੀ ਤੇ ਉਹ ਫਿਰ ਕਾਰ ਉਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਉਹਦੇ ਕਾਰ ਦੇ ਡੋਰ ਵਾਲੇ ਪਾਸੇ ਖੜਾ ਸੀਗਾ ਨਾ, ਥੋੜਾ ਜਿਹਾ ਜਿੱਦਾਂ ਕਾਰ ਦੇ ਇੱਦਾਂ ਸੀਗਾ ਵੀ ਕਾਰ ਉਹਦੇ ਵਿੱਚ ਵੱਜੂਗੀ ਜੇ ਕਾਰ ਸਿੱਧੀ ਤੋਰੀ
1: ਸਾਈਡ ਤੇ ਸੀ
0: ਤਾਂ ਹੈਨੀ
1: ਉਹ ਸਾਈਡ ਤੇ ਸੀ।
0: ਹਾਂਜੀ, ਪਰ ਉਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਉਹਦੇ ਵਿੱਚ ਨਾ ਲੱਗੇ, ਉਹ ਵੱਟ ਕੇ ਜਦੋਂ ਤੁਰਨ ਲੱਗੀ ਤੇ ਉਹਨੇ ਪਿੱਛੋਂ ਉਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਜਿਹੜੀ ਡੈਥ ਹੋ ਗਈ। ਤੇ ਉਹਦੇ ਕਾਰਨ ਖਾਕ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਹੈ ਤੇ ਅਮਰੀਕਾ ਦੀ ਪਰਜਾ ਹੈ ਜਿਹੜੀ ਉਹ ਥੋੜੀ ਭੈ ਭੀਤ ਵੀ ਹੋਈ ਆ ਅਕਸ਼ਾ ਵੀ ਸਾਨੂੰ ਪਤਾ ਪਈ ਹੁਣ ਗੌਰਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨੀ ਲੜ ਸਕਦੇ ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿੱਚ ਵੀ ਗੱਖ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ US ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਇਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਇਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਗੱਖ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿੱਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟਰ ਆ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿੱਚ ਤੁਸੀਂ ਕਿੱਦਾਂ ਮਤਲਬ ਇਸਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖਾਕ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸੱਪ ਏਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗੌਰਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖਾਕ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਨਾ ਦੂਸਰੇ ਕੰਟਰੀ ਅਮਰੀਕਨ ਫੌਜੀ ਆ ਬੈਠ ਰਹੇ ਆ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
1: ਉਹ ਵਿਚਾਰੇ ਸੜਕਾਂ ਤੇ ਖਲੋ ਕੇ ਮੰਗਦੇ ਵੀ ਉਹੀ ਆ ਜੀ
0: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 billion ਆ ਜਿਹੜੇ ਉਹ
1: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨਹੀਂ ਕੀ ਚੱਕਰ ਹੋ ਗਿਆ
0: ਬਿਲਕੁਲ
1: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰੋ ਸਰ ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੇ ਡਾਕਟਰ ਸਾਹਿਬ ਮੈਨੂੰ ਰੋਕ ਕੇ ਕਰਨਾ ਪਏਗਾ ਜੀ ਫਿਰ ਤੁਹਾਨੂੰ 2 ਮਿੰਟ ਰੋਕੂਗਾ ਮੈਂ ਫਿਰ ਮੈਸੇਜ ਪਲੇ ਕਰਦਾ ਜੀ ਤੇ ਡਾਕਟਰ ਸਾਹਿਬ ਆਓ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਕੋਈ ਗੱਲ ਨੀ ਪ੍ਰੋਗਰਾਮ ਤੁਸੀਂ ਬਾਅਦ ਚੋ ਕਰ ਸਕਦੇ ਹੋ ਪ੍ਰੋਗਰਾਮ ਦੇ ਬਾਅਦ ਵੀ ਮੈਸੇਜ ਕਰ ਸਕਦੇ ਹੋ ਮੈਸੇਜ ਨਾਲੋਂ ਜ਼ਿਆਦਾ ਜੋ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਜ਼ਿਆਦਾ ਵਧੀਆ
1: ਥੈਂਕ ਯੂ
2: ਸੋ ਰੇਡੀਓ ਪ੍ਰਵਾਸ ਰੇਡੀਓ ਸਬਰੰਗ ਯੂਟਿਊਬ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋ ਲੈ ਕੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
1: ਨਹੀਂ ਆ ਗਿਆ ਜੀ ਆਪਣੇ ਚੀਮਾ ਸਾਹਿਬ ਐਡ ਹੋ ਗਏ
2: ਓਕੇ ਜੀ ਚੀਮਾ ਸਾਹਿਬ ਐਡ ਆਵਾਜ਼ ਪਹੁੰਚ ਰਹੀ ਹੈ
0: ਜੀ ਜੀ ਬਿਲਕੁਲ
2: ਓਕੇ ਮਿਹਰਬਾਨੀ ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ ਤੇ ਅਡਲਟ ਏਜ ਤੋਂ ਬਾਅਦ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ, ਤੇ ਉਸ ਅਸਲ ਆਧਾਰ ਨੂੰ ਲੱਭਦੇ ਹੋਏ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ, ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿਚ ਕਿਰਿਆਵਾਂ ਹੁੰਦੀਆਂ ਨੇ। ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਆਰਗੇਨਲ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ, ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ। ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ, ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ, ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ ਟੁੱਟ ਭੱਜ ਜਾਵੇ ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ, ਕਸਟਮ ਡਿਪਾਰਟਮੈਂਟ ਰੁਕ ਜਾਏਗਾ, ਅਲਟੀਮੇਟਲੀ ਕੀ ਫਿਰ ਹੋ ਸਕਦਾ ਆ। ਉਹ ਸਾਰੀਆਂ ਗੱਲਾਂ ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਨ। ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ, ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ, ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ, ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ, ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ, ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ ਜਿਉਂ ਸਕਦੇ ਨੇ ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ। ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ, ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ ਤੇ ਕੀ ਉਹਦੇ ਚ ਹੁੰਦਾ ਹੈ, ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਡਿਟੇਲ ਕਰ ਚੁੱਕੇ ਸੀ। ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ, ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ, ਬ੍ਰੇਨ ਕੈਂਸਰ, ਬ੍ਰੇਨ ਟਿਊਮਰ, ਬ੍ਰੈਸਟ ਕੈਂਸਰ, ਯੂਟ੍ਰੈਨ ਕੈਂਸਰ, ਪ੍ਰੋਸਟੇਟ ਕੈਂਸਰ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ, ਹਿਊਮਨ ਸੈੱਲ ਕਾਰਸੀਨੋਮਾ, ਤੁਹਾਡੇ ਫ੍ਰਿਜਰਾਂ ਦੇ ਵਿਚ ਚੀਮਾ ਸਾਹਿਬ ਇੱਕ ਇੰਟਰਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ, ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿਚ ਅਮੈਰੀਕਾ ਦੇ ਵਿਚ ਆਏ ਨੇ, ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ। ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ, ਔਰ ਵਲੇਹੋ ਤੋਂ ਕੈਂਸਰ ਦਾ ਸੀ, ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿਚ ਸਾਰੀ ਗੱਲਬਾਤ ਦੱਸੋ, ਤੇ ਮੈਂ ਇਹ ਸੋਚਿਆ ਵੀ ਠੀਕ ਹੈ ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ, ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ, ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਸ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿਚ ਕੈਂਸਰ ਹੈ ਕੀ ਆ, ਉਹਨਾਂ ਲੈਂਗੁਏਜ ਦੇ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ, ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ, ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਨ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿਚ ਕੈਂਸਰ ਕੀ ਹੁੰਦਾ ਹੈ। ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ, ਬੜੇ ਸਾਰੇ ਤਰੀਕਾਕਾਰ, ਜੇ ਬਲੱਡ ਵਿਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਹੈ, ਜੇ ਲਿੰਫ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਕਿਸੇ ਗਲੈਂਡ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਇਸੇ ਤਰ੍ਹਾਂ ਬੋਨ ਚ ਕੈਂਸਰ ਹੁੰਦਾ, ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ, ਪਰ ਅਸਲ ਦੇ ਵਿਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ, ਕੁਝ ਆਪਣੀਆਂ ਗੱਲਾਂ, ਕੁਝ ਆਪਣੇ ਕਰੈਕਟਰ ਹੋਣਗੇ ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ, ਕਿਉਂਕਿ ਇਸ ਵੇਲੇ ਸਾਰੀ ਦੁਨੀਆ ਦੇ ਵਿਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇੱਕ ਤੇ ਆ, ਦੋ ਨੰਬਰ ਦੇ ਉੱਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿਚ ਹੋ ਰਹੀਆਂ ਨੇ, ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ, ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ ਪਰ ਉਮਰ ਤੋਂ ਪਹਿਲਾਂ, ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆ ਬੰਦਾ ਇੰਨਾ ਚਿਰ ਜੀਏਗਾ ਉਹ ਉਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ, ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ ਹਾਂਜੀ, ਜਿਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕਿੰਡ ਮੋਸਟ ਕਾਮਨ ਡਿਜ਼ੀਜ਼ ਆ, ਕਾਮਨ ਕਾਜ਼ ਆ ਡੈਥ ਦਾ ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ। ਠੀਕ ਹੈ, ਹੁਣ ਆਓ ਆਪਾਂ ਜਾਣੀਏ ਵੀ ਅਸਲ ਦੇ ਵਿਚ ਕੈਂਸਰ ਹੈ ਕੀ। ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ, ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ। ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿਚ ਆਉਂਦੀ ਹੈ ਨਾ, ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ। ਉਹਦੇ ਅਸੀਂ ਜਿਵੇਂ ਸੈੱਲ ਦੇ ਵਿਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ। ਕਿਸੇ ਦਾ ਮੁੰਡਾ ਆ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦਾ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਆ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਸੈੱਲਾਂ ਦੀ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਰੀਕੀਆਂ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਘਰੇ ਜਾਣਾ, ਅਮਰੀਕੀਆਂ ਦੇ ਮੱਲੇ ਜਾਣਾ ਹੈਗੇ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਭਾਈ ਉਹ ਆਪਦੇ ਖਾਨਦਾਨ ਨੂੰ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਤੋਂ ਹੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਇਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, ਨੌ ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ। ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ, ਠੀਕ ਹੈ। ਹੁਣ ਇਹਦੇ ਨਾਲ ਉਸ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤਾਂ ਕਰਦਾ ਨਹੀਂ ਉਹ ਅੰਗ, ਆਂਤੜੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰ ਨਹੀਂ ਰਿਹਾ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਸੈੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਚੀਕਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਝ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤੜੀਆਂ ਦੇ ਵਿਚ ਹੀ, ਰਿਹਾ ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿਚ ਹੀ। ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ, ਠੀਕ ਹੈ ਜੀ। ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਜੀਜ਼ਾਂ ਵਗੈਰਾ ਕਰਦੇ ਹਾਂ, ਹਾਂਜੀ। ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆਂ ਸਾਨੂੰ ਸਮਝਣ ਨੂੰ, ਤੁਸੀਂ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਜੀ, ਮੈਂ ਸਾਹਿਬ ਇਹ ਜਿਹੜੀਆਂ ਉਂਗਲਾਂ ਹਨ ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ ਇਹ ਇੱਕ ਮੇਰਾ ਜੈਨੇਟਿਕ ਕਰੈਕਟਰ ਹੈ ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ ਮੰਨ ਲਿਆ ਜ਼ਖਮ ਵੀ ਹੋ ਗਿਆ ਕੁਛ ਵੀ ਹੋ ਗਿਆ ਅਗੋਂ ਟੁੱਟ ਭੱਜ ਵੀ ਗਿਆ ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿਚ ਕਿਸੇ ਅੰਗ ਦੇ ਵਿਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ ਹੁਣ ਤੁਸੀਂ ਇਗਜ਼ਾਮਪਲ ਇਹਦੀ ਸੁਣਿਓ ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਮਸੇ ਰਹਿੰਦੀ ਹੈ ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ ਹੁਣ ਜੇ ਲਿਵਰ ਚ ਕੋਈ ਨੁਕਸ ਪੈ ਜਾਵੇ ਸੁਣ ਰਹੇ ਹੋ ਨਾ ਤੁਸੀਂ ਜੇ ਲਿਵਰ ਦੇ ਵਿਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿਚ ਇੱਕ ਚੈਨਲ ਹੈ ਨਾ ਉਹਦਾ ਇੱਕ ਨਾਰਮਲ ਚੈਨਲ ਹੈ ਇਹ ਉਹਦੇ ਮੁਤਾਬਕ ਜਾਏਗਾ ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿੱਡੀ ਹੈਗੀ ਹੈ ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ ਕੋਈ ਗੱਲ ਨੀ ਨਾਰਮਲ ਉਹਦੇ ਫਰਕ ਪੈ ਗਿਆ ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ ਗਾਲ ਬਲੈਡਰ ਸਟੋਨ ਹੋ ਗਏ ਨੇ ਜਾਂ ਲਿਵਰ ਚ ਸੋਜ ਹੋ ਗਈ ਹੈ ਕੁਝ ਵੀ ਹੋ ਗਿਆ ਆ ਤਾਂ ਉਹ ਇੱਕ ਚੈਨਲ ਦੇ ਵਿਚ ਰਹੇਗਾ ਉਹ ਚੈਨਲ ਦੇ ਵਿਚ ਰਹਿੰਦਾ ਹੈ ਤਾਂ ਉਸੇ ਸਟੇਜ ਵਿਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ ਬਹੁਤ ਹੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨੈਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਵੀ ਨਹੀਂ ਭਾਈ ਤੇਰਾ ਠੀਕ ਨਹੀਂ ਹੋਣਾ ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਵੀ ਹੋ ਗਿਆ ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ ਜਿਹੜੀ ਚੇਂਜ ਜਿਹੜੀ ਨੈਕਰੋਸਿਸ ਜਿਹੜਾ ਗੈਂਗਰੀਨ ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿਚ ਹੋਈ ਹੈ ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ ਇਸ ਘਰ ਦੀ ਚਾਰਦੀਵਾਰੀ ਵੱਖਰੀ ਸੀ ਉਸ ਘਰ ਦੀ ਚਾਰਦੀਵਾਰੀ ਵੱਖਰੀ ਸੀ ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ ਸੋ ਜਦੋਂ ਇਹ ਆਪਣਾ ਵਲਗਨ ਆਪਣੀ ਬਾਉਂਡਰੀ ਆਪਣੀ ਚਾਰਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ ਕਿਉਂਕਿ ਫੇਫੜਿਆਂ ਤੱਕ ਕਹਿੰਦਾ ਸੰਬੰਧ ਕੀ ਹੈ ਰੈਸਪੀਰੇਸ਼ਨ ਨਾਲ ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ ਫੰਕਸ਼ਨ ਤਾਂ ਸਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗਾ ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ ਉਹ ਸਾਹ ਔਖਾ ਹੋ ਜਾਂਦਾ ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ ਇਹਨਾਂ ਚੀਜ਼ਾਂ ਤੋਂ ਅਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ ਕਿਉਂਕਿ ਗੁਆਂਢੀਆਂ ਦੇ ਘਰੇ ਮਰਜ ਹੋ ਗਈ ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ ਅਸੀਂ ਗੁਆਂਢ ਚ ਰਹਿੰਦੇ ਹਾਂ ਉਹਨਾਂ ਦਰਦ ਤਕਲੀਫ ਸਾਰੀ ਗੱਲ ਹੋਏਗੀ ਸੀਗੀ ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ ਜਦੋਂ ਕੋਈ ਟਿਊਮਰ ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ ਟਿਸ਼ੂ ਚੇਂਜ ਇਹਨੂੰ ਟਿਸ਼ੂ ਚੇਂਜ ਕਹੋਗੇ ਤੁਸੀਂ ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਈ ਉਹਦੀ ਬਦਬੂ ਉਹਦੀ ਗਲਨ ਸੜਨ ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਈ ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਠੀਕ ਆ ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ ਠੀਕ ਹੈ ਜੀ ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ, ਠੀਕ ਹੈ। ਦੂਸਰੀ ਗੱਲ, ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ, ਠੀਕ ਹੈ ਜੀ। ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿੱਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ, ਫੰਕਸ਼ਨਲ ਤੌਰ ਤੇ ਨਹੀਂ ਸਟ੍ਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ, ਜੇ ਥਾਇਰਾਇਡ ਗੁਆਇਟਰ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ, ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ। ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਤਾਂ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ, ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ, ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ, ਐਲਬੋਮਿਨੂਰੀਆ ਹੋ ਗਿਆ, ਤੇਰੇ ਪਿਸ਼ਾਬ ਚ ਐਲਬੋਮਿਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ, ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ। ਔਰ ਇਹ ਸਾਰਾ ਕੰਮ ਕੀ ਹੈ, ਮਕੈਨੀਕਲ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ, ਨਾਰਮਲ ਹੋ ਜਾਏਗੀ, ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐ ਕਰ ਲਈਏ ਤੇ ਫਿਰ ਕੰਮ ਐ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ, ਕੁਝ ਵੀ ਹੋ ਜਾਵੇ, ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿੱਚ ਜਦੋਂ ਇੱਕ ਸਿਸਟਮ ਨਹੀਂ, ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿੱਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਛੱਡ ਗਿਆ ਹੈਗਾ, ਇਸ ਗੁਆਂਢ ਦੇ ਸੇਕ ਕਰਕੇ ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿੱਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇਗੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿੱਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿੱਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ, ਤੇ ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਅਸੀਂ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸਿੱਟ ਦਿੰਦੇ ਹਾਂ, ਓਕੇ ਠੀਕ ਹੈ ਯਾਰ ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ, ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਤੋਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਨਾ, ਲਿਵਰ ਵਧਿਆ ਸੀਗਾ, ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ। ਹੁਣ ਦੂਸਰੀ ਗੱਲ, ਕੈਂਸਰ ਦੀਆਂ 2 ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਟੀਆਂ ਵਿੱਚ ਕੱਲਾ ਗਿਲਟੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਟੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਵੱਧ ਜਾਣਾ ਜਾਂ ਵਿੰਗੇ ਚੇਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਹੈ, ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ, ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈਗੀ ਹੈ ਨਾ, ਉਹਦਾ ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਤੇ ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਅਰੇ ਬੂਨ ਦਾ ਬੂਨ ਮਹਿਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ। ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤੇ ਆਪਣੀ ਮਰਜ਼ੀ ਮੁਤਾਬਕ ਚੱਲੂਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨੀ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਟੋ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਮਿਲਕ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਾਲਵ ਵੀ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ, ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ ਔਰ ਬ੍ਰੈਸਟ ਕਿਸੇ ਪਾਸੇ ਨੂੰ ਲੱਗ ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਹੈ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿਚ ਮਰਜ਼ੀ ਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿਚ ਹੋਏਗੀ, ਗੋਲਾਈ ਦੇ ਵਿਚ ਹੋਏਗੀ ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਉਹ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਰ ਜਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਟ ਹੋ ਗਿਆ ਜਰੂਰੀ ਨਹੀਂ ਕੈਂਸਰਸ ਹੋਵੇ, ਫਿਰ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ? ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ। ਔਰ ਜਦੋਂ ਤੁਸੀਂ ਹੱਥ ਲਾ ਕੇ ਦੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਉਹਦੇ ਉੱਪਰ ਉੱਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਰੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ, ਇਹ ਸਾਫ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿਚ ਹੁੰਦੇ ਨੇ ਉਹ ਆਮ ਤੌਰ ਤੇ ਸਾਫਟ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜੌਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ, ਟਿਊਮਰ ਜਿਹੜੇ ਨੇ ਕੈਂਸਰ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ, ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿਚ ਹੋਵੇ, ਮੰਨ ਲਿਆ ਜਾਏ ਸਕੂਮਨ ਸੈੱਲ ਜਿਹੜੇ ਸਾਡੇ ਹਨ ਜਾਂ ਐਪੀਥੀਲੀਅਲ ਸੈੱਲ ਹਨ ਸਾਡੇ ਕਨੈਕਟਡ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ, ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿਚ ਹੋ ਸਕਦਾ ਹੈ, ਇਹ ਲਿੰਫ ਦੇ ਵਿਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬਾਂਦਰ ਨੇ ਟਪੂਸੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਰਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਢ ਦੇ ਵਿਚ ਤਾਂ ਹੋ ਗਿਆ ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰੇਨ ਦੇ ਰਾਹੀਂ ਟੱਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਉਹਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ ਬਲੱਡ ਦੇ ਰਾਹੀਂ, ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ ਤੇ ਵਾਪਸੀ ਦੇ ਵਿਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ, ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ ਹੈ। ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ, ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ। ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲਾਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿਚ ਪਹਾੜਾਂ ਦੇ ਵਿਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿਚ ਵੀ ਉੱਗ ਪੈਂਦੀਆਂ ਨੇ, ਉਪਰੀਆਂ ਉਹ ਸਾਨੂੰ ਲੱਗਦਾ ਵੀ ਇੱਥੇ ਨੀ ਪੈਦਾ ਹੋਈਆਂ, ਇਹ ਬਾਹਰੋਂ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿੱਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ। ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ, ਔਰ ਇੰਬੋਲਿਜ਼ਮ ਤੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ। ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਹਾਲਾਂ ਕੈਂਸਰ ਨਹੀਂ, ਉਹ ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ ਔਰ ਇਕਦਮ ਹੀ ਕੋਈ ਬੰਦਾ ਵੀ ਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਸ ਨੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਕਿ ਭਾਈ ਇਹ ਐਸਾ ਹੋ ਸਕਦਾ ਹੈ। ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ, ਔਰ ਇੰਬੋਲਿਜ਼ਮ ਤੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ। ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਹਾਲਾਂ ਕੈਂਸਰ ਨਹੀਂ, ਉਹ ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ ਔਰ ਇਕਦਮ ਹੀ ਕੋਈ ਬੰਦਾ ਵੀ ਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਸ ਨੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ ਔਰ ਇਹ ਜ਼ਰੂਰ

0: ਔਰ ਇਕਦਮ ਹੀ ਕੋਈ ਬੰਦਾ ਵੀ ਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ, ਇਹਨੂੰ ਇੰਬੋਲਸ ਨੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੀ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ, ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿੱਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ, ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿੱਚ ਵਾਪਸ ਜਾ ਰਿਹਾ ਆ ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਵੀ ਉਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਦੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਆ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਦੀ ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਦੀ ਹੈ, ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਤਾਂ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿੱਚ ਸਰਕੂਲੇਟ ਕਰਦੀ ਕਰਦੀ ਕਿਸੇ ਹੋਰ ਅੰਗ ਚ ਵੀ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ, ਆਪਾਂ ਇਹ ਸਾਰੇ ਪੜ੍ਹ ਚੁੱਕੇ ਹਾਂ, ਬੜੀ ਵਾਰ ਪੜ੍ਹ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ, ਆਰਟਰੀ ਤਾਂ ਜਿਹੜੀ ਰੋਡ ਹੈ ਰੁਕਦੀ ਨਹੀਂ, ਚੱਲੀ ਜਾ ਰਹੀ ਹੈ, ਦਿਲ ਲਵਾ ਰਹੀ ਹੈ, ਪਰ ਜਿਹੜਾ ਸੈੱਲਾਂ ਵਿੱਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਸਲੋ ਚੱਲਦੀ ਹੈ ਥੋੜੀ ਜੀ ਔਰ ਉਹਦੇ ਵਿੱਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਾਏਗਾ ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ ਇਹ ਉਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਜੀਮਾ ਸਾਹਿਬ, ਵਸ ਜਾਓ ਤੇ ਉਜੜ ਜਾਓ ਵਾਲੀ,
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਇਹ ਜਿੱਥੇ ਗਏ ਇਹਨੇ ਉਥੇ ਖਰਾਬੀ ਪੈਦਾ ਕਰਨੀ ਆ, ਤੇ ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਕਿ ਇਹ ਬਾਹਰ ਨਾ ਜਾਣੇ ਖਰਾਬੀ ਕਰਨਗੇ, ਹਾਂਜੀ ਵਸਦੇ ਲੋਜਰ ਜਾਣ ਵਾਲੀ ਗੱਲ ਨਾ ਆਵੇ। ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ, ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਜੋਗੇ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਲਿੰਫ ਚੈਨਲ ਦੇ ਵਿੱਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ, ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ
1: ਜੀ,
0: ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ, ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜੇ ਮਾੜਾ ਜਿਹਾ ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4,000 ਤੋਂ 6,000 ਹੁੰਦੀ ਹੈ, ਤੇ 8,000, 9,000, 10,000, 11,000, 12,000 ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ, ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਤੋ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ, ਉਹਨੂੰ ਫਿਲਟਰ ਕਰਕੇ ਤੇ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿੱਚ ਪਾ ਦਿਓ ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨਾਂ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਕਰਨ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ
1: ਜੀ,
0: ਇਹ ਜਿਹੜੇ ਲਿੰਫ ਚੈਨਲ ਨੇ ਸਾਡੇ, ਇਹ ਜਿੰਨਾ ਵੀ ਗਾਰਬੇਜ ਹੁੰਦਾ ਇਹਨਾਂ ਦਾ ਫੰਕਸ਼ਨ ਹੁੰਦਾ, ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ
1: ਜੀ,
0: ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ ਗੱਲ ਖਤਮ, ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲ ਨੇ ਜਾਂ ਲਿੰਫ ਗਲੈਂਡਸ ਨੇ ਇਹਨਾਂ ਦਾ ਕੰਮ ਹੈ ਫੇਗੋਸਾਈਟਿਕ, ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਯੇ ਵੋ ਸਾਰਾ ਕੁਝ ਆਇਆ ਹੋਇਆ ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ

0: ਦੀ ਕਪੈਸਿਟੀ ਅਸੀਂ ਕਈ ਵਾਰ ਮੀਟ ਸ਼ੀਟ ਖਾ ਕੇ ਤੇ ਹੱਡੀਆਂ ਹੁੱਡੀਆਂ ਵੀ ਸੁੱਟ ਦਿੰਦੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ ਨੇ।
1: ਹਾਂਜੀ,
0: ਇਹੀ ਕੰਮ ਲਿੰਫ ਕਰਦਾ ਆ, ਲਿੰਫ ਚੈਨਲ ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ ਹਾਂਜੀ, ਤੇ ਉਹਨਾਂ ਤੋਂ ਲਿਭਦਾ ਨਹੀਂ ਤੇ ਗਿਲਟ ਬੰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਿਲਟੀਆਂ ਵੇਖਣੀਆਂ ਸ਼ੁਰੂ ਕਰਨਾ। ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇਨਵਾਈਨਲ ਏਰੀਏ ਦੇ ਵਿੱਚ ਲਿੰਫ ਗਿਲਟੀਆਂ ਵੇਖਦੇ ਹਾਂ। ਫਿਰ ਅਸੀਂ ਵੇਖਦੇ ਹਾਂ ਵੀ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ, ਜੇ ਇੱਥੇ ਗਿਲਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ। ਫਿਰ ਅਸੀਂ ਨੈਕ ਦੇ ਵਿੱਚ, ਐਗਜ਼ੀਲਾ, ਕੱਛਾਂ ਦੇ ਵਿੱਚ, ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ, ਵੱਡੀਆਂ ਜੇਲਾਂ ਨੇ, ਸੈਂਟਰਲ ਜੇਲਾਂ ਨੇ, ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਹੈਗੀ ਨਾ ਤਿਹਾੜ ਜੇਲ, ਇਹਨਾਂ ਦੀ ਤਿਲੀ ਆ, ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ। ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ, ਵਿਚਾਰੀ ਤਿਲੀ ਵੀ ਵੱਧ ਜਾਂਦੀ, ਜਿਹਨੂੰ ਅਸੀਂ ਕਹਿੰਦੇ ਹਾਂ ਹੁਡਕਿੰਗ ਡਿਜ਼ੀਜ਼, ਇਹ ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿੰਨੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਆਉਂਦੀਆਂ ਨੇ, ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧਦਾ ਹੈ। ਠੀਕ ਹੈ, ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ, ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਜੇ ਵਿਚਾਰਾ ਕਿਸੇ ਥਾਂ ਤੋਂ ਲੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਥਾਂ ਤੋਂ ਕਮਜ਼ੋਰ ਹੋ ਜਾਵੇ, ਹਵਾ ਭਰੋ, ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿੱਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ, ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿੱਚ ਡਿਟੋਰੇਸ਼ਨ ਆ ਜਾਵੇ, ਜਾਂ ਉਹਦਾ ਜਿਹੜਾ ਸਾਈਜ਼ ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ। ਠੀਕ ਹੈ ਜੀ, ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਹੈ, ਲਿੰਫ ਦੇ ਕੈਨਲ ਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ, ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ। ਤੇ ਅਸੀਂ ਡਾਕਟਰਾਂ ਨੇ ਨਾ ਅਡੀਨੋ ਕਾਰਸੀਨੋਮਾ ਜੀ, ਹਾਂਜੀ, ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ, ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ, ਚੀਮਾ ਸਾਹਿਬ, ਸਰੀਰ ਦੀ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆਹ ਤਾਂ ਹੈਗਾ ਹੀ ਹੈਗੀ ਹੈ ਨਾ, ਉਹਦੇ ਵਿੱਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾ ਗੱਲ ਤੋਂ ਭਾਰ ਕੱਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ, ਯਾਰ ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜੋ ਹੈ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ, ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤੇ ਤਾਂ ਹੀ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਤੇਰਾ ਤਾਂ ਰੰਗ ਹੀ ਕਿਵੇਂ ਪੀਲਾ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਹੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋਗੀ, ਉੱਥੇ ਦਰਦ ਹੋਗੀ, ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਡਿਸਟਰਬੈਂਸ, ਮੰਨ ਲਾ ਜਾ, ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲਾ ਜਾ ਕਿਸੇ ਦੇ ਰੈਕਟਮ ਦੇ ਵਿੱਚ ਕੈਂਸਰ ਹੋ ਗਿਆ, ਟੱਟੀ ਵਾਲੇ ਰਸਤੇ ਚ ਕੈਂਸਰ ਹੋ ਗਿਆ, ਜਿਹੜੇ ਕਿ ਆਮ ਹੀ ਹੋ ਜਾਂਦਾ ਹੈਗਾ, ਹਾਂਜੀ, ਤੇ ਕੀ ਹੋਏਗਾ, ਕਬਜ਼ ਹੋਣੀ ਸ਼ੁਰੂ ਹੋ ਜਾਏਗੀ, ਜ਼ੋਰ ਲਾਣਾ ਸ਼ੁਰੂ ਕਰਨਾ ਪੈ ਜਾਏਗਾ, ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ, ਜਿਸ ਵੀ ਅੰਗ ਦੇ ਵਿੱਚ ਕੈਂਸਰ ਹੈਗਾ, ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ, ਉਹ ਡਿਸਟਰਬ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਇਹ ਆ, ਫਟੀਕ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ, ਭਾਰ ਘਟਣਾ ਸ਼ੁਰੂ ਹੋ ਗਿਆ, ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ ਜਿਵੇਂ ਟੀਬੀ ਹੈ ਤਾਂ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆਹ ਨਿਸ਼ਾਨੀਆਂ ਦਰਦ ਥਕਾਵਟ ਭਾਰ ਦਾ ਅਨਕੰਡੀਸ਼ਨਲ ਘਟਣਾ ਚਿਹਰੇ ਦਾ ਪੀਲਾ ਪੈ ਜਾਣਾ ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ ਡਾਕਟਰ ਕੋਲ ਜਾ ਕੇ ਚੈੱਕ ਕਰਵਾਓ ਹਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ ਯਾਰ ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ ਮੌਕੇ ਬੜੇ ਹੋ ਗਏ ਮੇਰੇ ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ ਹੈ ਨੀ ਸੀਗੇ ਹੁਣ ਹੈਗੇ ਹੈਗੇ ਆ ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਜਾਂ ਡਿਸਕਲਰੇਸ਼ਨ ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ ਔਰ ਉਹ ਡਿਸਕਲਰਡ ਨਾ ਹੋਣ ਜਾਂ ਭਾਵ ਚਿੱਟੇ ਨਾ ਹੋਣ ਗੂੜੇ ਰੰਗ ਦੇ ਹੋਣੇ ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਦਮੀ ਚ ਫੁਲਬੈਰੀ ਹੈ ਇਹਦੇ ਚ ਤੈਨੂੰ ਫੁਲਬੈਰੀ ਹੋ ਗਈ ਭਾਈ ਹਾਂਜੀ ਲਿਊਕੋਡਰਮਾ ਹੋ ਗਿਆ ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ ਇਸੇ ਤਰ੍ਹਾਂ ਪੈਚ ਬਣਨੇ ਸ਼ੁਰੂ ਹੋ ਜਾਣ ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ ਤੇ ਇਹਦੀ ਕੈਂਸਰ ਦੀ ਨਿਸ਼ਾਨੀ ਹੈਗੀ ਆ ਠੀਕ ਹੈ ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ ਸਕਿਨ ਦੀ ਆਪਾਂ ਗੱਲ ਕਰ ਦਿੱਤੀ ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ ਦਰਦ ਦੀ ਆਪਾਂ ਗੱਲ ਕਰ ਦਿੱਤੀ ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਅੰਦਰ ਦੇ ਅੰਗ ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ ਅੰਦਰ ਦੇ ਅੰਗ ਗਲ ਸੜ ਜਾਂਦੇ ਨੇ ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ ਉਹਦੇ ਬਾਹਰ ਮੈਂਬਰੇ ਨੇ ਉਹ ਗਲ ਗਿਆ ਤੇ ਕੀ ਹੋਇਆ ਅੰਦਰ ਦਾ ਮਵਾਦ ਖੂਨ ਦੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਜਾਂ ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਉਥੋਂ ਨਿਕਾਸ ਉਹਦਾ ਹੋ ਸਕਦਾ ਹੈ ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ ਟੱਟੀ ਦੇ ਰਾਹੀਂ ਖੂਨ ਆਉਣਾ ਠੀਕ ਹੈ ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ ਭਾ ਅੰਦਰ ਕੁਛ ਮਰ ਗਿਆ ਅੰਦਰ ਕੁਛ ਮਰ ਗਿਆ ਤੇ ਜਿਹੋ ਜਿਹੀ ਮੁਰਦੇ ਚੋਂ ਬੋ ਆਉਂਦੀ ਹੈ ਉਹਦੇ ਪਸੀਨੇ ਵਿੱਚੋਂ ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋ ਆਉਣੀ ਸ਼ੁਰੂ ਹੋ ਗਈ ਪਰ ਕੱਲੀ ਬੋ ਯਾਰ ਬੁਰਸ਼ ਨਹੀਂ ਕੀਤਾ ਦੰਦ ਸਾਫ਼ ਹੀ ਨਹੀਂ ਕੀਤੇ ਬਰੱਸ਼ ਹੋਇਆ ਨੀ ਗਾ ਖਾ ਪੀ ਕੇ ਉਸੇ ਤਰ੍ਹਾਂ ਪੈ ਗਏ ਤੇ ਬੋ ਤਾਂ ਫਿਰ ਵੀ ਆ ਸਕਦੀ ਹੈ ਪਰ ਇਹ ਜਿਹੜੀ ਬੋ ਹੈ ਗਲੇ ਸੜੇ ਦੀ ਬੋ ਨਹੀਂ ਹੋਊਗੀ ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ ਜਿੰਜੀਵਾਈਟਿਸ ਵਗੈਰਾ ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ ਇਹ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ ਮੀਟ ਵਗੈਰਾ ਤੁਸੀਂ ਫ੍ਰਿਜ ਚ ਨਾ ਰੱਖੋ ਵੈਸੇ ਰੱਖ ਲਿਓ ਤੇ ਦੂਜੇ ਦਿਨ ਜਿਹੜੀ ਉਹਦੇ ਤੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ ਕੋਲ ਬੈਠਿਆਂ ਵੀ ਉਹਦੇ ਕੋਲੋਂ ਇੱਕ ਤਾਂ ਹੁੰਦੀ ਨਾ ਸਮੈਲ ਤੁਸੀਂ ਸੁੰਘਿਆ ਨੂੰ ਤਾਂ ਪਤਾ ਕਿ ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਠੀਕ ਹੈ ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ ਕੋਈ ਪ੍ਰੋਬਲਮ ਨਹੀਂ ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ ਗਿਲਟੀ ਤਾਂ ਬੜੇ ਸਾਲ ਦੀ ਸੀਗੀ ਬੜਾ ਚਿਰ ਹੋ ਗਿਆ ਸੀ ਕਦੇ ਵੀ ਤਕਲੀਫ ਹੀ ਨਹੀਂ ਹੋਈ ਮੈਨੂੰ ਹਾਂਜੀ ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਗਈ ਹੈ ਦਰਦ ਹੋਣੀ ਸ਼ੁਰੂ ਹੋ ਗਈ ਹੈ ਤਾਂ ਇਸ ਨੂੰ ਨਾਰਮਲ ਨਾ ਸਮਝੋ ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ ਕੈਂਸਰ ਦਾ ਤੇ ਫਿਰ ਇਲਾਜ ਕੀ ਹੋਵੇ ਹੁਣ ਤੁਸੀਂ ਵੇਖਦੇ ਹੋ ਵੀ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਸਪੀਟਲ ਤੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਛ ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ ਇਹ ਸਾਰੇ ਚੀਜ਼ ਜਿਹੜੇ ਨੇ ਨਾ ਇਹ ਚੀਮਾ ਸਾਹਿਬ ਪ੍ਰਬੰਧ ਨੇ ਅਸੀਂ ਪ੍ਰਬੰਧ ਕਰਦੇ ਹਾਂ ਭਾਈ ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ ਰਸਤਾ ਨਹੀਂ ਰਹਿ ਗਿਆ ਔਰ ਅਲਟੀਮੇਟ ਉੱਪਰੋਂ ਬੰਬ ਬਲਾਸਟ ਕਰਦੇ ਹਾਂ ਜਦੋਂ ਅਸੀਂ ਉੱਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨਹੀਂ ਹੈਗਾ ਕਿ ਤੁਹਾਡੇ ਹੀ ਫੌਜੀ ਉਹਨਾਂ ਦੇ ਫੌਜੀ ਮਰਨਗੇ ਤੁਹਾਡੇ ਵੀ ਤੇ ਮਰਨੇ ਨੇ ਠੀਕ ਹੈ ਤੁਸੀਂ ਉਸ ਏਰੀਏ ਨੂੰ ਉਸ ਤੋਂ ਫਰੀ ਕਰ ਲਿਆ, ਦੁਸ਼ਮਣ ਤੋਂ ਫਰੀ ਕਰ ਲਿਆ। ਦੁਸ਼ਮਣ ਨੇ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ। ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰ ਚੁਫੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਉਹ ਤਾਂ ਮਰ ਹੀ ਗਏ। ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ਿਮਾ ਤੇ ਕੀ ਹੋਇਆ? ਹਾਂਜੀ, ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤੇ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਹਾਂ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ, ਉਦੋਂ ਬਾਅਦ ਉਹਨੂੰ ਤਕਲੀਫ ਹੋਈ ਨੀ। ਉਮਰ 60-65 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀਜੇਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ, ਠੀਕ ਤਾਂ ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ। ਹਾਂਜੀ, ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50, ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗੋਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣੀ ਰਹੀ ਹੋਵੇ, ਓਰੇਗੋਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਖਿਆਲ 3-4 ਸਾਲ ਹੋ ਗਏ ਨੇ ਉਹਦਾ ਹੁਣ ਟ੍ਰੀਟਮੈਂਟ, ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ, ਠੀਕ ਠਾਕ ਹੈਗੀ। ਇਸੇ ਤਰ੍ਹਾਂ ਇੱਕ ਸਾਲ ਉਹਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ। ਭਾਵ ਨਾਮ ਜਦੋਂ ਵੀ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ। ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ, ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ। ਹਾਂਜੀ, ਸੋ ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ ਵੀ ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ, ਔਰ ਉਸ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਦਾਦਕੇ ਕਿਸੇ ਹੋਰ ਨਾਂ ਤੇ ਬੁਲਾਈ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲਾਂਭੇ ਛੱਡ ਦਿੰਦੇ ਆ ਤੇ ਅਸੀਂ ਵੇਖਦੇ ਆ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਗਿਣਾਈਆਂ ਨਾ ਬਈ ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਉਹ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ। ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀਆਂ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ, ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ, ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ, ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ। ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ। ਪਰਸਨੈਲਿਟੀ ਦਾ ਮਤਲਬ ਹੁੰਦਾ ਹੈ ਮੈਂਟਲ ਤੇ ਫਿਜ਼ੀਕਲ। ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ ਸਿਰ ਤੋਂ ਪਹਿਲਾਂ ਤੱਕ, ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਹੈ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਹੈ ਕਿ ਆਂਢ ਗੁਆਂਢ ਤੱਕ ਹੈਗਾ ਆ, ਉਹਦੇ ਸਿੰਪਟਮ ਨਿਸ਼ਾਨੀਆਂ ਹੋਣਗੀਆਂ। ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ, ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਕਿ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ। ਉਹੋ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਹਨਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰਾਂ ਦਾ ਪਿਚੋਟਿਕ ਗਲੈਂਡ, ਤੁਸੀਂ ਸੁਣਿਆ ਹੋਣਾ ਪਿਚੋਟਿਕ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ, ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ, ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਔਰ ਬਿਲਕੁਲ ਠੀਕ ਠਾਕ ਕਰੇ ਕਿ ਮੈਂ ਸਮਝਦਾ ਵੀ ਉਹ 100% ਉਸ ਨੇ ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ, ਮੈਂ ਇਹ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਕਿ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ, ਟ੍ਰੀਟਮੈਂਟ ਜਿਸ ਤੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿਸ ਤੋਂ ਮਰਜ਼ੀ ਕਰਵਾਉਣ। ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ, ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ, ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ,
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ, ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਕਿਸੇ ਸੱਜਣ ਦਾ ਕੁਐਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ, ਤੁਸੀਂ ਤਾਂ ਨਹੀਂ ਸੀਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ, ਮੈਂ ਕਿਹਾ ਕੋਈ ਗੱਲ ਨੀ, ਮੈਂ ਹੁਣੇ ਹੀ ਇਸ ਦਾ ਹੱਲ ਕਰ ਦੇਣਾ, ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ। ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਸੋ ਹੋਮਿਓਪੈਥਿਕ ਤੌਰ ਤੇ ਮੈਂ ਇਹ, ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ, ਭਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਹਨਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ, ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ, ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ, ਮੈਂ ਇੱਥੇ ਹੀ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ,
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸਬੰਧ ਵਿੱਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨੇ ਇਲਾਜ ਕਰਾਉਣਾ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ, ਤਾਂ ਆਪਣੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਨੂੰ, ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਸੁਣਨ ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਊਂ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ, ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹਦਾ ਸਾਂਭ ਕੇ ਰੱਖ ਲਓ ਹਾਂਜੀ। ਸੋ ਕੱਲ ਨੂੰ ਫੇਰ ਮਿਲਾਂਗੇ, ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ, ਔਰ ਜੇ ਮੈਨੂੰ ਐ ਲੱਗਦਾ ਵੀ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿੱਚ ਹੈ, ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ ਔਰ ਪਰਸੋਂ ਮੈਂ ਹਿੰਦੀ ਦੇ ਵਿੱਚ ਪ੍ਰੋਗਰਾਮ ਕਰਾਂਗਾ।
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇੱਕ ਮਿਹਰਬਾਨੀ, ਉਹ ਮੇਰੇ ਕੋਲ
0: ਆਦਾਬ ਨਮਸਕਾਰ
2: ਡਾਕਟਰ ਸਾਹਿਬ, ਮੇਰੀ ਨਾ ਐਡ ਜਿਹੜੀ ਸੀ ਵਿੱਚ ਉਹ ਪਤਾ ਨੀ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ,
0: ਕੋਈ ਗੱਲ ਨੀ, ਉਹ
2: ਮੈਨੂੰ ਇੱਕ ਵਾਰੀ ਫੇਰ ਭੇਜ
0: ਦਿਓ, ਤੁਸੀਂ ਹੀ ਬੋਲ ਦਿਆ ਕਰੋ, ਚੀਮਾ ਸਾਹਿਬ ਕਹਿ ਦੇਣ, ਕਹਿ ਦਿਓ ਉਨਾ ਹੀ ਕਾਫੀ ਹੈ।
2: ਠੀਕ ਹੈ ਜੀ, ਠੀਕ ਹੈ,
0: ਤੁਸੀਂ ਐਡ ਨੂੰ ਛੱਡੋ ਪਿੱਛੇ।
2: ਚਲੋ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਥੈਂਕ ਯੂ ਜੀ,
0: ਪਰਸੋਂ ਫਿਰ ਹਿੰਦੀ।
2: ਠੀਕ ਹੈ ਜੀ, ਕੋਈ ਗੱਲ ਨੀ, ਹਿੰਦੀ ਵੀ ਆਪਣੀ ਹੈ ਜੀ। ਓਕੇ, ਥੈਂਕ ਯੂ ਜੀ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਹੱਕ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਅੱਜ ਤੁਹਾਡੇ ਨਾਲ ਇਸ ਵੇਲੇ ਸਾਡੇ ਇੱਥੇ 7 ਵੱਜ ਗਏ ਜੀ ਪੂਰੇ ਸ਼ਾਮ ਦੇ ਨਿਊਯਾਰਕ ਟਾਈਮ ਦੇ ਹੁਣ ਲੱਗਦਾ ਕਿ ਇੰਡੀਆ ਦੇ ਵਿੱਚ 4:30 ਹੋਏ ਹੋਣੇ ਜੀ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਗੀਤਾਂ ਦੇ ਨਾਲ ਤੇ ਲੋ ਕੁਛ ਗੀਤ ਆਪਾਂ ਅੱਧਾ ਘੰਟਾ ਸੁਣਦੇ ਹਾਂ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਖਬਰਾਂ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ 2 ਘੰਟੇ ਦਾ ਪ੍ਰੋਗਰਾਮ ਆਜੋ ਲਾਈਵ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ। ਕੁਝ ਖਬਰਾਂ ਤੇ ਝਾਤ ਮਾਰਦੇ ਕੀ ਹੋ ਰਿਹਾ। ਚੀਮਾ ਸਾਹਿਬ ਆਜੋ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਦੋਸਤ ਸੱਜਣ ਮਿੱਤਰ ਜਿਹੜੇ ਹੈਗੇ ਆ, ਭਾਰਤ ਵਿਚ ਰਹਿੰਦੇ ਆ ਜਾਂ ਦੂਸਰੇ ਦੇਸ਼ਾਂ ਦੇ ਵਿਚ ਰਹਿੰਦੇ ਆ, ਪੰਜਾਬੀ ਭਾਸ਼ਾ ਨੂੰ ਸਮਝਦੇ ਆ, ਉਹਨਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ। ਤੇ ਦੋਸਤੋ ਤੁਹਾਡਾ ਸਵਾਗਤ ਆ ਅੱਜ ਪ੍ਰੋਗਰਾਮ ਵਿਚ। ਤੇ ਬਾਕੀ ਖੱਕ ਸਾਹਿਬ ਜੀ, ਜਿਹੜੀ ਦੁਨੀਆਂ ਆ ਇਹਦੀ ਜਿਹੜੀ ਤਸਵੀਰ ਹੈ, ਨਕਸ਼ਾ ਦੁਨੀਆਂ ਦਾ, ਉਹ ਬਹੁਤ ਹੀ ਜਲਦੀ ਬਦਲ ਰਿਹਾ। ਔਰ ਜਿਸ ਦਿਨ ਉਹ ਨਕਸ਼ਾ ਬਦਲ ਗਿਆ, ਦੁਨੀਆਂ ਕੁਛ ਹੋਰ ਹੋਣੀ ਆ।
0: ਬਿਲਕੁਲ ਜੀ ਬਿਲਕੁਲ, ਘਟ ਜਾਣੀ ਦੁਨੀਆਂ ਜਿੱਦਾਂ ਘਟ ਰਹੀ ਹੈ, ਜਿੱਦਾਂ ਬੰਬ ਚੱਲ ਰਹੇ ਆ, ਲੋਕ ਮਾਰੇ, ਚਾਹੇ ਭਾਵਾਂ ਇਸਰਾਇਲ ਚ ਵੀ ਮਰ ਰਹੇ ਆ, ਚਾਹੇ ਹੋਰ ਮੁਲਕਾਂ ਚ ਵੀ ਮਰ ਰਹੇ ਆ, ਔਰ
1: ਬਿਲਕੁਲ
0: ਚ ਵੀ ਮਰ ਰਹੇ, ਪਰ ਲੋਕ ਤੇ ਜਾ ਰਹੇ ਆ ਨਾ, ਬਹੁਤ ਦੁਨੀਆ ਜਾ ਰਹੀ ਹੈ ਜੀ।
1: ਹਾਂਜੀ, ਇਹਦੇ ਵਿਚ ਦੇਖੋ ਖੱਕ ਸਾਹਿਬ ਜੀ, ਇੱਕ ਦੋ ਕੁ ਵਾਰੀ ਆਪਾਂ ਰੇਡੀਓ ਤੇ ਗੱਲ ਕੀਤੀ ਆ ਕਿ ਇੱਕ ਡੀਏਗੋ ਗਾਰਸੀਆ ਨਾਂ ਦਾ ਛੋਟਾ ਜਿਹਾ ਟਾਪੂ ਆ, ਉਹ ਭਾਰਤ ਤੋਂ ਜੇ ਆਪਾਂ ਸਾਊਥ ਵੱਲ ਨੂੰ ਜਾਈਏ, ਮਤਲਬ ਦੱਖਣ ਵੱਲ ਨੂੰ ਜਾਈਏ, ਤਾਂ ਉਹ ਭਾਰਤ ਤੋਂ ਕੋਈ 2000 ਮੀਲ ਦਾ ਐਸਟੀਮੇਟ ਲਾਦੇ ਆ ਆਪਾਂ, ਇੰਨੀ ਕੁ ਦੂਰ ਹੈਗਾ ਭਾਰਤ ਤੋਂ ਉਹ ਸਾਊਥ ਪੋਲ ਵੱਲ ਨੂੰ, ਜਿਹਨੂੰ ਐਂਟਾਰਕਟਿਕਾ ਕਹਿੰਦੇ ਆ। ਉਧਰ ਨੂੰ ਜਾਂਦਿਆਂ ਨੂੰ ਰਾਹ ਦੇ ਵਿਚ ਇਕ ਛੋਟਾ ਜਿਹਾ ਟਾਪੂ ਆਉਂਦਾ ਡੀਏਗੋ ਗਾਰਸੀਆ, ਉਹ ਸ਼ਾਇਦ ਕਿਸੇ ਸਪੇਨ ਦੇ ਬੰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਲੱਭਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਜਾਂ ਤਾਂ ਲੜ ਕੇ ਖੋਲਿਆ ਜਾਂ ਉਹਨੇ ਖਰੀਦ ਲਿਆ। ਇਹਦੇ ਬਾਰੇ ਮੇਰੇ ਕੋਲ ਬਹੁਤੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ, ਪਰ ਉੱਥੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਆਪਣਾ ਇੱਕ ਮਿਲਟਰੀ ਦਾ ਬੇਸ ਬਣਾਇਆ ਹੋਇਆ ਸੀਗਾ ਉਸ ਆਈਲੈਂਡ ਦੇ ਉੱਤੇ, ਉਸ ਟਾਪੂ ਦੇ ਉੱਤੇ। ਔਰ ਇਹ ਜਿਹੜਾ ਟਾਪੂ ਆ ਡੀਏਗੋ ਗਾਰਸੀਆ, ਮੇਰਾ ਖਿਆਲ ਹੈ ਵੀ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਕਦੇ ਇਸ ਟਾਪੂ ਬਾਰੇ ਸੁਣਿਆ ਹੀ ਨਹੀਂ ਹੋਣਾ।
0: ਨਹੀਂ ਸੁਣਿਆ ਜੀ, ਬਿਲਕੁਲ।
1: ਅੱਛਾ, ਇਹ ਜਿਹੜਾ ਟਾਪੂ ਆ ਖੱਕ ਸਾਹਿਬ ਜੀ, ਜਿਹੜਾ ਇਰਾਨ ਆ, ਇਰਾਨ ਤੋਂ 4000 ਕਿਲੋਮੀਟਰ ਦੂਰ ਹੈਗਾ ਏ ਟਾਪੂ। ਤੇ ਇੱਥੇ ਪਹਿਲਾਂ ਜਿੱਦਾਂ ਆਪਾਂ ਗੱਲ ਕੀਤੀ ਆ, ਕਿਸੇ ਸਪੈਨਿਸ਼ ਦਾ ਜਾਂ ਕਿਸੇ ਨੇ ਹੋਰ ਨੇ ਲੱਭਿਆ ਸੀ, ਜਾਂ ਕਿਸੇ ਅੰਗਰੇਜ਼ ਨੇ, ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਟੇਕ ਓਵਰ ਕਰ ਲਿਆ, ਫਿਰ ਅਮਰੀਕਾ ਨੇ ਉਹਦੇ ਨਾਲ ਸਾਂਝ ਪਾ ਲਈ, ਤੇ ਅੱਜ ਦਾ ਜਿਹੜਾ ਸਮਾਂ ਆ, ਉੱਥੇ ਅਮਰੀਕਾ ਤੇ UK ਦੋਨਾਂ ਦੇ ਮਿਲਟਰੀ ਦੇ ਬੇਸ ਹੈਗੇ ਆ ਉਸ ਟਾਪੂ ਦੇ ਉੱਤੇ। ਔਰ ਉਹਦੇ ਉੱਤੇ ਮੇਰਾ ਖਿਆਲ ਨਹੀਂ ਪਈ ਕੋਈ ਹੋਰ ਸਿਵਿਲੀਅਨ ਜਾਂ ਹੋਰ ਲੋਕ ਰਹਿੰਦੇ ਹੋਣਗੇ, ਇਹਦੇ ਬਾਰੇ ਆਪਾਂ ਨੂੰ ਪੱਕਾ ਨਹੀਂ ਪਤਾ। ਤੇ ਉਹ ਮੈਂ ਅੱਜ ਖਬਰ ਗੂਗਲ ਤੇ ਸਰਚ ਵੀ ਮਾਰੀ ਸੀ, ਤੇ ਉਹ ਗੂਗਲ ਜਵਾਬ ਨਹੀਂ ਦੇ ਰਿਹਾ, ਉਹ ਕਹਿੰਦਾ ਮੈਂ ਇਸ ਵੇਲੇ ਗੁੰਗਾ ਹੋਇਆ, ਮੈਂ ਨਹੀਂ ਬੋਲ ਸਕਦਾ,
0: ਹੁਣ ਨਹੀਂ ਬੋਲਣਾ ਮੈਂ ਜੀ,
1: ਹੁਣ ਨਹੀਂ ਬੋਲਣਾ ਕਹਿੰਦਾ। ਤੇ ਇੱਥੇ ਖੱਕ ਸਾਹਿਬ ਜੀ, ਹੋਇਆ ਕੀ ਆ ਕਿ ਦੇਖੋ, ਇੰਨੀ ਦੂਰ 4000 ਕਿਲੋਮੀਟਰ ਜਿਹੜੀ ਉਹ ਵਾਟ ਆ, ਉੱਥੇ ਇਰਾਨ ਨੇ ਦੋ ਮਿਸਲਾਂ ਖੱਕ ਸਾਹਿਬ ਜੀ ਮਾਰੀਆਂ, ਛੱਡੀਆਂ, ਦਾਗੀਆਂ।
0: ਅੱਛਾ ਜੀ।
1: ਤੇ ਜਿਨ੍ਹਾਂ ਦੇ ਵਿਚੋਂ ਕਿਹਾ ਜਾਂਦਾ, ਪਰ ਮੇਰਾ ਵਿਸ਼ਵਾਸ ਨਹੀਂ ਹੈ, ਇਹ ਕਿਹਾ ਜਾਂਦਾ ਕਿ ਇੱਕ ਮਿਸਲ ਸੀ ਜਿਹੜੀ ਉਹ ਰਾਹ ਚ ਡਿੱਗ ਪਈ, ਆਪੇ ਫਟ ਗਈ, ਤੇ ਦੂਸਰੀ ਮਿਸਲ ਉਹਦੇ ਉੱਤੇ ਜਾ ਕੇ ਵੱਜੀ ਉਸ ਦੇਸ਼ ਦੇ ਉੱਤੇ,
0: ਉਸ ਟਾਪੂ ਦੇ ਉੱਤੇ।
1: ਉਹਦਾ ਜਿਹੜਾ ਨੁਕਸਾਨ ਆ, ਅਜੇ ਤੀਕਰ ਕੋਈ ਖਬਰ ਬਾਹਰ ਨਹੀਂ ਆ ਸਕੀ, ਤੇ ਸ਼ਾਇਦ ਆਵੇ ਵੀ ਨਾ, ਕਿਉਂਕਿ ਉੱਥੇ ਹਰੇਕ ਕੋਲ ਸੈਲਫਨ ਤਾਂ ਹੋਣਾ ਨੀ, ਉੱਥੇ ਤਾਂ ਬੁੱਧ ਹੀ ਹੋਣੇ, ਜੋ ਕੁਛ ਉਹਨਾਂ ਤੋਂ ਖਬਰ ਬਾਹਰ ਹੋਰ ਦੇਖੀ ਉਨੀ ਚਾਹੀ ਆਊਗੀ ਨਾ।
0: ਬਿਲਕੁਲ।
1: ਸੋ ਇਸ ਕਾਰਨ ਉੱਥੋਂ ਪਤਾ ਨੀ ਕੋਈ ਖਬਰ ਬਾਹਰ ਆਉਣੀ ਆ ਜਾਂ ਨਹੀਂ ਆਉਣੀ, ਇਹਦੇ ਬਾਰੇ ਵੀ ਆਪਾਂ ਨੂੰ ਕੋਈ ਅੰਦਾਜ਼ਾ ਨੀ ਹੈਗਾ। ਤੇ ਪਰ ਹੁਣ ਇਹਦੇ ਨਾਲ ਖੱਕ ਸਾਹਿਬ ਜੀ ਹੋਇਆ ਕੀ ਆ, ਇਸ ਖਬਰ ਦੇ ਨਾਲ ਨੁਕਸਾਨ ਤਾਂ ਜਿਹੜਾ ਹੋਇਆ ਹੋਊਗਾ, ਥੋੜਾ ਹੋਇਆ ਹੋਊਗਾ ਜਾਂ ਬਹੁਤਾ ਹੋਇਆ ਹੋਊਗਾ, ਪਰ ਇਹਦੇ ਨਾਲ ਸਾਰਾ ਹੀ ਯੂਰਪ ਆ ਜਿਹੜਾ
0: ਕੰਬ ਗਿਆ,
1: ਤੇ ਵਿੱਚੇ ਅਮਰੀਕਾ, ਇਹਨਾਂ ਨੂੰ ਇਸ ਗੱਲ ਦੀ ਸ਼ਾਇਦ, ਜਦੋਂ ਟਰੰਪ ਸਾਹਿਬ ਨੇ ਨੇਤਾਨਯਾਹੂ ਦੇ ਨਾਲ ਰਲ ਕੇ ਦੋਹਾਂ ਨੇ ਅਟੈਕ ਕੀਤਾ ਸੀ ਇਰਾਨ ਦੇ ਉੱਤੇ, ਉਹਨਾਂ ਨੂੰ ਸ਼ਾਇਦ ਇਰਾਨ ਦੀ ਸ਼ਕਤੀ ਆ ਜਿਹੜੀ, ਉਹਦੇ ਬਾਰੇ ਕੋਈ ਕਨਸੋ ਨਹੀਂ ਸੀ ਕਿ ਇਰਾਨ ਕੀ ਆ। ਤੇ ਹੁਣ ਜਦੋਂ ਇਹ ਮਿਸਲਾਂ ਦੋ ਇਰਾਨ ਤੋਂ ਉੱਥੇ ਨੂੰ ਗਈਆਂ, ਤੇ ਹੁਣ ਅਮਰੀਕਾ ਤੀਕਰ ਵੀ ਉਹ ਆ ਸਕਦੀਆਂ, ਤੇ ਸਾਰਾ ਯੂਰਪ ਵੀ ਉਹਦੀ ਰੇਂਜ ਦੇ ਥੱਲੇ ਆ।
0: ਬਿਲਕੁਲ। ਚੀਮਾ ਸਾਹਿਬ, ਯੂਰਪ ਤੋਂ ਜਾਂ ਅਮਰੀਕਾ ਤੋਂ ਕਿੰਨੀ ਕੁ ਦੂਰ ਹੈ ਟਾਪੂ ਜਿਹੜਾ?
1: ਇਹ ਤਾਂ ਇੰਡੀਆ ਦੇ ਉੱਧਰ ਆ ਨਾ, ਇੱਥੋਂ ਤਾਂ ਦੂਰ ਆ ਬਹੁਤ।
0: ਅੱਛਾ, ਇੱਥੋਂ ਦੂਰ ਆ।

0: ਤਾਂ ਇੰਡੀਆ ਦੇ ਜਿਹੜੇ ਪਾਸੇ ਲੰਕਾ ਹੈ ਨਾ, ਉੱਥੋਂ ਗਾਹਾਂ ਜਾ ਕੇ ਸਮੁੰਦਰ ਵਿੱਚ ਆ।
1: ਅੱਛਾ, ਲੰਕਾ ਤੋਂ ਅੱਗੇ ਜਾ ਕੇ ਆ।
0: ਹਾਂ, ਲੰਕਾ ਤੋਂ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਆ, ਕੋਈ 2000 ਮੀਲ ਦਾ ਏਰੀਆ ਜਿਹੜਾ ਇੰਡੀਆ ਤੋਂ ਉੱਥੇ ਤੀਕਰ ਹੈਗਾ ਆ। ਪਰ ਇਰਾਨ ਤੋਂ ਉਹ 4000 ਕਿਲੋਮੀਟਰ ਆ।
1: ਬੱਲੇ ਬੱਲੇ ਚੀਮਾ ਸਾਹਿਬ, ਇਹ ਤੇ ਸੱਤ ਅੱਠ ਮਿੰਟਾਂ ਚ ਉੱਥੇ ਪਹੁੰਚ ਜਾਂਦੀ ਏ, ਤੇ ਜਹਾਜ਼ ਦਾ ਵੀ ਮਿਜ਼ਾਇਲਾਂ ਜਿਹੜੀਆਂ ਬਣਾਤੀਆਂ ਰੱਬ, ਪਤਾ ਨੀ ਕਿਹੜੀ ਟੈਕਨੋਲੋਜੀ ਕਿਹੜਾ ਹਿਸਾਬ ਕਿਤਾਬ ਆ, ਉੱਥੇ ਜਾ ਕੇ ਟਾਰਗੇਟ ਤੇ ਲੱਗਦੀਆਂ ਜਾ ਕੇ ਹੱਦ ਹੋ ਗਈ।
0: ਹਾਂਜੀ ਹਾਂਜੀ, ਤੇ ਇਹ ਹੁਣ ਕੀ ਆ ਕਿ ਹੁਣ ਸ਼ਾਇਦ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ, ਸ਼ਾਇਦ ਜਿਹੜਾ ਯੂਰਪ ਆ ਉਹਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਮਿਸਲਾਂ ਹੈਗੀਆਂ ਆ, ਜਿਹਦੇ ਕਾਰਨ ਯੂਰਪ ਜਿਹੜਾ ਉਹ ਅਮਰੀਕਾ ਦੇ ਨਾਲ ਰਲ ਨਹੀਂ ਰਿਹਾ।
1: ਇਹੀ ਰੀਜ਼ਨ ਹੋ ਸਕਦਾ,
0: ਆਪਾਂ ਅੰਦਾਜ਼ਾ ਲਾ ਰਹੇ।
1: ਹਾਂਜੀ ਹਾਂਜੀ, ਰੀਜ਼ਨ ਹੋ ਸਕਦਾ, ਹੋ ਸਕਦਾ ਜੀ।
0: ਹਾਂ, ਹੋ ਸਕਦਾ, ਇਹ ਪੋਸੀਬਿਲਿਟੀ ਆਪਾਂ ਕਹਿ ਰਹੇ ਹਾਂ ਕਿ ਇਸ ਕਰਕੇ ਵੀ ਹੋ ਸਕਦਾ ਕਿ ਯੂਰਪ ਜਿਹੜਾ ਨੇਟੋ ਆ, ਈਯੂ ਆ, ਉਹ ਕੋਈ ਵੀ ਦੇਸ਼ ਆ ਉਹਨਾਂ ਦੇ ਵਿਚੋਂ ਜਿਹੜਾ ਆ ਉਹ ਲੱਤ ਨਹੀਂ ਲਾ ਰਿਹਾ, ਉਹ ਟਰੰਪ ਦੇ ਨਾਲ ਖੜਨ ਨੂੰ ਤਿਆਰ ਨਹੀਂ ਤੇ ਨਾ ਇਜ਼ਰਾਈਲ ਦੇ ਨਾਲ ਖੜਨ ਨੂੰ ਤਿਆਰ ਆ। ਸ਼ਾਇਦ ਇਸੇ ਹੀ ਕਾਰਨ ਜਿਹੜੇ ਆ ਉਹ ਇੰਗਲੈਂਡ ਆ, ਜਿਹੜਾ ਸਾਈਪ੍ਰਸ ਉਹ ਟਾਪੂ ਆ, ਉੱਥੇ ਵੀ ਇੰਗਲੈਂਡ ਦਾ ਵੀ ਦੇਸ਼ ਆ ਤੁਹਾਨੂੰ ਪਤਾ, ਤੇ ਇਰਾਨ ਨੇ ਉੱਥੇ ਇੱਕ ਅੱਧੀ ਮਿਸਲ ਮਾਰੀ ਵੀ ਆ, ਇਸੇ ਕਰਕੇ ਸ਼ਾਇਦ ਜਿਹੜਾ ਉਹ ਹੈਗਾ ਆਪਣੇ ਇੰਗਲੈਂਡ ਆ ਉਹ ਕਹਿ ਰਿਹਾ ਕਿ ਮੈਂ ਭਾਈ ਤੇਰੇ ਨਾਲ ਨਹੀਂ ਰਲਣਾ ਅਮਰੀਕਾ ਨੂੰ, ਉਹਨੂੰ ਸ਼ਾਇਦ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਚੀਜ਼ ਹੈਗੀ ਆ, ਜੇ ਮੈਂ ਲੱਗਿਆ ਤਾਂ ਮੈਂ ਵੀ ਖਤਮ ਹੋ ਜਾਣਾ। ਸੋ ਇਹ ਵੀ ਹੋ ਸਕਦਾ ਆ,
1: ਚੁੱਪ ਚੁਪੀ ਤੇ ਬੈਠਿਆਂ ਦਾ ਪੰਗਾ ਲੈਣ ਵਾਲੀ ਗੱਲ ਆ ਜੀ, ਜਿਹੜਾ ਜਿਹੜਾ ਮੁਲਕ ਨਹੀਂ ਚਾਹੁੰਦਾ ਚੁੱਪ ਕਰਕੇ ਬੈਠੋ। ਇੰਡੀਆ ਦੇਖੋ ਦੋਨੇ ਬੰਨੇ ਸਿਆਸਤ ਖੇਡ ਰਿਹਾ,
0: ਬਿਲਕੁਲ
1: ਹਾਂ, ਦਵਾਈਆਂ ਵੀ ਭੇਜ ਰਿਹਾ ਇਰਾਨ ਨੂੰ ਬਣਾ ਕੇ ਰੱਖੀ ਆ, ਇਸਰਾਇਲ ਵੀ ਨਹੀਂ ਵਿਗਾੜੀ ਤੇ ਅਮਰੀਕਾ ਨੇ ਵੀ ਨਹੀਂ ਵਿਗਾੜੀ, ਮਤਲਬ ਚੁੱਪ ਕਰ ਜਾਓ, ਤੁਸੀਂ ਜਰੂਰੀ ਤੇ ਨਹੀਂ ਪੰਗਾ ਲੈਣਾ, ਪਰ ਇਹ ਆ ਕਿ ਉਹ ਪੁੱਛ ਕਰਦੇ ਨਾ ਕਿ ਸਾਡੇ ਨਾਲ, ਹੁਣ ਜਿਦਾਂ ਪਾਕਿਸਤਾਨ ਆ ਜਾਂ ਹੋਰ ਮੁਲਕ ਆ, ਉਹਨਾਂ ਨੂੰ ਪੁੱਛ ਕਰਦੇ ਆ,
0: ਪੁੱਛ ਕਰਦੇ ਆ, ਬਿਲਕੁਲ। ਹੁਣ ਕੋਈ ਵੀ ਕੰਟਰੀ ਆ ਜਿਹੜਾ ਅਮਰੀਕਾ ਦੇ ਨਾਲ ਤੇ ਨੇਤਾਨਯਾਹੂ ਦੇ ਨਾਲ ਰਲਣੇ ਨੂੰ ਜਾਂ ਖੜਨੇ ਨੂੰ ਤਿਆਰ ਨਹੀਂ ਹੈ,
1: ਬਿਲਕੁਲ।
0: ਔਰ ਦੂਸਰਾ ਪਾਸਾ ਅਕਸ਼ਾ ਜੀ, ਇਹ ਵੀ ਹੋ ਗਿਆ ਕਿ ਜਦੋਂ ਵੈਨਜ਼ੂਏਲਾ ਦੇ ਉੱਤੇ ਜਾ ਕੇ ਹਮਲਾ ਕਰਕੇ ਉੱਥੇ ਦੇ ਪ੍ਰੈਜੀਡੈਂਟ ਨੂੰ ਅਰੈਸਟ ਕਰਕੇ ਲਿਆਂਦਾ, ਔਰ ਅੱਜ ਦੀ ਖਬਰ ਦੇ ਵਿੱਚ ਵੀ ਟਰੰਪ ਸਾਹਿਬ ਕਹਿ ਰਹੇ ਆ ਕਿ ਆਈ ਐਮ ਗੋਇੰਗ ਟੂ ਟੇਕ ਕਿਊਬਾ,
1: ਕਹਿ ਰਹੇ ਹਜੇ ਉਧਰਲੀ ਜੰਗ ਖਤਮ ਨਹੀਂ ਹੋਈ ਤੇ ਨਵੇਂ ਸਿਰੇ ਪੰਗਾ।
0: ਹਾਂਜੀ, ਉਹ ਕਹਿੰਦੇ ਆ ਕਿ ਮੈਂ ਜਿੱਦਣ ਉਹਦੇ ਨਾਲ ਲੜਾਈ ਬੰਦ ਹੋ ਗਈ ਮੇਰੀ ਇਰਾਨ ਦੇ ਨਾਲ, ਜਿਹੜੀ ਲੱਗਦਾ ਨੀ ਪੇ ਦੀ ਛੇਤੀ ਹੋਣੀ ਆ।
1: ਕਿਊਬਾ ਨੂੰ ਕਿਉਂ ਜੀ, ਕਿਊਬਾ ਨੇ ਕੀ ਕੀਤਾ ਐਸਾ ਕੰਮ ਜਿਹਦਾ ਉਹਦੇ ਨਾਲ ਇੰਨਾ
0: ਖੱਕ ਸਾਹਿਬ ਜੀ, ਕਿਊਬਾ ਨੇ ਕੁਛ ਨੀ ਕੀਤਾ। ਇਸ ਧਰਤੀ ਦੇ ਉੱਤੇ ਸਰੋਤਿਓ ਮੇਰੇ ਵੀਰੋ ਸੁਣੋ, ਗੱਲ ਧਿਆਨ ਨਾਲ ਸੁਣਨੇ ਵਾਲੀ ਆ। ਇੱਕ ਪਾਸੇ ਜਿਹੜਾ ਰੂਲ ਆ ਉਹ ਜਿਹਨੂੰ ਕੋਮਨਿਸਟ ਕੰਟਰੀ ਕਹਿੰਦੇ ਆ, ਤੇ ਦੂਸਰੇ ਪਾਸੇ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਆ। ਜਿਹੜਾ ਕੈਪੀਟਲਿਜ਼ਮ ਆ ਉਹ ਉਹਦਾ ਰੂਲ ਆ ਜਿਹੜਾ ਉਹ ਇਹ ਆ ਕਿ ਮੈਂ ਪੈਸੇ ਕਮਾਉਣੇ ਆ, ਚਾਹੇ ਮੈਨੂੰ ਕੁਛ ਵੀ ਕਰਨਾ ਪਵੇ, ਮੈਨੂੰ ਪੈਸਾ ਚਾਹੀਦਾ, ਚਾਹੇ ਮੈਨੂੰ ਆਪਣੀ ਮਾਂ ਵੇਚਣੀ ਪਵੇ, ਚਾਹੇ ਧੀ ਵੇਚਣੀ ਪਵੇ, ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕੈਪੀਟਲਿਜ਼ਮ। ਪੈਸਾ ਹੀ ਸਭ ਕੁਛ ਆ, ਹੋਰ ਕਿਸੇ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਦੂਸਰੇ ਪਾਸੇ ਕਮਿਊਨਿਜ਼ਮ ਆ ਜਿਹੜਾ, ਜਾਂ ਸੋਸ਼ਲਿਜ਼ਮ ਵੀ ਕਹਿ ਦਿੰਦੇ ਆ, ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਵਿੱਚ ਖਾਕਸਾ ਵੀ ਥੋੜਾ ਹੀ ਫਰਕ ਹੁੰਦਾ, ਬਹੁਤਾ ਨਹੀਂ ਹੁੰਦਾ। ਤੇ ਬਾਕੀ ਜਿਹੜਾ ਹਿੰਦੂਇਜ਼ਮ ਆ ਜਾਂ ਇਸਲਾਮ ਆ, ਉਹਦੀਆਂ ਵੀ ਜਿਹੜੀਆਂ ਨੀਤੀਆਂ ਜੇ ਆਪਾਂ ਦੇਖੀਏ ਇਹਦੇ ਨਾਲ ਮਿਲਦੀਆਂ ਹੁੰਦੀਆਂ ਕਮਿਊਨਿਜ਼ਮ ਦੇ ਨਾਲ। ਉੱਥੇ ਇਹ ਹੁੰਦਾ ਕਿ ਹਰ ਇੱਕ ਬੰਦੇ ਨੂੰ ਨੌਕਰੀ ਗੌਰਮੈਂਟ ਦਾ ਫਰਜ਼ ਆ ਦੇਣੀ, ਹਰ ਇੱਕ ਬੰਦੇ ਨੂੰ ਗੌਰਮੈਂਟ ਦਾ ਫਰਜ਼ ਬਣਦਾ ਕਿ ਨੌਕਰੀ ਦੇਣੀ। ਜੇ ਉਹ ਨੌਕਰੀ ਨਹੀਂ ਦੇ ਸਕਦੀ ਤੇ ਉਹਨੂੰ ਰਹਿਣ ਵਾਸਤੇ ਇੱਕ ਛੱਤ ਚਾਹੀਦੀ ਆ, ਤੇ ਉਹਦੇ ਪਹਿਨਣ ਵਾਸਤੇ ਕੱਪੜੇ ਲੀੜੇ ਚਾਹੀਦੇ, ਤੇ ਉਹ ਐਜੂਕੇਸ਼ਨ ਵਾਸਤੇ ਸਕੂਲ ਚਾਹੀਦਾ। ਉੱਥੇ ਕੋਈ ਸਰਮਾਏਦਾਰ ਨਹੀਂ ਹੁੰਦਾ, ਇੱਦਾਂ ਨੀ ਪਈ ਇੱਕ ਦੇ ਕੋਲ ਅਰਬਾਂ ਖਰਬਾਂ ਰੁਪਈਏ ਤੇ ਦੂਜਾ ਵਿਚਾਰੇ ਨੂੰ ਰੋਟੀ ਵੀ ਨੀ ਜੁੜਦੀ। ਉਹਨੂੰ ਕਹਿੰਦੇ ਆ ਕੋਮਨਿਜ਼ਮ, ਉਸੇ ਨੂੰ ਹਿੰਦੂਇਜ਼ਮ ਕਹਿ ਦਿੰਦੇ ਆ। ਪਰ ਉਹ ਰੂਲ ਆ ਜਿਹੜੇ, ਜਦੋਂ ਹੁਣ ਹਿੰਦੂਇਜ਼ਮ ਖਾਕਸਾ ਵੀ ਦੇਖੋ, ਇੱਕ ਖਾਕਸਾ ਵੀ ਹੋਰ ਨੁਕਤਾ ਆਪਣਾ ਆਪਣੇ ਸਰੋਤਿਆਂ ਨੂੰ ਦੱਸਦੇ ਆ। ਦੇਖੋ ਜਦੋਂ ਕਿਸੇ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ, ਉਹਦੇ ਵਿੱਚ ਫਿਰ ਮਗਰੋਂ ਹੋਰ ਧਰਮ ਪੈਦਾ ਕਿਉਂ ਹੁੰਦਾ?
1: ਇਹ ਵੀ ਪੁਆਇੰਟ ਆ।
0: ਜਦੋਂ ਇੱਕ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ, ਉਹ ਸੁਖੀ ਆ, ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ?
1: ਜਿੱਦਾਂ ਹੁਣ ਇੰਡੀਆ ਦੇ ਵਿੱਚ ਕੁਛ ਜਥੇਬੰਦੀਆਂ, ਹਿੰਦੂ ਜਥੇਬੰਦੀਆਂ ਰੌਲਾ ਪਾਉਂਦੀਆਂ ਕਿ ਹਿੰਦੂਆਂ ਨੂੰ ਖਤਰਾ, ਹਾਂਜੀ 70% ਤੇ ਤੁਸੀਂ ਹੋ 80% ਤੁਹਾਨੂੰ ਕਿਹਦੇ ਤੋਂ ਖਤਰਾ ਇਹ ਸਮੇਂ ਤੋਂ ਬਾਹਰ ਹੈ ਜੀ
0: ਬਿਲਕੁਲ ਬਿਲਕੁਲ ਇਹੀ ਇਹੀ ਗੱਲ ਤਾਂ ਅਮਰੀਕਾ ਚ ਹੋ ਰਿਹਾ ਅਮਰੀਕਾ ਨੂੰ ਆਰਾਮ ਤੋਂ ਕਾਹਦਾ ਖਤਰਾ
1: ਕੋਈ ਖਤਰਾ
0: ਇੰਗਲੈਂਡ ਨੂੰ ਕਾਹਦਾ ਖਤਰਾ ਇਹ ਸਾਰਾ ਕੁਛ ਆ ਜਿਹੜਾ ਇਸੇ ਤਰ੍ਹਾਂ ਜਿਹੜੀ ਤੁਸੀਂ ਦੇਖੋ ਬੜਾ ਵਧੀਆ ਪੁਆਇੰਟ ਤੁਸੀਂ ਸਾਹਮਣੇ ਲਿਆਂਦਾ ਭਈ ਐਵੇਂ ਤੁਸੀਂ ਖਤਰਾ ਬਣਾਈ ਜਾਂਦੇ ਆ ਜਿਹਦੇ ਕੋਲ ਜ਼ਿਆਦਾ ਹਥਿਆਰ ਆ ਉਹਨੂੰ ਹੀ ਖਤਰਾ ਜ਼ਿਆਦਾ
1: ਬਿਲਕੁਲ ਬਿਲਕੁਲ
0: ਹੈ ਨਾ ਸੋ ਹੁਣ ਕੀ ਆ ਕਿ ਜਦੋਂ ਗੱਲ ਆਪਾਂ ਪੁਆਇੰਟ ਆਪਾਂ ਕਰਦੇ ਸੀਗੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਸੀ ਕਿ ਜਦੋਂ ਕੋਈ ਇੱਕ ਦੇਸ਼ ਦੇ ਵਿੱਚ ਧਰਮ ਹੈਗਾ ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ ਉਹਦੇ ਪਿੱਛੇ ਵੀ ਤਖ਼ਤ ਸਾਹਿਬ ਜੀ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਸਰਮਾਏਦਾਰੀ ਕੈਪੀਟਲਿਜ਼ਮ ਜਿਹਨੂੰ ਕਹਿੰਦੇ ਆ ਕਿਉਂਕਿ ਜਿਹੜੇ ਜਿਸ ਵੀ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਦੁਨੀਆਂ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਵੀ ਜਦੋਂ ਜਿਹੜੇ ਲੋਕ ਆ ਧਾਰਮਿਕ ਲੀਡਰ ਹੁੰਦੇ ਆ ਨਾ ਜਿਹੜੇ ਆਗੂ ਹੁੰਦੇ ਆ ਤਖ਼ਤ ਸਾਹਿਬ ਜੀ ਜਦੋਂ ਤੁਸੀਂ ਕਿਸੇ ਨੂੰ ਪਾਵਰ ਦਿੰਦੇ ਆ ਜਾਂ ਕਿਸੇ ਦੇ ਹੱਥ ਪਾਵਰ ਹੁੰਦੀ ਆ ਉਹਦੇ ਵਿੱਚੋਂ ਕਿਤੇ ਹਜ਼ਾਰਾਂ ਲੱਖਾਂ ਚੋਂ ਇੱਕ ਅੱਧਾ ਹੀ ਬੰਦਾ ਹੁੰਦਾ ਜਿਹੜਾ ਆਪਣੀ ਜਿਹੜੀ ਪਾਵਰ ਦਾ ਗਲਤ ਫਾਇਦਾ ਨਹੀਂ ਉਠਾਉਂਦਾ
1: ਬਿਲਕੁਲ
0: ਅੱਛਾ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਧਰਮ ਹੈਗਾ ਜਦੋਂ ਜਿਹੜੇ ਆਗੂ ਹੁੰਦੇ ਆ ਉਹ ਉਸ ਸਿਸਟਮ ਦਾ ਗਲਤ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ ਉਸੇ ਸਿਸਟਮ ਦੇ ਵਿੱਚੋਂ ਹੀ ਖਾਕ ਸਾਹਿਬ ਜੀ ਜਿਹੜੇ ਸੱਚੇ ਸੁੱਚੇ ਲੋਕ ਹੁੰਦੇ ਆ ਉਹ ਉਹਨਾਂ ਦੇ ਖਿਲਾਫ਼ ਖੜੇ ਹੋ ਜਾਂਦੇ ਆ
1: ਬਿਲਕੁਲ
0: ਜਦੋਂ ਉਹ ਖਿਲਾਫ਼ ਖੜੇ ਹੋ ਜਾਂਦੇ ਆ ਉਹ ਕਹਿੰਦੇ ਆ ਜਿਹੜੇ ਤੁਹਾਡੇ ਅਸੂਲ ਆ ਸਾਨੂੰ ਵੀ ਇਹ ਚੰਗੇ ਲੱਗਦੇ ਅਸੀਂ ਤੁਹਾਡੇ ਵੱਖਰੇ ਹੋ ਕੇ ਨਵੇਂ ਅਸੂਲ ਬਣਾ ਲੈਣੇ ਆ ਤੇ ਅਸੀਂ ਆਪਣੇ ਹਿਸਾਬ ਨਾਲ ਬੰਧਨ ਬਣਾ ਲੈਣੇ ਤੇ ਅਸੀਂ ਉਹਨਾਂ ਤੇ ਚੱਲਣਾ ਤੇ ਸਾਡੇ ਨਾਲ ਜਿਹੜੇ ਲੋਕ ਸਹਿਮਤ ਹੋਣਗੇ ਉਹ ਵੀ ਸਾਡੇ ਨਾਲ ਹੀ ਚੱਲਣਗੇ ਇਹ ਕਾਰਨ ਆ ਇੱਕ ਧਰਮ ਚੋਂ ਦੂਜਾ ਧਰਮ ਨਿਕਲਣ ਦੇ ਔਰ ਇਹੀ ਭਾਰਤ ਵਿੱਚ ਹੋਇਆ ਪਹਿਲਾਂ ਦੇਖੋ ਉੱਥੇ ਧਰਮ ਹੀ ਹੈ ਨਹੀਂ ਸੀ ਤੇ ਉੱਥੇ ਉਹ ਹਿੰਦੂ ਇਲਮ ਚੱਲ ਪਿਆ ਉਦੋਂ ਪਹਿਲਾਂ ਸਨਾਤਨ ਧਰਮ ਸੀਗਾ ਫਿਰ ਉਸ ਤੋਂ ਬਾਅਦ ਕਈ ਧਰਮ ਇੱਕੋ ਵਾਰੀ ਵੀ ਨਿਕਲੇ ਇੱਕੋ ਵਾਰੀ ਵੀ ਪੈਦਾ ਹੋਏ ਪਹਿਲਾਂ ਉਹ ਰਾਮ ਚੰਦਰ ਆਇਆ ਉਹਨੇ ਆਪਣਾ ਧਰਮ ਚਲਾ ਦਿੱਤਾ ਫਿਰ ਕ੍ਰਿਸ਼ਨ ਜੀ ਆਏ ਉਹਨੇ ਮਹਾਭਾਰਤ ਬਣਾ ਦਿੱਤਾ ਉਹਨੇ ਆਪਣਾ ਚਲਾ ਦਿੱਤਾ ਉਸ ਤੋਂ ਬਾਅਦ ਫਿਰ ਮੰਗੋਲੀਅਨ ਆ ਗਏ ਉਹ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਅਰਬੀ ਆ ਗਿਆ ਉਸ ਤੋਂ ਬਾਅਦ ਪਰਸ਼ੀਅਨ ਆ ਗਏ ਉਹ ਸਾਰੇ ਆਪਣਾ ਆਪਣਾ ਧਰਮ ਉੱਥੇ ਆਪਣੀ ਆਪਣੀ ਭਾਸ਼ਾ ਭਾਰਤ ਵਿੱਚ ਲੈ ਕੇ ਚਲੇ ਗਏ
1: ਬਿਲਕੁਲ
0: ਉਸ ਤੋਂ ਬਾਅਦ ਸਾਰਿਆਂ ਤੋਂ ਬਾਅਦ ਫਿਰ ਆ ਗਿਆ ਬ੍ਰਿਟਿਸ਼ ਆ ਗਏ
1: ਅੱਛਾ ਚੀਮਾ ਸਾਹਿਬ ਇਹ ਦੱਸੋ ਕਿ ਇਹ ਜਦੋਂ ਅੰਗਰੇਜ਼ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਕ੍ਰਿਸਚਨ ਇੰਡੀਆ ਜਾਂ ਜੋ ਉਸ ਵੇਲੇ ਦਾ ਮਹਾ ਇੰਡੀਆ ਸੀ ਉਹਦੇ ਵਿੱਚ ਹੈਗੇ ਸੀ ਜਾਂ ਇਹ ਬਾਅਦ ਦੇ ਵਿੱਚ ਪੈਦਾ ਹੋਈ
0: ਇਹ ਜਿਹੜੇ ਕ੍ਰਿਸਚਨ ਹੈ ਖੱਕ ਸਾਹਿਬ ਜੀ ਇਹ ਪਹਿਲਾਂ ਕੋਈ ਨਹੀਂ ਸੀਗਾ ਇਹ 2000 ਸਾਲ ਅੱਜ ਤੋਂ ਪਹਿਲਾਂ ਦੇਖੋ ਜਿੱਥੋਂ ਇਹ ਧਰਮ ਪੈਦਾ ਹੋਇਆ ਤਿੰਨੋ ਹੀ ਧਰਮ ਤਿੰਨੋ ਹੀ ਕ੍ਰਿਸਚੈਨਿਟੀ ਇਸਲਾਮ ਤੇ ਯੂਡਿਜ਼ਮ ਜਿਹਨਾਂ ਨੂੰ ਯਹੂਦੀ ਕਹਿੰਦੇ ਆ ਇਹ ਤਿੰਨੋ ਹੀ ਧਰਮ ਇੱਕੋ ਹੀ ਥਾਂ ਤੋਂ ਪੈਦਾ ਹੋਏ ਆ ਉੱਥੇ ਯਰੂਸ਼ਲਮ ਤੋਂ ਹੀ
1: ਉੱਥੇ ਹੋਏ ਪੈਦਾ ਬਿਲਕੁਲ
0: ਤਿੰਨੋ ਹੀ ਉੱਥੋਂ ਹੀ ਪੈਦਾ ਹੋਏ ਆ ਔਰ ਇਹ ਸਾਰੇ ਪਹਿਲਾਂ ਹਿੰਦੂ ਸੀ ਇਹ ਗਾਂ ਦੀ ਪੂਜਾ ਕਰਦੇ ਸੀ ਸਾਰੇ ਧਰਮ ਹੁਣ ਹੋਇਆ ਕੀ ਆ ਖਾਕਸਾ ਵੀ ਜਦੋਂ ਕਿਸੇ ਸਮਾਜ ਦੇ ਵਿੱਚ ਜਿਹੜੇ ਰੂਲ ਹੁੰਦੇ ਆ ਪਹਿਲੇ ਬਣਿਓ ਉਹ ਰੂਲ ਆ ਜਿਹੜੇ ਜਿਸ ਤਰ੍ਹਾਂ ਪਾਪੂਲੇਸ਼ਨ ਵੱਧਦੀ ਆ ਜਾਂ ਕਿਤੇ ਕਾਲ ਪੈ ਗਿਆ ਮੀਂਹ ਨਹੀਂ ਪਿਆ ਜਾਂ ਕਿਤੇ ਬਹੁਤ ਮੀਂਹ ਪੈ ਗਿਆ ਤੇ ਲੋਕਾਂ ਕੋਲ ਜਦੋਂ ਰੋਜੀ ਰੋਟੀ ਨਹੀਂ ਬਣਦੀ ਫਿਰ ਉਹ ਅਸੂਲ ਦੇਖਦੇ ਆ ਵੀ ਯਾਰ ਇਹਨਾਂ ਅਸੂਲਾਂ ਨੂੰ ਜੇ ਥੋੜਾ ਜਿਹਾ ਭੰਨ ਕੇ ਇੱਦਾਂ ਕਰ ਰਹੀ ਤਾਂ ਆਪਣਾ ਜਿਹੜਾ ਸਮਾਜ ਆ ਉਹ ਬਚ ਸਕਦਾ ਆ ਸੋ ਇਹ ਜਿਹੜੇ ਤਿੰਨੋ ਹੀ ਧਰਮ ਸੀਗੇ ਜਦੋਂ ਲੋਕ ਕਰਪਟ ਹੋ ਗਏ ਉਹ ਹਿੰਦੂਇਜ਼ਮ ਨੂੰ ਮੰਨਣੋਂ ਹਟ ਗਏ ਇਸ ਇਲਾਕੇ ਦੇ ਵਿੱਚ ਜਿੱਥੇ ਯਰੂਸ਼ਲਮ ਆ ਇਜ਼ਰਾਇਲ ਆ ਉਹਨਾਂ ਨੇ ਫਿਰ ਉਹੀ ਜਿਹੜਾ ਪੁਰਾਣਾ ਧਰਮ ਸੀ ਹਿੰਦੂ ਜਾਂ ਦੂਸਰਾ ਕਹਿ ਲਓ ਆਪਣੇ ਹਿੰਦੂ ਤੋਂ ਪਹਿਲਾਂ ਉਹ ਜਿਹੜਾ ਸਨਾਤਨ ਧਰਮ ਸੀਗਾ ਇਹਨਾਂ ਨੂੰ ਅਸੂਲ ਬਦਲ ਲਏ ਇਹਦੇ ਵਿੱਚੋਂ ਨਵੇਂ ਅਸੂਲ ਬਣਾ ਲਏ ਨਵੇਂ ਅਸੂਲ ਬਣਾ ਕੇ ਤੇ ਉਥੋਂ ਫਿਰ ਇਹ ਤਿੰਨੋ ਹੀ ਧਰਮ ਆ ਜਿਹੜੇ ਇਹ ਵੀ ਇਹਨਾਂ ਦੇ ਜਿਹੜੇ ਬੇਸਿਕ ਪੁਆਇੰਟ ਆ ਉਹ ਸੇਮ ਹੀ ਆ ਬੇਸਿਕ ਪ੍ਰਿੰਸੀਪਲ ਤਿੰਨਾਂ ਧਰਮਾਂ ਦੇ ਸੇਮ ਆ ਔਰ ਇਹਨਾਂ ਦੇ ਵਿੱਚ ਫਰਕ ਥੋੜਾ ਜਿਹਾ ਇਹ ਆ ਕਿ ਜਿਹੜੇ ਕ੍ਰਿਸਚੀਅਨ ਸੀਗੇ ਉਹ ਕਹਿੰਦੇ ਯਾਰ ਸ਼ਰਾਬ ਵੀ ਚਲੋ ਆਪਾਂ ਕੋਈ ਗੱਲ ਨੀ ਪੀ ਲਿਆ ਕਰਦੇ ਆ ਤੇ ਸਿਗਰਟ ਵੀ ਪੀ ਲਿਆ ਕਰਦੇ ਆ ਕੋਈ ਏਡੀ ਬਹੁਤੀ ਗੱਲ ਨੀ ਤੇ ਆਪਾਂ ਜਨਾਨੀਬਾਜੀ ਵੀ ਕਰ ਸਕਦੇ ਆ ਉਹ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾ ਲਿਆ ਉਹ ਕ੍ਰਿਸਚੀਅਨ ਬਣ ਗਏ ਯਹੂਦੀਆਂ ਨੇ ਆਪਣੇ ਤਾਂ ਆਪਣੇ ਹਿਸਾਬ ਨਾਲ ਬਣਾ ਲਿਆ ਤੇ ਜਿਹੜੇ ਮੁਸਲਿਮ ਸਾਡੇ ਬ੍ਰਦਰ ਸੀਗੇ ਉਹਨਾਂ ਨੇ ਆਪਣੇ ਹਿਸਾਬ ਨਾਲ ਥੋੜੇ ਜਿਹਾ ਉਹਨਾਂ ਨੇ ਸਖਤੀ ਵਰਤੀ ਥੋੜਾ ਜਿਹਾ ਵੀ ਸਮਾਜ ਆ ਜਿਹੜਾ ਉਹ ਟਿਕਿਆ ਰਹੇ ਸੋ ਇਹ ਧਰਮ ਤਿੰਨੇ ਉਥੋਂ ਚੱਲੇ ਇੱਕੋ ਟਾਈਮ ਤੇ ਹੁਣ ਕੀ ਆ ਕਿ ਇਹ ਤਿੰਨੋ ਧਰਮ ਜਿਹੜੇ ਉਥੋਂ ਚੱਲੇ ਹੌਲੀ ਹੌਲੀ ਫੈਲੇ ਆ ਔਰ ਇਹਦੇ ਵਿੱਚੋਂ ਹੀ ਜਿਹੜੇ ਯਹੂਦੀ ਧਰਮ ਆ ਇਹ ਭਾਰਤ ਵਿੱਚ ਪਹਿਲਾਂ ਹੀ ਜਾ ਚੁੱਕੇ ਸੀ ਔਰ ਕ੍ਰਿਸਚੀਅਨ ਵੀ ਜਾ ਚੁੱਕੇ ਸੀ ਮਿਸ਼ਨਰੀ ਜਿੱਦਾਂ ਤੁਸੀਂ ਉਹ ਸੁਣਿਆ ਹੋਣਾ ਬੁੱਧ ਧਰਮ ਜਦੋਂ ਹੋਇਆ ਬੁੱਧ ਧਰਮ ਜਿਹੜਾ ਸੀਗਾ ਜਦੋਂ ਉਹ ਪੈਦਾ ਹੋਇਆ ਭਾਰਤ ਵਿੱਚ ਖੱਟ ਸਾਹਿਬ ਜੀ ਜਿਹੜਾ ਅਫਗਾਨਿਸਤਾਨ ਆ ਇਹ ਬੁੱਧ ਧਰਮ ਦਾ ਸਭ ਤੋਂ ਵੱਡਾ ਸੈਂਟਰ ਅਫਗਾਨਿਸਤਾਨ ਸੀਗਾ
1: ਇੱਦਾਂ ਹੀ ਆ
0: ਇਥੋਂ ਅਫਗਾਨਿਸਤਾਨ ਤੋਂ ਖਾਕ ਸਾਹਿਬ ਜੀ ਬਾਕੀ ਆ ਜਿਹੜੇ ਦੂਸਰੇ ਕੰਟਰੀ ਹੈਗੇ ਆ ਜਿੱਦਾਂ ਉਹ ਕਾਜ਼ਕਿਸਤਾਨ ਹੋ ਗਿਆ, ਉਜ਼ਬੇਕਿਸਤਾਨ ਹੋ ਗਿਆ, ਤੁਰਕਮੈਨਿਸਤਾਨ, ਇਹ ਸਾਰੇ ਜਿਹੜੇ ਕੰਟਰੀ ਇੱਥੇ ਬੁੱਧਿਜ਼ਮ ਫੈਲ ਗਿਆ ਸੀਗਾ ਔਰ ਇਧਰ ਯੂਰਪ ਤੱਕ ਇਟਲੀ ਵਗੈਰਾ ਤੱਕ ਵੀ ਬੁੱਧ ਧਰਮ ਫੈਲਿਆ ਹੋਇਆ ਸੀ ਕਿਉਂਕਿ ਇਹ ਜਿਹੜਾ ਬੁੱਧ ਧਰਮ ਸੀਗਾ ਇਹ ਖਾਕ ਸਾਹਿਬ ਜੀ 2300 ਸਾਲ ਪਹਿਲਾਂ ਜਾਣੀ ਕਿ ਕ੍ਰਿਸਚੀਅਨਟੀ ਤੇ ਜੂਡਿਜ਼ਮ ਤੇ ਜਿਹੜਾ ਇਸਲਾਮ ਸੀਗਾ ਇਹਨਾਂ ਤਿੰਨਾਂ ਤੋਂ 300-350 ਸਾਲ ਪਹਿਲਾਂ ਲਾ ਲਓ 325 ਸਾਲ ਪਹਿਲਾਂ ਬੁੱਧ ਧਰਮ ਤੇ ਜਿਹੜੇ ਜੈਨ ਧਰਮ ਸੀਗੇ ਇਹ ਉਦੋਂ ਪੈਦਾ ਹੋਏ ਇਹ ਸੋ ਉਸ ਤੋਂ ਬਾਅਦ ਇਹ ਧਰਮ ਆ ਗਏ ਤਿੰਨ ਇਕੱਠੇ ਇਹਨਾਂ ਨੇ ਫਿਰ ਆਪਣਾ ਆਸੇ ਪਾਸਿਆਂ ਨੂੰ ਭਿਕਸ਼ੂ ਭੇਜੇ ਇਹਨਾਂ ਨੇ ਆਪਣੇ ਉਹ ਭੇਜੇ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਮਿਸ਼ਨਰੀ ਜਿਹਨਾਂ ਨੂੰ ਕਹਿ ਦਿੰਦੇ ਆ ਸੋ ਉਹ ਥੋੜਾ ਬਹੁਤਾ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਉਹ ਵਿਹਲੇ ਸਿੱਧੇ ਜਿਹੜੇ ਕ੍ਰਿਸਚੀਅਨ ਸੀ ਇਹ ਵੀ ਭਾਰਤ ਵਿਚ ਪਹੁੰਚ ਗਏ ਸੀਗੇ ਤੇ ਵਿਹਲੇ ਸਿੱਧੇ ਜਿਹੜੇ ਯਹੂਦੀ ਧਰਮ ਸੀਗਾ ਇਹ ਵੀ ਉੱਥੇ ਭਾਰਤ ਵਿਚ ਵੀ ਪ੍ਰਚਾਰ ਕਰਨ ਚਲੇ ਗਏ ਸੀ ਇਹ
1: ਮਤਲਬ ਕਹਿਣ ਦਾ ਮੇਰਾ ਇਹ ਸੀ ਕਿ ਇਹ ਮਤਲਬ ਰੀਜਨਲ ਕ੍ਰਿਸਚੀਅਨ ਜਾਂ ਇਹ ਨਹੀਂ ਸੀ ਹੈਗੇ ਕਿਸੇ ਜਮਾਨੇ ਦੇ ਵਿਚ ਇਹ ਬਾਹਰੋਂ ਆਏ ਸਾਰੇ
0: ਇਹ ਸਾਰੇ ਬਾਹਰੋਂ ਹੀ ਆਏ ਬਿਲਕੁਲ ਭਾਰਤ ਦਾ ਹਾਂ ਜੇ ਤੁਸੀਂ ਪੁਆਇੰਟ ਸਿੱਧਾ ਦੱਸ ਦੇ ਤੇ ਫਿਰ ਮੈਂ ਜਵਾਬ ਹੋਟਲ ਦੇ ਦੇਣਾ ਸੀ ਕੋਈ ਗੱਲ ਨੀ ਹਾਂ ਇਹ ਸਾਰੇ ਬਾਹਰਲੇ ਧਰਮ ਇਹ ਉਥੋਂ ਇੰਡੀਆ ਚੋਂ ਪੈਦਾ ਨੀ ਹੋਏ ਪਰ ਇਹਨਾਂ ਦਾ ਜਿਹੜਾ ਮੁੱਢ ਆ ਉਹ ਇੰਡੀਆ ਹੀ ਆ ਹਾਂ ਇਹਨਾਂ ਨੇ ਉਹਨੂੰ ਭੰਨ ਤੋੜ ਕੇ ਥੋੜਾ ਜਿਹਾ ਵੱਖਰਾ ਕਰ ਲਿਆ ਸੋ ਇਹ ਆਪਣਾ ਜਿਹੜਾ ਸੀਗਾ ਉਹ ਗੱਲਬਾਤ ਤੇ ਅਗਲੀ ਗੱਲ ਜਿਹੜੀ ਹੈਗੀ ਆ ਹੁਣ ਖਾਕ ਸਾਹਿਬ ਜੀ ਅਮਰੀਕਾ ਵਿਚ ਜਿਹੜੀ ਕਾਂਗਰਸ ਹੈ ਅਮਰੀਕਾ ਦੀ ਨਾ ਉਹਦੇ ਵਿਚ ਪਾਟੋ ਧਾੜ ਹੋ ਜਾਣ ਕਾਰਨ ਜਿਹੜੀ ਹੈਗਾ ਨਾ ਆਪਣੇ ਹੁਣ ਤੁਹਾਨੂੰ ਪਤਾ ਪਈ ਉਹ ਫੰਡ ਦੇਣ ਤੋਂ ਅੜੇ ਹੋਏ ਆ
1: ਹਾਂਜੀ ਉਹ ਜਿਹੜੀ ਇਸ ਵੇਲੇ ਇਮੀਗ੍ਰੇਸ਼ਨ ਆ ਉਹਨਾਂ ਦਾ ਫੰਡ ਬੰਦ ਆ ਨਾ ਜੀ ਤੇ ਹੁਣ ਕੱਲ ਤੋਂ ਮੰਡੇ ਤੋਂ ਇਹਨਾਂ ਨੇ ਆਈਸ ਨੂੰ ਲਾਤਾ ਜੀ ਏਅਰਪੋਰਟ ਆ ਸਾਰਿਆਂ ਦੇ ਉੱਪਰ
0: ਹਾਂਜੀ ਹੁਣ ਆਈਸ ਆ ਜਿਹੜੀ ਉਹ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਵੀ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਹੈਗੀਆਂ ਉਹਦੇ ਵਿਚੋਂ ਜਿਹੜਾ TSA ਆ
1: TSA ਜਿਹੜਾ ਸੀ ਹਾਂ
0: ਹਾਂਜੀ TSA ਜਿਹੜੀ ਬ੍ਰਾਂਚ ਆ ਉਹਨਾਂ ਦੇ ਵਿਚੋਂ ਜਿਹੜੇ ਏਅਰਪੋਰਟਾਂ ਦੇ ਵਿਚ ਉਹਨਾਂ ਦਾ ਕੰਮ ਹੈਗਾ ਉੱਥੇ ਸਿਕਿਉਰਿਟੀ ਸਾਰੀ ਜਿਹੜੀ ਛਾਣਬੀਨ ਕਰਦੇ ਆਪਣੇ ਉਹ ਸਕੈਨ ਕਰਦੇ ਆ ਆਪਣੇ ਟੈਚੀ ਕੇਸ ਬਰੀਫ ਬੈਗੇਜ ਜਿਹੜੇ ਹੈਂਡਲ ਹੁੰਦੇ ਬੈਗੇਜ ਹੈਂਡਲ ਉਹ ਸਾਰਾ ਕੁਛ TSA ਆ ਜਿਹੜਾ ਉਹਦੀ ਜ਼ਿੰਮੇਵਾਰੀ ਆ ਤੇ ਹੁਣ ਕੀ ਆ ਜਿਹੜਾ TSA ਆ ਖਾਕ ਸਾਹਿਬ ਜੀ ਉਹਨੂੰ ਆ ਜਿਹੜੀ ਕਾਂਗਰਸ ਦੇ ਵਿਚ ਪਾਟੋ ਧਾੜ ਹੋਣ ਕਾਰਨ ਉਹਨਾਂ ਦੇ ਕੋਲ ਪੈਸੇ ਹੈ ਨੀ ਉਹ ਉਹਨਾਂ ਨੂੰ ਫੰਡ ਨੀ ਜਾ ਰਹੇ ਤੇ ਉਹਦੇ ਇੰਪਲੋਈ ਬਹੁਤ ਸਾਰੇ ਆ ਜਾਂ ਤਾਂ ਉਹ ਹੁਣ ਪੂਰੀ ਤਾਂ ਖਬਰ ਬਾਹਰ ਆ ਨੀ ਰਹੀ ਜਾਂ ਤਾਂ ਉਹ ਘੜੀ ਬੈਠੇ ਆਪੇ ਕੰਮ ਛੱਡ ਕੇ ਜਾਂ ਉਹਨਾਂ ਨੂੰ ਕਹਿਤਾ ਭਾਈ ਤੁਸੀਂ ਘਰ ਬਹਿ ਜਾਓ ਇਸ ਕਾਰਨ ਹੁਣ ਜਿਹੜੀ ਆ ਏਅਰਪੋਰਟਾਂ ਤੇ ਉਹ ਬਹੁਤ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਖਾਕ ਸਾਹਿਬ ਜੀ
1: ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ
0: ਹਾਂਜੀ ਸੋ ਉਹਦੇ ਤੋਂ ਹੁਣ ਕੀ ਆ ਹੁਣ ਫਿਰ ਤੁਹਾਨੂੰ ਪਤਾ ਵੀ ਜਿਹੜਾ ਲੀਡਰ ਹੁੰਦਾ ਜਿੱਦਾਂ ਹੁਣ ਟਰੰਪ ਸਾਹਿਬ ਆਪਣੇ ਪ੍ਰੈਜੀਡੈਂਟ ਹੋ ਗਏ ਆ ਉਹਨਾਂ ਨੂੰ ਫਿਰ ਖਾਕ ਸਾਹਿਬ ਜੀ ਭਾਵੇਂ ਪੋਲੀਟੀਸ਼ੀਅਨ ਹੈ ਜਿਹੜੇ ਪਰ ਉਹਨਾਂ ਨੂੰ ਇਸ ਗੱਲ ਤੋਂ ਬਹੁਤ ਖਤਰਾ ਹੁੰਦਾ ਵੀ ਸਾਡੇ ਪਬਲਿਕ ਨਾ ਕਿਤੇ ਖਿਲਾਫ਼ ਖੜ ਜਾਵੇ ਇੱਥੋਂ ਦੀ ਲੋਕਲ ਪ੍ਰੋਬਲਮ ਹੁਣ ਜਦੋਂ ਏਅਰਪੋਰਟਾਂ ਤੇ ਲਾਈਨਾਂ ਲੱਗਦੀਆਂ ਤੇ ਉੱਥੇ ਜਿਹੜੇ ਗੋਰੇ ਲੋਕ ਆ ਜਿਹੜੇ ਇੱਥੋਂ ਦੇ ਸਦੀਆਂ ਤੋਂ ਵਸਿੰਦੇ ਆ ਔਰ ਜਿਹੜੇ ਉਹਨਾਂ ਦੇ ਵਿੱਚ ਖਰਚਾ ਵੀ ਦੇਖੋ ਜਿਹੜੇ ਲੋਕ ਟਰੈਵਲ ਕਰਦੇ ਆ ਆਮ ਕਰਕੇ ਉਹਨਾਂ ਕੋਲ 2-4 ਪੈਸੇ ਹੁੰਦੇ ਆ ਐਵੇਂ ਸਧਾਰਨ ਟਰੈਵਲ ਨਹੀਂ ਕਰਦੇ
1: ਇਹ ਹੀ ਨਹੀਂ ਹੁੰਦਾ ਕਿ ਉਹ ਵਕੇਸ਼ਨਾਂ ਤੇ ਜਾਂਦੇ ਆ ਬਹੁਤਾ
0: 60% ਹਾਂਜੀ ਬਿਜ਼ਨਸ ਟ੍ਰਿਪਾਂ ਤੇ ਬਿਲਕੁਲ ਵਪਾਰਕ ਤੌਰ ਤੇ ਵੀ ਬਹੁਤ ਲੋਕ ਟਰੈਵਲ ਕਰਦੇ ਆ ਸੋ ਉਹਨਾਂ ਲੋਕਾਂ ਨੂੰ ਜਦੋਂ ਫਰਸਟ੍ਰੇਸ਼ਨ ਹੁੰਦੀ ਆ ਫੇਰ ਕੀ ਹੁੰਦਾ ਆ ਫੇਰ ਉਹ ਗਵਰਨਮੈਂਟ ਦੇ ਖਿਲਾਫ਼ ਬੋਲਣਗੇ ਉਹਦੇ ਕਰਕੇ ਟਰੰਪ ਸਾਹਿਬ ਨੇ ਹੁਣ ਜਿਹੜੀ ਆਈਸ ਆ ਉਹਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਕਹਿ ਦਿੱਤਾ ਭਾਈ ਭਾਈ ਤੁਸੀਂ ਜਿਹੜਾ TSA ਦਾ ਕੰਮ ਆ ਉਹ ਜਾ ਕੇ ਤੁਸੀਂ ਉੱਥੇ ਸੰਭਾਲੋ ਤੇ ਤੁਸੀਂ ਹੋਰ ਉਹ ਬੈਗੇਜ ਹੈਂਡਲਰ ਜਿਹੜੇ ਤੁਹਾਡਾ ਟੈਚੀ ਟੁਚੀ ਚੱਕ ਕੇ ਉਹ ਰੱਖਦੇ ਆ ਬੈਡ ਦੇ ਉੱਤੇ ਜਾਂ ਗਾਹਾਂ ਜਹਾਜ਼ਾਂ 'ਚ ਲੱਦਦੇ ਆ ਜਾਂ ਉਹਨਾਂ ਦਾ ਕੰਮ ਨਹੀਂ ਆਈਸ ਵਾਲੇ ਕਹਿੰਦੇ ਅਸੀਂ ਕਰਾਂਗੇ ਪਰ ਅਸੀਂ ਆ ਜਿਹੜੀ ਉਹ TSA ਦੀ ਜਿਹੜੀ ਸਕੀਮ ਹੋਈ ਆ ਉੱਥੇ ਜਿੱਥੇ ਕਰੋਨਾ ਨੂੰ ਉਹ ਲੱਗੂਗਾ ਭਾਈ ਅਸੀਂ ਆਹ ਇੰਨਾ ਕੇ ਕੰਮ ਕਰਨਾ ਉੱਥੇ ਚਿਕਰ ਉਹ ਕਰਨਗੇ ਔਰ ਜਿਹੜੇ ਹਾਲਾਤ ਖਾਕ ਸਾਹਿਬ ਜਿਸ ਤਰ੍ਹਾਂ ਲੱਗ ਰਹੇ ਆ ਉਧਰ ਫੰਡਿੰਗ ਵਾਸਤੇ ਪੈਸੇ ਹੈ ਨੀ ਉਧਰ ਜਿਹੜਾ ਇਜ਼ਰਾਇਲ ਨੂੰ ਦੇਣ ਵਾਸਤੇ ਪੈਸੇ ਹੈ ਨੀ ਤੇ ਉਧਰ ਇਜ਼ਰਾਇਲ ਕੋਲ ਜਿਹੜੀਆਂ ਉਹ ਰੌਲਾ ਪਾਉਂਦੇ ਸੀ ਸਾਡੇ ਕੋਲ ਜੀ ਆਹ ਆਇਰਨ ਡੋਮ ਆ ਸਾਡੇ ਕੋਲ ਆ ਗੋਲਡਨ ਡੋਮ ਆ ਆ ਚਾਂਦੀ ਦੀ ਡੋਮ ਆ ਉਹ ਖਾਕ ਸਾਹਿਬ ਜੀ ਸਾਰਾ ਕੁਛ ਇਜ਼ਰਾਇਲ ਕੋਲੋਂ ਖਤਮ ਹੋ ਗਿਆ ਉਹਨੇ ਜਿਹੜਾ ਸੀ ਉਹ ਭਸਮ ਕਰ ਦਿੱਤਾ ਮਾਰ ਮਾਰ ਕੇ ਬੰਬ ਇਰਾਨ ਨੇ ਔਰ ਹੁਣ ਇਰਾਨ ਦੇ ਕੋਲ ਇਜ਼ਰਾਇਲ ਦੇ ਕੋਲ ਹੈ ਨੀ ਉਹ ਇਸੇ ਕਰਕੇ ਆ ਜਿਹੜੀਆਂ ਦੋ ਲੇਟੈਸਟ ਮਿਸਲਾਂ ਉੱਥੇ ਵੱਜੀਆਂ ਜਾ ਕੇ ਖਾਕ ਸਾਹਿਬ ਜੀ ਉਹਨੇ ਜੋ ਕੁਛ ਹਾਲ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀਤਾ ਸੀ ਉਹੀ ਹੋ ਰਿਹਾ ਉੱਥੇ ਇਜ਼ਰਾਇਲ ਦੇ ਵਿਚ ਹਾਲਾਂਕਿ ਅਜੇ ਇਜ਼ਰਾਇਲ ਦੇ ਵਿਚੋਂ ਉਹ ਜਿਹਨੂੰ ਅੰਗਰੇਜ਼ੀ ਦੇ ਵਿਚ ਇਹ ਸ਼ਬਦ ਵਰਤਦੇ ਆ ਟਾਈਟ ਲਿਪਟ ਮਤਲਬ ਬੋਲ ਉਹੀ ਮੀਟੇ ਹੋਏ ਆ ਉਹ ਆਵਾਜ਼ ਬਾਹਰ ਨੀ ਨਿਕਲਦੇ ਰਹੇ ਕਿ ਉੱਥੇ ਨੁਕਸਾਨ ਕਿੰਨਾ ਹੋਇਆ, ਪਰ ਹੁਣ ਆ ਜਿਹੜੀਆਂ ਅਖੀਰਲੀਆਂ ਦੋ ਮਿਸਲਾਂ ਵਜੀਆਂ, ਹੁਣ ਇਜ਼ਰਾਇਲ ਨੇ ਤੇ ਅਮਰੀਕਾ ਨੇ ਇਸ ਗੱਲ ਨੂੰ ਮੰਨ ਲਿਆ ਕਿ ਸਾਡੇ ਕੋਲ ਇਹਨਾਂ ਨੂੰ ਰੋਕਣ ਵਾਸਤੇ ਕੋਈ ਹਥਿਆਰ ਨਹੀਂ ਹੈ। ਉਹਦੀ ਉਹ ਜਿਹੜੀਆਂ ਇਮਾਰਤਾਂ ਸੀ ਉਹਨਾਂ ਦਾ ਉਹੀ ਹਾਲ ਕੀਤਾ ਜੋ ਕੁਛ ਗਾਜ਼ਾ ਦੇ ਵਿੱਚ ਇਜ਼ਰਾਇਲ ਨੇ ਕੀਤਾ ਸੀ। ਹੁਣ ਜਦੋਂ ਤੁਸੀਂ ਦੇਖਦੇ ਆ ਨੇਤਾਨਯਾਹੂ ਦਾ ਚਿਹਰਾ ਟੀਵੀ ਦੇ ਉੱਤੇ ਦੇਖਦੇ ਆ ਤੇ ਉਹਦੇ ਉੱਤੇ ਉਹ ਪਹਿਲਾਂ ਵਾਲੀ ਗਲੋ ਜਿਹਨੂੰ ਆਪਾਂ ਕਹਿੰਦੇ ਚਮਕ ਹੈ ਨੀ, ਇਸੇ ਤਰ੍ਹਾਂ ਪ੍ਰੈਜੀਡੈਂਟ ਟਰੰਪ ਦੇ ਚਿਹਰੇ ਤੇ ਵੀ ਪਹਿਲੀ ਵਾਰੀ ਹੈ ਨੀ, ਹਾਲਾਂਕਿ ਉਹ ਅੱਜ ਦੀ ਖਬਰ ਦੇ ਵਿੱਚ ਵੀ ਕਹਿ ਰਿਹਾ ਸੀ ਆਮ ਗੋਇੰਗ ਟੂ ਟੇਕ ਕਿਊਬਾ, ਕਿਊਬਾ ਲੈ ਲਊਗਾ ਉਹ।
1: ਕਤਰ ਦੇ ਵਿੱਚ ਜਿਹੜੀ ਉਹਨਾਂ ਨੇ ਤਬਾਹੀ ਮਚਾਈ ਹੈ ਇਰਾਨ ਦੀਆਂ ਮਿਜ਼ਾਈਲਾਂ ਨੇ, ਉੱਥੇ ਦਾ ਜਿਹੜਾ ਤੇਲ ਦਾ ਸਾਰਾ ਕੁਝ ਸੀ ਉਹਨੂੰ ਤਬਾਹ ਕਰ ਦਿੱਤਾ। ਉਹ ਕਹਿੰਦੇ ਕਿ ਪੰਜ ਸਾਲ ਤੇਲ ਹੀ ਨਹੀਂ ਦੇ ਸਕਦੇ,
0: ਤੇਲ ਹੀ ਨਹੀਂ ਦੇ ਸਕਦੇ, ਔਰ ਉਹਨਾਂ ਲੋਕਾਂ ਦਾ ਖਾਕਸਾ ਵੀ ਢਾਹ ਢੇਰੀ ਹੋਣਾ ਜਿਹੜਾ ਮਹੀਨੇ ਚ ਪਤਾ ਲੱਗ ਜਾਣਾ, ਕਿਉਂਕਿ ਉੱਥੇ ਤਾਂ ਰੋਜ਼ ਦੀ ਇਨਕਮ ਹੀ ਜਿਹੜੀ ਖਾਕਸਾ ਦੀ ਉਹੀ ਤੇਲ ਦੀ ਇਨਕਮ ਆ, ਉਹੀ ਉਹਨਾਂ ਦੀ ਇਨਕਮ ਦਾ ਸੋਰਸ ਬੰਦ ਹੋ ਗਿਆ ਤੇ ਉਹ ਲੋਕਾਂ ਨੇ ਤਾਂ ਤੁਹਾਨੂੰ ਪਤਾ ਵੀ ਫਲੀ ਮਰ ਜਾਣੀ।
1: ਡੁਬਈ ਚ ਦੇਖੋ ਨਾ ਚੀਮਾ ਸਾਹਿਬ ਕਿੰਨੀ ਦੁਨੀਆਂ ਬਾਹਰਲੇ ਮੁਲਕਾਂ ਤੋਂ ਆ ਕੇ ਫਲੈਟ ਲੈ ਕੇ ਘਰ ਲੈ ਕੇ ਉੱਥੇ ਵਸ ਰਹੀ ਸੀ, ਪਰ ਉਹਨਾਂ ਦਾ ਵੀ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਆ ਉਹਦੇ ਤੇ ਵੀ ਬਹੁਤ ਵੱਡਾ ਅਸਰ ਪਏਗਾ ਅਗਲੇ ਗਾਂ ਤੋਂ, ਕਿਉਂਕਿ ਚੀਮਾ ਸਾਹਿਬ ਹੈਰਾਨ ਤੇ ਪਿਛਲੇ ਕਹਿੰਦੇ ਕਿ 30 ਸਾਲ ਤੋਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਤੇ ਸਾਡੇ ਨਾਲ ਹੋਣੀ ਹੈ, ਉਹ
0: ਹੋਣੀ ਹੈ ਬਿਲਕੁਲ
1: ਸਾਲ ਤੋਂ ਜਿਹੜੀ ਨਾ ਉਹ ਲੱਗੇ ਹੋਏ ਸੀ ਆਪਣੀਆਂ ਮਿਜ਼ਾਈਲਾਂ ਤੇ ਸਾਰਾ ਕੁਝ ਬਣਾਉਣ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ, ਉਹਨਾਂ ਨੂੰ ਪਤਾ ਸੀ ਕਿ ਹੋਣਾ ਵਾ।
0: ਦੇਖੋ ਖਾਕ ਸਾਹਿਬ ਜੀ 1979 ਦੇ ਵਿਚ ਰੈਵੋਲੂਸ਼ਨ ਆਇਆ, ਕ੍ਰਾਂਤੀ ਆਈ ਆ ਉੱਥੇ, ਔਰ ਪਹਿਲਾਂ ਖਾਕ ਸਾਹਿਬ ਜੀ ਦੇਖੋ 1953 ਦੇ ਵਿਚ, 1953 ਦੇ ਵਿਚ ਵੀ ਇਰਾਨ ਦੇ ਵਿਚ ਜਿਹੜਾ ਸੀਗਾ ਉਹ ਵੋਟਾਂ ਦਾ ਰਾਜ ਸੀ, ਵੋਟਾਂ ਦਾ ਰਾਜ ਸੀ 1953 ਚ, ਔਰ ਅਮਰੀਕਾ ਨੇ ਤੇ ਯੂਰਪ ਨੇ ਰਲ ਕੇ ਉਹ ਜਿਹੜਾ ਵੋਟਾਂ ਦਾ ਰਾਜ ਖਤਮ ਕਰਕੇ ਉੱਥੇ ਜਿਹੜਾ ਸ਼ਾਹ ਇਰਾਨ ਰੇਜ ਦਾ ਪਹਿਲੇ ਬੀਜੇ ਦਾ ਨਾਂ ਸੀਗਾ ਉਹਨੂੰ ਖਾਕ ਸਾਹਿਬ ਜੀ ਉੱਥੋਂ ਦਾ ਬਾਦਸ਼ਾਹ ਬਣਾ ਦਿੱਤਾ, ਔਰ 1979 ਦੇ ਵਿਚ ਉਹੀ ਦੇਸ਼ ਜਿਨ੍ਹਾਂ ਨੇ ਉਹਨੂੰ ਬਾਦਸ਼ਾਹ ਥਾਪਿਆ ਸੀ। ਹਾਲਾਂਕਿ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਕਰੈਕਟ ਕਰ ਲਈਏ, ਪਹਿਲਾਂ ਉਹ ਜਿਹੜਾ ਸ਼ਾਹ ਇਰਾਨ ਰੇਜਾ ਪਹਿਲੇ ਵੀ ਸੀਗਾ ਉਹਦਾ ਫਾਦਰ ਸੀ ਰਾਜਾ, ਉਹਨੂੰ ਬਣਾਇਆ ਸੀ, ਉਸ ਤੋਂ ਬਾਅਦ ਰੇਜਾ ਪਹਿਲ ਵੀ ਆ ਗਿਆ,
1: ਫਾਦਰ ਸੀ ਸ਼ਾਹ ਨੇ ਤੇ ਕਹਿੰਦੇ ਜੀ ਮੁਲਕ ਦਾ ਬੇੜਾਗਰ ਕਰ ਦਿੱਤਾ ਸੀ ਉਸ ਵੇਲੇ, ਯਸ਼ੀਆਂ ਕਲੱਬ ਯੇ ਸਭ ਕੁਝ ਹੋ ਗਿਆ ਸੀ ਉੱਥੇ
0: ਹਾਂਜੀ ਉੱਥੇ ਮਗਰ ਬਾਰਾਮੂਲਾ ਆ ਸਾਰਾ ਕੁਝ ਚੱਲ ਪਿਆ ਸੀਗਾ। ਤੇ ਫੇਰ ਉਸ ਤੋਂ ਬਾਅਦ ਇਹੀ ਪੱਛਮੀ ਦੇਸ਼ ਜਿਹੜੇ ਸੀਗੇ ਵਿਚੇ ਯੂਰਪ ਤੇ ਵਿਚੇ ਅਮਰੀਕਾ, ਇਹਨਾਂ ਨੇ ਰਲ ਕੇ ਫੇਰ ਉੱਥੇ ਦੁਬਾਰਾ ਕ੍ਰਾਂਤੀ ਲਿਆਂਦੀ, ਦੁਬਾਰਾ ਕ੍ਰਾਂਤੀ ਲਿਆ ਕੇ ਫੇਰ ਜਿਹੜਾ ਸੀਗਾ ਇਹ ਜਿਹੜਾ ਆਇਤੁੱਲਾ ਖੁਮੈਨੀ, ਇੱਕ ਤਾਂ ਜਿਹੜਾ ਹੋਣਾ ਚੁਣਿਆ ਨਾ ਨਵਾਂ ਆਇਤੁੱਲਾ, ਇੱਕ ਇਸ ਤੋਂ ਪਹਿਲਾਂ ਇਹਦਾ ਫਾਦਰ ਸੀਗਾ, ਹਾਂਜੀ ਉਸ ਤੋਂ ਪਹਿਲਾਂ ਜਿਹੜਾ ਸੀ ਸਾਰਿਆਂ ਤੋਂ ਪਹਿਲਾਂ, ਇਹਨਾਂ ਦੋਨਾਂ ਤੋਂ ਪਹਿਲਾਂ
1: ਇਹਦਾ ਗ੍ਰੈਂਡਫਾਦਰ ਨਹੀਂ ਸੀ,
0: ਨਹੀਂ ਮੇਰਾ ਖਿਆਲ ਗ੍ਰੈਂਡਫਾਦਰ ਨਹੀਂ ਸੀ,
1: ਜਿਹੜਾ ਖੁਮੈਨੀ ਸੀ ਸੀਮਾ ਸਾਹਿਬ ਪਹਿਲਾ ਜਿਹੜਾ ਖੁਮੈਨੀ ਸੀ ਉਹ ਤੇ ਕਹਿੰਦੇ ਕਿ ਇੰਡੀਆ ਦਾ ਬੋਨ ਸੀ,
0: ਉਹੀ ਉਹਦੀ ਮੈਂ ਗੱਲ ਕਰ ਰਿਹਾ ਜਿਹਦਾ ਨਾਂ ਉਹ ਆਪਾਂ ਇੱਕ ਵਾਰੀ ਦੱਸਿਆ ਵੀ ਸੀ ਇੰਦਰ ਸਿੰਘ ਤੇ ਸੁੰਦਰ ਸਿੰਘ ਦੋ ਭਰਾ ਸੀ ਉਹਨਾਂ ਦੇ ਵਿੱਚ,
1: ਹਾਂਜੀ ਤੁਸੀਂ ਗੱਲ ਕੀਤੀ ਆਪਾਂ ਪਹਿਲਾਂ ਕੀਤੀ ਸੀ, ਚਲੋ ਆਪਾਂ ਇੱਧਰ
0: ਹਾਂਜੀ
1: ਗੱਲ ਕਰ ਰਹੇ ਉਹਨਾਂ ਨੂੰ ਨਿਬੇੜ ਲਓ ਆਪਣੇ ਕੋਲ ਮਿੰਟ ਇੱਕ ਹੀ ਰਹਿ ਗਿਆ,
0: ਹਾਂਜੀ ਤੇ ਹੁਣ ਕੀ ਆ ਹੁਣ ਫੇਰ ਅਮਰੀਕਾ ਆ ਜਿਹੜਾ ਇਹ ਆਇਤੁੱਲਾ ਦਾ ਰਾਜ ਜਿਹੜਾ ਇਹਨੂੰ ਖਤਮ ਕਰਕੇ ਮੁੜ ਕੇ ਫੇਰ ਕੰਦਰਖਾਨੇ ਦਾ ਰਾਜ ਇੱਥੇ ਫੜਾਉਣਾ ਚਾਹੁੰਦਾ ਸੀਗਾ, ਪਰ ਉਹ ਹੋਣਿਆ ਜਿਹੜਾ ਪੋਸੀਬਲ ਨਹੀਂ ਹੋਣਾ, ਉਹ ਹੋ ਨਹੀਂ ਸਕਣਾ, ਕਿਉਂਕਿ ਇਰਾਨ ਆ ਜਿਹੜਾ ਉਹਨੇ 1980 ਤੋਂ ਲੈ ਕੇ ਇਸੇ ਗੱਲ ਦੀ ਤਿਆਰੀ ਕੀਤੀ ਹੋਈ ਆ ਭਾਈ ਇਹਨਾਂ ਨੇ ਮੈਨੂੰ ਪੈਣਾ ਔਰ ਮੈਂ ਆਪਣਾ ਇੰਤਜ਼ਾਮ ਆ ਜਿਹੜਾ ਉਹ ਕਰ ਲਵਾਂ, ਔਰ ਉਹਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਆ। ਔਰ ਮੈਨੂੰ ਇੱਥੇ ਖਾਕ ਸਾਹਿਬ ਜੀ ਇੱਕ ਗੱਲ ਦੀ ਮੈਨੂੰ ਥੋੜੀ ਜਿਹੀ ਸਮਝ ਨਹੀਂ ਲੱਗ ਰਹੀ ਕਿ ਜਿਹੜਾ ਹੁਣ ਇਰਾਨ ਆ ਜਿਹੜਾ ਉਹ ਮਿਸਲਾਂ ਏਡੇ ਏਡੀਆਂ ਰੇਹੜੀਆਂ ਦੀ ਏਡੀ ਏਡੀ ਦੂਰ ਚੱਕਰ ਮਾਰ ਰਿਹਾ ਔਰ ਤਬਾਹੀ ਕਿੰਨੀ ਮਚਾਉਣੀਆਂ,
1: ਬਿਲਕੁਲ ਬਹੁਤ
0: ਇਹ ਪਹਿਲਾਂ ਕਿਉਂ ਨੀ ਵਰਤੀਆਂ, ਜਿਹੜੀ ਪਿਛਲੇ ਸਾਲ ਦੀ ਜੂਨ ਦੇ ਵਿਚ 12 ਦਿਨ ਲੜਾਈ ਹੋਈ ਉਦੋਂ ਕਿਉਂ ਨੀ ਵਰਤੀਆਂ?
1: ਹੋ ਸਕਦਾ ਜੀ ਉਹਨਾਂ ਨੇ ਦੇਖਿਆ ਹੋਵੇ ਕਿ ਇੱਕ ਅੱਧੀ ਮਾਰ ਕੇ ਭੱਜ ਗਏ ਆ, ਬੰਦ ਕਰ ਦਿੱਤੀ ਆ, ਕੋਈ ਨੀ ਜਦੋਂ ਵੱਡਾ ਹਮਲਾ ਹੋਏਗਾ ਫੇਰ ਕਰਾਂਗੇ ਚਾਲੂ, ਮੈਨੂੰ ਤਾਂ ਲੱਗਦਾ ਏਦਾਂ ਹੀ ਉਹਨਾਂ ਦੀ ਸਟ੍ਰੈਟਜੀ ਇਹੋ ਬਣੀ ਹੋਈ ਸੀ।
0: ਮੈਂ ਸੋਚ ਰਿਹਾ ਜੋ ਕੁਝ ਖਾਕ ਸਾਹਿਬ ਜੀ ਤੁਹਾਡੇ ਬਿਲਕੁਲ ਨੇੜੇ ਆ,
1: ਚਲੋ ਡਾਕਟਰ ਸਾਹਿਬ ਆ ਗਏ ਆ, ਲੋ ਜੀ ਡਾਕਟਰ ਸਾਹਿਬ ਆ ਗਏ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ, ਹਰ ਪ੍ਰੋਗਰਾਮ ਦੇ ਵਿਚ ਆਪਣੀਆਂ ਵੱਡੀਆਂ ਜਾਣਕਾਰੀਆਂ, ਵੱਡੇ ਵੱਡੇ ਜਿਹੜੇ ਹੈਗੇ ਤੁਹਾਡੇ ਸਿਸਟਮ ਸਰੀਰ ਦੇ ਉਹਨਾਂ ਦੇ ਬਾਰੇ ਗੱਲ ਕਰਦੇ ਆ। ਔਰ ਕਾਫੀ ਸਾਲਾਂ ਤੋਂ ਉਨ੍ਹਾਂ ਨੇ ਇਕ ਲੜੀ ਤੋਰੀ ਹੋਈ ਹੈ ਜਿਹੜੀ ਹਜੇ ਤੱਕ ਲੰਮੀ ਤੁਰ ਰਹੀ ਹੈ, ਜਿਹਦੇ ਵਿਚ ਸਰੀਰ ਦੇ ਨਾਲ ਜਨਮ ਤੋਂ ਲੈ ਕੇ ਹਜੇ ਤੱਕ ਉੱਥੇ ਤੱਕ ਪਹੁੰਚ ਗਿਆ ਤੇ ਬੜੀਆਂ ਵੱਡੀਆਂ ਜਾਣਕਾਰੀਆਂ ਨੂੰ ਸੁਣਿਆ ਕਰੋ, ਬੜੀਆਂ ਕੀਮਤੀ ਚੀਜ਼ਾਂ ਹੈਗੀਆਂ ਜੀ ਇਹ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਆਓ ਜੀ ਚੀਮਾ ਸਾਹਿਬ, ਆਓ ਜੀ।
2: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਜੀ ਸਰੋਤਿਆਂ ਨੂੰ ਬਹੁਤ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਸੋ ਮੈਂ ਹਾਜ਼ਰ ਹਾਂ ਤੁਹਾਡਾ ਅੱਜ ਦਾ ਇਹ ਪ੍ਰੋਗਰਾਮ ਲੈ ਕੇ। ਜਿਵੇਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਨਿਸ਼ਾਨੀਆਂ ਜਦੋਂ ਅੰਦਰ ਕੋਈ ਵੀ ਡੈਮੇਜ ਹੁੰਦੀ ਹੈ ਤੇ ਉਸ ਵੇਲੇ ਬਾਹਰ ਜੋ ਵੀ ਕੁਝ ਪ੍ਰਦਰਸ਼ਨ ਹੁੰਦਾ ਹੈ, ਅਗਰ ਅਸੀਂ ਉਹਦੇ ਜਾਣਕਾਰ ਹੈਗੇ ਹਾਂ ਤੇ ਬੜੀ ਆਸਾਨੀ ਨਾਲ ਲੱਭ ਸਕਦੇ ਹਾਂ ਕਿ ਅੰਦਰ ਕੀ ਹੋ ਰਿਹਾ ਹੈ ਜਾਂ ਕਿੱਥੇ ਹੋ ਰਿਹਾ ਹੈ। ਸੋ ਉਹ ਸਾਰੀਆਂ ਗੱਲਾਂ ਆਪਾਂ ਪਿਛਲੇ ਦੋ ਪ੍ਰੋਗਰਾਮਾਂ ਦੇ ਵਿਚ ਕਰੀਆਂ ਵੀ ਹਨ ਔਰ ਇਸ ਸਬੰਧ ਦੇ ਵਿਚ ਮੈਂ ਮੋਟੀ ਮੋਟੀ ਜਾਣਕਾਰੀ ਵੀ ਤੁਹਾਨੂੰ ਦੱਸੀ ਸੀ ਵੀ ਅਸਲ ਦੇ ਵਿਚ ਇਹਦੇ ਪਿਛਲੇ ਕਾਰਨ ਕੀ ਹੁੰਦੇ ਆ। ਜਦੋਂ ਵੀ ਕੋਈ ਬੰਦਾ ਬਿਮਾਰ ਹੁੰਦਾ ਤੇ ਉਹਦੇ ਤਿੰਨ ਮੁੱਢਲੇ ਕਾਰਨ ਹੁੰਦੇ ਆ।
0: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ ਦਿਓ। ਖੱਟ ਸਾਹਿਬ ਮੈਨੂੰ ਥੋੜਾ ਜਿਹਾ ਕੰਮ ਆ ਤੇ ਮੈਂ
1: ਤੁਹਾਡੇ
0: ਨਾਲ ਡਿਸਕਨੈਕਟ ਕਰ ਲੈਂਦਾ। ਥੈਂਕ ਯੂ।
1: ਠੀਕ ਹੈ ਜੀ,
2: ਓਕੇ, ਨੋ ਪ੍ਰੋਬਲਮ, ਕੋਈ ਗੱਲ। ਤਿੰਨ ਮੁੱਢਲੇ ਕਾਰਨ ਮੈਂ ਤੁਹਾਨੂੰ ਦੱਸੇ ਸੀਗੇ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੁੰਦੀ ਹੈ, ਸਾਡੇ ਸਰੀਰ ਦੀ ਜਿਹੜੀ ਸਟਰਗਲਿੰਗ ਪਾਵਰ ਹੈਗੀ ਹੈ ਬਿਮਾਰੀਆਂ ਨੂੰ ਰੋਕਣ ਦੀ ਜਾਂ ਬਿਮਾਰੀਆਂ ਦੇ ਖਿਲਾਫ਼ ਲੜਨ ਦੀ, ਉਹ ਕਮਜ਼ੋਰ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲੀ ਗੱਲ ਤੇ ਇਹ ਸਾਨੂੰ ਮੰਨ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਸਾਡੇ ਤੇ ਕੋਈ ਹਾਵੀ ਹੋ ਗਿਆ ਇਹਦਾ ਮਤਲਬ ਉਹ ਤਕੜਾ ਤੇ ਅਸੀਂ ਕਮਜ਼ੋਰ ਹਾਂ। ਦੂਸਰੀ ਗੱਲ ਅਸੀਂ ਇਹ ਕਹੀ ਸੀ ਵੀ ਜੇ ਇਸ ਸਾਡੇ ਕਿਚਨ ਦੇ ਵਿਚ ਸਾਰਾ ਕੁਛ ਹੀ ਪਿਆ ਹੋਵੇ ਔਰ ਸਾਡੇ ਕੋਲ ਲੂਣ ਮਿਰਚ ਤੇਲ ਆਟਾ ਜੋ ਵੀ ਕੁਛ ਚਾਹੀਦਾ ਦਾਲਾਂ ਸ਼ਾਲਾਂ ਸਭ ਕੁਛ ਹੈਗਾ ਪਰ ਸਾਡੇ ਕੋਲ ਤੀਲੀ ਹੈ ਨੀ ਮਾਚਿਸ ਦੀ ਅੱਗ ਬਾਲਣ ਵਾਸਤੇ, ਫਿਰ ਸਾਰਾ ਕੁਛ ਧਰਿਆ ਧਰਾਇਆ ਰਹਿ ਜਾਣਾ। ਹਾਂਜੀ, ਬੜੇ ਇਸ ਆਸਾਨ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇਕ ਇੰਡੋਕ੍ਰਾਈਨ ਸਿਸਟਮ ਹੈ ਜਿਹੜਾ ਸਰੀਰ ਦੇ ਵਿਚ ਇਸ ਤਰ੍ਹਾਂ ਮਾਚਿਸ ਦੀ ਤੀਲੀ ਵਾਲਾ ਕੰਮ ਕਰਦਾ ਜਾਂ ਅੱਗ ਲਾਉਣ ਵਾਲਾ ਕੰਮ ਕਰਦਾ ਆ। ਅੱਗ ਲਾਉਣ ਵਾਲਾ ਕਹਿੰਦੇ ਤੇ ਲੱਗਦਾ ਜਿਵੇਂ ਕਿਸੇ ਖਿਲਾਫ਼ ਮੁਖਾਲਫਤ ਕਰਨੀ ਹੁੰਦੀ ਹੈ ਕਿਸੇ ਦੀ, ਪਰ ਐਸਾ ਨਹੀਂ ਹੈ। ਇਹ ਸਰੀਰ ਨੂੰ ਨਾਰਮਲ ਹੱਦਾਂ ਵਿਚ ਚਲਾਉਣ ਵਾਸਤੇ ਬਹੁਤ ਜ਼ਰੂਰੀ ਸਿਸਟਮ ਹੈਗਾ ਆ। ਹਰ ਅੰਗ ਨੂੰ ਜਗਾਉਣਾ, ਹਰ ਅੰਗ ਨੂੰ ਜਗਾ ਕੇ ਕਹਿਣਾ ਵੀ ਤੂੰ ਭਾਈ ਆਪਣਾ ਆਪਣਾ ਕੰਮ ਠੀਕ ਕਰ ਲਾ, ਔਰ ਹਰ ਤਰ੍ਹਾਂ ਦੇ ਗਲੈਂਡਸ ਨੇ ਇਸ ਸਰੀਰ ਦੇ ਵਿਚ ਔਰ ਹਰ ਤਰ੍ਹਾਂ ਦੇ ਗਲੈਂਡਸ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਆ ਵੀ ਉਹਨੇ ਕਿਹਨੂੰ ਜਗਾਉਣਾ ਆ ਔਰ ਅੱਗੇ ਉਹਨੇ ਫਿਰ ਕਿਸ ਨੂੰ ਜਗਾਉਣਾ ਹੈਗਾ ਆ, ਤਾਂ ਕਿ ਸਾਰੇ ਸਿਸਟਮ ਜਿਹੜੇ ਨੇ ਸਰੀਰ ਦੇ ਵਿਚ ਉਹ ਨਾਰਮਲ ਕੰਮ ਕਰਦੇ ਰਹਿਣ। ਤੋ ਹਾਰਮੋਨਸ ਦੇ ਤੌਰ ਤੇ ਮੈਂ ਪਿਚੋਟੀ ਗਲੈਂਡ ਦੀ ਐਗਜ਼ਾਮਪਲ ਦਿੱਤੀ ਸੀ, ਦਾੜੀ ਮੁੱਛਾਂ ਦੀ ਐਗਜ਼ਾਮਪਲ ਦਿੱਤੀ ਸੀ ਕਿ ਜੇ ਦਾੜੀ ਮੁੱਛਾਂ ਨਹੀਂ ਉੱਗਦੀਆਂ ਤੇ ਇਹਦਾ ਮਤਲਬ ਹੈ ਵੀ ਟੈਸਟੋਸਟੇਰੋਨ ਹਾਰਮੋਨ ਪੂਰਾ ਨਹੀਂ ਹੋ ਰਿਹਾ। ਜੇ ਮੁੱਛਾਂ ਨਹੀਂ ਉੱਗਦੀਆਂ ਤੇ ਉਹਦਾ ਮਤਲਬ ਹੈ ਕਿ ਥਾਇਰਾਇਡ ਹਾਰਮੋਨ ਦਾ ਵੀ ਜਿੰਨਾ ਯੋਗਦਾਨ ਇਹਦੇ ਵਿਚ ਹੈਗਾ ਟੈਸਟੋਸਟੇਰੋਨ ਚ ਉਹ ਵੀ ਪੂਰਾ ਨਹੀਂ ਹੋ ਰਿਹਾ। ਜੇ ਟੈਸਟੋਸਟੇਰੋਨ ਤੇ ਥਾਇਰਾਇਡ ਹਾਰਮੋਨ ਦਾ ਯੋਗਦਾਨ ਜਿਹੜਾ ਚਾਹੀਦਾ ਸਾਨੂੰ ਉਹ ਪੂਰਾ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਪਿਚਰੋਟੀ ਗਲੈਂਡ ਦੇ ਵਿਚ ਕੋਈ ਕਮੀ ਹੈਗੀ ਹੈ ਜਾਂ ਉਹਦੇ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਦੇ ਵਿਚ ਕਮੀ ਹੈਗੀ ਹੈ ਜਾਂ ਉਹਦੇ ਲਿਊਟੀਲਾਈਜ਼ਿੰਗ ਹਾਰਮੋਨ ਦੇ ਵਿਚ ਕੋਈ ਕਮੀ ਹੈਗੀ ਹੈ। ਸੋ ਇਸ ਤਰ੍ਹਾਂ ਕਰਕੇ ਅਸੀਂ ਅਖੀਰ ਜੜ ਤੱਕ ਪਹੁੰਚ ਸਕਦੇ ਹਾਂ ਵੀ ਕਿਸੇ ਸਰੀਰ ਦੇ ਵਿਚ ਆਮ ਨਾਰਮਲ ਬੰਦਿਆਂ ਨਾਲੋਂ ਕਮੀ ਕਿਹੜੀ ਹੈਗੀ ਹੈ ਔਰ ਉਹ ਕਮੀ ਕਿਉਂ ਹੈਗੀ ਹੈ। ਸੋ ਤੀਸਰੀ ਗੱਲ ਆਪਾਂ ਇਹਦੇ ਵਿਚ ਇਹ ਵਿਚਾਰੀ ਸੀ ਕਿ ਭਾਈ ਜੇ ਗਰਭ ਵਿਚ ਸਾਰਾ ਕੁਛ ਹੁੰਦਾ ਹੋਇਆ ਸਾਰਾ ਕੁਛ ਸਹੀ ਹੈ ਲੇਕਿਨ ਜੇ ਗਰਭ ਜੀ ਸਾਡੀ ਰਸੋਈ ਦਾ ਸਾਫ਼ ਨਾ ਹੋਵੇ ਨਾ ਤੇ ਬਹੁਤੇ ਲੰਬੇ ਸਮੇਂ ਤੱਕ ਅਸੀਂ ਉਸ ਰਸੋਈ ਚ ਕੰਮ ਨਹੀਂ ਕਰ ਸਕਦੇ। ਸਮੈਲ ਆ ਜਾਏਗੀ, ਬਦਬੂ ਫੈਲ ਜਾਏਗੀ, ਹੀਟ ਵੱਧ ਜਾਏਗੀ, ਹੋਰ ਬਹੁਤ ਕੁਝ ਐਸਾ ਹੋ ਜਾਏਗਾ। ਇਹੀ ਸਾਡੇ ਘਰਾਂ ਦਾ ਚੱਲਣ ਹੁੰਦਾ ਆ ਭਾਈ। ਜੇ ਕਿਸੇ ਘਰ ਦੇ ਵਿਚ ਗਰਭ ਵਿਚ ਹਰ ਹਫ਼ਤੇ ਸਾਡੀ ਕੰਪਨੀਆਂ ਲੈ ਕੇ ਜਾਂਦੀਆਂ ਨੇ ਜੇ ਉਹ ਨਾ ਲੈ ਕੇ ਜਾਣ ਤੇ ਕਿੰਨਾ ਚਿਰ ਘਰ ਸੰਭਾਲਾਂਗੇ? ਅਲਟੀਮੇਟ ਉਹ ਡੱਬਿਆਂ ਤੋਂ ਬਾਹਰ ਹੋਜੂਗਾ, ਅਲਟੀਮੇਟ ਉਹਦੀ ਸਮੈਲ ਆਣੀ ਸ਼ੁਰੂ ਹੋ ਜੂਗੀ, ਅਲਟੀਮੇਟ ਵਿਹੜੇ ਚ ਖਿਲਰੇਗਾ। ਸੋ ਉਹ ਇਸ ਤਰ੍ਹਾਂ ਉਹ ਘਰ ਰਹਿਣ ਯੋਗ ਨਹੀਂ ਹੋ ਜਾਏਗਾ ਔਰ ਉਹਦੇ ਸਾਰੇ ਕੰਮ ਜਿਹੜੇ ਉਹ ਠੱਪ ਹੋ ਕੇ ਰਹਿ ਜਾਣਗੇ। ਸੋ ਇਹ ਤਿੰਨ ਮੁੱਖ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਜਿਨ੍ਹਾਂ ਦੇ ਕਰਕੇ ਆਮ ਕੋਈ ਬੰਦਾ ਬਿਮਾਰ ਹੁੰਦਾ ਹੈਗਾ। ਔਰ ਉਸ ਤੋਂ ਬਾਅਦ ਇੱਕ ਆਮ ਸਧਾਰਨ ਜੀ ਗੱਲ ਇਹ ਆ ਭਈ ਇਹਨਾਂ ਸਾਰੇ ਹਾਰਮੋਨਸ ਦੇ ਨਾਰਮਲ ਹੁੰਦਿਆਂ ਹੋਇਆ ਇਮਿਊਨਿਟੀ ਵੀ ਠੀਕ ਆ, ਸਰੀਰ ਵੀ ਕਾਇਮ ਆ, ਸਾਰਾ ਕੁਛ ਆ, ਗਰਭ ਚ ਵੀ ਸਾਰਾ ਕੁਛ ਨਿਕਲਦਾ ਆ ਰਿਹਾ ਹੈ, ਬਾਵਜੂਦ ਇਸ ਦੇ ਵੀ ਕੁਝ ਸਰੀਰ ਬਿਮਾਰ ਹੋ ਜਾਂਦੇ ਨੇ ਔਰ ਉਹਦੇ ਬਿਮਾਰ ਹੋਣ ਦਾ ਮਤਲਬ ਇਹ ਆ ਕਿ ਸਾਡੇ ਸਾਰੇ ਅੰਗਾਂ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਕੋਆਪਰੇਸ਼ਨ ਬਣਿਆ ਹੋਇਆ। ਉਹ ਕੋਆਪਰੇਸ਼ਨ ਇਹ ਆ ਕਿ ਪਿਟਿਊਟਰੀ ਗਲੈਂਡ ਜਿਹੜਾ ਜਿਵੇਂ ਮੈਂ ਦੱਸਿਆ ਕਿ ਕੋਆਪਰੇਟ ਕਰਦਾ ਤੇ ਥਾਇਰਾਇਡ ਗਲੈਂਡ ਨੂੰ ਸਟਿਮੂਲੇਟ ਕਰਦਾ ਹੈਗਾ, ਥਾਇਰਾਇਡ ਗਲੈਂਡ ਅੱਗੇ ਜਾ ਕੇ ਈਸਟੋ ਪ੍ਰੋਜੈਸਟਰੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਟੈਸਟੋਸਟੇਰੋਨ ਹਾਰਮੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਓਸਾਈਟਸ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ। ਭਾਵ ਇੱਕ ਦੂਜੇ ਤੋਂ ਬਾਅਦ ਇੱਕ ਦੂਜੇ ਦੀ ਜ਼ਿੰਮੇਵਾਰੀ ਹੈਗੀ ਆ ਔਰ ਪਿਓ ਤੋਂ ਦਾਦਾ ਪੁੱਤ ਨੂੰ, ਪੁੱਤ ਤੋਂ ਅੱਗੇ ਪੋਤੇ ਨੂੰ, ਅੱਗੇ ਇਸੇ ਤਰ੍ਹਾਂ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਉਹ ਸਾਰੀ ਗੱਲ। ਔਰ ਇਸੇ ਤਰ੍ਹਾਂ ਸਰੀਰ ਦਾ ਸਿਸਟਮ ਹੈਗਾ ਆ, ਅਸੀਂ ਕਿਸੇ ਨੂੰ ਮਾਸਟਰ ਗਲੈਂਡ ਕਹਿ ਦਿੰਦੇ ਹਾਂ, ਕਿਸੇ ਨੂੰ ਉਸ ਤੋਂ ਛੋਟਾ ਗਲੈਂਡ ਕਹਿ ਦਿੰਦੇ ਹਾਂ, ਪਰ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਕੋਆਪਰੇਸ਼ਨ ਇੱਕ ਚੇਨ ਵਿੱਚ ਬੱਝੀ ਹੋਈ ਹੈ। ਜੇ ਉਹ ਚੇਨ ਕੰਪਲੀਟ ਨਹੀਂ ਹੁੰਦੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਟੁੱਟ ਹੈਗੀ ਹੈ, ਕਿਤੇ ਨਾ ਕਿਤੇ ਜੋੜਨ ਦੀ ਜ਼ਰੂਰਤ ਹੈਗੀ ਹੈ। ਔਰ ਉਸ ਜੋੜਨ ਦੇ ਬਾਰੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਜਿੱਥੇ ਕਿਤੇ ਜੋੜਨ ਦੇ ਵਿੱਚ ਕਮੀ ਰਹਿ ਗਈ, ਜਿੱਥੇ ਕਿਤੇ ਇਹ ਲਿੰਕ ਦਾਦੇ ਤੋਂ ਪੋਤੇ ਵਾਲਾ ਲਿੰਕ ਟੁੱਟ ਗਿਆ, ਜਿੱਥੇ ਪਿਚੋਰਟੀ ਗਲੈਂਡ ਦੇ ਹਾਰਮੋਨਸ ਦਾ ਸੰਬੰਧ ਦੂਜੇ ਚੀਜ਼ਾਂ ਨਾਲੋਂ ਟੁੱਟ ਗਿਆ, ਉੱਥੇ ਸਾਨੂੰ ਸਿਮਟਮਸ ਨਿਸ਼ਾਨੀਆਂ ਬਾਹਰ ਪੈਦਾ ਹੋ ਜਾਣਗੀਆਂ ਜਿਹੜੀਆਂ ਇਹ ਦੱਸਣਗੀਆਂ ਕਿ ਕਿਹੜਾ ਸਿਸਟਮ ਜਾਂ ਕਿਹੜਾ ਅੰਗ ਨਾਰਮਲ ਕੰਮ ਨਹੀਂ ਕਰ ਰਿਹਾ ਔਰ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਸੋ ਉਹ ਸਾਰੀਆਂ ਗੱਲਾਂ ਆਪਾਂ ਡਿਟੇਲ ਵਿੱਚ ਹੁਣ ਕਰਦੇ ਆਏ ਹਾਂ ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੀ। ਸਾਹਮਣੇ ਸਾਹਮਣੇ ਵੇਖਣ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਚੇਂਜਸ ਆਉਂਦੀਆਂ ਨੇ, ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ ਕਿ ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲੀਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ, ਸਰੀਰ ਚ ਕਮਜ਼ੋਰੀ ਆਉਣ ਲੱਗ ਗਈ ਹੈ, ਭੁੱਖ ਘੱਟ ਲੱਗਦੀ ਹੈ, ਸਾਰਾ ਕੁਝ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ ਤਾਂ ਮਤਲਬ ਕੀ ਹੋ ਗਿਆ? ਅਸੀਂ ਪੀਲੀਆ ਮੁੱਢਲੇ ਤੌਰ ਤੇ ਉਸਨੂੰ ਕਹਿ ਦਿੰਦੇ। ਬੇਸ਼ੱਕ ਪੀਲੀਏ ਦੀ ਉੱਤਰ ਦੀ ਪੜਤਾਲ ਇੱਕ ਵੱਖਰੀ ਗੱਲ ਹੈ, ਜਿਹਨੂੰ ਅਸੀਂ ਕਹਿੰਦੇ ਇੱਕ ਟੇਰ ਇੱਕ ਇੰਡੈਕਸ, ਉਹ ਸਾਡੀ ਉੱਤਰ ਦੀ ਪੜਤਾਲ ਹੈ। ਪਰ ਉੱਤਰ ਦੀ ਪੜਤਾਲ ਅਸੀਂ ਕਦੋਂ ਕਰਾਵਾਂਗੇ? ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਵੇਖ ਕੇ ਤੇ ਸਮਝ ਜਾਈਏ ਵੀ ਸਾਡਾ ਲਿਵਰ ਨਹੀਂ ਕੰਮ ਕਰ ਰਿਹਾ ਤੇ ਅਸੀਂ ਉਦੋਂ ਤੋਂ ਹੀ ਉਹਦੇ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦਈਏ ਤਾਂ ਮਤਲਬ ਇਹ ਆ ਕਿ ਸਾਡਾ ਇਕਟੇਰਿਕ ਇੰਡੈਕਸ ਪੜਨ ਤੋਂ ਪਹਿਲਾਂ ਹੋ ਸਕਦਾ ਹੈ ਅਸੀਂ ਉਸ ਬਿਮਾਰੀ ਦਾ ਹੱਲ ਕਰ ਸਕੀਏ। ਇਸੇ ਤਰ੍ਹਾਂ ਸਾਇਨੋਸਿਸ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਇਨੋਸਿਸ ਦਾ ਮਤਲਬ ਹੈ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ, ਔਰ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ ਜਿਹੜਾ ਸਾਹਮਣੇ ਆਮਣੇ ਸਾਨੂੰ ਦਿਸਦਾ ਆ ਉਹ ਅੱਖਾਂ ਦੇ ਹੇਠਾਂ ਵਾਲੇ ਪਾਸੇ ਬੁੱਲਾਂ ਦੇ ਉੱਪਰ ਸਾਨੂੰ ਦਿਖਾਈ ਦਿੰਦਾ ਹੈਗਾ ਆ, ਜਿਹੜਾ ਸਾਡੇ ਨੱਕ ਦੀ ਉੱਪਰ ਵਾਲੀ ਕੁਰੁੰਬਲੀ ਹੈਗੀ ਹੈ, ਪੁੰਜ ਹੈਗੀ ਨੱਕ ਦੀ, ਇਹਦੇ ਵਿੱਚ ਆਮ ਤੌਰ ਤੇ ਸਾਨੂੰ ਦਿਖਾਈ ਦਿੰਦਾ ਆ। ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨਹੁੰ ਹੈਗੇ ਨੇ ਔਰ ਨਹੁੰਆਂ ਦੇ ਵਿੱਚ ਵੀ ਗੁਲਾਬੀ ਰੰਗਤ ਜਿਹੜੀ ਉਹ ਨਹੀਂ ਰਹਿ ਜਾਂਦੀ, ਉਹਦੇ ਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਕਹਿੰਦੇ ਆ ਵੀ ਭਾਈ ਇਸ ਬੰਦੇ ਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ ਅਨੀਮਿਕ ਹੈ, ਹੈਮੋਗਲੋਬਿਨ ਘੱਟ ਹੋ ਸਕਦਾ ਆ ਔਰ ਇਹਦਾ ਖੂਨ ਪੰਜਾਬੀ ਚ ਕਹਿ ਲੋ ਜੀ ਖੂਨ ਨਹੀਂ ਬਣ ਰਿਹਾ ਪੂਰਾ। ਦੂਸਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਖੂਨ ਦੇ ਵਿੱਚ ਅਸਲ ਦੇ ਵਿੱਚ ਆਕਸੀਜਨ ਘੱਟ ਹੈ। ਉਸ ਆਕਸੀਜਨ ਦੇ ਬਾਰੇ ਮੈਂ ਬਹੁਤ ਬੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ ਭਾਈ। ਬਾਕੀ ਸਾਰੇ ਸੈੱਲ ਖੂਨ ਜਿਹੜਾ ਸਾਡਾ ਬਣਿਆ ਹੈ ਨਾ ਪਲਾਜ਼ਮਾ ਤੇ ਪਲੇਟਲੈਟਸ ਦਾ ਬਣਿਆ ਹੋਇਆ ਹੈ ਔਰ ਉਹਦੇ ਚ ਸੈੱਲ ਹੈਗੇ ਨੇ। ਪਲਾਜ਼ਮਾ ਉਹ ਹੈ ਜਿਹਦੇ ਚ ਸਾਡੀ ਖੁਰਾਕ ਅਸੀਂ ਖਾਧੀ, ਹਜਮ ਹੋਈ, ਸਾਰੇ ਵਿਟਾਮਿਨਸ ਮਿਨਰਲਸ ਜੋ ਵੀ ਕੁਛ ਅਸੀਂ ਖਾਇਆ ਉਹਦੇ ਚੋਂ ਨਿਚੋੜ ਕੇ ਔਰ ਸਾਹਮਣੇ ਖੂਨ ਦੇ ਵਿੱਚ ਮਿਕਸ ਅਪ ਹੋ ਗਿਆ, ਉਹਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ। ਉਸ ਤੋਂ ਬਾਅਦ ਇਸ ਪਲਾਜ਼ਮੇ ਨੂੰ ਰੋਕਣ ਵਾਸਤੇ ਕਿ ਭਾਈ ਇਹ ਬਾਹਰ ਨਾ ਵਗ ਜਾਵੇ, ਨਹਿਰ ਤੋਂ ਪਾਣੀ ਬਾਹਰ ਨਾ ਵਗ ਜਾਵੇ, ਇਸੇ ਕਰਕੇ ਅਸੀਂ ਨਹਿਰ ਦੀਆਂ ਪਟੜੀਆਂ ਬਣਾਉਂਦੇ ਹਾਂ ਨਾ। ਤੋ ਇਸੇ ਤਰ੍ਹਾਂ ਜਾਂ ਫੌਜ ਕੋਈ ਜਾਂਦੀ ਹੋਵੇ ਤੇ ਅੰਦਰ ਟੈਂਕ ਅਮਨੀਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਹੁੰਦੀਆਂ ਨੇ ਤੇ ਬਾਹਰਲੇ ਪਾਸੇ ਇਨਫੈਂਟਰੀ ਜਿਹੜੀ ਹੈ ਪੈਦਲ ਫੌਜ ਜਿਹੜੀ ਹੁੰਦੀ ਹੈ ਜਾਂ ਰਸਾਲਾ ਫੌਜ ਘੋੜਿਆਂ ਵਾਲੀ ਫੌਜ ਹੁੰਦੀ ਹੈ, ਅਸੀਂ ਉਹ ਲਗਾ ਦਿੰਦੇ ਹਾਂ ਵੀ ਭਾਈ ਇਹ ਕਿਤੇ ਬਾਹਰ ਨਾ ਪ੍ਰਦਰਸ਼ਿਤ ਹੋ ਜਾਵੇ ਜਾਂ ਇਹਨਾਂ ਦਾ ਕੋਈ ਬਾਹਰੋਂ ਕੋਈ ਨੁਕਸਾਨ ਨਾ ਕਰ ਦੇਵੇ। ਇਸੇ ਤਰ੍ਹਾਂ ਹੀ ਇਹਨਾਂ ਸਾਰਿਆਂ ਨੂੰ ਰੋਕਣ ਵਾਸਤੇ ਸਾਡੇ ਖੂਨ ਦੇ ਵਿੱਚ ਜਿਹੜੇ ਪਲੇਟਲੈਟਸ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ ਵੀ ਇਹ ਖੂਨ ਬਹੁਤ ਬਾਹਰ ਨਾ ਵਗ ਜਾਵੇ। ਤੇ ਕਈ ਵਾਰ ਐਸਾ ਵੀ ਹੁੰਦਾ ਵੀ ਪਲੇਟਲੈਟਸ ਕਾਉਂਟ ਹੀ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਜਿਹਦੇ ਕਰਕੇ ਕਈ ਵਾਰ ਖੂਨ ਹੀ ਇੰਨਾ ਸੰਘਣਾ ਹੋ ਜਾਂਦਾ ਆ, ਉਹ ਵੀ ਸਾਡੇ ਵਾਸਤੇ ਪ੍ਰੋਬਲਮ ਹੁੰਦੀ ਹੈ। ਪਰ ਇੱਕ ਨਾਰਮਲ ਗੱਲ ਚ ਰਹਿਣਾ ਚਾਹੁੰਦਾ ਮੈਂ। ਸਾਇਨੋਸਿਸ ਦੀ ਗੱਲ ਨੂੰ ਕਲੀਅਰ ਕਰਨਾ ਤੁਹਾਡੇ ਸਾਹਮਣੇ ਕਿ ਸਾਇਨੋਸਿਸ ਦੀ ਅਸਲ ਗੱਲ ਇਹ ਹੁੰਦੀ ਆ ਕਿ ਇਸ ਖੂਨ ਦੇ ਵਿੱਚ ਇੱਕ ਤਾਂ WBC ਨੇ ਜਿਹੜੀ ਸਾਡੀ ਸਾਰੀ ਫੌਜ ਆ, ਵੱਖ ਵੱਖ ਤਰ੍ਹਾਂ ਦੀ ਫੌਜ ਆ, ਦੇਸ਼ ਦੇ ਵਿਚ ਸ਼ਰੀਰ ਦੇ ਅੰਦਰ ਸ਼ਾਂਤੀ ਬਣਾਈ ਰੱਖਣ ਵਾਸਤੇ, ਅਲੱਗ ਅਲੱਗ ਤਰ੍ਹਾਂ ਦੇ ਬਾਹਰਲੀਆਂ ਆਉਂਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ WBC ਦੀ ਫੌਜ ਹੁੰਦੀ ਹੈ, ਤੇ ਉਹਦੇ ਵੱਖ ਵੱਖ ਤੱਤ ਨੇ ਜਿਨ੍ਹਾਂ ਦੇ ਬਾਰੇ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ, ਨਿਊਟ੍ਰੋਫਿਲ, ਈਸਨੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ ਵਗੈਰਾ ਵਗੈਰਾ, ਔਰ ਉਹਨਾਂ ਦੀ ਇੱਕ ਇੱਕ ਨਾਰਮਲ ਕੁਆਂਟਿਟੀ ਹੈ ਵੀ ਸਾਨੂੰ ਇੰਨੇ ਕੁ ਚਾਹੀਦੇ ਨੇ, ਸਰੀਰ ਵਿਚ ਇੰਨੇ ਕੁ ਚਾਹੀਦੇ ਨੇ, ਉਹਨਾਂ ਵਿਚੋਂ ਕਿਸੇ ਵੀ ਚੀਜ਼ ਦਾ ਵਾਧਾ ਜਾਂ ਘਾਟਾ ਸਰੀਰ ਚ ਵੱਖਰੀ ਤਰ੍ਹਾਂ ਦੀਆਂ ਕਮਜ਼ੋਰੀਆਂ ਜਾਂ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈਗਾ। ਪਰ ਅਸੀਂ RBCs ਦੀ ਗੱਲ ਕੀਤੀ ਆ ਵੀ ਸਾਰਾ ਸਾਇਨੋਸਿਸ ਹੋ ਗਿਆ, ਸੁਆਹ ਵਰਗਾ ਰੰਗ ਹੋ ਗਿਆ, ਜਾਂ ਅਨੀਮਕ ਜਿਹਨੂੰ ਅਸੀਂ ਕਹਿੰਦੇ ਹਾਂ ਆਈਲਿਡਸ, ਅੱਖਾਂ ਦੇ ਜਿਹੜੇ ਕੋਏ ਨੇ ਉਹ ਇਸ ਤਰ੍ਹਾਂ ਦੇ ਹੋ ਗਏ ਵੀ ਜਿਹੜੇ ਚਿੱਟੇ ਚਿੱਟੇ ਹੋ ਗਏ ਨੇ, ਗੁਲਾਬੀ ਹੋਣੇ ਚਾਹੀਦੇ ਸੀਗੇ, ਬੁੱਲ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਸਾਇਨੋਸਿਸ ਹੋ ਗਈ, ਜਿਵੇਂ ਸੁਆਹ ਮਲੀ ਹੁੰਦੀ ਹੈ, ਨਾ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਇਸੇ ਤਰ੍ਹਾਂ ਦੀ ਹੋ ਗਈ ਜਿਵੇਂ ਸੁਆਹ ਦਾ ਰੰਗ ਧੁੰਦੀ ਹੈ, ਔਰ ਉਹਨੂੰ ਸਾਇਨੋਸਿਸ ਅਸੀਂ ਕਹਿੰਦੇ ਹਾਂ। ਸੋ ਐਸਾ ਅਗਰ ਹੋਣਾ ਸ਼ੁਰੂ ਹੋਇਆ ਤੇ ਇਹ ਗੱਲ ਇੰਡੀਕੇਟ ਕਰਦੀ ਆ ਵੀ ਸਰੀਰ ਦੇ ਵਿਚ ਆਕਸੀਜਨ ਦੀ ਕਮੀ ਹੈ। ਹੁਣ ਸਰੀਰ ਚ ਆਕਸੀਜਨ ਦੀ ਕਮੀ ਹੈ ਤੇ ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਾਰਨ ਹੋ ਸਕਦਾ ਆ ਵੀ ਜਿਹੜੇ ਅੰਗਾਂ ਨੇ ਆਕਸੀਜਨ ਇਕੱਠੀ ਕਰਕੇ ਸਰੀਰ ਨੂੰ ਪਹੁੰਚਾਉਣ ਦਾ ਕੰਮ ਆਰੰਭਿਆ ਹੋਇਆ ਆ, ਉਹਨਾਂ ਵਿਚ ਕੋਈ ਕਮੀ ਪੇਸ਼ੀ ਹੈ। ਹੁਣ ਕਈ ਲੋਕਾਂ ਨੂੰ ਟਿਊਬਰਕਲੋਸਿਸ ਹੋ ਜਾਂਦਾ, ਕਈ ਵਾਰ ਫੇਫੜਿਆਂ ਵਿਚ ਇੰਪਾਈਸਿਸ ਸੇਮਾ ਹੋ ਜਾਂਦਾ, ਇੰਪਾਈਮਾ ਹੋ ਜਾਂਦਾ ਆ, ਜਾਂ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਐਸੀਆਂ ਫੇਫੜਿਆਂ ਦੀਆਂ ਹੋ ਜਾਂਦੀਆਂ ਨੇ ਕਿ ਫੇਫੜਿਆਂ ਦੇ ਵਿਚ ਆਕਸੀਜਨ ਬਾਹਰੋਂ ਤੇ ਧੱਕੀ ਜਾ ਰਹੀ ਹੈ, ਲੇਕਿਨ ਉਹ ਅੰਦਰ ਖੂਨ ਦੇ ਵਿਚ ਪਹੁੰਚਾਉਣ ਦੇ ਕਾਬਲ ਨਹੀਂ ਹੁੰਦਾ, ਜਿਸ ਕਰਕੇ ਉਹ ਆਕਸੀਜਨ ਪੂਰੀ ਜਿੱਥੇ ਡਿਲੀਵਰੀ ਹੋਣੀ ਹੈ ਉੱਥੇ ਨਹੀਂ ਹੋ ਰਹੀ, ਆਕਸੀਜਨ ਘੱਟ ਗਈ। ਦੂਸਰਾ, ਨਹੀਂ ਫੇਫੜਿਆਂ ਦੇ ਵਿਚੋਂ ਤਾਂ ਭਾਈ ਪੂਰੀ ਆਕਸੀਜਨ ਆ ਰਹੀ ਹੈ, ਲੇਕਿਨ ਹਾਰਟ ਦਾ ਕੰਮ ਹੈ ਕਿ ਵਾਰ ਵਾਰ ਪੰਪ ਕਰਕੇ ਇਸ ਨੂੰ ਸੈੱਲਾਂ ਦੇ ਵਿਚ ਭੇਜੇ, ਤੇ ਸੈੱਲਾਂ ਦੇ ਵਿਚ ਭੇਜਣ ਦਾ ਜਿਹੜਾ ਕੰਮ ਹੈਗਾ ਆ ਉਹ ਹੈਗਾ ਆ RBCs ਦਾ। RBCs ਬਾਰੇ ਆਪਾਂ ਬਹੁਤ ਵਾਰਾਂ ਪਹਿਲਾਂ ਗੱਲਾਂ ਕੀਤੀਆਂ ਨੇ ਕਿ RBCs ਇੱਕ ਤਰ੍ਹਾਂ ਖਾਲੀ ਟ੍ਰੇਨ ਦੇ ਡੱਬੇ ਹੁੰਦੇ ਆ, ਔਰ ਖਾਲੀ ਟ੍ਰੇਨ ਦੇ ਡੱਬਿਆਂ ਦੇ ਜੋ ਵੀ ਸਮਾਨ ਚਾਹੀਦਾ ਹੋਵੇ ਉਹ ਅੱਗੇ ਪਹੁੰਚਾਇਆ ਜਾਂਦਾ ਹੈ, ਤੇ ਖਾਸ ਤੌਰ ਤੇ ਖੂਨ ਦੇ ਜਿਹੜੇ ਖਾਲੀ ਡੱਬੇ ਨੇ ਜਿਨ੍ਹਾਂ ਨੂੰ ਅਸੀਂ ਲਾਲ ਖੂਨ ਦੇ ਕਣ ਕਹਿੰਦੇ ਹਾਂ, ਰੈੱਡ ਬਲੱਡ ਕਾਰਪਸਲਸ ਕਹਿੰਦੇ ਹਾਂ, ਇਹਨਾਂ ਦਾ ਇਹ ਖਾਲੀ ਡੱਬੇ ਨੇ ਔਰ ਇਹਨਾਂ ਵਿਚ ਆਕਸੀਜਨ ਭਰ ਕੇ ਜਾਂਦੀ ਹੈ। ਵਿਚਕਾਰ ਪਲਾਜ਼ਮੇ ਦੇ ਇਹ ਵੀ ਤਰਦੇ ਆ, ਵਿਚਕਾਰ ਪਲਾਜ਼ਮੇ ਦੇ WBC, RBC ਵਗੈਰਾ ਉਹ ਵੀ ਸਾਰੇ ਤਰੀ ਜਾਂਦੇ ਹਨ, ਇਹਨਾਂ ਦਾ ਕੰਮ ਇਹ ਆ ਵੀ ਇਹਦੇ ਵਿਚ ਆਕਸੀਜਨ ਜਾਂਦੀ ਹੈ ਤੇ ਹਰੇਕ ਸੈੱਲ ਤੱਕ ਪਹੁੰਚਦੀ ਹੈ। ਸੋ ਜਦੋਂ ਵੀ ਸਾਇਨੋਸਿਸ ਹੁੰਦਾ ਆ ਉਹਦੇ ਅੱਖਾਂ ਦੇ ਹੇਠਾਂ ਬਲੂ ਬਲੂ ਕਾਲੇ ਘੇਰੇ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ, ਬੁੱਲ ਜਿਹੜੇ ਨੇ ਨੀਲੇ ਹੋ ਗਏ ਨੇ ਜੀ, ਨੱਕ ਦੀ ਗੁੰਗਲੀ ਨੀਲੀ ਹੋ ਗਈ ਜੀ, ਨੋਹ ਵੀ ਜਿਹੜੇ ਅੱਗੋਂ ਨੀਲੇ ਹੋ ਗਏ ਜੀ, ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਣ ਤੇ ਫਿਰ ਇਹਦੇ ਮਤਲਬ ਇਹ ਆ ਵੀ ਆਕਸੀਜਨ ਘੱਟ ਹੈ। ਤੇ ਹੁਣ ਆਕਸੀਜਨ ਘੱਟ ਕਿਵੇਂ ਹੈਗੀ ਹੈ ਉਹਨੂੰ ਅਸੀਂ ਫਾਇੰਡ ਦਰੁਸਤ ਕਰਨ ਵਾਸਤੇ ਉਹਨੂੰ ਅਸੀਂ ਫਾਇੰਡ ਆਊਟ ਕਰਨਾ, ਪਹਿਲੀ ਤੇ ਗੱਲ ਹੈ ਵੀ ਇਨਵਾਇਰਮੈਂਟ ਜਿਸ ਵਿਚ ਤੁਸੀਂ ਰਹੇ ਹੋ ਉਹਦੇ ਵਿਚ ਵੈਂਟੀਲੇਸ਼ਨ ਨਾਰਮਲ ਹੈਗਾ ਆ, ਭਾਵ ਇਨਵਾਇਰਮੈਂਟ ਸਹੀ ਹੈ, ਐ ਤਾਂ ਨੀ ਕਿਸੇ ਬੰਦ ਕਮਰੇ ਵਿਚ ਜਾਂ ਸਲੰਬ ਦੇ ਵਿਚ ਜਾਂ ਝੁੱਗੀ ਝੌਂਪੜੀ ਚ ਇਸ ਤਰ੍ਹਾਂ ਦੇ ਏਰੀਏ ਚ ਰਹਿ ਰਹੇ ਹੋ ਜਿੱਥੇ ਆਕਸੀਜਨ ਸਾਫ਼ ਹਵਾ ਤੁਹਾਨੂੰ ਨਹੀਂ ਮਿਲ ਰਹੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਆਕਸੀਜਨ ਤੁਹਾਨੂੰ ਮਿਲ ਰਹੀ ਹੈ ਉਹਦੇ ਵਿਚ ਕੋਈ ਹੋਰ ਇਸ ਤਰ੍ਹਾਂ ਦੀ ਟੌਕਸੀਸਿਟੀ ਤਾਂ ਨਹੀਂ ਹੈਗੀ, ਮੰਨ ਲਓ ਜੇ ਗੈਸ ਦਾ ਸਿਲੰਡਰ ਹੀ ਤੁਹਾਡੇ ਕਮਰੇ ਚ ਖੁੱਲ ਗਿਆ ਹੈਗਾ, ਔਰ ਆਕਸੀਜਨ ਆਟੋਮੈਟਿਕਲੀ ਪਰਸੈਂਟੇਜ ਦੇ ਮੁਤਾਬਕ ਘੱਟ ਹੋ ਜੀ, ਕਈ ਲੋਕਾਂ ਕਮਰਿਆਂ ਦੇ ਵਿਚ ਅੰਗੀਠੀਆਂ ਲਾ ਲੈਂਦੇ ਨੇ ਰਾਤ ਨੂੰ ਸਿਆਲ ਦੇ ਵਿਚ ਤੇ ਸੌ ਜਾਂਦੇ ਨੇ, ਤੇ ਉਹ ਜਿਹੜੀ ਕਾਰਬਨ ਮੋਨੋਆਕਸਾਈਡ ਵਗੈਰਾ ਪੈਦਾ ਹੁੰਦੀ ਹੈ ਉਹਦੇ ਨਾਲ ਕਈ ਲੋਕਾਂ ਦੀ ਇਸੇ ਤਰ੍ਹਾਂ ਡੈਥ ਹੋ ਜਾਂਦੀ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਉਹ ਹੇਠਾਂ ਵਾਲੇ ਪਾਸੇ ਰਹੇਗੀ, ਪਰ ਜੇ ਇਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ, ਨਾਈਟ੍ਰੋਜੀਨਸ ਗੈਸਿਸ ਅਸੀਂ ਇਹਨੂੰ ਕਹਿੰਦੇ ਹਾਂ, ਇਹ ਅਗਰ ਵੱਧ ਗਈਆਂ ਤੇ ਇਹਨੇ ਉਹਨਾਂ ਸਾਰਿਆਂ ਨੂੰ ਫੈਲਾ ਕੇ ਉਹਦੀ ਜਗ੍ਹਾ ਲੈ ਲੈਣੀ ਹੈ, ਆਕਸੀਜਨ ਫਿਰ ਕਿੱਥੇ ਰਹੇਗੀ, ਘੱਟ ਗਈ। ਇਸੇ ਤਰ੍ਹਾਂ ਹੀ ਅਨਕੋਨਸ਼ੀਅਸ ਸਟੇਜ ਦੇ ਵਿਚ ਲੋਕਾਂ ਦੀ ਘਰਾਂ ਦੇ ਵਿਚ ਡੈਥ ਹੋ ਜਾਂਦੀ ਹੈ। ਤੇ ਉਹਦਾ ਪਹਿਲੀ ਇਹ ਗੱਲ ਹੈਗੀ ਆ ਬਈ ਅਸੀਂ ਸੋਰਸ ਵੇਖਣਾ ਆ ਬਈ ਆਕਸੀਜਨ ਘੱਟ ਜਾਵੇ, ਸਾਇਨੋਸਿਸ ਹੁੰਦਾ ਹੈ ਤਾਂ, ਔਰ ਆਕਸੀਜਨ ਘੱਟੀ ਕਿਉਂ ਹੈ ਉਹਦੇ ਪਿੱਛੇ ਅੰਗ ਹੈ ਫੇਫੜੇ, ਉਹਦੀ ਸਪਲਾਈ ਦਾ ਕੰਮ ਹੈਗਾ ਹਾਰਟ ਦੇ ਕੋਲ, ਇਹ ਹੋਣਾ ਚਾਹੀਦਾ ਹੈ। ਤੀਸਰੀ ਗੱਲ ਇਹ ਆ ਕਿ ਸਾਡੇ 3000 ਤੋਂ 4000 ਸਾਢੇ 4000 ਤੱਕ ਜਿਹੜੇ RBC ਦੀ ਨਾਰਮਲ ਕਾਊਂਟ ਹੁੰਦੀ ਹੈ, ਔਰ ਜੇ ਉਹ ਨਾਰਮਲ ਕਾਊਂਟ ਨਹੀਂ ਹੈਗੀ, ਭਾਵ ਟ੍ਰੇਨ ਨੂੰ ਡੱਬੇ ਹੀ ਨਹੀਂ ਇਹਨੇ ਲੱਗੇ ਹੋਏ ਜਿੰਨੀ ਉਹ ਆਕਸੀਜਨ ਲਿਜਾ ਸਕੇ, ਤੇ ਫਿਰ ਦਿਲ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਨਾ, ਵਾਰ ਵਾਰ ਆਈ ਜਾਓ ਬਈ, ਮਿੱਟੀ ਦੇ ਖੋਤੇ ਭਰ ਭਰ ਕੇ ਲੈ ਕੇ ਜਾਓ ਤੇ ਖੋਤਿਆਂ ਨੂੰ ਫਿਰ ਵਾਰ ਵਾਰ ਭਜਾਉਣਾ ਪਊਗਾ, ਤੇਜ ਕਿਉਂਕਿ ਗੇੜੇ ਲਾਓ ਤਾਂ ਕਿ ਅੱਗੇ ਜ਼ਰੂਰੀ ਕੰਮ ਪੂਰਾ ਕਰਨਾ ਹੈਗਾ ਆ। ਤੇ ਇਸ ਕਰਕੇ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈ। ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਕੁਝ ਤਾਂ ਅੰਦਰੂਨੀ ਤੇ ਕੁਝ ਬਾਹਰੀ ਤੌਰ ਤੇ ਪੈਦਾ ਹੁੰਦੀਆਂ ਨੇ। ਅਸੀਂ ਬਾਹਰੀ ਨਿਸ਼ਾਨੀਆਂ ਦੀ ਸ਼ਨਾਖਤ ਕਰਨ ਤੁਰੇ ਹੋਏ ਆ ਵੀ ਜੇ ਇਹ ਆਕਸੀਜਨ ਘੱਟ ਜਾਵੇ ਤੇ ਫੇਰ ਇਹਦਾ ਮਤਲਬ ਕੀ ਆ, ਹਾਰਟ ਦਾ ਕੰਮ ਨਾਰਮਲ ਨਹੀਂ। ਜੇ ਆਕਸੀਜਨ ਘੱਟ ਜਾਵੇ ਇਹਦਾ ਮਤਲਬ ਲੰਗਸ ਦਾ ਕੰਮ ਨਾਰਮਲ ਨਹੀਂ ਹੈ। ਜੇ ਆਕਸੀਜਨ ਘੱਟ ਜਾਵੇ ਤਾਂ ਇਹਦਾ ਮਤਲਬ ਹੈ ਕਿ ਹੈਮੋਗਲੋਬਿਨ ਜਿਹੜੀ ਹੈ ਉਹਦੀ ਕੁਆਂਟਿਟੀ ਨਾਰਮਲ ਨਹੀਂ ਹੈਗੀ। ਜੇ ਆਕਸੀਜਨ ਘੱਟ ਜਾਵੇ ਤੇ ਸਾਡਾ ਇਹ ਮਤਲਬ ਇਹ ਆ ਵੀ ਜੇ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ, ਮੀਟਰ ਗੇਜ ਟ੍ਰੇਨ ਦੇ ਛੋਟੇ ਛੋਟੇ ਡੱਬੇ ਹੁੰਦੇ ਆ ਨਾ, ਜਿਹੜੀ ਛੋਟੀ ਲਾਈਨ ਕਹਿੰਦੇ ਨੇ, ਛੋਟੀ ਟ੍ਰੇਨ ਦੀ ਲਾਈਨ ਹੈ ਜੀ। ਇੱਕ ਬਰਾਡ ਗੇਜ ਹੁੰਦੀ ਆ, ਬਰਾਡ ਗੇਜ ਦੇ ਜਿਹੜੀ ਵੱਡੀਆਂ ਟ੍ਰੇਨਾਂ ਚੱਲਦੀਆਂ ਨੇ ਤੇ ਉਹਨਾਂ ਚ ਮਾਲ ਗੱਡੀਆਂ ਵੀ ਵੱਡੇ ਵੱਡੇ ਡੱਬਿਆਂ ਵਾਲੀਆਂ ਚੱਲਦੀਆਂ ਹੈਗੀਆਂ ਨੇ। ਤੇ ਜੇ ਉਹ ਆਰਬੀਸੀ ਜਿਹੜੇ ਨੇ ਉਹਨਾਂ ਦਾ ਸਾਈਜ਼ ਹੀ ਛੋਟਾ ਹੋ ਗਿਆ, ਕਿਉਂਕਿ ਬਹੁਤ ਸਾਰੀਆਂ ਐਸੀਆਂ ਸਿਕਲ ਸੈਲ ਅਨੀਮੀਆ ਵਗੈਰਾ ਹੈਗਾ, ਜਿਸ ਤਰ੍ਹਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਹਨਾਂ ਦੀ ਸ਼ਨਾਖਤ ਆਪਾਂ ਅੱਗੇ ਚੱਲ ਕੇ ਕਰਾਂਗੇ। ਜੇ ਇਹਨਾਂ ਵਿੱਚੋਂ ਕੋਈ ਬਿਮਾਰੀ ਹੋ ਜਾਵੇ ਤਾਂ ਇਹਦਾ ਮਤਲਬ ਇਹ ਆ ਕਿ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ ਆ, ਇਹ ਪੂਰੀ ਆਕਸੀਜਨ ਕੈਰੀ ਹੀ ਨਹੀਂ ਕਰਦੇ, ਜਾਂ ਡੱਬੇ ਤੇ ਆ ਗਏ, ਡੱਬੇ ਤੇ ਨਾਰਮਲ ਨੇ, ਇਹਨਾਂ ਨੂੰ ਕੋਈ ਲੋਡ ਨਹੀਂ ਕਰ ਰਿਹਾ। ਹੁਣ ਜੇ ਟਰੱਕ ਖਾਲੀ ਆ ਜਾਂਦਾ ਰੇਤ ਭਰਨ ਵਾਸਤੇ ਤੇ ਜਿੱਥੋਂ ਰੇਤ ਚੁੱਕਣੀ ਹੈ ਦਰਿਆ ਦੇ ਵਿੱਚੋਂ, ਉਹਨਾਂ ਨੂੰ ਟਰੱਕਾਂ ਨੂੰ ਭਰਨ ਵਾਲਾ ਹੀ ਕੋਈ ਨਾ ਹੋਵੇ ਤੇ ਫਿਰ ਵੀ ਕੀ ਹੋਊਗਾ? ਫਿਰ ਵੀ ਅੱਗੇ ਜਾ ਕੇ ਸਪਲਾਈ ਘੱਟ ਜੂਗੀ, ਆਕਸੀਜਨ ਜਿਹੜੀ ਨਹੀਂ ਮਿਲ ਰਹੀ, ਰੇਤ ਨਹੀਂ ਮਿਲ ਰਹੀ, ਇਹ ਨੰਬਰ ਰੇਤ ਅੱਗੇ ਜਾ ਕੇ ਮਹਿੰਗੀ ਹੋ ਜੂਗੀ। ਠੀਕ ਉਸੇ ਤਰ੍ਹਾਂ ਹੀ ਜੇ ਆਰਬੀਸੀ ਘੱਟ ਨੇ, ਜੇ ਆਰਬੀਸੀ ਦੀ ਸਪਲਾਈ ਨਾਰਮਲ ਨਹੀਂ ਹੈਗੀ, ਤਾਂ ਭਾਵ ਇਹ ਕਿ ਜਿਹੜਾ ਰਿਲੇਸ਼ਨ ਬਿਟਵੀਨ ਲੰਗਸ ਐਂਡ ਹਾਰਟ ਹੈਗਾ, ਫੇਫੜਿਆਂ ਤੇ ਦਿਲ ਦੇ ਵਿਚਕਾਰ ਜਿਹੜਾ ਰਿਲੇਸ਼ਨ ਹੈਗਾ ਆ, ਉਹਦੇ ਵਿੱਚ ਕੋਈ ਗੜਬੜੀ ਹੈਗੀ ਆ। ਔਰ ਉਹਦੀ ਜਿਹੜੀ ਗੜਬੜੀ ਹੈਗੀ ਆ ਉਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਜਿਹੜੀ ਦਿਲ ਦੇ ਵਿੱਚੋਂ ਖੂਨ ਸਪਲਾਈ ਹੁੰਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਵੇਨ, ਸੋਰੀ ਪਲਮੋਨਰੀ ਆਰਟਰੀ। ਪਲਮੋਨਰੀ ਆਰਟਰੀ ਜਿਹੜੀ ਹੈ ਉਹ ਬਾਹਰੋਂ ਆਏ ਖੂਨ ਨੂੰ ਵਾਪਸ ਫੇਫੜਿਆਂ ਵਿੱਚ ਪਹੁੰਚਾਉਂਦੀ ਹੈ, ਔਰ ਇਹ ਖੂਨ ਉੱਥੇ ਕਾਰਬਨ ਡਾਈਆਕਸਾਈਡ ਨਾਲ ਭਰਿਆ ਹੁੰਦਾ ਹੈ ਜਾਂ ਹੋਰ ਗੈਸਾਂ ਨਾਲ ਭਰਿਆ ਹੁੰਦਾ, ਉੱਥੇ ਇਹ ਆਪਣੀਆਂ ਗੈਸਾਂ ਛੱਡ ਦਿੰਦਾ ਆ, ਔਰ ਉਥੋਂ ਆਕਸੀਜਨ ਲੈ ਕੇ ਤੇ ਫਿਰ ਦਿਲ ਚ ਆ ਜਾਂਦਾ ਹੈ। ਦਿਲ ਫਿਰ ਇਸ ਨੂੰ ਸਾਰੇ ਸਰੀਰ ਵਿੱਚ ਭੇਜਣ ਦੀ ਕੋਸ਼ਿਸ਼ ਕਰਦਾ। ਹੁਣ ਮਤਲਬ ਕੀ ਆ ਕਿ ਜੇ ਅਸੀਂ ਸੈੱਲ ਵੀ ਨਾਰਮਲ ਨੇ, ਕੁਆਂਟਿਟੀ ਵੀ ਨਾਰਮਲ ਹੈਗੀ ਆ, ਤਾਂ ਇਹਦਾ ਮਤਲਬ ਆ ਜਿਹੜੀ ਸਪਲਾਈ ਲਾਈਨ ਹੈ ਨਾ, ਇਹਦੇ ਵਿੱਚ ਕਈ ਤਰ੍ਹਾਂ ਦੀਆਂ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰਟੈਂਸ਼ਨ, ਨਾਂ ਡਾਕਟਰਾਂ ਨੇ ਅਲੱਗ ਅਲੱਗ ਰੱਖੇ ਨੇ। ਪਲਮੋਨਰੀ ਉਸ ਆਰਟਰੀ ਦਾ ਨਾਂ ਆ ਜਿਹੜੀ ਦਿਲ ਤੋਂ ਫੇਫੜਿਆਂ ਦੇ ਨਾਲ ਲਿੰਕ ਬਣਾਉਂਦੀ ਹੈਗੀ ਹੈ, ਜਿਹੜੀ ਦਿਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾਂਦੀ ਹੈ ਵੀ ਆਹ ਸਾਰਾ ਬਾਹਰੋਂ ਇਕੱਠਾ ਹੋ ਕੇ ਸਰੀਰ ਤੋਂ ਖੂਨ ਆਇਆ ਭਾਈ, ਇਹਦੇ ਵਿੱਚ ਬਾਕੀ ਗੈਸਾਂ ਗੂਸਾਂ ਜੀਆਂ ਹੈਗੀਆਂ ਨੇ, ਇਹ ਤੂੰ ਬਾਹਰ ਕੱਢ ਦੇ ਤੇ ਇਹਦੇ ਚ ਆਕਸੀਜਨ ਇਹਨਾਂ ਡੱਬਿਆਂ ਚ ਭਰ ਦੇ, ਅਸੀਂ ਵਾਪਸ ਭੇਜਣੇ। ਸੋ ਮਤਲਬ ਇਹ ਜਿਹੜੀ ਸਪਲਾਈ ਦੀ ਲਾਈਨ ਹੈਗੀ ਆ, ਇਹਦੇ ਵਿੱਚ ਅਗਰ ਕੋਈ ਖਰਾਬੀ ਹੋ ਗਈ ਤੇ ਫਿਰ ਹਾਈਪਰ ਟੈਨਸ਼ਨ ਵਰਗੀਆਂ ਜਾਂ ਪਲਮੋਨਰੀ ਤੇ ਹਾਈਪਰ ਟੈਨਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਸਾਰਿਆਂ ਦੇ ਨਾਲ ਹੀ, ਜਿਵੇਂ ਪਹਿਲਾਂ ਲਿਵਰ ਦੀ ਗੱਲ ਕਰਦੇ ਹੋਏ ਇਹ ਗੱਲ ਕੀਤੀ ਸੀ ਕਿ ਲਿਵਰ ਦੀ ਕੋਈ ਵੀ ਬਿਮਾਰੀ ਹੋ ਜਾਵੇ ਉਹਦੀ ਪ੍ਰਾਈਮ ਨਿਸ਼ਾਨੀ, ਮੁੱਢਲੀ ਨਿਸ਼ਾਨੀ ਇਹ ਹੈ ਕਿ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਏਗਾ। ਮੁੱਢਲੀ ਨਿਸ਼ਾਨੀ ਇਹ ਹੈ ਕਿ ਅੱਖਾਂ ਦੇ ਕੋਏ ਪੀਲੇ ਹੋਣੇ ਸ਼ੁਰੂ ਹੋ ਜਾਣਗੇ। ਇਹ ਮੁੱਢਲੀ ਨਿਸ਼ਾਨੀ ਹੈ ਕਿ ਪਿਸ਼ਾਬ ਭਈ ਅੱਗੇ ਤਾਂ ਪਾਣੀ ਵਰਗਾ ਆਉਂਦਾ ਸੀਗਾ ਤੇ ਹੁਣ ਤਾਂ ਪੀਲਾ ਹੋਣਾ ਸ਼ੁਰੂ ਹੋ ਗਿਆ। ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ। ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ, ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ। ਇਹ ਕੀ ਆ? ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ। ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਆਂਤਰੀਆਂ ਵਾਲੇ ਪਾਸੇ ਨਹੀਂ ਜਾਣਾ, ਫਿਰ ਅਸੀਂ ਜਾਣਾ ਆ ਵੀ ਇਹ ਆਕਸੀਜਨ ਦੀ ਸਪਲਾਈ ਲਾਈਨ ਕਿੱਥੇ ਜਾਂਦੀ, ਕਿੱਥੋਂ ਜਾਂਦੀ ਹੈ ਔਰ ਕਿੱਧਰ ਨੂੰ ਜਾਂਦੀ ਹੈ। ਉਸ ਰਸਤੇ ਵਿੱਚ ਕਿਤੇ ਖਰਾਬੀ ਹੈਗੀ ਹੈ ਤੇ ਫਿਰ ਅਸੀਂ ਉਹਨੂੰ ਟਾਰਗੇਟ ਕਰਕੇ ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ। ਭਾਵ ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਹੈ, ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਦੇ ਪਿੱਛੇ ਕਾਰਨ ਆ ਹੈ ਤੇ ਅਸੀਂ ਉਸ ਥਾਂ ਤੇ ਫੋਕਸ ਕਰਾਂਗੇ ਨਾ। ਤੋ ਇਸ ਕਰਕੇ ਜ਼ਰੂਰੀ ਇਹ ਹੈਗਾ ਆ ਵੀ ਬਾਹਰ ਦੀਆਂ ਜਿਹੜੀਆਂ ਵੀ ਨਿਸ਼ਾਨੀਆਂ ਸਨ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਆਕਸੀਜਨ ਸਰੀਰ ਦੇ ਵਿੱਚੋਂ ਘੱਟ ਗਈ ਹੈ, ਉਹਦੇ ਬਾਰੇ ਮੈਂ ਪਹਿਲੀ ਗੱਲ ਤੁਹਾਨੂੰ ਦੱਸੀ ਕਿ ਲੰਗਸ ਦਾ ਕੰਮ ਆ ਬਾਹਰੋਂ ਆਕਸੀਜਨ ਲੈਣਾ। ਫਿਰ ਲੰਗਸ ਦਾ ਕੰਮ ਆ ਜਿਹੜਾ ਖੂਨ ਉਹਦੇ ਕੋਲ ਆਇਆ ਉਹਨੂੰ ਖਾਲੀ ਕਰਨਾ ਉੱਥੇ, ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਜੇ ਸਾਨੂੰ ਬਾਹਰ ਕੱਢਣਾ ਉਸਨੇ ਜਿਹੜਾ ਕਿ ਐਕਸਰਸਾਈਜ਼ ਦੇ ਨਾਲ ਨਿਕਲਦਾ ਹੈ, ਵੈਸੇ ਵੀ ਜਿਹੜੀਆਂ ਆਕਸੀਜਨ ਨਾਲ ਇਹ ਗੈਸਾਂ ਭਰੀਆਂ ਹੁੰਦੀਆਂ ਨੇ ਇਹ ਬਾਹਰ ਨਿਕਲ ਜਾਂਦੀਆਂ ਨੇ, ਪਰ ਕਈ ਵੇਲਾ ਕਈ ਬ੍ਰੋਂਕਾਈਟਿਸ ਵਗੈਰਾ ਜਾਂ ਆਸਥਮਾ ਵਗੈਰਾ ਸਪਾਜ਼ਮੋਡਿਕ ਟਾਈਪ ਦੀਆਂ ਕਈ ਬਿਮਾਰੀਆਂ ਫੇਫੜਿਆਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਬਾਹਰ ਨਹੀਂ ਨਿਕਲਦੀਆਂ, ਸਟੱਕ ਹੋ ਗਈਆਂ, ਉਹਦੇ ਕਰਕੇ ਵੀ ਆਕਸੀਜਨ ਨਹੀਂ ਨਾ ਜਾਣੀ। ਦਮੇ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮਾ ਹੋ ਗਿਆ ਜੀ, ਸਾਹ ਦੀ ਪ੍ਰੋਬਲਮ ਆਣੀ ਹੋ ਗਈ ਹੈ, ਜਾਂ ਜਿਵੇਂ ਬ੍ਰੋਂਕਾਈਟਿਸ ਵਗੈਰਾ ਦੀ ਜਾਂ ਨਮੂਨੀਆ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਆਕਸੀਜਨ ਪੂਰੀ ਨਹੀਂ ਜਾ ਰਹੀ, ਭਾਵ ਕੀ ਆ ਕਿ ਫੇਫੜਿਆਂ ਦੇ ਵਿੱਚ ਅਜੇ ਹਾਰਟ ਵਾਲੀ ਗੱਲ ਜਾਂ ਦੂਰ ਦੀ ਗੱਲ ਨਹੀਂ ਹੋ ਰਹੀ, ਫੇਫੜਿਆਂ ਦੇ ਵਿੱਚ ਹੀ ਸਾਨੂੰ ਰੁਕਾਵਟ ਮਿਲ ਗਈ ਵੀ ਭਾਈ ਇਹਨੂੰ ਤਾਂ ਨਮੂਨੀਆ ਜਾਂ ਇਹਨੂੰ ਤਾਂ ਦਮਾ ਹੈ ਜੀ, ਇਹਨੂੰ ਜਾਂ ਬ੍ਰੋਂਕਾਈਟਿਸ ਹੈਗੀ ਹੈ, ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ। ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ, ਭਾਵ ਆਰਬੀਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿੱਚ, ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ, ਫਿਰ ਤਾਂ ਇੱਥੇ ਹੀ ਗੱਲ ਆ, ਅਸੀਂ ਫਿਰ ਉਸੇ ਚੀਜ਼ ਨੂੰ ਟਾਰਗੇਟ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਇਹ ਅਗਰ ਸਰਕਲ ਨਾਰਮਲ ਹੈ, ਫੇਫੜੇ ਚੈੱਕ ਕਰਦੇ ਆ ਡਾਕਟਰ, ਵੇਖ ਲਿਆ ਨਹੀਂ ਸਾਹ ਕਿਰਿਆ ਸਾਰੀ ਨਾਰਮਲ ਚੱਲ ਰਹੀ ਹੈ, ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਨਹੀਂ, ਪਰ ਵੇਖਿਆ ਪਲਸ ਰੇਟ ਬੜਾ ਜ਼ਿਆਦਾ ਹੈ, ਹਾਰਟ ਬੜਾ ਪੂਰੀ ਤਰ੍ਹਾਂ ਧੜਕ ਰਿਹਾ ਹੈਗਾ, ਤੇ ਇਹਦਾ ਮਤਲਬ ਹੈ ਕਿ ਇਸ ਸਪਲਾਈ ਦੇ ਵਿੱਚ ਅੱਗੋਂ ਹਾਰਟ ਵਾਲੀ ਕੋਈ ਪ੍ਰੋਬਲਮ ਹੋ ਸਕਦੀ ਹੈ। ਤੇ ਇਸ ਤਰ੍ਹਾਂ ਕਰਕੇ ਅਸੀਂ ਚੇਨ ਦੇ ਤੌਰ ਤੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਡਾਇਗਨੋਸਿਸ ਹੈ ਕਿ, ਉਸ ਤੋਂ ਬਾਅਦ ਫਿਰ ਉਹਦਾ ਟ੍ਰੀਟਮੈਂਟ ਉਹਦੇ ਮੁਤਾਬਕ ਅਸੀਂ ਇੰਡੀਕੇਸ਼ਨ ਕਰ ਸਕਦੇ ਹਾਂ, ਔਰ ਡਾਕਟਰ ਲੋਕ ਜਿਹੜੇ ਨੇ ਇਹ ਆਸਾਨੀ ਨਾਲ ਲੱਭ ਲੈਂਦੇ ਨੇ, ਜਾਂ ਡਾਕਟਰ ਲੋਕਾਂ ਕੋਲ ਹੋਰ ਲੈਬੋਰਟਰੀ ਟੈਕਨੋਲੋਜੀ ਹੈਗੀ ਹੈ ਜਿਹਦੇ ਰਾਹੀਂ ਅਸੀਂ ਇਹ ਲੱਭ ਲੈਂਦੇ ਹਾਂ। ਅੱਜ ਕੱਲ ਤੇ ਬਹੁਤ ਸਾਰੇ ਹੋਰ ਟੈਸਟ ਵਗੈਰਾ ਆ ਗਏ ਆ ਕਿ ਹਾਂ ਫਲਾਣੇ ਥਾਂ ਤੇ, ਕਿਉਂਕਿ ਜਿਵੇਂ ਅਸੀਂ ਦੇਖਦੇ ਨਾ, ਮੈਂ ਲੰਗਸ ਦੇ ਜਦੋਂ ਲੈਕਚਰ ਕਰੇ ਸੀ, ਮੈਂ ਉਹਦੇ ਵਿੱਚ ਇਹ ਦੱਸਿਆ ਸੀਗਾ ਕਿ ਇੱਕ ਟੋਟਲ ਲੰਗ ਵਾਲਿਊਮ ਹੁੰਦਾ ਹੈ, ਭਾਵ ਫੇਫੜਿਆਂ ਦੇ ਵਿੱਚ ਇੱਕ ਆਮ ਆਦਮੀ ਜਦੋਂ ਤੁਸੀਂ ਇਨਹੇਲੇਟ ਕਰਦੇ ਹੋ, ਸਾਹ ਅੰਦਰ ਖਿੱਚਦੇ ਹੋ, ਤੇ ਉਹਦੀ ਮੈਕਸੀਮਮ ਕੁਆਂਟਿਟੀ ਜਿਹੜੀ ਬਾਹਰਲੀ ਹਵਾ ਦੀ ਅੰਦਰ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਕਿ ਸਾਹ ਬਾਹਰ ਕੱਢ ਦਿੱਤਾ ਤੇ ਬਾਕੀ ਜਿਹੜੀ ਹਵਾ ਫੇਫੜਿਆਂ ਚ ਰਹਿ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਰੈਜੀਡੂਅਲ ਵਾਲਿਊਮ, ਬਚ ਗਿਆ ਬਾਕੀ। ਔਰ ਜਿਹੜਾ ਵਿਚਕਾਰਲਾ ਬੈਲੈਂਸ ਹੁੰਦਾ ਆ ਕਿ ਭਾਈ ਜਿਹੜਾ ਹਰ ਸਾਹ ਦੇ ਰਹੇ, ਜੇ ਬੰਦਾ ਕੋਈ ਨਾਰਮਲ ਹੈਗਾ, ਨਾਰਮਲ ਸਾਹ ਲੈ ਰਿਹਾ ਆ, ਤੇ ਨਾਰਮਲ ਸਾਹ ਦੇ ਨਾਲ ਉਹ ਕਾਰਬਨ ਡਾਈਆਕਸਾਈਡ ਗੈਸਾਂ ਬਾਹਰ ਵੀ ਕੱਢ ਰਿਹਾ, ਔਰ ਗੈਸਿਸ ਆਕਸੀਜਨ ਵਾਲੀਆਂ ਜੇ ਅੰਦਰ ਵੀ ਲੈ ਰਿਹਾ, ਤੇ ਇਹ ਇੱਕ ਪਲੇ ਹੈ ਜਿਹੜਾ ਨਾਰਮਲ ਆਉਣਾ ਤੇ ਜਾਣਾ, ਟ੍ਰੈਫਿਕ ਜਾ ਰਹੀ ਹੈ ਆ ਰਹੀ ਹੈ, ਟ੍ਰੈਫਿਕ ਜਾ ਰਹੀ ਆ ਰਹੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ। ਸੋ ਜੇ ਡਾਕਟਰ ਲੋਕ, ਸਾਡੇ ਕੋਲ ਬਹੁਤ ਸਾਰੇ ਇੰਸਟਰੂਮੈਂਟ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਡਿਪਾਰਟਮੈਂਟਾਂ ਚ ਜਿਹੜੇ ਇਹ ਜੱਜ ਕਰਦੇ ਨੇ ਕਿ ਭਾਈ ਇਸ ਬੰਦੇ ਦਾ ਟਾਈਡਲ ਵਾਲਿਊਮ ਵੀ ਠੀਕ ਆ, ਰੈਜੀਡੂਅਲ ਵਾਲਿਊਮ ਇਸ ਕਰਕੇ ਰਹਿਣਾ ਚਾਹੀਦਾ ਕਿਤੇ ਐ ਨਾ ਹੋਵੇ ਕਿ ਪਕਾਨਾ ਤੇ ਫਲਾਇਆ ਸੀਗਾ, ਉਸ ਤੋਂ ਬਾਅਦ ਉਹਦੀ ਸਾਰੀ ਹਵਾ ਬਾਹਰ ਕੱਢ ਦਿੱਤੀ, ਪਕਾਨਾ ਤੈਅ ਹੋ ਕੇ ਰਹਿ ਗਿਆ, ਹੁਣ ਇਹਨੂੰ ਫਲਾਉਣਾ ਬੜਾ ਮੁਸ਼ਕਲ ਹੈ ਜਦ ਤੱਕ ਪ੍ਰੈਸ਼ਰ ਨਹੀਂ ਪੈਂਦਾ। ਇਸ ਕਰਕੇ ਕੁਦਰਤ ਕੁਛ ਵਾਲਿਊਮ ਉਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ ਜਿਹੜੀਆਂ ਹਲਕੀਆਂ ਹਨ ਤੇ ਜਿਹੜੀਆਂ ਫੇਫੜਿਆਂ ਦੀਆਂ ਐਲਵਲਾਈਜ ਨੂੰ ਫੈਲਾ ਕੇ ਰੱਖਦੀਆਂ ਨੇ, ਉਹ ਓਨਾ ਕੁ ਵਾਲਿਊਮ ਉਹਨਾਂ ਦੇ ਵਿੱਚ ਰਹਿ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਜਿਵੇਂ ਪਕਾਨਾ ਵੀ ਫਲਾਉਂਦੇ ਹੋ ਨਾ ਤੇ ਫੁੱਲ ਕੇ ਤਾਂ ਰਹਿ ਗਿਆ, ਲੇਕਿਨ ਉਸ ਤੋਂ ਬਾਅਦ ਇੱਕ ਪਕਾਨੇ ਨੂੰ ਇੱਕ ਵਾਰ ਫਲਾਉਣ ਤੋਂ ਬਾਅਦ ਦੂਜੀ ਵਾਰ ਫਲਾਉਣ ਚ ਆਸਾਨੀ ਕਿਉਂ ਰਹਿੰਦੀ ਹੈ? ਕਿਉਂਕਿ ਕੁਛ ਨਾ ਕੁਛ ਏਅਰ ਉਹਦੇ ਵਿੱਚ ਰਹਿ ਜਾਂਦੀ, ਭਾਵੇਂ ਕਿ ਅਸੀਂ ਆਪਣੀ ਸਾਰੀ ਹਵਾ ਉਹਦੇ ਚੋਂ ਕੱਢ ਦਿੱਤੀ ਸੀ। ਜਿਹੜੇ ਬਿਲਕੁਲ ਇੱਕ ਨੈਚੁਰਲ ਟਾਈਪ ਦਾ ਪਕਾਨਾ ਹੁੰਦਾ ਆ ਉਹਦੇ ਨਾਲ ਉਹ ਮੈਚ ਨਹੀਂ ਕਰਦਾ, ਸੋ ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ, ਔਰ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਆ ਵੀ ਭਾਈ ਫੇਫੜਿਆਂ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਖਰਾਬੀ ਹੈਗੀ ਹੈ, ਔਰ ਉਸ ਨੂੰ ਅਸੀਂ ਦਰੁਸਤ ਕਰਨ ਲੱਗ ਜਾਂਦੇ ਹਾਂ। ਫਿਰ ਅਸੀਂ ਹਾਰਟ ਵਾਲੇ ਪਾਸੇ ਚਲੇ ਗਏ ਸੀਗੇ, ਉਹਦੀਆਂ ਗੱਲਾਂ ਕਰਦੀਆਂ ਸੀਗੀਆਂ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਦਰੁਸਤ ਕਰਦੇ ਹਾਂ। ਫਿਰ ਅਸੀਂ ਸੈੱਲਾਂ ਵਾਲੇ ਪਾਸੇ ਚਲੇ ਗਏ ਸਾਂ ਵੀ ਭਾਈ ਠੀਕ ਹੈ, ਜਿੰਨਾ ਟੋਕਰੇ ਚੁੱਕਣੇ ਆ ਭਰ ਭਰ ਕੇ ਉਹ ਹੈਗੇ ਆ, ਨਾਰਮਲ ਹੈਗੇ ਆ ਕਿ ਨਹੀਂ, ਜਿਹਨੂੰ ਅਸੀਂ ਆਰਬੀਸੀ ਕਹਿੰਦੇ ਹਾਂ। ਜੇ ਇਹ ਸਾਰੀਆਂ ਗੱਲਾਂ ਨਾਰਮਲ ਨੇ, ਆਵਾਜਾਈ ਨਾਰਮਲ ਹੈ, ਤੇ ਹਰ ਬੰਦੇ ਦਾ ਜਿਹੜਾ ਹੈਮਾਗਲੋਬਿਨ ਨਾਰਮਲ ਹੋਏਗਾ, ਹਰ ਬੰਦੇ ਦੀ ਪੈਲਪੀਟੇਸ਼ਨ ਜਿਹੜਾ ਦਿਲ ਦੀ ਧੜਕਣ ਜਿਹੜੀ ਉਹ ਨਾਰਮਲ ਹੋਏਗੀ, ਹਰ ਬੰਦੇ ਦਾ ਰੈਸਪੀਰੇਸ਼ਨ ਨਾਰਮਲ ਹੋਏਗਾ, ਪਰ ਜੇ ਨਹੀਂ ਨਾਰਮਲ ਤਾਂ ਫਿਰ ਆਕਸੀਜਨ ਲੈਵਲ ਨਾਰਮਲ ਹੋ ਨਹੀਂ ਸਕਦਾ, ਠੀਕ ਹੈ? ਸੋ ਪਹਿਲੀ ਗੱਲ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ। ਫਿਰ ਮੈਂ ਕਿਹਾ ਸੀਗਾ ਵੀ ਕਈ ਥਾਵਾਂ ਤੇ ਨਾ ਕਾਲੇ ਕਾਲੇ ਪੈਚਸ ਸਕਿਨ ਦੇ ਉੱਪਰ ਹੋ ਜਾਂਦੇ ਨੇ, ਖਾਸ ਤੌਰ ਤੇ ਕੱਛਾਂ ਦੇ ਵਿਚ, ਖਾਸ ਤੌਰ ਤੇ ਨੈਕ ਦੇ ਵਿਚ ਹੋ ਜਾਂਦੇ ਨੇ, ਖਾਸ ਤੌਰ ਤੇ ਜੈਨੀਟਲ ਆਰਗਨਸ ਦੇ ਵਿਚ ਹੋ ਜਾਂਦੇ ਨੇ। ਅਗਰ ਕਿਸੇ ਬੰਦੇ ਨੂੰ ਚਮੜੀ ਦੀ ਤੁਹਾਨੂੰ ਬਾਹਰੋਂ ਨਿਸ਼ਾਨੀਆਂ ਦਿਸ ਰਹੀਆਂ ਨੇ ਨਾ, ਤੇ ਬਾਹਰੋਂ ਦਿਸਦੀਆਂ ਨਿਸ਼ਾਨੀਆਂ ਦੇ ਵਿਚ ਅਗਰ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ, ਤੇ ਇਹ ਸਾਨੂੰ ਇਹ ਇੰਡੀਕੇਟ ਕਰਦੀਆਂ ਨੇ ਅੰਦਰ ਕਿਤੇ ਨਾ ਕਿਤੇ ਪੈਂਕਰੀਆਸ ਦੇ ਵਿਚ ਨੁਕਸ ਹੈਗਾ। ਔਰ ਜਿਹਦੇ ਕਰਕੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਜਿਹੜੀ ਸਾਰੀ ਗਰਭ ਨਿਕਲਣਾ ਸੀਗਾ ਨਹੀਂ ਨਿਕਲਿਆ, ਜਾਂ ਜਿੱਥੇ ਜਿੰਨੀ ਸ਼ੂਗਰ ਜਾਣੀ ਚਾਹੀਦੀ ਸੀ ਮੋਲੀਕੁਲ ਵੇਟ ਦੇ ਮੁਤਾਬਕ, ਜਾਂ ਉਹਦਾ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਉਹ ਨਹੀਂ ਗਈ, ਤੇ ਇਸ ਕਰਕੇ ਉੱਥੇ ਆਕਸੀਜਨ ਵੀ ਨਹੀਂ ਗਈ, ਜਿਸ ਕਰਕੇ ਆਕਸੀਜਨ ਨਹੀਂ ਗਈ ਤੇ ਇਹ ਕਾਲੇ ਰੰਗ ਦੇ ਧੱਬੇ ਧੋਣ ਦੇ ਉੱਪਰ ਕਈਆਂ ਲੋਕਾਂ ਦੀ, ਬਾਕੀ ਸਾਰਾ ਚਮੜੀ ਨਾਰਮਲ ਹੁੰਦੀ, ਚਿੱਟੇ ਰੰਗ ਦੀ ਹੁੰਦੀ ਹੈ, ਜਾਂ ਕਣਕ ਵੀ ਨਹੀਂ ਹੁੰਦੀ ਤੇ ਧੋਣ ਪਿੱਛੋਂ ਜਾਂ ਅੱਗੋਂ ਕਾਲੀ ਹੋ ਜਾਂਦੀ। ਇਸੇ ਤਰ੍ਹਾਂ ਜਨ ਅੰਗਾਂ ਦੇ ਵਿਚ ਜਿਹੜੇ ਨੇ ਉਹ ਬਹੁਤੇ ਸਾਰੇ ਲੋਕਾਂ ਨੂੰ ਆਮ ਤੌਰ ਪੱਟ ਜਨ ਅੰਗਾਂ ਦੇ ਅੱਗੇ ਪਿੱਛੇ ਗਰੋਇੰਟ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਾਲੇ ਹੋ ਜਾਂਦੇ ਨੇ। ਸੋ ਇਹ ਸਾਰੀਆਂ ਨਿਸ਼ਾਨੀਆਂ ਇਸ ਗੱਲ ਦੀਆਂ ਹਨ ਕਿ ਜਦੋਂ ਵੀ ਤੁਹਾਨੂੰ ਇਹ ਲੱਗੇ ਯਾਰ ਮੇਰੀ ਧੌਣ ਕਾਲੀ ਹੋ ਗਈ, ਰੋਜ਼ ਤਾਂ ਵੇਖਦੇ ਹੋ ਨਾ ਨਹਾਉਂਦੇ ਹੋ ਨਾ ਸ਼ੀਸ਼ੇ ਅੱਗੇ, ਮੇਰੀ ਯਾਰ ਧੌਣ ਕਾਲੀ ਜੀ ਹੋ ਗਈ ਲੱਗਦੇ ਹੈ, ਰੰਗ ਬਦਲ ਜਾ ਗਿਆ ਹੈ, ਪਿਛਲੇ ਪਾਸੇ ਰੰਗ ਬਦਲ ਗਿਆ ਹੈਗਾ ਆ, ਜਾਂ ਤੁਸੀਂ ਨਹਾਉਂਦੇ ਹੋ ਤੇ ਜਨਮ ਨੰਗਾਂ ਦਾ ਮਤਲਬ ਏਰੀਆ ਜਿਹੜਾ ਵੇਖਦੇ ਹੋ ਯਾਰ ਕਾਲੇ ਜੀ ਹੋ ਗਏ ਨੇ। ਜਦੋਂ ਤੁਹਾਨੂੰ ਇਹ ਨਿਸ਼ਾਨੀਆਂ ਲੱਗਣ ਤੇ ਤੁਸੀਂ ਇਹ ਸਮਝੋ ਵੀ ਤੁਹਾਡਾ ਸ਼ੂਗਰ ਲੈਵਲ ਬਾਡੀ ਦੇ ਵਿਚ ਨਾਰਮਲ ਨਹੀਂ ਹੈ, ਜ਼ਿਆਦਾ ਹੋ ਗਿਆ। ਤੇ ਮੈਂ ਤੁਹਾਨੂੰ ਕਈ ਵਾਰਾਂ ਦੱਸਿਆ ਆ ਕਿ ਸੈੱਲ ਇੱਕ ਕੰਪੈਕਟ ਬਾਡੀ ਹੈ ਜਿਹਦੇ ਵਿਚ ਜਿੰਨੀਆਂ ਵੀ ਚੀਜ਼ਾਂ ਰਹਿੰਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਇੱਕ ਰਿਜ਼ਰਵ ਸਪੇਸ ਹੈਗੀ ਹੈ। ਜਦੋਂ ਕੋਈ ਜ਼ਬਰਦਸਤੀ ਕੋਈ ਚੀਜ਼ ਆ ਕੇ ਵੱਧ ਘੁਸ ਜਾਂਦੀ ਹੈ ਉਹਦੇ ਵਿਚ ਤੇ ਉਸ ਵੇਲੇ ਬਾਕੀ ਕਿਸੇ ਨਾ ਕਿਸੇ ਚੀਜ਼ ਦਾ ਘਾਟਾ ਹੋ ਜਾਂਦਾ ਹੈ। ਤੇ ਸਭ ਤੋਂ ਵਧੀਆ ਚੀਜ਼ ਕੋਈ ਵੀ ਸਰੀਰ ਵਿਚੋਂ ਨਿਕਲਣ ਵਾਲੀ ਜਿਹੜੀ ਹੈ ਉਹ ਆਕਸੀਜਨ ਹੈ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਥੋੜੀ ਜਿਹੀ ਸਾਹ ਦੀ ਕਿਰਿਆ ਵਿਚ ਫਰਕ ਪੈ ਜਾਂਦਾ ਹੈ, ਤੇਜ ਤੁਰਨਗੇ ਸਾਹ ਚੜਨਾ ਸ਼ੁਰੂ ਹੋ ਜਾਏਗਾ, ਨਾਰਮਲ ਤੁਰਦੇ ਨੇ ਕਈ ਨਹੀਂ ਮਹਿਸੂਸ ਹੁੰਦਾ ਹੈਗਾ, ਪਰ ਜਦੋਂ ਇਸ ਤਰ੍ਹਾਂ ਦੇ ਕਾਲੇ ਧੱਬੇ ਵੀ ਪੈ ਗਏ ਨੇ, ਸਕਿਨ ਕਾਲੀ ਹੋ ਗਈ ਹੈ ਬਾਹਰੋਂ, ਔਰ ਅਸੀਂ ਕਹਿੰਦੇ ਹਾਂ ਕਿ ਡਾਇਬੈਟਿਕਸ ਨੇ, ਡਾਇਬੈਟਿਕ ਕਹਿਣ ਤੋਂ ਭਾਵ ਕੀ ਆ ਕਿ ਤੁਹਾਡੇ ਸੈੱਲਾਂ ਦੇ ਵਿਚ ਇੱਕ ਲਿਮਿਟਿਡ ਕੁਆਂਟਿਟੀ ਸ਼ੂਗਰ ਦੀ ਰਹਿੰਦੀ, ਜਿਹਨੂੰ ਅਸੀਂ ਕਹਿੰਦੇ ਹਾਂ 80 ਮਿਲੀਗ੍ਰਾਮ ਪਰ 100 ml ਆਫ ਬਲੱਡ, 100 ਮਿਲੀਲੀਟਰ ਬਲੱਡ ਹੋਵੇ ਤੇ ਉਹਦੇ ਵਿਚ 80 ਮਿਲੀਗ੍ਰਾਮ ਸ਼ੂਗਰ ਹੋਣੀ ਚਾਹੀਦੀ ਹੈ। ਔਰ ਅਸੀਂ ਇਹ ਜਦੋਂ ਕਾਲੇ ਕਾਲੇ ਧੱਬੇ ਵੇਖਦੇ ਹਾਂ ਤੇ ਉਹਦਾ ਮਤਲਬ ਇਹ ਆ ਕਿ ਸਾਡੇ ਉਹ ਸ਼ੂਗਰ ਦਾ ਲੈਵਲ ਸੈੱਲ ਦੇ ਵਿਚ ਵੱਧ ਗਿਆ ਹੈ। ਜੇ ਵੱਧ ਗਿਆ ਆ ਤੇ ਫਿਰ ਉਹਦੀ ਥਾਂ ਤੇ ਸਭ ਤੋਂ ਸੌਖੀ ਚੀਜ਼ ਜਿਹੜੀ ਸੈੱਲ ਤੋਂ ਬਾਹਰ ਗਈ ਹੈ, ਆਕਸੀਜਨ ਦੇ ਡ੍ਰੌਪਸ ਵੀ ਹੁੰਦੇ ਨੇ, ਆਕਸੀਜਨ ਦੇ ਬਬਲਸ ਵੀ ਹੁੰਦੇ ਨੇ, ਫੈਟ ਦੇ ਬਬਲਸ ਵੀ ਹੁੰਦੇ ਨੇ, ਔਰ ਉਹ ਜਿਹੜੇ ਨੇ ਉਹ ਕੱਟ ਗਏ। ਕਿਸੇ ਨਾ ਕਿਸੇ ਨੂੰ ਤਾਂ ਬਾਹਰ ਜਾਣਾ ਪੈ ਗਿਆ ਨਾ, ਜਿੰਨੀ ਸਪੇਸ ਹੈਗੀ ਉਨੀ ਰਹਿ ਗਈ ਨਾ, ਤੇ ਜਦੋਂ ਉਹ ਬਾਹਰ ਜਾਣਗੇ ਆਟੋਮੈਟਿਕਲੀ ਉਹਨਾਂ ਲੋਕਾਂ ਨੂੰ ਤੁਰੰਤਾਂ ਪੌੜੀਆਂ ਚੜਦਿਆਂ ਆਮ ਤੌਰ ਤੇ ਸਾਹ ਚੜਨਾ ਸ਼ੁਰੂ ਹੋ ਜਾਏਗਾ, ਤੇਜ਼ ਤੇਜ਼ ਚੱਲਦੇ ਨੇ ਕਿਉਂਕਿ ਉੱਥੇ ਆਕਸੀਜਨ ਦੀ ਸੈੱਲਾਂ ਵਿਚ, ਸੈੱਲ ਦਾ ਮਤਲਬ ਇੱਕ ਸੈੱਲ ਨਹੀਂ ਹੈ, ਸਾਰੀ ਬਾਡੀ ਦੇ ਸੈੱਲਾਂ ਦੀ ਮੈਂ ਗੱਲ ਕਰ ਰਿਹਾ ਹੁੰਦਾ, ਔਰ ਉਹਨਾਂ ਵਿਚੋਂ ਕੁਝ ਇੱਕ ਖਾਸ ਚੀਜ਼ਾਂ ਨੇ, ਥਾਵਾਂ ਨੇ ਜਿਹੜੀਆਂ ਇਸ ਆਕਸੀਜਨ ਨੂੰ ਬਹੁਤਾ ਸ਼ਿੱਦਤ ਨਾਲ ਬਹੁਤਾ ਇਮੀਡੀਏਟਲੀ ਤੁਹਾਡੇ ਸਾਹਮਣੇ ਰੱਖਦੀਆਂ ਨੇ, ਤੇ ਜਿਹਦੇ ਵਿਚ ਮੈਂ ਗਰਦਨ ਦੀ ਗੱਲ ਕੀਤੀ ਆ, ਜਿਹਦੇ ਵਿਚ ਮੈਂ ਅਲੱਗ ਅਲੱਗ ਥਾਵਾਂ ਤੇ ਪੈਚਸ ਜਿਹੜੇ ਨੇ ਕਾਲੇ ਹੋ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਆ। ਇਹ ਸਾਨੂੰ ਇਹ ਇੰਡੀਕੇਟ ਕਰਦੀ ਹੈ ਕਿ ਭਾਈ ਇਸ ਬੰਦੇ ਦਾ ਸ਼ੂਗਰ ਲੈਵਲ ਵੱਧ ਗਿਆ, ਜਿਹਨੂੰ ਅਸੀਂ ਡਾਇਬੈਟਿਕਸ ਕਹਿੰਦੇ ਹਾਂ, ਔਰ ਇਹ ਟਾਈਪ 2 ਡਾਇਬਟੀਜ਼ ਵੀ ਆਮ ਤੌਰ ਤੇ ਵੱਡੀ ਨਿਸ਼ਾਨੀ ਹੁੰਦੀ ਹੈ। ਫਿਰ ਕਈਆਂ ਨੂੰ ਜਿਸ ਤਰ੍ਹਾਂ ਪਿੰਗੇ ਟੇਡੇ ਜੇ ਜਿਵੇਂ ਪਾਣੀ ਦਾ ਹੜ ਆ ਜਾਵੇ ਤੇ ਪਾਣੀ ਹੜ ਵਾਪਸ ਚਲਾ ਜਾਵੇ ਤੇ ਕਈ ਥਾਵਾਂ ਤੇ ਖਿੱਚੀਆਂ ਟਿੱਬੀਆਂ ਦੇ ਵਿਚ ਪਾਣੀ ਖੜਾ ਰਹਿ ਜਾਂਦਾ ਹੈ, ਸਾਰਾ ਨਹੀਂ ਜਾਂਦਾ ਪਾਣੀ, ਸੁੱਕਿਆ ਜੇ ਸੁੱਕਣਾ ਸਾਰਾ, ਕੁਛ ਕੁਛ ਥਾਵਾਂ ਤੇ ਤਿੱਤਰ ਬਿੱਤਰੀਆਂ ਜਾਂ ਪਾਣੀ ਦੀਆਂ ਇਸ ਤਰ੍ਹਾਂ ਖੜੀਆਂ ਰਹਿ ਜਾਂਦੀਆਂ ਨੇ, ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਟਾਈਪ ਰੈਸ਼। ਜੇ ਇਸ ਤਰ੍ਹਾਂ ਦੀਆਂ ਰੈਸ਼ਸ ਰੰਗ ਵਾਲੀਆਂ ਚਮੜੀ ਦੇ ਉੱਪਰ ਕਿਸੇ ਵੀ ਥਾਂ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਇਸ ਗੱਲ ਦੀਆਂ ਸੂਚਕ ਨੇ, ਸਧਾਰਨ ਨਹੀਂ, ਵੇਖੋ ਕਿੰਨੀ ਵੱਡੀ ਬਿਮਾਰੀ ਹੈ, ਆਟੋ ਇਮਿਊਨ ਡਿਜ਼ੀਜ਼, ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ, ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ਼ ਕੰਮ ਕਰ ਰਹੀ ਹੈ। ਹਾਂਜੀ, ਕਰਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ, ਤੇ ਉਸ ਹਾਲਾਤ ਦੇ ਵਿਚ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਪੈਚਸ, ਬਟਰਫਲਾਈ ਟਾਈਪ ਦੇ ਜਿਹੜੇ ਪੈਚਸ ਨੇ ਉਹ ਆਮ ਤੌਰ ਤੇ ਤੁਹਾਡੀ ਚਮੜੀ ਦੇ ਵੱਖ ਵੱਖ ਥਾਵਾਂ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਐਸਾ ਹੋਣਾ ਜੇ ਤਾਂ ਨੈਕ ਤੇ ਹੋਇਆ ਤੁਸੀਂ ਸਮਝ ਲਿਆ ਯਾਰ ਜਨ ਨੰਗਾ ਤੇ ਹੋਇਆ ਤੁਸੀਂ ਸਮਝ ਲਿਆ ਭਾਈ ਇਹ ਸ਼ੂਗਰ ਦੀ ਗੱਲ ਹੈਗੀ ਹੈ ਪਰ ਜੇ ਇਹ ਛੋਟੇ ਛੋਟੇ ਸਪਾਟ ਵਿੰਗੇ ਤੇ ਜਿਵੇਂ ਟਿੱਬੀਆਂ ਚ ਪਾਣੀ ਰੁਕ ਜਾਂਦਾ ਬੜੀ ਸਹੀ ਇਗਜ਼ਾਮਪਲ ਹੈ ਉਹਦੇ ਵਾਸਤੇ ਪਾਣੀ ਤਾਂ ਹਟ ਗਿਆ ਹੜ ਆਇਆ ਸੀ ਚਲੇ ਗਿਆ ਉਸ ਤੋਂ ਬਾਅਦ ਜਿਹੜਾ ਟਿੱਬੀਆਂ ਚ ਪਾਣੀ ਰੁਕ ਜਾਂਦਾ ਅਗਰ ਇਸ ਤਰ੍ਹਾਂ ਦੇ ਸਾਈਨੋਸਿਸ ਪੈਚਸ ਇਸ ਤਰ੍ਹਾਂ ਦੇ ਬਟਰਫਲਾਈ ਅਸੀਂ ਉਹਨੂੰ ਕਹਿ ਦਿੰਦੇ ਨਾ ਵਿੰਗੇਟਿਡ ਇਰੈਗੂਲਰ ਜਿਹੜੇ ਨੇ ਟਾਈਪ ਦੇ ਜਿਹੜੇ ਧੱਬੇ ਨੇ ਇਸ ਤਰ੍ਹਾਂ ਦੇ ਅਗਰ ਇਹ ਸਰੀਰ ਦੇ ਉੱਪਰ ਪੈ ਜਾਣ ਤੇ ਫੇਰ ਖਾਸ ਤੌਰ ਤੇ ਅਸੀਂ ਗੱਲਾਂ ਦੇ ਤੇ ਆਮ ਹੀ ਵੇਖ ਸਕਦੇ ਹਾਂ ਖਾਸ ਤੌਰ ਤੇ ਗੱਲਾਂ ਦੇ ਉੱਪਰ ਇਸ ਤਰ੍ਹਾਂ ਦੇ ਪੈਚਸ ਬਲੈਮਿਸ਼ ਵੱਖਰੀ ਗੱਲ ਹੈਗੀ ਹੈ ਪਰ ਇਸ ਤਰ੍ਹਾਂ ਦੇ ਵਿੰਗੇਟਿਡ ਦੇ ਜੇ ਪੈਚਸ ਜਿਹੜੇ ਨੇ ਉਹ ਇਸ ਗੱਲ ਦੇ ਇੰਡੀਕੇਟਰ ਨੇ ਕਿ ਇਸ ਪੇਸ਼ੈਂਟ ਨੂੰ ਕੋਈ ਨਾ ਕੋਈ ਆਟੋ ਇਮਿਊਨ ਡਿਜ਼ੀਜ਼ ਜ਼ਰੂਰ ਹੈ ਆਟੋ ਇਮਿਊਨ ਦਾ ਭਾਵ ਹੈ ਵੀ ਇਹਦੇ ਅੰਦਰ ਦੀ ਸ਼ਕਤੀ ਹੀ ਇਹਦੇ ਖਿਲਾਫ਼ ਲੜ ਰਹੀ ਹੈ ਔਰ ਇਸੇ ਕਰਕੇ ਆਟੋ ਇਮਿਊਨ ਡਿਜ਼ੀਜ਼ ਜਿੰਨੀਆਂ ਵੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਇਨਕਿਉਰੇਬਲ ਨੇ ਠੀਕ ਨਹੀਂ ਹੋਣੀਆਂ ਕਿਉਂਕਿ ਜਦੋਂ ਅਸੀਂ ਆਪ ਆਪਦੇ ਦੁਸ਼ਮਣ ਬਣ ਜਾਂਦੇ ਹਾਂ ਜੇ ਕੂਚ ਛਾਲ ਮਾਰਨ ਜਾਵਾਂਗੇ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਭਾਈ ਹਾਂਜੀ ਸੋ ਇਸ ਕਰਕੇ ਸਾਡੇ ਸਰੀਰ ਦਾ ਨਿਜ਼ਾਮ ਜਿਹੜਾ ਆ ਉਹ ਸਾਡਾ ਆਪਣੇ ਹੀ ਖਿਲਾਫ ਕੰਮ ਕਰ ਰਿਹਾ ਹੈਗਾ ਆ ਔਰ ਉਹਦੇ ਵੀ ਕਾਰਨ ਨੇ ਜਦੋਂ ਆਟੋਇਮਿਊਨ ਡਿਜ਼ੀਜ਼ ਦੀ ਮੈਂ ਗੱਲ ਕਰਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਐ ਨਹੀਂ ਹੈਗਾ ਕਿ ਆਟੋਇਮਿਊਨ ਡਿਜ਼ੀਜ਼ ਕਵਰ ਨਹੀਂ ਹੁੰਦੀਆਂ ਹਾਲਾਂਕਿ ਮੈਡੀਕਲੀ ਇਹ ਟਰਮ ਕਹੀ ਜਾਂਦੀ ਹੈ ਕਿ ਇਹ ਇਨਕਿਉਰੇਬਲ ਡਿਜ਼ੀਜ਼ ਹਨ ਉਹ ਮੈਂ ਉਹਦੀ ਜਦੋਂ ਡਿਟੇਲ ਆਏਗੀ ਔਰ ਮੈਟਾਬੋਲਿਕ ਰੇਟਸ ਦੀ ਜਾਂ ਐਨਾਬੋਲਿਕ ਰੇਟਸ ਦੀ ਜਾਂ ਕੈਟਾਬੋਲਿਕ ਰੇਟਸ ਦੀ ਗੱਲ ਆਏਗੀ ਤੇ ਮੈਂ ਤੁਹਾਨੂੰ ਇਹ ਸਾਰੀ ਡਿਟੇਲ ਦੱਸਾਂਗਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਨੂੰ ਬੜਾ ਸਮਾਂ ਲੱਗਦਾ ਹੈ ਦਰੁਸਤ ਕਰਦੇ ਆ ਠੀਕ ਕਰਦੇ ਆ ਪਰ ਐਸਾ ਨਹੀਂ ਹੈ ਕਿ ਐਸਾ ਹੁੰਦਾ ਨਹੀਂ ਹੈ ਬਹੁਤ ਸਾਰੀਆਂ ਬਿਮਾਰੀਆਂ ਐਲੋਪੈਥਿਕ ਸਟਾਈਲ ਦੇ ਵਿੱਚ ਕਹੀਆਂ ਜਾਂਦੀਆਂ ਨੇ ਕਿ ਨਹੀਂ ਜੀ ਇਹ ਤਾਂ ਠੀਕ ਨਹੀਂ ਹੁੰਦੀਆਂ ਇਹਦਾ ਤਾਂ ਸਰਜਰੀ ਹੱਲ ਹੈਗਾ ਜੇ ਕਰਵਾ ਲਓ ਤੇ ਕਰਵਾ ਲਓ ਪਰ ਹੋਮਿਓਪੈਥਿਕ ਤਰੀਕੇ ਦੇ ਨਾਲ ਹੁਣ ਤੱਕ ਦੀ ਮੇਰੀ 52 ਸਾਲ ਦੀ ਪ੍ਰੈਕਟਿਸ ਇਹ ਦੱਸਦੀ ਆ ਕਿ ਨਹੀਂ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਤੁਸੀਂ ਐਲੋਪੈਥਿਕ ਸਟਾਈਲ ਇਨਕਿਉਰੇਬਲ ਕਹਿ ਦਿੰਦੇ ਹੋ ਉਹ ਸਾਰੀਆਂ ਇਨਕਿਉਰੇਬਲ ਨਹੀਂ ਹੁੰਦੀਆਂ ਉਹਨਾਂ ਨੂੰ ਦਵਾਈਆਂ ਦੇ ਨਾਲ ਜਾਂ ਉਹਨਾਂ ਨੂੰ ਸਰੀਰ ਦੀ ਇੱਕ ਸਪੈਸ਼ਲ ਟਾਈਪ ਦੀ ਹੈਲਪ ਦੇ ਕੇ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਦੇ ਕੇ ਤੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ ਐਸਾ ਹੁੰਦਾ ਹੀ ਹੈ ਸੋ ਮੈਂ ਕਹਿ ਰਿਹਾ ਸਾਂ ਭਈ ਜੇ ਬਟਰਫਲਾਈ ਟਾਈਪ ਦੀਆਂ ਰੈਸ਼ਿਸ ਤੁਹਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਅਲੱਗ ਅਲੱਗ ਥਾਵਾਂ ਤੇ ਮੈਂ ਗਰਦਨ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਭਈ ਇਹ ਨੈਕ ਤੇ ਆ ਜਨ ਨੰਗਾਂ ਤੇ ਹੈ ਹੁਣ ਮੈਂ ਕੀ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦਾ ਚਿੱਤਰ ਬਿਤਰੇ ਜੇ ਰੰਗ ਜਿਹੜੇ ਨੇ ਉਸ ਖਾਸ ਤੌਰ ਤੇ ਚਿਹਰੇ ਤੇ ਪੈਣੇ ਸ਼ੁਰੂ ਹੋ ਜਾਣ ਔਰ ਚਿਹਰੇ ਤੇ ਜਦੋਂ ਇਸ ਤਰ੍ਹਾਂ ਦੇ ਚਿੱਤਰ ਬਿਤਰੇ ਦੀਆਂ ਹਾਲਾਂਕਿ ਸਿਆਹੀਆਂ ਵੱਖਰੀ ਗੱਲ ਹੈਗੀ ਹੈ ਪਰ ਇਹ ਚਿੱਤਰ ਬਿਤਰੇ ਜੇ ਰੰਗ ਜਦੋਂ ਬਣ ਜਾਂਦੇ ਨੇ ਔਰ ਇਹ ਇਕੱਲੇ ਗੱਲਾਂ ਤੇ ਨਾ ਹੋਣ ਹੋਰ ਵੀ ਬਹੁਤ ਥਾਵਾਂ ਤੇ ਹੋਣ ਜਦੋਂ ਹੋਰ ਵੀ ਬਹੁਤ ਥਾਵਾਂ ਤੇ ਹੁੰਦੇ ਨੇ ਤੇ ਫਿਰ ਇਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਹ ਆਟੋ ਇਮਿਊਨ ਡਿਜ਼ੀਜ਼ ਦਾ ਪੇਸ਼ੈਂਟ ਹੈ ਜਿਹਨੂੰ SLE ਵਗੈਰਾ ਵੀ ਅਸੀਂ ਕਹਿੰਦੇ ਹਾਂ ਸਿਸਟੇਮਿਕ ਲੂਪਸ ਅਰਥਮੈਟਿਸ ਡਾਕਟਰ ਕਹਿੰਦੇ ਨੇ ਤੇ SLE ਸ਼ਾਰਟ ਦੇ ਵਿੱਚ ਕਹਿ ਦਿੰਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਵੀ ਹੁੰਦਾ ਹੈ ਜਿਨ੍ਹਾਂ ਚ ਜੋੜਾਂ ਚ ਦਰਦ ਵੀ ਹੁੰਦਾ ਹੈ ਜਿਨ੍ਹਾਂ ਚ ਸੋਜ ਵੀ ਹੋ ਜਾਂਦੀ ਹੈ ਔਰ ਜਿਨ੍ਹਾਂ ਦੇ ਵਿੱਚ ਬਾਹਰ ਸਕਿਨ ਦੇ ਉੱਪਰ ਵੀ ਅਰਥਮੈਟਿਸ ਪੈਚਸ ਲਾਲ ਲਾਲ ਚਿਕੱਤੇ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਚਿਕੱਤਿਆਂ ਦੀ ਗੱਲ ਮੈਂ ਤੁਹਾਨੂੰ ਇਹ ਦੱਸ ਹੀ ਚੁੱਕਿਆ ਹਾਂ ਪਰ ਇਹਦੀ ਸਭ ਤੋਂ ਪਹਿਲੀ ਵਿਜ਼ੀਬਿਲਟੀ ਜਿਹੜੀ ਸਾਨੂੰ ਹੁੰਦੀ ਹੈ ਉਹ ਗੱਲਾਂ ਦੇ ਉੱਪਰ ਚਿਹਰੇ ਤੋਂ ਕਿਉਂਕਿ ਚਿਹਰਾ ਸਾਹਮਣੇ ਅਸੀਂ ਵੇਖਦੇ ਹਾਂ ਤੇ ਸਾਨੂੰ ਉਹਦਾ ਪਤਾ ਲੱਗ ਜਾਂਦਾ ਹੈਗਾ ਹੁਣ ਇਹ ਜਿਹੜੇ ਸਾਰੀਆਂ ਚੀਜ਼ਾਂ ਹਨ ਮੈਂ ਨੇਲ ਦੀ ਗੱਲ ਵੀ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕਿਆ ਸੀ ਨਹੀਂ ਪਤਾ ਕਿ ਸ਼ਾਇਦ ਪੰਜਾਬੀ ਦੇ ਵਿੱਚ ਪ੍ਰੋਗਰਾਮ ਹੋਇਆ ਕਿ ਨਹੀਂ ਹੋਇਆ ਨੋਹਾਂ ਦੀ ਗੱਲ ਕਰ ਚੁੱਕਿਆ ਸੀ ਵੀ ਨੋਹ ਜੇ ਕੌਲੀ ਮੂਧੀ ਮਾਰੀ ਹੋਈ ਹੈ ਇਸ ਤਰ੍ਹਾਂ ਦੇ ਹਨ ਜਿਹਨੂੰ ਅਸੀਂ ਕਲੱਬਿੰਗ ਨੇਲਸ ਕਹਿੰਦੇ ਹਨ ਔਰ ਕਲੱਬਿੰਗ ਨੇਲਸ ਅਗਰ ਹੋਣ ਜਾਂ ਜਿਹੜੇ ਮੂਲਾਂ ਦੇ ਪੋਟੇ ਸੁੱਜੇ ਹੋਏ ਹੋਣ ਇਹ ਸਾਰੇ ਸਾਬਤ ਕਰਦੇ ਨੇ ਭਾਈ ਇਹਦੇ ਫੇਫੜਿਆਂ ਚ ਕਿਤੇ ਨਾ ਕਿਤੇ ਨੁਕਸ ਹੈ ਔਰ ਖਾਸ ਤੌਰ ਤੇ ਇਹ ਨਹੀਂ ਹੁੰਦਾ ਵੀ ਹੁਣ ਜੇ ਕੱਲ ਛੋਟੀ ਮੋਟੀ ਖੰਘ ਆਈ ਹੈ ਤੇ ਤੁਸੀਂ ਕਹੋ ਵੀ ਅੱਜ ਤੱਕ ਅੱਜ ਹੀ ਉਂਗਲਾਂ ਦੇ ਪੋਟੇ ਜਿਹੜੇ ਜਿਹੜੇ ਨੌ ਜਿਹੜੇ ਕਲੱਬਿੰਗ ਨੇਲਸ ਹੋ ਜਾਣ ਜਾਂ ਕੌਲੀ ਮੂਧੀ ਮਾਰੀ ਵਰਗੇ ਹੋ ਜਾਣ ਅੱਜ ਇਹ ਨਹੀਂ ਹੋ ਜਾਣੇ ਥੋੜਾ ਸਮਾਂ ਲੱਗ ਸਕਦਾ ਜੇ ਕੋਈ ਲੰਬੇ ਸਮੇਂ ਤੱਕ 5-6 ਮਹੀਨੇ ਕਿਸੇ ਦੀ ਖੰਘ ਹੀ ਨਹੀਂ ਠੀਕ ਹੋਈ ਇਹਦਾ ਮਤਲਬ ਸਮਥਿੰਗ ਫੇਫੜਿਆਂ ਦੇ ਵਿੱਚ ਰੋਂਗ ਹੈ ਔਰ ਉਹਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਤੇ ਉਹਦੀਆਂ ਉਂਗਲੀਆਂ ਦੇ ਨੋ ਫਲੈਟ ਤਾਂ ਨਹੀਂ ਹਨ ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ ਜਿਵੇਂ ਫਲੈਟ ਨੇ ਉਹ ਫਲੈਟ ਨਹੀਂ ਹੋਣਗੇ ਔਰ ਉਸ ਬੰਦੇ ਨੂੰ ਗੱਲ ਕਰਦਿਆਂ ਵੀ ਸਾਹ ਚੜੇਗਾ ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ ਆ, ਲਿਵਰ ਦਾ ਸਾਇਨੋਸਿਸ ਸਿਰਫ ਉਸ ਅਸੀਂ ਨੂੰ ਕਹਿੰਦੇ ਆ ਕਿ ਜਿਵੇਂ ਲਿਵਰ ਡੈਡ ਹੋ ਜਾਣਾ, ਔਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਇਹ ਤਿੰਨ ਤਰ੍ਹਾਂ ਦੇ ਲਿਵਰ ਹਾਰਟ ਲੰਗਸ ਤਿੰਨ ਅੰਗਾਂ ਦਾ ਮੈਂ ਨਾਂ ਲਿਆ ਹੈ, ਅਗਰ ਇਹਨਾਂ ਦੇ ਵਿੱਚ ਕੋਈ ਲੰਬੇ ਸਮੇਂ ਦੀ ਬਿਮਾਰੀ ਚੱਲਦੀ ਹੋਵੇਗੀ ਤੇ ਉਸ ਵੇਲੇ ਸਾਡੇ ਨੇਲ ਜਿਹੜੇ ਨੇ ਉਹ ਕੌਲੀ ਮੂੰਹ ਦੀ ਮਾਰੀ ਵਰਗੇ ਹੋ ਜਾਣਗੇ, ਤੇ ਜੇ ਕਹਿੰਦੇ ਨੇ ਨੇਲ ਸਪੂਨ ਟਾਈਪ ਹੋ ਜਾਣ, ਚਮਚਾ ਜਿਹੜਾ ਸਾਡਾ ਹੁੰਦਾ ਆ ਉਹਦਾ ਤਾਂ ਮੂੰਹ ਉੱਪਰ ਨੂੰ ਖੁੱਲਣਾ ਹੁੰਦਾ ਆ, ਔਰ ਜੇ ਨੇਲ ਸਪੂਨ ਟਾਈਪ ਜੇ ਹੋ ਜਾਣ ਤਾਂ ਇਹ ਸਾਬਤ ਕਰਦਾ ਵੀ ਇਸ ਬੰਦੇ ਨੂੰ ਸੀਵੀਅਰ ਅਨੀਮੀਆ ਹੈ, ਸਧਾਰਨ ਅਨੀਮੀਆ ਨਹੀਂ, ਜਿਹੜਾ ਕਿ ਅਸੀਂ ਅੱਖਾਂ ਤੋਂ ਵੇਖ ਲਿਆ ਸੀ ਹੋਰ ਕਰ ਲਿਆ ਸੀਗਾ, ਉੱਥੇ ਤਾਂ ਨਿਸ਼ਾਨੀਆਂ ਹੋਣਗੀਆਂ ਹੋਣਗੀਆਂ, ਲੇਕਿਨ ਜਦੋਂ ਇਹ ਕਰੋਨਿਕ ਸਟੇਜ ਵਿੱਚ ਪਹੁੰਚ ਜਾਂਦੀ ਹੈ ਅਨੀਮੀਆ ਠੀਕ ਹੀ ਨਹੀਂ ਹੋ ਰਿਹਾ, ਇਹਦੇ ਪਿੱਛੇ ਕੋਈ ਬੈਕਗਰਾਉਂਡ ਹੈ, ਕੋਈ ਸਿਕਲ ਸੈੱਲ ਅਨੀਮੀਆ ਜਾਂ ਸੈੱਲ ਨਾਰਮਲ ਨਹੀਂ ਰਹਿ ਗਏ, ਜਾਂ ਉਹਦੀ ਖੁਰਾਕ ਦੇ ਵਿੱਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ, ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਦਿੱਤੀ ਜਾ ਰਹੀ ਹੈ, ਜਾਂ ਕਈ ਲੋਕ ਜਦੋਂ ਕਪਾਵਾਂ ਨਰਮੇ ਹੁੰਦੇ ਨੇ ਨਾ ਉਹਨਾਂ ਨੂੰ ਸਪਰੇ ਕਰਦੇ ਆ, ਔਰ ਮੈਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਕਪਾਵਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ, ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਗਵਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ, ਉਸ ਤੋਂ ਬਾਅਦ ਕਈ ਤਿੰਨ ਅੰਗਾਂ ਦਾ ਮੈਂ ਨਾਂ ਲਿਆ ਹੈ, ਅਗਰ ਇਹਨਾਂ ਦੇ ਵਿੱਚ ਕੋਈ ਲੰਬੇ ਸਮੇਂ ਦੀ ਬਿਮਾਰੀ ਚੱਲਦੀ ਹੋਵੇਗੀ ਤੇ ਉਸ ਵੇਲੇ ਸਾਡੇ ਨੇਲ ਜਿਹੜੇ ਨੇ ਉਹ ਕੌਲੀ ਮੂੰਹ ਦੀ ਮਾਰੀ ਵਰਗੇ ਹੋ ਜਾਣਗੇ, ਤੇ ਜੇ ਕਹਿੰਦੇ ਨੇ ਨੇਲ ਸਪੂਨ ਟਾਈਪ ਹੋ ਜਾਣ, ਚਮਚਾ ਜਿਹੜਾ ਸਾਡਾ ਹੁੰਦਾ ਆ ਉਹਦਾ ਤਾਂ ਮੂੰਹ ਉੱਪਰ ਨੂੰ ਖੁੱਲਣਾ ਹੁੰਦਾ ਆ, ਔਰ ਜੇ ਨੇਲ ਸਪੂਨ ਟਾਈਪ ਜੇ ਹੋ ਜਾਣ ਤਾਂ ਇਹ ਸਾਬਤ ਕਰਦਾ ਵੀ ਇਸ ਬੰਦੇ ਨੂੰ ਸੀਵੀਅਰ ਅਨੀਮੀਆ ਹੈ, ਸਧਾਰਨ ਅਨੀਮੀਆ ਨਹੀਂ, ਜਿਹੜਾ ਕਿ ਅਸੀਂ ਅੱਖਾਂ ਤੋਂ ਵੇਖ ਲਿਆ ਸੀ ਹੋਰ ਕਰ ਲਿਆ ਸੀਗਾ, ਉੱਥੇ ਤਾਂ ਨਿਸ਼ਾਨੀਆਂ ਹੋਣਗੀਆਂ ਹੋਣਗੀਆਂ, ਲੇਕਿਨ ਜਦੋਂ ਇਹ ਕਰੋਨਿਕ ਸਟੇਜ ਵਿੱਚ ਪਹੁੰਚ ਜਾਂਦੀ ਹੈ ਅਨੀਮੀਆ ਠੀਕ ਹੀ ਨਹੀਂ ਹੋ ਰਿਹਾ, ਇਹਦੇ ਪਿੱਛੇ ਕੋਈ ਬੈਕਗਰਾਉਂਡ ਹੈ, ਕੋਈ ਸਿਕਲ ਸੈੱਲ ਅਨੀਮੀਆ ਜਾਂ ਸੈੱਲ ਨਾਰਮਲ ਨਹੀਂ ਰਹਿ ਗਏ, ਜਾਂ ਉਹਦੀ ਖੁਰਾਕ ਦੇ ਵਿੱਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ, ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਦਿੱਤੀ ਜਾ ਰਹੀ ਹੈ, ਜਾਂ ਕਈ ਲੋਕ ਜਦੋਂ ਕਪਾਵਾਂ ਨਰਮੇ ਹੁੰਦੇ ਨੇ ਨਾ ਉਹਨਾਂ ਨੂੰ ਸਪਰੇ ਕਰਦੇ ਆ, ਔਰ ਮੈਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਕਪਾਵਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ, ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਗਵਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ, ਉਸ ਤੋਂ ਬਾਅਦ ਕਈ ਕਈ ਮਹੀਨੇ ਉਹ ਠੀਕ ਨਹੀਂ ਹੁੰਦੇ, ਔਰ ਜਦੋਂ ਤੁਸੀਂ ਉਸ ਹਾਲਾਤ

ਕਿ ਅਨੀਮੀਆ ਠੀਕ ਹੀ ਨਹੀਂ ਹੋ ਰਿਹਾ ਇਹਦੇ ਪਿੱਛੇ ਕੋਈ ਬੈਕਗਰਾਊਂਡ ਹੈ ਕੁਛ ਸਿਕਲ ਸੈਲ ਅਨੀਮੀਆ ਜਾਂ ਸੈਲ ਨਾਰਮਲ ਨਹੀਂ ਰਹਿ ਗਏ ਜਾਂ ਉਹਦੀ ਖੁਰਾਕ ਦੇ ਵਿੱਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਹੀ ਦਿੱਤੀ ਜਾ ਰਹੀ ਹੈ ਜਾਂ ਆ ਕਈ ਲੋਕ ਜਦੋਂ ਕਪਾਵਾਂ ਨਰਮੇ ਹੁੰਦੇ ਨੇ ਨਾ ਉਹਨਾਂ ਨੂੰ ਸਪਰੇ ਕਰਦੇ ਆ ਔਰ ਮੈਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਕਪਾਵਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਗਵਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ ਉਸ ਤੋਂ ਬਾਅਦ ਕਈ ਕਈ ਮਹੀਨੇ ਉਹ ਠੀਕ ਨਹੀਂ ਹੁੰਦੇ ਔਰ ਜਦੋਂ ਤੁਸੀਂ ਉਸ ਹਾਲਾਤ ਵਿੱਚ ਉਹਨਾਂ ਦੇ ਨਹੁੰ ਵੇਖੋਗੇ ਨਾ ਤੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਚਮਚਾ ਸਿੱਧਾ ਪਿਆ ਹੁੰਦਾ ਉੱਪਰ ਨੂੰ ਉੱਠਿਆ ਹੋਇਆ ਨਹੁੰ ਇਸ ਟਾਈਪ ਦੇ ਹੋਣਗੇ ਜਿਹੜਾ ਇਹ ਇੰਡੀਕੇਟ ਕਰਨਗੇ ਕਿ ਭਾਈ ਇਹ ਜਿਹੜੇ ਤਿੰਨ ਅੰਗ ਨੇ ਨਾ ਲਿਵਰ ਹਾਰਟ ਤੇ ਲੰਗ ਇਹਨਾਂ ਦੇ ਵਿੱਚ ਉਹ ਜਿਹੜੀ ਦਵਾਈ ਸਪਰੇਅ ਇਹ ਕਰਦਾ ਸੀਗਾ ਉਹਦੇ ਬਹੁਤੇ ਸਾਰੇ ਬੈਡ ਇਫੈਕਟਸ ਉੱਤੇ ਹੋ ਗਏ ਆ ਔਰ ਇਹ ਕਿਸੇ ਹੋਰ ਬਿਮਾਰੀ ਦੇ ਕਰਕੇ ਵੀ ਹੋ ਸਕਦੇ ਨੇ ਜਾਂ ਕਿਸੇ ਹੋਰ ਹਾਲਾਤ ਦੇ ਕਰਕੇ ਵੀ ਹੋ ਸਕਦੇ ਨੇ ਪਰ ਹਾਂ ਸਾਡਾ ਟਾਰਗੇਟ ਜਿਹੜਾ ਆ ਉਹ ਇਹ ਤਿੰਨ ਅੰਗ ਹੋਣਗੇ ਜਿਹੜੇ ਸਾਨੂੰ ਇਹ ਦੱਸਣਗੇ ਵੀ ਜਦੋਂ ਚਮਚੇ ਵਰਗੇ ਨਾ ਹੋਣ ਉਹਦੀ ਇਹ ਨਿਸ਼ਾਨੀ ਹੋਏਗੀ ਇਸੇ ਤਰ੍ਹਾਂ ਅਸੀਂ ਵਾਲਾਂ ਦੀ ਗੱਲ ਕੀਤੀ ਸੀ ਵਾਲ ਜਿਹੜੇ ਨੇ ਥਿਨਿੰਗ ਸਾਰੇ ਲੋਕਾਂ ਨੂੰ ਵੀ ਪ੍ਰੋਬਲਮ ਹੈਗੀ ਬਹੁਤੇ ਸਾਰੇ ਲੋਕ ਕਹਿੰਦੇ ਵਾਲ ਮੇਰੇ ਪਤਲੇ ਨੇ ਜੀ ਵਾਲ ਬੜੇ ਝੜਦੇ ਨੇ ਜੀ ਵਾਲ ਬੜੇ ਟੁੱਟਦੇ ਨੇ ਜੀ ਮੋਟੇ ਤੌਰ ਤੇ ਤੁਸੀਂ ਜਿੰਨੇ ਮਰਜ਼ੀ ਸ਼ੈਂਪੂ ਲਾਈ ਜਾਓ ਤੁਸੀਂ ਜਿੰਨੇ ਮਰਜ਼ੀ ਹੇਅਰ ਆਇਲ ਲਾਈ ਜਾਓ ਇਹ ਠੀਕ ਆ ਕਿ ਅਗਰ ਲੋਕਲ ਕੋਈ ਫੰਗਸ ਹੈ ਅਗਰ ਲੋਕਲ ਕੋਈ ਪ੍ਰੋਬਲਮ ਹੈਗੀ ਹੈ ਹੇਅਰ ਰੂਟਸ ਦੀ ਉਹ ਠੀਕ ਹੋ ਜਾਏਗੀ ਉਹਨਾਂ ਦੇ ਨਾਲ ਜੇ ਉਹਨਾਂ ਦੇ ਕਰਕੇ ਕੋਈ ਹੋ ਰਿਹਾ ਸੀ ਗੱਲ ਤੇ ਫਿਰ ਉਹ ਠੀਕ ਹੋ ਜਾਣਗੇ ਪਰ ਜੇ ਉਹ ਅੰਦਰੂਨੀ ਕਿਸੇ ਕਾਰਨ ਦੇ ਕਰਕੇ ਹੈਗਾ ਆ ਜਿਹੜੀ ਆਮ ਤੌਰ ਤੇ ਥਾਇਰਾਇਡ ਨਾਲ ਸੰਬੰਧਿਤ ਗੱਲ ਹੁੰਦੀ ਹੈ ਥਾਇਰਾਇਡ ਡਿਸਆਰਡਰ ਜਾਂ ਜਿਹਨੂੰ ਅਸੀਂ ਕਹੋ ਹਾਈਪੋਥਾਇਰਾਇਡਿਜ਼ਮ ਹਾਈਪੋ ਦਾ ਮਤਲਬ ਹੁੰਦਾ ਹੈ ਘੱਟ ਹਾਈਪਰ ਦਾ ਮਤਲਬ ਹੁੰਦਾ ਜ਼ਿਆਦਾ ਤੇ ਮੈਂ ਹਾਈਪੋਥਾਇਰਾਇਡਿਜ਼ਮ ਕਹਿ ਰਿਹਾ ਹਾਂ ਜਦੋਂ ਥਾਇਰਾਇਡ ਦਾ ਹਾਰਮੋਨ ਘੱਟ ਕੰਮ ਕਰਦਾ ਹੋਵੇ ਉਹਨਾਂ ਲੋਕਾਂ ਨੂੰ ਆਮ ਤੌਰ ਤੇ ਉਹ ਲੋਕ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਹਾਂਜੀ ਔਰ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਪਰਨਾਲ ਦੀ ਨਾਲ ਹੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਗਲੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਔਰ ਨਾਲ ਦੀ ਨਾਲ ਹੀ ਉਹਦੇ ਵਾਲ ਬੜੇ ਝੜਨੇ ਸ਼ੁਰੂ ਹੋ ਜਾਂਦੇ ਨੇ ਬੀਬੀਆਂ ਬਹੁਤਾ ਜ਼ਿਆਦਾ ਕੰਪਲੇਂਟ ਕਰਦੀਆਂ ਨੇ ਵਾਲਾਂ ਤੋਂ ਹੀ ਸ਼ੁਰੂ ਕਰਦੀਆਂ ਨੇ ਮੇਰੇ ਤਾਂ ਜੀ ਵਾਲ ਬੜੇ ਘੜਦੇ ਆ ਵਾਲ ਬੜੇ ਪਤਲੇ ਹੋ ਗਏ ਆ ਔਰ ਅਸਲ ਉੱਥੇ ਹੀ ਉਹ ਪਹਿਲੀ ਨਿਸ਼ਾਨੀ ਹੈ ਇਸ ਗੱਲ ਦੀ ਜੇ ਉਹਦੇ ਸਿਰ ਚ ਸਿਕਰੀ ਨਹੀਂ ਹੈਗੀ ਜੇ ਸਿਕਰੀ ਹੈਗੀ ਆ ਤੇ ਉਸ ਬੀਬੀ ਨੂੰ ਜਾਂ ਉਸ ਬੰਦੇ ਨੂੰ ਜਿਹਦੇ ਵਾਲ ਝੜਦੇ ਨੇ ਉਹਦੇ ਪੇਟ ਦੇ ਨੁਕਸ ਆ ਇਹ ਵੀ ਮੈਂ ਐਕਸਪਲੇਨ ਕਰਾਂਗਾ ਪੇਟ ਦੇ ਨੁਕਸ ਆ ਤੇ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਸਿਕਰੀ ਹੈਗੀ ਆ ਉਹ ਇਸ ਗੱਲ ਦੀ ਇੰਡੀਕੇਟਿਵ ਹੈ ਤੇ ਅਸੀਂ ਕਹਿੰਦੇ ਯਾਰ ਸਿਰ ਦੀ ਸਿਕਰੀ ਪੈ ਗਈ ਪਤਾ ਨੀ ਕੀ ਗੱਲ ਹੈ ਬੜੇ ਬੜੇ ਸਟਰੋਂਗ ਹੈਡ ਐਂਡ ਸ਼ੋਲਡਰ ਤੇ ਹੋਰ ਕਈ ਤਰ੍ਹਾਂ ਦੇ ਸ਼ੈਂਪੂ ਲਾਉਣੇ ਆ ਪਰ ਉਹ ਕੀ ਕਰ ਰਹੇ ਆ ਉਸੀ ਪ੍ਰਬੰਧ ਕਰ ਰਹੇ ਆ ਕਿ ਭਾਈ ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਦਾ ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਦਾ ਪਰ ਅਸੀਂ ਉਸ ਨਾਲੀ ਦੇ ਪਿਛਲੇ ਪਾਸੇ ਜਿੱਥੋਂ ਗੰਦ ਪਾਣੀ ਆ ਰਿਹਾ ਹੈ ਉਹਨੂੰ ਤਾਂ ਵੇਖਿਆ ਹੀ ਨਹੀਂ ਗਾ ਮੈਂ ਉਹਦੀ ਗੱਲ ਕਰ ਰਿਹਾ ਹਾਂ ਕਿ ਇਹ ਵਾਲਾਂ ਦਾ ਝੜਨਾ ਇਹ ਸਿਕਰੀ ਦਾ ਪੈਦਾ ਹੋਣਾ ਇਹ ਪਿਛਲੇ ਪਾਸੇ ਜਾ ਕੇ ਦੋ ਅਲੱਗ ਅਲੱਗ ਲਿੰਕ ਹਨ ਜੇ ਕਿਸੇ ਨੂੰ ਸਿਕਰੀ ਜ਼ਿਆਦਾ ਬਣਦੀ ਹੈ ਠੀਕ ਨਹੀਂ ਹੁੰਦੀ ਤੇ ਉਹ ਆਪਣੇ ਆਪ ਦੀ ਸ਼ਨਾਖਤ ਇਹ ਕਰੇ ਵੀ ਕੀ ਮੇਰੇ ਪੇਟ ਚ ਖਰਾਬੀਆਂ ਨੇ ਗੈਸ ਬਣਦੀ ਹੈ ਇਨਡਾਈਜੇਸ਼ਨ ਹੁੰਦੀ ਹੈ ਕਬਜ਼ ਵਗੈਰਾ ਹੁੰਦੀ ਹੈ ਕੋਲਾਈਟਿਸ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਲੋਕਾਂ ਦੀ ਇਹ ਪ੍ਰੋਬਲਮ ਲੰਬੇ ਸਮੇਂ ਤੇ ਜਾ ਕੇ ਸਿਕਰੀ ਵਿੱਚ ਕਿਉਂਕਿ ਸਿਕਰੀ ਮੈਂ ਇਸੇ ਕਰਕੇ ਦੱਸਿਆ ਸੀਗਾ ਵੀ ਜਿੰਨਾ ਤੁਹਾਡੇ ਸਰੀਰ ਦਾ ਗਾਰਬੇਜ ਬਣਦਾ ਹੈ ਤਾਂ ਉਸ ਨੂੰ ਕੱਢਣ ਦਾ ਕੁਦਰਤ ਦਾ ਨਿਯਮ ਤਾਂ ਹੈ ਹੀ ਆ ਉਹਦੇ ਆਪਾਂ ਕਈ ਤਰ੍ਹਾਂ ਦੁਹਰਾਇਆ ਹੈ ਟੱਟੀ ਦੇ ਰਸਤੇ ਪਿਸ਼ਾਬ ਦੇ ਰਸਤੇ ਸਾਹ ਦੇ ਰਸਤੇ ਪਸੀਨੇ ਦੇ ਰਸਤੇ ਤਾਂ ਬਹੁਤ ਤਰ੍ਹਾਂ ਆਪਾਂ ਗੱਲ ਕਰ ਚੁੱਕੇ ਹਾਂ ਸਕਿਨ ਦੇ ਵਿੱਚ ਜਿਹੜਾ ਵੀ ਗਾਰਬੇਜ ਜ਼ਿਆਦਾ ਆ ਜਾਂਦਾ ਹੈਗਾ ਉਹ ਗਾਰਬੇਜ ਜੇ ਤਾਂ ਆਮ ਪਲੇਨ ਸਕਿਨ ਦੇ ਵਿੱਚ ਆਉਂਦਾ ਹੈ ਤੇ ਉਤਰਦਾ ਰਹਿੰਦਾ ਅਸੀਂ ਸਾਫ਼ ਕਰਦੇ ਰਹਿੰਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਨਹੀਂ ਹੈਗਾ ਪਰ ਜਿਹੜੇ ਹੇਅਰੀ ਪਾਰਟਸ ਨੇ ਜਿਹੜੇ ਵਾਲਾਂ ਵਾਲੇ ਹਿੱਸੇ ਨੇ ਸਾਡੇ ਖਾਸ ਤੌਰ ਤੇ ਸਿਰ ਵੱਲੇ ਸਾਡੀ ਜ਼ਿਆਦਾ ਤਵੱਜੋ ਹੁੰਦੀ ਕਈਆਂ ਦੀ ਦਾੜੀ ਦੇ ਵਿੱਚ ਵੀ ਸਿਕਰੀ ਇਸ ਤਰ੍ਹਾਂ ਦੀ ਆਣੀ ਸ਼ੁਰੂ ਹੋ ਜਾਂਦੀ ਹੁਣ ਦਾੜੀ ਦੇ ਵਿੱਚ ਸਿਕਰੀ ਦਾ ਆਣਾ ਸਿਰ ਦੇ ਵਿੱਚ ਸਿਕਰੀ ਦਾ ਆਣਾ ਇਹ ਇਸ ਗੱਲ ਦਾ ਇੰਡੀਕੇਟਿਵ ਆ ਕਿ ਗਰਭ ਇਹ ਜਿਹੜਾ ਆ ਰਿਹਾ ਹੈ ਇਹ ਪੇਟ ਵਿੱਚੋਂ ਆ ਰਿਹਾ ਹੈਗਾ ਠੀਕ ਹੈ ਜੀ ਇਹ ਕਰੋਨਿਕ ਡਿਜ਼ੀਜ਼ ਦੀ ਜਿਹੜੀ ਸਾਡੀ ਫਿਲਾਸਫੀ ਹੈ ਨਾ ਕਰੋਨਿਕ ਡਿਜ਼ੀਜ਼ ਦੀ ਉਹ ਫਿਲਾਸਫੀ ਸਾਨੂੰ ਦੱਸਦੀ ਹੈ ਕਿ ਇਹਦੀ ਚੇਨ ਕਿੱਥੇ ਹੈਗੀ ਜਿਵੇਂ ਮੈਂ ਬੜੀ ਦੇਰ ਗੱਲ ਕੀਤੀ ਹੈ ਕਿ ਸਕਿਨ ਦੀਆਂ ਪ੍ਰੋਬਲਮ ਅਗਰ ਬਾਹਰੋਂ ਦਬਾ ਦਿਓ ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਹ ਦੀ ਬਿਮਾਰੀ ਪਹਿਲਾਂ ਠੀਕ ਕਰਨੀ ਸ਼ੁਰੂ ਕਰ ਦਿਓ ਤੇ ਉਹ ਸਕਿਨ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਇੰਟਰ ਲਿੰਕਡ ਚੀਜ਼ਾਂ ਨੇ ਹਾਰਟ ਦੀ ਪ੍ਰੋਬਲਮ ਠੀਕ ਕਰਨੀ ਸ਼ੁਰੂ ਕਰ ਦਿਓ ਤੁਸੀਂ ਗੋਡਿਆਂ ਚ ਜ਼ੋਰ

0: ਦਰਦ ਹੋਣੀ ਸ਼ੁਰੂ ਹੋ ਜਾਏਗੀ, ਗੋਡਿਆਂ ਦੇ ਜੋੜਾਂ ਦਾ ਟ੍ਰੀਟਮੈਂਟ ਟੈਂਪਰੇਰੀ ਤੌਰ ਤੇ ਕਰਨਾ ਸ਼ੁਰੂ ਕਰ, ਮੈਂ ਟੈਂਪਰੇਰੀ ਦੀ ਗੱਲ ਕਰ ਰਿਹਾ, ਕਿਉਂ ਦੀ ਨਹੀਂ ਕਰ ਰਿਹਾ, ਕਿਉਂ ਤਾਂ ਹੀ ਹੋਣਾ ਜੇ ਪਿਛਲੇ ਕਾਰਨ ਰਿਲੀਵ ਹੋਣਗੇ ਤਾਂ, ਪਰ ਜਦੋਂ ਐਸਾ ਤੁਸੀਂ ਕਰੋਗੇ ਉਸ ਵੇਲੇ ਉਹ ਹਾਰਟ ਦੇ ਉੱਪਰ ਜਾਣੀ ਸ਼ੁਰੂ ਹੋ ਜਾਏਗੀ ਤੇ ਉਹ ਪੇਸ਼ੈਂਟ ਕੰਪਲੇਨ ਕਰਕੇ ਡਾਕਟਰ ਜੀ ਜਦੋਂ ਦੀ ਮੈਂ ਦਵਾਈ ਖਾ ਰਿਹਾ ਨਾ ਉਦੋਂ ਮੈਨੂੰ ਸਾਹ ਜਿਹਾ ਬੜਾ ਚੜਨ ਲੱਗ ਗਿਆ, ਉਦੋਂ ਘਬਰਾਹਟ ਜੀ ਹੋਣ ਲੱਗ ਗਈ, ਇਹ ਉਹਦੇ ਲਫ਼ਜ਼ ਹੋਣਗੇ ਜਿਹੜੇ ਇਹ ਇੰਡੀਕੇਟ ਕਰਨਗੇ ਕਿ ਗੋਡਿਆਂ ਦੇ ਜੋਰਾਂ ਦੀ ਜਿਹੜੀ ਵੀ ਤੁਸੀਂ ਦਵਾਈ ਖਾ ਰਹੇ ਹੋ ਉਹਦਾ ਲਿੰਕ ਹਾਰਟ ਨਾਲ ਹੈ, ਪਰ ਉਹ ਸਪਰੈਸ ਕਰ ਰਹੀ ਹੈ ਉਸਨੂੰ, ਤੇ ਮੈਂ ਸਿਕਰੀ ਦੀ ਗੱਲ ਕਰ ਰਿਹਾ ਸਾਂ, ਮੈਂ ਉਸ ਗੱਲ ਨੂੰ ਕੰਪਲੀਟ ਕਰਾਂ ਵੀ ਪੇਟ ਦੇ ਵਿੱਚੋਂ ਨਿਕਲਦਾ ਹੋਇਆ ਗਾਰਬੇਜ ਜਿੰਨਾ ਵੀ ਬਲੱਡ ਦੇ ਵਿੱਚ ਸਰਕੂਲੇਟ ਕਰ ਰਿਹਾ ਹੈਗਾ ਆ, ਔਰ ਉਹ ਸਰਕੂਲੇਟ ਕਰਦਿਆਂ ਸਕਿਨ ਦੇ ਕੋਲੇ ਪਹੁੰਚਦਾ ਆ, ਉੱਥੇ ਉਹ ਪਸੀਨੇ ਦੇ ਰੂਪ ਚ ਬਾਹਰ ਨਿਕਲਦਾ ਆ, ਡਰਾਈ ਥਾਵਾਂ ਤੇ ਸਾਨੂੰ ਉਹ ਪਤਾ ਨਹੀਂ ਲੱਗਦਾ, ਪਰ ਹੇਰੀ ਥਾਵਾਂ ਤੇ ਜਿੱਥੇ ਵਾਰ ਉੱਗੇ ਹੋਏ ਨੇ ਉੱਥੇ ਉਹ ਆਮ ਜਿਹੜਾ ਪਿਪੜੀ ਦੇ ਤੌਰ ਤੇ ਜੰਮਣਾ ਸ਼ੁਰੂ ਹੋ ਜਾਂਦਾ, ਔਰ ਇਹ ਇਸ ਤਰ੍ਹਾਂ ਦਾ ਹਾਲਾਤ ਹੈ, ਕਈਆਂ ਨੂੰ ਉਹਦੇ ਵਿੱਚ ਸਕੈਬ ਬਣਨੇ ਸ਼ੁਰੂ ਹੋ ਜਾਂਦੇ ਨੇ, ਔਰ ਕਈਆਂ ਨੂੰ ਉਹਦੇ ਵਿੱਚ ਫੰਗਸ ਟਾਈਪ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ, ਮੱਛਰ ਤਾਂ ਉੱਥੇ ਹੀ ਆਊਗਾ ਨਾ ਜਿੱਥੇ ਪਾਣੀ ਗੰਦਲਾ ਖੜਾ ਆਏਗਾ, ਲਗਾਤਾਰ ਪਾਣੀ ਖੜਾ ਆਇਆ ਤਾਂ ਉੱਥੇ ਮੱਛਰ ਆਉਣਾ ਸ਼ੁਰੂ ਹੋ ਜਾਏਗਾ, ਤੇ ਜਿੱਥੇ ਲਗਾਤਾਰ ਇਸ ਤਰ੍ਹਾਂ ਦੀ ਡੰਡਰਫ ਬਣਨੀ ਸ਼ੁਰੂ ਹੋ ਜਾਵੇ, ਜਿਹੜੀ ਸਿਕਰੀ ਬਣਨੀ ਸ਼ੁਰੂ ਹੋ ਗਈ, ਚਾਹੇ ਉਹ ਦਾੜੀ ਹੈ ਤੇ ਚਾਹੇ ਉਹ ਮੁੱਛਾਂ ਨੇ ਤੇ ਚਾਹੇ ਉਹ ਤੁਹਾਡਾ ਸਿਰ ਹੈਗਾ ਆ, ਤਾਂ ਉਹਦੇ ਵਿੱਚ ਆਟੋਮੈਟਿਕਲੀ ਫੰਗਸ ਦਾ ਗਰੋਹ ਹੋਣਾ ਲੇਟਰ ਹੋਣ ਨਾਰਮਲ ਦੀ ਗੱਲ ਹੈਗੀ ਹੈ, ਸੋ ਅਗਰ ਐਸਾ ਹੁੰਦਾ ਆ ਤਾਂ ਭਾਈ ਗੱਲ ਕਿੱਥੇ ਪਹੁੰਚ ਗਈ ਸਾਰੀ, ਜੇ ਤਾਂ ਸਿਕਰੀ ਹੈਗੀ ਆ ਤੇ ਪੇਟ ਦੇ ਰੋਗ ਠੀਕ ਕਰੋ, ਠੀਕ ਹੋ ਜਾਓਗੇ, ਸਿਕਰੀ ਠੀਕ ਹੋ ਜਾਏਗੀ, ਨਹੀਂ ਤੇ ਜਿੰਨੇ ਮਰਜ਼ੀ ਸ਼ੈਂਪੂ ਲਾਈ ਜੋ ਜੋ ਮਰਜ਼ੀ ਕਰੀ ਜੋ ਉਸਨੇ ਠੀਕ ਨਹੀਂ ਹੋਣਾ, ਜਿੰਨੇ ਬਿਊਟੀਸ਼ੀਅਨ ਤੁਹਾਨੂੰ ਬਹੁਤ ਕੁਝ ਦੱਸਣਗੇ, ਆ ਬੀਬੀਆਂ ਦੇ ਬਹੁਤ ਸਾਰੀਆਂ ਸਿਆਈਆਂ ਬਹੁਤ ਸਾਰੇ ਕੇਲੇ ਹੋ ਜਾਂਦੇ ਨੇ ਤੇ ਲੱਖਾਂ ਰੁਪਈਏ ਬੀਬੀਆਂ ਇਸੇ ਡਿਊਟੀ ਵਾਸਤੇ ਖਰਚ ਦਿੰਦੀਆਂ ਨੇ, ਬਿਊਟੀਸ਼ੀਅਨ ਦੇ ਕੋਲ ਜਾਣ ਵਾਸਤੇ ਉਹ ਅਲੱਗ ਅਲੱਗ ਕਰੀਮਾਂ ਲਾ ਅਲੱਗ ਅਲੱਗ ਯੇ ਕਾਰ, ਤੇ ਜਿਹੜਾ ਉਹ ਐਪੀਡਰਮਸ ਦਾ ਨਾ ਮੈਂ ਤੁਹਾਨੂੰ ਦੱਸਿਆ ਨਾ ਸਕਿਨ ਦੇ ਤਿੰਨ ਲੇਅਰ ਨੇ, ਔਰ ਜਿਹੜਾ ਹਾਈਪੋਡਰਮਸ ਹੈ ਵਿੱਚ ਡਰਮਸ ਹੈ ਉੱਪਰ ਵਾਲੇ ਪਾਸੇ ਐਪੀਡਰਮਸ ਦਾ ਲੇਅਰ ਹੈ, ਔਰ ਇਹਦਾ ਲਿੰਕ ਕੇਵਲ ਜਿੰਨੀ ਵੀ ਮਸਾਜ ਤੁਸੀਂ ਕਰਾਉਂਦੇ ਹੋ ਚਿਹਰੇ ਦੀ, ਜਿੰਨੀ ਵੀ ਸਟੀਮ ਦਵਾਉਂਦੇ ਹੋ ਤੁਸੀਂ ਚਿਹਰੇ ਨੂੰ, ਜਿੰਨੀਆਂ ਵੀ ਕਰੀਮਾਂ ਤੁਸੀਂ ਲਵਾਉਂਦੇ ਹੋ ਚਿਹਰੇ ਨੂੰ, ਇਹਦਾ ਸਾਰੀਆਂ ਦਾ ਤੁਹਾਡੇ ਲੋਕਲ ਐਪੀਡਰਮਸ ਤੇ ਇਫੈਕਟ ਹੁੰਦਾ, ਤੇ ਇਸੇ ਕਰਕੇ ਫਿਰ ਬੀਬੀਆਂ ਆਉਂਦੀਆਂ ਨੇ ਨਾ, ਅੱਛਾ 15 ਦਿਨਾਂ ਬਾਅਦ ਤੁਸੀਂ ਆਈ, ਅੱਛਾ ਫਿਰ 15 ਦਿਨਾਂ ਬਾਅਦ ਤੁਸੀਂ ਤਾਂ ਪੱਕੇ ਗਾਹਕ ਬਣ ਜਾਂਦੇ ਹੋ, ਪਰ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਇਹ ਜਿਹੜੀ ਸਕਿਨ ਦੀ ਮੇਰੀ ਪ੍ਰੋਬਲਮ ਹੈ, ਸਿਆਹੀਆਂ ਪੈਣ ਦੀ ਪ੍ਰੋਬਲਮ ਹੈ, ਇਹ ਮੇਰੀ ਇੰਟਰਨਲ ਪ੍ਰੋਬਲਮ ਹੈ, ਤੇ ਜਦ ਤੱਕ ਉਹ ਇੰਟਰਨਲ ਪ੍ਰੋਬਲਮ ਨਹੀਂ ਖਤਮ ਹੁੰਦੀ ਤਦ ਤੱਕ ਸਿਆਹੀਆਂ ਠੀਕ ਨਹੀਂ ਹੋਣੀਆਂ, ਸੋ ਪਹਿਲੀ ਇੰਡੀਕੇਸ਼ਨ ਮੈਂ ਤੁਹਾਨੂੰ ਇਹ ਦੱਸੀ ਆ ਕਿ ਜੇ ਡੈਂਡਰਫ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਆਪਣੇ ਪੇਟ ਦਾ ਇਲਾਜ ਕਰਵਾਓ, ਜੇ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਆਪਣੇ ਥਾਇਰਾਇਡ ਦਾ ਟ੍ਰੀਟਮੈਂਟ ਕਰਵਾਓ, ਤੁਹਾਨੂੰ ਥਾਇਰਾਇਡ ਤੁਹਾਡਾ ਨਾਰਮਲ ਕੰਮ ਨਹੀਂ ਕਰ ਰਿਹਾ, ਪੈਚਸ ਦੇ ਵਿੱਚ ਹੋਵੇ ਜਿਹਨੂੰ ਅਸੀਂ ਬੈਲਡਨੈਸ ਕਹਿੰਦੇ ਆ, ਜਾਂ ਤੁਹਾਡੇ ਵਾਲ ਟੁੱਟ ਰਹੇ ਨੇ, ਬ੍ਰੇਕ ਹੋ ਰਹੇ ਨੇ ਕਿਸੇ ਵੀ ਤਰ੍ਹਾਂ, ਕੰਘੀ ਵਾਹੁੰਦੇ ਹੋ ਤੇ ਗੁੱਛਿਆਂ ਦੇ ਗੁੱਛੇ ਤੁਰੇ ਆਉਂਦੇ ਨੇ, ਨਹਾਉਂਦੇ ਹੋ ਤੇ ਬਹੁਤ ਵਾਲ ਬਲਦੇ ਲੈਂਦੇ ਤੁਹਾਡੇ ਬਾਥਰੂਮ ਚ ਨਿਕਲ ਡਿੱਗ ਪੈਂਦੇ ਨੇ, ਸੋ ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਇੰਡੀਕੇਟਿੰਗ ਨੇ ਕਿ ਫੰਗਸ ਹੋ ਗਿਆ, ਡੈਂਡਰਫ ਸੀ ਫੰਗਸ ਹੋ ਗਿਆ, ਜਿਹਦੇ ਨਾਲ ਤੁਹਾਡੀਆਂ ਇਹ ਰੂਟਸ ਡੈਡ ਹੋ ਗਈਆਂ, ਇਹ ਠੀਕ ਆ, ਜ਼ਖਮ ਹੋ ਜਾਂਦਾ ਤੇ ਅਸੀਂ ਪੱਟੀ ਕਰਦੇ ਆ ਨਾ ਸਫਾਈ ਬਾਹਰੋਂ ਰੱਖਣ ਵਾਸਤੇ ਕਿ ਫੰਗਸ ਬਾਹਰ ਨਾ ਆਵੇ, ਪਰ ਇਹ ਸਰੀਰ ਜਿਹੜਾ ਯਾਰ ਇਹ ਕੰਧ ਤੇ ਨਹੀਂ ਨਾ ਕਿ ਬਾਹਰੋਂ ਥੋਪਾ ਲਾਓਗੇ ਤੇ ਠੀਕ ਹੋ ਜਾਏਗੀ, ਇਹ ਸਰੀਰ ਦੀ ਰੀਜਨਰੇਸ਼ਨ ਇੰਟਰਨਲ ਹੈਗੀ ਆ, ਅੰਦਰੋਂ ਹਰ ਚੀਜ਼ ਦੀ ਰਿਪੇਅਰ ਹੋਣੀ ਹੈ, ਤੇ ਉਹਦੇ ਵਾਸਤੇ ਸਾਨੂੰ ਉਹ ਉਪਰਾਲੇ ਕਰਨੇ ਪੈਣੇ ਨੇ, ਜਿਨ੍ਹਾਂ ਕਾਰਨਾਂ ਕਰਕੇ ਇਹ ਪ੍ਰੋਬਲਮ ਆ ਰਹੀ ਹੈ, ਉਹ ਪਹਿਲਾਂ ਤੇ ਪ੍ਰੋਬਲਮ ਠੀਕ ਕਰੀਏ, ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਜੇ ਸਿਕਰੀ ਆ ਤੇ ਪੇਟ ਦੇ ਰੋਗਾਂ ਨੂੰ ਠੀਕ ਕਰੋ, ਜੇ ਵਾਲ ਝੜਨੇ ਸ਼ੁਰੂ ਹੋ ਗਏ ਨੇ ਟੁੱਟਣੇ ਸ਼ੁਰੂ ਹੋ ਗਏ ਨੇ ਤੇ ਫਿਰ ਥਾਇਰਾਇਡ ਦਾ ਹੱਲ ਕਰੋ, ਜੇ ਤੁਹਾਡੇ ਚਿਹਰੇ ਤੇ ਸਿਆਹੀਆਂ ਵੈਸੇ ਤਾਂ ਬਟਰਫਲਾਈ ਮੈਂ ਤੁਹਾਨੂੰ ਦੱਸੀ ਨਾ ਆਟੋਮੇਨ ਦੀ ਡਿਜ਼ੀਜ਼ ਦੀ ਹੈਗੀਆਂ ਨੇ, ਪਰ ਉਹ ਸ਼ੇਚ ਪੁੱਟ ਅਲੱਗ ਅਲੱਗ ਹੈਗੀਆਂ ਨੇ, ਜੇ ਤੁਹਾਨੂੰ ਰੂਟੀਨ ਵਿੱਚ ਬਾਕੀ ਸਭ ਕੁਝ ਨਾਰਮਲ ਹੈ, ਖਾਸ ਤੌਰ ਤੇ ਬੱਚੀਆਂ ਨੂੰ ਇਸ ਤਰ੍ਹਾਂ ਦੇ ਬਲੈਬਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਸਿਆਹੀਆਂ ਪੈ ਗਈਆਂ ਜੀ ਮੇਰੇ ਚਿਹਰੇ ਦੇ ਹੈਗੀਆਂ ਨੇ, ਉਹਨਾਂ ਦੇ ਹਾਰਮੋਨਲ ਪ੍ਰੋਬਲਮ ਕੀ ਹੈ, ਮਾਸਿਕ ਧਰਮ ਨੂੰ ਚੈੱਕ ਕਰੋ, ਜੇ ਉਹਦਾ ਮਾਸਿਕ ਧਰਮ ਨਾਰਮਲ ਹੈ ਤੇ ਫਿਰ ਇਹ ਸਿਆਹੀਆਂ ਆਟੋਮੈਟਿਕਲੀ ਠੀਕ ਹੋ ਜਾਣਗੀਆਂ, ਤੇ ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਆਇਰਨ ਦੇਈ ਜਾਓ, ਜਿੰਨਾ ਮਰਜ਼ੀ ਕੈਲਸ਼ੀਅਮ ਨੂੰ ਦੇਈ ਜਾਓ, ਬਥੇਰੇ ਡਾਕਟਰ ਬਥੇਰਾ ਕੁਝ ਕਰਦੇ ਨੇ, ਐਸਾ ਕੁਝ ਕਰਦੇ ਨੇ, ਪਰ ਉਹਦਾ ਰੂਟ ਕਾਜ਼ ਉਹ ਹਾਰਮੋਨ ਨੇ, ਈਸਟ੍ਰੋਜਨ ਪ੍ਰੋਜੈਸਟਰੋਨ ਉਹਨਾਂ ਦੀ ਪ੍ਰੋਡਕਸ਼ਨ ਉਹਨਾਂ ਦੀ ਸਰਵਿਸ ਜੋ ਵੀ ਕੁਝ ਹੈਗੀ ਹੈ ਨਾਰਮਲ ਨਹੀਂ, ਜਿਸ ਕਰਕੇ ਉਹਨਾਂ ਦੇ ਨਾਲ ਜਿਹੜਾ ਕਰਮ ਹੋਣਾ ਸੀਗਾ ਮਾਸਿਕ ਧਰਮ ਦਾ ਨਾਰਮਲ ਉਹ ਨਾਰਮਲ ਨਹੀਂ ਹੋ ਰਿਹਾ, ਔਰ ਜਿਹਦੇ ਕਰਕੇ ਉੱਥੇ ਗਾਰਬੇਜ ਪੈਦਾ ਹੋ ਰਿਹਾ, ਗਾਰਬੇਜ ਕਹਾਂਗੇ ਉਸ ਲਫ਼ਜ਼ ਨੂੰ ਅਸੀਂ, ਜਿਹੜੀ ਚੀਜ਼ ਨਾਰਮਲ ਨਹੀਂ ਹੈਗੀ ਤੇ ਵੇਸਟ ਹੋ ਰਹੀ ਹੈ, ਉਸ ਚੀਜ਼ ਨੇ ਸਰਕੂਲੇਟ ਕਰਨਾ ਤੁਹਾਡੇ ਬਲੱਡ ਦੇ ਵਿੱਚ ਤੇ ਅਲੱਗ ਅਲੱਗ ਥਾਵਾਂ ਤੇ, ਖਾਸ ਤੌਰ ਤੇ ਬੀਬੀਆਂ ਦੇ ਚਿਹਰੇ ਦੇ ਉੱਪਰ ਬਲੈਮਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਿਆਹੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮਾਸਿਕ ਧਰਮ ਦੀ ਪ੍ਰੋਬਲਮ ਹੈ। ਮੇਰੇ ਇਹ ਸਾਰੇ ਲੈਕਚਰ ਦਾ ਮੇਰਾ ਪਰਪਸ ਇਹੀ ਆ ਕਿ ਬਾਹਰ ਪੈਦਾ ਹੁੰਦੀਆਂ ਨਿਸ਼ਾਨੀਆਂ ਅੰਦਰ ਸਰੀਰ ਦੇ ਵਿੱਚ ਹੋ ਗਏ ਕਿਸੇ ਵਿਕਾਰ ਨੂੰ ਪੱਕੇ ਤੌਰ ਤੇ ਸਾਨੂੰ ਇੰਡੀਕੇਟ ਕਰ ਰਹੀਆਂ ਨੇ, ਜੇ ਅਸੀਂ ਇਹ ਬੋਲੀ ਸਮਝਦੇ ਹਾਂ ਤਾਂ। ਮੈਂ ਇਹ ਕਈ ਵਾਰ ਐਗਜਾਮਪਲ ਦਿੱਤੀ ਆ, ਭਾਈ ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ, ਜਿਹੜੀ ਸਿਆਣੀ ਮਾਂ ਹੈ ਨਾ, ਉਹਨੂੰ ਇਹ ਪਤਾ ਹੁੰਦਾ ਵੀ ਹੁਣ ਇਹਨੇ ਦੁੱਧ ਪੀਣਾ ਹੈ, ਹੁਣ ਇਹਨੇ ਪੋਟੀ ਕਰਨੀ ਹੈ, ਹੁਣ ਇਹਨੇ ਸੌਣਾ ਹੈ, ਕਿਉਂਕਿ ਤਾਂ ਬੋਲੀ ਰੋਣਾ ਹੈ, ਉਹਦੀ ਬੋਲੀ ਹੀ ਰੋਣਾ ਹੈ। ਪਰ ਸਿਆਣੀ ਮਾਂ ਸਮਝਦੀ ਤੇ ਕਮਲੀਆਂ ਮਾਵਾਂ ਦੇ ਬੱਚੇ ਤਾਂ ਵਿੱਚ ਹੀ ਪੋਟੀ ਕਰੀ ਜਾਂਦੇ ਨੇ ਸਾਰਾ ਕੁਛ, ਉਹ ਰੀਲੀ ਹੀ ਕਰਦੇ ਨੇ ਕਿਉਂਕਿ ਮਾਂ ਸਮਝਦੀ ਨੀ ਕਿ ਕਰਨਾ ਕੀ ਹੈਗਾ। ਤੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਨਿਸ਼ਾਨੀਆਂ ਨੇ, ਅਗਰ ਅਸੀਂ ਇਹ ਜਾਣਦੇ ਹਾਂ ਤਾਂ ਇਸ ਹਾਲਾਤ ਦੇ ਵਿੱਚ ਅਸੀਂ ਇਹਨਾਂ ਨੂੰ ਪਿੰਨ ਪੁਆਇੰਟ ਕਰਕੇ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਕਿ ਟ੍ਰੀਟਮੈਂਟ ਕੀ ਕਰਨ ਦੀ ਲੋੜ ਹੈ। ਐਵੇਂ ਹੀ ਉਹ ਇੱਕ ਪੰਜਾਬੀ ਦਾ ਕਹਾਣੀ ਹੈ ਨਾ, ਅੰਨੇ ਕੁੱਤੇ ਹਰਨਾ ਮਗਰ, ਹਾਂਜੀ, ਕੁੱਤਿਆਂ ਨੂੰ ਤੇ ਪਤਾ ਹੀ ਨਹੀਂ ਜਾਣਾ ਕਿਧਰ ਹੈ, ਦੌੜ ਰਹਿਣੇ ਤੇ ਬਹੁ ਬਹੁ ਕਰ ਰਹੇ, ਹਰਨ ਕਿਹੜੇ ਪਾਸੇ ਗਿਆ, ਸ਼ਿਕਾਰ ਕਿਹੜੇ ਪਾਸੇ ਗਿਆ, ਉਹਦਾ ਕੋਈ ਪਤਾ ਨੀ। ਆਮ ਤੌਰ ਤੇ ਅੱਜ ਕੱਲ ਇਸੇ ਤਰ੍ਹਾਂ ਹੀ ਹੋ ਰਿਹਾ, ਸਾਡੇ ਪਿੰਡਾਂ ਚ ਬਹੁਤ ਸਾਰੇ ਡਾਕਟਰ ਇਸ ਤਰ੍ਹਾਂ ਬੈਠੇ ਨੇ ਨਾ, ਜਿਹੜੇ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਰ ਰਹੇ ਨੇ। ਬੇਸਿਕ ਨੌਲੇਜ ਬਹੁਤ ਘੱਟ ਲੋਕਾਂ ਨੂੰ ਹੋਏਗਾ ਕਿ ਇਹਦੇ ਪਿੱਛੇ ਅਸਲ ਗੱਲ, ਕਿਉਂਕਿ ਅਸੀਂ ਇਸ ਸਰੀਰ ਦੀ ਜਿਹੜੀ ਹੁਣ ਤੱਕ ਸਟੱਡੀ ਕੀਤੀ ਹੈ, ਅਸੀਂ ਉਹਦੇ ਬਾਰੇ ਜਾਣਦੇ ਨੀ ਹਾਂ। ਇਸ ਸਰੀਰ ਨੂੰ ਕੁਦਰਤ ਨੇ ਕਿਵੇਂ ਬਣਾਇਆ, ਇਹਦਾ ਚਲਨ ਕੀ ਹੈ, ਇਹਦਾ ਸਟਰਕਚਰ ਕੀ ਹੈਗਾ, ਇਹਦੇ ਵਰਕਿੰਗ ਕੰਮ ਕਰਨ ਦਾ ਢੰਗ ਕੀ ਹੈਗਾ ਆ, ਔਰ ਜੇ ਕਿਸੇ ਵੀ ਵਰਕਿੰਗ ਦੇ ਢੰਗ ਵਿੱਚ ਕਿਤੇ ਵੀ ਫਰਕ ਆਉਂਦਾ ਆ ਤੇ ਸਾਨੂੰ ਪਤਾ ਕਿਵੇਂ ਲੱਗੇਗਾ। ਤੁਹਾਡੇ ਗੱਡੀ ਦਾ ਇੰਜਨ ਜਿਹੜਾ ਧੂੰਆਂ ਮਾਰਦਾ ਹੈ ਤੇ ਫਿਰ ਤੁਹਾਡੀ ਮੋਬਾਈਲ ਵਾਲੇ ਪਾਸੇ ਜਾਓਗੇ ਨਾ ਤੁਸੀਂ, ਤੁਹਾਨੂੰ ਪਤਾ ਹੋਏਗਾ ਨਾ। ਇਸੇ ਤਰ੍ਹਾਂ ਇਹ ਸਰੀਰ ਹੈਗਾ ਆ, ਔਰ ਇਸ ਸਰੀਰ ਦੇ ਵਿੱਚ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਬਾਹਰ ਆ ਰਹੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ ਤੇ ਫਿਰ ਪਿੰਨ ਪੁਆਇੰਟ ਕਰ ਸਕੋਗੇ। ਹੁਣ ਗੱਲ ਕੀ ਹੈ, ਹੈ ਤਾਂ ਸਿਕਰੀ, ਗੱਲ ਕੀ ਹੈ, ਵਾਰ ਝੜ ਰਹੇ ਨੇ, ਸਿਰ ਨਾਲ ਹੀ ਸੰਬੰਧਿਤ ਨਾ, ਤੇ ਹਰ ਬੰਦਾ ਹੀ ਕੋਈ ਸ਼ੈਂਪੂ ਲੈ ਯਾਰ, ਫਲਾਣਾ ਵਧੀਆ ਸ਼ੈਂਪੂ ਹੈ ਉਹ ਲੈ, ਉਹਦੀ ਗੱਲ ਕਰਦੇ ਉਹਨੂੰ ਠੀਕ ਹੋ ਜੂਗਾ, ਟੈਂਪਰੇਰੀ ਉਹ ਠੀਕ ਹੋ ਗਿਆ, ਉਹ ਵੀ ਬੜਾ ਖੁਸ਼ ਹੋ ਗਿਆ ਵੀ ਯਾਰ ਠੀਕ ਹੈ, ਮੈਂ ਸ਼ੈਂਪੂ ਨਾਲ ਧਨਾਈ ਜਾ ਰਿਹਾ ਤੇ ਮੇਰਾ ਠੀਕ ਹੈਗਾ। ਪਰ ਇਹ ਮੇਰਾ ਠੀਕ ਹੋ ਗਿਆ ਨਹੀਂ, ਇਹ ਤਾਂ ਸਿਰਫ ਉਹਦਾ ਇੱਕ ਦਹਾਨਾ ਸੀਗਾ ਜਿੱਥੋਂ ਗਾਰਬੇਜ ਬਾਹਰ ਨਿਕਲ ਰਿਹਾ ਸੀ, ਤੁਸੀਂ ਸਾਫ਼ ਕਰ ਲਿਆ ਤੇ ਤੁਸੀਂ ਇਹ ਵੀ ਸਮਝੋ ਕਿ ਉਹ ਪੇਟ ਦੇ ਜਿਹੜੇ ਰੋਗ ਜਿਨ੍ਹਾਂ ਦੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਉਹਦਾ ਗਾਰਬੇਜ ਜਾ ਰਿਹਾ ਜਿਹਦੀ ਸਿਕਰੀ ਬਣ ਰਹੀ ਤੇ ਉਹਨੇ ਸਿਕਰੀ ਨੇ ਉਹਨੇ ਦੇਰ ਠੀਕ ਨਹੀਂ ਹੋਣਾ, ਜਦ ਤੱਕ ਤੁਹਾਡਾ ਪੇਟ ਦਾ ਰੋਗ ਨਹੀਂ, ਤੇ ਉਹਦੇ ਨਾਲ ਫਿਰ ਬਾਬਾ ਸਿਰ ਵੀ ਹੋ ਸਕਦੀ ਹੈ, ਉਹਦੇ ਨਾਲ ਕੋਲਨ ਕੈਂਸਰ ਵੀ ਹੋ ਸਕਦਾ ਹੈਗਾ ਆ, ਉਹਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਅੱਗੇ ਅੱਗੇ ਚੱਲ ਕੇ ਲਿੰਕਡ ਨੇ। ਤੁਸੀਂ ਤਾਂ ਕੱਲਾ ਸ਼ੈਂਪੂ ਲਾ ਕੇ ਉਹ ਕਬੂਤਰ ਦੇ ਅੱਖਾਂ ਬੰਦ ਕਰਨ ਤੱਕ ਵੇਖ ਲਿਆ ਕਿ ਬਿੱਲੀ ਨਹੀਂ ਆਉਂਦੀ, ਤੁਸੀਂ ਜਾ ਕੇ ਹੁਣ ਮੇਰੀ ਡੈਂਡਰਫ ਤਾਂ ਰੁਕ ਗਈ, ਹਾਂਜੀ, ਪਰ ਇਹ ਠੀਕ ਨਹੀਂ ਹੋਈ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਠੀਕ ਹੋਣ ਦਾ ਤਕਾਜ਼ਾ ਕੀ ਹੈ ਤੇ ਪ੍ਰਬੰਧ ਕਰਨ ਅਸੀਂ ਕਿਹਨੂੰ ਕਹਿੰਦੇ ਹਾਂ, ਹਾਂਜੀ। ਜਦੋਂ ਸਾਨੂੰ ਇਹ ਸਮਝ ਆ ਗਈ ਤੇ ਫਿਰ ਅਸੀਂ ਇਸ ਭੁਲੇਖੇ ਚ ਨਹੀਂ ਪਾਵਾਂਗੇ ਵੀ ਸ਼ੈਂਪੂ ਦੇ ਨਾਲ ਤੇ ਮੇਰੇ ਵਾਲ ਸਾਫ਼ ਹੋ ਗਏ ਯਾਰ, ਹੁਣ ਤਾਂ ਸਿਕਰੀ ਹੈ ਨੀ ਗੀ, ਹਰ ਹਫ਼ਤੇ ਮੈਂ ਨਾ ਲੈਣਾ, ਹਫ਼ਤੇ ਚ ਦੋ ਵਾਰ ਨਾ ਲੈਣਾ, ਹੁਣ ਸਿਕਰੀ ਹੈ ਨੀ ਗੀ। ਪਰ ਕੀ ਹੈ, ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਨਾ, ਕਿਉਂ, ਕਿਉਂਕਿ ਅਸਲ ਟਾਰਗੇਟ ਜਿਹੜਾ ਸੀਗਾ, ਜਿਸ ਥਾਂ ਤੇ ਗਰਭ ਪੈਦਾ ਹੋ ਰਿਹਾ ਸੀਗਾ ਉੱਥੇ ਤੁਸੀਂ ਨਹੀਂ ਪਹੁੰਚ ਰਹੇ। ਤੇ ਇਹ ਪ੍ਰੋਗਰਾਮ ਮੇਰੇ ਇਸ ਕਰਕੇ ਹਨ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਸਰੀਰ ਦੇ ਅੰਦਰ ਕਿੱਥੇ ਨੁਕਸ ਪੈ ਤੇ ਬਾਹਰ ਸਰੀਰ ਦੇ ਵਿੱਚ ਕਿੱਥੇ ਪ੍ਰਦਰਸ਼ਿਤ ਹੁੰਦਾ ਆ। ਕਾਲੇ ਦਾਗਾਂ ਦੀ ਗੱਲ ਨੈਕ ਤੇ ਮੈਂ ਕੀਤੀ ਹੈ, ਧੌਣ ਦੇ ਦੁਆਲੇ ਕੀਤੀ ਹੈ, ਜਨ ਨੰਗਾ ਦੇ ਦੁਆਲੇ ਕੀਤੀ ਹੈ, ਇੰਡੀਕੇਟ ਕੀ ਕਰਦਾ ਇਹਨੂੰ ਡਾਇਬਟੀਜ਼, ਕਿਉਂਕਿ ਇਹ ਅਸੀਂ ਕਿੱਥੋਂ ਸਿੱਖਿਆ ਆ। ਇਹ ਚੀਜ਼ਾਂ ਅਸੀਂ ਨੇਚਰ ਤੋਂ ਸਿੱਖੀਆਂ ਨੇ, ਇਹ ਚੀਜ਼ਾਂ ਅਸੀਂ ਵਾਪਰਦੇ ਘਟਨਾ ਕਰਨ ਤੋਂ, ਸਰੀਰ ਨੂੰ ਪੜ੍ਹਦੇ ਹੋਇਆ ਜਾਣਨ ਤੋਂ ਬਾਅਦ ਫੇਰ ਸਾਨੂੰ ਪਤਾ ਲੱਗਾ ਹੈ। ਬਹੁਤੀਆਂ ਗੱਲਾਂ ਤਾਂ ਸਾਨੂੰ ਐਟੋਪਸੀ ਤੋਂ ਪਤਾ ਲੱਗਦੀਆਂ, ਜਦੋਂ ਬੰਦੇ ਲੋਕ ਇਸ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਨੇ ਤੇ ਉਹਨਾਂ ਦੇ ਡੈਡ ਬੋਡੀ ਜਦੋਂ ਕਰਦੇ ਆ ਨਾ ਅਸੀਂ ਵੇਖਦੇ ਹਾਂ, ਉਹਨੂੰ ਐਟੋਪਸੀ ਕਹਿੰਦੇ ਨੇ। ਬਾਇਓਪਸੀ ਤੇ ਕਹਿੰਦੇ ਆ ਕਿ ਜਿੰਦਾ ਬੰਦੇ ਦੇ ਸਰੀਰ ਵਿੱਚੋਂ ਅਜ਼ਾਮ ਲੈ ਕੇ ਤੇ ਉਹਦਾ ਟੈਸਟ ਕਰਨਾ। ਐਟੋਪਸੀ ਕਹਿੰਦੇ ਆ ਜਦੋਂ ਮਰੇ ਹੋਏ ਬੰਦੇ ਦੇ ਸਰੀਰ ਦੇ ਵਿੱਚੋਂ ਕੋਈ ਅੰਗ ਲੈ ਕੇ ਤੇ ਉਹਨੂੰ ਚੈੱਕ ਕੀਤਾ ਜਾਂਦਾ, ਔਰ ਐਟੋਪਸੀ ਦਾ ਮਤਲਬ ਇਹ ਹੁੰਦਾ ਆ ਕਿ ਕਿਸ ਕਿਸ ਅੰਗ ਦੇ ਵਿੱਚ ਕੀ ਵਿਕਾਰ ਪੈਦਾ ਹੋ ਗਿਆ ਸੀ ਤੇ ਉਹ ਕਿਸ ਕਿਸ ਕਰਕੇ ਉਹਦੇ ਬਾਹਰ ਕੀ ਨਿਸ਼ਾਨੀਆਂ ਸੀ, ਇਹ ਜਾਣਨ ਵਾਸਤੇ ਜੀ। ਇਸੇ ਕਰਕੇ ਬਹੁਤੇ ਸਾਰੇ ਕੇਸ ਜਿਹੜੇ ਹਸਪਤਾਲਾਂ ਚ ਮਰਦੇ ਆ ਨਾ, ਉਹਨਾਂ ਦੀ ਉਹ ਅਟਾਪਸੀ ਕਰਦੇ ਹੀ ਕਰਦੇ ਹੈਗੇ ਆ, ਠੀਕ ਹੈ। ਪੋਸਟਮਾਰਟਮ ਜਿਹਨੂੰ ਤੁਸੀਂ ਕਹਿ ਲਓ, ਪੋਸਟ ਦਾ ਮਤਲਬ ਹੁੰਦਾ ਬਾਅਦ ਵਿਚ, ਮਾਰਟਮ ਮਰਨ ਤੋਂ ਬਾਅਦ, ਮਰਨ ਤੋਂ ਬਾਅਦ ਜਿਹੜਾ ਪੋਸਟਮਾਰਟਮ ਕਰਦੇ ਆ ਉਹਦੇ ਚ ਇਹੀ ਜਾਨਣਾ ਹੁੰਦਾ ਆ। ਔਰ ਇਹ ਸਾਰੀ ਸਟੱਡੀ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਅਸੀਂ ਇਸ ਰਿਜ਼ਲਟ ਤੇ ਪਹੁੰਚੀਆਂ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਮੇਰੀਆਂ ਨਹੀਂ ਹਨ, ਇਹ ਰਿਸਰਚ ਦੀਆਂ ਗੱਲਾਂ ਹਨ। ਬਹੁਤ ਸਾਰੇ ਲੋਕਾਂ ਦਾ ਇਹਦੇ ਵਿਚ ਯੋਗਦਾਨ ਹੈ। ਮੈਂ ਤਾਂ ਯਾਦ ਕਰਨ ਵਾਲਾ ਬੰਦਾ, ਮੈਂ ਤਾਂ ਯਾਦ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਕਿਤਾਬਾਂ ਵਿਚ ਬੰਦ ਕੀਤੀ ਤੇ ਅਸੀਂ ਲੋਕ ਮੈਡੀਕਲ ਕਾਲਜਾਂ ਵਿਚ ਇਹਨਾਂ ਨੂੰ ਪੜ੍ਹਦੇ ਆ ਪੜ੍ਹਾਉਂਦੇ ਆ, ਤਾਂ ਜਿਹੜੇ ਲੋਕ ਯਾਦ ਰੱਖਦੇ ਨੇ ਉਹ ਲੋਕਾਂ ਦਾ ਵੀ ਭਲਾ ਕਰਦੇ ਨੇ ਔਰ ਉਹਨਾਂ ਦਾ ਆਪਣਾ ਭਲਾ ਤੇ ਹੁੰਦਾ ਹੀ ਹੁੰਦਾ ਆ ਵੀ ਠੀਕ ਹੈ ਸਾਨੂੰ ਪਤਾ ਲੱਗ ਗਿਆ। ਸੋ ਮੇਨ ਗੱਲ ਜੇ ਤੇ ਵਾਲ ਝੜਦੇ ਆ, ਜੇ ਵਾਲ ਟੁੱਟਦੇ ਆ, ਜੇ ਵਾਲ ਪੈਚਿਸ ਵਿਚ ਟੁੱਟਣੇ ਸ਼ੁਰੂ ਹੋ ਗਏ ਆ, ਮਤਲਬ ਐਲੋਪੇਸੀਆ ਅਸੀਂ ਉਸਨੂੰ ਕਹਿੰਦੇ ਆ, ਅਲੱਗ ਅਲੱਗ ਨਾਂ ਏਰੇਟਾ ਜਾਂ ਹੋਰ ਬਹੁਤ ਸਾਰੇ ਨਾਂ ਤੁਸੀਂ ਨਾਵਾਂ ਤੋਂ ਛੱਡ ਦਿਓ ਕਿਉਂਕਿ ਨਾਂ ਯਾਦ ਰੱਖਣੇ, ਤੁਸੀਂ ਇੰਨਾ ਹੀ ਸੋਹੀ ਜਾਣਦੇ ਹੋ ਵੀ ਗੰਜਾਪਣ ਹੋ ਗਿਆ ਜੀ, ਸਿਰ ਦੇ ਵਿਚ ਗੰਜਾਪਣ ਸਾਰਾ ਹੋ ਗਿਆ, ਗੰਜਾਪਣ ਪੈਚਿਸ ਹੋ ਗਿਆ, ਤਾਂ ਇਹਦਾ ਸੰਬੰਧ ਕਿਹਦੇ ਨਾਲ ਆ? ਤੁਹਾਡੇ ਥਾਇਰਾਇਡ ਗਲੈਂਡ ਦੇ ਨਾਲ। ਵਾਲਾਂ ਦੇ ਸ਼ੈਂਪੂਆਂ ਨੇ ਬਹੁਤਾ ਇੰਨਾ ਕੁਛ ਨਹੀਂ ਕਰਨਾ, ਲੋਕਲ ਸਫਾਈ ਤਾਂ ਰੱਖਣਗੇ ਜ਼ਰੂਰ, ਇਹਦੇ ਇਹ ਨਹੀਂ ਹੈਗਾ, ਲੋਕਲ ਸਰੀਰ ਸਕਿਨ ਜਿਹੜੀ ਹੈਲਦੀ ਰਹੇਗੀ, ਪਰ ਅਸਲ ਠੀਕ ਤਾਂ ਹੋਣਾ ਹੈ ਜਿੱਦਣ ਤੁਹਾਡਾ ਥਾਇਰਾਇਡ ਹਾਰਮੋਨ ਨਾਰਮਲ ਲੈਵਲ ਦੇ ਵਿਚ ਆ ਗਿਆ। ਔਰ ਜੇ ਸਿਕਰੀ ਜ਼ਿਆਦਾ ਹੋ ਰਹੀ ਹੈ ਤੇ ਇਹ ਤਦ ਤੱਕ ਠੀਕ ਨਹੀਂ ਹੋਣੀ ਜਦ ਤੱਕ ਤੁਹਾਡਾ ਪੇਟ ਨਾਰਮਲ ਨਾ ਹੋਇਆ, ਉਹਦਾ ਇੱਕ ਆਪਣਾ ਚਲਨ ਹੈਗਾ ਆ, ਔਰ ਉਹ ਚਲਨ ਦਾ ਰੂਟੀਨ ਜਦੋਂ ਡਾਇਜੈਸਟਿਵ ਸਿਸਟਮ ਦੀ ਮੈਂ ਗੱਲ ਕਰਾਂਗਾ ਉਸ ਵੇਲੇ ਡਿਟੇਲ ਚ ਤੁਹਾਨੂੰ ਦੱਸਾਂਗਾ ਵੀ ਡਾਇਜੈਸਟਿਵ ਸਿਸਟਮ ਦਾ ਇੱਕ ਨਾਰਮਲ ਚਲਨ ਕੀ ਹੈਗਾ ਆ, ਔਰ ਉਸ ਨਾਰਮਲ ਚਲਨ ਦੇ ਵਿਚ ਜਦੋਂ ਵੀ ਰੁਕਾਵਟ ਹੁੰਦੀ ਤੁਸੀਂ ਉਸੇ ਦਾ ਤੁਹਾਨੂੰ ਪਤਾ ਲੱਗਦਾ ਹੈਗਾ, ਇਗਨੋਰ ਕਰ ਦਿਓ ਨਾ ਜਾਣੋ ਬੇਪਰਵਾਹੀ ਕਰ ਦਿਓ ਉਹ ਤੇ ਗੱਲ ਹੈ ਵੱਖਰੀ, ਪਰ ਹਰ ਸਰੀਰ ਦੇ ਵਿਚ ਵਾਪਰਨ ਵਾਲੀ ਹਰੇਕ ਛੋਟੀ ਜਿਹੀ ਘਟਨਾ ਵੀ ਜਿਹੜੀ ਹੈ ਉਹ ਤੁਹਾਡਾ ਮਨ ਮਹਿਸੂਸ ਕਰਦਾ ਹੈਗਾ ਆ, ਔਰ ਜਦੋਂ ਮਨ ਦੀ ਗੱਲ ਤੁਸੀਂ ਨਹੀਂ ਸੁਣਦੇ ਉਹ ਸਰੀਰ ਦੇ ਉੱਪਰ ਆਪਣੇ ਫੁੱਟ ਪ੍ਰਿੰਟ ਛੱਡਦਾ ਹੈਗਾ ਆ। ਤੁਸੀਂ ਛੋਟੀ ਜਿਹੀ ਰੋੜੀ ਕਿਸੇ ਦਰਿਆ ਦੇ ਵਿਚ ਕਿਸੇ ਪਾਣੀ ਦੇ ਵਿਚ ਤਲਾਅ ਚ ਮਾਰੋ ਨਾ ਤੇ ਵੇਖੋ ਲਹਿਰਾਂ ਉੱਠਦੀਆਂ ਨੇ, ਤੁਹਾਡੀ ਨਜ਼ਰ ਦੀ ਇੱਕ ਲਿਮਿਟ ਹੈਗੀ ਹੈ ਜਿੱਥੋਂ ਤੱਕ ਤੁਸੀਂ ਉਹ ਜਿਹੜੀਆਂ ਲਹਿਰਾਂ ਬਣਦੀਆਂ ਵੇਖ ਸਕਦੇ, ਉਸ ਤੋਂ ਬਾਅਦ ਤੁਸੀਂ ਵੇਖ ਨਹੀਂ ਸਕਦੇ। ਤੁਹਾਡੇ ਵੇਖਣ ਦਾ ਨਾਮ ਮਤਲਬ ਇਹ ਨਹੀਂ ਹੈ ਕਿ ਬਾਅਦ ਲਹਿਰਾਂ ਬੰਦ ਹੋ ਗਈਆਂ ਨੇ, ਨਹੀਂ, ਪਾਣੀ ਦੇ ਵਿਚ ਖਲਾ ਨਹੀਂ ਹੈ, ਖਾਲੀ ਜਗ੍ਹਾ ਨਹੀਂ ਹੈ, ਔਰ ਇਹ ਜਿਹੜੀ ਤੁਸੀਂ ਰੋੜੀ ਵਿਚ ਸਿੱਟੀ ਹੈ ਨਾ ਇਹਨੇ ਆਪਣੀ ਸਪੇਸ ਲਈ ਹੈ ਔਰ ਇਹਨੇ ਪਾਣੀ ਨੂੰ ਢੱਕਿਆ ਹੈਗਾ ਔਰ ਉਹ ਕਿਨਾਰੇ ਤੱਕ ਹੈਗਾ, ਕਿਨਾਰੇ ਤੱਕ ਇਹ ਗੱਲ ਹੁੰਦੀ ਹੈ। ਤੇ ਜਦ ਤੱਕ ਅਸੀਂ ਇਹ ਗੱਲ ਸਮਝ ਲਈ ਕਿ ਇਹਦੇ ਪਿੱਛੇ ਕਾਰਨ ਕੀ ਹੈਗਾ ਆ, ਤਦ ਤੁਸੀਂ ਇਸ ਗੱਲ ਛੋਟੀ ਛੋਟੀ ਗੱਲਾਂ ਨੇ ਇਹਨਾਂ ਦੇ ਜਾਣਕਾਰ ਹੋ ਸਕਦੇ ਹੋ। ਹੁਣ ਜਿਵੇਂ ਪਫੀ ਆਈਜ, ਅੱਖਾਂ ਸੁੱਜੀਆਂ ਨੇ, ਚਿਹਰਾ ਸੁੱਜਿਆ ਹੋਇਆ, ਇਹ ਆਮ ਤੌਰ ਤੇ ਸਾਨੂੰ ਇੰਡੀਕੇਟਰ ਹੈਗੀ ਹੈ ਕਿ ਜਾਂ ਤਾਂ ਦਿਲ ਦੀ ਬਿਮਾਰੀ ਹੈ ਇਸ ਬੰਦੇ ਨੂੰ ਜਾਂ ਇਹਨੂੰ ਹਾਰਟ ਦੀ ਕਿਡਨੀ ਦੀ ਬਿਮਾਰੀ ਹੈ ਇਸ ਆਦਮੀ ਨੂੰ। ਜੇ ਕਈਆਂ ਦੇ ਵੇਖਿਆ ਤੋ ਥੈਲੇ ਜੇ ਬੈਗ ਜੇ ਅੱਖਾਂ ਦੇ ਉਭਰੇ ਹੋਏ ਹੁੰਦੇ ਨੇ, ਪੈਰ ਸੁੱਜੇ ਹੋਏ ਹੁੰਦੇ ਨੇ, ਇਹ ਸਾਨੂੰ ਸਾਬਤ ਕਰਦੇ ਨੇ ਕਿ ਫਲੂਇਡ ਰਿਟੈਂਸ਼ਨ ਹੈ, ਪਾਣੀ ਕਿਸੇ ਥਾਂ ਤੇ ਰੁਕ ਗਿਆ ਹੈ। ਪਾਣੀ ਰੁਕਦਾ ਕਿੱਥੇ ਹੈ? ਜਦੋਂ ਇਹਦੇ ਵਿਚ ਸਾਲਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਡਾ ਜਿਹੜਾ ਪਲਾਜ਼ਮਾ ਹੈ, ਸਾਡੇ ਜਿਹੜੇ ਖੂਨ ਸਰੀਰ ਦੇ ਸੀਰਮ ਨਿਕਲਦੇ ਨੇ ਉਹਨਾਂ ਦੀ ਇੱਕ ਲਿਮਿਟਡ ਕੁਆਂਟਿਟੀ ਹੈ ਕਿ ਇਹਦੇ ਵਿਚ ਇੰਨਾ ਆਇਆ ਹੋਊਗਾ, ਇੰਨਾ ਆਇਆ ਹੋਊਗਾ, ਜਿਵੇਂ ਖੂਨ ਦੇ ਸੰਬੰਧ ਵਿਚ ਆਮ ਤੌਰ ਤੇ ਦੱਸਦਾ ਰਹਿੰਦਾ ਤੁਹਾਨੂੰ। ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਸਰੀਰ ਦੇ ਵਿਚ ਪਾਣੀ ਅਲੱਗ ਅਲੱਗ ਸੈੱਲਾਂ ਤੋਂ ਨਿਚੁੜਨਾ ਹੁੰਦਾ ਹੈ, ਅਗਰ ਸਾਡੇ ਸਾਲ ਦੀ ਡਿਸਟ੍ਰੀਬਿਊਸ਼ਨ ਕਿਸੇ ਵੀ ਥਾਂ ਤੇ ਨਾਰਮਲ ਨਾ ਹੋਵੇ ਤਾਂ ਫਿਰ ਇਹ ਉੱਥੇ ਇਕੱਠਾ ਹੋ ਜਾਂਦਾ ਆ ਤੇ ਉਹ ਬਲਜ ਆਊਟ ਹੋ ਜਾਂਦਾ ਹੈ, ਥੈਲੀ ਵਾਂਗ, ਜਿਵੇਂ ਪਾਣੀ ਦੀ ਥੈਲੀ ਹੁੰਦੀ ਹੈ। ਔਰ ਇੰਡੀਕੇਟਰ ਕਿਸ ਗੱਲ ਦਾ ਆ? ਭਈ ਜਾਂ ਤਾਂ ਇਸ ਸਰੀਰ ਦੇ ਵਿਚ ਸਾਲਟ ਜਿਹੜੇ ਨੇ ਉਹ ਨਾਰਮਲ ਘੁਲ ਕੇ ਨਹੀਂ ਚੱਲ ਰਹੇ, ਸਾਰੇ ਸਰੀਰ ਦੇ ਵਿਚ ਘੁਲ ਕੇ ਨਹੀਂ ਚੱਲ ਰਹੇ ਔਰ ਕਿਸੇ ਥਾਂ ਤੇ ਇਕੱਠੇ ਹੋ ਗਏ, ਜਾਂ ਕਿਡਨੀ ਨੇ ਇਹਨਾਂ ਨੂੰ ਰਿਲੀਜ਼ ਕਰਨਾ ਸੀ ਪਿਸ਼ਾਬ ਦੇ ਰਸਤੇ ਤੇ ਕਿਡਨੀ ਚ ਕੋਈ ਵਿਕਾਰ ਆ ਗਿਆ, ਉਹ ਇਹਨਾਂ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕਰ ਰਹੀ। ਅਸੀਂ ਉਸ ਥਾਂ ਤੇ ਪਹੁੰਚ ਕੇ ਦੋ ਗੱਲਾਂ, ਹਾਰਟ ਦੀ ਗੱਲ ਕੀਤੀ ਮੈਂ ਔਰ ਕਿਡਨੀ ਦੀ ਗੱਲ ਕੀਤੀ। ਹਾਰਟ ਦਾ ਕੰਮ ਹੈ ਇਹ ਸਾਰੇ ਸਰਕੂਲੇਸ਼ਨ ਨੂੰ ਪਹੁੰਚਾਉਣਾ, ਸਾਰੇ ਸਿਸਟਮ ਚ ਭੇਜਣਾ, ਅਲੱਗ ਅਲੱਗ ਥਾਵਾਂ ਤੇ ਇਹਦਾ ਨਿਵਾਰਨ ਹੁੰਦਾ ਰਹੇ, ਔਰ ਜਦੋਂ ਕਿਡਨੀ ਤੇ ਪਹੁੰਚਦਾ ਆ ਉਦੋਂ ਕਿਡਨੀ ਫਿਰ ਇਹਦੇ ਵਿਚੋਂ ਬਲੱਡ ਨੂੰ ਅਲੱਗ ਕੱਢ ਦਿੰਦੀ ਹੈ, ਵੇਸਟ ਪ੍ਰੋਡਕਟ ਦੇ ਪਾਣੀ ਨੂੰ ਅਲੱਗ ਕਰਕੇ ਉਹਦੇ ਵਿਚ ਪਾਣੀ ਚ ਘੋਲ ਕੇ ਕਿਡਨੀ ਪਿਸ਼ਾਬ ਦੇ ਤੌਰ ਤੇ ਇਸ ਨੂੰ ਬਾਹਰ ਕੱਢ ਦਿੰਦੀ ਹੈ। ਪਰ ਜੇ ਉਹ ਨਾ ਨਿਕਲੇ, ਜੇ ਉਹ ਫਿਰ ਕਿਡਨੀ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਖਰਾਬ ਹੋ ਗਿਆ ਹੈ, ਔਰ ਜਿਹੜਾ ਸਿਸਟਮ ਖਰਾਬ ਹੋਣ ਦੇ ਨਾਲ ਜਿਹੜਾ ਖੂਨ ਵਾਪਸ ਭੇਜ ਰਹੀ ਹੈ ਨਾ, ਉਹਦੇ ਵਿੱਚ ਲੋੜ ਤੋਂ ਵੱਧ ਉਹ ਸਾਲ ਚ ਵਾਪਸ ਭੇਜ ਰਹੀ ਹੈ। ਔਰ ਉਹ ਕਿਸੇ ਕਿਸੇ ਥਾਂ ਤੇ, ਖਾਸ ਤੌਰ ਤੇ ਸਾਫਟ ਲੇਅਰ ਜਿੰਨੇ ਵੀ ਸਾਡੇ ਹੈਗੇ ਨੇ ਉਹਨਾਂ ਥਾਵਾਂ ਤੇ ਇਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਸਾਫਟ ਲੇਅਰ ਕਿਵੇਂ ਆ, ਪੇਟ ਦੇ ਵਿੱਚ ਪੇਰੀਟੋਨੀਅਮ ਹੈ ਜਿਹਦੇ ਵਿੱਚ ਸਾਰੇ ਸਾਡੇ ਪੇਟ ਦੇ ਅੰਗ ਬਚੇ ਹੋਏ ਹੈਗੇ ਨੇ। ਔਰ ਇਸੇ ਤਰ੍ਹਾਂ ਹੀ ਅੱਖਾਂ ਦੇ ਅੰਦਰ ਵਾਲੇ ਪਾਸੇ ਸਕਿਨ ਦੇ ਅੰਦਰ ਵਾਲਾ ਜਿਹੜਾ ਲੇਅਰ ਹੈ ਉਹ ਵੀ ਸਾਫਟ ਟਿਸ਼ੂ ਹੈਗਾ। ਸੋ ਇਸ ਤਰ੍ਹਾਂ ਕਰਕੇ ਇਹ ਉਹ ਜਿਹੀਆਂ ਥਾਵਾਂ ਦੇ ਉੱਪਰ ਇਹ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਉਹ ਥੱਲੇ ਨੂੰ ਲੱਟ ਜਾਂਦਾ ਹੈ। ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਇਹ ਦੱਸਣਗੇ ਕਿ ਪਫੀ ਆਈਸ ਜਾਂ ਪਫੀ ਫੇਸ, ਕਿ ਸਾਡੇ ਸਰੀਰ ਚ ਫਲੂਡ ਰਿਟੈਨਸ਼ਨ ਹੋ ਗਿਆ ਆ। ਔਰ ਫਲੂਡ ਰਿਟੈਨਸ਼ਨ ਅਗਰ ਹੋ ਗਿਆ ਆ ਤੇ ਫਿਰ ਇਹ ਕਿਡਨੀ ਜਾਂ ਹਾਰਟ ਦੀ ਪ੍ਰੋਬਲਮ ਹੈਗੀ, ਸਿੱਧਾ ਉਸੇ ਚੀਜ਼ ਦਾ ਹੱਲ ਕਰਨ ਦੀ ਲੋੜ ਆ। ਇਹ ਗੱਲ ਵੱਖਰੀ ਕਿ ਅੱਜ ਕੱਲ ਸਾਡੀਆਂ ਲੈਬਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਜਾ ਰਿਹਾ ਹੈਗਾ ਕਿ ਬਈ ਇਹਦਾ ਸੋਡੀਅਮ ਇੰਨਾ ਹੈ, ਕੈਲਸ਼ੀਅਮ ਪੋਟਾਸ਼ੀਅਮ ਇੰਨਾ ਹੈਗਾ, ਕੈਲਸ਼ੀਅਮ ਇੰਨਾ ਇਹ ਵੋ ਸਾਰਾ ਕੁਝ ਦੱਸਿਆ ਜਾਂਦਾ। ਤੁਸੀਂ ਉਹਦੇ ਮੁਤਾਬਕ ਸਰੀਰ ਨੂੰ ਮਸ਼ੀਨੀ ਕਰਨ, ਮਸ਼ੀਨ ਬਣਾ ਕੇ ਲੈਬਾਰਟਰੀ ਬਣਾ ਕੇ ਕਰ ਰਹੇ ਹਾਂ। ਚੰਗਾ ਬਈ ਤੇਰਾ ਕੈਲਸ਼ੀਅਮ ਜਿਹੜਾ ਹੈ ਉਹ ਵੱਧ ਗਿਆ ਹੈਗਾ, ਤੂੰ ਇਹ ਕਰਨਾ ਸ਼ੁਰੂ ਕਰ ਦੇ। ਤੇਰਾ ਬਈ ਪੋਟਾਸ਼ੀਅਮ ਵੱਧ ਗਿਆ, ਤੂੰ ਅਕੇਲਾ ਨੀ ਖਾਣਾ ਹੈਗਾ ਆ। ਇਸ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਜਿਹੜੇ ਉਹਦੇ ਅਸਲ ਪਿੱਛੇ ਕਾਰਨ ਹਨ ਉਹਨਾਂ ਨੂੰ ਫਿਰ ਅਸੀਂ ਵਿਸਾਰ ਦਿੰਦੇ ਹਾਂ। ਇਸੇ ਕਰਕੇ ਉਹਨਾਂ ਹੀ ਸਿਮਟਮਾਂ ਨਾਲ ਵਾਰ ਵਾਰ ਪੇਸ਼ੈਂਟ ਡਾਕਟਰਾਂ ਦੇ ਕੋਲ ਜਾਂਦੇ ਰਹਿੰਦੇ ਨੇ। ਔਰ ਇਹ ਸਵੈਲਿੰਗ ਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ। ਇਹ ਅਡੀਮਾ ਲੱਤਾਂ ਤੇ ਹੋ ਗਿਆ, ਪੈਰਾਂ ਤੇ ਹੋ ਗਿਆ, ਮਤਲਬ ਕੀ ਹੈ ਕਿ ਜਿਹੜਾ ਵਾਪਸੀ ਖੂਨ ਜਾਣ ਵਾਲਾ ਹੈ, ਵਾਪਸੀ ਜਾਣ ਵਾਲੇ ਖੂਨ ਦੇ ਵਿੱਚ ਕਿਤੇ ਰੁਕਾਵਟ ਹੈਗੀ, ਇਸੇ ਕਰਕੇ ਪੈਰਾਂ ਦੇ ਵਿੱਚ ਦਿਲ ਤੇ ਕੰਮ ਕਰੀ ਜਾ ਰਿਹਾ, ਉਹ ਆਪਣਾ ਕੰਮ ਧੱਕੀ ਜਾ ਰਿਹਾ, ਖੂਨ ਪੈਰਾਂ ਦੇ ਅੰਗੂਠੇ ਤੱਕ ਪਹੁੰਚ ਰਿਹਾ ਹੈ, ਟਿਪਸ ਤੱਕ ਪਹੁੰਚ ਰਿਹਾ ਹੈ, ਫਿਸ ਦੇ ਵਿੱਚ ਜਾ ਰਿਹਾ, ਪਰ ਜਿਹੜੀ ਵਾਪਸੀ ਲੇਨ ਹੈਗੀ ਹੈ ਉਹਦੇ ਚ ਉਹ ਵਾਪਸ ਨਹੀਂ ਜਾ ਰਿਹਾ। ਔਰ ਮੈਂ ਕਈ ਵਾਰ ਤੁਹਾਨੂੰ ਦੱਸਿਆ ਕਿ ਜਿੰਨੀਆਂ ਸਾਡੀਆਂ ਨੀਤੀਆਂ ਵੇਨਸ ਨੇ ਨਾ, ਇਸ ਦੇ ਵਿੱਚ ਸਟੋਪੇਜ ਲੱਗੇ ਹੋਏ ਨੇ, ਬਾਲਸ ਲੱਗੇ ਹੋਏ ਨੇ। ਜਿਵੇਂ ਨਲਕੇ ਦੀ ਬੋਕੀ ਹੁੰਦੀ ਨਾ, ਤੁਸੀਂ ਨਲਕੇ ਦੀ ਬੋਕੀ ਗੇੜੋ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਜ਼ਿਆਦਾ ਬਾਹਰ ਆਉਣ ਦੀ ਥਾਂ ਦੇ ਹੇਠਾਂ ਫਿਰ ਵਾਪਸ ਚਲਾ ਜਾਂਦਾ ਹੈਗਾ। ਔਰ ਇਸੇ ਤਰ੍ਹਾਂ ਹੀ ਆਹ ਸਾਡੀਆਂ ਲੱਤਾਂ ਦੀਆਂ ਵੇਨਸ ਨੇ, ਸੋਫੇਨਟ ਵੇਨ ਬਹੁਤ ਮਿੱਟੀ ਹੈ ਵੇਨ ਲੱਤ ਦੇ ਵਿੱਚ, ਔਰ ਇਹ ਸਾਰੀਆਂ ਚਾਰ ਫੇਰੇ ਦੀਆਂ ਕੋਲੈਟਰਲ ਸਰਕੂਲੇਸ਼ਨ ਦੇ ਤੌਰ ਤੇ ਵੇਨ ਦੇ ਵਿੱਚ ਇਕੱਠਾ ਕੀਤਾ ਹੋਇਆ ਬਲੱਡ ਲੈ ਕੇ ਫਿਰ ਤਾਂ ਨੂੰ ਜਾਣਾ ਸ਼ੁਰੂ ਕਰ ਦਿੰਦੀ। ਔਰ ਇਹਦੇ ਵਿੱਚ ਵੀ ਵਾਲੋ ਲੱਗੇ ਹੋਏ ਨੇ, ਕਈਆਂ ਨੂੰ ਤੁਸੀਂ ਵੇਖਿਆ ਨਾ ਨਾੜੀਆਂ ਉਭਰੀਆਂ ਹੁੰਦੀਆਂ ਨੇ, ਵੇਰੀਕੋਜ਼ ਵੇਨਸ, ਇਹ ਉਹ ਅਲੱਗ ਚੀਜ਼ ਹੈਗੀ ਹੈ। ਪਰ ਜੇ ਉਹਨਾਂ ਦੇ ਵਿੱਚੋਂ ਵੀ ਫਿਲਟਰ ਹੋ ਕੇ ਪ੍ਰੈਸ਼ਰ ਵੱਧ ਗਿਆ ਇੰਨਾ ਜ਼ਿਆਦਾ ਕਿ ਉਹਨਾਂ ਦੇ ਵਿੱਚੋਂ ਫਿਲਟਰ ਹੋ ਕੇ ਜਿਹੜਾ ਸੀਰਮ ਆ ਉਹ ਬਾਹਰ ਇਕੱਠਾ ਹੋ ਗਿਆ, ਉਹ ਪੋਣ ਨਹੀਂ ਹੁੰਦਾ ਸੀਰਮ ਹੁੰਦਾ, ਔਰ ਉਹ ਸੀਰਮ ਹੋ ਗਿਆ ਆ, ਉਹ ਸਵੈਲਿੰਗ ਬਣ ਗਈ ਪੈਰ ਗਿੱਟਿਆਂ ਤੇ ਹੱਡੀਆਂ ਦੇ ਉੱਪਰ, ਤੁਸੀਂ ਪ੍ਰੈਸ ਕਰਦੇ ਹੋ ਨਾ ਤੇ ਟੋਇਆ ਪੈ ਜਾਂਦਾ। ਆਮ ਤੌਰ ਤੇ ਤੰਦਰੁਸਤ ਬੰਦਾ ਹੈ, ਤੁਸੀਂ ਉਹਦੀ ਹੱਡੀ ਤੇ ਪ੍ਰੈਸ ਕਰੋ, ਕੋਈ ਟੋਇਆ ਟਾਇਆ ਨੀ ਪੈਂਦਾ, ਅੰਗੂਠਾ ਛੱਡ ਦਿਓ। ਪਰ ਜਿਹੜੇ ਹਾਰਟ ਦੇ ਪੇਸ਼ੈਂਟ ਨੇ, ਜਿਹੜੇ ਕਿਡਨੀ ਦੇ ਪੇਸ਼ੈਂਟ ਨੇ, ਜੇ ਉਹਨਾਂ ਦਾ ਇਸ ਤਰ੍ਹਾਂ ਦੀ ਸੋਚ ਪਈ ਹੋਵੇ ਤੇ ਉਹਨਾਂ ਦੇ ਜਿਹੜੀਆਂ ਗੱਲਾਂ ਦੇ ਉੱਪਰ ਪ੍ਰੋਸੈਸ ਹੈ ਨਾ, ਜਾਈਗੋਮੈਟਿਕ ਪ੍ਰੋਸੈਸ ਅਸੀਂ ਕਹਿੰਦੇ, ਉਭਰੀ ਹੋਈ ਗੱਲ ਵਾਲਾ ਹਿੱਸਾ, ਕਿਤੇ ਵੀ ਦੱਬੋਗੇ ਤੇ ਟੋਇਆ ਪੈ ਜਾਏਗਾ, ਗਿੱਟਿਆਂ ਨੂੰ ਦੱਬੋਗੇ ਤੇ ਉੱਥੇ ਵੀ ਟੋਇਆ ਪੈ ਜਾਏਗਾ, ਛੇਤੀ ਰਿਕਵਰ ਨਹੀਂ ਕਰਦੀ, ਇਲਾਸਟਿਸਿਟੀ ਸਕਿਨ ਦੀ ਜਿਹੜੀ ਉਹ ਖਤਮ ਹੋ ਚੁੱਕੀ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਜੇ ਤੁਹਾਡੇ ਨਾਲ ਸਾਂਝੀਆਂ ਕਰਨੇ। ਇਟਸ ਜਨਰਲ ਗੱਲਾਂ, ਨੋ ਵਾਲ ਚਮੜੀ, ਇਹ ਸਾਰੀਆਂ ਗੱਲਾਂ ਇੱਕ ਜਨਰਲ ਗੱਲਾਂ ਸੀਗੀਆਂ। ਹੁਣ ਅੱਗੇ ਤੋਂ ਮੈਂ ਇਹ ਸਿਸਟਮ ਇਸ ਤਰ੍ਹਾਂ ਦਾ ਤੁਹਾਡੇ ਨਾਲ ਸਾਬਤ ਕਰਨਾ ਆ। ਅੰਗ ਵਾਈਜ਼ ਲਿਵਰ ਚ ਨੁਕਸ, ਕਿਡਨੀ ਚ ਨੁਕਸ, ਹਾਰਟ ਚ ਨੁਕਸ, ਫੇਫੜੇ ਚ ਨੁਕਸ, ਸਾਡਾ ਜਿਹੜਾ ਇੰਡੋਕਰਾਈਨ ਸਿਸਟਮ ਹੈ ਉਹਦੇ ਨੁਕਸ, ਉਹਨਾਂ ਰਾਹੀਂ ਕੀ ਸਾਡੇ ਸਾਹਮਣੇ ਆਏਗਾ, ਇਹ ਜਨਰਲ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕੀਤੀਆਂ। ਮੈਂ ਉਹ ਗੱਲਾਂ ਤੁਹਾਨੂੰ ਦੱਸਾਂਗਾ ਬਈ ਉਹਨਾਂ ਅੰਗਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਨੁਕਸ ਹੋਇਆ ਆ ਉਸ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ, ਹਾਲਾਂਕਿ ਹੈਲਥ ਸਿੰਪਟਮ ਤਾਂ ਉਹੀ ਨੇ ਜਿਹੜੇ ਮੈਂ ਦੱਸੇ ਨੇ ਤੁਹਾਨੂੰ, ਪਰ ਹਾਂ ਹੁਣ ਉਹਦੀ ਗਰੁੱਪਿੰਗ ਮੈਂ ਵੱਖਰੇ ਤੌਰ ਤੇ ਕਰ ਰਿਹਾ ਹਾਂ, ਜਿਹੜੀ ਇਹ ਦੱਸੇਗੀ ਖਾਸ ਤੌਰ ਤੇ ਲਿਵਰ ਚ ਨੁਕਸ ਹੋਇਆ, ਖਾਸ ਤੌਰ ਤੇ ਕਿਡਨੀ ਚ ਨੁਕਸ ਹੋਇਆ, ਖਾਸ ਤੌਰ ਤੇ ਹਾਰਟ ਚ ਨੁਕਸ ਹੋਇਆ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਹੋਣਗੀਆਂ, ਤਾਂ ਕਿ ਤੁਸੀਂ ਇਮੀਡੀਏਟ ਟਾਰਗੇਟ ਕਰ ਸਕੋ ਕਿ ਇਹ ਇਹਦੇ ਨਾਲ ਸੰਬੰਧਿਤ ਹੈਗੀ ਹੈ। ਅਸੀਂ ਜੇ ਹੈਲਪ ਵੀ ਲੈਣੀ ਹੈ, ਹਾਸਪਿਟਲ ਚ ਵੀ ਜਾਣਾ ਹੈ, ਤਾਂ ਸਿੱਧੇ ਉਸ ਡਿਪਾਰਟਮੈਂਟ ਵਿੱਚ ਹੀ ਜਾਈਏ ਜਿੱਥੇ ਡਾਇਰੈਕਟਲੀ ਸਾਨੂੰ ਟੇਕਅਪ ਕਰਕੇ ਉਸ ਵੇਲੇ ਸਾਨੂੰ ਉਹਦੀ ਮਦਦ ਮਿਲ ਜਾਵੇ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਅਗਰ ਥੱਕ ਗਏ ਹੋ, ਇੱਕ ਮੌਕਾ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਦੇ ਇਲਾਜ ਨੂੰ ਦਿਓ। ਔਰ ਮੇਰੇ 52 ਸਾਲ ਦੇ ਐਕਸਪੀਰੀਅੰਸ ਤੋਂ ਫਾਇਦਾ ਉਠਾ ਸਕਦੇ ਹੋ। ਈਵਨ ਅਗਰ ਤੁਸੀਂ ਸਲਾਹ ਵੀ ਲੈਣੀ ਚਾਹੁੰਦੇ ਹੋ, ਸੈਕੰਡ ਓਪੀਨੀਅਨ ਵੀ ਲੈਣਾ ਚਾਹੁੰਦੇ ਹੋ, ਤਾਂ ਵੀ ਕਾਲ ਕਰ ਸਕਦੇ ਹੋ 4086811899। ਔਰ ਇੱਕ ਬੇਨਤੀ ਹਮੇਸ਼ਾ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ ਤੇ ਤੁਹਾਨੂੰ ਦੁਹਰਾਈ ਜਾ ਰਹੀ ਹੈ ਕਿ ਅਗਰ ਤੁਹਾਨੂੰ ਲੱਗੇ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲਾਂ ਤੁਹਾਨੂੰ ਲੱਭ ਰਹੀਆਂ ਨੇ, ਕੋਈ ਸਿਆਣਪ ਵੱਧ ਰਹੀ ਹੈ ਤੁਹਾਡੀ ਇਸ ਸਰੀਰ ਦੇ ਸਬੰਧੀ, ਤਾਂ ਫੇਰ ਭਾਈ ਤੁਸੀਂ ਇਹ ਪ੍ਰੋਗਰਾਮ ਹੋਰ ਆਪਣੇ ਨੀ ਰੈਸਟ ਡੀ ਰੈਸਟ ਨੂੰ ਵੀ ਨਾਲ ਜੋੜੋ ਤਾਂ ਕਿ ਉਹ ਵੀ ਸੁਣ ਸਕਣ। ਸਬਰੰਗ ਸਟੇਸ਼ਨ .com ਦੇ ਉੱਪਰ ਜਾ ਕੇ, ਯੂਟਿਊਬ ਤੇ ਮੇਰਾ ਯੂਟਿਊਬ ਚੈਨਲ ਹੈ ਉਹਦੇ ਤੇ ਜਾ ਕੇ, ਜਾਂ ਫੇਸਬੁੱਕ ਚੈਨਲ ਹੈ ਉਹਦੇ ਤੇ ਫਰੈਂਡਸ਼ਿਪ ਜਾ ਸਕਦੇ ਹੋ। ਪ੍ਰਭਾਤ ਰੇਡੀਓ ਸਟੇਸ਼ਨ ਸਾਨੂੰ ਕੋਆਪਰੇਟ ਕਰ ਰਹੇ ਨੇ, ਔਰ ਪ੍ਰਭਾਤ ਰੇਡੀਓ ਸਟੇਸ਼ਨ ਉੱਤੇ ਜਾ ਕੇ ਤੁਸੀਂ ਆਪਣੇ ਵਿਊਜ਼ ਵੀ ਦੇ ਸਕਦੇ ਹੋ, ਔਰ ਤੁਸੀਂ ਆਪਣੀ ਪ੍ਰੋਬਲਮ ਵੀ ਦੱਸ ਸਕਦੇ ਹੋ ਜਿਹਦਾ ਹੱਲ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਨਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਮਿਲਦੇ ਹਾਂ ਦੋਸਤੋ ਫਿਰ ਆਪਾਂ ਪਰਸੋਂ, ਦਿਓ ਇਜਾਜ਼ਤ ਡਾਕਟਰ ਸਾਹਿਬ ਵੱਲੋਂ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਅੱਜ ਤੁਹਾਡੇ ਨਾਲ ਇਸ ਵੇਲੇ ਸਾਡੇ ਇੱਥੇ 7 ਵੱਜ ਗਏ ਜੀ ਪੂਰੇ ਸ਼ਾਮ ਦੇ ਨਿਊਯਾਰਕ ਟਾਈਮ ਦੇ ਹੁਣ ਲੱਗਦਾ ਕਿ ਇੰਡੀਆ ਦੇ ਵਿੱਚ 4:30 ਹੋਏ ਹੋਣਾ ਜੀ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਗੀਤਾਂ ਦੇ ਨਾਲ ਤੇ ਲੋ ਕੁਛ ਗੀਤ ਆਪਾਂ ਅੱਧਾ ਘੰਟਾ ਸੁਣਦੇ ਹਾਂ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਖਬਰਾਂ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ 2 ਘੰਟੇ ਦਾ ਪ੍ਰੋਗਰਾਮ ਆਜੋ ਲਾਈਵ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ। ਕੁਝ ਖਬਰਾਂ ਤੇ ਝਾਤ ਮਾਰਦੇ ਕੀ ਹੋ ਰਿਹਾ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਦੋਸਤ ਸੱਜਣ ਮਿੱਤਰ ਜਿਹੜੇ ਹੈਗੇ ਆ, ਭਾਰਤ ਵਿਚ ਰਹਿੰਦੇ ਆ ਜਾਂ ਦੂਸਰੇ ਦੇਸ਼ਾਂ ਦੇ ਵਿਚ ਰਹਿੰਦੇ ਆ, ਪੰਜਾਬੀ ਭਾਸ਼ਾ ਨੂੰ ਸਮਝਦੇ ਆ, ਉਹਨਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ। ਤੇ ਦੋਸਤੋ ਤੁਹਾਡਾ ਸਵਾਗਤ ਆ ਅੱਜ ਪ੍ਰੋਗਰਾਮ ਵਿਚ। ਤੇ ਬਾਕੀ ਖੱਕ ਸਾਹਿਬ ਜੀ, ਜਿਹੜੀ ਦੁਨੀਆਂ ਆ ਇਹਦੀ ਜਿਹੜੀ ਤਸਵੀਰ ਹੈ, ਨਕਸ਼ਾ ਦੁਨੀਆਂ ਦਾ, ਉਹ ਬਹੁਤ ਹੀ ਜਲਦੀ ਬਦਲ ਰਿਹਾ। ਔਰ ਜਿਸ ਦਿਨ ਉਹ ਨਕਸ਼ਾ ਬਦਲ ਗਿਆ, ਦੁਨੀਆਂ ਕੁਛ ਹੋਰ ਹੋਣੀ ਆ।
0: ਬਿਲਕੁਲ ਜੀ ਬਿਲਕੁਲ, ਘੱਟ ਜਾਣੀ ਦੁਨੀਆਂ ਜਿੱਦਾਂ ਘੱਟ ਰਹੀ ਹੈ, ਜਿੱਦਾਂ ਬੰਬ ਚੱਲ ਰਹੇ ਆ, ਲੋਕ ਮਾਰੇ, ਚਾਹੇ ਭਾਵੇਂ ਇਸਰਾਇਲ ਚ ਵੀ ਮਰ ਰਹੇ ਆ, ਚਾਹੇ ਹੋਰ ਮੁਲਕਾਂ ਚ ਵੀ ਮਰ ਰਹੇ ਆ, ਔਰ
1: ਬਿਲਕੁਲ
0: ਵੀ ਮਰ ਰਹੇ, ਪਰ ਲੋਕ ਤੇ ਜਾ ਰਹੇ ਆ ਨਾ, ਬਹੁਤ ਦੁਨੀਆਂ ਜਾ ਰਹੀ ਹੈ ਜੀ।
1: ਹਾਂਜੀ, ਇਹਦੇ ਵਿਚ ਦੇਖੋ ਖੱਕ ਸਾਹਿਬ ਜੀ, ਇੱਕ ਦੋ ਕੁ ਵਾਰੀ ਆਪਾਂ ਰੇਡੀਓ ਤੇ ਗੱਲ ਕੀਤੀ ਆ ਕਿ ਇੱਕ ਡੀਏਗੋ ਗਾਰਸੀਆ ਨਾਂ ਦਾ ਛੋਟਾ ਜਿਹਾ ਟਾਪੂ ਆ, ਉਹ ਭਾਰਤ ਤੋਂ ਜੇ ਆਪਾਂ ਸਾਊਥ ਵੱਲ ਨੂੰ ਜਾਈਏ, ਮਤਲਬ ਦੱਖਣ ਵੱਲ ਨੂੰ ਜਾਈਏ, ਤਾਂ ਉਹ ਭਾਰਤ ਤੋਂ ਕੋਈ 2000 ਮੀਲ ਦਾ ਐਸਟੀਮੇਟ ਲਾਦੇ ਆ ਆਪਾਂ, ਇੰਨੀ ਕੁ ਦੂਰ ਹੈਗਾ ਭਾਰਤ ਤੋਂ ਉਹ ਸਾਊਥ ਪੋਲ ਵੱਲ ਨੂੰ, ਜਿਹਨੂੰ ਐਂਟਾਰਕਟਿਕਾ ਕਹਿੰਦੇ ਆ
0: ਜੀ।
1: ਉਧਰ ਨੂੰ ਜਾਂਦਿਆਂ ਨੂੰ ਰਾਹ ਦੇ ਵਿਚ ਇੱਕ ਛੋਟਾ ਜਿਹਾ ਟਾਪੂ ਆਉਂਦਾ ਡੀਏਗੋ ਗਾਰਸੀਆ, ਉਹ ਸ਼ਾਇਦ ਕਿਸੇ ਸਪੇਨ ਦੇ ਬੰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਲੱਭਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਜਾਂ ਤਾਂ ਲੜ ਕੇ ਖੋ ਲਿਆ ਜਾਂ ਉਹਨੇ ਖਰੀਦ ਲਿਆ, ਇਹਦੇ ਬਾਰੇ ਚ ਮੇਰੇ ਕੋਲ ਬਹੁਤੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ। ਪਰ ਉੱਥੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਆਪਣਾ ਇੱਕ ਮਿਲਟਰੀ ਦਾ ਬੇਸ ਬਣਾਇਆ ਹੋਇਆ ਸੀਗਾ ਉਸ ਆਈਲੈਂਡ ਦੇ ਉੱਤੇ, ਉਸ ਟਾਪੂ ਦੇ ਉੱਤੇ। ਔਰ ਇਹ ਜਿਹੜਾ ਟਾਪੂ ਆ ਡੀਏਗੋ ਗਾਰਸੀਆ, ਮੇਰਾ ਖਿਆਲ ਹੈ ਵੀ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਕਦੇ ਇਸ ਟਾਪੂ ਬਾਰੇ ਸੁਣਿਆ ਹੀ ਨਹੀਂ ਹੋਣਾ।
0: ਨਹੀਂ ਸੁਣਿਆ ਜੀ, ਬਿਲਕੁਲ।
1: ਅੱਛਾ, ਇਹ ਜਿਹੜਾ ਟਾਪੂ ਆ ਖੱਕ ਸਾਹਿਬ ਜੀ, ਜਿਹੜਾ ਇਰਾਨ ਆ, ਇਰਾਨ ਤੋਂ 4000 ਕਿਲੋਮੀਟਰ ਦੂਰ ਹੈਗਾ ਏ ਟਾਪੂ। ਤੇ ਇੱਥੇ ਪਹਿਲਾਂ ਜਿੱਦਾਂ ਆਪਾਂ ਗੱਲ ਕੀਤੀ ਆ, ਕਿਸੇ ਸਪੈਨਿਸ਼ ਦਾ ਜਾਂ ਕਿਸੇ ਨੇ ਹੋਰ ਨੇ ਲੱਭਿਆ ਸੀ, ਜਾਂ ਕਿਸੇ ਅੰਗਰੇਜ਼ ਨੇ, ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਟੇਕ ਓਵਰ ਕਰ ਲਿਆ, ਫਿਰ ਅਮਰੀਕਾ ਨੇ ਉਹਦੇ ਨਾਲ ਸਾਂਝ ਪਾ ਲਈ, ਤੇ ਅੱਜ ਦਾ ਜਿਹੜਾ ਸਮਾਂ ਆ, ਉੱਥੇ ਅਮਰੀਕਾ ਤੇ UK ਦੋਨਾਂ ਦੇ ਮਿਲਟਰੀ ਦੇ ਬੇਸ ਹੈਗੇ ਆ ਉਸ ਟਾਪੂ ਦੇ ਉੱਤੇ। ਔਰ ਉਹਦੇ ਉੱਤੇ ਮੇਰਾ ਖਿਆਲ ਨਹੀਂ ਪਈ ਕੋਈ ਹੋਰ ਸਿਵਿਲੀਅਨ ਜਾਂ ਹੋਰ ਲੋਕ ਰਹਿੰਦੇ ਹੋਣਗੇ, ਇਹਦੇ ਬਾਰੇ ਆਪਾਂ ਨੂੰ ਪੱਕਾ ਨਹੀਂ ਪਤਾ। ਤੇ ਉਹ ਮੈਂ ਅੱਜ ਖਬਰ ਗੂਗਲ ਤੇ ਸਰਚ ਵੀ ਮਾਰੀ ਸੀ, ਤੇ ਉਹ ਗੂਗਲ ਜਵਾਬ ਨਹੀਂ ਦੇ ਰਿਹਾ, ਉਹ ਕਹਿੰਦਾ ਮੈਂ ਇਸ ਵੇਲੇ ਗੁੰਗਾ ਹੋਇਆ, ਮੈਂ ਨਹੀਂ ਬੋਲ ਸਕਦਾ,
0: ਹੁਣ ਨਹੀਂ ਬੋਲਣਾ ਮੈਂ ਜੀ,
1: ਹੁਣ ਕੀ ਬੋਲਣਾ ਕਹਿੰਦਾ। ਤੇ ਇੱਥੇ ਖੱਕ ਸਾਹਿਬ ਜੀ ਹੋਇਆ ਕੀ ਆ ਕਿ ਦੇਖੋ, ਇੰਨੀ ਦੂਰ 4000 ਕਿਲੋਮੀਟਰ ਜਿਹੜੀ ਉਹ ਵਾਟ ਆ, ਉੱਥੇ ਇਰਾਨ ਨੇ 2 ਮਿਸਲਾਂ ਖੱਕ ਸਾਹਿਬ ਜੀ ਮਾਰੀਆਂ, ਛੱਡੀਆਂ, ਦਾਗੀਆਂ।
0: ਅੱਛਾ ਜੀ।
1: ਤੇ ਜਿਨ੍ਹਾਂ ਦੇ ਵਿਚੋਂ ਕਿਹਾ ਜਾਂਦਾ, ਪਰ ਮੇਰਾ ਵਿਸ਼ਵਾਸ ਨਹੀਂ ਹੈ, ਕਿਹਾ ਜਾਂਦਾ ਕਿ ਇੱਕ ਮਿਸਲ ਸੀ ਜਿਹੜੀ ਉਹ ਰਾਤ ਡਿੱਗ ਪਈ, ਆਪੇ ਫਟ ਗਈ, ਤੇ ਦੂਸਰੀ ਮਿਸਲ ਉਹਦੇ ਉੱਤੇ ਜਾ ਕੇ ਵੱਜੀ ਉਸ ਦੇਸ਼ ਦੇ ਉੱਤੇ,
0: ਉਸ ਟਾਪੂ ਦੇ
1: ਉੱਤੇ। ਉਹਦਾ ਜਿਹੜਾ ਨੁਕਸਾਨ ਆ ਅਜੇ ਤੱਕ

0: ਕੋਈ ਖਬਰ ਬਾਹਰ ਨਹੀਂ ਆ ਸਕੀ ਤੇ ਸ਼ਾਇਦ ਆਵੇ ਵੀ ਨਾ, ਕਿਉਂਕਿ ਉੱਥੇ ਹਰੇਕ ਕੋਲ ਸੈੱਲ ਫੋਨ ਤਾਂ ਹੋਣਾ ਨੀ, ਉੱਥੇ ਤਾਂ ਬੁੱਧੀ ਹੋਣੀ, ਜੋ ਕੁਛ ਉਹਨਾਂ ਤੋਂ ਖਬਰ ਬਾਹਰ ਆਉਣ ਦੇਣਗੇ ਉਨੀ ਚਾਹੀਦੀ ਆਊਗੀ ਨਾ। ਸੋ ਇਸ ਕਾਰਨ ਉੱਥੋਂ ਪਤਾ ਨੀ ਕੋਈ ਖਬਰ ਬਾਹਰ ਆਉਣੀ ਆ ਜਾਂ ਨਹੀਂ ਆਉਣੀ, ਇਹਦੇ ਬਾਰੇ ਵੀ ਆਪਾਂ ਨੂੰ ਕੋਈ ਅੰਦਾਜ਼ਾ ਨੀ ਹੈਗਾ। ਤੇ ਪਰ ਹੁਣ ਇਹਦੇ ਨਾਲ ਖੱਕ ਸਾਹਿਬ ਜੀ ਹੋਇਆ ਕੀ ਆ, ਇਸ ਖਬਰ ਦੇ ਨਾਲ ਨੁਕਸਾਨ ਤਾਂ ਜਿਹੜਾ ਹੋਇਆ ਹੋਊਗਾ ਥੋੜਾ ਹੋਇਆ ਹੋਊਗਾ ਜਾਂ ਬਹੁਤਾ ਹੋਇਆ ਹੋਊਗਾ, ਪਰ ਇਹਦੇ ਨਾਲ ਸਾਰਾ ਹੀ ਯੂਰਪਿਆ ਜਿਹੜਾ
1: ਕੰਬ ਗਿਆ
0: ਤੇ ਵਿੱਚੇ ਅਮਰੀਕਾ, ਇਹਨਾਂ ਨੂੰ ਇਸ ਗੱਲ ਦੀ ਸ਼ਾਇਦ ਜਦੋਂ ਟਰੰਪ ਸਾਹਿਬ ਨੇ ਨੇਤਾਨਯਾਹੂ ਦੇ ਨਾਲ ਰਲ ਕੇ ਦੋਹਾਂ ਨੇ ਅਟੈਕ ਕੀਤਾ ਸੀ ਇਰਾਨ ਦੇ ਉੱਤੇ, ਉਹਨਾਂ ਨੂੰ ਸ਼ਾਇਦ ਇਰਾਨ ਦੀ ਸ਼ਕਤੀ ਆ ਜਿਹੜੀ ਉਹਦੇ ਬਾਰੇ ਕੋਈ ਕਨਸੋ ਨਹੀਂ ਸੀ ਕਿ ਇਰਾਨ ਕੀ ਆ। ਤੇ ਹੁਣ ਜਦੋਂ ਇਹ ਮਿਸਲਾਂ ਦੋ ਇਰਾਨ ਤੋਂ ਉੱਥੇ ਨੂੰ ਗਈਆਂ ਤੇ ਹੁਣ ਅਮਰੀਕਾ ਤਿੱਕਰ ਵੀ ਉਹ ਆ ਸਕਦੀਆਂ ਤੇ ਸਾਰਾ ਯੂਰਪ ਵੀ ਉਹਦੀ ਰੇਂਜ ਦੇ ਥੱਲੇ ਆ।
1: ਬਿਲਕੁਲ ਜੀ ਚੀਮਾ ਸਾਹਿਬ, ਯੂਰਪ ਤੋਂ ਜਾਂ ਅਮਰੀਕਾ ਤੋਂ ਕਿੰਨੀ ਕੁ ਦੂਰ ਹੈ ਟਾਪੂ ਜਿਹੜਾ?
0: ਇਹ ਤਾਂ ਇੰਡੀਆ ਦੇ ਉਧਰ ਆ ਨਾ, ਇੱਥੋਂ ਤਾਂ ਦੂਰ ਆ ਬਹੁਤ।
1: ਅੱਛਾ, ਇੱਥੋਂ ਦੂਰ ਆ,
0: ਉਹ ਤਾਂ ਇੰਡੀਆ ਦੇ ਜਿੱਦਲੇ ਪਾਸੇ ਲੰਕਾ ਆ ਨਾ, ਉੱਥੋਂ ਗਾਹਾਂ ਜਾ ਕੇ ਸਮੁੰਦਰ ਵਿੱਚ ਆ।
1: ਅੱਛਾ, ਲੰਕਾ ਤੋਂ ਅੱਗੇ ਜਾ ਕੇ ਆ?
0: ਹਾਂ, ਲੰਕਾ ਤੋਂ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਆ, ਕੋਈ 2000 ਮੀਲ ਦਾ ਏਰੀਆ ਜਿਹੜਾ ਇੰਡੀਆ ਤੋਂ ਉੱਥੇ ਤਿੱਕਰ ਹੈਗਾ ਆ, ਪਰ ਇਰਾਨ ਤੋਂ ਉਹ 4000 ਕਿਲੋਮੀਟਰ ਆ।
1: ਬੱਲੇ ਬੱਲੇ ਚੀਮਾ ਸਾਹਿਬ, ਇਹ ਤੇ ਜੇ ਇਹ ਤੇ 7-8 ਮਿੰਟਾਂ ਚ ਉੱਥੇ ਪਹੁੰਚ ਜਾਂਦੀ ਹੈ ਤੇ ਜਹਾਜ਼ ਦਾ ਵੀ ਮਿਜ਼ਾਈਲਾਂ ਜਿਹੜੀਆਂ ਬਣਾਤੀਆਂ ਰੱਬ ਪਤਾ ਨੀ ਕਿਹੜੀ ਟੈਕਨੋਲੋਜੀ ਕਿਹੜਾ ਹਿਸਾਬ ਕਿਤਾਬ ਆ, ਉੱਥੇ ਜਾ ਕੇ ਟਾਰਗੇਟ ਤੇ ਲੱਗਦੀਆਂ ਜਾ ਕੇ ਹੱਦ ਹੋ ਗਈ।
0: ਹਾਂਜੀ ਹਾਂਜੀ, ਤੇ ਇਹ ਹੁਣ ਕੀ ਆ ਕਿ ਹੁਣ ਸ਼ਾਇਦ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ, ਸ਼ਾਇਦ ਜਿਹੜਾ ਯੂਰਪ ਆ ਉਹਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਮਿਸਲਾਂ ਹੈਗੀਆਂ ਆ, ਜਿਹਦੇ ਕਾਰਨ ਯੂਰਪ ਆ ਜਿਹੜਾ ਉਹ ਅਮਰੀਕਾ ਦੇ ਨਾਲ ਰਲ ਨਹੀਂ ਰਿਹਾ।
1: ਇਹੀ ਰੀਜ਼ਨ ਹੋ ਸਕਦਾ,
0: ਆਪਾਂ ਅੰਦਾਜ਼ਾ ਲਾ ਰਹੇ।
1: ਹਾਂਜੀ ਹਾਂਜੀ, ਰੀਜ਼ਨ ਹੋ ਸਕਦਾ, ਹੋ ਸਕਦਾ ਜੀ।
0: ਹਾਂ, ਹੋ ਸਕਦਾ, ਇਹ ਪੋਸੀਬਿਲਿਟੀ ਆਪਾਂ ਕਹਿ ਰਹੇ ਹਾਂ ਕਿ ਇਸ ਕਰਕੇ ਵੀ ਹੋ ਸਕਦਾ ਕਿ ਯੂਰਪ ਆ ਜਿਹੜਾ ਨੇਟੋ ਆ, ਈਯੂ ਆ, ਉਹ ਕੋਈ ਵੀ ਦੇਸ਼ ਆ ਉਹਨਾਂ ਦੇ ਵਿੱਚੋਂ ਜਿਹੜਾ ਆ ਉਹ ਲੱਤ ਨਹੀਂ ਲਾ ਰਿਹਾ, ਉਹ ਟਰੰਪ ਦੇ ਨਾਲ ਖੜਨੇ ਨੂੰ ਤਿਆਰ ਨਹੀਂ ਤੇ ਨਾ ਇਜ਼ਰਾਇਲ ਦੇ ਨਾਲ ਖੜਨੇ ਨੂੰ ਤਿਆਰ ਆ। ਸ਼ਾਇਦ ਇਸੇ ਹੀ ਕਾਰਨ ਜਿਹੜੇ ਆ ਉਹ ਇੰਗਲੈਂਡ ਆ ਜਿਹੜਾ ਸਾਈਪ੍ਰਸ ਉਹ ਟਾਪੂ ਆ, ਉੱਥੇ ਦੀ ਇੰਗਲੈਂਡ ਦਾ ਵੀ ਬੇਸ ਆ ਤੁਹਾਨੂੰ ਪਤਾ, ਤੇ ਇਰਾਨ ਨੇ ਉੱਥੇ ਇੱਕ ਅੱਧੀ ਮਿਸਲ ਮਾਰੀ ਵੀ ਆ, ਇਸੇ ਕਰਕੇ ਸ਼ਾਇਦ ਜਿਹੜਾ ਉਹ ਹੈਗਾ ਆਪਣੇ ਇੰਗਲੈਂਡ ਆ ਉਹ ਕਹਿ ਰਿਹਾ ਕਿ ਮੈਂ ਭਾਈ ਤੇਰੇ ਨਾਲ ਨਹੀਂ ਰਲਣਾ ਅਮਰੀਕਾ ਨੂੰ, ਉਹਨੂੰ ਸ਼ਾਇਦ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਚੀਜ਼ ਹੈਗੀ ਆ, ਜੇ ਮੈਂ ਲੱਗਿਆ ਤਾਂ ਮੈਂ ਵੀ ਖਤਮ ਹੋ ਜਾਣਾ।
1: ਚੁੱਪ ਚੁਪੀ ਤੇ ਬੈਠਿਆ ਦਾ ਪੰਗਾ ਲੈਣ ਵਾਲੀ ਗੱਲ ਆ ਜੀ, ਜਿਹੜਾ ਜਿਹੜਾ ਮੁਲਕ ਨਹੀਂ ਚਾਹੁੰਦਾ ਚੁੱਪ ਕਰਕੇ ਬੈਠੋ। ਇੰਡੀਆ ਦੇਖੋ ਦੋਨੇ ਬੰਨੇ ਸਿਆਸਤ ਖੇਡ ਰਿਹਾ,
0: ਬਿਲਕੁਲ
1: ਹਾਂ, ਦਵਾਈਆਂ ਵੀ ਭੇਜ ਰਿਹਾ ਇਰਾਨ ਬਣਾ ਕੇ ਰੱਖੀ ਆ, ਇਸਰਾਇਲ ਨਾਲ ਵੀ ਨੀ ਵਿਗਾੜੀ ਤੇ ਅਮਰੀਕਾ ਨਾਲ ਵੀ ਨੀ ਵਿਗਾੜੀ, ਮਤਲਬ ਚੁੱਪ ਕਰ ਜਾਓ, ਤੁਸੀਂ ਜ਼ਰੂਰੀ ਤੇ ਨਹੀਂ ਪੰਗਾ ਲੈਣਾ, ਪਰ ਇਹ ਆ ਕਿ ਉਹ ਪੁੱਛ ਕਰਦੇ ਨਾ ਕਿ ਸਾਡੇ ਨਾਲ ਹੁਣ ਜਿੱਦਾਂ ਪਾਕਿਸਤਾਨ ਆ ਜਾਂ ਹੋਰ ਮੁਲਕ ਆ, ਉਹਨਾਂ ਨੂੰ ਪੁੱਛ ਕਰਦੇ ਆ,
0: ਪੁੱਛ ਕਰਦੇ ਆ, ਬਿਲਕੁਲ। ਹੁਣ ਕੋਈ ਵੀ ਕੰਟਰੀ ਆ ਜਿਹੜਾ ਉਹ ਅਮਰੀਕਾ ਦੇ ਨਾਲ ਤੇ ਨੇਤਾਨਯਾਹੂ ਦੇ ਨਾਲ ਰਲਣੇ ਨੂੰ ਜਾਂ ਖੜਨੇ ਨੂੰ ਤਿਆਰ ਨਹੀਂ ਹੈ,
1: ਬਿਲਕੁਲ।
0: ਔਰ ਦੂਸਰਾ ਪਾਸਾ ਅਕਸਾ ਜੀ ਇਹ ਵੀ ਹੋ ਗਿਆ ਕਿ ਜਦੋਂ ਵੈਨਜ਼ੂਏਲਾ ਦੇ ਉੱਤੇ ਜਾ ਕੇ ਹਮਲਾ ਕਰਕੇ ਉੱਥੇ ਦੇ ਪ੍ਰੈਜੀਡੈਂਟ ਨੂੰ ਅਰੈਸਟ ਕਰਕੇ ਲਿਆਂਦਾ, ਔਰ ਅੱਜ ਦੀ ਖਬਰ ਦੇ ਵਿੱਚ ਵੀ ਟਰੰਪ ਸਾਹਿਬ ਕਹਿ ਰਹੇ ਆ ਕਿ ਆਈ ਐਮ ਗੋਇੰਗ ਟੂ ਟੇਕ ਕਿਊਬਾ,
1: ਕਹਿ ਰਹੇ ਹਜੇ ਉਧਰਲੀ ਜੰਗ ਖਤਮ ਨਹੀਂ ਹੋਈ ਤੇ ਨਵੇਂ ਸਿਰੇ ਪੰਗਾ।
0: ਹਾਂਜੀ, ਉਹ ਕਹਿੰਦੇ ਆ ਕਿ ਮੈਂ ਜਿੱਦਣ ਉਹਦੇ ਨਾਲ ਲੜਾਈ ਬੰਦ ਹੋ ਗਈ ਮੇਰੀ ਇਰਾਨ ਦੇ ਨਾਲ, ਜਿਹੜੀ ਲੱਗਦਾ ਨੀ ਪਏਗੀ ਛੇਤੀ ਹੋਣੀ ਆ।
1: ਕਿਊਬਾ ਨੂੰ ਕਿਉਂ ਜੀ, ਕਿਊਬਾ ਨੇ ਕੀ ਕੀਤਾ ਐਸਾ ਕੰਮ ਜਿਹਦਾ ਉਹਦੇ ਨਾਲ?
0: ਖੱਕ ਸਾਹਿਬ ਜੀ, ਕਿਊਬਾ ਨੇ ਕੁਛ ਨੀ ਕੀਤਾ ਇਸ ਧਰਤੀ ਦੇ ਉੱਤੇ। ਸਰੋਤਿਓ, ਮੇਰੇ ਵੀਰੋ, ਸੁਣੋ, ਗੱਲ ਧਿਆਨ ਨਾਲ ਸੁਣਨੇ ਵਾਲੀ ਆ। ਇੱਕ ਪਾਸੇ ਜਿਹੜਾ ਰੂਲ ਆ ਉਹ ਜਿਹਨੂੰ ਕਮਿਊਨਿਸਟ ਕੰਟਰੀ ਕਹਿੰਦੇ ਆ, ਤੇ ਦੂਸਰੇ ਪਾਸੇ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਆ। ਜਿਹੜਾ ਕੈਪੀਟਲਿਜ਼ਮ ਆ ਉਹਦਾ ਰੂਲ ਆ ਜਿਹੜਾ ਉਹ ਇਹ ਆ ਕਿ ਮੈਂ ਪੈਸੇ ਕਮਾਉਣੇ ਆ ਚਾਹੇ ਮੈਨੂੰ ਕੁਛ ਵੀ ਕਰਨਾ ਪਵੇ, ਮੈਨੂੰ ਪੈਸਾ ਚਾਹੀਦਾ ਚਾਹੇ ਮੈਨੂੰ ਆਪਣੀ ਮਾਂ ਵੇਚਣੀ ਪਵੇ ਚਾਹੇ ਧੀ ਵੇਚਣੀ ਪਵੇ, ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕੈਪੀਟਲਿਜ਼ਮ। ਪੈਸਾ ਹੀ ਸਭ ਕੁਛ ਆ, ਹੋਰ ਕਿਸੇ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਦੂਸਰੇ ਪਾਸੇ ਕਮਿਊਨਿਜ਼ਮ ਆ ਜਿਹੜਾ ਜਾਂ ਸੋਸ਼ਲਿਜ਼ਮ ਵੀ ਕਹਿ ਦਿੰਦੇ ਆ, ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਵਿੱਚ ਖਾਕਸਾ ਵੀ ਥੋੜਾ ਜਿਹਾ ਫਰਕ ਹੁੰਦਾ, ਬਹੁਤਾ ਨਹੀਂ ਹੁੰਦਾ। ਤੇ ਬਾਕੀ ਜਿਹੜਾ ਹਿੰਦੂਇਜ਼ਮ ਆ ਜਾਂ ਇਸਲਾਮ ਆ, ਉਹ ਵੀ ਉਹਦੀਆਂ ਵੀ ਜਿਹੜੀਆਂ ਨੀਤੀਆਂ ਜੇ ਆਪਾਂ ਦੇਖੀਏ ਇਹਦੇ ਨਾਲ ਮਿਲਦੀਆਂ ਹੁੰਦੀਆਂ ਕਮਿਊਨਿਜ਼ਮ ਦੇ ਨਾਲ। ਉੱਥੇ ਇਹ ਹੁੰਦਾ ਵੀ ਹਰ ਇੱਕ ਬੰਦੇ ਨੂੰ ਨੌਕਰੀ ਗੌਰਮੈਂਟ ਦਾ ਫਰਜ਼ ਆ ਦੇਣੀ, ਹਰ ਇੱਕ ਬੰਦੇ ਨੂੰ ਗੌਰਮੈਂਟ ਦਾ ਫਰਜ਼ ਬਣਦਾ ਕਿ ਨੌਕਰੀ ਦੇਣੀ। ਜੇ ਉਹ ਨੌਕਰੀ ਨਹੀਂ ਦੇ ਸਕਦੀ ਤੇ ਉਹਨੂੰ ਰਹਿਣ ਵਾਸਤੇ ਇੱਕ ਛੱਤ ਚਾਹੀਦੀ ਆ ਤੇ ਉਹਦੇ ਪਹਿਨਣ ਵਾਸਤੇ ਕੱਪੜੇ ਲੀੜੇ ਚਾਹੀਦੇ ਆ ਤੇ ਉਹੀ ਐਜੂਕੇਸ਼ਨ ਵਾਸਤੇ ਸਕੂਲ ਚਾਹੀਦਾ। ਉੱਥੇ ਕੋਈ ਸਰਮਾਏਦਾਰ ਨਹੀਂ ਹੁੰਦਾ, ਇੱਦਾਂ ਨਹੀਂ ਪਈ ਇੱਕ ਦੇ ਕੋਲ ਅਰਬਾਂ ਖਰਬਾਂ ਰੁਪਈਏ ਤੇ ਦੂਜਾ ਵਿਚਾਰੇ ਨੂੰ ਰੋਟੀ ਵੀ ਨਹੀਂ ਜੁੜਦੀ। ਉਹਨੂੰ ਕਹਿੰਦੇ ਆ ਕਮਿਊਨਿਜ਼ਮ, ਉਸੇ ਨੂੰ ਹਿੰਦੂਇਜ਼ਮ ਕਹਿ ਦਿੰਦੇ ਆ। ਪਰ ਉਹ ਰੂਲ ਆ ਜਿਹੜੇ ਜਦੋਂ ਹੁਣ ਹਿੰਦੂਇਜ਼ਮ ਆ ਖਾਕਸਾ ਵੀ ਦੇਖੋ। ਇੱਕ ਖਾਕਸਾ ਵੀ ਹੋਰ ਨੁਕਤਾ ਆਪਣੇ ਸਰੋਤਿਆਂ ਨੂੰ ਦੱਸਦੇ ਆ, ਦੇਖੋ ਜਦੋਂ ਕਿਸੇ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ
1: ਜੀ,
0: ਉਹਦੇ ਵਿੱਚ ਫਿਰ ਮਗਰੋਂ ਹੋਰ ਧਰਮ ਪੈਦਾ ਕਿਉਂ ਹੁੰਦਾ?
1: ਹਾਂ, ਇਹ ਵੀ ਪੁਆਇੰਟ ਆ।
0: ਜਦੋਂ ਇੱਕ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ, ਉਹ ਸੁਖੀ ਆ, ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ?
1: ਜਿੱਦਾਂ ਇੰਡੀਆ ਦੇ ਵਿੱਚ ਕੁਛ ਜਥੇਬੰਦੀਆਂ, ਹਿੰਦੂ ਜਥੇਬੰਦੀਆਂ ਰੌਲਾ ਪਾਉਂਦੀਆਂ ਕਿ ਹਿੰਦੂਆਂ ਨੂੰ ਖਤਰਾ, ਉਹ 70% ਤੁਸੀਂ ਹੋ, 80% ਤੁਹਾਨੂੰ ਕਿਹਦੇ ਤੋਂ ਖਤਰਾ? ਇਹ ਸਮੇਂ ਤੋਂ ਬਾਹਰ ਆ ਜੀ।
0: ਬਿਲਕੁਲ ਬਿਲਕੁਲ, ਇਹੀ ਗੱਲ ਤਾਂ ਅਮਰੀਕਾ ਚ ਹੋ ਰਿਹਾ। ਅਮਰੀਕਾ ਨੂੰ ਆਰਾਮ ਤੋਂ ਕਾਹਦਾ ਖਤਰਾ?
1: ਕੋਈ ਖਤਰਾ?
0: ਇੰਗਲੈਂਡ ਨੂੰ ਕਾਹਦਾ ਖਤਰਾ?
1: ਨਾ,
0: ਇਹ ਸਾਰਾ ਕੁਛ ਆ ਜਿਹੜਾ ਇਸੇ ਤਰ੍ਹਾਂ, ਜਿਹੜੀ ਤੁਸੀਂ ਦੇਖੋ ਬੜਾ ਵਧੀਆ ਪੁਆਇੰਟ ਤੁਸੀਂ ਸਾਹਮਣੇ ਲਿਆਂਦਾ ਵੀ ਐਵੇਂ ਤੁਸੀਂ ਖਤਰਾ ਬਣਾਈ ਜਾਂਦੇ ਆ, ਜਿਹਦੇ ਕੋਲ ਜਿਆਦਾ ਹਥਿਆਰ ਆ ਉਹਨੂੰ ਹੀ ਖਤਰਾ ਜਿਆਦਾ।
1: ਬਿਲਕੁਲ ਬਿਲਕੁਲ,
0: ਹੈ ਨਾ। ਸੋ ਹੁਣ ਕੀ ਆ ਕਿ ਜਦੋਂ ਗੱਲ ਆਪਾਂ ਪੁਆਇੰਟ ਆਪਾਂ ਕਰਦੇ ਸੀਗੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਸੀ ਕਿ ਜਦੋਂ ਕੋਈ ਇੱਕ ਦੇਸ਼ ਦੇ ਵਿੱਚ ਧਰਮ ਹੈਗਾ ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ? ਉਹਦੇ ਪਿੱਛੇ ਵੀ ਤਪ ਸਾਹਿਬ ਜੀ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਸਰਮਾਏਦਾਰੀ, ਕੈਪੀਟਲਿਜ਼ਮ ਜਿਹਨੂੰ ਕਹਿੰਦੇ ਆ, ਕਿਉਂਕਿ ਜਿਹੜੇ ਜਿਸ ਵੀ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਦੁਨੀਆਂ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਵੀ ਜਦੋਂ ਜਿਹੜੇ ਲੋਕ ਆ ਧਾਰਮਿਕ ਲੀਡਰ ਹੁੰਦੇ ਆ ਨਾ, ਜਿਹੜੇ ਆਗੂ ਹੁੰਦੇ ਆ, ਤਖ਼ਤ ਸਾਹਿਬ ਜੀ ਜਦੋਂ ਤੁਸੀਂ ਕਿਸੇ ਨੂੰ ਪਾਵਰ ਦਿੰਦੇ ਆ ਜਾਂ ਕਿਸੇ ਦੇ ਹੱਥ ਪਾਵਰ ਹੁੰਦੀ ਆ, ਉਹਦੇ ਵਿੱਚੋਂ ਕਿਤੇ ਹਜ਼ਾਰਾਂ ਲੱਖਾਂ ਚੋਂ ਇੱਕ ਅੱਧਾ ਹੀ ਬੰਦਾ ਹੁੰਦਾ ਜਿਹੜਾ ਆਪਣੀ ਜਿਹੜੀ ਪਾਵਰ ਦਾ ਗਲਤ ਫਾਇਦਾ ਨਹੀਂ ਉਠਾਉਂਦਾ।
1: ਬਿਲਕੁਲ।
0: ਅੱਛਾ, ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਧਰਮ ਹੈਗਾ, ਜਦੋਂ ਜਿਹੜੇ ਆਗੂ ਹੁੰਦੇ ਆ ਉਹ ਉਸ ਸਿਸਟਮ ਦਾ ਗਲਤ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ, ਉਸੇ ਸਿਸਟਮ ਦੇ ਵਿੱਚੋਂ ਹੀ ਖਾਕ ਸਾਹਿਬ ਜੀ ਜਿਹੜੇ ਸੱਚੇ ਸੁੱਚੇ ਲੋਕ ਹੁੰਦੇ ਆ ਉਹ ਉਹਨਾਂ ਦੇ ਖਿਲਾਫ਼ ਖੜੇ ਹੋ ਜਾਂਦੇ ਆ।
1: ਬਿਲਕੁਲ,
0: ਜਦੋਂ ਉਹ ਖਿਲਾਫ਼ ਖੜੇ ਹੋ ਜਾਂਦੇ ਆ ਉਹ ਕਹਿੰਦੇ ਆ ਜਿਹੜੇ ਤੁਹਾਡੇ ਅਸੂਲ ਆ ਸਾਨੂੰ ਇਹ ਚੰਗੇ ਲੱਗਦੇ, ਅਸੀਂ ਤੁਹਾਡੇ ਤੋਂ ਵੱਖਰੇ ਹੋ ਕੇ ਨਵੇਂ ਅਸੂਲ ਬਣਾ ਲੈਣੇ ਆ ਤੇ ਅਸੀਂ ਆਪਣੇ ਹਿਸਾਬ ਨਾਲ ਬੰਧਨ ਬਣਾ ਲੈਣੇ ਤੇ ਅਸੀਂ ਉਹਨਾਂ ਤੇ ਚੱਲਣਾ ਤੇ ਸਾਡੇ ਨਾਲ ਜਿਹੜੇ ਲੋਕ ਸਹਿਮਤ ਹੋਣਗੇ ਉਹ ਵੀ ਸਾਡੇ ਨਾਲ ਹੀ ਚੱਲਣਗੇ। ਇਹ ਕਾਰਨ ਆ ਇੱਕ ਧਰਮ ਚੋਂ ਦੂਜਾ ਧਰਮ ਨਿਕਲਣ ਦੇ। ਔਰ ਇਹੀ ਭਾਰਤ ਵਿਚ ਹੋਇਆ। ਪਹਿਲਾਂ ਦੇਖੋ ਉੱਥੇ ਧਰਮ ਹੀ ਹੈ ਨਹੀਂ ਸੀ ਤੇ ਉੱਥੇ ਉਹ ਹਿੰਦੂਇਜ਼ਮ ਚੱਲ ਪਿਆ, ਉਦੋਂ ਪਹਿਲਾਂ ਸਨਾਤਨ ਧਰਮ ਸੀਗਾ, ਫਿਰ ਉਸ ਤੋਂ ਬਾਅਦ ਕਈ ਧਰਮ ਇੱਕੋ ਵਾਰੀ ਵੀ ਨਿਕਲੇ, ਇੱਕੋ ਵਾਰੀ ਵੀ ਪੈਦਾ ਹੋਏ। ਪਹਿਲਾਂ ਉਹ ਰਾਮਚੰਦਰ ਆਇਆ, ਉਹਨੇ ਆਪਣਾ ਧਰਮ ਚਲਾ ਦਿੱਤਾ, ਫਿਰ ਕ੍ਰਿਸ਼ਨ ਜੀ ਆਏ, ਉਹਨੇ ਮਹਾਭਾਰਤ ਬਣਾ ਦਿੱਤਾ, ਉਹਨੇ ਆਪਣਾ ਚਲਾ ਦਿੱਤਾ। ਉਸ ਤੋਂ ਬਾਅਦ ਫਿਰ ਮੰਗੋਲੀਅਨ ਆ ਗਏ, ਉਹ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਅਰਬੀ ਆ ਗਏ, ਉਸ ਤੋਂ ਬਾਅਦ ਪਰਸ਼ੀਅਨ ਆ ਗਏ, ਉਹ ਸਾਰੇ ਆਪਣਾ ਆਪਣਾ ਧਰਮ ਉੱਥੇ ਆਪਣੀ ਆਪਣੀ ਭਾਸ਼ਾ ਭਾਰਤ ਵਿੱਚ ਲੈ ਕੇ ਚਲੇ ਗਏ।
1: ਬਿਲਕੁਲ।
0: ਉਸ ਤੋਂ ਬਾਅਦ ਸਾਰਿਆਂ ਤੋਂ ਬਾਅਦ ਫਿਰ ਆ ਗਿਆ ਬ੍ਰਿਟਿਸ਼ ਆ ਗਏ।
1: ਅੱਛਾ ਚੀਮਾ ਸਾਹਿਬ, ਇਹ ਦੱਸੋ ਕਿ ਇਹ ਜਦੋਂ ਅੰਗਰੇਜ਼ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਕ੍ਰਿਸਚਨ ਇੰਡੀਆ ਜਾਂ ਜੋ ਉਸ ਵੇਲੇ ਦਾ ਮਹਾ ਇੰਡੀਆ ਸੀ ਉਹਦੇ ਵਿੱਚ ਹੈਗੇ ਸੀ ਜਾਂ ਇਹ ਬਾਅਦ ਦੇ ਵਿੱਚ ਪੈਦਾ ਹੋਈ?
0: ਇਹ ਜਿਹੜੇ ਕ੍ਰਿਸਚਨ ਆ ਖਾਕ ਸਾਹਿਬ ਜੀ ਇਹ ਪਹਿਲਾਂ ਕੋਈ ਨਹੀਂ ਸੀਗਾ, ਇਹ 2000 ਸਾਲ ਅੱਜ ਤੋਂ ਪਹਿਲਾਂ। ਦੇਖੋ ਜਿੱਥੋਂ ਇਹ ਧਰਮ ਪੈਦਾ ਹੋਇਆ ਤਿੰਨੋ ਹੀ ਧਰਮ, ਤਿੰਨੋ ਹੀ ਕ੍ਰਿਸਚੀਅਨਿਟੀ, ਇਸਲਾਮ ਤੇ ਯੂਡਿਜ਼ਮ ਜਿਹਨਾਂ ਨੂੰ ਯਹੂਦੀ ਕਹਿੰਦੇ ਆ, ਇਹ ਤਿੰਨੋ ਹੀ ਧਰਮ ਇੱਕੋ ਹੀ ਥਾਂ ਤੋਂ ਪੈਦਾ ਹੋਏ ਆ, ਉੱਥੇ ਯਰੂਸ਼ਲਮ ਤੋਂ ਹੀ
1: ਉੱਥੇ ਹੋਏ ਪੈਦਾ। ਬਿਲਕੁਲ,
0: ਤਿੰਨੋ ਹੀ ਉੱਥੋਂ ਹੀ ਪੈਦਾ ਹੋਏ ਆ। ਔਰ ਇਹ ਸਾਰੇ ਪਹਿਲਾਂ ਹਿੰਦੂ ਸੀ, ਇਹ ਗਾਂ ਦੀ ਪੂਜਾ ਕਰਦੇ ਸੀ ਸਾਰੇ ਧਰਮ। ਹੁਣ ਹੋਇਆ ਕੀ ਆ ਖਾਕ ਸਾਹਿਬ, ਜਦੋਂ ਕਿਸੇ ਸਮਾਜ ਦੇ ਵਿੱਚ ਜਿਹੜੇ ਰੂਲ ਹੁੰਦੇ ਆ ਪਹਿਲੇ ਬਣੇ ਉਹ ਰੂਲ ਆ ਜਿਹੜੇ, ਜਿਸ ਤਰ੍ਹਾਂ ਪਾਪੂਲੇਸ਼ਨ ਵੱਧਦੀ ਆ ਜਾਂ ਕਿਤੇ ਕਾਲ ਪੈ ਗਿਆ, ਮੀਂਹ ਨਹੀਂ ਪਿਆ ਜਾਂ ਕਿਤੇ ਬਹੁਤ ਮੀਂਹ ਪੈ ਗਿਆ ਤੇ ਲੋਕਾਂ ਕੋਲ ਜਦੋਂ ਰੋਜੀ ਰੋਟੀ ਨਹੀਂ ਬਣਦੀ, ਫਿਰ ਉਹ ਅਸੂਲ ਦੇਖਦੇ ਆ ਵੀ ਯਾਰ ਇਹਨਾਂ ਅਸੂਲਾਂ ਨੂੰ ਜੇ ਥੋੜਾ ਜਿਹਾ ਭੰਨ ਕੇ ਇੱਦਾਂ ਕਰ ਲਈ ਤਾਂ ਆਪਾਂ ਆਪਣਾ ਜਿਹੜਾ ਸਮਾਜ ਆ ਉਹ ਬਚ ਸਕਦਾ ਆ। ਸੋ ਇਹ ਜਿਹੜੇ ਤਿੰਨੋ ਹੀ ਧਰਮ ਸੀਗੇ ਜਦੋਂ ਲੋਕ ਕਰਪਟ ਹੋ ਗਏ ਉਹ ਹਿੰਦੂਇਜ਼ਮ ਨੂੰ ਮੰਨਣੋਂ ਹਟ ਗਏ ਇਸ ਇਲਾਕੇ ਦੇ ਵਿੱਚ ਜਿੱਥੇ ਜਰੂਸਲਮ ਆ ਇਜ਼ਰਾਇਲ ਆ, ਉਹਨਾਂ ਨੇ ਫਿਰ ਉਹੀ ਜਿਹੜਾ ਪੁਰਾਣਾ ਧਰਮ ਸੀ ਹਿੰਦੂ ਜਾਂ ਦੂਸਰਾ ਕਹਿ ਲਓ ਆਪਣੇ ਹਿੰਦੂ ਤੋਂ ਪਹਿਲਾਂ ਉਹ ਜਿਹੜਾ ਸਨਾਤਨ ਧਰਮ ਸੀਗਾ, ਇਹਨਾਂ ਨੂੰ ਅਸੂਲ ਬਦਲ ਲਏ, ਇਹਦੇ ਵਿੱਚੋਂ ਨਵੇਂ ਅਸੂਲ ਬਣਾ ਲਏ, ਨਵੇਂ ਅਸੂਲ ਬਣਾ ਕੇ ਤੇ ਉਥੋਂ ਫਿਰ ਇਹ ਤਿੰਨੋ ਹੀ ਧਰਮ ਆ ਜਿਹੜੇ ਇਹ ਵੀ ਇਹਨਾਂ ਦੇ ਜਿਹੜੇ ਬੇਸਿਕ ਪੁਆਇੰਟ ਆ ਉਹ ਸੇਮ ਹੀ ਆ, ਬੇਸਿਕ ਪ੍ਰਿੰਸੀਪਲ ਤਿੰਨਾਂ ਧਰਮਾਂ ਦੇ ਸੇਮ ਆ। ਔਰ ਇਹਨਾਂ ਦੇ ਵਿੱਚ ਫਰਕ ਥੋੜਾ ਜਿਹਾ ਇਹ ਆ ਤੇ ਜਿਹੜੇ ਕ੍ਰਿਸਚੀਅਨ ਸੀਗੇ ਉਹ ਕਹਿੰਦੇ ਯਾਰ ਸ਼ਰਾਬ ਵੀ ਚਲੋ ਆਪਾਂ ਕੋਈ ਗੱਲ ਨਹੀਂ ਪੀ ਲਿਆ ਕਰਦੇ ਆ ਤੇ ਸਿਲਟ ਵੀ ਪੀ ਲਿਆ ਕਰਦੇ ਆ, ਕੋਈ ਏਡੀ ਬਹੁਤੀ ਗੱਲ ਨਹੀਂ ਤੇ ਆਪਾਂ ਜਨਾਨੀਬਾਜੀ ਵੀ ਕਰ ਸਕਦੇ ਆ। ਉਹ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾ ਲਿਆ ਉਹ ਕ੍ਰਿਸਚੀਅਨ ਬਣ ਗਏ, ਯਹੂਦੀਆਂ ਨੇ ਆਪਣੇ ਤਾਂ ਆਪਣੇ ਹਿਸਾਬ ਨਾਲ ਬਣਾ ਲਏ ਤੇ ਜਿਹੜੇ ਮੁਸਲਿਮ ਸਾਡੇ ਬ੍ਰਦਰ ਸੀਗੇ ਉਹਨਾਂ ਨੇ ਆਪਣੇ ਹਿਸਾਬ ਨਾਲ ਥੋੜੇ ਜਿਹਾ ਉਹਨਾਂ ਨੇ ਸਖਤੀ ਬਾਤੀ ਥੋੜਾ ਜਿਹਾ ਵੀ ਸਮਾਜ ਆ ਜਿਹੜਾ ਉਹ ਟਿਕਿਆ ਰਹੇ। ਸੋ ਇਹ ਧਰਮ ਤਿੰਨੇ ਉਥੋਂ ਚੱਲੇ ਇੱਕੋ ਟਾਈਮ ਤੇ। ਹੁਣ ਕੀ ਆ ਕਿ ਇਹ ਤਿੰਨੋ ਧਰਮ ਜਿਹੜੇ ਉਥੋਂ ਚੱਲੇ ਹੌਲੀ ਹੌਲੀ ਫੈਲੇ ਆ, ਔਰ ਇਹਦੇ ਵਿੱਚੋਂ ਹੀ ਜਿਹੜੇ ਯਹੂਦੀ ਧਰਮ ਆ ਇਹ ਭਾਰਤ ਵਿੱਚ ਪਹਿਲਾਂ ਹੀ ਜਾ ਚੁੱਕੇ ਸੀ, ਔਰ ਕ੍ਰਿਸਚੀਅਨ ਵੀ ਜਾ ਚੁੱਕੇ ਸੀ। ਮਿਸ਼ਨਰੀ ਜਿੱਦਾਂ ਤੁਸੀਂ ਉਹ ਸੁਣਿਆ ਹੋਣਾ ਬੁੱਧ ਧਰਮ ਜਦੋਂ ਹੋਇਆ, ਬੁੱਧ ਧਰਮ ਜਿਹੜਾ ਸੀਗਾ ਜਦੋਂ ਉਹ ਪੈਦਾ ਹੋਇਆ ਭਾਰਤ ਵਿੱਚ ਖੱਟ ਸਾਹਿਬ ਜੀ, ਜਿਹੜਾ ਅਫਗਾਨਿਸਤਾਨ ਆ ਇਹ ਬੁੱਧ ਧਰਮ ਦਾ ਸਭ ਤੋਂ ਵੱਡਾ ਸੈਂਟਰ ਅਫਗਾਨਿਸਤਾਨ ਸੀਗਾ।
1: ਇੱਦਾਂ ਹੀ ਆ,
0: ਇਥੋਂ ਅਫਗਾਨਿਸਤਾਨ ਤੋਂ ਖੱਟ ਸਾਹਿਬ ਜੀ ਬਾਕੀ ਆ ਉਹ ਜਿਹੜੇ ਦੂਸਰੇ ਕੰਟਰੀ ਹੈਗੇ ਆ ਜਿੱਦਾਂ ਉਹ ਕਾਜ਼ਕਿਸਤਾਨ ਹੋ ਗਿਆ, ਉਜ਼ਬੇਕਿਸਤਾਨ ਹੋ ਗਿਆ, ਤੁਰਕਮੈਨਿਸਤਾਨ, ਇਹ ਸਾਰੇ ਜਿਹੜੇ ਕੰਟਰੀ ਇੱਥੇ ਬੁੱਧਿਜ਼ਮ ਫੈਲ ਗਿਆ ਸੀਗਾ। ਔਰ ਇਧਰ ਯੂਰਪ ਤੱਕ ਇਟਲੀ ਵਗੈਰਾ ਤੱਕ ਵੀ ਬੁੱਧ ਧਰਮ ਫੈਲਿਆ ਹੋਇਆ ਸੀ, ਕਿਉਂਕਿ ਇਹ ਜਿਹੜਾ ਬੁੱਧ ਧਰਮ ਸੀਗਾ ਇਹ ਖੱਟ ਸਾਹਿਬ ਜੀ 2300 ਸਾਲ ਪਹਿਲਾਂ ਜਾਣੀ ਕਿ ਕ੍ਰਿਸਚੀਅਨਟੀ ਤੇ ਜੂਡਿਜ਼ਮ ਤੇ ਜਿਹੜਾ ਇਸਲਾਮ ਸੀਗਾ ਇਹਨਾਂ ਤਿੰਨਾਂ ਤੋਂ 300 ਸਾਢੇ 300 ਸਾਲ ਪਹਿਲਾਂ, ਲਾ ਲਓ 325 ਸਾਲ ਪਹਿਲਾਂ ਬੁੱਧ ਧਰਮ ਤੇ ਜਿਹੜੇ ਜੈਨ ਧਰਮ ਸੀਗੇ ਇਹ ਉਦੋਂ ਪੈਦਾ ਹੋਏ ਇਹ। ਸੋ ਉਸ ਤੋਂ ਬਾਅਦ ਇਹ ਧਰਮ ਆ ਗਿਆ ਤਿੰਨ ਇਕੱਠੇ। ਇਹਨਾਂ ਨੇ ਫਿਰ ਆਪਣਾ ਆਸੇ ਪਾਸਿਆਂ ਨੂੰ ਭਿਕਸ਼ੂ ਭੇਜੇ, ਇਹਨਾਂ ਨੇ ਆਪਣੇ ਉਹ ਭੇਜੇ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਮਿਸ਼ਨਰੀ ਜਿਹਨਾਂ ਨੂੰ ਕਹਿ ਦਿੰਦੇ ਆ। ਸੋ ਉਹ ਥੋੜਾ ਬਹੁਤ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਉਹ ਵਿਹਲੇ ਸਿੱਧੇ ਜਿਹੜੇ ਕ੍ਰਿਸਚੀਅਨ ਸੀ ਇਹ ਵੀ ਭਾਰਤ ਵਿੱਚ ਪਹੁੰਚ ਗਏ ਸੀਗੇ, ਤੇ ਵਿਹਲੇ ਸਿੱਧੇ ਜਿਹੜੇ ਯਹੂਦੀ ਧਰਮ ਸੀਗਾ ਇਹ ਵੀ ਉੱਥੇ ਭਾਰਤ ਵਿੱਚ ਵੀ ਪ੍ਰਚਾਰ ਕਰਨ ਚਲੇ ਗਏ ਸੀ। ਇਹ
1: ਮਤਲਬ ਕਹਿਣ ਦਾ ਮੇਰਾ ਇਹ ਸੀ ਕਿ ਇਹ ਮਤਲਬ ਰੀਜਨਲ ਕ੍ਰਿਸਚੀਅਨ ਜਾਂ ਇਹ ਨਹੀਂ ਸੀ ਹੈਗੇ ਕਿਸੇ ਜਮਾਨੇ ਦੇ ਵਿੱਚ, ਇਹ ਬਾਹਰੋਂ ਆਏ ਸਾਰੇ।
0: ਇਹ ਸਾਰੇ ਬਾਹਰੋਂ ਹੀ ਆਏ ਬਿਲਕੁਲ ਭਾਰਤ ਦਾ। ਹਾਂ ਜੇ ਤੁਸੀਂ ਪੁਆਇੰਟ ਸਿੱਧਾ ਦੱਸ ਦੇ ਫਿਰ ਮੈਂ ਜਵਾਬ ਹੋਰ ਤਰ੍ਹਾਂ ਦੇ ਦੇਣਾ ਸੀ, ਕੋਈ ਗੱਲ ਨੀ। ਹਾਂ ਇਹ ਸਾਰੇ ਬਾਹਰਲੇ ਧਰਮ ਇਹ ਉਥੋਂ ਇੰਡੀਆ ਚੋਂ ਪੈਦਾ ਨੀ ਹੋਏ, ਪਰ ਇਹਨਾਂ ਦਾ ਜਿਹੜਾ ਮੁੱਢ ਆ ਉਹ ਇੰਡੀਆ ਹੀ ਆ। ਹਾਂ ਇਹਨਾਂ ਨੇ ਉਹਨੂੰ ਭੰਨ ਤੋੜ ਕੇ ਥੋੜਾ ਜਿਹਾ ਵੱਖਰਾ ਕਰ ਲਿਆ। ਸੋ ਇਹ ਆਪਣਾ ਜਿਹੜਾ ਸੀਗਾ ਉਹ ਗੱਲਬਾਤ। ਤੇ ਅਗਲੀ ਗੱਲ ਜਿਹੜੀ ਹੈਗੀ ਆ ਹੁਣ ਖੱਟ ਸਾਹਿਬ ਜੀ, ਅਮਰੀਕਾ ਵਿੱਚ ਜਿਹੜੀ ਕਾਂਗਰਸ ਹੈ ਅਮਰੀਕਾ ਦੀ ਨਾ, ਉਹਦੇ ਵਿੱਚ ਪਾਟੋ ਧਾੜ ਹੋ ਜਾਣ ਕਾਰਨ ਜਿਹੜੀ ਹੈਗਾ ਨਾ ਆਪਣੇ, ਹੁਣ ਤੁਹਾਨੂੰ ਪਤਾ ਪਈ ਉਹ ਫੰਡ ਦੇਣ ਤੋਂ ਅੜੇ ਹੋਏ ਆ।
1: ਹਾਂਜੀ ਉਹ ਜਿਹੜੀ ਇਸ ਵੇਲੇ ਇਮੀਗ੍ਰੇਸ਼ਨ ਆ ਉਹਨਾਂ ਦਾ ਫੰਡ ਬੰਦ ਆ ਨਾ ਜੀ, ਤੇ ਹੁਣ ਕੱਲ ਤੋਂ ਮੰਡੇ ਤੋਂ ਇਹਨਾਂ ਨੇ ਆਈਸ ਨੂੰ ਲਾਤਾ ਜੀ ਏਅਰਪੋਰਟਾਂ ਸਾਰਿਆਂ ਦੇ ਉੱਪਰ।
0: ਹਾਂਜੀ ਹੁਣ ਆਈਸ ਆ ਜਿਹੜੀ ਉਹ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਵੀ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਹੈਗੀਆਂ, ਉਹਦੇ ਵਿੱਚੋਂ ਜਿਹੜਾ TSA ਆ।
1: ਹਾਂ TSA ਜਿਹੜਾ ਸੀ। ਹਾਂ
0: ਹਾਂਜੀ TSA ਜਿਹੜੀ ਬ੍ਰਾਂਚ ਆ ਉਹਨਾਂ ਦੇ ਵਿੱਚੋਂ ਜਿਹੜੇ ਏਅਰਪੋਰਟਾਂ ਦੇ ਵਿੱਚ ਉਹਨਾਂ ਦਾ ਕੰਮ ਹੈਗਾ, ਉੱਥੇ ਸਿਕਿਉਰਿਟੀ ਸਾਰੀ ਜਿਹੜੀ ਛਾਣਬੀਨ ਕਰਦੇ ਆਪਣੇ ਉਹ ਸਕੈਨ ਕਰਦੇ ਆ ਆਪਣੇ ਕੈਚੀ ਕੇਸ ਬਰੀਫ ਬੈਗੇਜ ਜਿਹੜੇ ਹੈਂਡਲਰ ਹੁੰਦੇ ਬੈਗੇਜ ਹੈਂਡਲਰ ਉਹ ਸਾਰਾ ਕੁਝ TSA ਆ ਜਿਹੜਾ ਉਹਦੀ ਜ਼ਿੰਮੇਵਾਰੀ ਆ। ਤੇ ਹੁਣ ਕੀ ਆ ਜਿਹੜਾ TSA ਆ ਖੱਕ ਸਾਹਿਬ ਜੀ ਉਹਨੂੰ ਆ ਜਿਹੜੀ ਕਾਂਗਰਸ ਦੇ ਵਿੱਚ ਪਾਟੋ ਧਾਰ ਹੋਣ ਕਾਰਨ ਉਹਨਾਂ ਦੇ ਕੋਲ ਪੈਸੇ ਹੈ ਨੀ, ਉਹ ਉਹਨਾਂ ਨੂੰ ਫੰਡ ਨੀ ਜਾ ਰਹੇ, ਤੇ ਉਹਦੇ ਇੰਪਲੋਈ ਬਹੁਤ ਸਾਰੇ ਆ, ਜਾਂ ਤਾਂ ਉਹ ਹੁਣ ਪੂਰੀ ਤਾਂ ਖਬਰ ਬਾਹਰ ਆ ਨੀ ਰਹੀ, ਜਾਂ ਤਾਂ ਉਹ ਘਰੇ ਬੈਠੇ ਆਪੇ ਕੰਮ ਛੱਡ ਕੇ ਜਾਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਘਰ ਬਹਿ ਜਾਓ। ਇਸ ਕਾਰਨ ਹੁਣ ਜਿਹੜੀ ਆ ਏਅਰਪੋਰਟਾਂ ਤੇ ਉਹ ਬਹੁਤ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਖੱਕ ਸਾਹਿਬ ਜੀ,
1: ਬੁਰਾ ਹਾਲ ਆ ਜੀ, ਬਹੁਤ ਬੁਰਾ ਹਾਲ ਆ।
0: ਹਾਂਜੀ ਸੋ ਉਹਦੇ ਤੋਂ ਹੁਣ ਕੀ ਆ, ਹੁਣ ਫਿਰ ਤੁਹਾਨੂੰ ਪਤਾ ਵੀ ਜਿਹੜਾ ਲੀਡਰ ਹੁੰਦਾ ਜਿੱਦਾਂ ਹੁਣ ਟਰੰਪ ਸਾਹਿਬ ਆਪਣੇ ਪ੍ਰੈਜੀਡੈਂਟ ਹੋ ਗਏ ਆ, ਉਹਨਾਂ ਨੂੰ ਫਿਰ ਖੱਕ ਸਾਹਿਬ ਜੀ ਭਾਵੇਂ ਪੋਲੀਟੀਸ਼ੀਅਨ ਆ ਜਿਹੜੇ, ਪਰ ਉਹਨਾਂ ਨੂੰ ਇਸ ਗੱਲ ਤੋਂ ਬਹੁਤ ਖਤਰਾ ਹੁੰਦਾ ਵੀ ਸਾਡੀ ਪਬਲਿਕ ਨਾ ਕਿਤੇ ਖਿਲਾਫ਼ ਖੜ ਜਾਵੇ ਇੱਥੋਂ ਦੀ ਲੋਕਲ ਪਬਲਿਕ। ਹੁਣ ਜਦੋਂ ਏਅਰਪੋਰਟਾਂ ਤੇ ਲਾਈਨਾਂ ਲੱਗਦੀਆਂ ਤੇ ਉੱਥੇ ਜਿਹੜੇ ਗੋਰੇ ਲੋਕ ਆ ਜਿਹੜੇ ਇੱਥੋਂ ਦੇ ਸਦੀਆਂ ਤੋਂ ਵਸਿੰਦੇ ਆ ਔਰ ਜਿਹੜੇ ਉਹਨਾਂ ਦੇ ਵਿੱਚ ਖਰਚਾ ਵੀ ਦੇਖੋ ਜਿਹੜੇ ਲੋਕ ਟਰੈਵਲ ਕਰਦੇ ਆ ਆਮ ਕਰਕੇ ਉਹਨਾਂ ਕੋਲ ਦੋ ਚਾਰ ਪੈਸੇ ਹੁੰਦੇ ਆ ਐਵੇਂ
1: ਸਧਾਰਨ ਟਰੈਵਲ ਨਹੀਂ ਕਰਦੇ ਇਹੀ ਨਹੀਂ ਹੁੰਦਾ ਕਿ ਉਹ ਵਕੇਸ਼ਨਾਂ ਤੇ ਜਾਂਦੇ ਆ ਬਹੁਤਾ
0: 60% ਹਾਂਜੀ ਬਿਜ਼ਨਸ ਟ੍ਰਿਪਾਂ ਤੇ ਬਿਲਕੁਲ ਵਪਾਰਕ ਤੌਰ ਤੇ ਵੀ ਬਹੁਤ ਲੋਕ ਟਰੈਵਲ ਕਰਦੇ ਆ ਸੋ ਉਹਨਾਂ ਲੋਕਾਂ ਨੂੰ ਜਦੋਂ ਫਰਸਟ੍ਰੇਸ਼ਨ ਹੁੰਦੀ ਆ ਫੇਰ ਕੀ ਹੁੰਦਾ ਆ ਫੇਰ ਉਹ ਗਵਰਨਮੈਂਟ ਦੇ ਖਿਲਾਫ਼ ਬੋਲਣਗੇ ਉਹਦੇ ਕਰਕੇ ਟਰੰਪ ਸਾਹਿਬ ਨੇ ਹੁਣ ਜਿਹੜੀ ਆਇਸ ਆ ਉਹਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਕਹਿ ਦਿੱਤਾ ਭਾਈ ਭਾਈ ਤੁਸੀਂ ਜਿਹੜਾ TSA ਦਾ ਕੰਮ ਆ ਉਹ ਜਾ ਕੇ ਤੁਸੀਂ ਉੱਥੇ ਸੰਭਾਲੋ ਤੇ ਤੁਸੀਂ ਹੋਰ ਉਹ ਬੈਗੇਜ ਹੈਂਡਲਰ ਜਿਹੜੇ ਤੁਹਾਡਾ ਟੈਚੀ ਟੁਚੀ ਚੱਕ ਕੇ ਉਹ ਰੱਖਦੇ ਆ ਬੈਡ ਦੇ ਉੱਤੇ ਜਾਂ ਗਾਹਾਂ ਜਹਾਜ਼ਾਂ ਚ ਲੱਦਦੇ ਆ ਜਾਂ ਉਹਨਾਂ ਦਾ ਕੰਮ ਨਹੀਂ ਆਇਸ ਵਾਲੇ ਕਹਿੰਦੇ ਅਸੀਂ ਕਰਾਂਗੇ ਪਰ ਅਸੀਂ ਆ ਜਿਹੜੀ ਉਹ TSA ਦੀ ਜਿਹੜੀ ਸਕੀਮ ਵਾਲੀ ਆ ਉੱਥੇ ਜਿੱਥੇ ਕਰਾਉਣਾ ਉਹ ਲੱਗੂਗਾ ਭਾਈ ਅਸੀਂ ਆਹ ਇੰਨਾ ਕੇ ਕੰਮ ਕਰਨਾ ਉੱਥੇ ਤੱਕ ਉਹ ਕਰਨਗੇ ਔਰ ਜਿਹੜੇ ਹਾਲਾਤ ਖਾਕ ਸਾਹਿਬ ਜਿਸ ਤਰ੍ਹਾਂ ਲੱਗ ਰਹੇ ਆ ਉਧਰ ਫੰਡਿੰਗ ਵਾਸਤੇ ਪੈਸੇ ਹੈ ਨੀ ਉਧਰ ਜਿਹੜਾ ਇਜ਼ਰਾਇਲ ਨੂੰ ਦੇਣ ਵਾਸਤੇ ਪੈਸੇ ਹੈ ਨੀ ਤੇ ਉਧਰ ਇਜ਼ਰਾਇਲ ਕੋਲ ਜਿਹੜੀਆਂ ਉਹ ਰੌਲਾ ਪਾਉਂਦੇ ਸੀ ਸਾਡੇ ਕੋਲ ਜੀ ਆਹ ਆਇਰਨ ਡੋਮ ਆ ਸਾਡੇ ਕੋਲ ਆ ਗੋਲਡਨ ਡੋਮ ਆ ਆ ਚਾਂਦੀ ਦੀ ਡੋਮ ਆ ਉਹ ਖਾਕ ਸਾਹਿਬ ਜੀ ਸਾਰਾ ਕੁਛ ਇਜ਼ਰਾਇਲ ਕੋਲੋਂ ਖਤਮ ਹੋ ਗਿਆ ਉਹਨੇ ਜਿਹੜਾ ਸੀ ਉਹ ਭਸਮ ਕਰ ਦਿੱਤਾ ਮਾਰ ਮਾਰ ਕੇ ਬੰਬ ਇਰਾਨ ਨੇ ਔਰ ਹੁਣ ਇਰਾਨ ਦੇ ਕੋਲ ਇਜ਼ਰਾਇਲ ਦੇ ਕੋਲ ਹੈ ਨੀ ਉਹ ਇਸੇ ਕਰਕੇ ਆ ਜਿਹੜੀਆਂ ਦੋ ਲੇਟੈਸਟ ਮਿਸਲਾਂ ਉੱਥੇ ਵੱਜੀਆਂ ਜਾ ਕੇ ਖਾਕ ਸਾਹਿਬ ਜੀ ਉਹਨੇ ਜੋ ਕੁਛ ਹਾਲ ਇਜ਼ਰਾਇਲ ਨੇ ਗਾਜ਼ਾ ਦੇ ਵਿੱਚ ਕੀਤਾ ਸੀ ਉਹੀ ਹੋ ਰਿਹਾ ਉੱਥੇ ਇਜ਼ਰਾਇਲ ਦੇ ਵਿੱਚ ਹਾਲਾਂਕਿ ਅਜੇ ਇਜ਼ਰਾਇਲ ਦੇ ਵਿੱਚੋਂ ਉਹ ਜਿਹਨੂੰ ਅੰਗਰੇਜ਼ੀ ਦੇ ਵਿੱਚ ਇਹ ਸ਼ਬਦ ਵਰਤਦੇ ਆ ਟਾਈਟ ਲਿਪਟ ਮਤਲਬ ਬੋਲੂਨੀ ਮੀਟੇ ਹੋਏ ਆ ਉਹ ਆਵਾਜ਼ ਬਾਹਰ ਨਹੀਂ ਨਿਕਲਦੇ ਰਹੇ ਕਿ ਉੱਥੇ ਨੁਕਸਾਨ ਕਿੰਨਾ ਹੋਇਆ ਪਰ ਹੁਣ ਆ ਜਿਹੜੀਆਂ ਅਖੀਰਲੀਆਂ ਦੋ ਮਿਸਲਾਂ ਵੱਜੀਆਂ ਹੁਣ ਇਜ਼ਰਾਇਲ ਨੇ ਤੇ ਅਮਰੀਕਾ ਨੇ ਇਸ ਗੱਲ ਨੂੰ ਮੰਨ ਲਿਆ ਕਿ ਸਾਡੇ ਕੋਲ ਇਹਨਾਂ ਨੂੰ ਰੋਕਣ ਵਾਸਤੇ ਕੋਈ ਹਥਿਆਰ ਨਹੀਂ ਹੈ ਉਹੀ ਉਹ ਜਿਹੜੀਆਂ ਇਮਾਰਤਾਂ ਸੀ ਉਹਨਾਂ ਦਾ ਉਹੀ ਹਾਲ ਕੀਤਾ ਜੋ ਕੁਛ ਗਾਜ਼ਾ ਦੇ ਵਿੱਚ ਇਜ਼ਰਾਇਲ ਨੇ ਕੀਤਾ ਸੀ ਹੁਣ ਜਦੋਂ ਤੁਸੀਂ ਦੇਖਦੇ ਆ ਨੇਤਾਨਯਾਹੂ ਦਾ ਚਿਹਰਾ TV ਦੇ ਉੱਤੇ ਦੇਖਦੇ ਆ ਤੇ ਉਹਦੇ ਉੱਤੇ ਉਹ ਪਹਿਲਾਂ ਵਾਲੀ ਗਲੋ ਜਿਹਨੂੰ ਆਪਾਂ ਕਹਿੰਦੇ ਚਮਕ ਹੈ ਨੀ ਇਸੇ ਤਰ੍ਹਾਂ ਪ੍ਰੈਜੀਡੈਂਟ ਟਰੰਪ ਦੇ ਚਿਹਰੇ ਤੇ ਵੀ ਪਹਿਲੀ ਵਾਲੀ ਹੈ ਨੀ ਹਾਲਾਂਕਿ ਉਹ ਅੱਜ ਦੀ ਖਬਰ ਦੇ ਵਿੱਚ ਵੀ ਕਹਿ ਰਿਹਾ ਸੀ ਆਮ ਗੋਇੰਗ ਟੂ ਟੇਕ ਕਿਊਬਾ ਕਿਊਬਾ ਲੈ ਲਊਗਾ ਉਹ
1: ਸਭ ਕਤਰ ਦੇ ਵਿੱਚ ਜਿਹੜੀ ਉਹਨਾਂ ਨੇ ਤਬਾਹੀ ਮਚਾਈ ਹੈ ਇਰਾਨ ਦੀਆਂ ਮਿਜ਼ਾਈਲਾਂ ਨੇ ਉੱਥੇ ਦਾ ਜਿਹੜਾ ਤੇਲ ਦਾ ਸਾਰਾ ਕੁਛ ਸੀ ਉਹਨੂੰ ਤਬਾਹ ਕਰ ਦਿੱਤਾ ਉਹ ਕਹਿੰਦੇ ਕਿ 5 ਸਾਲ ਤੇਲ ਹੀ ਨਹੀਂ ਦੇ ਸਕਦੇ
0: ਤੇਲ ਹੀ ਨਹੀਂ ਦੇ ਸਕਦੇ ਔਰ ਉਹਨਾਂ ਲੋਕਾਂ ਦਾ ਖਾਕਸਾ ਦੀ ਢਾਹ ਢੇਰੀ ਹੋਣਾ ਜਿਹੜਾ ਮਹੀਨੇ ਚ ਪਤਾ ਲੱਗ ਜਾਣਾ ਕਿਉਂਕਿ ਉੱਥੇ ਤਾਂ ਰੋਜ਼ ਦੀ ਇਨਕਮ ਹੈ ਜਿਹੜੀ ਖਾਕਸਾ ਦੀ ਉਹੀ ਤੇਲ ਦੀ ਇਨਕਮ ਆ ਉਹੀ ਉਹਨਾਂ ਦੀ ਇਨਕਮ ਦਾ ਸੋਰਸ ਬੰਦ ਹੋ ਗਿਆ ਤੇ ਉਹ ਲੋਕਾਂ ਨੇ ਤਾਂ ਤੁਹਾਨੂੰ ਪਤਾ ਵੀ ਫਲੀ ਮਰ ਜਾਣੀ
1: ਦੁਬਈ ਚ ਦੇਖੋ ਨਾ ਚੀਮਾ ਸਾਹਿਬ ਕਿੰਨੀ ਦੁਨੀਆਂ ਬਾਹਰਲੇ ਮੁਲਕਾਂ ਤੋਂ ਆ ਕੇ ਫਲੈਟ ਲੈ ਕੇ ਘਰ ਲੈ ਕੇ ਉੱਥੇ ਵਸ ਰਹੀ ਸੀ ਪਰ ਉਹਨਾਂ ਦਾ ਵੀ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਆ ਉਹਦੇ ਤੇ ਵੀ ਬਹੁਤ ਵੱਡਾ ਅਸਰ ਪਏਗਾ ਅਗਲੇ ਗਾਂ ਤੋਂ ਕਿਉਂਕਿ ਚੀਮਾ ਸਾਹਿਬ ਹੈਰਾਨ ਤੇ ਪਿਛਲੇ ਕਹਿੰਦੇ ਕਿ 30 ਸਾਲ ਤੋਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਤੇ ਸਾਡੇ ਨਾਲ ਹੋਣੀ ਹੈ ਉਹ
0: ਹੋਣੀ ਹੈ ਬਿਲਕੁਲ
1: ਸਾਲ ਤੋਂ ਜਿਹੜੀ ਨਾ ਉਹ ਲੱਗੇ ਹੋਏ ਸੀ ਆਪਣੀਆਂ ਮਿਜ਼ਾਈਲਾਂ ਤੇ ਸਾਰਾ ਕੁਛ ਬਣਾਉਣ ਉਹਨਾਂ ਨੇ ਤਿਆਰੀ ਕੀਤੀ ਹੋਈ ਸੀ ਉਹਨਾਂ ਨੂੰ ਪਤਾ ਸੀ ਕਿ ਹੋਣਾ ਵਾ
0: ਦੇਖੋ ਖਾਕ ਸਾਹਿਬ ਜੀ 1979 ਦੇ ਵਿੱਚ ਰੈਵੋਲੂਸ਼ਨ ਆਇਆ ਕ੍ਰਾਂਤੀ ਆਈ ਆ ਉੱਥੇ ਔਰ ਪਹਿਲਾਂ ਖਾਕ ਸਾਹਿਬ ਜੀ ਦੇਖੋ 1953 ਦੇ ਵਿੱਚ 1953 ਦੇ ਵਿੱਚ ਵੀ ਇਰਾਨ ਦੇ ਵਿੱਚ ਜਿਹੜਾ ਸੀਗਾ ਉਹ ਵੋਟਾਂ ਦਾ ਰਾਜ ਸੀ ਵੋਟਾਂ ਦਾ ਰਾਜ ਸੀ 1953 ਚ ਔਰ ਅਮਰੀਕਾ ਨੇ ਤੇ ਯੂਰਪ ਨੇ ਰਲ ਕੇ ਉਹ ਜਿਹੜਾ ਵੋਟਾਂ ਦਾ ਰਾਜ ਖਤਮ ਕਰਕੇ ਉੱਥੇ ਜਿਹੜਾ ਸ਼ਾਹ ਇਰਾਨ ਰੇਜ਼ਾ ਪਹਿਲਵੀ ਜਿਹਦਾ ਨਾਂ ਸੀਗਾ ਉਹਨੂੰ ਖਾਕ ਸਾਹਿਬ ਜੀ ਉੱਥੋਂ ਦਾ ਬਾਦਸ਼ਾਹ ਬਣਾ ਦਿੱਤਾ ਔਰ 1979 ਦੇ ਵਿੱਚ ਉਹੀ ਦੇਸ਼ ਜਿਨ੍ਹਾਂ ਨੇ ਉਹਨੂੰ ਬਾਦਸ਼ਾਹ ਥਾਪਿਆ ਸੀ ਹਾਲਾਂਕਿ ਆਪਾਂ ਥੋੜੇ ਜਿਹਾ ਆਪਣੇ ਆਪ ਨੂੰ ਕਰੈਕਟ ਕਰ ਲਈਏ ਪਹਿਲਾਂ ਉਹ ਜਿਹੜਾ ਸ਼ਾਹ ਇਰਾਨ ਰੇਜ਼ਾ ਪਹਿਲਵੀ ਸੀਗਾ ਉਹਦਾ ਫਾਦਰ ਸੀ ਰਾਜਾ ਉਹਨੂੰ ਬਣਾਇਆ ਸੀ ਉਸ ਤੋਂ ਬਾਅਦ ਰੇਜ਼ਾ ਪਹਿਲਵੀ ਆ ਗਿਆ
1: ਫਾਦਰ ਸੀ ਸ਼ਾਹ ਨੇ ਤੇ ਕਹਿੰਦੇ ਜੀ ਮੁਲਕ ਦਾ ਬੇੜਾ ਗਰਕ ਕਰ ਦਿੱਤਾ ਸੀ ਉਸ ਵੇਲੇ ਯਾਸ਼ੀਆਂ ਕਲੱਬ ਯੇ ਉਹ ਸਭ ਕੁਝ ਹੋ ਗਿਆ ਸੀ ਉੱਥੇ
0: ਹਾਂਜੀ ਉੱਥੇ ਮਗਰ ਬਾਰਾਮੂਰਾ ਆ ਸਾਰਾ ਕੁਝ ਚੱਲ ਪਿਆ ਸੀਗਾ ਤੇ ਫੇਰ ਉਸ ਤੋਂ ਬਾਅਦ ਇਹੀ ਪੱਛਮੀ ਦੇਸ਼ ਜਿਹੜੇ ਸੀਗੇ ਵਿੱਚ ਯੂਰਪ ਦੇ ਵਿੱਚ ਅਮਰੀਕਾ ਇਹਨਾਂ ਨੇ ਰਲ ਕੇ ਫੇਰ ਉੱਥੇ ਦੁਬਾਰਾ ਕ੍ਰਾਂਤੀ ਲਿਆਂਦੀ ਦੁਬਾਰਾ ਕ੍ਰਾਂਤੀ ਲਿਆ ਕੇ ਫੇਰ ਜਿਹੜਾ ਸੀਗਾ ਇਹ ਜਿਹੜਾ ਆਇਤੋਲਾ ਖੁਮੀਨੀ ਇੱਕ ਤਾਂ ਜਿਹੜਾ ਹੁਣ ਚੁਣਿਆ ਨਾ ਨਵਾਂ ਆਇਤੋਲਾ ਇੱਕ ਇਸ ਤੋਂ ਪਹਿਲਾਂ ਇਹਦਾ ਫਾਦਰ ਸੀਗਾ ਉਸ ਤੋਂ ਹਾਂਜੀ ਉਸ ਤੋਂ ਪਹਿਲਾਂ ਜਿਹੜਾ ਸੀ ਸਾਰਿਆਂ ਤੋਂ ਪਹਿਲਾਂ ਇਹਨਾਂ ਦੋਨਾਂ ਤੋਂ ਪਹਿਲਾਂ
1: ਇਹਦਾ ਗ੍ਰੈਂਡਫਾਦਰ ਨਹੀਂ ਸੀ
0: ਨਹੀਂ ਮੇਰਾ ਖਿਆਲ ਗ੍ਰਾਂਡ ਫਾਦਰ ਨਹੀਂ ਸੀ ਉਹ
1: ਜਿਹੜਾ ਖਮੈਨੀ ਸੀ ਸੀਮਾ ਸਾਹਿਬ ਪਹਿਲਾਂ ਜਿਹੜਾ ਖਮੈਨੀ ਸੀ ਉਥੇ ਕਹਿੰਦੇ ਕਿ ਇੰਡੀਆ ਦਾ ਬੋਨ ਸੀ
0: ਉਹੀ ਉਹੀ ਉਹਦੀ ਮੈਂ ਗੱਲ ਕਰ ਰਿਹਾ ਜਿਹਦਾ ਨਾਂ ਉਹ ਆਪਾਂ ਇੱਕ ਵਾਰੀ ਦੱਸਿਆ ਵੀ ਸੀ ਇੰਦਰ ਸਿੰਘ ਤੇ ਸੁੰਦਰ ਸਿੰਘ ਦੋ ਭਰਾ ਸੀ ਉਹਨਾਂ ਦੇ ਵਿੱਚ
1: ਹਾਂਜੀ ਹਾਂਜੀ ਤੁਸੀਂ ਗੱਲ ਕੀਤੀ ਆਪਾਂ ਪਹਿਲਾਂ ਕੀਤੀ ਸੀ ਇਹਗਾ ਚਲੋ ਆਪਾਂ ਇੱਧਰ ਨਾ
0: ਜਾਈਏ ਹਾਂਜੀ
1: ਗੱਲ ਕਰਦੇ ਉਹਨਾਂ ਨੂੰ ਵੇਖ ਲਓ ਆਪਣੇ ਕੋਲ ਮਿੰਟ ਇੱਕ ਹੀ ਰਹਿ ਗਿਆ
0: ਹਾਂਜੀ ਤੇ ਹੁਣ ਕੀ ਆ ਹੁਣ ਫੇਰ ਅਮਰੀਕਾ ਆ ਜਿਹੜਾ ਇਹ ਆਇਤੋਲਾ ਦਾ ਰਾਜ ਜਿਹੜਾ ਇਹਨੂੰ ਖਤਮ ਕਰਕੇ ਮੁੜ ਕੇ ਫੇਰ ਕੰਦਰਖਾਨੇ ਦਾ ਰਾਜ ਇੱਥੇ ਫੜਾਉਣਾ ਚਾਹੁੰਦਾ ਸੀਗਾ ਪਰ ਉਹ ਹੋਣਿਆ ਜਿਹੜਾ ਪੋਸੀਬਲ ਨਹੀਂ ਹੋਣਾ ਉਹ ਹੋ ਨਹੀਂ ਸਕਣਾ ਕਿਉਂਕਿ ਇਰਾਨ ਆ ਜਿਹੜਾ ਉਹਨੇ 1980 ਤੋਂ ਲੈ ਕੇ ਇਸੇ ਗੱਲ ਦੀ ਤਿਆਰੀ ਕੀਤੀ ਹੋਈ ਆ ਭਾਈ ਇਹਨਾਂ ਨੇ ਮੈਨੂੰ ਪੈਣਾ ਔਰ ਮੈਂ ਆਪਣਾ ਇੰਤਜ਼ਾਮ ਆ ਜਿਹੜਾ ਉਹ ਕਰ ਲਵਾਂ ਔਰ ਉਹਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਆ ਔਰ ਮੈਨੂੰ ਇੱਥੇ ਗੱਪ ਸਾਹਿਬ ਜੀ ਇੱਕ ਗੱਲ ਦੀ ਮੈਨੂੰ ਥੋੜੀ ਜਿਹੀ ਸਮਝ ਨਹੀਂ ਲੱਗ ਰਹੀ ਕਿ ਜਿਹੜਾ ਹੁਣ ਇਰਾਨ ਆ ਜਿਹੜਾ ਉਹ ਮਿਸਰਾਂ ਏਡੇ ਏਡੀਆਂ ਜਿਹੜੀਆਂ ਦੀ ਏਡੀ ਏਡੀ ਦੂਰ ਚੱਕਰ ਮਾਰ ਆ ਔਰ ਤਬਾਹੀ ਕਿੰਨੀ ਮਚਾਉਣੀਆਂ
1: ਬਿਲਕੁਲ ਬਹੁਤ
0: ਇਹ ਪਹਿਲਾਂ ਕਿਉਂ ਨੀ ਵਰਤੀਆਂ ਜਿਹੜੀ ਪਿਛਲੇ ਸਾਲ ਦੀ ਜੂਨ ਦੇ ਵਿਚ 12 ਦਿਨ ਲੜਾਈ ਹੋਈ ਉਦੋਂ ਕਿਉਂ ਨੀ ਵਰਤੀਆਂ
1: ਹੋ ਸਕਦਾ ਜੀ ਉਹਨਾਂ ਨੇ ਦੇਖਿਆ ਹੋਵੇ ਕਿ ਇੱਕ ਅੱਧੀ ਮਾਰ ਕੇ ਭੱਜ ਗਏ ਆ ਬੰਦ ਕਰ ਦਿੱਤੀ ਹੈ ਕੋਈ ਨੀ ਜਦੋਂ ਵੱਡਾ ਹਮਲਾ ਹੋਏਗਾ ਫੇਰ ਕਰਾਂਗੇ ਚਾਲੂ ਮੈਨੂੰ ਤਾਂ ਲੱਗਦਾ ਏਦਾਂ ਹੀ ਉਹਨਾਂ ਦੀ ਸਟ੍ਰੈਟਜੀ ਇਹੋ ਬਣੀ ਹੋਈ ਸੀ
0: ਮੈਂ ਸੋਚ ਰਿਹਾ ਜੋ ਕੁਝ ਕੱਟ ਜਾ ਤੁਹਾਡੇ ਬਿਲਕੁਲ ਨੇੜੇ ਆ
1: ਡਾਕਟਰ ਸਾਹਿਬ ਆ ਗਏ ਆ ਲੋ ਜੀ ਡਾਕਟਰ ਸਾਹਿਬ ਆ ਗਏ ਬੜੀ ਮਿਹਰਬਾਨੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਤੁਹਾਡਾ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ ਹਰ ਪ੍ਰੋਗਰਾਮ ਦੇ ਵਿਚ ਆਪਣੀਆਂ ਵੱਡੀਆਂ ਜਾਣਕਾਰੀਆਂ ਵੱਡੇ ਵੱਡੇ ਜਿਹੜੇ ਹੈਗੇ ਤੁਹਾਡੇ ਸਿਸਟਮ ਸਰੀਰ ਦੇ ਉਹਨਾਂ ਦੇ ਬਾਰੇ ਗੱਲ ਕਰਦੇ ਆ ਔਰ ਕਾਫੀ ਸਾਲਾਂ ਤੋਂ ਉਹਨਾਂ ਨੇ ਇੱਕ ਲੜੀ ਤੋਰੀ ਹੋਈ ਹੈ ਜਿਹੜੀ ਹਜੇ ਤੱਕ ਲੰਮੀ ਤੁਰ ਰਹੀ ਹੈ ਜਿਹਦੇ ਵਿਚ ਸਰੀਰ ਦੇ ਨਾਲ ਜਨਮ ਤੋਂ ਲੈ ਕੇ ਹਜੇ ਤੱਕ ਉਹ ਉੱਥੇ ਤੱਕ ਪਹੁੰਚ ਗਿਆ ਤੇ ਬੜੀਆਂ ਵੱਡੀਆਂ ਜਾਣਕਾਰੀਆਂ ਨੂੰ ਸੁਣਿਆ ਕਰੋ ਬੜੀਆਂ ਕੀਮਤੀ ਚੀਜ਼ਾਂ ਹੈਗੀਆਂ ਜੀ ਇਹ ਬੜੀ ਮਿਹਰਬਾਨੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਆਓ ਜੀ ਚੀਮਾ ਸਾਹਿਬ ਆਓ
2: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਜੀ ਸਰੋਤਿਆਂ ਨੂੰ ਬਹੁਤ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਚੀਮਾ ਸਾਹਿਬ ਸਤਿ ਸ੍ਰੀ ਅਕਾਲ ਸੋ ਮੈਂ ਹਾਜ਼ਰ ਹਾਂ ਤੁਹਾਡਾ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਜਿਵੇਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਨਿਸ਼ਾਨੀਆਂ ਜਦੋਂ ਅੰਦਰ ਕੋਈ ਵੀ ਡੈਮੇਜ ਹੁੰਦੀ ਹੈ ਤੇ ਉਸ ਵੇਲੇ ਬਾਹਰ ਜੋ ਵੀ ਕੁਝ ਪ੍ਰਦਰਸ਼ਨ ਹੁੰਦਾ ਹੈ ਅਗਰ ਅਸੀਂ ਉਹਦੇ ਜਾਣਕਾਰ ਹੈਗੇ ਹਾਂ ਤੇ ਬੜੀ ਆਸਾਨੀ ਨਾਲ ਲੱਭ ਸਕਦੇ ਹਾਂ ਕਿ ਅੰਦਰ ਕੀ ਹੋ ਰਿਹਾ ਹੈ ਜਾਂ ਕਿੱਥੇ ਹੋ ਰਿਹਾ ਹੈ ਸੋ ਉਹ ਸਾਰੀਆਂ ਗੱਲਾਂ ਆਪਾਂ ਪਿਛਲੇ ਦੋ ਪ੍ਰੋਗਰਾਮਾਂ ਦੇ ਵਿਚ ਕਰੀਆਂ ਵੀ ਹਨ ਔਰ ਇਸ ਸਬੰਧ ਦੇ ਵਿਚ ਮੈਂ ਮੋਟੀ ਮੋਟੀ ਜਾਣਕਾਰੀ ਵੀ ਤੁਹਾਨੂੰ ਦੱਸੀ ਸੀ ਕਿ ਅਸਲ ਦੇ ਵਿਚ ਇਹਦੇ ਪਿਛਲੇ ਕਾਰਨ ਕੀ ਹੁੰਦੇ ਆ ਜਦੋਂ ਵੀ ਕੋਈ ਬੰਦਾ ਬਿਮਾਰ ਹੁੰਦਾ ਤਾਂ ਉਹਦੇ ਤਿੰਨ ਮੁੱਢਲੇ ਕਾਰਨ ਹੁੰਦੇ ਆ
0: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ ਦਿਓ ਖੱਟ ਸਾਹਿਬ ਮੈਨੂੰ ਥੋੜਾ ਜਿਹਾ ਕੰਮ ਆ ਤੇ ਮੈਂ
1: ਤੁਹਾਡੇ
0: ਨਾਲ ਡਿਸਕਨੈਕਟ ਕਰ ਲਿਆ ਥੈਂਕ ਯੂ
1: ਠੀਕ ਹੈ ਜੀ
2: ਓਕੇ ਨੋ ਪ੍ਰੋਬਲਮ ਓਕੇ ਕੋਈ ਗੱਲ ਤਿੰਨ ਮੁੱਢਲੇ ਕਾਰਨ ਮੈਂ ਤੁਹਾਨੂੰ ਦੱਸੇ ਸੀਗੇ ਇਹ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੁੰਦੀ ਹੈ ਸਾਡੇ ਸਰੀਰ ਦੀ ਜਿਹੜੀ ਸਟਰਗਲਿੰਗ ਪਾਵਰ ਹੈਗੀ ਹੈ ਬਿਮਾਰੀਆਂ ਨੂੰ ਰੋਕਣ ਦੀ ਜਾਂ ਬਿਮਾਰੀਆਂ ਦੇ ਖਿਲਾਫ ਲੜਨ ਦੀ ਉਹ ਕਮਜ਼ੋਰ ਹੋ ਜਾਂਦੀ ਹੈ ਸੋ ਸਭ ਤੋਂ ਪਹਿਲੀ ਗੱਲ ਤੇ ਇਹ ਸਾਨੂੰ ਮੰਨ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਸਾਡੇ ਤੇ ਕੋਈ ਹਾਵੀ ਹੋ ਗਿਆ ਇਹਦਾ ਮਤਲਬ ਉਹ ਤਕੜਾ ਹੈ ਤੇ ਅਸੀਂ ਕਮਜ਼ੋਰ ਹਾਂ ਦੂਸਰੀ ਗੱਲ ਅਸੀਂ ਇਹ ਕਹੀ ਸੀ ਵੀ ਜੇ ਇਸ ਸਾਡੇ ਕਿਚਨ ਦੇ ਵਿਚ ਸਾਰਾ ਕੁਝ ਹੀ ਪਿਆ ਹੋਵੇ ਔਰ ਸਾਡੇ ਕੋਲ ਲੂਣ ਮਿਰਚ ਤੇਲ ਆਟਾ ਜੋ ਵੀ ਕੁਝ ਚਾਹੀਦਾ ਦਾਲਾਂ ਸ਼ਾਲਾਂ ਸਭ ਕੁਝ ਹੈਗਾ ਪਰ ਸਾਡੇ ਕੋਲ ਤੀਲੀ ਹੈ ਨੀ ਮਾਚਿਸ ਦੀ ਅੱਗ ਬਾਲਣ ਵਾਸਤੇ ਤੇ ਸਾਰਾ ਕੁਝ ਧਰਿਆ ਧਰਾਇਆ ਰਹਿ ਜਾਣਾ ਹਾਂਜੀ ਸੋ ਬੜੇ ਇਸ ਆਸਾਨ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇਕ ਇੰਡੋਕਰਾਈਨ ਸਿਸਟਮ ਹੈ ਜਿਹੜਾ ਸਰੀਰ ਦੇ ਵਿਚ ਇਸ ਤਰ੍ਹਾਂ ਮਾਚਿਸ ਦੀ ਤੀਲੀ ਵਾਲਾ ਕੰਮ ਕਰਦਾ ਜਾਂ ਅੱਗ ਲਾਉਣ ਵਾਲਾ ਕੰਮ ਕਰਦਾ ਆ ਅੱਗ ਲਾਉਣ ਵਾਲਾ ਕਹਿੰਦੇ ਹਾਂ ਤੇ ਲੱਗਦਾ ਜਿਵੇਂ ਕਿਸੇ ਖਿਲਾਫ਼ ਮੁਖਾਲਫਤ ਕਰਨੀ ਹੁੰਦੀ ਹੈ ਕਿਸੇ ਦੀ ਪਰ ਐਸਾ ਨਹੀਂ ਹੈ ਇਹ ਸਰੀਰ ਨੂੰ ਨਾਰਮਲ ਹੱਦਾਂ ਵਿਚ ਚਲਾਉਣ ਵਾਸਤੇ ਬਹੁਤ ਜ਼ਰੂਰੀ ਸਿਸਟਮ ਹੈਗਾ ਆ ਹਰ ਅੰਗ ਨੂੰ ਜਗਾਉਣਾ ਹਰ ਅੰਗ ਨੂੰ ਜਗਾ ਕੇ ਕਹਿਣਾ ਵੀ ਤੂੰ ਭਾਈ ਆਪਣਾ ਆਪਣਾ ਕੰਮ ਠੀਕ ਕਰ ਲਾ ਔਰ ਹਰ ਤਰ੍ਹਾਂ ਦੇ ਗਲੈਂਡਸ ਨੇ ਇਸ ਸਰੀਰ ਦੇ ਵਿਚ ਔਰ ਹਰ ਤਰ੍ਹਾਂ ਦੇ ਗਲੈਂਡਸ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਆ ਵੀ ਉਹਨੇ ਕਿਹਨੂੰ ਜਗਾਉਣਾ ਆ ਔਰ ਅੱਗੇ ਉਹਨੇ ਫਿਰ ਕਿਸ ਨੂੰ ਜਗਾਉਣਾ ਹੈਗਾ ਆ ਤਾਂ ਕਿ ਸਾਰੇ ਸਿਸਟਮ ਜਿਹੜੇ ਨੇ ਸਰੀਰ ਦੇ ਵਿਚ ਉਹ ਨਾਰਮਲ ਕੰਮ ਕਰਦੇ ਰਹਿਣ ਤੇ ਹਾਰਮੋਨਸ ਦੇ ਤੌਰ ਤੇ ਮੈਂ ਪਿਚੋਟੀ ਗਲੈਂਡ ਦੀ ਐਗਜ਼ਾਮਪਲ ਦਿੱਤੀ ਸੀ ਦਾੜੀ ਮੁੱਛਾਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਜੇ ਦਾੜੀ ਮੁੱਛਾਂ ਨਹੀਂ ਉਗਦੀਆਂ ਤੇ ਇਹਦਾ ਮਤਲਬ ਹੈ ਵੀ ਟੈਸਟੋਸਟਰਨ ਹਾਰਮੋਨ ਪੂਰਾ ਨਹੀਂ ਹੋ ਰਿਹਾ ਜੇ ਮੁੱਛਾਂ ਨਹੀਂ ਉਗਦੀਆਂ ਤੇ ਓਹਦਾ ਮਤਲਬ ਇਹ ਕਿ ਥਾਇਰਾਇਡ ਹਾਰਮੋਨ ਦਾ ਵੀ ਜਿੰਨਾ ਯੋਗਦਾਨ ਇਹਦੇ ਵਿਚ ਹੈਗਾ ਟੈਸਟੋਸਟੇਰੋਨ ਚ ਉਹ ਵੀ ਪੂਰਾ ਨਹੀਂ ਹੋ ਰਿਹਾ। ਜੇ ਟੈਸਟੋਸਟੇਰੋਨ ਤੇ ਥਾਇਰਾਇਡ ਹਾਰਮੋਨ ਦਾ ਯੋਗਦਾਨ ਜਿਹੜਾ ਚਾਹੀਦਾ ਸਾਨੂੰ ਉਹ ਪੂਰਾ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਪਿਚਰੋਟੀ ਗਲੈਂਡ ਦੇ ਵਿਚ ਕੋਈ ਕਮੀ ਹੈਗੀ ਹੈ ਜਾਂ ਉਹਦੇ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਦੇ ਵਿਚ ਕਮੀ ਹੈਗੀ ਹੈ ਜਾਂ ਉਹਦੇ ਲੂਟੀਨਾਈਜ਼ਿੰਗ ਹਾਰਮੋਨ ਦੇ ਵਿਚ ਕੋਈ ਕਮੀ ਹੈਗੀ ਹੈ। ਇਸ ਤਰ੍ਹਾਂ ਕਰਕੇ ਅਸੀਂ ਅਖੀਰ ਜੜ ਤੱਕ ਪਹੁੰਚ ਸਕਦੇ ਹਾਂ ਵੀ ਕਿਸੇ ਸਰੀਰ ਦੇ ਵਿਚ ਆਮ ਨਾਰਮਲ ਬੰਦਿਆਂ ਨਾਲੋਂ ਕਮੀ ਕਿਹੜੀ ਹੈਗੀ ਹੈ ਔਰ ਉਹ ਕਮੀ ਕਿਉਂ ਹੈਗੀ ਹੈ। ਸੋ ਤੀਸਰੀ ਗੱਲ ਆਪਾਂ ਇਹਦੇ ਵਿਚ ਇਹ ਵਿਚਾਰੀ ਸੀ ਕਿ ਭਾਈ ਜੇ ਗਰਭ ਵਿਚ ਸਾਰਾ ਕੁਛ ਹੁੰਦਾ ਹੋਇਆ ਸਾਰਾ ਕੁਛ ਸਹੀ ਹੈ ਲੇਕਿਨ ਜੇ ਗਰਭ ਚ ਸਾਡੀ ਰਸੋਈ ਦਾ ਸਾਫ ਨਾ ਹੋਵੇ ਨਾ ਤੇ ਬਹੁਤੇ ਲੰਬੇ ਸਮੇਂ ਤੱਕ ਅਸੀਂ ਉਸ ਰਸੋਈ ਚ ਕੰਮ ਨਹੀਂ ਕਰ ਸਕਦੇ। ਸਮੈਲ ਆ ਜਾਏਗੀ, ਬਦਬੂ ਫੈਲ ਜਾਏਗੀ, ਹੀਟ ਵੱਧ ਜਾਏਗੀ, ਹੋਰ ਬਹੁਤ ਕੁਝ ਐਸਾ ਹੋ ਜਾਏਗਾ। ਇਹੀ ਸਾਡੇ ਘਰਾਂ ਦਾ ਚੱਲਣ ਹੁੰਦਾ ਆ ਭਾਈ। ਜੇ ਕਿਸੇ ਘਰ ਦੇ ਵਿਚ ਗਰਭ ਚ ਹਰ ਹਫ਼ਤੇ ਸਾਡੀ ਕੰਪਨੀਆਂ ਲੈ ਕੇ ਜਾਂਦੀਆਂ ਨੇ, ਜੇ ਉਹ ਨਾ ਲੈ ਕੇ ਜਾਣ ਤੇ ਕਿੰਨਾ ਚਿਰ ਘਰ ਸੰਭਾਲਾਂਗੇ? ਅਲਟੀਮੇਟ ਉਹ ਡੱਬਿਆਂ ਤੋਂ ਬਾਹਰ ਹੋਜੂਗਾ, ਅਲਟੀਮੇਟ ਉਹਦੀ ਸਮੈਲ ਆਣੀ ਸ਼ੁਰੂ ਹੋ ਜੂਗੀ, ਅਲਟੀਮੇਟ ਵਿਹੜੇ ਚ ਖਿਲਰੇਗਾ। ਸੋ ਉਹ ਇਸ ਤਰ੍ਹਾਂ ਉਹ ਘਰ ਰਹਿਣ ਯੋਗ ਨਹੀਂ ਹੋ ਜਾਏਗਾ ਔਰ ਉਹਦੇ ਸਾਰੇ ਕੰਮ ਜਿਹੜੇ ਉਹ ਠੱਪ ਹੋ ਕੇ ਰਹਿ ਜਾਣਗੇ। ਸੋ ਇਹ ਤਿੰਨ ਮੁੱਖ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਜਿਨ੍ਹਾਂ ਦੇ ਕਰਕੇ ਆਮ ਕੋਈ ਬੰਦਾ ਬਿਮਾਰ ਹੁੰਦਾ ਹੈਗਾ ਔਰ ਉਸ ਤੋਂ ਬਾਅਦ ਇੱਕ ਆਮ ਸਧਾਰਨ ਜੀ ਗੱਲ ਇਹ ਆ ਭਈ ਇਹਨਾਂ ਸਾਰੇ ਹਾਰਮੋਨਸ ਦੇ ਨਾਰਮਲ ਹੁੰਦਿਆਂ ਹੋਇਆ ਇਮਿਊਨਿਟੀ ਵੀ ਠੀਕ ਆ, ਸਰੀਰ ਵੀ ਕਾਇਮ ਆ, ਸਾਰਾ ਕੁਛ ਆ, ਗਰਭ ਚ ਵੀ ਸਾਰਾ ਕੁਛ ਨਿਕਲਦਾ ਆ ਰਿਹਾ ਹੈ, ਬਾਵਜੂਦ ਇਸ ਦੇ ਵੀ ਕੁਝ ਸਰੀਰ ਬਿਮਾਰ ਹੋ ਜਾਂਦੇ ਨੇ ਔਰ ਉਹਦੇ ਬਿਮਾਰ ਹੋਣ ਦਾ ਮਤਲਬ ਇਹ ਆ ਕਿ ਸਾਡੇ ਸਾਰੇ ਅੰਗਾਂ ਦੇ ਵਿਚ ਇੱਕ ਤਰ੍ਹਾਂ ਦਾ ਇੱਕ ਕੋਆਪਰੇਸ਼ਨ ਬਣਿਆ ਹੋਇਆ। ਉਹ ਕੋਆਪਰੇਸ਼ਨ ਇਹ ਆ ਕਿ ਪਿਚਰੋਟੀ ਗਲੈਂਡ ਜਿਹੜਾ ਜਿਵੇਂ ਮੈਂ ਦੱਸਿਆ ਕਿ ਕੋਆਪਰੇਟ ਕਰਦਾ ਤੇ ਥਾਇਰਾਇਡ ਗਲੈਂਡ ਨੂੰ ਸਟਿਮੂਲੇਟ ਕਰਦਾ ਹੈ, ਥਾਇਰਾਇਡ ਗਲੈਂਡ ਅੱਗੇ ਜਾ ਕੇ ਈਸਟੋ ਪ੍ਰੋਜੈਸਟੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਟੈਸਟੋਸਟੇਰੋਨ ਹਾਰਮੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਓਸਾਈਟਸ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ। ਭਾਵ ਇੱਕ ਦੂਜੇ ਤੋਂ ਬਾਅਦ ਇੱਕ ਦੂਜੇ ਦੀ ਜ਼ਿੰਮੇਵਾਰੀ ਹੈਗੀ ਆ ਔਰ ਪਿਓ ਤੋਂ ਦਾਦਾ ਪੁੱਤ ਨੂੰ, ਪੁੱਤ ਤੋਂ ਅੱਗੇ ਪੋਤੇ ਨੂੰ ਅੱਗੇ ਇਸੇ ਤਰ੍ਹਾਂ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਉਹ ਸਾਰੀ ਗੱਲ ਔਰ ਇਸੇ ਤਰ੍ਹਾਂ ਸਰੀਰ ਦਾ ਸਿਸਟਮ ਹੈਗਾ ਆ। ਅਸੀਂ ਕਿਸੇ ਨੂੰ ਮਾਸਟਰ ਗਲੈਂਡ ਕਹਿ ਦਿੰਦੇ ਹਾਂ, ਕਿਸੇ ਨੂੰ ਉਸ ਤੋਂ ਛੋਟਾ ਗਲੈਂਡ ਕਹਿ ਦਿੰਦੇ ਹਾਂ, ਪਰ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਕੋਆਪਰੇਸ਼ਨ ਇੱਕ ਚੇਨ ਵਿਚ ਬੱਝੀ ਹੋਈ ਹੈ। ਜੇ ਉਹ ਚੇਨ ਕੰਪਲੀਟ ਨਹੀਂ ਹੁੰਦੀ ਤਾਂ ਇਹਦਾ ਮਤਲਬ ਕਿਤੇ ਕਿਤੇ ਟੁੱਟ ਹੈਗੀ ਹੈ, ਕਿਤੇ ਕਿਤੇ ਜੋੜਨ ਦੀ ਜ਼ਰੂਰਤ ਹੈਗੀ ਹੈ ਔਰ ਉਸ ਜੋੜਨ ਦੇ ਬਾਰੇ ਵਿਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਜਿੱਥੇ ਕਿਤੇ ਜੋੜਨ ਦੇ ਵਿਚ ਕਮੀ ਰਹਿ ਗਈ, ਜਿੱਥੇ ਕਿਤੇ ਇਹ ਲਿੰਕ ਦਾਦੇ ਤੋਂ ਪੋਤੇ ਵਾਲਾ ਲਿੰਕ ਟੁੱਟ ਗਿਆ, ਜਿੱਥੇ ਪਿਚੋਰਟੀ ਗਲੈਂਡ ਦੇ ਹਾਰਮੋਨਸ ਦਾ ਸੰਬੰਧ ਦੂਜੇ ਚੀਜ਼ਾਂ ਨਾਲੋਂ ਟੁੱਟ ਗਿਆ, ਉੱਥੇ ਸਾਨੂੰ ਸਿਮਟਮਸ ਨਿਸ਼ਾਨੀਆਂ ਬਾਹਰ ਪੈਦਾ ਹੋ ਜਾਣਗੀਆਂ ਜਿਹੜੀਆਂ ਇਹ ਦੱਸਣਗੀਆਂ ਕਿ ਕਿਹੜਾ ਸਿਸਟਮ ਜਾਂ ਕਿਹੜਾ ਅੰਗ ਨਾਰਮਲ ਕੰਮ ਨਹੀਂ ਕਰ ਰਿਹਾ ਔਰ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਸੋ ਉਹ ਸਾਰੀਆਂ ਗੱਲਾਂ ਆਪਾਂ ਡਿਟੇਲ ਵਿਚ ਹੁਣ ਕਰਦੇ ਆਏ ਆ ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਵੀ ਸਾਹਮਣੇ ਸਾਹਮਣੇ ਵੇਖਣ ਦੇ ਵਿਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਚੇਂਜਸ ਆਉਂਦੀਆਂ ਨੇ ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ ਕਿ ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲੀਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ, ਸਰੀਰ ਚ ਕਮਜ਼ੋਰੀ ਆਉਣ ਲੱਗ ਗਈ ਹੈ, ਭੁੱਖ ਘੱਟ ਲੱਗਦੀ ਹੈ, ਸਾਰਾ ਕੁਛ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ ਤਾਂ ਮਤਲਬ ਕੀ ਹੋ ਗਿਆ? ਅਸੀਂ ਪੀਲੀਆ ਮੁੱਢਲੇ ਤੌਰ ਤੇ ਉਸ ਨੂੰ ਕਹਿ ਦੇਣਾ। ਬੇਸ਼ੱਕ ਪੀਲੀਏ ਦੀ ਉੱਤਰ ਦੀ ਪੜਤਾਲ ਇੱਕ ਵੱਖਰੀ ਗੱਲ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਟੇਰ ਇੱਕ ਇੰਡੈਕਸ, ਉਹ ਸਾਡੀ ਉੱਤਰ ਦੀ ਪੜਤਾਲ ਹੈ, ਪਰ ਉੱਤਰ ਦੀ ਪੜਤਾਲ ਅਸੀਂ ਕਦੋਂ ਕਰਾਵਾਂਗੇ? ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਵੇਖ ਕੇ ਤੇ ਸਮਝ ਜਾਈਏ ਵੀ ਸਾਡਾ ਲਿਵਰ ਨਹੀਂ ਕੰਮ ਕਰ ਰਿਹਾ ਤੇ ਅਸੀਂ ਉਦੋਂ ਤੋਂ ਹੀ ਉਹਦੇ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦਈਏ ਤਾਂ ਮਤਲਬ ਇਹ ਆ ਕਿ ਸਾਡਾ ਇੱਕ ਟੇਰ ਇੱਕ ਇੰਡੈਕਸ ਪੜਨ ਤੋਂ ਪਹਿਲਾਂ ਹੋ ਸਕਦਾ ਹੈ ਅਸੀਂ ਉਸ ਬਿਮਾਰੀ ਦਾ ਹੱਲ ਕਰ ਸਕੀਏ। ਇਸੇ ਤਰ੍ਹਾਂ ਸਾਇਨੋਸਿਸ ਦੇ ਸੰਬੰਧ ਵਿਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਇਨੋਸਿਸ ਦਾ ਮਤਲਬ ਹੈ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ ਔਰ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ ਜਿਹੜਾ ਸਾਹਮਣੇ ਆਮਣੇ ਸਾਨੂੰ ਦਿਸਦਾ ਆ ਉਹ ਅੱਖਾਂ ਦੇ ਹੇਠਾਂ ਵਾਲੇ ਪਾਸੇ ਬੁੱਲਾਂ ਦੇ ਉੱਪਰ ਸਾਨੂੰ ਦਿਖਾਈ ਦਿੰਦਾ ਹੈਗਾ ਆ, ਜਿਹੜਾ ਸਾਡੇ ਨੱਕ ਦੀ ਉੱਪਰ ਵਾਲੀ ਕਰੁੰਬਲੀ ਹੈਗੀ ਹੈ, ਪੁੰਜ ਹੈਗੀ ਨੱਕ ਦੀ, ਇਹਦੇ ਵਿਚ ਆਮ ਤੌਰ ਤੇ ਸਾਨੂੰ ਦਿਖਾਈ ਦਿੰਦਾ ਆ ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨਹੁੰ ਹੈਗੇ ਨੇ ਔਰ ਨਹੁੰਆਂ ਦੇ ਵਿਚ ਵੀ ਗੁਲਾਬੀ ਰੰਗਤ ਜਿਹੜੀ ਉਹ ਨਹੀਂ ਰਹਿ ਜਾਂਦੀ, ਉਹਦੇ ਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਕਹਿੰਦੇ ਹਾਂ ਵੀ ਭਾਈ ਇਸ ਬੰਦੇ ਦੇ ਵਿਚ ਦੋ ਗੱਲਾਂ ਨੇ, ਇਕ ਤਾਂ ਅਨੀਮਿਕ ਹੈ, ਹੈਮੋਗਲੋਬਿਨ ਘੱਟ ਹੋ ਸਕਦਾ ਆ, ਔਰ ਇਹਦਾ ਖੂਨ ਪੰਜਾਬੀ ਚ ਕਹਿ ਲੋ ਜੀ ਖੂਨ ਨਹੀਂ ਬਣ ਰਿਹਾ ਪੂਰਾ। ਦੂਸਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਖੂਨ ਦੇ ਵਿਚ ਅਸਲ ਦੇ ਵਿਚ ਆਕਸੀਜਨ ਘੱਟ ਹੈ। ਉਸ ਆਕਸੀਜਨ ਦੇ ਬਾਰੇ ਮੈਂ ਬਹੁਤ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ ਭਾਈ। ਬਾਕੀ ਸਾਰੇ ਸੈੱਲ, ਖੂਨ ਜਿਹੜਾ ਸਾਡਾ ਬਣਿਆ ਹੈ ਨਾ, ਪਲਾਜ਼ਮਾ ਤੇ ਪਲੇਟਲੈਟਸ ਦਾ ਬਣਿਆ ਹੋਇਆ ਹੈ, ਔਰ ਉਹਦੇ ਚ ਸੈੱਲ ਹੈਗੇ ਨੇ। ਪਲਾਜ਼ਮਾ ਉਹ ਹੈ ਜਿਹਦੇ ਚ ਸਾਡੀ ਖੁਰਾਕ ਅਸੀਂ ਖਾਧੀ, ਹਜਮ ਹੋਈ, ਸਾਰੇ ਵਿਟਾਮਿਨਸ ਮਿਨਰਲਸ ਜੋ ਵੀ ਕੁਛ ਅਸੀਂ ਖਾਇਆ ਉਹਦੇ ਚ ਨਿਚੋੜ ਕੇ ਔਰ ਸਾਹਮਣੇ ਖੂਨ ਦੇ ਵਿਚ ਮਿਕਸਅਪ ਹੋ ਗਿਆ, ਉਹਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ। ਉਸ ਤੋਂ ਬਾਅਦ ਇਸ ਪਲਾਜ਼ਮੇ ਨੂੰ ਰੋਕਣ ਵਾਸਤੇ ਕਿ ਭਾਈ ਇਹ ਬਾਹਰ ਨਾ ਵਗ ਜਾਵੇ, ਨਹਿਰ ਤੋਂ ਪਾਣੀ ਬਾਹਰ ਨਾ ਵਗ ਜਾਵੇ, ਤੇ ਇਸੇ ਕਰਕੇ ਅਸੀਂ ਨਹਿਰ ਦੀਆਂ ਪਟੜੀਆਂ ਬਣਾਉਂਦੇ ਹਾਂ ਨਾ, ਤੇ ਇਸੇ ਤਰ੍ਹਾਂ ਜਾਂ ਫੌਜ ਕੋਈ ਜਾਂਦੀ ਹੋਵੇ ਤੇ ਅੰਦਰ ਟੈਂਕ, ਅਮਨੀਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਹੁੰਦੀਆਂ ਨੇ, ਤੇ ਬਾਹਰਲੇ ਪਾਸੇ ਇਨਫੈਂਟਰੀ ਜਿਹੜੀ ਹੈ, ਪੈਦਲ ਫੌਜ ਜਿਹੜੀ ਹੁੰਦੀ ਹੈ ਜਾਂ ਰਸਾਲਾ ਫੌਜ, ਘੋੜਿਆਂ ਵਾਲੀ ਫੌਜ ਹੁੰਦੀ ਹੈ, ਅਸੀਂ ਉਹ ਲਗਾ ਦਿੰਦੇ ਹਾਂ ਵੀ ਭਾਈ ਇਹ ਕਿਤੇ ਬਾਹਰ ਨਾ ਪ੍ਰਦਰਸ਼ਿਤ ਹੋ ਜਾਵੇ ਜਾਂ ਇਹਨਾਂ ਦਾ ਕੋਈ ਬਾਹਰੋਂ ਕੋਈ ਨੁਕਸਾਨ ਨਾ ਕਰ ਦੇਵੇ। ਇਸੇ ਤਰ੍ਹਾਂ ਹੀ ਇਹਨਾਂ ਸਾਰਿਆਂ ਨੂੰ ਰੋਕਣ ਵਾਸਤੇ ਸਾਡੇ ਖੂਨ ਦੇ ਵਿਚ ਜਿਹੜੇ ਪਲੇਟਲੈਟਸ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ ਵੀ ਇਹ ਖੂਨ ਬਹੁਤ ਬਾਹਰ ਨਾ ਵਗ ਜਾਵੇ। ਤੇ ਕਈ ਵਾਰ ਐਸਾ ਵੀ ਹੁੰਦਾ ਵੀ ਪਲੇਟਲੈਟਸ ਕਾਉਂਟ ਹੀ ਬਹੁਤ ਜ਼ਿਆਦਾ ਵੱਧ ਗਿਆ ਹੈਗਾ, ਜਿਹਦੇ ਕਰਕੇ ਕਈ ਵਾਰ ਖੂਨ ਹੀ ਇੰਨਾ ਸੰਘਣਾ ਹੋ ਜਾਂਦਾ ਆ, ਉਹ ਵੀ ਸਾਡੇ ਵਾਸਤੇ ਪ੍ਰੋਬਲਮ ਹੁੰਦੀ ਹੈ, ਪਰ ਇੱਕ ਨਾਰਮਲ ਗੱਲ ਚ ਰਹਿਣਾ ਚਾਹੁੰਦਾ। ਮੈਂ ਸਾਇਨੋਸਿਸ ਦੀ ਗੱਲ ਨੂੰ ਕਲੀਅਰ ਕਰਨਾ ਤੁਹਾਡੇ ਸਾਹਮਣੇ ਕਿ ਸਾਇਨੋਸਿਸ ਦੀ ਅਸਲ ਗੱਲ ਇਹ ਹੁੰਦੀ ਆ ਕਿ ਇਸ ਖੂਨ ਦੇ ਵਿਚ ਇੱਕ ਤਾਂ WBC ਨੇ ਜਿਹੜੀ ਸਾਡੀ ਸਾਰੀ ਫੌਜ ਆ, ਵੱਖ ਵੱਖ ਤਰ੍ਹਾਂ ਦੀ ਫੌਜ ਆ, ਦੇਸ਼ ਦੇ ਵਿਚ ਇਸ ਸਰੀਰ ਦੇ ਅੰਦਰ ਸ਼ਾਂਤੀ ਬਣਾਈ ਰੱਖਣ ਵਾਸਤੇ, ਅਲੱਗ ਅਲੱਗ ਤਰ੍ਹਾਂ ਦੇ ਬਾਹਰਲੀਆਂ ਆਉਂਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ WBC ਦੀ ਫੌਜ ਹੁੰਦੀ ਹੈ, ਤੇ ਉਹਦੇ ਵੱਖ ਵੱਖ ਤੱਤ ਨੇ ਜਿਨ੍ਹਾਂ ਦੇ ਬਾਰੇ ਆਪਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ, ਨਿਊਟ੍ਰੋਫਿਲ, ਈਸਨੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ ਵਗੈਰਾ ਵਗੈਰਾ, ਔਰ ਉਹਨਾਂ ਦੀ ਇੱਕ ਇੱਕ ਨਾਰਮਲ ਕੁਆਂਟਿਟੀ ਹੈ ਵੀ ਸਾਨੂੰ ਇੰਨੇ ਕੁ ਚਾਹੀਦੇ ਨੇ ਸਰੀਰ ਵਿਚ, ਇੰਨੇ ਕੁ ਚਾਹੀਦੇ ਨੇ। ਉਹਨਾਂ ਵਿਚੋਂ ਕਿਸੇ ਵੀ ਚੀਜ਼ ਦਾ ਵਾਧਾ ਜਾਂ ਘਾਟਾ ਸਰੀਰ ਚ ਵੱਖਰੀ ਤਰ੍ਹਾਂ ਦੀਆਂ ਕਮਜ਼ੋਰੀਆਂ ਜਾਂ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈਗਾ। ਪਰ ਅਸੀਂ RBCs ਦੀ ਗੱਲ ਕੀਤੀ ਆ ਵੀ ਸਾਰਾ ਸਾਇਨੋਸਿਸ ਹੋ ਗਿਆ, ਸੁਆਹ ਵਰਗਾ ਰੰਗ ਹੋ ਗਿਆ, ਜਾਂ ਅਨੀਮਿਕ ਜਿਹਨੂੰ ਅਸੀਂ ਕਹਿੰਦੇ ਹਾਂ, ਆਈਲਿਡਸ ਅੱਖਾਂ ਦੇ ਜਿਹੜੇ ਕੋਏ ਨੇ ਉਹ ਇਸ ਤਰ੍ਹਾਂ ਦੇ ਹੋ ਗਏ ਵੀ ਜਿਵੇਂ ਚਿੱਟੇ ਚਿੱਟੇ ਹੋ ਗਏ ਨੇ, ਗੁਲਾਬੀ ਹੋਣੇ ਚਾਹੀਦੇ ਸੀਗੇ, ਬੁੱਲ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਸਾਇਨੋਸਿਸ ਹੋ ਗਈ, ਜਿਵੇਂ ਸੁਆਹ ਮਲੀ ਹੁੰਦੀ ਹੈ, ਨਾ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਇਸੇ ਤਰ੍ਹਾਂ ਦੀ ਹੋ ਗਈ ਜਿਵੇਂ ਸੁਆਹ ਦਾ ਰੰਗਤ ਹੁੰਦੀ ਹੈ, ਔਰ ਉਹਨੂੰ ਸਾਇਨੋਸਿਸ ਅਸੀਂ ਕਹਿੰਦੇ ਹਾਂ। ਸੋ ਐਸਾ ਅਗਰ ਹੋਣਾ ਸ਼ੁਰੂ ਹੋਇਆ ਤੇ ਇਹ ਗੱਲ ਇੰਡੀਕੇਟ ਕਰਦੀ ਆ ਵੀ ਸਰੀਰ ਦੇ ਵਿਚ ਆਕਸੀਜਨ ਦੀ ਕਮੀ ਹੈ। ਹੁਣ ਸਰੀਰ ਚ ਆਕਸੀਜਨ ਦੀ ਕਮੀ ਹੈ ਤੇ ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਾਰਨ ਹੋ ਸਕਦਾ ਆ ਵੀ ਜਿਹੜੇ ਅੰਗਾਂ ਨੇ ਆਕਸੀਜਨ ਇਕੱਠੀ ਕਰਕੇ ਸਰੀਰ ਨੂੰ ਪਹੁੰਚਾਉਣ ਦਾ ਕੰਮ ਆਰੰਭਿਆ ਹੋਇਆ ਆ, ਉਹਨਾਂ ਵਿਚ ਕੋਈ ਕਮੀ ਪੇਸ਼ੀ ਹੈ। ਹੁਣ ਕਈ ਲੋਕਾਂ ਨੂੰ ਟਿਊਬਰਕਲੋਸਿਸ ਹੋ ਜਾਂਦਾ, ਕਈ ਵਾਰ ਫੇਫੜਿਆਂ ਵਿਚ ਇੰਪਾਈਸਿਸ ਸੇਮਾ ਹੋ ਜਾਂਦਾ, ਇੰਪਾਈਮਾ ਹੋ ਜਾਂਦਾ ਆ, ਜਾਂ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਐਸੀਆਂ ਫੇਫੜਿਆਂ ਦੀਆਂ ਹੋ ਜਾਂਦੀਆਂ ਨੇ ਕਿ ਫੇਫੜਿਆਂ ਦੇ ਵਿਚ ਆਕਸੀਜਨ ਬਾਹਰੋਂ ਤੇ ਧੱਕੀ ਜਾ ਰਹੀ ਹੈ, ਲੇਕਿਨ ਉਹ ਅੰਦਰ ਖੂਨ ਦੇ ਵਿਚ ਪਹੁੰਚਾਉਣ ਦੇ ਕਾਬਲ ਨਹੀਂ ਹੁੰਦਾ, ਜਿਸ ਕਰਕੇ ਉਹ ਆਕਸੀਜਨ ਪੂਰੀ ਜਿੱਥੇ ਡਿਲੀਵਰੀ ਹੋਣੀ ਹੈ ਉੱਥੇ ਨਹੀਂ ਹੋ ਰਹੀ, ਆਕਸੀਜਨ ਘੱਟ ਗਈ। ਦੂਸਰਾ ਨਹੀਂ, ਫੇਫੜਿਆਂ ਦੇ ਵਿਚੋਂ ਤਾਂ ਭਾਈ ਪੂਰੀ ਆਕਸੀਜਨ ਆ ਰਹੀ ਹੈ, ਲੇਕਿਨ ਹਾਰਟ ਦਾ ਕੰਮ ਹੈ ਕਿ ਵਾਰ ਵਾਰ ਪੰਪ ਕਰਕੇ ਇਸ ਨੂੰ ਸੈੱਲਾਂ ਦੇ ਵਿਚ ਭੇਜੇ, ਤੇ ਸੈੱਲਾਂ ਦੇ ਵਿਚ ਭੇਜਣ ਦਾ ਜਿਹੜਾ ਕੰਮ ਹੈਗਾ ਆ ਉਹ ਹੈਗਾ ਆ RBCs ਦਾ। RBCs ਬਾਰੇ ਆਪਾਂ ਬਹੁਤ ਵਾਰਾਂ ਪਹਿਲਾਂ ਗੱਲਾਂ ਕੀਤੀਆਂ ਨੇ ਕਿ RBCs ਇੱਕ ਤਰ੍ਹਾਂ ਖਾਲੀ ਟ੍ਰੇਨ ਦੇ ਡੱਬੇ ਹੁੰਦੇ ਆ, ਔਰ ਖਾਲੀ ਟ੍ਰੇਨ ਦੇ ਡੱਬਿਆਂ ਦੇ ਜੋ ਵੀ ਸਮਾਨ ਚਾਹੀਦਾ ਹੋਵੇ ਉਹ ਅੱਗੇ ਪਹੁੰਚਾਇਆ ਜਾਂਦਾ ਹੈ, ਤੇ ਖਾਸ ਤੌਰ ਤੇ ਖੂਨ ਦੇ ਜਿਹੜੇ ਖਾਲੀ ਡੱਬੇ ਨੇ ਜਿਨ੍ਹਾਂ ਨੂੰ ਅਸੀਂ ਲਾਲ ਖੂਨ ਦੇ ਕਣ ਕਹਿੰਦੇ ਹਾਂ, ਰੈੱਡ ਬਲੱਡ ਕਾਰਪਸਲਸ ਕਹਿੰਦੇ ਹਾਂ, ਇਹਨਾਂ ਦਾ ਇਹ ਖਾਲੀ ਡੱਬੇ ਨੇ ਔਰ ਇਹਨਾਂ ਵਿਚ ਆਕਸੀਜਨ ਭਰ ਕੇ ਜਾਂਦੀ ਹੈ। ਵਿਚਕਾਰ ਪਲਾਜ਼ਮੇ ਦੇ ਇਹ ਵੀ ਤਰਦੇ ਆ, ਵਿਚਕਾਰ ਪਲਾਜ਼ਮੇ ਦੇ WBC RBCs ਵਗੈਰਾ ਉਹ ਵੀ ਸਾਰੇ ਤਰੀ ਜਾਂਦੇ ਹਨ, ਇਹਨਾਂ ਦਾ ਕੰਮ ਇਹ ਆ ਵੀ ਇਹਦੇ ਵਿਚ ਆਕਸੀਜਨ ਜਾਂਦੀ ਹੈ ਤੇ ਹਰੇਕ ਸੈੱਲ ਤੱਕ ਪਹੁੰਚਦੀ ਹੈ। ਤੇ ਜਦੋਂ ਵੀ ਸਾਇਨੋਸਿਸ ਹੁੰਦਾ ਆ ਉਹਦੇ ਅੱਖਾਂ ਦੇ ਹੇਠਾਂ ਬਲੂ ਬਲੂ ਕਾਲੇ ਘੇਰੇ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ, ਬੁੱਲ ਜਿਹੜੇ ਨੇ ਨੀਲੇ ਹੋ ਗਏ ਨੇ ਜੀ, ਨੱਕ ਦੀ ਗੁੰਗਲੀ ਨੀਲੀ ਹੋ ਗਈ ਜੀ, ਨੋਹ ਵੀ ਜਿਹੜੀ ਅੱਗੋਂ ਨੀਲੇ ਹੋ ਗਏ ਜੀ, ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਣ ਤੇ ਫਿਰ ਇਹਦੇ ਮਤਲਬ ਇਹ ਆ ਵੀ ਆਕਸੀਜਨ ਘੱਟ ਹੈ। ਤੇ ਹੁਣ ਆਕਸੀਜਨ ਘੱਟ ਕਿਵੇਂ ਹੈਗੀ ਹੈ ਉਹਨੂੰ ਅਸੀਂ ਫਾਈਂਡ ਦਰੁਸਤ ਕਰਨ ਵਾਸਤੇ ਉਹਨੂੰ ਅਸੀਂ ਫਾਈਂਡ ਆਊਟ ਕਰਨਾ। ਪਹਿਲੀ ਤਾਂ ਗੱਲ ਹੈ ਵੀ ਇਨਵਾਇਰਮੈਂਟ ਜਿਸ ਵਿਚ ਤੁਸੀਂ ਰਹੇ ਹੋ ਉਹਦੇ ਵਿਚ ਵੈਂਟੀਲੇਸ਼ਨ ਨਾਰਮਲ ਹੈਗਾ ਆ, ਭਾਵ ਇਨਵਾਇਰਮੈਂਟ ਸਹੀ ਹੈ। ਐ ਤਾਂ ਨੀ ਕਿਸੇ ਬੰਦ ਕਮਰੇ ਵਿਚ ਜਾਂ ਸਲੰਬ ਦੇ ਵਿਚ ਜਾਂ ਝੁੱਗੀ ਝੌਂਪੜੀ ਜਿਸ ਤਰ੍ਹਾਂ ਦੇ ਏਰੀਏ ਚ ਰਹਿ ਰਹੇ ਹੋ ਜਿੱਥੇ ਆਕਸੀਜਨ ਸਾਫ਼ ਹਵਾ ਤੁਹਾਨੂੰ ਨਹੀਂ ਮਿਲ ਰਹੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਆਕਸੀਜਨ ਤੁਹਾਨੂੰ ਮਿਲ ਰਹੀ ਹੈ ਉਹਦੇ ਵਿਚ ਕੋਈ ਹੋਰ ਇਸ ਤਰ੍ਹਾਂ ਦੀ ਟੌਕਸੀਸਿਟੀ ਤਾਂ ਨਹੀਂ ਹੈਗੀ। ਮੰਨ ਲਾ ਜੇ ਗੈਸ ਦਾ ਸਿਲੰਡਰ ਹੀ ਤੁਹਾਡੇ ਕਮਰੇ ਚ ਖੁੱਲ ਗਿਆ ਹੈਗਾ ਔਰ ਆਕਸੀਜਨ ਆਟੋਮੈਟਿਕਲੀ ਪਰਸੈਂਟੇਜ ਦੇ ਮੁਤਾਬਕ ਘੱਟ ਹੋ ਜੀ, ਕਈ ਲੋਕਾਂ ਕਮਰਿਆਂ ਦੇ ਵਿਚ ਅੰਗੀਠੀਆਂ ਲਾ ਲੈਂਦੇ ਨੇ ਰਾਤ ਨੂੰ ਸਿਆਲ ਦੇ ਵਿਚ ਤੇ ਸੌ ਜਾਂਦੇ ਨੇ ਤੇ ਉਹ ਜਿਹੜੀ ਕਾਰਬਨ ਮੋਨੋਆਕਸਾਈਡ ਵਗੈਰਾ ਪੈਦਾ ਹੁੰਦੀ ਉਹਦੇ ਨਾਲ ਕਈ ਲੋਕਾਂ ਦੀ ਉਸੇ ਦਿਨ ਡੈਥ ਹੋ ਜਾਂਦੀ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ, ਉਹ ਹੇਠਾਂ ਵਾਲੇ ਪਾਸੇ ਰਹਿੰਦੀ। ਪਰ ਜੇ ਇਹ ਕਾਰਬਨ ਡਾਇਆਕਸਾਈਡ ਟਾਈਪ ਦੀਆਂ ਗੈਸਿਸ ਨਾਈਟ੍ਰੋਜੀਨਸ ਗੈਸਿਸ ਅਸੀਂ ਇਹਨੂੰ ਕਹਿੰਦੇ ਹਾਂ, ਇਹ ਅਗਰ ਵੱਧ ਗਈਆਂ ਤੇ ਇਹਨੇ ਉਹਨਾਂ ਸਾਰਿਆਂ ਨੂੰ ਫੈਲਾ ਕੇ ਉਹਦੀ ਜਗ੍ਹਾ ਲੈ ਲੈਣੀ ਹੈ। ਆਕਸੀਜਨ ਫਿਰ ਕਿੱਥੇ ਰਹੇਗੀ, ਘੱਟ ਗਈ। ਇਸੇ ਤਰ੍ਹਾਂ ਹੀ ਅਨਕੋਨਸ਼ੀਅਸ ਸਟੇਜ ਦੇ ਵਿਚ ਲੋਕਾਂ ਦੀ ਘਰਾਂ ਦੇ ਵਿਚ ਡੈਥ ਹੋ ਜਾਂਦੀ ਹੈ। ਤੇ ਉਹਦਾ ਪਹਿਲੀ ਇਹ ਗੱਲ ਹੈਗੀ ਆ ਬਈ ਅਸੀਂ ਸੋਰਸ ਵੇਖਣਾ ਆ ਬਈ ਆਕਸੀਜਨ ਘੱਟ ਜਾਵੇ, ਸਾਇਨੋਸਿਸ ਹੁੰਦਾ ਹੈ ਤਾਂ। ਔਰ ਆਕਸੀਜਨ ਘੱਟੀ ਕਿਉਂ ਹੈ, ਉਹਦੇ ਪਿੱਛੇ ਅੰਗ ਹੈ ਫੇਫੜੇ, ਉਹਦੀ ਸਪਲਾਈ ਦਾ ਕੰਮ ਹੈਗਾ ਹਾਰਟ ਦੇ ਕੋਲ, ਇਹ ਹੋਣਾ ਚਾਹੀਦਾ। ਤੀਸਰੀ ਗੱਲ ਇਹ ਆ ਕਿ ਸਾਡੇ 3000 ਤੋਂ 4000 ਸਾਢੇ 4000 ਤੱਕ ਜਿਹੜੇ RBC ਦੀ ਨਾਰਮਲ ਕਾਊਂਟ ਹੁੰਦੀ ਹੈ, ਔਰ ਜੇ ਉਹ ਨਾਰਮਲ ਕਾਊਂਟ ਨਹੀਂ ਹੈਗੀ ਭਾਵ ਟ੍ਰੇਨ ਨੂੰ ਡੱਬੇ ਹੀ ਨਹੀਂ ਇਹਨੇ ਲੱਗੇ ਹੋਏ ਜਿੰਨੀ ਉਹ ਆਕਸੀਜਨ ਲਿਜਾ ਸਕੇ, ਤੇ ਫਿਰ ਦਿਲ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਨਾ। ਵਾਰ ਵਾਰ ਆਈ ਜਾਓ ਬਈ, ਮਿੱਟੀ ਦੇ ਖੋਤੇ ਭਰ ਭਰ ਕੇ ਲੈ ਕੇ ਜਾਓ ਤੇ ਖੋਤਿਆਂ ਨੂੰ ਫਿਰ ਵਾਰ ਵਾਰ ਭਜਾਉਣਾ ਪਊਗਾ ਤੇਜ, ਕਿਉਂਕਿ ਗੇੜੇ ਲਾਓ ਤਾਂ ਕਿ ਅੱਗੇ ਜ਼ਰੂਰੀ ਕੰਮ ਪੂਰਾ ਕਰਨਾ ਹੈਗਾ ਆ। ਤੇ ਇਸ ਕਰਕੇ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਕੁਝ ਤਾਂ ਅੰਦਰੂਨੀ ਤੇ ਕੁਝ ਬਾਹਰੀ ਤੌਰ ਤੇ ਪੈਦਾ ਹੁੰਦੀਆਂ ਨੇ। ਅਸੀਂ ਬਾਹਰੀ ਨਿਸ਼ਾਨੀਆਂ ਦੀ ਸ਼ਨਾਖਤ ਕਰਨ ਤੁਰੇ ਹੋਏ ਆ ਵੀ ਜੇ ਇਹ ਆਕਸੀਜਨ ਘੱਟ ਜਾਵੇ ਤੇ ਫੇਰ ਇਹਦਾ ਮਤਲਬ ਕੀ ਆ, ਹਾਰਟ ਦਾ ਕੰਮ ਨਾਰਮਲ ਨਹੀਂ। ਜੇ ਆਕਸੀਜਨ ਘੱਟ ਜਾਵੇ ਇਹਦਾ ਮਤਲਬ ਲੰਗਸ ਦਾ ਕੰਮ ਨਾਰਮਲ ਨਹੀਂ ਹੈ। ਜੇ ਆਕਸੀਜਨ ਘੱਟ ਜਾਵੇ ਤਾਂ ਇਹਦਾ ਮਤਲਬ ਹੈ ਕਿ ਹੈਮੋਗਲੋਬਿਨ ਜਿਹੜੀ ਹੈ ਉਹਦੀ ਕੁਆਂਟਿਟੀ ਨਾਰਮਲ ਨਹੀਂ ਹੈਗੀ। ਜੇ ਆਕਸੀਜਨ ਘੱਟ ਜਾਵੇ ਤੇ ਸਾਡਾ ਇਹ ਮਤਲਬ ਇਹ ਆ ਵੀ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ, ਮੀਟਰ ਗੇਜ ਟ੍ਰੇਨ ਦੇ ਛੋਟੇ ਛੋਟੇ ਡੱਬੇ ਹੁੰਦੇ ਨਾ ਜਿਹੜੀ ਛੋਟੀ ਲਾਈਨ ਕਹਿੰਦੇ ਨੇ, ਛੋਟੀ ਟ੍ਰੇਨ ਦੀ ਲਾਈਨ ਹੈ ਜੀ। ਇੱਕ ਬਰਾਡ ਗੇਜ ਹੁੰਦੀ ਆ, ਬਰਾਡ ਗੇਜ ਦੇ ਜਿਹੜੀ ਵੱਡੀਆਂ ਟ੍ਰੇਨਾਂ ਚੱਲਦੀਆਂ ਨੇ ਤੇ ਉਹਨਾਂ ਚ ਮਾਲ ਗੱਡੀਆਂ ਵੀ ਵੱਡੇ ਵੱਡੇ ਡੱਬਿਆਂ ਵਾਲੀਆਂ ਚੱਲਦੀਆਂ ਹੈਗੀਆਂ ਨੇ। ਜੇ ਉਹ RBC ਜਿਹੜੇ ਨੇ ਉਹਨਾਂ ਦਾ ਸਾਈਜ਼ ਹੀ ਛੋਟਾ ਹੋ ਗਿਆ, ਕਿਉਂਕਿ ਬਹੁਤ ਸਾਰੀਆਂ ਐਸੀਆਂ ਸਿਕਲ ਸੈਲ ਅਨੀਮੀਆ ਵਗੈਰਾ ਹੈਗਾ ਜਿਸ ਤਰ੍ਹਾਂ, ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਹਨਾਂ ਦੀ ਸ਼ਨਾਖਤ ਆਪਾਂ ਅੱਗੇ ਚੱਲ ਕੇ ਕਰਾਂਗੇ। ਜੇ ਇਹਨਾਂ ਵਿੱਚੋਂ ਕੋਈ ਬਿਮਾਰੀ ਹੋ ਜਾਵੇ ਤਾਂ ਇਹਦਾ ਮਤਲਬ ਇਹ ਆ ਕਿ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ ਆ, ਇਹ ਪੂਰੀ ਆਕਸੀਜਨ ਕੈਰੀ ਹੀ ਨਹੀਂ ਕਰਦੇ, ਜਾਂ ਡੱਬੇ ਤੇ ਆ ਗਏ, ਡੱਬੇ ਤੇ ਨਾਰਮਲ ਨੇ, ਇਹਨਾਂ ਨੂੰ ਕੋਈ ਲੋਡ ਨਹੀਂ ਕਰ ਰਿਹਾ। ਹੁਣ ਜੇ ਟਰੱਕ ਖਾਲੀ ਆ ਜਾਂਦਾ ਰੇਤ ਭਰਨ ਵਾਸਤੇ ਤੇ ਜਿੱਥੋਂ ਰੇਤ ਚੁੱਕਣੀ ਹੈ ਦਰਿਆ ਦੇ ਵਿੱਚੋਂ, ਉਹਨਾਂ ਨੂੰ ਟਰੱਕਾਂ ਨੂੰ ਭਰਨ ਵਾਲਾ ਹੀ ਕੋਈ ਨਾ ਹੋਵੇ ਤੇ ਫਿਰ ਵੀ ਕੀ ਹੋਊਗਾ, ਫਿਰ ਵੀ ਅੱਗੇ ਜਾ ਕੇ ਸਪਲਾਈ ਘੱਟ ਜੂਗੀ, ਆਕਸੀਜਨ ਜਿਹੜੀ ਨਹੀਂ ਮਿਲ ਰਹੀ, ਰੇਤ ਨਹੀਂ ਮਿਲ ਰਹੀ, ਇਹਦਾ ਮਤਲਬ ਰੇਤ ਅੱਗੇ ਜਾ ਕੇ ਮਹਿੰਗੀ ਹੋ ਜੂਗੀ। ਠੀਕ ਉਸੇ ਤਰ੍ਹਾਂ ਹੀ ਜੇ RBCs ਘੱਟ ਨੇ, ਜੇ RBCs ਦੀ ਸਪਲਾਈ ਨਾਰਮਲ ਨਹੀਂ ਹੈਗੀ, ਤਾਂ ਭਾਵ ਇਹ ਕਿ ਜਿਹੜਾ ਰਿਲੇਸ਼ਨ ਬਿਟਵੀਨ ਲੰਗਸ ਐਂਡ ਹਾਰਟ ਹੈਗਾ, ਫੇਫੜਿਆਂ ਤੇ ਦਿਲ ਦੇ ਵਿਚਕਾਰ ਜਿਹੜਾ ਰਿਲੇਸ਼ਨ ਹੈਗਾ ਆ, ਉਹਦੇ ਵਿਚ ਕੋਈ ਗੜਬੜੀ ਹੈਗੀ ਆ। ਔਰ ਉਹਦੀ ਜਿਹੜੀ ਗੜਬੜੀ ਹੈਗੀ ਆ ਉਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਜਿਹੜੀ ਦਿਲ ਦੇ ਵਿਚੋਂ ਖੂਨ ਸਪਲਾਈ ਹੁੰਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਆਰਟਰੀ ਜਿਹੜੀ ਹੈ ਉਹ ਬਾਹਰੋਂ ਆਏ ਖੂਨ ਨੂੰ ਵਾਪਸ ਫੇਫੜਿਆਂ ਵਿਚ ਪਹੁੰਚਾਉਂਦੀ ਹੈ, ਔਰ ਇਹ ਖੂਨ ਉੱਥੇ ਕਾਰਬਨ ਡਾਇਆਕਸਾਈਡ ਨਾਲ ਭਰਿਆ ਹੁੰਦਾ ਜਾਂ ਹੋਰ ਗੈਸਾਂ ਨਾਲ ਭਰਿਆ ਹੁੰਦਾ, ਉੱਥੇ ਇਹ ਆਪਣੀਆਂ ਗੈਸਾਂ ਛੱਡ ਦਿੰਦਾ ਆ ਔਰ ਉਥੋਂ ਆਕਸੀਜਨ ਲੈ ਕੇ ਤੇ ਫਿਰ ਦਿਲ ਚ ਆ ਜਾਂਦਾ ਹੈ। ਦਿਲ ਫਿਰ ਇਸ ਨੂੰ ਸਾਰੇ ਸਰੀਰ ਵਿਚ ਭੇਜਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਮਤਲਬ ਕੀ ਆ ਕਿ ਜੇ ਅਸੀਂ ਸੈੱਲ ਵੀ ਨਾਰਮਲ ਨੇ, ਕੁਆਂਟਿਟੀ ਵੀ ਨਾਰਮਲ ਹੈਗੀ ਆ, ਤਾਂ ਇਹਦਾ ਮਤਲਬ ਆਹ ਜਿਹੜੀ ਸਪਲਾਈ ਲਾਈਨ ਹੈ ਨਾ, ਇਹਦੇ ਵਿਚ ਕਈ ਤਰ੍ਹਾਂ ਦੀਆਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰਟੈਂਸ਼ਨ, ਨਾ ਡਾਕਟਰਾਂ ਨੇ ਅਲੱਗ ਅਲੱਗ ਰੱਖੇ ਨੇ, ਪਲਮੋਨਰੀ ਉਸ ਆਰਟਰੀ ਦਾ ਨਾਂ ਆ ਜਿਹੜੀ ਦਿਲ ਤੋਂ ਫੇਫੜਿਆਂ ਦੇ ਨਾਲ ਲਿੰਕ ਬਣਾਉਂਦੀ ਹੈਗੀ ਹੈ, ਜਿਹੜੀ ਦਿਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾਂਦੀ ਆ ਵੀ ਆਹ ਸਾਰਾ ਬਾਹਰੋਂ ਇਕੱਠਾ ਹੋ ਕੇ ਸਰੀਰ ਤੋਂ ਖੂਨ ਆਇਆ ਭਾਈ, ਇਹਦੇ ਵਿਚ ਬਾਕੀ ਗੈਸਾਂ ਗੂਸਾਂ ਜੀਆਂ ਹੈਗੀਆਂ ਨੇ, ਇਹ ਤੂੰ ਬਾਹਰ ਕੱਢ ਦੇ ਤੇ ਇਹਦੇ ਚ ਆਕਸੀਜਨ ਇਹਨਾਂ ਦਰਬਿਆਂ ਚ ਭਰ ਦੇ, ਅਸੀਂ ਵਾਪਸ ਭੇਜਣੇ। ਸੋ ਮਤਲਬ ਇਹ ਜਿਹੜੀ ਸਪਲਾਈ ਦੀ ਲਾਈਨ ਹੈਗੀ ਆ ਇਹਦੇ ਵਿੱਚ ਅਗਰ ਕੋਈ ਖਰਾਬੀ ਹੋ ਗਈ ਤੇ ਫਿਰ ਹਾਈਪਰ ਟੈਨਸ਼ਨ ਵਰਗੀਆਂ ਜਾਂ ਪਲਮੋਨਰੀ ਤੇ ਹਾਈਪਰ ਟੈਨਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਸਾਰਿਆਂ ਦੇ ਨਾਲ ਹੀ ਜਿਵੇਂ ਪਹਿਲਾਂ ਲਿਵਰ ਦੀ ਗੱਲ ਕਰਦੇ ਹੋਇਆ ਇਹ ਗੱਲ ਕੀਤੀ ਸੀ ਕਿ ਲਿਵਰ ਦੀ ਕੋਈ ਵੀ ਬਿਮਾਰੀ ਹੋ ਜਾਵੇ ਉਹਦੀ ਪ੍ਰਾਈਮ ਨਿਸ਼ਾਨੀ ਮੁੱਢਲੀ ਨਿਸ਼ਾਨੀ ਇਹ ਹੈ ਕਿ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਏਗਾ ਮੁੱਢਲੀ ਨਿਸ਼ਾਨੀ ਇਹ ਹੈ ਕਿ ਅੱਖਾਂ ਦੇ ਕੋਏ ਪੀਲੇ ਹੋਣੇ ਸ਼ੁਰੂ ਹੋ ਜਾਣਗੇ ਇਹ ਮੁੱਢਲੀ ਨਿਸ਼ਾਨੀ ਹੈ ਕਿ ਪਿਸ਼ਾਬ ਭਈ ਅੱਗੇ ਤਾਂ ਪਾਣੀ ਵਰਗਾ ਹੁੰਦਾ ਸੀਗਾ ਤੇ ਹੁਣ ਤਾਂ ਪੀਲਾ ਹੋਣਾ ਸ਼ੁਰੂ ਹੋ ਗਿਆ ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਇਹ ਕੀ ਆ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਅੰਤੜੀਆਂ ਵਾਲੇ ਪਾਸੇ ਨਹੀਂ ਜਾਣਾ ਫਿਰ ਅਸੀਂ ਜਾਣਾ ਆ ਵੀ ਇਹ ਆਕਸੀਜਨ ਦੀ ਸਪਲਾਈ ਲਾਈਨ ਕਿੱਥੇ ਜਾਂਦੀ ਕਿੱਥੋਂ ਜਾਂਦੀ ਹੈ ਔਰ ਕਿੱਧਰ ਨੂੰ ਜਾਂਦੀ ਹੈ ਉਸ ਰਸਤੇ ਵਿੱਚ ਕਿਤੇ ਖਰਾਬੀ ਹੈਗੀ ਹੈ ਤੇ ਫਿਰ ਅਸੀਂ ਉਹਨੂੰ ਟਾਰਗੇਟ ਕਰਕੇ ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਭਾਵ ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਹੈ ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਦੇ ਪਿੱਛੇ ਕਾਰਨ ਆ ਹੈ ਤੇ ਅਸੀਂ ਉਸ ਥਾਂ ਤੇ ਫੋਕਸ ਕਰਾਂਗੇ ਨਾ ਇਸ ਕਰਕੇ ਜ਼ਰੂਰੀ ਇਹ ਹੈਗਾ ਆ ਵੀ ਬਾਹਰ ਦੀਆਂ ਜਿਹੜੀਆਂ ਵੀ ਨਿਸ਼ਾਨੀਆਂ ਸਨ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਆਕਸੀਜਨ ਸਰੀਰ ਦੇ ਵਿੱਚੋਂ ਘੱਟ ਗਈ ਹੈ ਉਹਦੇ ਬਾਰੇ ਮੈਂ ਪਹਿਲੀ ਗੱਲ ਤੁਹਾਨੂੰ ਦੱਸੀ ਕਿ ਲੰਗਸ ਦਾ ਕੰਮ ਆ ਬਾਹਰੋਂ ਆਕਸੀਜਨ ਲੈਣਾ ਫਿਰ ਲੰਗਸ ਦਾ ਕੰਮ ਆ ਕਿ ਜਿਹੜਾ ਖੂਨ ਉਹਦੇ ਕੋਲੇ ਆਇਆ ਉਹਨੂੰ ਖਾਲੀ ਕਰਨਾ ਉੱਥੇ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਸਜੇਸ਼ਨ ਨੂੰ ਬਾਹਰ ਕੱਢਣਾ ਉਸਨੇ ਜਿਹੜਾ ਕਿ ਐਕਸਰਸਾਈਜ਼ ਦੇ ਨਾਲ ਨਿਕਲਦਾ ਹੈ ਵੈਸੇ ਵੀ ਜਿਹੜੀਆਂ ਆਕਸੀਜਨ ਨਾਲ ਇਹ ਗੈਸਾਂ ਭਾਰੀਆਂ ਹੁੰਦੀਆਂ ਨੇ ਇਹ ਬਾਹਰ ਨਿਕਲ ਜਾਂਦੀਆਂ ਨੇ ਪਰ ਕਈ ਵੇਲਾ ਕਈ ਬ੍ਰੋਂਕਾਈਟਿਸ ਵਗੈਰਾ ਜਾਂ ਆਸਥਮਾ ਵਗੈਰਾ ਸਪਾਜ਼ਮੋਡਿਕ ਟਾਈਪ ਦੀਆਂ ਕਈ ਬਿਮਾਰੀਆਂ ਫੇਫੜਿਆਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਬਾਹਰ ਨਹੀਂ ਨਿਕਲਦੀਆਂ ਸਟਕ ਹੋ ਗਈਆਂ ਉਹਦੇ ਕਰਕੇ ਵੀ ਆਕਸੀਜਨ ਨਹੀਂ ਨਾ ਜਾਣੀ ਅਜੇ ਦਮੇ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮਾ ਹੋ ਗਿਆ ਜੀ ਸਾਹ ਦੀ ਪ੍ਰੋਬਲਮ ਆਣੀ ਹੋ ਗਈ ਹੈ ਜਾਂ ਜਿਵੇਂ ਬ੍ਰੋਂਕਾਈਟਿਸ ਵਗੈਰਾ ਦੀ ਜਾਂ ਨਮੂਨੀਆ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ ਆਕਸੀਜਨ ਪੂਰੀ ਨਹੀਂ ਜਾ ਰਹੀ ਭਾਵ ਕੀ ਆ ਕਿ ਫੇਫੜਿਆਂ ਦੇ ਵਿੱਚ ਅਜੇ ਹਾਰਟ ਵਾਲੀ ਗੱਲ ਜਾਂ ਦੂਰ ਦੀ ਗੱਲ ਨਹੀਂ ਹੋ ਰਹੀ ਫੇਫੜਿਆਂ ਦੇ ਵਿੱਚ ਹੀ ਸਾਨੂੰ ਰੁਕਾਵਟ ਮਿਲ ਗਈ ਵੀ ਭਾਈ ਇਹਨੂੰ ਤਾਂ ਨਮੂਨੀਆ ਜਾਂ ਇਹਨੂੰ ਤਾਂ ਦਮਾ ਹੈ ਜੀ ਇਹਨੂੰ ਜਾਂ ਬ੍ਰੋਂਕਾਈਟਿਸ ਹੈਗੀ ਆ ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ ਭਾਵ ਆਰਬੀਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿੱਚ ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ ਫਿਰ ਤਾਂ ਇੱਥੇ ਹੀ ਗੱਲ ਆ ਅਸੀਂ ਫਿਰ ਉਸੇ ਚੀਜ਼ ਨੂੰ ਟਾਰਗੇਟ ਕਰ ਸਕਦੇ ਹਾਂ ਔਰ ਉਸ ਤੋਂ ਬਾਅਦ ਇਹ ਅਗਰ ਸਰਕਲ ਨਾਰਮਲ ਹੈ ਫੇਫੜੇ ਚੈੱਕ ਕਰਦੇ ਆ ਡਾਕਟਰ ਵੇਖ ਲਿਆ ਨਹੀਂ ਸਾਹ ਕਿਰਿਆ ਸਾਰੀ ਨਾਰਮਲ ਚੱਲ ਰਹੀ ਹੈ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਨਹੀਂ ਪਰ ਵੇਖਿਆ ਪਲਸ ਰੇਟ ਬੜਾ ਜ਼ਿਆਦਾ ਹੈ ਹਾਰਟ ਬੜਾ ਪੂਰੀ ਤਰ੍ਹਾਂ ਧੜਕ ਰਿਹਾ ਹੈਗਾ ਇਹਦਾ ਮਤਲਬ ਹੈ ਕਿ ਇਸ ਸਪਲਾਈ ਦੇ ਵਿੱਚ ਅੱਗੋਂ ਹਾਰਟ ਵਾਲੀ ਕੋਈ ਪ੍ਰੋਬਲਮ ਹੋ ਸਕਦੀ ਹੈ ਤੇ ਇਸ ਤਰ੍ਹਾਂ ਕਰਕੇ ਅਸੀਂ ਚੇਨ ਦੇ ਤੌਰ ਤੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਸਾਇਨੋਸਿਸ ਹੈ ਕਿਉਂ ਉਸ ਤੋਂ ਬਾਅਦ ਫਿਰ ਉਹਦਾ ਟ੍ਰੀਟਮੈਂਟ ਉਹਦੇ ਮੁਤਾਬਕ ਅਸੀਂ ਇੰਡੀਕੇਸ਼ਨ ਕਰ ਸਕਦੇ ਹਾਂ ਔਰ ਡਾਕਟਰ ਲੋਕ ਜਿਹੜੇ ਨੇ ਇਹ ਆਸਾਨੀ ਨਾਲ ਲੱਭ ਲੈਂਦੇ ਨੇ ਜਾਂ ਡਾਕਟਰ ਲੋਕਾਂ ਕੋਲ ਹੋਰ ਲੈਬੋਰਟਰੀ ਟੈਕਨੋਲੋਜੀ ਹੈਗੀ ਹੈ ਜਿਹਦੇ ਰਾਹੀਂ ਅਸੀਂ ਇਹ ਲੱਭ ਲੈਂਦੇ ਹਾਂ ਅੱਜ ਕੱਲ ਤੇ ਬਹੁਤ ਸਾਰੇ ਹੋਰ ਟੈਸਟ ਵਗੈਰਾ ਆ ਗਏ ਆ ਕਿ ਹਾਂ ਫਲਾਣੇ ਥਾਂ ਤੇ ਕਿਉਂਕਿ ਜਿਵੇਂ ਅਸੀਂ ਦੇਖਦੇ ਨਾ ਮੈਂ ਲੰਗਸ ਦੇ ਜਦੋਂ ਲੈਕਚਰ ਕਰੇ ਸੀ ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਟੋਟਲ ਲੰਗ ਵਾਲਿਊਮ ਹੁੰਦਾ ਭਾਵ ਫੇਫੜਿਆਂ ਦੇ ਵਿੱਚ ਇੱਕ ਆਮ ਆਦਮੀ ਜਦੋਂ ਤੁਸੀਂ ਇਨਹੇਲੇਟ ਕਰਦੇ ਹੋ ਸਾਹ ਅੰਦਰ ਖਿੱਚਦੇ ਹੋ ਤੇ ਉਹਦੀ ਮੈਕਸੀਮਮ ਕੁਆਂਟਿਟੀ ਜਿਹੜੀ ਬਾਹਰਲੀ ਹਵਾ ਦੀ ਅੰਦਰ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਕਿ ਸਾਹ ਬਾਹਰ ਕੱਢ ਦਿੱਤਾ ਤੇ ਬਾਕੀ ਜਿਹੜੀ ਹਵਾ ਫੇਫੜਿਆਂ ਚ ਰਹਿ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਰੈਜੀਡੂਅਲ ਵਾਲਿਊਮ ਬਚ ਗਿਆ ਬਾਕੀ ਔਰ ਜਿਹੜਾ ਵਿਚਕਾਰਲਾ ਬੈਲੈਂਸ ਹੁੰਦਾ ਆ ਕਿ ਭਾਈ ਜਿਹੜਾ ਹਰ ਸਾਹ ਦੇ ਰਹੇ ਜੇ ਬੰਦਾ ਕੋਈ ਨਾਰਮਲ ਹੈਗਾ ਨਾਰਮਲ ਸਾਹ ਲੈ ਰਿਹਾ ਆ ਤੇ ਨਾਰਮਲ ਸਾਹ ਦੇ ਨਾਲ ਉਹ ਕਾਰਬਨ ਡਾਈਆਕਸਾਈਡ ਗੈਸਾਂ ਬਾਹਰ ਵੀ ਕੱਢ ਰਿਹਾ ਔਰ ਗੈਸਿਸ ਆਕਸੀਜਨ ਵਾਲੀਆਂ ਜੇ ਅੰਦਰ ਵੀ ਲੈ ਰਿਹਾ ਤੇ ਇਹ ਇੱਕ ਪਲੇ ਹੈ ਜਿਹੜਾ ਨਾਰਮਲ ਆਉਣਾ ਤੇ ਜਾਣਾ ਟ੍ਰੈਫਿਕ ਜਾ ਰਹੀ ਹੈ ਆ ਰਹੀ ਹੈ ਟ੍ਰੈਫਿਕ ਜਾ ਰਹੀ ਆ ਰਹੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ ਸੋ ਜੇ ਡਾਕਟਰ ਲੋਕ ਅੱਜ ਸਾਡੇ ਕੋਲ ਬਹੁਤ ਸਾਰੇ ਇੰਸਟਰੂਮੈਂਟ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਡਿਪਾਰਟਮੈਂਟਾਂ ਚ ਜਿਹੜੇ ਇਹ ਜੱਜ ਕਰਦੇ ਨੇ ਕਿ ਭਾਈ ਇਸ ਬੰਦੇ ਦਾ ਟਾਈਡਲ ਵਾਲਿਊਮ ਵੀ ਠੀਕ ਆ, ਰੈਜੀਡੂਅਲ ਵਾਲੇ ਤੇ ਇਸ ਕਰਕੇ ਰਹਿਣਾ ਚਾਹੀਦਾ ਕਿਤੇ ਐ ਨਾ ਹੋਵੇ ਕਿ ਪਕਾਨਾ ਤੇ ਫਲਾਇਆ ਸੀਗਾ, ਉਸ ਤੋਂ ਬਾਅਦ ਉਹਦੀ ਸਾਰੀ ਹਵਾ ਬਾਹਰ ਕੱਢ ਦਿੱਤੀ, ਪਕਾਨਾ ਤਹਿ ਹੋ ਕੇ ਰਹਿ ਗਿਆ, ਹੁਣ ਇਹਨੂੰ ਫਲਾਉਣਾ ਬੜਾ ਮੁਸ਼ਕਿਲ ਹੈ ਜਦ ਤੱਕ ਪ੍ਰੈਸ਼ਰ ਨੀ ਖੂ ਪੈਂਦਾ। ਇਸ ਕਰਕੇ ਕੁਦਰਤ ਕੁਛ ਵਾਲਿਊਮ ਉਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ ਜਿਹੜੀਆਂ ਹਲਕੀਆਂ ਹਨ ਤੇ ਜਿਹੜੀਆਂ ਫੇਫੜਿਆਂ ਦੀਆਂ ਐਲਵਲਾਈਜ਼ ਨੂੰ ਫੈਲਾ ਕੇ ਰੱਖਦੀਆਂ ਨੇ, ਉਹ ਓਨਾ ਕੁ ਵਾਲਿਊਮ ਉਹਨਾਂ ਦੇ ਵਿਚ ਰਹਿ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਜਿਵੇਂ ਪਕਾਨਾ ਵੀ ਫੈਲਾਉਂਦੇ ਹੋ ਨਾ ਤੇ ਫੁੱਲ ਕੇ ਤਾਂ ਰਹਿ ਗਿਆ, ਲੇਕਿਨ ਉਸ ਤੋਂ ਬਾਅਦ ਇੱਕ ਪਕਾਨੇ ਨੂੰ ਇੱਕ ਵਾਰ ਫੈਲਾਉਣ ਤੋਂ ਬਾਅਦ ਦੂਜੀ ਵਾਰ ਫੈਲਾਉਣ ਚ ਆਸਾਨੀ ਕਿਉਂ ਰਹਿੰਦੀ ਹੈ? ਕਿਉਂਕਿ ਕੁਛ ਨਾ ਕੁਛ ਏਅਰ ਉਹਦੇ ਵਿਚ ਰਹਿ ਜਾਂਦੀ, ਭਾਵੇਂ ਕਿ ਅਸੀਂ ਆਪਣੀ ਸਾਰੀ ਹਵਾ ਉਹਦੇ ਚੋਂ ਕੱਢ ਦਿੱਤੀ ਸੀ। ਜਿਹੜੇ ਬਿਲਕੁਲ ਇੱਕ ਨੈਚੁਰਲ ਟਾਈਪ ਦਾ ਪਕਾਨਾ ਹੁੰਦਾ ਹੈ ਉਹਦੇ ਨਾਲ ਉਹ ਮੈਚ ਨਹੀਂ ਕਰਦਾ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਡ, ਔਰ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਆ ਵੀ ਭਾਈ ਫੇਫੜਿਆਂ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਦੇ ਵਿਚ ਹੀ ਕਿਤੇ ਨਾ ਕਿਤੇ ਖਰਾਬੀ ਹੈਗੀ ਹੈ, ਔਰ ਉਸ ਨੂੰ ਅਸੀਂ ਦਰੁਸਤ ਕਰਨ ਲੱਗ ਜਾਂਦੇ ਹਾਂ। ਫਿਰ ਅਸੀਂ ਹਾਰਟ ਵਾਲੇ ਪਾਸੇ ਚਲੇ ਗਏ ਸੀਗੇ, ਉਹਦੀਆਂ ਗੱਲਾਂ ਕਰਨੀਆਂ ਸੀ ਵੀ ਉਹਦੇ ਵਿਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਦਰੁਸਤ ਕਰਦੇ ਹਾਂ। ਫਿਰ ਅਸੀਂ ਸੈੱਲਾਂ ਵਾਲੇ ਪਾਸੇ ਚਲੇ ਗਏ ਸਾਂ ਵੀ ਭਾਈ ਠੀਕ ਹੈ, ਜਿੰਨਾ ਟੋਕਰੇ ਚੁੱਕਣੇ ਆ ਭਰ ਭਰ ਕੇ ਉਹ ਹੈਗੇ ਆ, ਨਾਰਮਲ ਹੈਗੇ ਆ ਕਿ ਨਹੀਂ, ਜਿਹਨੂੰ ਅਸੀਂ RBCs ਕਹਿੰਦੇ ਹਾਂ। ਜੇ ਇਹ ਸਾਰੀਆਂ ਗੱਲਾਂ ਨਾਰਮਲ ਨੇ, ਆਵਾਜਾਈ ਨਾਰਮਲ ਹੈ ਤੇ ਹਰ ਬੰਦੇ ਦਾ ਜਿਹੜਾ ਹੈਮਾਗਲੋਬਲ ਨਾਰਮਲ ਹੋਏਗਾ, ਹਰ ਬੰਦੇ ਦੀ ਪੈਲਪੀਟੇਸ਼ਨ ਜਿਹੜਾ ਦਿਲ ਦੀ ਧੜਕਣ ਜਿਹੜੀ ਉਹ ਨਾਰਮਲ ਹੋਏਗੀ, ਹਰ ਬੰਦੇ ਦਾ ਰੈਸਪੀਰੇਸ਼ਨ ਨਾਰਮਲ ਹੋਏਗਾ। ਪਰ ਜੇ ਨਹੀਂ ਨਾਰਮਲ ਤਾਂ ਫਿਰ ਆਕਸੀਜਨ ਲੈਵਲ ਨਾਰਮਲ ਹੋ ਨਹੀਂ ਸਕਦਾ, ਠੀਕ ਹੈ? ਸੋ ਪਹਿਲੀ ਗੱਲ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ। ਫਿਰ ਮੈਂ ਕਿਹਾ ਸੀਗਾ ਵੀ ਕਈ ਥਾਵਾਂ ਤੇ ਨਾ ਕਾਲੇ ਕਾਲੇ ਪੈਚਸ ਸਕਿਨ ਦੇ ਉੱਪਰ ਹੋ ਜਾਂਦੇ ਨੇ, ਖਾਸ ਤੌਰ ਤੇ ਕੱਛਾਂ ਦੇ ਵਿਚ, ਖਾਸ ਤੌਰ ਤੇ ਨੈਕ ਦੇ ਵਿਚ ਹੋ ਜਾਂਦੇ ਨੇ, ਖਾਸ ਤੌਰ ਤੇ ਜੈਨੀਟਲ ਆਰਗਨਸ ਦੇ ਵਿਚ ਹੋ ਜਾਂਦੇ ਨੇ। ਅਗਰ ਕਿਸੇ ਬੰਦੇ ਨੂੰ ਚਮੜੀ ਦੀ ਤੁਹਾਨੂੰ ਬਾਹਰੋਂ ਨਿਸ਼ਾਨੀਆਂ ਦਿਸ ਰਹੀਆਂ ਨੇ ਨਾ, ਤੇ ਬਾਹਰੋਂ ਦਿਸਦੀਆਂ ਨਿਸ਼ਾਨੀਆਂ ਦੇ ਵਿਚ ਅਗਰ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ ਤੇ ਇਹ ਸਾਨੂੰ ਇਹ ਇੰਡੀਕੇਟ ਕਰਦੀਆਂ ਨੇ ਅੰਦਰ ਕਿਤੇ ਨਾ ਕਿਤੇ ਪੈਂਕਰੀਆਸ ਦੇ ਵਿਚ ਨੁਕਸ ਹੈਗਾ ਹੈ। ਔਰ ਜਿਹਦੇ ਕਰਕੇ ਜਿੰਨਾ ਜਿੰਨਾ ਥਾਵਾਂ ਤੇ ਜਿਹੜੀ ਸਾਰੀ ਗਰਭ ਵਿਚ ਨਿਕਲਣਾ ਸੀਗਾ ਨਹੀਂ ਨਿਕਲਿਆ, ਜਾਂ ਜਿੱਥੇ ਜਿੰਨੀ ਸ਼ੂਗਰ ਜਾਣੀ ਚਾਹੀਦੀ ਸੀ ਮੋਲੀਕੁਲ ਵੇਟ ਦੇ ਮੁਤਾਬਕ, ਜਾਂ ਉਹਦਾ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਉਹ ਨਹੀਂ ਗਈ, ਤੇ ਇਸ ਕਰਕੇ ਉੱਥੇ ਆਕਸੀਜਨ ਵੀ ਨਹੀਂ ਗਈ, ਜਿਸ ਕਰਕੇ ਆਕਸੀਜਨ ਨਹੀਂ ਗਈ ਤੇ ਇਹ ਕਾਲੇ ਰੰਗ ਦੇ ਧੱਬੇ ਧੌਣ ਦੇ ਉੱਪਰ ਕਈਆਂ ਲੋਕਾਂ ਦੀ, ਬਾਕੀ ਸਾਰਾ ਚਮੜੀ ਨਾਰਮਲ ਹੁੰਦੀ, ਚਿੱਟੇ ਰੰਗ ਦੀ ਹੁੰਦੀ ਹੈ, ਜਾਂ ਕਣਕ ਵੀ ਨਹੀਂ ਹੁੰਦੀ ਤੇ ਧੌਣ ਪਿੱਛੋਂ ਜਾਂ ਅੱਗੋਂ ਕਾਲੀ ਹੋ ਜਾਂਦੀ। ਇਸੇ ਤਰ੍ਹਾਂ ਜਨ ਨੰਗਾਂ ਦੇ ਵਿਚ ਜਿਹੜੇ ਨੇ ਉਹ ਬਹੁਤੇ ਸਾਰੇ ਲੋਕਾਂ ਨੂੰ ਆਮ ਤੌਰ ਤੇ ਪੱਟ ਜਨ ਨੰਗਾਂ ਦੇ ਅੱਗੇ ਪਿੱਛੇ ਗਰੋਇਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਾਲੇ ਹੋ ਜਾਂਦੇ ਨੇ। ਸੋ ਇਹ ਸਾਰੀਆਂ ਨਿਸ਼ਾਨੀਆਂ ਇਸ ਗੱਲ ਦੀਆਂ ਹਨ ਕਿ ਜਦੋਂ ਵੀ ਤੁਹਾਨੂੰ ਇਹ ਲੱਗੇ ਯਾਰ ਮੇਰੀ ਧੌਣ ਕਾਲੀ ਹੋ ਰਹੀ, ਰੋਜ਼ ਤਾਂ ਵੇਖਦੇ ਹੋ ਨਾ ਨਹਾਉਂਦੇ ਹੋ ਨਾ ਸ਼ੀਸ਼ੇ ਅੱਗੇ, ਮੇਰੀ ਯਾਰ ਧੌਣ ਕਾਲੀ ਜੀ ਹੋ ਗਈ, ਲੱਗਦਾ ਹੈ ਰੰਗ ਬਦਲ ਜਾ ਗਿਆ ਹੈ, ਪਿਛਲੇ ਪਾਸੇ ਰੰਗ ਬਦਲ ਗਿਆ ਹੈਗਾ ਆ, ਜਾਂ ਤੁਸੀਂ ਨਹਾਉਂਦੇ ਹੋ ਤੇ ਜਨ ਨੰਗਾਂ ਦਾ ਵੱਧਦਾ ਏਰੀਆ ਜਿਹੜਾ ਵੇਖਦੇ ਹੋ ਯਾਰ ਕਾਲੇ ਜੀ ਹੋ ਗਏ ਨੇ। ਜਦੋਂ ਤੁਹਾਨੂੰ ਇਹ ਨਿਸ਼ਾਨੀਆਂ ਲੱਗਣ ਤੇ ਤੁਸੀਂ ਇਹ ਸਮਝੋ ਵੀ ਤੁਹਾਡਾ ਸ਼ੂਗਰ ਲੈਵਲ ਬਾਡੀ ਦੇ ਵਿਚ ਨਾਰਮਲ ਨਹੀਂ ਹੈ, ਜ਼ਿਆਦਾ ਹੋ ਗਿਆ। ਤੇ ਮੈਂ ਇਹ ਤੁਹਾਨੂੰ ਕਈ ਵਾਰਾਂ ਦੱਸਿਆ ਆ ਕਿ ਸੈੱਲ ਇੱਕ ਕੰਪੈਕਟ ਬਾਡੀ ਹੈ ਜਿਹਦੇ ਵਿਚ ਜਿੰਨੀਆਂ ਵੀ ਚੀਜ਼ਾਂ ਰਹਿੰਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਇੱਕ ਰਿਜ਼ਰਵ ਸਪੇਸ ਹੈਗੀ ਹੈ। ਜਦੋਂ ਕੋਈ ਜ਼ਬਰਦਸਤੀ ਕੋਈ ਚੀਜ਼ ਆ ਕੇ ਵੱਧ ਘੁਸ ਜਾਂਦੀ ਹੈ ਉਹਦੇ ਵਿਚ ਤੇ ਉਸ ਵੇਲੇ ਬਾਕੀ ਕਿਸੇ ਨਾ ਕਿਸੇ ਚੀਜ਼ ਦਾ ਘਾਟਾ ਹੋ ਜਾਂਦਾ ਹੈ। ਤੇ ਸਭ ਤੋਂ ਵਧੀਆ ਚੀਜ਼ ਕੋਈ ਵੀ ਸਰੀਰ ਵਿਚੋਂ ਨਿਕਲਣ ਵਾਲੀ ਜਿਹੜੀ ਹੈ ਉਹ ਆਕਸੀਜਨ ਹੈ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਥੋੜੀ ਜਿਹੀ ਸਾਹ ਦੀ ਕਿਰਿਆ ਵਿਚ ਫਰਕ ਪੈ ਜਾਂਦਾ ਆ, ਤੇਜ਼ ਤੁਰਨਗੇ ਸਾਹ ਚੜਨਾ ਸ਼ੁਰੂ ਹੋ ਜਾਏਗਾ, ਨਾਰਮਲ ਤੁਰਦੇ ਨੇ ਕਈ ਨਹੀਂ ਮਹਿਸੂਸ ਹੁੰਦਾ ਹੈਗਾ, ਪਰ ਜਦੋਂ ਇਸ ਤਰ੍ਹਾਂ ਦੇ ਕਾਲੇ ਧੱਬੇ ਵੀ ਪੈ ਗਏ ਨੇ, ਸਕਿਨ ਕਾਲੀ ਹੋ ਗਈ ਹੈ ਬਾਹਰੋਂ, ਔਰ ਅਸੀਂ ਕਹਿੰਦੇ ਹਾਂ ਕਿ ਡਾਇਬੈਟਿਕਸ ਨੇ, ਡਾਇਬੈਟਿਕ ਕਹਿਣ ਤੋਂ ਭਾਵ ਕੀ ਆ ਕਿ ਤੁਹਾਡੇ ਸੈੱਲਾਂ ਦੇ ਵਿਚ ਇੱਕ ਲਿਮਿਟਿਡ ਕੁਆਂਟਿਟੀ ਸ਼ੂਗਰ ਦੀ ਰਹਿੰਦੀ, ਜਿਹਨੂੰ ਅਸੀਂ ਕਹਿੰਦੇ ਹਾਂ 80 ਮਿਲੀਗ੍ਰਾਮ ਪਰ 100 ml ਆਫ ਬਲੱਡ, 100 ਮਿਲੀਲੀਟਰ ਬਲੱਡ ਹੋਵੇ ਤੇ ਉਹਦੇ ਵਿਚ 80 ਮਿਲੀਗ੍ਰਾਮ ਸ਼ੂਗਰ ਹੋਣੀ ਚਾਹੀਦੀ ਹੈ। ਔਰ ਅਸੀਂ ਇਹ ਜਦੋਂ ਕਾਲੇ ਕਾਲੇ ਧੱਬੇ ਵੇਖਦੇ ਹਾਂ ਤੇ ਉਹਦਾ ਮਤਲਬ ਇਹ ਆ ਕਿ ਸਾਡੇ ਉਹ ਸ਼ੂਗਰ ਦਾ ਲੈਵਲ ਸੈੱਲ ਦੇ ਵਿਚ ਵੱਧ ਗਿਆ ਹੈ। ਜੇ ਵੱਧ ਗਿਆ ਆ ਤੇ ਫਿਰ ਉਹਦੀ ਥਾਂ ਤੇ ਸਭ ਤੋਂ ਸੌਖੀ ਚੀਜ਼ ਜਿਹੜੀ ਸੈੱਲ ਤੋਂ ਬਾਹਰ ਗਈ ਹੈ, ਆਕਸੀਜਨ ਦੇ ਡ੍ਰੌਪਸ ਹੁੰਦੇ ਨੇ, ਆਕਸੀਜਨ ਦੇ ਬਬਲਸ ਵੀ ਹੁੰਦੇ ਨੇ, ਫੈਟ ਦੇ ਬਬਲਸ ਵੀ ਹੁੰਦੇ ਨੇ, ਔਰ ਉਹ ਜਿਹੜੇ ਨੇ ਉਹ ਕਰ ਗਏ। ਕਿਸੇ ਨਾ ਕਿਸੇ ਨੂੰ ਤਾਂ ਬਾਹਰ ਜਾਣਾ ਪੈ ਗਿਆ ਨਾ, ਜਿੰਨੀ ਸਪੇਸ ਹੈਗੀ ਓਨੀ ਕਰੇਗੀ ਨਾ, ਤੇ ਜਦੋਂ ਉਹ ਬਾਹਰ ਜਾਣਗੇ ਆਟੋਮੈਟਿਕਲੀ ਉਹਨਾਂ ਲੋਕਾਂ ਨੂੰ ਤੁਰੰਤਾਂ ਪੌੜੀਆਂ ਚੜ੍ਹਦੇ ਆ ਆਮ ਤੌਰ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਏਗਾ ਤੇਜ਼ ਤੇਜ਼ ਚੱਲਦੇ ਨੇ ਕਿਉਂਕਿ ਉੱਥੇ ਆਕਸੀਜਨ ਦੀ ਸੈੱਲਾਂ ਵਿੱਚ ਸੈੱਲ ਦਾ ਮਤਲਬ ਇੱਕ ਸੈੱਲ ਨਹੀਂ ਹੈ ਸਾਰੀ ਬਾਡੀ ਦੇ ਸੈੱਲਾਂ ਦੀ ਮੈਂ ਗੱਲ ਕਰ ਰਿਹਾ ਹੁੰਦਾ ਔਰ ਉਹਨਾਂ ਵਿੱਚੋਂ ਕੁਝ ਇੱਕ ਖਾਸ ਚੀਜ਼ਾਂ ਨੇ ਥਾਵਾਂ ਨੇ ਜਿਹੜੀਆਂ ਇਸ ਆਕਸੀਜਨ ਨੂੰ ਬਹੁਤਾ ਸ਼ਿੱਦਤ ਨਾਲ ਬਹੁਤਾ ਇਮੀਡੀਏਟਲੀ ਤੁਹਾਡੇ ਸਾਹਮਣੇ ਰੱਖਦੀਆਂ ਨੇ ਤੇ ਜਿਹਦੇ ਵਿੱਚ ਮੈਂ ਗਰਦਨ ਦੀ ਗੱਲ ਕੀਤੀ ਆ ਜਿਹਦੇ ਵਿੱਚ ਮੈਂ ਅਲੱਗ ਅਲੱਗ ਥਾਵਾਂ ਤੇ ਪੈਚਸ ਜਿਹੜੇ ਨੇ ਕਾਲੇ ਹੋ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਆ ਇਹ ਸਾਨੂੰ ਇਹ ਇੰਡੀਕੇਟ ਕਰਦੀ ਹੈ ਕਿ ਭਾਈ ਇਸ ਬੰਦੇ ਦਾ ਸ਼ੂਗਰ ਲੈਵਲ ਵੱਧ ਗਿਆ ਜਿਹਨੂੰ ਅਸੀਂ ਡਾਇਬੀਟਿਕਸ ਕਹਿੰਦੇ ਹਾਂ ਔਰ ਇਹ ਟਾਈਪ 2 ਡਾਇਬੀਟੀਜ਼ ਵੀ ਆਮ ਤੌਰ ਤੇ ਵੱਡੀ ਨਿਸ਼ਾਨੀ ਹੁੰਦੀ ਹੈ ਫਿਰ ਕਈਆਂ ਨੂੰ ਜਿਸ ਤਰ੍ਹਾਂ ਪਿੰਗੇ ਟੇਡੇ ਜੇ ਜਿਵੇਂ ਪਾਣੀ ਦਾ ਹੜ ਆ ਜਾਵੇ ਤੇ ਪਾਣੀ ਹੜ ਵਾਪਸ ਚਲਾ ਜਾਵੇ ਤੇ ਕਈ ਥਾਵਾਂ ਤੇ ਖਿੱਚੀਆਂ ਟਿੱਬੀਆਂ ਦੇ ਵਿੱਚ ਪਾਣੀ ਖੜਾ ਰਹਿ ਜਾਂਦਾ ਹੈ ਸਾਰਾ ਨਹੀਂ ਜਾਂਦਾ ਪਾਣੀ ਸੁੱਕਿਆ ਜੇ ਸੁੱਕਣਾ ਸਾਰਾ ਕੁਛ ਕੁਛ ਥਾਵਾਂ ਤੇ ਤਿੱਤਰ ਬਿੱਤਰੀਆਂ ਜਾਂ ਪਾਣੀ ਦੀਆਂ ਇਸ ਤਰ੍ਹਾਂ ਖੜੀਆਂ ਰਹਿ ਜਾਂਦੀਆਂ ਨੇ ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਟਾਈਪ ਰੈਸ਼ ਜੇ ਇਸ ਤਰ੍ਹਾਂ ਦੀਆਂ ਰੈਸ਼ਸ ਰੰਗ ਵਾਲੀਆਂ ਚਮੜੀ ਦੇ ਉੱਪਰ ਕਿਸੇ ਵੀ ਥਾਂ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਇਸ ਗੱਲ ਦੀਆਂ ਸੂਚਕ ਨੇ ਸਧਾਰਨ ਨਹੀਂ ਵੇਖੋ ਕਿੰਨੀ ਵੱਡੀ ਬਿਮਾਰੀ ਹੈ ਆਟੋ ਇਮਿਊਨ ਡਿਜ਼ੀਜ਼ ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ਼ ਕੰਮ ਕਰ ਰਹੀ ਹੈ ਹਾਂਜੀ ਘਰ ਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ ਤੇ ਉਸ ਹਾਲਾਤ ਦੇ ਵਿੱਚ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਪੈਚਸ ਬਟਰਫਲਾਈ ਟਾਈਪ ਦੇ ਜਿਹੜੇ ਪੈਚਸ ਨੇ ਉਹ ਆਮ ਤੌਰ ਤੇ ਤੁਹਾਡੀ ਚਮੜੀ ਦੇ ਵੱਖ ਵੱਖ ਥਾਵਾਂ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਐਸਾ ਹੋਣਾ ਜੇ ਤਾਂ ਨੈਕ ਤੇ ਹੋਇਆ ਤੁਸੀਂ ਸਮਝ ਲਿਆ ਯਾਰ ਜਨ ਨੰਗਾ ਤੇ ਹੋਇਆ ਤੁਸੀਂ ਸਮਝ ਲਿਆ ਭਾਈ ਇਹ ਸ਼ੂਗਰ ਦੀ ਗੱਲ ਹੈਗੀ ਹੈ ਪਰ ਜੇ ਇਹ ਛੋਟੇ ਛੋਟੇ ਸਪਾਟ ਵਿੰਗੇ ਟੇਡੇ ਜਿਵੇਂ ਟਿੱਬੀਆਂ ਚ ਪਾਣੀ ਰੁਕ ਜਾਂਦਾ ਬੜੀ ਸਹੀ ਐਗਜ਼ਾਮਪਲ ਹੈ ਉਹਦੇ ਵਾਸਤੇ ਪਾਣੀ ਤਾਂ ਹਟ ਗਿਆ ਹੜ ਆਇਆ ਸੀ ਚਲੇ ਗਿਆ ਉਸ ਤੋਂ ਬਾਅਦ ਜਿਹੜਾ ਟਿੱਬੀਆਂ ਚ ਪਾਣੀ ਰੁਕ ਜਾਂਦਾ ਹੈ ਅਗਰ ਇਸ ਤਰ੍ਹਾਂ ਦੇ ਸਾਇਨੋਸਿਸ ਪੈਚਸ ਇਸ ਤਰ੍ਹਾਂ ਦੇ ਬਟਰਫਲਾਈ ਅਸੀਂ ਉਹਨੂੰ ਕਹਿ ਦਿੰਦੇ ਨਾ ਵਿੰਗੇ ਟੇਡੇ ਇਰੈਗੂਲਰ ਜਿਹੜੇ ਨੇ ਟਾਈਪ ਦੇ ਜਿਹੜੇ ਧੱਬੇ ਨੇ ਇਸ ਤਰ੍ਹਾਂ ਦੇ ਅਗਰ ਇਹ ਸਰੀਰ ਦੇ ਉੱਪਰ ਪੈ ਜਾਣ ਤੇ ਫੇਰ ਖਾਸ ਤੌਰ ਤੇ ਅਸੀਂ ਗੱਲਾਂ ਦੇ ਆਮ ਹੀ ਵੇਖ ਸਕਦੇ ਹਾਂ ਖਾਸ ਤੌਰ ਤੇ ਗੱਲਾਂ ਦੇ ਉੱਪਰ ਇਸ ਤਰ੍ਹਾਂ ਦੇ ਪੈਚਸ ਬਲੈਮਿਸ਼ਨ ਵੱਖਰੀ ਗੱਲ ਹੈਗੀ ਹੈ ਪਰ ਇਸ ਤਰ੍ਹਾਂ ਦੇ ਵਿੰਗੇ ਟੇਡੇ ਜੇ ਪੈਚਸ ਜਿਹੜੇ ਨੇ ਉਹ ਇਸ ਗੱਲ ਦੇ ਇੰਡੀਕੇਟਰ ਨੇ ਕਿ ਇਸ ਪੇਸ਼ੈਂਟ ਨੂੰ ਕੋਈ ਨਾ ਕੋਈ ਆਟੋ ਇਮਿਊਨ ਡਿਜ਼ੀਜ਼ ਜ਼ਰੂਰ ਹੈ ਆਟੋ ਇਮਿਊਨ ਦਾ ਭਾਵ ਹੈ ਵੀ ਇਹਦੇ ਅੰਦਰ ਦੀ ਸ਼ਕਤੀ ਹੀ ਇਹਦੇ ਖਿਲਾਫ਼ ਲੜ ਰਹੀ ਹੈ ਔਰ ਇਸੇ ਕਰਕੇ ਆਟੋ ਇਮਿਊਨ ਡਿਜ਼ੀਜ਼ ਜਿੰਨੀਆਂ ਵੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਇਨਕਿਉਰੇਬਲ ਨੇ ਠੀਕ ਨਹੀਂ ਹੋਣੀਆਂ ਕਿਉਂਕਿ ਜਦੋਂ ਅਸੀਂ ਆਪ ਆਪਦੇ ਦੁਸ਼ਮਣ ਬਣ ਜਾਂਦੇ ਹਾਂ ਜੇ ਪੂਜ ਛਾਲ ਮਾਰਨ ਜਾਵਾਂਗੇ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਭਾਈ ਹਾਂਜੀ ਸੋ ਇਸ ਕਰਕੇ ਸਾਡੇ ਸਰੀਰ ਦਾ ਨਿਜ਼ਾਮ ਜਿਹੜਾ ਆ ਉਹ ਸਾਡਾ ਆਪਣੇ ਹੀ ਖਿਲਾਫ਼ ਕੰਮ ਕਰ ਰਿਹਾ ਹੈਗਾ ਆ ਔਰ ਉਹਦੇ ਵੀ ਕਾਰਨ ਨੇ ਜਦੋਂ ਆਟੋ ਇਮਿਊਨ ਡਿਜ਼ੀਜ਼ ਦੀ ਮੈਂ ਗੱਲ ਕਰਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਐਂ ਨਹੀਂ ਹੈਗਾ ਕਿ ਆਟੋ ਇਮਿਊਨ ਡਿਜ਼ੀਜ਼ ਕਵਰ ਨਹੀਂ ਹੁੰਦੀਆਂ ਹਾਲਾਂਕਿ ਮੈਡੀਕਲੀ ਇਹ ਟਰਮ ਕਹੀ ਜਾਂਦੀ ਹੈ ਕਿ ਇਹ ਇਨਕਿਉਰੇਬਲ ਡਿਜ਼ੀਜ਼ ਹਨ ਉਹ ਮੈਂ ਉਹਦੀ ਜਦੋਂ ਡਿਟੇਲ ਆਏਗੀ ਔਰ ਮੈਟਾਬੋਲਿਕ ਰੇਟਸ ਦੀ ਜਾਂ ਐਨਾਬੋਲਿਕ ਰੇਟਸ ਦੀ ਜਾਂ ਕੈਟਾਬੋਲਿਕ ਰੇਟਸ ਦੀ ਗੱਲ ਆਏਗੀ ਤੇ ਮੈਂ ਤੁਹਾਨੂੰ ਇਹ ਸਾਰੀ ਡਿਟੇਲ ਦੱਸਾਂਗਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਨੂੰ ਬੜਾ ਸਮਾਂ ਲੱਗਦਾ ਦਰੁਸਤ ਕਰਦੇ ਆ ਠੀਕ ਕਰਦੇ ਆ ਪਰ ਐਸਾ ਨਹੀਂ ਹੈ ਕਿ ਐਸਾ ਹੁੰਦਾ ਨਹੀਂ ਹੈ ਬਹੁਤ ਸਾਰੀਆਂ ਬਿਮਾਰੀਆਂ ਐਲੋਪੈਥਿਕ ਸਟਾਈਲ ਦੇ ਵਿੱਚ ਕਹੀਆਂ ਜਾਂਦੀਆਂ ਨੇ ਕਿ ਨਹੀਂ ਜੀ ਇਹ ਤਾਂ ਠੀਕ ਨਹੀਂ ਹੁੰਦੀਆਂ ਇਹਦਾ ਤਾਂ ਸਰਜਰੀ ਹੱਲ ਹੈਗਾ ਜੇ ਕਰਵਾ ਲਓ ਤੇ ਕਰਵਾ ਲਓ ਪਰ ਹੋਮਿਓਪੈਥਿਕ ਤਰੀਕੇ ਦੇ ਨਾਲ ਹੁਣ ਤੱਕ ਦੀ ਮੇਰੀ 52 ਸਾਲ ਦੀ ਪ੍ਰੈਕਟਿਸ ਇਹ ਦੱਸਦੀ ਆ ਕਿ ਨਹੀਂ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਤੁਸੀਂ ਐਲੋਪੈਥਿਕ ਸਟਾਈਲ ਚ ਇਨਕਿਉਰੇਬਲ ਕਹਿ ਦਿੰਦੇ ਹੋ ਉਹ ਸਾਰੀਆਂ ਇਨਕਿਉਰੇਬਲ ਨਹੀਂ ਹੁੰਦੀਆਂ ਉਹਨਾਂ ਨੂੰ ਦਵਾਈਆਂ ਦੇ ਨਾਲ ਜਾਂ ਉਹਨਾਂ ਨੂੰ ਸਰੀਰ ਦੀ ਇੱਕ ਸਪੈਸ਼ਲ ਟਾਈਪ ਦੀ ਹੈਲਪ ਦੇ ਕੇ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਦੇ ਕੇ ਤੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ ਐਸਾ ਹੁੰਦਾ ਹੀ ਹੈ ਸੋ ਮੈਂ ਕਹਿ ਰਿਹਾ ਸਾਂ ਭਈ ਜੇ ਬਟਰਫਲਾਈ ਟਾਈਪ ਦੀਆਂ ਰੈਸ਼ਸ ਤੁਹਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਅਲੱਗ ਅਲੱਗ ਥਾਵਾਂ ਤੇ ਮੈਂ ਗਰਦਨ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਭਈ ਇਹ ਨੈਕ ਤੇ ਆ ਜਨ ਨੰਗਾਂ ਤੇ ਹੈ ਹੁਣ ਮੈਂ ਕੀ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦਾ ਚਿੱਤਰ ਬਿਤਰੇ ਜੇ ਰੰਗ ਜਿਹੜੇ ਨੇ ਉਸ ਖਾਸ ਤੌਰ ਤੇ ਚਿਹਰੇ ਤੇ ਪੈਣੇ ਸ਼ੁਰੂ ਹੋ ਜਾਣ ਔਰ ਚਿਹਰੇ ਤੇ ਜਦੋਂ ਇਸ ਤਰ੍ਹਾਂ ਦੇ ਚਿੱਤਰ ਬਿਤਰੇ ਦੀਆਂ ਹਾਲਾਂਕਿ ਸਿਆਹੀਆਂ ਵੱਖਰੀ ਗੱਲ ਹੈਗੀ ਹੈ ਪਰ ਇਹ ਚਿੱਤਰ ਬਿਤਰੇ ਜੇ ਰੰਗ ਜਦੋਂ ਬਣ ਜਾਂਦੇ ਨੇ ਔਰ ਇਹ ਇਕੱਲੇ ਗੱਲਾਂ ਤੇ ਨਾ ਹੋਣ ਹੋਰ ਵੀ ਬਹੁਤ ਥਾਵਾਂ ਤੇ ਹੋਣ ਜਦੋਂ ਹੋਰ ਵੀ ਬਹੁਤ ਥਾਵਾਂ ਤੇ ਹੁੰਦੇ ਨੇ ਤੇ ਫਿਰ ਇਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਹ ਆਟੋ ਇਮਿਊਨ ਡਿਜ਼ੀਜ਼ ਦਾ ਪੇਸ਼ੈਂਟ ਹੈ, ਜਿਹਨੂੰ ਐਸ ਐਲ ਈ ਵਗੈਰਾ ਵੀ ਅਸੀਂ ਕਹਿੰਦੇ ਹਾਂ, ਸਿਸਟੇਮਿਕ ਲਿਊਪਸ ਅਰਥਮੈਟਿਸ ਡਾਕਟਰ ਕਹਿੰਦੇ ਨੇ, ਐਸ ਐਲ ਈ ਸ਼ਾਰਟ ਦੇ ਵਿੱਚ ਕਹਿ ਦਿੰਦੇ ਨੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਵੀ ਹੁੰਦਾ, ਜਿਨ੍ਹਾਂ ਵਿੱਚ ਜੋੜਾਂ ਚ ਦਰਦ ਵੀ ਹੁੰਦਾ, ਜਿਨ੍ਹਾਂ ਚ ਸੋਜ ਵੀ ਹੋ ਜਾਂਦੀ ਹੈ, ਔਰ ਜਿਨ੍ਹਾਂ ਦੇ ਵਿੱਚ ਬਾਹਰ ਸਕਿਨ ਦੇ ਉੱਪਰ ਵੀ ਅਰਥਮੈਟਿਸ ਪੈਚਿਸ ਲਾਲ ਲਾਲ ਚਕੱਤੇ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਚਕੱਤਿਆਂ ਦੀ ਗੱਲ ਮੈਂ ਤੁਹਾਨੂੰ ਇਹ ਦੱਸ ਹੀ ਚੁੱਕਿਆ ਹਾਂ, ਪਰ ਇਹਦੀ ਸਭ ਤੋਂ ਪਹਿਲੀ ਵਿਜੀਬਿਲਿਟੀ ਜਿਹੜੀ ਸਾਨੂੰ ਹੁੰਦੀ ਹੈ ਉਹ ਗੱਲਾਂ ਦੇ ਉੱਪਰ ਚਿਹਰੇ ਤੋਂ, ਕਿਉਂਕਿ ਚਿਹਰਾ ਸਾਹਮਣੇ ਅਸੀਂ ਵੇਖਦੇ ਹਾਂ ਤੇ ਸਾਨੂੰ ਉਹਦਾ ਪਤਾ ਲੱਗ ਜਾਂਦਾ ਹੈਗਾ। ਹੁਣ ਇਹ ਜਿਹੜੇ ਸਾਰੀਆਂ ਚੀਜ਼ਾਂ ਹਨ, ਮੈਂ ਨੇਲ ਦੀ ਗੱਲ ਵੀ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕਿਆ ਸੀ, ਨਹੀਂ ਪਤਾ ਕਿ ਸ਼ਾਇਦ ਪੰਜਾਬੀ ਦੇ ਵਿੱਚ ਪ੍ਰੋਗਰਾਮ ਹੋਇਆ ਕਿ ਨਹੀਂ ਹੋਇਆ, ਨੋਹਾਂ ਦੀ ਗੱਲ ਕਰ ਚੁੱਕਿਆ ਸੀ ਵੀ ਨੋਹ ਜੇ ਕੌਲੀ ਮੂਧੀ ਮਾਰੀ ਹੋਈ ਹੈ ਇਸ ਤਰ੍ਹਾਂ ਦੇ ਹਨ ਜਿਹਨੂੰ ਅਸੀਂ ਕਲੱਬਿੰਗ ਨੇਲਸ ਕਹਿੰਦੇ ਹਾਂ, ਔਰ ਕਲੱਬਿੰਗ ਨੇਲਸ ਅਗਰ ਹੋਣ ਜਾਂ ਜਿਹੜੇ ਮੂਲਾਂ ਦੇ ਪੋਟੇ ਸੁੱਜੇ ਹੋਏ ਹੋਣ, ਇਹ ਸਾਰੇ ਸਾਬਤ ਕਰਦੇ ਨੇ ਭਾਈ ਇਹਦੇ ਫੇਫੜਿਆਂ ਚ ਕਿਤੇ ਨਾ ਕਿਤੇ ਨੁਕਸ ਹੈ। ਔਰ ਖਾਸ ਤੌਰ ਤੇ ਇਹ ਨਹੀਂ ਹੁੰਦਾ ਵੀ ਹੁਣ ਕੱਲ ਛੋਟੀ ਮੋਟੀ ਖੰਘ ਆਈ ਹੈ ਤੇ ਤੁਸੀਂ ਕਹੋ ਵੀ ਅੱਜ ਤੱਕ ਅੱਜ ਹੀ ਉਂਗਲਾਂ ਦੇ ਪੋਟੇ ਜਿਹੜੇ ਨੋ ਜਿਹੜੇ ਕਲੱਬਿੰਗ ਨੇਲਸ ਹੋ ਜਾਣ ਜਾਂ ਕੌਲੀ ਮੂਧੀ ਮਾਰੀ ਵਰਗੇ ਹੋ ਜਾਣ, ਅੱਜ ਇਹ ਨਹੀਂ ਹੋ ਜਾਣੇ, ਥੋੜਾ ਸਮਾਂ ਲੱਗ ਸਕਦਾ। ਜੇ ਕੋਈ ਲੰਬੇ ਸਮੇਂ ਤੱਕ 5-6 ਮਹੀਨੇ ਕਿਸੇ ਦੀ ਖੰਘ ਹੀ ਨੀ ਠੀਕ ਹੋਈ, ਇਹਦਾ ਮਤਲਬ ਸਮਥਿੰਗ ਫੇਫੜਿਆਂ ਦੇ ਵਿੱਚ ਰੋਂਗ ਹੈ, ਔਰ ਉਹਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਵੀ ਉਹਦੀਆਂ ਉਂਗਲੀਆਂ ਦੇ ਨੋ ਫਲੈਟ ਤਾਂ ਨਹੀਂ ਹਨ, ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ ਜਿਵੇਂ ਫਲੈਟ ਨੇ, ਉਹ ਫਲੈਟ ਨਹੀਂ ਹੋਣਗੇ, ਔਰ ਉਸ ਬੰਦੇ ਨੂੰ ਗੱਲ ਕਰਦਿਆਂ ਹੀ ਸਾਹ ਚੜੇਗਾ, ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ, ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ ਆ, ਲਿਵਰ ਦਾ ਸਾਇਨੋਸਿਸ ਦੀ ਮੂਧੀ ਮਾਰੀ ਹੋਈ ਹੈ, ਇਸ ਤਰ੍ਹਾਂ ਦੇ ਹਨ ਜਿਹਨੂੰ ਅਸੀਂ ਕਲੱਬਿੰਗ ਨੇਲਸ ਕਹਿੰਦੇ ਹਾਂ, ਔਰ ਕਲੱਬਿੰਗ ਨੇਲਸ ਅਗਰ ਹੋਣ ਜਾਂ ਜਿਹੜੇ ਮੂਲਾਂ ਦੇ ਪੋਟੇ ਸੁੱਜੇ ਹੋਏ ਹੋਣ, ਇਹ ਸਾਰੇ ਸਾਬਤ ਕਰਦੇ ਨੇ ਭਾਈ ਇਹਦੇ ਫੇਫੜਿਆਂ ਚ ਕਿਤੇ ਨਾ ਕਿਤੇ ਨੁਕਸ ਹੈ। ਔਰ ਖਾਸ ਤੌਰ ਤੇ ਇਹ ਨਹੀਂ ਹੁੰਦਾ ਵੀ ਹੁਣ ਕੱਲ ਛੋਟੀ ਮੋਟੀ ਖੰਘ ਆਈ ਹੈ ਤੇ ਤੁਸੀਂ ਕਹੋ ਵੀ ਅੱਜ ਤੱਕ ਅੱਜ ਹੀ ਉਂਗਲਾਂ ਦੇ ਪੋਟੇ ਜਿਹੜੇ ਨੋ ਜਿਹੜੇ ਕਲੱਬਿੰਗ ਨੇਲਸ ਹੋ ਜਾਣ ਜਾਂ ਕੌਲੀ ਮੂਧੀ ਮਾਰੀ ਵਰਗੇ ਹੋ ਜਾਣ, ਅੱਜ ਇਹ ਨਹੀਂ ਹੋ ਜਾਣੇ, ਥੋੜਾ ਸਮਾਂ ਲੱਗ ਸਕਦਾ। ਜੇ ਕੋਈ ਲੰਬੇ ਸਮੇਂ ਤੱਕ 5-6 ਮਹੀਨੇ ਕਿਸੇ ਦੀ ਖੰਘ ਹੀ ਨੀ ਠੀਕ ਹੋਈ, ਇਹਦਾ ਮਤਲਬ ਸਮਥਿੰਗ ਫੇਫੜਿਆਂ ਦੇ ਵਿੱਚ ਰੋਂਗ ਹੈ, ਔਰ ਉਹਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਵੀ ਉਹਦੀਆਂ ਉਂਗਲੀਆਂ ਦੇ ਨੋ ਫਲੈਟ ਤਾਂ ਨਹੀਂ ਹਨ, ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ ਜਿਵੇਂ ਫਲੈਟ ਨੇ, ਉਹ ਫਲੈਟ ਨਹੀਂ ਹੋਣਗੇ, ਔਰ ਉਸ ਬੰਦੇ ਨੂੰ ਗੱਲ ਕਰਦਿਆਂ ਹੀ ਸਾਹ ਚੜੇਗਾ, ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ, ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ ਆ, ਲਿਵਰ ਦਾ ਸਾਇਨੋਸਿਸ ਸਿਰਫੋਸਿਸ ਅਸੀਂ ਕਹਿੰਦੇ ਹਾਂ ਕਿ ਜਿਵੇਂ ਲਿਵਰ ਡੈਥ ਹੋ ਜਾਣਾ।

ਸਮਥਿੰਗ ਫੇਫੜਿਆਂ ਦੇ ਵਿਚ ਰੋਂਗ ਹੈ ਔਰ ਓਹਦੇ ਵਿਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਵੀ ਓਹਦੀਆਂ ਉਂਗਲੀਆਂ ਦੇ ਨੋ ਫਲੈਟ ਤਾਂ ਨਹੀਂ ਹਨ, ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ ਜਿਵੇਂ ਫਲੈਟ ਨੇ, ਉਹ ਫਲੈਟ ਨਹੀਂ ਹੋਣਗੇ ਔਰ ਉਸ ਬੰਦੇ ਨੂੰ ਗੱਲ ਕਰਦਿਆਂ ਵੀ ਸਾਹ ਚੜੇਗਾ, ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ, ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ, ਲਿਵਰ ਦਾ ਸਾਇਨੋਸਿਸ ਸਿਰਫੋਸਿਸ ਅਸੀਂ ਨੂੰ ਕਹਿੰਦੇ ਹਾਂ ਕਿ ਜਿਵੇਂ ਲਿਵਰ ਡੈਡ ਹੋ ਜਾਣਾ, ਔਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਇਹ ਤਿੰਨ ਤਰ੍ਹਾਂ ਦੇ ਲਿਵਰ ਹਾਰਟ ਲੰਗਸ ਤਿੰਨ ਅੰਗਾਂ ਦਾ ਮੈਂ ਨਾਂ ਲਿਆ ਹੈ, ਅਗਰ ਇਹਨਾਂ ਦੇ ਵਿਚ ਕੋਈ ਲੰਬੇ ਸਮੇਂ ਦੀ ਬਿਮਾਰੀ ਚੱਲਦੀ ਹੋਵੇਗੀ ਤੇ ਉਸ ਵੇਲੇ ਸਾਡੇ ਨੇਲ ਜਿਹੜੇ ਨੇ ਉਹ ਕੌਲੀ ਮੂੰਹ ਦੀ ਮਾਰੀ ਵਰਗੇ ਹੋ ਜਾਣਗੇ, ਤੇ ਜੇ ਕਹਿੰਦੇ ਨੇ ਨੇਲ ਸਪੂਨ ਟਾਈਪ ਹੋ ਜਾਣ, ਜਿਵੇਂ ਚਮਚਾ ਜਿਹੜਾ ਸਾਡਾ ਹੁੰਦਾ ਆ ਉਹਦਾ ਤਾਂ ਮੂੰਹ ਉੱਪਰ ਨੂੰ ਖੁੱਲਾ ਹੁੰਦਾ ਆ, ਔਰ ਜੇ ਨੇਲ ਸਪੂਨ ਟਾਈਪ ਜੇ ਹੋ ਜਾਣ ਤਾਂ ਇਹ ਸਾਬਤ ਕਰਦਾ ਵੀ ਇਸ ਬੰਦੇ ਨੂੰ ਸੀਵੀਅਰ ਅਨੀਮੀਆ ਹੈ, ਸਧਾਰਨ ਅਨੀਮੀਆ ਨਹੀਂ, ਜਿਹੜਾ ਕਿ ਅਸੀਂ ਇੱਥੋਂ ਅੱਖਾਂ ਤੋਂ ਵੇਖ ਲਿਆ ਸੀ ਹੋਰ ਕਰ ਲਿਆ ਸੀਗਾ, ਉੱਥੇ ਤਾਂ ਨਿਸ਼ਾਨੀਆਂ ਹੋਣਗੀਆਂ ਹੋਣਗੀਆਂ, ਲੇਕਿਨ ਜਦੋਂ ਇਹ ਕਰੋਨਿਕ ਸਟੇਜ ਵਿਚ ਪਹੁੰਚ ਜਾਂਦੀ ਹੈ ਅਨੀਮੀਆ ਠੀਕ ਹੀ ਨਹੀਂ ਹੋ ਰਿਹਾ, ਇਹਦੇ ਪਿੱਛੇ ਕੋਈ ਬੈਕਗਰਾਉਂਡ ਹੈ, ਕੋਈ ਸਿਕਲ ਸੈੱਲ ਅਨੀਮੀਆ ਜਾਂ ਸੈੱਲ ਨਾਰਮਲ ਨਹੀਂ ਰਹਿ ਗਈ ਜਾਂ ਉਹਦੀ ਖੁਰਾਕ ਦੇ ਵਿਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਹੀ ਦਿੱਤੀ ਜਾ ਰਹੀ ਹੈ, ਜਾਂ ਕਈ ਲੋਕ ਜਦੋਂ ਕਪਾਵਾਂ ਨਰਮੇ ਹੁੰਦੇ ਨੇ ਨਾ ਉਹਨਾਂ ਨੂੰ ਸਪਰੇਅ ਕਰਦੇ ਆ, ਔਰ ਮੈਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਕਪਾਵਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕਪਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ, ਉਸ ਤੋਂ ਬਾਅਦ ਕਈ ਕਈ ਮਹੀਨੇ ਉਹ ਠੀਕ ਨਹੀਂ ਹੁੰਦੇ, ਔਰ ਜਦੋਂ ਤੁਸੀਂ ਉਸ ਹਾਲਾਤ ਵਿਚ ਉਹਨਾਂ ਦੇ ਨਹੁੰ ਵੇਖੋਗੇ ਨਾ ਤੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਚਮਚਾ ਸਿੱਧਾ ਪਿਆ ਹੁੰਦਾ ਉੱਪਰ ਨੂੰ ਉੱਠਿਆ ਹੋਇਆ, ਨਹੁੰ ਇਸ ਟਾਈਪ ਦੇ ਹੋਣਗੇ ਜਿਹੜਾ ਇਹ ਇੰਡੀਕੇਟ ਕਰਨਗੇ ਕਿ ਭਾਈ ਇਹ ਜਿਹੜੇ ਤਿੰਨ ਅੰਗ ਨੇ ਨਾ ਲਿਵਰ ਹਾਰਟ ਤੇ ਲੰਗਸ ਇਹਨਾਂ ਦੇ ਵਿਚ ਉਹ ਜਿਹੜੀ ਦਵਾਈ ਸਪਰੇਅ ਇਹ ਕਰਦਾ ਸੀਗਾ ਉਹਦੇ ਬਹੁਤੇ ਸਾਰੇ ਬੈਡ ਇਫੈਕਟਸ ਉੱਥੇ ਹੋ ਗਏ ਆ, ਔਰ ਇਹ ਕਿਸੇ ਹੋਰ ਬਿਮਾਰੀ ਦੇ ਕਰਕੇ ਵੀ ਹੋ ਸਕਦੇ ਨੇ ਜਾਂ ਕਿਸੇ ਹੋਰ ਹਾਲਾਤ ਦੇ ਕਰਕੇ ਵੀ ਹੋ ਸਕਦੇ ਨੇ, ਪਰ ਹਾਂ ਸਾਡਾ ਟਾਰਗੇਟ ਜਿਹੜਾ ਆ ਉਹ ਇਹ ਤਿੰਨ ਅੰਗ ਹੋਣਗੇ ਜਿਹੜੇ ਸਾਨੂੰ ਇਹ ਦੱਸਣਗੇ ਵੀ ਜਦੋਂ ਚਮਚੇ ਵਰਗੇ ਨਾ ਹੋਣ ਉਹਦੀ ਇਹ ਨਿਸ਼ਾਨੀ ਹੋਏਗੀ। ਇਸੇ ਤਰ੍ਹਾਂ ਅਸੀਂ ਵਾਲਾਂ ਦੀ ਗੱਲ ਕੀਤੀ ਸੀ, ਵਾਲ ਜਿਹੜੇ ਨੇ ਥਿਨਿੰਗ ਸਾਰੇ ਲੋਕਾਂ ਨੂੰ ਵੀ ਪ੍ਰੋਬਲਮ ਹੈਗੀ, ਬਹੁਤੇ ਸਾਰੇ ਲੋਕ ਕਹਿੰਦੇ ਵਾਲ ਮੇਰੇ ਪਤਲੇ ਨੇ ਜੀ, ਵਾਲ ਬੜੇ ਝੜਦੇ ਨੇ ਜੀ, ਵਾਲ ਬੜੇ ਟੁੱਟਦੇ ਨੇ ਜੀ। ਮੋਟੇ ਤੌਰ ਤੇ ਤੁਸੀਂ ਜਿੰਨੇ ਮਰਜ਼ੀ ਸ਼ੈਂਪੂ ਲਾਈ ਜਾਓ, ਤੁਸੀਂ ਜਿੰਨੇ ਮਰਜ਼ੀ ਹੇਅਰ ਆਇਲ ਲਾਈ ਜਾਓ, ਇਹ ਠੀਕ ਆ ਕਿ ਅਗਰ ਲੋਕਲ ਕੋਈ ਫੰਗਸ ਹੈ, ਅਗਰ ਲੋਕਲ ਕੋਈ ਪ੍ਰੋਬਲਮ ਹੈਗੀ ਹੈ ਹੇਅਰ ਰੂਟਸ ਦੀ, ਉਹ ਠੀਕ ਹੋ ਜਾਏਗੀ ਉਹਨਾਂ ਦੇ ਨਾਲ, ਜੇ ਉਹਨਾਂ ਦੇ ਕਰਕੇ ਕੋਈ ਹੋ ਰਿਹਾ ਸੀ ਗੱਲ ਤੇ ਫਿਰ ਉਹ ਠੀਕ ਹੋ ਜਾਣਗੇ, ਪਰ ਜੇ ਉਹ ਅੰਦਰੂਨੀ ਕਿਸੇ ਕਾਰਨ ਦੇ ਕਰਕੇ ਹੈਗਾ ਆ ਜਿਹੜੀ ਆਮ ਤੌਰ ਤੇ ਥਾਇਰਾਇਡ ਨਾਲ ਸੰਬੰਧਿਤ ਗੱਲ ਹੁੰਦੀ ਹੈ, ਥਾਇਰਾਇਡ ਡਿਸਆਰਡਰ ਜਾਂ ਜਿਹਨੂੰ ਅਸੀਂ ਕਹੋ ਹਾਈਪੋਥਾਇਰਾਇਡਿਜ਼ਮ, ਹਾਈਪੋ ਦਾ ਮਤਲਬ ਹੁੰਦਾ ਘੱਟ, ਹਾਈਪਰ ਦਾ ਮਤਲਬ ਹੁੰਦਾ ਜ਼ਿਆਦਾ, ਤੇ ਮੈਂ ਹਾਈਪੋਥਾਇਰਾਇਡਿਜ਼ਮ ਕਹਿ ਰਿਹਾ ਹਾਂ ਜਦੋਂ ਥਾਇਰਾਇਡ ਦਾ ਹਾਰਮੋਨ ਘੱਟ ਕੰਮ ਕਰਦਾ ਹੋਵੇ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਉਹ ਲੋਕ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਂਜੀ, ਔਰ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰਨਾਲ ਦੀ ਨਾਲ ਹੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਗਲੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਔਰ ਨਾਲ ਦੀ ਨਾਲ ਹੀ ਉਹਦੇ ਵਾਲ ਬੜੇ ਝੜਨੇ ਸ਼ੁਰੂ ਹੋ ਜਾਂਦੇ ਨੇ। ਬੀਬੀਆਂ ਬਹੁਤਾ ਜ਼ਿਆਦਾ ਕੰਪਲੇਨ ਕਰਦੀਆਂ ਨੇ ਵਾਲਾਂ ਤੋਂ ਸ਼ੁਰੂ ਕਰਦੀਆਂ ਨੇ, ਮੇਰੇ ਤਾਂ ਜੀ ਵਾਲ ਬੜੇ ਝੜਦੇ ਆ, ਵਾਲ ਬੜੇ ਪਤਲੇ ਹੋ ਗਏ ਆ, ਔਰ ਅਸਲ ਉੱਥੇ ਹੀ ਉਹ ਪਹਿਲੀ ਨਿਸ਼ਾਨੀ ਹੈ ਇਸ ਗੱਲ ਦੀ ਜੇ ਉਹਦੇ ਸਿਰ ਚ ਸਿਕਰੀ ਨਹੀਂ ਹੈਗੀ, ਜੇ ਸਿਕਰੀ ਹੈਗੀ ਆ ਤੇ ਉਸ ਬੀਬੀ ਨੂੰ ਜਾਂ ਉਸ ਬੰਦੇ ਨੂੰ ਜਿਹਦੇ ਵਾਲ ਝੜਦੇ ਨੇ ਉਹਦੇ ਪੇਟ ਦੇ ਨੁਕਸ ਆ, ਇਹ ਵੀ ਮੈਂ ਐਕਸਪਲੇਨ ਕਰਾਂਗਾ, ਪੇਟ ਦੇ ਨੁਕਸ ਆ ਤੇ ਸਿਰ ਦੇ ਵਿਚ ਵਾਲਾਂ ਦੇ ਵਿਚ ਸਿਕਰੀ ਹੈਗੀ ਆ, ਉਹ ਇਸ ਗੱਲ ਦੀ ਇੰਡੀਕੇਟਿਵ ਹੈ। ਜੇ ਅਸੀਂ ਕਹਿੰਦੇ ਯਾਰ ਸਿਰ ਦੀ ਸਿਕਰੀ ਪੈ ਗਈ, ਪਤਾ ਨੀ ਕੀ ਗੱਲ ਹੈ, ਬੜੇ ਬੜੇ ਸਟਰੋਂਗ ਹੈਡ ਐਂਡ ਸ਼ੋਲਡਰ ਤੇ ਹੋਰ ਕਈ ਤਰ੍ਹਾਂ ਦੇ ਸ਼ੈਂਪੂ ਲਾਉਣੇ ਆ, ਪਰ ਉਹ ਕੀ ਕਰ ਰਹੇ ਆ, ਅਸੀਂ ਪ੍ਰਬੰਧ ਕਰ ਰਹੇ ਆ ਕਿ ਭਾਈ ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਪਰ ਅਸੀਂ ਉਸ ਨਾਲੀ ਦੇ ਪਿਛਲੇ ਪਾਸੇ ਜਿੱਥੋਂ ਗੰਦ ਪਾਣੀ ਆ ਰਿਹਾ ਉਹਨੂੰ ਤਾਂ ਵੇਖਿਆ ਹੀ ਨੀ ਗਾ। ਮੈਂ ਉਹਦੀ ਗੱਲ ਕਰ ਰਿਹਾ ਹਾਂ ਕਿ ਇਹ ਵਾਲਾਂ ਦਾ ਝੜਨਾ, ਇਹ ਸਿਕਰੀ ਦਾ ਪੈਦਾ ਹੋਣਾ, ਇਹ ਪਿਛਲੇ ਪਾਸੇ ਜਾ ਕੇ ਦੋ ਅਲੱਗ ਅਲੱਗ ਲਿੰਕ ਹਨ। ਜੇ ਕਿਸੇ ਨੂੰ ਸਿਕਰੀ ਜ਼ਿਆਦਾ ਬਣਦੀ ਹੈ, ਠੀਕ ਨਹੀਂ ਹੁੰਦੀ, ਤੇ ਉਹ ਆਪਣੇ ਆਪ ਦੀ ਸ਼ਨਾਖਤ ਇਹ ਕਰੇ ਵੀ ਕੀ ਮੇਰੇ ਪੇਟ ਚ ਖਰਾਬੀਆਂ ਨੇ, ਗੈਸ ਬਣਦੀ ਹੈ, ਇਨਡਾਈਜੇਸ਼ਨ ਹੁੰਦੀ ਹੈ, ਕਬਜ਼ ਵਗੈਰਾ ਹੁੰਦੀ ਹੈ, ਕੋਲਾਈਟਿਸ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ, ਉਹਨਾਂ ਲੋਕਾਂ ਦੀ ਇਹ ਪ੍ਰੋਬਲਮ ਲੰਬੇ ਸਮੇਂ ਤੇ ਜਾ ਕੇ ਸਿਕਰੀ ਵਿੱਚ

0: ਟੋਕਸਿਕਰੀ ਮੈਂ ਇਸੇ ਕਰਕੇ ਦੱਸਿਆ ਸੀਗਾ ਵੀ ਜਿੰਨਾ ਤੁਹਾਡੇ ਸਰੀਰ ਦਾ ਗਾਰਬੇਜ ਬਣਦਾ ਹੈ ਨਾ, ਉਸ ਨੂੰ ਕੱਢਣ ਦਾ ਕੁਦਰਤ ਦਾ ਨਿਯਮ ਤਾਂ ਹੈ ਹੀ ਆ, ਉਹਦੇ ਆਪਾਂ ਕਈ ਵਾਰ ਦੁਹਰਾਇਆ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ ਤਾਂ ਬਹੁਤ ਵਾਰ ਆਪਾਂ ਗੱਲ ਕਰ ਚੁੱਕੇ ਹਾਂ। ਸਕਿਨ ਦੇ ਵਿੱਚ ਜਿਹੜਾ ਵੀ ਗਾਰਬੇਜ ਜ਼ਿਆਦਾ ਆ ਜਾਂਦਾ ਹੈਗਾ ਉਹ ਗਾਰਬੇਜ, ਜੇ ਤਾਂ ਆਮ ਪਲੇਨ ਸਕਿਨ ਦੇ ਵਿੱਚ ਆਉਂਦਾ ਹੈ ਤੇ ਉਤਰਦਾ ਰਹਿੰਦਾ, ਹਿਸਾਬ ਕਰਦੇ ਰਹਿੰਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਨਹੀਂ ਹੈਗਾ। ਪਰ ਜਿਹੜੇ ਹੇਅਰੀ ਪਾਰਟਸ ਨੇ, ਜਿਹੜੇ ਵਾਲਾਂ ਵਾਲੇ ਹਿੱਸੇ ਨੇ ਸਾਡੇ, ਖਾਸ ਤੌਰ ਤੇ ਸਿਰ ਵੱਲ ਸਾਡੀ ਜ਼ਿਆਦਾ ਤਵੱਜੋ ਹੁੰਦੀ, ਕਈਆਂ ਦੀ ਦਾੜੀ ਦੇ ਵਿੱਚ ਵੀ ਸਿਕਰੀ ਇਸ ਤਰ੍ਹਾਂ ਦੀ ਆਣੀ ਸ਼ੁਰੂ ਹੋ ਜਾਂਦੀ। ਹੁਣ ਦਾੜੀ ਦੇ ਵਿੱਚ ਸਿਕਰੀ ਦਾ ਆਣਾ, ਸਿਰ ਦੇ ਵਿੱਚ ਸਿਕਰੀ ਦਾ ਆਣਾ, ਇਹ ਇਸ ਗੱਲ ਦਾ ਇੰਡੀਕੇਟਰ ਆ ਕਿ ਗਾਰਬੇਜ ਇਹ ਜਿਹੜਾ ਆ ਰਿਹਾ ਹੈ ਇਹ ਪੇਟ ਵਿੱਚੋਂ ਆ ਰਿਹਾ ਹੈਗਾ। ਠੀਕ ਹੈ ਜੀ, ਇਹ ਕਰੋਨਿਕ ਡਿਜ਼ੀਜ਼ ਦੀ ਜਿਹੜੀ ਸਾਡੀ ਫਿਲਾਸਫੀ ਹੈ ਨਾ, ਕਰੋਨਿਕ ਡਿਜ਼ੀਜ਼ ਦੀ ਉਹ ਫਿਲਾਸਫੀ ਸਾਨੂੰ ਦੱਸਦੀ ਹੈ ਇਹਦੀ ਚੇਨ ਕਿੱਥੇ ਹੈਗੀ। ਜਿਵੇਂ ਮੈਂ ਬੜੀ ਵਾਰ ਗੱਲ ਕੀਤੀ ਹੈ ਕਿ ਸਕਿਨ ਦੀਆਂ ਪ੍ਰੋਬਲਮਸ ਅਗਰ ਬਾਹਰੋਂ ਦਬਾ ਦਿਓ, ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਹ ਦੀ ਬਿਮਾਰੀ ਪਹਿਲਾਂ ਠੀਕ ਕਰਨੀ ਸ਼ੁਰੂ ਕਰ ਦਿਓ ਤੇ ਉਹ ਸਕਿਨ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਇੰਟਰ ਲਿੰਕਡ ਚੀਜ਼ਾਂ ਨੇ। ਹਾਰਟ ਦੀ ਪ੍ਰੋਬਲਮ ਠੀਕ ਕਰਨੀ ਸ਼ੁਰੂ ਕਰ ਰਹੇ ਹੋ ਤੁਸੀਂ, ਗੋਡਿਆਂ ਚ ਜੋੜਾਂ ਚ ਦਰਦ ਹੋਣੀ ਸ਼ੁਰੂ ਹੋ ਜਾਏਗੀ, ਗੋਡਿਆਂ ਦੇ ਜੋੜਾਂ ਦਾ ਟ੍ਰੀਟਮੈਂਟ ਟੈਂਪਰੇਰੀ ਤੌਰ ਤੇ ਕਰਨਾ ਸ਼ੁਰੂ ਕਰ। ਮੈਂ ਟੈਂਪਰੇਰੀ ਦੀ ਗੱਲ ਕਰ ਰਿਹਾ, ਕਿਉਂ ਦੀ ਨਹੀਂ ਕਰ ਰਿਹਾ, ਕਿਉਂ ਤਾਂ ਹੀ ਹੋਣਾ ਜੇ ਪਿਛਲੇ ਕਾਰਨ ਰਿਲੀਵ ਹੋਣਗੇ ਤਾਂ। ਪਰ ਜਦੋਂ ਐਸਾ ਤੁਸੀਂ ਕਰੋਗੇ ਉਹ ਉਸ ਵੇਲੇ ਉਹ ਹਾਰਟ ਦੇ ਉੱਪਰ ਜਾਣੀ ਸ਼ੁਰੂ ਹੋ ਜਾਏਗੀ ਤੇ ਉਹ ਪੇਸ਼ੈਂਟ ਕੰਪਲੇਨ ਕਰਕੇ, ਡਾਕਟਰ ਜੀ ਜਦੋਂ ਦੀ ਮੈਂ ਦਵਾਈ ਖਾ ਰਿਹਾ ਨਾ ਉਦੋਂ ਮੈਨੂੰ ਸਾਹ ਜਿਹਾ ਬੜਾ ਚੜਨ ਲੱਗ ਗਿਆ, ਉਦੋਂ ਮੈਂ ਘਬਰਾਹਟ ਜੀ ਹੋਣ ਲੱਗ ਗਈ, ਇਹ ਉਹਦੇ ਲਫ਼ਜ਼ ਹੋਣਗੇ ਜਿਹੜੇ ਇਹ ਇੰਡੀਕੇਟ ਕਰਨਗੇ ਕਿ ਗੋਡਿਆਂ ਦੇ ਜੋੜਾਂ ਦੀ ਜਿਹੜੀ ਵੀ ਤੁਸੀਂ ਦਵਾਈ ਖਾ ਰਹੇ ਹੋ ਉਹਦਾ ਲਿੰਕ ਹਾਰਟ ਨਾਲ ਹੈ, ਪਰ ਉਹ ਸਪਰੈਸ ਕਰ ਰਹੀ ਹੈ ਉਸਨੂੰ। ਤੇ ਮੈਂ ਸਿਕਰੀ ਦੀ ਗੱਲ ਕਰ ਰਿਹਾ ਸਾਂ, ਮੈਂ ਉਸ ਗੱਲ ਨੂੰ ਕੰਪਲੀਟ ਕਰਾਂ ਵੀ ਪੇਟ ਦੇ ਵਿੱਚੋਂ ਨਿਕਲਦਾ ਹੋਇਆ ਗਾਰਬੇਜ ਜਿੰਨਾ ਵੀ ਬਲੱਡ ਦੇ ਵਿੱਚ ਸਰਕੂਲੇਟ ਕਰ ਰਿਹਾ ਹੈਗਾ ਆ, ਔਰ ਉਹ ਸਰਕੂਲੇਟ ਕਰਦਿਆਂ ਸਕਿਨ ਦੇ ਕੋਲੇ ਪਹੁੰਚਦਾ ਆ, ਉਥੇ ਉਹ ਪਸੀਨੇ ਦੇ ਰੂਪ ਚ ਬਾਹਰ ਨਿਕਲਦਾ ਆ। ਡਰਾਈ ਥਾਵਾਂ ਤੇ ਸਾਨੂੰ ਉਹ ਪਤਾ ਨਹੀਂ ਲੱਗਦਾ, ਪਰ ਹੇਰੀ ਥਾਵਾਂ ਤੇ ਜਿੱਥੇ ਵਾਲ ਉੱਗੇ ਹੋਏ ਨੇ ਉਥੇ ਉਹ ਆਮ ਜਿਹੜਾ ਪਿਪੜੀ ਦੇ ਤੌਰ ਤੇ ਜੰਮਣਾ ਸ਼ੁਰੂ ਹੋ ਜਾਂਦਾ, ਔਰ ਇਹ ਇਸ ਤਰ੍ਹਾਂ ਦਾ ਹਾਲਾਤ ਹੈ। ਕਈਆਂ ਨੂੰ ਉਹਦੇ ਵਿੱਚ ਸਕੈਬ ਬਣਨੇ ਸ਼ੁਰੂ ਹੋ ਜਾਂਦੇ ਨੇ, ਔਰ ਕਈਆਂ ਨੂੰ ਉਹਦੇ ਵਿੱਚ ਫੰਗਸ ਟਾਈਪ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਮੱਛਰ ਤਾਂ ਉੱਥੇ ਹੀ ਆਊਗਾ ਨਾ ਜਿੱਥੇ ਪਾਣੀ ਗੰਦਲਾ ਖੜਾ ਆਏਗਾ, ਲਗਾਤਾਰ ਪਾਣੀ ਖੜਾ ਹੈ ਤੇ ਉੱਥੇ ਮੱਛਰ ਆਉਣਾ ਸ਼ੁਰੂ ਹੋ ਜਾਏਗਾ। ਤੇ ਜਿੱਥੇ ਲਗਾਤਾਰ ਇਸ ਤਰ੍ਹਾਂ ਦੀ ਡੰਡਰਫ ਬਣਨੀ ਸ਼ੁਰੂ ਹੋ ਜਾਵੇ, ਜਿਹੜੀ ਸਿਕਰੀ ਬਣਨੀ ਸ਼ੁਰੂ ਹੋ ਗਈ, ਚਾਹੇ ਉਹ ਦਾੜੀ ਹੈ ਤੇ ਚਾਹੇ ਉਹ ਮੁੱਛਾਂ ਨੇ ਤੇ ਚਾਹੇ ਉਹ ਤੁਹਾਡਾ ਸਿਰ ਹੈਗਾ, ਤਾਂ ਉਹਦੇ ਵਿੱਚ ਆਟੋਮੈਟਿਕਲੀ ਫੰਗਸ ਦਾ ਗਰੋ ਹੋਣਾ ਲੇਟਰ ਹੋਣ ਨਾਰਮਲ ਜੀ ਗੱਲ ਹੈਗੀ ਹੈ। ਸੋ ਅਗਰ ਐਸਾ ਹੁੰਦਾ ਆ ਤਾਂ ਭਾਈ ਗੱਲ ਕਿੱਥੇ ਪਹੁੰਚ ਗਈ ਸਾਰੀ, ਜੇ ਤਾਂ ਸਿਕਰੀ ਹੈਗੀ ਆ ਤੇ ਪੇਟ ਦੇ ਰੋਗ ਠੀਕ ਕਰੋ, ਠੀਕ ਹੋ ਜਾਓਗੇ, ਸਿਕਰੀ ਠੀਕ ਹੋ ਜਾਏਗੀ, ਨਹੀਂ ਤੇ ਜਿੰਨੇ ਮਰਜ਼ੀ ਸ਼ੈਂਪੂ ਲਾਈ ਜੋ ਜੋ ਮਰਜ਼ੀ ਕਰੀ ਜੋ ਉਸਨੇ ਠੀਕ ਨਹੀਂ ਹੋਣਾ। ਜਿੰਨੇ ਬਿਊਟੀਸ਼ੀਅਨ ਤੁਹਾਨੂੰ ਬਹੁਤ ਕੁਝ ਦੱਸਣਗੇ, ਆ ਬੀਬੀਆਂ ਦੇ ਬਹੁਤ ਸਾਰੀਆਂ ਸਿਆਈਆਂ, ਬਹੁਤ ਸਾਰੇ ਕਿੱਲੇ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਬੀਬੀਆਂ ਇਸੇ ਬਿਊਟੀ ਵਾਸਤੇ ਖਰਚ ਦਿੰਦੀਆਂ ਨੇ, ਬਿਊਟੀਸ਼ੀਅਨ ਦੇ ਕੋਲ ਜਾਣ ਵਾਸਤੇ ਉਹ ਅਲੱਗ ਅਲੱਗ ਕਰੀਮਾਂ ਲਾ, ਅਲੱਗ ਅਲੱਗ ਯੇ ਕਾ, ਤੇ ਜਿਹੜਾ ਉਹ ਐਪੀਡਰਮਸ ਦਾ ਨਾ ਮੈਂ ਤੁਹਾਨੂੰ ਦੱਸਿਆ ਨਾ ਸਕਿਨ ਦੇ ਤਿੰਨ ਲੇਅਰ ਨੇ, ਔਰ ਜਿਹੜਾ ਹਾਈਪੋਡਰਮਸ ਹੈ ਵਿੱਚ ਡਰਮਸ ਹੈ, ਉੱਪਰ ਵਾਲੇ ਪਾਸੇ ਐਪੀਡਰਮਸ ਦਾ ਲੇਅਰ ਹੈ, ਔਰ ਇਹਦਾ ਲਿੰਕ ਕੇਵਲ ਜਿੰਨੀ ਵੀ ਮਸਾਜ ਤੁਸੀਂ ਕਰਾਉਂਦੇ ਹੋ ਚਿਹਰੇ ਦੀ, ਜਿੰਨੀ ਵੀ ਸਟੀਮ ਦਵਾਉਂਦੇ ਹੋ ਤੁਸੀਂ ਚਿਹਰੇ ਨੂੰ, ਜਿੰਨੀਆਂ ਵੀ ਕਰੀਮਾਂ ਤੁਸੀਂ ਲਵਾਉਂਦੇ ਹੋ ਚਿਹਰੇ ਨੂੰ, ਇਹਦਾ ਸਾਰੀਆਂ ਦਾ ਤੁਹਾਡੇ ਲੋਕਲ ਐਪੀਡਰਮਸ ਤੇ ਇਫੈਕਟ ਹੁੰਦਾ। ਤੇ ਇਸੇ ਕਰਕੇ ਫਿਰ ਬੀਬੀਆਂ ਦੀਆਂ ਨੇ ਨਾ, ਅੱਛਾ 15 ਦਿਨਾਂ ਬਾਅਦ ਤੁਸੀਂ ਆਈ, ਅੱਛਾ ਫਿਰ 15 ਦਿਨਾਂ ਬਾਅਦ ਤੁਸੀਂ ਤਾਂ ਪੱਕੇ ਗਾਹਕ ਬਣ ਜਾਂਦੇ ਹੋ। ਪਰ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਇਹ ਜਿਹੜੀ ਸਕਿਨ ਦੀ ਮੇਰੀ ਪ੍ਰੋਬਲਮ ਹੈ, ਸਿਆਹੀਆਂ ਪੈਣ ਦੀ ਪ੍ਰੋਬਲਮ ਹੈ, ਇਹ ਮੇਰੀ ਇੰਟਰਨਲ ਪ੍ਰੋਬਲਮ ਹੈ, ਤੇ ਜਦ ਤੱਕ ਉਹ ਇੰਟਰਨਲ ਪ੍ਰੋਬਲਮ ਨਹੀਂ ਖਤਮ ਹੁੰਦੀ ਤਦ ਤੱਕ ਸਿਆਹੀਆਂ ਠੀਕ ਨਹੀਂ ਹੋਣੀਆਂ। ਸੋ ਪਹਿਲੀ ਇੰਡੀਕੇਸ਼ਨ ਮੈਂ ਤੁਹਾਨੂੰ ਇਹ ਦੱਸੀ ਆ ਕਿ ਜੇ ਡੈਂਡਰਫ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਆਪਣੇ ਪੇਟ ਦਾ ਇਲਾਜ ਕਰਵਾਓ, ਜੇ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਆਪਣੇ ਥਾਇਰਾਇਡ ਦਾ ਟ੍ਰੀਟਮੈਂਟ ਕਰਵਾਓ, ਤੁਹਾਨੂੰ ਥਾਇਰਾਇਡ ਤੁਹਾਡਾ ਨਾਰਮਲ ਕੰਮ ਨਹੀਂ ਕਰ ਰਿਹਾ, ਪੈਚਸ ਦੇ ਵਿੱਚ ਹੋਵੇ ਜਿਹਨੂੰ ਅਸੀਂ ਬੈਲਸਨੈਸ ਕਹਿੰਦੇ ਹਾਂ, ਜਾਂ ਤੁਹਾਡੇ ਵਾਲ ਟੁੱਟ ਰਹੇ ਨੇ, ਬ੍ਰੇਕ ਹੋ ਰਹੇ ਨੇ ਕਿਸੇ ਵੀ ਤਰ੍ਹਾਂ, ਕੰਘੀ ਵਾਹੁੰਦੇ ਹੋ ਤੇ ਗੁੱਛਿਆਂ ਦੇ ਗੁੱਛੇ ਤੁਰੇ ਆਉਂਦੇ ਨੇ, ਨਹਾਉਂਦੇ ਹੋ ਤੇ ਬਹੁਤ ਵਾਲ ਜਿਹੜੇ ਨੇ ਤੁਹਾਡੇ ਉਹ ਬਾਥਰੂਮ ਚ ਨਿਕਲ ਡਿੱਗ ਪੈਂਦੇ ਨੇ, ਸੋ ਇਹ ਸਾਰੀਆਂ ਗੱਲਾਂ ਇਸ ਗੱਲ ਦੀ ਇੰਡੀਕੇਟਿੰਗ ਨੇ ਕਿ ਫੰਗਸ ਹੋ ਗਿਆ, ਡੈਂਡਰਫ ਸੀ ਬੰਗਲ ਹੋ ਗਿਆ, ਜਿਹਦੇ ਨਾਲ ਤੁਹਾਡੀਆਂ ਹੇਅਰ ਰੂਟਸ ਡੈਡ ਹੋ ਗਈਆਂ। ਇਹ ਠੀਕ ਆ, ਜ਼ਖਮ ਹੋ ਜਾਂਦਾ ਤੇ ਅਸੀਂ ਪੱਟੀ ਕੱਢਦੇ ਹਾਂ ਨਾ ਸਫਾਈ ਬਾਹਰੋਂ ਰੱਖਣ ਵਾਸਤੇ ਕਿ ਫੰਗਸ ਬਾਹਰ ਨਾ ਆਵੇ, ਪਰ ਇਹ ਸਰੀਰ ਜਿਹੜਾ ਯਾਰ ਹੈ, ਕੰਧ ਤੇ ਨਹੀਂ ਨਾ ਕਿ ਬਾਹਰੋਂ ਥੋਪਾ ਲਾਓਗੇ ਤੇ ਠੀਕ ਹੋ ਜਾਏਗੀ, ਇਹ ਸਰੀਰ ਦੀ ਰੀਜਨਰੇਸ਼ਨ ਇੰਟਰਨਲ ਹੈਗੀ ਆ। ਅੰਦਰੋਂ ਹਰ ਚੀਜ਼ ਦੀ ਰਿਟੇਲ ਹੋਣੀ ਹੈ ਤੇ ਓਹਦੇ ਵਾਸਤੇ ਸਾਨੂੰ ਉਹ ਉਪਰਾਲੇ ਕਰਨੇ ਪੈਣੇ ਨੇ ਜਿਨ੍ਹਾਂ ਕਾਰਨਾਂ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਉਹ ਪਹਿਲਾਂ ਤੇ ਪ੍ਰੋਬਲਮ ਠੀਕ ਕਰੀਏ ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਜੇ ਸਿਕਰੀ ਆ ਤੇ ਪੇਟ ਦੇ ਰੋਗਾਂ ਨੂੰ ਠੀਕ ਕਰੋ ਜੇ ਵਾਲ ਝੜਨੇ ਸ਼ੁਰੂ ਹੋ ਗਏ ਨੇ ਟੁੱਟਣੇ ਸ਼ੁਰੂ ਹੋ ਗਏ ਨੇ ਤੇ ਫਿਰ ਥਾਇਰਾਇਡ ਦਾ ਹੱਲ ਕਰੋ ਜੇ ਤੁਹਾਡੇ ਚਿਹਰੇ ਤੇ ਸਿਆਹੀਆਂ ਵੈਸੇ ਤਾਂ ਬਟਰਫਲਾਈ ਮੈਂ ਤੁਹਾਨੂੰ ਦੱਸੀ ਨਾ ਆਟੋਮੇਨ ਦੀ ਡਿਜ਼ੀਜ਼ ਦੀ ਹੈਗੀਆਂ ਨੇ ਪਰ ਉਹ ਛੇਤਪੁੱਟ ਅਲੱਗ ਅਲੱਗ ਹੈਗੀਆਂ ਨੇ ਜੇ ਤੁਹਾਨੂੰ ਰੂਟੀਨ ਵਿਚ ਬਾਕੀ ਸਭ ਕੁਛ ਨਾਰਮਲ ਹੈ ਖਾਸ ਤੌਰ ਤੇ ਬੱਚੀਆਂ ਨੂੰ ਇਸ ਤਰ੍ਹਾਂ ਦੇ ਬਲੈਬਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਸਹੀਆਂ ਪੈ ਗਈਆਂ ਜੀ ਮੇਰੇ ਚਿਹਰੇ ਦੇ ਹੈਗੀਆਂ ਨੇ ਉਹਨਾਂ ਦੇ ਹਾਰਮੋਨਲ ਪ੍ਰੋਬਲਮ ਕੀ ਹੈ ਮਾਸਿਕ ਧਰਮ ਨੂੰ ਚੈੱਕ ਕਰੋ ਜੇ ਉਹਦਾ ਮਾਸਿਕ ਧਰਮ ਨਾਰਮਲ ਹੈ ਤੇ ਫਿਰ ਇਹ ਸਿਆਹੀਆਂ ਆਟੋਮੈਟਿਕਲੀ ਠੀਕ ਹੋ ਜਾਣਗੀਆਂ ਤੇ ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਆਇਰਨ ਦੇ ਜਾਓ ਜਿੰਨਾ ਮਰਜ਼ੀ ਕੈਲਸ਼ੀਅਮ ਨੂੰ ਦੇ ਜਾਓ ਬਥੇਰੇ ਡਾਕਟਰ ਬਥੇਰਾ ਕੁਛ ਕਰਦੇ ਨੇ ਐਸਾ ਕੁਛ ਕਰਦੇ ਨੇ ਪਰ ਉਹਦਾ ਰੂਟ ਕਾਜ਼ ਉਹ ਹਾਰਮੋਨ ਨੇ ਈਸਟ੍ਰੋਜਨ ਪ੍ਰੋਜੈਸਟਰੋਨ ਉਹਨਾਂ ਦੀ ਪ੍ਰੋਡਕਸ਼ਨ ਉਹਨਾਂ ਦੀ ਸਰਵਿਸ ਜੋ ਵੀ ਕੁਛ ਹੈਗੀ ਹੈ ਨਾਰਮਲ ਨਹੀਂ ਜਿਸ ਕਰਕੇ ਉਹਨਾਂ ਦੇ ਨਾਲ ਜਿਹੜਾ ਕਰਮ ਹੋਣਾ ਸੀਗਾ ਮਾਸਿਕ ਧਰਮ ਦਾ ਨਾਰਮਲ ਉਹ ਨਾਰਮਲ ਨਹੀਂ ਹੋ ਰਿਹਾ ਔਰ ਜਿਹਦੇ ਕਰਕੇ ਉੱਥੇ ਗਾਰਬੇਜ ਪੈਦਾ ਹੋ ਰਿਹਾ ਗਾਰਬੇਜ ਹੀ ਕਹਾਂਗੇ ਉਸ ਲਫ਼ਜ਼ ਨੂੰ ਅਸੀਂ ਜਿਹੜੀ ਚੀਜ਼ ਨਾਰਮਲ ਨਹੀਂ ਹੈਗੀ ਤੇ ਵੇਸਟ ਹੋ ਰਹੀ ਹੈ ਉਸ ਚੀਜ਼ ਨੇ ਸਰਕੂਲੇਟ ਕਰਨਾ ਤੁਹਾਡੇ ਬਲੱਡ ਦੇ ਵਿੱਚ ਤੇ ਅਲੱਗ ਅਲੱਗ ਥਾਵਾਂ ਤੇ ਖਾਸ ਤੌਰ ਤੇ ਬੀਬੀਆਂ ਦੇ ਚਿਹਰੇ ਦੇ ਉੱਪਰ ਬਲੈਮਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਿਆਹੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮਾਸਿਕ ਧਰਮ ਦੀ ਪ੍ਰੋਬਲਮ ਹੈ ਮੇਰੇ ਇਹ ਸਾਰੇ ਲੈਕਚਰ ਦਾ ਮੇਰਾ ਪਰਪਸ ਇਹੀ ਆ ਕਿ ਬਾਹਰ ਪੈਦਾ ਹੁੰਦੀਆਂ ਨਿਸ਼ਾਨੀਆਂ ਅੰਦਰ ਸਰੀਰ ਦੇ ਵਿੱਚ ਹੋ ਗਏ ਕਿਸੇ ਵਿਕਾਰ ਨੂੰ ਪੱਕੇ ਤੌਰ ਤੇ ਸਾਨੂੰ ਇੰਡੀਕੇਟ ਕਰ ਰਹੀਆਂ ਨੇ ਜੇ ਅਸੀਂ ਇਹ ਬੋਲੀ ਸਮਝਦੇ ਹਾਂ ਤਾਂ ਮੈਂ ਇਹ ਕਈ ਵਾਰ ਐਗਜ਼ਾਮਪਲ ਦਿੱਤੀ ਆ ਭਈ ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ ਜਿਹੜੀ ਸਿਆਣੀ ਮਾਂ ਆ ਨਾ ਉਹਨੂੰ ਇਹ ਪਤਾ ਹੁੰਦਾ ਵੀ ਹੁਣ ਇਹਨੇ ਦੁੱਧ ਪੀਣਾ ਹੈ ਹੁਣ ਇਹਨੇ ਪੋਟੀ ਕਰਨੀ ਹੈ ਹੁਣ ਇਹਨੇ ਸੌਣਾ ਹੈ ਕਿਉਂਕਿ ਤਾਂ ਬੋਲੀ ਰੋਣਾ ਹੈ ਉਹਦੀ ਬੋਲੀ ਹੀ ਰੋਣਾ ਹੈ ਪਰ ਸਿਆਣੀ ਮਾਂ ਸਮਝਦੀ ਤੇ ਕਮਲੀਆਂ ਮਾਵਾਂ ਦੇ ਬੱਚੇ ਦਾ ਵਿੱਚ ਪੋਟੀ ਕਰੀ ਜਾਂਦੇ ਨੇ ਸਾਰਾ ਕੁਛ ਉਹ ਰੀਲੀ ਹੀ ਕਰਦੇ ਨੇ ਕਿਉਂਕਿ ਮਾਂ ਸਮਝਦੀ ਨੀ ਕਿ ਕਰਨਾ ਕੀ ਹੈਗਾ ਤੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਨਿਸ਼ਾਨੀਆਂ ਨੇ ਅਗਰ ਅਸੀਂ ਇਹ ਜਾਣਦੇ ਹਾਂ ਤਾਂ ਇਸ ਹਾਲਾਤ ਦੇ ਵਿੱਚ ਅਸੀਂ ਇਹਨਾਂ ਨੂੰ ਪਿੰਨ ਪੁਆਇੰਟ ਕਰਕੇ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਕਿ ਟ੍ਰੀਟਮੈਂਟ ਕੀ ਕਰਨ ਦੀ ਲੋੜ ਹੈ ਐਵੇਂ ਹੀ ਉਹ ਇੱਕ ਪੰਜਾਬੀ ਦਾ ਖਾਨ ਹੈ ਨਾ ਅੰਨੇ ਕੁੱਤੇ ਹਰਨਾ ਮਗਰ ਹਾਂਜੀ ਕੁੱਤੇ ਨੂੰ ਤੇ ਪਤਾ ਹੀ ਨਹੀਂ ਕਰ ਜਾਣਾ ਕਿਧਰ ਹੈ ਤੇ ਦੌੜ ਰਹਿਣੇ ਤੇ ਬਹੁ ਬਹੁ ਕਰ ਰਹੇ ਹਰਨ ਕਿਹੜੇ ਪਾਸੇ ਗਿਆ ਸ਼ਿਕਾਰ ਕਿਹੜੇ ਪਾਸੇ ਗਿਆ ਉਹਦਾ ਕੋਈ ਪਤਾ ਨਹੀਂ ਆਮ ਤੌਰ ਤੇ ਅੱਜ ਕੱਲ ਇਸੇ ਤਰ੍ਹਾਂ ਹੀ ਹੋ ਰਿਹਾ ਸਾਡੇ ਪਿੰਡਾਂ ਚ ਬਹੁਤ ਸਾਰੇ ਡਾਕਟਰ ਇਸ ਤਰ੍ਹਾਂ ਹੀ ਬੈਠੇ ਨੇ ਨਾ ਜਿਹੜੇ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਰ ਰਹੇ ਨੇ ਬੇਸਿਕ ਨੌਲੇਜ ਬਹੁਤ ਘੱਟ ਲੋਕਾਂ ਨੂੰ ਹੋਏਗਾ ਕਿ ਇਹਦੇ ਪਿੱਛੇ ਅਸਲ ਗੱਲ ਕਿਉਂਕਿ ਅਸੀਂ ਇਸ ਸਰੀਰ ਦੀ ਜਿਹੜੀ ਹੁਣ ਤੱਕ ਸਟੱਡੀ ਕੀਤੀ ਹੈ ਅਸੀਂ ਉਹਦੇ ਬਾਰੇ ਜਾਣਦੇ ਨਹੀਂ ਹਾਂ ਇਸ ਸਰੀਰ ਨੂੰ ਕੁਦਰਤ ਨੇ ਕਿਵੇਂ ਬਣਾਇਆ ਇਹਦਾ ਚਲਨ ਕੀ ਹੈ ਇਹਦਾ ਸਟਰਕਚਰ ਕੀ ਹੈਗਾ ਇਹਦੇ ਵਰਕਿੰਗ ਕੰਮ ਕਰਨ ਦਾ ਢੰਗ ਕੀ ਹੈਗਾ ਆ ਔਰ ਜੇ ਕਿਸੇ ਵੀ ਵਰਕਿੰਗ ਦੇ ਢੰਗ ਵਿੱਚ ਕਿਸੇ ਵੀ ਫਰਕ ਆਉਂਦਾ ਆ ਤੇ ਸਾਨੂੰ ਪਤਾ ਕਿਵੇਂ ਲੱਗੇਗਾ ਤੁਹਾਡੇ ਗੱਡੀ ਦਾ ਇੰਜਨ ਜਿਹੜਾ ਧੂੰਆਂ ਮਾਰਦਾ ਹੈ ਤੇ ਫਿਰ ਤੁਹਾਡੀ ਮੋਬਾਈਲ ਵਾਲੇ ਪਾਸੇ ਜਾਓਗੇ ਨਾ ਤੁਸੀਂ ਤੁਹਾਨੂੰ ਪਤਾ ਹੋਏਗਾ ਨਾ ਇਸੇ ਤਰ੍ਹਾਂ ਇਹ ਸਰੀਰ ਹੈਗਾ ਆ ਔਰ ਇਸ ਸਰੀਰ ਦੇ ਵਿੱਚ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਬਾਹਰ ਆ ਰਹੀਆਂ ਨੇ ਅਗਰ ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ ਤੇ ਫਿਰ ਪਿੰਨ ਪੁਆਇੰਟ ਕਰ ਸਕੋਗੇ ਹੁਣ ਗੱਲ ਕੀ ਹੈ ਤਾਂ ਸਿਕਰੀ ਗੱਲ ਕੀ ਹੈ ਵਾਲ ਝੜ ਰਹੇ ਨੇ ਸਿਰ ਨਾਲ ਹੀ ਸੰਬੰਧਿਤ ਨਾ ਤੇ ਹਰ ਬੰਦਾ ਹੀ ਕੋਈ ਸ਼ੈਂਪੂ ਲੈ ਯਾਰ ਫਲਾਣਾ ਵਧੀਆ ਸ਼ੈਂਪੂ ਹੈ ਉਹ ਲੈ ਉਹਦੀ ਗੱਲ ਕਰਦੇ ਉਹਨੂੰ ਠੀਕ ਹੋ ਜੂਗਾ ਟੈਂਪਰੇਰੀ ਉਹ ਠੀਕ ਹੋ ਗਿਆ ਵੀ ਬੜਾ ਖੁਸ਼ ਹੋ ਗਿਆ ਬਈ ਯਾਰ ਠੀਕ ਹੈ ਮੈਂ ਸ਼ੈਂਪੂ ਨਾਲ ਤੇ ਨਹਾਈ ਜਾ ਰਿਹਾ ਤੇ ਮੇਰਾ ਠੀਕ ਹੈਗਾ ਪਰ ਇਹ ਮੇਰਾ ਠੀਕ ਹੋ ਗਿਆ ਨਹੀਂ ਇਹ ਤਾਂ ਸਿਰਫ ਉਹਦਾ ਇੱਕ ਦਹਾਨਾ ਸੀਗਾ ਜਿੱਥੋਂ ਘਰ ਵਿੱਚ ਬਾਹਰ ਨਿਕਲ ਰਿਹਾ ਸੀ ਤੁਸੀਂ ਸਾਫ ਕਰ ਲਿਆ ਤੇ ਤੁਸੀਂ ਇਹ ਵੀ ਸਮਝੋ ਕਿ ਉਹ ਪੇਟ ਦੇ ਜਿਹੜੇ ਰੋਗ ਜਿਨ੍ਹਾਂ ਦੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਉਹਦਾ ਗਰਭ ਜਾ ਰਿਹਾ ਜਿਹਦੀ ਸਿਕਰੀ ਬਣ ਰਹੀ ਤੇ ਸਿਕਰੀ ਨੇ ਉਹਨੇ ਦੇ ਠੀਕ ਨਹੀਂ ਹੋਣਾ ਜਦ ਤੱਕ ਤੁਹਾਡਾ ਪੇਟ ਦਾ ਰੋਗ ਨਹੀਂ ਤੇ ਉਹਦੇ ਨਾਲ ਫਿਰ ਬਾਬਾ ਸਿਰ ਵੀ ਹੋ ਸਕਦੀ ਹੈ ਉਹਦੇ ਨਾਲ ਕੋਲਨ ਕੈਂਸਰ ਵੀ ਹੋ ਸਕਦਾ ਹੈਗਾ ਆ ਉਹਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਅੱਗੇ ਅੱਗੇ ਚੱਲ ਕੇ ਲਿੰਕਡ ਨੇ ਤੁਸੀਂ ਤਾਂ ਕੱਲਾ ਸ਼ੈਂਪੂ ਲਾ ਕੇ ਉਹ ਕਬੂਤਰ ਦੇ ਅੱਖਾਂ ਬੰਦ ਕਰਨ ਤੱਕ ਵੇਖ ਲਿਆ ਤੁਹਾਨੂੰ ਬਿੱਲੀ ਨਹੀਂ ਆਉਂਦੀ ਤੁਸੀਂ ਜਾ ਕੇ ਹੁਣ ਮੇਰੀ ਡੈਂਡਰਫ ਤਾਂ ਰੁਕ ਗਈ ਹਾਂਜੀ ਪਰ ਇਹ ਠੀਕ ਨਹੀਂ ਹੋਈ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਠੀਕ ਹੋਣ ਦਾ ਤਕਾਜ਼ਾ ਕੀ ਹੈ ਤੇ ਪ੍ਰਬੰਧ ਕਰਨ ਅਸੀਂ ਕਿਹਨੂੰ ਕਹਿੰਦੇ ਹਾਂ ਹਾਂਜੀ ਜਦੋਂ ਸਾਨੂੰ ਇਹ ਸਮਝ ਆ ਗਈ ਤੇ ਫਿਰ ਅਸੀਂ ਇਸ ਭੁਲੇਖੇ ਚ ਨਹੀਂ ਪਾਵਾਂਗੇ ਵੀ ਸ਼ੈਂਪੂ ਦੇ ਨਾਲ ਤੇ ਮੇਰੇ ਵਾਲ ਸਾਫ਼ ਹੋ ਗਏ ਯਾਰ ਹੁਣ ਤਾਂ ਸਿਕਰੀ ਹੈ ਨੀ ਗੀ ਹਰ ਹਫ਼ਤੇ ਮੈਂ ਨਹਾ ਲੈਂਦਾ ਹਫ਼ਤੇ ਚ ਦੋ ਵਾਰ ਨਹਾ ਲੈਣਾ ਹੁਣ ਸਿਕਰੀ ਹੈ ਨੀ ਗੀ ਪਰ ਕੀ ਹੈ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਨਾ ਕਿਉਂ ਕਿਉਂਕਿ ਅਸਲ ਟਾਰਗੇਟ ਜਿਹੜਾ ਸੀਗਾ ਜਿਸ ਥਾਂ ਤੇ ਗਰਭ ਪੈਦਾ ਹੋਇਆ ਸੀਗਾ ਉੱਥੇ ਤੁਸੀਂ ਨਹੀਂ ਪਹੁੰਚ ਰਹੇ। ਸੋ ਇਹ ਪ੍ਰੋਗਰਾਮ ਮੇਰੇ ਇਸ ਕਰਕੇ ਹਨ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਸਰੀਰ ਦੇ ਅੰਦਰ ਕਿੱਥੇ ਨੁਕਸ ਪੈ ਤੇ ਬਾਹਰ ਸਰੀਰ ਦੇ ਵਿੱਚ ਕਿੱਥੇ ਪ੍ਰਦਰਸ਼ਿਤ ਹੁੰਦਾ ਆ। ਕਾਲੇ ਦਾਗਾਂ ਦੀ ਗੱਲ ਨੈਕ ਤੇ ਮੈਂ ਕੀਤੀ ਹੈ, ਧੌਣ ਦੇ ਦੁਆਲੇ ਕੀਤੀ ਹੈ, ਜਨ ਨੰਗਾ ਦੇ ਦੁਆਲੇ ਕੀਤੀ ਹੈ, ਇੰਡੀਕੇਟ ਕੀ ਕਰਦਾ ਇਹਨੂੰ ਡਾਇਬਟੀਜ਼, ਕਿਉਂਕਿ ਇਹ ਅਸੀਂ ਕਿੱਥੋਂ ਸਿੱਖਿਆ ਆ। ਇਹ ਚੀਜ਼ਾਂ ਅਸੀਂ ਨੇਚਰ ਤੋਂ ਸਿੱਖੀਆਂ ਨੇ, ਇਹ ਚੀਜ਼ਾਂ ਅਸੀਂ ਵਾਪਰਦੇ ਘਟਨਾ ਕਰਨ ਤੋਂ ਸਰੀਰ ਨੂੰ ਪੜਦਿਆਂ ਹੋਇਆਂ ਜਾਣਨ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਾ ਹੈ। ਬਹੁਤੀਆਂ ਗੱਲਾਂ ਤਾਂ ਸਾਨੂੰ ਐਟੋਪਸੀ ਤੋਂ ਪਤਾ ਲੱਗਦੀਆਂ, ਜਦੋਂ ਬੰਦੇ ਲੋਕ ਇਸ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਨੇ ਉਹਨਾਂ ਦੇ ਡੈਡ ਬਾਡੀ ਜਦੋਂ ਕਰਦੇ ਆ ਨਾ ਅਸੀਂ ਵੇਖਦੇ ਹਾਂ ਉਹਨੂੰ ਐਟੋਪਸੀ ਕਹਿੰਦੇ ਨੇ। ਬਾਇਓਪਸੀ ਤਾਂ ਕਹਿੰਦੇ ਆ ਕਿ ਜਿੰਦਾ ਬੰਦੇ ਦੇ ਸਰੀਰ ਵਿੱਚੋਂ ਅਜ਼ਾਮ ਲੈ ਕੇ ਤੇ ਉਹਦਾ ਟੈਸਟ ਕਰਨਾ। ਐਟੋਪਸੀ ਕਹਿੰਦੇ ਆ ਜਦੋਂ ਮਰੇ ਹੋਏ ਬੰਦੇ ਦੇ ਸਰੀਰ ਦੇ ਵਿੱਚੋਂ ਕੋਈ ਅੰਗ ਲੈ ਕੇ ਤੇ ਉਹਨੂੰ ਚੈੱਕ ਕੀਤਾ ਜਾਂਦਾ। ਔਰ ਐਟੋਪਸੀ ਦਾ ਮਤਲਬ ਇਹ ਹੁੰਦਾ ਆ ਕਿ ਕਿਸ ਕਿਸ ਅੰਗ ਦੇ ਵਿੱਚ ਕੀ ਕੀ ਵਿਕਾਰ ਪੈਦਾ ਹੋ ਗਿਆ ਸੀ ਤੇ ਉਹ ਕਿਸ ਕਿਸ ਕਰਕੇ ਉਹਦੇ ਬਾਹਰ ਕੀ ਨਿਸ਼ਾਨੀਆਂ ਸੀ ਇਹ ਜਾਣਨ ਵਾਸਤੇ ਜੀ। ਇਸੇ ਕਰਕੇ ਬਹੁਤੇ ਸਾਰੇ ਕੇਸ ਜਿਹੜੇ ਹਸਪਤਾਲਾਂ ਚ ਮਰਦੇ ਆ ਨਾ ਉਹਨਾਂ ਦੀ ਉਹ ਐਟੋਪਸੀ ਕਰਦੇ ਹੀ ਕਰਦੇ ਹੈਗੇ ਆ। ਠੀਕ ਹੈ, ਪੋਸਟਮਾਰਟਮ ਜਿਹਨੂੰ ਤੁਸੀਂ ਕਹਿ ਲਓ, ਪੋਸਟ ਦਾ ਮਤਲਬ ਹੁੰਦਾ ਬਾਅਦ ਵਿੱਚ, ਮਾਰਟਮ ਮਰਨ ਤੋਂ ਬਾਅਦ, ਮਰਨ ਤੋਂ ਬਾਅਦ ਜਿਹੜਾ ਪੋਸਟਮਾਰਟਮ ਕਰਦੇ ਆ ਉਹਦੇ ਚ ਇਹੀ ਜਾਣਨਾ ਹੁੰਦਾ ਆ। ਔਰ ਇਹ ਸਾਰੀ ਸਟੱਡੀ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਅਸੀਂ ਇਸ ਰਿਜ਼ਲਟ ਤੇ ਪਹੁੰਚੇ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਮੇਰੀਆਂ ਨਹੀਂ ਹਨ, ਇਹ ਰਿਸਰਚ ਦੀਆਂ ਗੱਲਾਂ ਹਨ। ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਯੋਗਦਾਨ ਹੈ। ਮੈਂ ਤਾਂ ਯਾਦ ਕਰਨ ਵਾਲਾ ਬੰਦਾ, ਮੈਂ ਤਾਂ ਯਾਦ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਕਿਤਾਬਾਂ ਵਿੱਚ ਬੰਦ ਕੀਤੀ ਤੇ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਇਹਨਾਂ ਨੂੰ ਪੜ੍ਹਦੇ ਆ ਪੜ੍ਹਾਉਂਦੇ ਆ, ਤਾਂ ਜਿਹੜੇ ਲੋਕ ਯਾਦ ਰੱਖਦੇ ਨੇ ਉਹ ਲੋਕਾਂ ਦਾ ਵੀ ਭਲਾ ਕਰਦੇ ਨੇ ਔਰ ਉਹਨਾਂ ਦਾ ਆਪਣਾ ਭਲਾ ਤੇ ਹੁੰਦਾ ਹੀ ਹੁੰਦਾ ਆ। ਵੀ ਠੀਕ ਹੈ, ਸਾਨੂੰ ਪਤਾ ਲੱਗ ਗਿਆ। ਸੋ ਮੇਨ ਗੱਲ ਜੇ ਤੇ ਵਾਲ ਝੜਦੇ ਆ, ਜੇ ਵਾਲ ਟੁੱਟਦੇ ਆ, ਜੇ ਵਾਲ ਪੈਚਿਸ ਵਿੱਚ ਟੁੱਟਣੇ ਸ਼ੁਰੂ ਹੋ ਗਏ ਆ, ਪਹਿਲਾਂ ਐਲੋਪੇਸੀਆ ਅਸੀਂ ਉਹਨੂੰ ਕਹਿੰਦੇ ਆ, ਅਲੱਗ ਅਲੱਗ ਨਾਂ ਏਰੇਟਾ ਜਾਂ ਹੋਰ ਬਹੁਤ ਸਾਰੇ ਨਾਂ ਤੁਸੀਂ ਨਾਵਾਂ ਤੋਂ ਛੱਡ ਦੋ ਕਿਉਂਕਿ ਨਾਂ ਯਾਦ ਰੱਖਣੇ, ਤੁਸੀਂ ਇੰਨਾ ਹੀ ਸੋਹੀ ਜਾਣਦੇ ਹੋ ਕਿ ਗੰਜਾਪਣ ਹੋ ਗਿਆ ਜੀ, ਸਿਰ ਦੇ ਵਿੱਚ ਗੰਜਾਪਣ ਸਾਰਾ ਹੋ ਗਿਆ, ਗੰਜਾਪਣ ਪੈਚਿਸ ਹੋ ਗਿਆ, ਤਾਂ ਇਹਦਾ ਸੰਬੰਧ ਕਿਹਦੇ ਨਾਲ ਆ? ਤੁਹਾਡੇ ਥਾਇਰਾਇਡ ਗਲੈਂਡ ਦੇ ਨਾਲ। ਵਾਲਾਂ ਦੇ ਸ਼ੈਂਪੂਆਂ ਨੇ ਬਹੁਤਾ ਇੰਨਾ ਕੁਛ ਨਹੀਂ ਕਰਨਾ, ਲੋਕਲ ਸਫਾਈ ਤਾਂ ਰੱਖਣਗੇ ਜ਼ਰੂਰ, ਇਹਦੇ ਇਹ ਨਹੀਂ ਹੈਗਾ, ਲੋਕਲ ਸਰੀਰ ਸਕਿਨ ਜਿਹੜੀ ਹੈਲਦੀ ਰਹੇਗੀ, ਪਰ ਅਸਲ ਠੀਕ ਤਾਂ ਹੋਣਾ ਜਿੱਦਣ ਤੁਹਾਡਾ ਥਾਇਰਾਇਡ ਹਾਰਮੋਨ ਨਾਰਮਲ ਲੈਵਲ ਦੇ ਵਿੱਚ ਆ ਗਿਆ। ਔਰ ਜੇ ਸਿਕਰੀ ਜ਼ਿਆਦਾ ਹੋ ਰਹੀ ਹੈ ਤੇ ਇਹ ਤਦ ਤੱਕ ਠੀਕ ਨਹੀਂ ਹੋਣੀ ਜਦ ਤੱਕ ਤੁਹਾਡਾ ਪੇਟ ਨਾਰਮਲ ਨਾ ਹੋਇਆ। ਉਹਦਾ ਇੱਕ ਆਪਣਾ ਚਲਨ ਹੈਗਾ ਆ, ਔਰ ਉਹ ਚਲਨ ਦਾ ਰੂਟੀਨ ਜਦੋਂ ਡਾਇਜੈਸਟਿਵ ਸਿਸਟਮ ਦੀ ਮੈਂ ਗੱਲ ਕਰਾਂਗਾ ਉਸ ਵੇਲੇ ਡਿਟੇਲ ਚ ਤੁਹਾਨੂੰ ਦੱਸਾਂਗਾ ਵੀ ਡਾਇਜੈਸਟਿਵ ਸਿਸਟਮ ਦਾ ਇੱਕ ਨਾਰਮਲ ਚਲਨ ਕੀ ਹੈਗਾ ਆ, ਔਰ ਉਸ ਨਾਰਮਲ ਚਲਨ ਦੇ ਵਿੱਚ ਜਦੋਂ ਵੀ ਰੁਕਾਵਟ ਹੁੰਦੀ ਤੁਸੀਂ ਉਸੇ ਦਾ ਤੁਹਾਨੂੰ ਪਤਾ ਲੱਗਦਾ ਹੈਗਾ, ਇਗਨੋਰ ਕਰ ਦਿਓ ਨਾ ਜਾਣੋ ਬੇਪਰਵਾਹੀ ਕਰ ਦਿਓ ਉਹ ਤੇ ਗੱਲ ਹੈ ਵੱਖਰੀ, ਪਰ ਹਰ ਸਰੀਰ ਦੇ ਵਿੱਚ ਵਾਪਰਨ ਵਾਲੀ ਹਰੇਕ ਛੋਟੀ ਜਿਹੀ ਘਟਨਾ ਵੀ ਜਿਹੜੀ ਹੈ ਉਹ ਤੁਹਾਡਾ ਮਨ ਮਹਿਸੂਸ ਕਰਦਾ ਹੈਗਾ ਆ। ਔਰ ਜਦੋਂ ਮਨ ਦੀ ਗੱਲ ਤੁਸੀਂ ਨਹੀਂ ਸੁਣਦੇ ਉਹ ਸਰੀਰ ਦੇ ਉੱਪਰ ਆਪਣੇ ਫੁੱਟ ਪ੍ਰਿੰਟ ਛੱਡਦਾ ਹੈਗਾ ਆ। ਤੁਸੀਂ ਛੋਟੀ ਜਿਹੀ ਰੋੜੀ ਕਿਸੇ ਦਰਿਆ ਦੇ ਵਿੱਚ ਕਿਸੇ ਪਾਣੀ ਦੇ ਵਿੱਚ ਤਲਾਅ ਚ ਮਾਰੋ ਨਾ ਤੇ ਵੇਖੋ ਲਹਿਰਾਂ ਉੱਠਦੀਆਂ ਨੇ, ਤੁਹਾਡੀ ਨਜ਼ਰ ਦੀ ਇੱਕ ਲਿਮਿਟ ਹੈਗੀ ਹੈ ਜਿੱਥੋਂ ਤੱਕ ਤੁਸੀਂ ਉਹ ਜਿਹੜੀਆਂ ਲਹਿਰਾਂ ਬਣਦੀਆਂ ਵੇਖ ਸਕਦੇ, ਉਸ ਤੋਂ ਬਾਅਦ ਤੁਸੀਂ ਵੇਖ ਨਹੀਂ ਸਕਦੇ। ਤੁਹਾਡੇ ਵੇਖਣ ਦਾ ਨਾਮ ਮਤਲਬ ਇਹਦਾ ਇਹ ਨਹੀਂ ਹੈ ਕਿ ਬਾਅਦ ਲਹਿਰਾਂ ਬੰਦ ਹੋ ਗਈਆਂ ਨੇ, ਨਹੀਂ, ਪਾਣੀ ਦੇ ਵਿੱਚ ਖਲਾ ਨਹੀਂ ਹੈ, ਖਾਲੀ ਜਗ੍ਹਾ ਨਹੀਂ ਹੈ। ਔਰ ਇਹ ਜਿਹੜੀ ਤੁਸੀਂ ਰੋੜੀ ਵਿੱਚ ਸਿੱਟੀ ਹੈ ਨਾ ਇਹਨੇ ਆਪਣੀ ਸਪੇਸ ਲਈ ਹੈ ਔਰ ਇਹਨੇ ਪਾਣੀ ਨੂੰ ਧੱਕਿਆ ਹੈਗਾ ਆ ਔਰ ਉਹ ਕਿਨਾਰੇ ਤੱਕ ਹੈਗਾ, ਕਿਨਾਰੇ ਤੱਕ ਇਹ ਗੱਲ ਹੁੰਦੀ ਹੈ। ਤੇ ਜਦ ਤੱਕ ਅਸੀਂ ਇਹ ਗੱਲ ਸਮਝੀ ਕਿ ਇਹਦੇ ਪਿੱਛੇ ਕਾਰਨ ਕੀ ਹੈਗਾ ਆ, ਤਦ ਤੁਸੀਂ ਇਸ ਗੱਲ ਛੋਟੀ ਛੋਟੀ ਗੱਲਾਂ ਨੇ ਇਹਨਾਂ ਦੇ ਜਾਣਕਾਰ ਹੋ ਸਕਦੇ ਹੋ। ਹੁਣ ਜਿਵੇਂ ਪਫੀ ਆਈਜ਼, ਅੱਖਾਂ ਸੁੱਜੀਆਂ ਨੇ, ਚਿਹਰਾ ਸੁੱਜਿਆ ਹੋਇਆ, ਇਹ ਆਮ ਤੌਰ ਤੇ ਸਾਨੂੰ ਇੰਡੀਕੇਟਰ ਹੈਗੀ ਹੈ ਵੀ ਜਾਂ ਤਾਂ ਦਿਲ ਦੀ ਬਿਮਾਰੀ ਹੈ ਇਸ ਬੰਦੇ ਨੂੰ ਜਾਂ ਇਹਨੂੰ ਹਾਰਟ ਕਿਡਨੀ ਦੀ ਬਿਮਾਰੀ ਹੈ ਇਸ ਆਦਮੀ ਨੂੰ। ਜੇ ਕਈਆਂ ਦੇ ਵੇਖਿਆ ਤੋ ਥੈਲੇ ਜੇ ਬੈਗ ਜੇ ਅੱਖਾਂ ਦੇ ਹੇਠਾਂ ਉਭਰੇ ਹੋਏ ਹੁੰਦੇ ਨੇ, ਪੈਰ ਸੁੱਜੇ ਹੋਏ ਹੁੰਦੇ ਨੇ, ਇਹ ਸਾਨੂੰ ਸਾਬਤ ਕਰਦੇ ਨੇ ਕਿ ਫਲੂਇਡ ਰਿਟੈਂਸ਼ਨ ਹੈ, ਪਾਣੀ ਕਿਸੇ ਥਾਂ ਤੇ ਰੁਕ ਗਿਆ ਹੈ। ਪਾਣੀ ਰੁਕਦਾ ਕਿੱਥੇ ਹੈ? ਜਦੋਂ ਇਹਦੇ ਵਿੱਚ ਸਾਲਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਜਿਹੜਾ ਪਲਾਜ਼ਮਾ ਹੈ, ਸਾਡਾ ਜਿਹੜੇ ਖੂਨ ਸਰੀਰ ਦੇ ਸੀਰਮ ਨਿਕਲਦੇ ਨੇ, ਉਹਨਾਂ ਦੀ ਇੱਕ ਲਿਮਿਟਡ ਕੁਆਂਟਿਟੀ ਹੈ, ਕੇ ਇਹਦੇ ਵਿੱਚ ਇੰਨਾ ਆਇਆ ਹੋਊਗਾ, ਇੰਨਾ ਆਇਆ ਹੋਊਗਾ, ਜਿਵੇਂ ਮੈਂ ਖੂਨ ਦੇ ਸੰਬੰਧ ਵਿੱਚ ਆਮ ਤੌਰ ਤੇ ਦੱਸਦਾ ਰਹਿੰਦਾ ਤੁਹਾਨੂੰ, ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਸਰੀਰ ਦੇ ਵਿੱਚ ਪਾਣੀ ਅਲੱਗ ਅਲੱਗ ਸੈੱਲਾਂ ਨਿਚੋੜਨਾ ਹੁੰਦਾ, ਅਗਰ ਸਾਡੇ ਸਾਲ ਦੀ ਡਿਸਟ੍ਰੀਬਿਊਸ਼ਨ ਕਿਸੇ ਵੀ ਥਾਂ ਤੇ ਨਾਰਮਲ ਨਾ ਹੋਵੇ ਤਾਂ ਫਿਰ ਇਹ ਉੱਥੇ ਇਕੱਠਾ ਹੋ ਜਾਂਦਾ ਆ ਤੇ ਉਹ ਬਲਜ ਆਊਟ ਹੋ ਜਾਂਦਾ ਥੈਲੀ ਵਾਂਗ, ਜਿਵੇਂ ਪਾਣੀ ਦੀ ਥੈਲੀ ਹੁੰਦੀ ਹੈ। ਔਰ ਇੰਡੀਕੇਟਰ ਕਿਸ ਗੱਲ ਦਾ ਆ ਭਾਈ, ਜਾਂ ਤਾਂ ਇਸ ਸਰੀਰ ਦੇ ਵਿੱਚ ਸਾਲਟ ਜਿਹੜੇ ਨੇ ਉਹ ਨਾਰਮਲ ਘੁਲ ਕੇ ਨਹੀਂ ਚੱਲ ਰਹੇ, ਸਾਰੇ ਸਰੀਰ ਦੇ ਵਿੱਚ ਘੁਲ ਕੇ ਨਹੀਂ ਚੱਲ ਰਹੇ ਔਰ ਕਿਸੇ ਥਾਂ ਦੇ ਇਕੱਠੇ ਹੋ ਗਏ, ਜਾਂ ਕਿਡਨੀ ਨੇ ਇਹਨਾਂ ਨੂੰ ਰਿਲੀਜ਼ ਕਰਨਾ ਸੀ ਪਿਸ਼ਾਬ ਦੇ ਰਸਤੇ ਤੇ ਕਿਡਨੀ ਚ ਕੋਈ ਵਿਕਾਰ ਆ ਗਿਆ, ਉਹ ਇਹਨਾਂ ਨੂੰ ਪੂਰੀ ਤਰ੍ਹਾਂ ਸਾਫ ਨਹੀਂ ਕਰ ਰਹੀ। ਅਸੀਂ ਉਸ ਥਾਂ ਤੇ ਪਹੁੰਚ ਕੇ ਦੋ ਗੱਲਾਂ, ਹਾਰਟ ਦੀ ਗੱਲ ਕੀਤੀ ਮੈਂ ਔਰ ਕਿਡਨੀ ਦੀ ਗੱਲ ਕੀਤੀ। ਹਾਰਟ ਦਾ ਕੰਮ ਹੈ ਇਹ ਸਾਰੇ ਸਰਕੂਲੇਸ਼ਨ ਨੂੰ ਪਹੁੰਚਾਉਣਾ, ਸਾਰੇ ਸਿਸਟਮ ਚ ਭੇਜਣਾ, ਅਲੱਗ ਅਲੱਗ ਥਾਵਾਂ ਤੇ ਇਹਦਾ ਨਿਵਾਰਨ ਹੁੰਦਾ ਰਹੇ। ਔਰ ਜਦੋਂ ਕਿਡਨੀ ਤੇ ਪਹੁੰਚਦਾ ਆ ਉਦੋਂ ਕਿਡਨੀ ਫਿਰ ਇਹਦੇ ਵਿੱਚੋਂ ਬਲੱਡ ਨੂੰ ਅਲੱਗ ਕੱਢ ਦਿੰਦੀ ਹੈ, ਵੇਸਟ ਪ੍ਰੋਡਕਟ ਦੇ ਪਾਣੀ ਨੂੰ ਅਲੱਗ ਕਰਕੇ ਉਹਦੇ ਵਿੱਚ ਪਾਣੀ ਚ ਘੋਲ ਕੇ ਕਿਡਨੀ ਪਿਸ਼ਾਬ ਦੇ ਤੌਰ ਤੇ ਇਸ ਨੂੰ ਬਾਹਰ ਕੱਢ ਦਿੰਦੀ ਹੈ। ਪਰ ਜੇ ਉਹ ਨਾ ਨਿਕਲੇ, ਜੇ ਉਹ ਫਿਰ ਕਿਡਨੀ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਖਰਾਬ ਹੋ ਗਿਆ ਹੈ ਔਰ ਜਿਹੜਾ ਸਿਸਟਮ ਖਰਾਬ ਹੋਣ ਦੇ ਨਾਲ ਜਿਹੜਾ ਖੂਨ ਵਾਪਸ ਭੇਜ ਰਹੀ ਹੈ ਨਾ, ਉਹਦੇ ਵਿੱਚ ਲੋੜ ਤੋਂ ਵੱਧ ਉਹ ਸਾਲਟ ਵਾਪਸ ਭੇਜ ਰਹੀ ਹੈ ਔਰ ਉਹ ਕਿਸੇ ਕਿਸੇ ਥਾਂ ਤੇ ਖਾਸ ਤੌਰ ਤੇ ਸਾਫਟ ਲੇਅਰ ਜਿੰਨੇ ਵੀ ਸਾਡੇ ਹੈਗੇ ਨੇ ਉਹਨਾਂ ਥਾਵਾਂ ਤੇ ਇਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਸਾਫਟ ਲੇਅਰ ਕਿਵੇਂ ਆ, ਪੇਟ ਦੇ ਵਿੱਚ ਪੇਰੀਟੋਨੀਅਮ ਹੈ ਜਿਹਦੇ ਵਿੱਚ ਸਾਰੇ ਸਾਡੇ ਪੇਟ ਦੇ ਅੰਗ ਬਚੇ ਹੋਏ ਹੈਗੇ ਨੇ ਔਰ ਇਸੇ ਤਰ੍ਹਾਂ ਹੀ ਅੱਖਾਂ ਦੇ ਅੰਦਰ ਵਾਲੇ ਪਾਸੇ ਸਕਿਨ ਦੇ ਅੰਦਰ ਵਾਲਾ ਜਿਹੜਾ ਲੇਅਰ ਹੈ ਉਹ ਵੀ ਸਾਫਟ ਟਿਸ਼ੂ ਹੈਗਾ। ਸੋ ਇਸ ਤਰ੍ਹਾਂ ਕਰਕੇ ਇਹ ਉਹ ਜਿਹੀਆਂ ਥਾਵਾਂ ਦੇ ਉੱਪਰ ਇਹ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਥੱਲੇ ਨੂੰ ਲੱਟ ਜਾਂਦਾ ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਇਹ ਦੱਸਣਗੇ ਕਿ ਪਫੀ ਆਈਜ਼ ਜਾਂ ਪਫੀ ਫੇਸ ਕਿ ਸਾਡੇ ਸਰੀਰ ਚ ਫਲੂਇਡ ਰਿਟੈਂਸ਼ਨ ਹੋ ਗਿਆ ਆ ਔਰ ਫਲੂਇਡ ਰਿਟੈਂਸ਼ਨ ਅਗਰ ਹੋ ਗਿਆ ਆ ਤੇ ਫਿਰ ਇਹ ਕਿਡਨੀ ਜਾਂ ਹਾਰਟ ਦੀ ਪ੍ਰੋਬਲਮ ਹੈਗੀ, ਸਿੱਧਾ ਉਸੇ ਚੀਜ਼ ਦਾ ਹੱਲ ਕਰਨ ਦੀ ਲੋੜ ਆ। ਇਹ ਗੱਲ ਵੱਖਰੀ ਕਿ ਅੱਜ ਕੱਲ ਸਾਡੀਆਂ ਲੈਬਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਜਾ ਰਿਹਾ ਹੈਗਾ ਕਿ ਬਈ ਇਹਦਾ ਸੋਡੀਅਮ ਇੰਨਾ ਹੈ, ਕੈਲਸ਼ੀਅਮ ਪੋਟਾਸ਼ੀਅਮ ਇੰਨਾ ਹੈਗਾ, ਕੈਲਸ਼ੀਅਮ ਇੰਨਾ ਹੈ, ਇਹ ਸਾਰਾ ਕੁਝ ਦੱਸਿਆ ਜਾਂਦਾ। ਤੁਸੀਂ ਉਹਦੇ ਮੁਤਾਬਕ ਸਰੀਰ ਨੂੰ ਮਸ਼ੀਨੀ ਕਰਨ, ਮਸ਼ੀਨ ਬਣਾ ਕੇ ਜਾਂ ਲੈਬਾਰਟਰੀ ਬਣਾ ਕੇ ਕਰ ਰਹੇ ਹਾਂ, ਚੰਗਾ ਬਈ ਤੇਰਾ ਕੈਲਸ਼ੀਅਮ ਜਿਹੜਾ ਹੈ ਉਹ ਵੱਧ ਗਿਆ ਹੈਗਾ, ਤੂੰ ਇਹ ਕਰਨਾ ਸ਼ੁਰੂ ਕਰ ਦੇ, ਤੇਰਾ ਬਈ ਪੋਟਾਸ਼ੀਅਮ ਵੱਧ ਗਿਆ, ਤੂੰ ਅਕੇਲਾ ਨੀ ਖਾਣਾ ਹੈਗਾ ਆ। ਇਸ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਜਿਹੜੇ ਉਹਦੇ ਅਸਲ ਪਿੱਛੇ ਕਾਰਨ ਹਨ ਉਹਨਾਂ ਨੂੰ ਫਿਰ ਅਸੀਂ ਵਿਸਾਰ ਦਿੰਦੇ ਹਾਂ। ਇਸੇ ਕਰਕੇ ਉਹਨਾਂ ਹੀ ਸਿਮਟਮਾਂ ਨਾਲ ਵਾਰ ਵਾਰ ਪੇਸ਼ੈਂਟ ਡਾਕਟਰਾਂ ਦੇ ਕੋਲ ਜਾਂਦੇ ਰਹਿੰਦੇ ਨੇ। ਔਰ ਇਹ ਸਵੈਲਿੰਗ ਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ, ਇਹ ਅਡੀਮਾ ਲੱਤਾਂ ਤੇ ਹੋ ਗਿਆ, ਪੈਰਾਂ ਤੇ ਹੋ ਗਿਆ, ਮਤਲਬ ਕੀ ਹੈ ਕਿ ਜਿਹੜਾ ਵਾਪਸੀ ਖੂਨ ਜਾਣ ਵਾਲਾ ਹੈ, ਵਾਪਸੀ ਜਾਣ ਵਾਲੇ ਖੂਨ ਦੇ ਵਿੱਚ ਕਿਤੇ ਰੁਕਾਵਟ ਹੈਗੀ, ਇਸੇ ਕਰਕੇ ਪੈਰਾਂ ਦੇ ਵਿੱਚ ਦਿਲ ਤੇ ਕੰਮ ਕਰੀ ਜਾ ਰਿਹਾ, ਉਹ ਆਪਣਾ ਕੰਮ ਧੱਕੀ ਜਾ ਰਿਹਾ, ਖੂਨ ਪੈਰਾਂ ਦੇ ਅੰਗੂਠੇ ਤੱਕ ਪਹੁੰਚ ਰਿਹਾ ਹੈ, ਟਿਪਸ ਤੱਕ ਪਹੁੰਚ ਰਿਹਾ ਹੈ, ਟਿਪਸ ਦੇ ਵਿੱਚ ਜਾ ਰਿਹਾ, ਪਰ ਜਿਹੜੀ ਵਾਪਸੀ ਲੇਨ ਹੈਗੀ ਹੈ ਉਹਦੇ ਚ ਉਹ ਵਾਪਸ ਨਹੀਂ ਜਾ ਰਿਹਾ। ਔਰ ਮੈਂ ਕਈ ਵਾਰ ਤੁਹਾਨੂੰ ਦੱਸਿਆ ਕਿ ਜਿੰਨੀਆਂ ਸਾਡੀਆਂ ਨੀਤੀਆਂ ਵੇਨਸ ਨੇ ਨਾ, ਇਹਦੇ ਵਿੱਚ ਸਟੋਪੇਜ ਲੱਗੇ ਹੋਏ ਨੇ, ਬਾਲਸ ਲੱਗੇ ਹੋਏ ਨੇ, ਜਿਵੇਂ ਨਲਕੇ ਦੀ ਬੋਕੀ ਹੁੰਦੀ ਹੈ ਨਾ, ਤੁਸੀਂ ਨਲਕੇ ਦੀ ਬੋਕੀ ਗੇੜੋ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਜ਼ਿਆਦਾ ਬਾਹਰ ਆਉਣ ਦੀ ਥਾਂ ਦੇ ਹੇਠਾਂ ਫਿਰ ਵਾਪਸ ਚਲਾ ਜਾਂਦਾ ਹੈਗਾ। ਔਰ ਇਸੇ ਤਰ੍ਹਾਂ ਹੀ ਆਹ ਸਾਡੀਆਂ ਲੱਤਾਂ ਦੀਆਂ ਵੇਨਸ ਨੇ, ਸੋਫੇਨਟ ਵੇਨ ਬਹੁਤ ਵੱਡੀ ਹੈ ਵੇਨ ਲੱਤ ਦੇ ਵਿੱਚ, ਔਰ ਇਹ ਸਾਰੀਆਂ ਚਾਰਜ ਫਿਰ ਇਹਦੀਆਂ ਕੋਲੈਟਰਲ ਸਰਕੂਲੇਸ਼ਨ ਦੇ ਤੌਰ ਤੇ ਵੇਨਸ ਦੇ ਵਿੱਚੋਂ ਇਕੱਠਾ ਕੀਤਾ ਹੈ ਬਲੱਡ ਲੈ ਕੇ ਫਿਰ ਤਾਂ ਨੂੰ ਜਾਣਾ ਸ਼ੁਰੂ ਕਰ ਦਿੰਦੀ ਹੈ। ਔਰ ਇਹਦੇ ਵਿੱਚ ਬਿਮਾਰੋ ਲੱਗੇ ਹੋਏ ਨੇ, ਕਈਆਂ ਨੂੰ ਤੁਸੀਂ ਵੇਖਿਆ ਨਾ ਨਾੜੀਆਂ ਉਭਰੀਆਂ ਹੁੰਦੀਆਂ ਨੇ, ਵੇਰੀਕੋਜ ਵੇਨਸ, ਇਹ ਉਹ ਅਲੱਗ ਚੀਜ਼ ਹੈਗੀ ਹੈ। ਪਰ ਜੇ ਉਹਨਾਂ ਦੇ ਵਿੱਚੋਂ ਵੀ ਫਿਲਟਰ ਹੋ ਕੇ ਪ੍ਰੈਸ਼ਰ ਵੱਧ ਗਿਆ ਇੰਨਾ ਜ਼ਿਆਦਾ ਕਿ ਉਹਨਾਂ ਦੇ ਵਿੱਚੋਂ ਫਿਲਟਰ ਹੋ ਕੇ ਜਿਹੜਾ ਸੀਰਮ ਆ ਉਹ ਬਾਹਰ ਇਕੱਠਾ ਹੋ ਗਿਆ, ਉਹ ਖੂਨ ਨਹੀਂ ਹੁੰਦਾ, ਸੀਰਮ ਹੁੰਦਾ, ਔਰ ਉਹ ਸੀਰਮ ਹੋ ਗਿਆ ਆ ਉਹ ਸਵੈਲਿੰਗ ਬਣ ਗਈ ਪੈਰ ਗਿੱਟਿਆਂ ਤੇ ਹੱਡੀਆਂ ਦੇ ਉੱਪਰ, ਤੁਸੀਂ ਪ੍ਰੈਸ ਕਰਦੇ ਹੋ ਨਾ ਤੇ ਟੋਇਆ ਪੈ ਜਾਂਦਾ। ਆਮ ਤੌਰ ਤੇ ਤੰਦਰੁਸਤ ਬੰਦਾ ਹੈ, ਤੁਸੀਂ ਉਹਦੀ ਹੱਡੀ ਤੇ ਪ੍ਰੈਸ ਕਰੋ, ਕੋਈ ਟੋਇਆ ਟਾਇਆ ਨੀ ਪੈਂਦਾ, ਅੰਗੂਠਾ ਛੱਡ ਦਿਓ। ਪਰ ਜਿਹੜੇ ਹਾਰਟ ਦੇ ਪੇਸ਼ੈਂਟ ਨੇ, ਜਿਹੜੇ ਕਿਡਨੀ ਦੇ ਪੇਸ਼ੈਂਟ ਨੇ, ਜੇ ਉਹਨਾਂ ਦਾ ਇਸ ਤਰ੍ਹਾਂ ਦੀ ਸੋਚ ਪਈ ਹੋਵੇ ਤੇ ਉਹਨਾਂ ਦੇ ਜਿਹੜੀ ਗੱਲਾਂ ਦੇ ਉੱਪਰ ਪ੍ਰੋਸੈਸ ਹੈ ਨਾ, ਜਾਇਗੋਮੈਟਿਕ ਪ੍ਰੋਸੈਸ ਅਸੀਂ ਕਹਿੰਦੇ, ਉਭਰੀ ਹੋਈ ਗੱਲ ਵਾਲਾ ਹਿੱਸਾ, ਕਿਤੇ ਵੀ ਦੱਬੋਗੇ ਤੇ ਟੋਇਆ ਪੈ ਜਾਏਗਾ, ਗਿੱਟਿਆਂ ਨੂੰ ਦੱਬੋਗੇ ਤੇ ਉੱਥੇ ਵੀ ਟੋਇਆ ਪੈ ਜਾਏਗਾ, ਛੇਤੀ ਰਿਕਵਰ ਨਹੀਂ ਕਰਦੀ, ਇਲਾਸਟਿਸਿਟੀ ਸਕਿਨ ਦੀ ਜਿਹੜੀ ਉਹ ਖਤਮ ਹੋ ਚੁੱਕੀ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਜੇ ਤੁਹਾਡੇ ਨਾਲ ਸਾਂਝੀਆਂ ਕਰਨੀ। ਇਹ ਸੀ ਜਨਰਲ ਗੱਲਾਂ, ਨੌ ਵਾਲ ਚਮੜੀ ਇਹ ਸਾਰੀਆਂ ਗੱਲਾਂ ਇੱਕ ਜਨਰਲ ਗੱਲਾਂ ਸੀਗੀਆਂ। ਹੁਣ ਅੱਗੇ ਤੋਂ ਮੈਂ ਇਹ ਸਿਸਟਮ ਇਸ ਤਰ੍ਹਾਂ ਦਾ ਤੁਹਾਡੇ ਨਾਲ ਸਾਬਿਤ ਕਰਨਾ ਆ ਅੰਗ ਵਾਈਜ਼ ਲਿਵਰ ਚ ਨੁਕਸ, ਕਿਡਨੀ ਚ ਨੁਕਸ, ਹਾਰਟ ਚ ਨੁਕਸ, ਫੇਫੜੇ ਚ ਨੁਕਸ, ਸਾਡਾ ਜਿਹੜਾ ਇੰਡੋਕਰਾਈਨ ਸਿਸਟਮ ਹੈ ਉਹਦੇ ਨੁਕਸ, ਉਹਨਾਂ ਰਾਹੀਂ ਕੀ ਸਾਡੇ ਸਾਹਮਣੇ ਆਏਗਾ ਇਹ ਜਨਰਲ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕੀਤੀਆਂ। ਮੈਂ ਉਹ ਗੱਲਾਂ ਤੁਹਾਨੂੰ ਦੱਸਾਂਗਾ ਬਈ ਉਹਨਾਂ ਅੰਗਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਨੁਕਸ ਹੋਇਆ ਆ ਉਸ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ, ਹਾਲਾਂਕਿ ਹੈ ਸਿੰਪਟਮ ਤਾਂ ਉਹੀ ਨੇ ਜਿਹੜੇ ਮੈਂ ਦੱਸੇ ਨੇ ਤੁਹਾਨੂੰ, ਪਰ ਹਾਂ ਹੁਣ ਉਹਦੀ ਗਰੁੱਪਿੰਗ ਮੈਂ ਵੱਖਰੇ ਤੌਰ ਤੇ ਕਰ ਰਿਹਾ ਹਾਂ ਜਿਹੜੀ ਇਹ ਦੱਸੇਗੀ ਖਾਸ ਤੌਰ ਤੇ ਲਿਵਰ ਚ ਨੁਕਸ ਹੋਇਆ, ਖਾਸ ਤੌਰ ਤੇ ਕਿਡਨੀ ਚ ਨੁਕਸ ਹੋਇਆ, ਖਾਸ ਤੌਰ ਤੇ ਹਾਰਟ ਵਿਚ ਨੁਕਸ ਹੋਇਆ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਹੋਣਗੀਆਂ ਤਾਂ ਕਿ ਤੁਸੀਂ ਇਮੀਡੀਏਟ ਟਾਰਗੇਟ ਕਰ ਸਕੋ ਕਿ ਇਹ ਇਹਦੇ ਨਾਲ ਸੰਬੰਧਿਤ ਹੈਗੀ ਹੈ। ਅਸੀਂ ਜੇ ਹੈਲਪ ਵੀ ਲੈਣੀ ਹੈ, ਹਾਸਪਿਟਲ ਚ ਵੀ ਜਾਣਾ ਹੈ, ਤਾਂ ਸਿੱਧੇ ਉਸ ਡਿਪਾਰਟਮੈਂਟ ਵਿਚ ਹੀ ਜਾਈਏ ਜਿੱਥੇ ਡਾਇਰੈਕਟਲੀ ਸਾਨੂੰ ਟੇਕ ਅਪ ਕਰਕੇ ਉਸ ਵੇਲੇ ਸਾਨੂੰ ਉਹਦੀ ਮਦਦ ਮਿਲ ਜਾਵੇ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਅਗਰ ਥੱਕ ਗਏ ਹੋ, ਇੱਕ ਮੌਕਾ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਦੇ ਇਲਾਜ ਨੂੰ ਦਿਓ ਔਰ 52 ਸਾਲ ਦੇ ਐਕਸਪੀਰੀਅੰਸ ਤੋਂ ਫਾਇਦਾ ਉਠਾ ਸਕਦੇ ਹੋ। ਈਵਨ ਅਗਰ ਤੁਸੀਂ ਸਲਾਹ ਵੀ ਲੈਣੀ ਚਾਹੁੰਦੇ ਹੋ, ਸੈਕੰਡ ਓਪੀਨੀਅਨ ਵੀ ਲੈਣਾ ਚਾਹੁੰਦੇ ਹੋ, ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਹਮੇਸ਼ਾ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ ਤੇ ਤੁਹਾਨੂੰ ਦੁਹਰਾਈ ਜਾ ਰਹੀ ਹੈ ਕਿ ਅਗਰ ਤੁਹਾਨੂੰ ਲੱਗੇ ਕਿ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਲਾਹੇਵੰਦ ਗੱਲਾਂ ਤੁਹਾਨੂੰ ਲੱਭ ਰਹੀਆਂ ਨੇ, ਕੋਈ ਸਿਆਣਪ ਵੱਧ ਰਹੀ ਹੈ ਤੁਹਾਡੀ ਇਸ ਸਰੀਰ ਦੇ ਸਬੰਧੀ, ਤਾਂ ਫੇਰ ਭਾਈ ਤੁਸੀਂ ਇਹ ਪ੍ਰੋਗਰਾਮ ਹੋਰ ਆਪਣੇ ਨੀ ਰੈਸਟ ਡੀ ਰੈਸਟ ਨੂੰ ਵੀ ਨਾਲ ਜੋੜੋ ਤਾਂ ਕਿ ਉਹ ਵੀ ਸੁਣ ਸਕਣ। ਸਬਰੰਗ ਸਟੇਸ਼ਨ .com ਦੇ ਉੱਪਰ ਜਾ ਕੇ, ਯੂਟਿਊਬ ਤੇ ਮੇਰਾ ਯੂਟਿਊਬ ਚੈਨਲ ਹੈ ਉਹਦੇ ਤੇ ਜਾ ਕੇ, ਜਾਂ ਫੇਸਬੁੱਕ ਚੈਨਲ ਹੈ ਉਹਦੇ ਤੇ ਫਰੈਂਡਸ਼ਿਪ ਜਾ ਸਕਦੇ ਹੋ। ਪ੍ਰਭਾਤ ਰੇਡੀਓ ਸਟੇਸ਼ਨ ਸਾਨੂੰ ਕੋਆਪਰੇਟ ਕਰ ਰਹੇ ਨੇ ਔਰ ਪ੍ਰਭਾਤ ਰੇਡੀਓ ਸਟੇਸ਼ਨ ਉੱਤੇ ਜਾ ਕੇ ਤੁਸੀਂ ਆਪਣੇ ਵਿਊਜ਼ ਵੀ ਦੇ ਸਕਦੇ ਹੋ ਔਰ ਤੁਸੀਂ ਆਪਣੀ ਪ੍ਰੋਬਲਮ ਵੀ ਦੱਸ ਸਕਦੇ ਹੋ ਜਿਹਦਾ ਹੱਲ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਨਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਮਿਲਦੇ ਦੋਸਤੋ ਫਿਰ ਆਪਾਂ ਪਰਸੋਂ ਨੂੰ, ਦਿਓ ਇਜਾਜ਼ਤ ਡਾਕਟਰ ਸਾਹਿਬ ਵੱਲੋਂ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।

ਕੇ ਆ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

आपको प्रभात रेडियो रेडियो स्टेशन एक्सपोज योर सेल्फ इज वंडरफुल विद योर ओन वॉचिंग आईज एंड वी आर ऑनली फोन कॉल अवे। बिल्कुल दोस्तों, असी तुहाडे तों सिर्फ फोन कॉल अवे ही हां। ते आज पहले आवर विच दोस्तों मैं विसाखी ते गलबात करांगा, ते दूसरे आवर विच साडे सूबा सिंह जी खहरा साहब ने गीतां दे बेताज बादशाह नंद लाल नूरपुरी जी हुणां ते गलबात करनगे। वंडरफुल शायर, बड़े हरमन प्यारे अपने वेले दे, धनी राम चात्रिक जिस तरह वो भी इन्हां वर्गे ही सन, आम जट्टां दे आम कामियां दे दुख बयान करन वाले, कुदरत दे बहुत नेड़े, मनुखता दे बहुत नेड़े। एहो जिहे सज्जणां नूं साडा फर्ज बनदा कि असीं अक्सर याद करदे रहीए। ते साडे समाज दी जिहड़ी भैड़ी तस्वीर है, इन्हां दा योगदान नंद लाल नूरपुरी जी हुणां दा बयान नहीं किया जा सकता समाज प्रति। पता नहीं किन्नियां क गाने, किन्नियां क केड़ी शायरी, ते भुख ना किन्ने इनाम मिले इन्हां नूं, भुख नंग दे हथों तंग पै के खूच छाल मार के इन्हां ने आत्महत्या की। उस वक्त बादल साहब उन्हां दा राजभाग सी, छाल मारन तों पहलां अपीलां कीतियां गईयां इन्हां दे घर तक, सुनेहे पहुंचाए गए कि साडी कोशिश मदद करो। जदों खूच छाल मार के मर गए ते बादल साहब उन्होंने 300 रुपया के पता नहीं 500 रुपया दिता, ते उन्हां दी वाइफ ने कहा अगर एहो ही इमदाद सानू पहला मिल गई हुंदी ते शायद नूरपुरी नूं खूच छाल मारन की जरूरत ही नहीं सी। दोस्तों, आज सुहिरद लोगों का समाज दे जिहड़े समाज का दर्द सीनियां च रखते ने ਉਹਨਾਂ ਦੇ ਹਾਲਾਤ, ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ। ਐਨੀ ਹਾਓ, ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www ਪ੍ਰਵਾਜ਼ਰੇਡੀਓ.com। ਹਾਂਜੀ, ਵੀ ਆਰ ਓਨਲੀ ਫੋਨ ਕਾਲ, ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼। ਦੋਸਤੋ, ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ। ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸੱਜਣੋ ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ, ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ, ਆਓ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ। ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ, ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਨੂੰ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ, ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ, ਕਾਲ ਕਰੋ, ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ, ਸਗੋਂ ਸਾਡੀ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ। ਪਰ ਤੁਹਾਡੀ ਗੱਲਬਾਤ ਨਿਰਪੱਖ, ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ। ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਬੇਗੈਰਤ ਮਨਾਂ ਵਿੱਚ ਅਣਖਣਾ ਜ਼ਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜ਼ਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ।
ਔਰ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ। ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ, ਬਾਏ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 April ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਭਾਈ ਸਾਡੇ ਵੱਲੋਂ ਢੇਰ ਮੁਬਾਰਕ, ਬਹੁਤ ਬਹੁਤ ਬਹੁਤ ਮੁਬਾਰਕ। ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆਂ, ਸਾਰੀ ਦੁਨੀਆਂ ਦੇ ਭਲੇ ਦੀ ਅਰਦਾਸ। ਤੇ ਸੱਜਣੋ ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸਿੱਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੱਕਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਹਾਂ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟਾਰਟ, ਕਾਫੀ ਪੁਰਾਣੀ ਵਰਕ ਸਟਾਰਟ ਹੈ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ, ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ, ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ, ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਿਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਵੇ ਤੇ ਇਹਨਾਂ ਨੂੰ ਕਾਰ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye 965 ਮਿਊਲੈਨ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਨਾ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਇੱਥੇ ਚਲਾ ਗਿਆ, ਹਾਂਜੀ ਠੀਕ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਹੋਣਾ ਦਾ, ਹਾਂਜੀ ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ, ਜਿਹੜੀ ਕਿਆ ਬਾਤਾਂ, ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ, ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆਂ ਮੰਨਦੀ, ਤੇ ਸਰਦਾਰ ਸੁਲੱਖਣ ਸਿੰਘ ਜੀ
ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਲ ਕਰਾਂਗਾ। ਤੇ ਆ ਲਓ ਜੀ ਤੁਹਾਡੀ ਵਾਰ। ਪੁੱਤਰਾਂ ਦੇ ਦਾਨੀ ਸਾਹਿਬ ਕਮਾਲ ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤਾਂ, ਕਿਆ ਬਾਤਾਂ।

Yeah.

الله أكبر.

ਡਾਇਲਾਗ ਲਿਖੇ ਨੇ ਉਨ੍ਹਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ, ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ। ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ, ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ TB18 ਕਣਕ, ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ, ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਮੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ, ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਡਈਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਚੋਂ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੱਚ ਟੱਪ ਕੇ ਮਨਾਉਂਦੇ ਨੇ। ਜੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ, ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ, ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ, ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ, ਉਹਨੂੰ

ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਨੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ ਵਿਸਾਖੀ ਵੇਖਣ ਜਾਂਦੇ ਹੁੰਦੇ ਹਨ। ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ ਯਾਰ, 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4 ਵੀਹਾਂ ਕਰਕੇ 5 ਵੀਹਾਂ ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਡਿਆ ਵਾ। ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ, ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ। ਤੇ ਜੱਟੀ ਦੀਆਂ ਵੀ ਆਸਾਂ ਪੂਰਾ, ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ। ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ, ਹੋਰ ਕੀ ਕਰਨਾ ਹੁੰਦਾ। 6 ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ। ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਡੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ, ਤੇ ਜੱਟੀ ਸਕੰਜਰੀ ਚ ਬਰਫ਼ ਪਾ ਕੇ ਚੁਸਤੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ, ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤਰ੍ਹਾਂ। ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਡਈ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ, ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯਾਰ, ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕੈਰ, ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ, ਝਾਂਜਰ ਸੱਜਰਾਂ ਦੀ ਪੈਰੀ ਨਾ ਲੱਗੇ ਧਰਤੀ ਤੇ ਪੈਰ, ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ, ਸਕੰਜਰੀ ਪਿਲਾ ਦੇ ਮਿੱਤਰਾਂ ਵੇ ਬੁੱਲ ਸੁੱਕ ਗਏ ਦੰਦਾਸੇ ਵਾਲੇ, ਸਕੰਜਰੀ ਪਿਲਾ ਦੇ ਮਿੱਤਰਾਂ। ਦੇਖ ਲਓ ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ, ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ, ਮੇਰਾ ਖਿਆਲ ਹੈ ਮੈਂ 7ਵੀਂ ਚ ਸਾਲ ਜਾਂ 8ਵੀਂ ਦੇ ਵਿੱਚ। ਇਹੋ ਸੱਜਣੋ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ, ਤੇ ਉਹ ਲੰਡਨ ਦੀ ਸੈਰ ਦੇ ਬਰਾਬਰ ਹੁੰਦਾ ਸੀ ਕਿਤੇ, ਵਿਚਾਰੀਆਂ ਨੇ ਸਾਲ ਚ 2 ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ, ਕਿਤੇ 1 ਵਾਰੀ ਸ਼ਹਿਰ, ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਜਦੋਂ 50 ਸਾਲ ਪਹਿਲਾਂ ਕਦੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ, ਤਾ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ, ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ, ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ, ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ। ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ, ਤੇ ਜੱਟੀਆਂ, ਵਾਹ ਵਾਹ, ਇਹ ਜੱਟੀਆਂ ਹੁਸਨ ਦੀਆਂ ਹੱਟੀਆਂ, ਪਹਿਲੇ ਤੋੜਦੀਆਂ ਦਾਰੂ ਦੀਆਂ ਮਟੀਆਂ, ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਏ ਨੂੰ ਲੁੱਟਣ, ਪਾ ਕੇ ਸੁਰਮਾ ਸਵਾਰਨ ਪੱਟੀਆਂ, ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ, ਉਹ ਲੁੱਟ ਲੈਣ ਇੱਕ ਵੱਡੀਆਂ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ, ਹੋ ਜਾਂਦਾ ਉਹ ਦਿਨ ਉਹ ਦਿਨ। ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ। ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ, ਪੰਜਾਬ ਤੇ ਹਰਿਆਣਾ, ਕਣਕਾਂ ਦੀ ਮੁੱਕ ਗਈ ਰਾਖੀ, ਜੱਟਾਂ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ, ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ, ਹੈ ਅਸੀਂ ਬੜੇ ਬਦਲ ਗਏ ਹਾਂ।
ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ, ਦੁਨੀਆਂ ਬਦਲ ਜਾਂਦੀ। ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ, ਹੁਣ 50ਵਾਂ ਚ, ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ। ਹੈ ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ, ਅਮੀਰੀ ਨਹੀਂ ਸੀ ਕਥਾਵਾਂ ਵਿੱਚ। ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ। ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ, ਪੰਜਾਬ ਤੇ ਹਰਿਆਣਾ। ਕਣਕਾਂ ਦੀ ਮੁੱਕ ਗਈ ਰਾਖੀ, ਜੱਟਾਂ ਆਈ, ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ, ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ। ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ, ਦੁਨੀਆਂ ਬਦਲ ਜਾਂਦੀ। ਪਹਿਲਾਂ 100 ਸਾਲ ਚ

ਬਦਲ ਗਏ ਆ। ਵੈਸੇ ਵੀ ਤੇ 50 ਸਾਲ ਵਿਚ ਭਾਵੇਂ ਅੱਧੀ ਸਦੀ ਹੁੰਦੀ ਹੈ, ਦੁਨੀਆਂ ਬਦਲ ਜਾਂਦੀ। ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ, ਹੁਣ 50ਵਾਂ ਚ, ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ। ਹੈ ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ। ਅਮੀਰੀ ਨਹੀਂ ਸੀ ਹੁੰਦੀ, ਕਿੱਥੇ ਅਮੀਰੀ ਹੁੰਦੀ, ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ, ਖਾਂਦਾ ਪੀਂਦਾ, ਦੋ ਹੋਣਗੇ। ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ, ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ, ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ। ਹੈ ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ 'ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਸੀ। ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ, ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ ਉਹਨੇ, ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ। ਟਿਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਦੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਿਆਏ ਜਾਂਦੇ। ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਇੱਕ ਆਇਆ ਚੇਤਾ, ਉਹਨੇ ਨਾ 50ਵਾਂ ਦਾ ਨੋਟ 68 ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ 68 ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧ ਨੁੱਕ ਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ 50ਵਾਂ ਦਾ ਨੋਟ 68 ਚ ਬੱਧਾ ਤੇ ਬੜੀ ਰਾਤ ਉਹਨੇ, ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ 68 ਖਿੱਚ ਲਈ ਉਹਦੀ, ਪਤਾ ਹੀ ਨਹੀਂ ਲੱਗਾ ਵਿਚਾਰੇ ਦਾ 50 ਰੁਪਈਆ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ 50 ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ 98 ਤੇ 94 ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਇਹ ਕਾਫੀ ਪੈਸੇ ਸਨ। 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ, ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜ ਧੜਕਣ ਰਿਹਾ ਜੇ, ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ, ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਹੋ ਗਈਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ, ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਹੈ, ਇਹ ਵੀ ਦਿਨ ਸਾਨੂੰ। ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਝੂਰ ਹੁੰਦਾ ਸੀ ਸਾਡੇ ਪਿੰਡ ਇੱਕ, ਹੈ ਬੜਾ ਸ਼ਰੀਫ, ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ, ਵੱਡਾਂ ਦੇ ਵਿੱਚ ਜਾ ਜਾ ਕੇ ਠੰਡਾ ਪਾਣੀ ਖੜਿਆਂ ਦਾ। ਇਸੇ ਤਰ੍ਹਾਂ ਲੋਹਾਰ

ਡੰਡੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਹੈ ਕੋਈ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ? ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ, ਪਿੰਡ ਦੇ ਲੋਕ ਇਕੱਠੇ ਹੋ ਗਏ, ਕਿਉਂਕਿ ਦੋ ਕੀ ਕਿਨਾਰਾ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ, ਉਹ ਸਾਡੀ ਜ਼ਮੀਨ ਅੱਧ ਤੇ ਵਾਹੁੰਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਬਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ, ਸਾਰੇ ਪਿੰਡ ਵਾਲਿਆਂ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ, ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ, ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ, ਨਲਕੇ ਲੱਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈਂ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ, ਤੇ ਉਹ ਕਹਿੰਦਾ ਵਾ, ਸ਼ੀਫਾ, ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਕਿ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ, ਤੇ ਉਹ ਸੰਗਣ ਵਿਚਾਰ ਕਹਿੰਦਾ, ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਨੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ, ਉਹ ਰਿਵਾਜ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਆ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ, ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈਂ, ਇਹ ਸਾਰਾ ਕੁਝ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਬਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਨ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲੇ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ ਹਨ। ਹਾਂਜੀ, ਉਹਨਾਂ ਨੇ ਮੈਨੂੰ ਦੁਆਵਾਂ ਦੇ ਢੇਰ ਦੁਆਵਾਂ ਦਿੱਤੀਆਂ ਯਾਰ, ਹੈ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ, ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦੁਆਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ਼ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ 7ਵੀਂ ਚ, ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫਲਾ 20 ਭਰੀਆਂ ਗਾਉਂਦਾ ਹੁੰਦਾ ਸੀ, ਹੈਂ, ਤੇ ਫੇਰ ਉੱਤੋਂ 40-50 ਗਰਾਡ ਗਰਮੀ, ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ, ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ,
ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸੌਂ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ, ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ। 45-50 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਂਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈ ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ, ਕੰਬਲ, ਦੁੱਧ, ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ ਚ, ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ, ਹੈ ਜੀ, ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਵੱਧੀਆਂ ਉਹ ਬਲਦਾਂ ਦੀਆਂ ਹਮੇਲਾਂ, ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਦੇ, ਜਦੋਂ ਘੁੰਗਰੂਆਂ ਵਿੱਚ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ, ਹੈਂ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ, ਜਿੱਥੇ ਗੁਰਦੁਆਰਾ ਉੱਥੇ ਵੀ ਬੜੀ, ਉਹਦੇ ਸਾਹਮਣੇ ਉੱਪਰਾਂ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਸਨ। ਢੋਲ ਦੇ ਡਗੇ ਤੇ ਤੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ, ਹੈ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਨੂੰ ਲੋਕਾਂ ਕੋਲ ਦਨਾਲੀਆਂ, ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ, ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂੰਡ ਹੁੰਦਾ ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂੰ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਡੌਲੇ, ਹੱਥ ਚ ਖੂਨ ਫੜ ਕੇ ਨਾ, ਤੇ ਹਿੱਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ, ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ ਉਹ ਕੁਛ ਬਿਆਨ ਕਰ ਰਿਹਾ, ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ, ਪਿੱਤਲ ਦਾ, ਮੈਂ ਫੇਰ ਤੁਹਾਨੂੰ ਦੱਸਦਾ, ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਜੀ, ਹਾਂਜੀ, ਉਹ ਹੁੰਦਾ ਪਿੱਤਲ ਦਾ ਹੀ, ਤੇ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸਮਾਈਲ ਦੇ ਰਹੇ ਹੁੰਦੇ ਸਨ। ਕਈ ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ,
ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਭਾਤ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ। ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ। ਹਾਂਜੀ, ਜਿਹੜੇ ਕਹਿੰਦੇ ਘਲਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ ਨਿੱਕੇ ਨਿੱਕੇ। ਹਾਂਜੀ ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ, ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ, ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ਾਇ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਖੁਦਵਾਈ ਸੀ ਘੜੀ। ਗੱਲ ਏਦਾਂ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ, ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ, ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀਂ ਫੁਲਕਾਰੀ, ਆਡ ਸੰਮਾ ਵਾਲੀ ਡਾਂਗ ਜੱਟ ਦੀ ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ, ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12-1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜ਼ਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ, ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਤੂੰਬੀ ਹਵਾਵਾਂ ਫਿਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਤਨਾ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ, ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਸੋਹਣ ਸਿੰਘ ਸੀਤਲ, ਆ ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ, ਜਸਵੰਤ ਸਿੰਘ ਚਾੜਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ,
ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦਵਾਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ, ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ। ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਹਨਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾ ਜਮਾ ਆਨ, ਜਾਂ ਤੇ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫਿਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ ਹੈ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਛੈਣੇ ਹੁੰਦੇ, ਛੈਣੇ ਕਹਿਣ ਡਿਆ, ਛੈਣੀਆਂ ਸੰਨੀਆਂ ਥੋੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਉਸਾਰਨ ਵਾਲੇ ਬਲਡੋਜਰ ਹੁੰਦੇ ਨੇ। ਆਏ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਆਏ ਪੁੱਠੀ ਮੱਤ ਵਾਲਿਓ, ਕੰਮ ਕਰਨ ਵਾਲੇ ਕੰਮੀ ਨਹੀਂ, ਇਹ ਦੇਸ਼ ਉਸਾਰਨ ਵਾਲੇ ਬਲਡੋਜਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀ ਹਾਰ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ, ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਘਨੱਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ।
ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਂਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋੜਨ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫਿਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ੍ਹ ਵਿੱਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ। ਬੋਤਾ ਸਿੰਘ ਹਾਂਜੀ ਅੰਮ੍ਰਿਤ ਉਹਦੇ ਸੰਗੋਂ ਥੱਲੇ ਵੀ ਨਹੀਂ ਸੀ ਉਤਰਿਆ, ਉਹਦੇ ਨਾਲ ਭਾਈ ਗਰਜਾ ਸਿੰਘ, ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਹਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੇ। ਮੈਂ ਤੁਹਾਨੂੰ ਭੰਗਾੜੀ ਦੇ ਯੁੱਧ ਵਿੱਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਹ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੜਵਾਏ, ਦੁਨੀਆਂ ਨੇ ਅੱਖੀਂ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਡਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸਾਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ। ਹਾਂਜੀ ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ ਜਰਾ ਅੰਦਾਜ਼ਾ ਲਾ ਲਓ। ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਬਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ

0: ਤੋਂ ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਹਾਕਮਾਂ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ ਫਿਰ ਜਾ ਕੇ। ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਤੇ। ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਹੈ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨਹੀਂ, ਸਭ ਇੱਕ ਹੋ ਜਾਏ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮੱਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੇ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ ਹੈ। ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਂਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਣਾ ਹੈ। ਸਾਰੀ ਦੁਨੀਆਂ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆਂ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ, ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ। ਭਾਈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ ਟੈਲੀਫੋਨ ਆ ਹੀ ਗਿਆ ਇਹਨਾਂ ਦਾ। ਖਹਿਰਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜੋ ਸਾਹਿਬ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜੋ ਸਾਹਿਬ, ਬਹੁਤ ਵਧੀਆ। ਸ਼ੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਇਹ ਪ੍ਰੋਗਰਾਮ ਪੇਸ਼ ਕਰਨ ਦਾ, ਉਹ ਤੁਸੀਂ ਮਤਲਬ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ।
1: ਇਹ ਬਾਜੋ ਸਾਹਿਬ ਬਿਲਕੁਲ ਸੱਚੀ ਗੱਲ ਆ, ਤੁਸੀਂ ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਵੀ ਜਾਈ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਉ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੇ, ਤੁਸੀਂ ਵੀ ਕੀਤਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ, ਨੋ ਡਾਊਟ।
1: ਪਰ ਜੇ ਅਮਲਾਂ ਵਾਲੇ ਪਾਸੇ ਜਿਹੜੇ ਆ ਨਾ, ਅਮਲਾਂ ਵਾਲੇ ਪਾਸੇ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ, ਕੋਈ ਨੀ ਤੁਹਾਡੀ ਇੱਜ਼ਤ ਅਸੀਂ ਮਤਲਬ ਤੁਹਾਡੀ
0: ਇਹਨੂੰ ਵੀ ਵੱਧ ਕਰਾਂਗੇ, ਪਰ ਤੁਹਾਡੀ ਗੱਲ ਨੀ
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ, ਅਸੀਂ ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਉਹਦੀ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ, ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਤੇ ਤੁਹਾਡੇ ਵਿੱਚ ਤੇ ਅਜੇ ਵੀ ਉਦਾਂ ਹੀ ਹੈ।
1: ਬਿਲਕੁਲ,
0: ਉੱਥੇ ਪਾਉਣ ਦਾ ਕੋਈ ਪਤਾ ਨੀ ਕੀ ਹੈ, ਕੋਈ ਕੋਈ ਮਜ਼ਹਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ
1: ਪਾਉਂਦੇ। ਨਹੀਂ, ਜੋ ਮਾਨਸ ਕੀ ਜਾਤ ਸਾਡੇ ਕੇ ਪਹਿਚਾਨ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
1: ਇਹ ਬਿਲਕੁਲ ਬਾਇਆ ਸਾਹਿਬ, ਗੱਲ ਏਦਾਂ ਹੋਈ ਸੀਗੀ ਕਿ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਮੀਂਹ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹੈ ਨਾ ਲੜਾਈ ਭਰਾਈ,
0: ਤੇ
1: ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਆ ਨਾ, ਤੁਸੀਂ ਇਹਨਾਂ ਨੂੰ ਭੇਜ ਦੋ ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਭੇਜੀਆਂ, ਇਹ ਤੁਸੀਂ ਸਾਡਾ ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੋਰ ਬਰਾਦਰੀ ਦਾ ਨਾਂ ਲੈਣ ਤੱਕ ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਬਿਲਕੁਲ ਬੇਮਿਸਾਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਦੇਸ਼ ਤੱਕ ਵਾ, ਪਰ ਲੇਕਿਨ ਚਲੋ ਖੈਰ। ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾ ਰਿਹਾ ਕਰੋ ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨੀ ਹੋ ਸਕਦਾ, ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋਰ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਦੇ ਪੀੜ ਪਈ ਤੇ ਭੱਜ ਜਾਣਾ, ਤੇ ਜੇ ਆਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜੇ ਹੁੰਦੇ ਜੀ ਮੁਸੀਬਤ ਦੇ ਵਿਚ ਤਾਂ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲਾਂ ਦੇਣੀ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਆ, ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ। ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਮੈਂ ਕਿਹਾ ਵੀ ਨਹੀਂ ਜੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ, ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ, ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਹਿੰਦੇ ਅੱਜ ਅਸੀਂ ਇਹੋ ਜਿਹੇ ਸਿੱਖ ਹੋਗੇ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਉੱਚੇ ਆ ਮੈਂ ਪਾਲਿਆ ਵਾ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਜੇ ਕਰਤਾ ਵਾ ਹੈਨਾ, ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰ ਰਿਹਾ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਦੀ ਵਰਗਾ।
1: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਜੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ ਹੋ
1: ਕਿੰਨਾ ਸਾਹਿਤ ਔਰ ਸਾਹਿਤ ਐਵੇਂ ਨਹੀਂ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ 'ਚ ਪੜ੍ਹਾਈ ਜਾਂਦੀ ਯੂਨੀਵਰਸਿਟੀ 'ਚ ਚੇਅਰ ਗੁਰੂ ਸਾਹਿਬ ਦੇ ਨਾਲ।
0: ਇਹੋ ਹੀ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਲਿਖਦੇ ਹੋਣਗੇ।
1: ਆ ਸਾਹਿਬ ਛੱਡਣ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹਨਾ ਇਹ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਹਨਾ ਸੂਰਮੇ ਦਾਰਸ਼ਨਿਕ ਦਾਰਸ਼ਨਿਕ ਸੀ ਦਾਰਸ਼ਨਿਕ ਸੀ ਹਨਾ
0: ਵੇਖੋ ਛੋਟੇ ਪੁੱਤਰਾਂ ਨੂੰ ਅੱਖੀਂ ਵੇਖਣਾ ਟੋਟੇ ਹੁੰਦੇ ਆ ਤੇ ਅਗਲੇ ਦਿਨ ਸੁਨਾ ਵੀ ਆ ਜਾਣਾ ਵੀ ਜਿਹੜੇ ਛੋਟੇ ਹਨ ਉਹ ਵੀ ਨਹੀਂ ਰਹੇ ਹੈਗੇ। ਹਾਂਜੀ ਕਿੱਡੀ ਵੱਡੀ ਗੱਲ ਹੈ ਦੋ ਪੁੱਤਰਾਂ ਨੂੰ ਤੇ ਅੱਖੀਂ ਵੇਖਿਆ। ਮਿਊਟ ਕੀ ਗੱਲ ਹੈ ਤੁਹਾਡਾ ਮਿਊਟ ਮੇਰਾ ਖਿਆਲ ਹੈ ਇਹਨਾਂ ਦਾ ਤੁਹਾਡਾ ਹੱਥ ਲੱਗ ਗਿਆ ਕਿਤੇ ਤੇ ਤੁਹਾਡਾ ਮਿਊਟ ਹੋ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਉਹ ਗੱਲਾਂ ਕਰੀ ਜਾਣ ਰਹੇ ਹੋਣੇ ਨੇ ਉਹਨਾਂ ਦਾ ਮਿਊਟ ਤੇ ਤੁਸੀਂ ਮਿਊਟ ਮੈਂ ਵੀ ਅੰਦਾਜ਼ਾ ਲਾਇਆ ਕਿ ਤੁਹਾਨੂੰ ਪਤਾ ਨੀ ਤੁਸੀਂ ਗੱਲਾਂ ਕਰੀ ਜਾ ਰਹੇ ਹੋ ਗਏ ਤੇ ਮਿਊਟ ਹੋ ਗਏ।
1: ਜੀ ਜੀ ਅੱਛਾ ਬਸ ਇੱਕ ਹੋਰ ਬੇਨਤੀ ਮੈਂ ਕਰਦਾ
0: ਜੀ ਜੀ ਹੁਕਮ
1: ਮੈਂ ਆਪਣਾ ਤੇ ਚਲੋ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਬਾਰੇ ਜੋ ਵੀ ਕਰਾਂਗਾ ਮਤਲਬ ਚਲੋ ਗੱਲ ਲੇਕਿਨ ਉਦੋਂ ਪਹਿਲਾਂ ਮੈਂ ਨਾ ਇੱਕ ਤੁਹਾਡੀ ਜੋ ਕੁਛ ਤੁਸੀਂ ਗੁਰੂ ਸਾਹਿਬ ਦੇ ਬਾਰੇ ਪੇਸ਼ ਕੀਤਾ ਮੈਂ ਵੀ ਇੱਕ ਦੋ ਕੁ ਮਿੰਟ ਜੇ ਪੰਜ
0: ਮਿੰਟ
1: ਮੈਂ ਨਵੀਂ ਗੱਲ ਕਰਾਂਗਾ ਪਹਿਲੀਆਂ ਨੀ ਕਰਦਾ। ਇਹ ਗੱਲ ਏਦਾਂ ਹੋਈ ਆ ਵੀ ਸਾਡਾ ਇੱਕ ਮਿੱਤਰ ਆ ਉਹ ਕਾਲਜਾਂ ਦੇ ਵਿੱਚ ਜਿਹੜੇ ਨਾ ਇੱਕ ਕਾਲਜ ਜਿਹੜੇ ਆ ਜਿੱਦਾਂ ਮੰਨ ਲਓ ਇੱਕ ਤੇ ਕਾਲਜ ਹੁੰਦੇ ਆ ਨਾ ਜਿਹੜੇ ਕਾਲਜ ਪੜ੍ਹਾਉਂਦੇ ਆ ਜਾਂ ਪ੍ਰੋਫੈਸਰ ਹੋ ਗਏ ਡੀਨ ਹੋ ਗਏ ਜਿਹੜੇ ਕਾਲਜ ਯੂਨੀਵਰਸਿਟੀ ਚ ਪੜ੍ਹਾਉਂਦੇ ਆ ਇੱਕ ਇਹਨਾਂ ਦੇ ਡਾਇਰੈਕਟੋਰੇਟ ਹੁੰਦੇ ਆ, ਜਿੱਦਾਂ ਮਤਲਬ ਪ੍ਰਾਇਮਰੀ ਸਕੂਲ ਦਾ ਵੱਖਰਾ ਹੈਗਾ, ਮਿਡਲ ਦਾ ਵੱਖਰਾ, ਸੈਕੰਡਰੀ ਦਾ ਵੱਖਰਾ, ਜਿਹੜੇ ਅਧਿਆਪਕ ਅਪੁਆਇੰਟ ਕਰਦੇ ਆ ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੀ ਮਤਲਬ ਕੰਮ ਕਾਰ ਨੂੰ ਵਾਚ ਕਰਦੇ ਵੇਖਦੇ ਆ, ਹਨਾ। ਤੇ ਉਸੇ ਤਰ੍ਹਾਂ ਉਹ, ਮੈਂ ਤੁਹਾਨੂੰ ਇਸ ਕਰਕੇ ਬੇਨਤੀ ਕਰਨ ਲੱਗਾ, ਕਾਲਜ ਦੇ ਡਾਇਰੈਕਟਰ ਸੀਗਾ, ਕਾਲਜ ਦੇ ਵਿੱਚ ਜਿਹੜਾ ਕਾਲਜ ਡਾਇਰੈਕਟੋਰੇਟ ਚੰਡੀਗੜ੍ਹ, ਉਹਦੇ ਵਿੱਚ ਡਾਇਰੈਕਟਰ ਸੀਗਾ, ਮਤਲਬ ਵੱਡੇ ਅਹੁਦੇ ਦਾ ਸੀ ਤੇ ਵੱਡਾ ਵਿਦਵਾਨ, ਭਾਜੀ ਲਖਵਿੰਦਰ ਸਿੰਘ ਉਹਨਾਂ ਦਾ ਨਾਂ ਆਇਆ। ਉਹਨਾਂ ਨੇ ਕਰੀ ਵਿਚਾਰ ਵੀ, ਜਿਹੜੀਆਂ ਇਹ ਗੱਲਾਂ ਮੈਂ ਪ੍ਰਵਾਸ ਰੀਤੀ ਕਹਿਣ ਲੱਗਾ, ਕਿਉਂਕਿ ਤੁਸੀਂ ਬੜੇ ਤਰਕਪੂਰਨ ਜਿਹੜੀ ਹਰ ਗੱਲ ਨੂੰ ਜਿਹੜਾ ਕਰਦੇ, ਔਰ ਉਹਦੇ ਤੇ ਆਪਾਂ ਖਲੋਨੇ ਵੀ ਆ, ਔਰ ਜੇ ਕੋਈ ਉਹਦਾ ਜਵਾਬ ਵੀ ਦੇ ਸਕਦੇ ਹਾਂ। ਗੱਲ ਮੈਂ ਕਰ ਲੱਗਾ ਮਾਜਾ ਸਾਹਿਬ, ਗੁਰੂ ਸਾਹਿਬ ਦੇ ਪੰਜ ਪਿਆਰੇ ਸਾਜਨ, ਜਿਹੜੀ ਰਸਮ ਜਿਹੜੀ ਤੁਸੀਂ ਕਿਹਾ ਨਾ ਵੀ ਉਹ ਗੁਰੂ ਸਾਹਿਬਾਂ ਦਾ ਮੋਹ ਹੈ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਉਹਨਾਂ ਦੀ ਜਿਹੜੀ ਫਿਲੋਸਫੀ ਸੀ, ਉਹਨਾਂ ਨੂੰ ਆਪਾਂ ਸਮਝ ਨਹੀਂ ਸਕਦੇ, ਉਹਨਾਂ ਦੀਆਂ ਰਮਜਾਂ ਨੂੰ ਨੀ ਆਪਾਂ ਸਮਝਿਆ ਜਿੱਦਾਂ, ਉਹ ਏਦਾਂ ਵਾ ਗੱਲ ਬਾਜਾ ਸਾਹਿਬ, ਗੁਰੂ ਸਾਹਿਬ ਨੇ ਨਾ ਪੰਜ ਪਿਆਰੇ ਸਾਜੇ, ਇਹ ਮੈਂ ਭਾਈ ਲਖਵਿੰਦਰ ਸਿੰਘ ਦਾ ਜ਼ਿਕਰ ਤਾਂ ਕੀਤਾ ਵੀ ਉਹ ਉਹਨਾਂ ਦੇ ਨਾਲ ਬੈਠੇ ਆ, ਸਾਰੀ ਗੱਲਬਾਤ ਵਿਚਾਰ ਕਰ ਜਾਂਦੇ।
0: ਅੱਛਾ,
1: ਉਹ ਪੰਜ ਪਿਆਰੇ ਸਾਜੇ ਤੇ ਇੱਕ ਬੜਾ ਸ਼ਾਨਦਾਰ ਸੰਕਲਪ ਉਹਨਾਂ ਨੇ ਦਿੱਤਾ ਗੁਰੂ ਸਾਹਿਬ ਨੇ, ਤੇ ਪੰਜ ਸਿੰਘ ਜਿਹੜੇ ਆ ਸਾਫ਼ ਸੁਥਰੇ ਅਕਸ ਵਾਲੇ, ਇਮਾਨਦਾਰ ਤੇ ਜਿਹੜੇ ਮਤਲਬ ਡੈਡੀਕੇਸ਼ਨ ਵਾਲੇ ਕਹਿ ਲੋ, ਤਿਆਗ ਵਾਲੇ, ਉਹ ਜਿੱਥੇ ਇਕੱਠੇ ਹੋ ਕੇ ਜਦੋਂ ਕੋਈ ਫੈਸਲਾ ਕਰ ਦਿੰਦੇ, ਬਹਿ ਜਾਂਦੇ ਨੇ ਨਾ, ਉਹ ਰੱਬ ਦਾ ਰੂਪ ਬਣ ਜਾਂਦੇ।
0: ਵਾਹ ਵਾਹ।
1: ਉਹ ਉਹਦੇ ਵਿੱਚ ਏਦਾਂ ਗੱਲ ਹੋਈ ਵੀ ਇਹ ਮਿਸਾਲ ਵੀ ਚਮਕੌਰ ਦੇ ਯੁੱਧ ਦੀ, ਤੁਹਾਨੂੰ ਪਤਾ ਜਦੋਂ ਤੁਸੀਂ ਜਿਹੜੀ ਗੱਲ ਕਰ ਰਹੇ ਕਿ ਗੁਰੂ ਸਾਹਿਬ ਨੇ ਆਪਣੇ ਅੱਖੀ ਸਾਹਿਬਜ਼ਾਦੇ ਵੱਡੇ ਪੁੱਤਰ ਸ਼ਹੀਦ ਹੁੰਦੇ ਦੇਖੇ, ਤੇ ਉਹ ਉੱਥੋਂ ਬੜੇ ਰੋਹ ਚ ਆ ਗਏ ਸੀ, ਪੁੱਤਰ ਨੂੰ ਆਪਣੇ ਸਾਹਮਣੇ ਕੋਈ ਮਤਲਬ ਰੋਹ ਇਸ ਕਰਕੇ ਆਏ ਸੀ ਵੀ ਉਹ 15-16 ਸਾਲ ਦੇ ਲੜਕੇ ਸੀ, ਤੇ ਉਹਨਾਂ ਨੇ ਚਾਰ ਚੁਫੇਰੇ ਝੂਮਰ ਬਣਾ ਕੇ ਲੜਾਈ ਦੇ ਇੱਕ ਅਸੂਲ ਹੁੰਦੇ ਸੀ ਨਾ ਵੀ ਯੋਧਾ ਕੱਲੇ ਨੂੰ ਕੱਲਾ ਲੜੇ ਵੇਖ, ਉਹਨਾਂ ਨੇ ਚਾਰ ਚੁਫੇਰੇ ਘੇਰ ਕੇ ਲੱਖਾਂ ਫੌਜਾਂ ਨੇ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹਨਾਂ ਨੂੰ ਇਸ ਗੱਲ ਦਾ ਰੋਹ ਸੀਗਾ ਵੀ ਇਹ ਗਲਤ ਮਤਲਬ ਤੁਸੀਂ ਕਿਉਂ ਕਰਦੇ, ਗਲਤ ਕਿਉਂ ਕਰਦੇ ਤੁਸੀਂ, ਮਤਲਬ ਲੜੋ ਸਾਹਮਣੇ, ਹੈ ਨਾ, ਕੱਲੇ ਨੇ ਯੋਧੇ ਨੇ ਯੋਧਾ ਲੜੇ ਤੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਤੇ ਰੋਹ ਤੇ ਆਉਂਦਾ ਹੀ ਆ, ਇੱਕ ਪਿਤਾ
0: ਜੀ
1: ਉਹ ਰੋਹ ਜਾ ਕੇ ਉਹਨਾਂ ਨੇ ਉੱਥੇ ਜਦੋਂ ਤੁਸੀਂ ਜਿਹੜਾ ਤੁਸੀਂ ਬੇਨਤੀ ਕੀਤੀ ਆ ਵੀ ਜਦੋਂ ਅਗਲੇ ਦਿਨ ਪਤਾ ਲੱਗਾ ਵੀ ਛੋਟੇ ਪੁੱਤਰ ਵੀ ਸ਼ਹੀਦ ਹੋ ਗਏ, ਤੇ ਪੱਥਰ ਤੇ ਬੈਠੇ ਸੀਗੇ ਚੋਲ ਆ ਗਏ ਉਹਦੇ ਨਾਲ, ਉਹਨਾਂ ਦੇ ਹੱਥ ਚ ਇੱਕ ਲੋਹੇ ਦਾ ਤੀਰ ਸੀਗਾ, ਥੱਲੇ ਕਾਈ ਦਾ ਨਿਕਾ ਜਿਹਾ ਬੂਟਾ ਸੀ ਜਿਹੜੇ ਆਮ ਘਾਹ ਜਾ ਉੱਗਿਆ ਹੁੰਦਾ, ਉਹਨਾਂ ਉਹ ਕਹੀ ਗਿਆ ਉਹਨਾਂ ਨੂੰ, ਨੂਰਾ ਮਾਹੀ ਉਹਦਾ ਨਾਂ ਸੀਗਾ ਜਿਹੜਾ
0: ਗਿਆ,
1: ਤੇ ਉਹ ਐਵੇਂ ਕਰਦਿਆਂ ਹੇਠਾਂ ਨਾ ਉਹ ਲੋਹੇ ਦੇ ਤੀਰ ਦੇ ਨਾਲ ਉਹ ਘਾਹ ਦੀਆਂ ਤੜਾਂ ਨੂੰ ਐਵੇਂ ਕਰ ਰਹੇ ਸੀ, ਜਵਾਬ ਨਹੀਂ ਦੇ ਰਹੇ, ਤੇ ਉਹ ਜਦੋਂ ਪੁੱਟਿਆ ਗਿਆ ਤੇ ਉਹ ਕਹਿੰਦੇ ਮੁਗਲ ਸਾਮਰਾਜ ਦੀਆਂ ਜੜਾਂ ਟੁੱਟੀਆਂ ਗਈਆਂ। ਆ ਜਿਹੜੇ ਮੈਂ ਮਾਫ਼ੀ ਮੰਗਦਾ ਜਿਹੜੇ ਰਾਗੀ ਢਾਗੀ ਸਾਡੇ ਕਹਿ ਮੁਸਕਰਾਏ ਸੁਣ ਕੇ ਉਹ ਗੱਲ, ਚਾਰ ਪੁੱਤਰਾਂ ਦੀ ਸ਼ਹੀਦੀ ਨੂੰ ਸੁਣ ਕੇ ਜਦੋਂ ਕੋਈ ਉਹ ਵੀ ਬਿਨਾਂ ਵਜ੍ਹਾ ਬਿਨਾਂ ਕਸੂਰ ਮਾਰ ਦੇਵੇ ਤੇ ਕੋਈ ਨੀ, ਕੋਈ ਨੀ ਗਿਆ ਮੁਸਕਰਾਉਂਦਾ, ਇਹ ਮੁਸਕਰਾਹਟ ਨੀ ਉਹਨਾਂ ਦੀ। ਹਾਂਜੀ ਹਾਂਜੀ, ਪਹਿਲੇ ਤੁਸੀਂ ਸੁਣੋਗੇ ਉਹਨਾਂ ਦੇ, ਸੁਣੋਗੇ ਉਹਨਾਂ ਤੋਂ, ਮੈਂ ਕਈ ਵਾਰੀ ਮੈਂ ਕਈਆਂ ਦੇ ਮੂੰਹੋਂ ਸੁਣਿਆ ਹੋਇਆ
0: ਜਰੂਰ,
1: ਇਹੋ ਜਿਹੇ ਵੀ ਅਨਪੜ੍ਹ ਬੇਵਕੂਫ ਹੈਗੇ ਜਿਹੜੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਉੱਤੋਂ ਛਾਲ ਮਾਰ ਕੇ ਆਤਮ ਹੱਤਿਆ ਵੀ ਕਰਵਾਉਂਦੇ ਵੀ
0: ਮਾਤਾ ਨੇ ਆਤਮ ਹੱਤਿਆ ਕੀਤੀ ਸੀ ਉਹਨਾਂ ਨੇ,
1: ਮੇਰੇ ਇੱਥੋਂ ਤੱਕ ਉਹਨਾਂ ਦੇ ਸ਼ਬਦਾਂ ਚ ਮਾਤਾ ਜੀ ਨੂੰ ਤੇ ਜਦੋਂ ਚਾਰ ਦਿਨ ਉਹ ਤਿੰਨ ਦਿਨ ਲਲਕਾਰਦੇ ਰਹੇ ਤੇ ਉਹਦੇ ਸਾਰੇ ਸ਼ਹਿਰ ਦੇ ਸਾਹਮਣੇ ਸ਼ਰਮਿੰਦਾ ਹੋਏ ਸੀਗੇ, ਤੇ ਫਿਰ ਜਦੋਂ ਸ਼ਹੀਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਮਾਤਾ ਜੀ ਨੂੰ ਬੁੱਝ ਦੇ ਉੱਤੇ ਸੁੱਟੋ, ਉਹਨੇ ਇਹਨਾਂ ਨੂੰ ਏਡਾ ਮਤਲਬ, ਹੈ ਨਾ,
0: ਇਤਿਹਾਸਕਾਰ ਦੇ ਕਿਸੇ ਦਾ ਹੁਣ ਮੈਨੂੰ ਚੇਤਾ ਨਹੀਂ, ਖਹਿਰਾ ਸਾਹਿਬ ਉਹਨੇ ਕਿਹਾ ਕਿ ਮਾਤਾ ਜੀ ਉਹਨਾਂ ਨੂੰ ਧੱਕਾ ਦਿੱਤਾ ਗਿਆ ਸੀ ਬੁਰਜ ਤੋਂ,
1: ਸ਼ਹੀਦ ਕੀਤਾ ਗਿਆ, ਸੱਚ ਕੇ ਸ਼ਹੀਦ ਕੀਤਾ ਗਿਆ ਬਾਬਾ, ਜਿਹੜੀ 7-9 ਸਾਲ ਦੇ ਬੱਚਿਆਂ ਨੂੰ 3 ਦਿਨ ਇਹ ਪ੍ਰੇਰ ਦੀ ਰੀਤ ਆਪਾਂ ਕਿਸੇ ਤਰ੍ਹਾਂ ਦਾ ਕੋਈ ਦਾਗ ਆਪਣੇ ਉੱਤੇ ਨਹੀਂ ਲੱਗਣ ਦੇਣਾ, ਪਿਓ ਨੂੰ, ਦਾਦੇ ਨੂੰ, ਪੜਦਾਦੇ ਨੂੰ, ਤੇ ਉਹ ਕਿਵੇਂ ਕਿੱਦਾਂ ਮਤਲਬ ਇਹ ਆਪ
0: ਕਿੱਦਾਂ
1: ਅੱਛਾ ਵੈਸ ਸਾਹਿਬ, ਜਿਹੜੀ ਮੈਂ ਗੱਲ ਇਹ ਕਰਨ ਲੱਗਾ ਵੀ ਉਹ ਡਾਕਟਰ ਸਾਹਿਬ ਨੇ ਇਹ ਕਿਹਾ ਸੀਗਾ ਵੀ ਗੁਰੂ ਸਾਹਿਬ ਨੇ ਸਾਨੂੰ ਇੱਕ ਨਾ ਜ਼ਿੰਦਗੀ ਦੇ ਵਿੱਚ ਵੈਸ ਸਾਹਿਬ ਬੜੇ ਸਮੇਂ ਹੁੰਦੇ, ਵਕਤ ਹੁੰਦੇ ਤੁਹਾਡੀ ਜ਼ਿੰਦਗੀ ਵਿੱਚ ਵੀ ਕਈ ਵਾਰੀ ਆਏ ਹੋਣਗੇ ਜਦੋਂ ਬੰਦਾ ਥੋੜੇ ਕਨਫਿਊਜ਼ਨ ਚ ਪੈ ਜਾਂਦਾ, ਇੱਕ ਮੋੜ ਤੇ ਖੜਿਆ ਸਾਨੂੰ ਇਹ ਨੀ ਪਤਾ ਲੱਗਦਾ ਵੀ ਇੱਧਰ ਜਾਈਏ ਇੱਧਰ ਜਾਈਏ। ਮੰਨ ਲਓ ਜਿੱਦਾਂ ਆਪਾਂ ਮਿਸਾਲ ਦੇ ਤੌਰ ਤੇ ਕਿਸੇ ਦਾ ਜ਼ਿੰਦਗੀ ਆਮ ਜ਼ਿੰਦਗੀ ਦੀ ਮਿਸਾਲ ਦਿੰਦੇ ਹਾਂ ਵੀ ਜੇ ਕਿਸੇ ਦਾ ਬੱਚਾ ਹੀ ਉਹ ਕਹਿੰਦਾ ਯਾਰ ਇਹਨੂੰ ਹੁਣ ਸਾਇੰਸ ਪੜ੍ਹਾਈਏ ਕਿ ਇਉਂ ਪੜ੍ਹਾਈਏ ਕਿ ਕਾਲਜ ਪਾਈਏ ਕਿ ਬੀ ਕਰਾਈਏ, ਹਨਾ ਇੱਕ ਬੜੇ ਰਸਤੇ ਚ ਆ ਸਪੇਰੋਂ ਖੁੱਲਦੇ ਹਨ
0: ਕਿਹੜਾ ਕੋਰਸ
1: ਫਿਰ ਧੀਆਂ ਪੁੱਤਰਾਂ ਦੇ ਆਪਾਂ ਆਮ ਜ਼ਿੰਦਗੀ ਦੇ ਵਿੱਚ ਡਿਸੀਜਨ ਕਿਸੇ ਵੇਲੇ ਲੈਣ ਲੱਗੇ ਥੋੜਾ ਕਨਫਿਊਜ਼ਨ ਹੋ ਜਾਂਦੇ ਹਾਂ ਰਿਸ਼ਤਾ ਕਰਨ ਵਾਲੇ, ਹਨਾ ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਮਤਲਬ ਪ੍ਰਤੀਕਾਤਮਕ ਰੂਪ ਵਿੱਚ ਦੱਸਿਆ ਵੀ ਜਦੋਂ ਤੁਹਾਡੀ ਜ਼ਿੰਦਗੀ ਚ ਕੋਈ ਇਸ ਤਰ੍ਹਾਂ ਕੰਮ ਹੋਵੇ, ਪੰਜ ਸਿੰਘ ਜਿਹੜੇ ਤੁਹਾਡੇ ਆਲੇ ਆਸ ਪਾਸ ਤੁਹਾਡੇ ਸਰਕਲ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਇਹ ਸਿਆਣੇ ਆ, ਇਹ ਮਤਲਬ ਤਿਆਗ ਵਾਲੇ ਇਮਾਨਦਾਰ ਨੇ, ਉਹਨਾਂ ਦੀ ਤੁਸੀਂ ਰਾਏ ਲਓ, ਉਹ ਸਾਰੀ ਸਾਂਝੀ ਮਿਲਣੀ ਰਾਏ ਉਹਨਾਂ ਦੀ ਰੱਬ ਦੀ ਰਾਏ
0: ਹੋਏਗੀ।
1: ਇਹ ਪੰਜ ਪਿਆਰਿਆਂ ਦਾ ਮਤਲਬ ਸੰਕਲਪ ਗੁਰੂ ਸਾਹਿਬ ਨੇ ਮਤਲਬ ਪੰਜ ਜਣੇ ਜਿੱਥੇ ਬਹਿ
0: ਜਾਣਗੇ ਤੇ ਜੇ ਰਾਏ ਵੰਡੀ ਵੀ ਜਾਏਗੀ ਤੇ ਫਿਰ ਵੀ ਉਹ ਬਰਾਬਰ ਬਰਾਬਰ ਨੀ ਰਹਿਣ ਲੱਗੇ, ਇੱਕ ਪਾਸੇ ਤਿੰਨ ਹੋ ਜਾਣਗੇ ਇੱਕ ਪਾਸੇ ਦੋ ਹੋ ਜਾਣਗੇ।
1: ਨਹੀਂ ਨਹੀਂ ਨਹੀਂ ਪੰਜਾਂ ਦੀ ਸਾਂਝੀ ਮਿਲਣੀ ਰਾਏ ਜਿਹੜੀ ਪੰਜਾਂ ਦੀ ਉੱਥੇ ਉਹ ਰੱਬ ਦੀ ਰਾਏ
0: ਹੋਏਗੀ।
1: ਇਹ ਤੁਹਾਨੂੰ ਪਤਾ ਚਮਕੌਰ ਸਾਹਿਬ ਦੇ ਗੁਰੂ ਸਾਹਿਬ ਕਹੇ ਜਦੋਂ
0: ਸਾਰਿਆਂ ਨੂੰ ਪਤਾ ਸਾਰਿਆਂ ਨੂੰ
1: ਸ਼ਹੀਦ ਜਦੋਂ ਹੋਏ ਤੇ ਫਿਰ ਉਹਨਾਂ ਨੂੰ ਵੀ ਰੂਹ ਆ ਗਿਆ ਤੇ ਕਹਿੰਦੇ ਅੱਜ ਮੁਕਾ ਹੀ ਲਈ ਸਿੰਘਾਂ ਨੇ, ਫਿਰ ਉਹਨਾਂ ਨੂੰ ਮਤਲਬ ਨਾ ਉਹ ਵਿਜੇਤ ਹੋ ਗਏ ਸੀਗੇ।
0: ਪਰ ਸਿੰਘਾਂ ਦੀ ਹੈ ਵੀ ਸਿਆਣਪ ਸੀ, ਜੇ ਪੁੱਤਰਾਂ ਦੇ ਦਾਨੀ ਫਰਜ਼ ਕਰੋ ਕਿ ਸ਼ਹੀਦ ਹੋ ਜਾਣ ਤੇ
1: ਉੱਥੇ ਖਤਮ, ਲੜਾਈ ਖਤਮ,
0: ਉੱਥੇ ਸਾਰਾ ਕੁਛ ਹੀ ਖਤਮ ਹੋ ਜਾਂਦਾ ਸੀ,
1: ਯੁੱਧ ਖਤਮ, ਯੁੱਧ ਉੱਥੇ ਜਿਹੜੀ ਜ਼ੁਲਮ ਦੇ ਲੜਾਈ, ਹਾਂ ਬਿਲਕੁਲ
0: ਬਿਲਕੁਲ ਖਤਮ ਸੀ।
1: ਹਾਂ ਔਰ ਉਹ ਜਿਹੜਾ ਫੈਸਲਾ ਸੀ ਤੁਹਾਨੂੰ ਪਤਾ, ਪੰਜ ਸਿੰਘਾਂ ਨੇ ਜਦੋਂ ਇਕੱਠੇ ਹੋ ਕੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਜਾਣ ਦਾ ਤੇ ਫੇਰ ਉਹਨਾਂ ਨੇ ਉਹਨਾਂ ਦਾ ਹੁਕਮ ਮੰਨਿਆ, ਕਿਉਂਕਿ ਉਹਨਾਂ ਨੇ ਇਹ ਮਤਲਬ ਦੱਸਿਆ ਸੀ। ਔਰ ਉਹ ਵੇਖੋ ਹੁਕਮ ਕਿੱਡਾ ਵਧੀਆ ਸੀ, ਗੁਰੂ ਸਾਹਿਬ ਉੱਥੋਂ ਚਲੇ ਗਏ ਤੇ ਮਹਾਰਾਜ ਉਹਨਾਂ ਨੇ ਫਿਰ ਉੱਥੋਂ ਸਾਊਥ ਵਾਲੇ ਪਾਸੇ ਗਏ, ਆਨੰਦਪੁਰ ਸਾਹਿਬ ਚਮਕੌਰ ਦੇ ਵਿੱਚ ਜਿਹੜੀ ਸੀ ਮੁਕਤਸਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਸਿੰਘ, ਇੱਥੋਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਇਤਿਹਾਸਕ ਜਿਹੜਾ ਕਾਰਜ ਹੋਇਆ ਭਈ ਇੱਥੇ ਦੀਨਾ ਕਾਂਗੜ ਬਠਿੰਡੇ ਦੇ ਆਸ ਪਾਸ ਜਿਹੜਾ ਉਹਦੇ ਵਿੱਚ ਬੈਠ ਕੇ ਇੱਕ ਜਫ਼ਰਨਾਮਾ ਲਿਖਿਆ ਫਾਰਸੀ ਦੇ ਵਿੱਚ ਔਰੰਗਜ਼ੇਬ, ਜਿਹਨੂੰ ਪੜ੍ਹ ਕੇ ਉਹਨਾਂ ਮਤਲਬ ਪਛਤਾਉਂਦਾ, 17-18 ਦਿਨ ਮਿਲਦਾ, ਤਰਲੇ ਲੈਂਦਾ, ਲਿਲਕੜੀਆਂ ਲੈਂਦਾ, ਇੱਕ ਵਾਰੀ ਗੁਰੂ ਸਾਹਿਬ ਨਾਲ ਮਿਲਾ ਦਿਓ, ਉਹ ਮਰ ਗਿਆ। ਔਰ ਉਹ ਇੱਕ ਮਤਲਬ ਸੰਸਾਰ ਭਰ ਦੇ ਸਾਹਿਤ ਵਿੱਚ ਮਤਲਬ ਇੱਕ ਅੱਜ ਵੀ ਇੱਕ ਇਤਿਹਾਸਕ ਦਸਤਾਵੇਜ ਗੁਰੂ ਸਾਹਿਬਾਂ ਦੇ ਹੱਥਾਂ ਦਾ ਲਿਖਿਆ
0: ਹੋਇਆ,
1: ਇੱਕ ਸੰਸਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਆਪਾਂ ਕਹਿ ਸਕਦੇ ਹਾਂ, ਆਪਾਂ ਜੋ ਆਪਾਂ ਰਾਮ ਜੀ ਸਾਨੂੰ ਕਹਿੰਦੇ ਸਰ 5000 ਸਾਲ
0: ਫਾਰਸੀ
1: ਪੇਸ਼ ਕਰ ਸਕੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਮਤਲਬ ਤੋਰਿਆ, ਥਾਪੀ ਦੇ ਕੇ ਆਪਣਾ ਆਸ਼ੀਰਵਾਦ ਦੇ ਕੇ, ਹਨਾ ਤੇ ਬਾਜਵਾ ਸਾਹਿਬ ਉਹ ਹੀ ਸਰਹੰਦ 4 ਸਾਲ 1704 ਦੇ ਵਿਚ ਸਾਹਿਬਜ਼ਾਦੇ ਸ਼ਹੀਦ ਹੋਇਆ ਤੇ 1708 ਦੇ ਵਿਚ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਲਾਈਟ ਵਜਾਈ, ਉਸੇ ਵਜੀਦ ਖਾਨ ਨੂੰ ਸੂਬੇ ਨੂੰ ਸੁੱਟ ਕੇ ਘੋੜੇ ਤੇ ਥੱਲੇ ਪਿਛੇ ਲੱਤ ਬੰਨ ਕੇ ਉਹਦੀ ਸਾਰੇ ਸ਼ਹਿਰ
0: ਸੀਤਿਆ
1: 4 ਸਾਲ ਬਾਅਦ ਤੇ ਇੱਕ ਮਤਲਬ ਮਿਸਾਲ ਕਾਇਮ ਕੀਤੀ। ਔਰ ਮਤਲਬ ਜਿਹੜੇ ਸੀ ਨਾ ਕੰਨ ਹੋ ਗਏ ਸਾਰੇ ਜ਼ਾਲਮਾਂ ਨੂੰ ਵੀ ਜੇ ਹਨਾ ਤੇ ਜੇ ਮੰਨ ਲਓ ਉਦਣ ਗੁਰੂ ਸਾਹਿਬ ਲੱਖਾਂ ਫੌਜਾਂ ਚ ਲੜਨ ਤੁਰ ਗਏ ਤੇ ਉਹਨਾਂ ਨੇ ਹੋ ਜਾਣਾ ਸੀ ਜੀ ਜੀ ਜੀ ਜੀ ਤੇ ਉਹ ਜਿਹੜਾ ਇਹ ਫੈਸਲਾ ਜਿਹੜਾ ਆ ਮਤਲਬ ਮੈਂ ਬੜੀ ਵਾਰੀ ਖੁਦ ਨਾ ਆਪਣੇ ਚੁੱਪ ਕਰਕੇ ਆਪਾਂ ਗੱਲ ਇਸ ਕਰਕੇ ਨੀ ਕਰਦੇ ਵੀ ਐਵੇਂ ਕੋਈ ਉਹੋ ਜਿਹਾ
0: ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਤੁਹਾਡੀ ਨਾ ਛੋਟੀ ਜਿਹੀ ਗੱਲ ਲੱਗਾ ਕੱਟਣ ਨਿੱਕੀ ਜੀ, ਮੈਂ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਕੋਈ ਛੋਟਾ ਜਿਹਾ ਨਾ ਆਰਟੀਕਲ ਲਿਖਿਆ, ਪੁਰਾਣੀ ਗੱਲ ਤੇ ਇੱਕ ਭਾਈ ਸਾਹਿਬ ਉਹਨਾਂ ਨੇ ਥੱਲੇ ਲਿਖਿਆ ਵੀ ਬੰਦਾ ਬਹਾਦਰ ਜਿਹੜਾ ਸੀ ਉਹ ਸਿੱਖ ਪੰਥ ਦਾ ਗਰਦਾਰ ਸੀ। ਤੇ ਮੈਂ ਕਿਹਾ ਕਿ ਮੈਂ ਤੇਰੇ ਨਾਲ ਫੇਸਬੁੱਕ ਦੇ ਉੱਤੇ ਬਹਿਸ ਨਹੀਂ ਕਰਨੀ, ਆਪਣਾ ਟੈਲੀਫੋਨ ਨੰਬਰ ਭੇਜ ਦਾ, ਆ ਮੇਰਾ ਹੀ ਤੇ ਮੈਨੂੰ ਕਾਲ ਕਰ। ਕਾਲ ਕੀਤੀ ਮੈਂ ਉਹਨੂੰ ਹਵਾਲੇ, ਮੇਰੇ ਕੋਲ 2 ਕਿਤਾਬਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪਈਆਂ। ਬੰਦਾ ਟਸ ਤੋਂ ਮਸ ਨਹੀਂ ਹੋਇਆ, ਸਾਰੀ ਗੱਲ ਵੀ ਸੁਣ ਲਏ ਤੇ ਕਹੇ ਮੈਂ ਤੇ ਉਹਨੂੰ ਗਦਾਰ ਹੀ ਕਹਾਂਗਾ, ਉਹਨੇ ਗੁਰੂ ਗੋਬਿੰਦ
1: ਸਿੰਘ
0: ਮੈਂ ਚੁੱਪ ਹੀ ਕਰ।
1: ਬਿਲਕੁਲ ਇਹੋ ਜਿਹਾ ਇਹੋ ਜਿਹੇ ਦੇ ਨਾਲ ਬਹਿਸ ਜਿਹੜੀ ਨਾ ਮੂਰਖ ਦੇ ਨਾਲ ਜਿਹੜੀ ਬਹਿਸ ਨਹੀਂ ਕਰਨਾ, ਜਿਹੜਾ ਮਤਲਬ ਇਹ ਹੁੰਦਾ ਨਾ ਅਕਲ ਦਾ ਅੰਨਾ,
0: ਤਖਤ ਖਾਲਸਾ ਦੀਆਂ ਤੇ ਫਲਾਣੇ ਖਾਲਸਾ ਦੀਆਂ ਗੱਲ ਕੋਈ ਵੀ ਨੀ, ਸਾਬਤ ਵੀ ਕੁਛ ਨਾ ਕਰ ਸਕੇ ਤੇ ਇਹੋ ਹੀ ਕਹਿ ਕੇ ਮੈਂ ਤੇ ਉਹਨੂੰ ਵਿਗਾੜ ਕਰ
1: ਮਹਾਰਾਜ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਤੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸੀਗੀ ਉਹ ਬਦਲਾ ਲਿਆ, ਮਤਲਬ ਇੱਕ ਸਭ ਤੋਂ ਪਹਿਲਾਂ ਕੰਮ ਨੇ ਪਤਾ ਕੀ ਕੀਤਾ ਜੀ, ਜਿਹੜੀ ਜ਼ਮੀਨ ਸੀ ਉਸ ਵੇਲੇ ਜ਼ਮੀਨ ਦੇ ਮਾਲਕ
0: ਪੰਜਾਬੀ
1: ਸਿੱਖ
0: ਜਿਹੜੇ,
1: ਹਾਂ ਉਹ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮਾਲਕ ਬਾਬਾ ਬੰਦਾ ਸਿੰਘ ਨੇ ਬਣਾ ਜ਼ਮੀਨਾਂ ਦੇ,
0: ਮਤਲਬ
1: ਜੀ ਜੀ ਜੀ ਜੀ ਇਹ ਭੂਮੀ ਜਿਹੜਾ ਸੁਧਾਰ ਖੇਤੀ ਦਾ ਇਹ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ।
0: ਬਿਲਕੁਲ ਬਿਲਕੁਲ, ਰੈੱਡ ਕ੍ਰਾਸ ਭਾਈ
1: ਔਰ ਸਿੱਖ ਰਾਜ ਦੀ ਜਿਹੜੀ ਨੀਂਹ ਆ, ਜਿਹੜੀ ਮੁੱਢ ਆ, ਜਿਹੜਾ ਜਿਹੜਾ 40 ਸਾਲ ਮਹਾਰਾਜ ਸਿੰਘ ਦਾ ਰਾਜ ਆ, ਬਾਬਾ ਬੰਦਾ ਸਿੰਘ ਬਹਾਦਰ ਦੀ ਹੀ ਦੇਣ ਹੈ। ਜਦੋਂ ਸਿੱਖ ਜਿਹੜੇ ਸੀਗੇ ਉਹਦੇ ਚੋਂ ਨਿਕਲ ਕੇ ਜੰਗਲਾਂ ਦੇ ਲੜੇ ਸੀਗੇ, ਉਹਨਾਂ ਦੀ ਹੀ ਪ੍ਰੇਰਨਾ ਸੀ। ਹਾਂਜੀ ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਜਿਹੜੇ ਜਿਹੜੇ ਸੂਰਮਿਆਂ ਦੀਆਂ ਸ਼ਹੀਦਾਂ ਦੀਆਂ ਜਸੀ ਬਾਜਵਾ ਸਾਹਿਬ ਮਾਣ ਸਨਮਾਨ ਦੇ ਵਿੱਚ ਉਹਨਾਂ ਦੇ ਮਤਲਬ ਸ਼ਰਧਾ ਨਹੀਂ ਨਾ ਰੱਖ ਸਕਦੇ, ਤੇ ਸਾਨੂੰ ਉਹਨਾਂ ਦੀ ਕੁਰਬਾਨੀ ਨੂੰ ਘਟਾ ਲਿਖਣ ਦਾ ਕੋਈ ਇਸ ਤਰ੍ਹਾਂ ਦਾ, ਹਾਂ ਕੋਈ ਅਸੀਂ ਮੂਰਖਾਂ ਨਾਲ ਟਿੱਪਣੀ ਕਰਦਾ
0: ਕਿਉਂ ਕੀਤਾ?
1: ਬਿਲਕੁਲ ਜੀ ਬਿਲਕੁਲ, ਉਹ ਕੋਈ ਉਹਨਾਂ ਨੂੰ ਹੱਕ ਨੀ ਹੈਗਾ ਮਤਲਬ ਇਸ ਤਰ੍ਹਾਂ ਦਾ ਵੀ, ਤੇ ਭਾਈ ਆਪਾਂ ਉਹਨਾਂ ਦੀ ਛਟਿਆਈ ਉਹਨਾਂ ਦੀ ਕੁਰਬਾਨੀ ਨੂੰ, ਜੇ ਆਪਾਂ ਉਹਨੂੰ ਮਟਿਆ ਨੀ ਸਕਦੇ ਤੇ ਸਾਨੂੰ ਛਡਿਆਉਣਾ ਚਾਹੀਦਾ। ਚਲੋ ਖੈਰ, ਇਹ ਮੇਰੀ ਬੇਨਤੀ ਸੀ ਕਿ ਮੈਂ ਜਿਹੜੀ ਗੱਲ ਦੀ ਆਪਣੀ ਦੀ ਮੈਂ ਗੱਲ ਖਤਮ ਕਰਾਂ, ਮੈਂ ਕਹਿਣਾ ਕੀ ਚਾਹੁੰਦਾ ਸੁਨੀਤ ਬਾਜਵਾ ਸਾਹਿਬ ਕਿ ਹਰ ਬੰਦੇ ਨੂੰ ਨਾ, ਸਿੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰਕਲ ਚੋਂ ਆਸ ਪਾਸ ਚਾਹੇ ਉਹਦਾ ਕੋਈ ਰਿਸ਼ਤੇਦਾਰ ਆ, ਭੈਣ ਭਰਾ ਆ, ਦੋਸਤ ਮਿੱਤਰ ਆ, ਪੰਜ ਇਹੋ ਜਿਹੇ ਸਿੰਘ ਦੀ ਡਾਇਰੀ ਆਪਣੀ ਜਿਹੜੀ ਨਾ ਮੈਂ ਬਣਾਈ ਹੋਈ ਆ। ਮੈਂ ਆਪਣੇ ਪੰਜ ਸਿੰਘਾਂ ਦੀ ਨਾ, ਪੰਜ ਬੰਦਿਆਂ ਦੀ ਜਿਹੜੀ, ਪੰਜ ਪਿਆਰਿਆਂ ਦੀ ਮੇਰੀ ਜ਼ਿੰਦਗੀ ਦੇ ਪੰਜ ਪਿਆਰੇ ਜਿਹੜੇ ਆ ਉਹ ਮੈਂ ਆਪਣੀ ਇੱਕ ਡਾਇਰੀ ਚ ਲਿਖੇ ਹੋਏ ਆ। ਮੈਨੂੰ ਕੋਈ ਕਦੇ ਕਿਸੇ ਮੋੜ ਤੇ ਜਦੋਂ ਕਨਫਿਊਜ਼ਨ ਹੋ ਗਿਆ, ਅੱਜ ਕੱਲ ਤੇ ਆਧੁਨਿਕ ਸਮੇਂ ਦੇ ਹਿਸਾਬ ਨਾਲ ਮੈਂ ਫੋਨ ਤੇ ਉਹਨਾਂ ਦੀ ਰਾਏ ਲੈਣਾ, ਜਿੱਥੇ ਸਾਰਿਆਂ ਦੀ ਮਿਲ ਜੇ ਉੱਥੇ ਮੈਂ ਓਕੇ ਕੀਤਾ। ਔਰ ਅੱਜ ਤੱਕ ਕਦੀ ਨੀ ਹੋਇਆ ਵੀ ਆਪਾਂ ਕਿਸੇ ਗੱਲੋਂ ਮਤਲਬ ਉਹਨਾਂ ਨੂੰ ਮਾਰ ਖਾਧੀ ਹੋਵੇ, ਉਹ ਵਾਕਿਆ ਰੱਬੀ ਫਰਮਾਨ ਵਰਗੀ ਗੱਲ ਹੁੰਦੀ ਆ, ਉਹ ਸਹੀ ਹੁੰਦਾ, ਕਦੀ ਗਲਤ ਨੀ ਹੋਇਆ। ਇਹਨੂੰ ਆਪਾਂ ਇੱਕ ਰਸਮ ਜੀ ਤੱਕ ਕਰਤਾ ਸੀਮਤ, ਪੰਜ ਪਿਆਰੇ ਨਗਰ ਕੀਰਤਨ ਕੱਢਣਾ, ਮੋਲੇ ਬਰਸੇ ਫੜਾ ਕੇ ਪੰਜ ਪਿਆਰੇ ਜਿਹੜੇ ਸੀ ਉਹ ਬਣਾ ਦਿਓ ਤੇ ਬਸ ਠੀਕ ਹੈ ਏਦਾਂ। ਹਾਲਾਂਕਿ ਗੁਰੂ ਸਾਹਿਬ ਦੀ ਰਮਜ ਇਹ ਸੀ ਕਿ ਤੁਸੀਂ ਪੰਜ ਸਿੰਘ ਇਕੱਠੇ ਹੋ ਕੇ ਕੋਈ ਵੀ ਰਾਏ ਦੇ ਨਾਲ ਜੋ ਫੈਸਲਾ ਕਰੋਗੇ ਉਹ ਰੱਬੀ ਫਰਮਾਨ ਹੋਊਗਾ। ਪੰਜਾਂ ਦੇ ਵਿੱਚ ਪਰਮੇਸ਼ਰ ਆਪ ਆਉਂਦਾ ਆ, ਰੱਬ ਹੁੰਦਾ ਮਤਲਬ ਗੁਰੂ ਤੋਂ ਵੀ ਉੱਪਰ, ਉਹ ਤੁਹਾਡੇ ਗੁਰੂ ਤੋਂ ਵੀ ਉੱਪਰ,
0: ਗੁਰੂ ਨੂੰ ਹੁਕਮ ਦੇ ਸਕਦੇ ਨੇ ਗੁਰੂ ਤੋਂ।
1: ਬਿਲਕੁਲ ਗੁਰੂ ਤੋਂ, ਗੁਰੂ ਸਾਹਿਬ ਨੇ ਹੁਕਮ ਉਹਨਾਂ ਦਾ ਮੰਨਿਆ ਤੇ ਉਹਨਾਂ ਨੇ ਮਿਸਾਲ ਕਾਇਮ ਕੀਤੀ, ਉਹਨਾਂ ਦਾ ਹੁਕਮ ਮੰਨਿਆ ਹੁੰਦਾ ਨੀ ਕਿ ਨਹੀਂ ਮੈਂ ਨੀ ਜਾਣਾ, ਉਹ ਗਏ ਨੇ ਔਰ ਜਾਣ ਲੱਗਿਆ ਮਤਲਬ ਉਹ ਫੇਰ ਲਲਕਾਰਾ ਮਾਰ ਕੇ ਤਾੜੀ ਮਾਰ ਕੇ ਜਿਹੜੇ ਸੀ ਉਹ ਗਏ ਵੀ ਰਾਤ ਜਾਂਦਾ ਜੇ ਮਤਲਬ ਸਿੱਖਾਂ ਦਾ ਪੀਰ ਗੁਰੂ ਹਨਾ ਉਹ। ਹਾਂਜੀ ਹਾਂਜੀ ਜੀ ਜੀ, ਇਹ ਮੈਂ ਬੇਨਤੀ ਕਰਨੀ ਸੀ ਕਿ ਇਹ ਹੋਰ ਕਿਸੇ ਦੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਤੁਹਾਡੇ ਨਾਲ ਮੈਂ ਆਪਣੇ ਦਿਲ ਦੀ ਮਨ ਦੀ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਨੇ ਬੜੇ ਜ਼ਬਰਦਸਤ
0: ਸਾਰੇ ਸਾਰੇ ਅੱਧੀ ਦੁਨੀਆ ਨਾਲ ਆਪਣੀ ਗੱਲ ਸਾਂਝੀ
1: ਜੀ ਜੀ। ਬਾਕੀ ਆਪਾਂ ਵਿਦਵਾਨ ਕੋਈ ਨੀ, ਆਪਾਂ ਜੇ ਕੋਈ ਸੱਜਣ ਮਿੱਤਰ ਇਸ ਗੱਲ ਤੇ ਕਰੇ ਕਿੰਤੂ ਪਰੰਤੂ ਤੇ ਅਸੀਂ ਉਹਨੂੰ ਵੀ ਕਹੋ ਪੰਜ ਪਿਆਰੇ ਨਗਰ ਕੀਰਤਨ ਕੱਢਣਾ, ਮੋਲੇ ਬਰਸੇ ਫੜਾ ਕੇ ਪੰਜ ਪਿਆਰੇ ਜਿਹੜੇ ਸੀ ਉਹ ਬਣਾ ਦਿਓ ਤੇ ਬਸ ਠੀਕ ਹੈ ਏਦਾਂ। ਹਾਲਾਂਕਿ ਗੁਰੂ ਸਾਹਿਬ ਦੀ ਰਮਜ ਇਹ ਸੀ ਕਿ ਤੁਸੀਂ ਪੰਜ ਸਿੰਘ ਇਕੱਠੇ ਹੋ ਕੇ ਕੋਈ ਵੀ ਰਾਏ ਦੇ ਨਾਲ ਜੋ ਫੈਸਲਾ ਕਰੋਗੇ ਉਹ ਰੱਬੀ ਫਰਮਾਨ ਹੋਊਗਾ, ਪੰਜਾਂ ਦੇ ਵਿੱਚ ਪਰਮੇਸ਼ਰ ਆਪ ਆਉਂਦਾ ਆ, ਰੱਬ ਹੁੰਦਾ ਮਤਲਬ ਗੁਰੂ ਤੋਂ ਵੀ ਉੱਪਰ, ਉਹ ਤੁਹਾਡੇ ਗੁਰੂ ਤੋਂ ਵੀ ਉੱਪਰ,
0: ਗੁਰੂ ਨੂੰ ਹੁਕਮ ਦੇ ਸਕਦੇ ਨੇ ਗੁਰੂ ਤੋਂ।
1: ਬਿਲਕੁਲ ਗੁਰੂ ਤੋਂ, ਗੁਰੂ ਸਾਹਿਬ ਨੇ ਹੁਕਮ ਉਹਨਾਂ ਦਾ ਮੰਨਿਆ ਤੇ ਉਹਨਾਂ ਨੇ ਮਿਸਾਲ ਕਾਇਮ ਕੀਤੀ, ਉਹਨਾਂ ਦਾ ਹੁਕਮ ਮੰਨਿਆ ਹੁੰਦਾ ਨੀ ਕਿ ਨਹੀਂ ਮੈਂ ਨੀ ਜਾਣਾ, ਉਹ ਗਏ ਨੇ ਔਰ ਜਾਣ ਲੱਗਿਆ ਮਤਲਬ ਉਹ ਫੇਰ ਲਲਕਾਰਾ ਮਾਰ ਕੇ ਤਾੜੀ ਮਾਰ ਕੇ ਜਿਹੜੇ ਸੀ ਉਹ ਗਏ ਵੀ ਰਾਤ ਜਾਂਦਾ ਜੇ ਮਤਲਬ ਸਿੱਖਾਂ ਦਾ ਪੀਰ ਗੁਰੂ ਹਨਾ ਉਹ। ਹਾਂਜੀ ਹਾਂਜੀ ਜੀ ਜੀ, ਇਹ ਮੈਂ ਬੇਨਤੀ ਕਰਨੀ ਕਿ ਇਹ ਹੋਰ ਕਿਸੇ ਦੀ ਗੱਲ ਕਰਨ ਨੂੰ ਦਿਲ ਨੀ ਕਰਦਾ, ਤੁਹਾਡੇ ਨਾਲ ਮੈਂ ਆਪਣੇ ਦਿਲ ਦੀ ਮਨ ਦੀ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਬੜੇ ਜ਼ਬਰਦਸਤ
0: ਸਾਰੇ ਸਾਰੇ ਅੱਧੀ ਦੁਨੀਆ ਨਾਲ ਆਪਣੀ ਗੱਲ ਸਾਂਝੀ
1: ਜੀ ਜੀ। ਬਾਕੀ ਆਪਾਂ ਵਿਦਵਾਨ ਕੋਈ ਨੀ, ਆਪਾਂ ਜੇ ਕੋਈ ਸੱਜਣ ਮਿੱਤਰ ਇਸ ਗੱਲ ਤੇ ਕਰੇ ਕਿੰਤੂ ਪਰੰਤੂ ਤੇ ਅਸੀਂ ਉਹਨੂੰ ਵੀ ਕਹਾਂਗੇ ਠੀਕ ਹੈ ਭਰਾ ਵੈਲਕਮ ਤੇਰਾ, ਸਾਡੇ ਮੇਰੇ ਮਨ ਦਾ ਇਹ ਵਿਚਾਰ ਹੈ।

0: ਫਿਰ ਉਹ ਲਲਕਾਰਾ ਮਾਰ ਕੇ ਤਾੜੀ ਮਾਰ ਕੇ ਜਿਹੜੇ ਸੀ ਉਹ ਗਏ ਵੀ ਰਾਤ ਜਾਂਦਾ ਜੇ ਮਤਲਬ ਸਿੱਖਾਂ ਦਾ ਪੀਰ ਗੁਰੂ ਹੈ
1: ਨਾ
0: ਉਹ ਹਾਂਜੀ ਹਾਂਜੀ ਜੀ ਜੀ ਇਹ ਮੈਂ ਬੇਨਤੀ ਕਰਨੀ ਕਿ ਇਹ ਹੋਰ ਕਿਸੇ ਦੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਡੇ ਨਾਲ ਮੈਂ ਆਪਣੇ ਦਿਲ ਦੀ ਮਨ ਦੀ ਗੱਲ ਕੀਤੀ ਹੈ ਵੀ ਗੁਰੂ ਦਾ ਪਰ ਬੜੇ ਜ਼ਬਰਦਸਤ
1: ਸਾਰੇ ਅੱਧੀ ਦੁਨੀਆਂ ਨਾਲ ਆਪਣੀ ਗੱਲ ਸਾਂਝੀ
0: ਜੀ ਜੀ ਬਾਕੀ ਆਪਾਂ ਵਿਦਵਾਨ ਕੋਈ ਨੀ ਆਪਾਂ ਜੇ ਕੋਈ ਸੱਜਣ ਮਿੱਤਰ ਇਸ ਗੱਲ ਤੇ ਕਰੇ ਕਿੰਤੂ ਪਰੰਤੂ ਤੇ ਅਸੀਂ ਉਹਨੂੰ ਵੀ ਕਹਾਂਗੇ ਠੀਕ ਹੈ ਭਰਾ ਵੈਲਕਮ ਤੇਰਾ ਸਾਡੇ ਮੇਰੇ ਮਨ ਦਾ ਵਿਚਾਰ
1: ਅਸੀਂ
0: ਕੋਈ ਸਿਆਣੇ ਵੀ ਨਹੀਂ ਹੈਗੇ
1: ਨੈਚੁਰਲ ਹੈ ਕੋਈ ਤੁਹਾਡੇ ਹੱਥ ਚ ਹੋਏਗਾ ਤੁਸੀਂ ਆਪਣਾ ਫਰਜ਼ ਨਿਭਾਓ ਆਪਣੀ ਡਿਊਟੀ ਦਿੰਦੇ ਰਹੋ
0: ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਅੱਛਾ ਭਾਈ ਸਾਹਿਬ ਹੁਣ ਆਈਏ ਆਪਾਂ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਵੱਲ
1: ਵਾਹ
0: ਇਹ ਮੈਨੂੰ ਬੜੀ ਚੰਗੀ ਗੱਲ ਲੱਗੀ ਪ੍ਰਵਾਦ ਰੇਡੀਓ ਦੇ ਪ੍ਰੋਗਰਾਮ ਦੀ ਵੀ ਰਾਜਨੀਤੀ ਦੇ ਮਾਰਾ ਮਰਾਈ ਦੇ
1: ਚੱਲਦੇ
0: ਇਹ ਤੇ ਚੱਲਦੇ ਰਹਿਣੇ ਇਹ ਤੇ ਚੱਲਦੇ ਹੀ ਰਹਿਣੇ
1: ਸੁਣ ਸੁਣ ਕੇ ਥੱਕ ਜਾਈਦਾ ਵੇਖੋ ਜੀ ਮੈਂ ਖਬਰਾਂ ਸੁਣਨਾ ਨਾ ਸਵੇਰੇ ਉਹ ਜਿਹੜੇ ਸੁਹਿਰਦ ਗਏ ਮਾਨ ਜਤਿੰਦਰ ਪੰਨੂ ਜੀ ਹੁਣੀ ਅਕਾਲੀ ਸ਼੍ਰੋਮਣੀ ਕਮੇਟੀ ਉਹਦੇ ਫਲਾਣੇ ਬਿਲਕੁਲ
0: ਤੇ ਇਹ ਜਿਹੜੇ ਸਾਡੇ ਨਾ ਜਿਹੜੇ ਮਤਲਬ ਇੱਕ ਸਾਹਿਤ ਦੇ ਸੱਭਿਆਚਾਰ ਦੇ ਪੰਜਾਬ ਦੇ ਹੀਰੇ ਯੋਧੇ ਸਾਹਿਤ ਦੇ ਯੋਧੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ
1: ਸਾਹਿਤ ਦੇ
0: ਇਹ ਹੀਰੇ ਜਿਹੜੇ ਆ ਆਪਾਂ ਇਹਨਾਂ ਨੂੰ ਸਾਡੇ ਜੇ ਅੱਜ ਮਤਲਬ ਯਾਦ ਕਰੀਏ ਜਿਹੜੇ ਕਦੀ 40-20-30 ਸਾਲ ਤੱਕ ਜਿਹੜੇ ਇਸ ਮੀਡੀਆ ਦੇ ਛਾਏ ਰਹੇ ਆ
1: 40
0: ਤੋਂ ਲੈ ਕੇ 60 ਤੱਕ ਨਾ 40 ਤੋਂ ਲੈ ਕੇ 60 ਤੱਕ ਨੰਦ ਲਾਲ ਨੂਰਪੁਰੀ ਜੀ ਜਿਹੜਾ ਉਸ ਵੇਲੇ ਦਾ ਮੀਡੀਆ ਸੀ ਰੇਡੀਓ ਰੇਡੀਓ ਸੀਗਾ ਟੀਵੀ ਤੇ ਬਾਅਦ ਚ ਆਇਆ ਰੇਡੀਓ ਦੇ ਬਾਦਸ਼ਾਹ ਸੀ ਯਾਰ ਬੜੀ ਫਿਲਮਾਂ ਤੇ ਰੇਡੀਓ ਦੇ ਮਤਲਬ ਬੜੇ ਵੱਡੇ ਪ੍ਰਵਾਨਕ ਤੇ ਬਹੁਤ ਵੱਡੇ ਸ਼ਾਇਰ ਮੈਂ ਤੇ ਇਹਨਾਂ ਨੂੰ ਮਹਾਂ ਕਵੀ ਕਹੂੰਗਾ
1: ਜੀ ਨੋ ਡਾਊਟ ਪਰ ਮੈਂ ਇਹਨਾਂ ਨੂੰ ਕਾਲਜ ਚ ਜਾ ਕੇ ਜਾਣਨ ਲੱਗੇ ਨੇ ਜਦੋਂ ਇਹ ਨਹੀਂ ਰਹੇ
0: ਜੀ ਜੀ ਜੀ ਜੀ
1: 5-7 ਸਾਲ ਦੇ ਜੇ ਹੋਵਾਂਗੇ ਵੀ ਉਦੋਂ ਤੇ ਕੀ ਪਤਾ ਲੱਗਦਾ ਸ਼ਾਇਰ
0: ਕੌਣ ਹੈ ਨਾ ਸੁਣਿਆ ਹਾਂਜੀ ਹਾਂਜੀ ਨਾ ਸੁਣਿਆ ਤੇ ਉਦੋਂ ਤੁਸੀਂ ਗੀਤ ਸੁਣਿਆ ਜੁੱਤੀ ਕਸੂਰੀ ਪੈਰੀ ਨੇ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਓਨੀ ਰਾਹੀ ਮੈਨੂੰ ਤੁਰਨਾ ਪਿਆ
1: ਗੱਲ ਏਦਾਂ ਵੀ ਲਿਖਣ ਵਾਲਾ ਏਡਾ ਖੂਬਸੂਰਤ ਗਾਉਣ ਵਾਲੀ ਨੇ ਵੀ ਕਮਾਲ
0: ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਜਿੰਨੇ ਖੂਬਸੂਰਤ ਸ਼ਬਦ ਸੀ ਉਹਨਾਂ ਨੂੰ ਆਵਾਜ਼ ਵੀ ਉਨੀ ਖੂਬਸੂਰਤ ਮਿਲੀ ਅੰਦਾਜ਼ ਵੀ ਉਹਨਾਂ ਖੂਬਸੂਰਤ ਮਿਲਿਆ ਔਰ ਲੋਕਾਂ ਦੇ ਮਨਾਂ ਦੇ ਦਿਲਾਂ ਦੇ ਵਿੱਚ ਮਤਲਬ ਇਹ ਜਿਹੜਾ ਇੱਕ ਲੋਕ ਗੀਤ ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਗਿਆ ਵੀ ਇਹ ਲੋਕ ਗੀਤ ਆ ਕੇ ਕਿਸੇ ਦਾ ਲਿਖਿਆ ਹੋਇਆ ਹੈ ਨੰਦ ਲਾਲ ਨੂਰਪੁਰੀ ਦਾ ਲਿਖਿਆ ਜਿਹੜਾ ਲੋਕ ਗੀਤ ਦਾ ਰੂਪ ਧਾਰਨ ਕਰ ਗਿਆ ਅੱਛਾ ਬਾਦਸ਼ਾਹ ਇੱਕ ਹੋਰ ਮੈਂ ਸੁਣਿਆ ਜਿਹੜੇ ਸਾਡੇ ਪਿਤਾ ਜੀ ਭਾਵੇਂ ਉਹ ਪੜ੍ਹੇ ਲਿਖੇ ਨਹੀਂ ਸੀਗੇ ਲੇਕਿਨ ਉਹ ਇਹਦੇ ਚ ਬੜਾ ਹੁੰਦੇ ਸੀਗੇ ਇਹਨਾਂ ਦੀ ਗੱਲਾਂ ਦੱਸਦੇ ਹੁੰਦੇ ਸੀਗੇ ਵੀ ਉਹ ਕਹਿੰਦੇ ਵੀ ਜਦੋਂ ਦੇਸ਼ ਜਦੋਂ ਹੋਇਆ ਨਾ ਜਦੋਂ 1947 ਦੀ ਵੰਡ ਹੋਈ ਆ ਇਹ ਲੋਕ ਨੰਦ ਲਾਲ ਨੂਰਪੁਰੀ ਦਾ ਇੱਕ ਗੀਤ ਆ ਇਥੋਂ ਉੱਡਦਾ ਭੋਲਿਆ ਪੰਛੀਆ ਵਿੱਚ ਆਪਣੀ ਜਾਨ ਬਚਾ ਇਹ ਸੁਣ ਕੇ ਰੋਂਦੇ ਹੁੰਦੇ ਸੀ ਲੋਕ ਉਹਨਾਂ ਨੇ ਇਹਦੇ ਦਰਦ ਭਰੇ ਕਰੁਣਾਮਈ ਅੰਦਾਜ਼ ਦੇ ਵਿੱਚ ਗੀਤ ਲਿਖਿਆ ਵੰਡ ਚ ਉਜਾੜੇ ਦੇ ਲੋਕਾਂ ਹਨ ਵੰਡ ਦੇ ਉਜਾੜੇ ਦੇ ਮੈਂ ਥੋੜੀ ਉਹਦੀਆਂ ਲਾਈਨਾਂ ਜੇ ਹੁਕਮ ਹੋਏ
1: ਮੈਨੂੰ ਯਾਦ ਆ ਰਿਹਾ ਮਾੜਾ ਮਾੜਾ ਇਹ ਗਾਣਾ ਬੜਾ ਮਸ਼ਹੂਰ
0: ਜੀ ਜੀ ਜੀ ਵੇ ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ ਇੱਥੇ ਘਰ ਘਰ ਫਾਹੀਆਂ ਗੱਡੀਆਂ ਤੂੰ ਛੁਰੀਆਂ ਹੇਠ ਨਾ ਇੱਥੇ ਡਾਕੇ ਪੈਣ ਦੁਪਹਿਰ ਤੇਰਾ ਦੇਣਗੇ ਆਲਣਾ ਟਾ ਇੱਥੇ ਜ਼ਹਿਰ ਭਰੀ ਵਿੱਚ ਦਾਣਿਆ ਤੇਰੀ ਜਿੱਤੀ ਚੋਗ ਖਿੰਡਾ ਇੱਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿੱਚ ਜੁਲਫਾਂ ਪਾ ਇੱਥੇ ਡੁੱਬ ਡੁੱਬ ਮੋਈਆਂ ਸੋਹਣੀਆਂ ਇੱਥੇ ਲਹੂ ਭਰੇ ਦਰਿਆ
1: ਜਿਉਂਦੇ ਰਹੋ
0: ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਪਾ ਜਿਹੜਾ ਸੂਰਮਾ ਜਿਹੜਾ ਜਿਹੜਾ ਪੁੱਤਰ ਜਵਾਨ ਮਾਰਿਆ ਗਾ ਉਹਦੀ ਮਾਂ ਦੀ ਤੜਪ ਨੂੰ ਉਹਦੇ ਮਾਨਸਿਕਤਾ ਨੂੰ
1: ਸੋਹਣੀਆਂ ਲਾਈਨਾਂ ਫਿਰ ਦੁਹਰਾਇਆ ਸ਼ੁਰੂ ਤੋਂ ਫਿਰ ਬੋਲਿਆ
0: ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ ਇੱਥੇ ਘਰ ਘਰ ਫਾਹੀਆਂ ਗੱਡੀਆਂ ਤੂੰ ਛੁਰੀਆਂ ਹੇਠ ਨਾ ਇੱਥੇ ਡਾਕੇ ਪੈਣ ਦੁਪਹਿਰ ਨੂੰ ਤੇਰਾ ਦੇਣਗੇ ਆਲਣਾ ਢਾ ਇੱਥੇ ਜ਼ਹਿਰ ਭਰੀ ਵਿੱਚ ਦਾਣਿਆਂ ਤੇਰੀ ਦਿੱਤੀ

0: ਖੰਡਾ ਇੱਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿੱਚ ਜ਼ੁਲਫਾਂ ਪਾ ਇੱਥੇ ਡੁੱਬ ਡੁੱਬ ਹੋਈਆਂ ਸੋਹਣੀਆਂ ਇੱਥੇ ਲਹੂ ਭਰੇ ਦਰਿਆ ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਫਾ ਇੱਥੇ ਬੰਦੇ ਖਾਣੇ ਆਦਮੀ ਭੈਣਾ ਮਾਰ ਭਰਾ ਇੱਥੇ ਜੀਭ ਕਟਾ ਕੇ ਜਾਏਗਾ ਇੱਥੇ ਗੀਤ ਨਾ ਮਿੱਠੜੇਗਾ ਉਹ ਤੂੰ ਨੂਰਪੁਰੀ ਪਛਤਾਏਗਾ ਇੱਥੋਂ ਮੁੜ ਵਤਨਾ ਇਹ ਵੰਡ ਦਾ ਦਰਦ ਜਿਹੜੀ ਵੰਡ ਦੇ ਉੱਤੇ ਮੈਂ ਬਾਜਵਾ ਸਾਹਿਬ ਇਹਨੂੰ ਇੱਕ ਨੰਬਰ ਦਿੱਤੀ ਜੀ ਵੈਸੇ ਤੇ ਅੰਮ੍ਰਿਤਾ ਪ੍ਰੀਤਮ ਦੇ ਕਿਹਾ ਜਾਂਦਾ ਨਾ ਮਤਲਬ ਵਾਰ ਸ਼ਾਹ ਨੂੰ ਅੱਜ ਆਖਾਂ ਵਾਰ ਸ਼ਾਹ ਨੂੰ ਕਬਰਾਂ ਵਿੱਚੋਂ ਬੋਲ ਕੇ ਅੱਜ ਕਿਤਾਬ ਦੇਸ਼ਕਦਾ ਗੁਆਗਰਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਜਦੋਂ ਵਾਰ ਸ਼ਾਹ ਨੂੰ ਕਹਿਣ ਉਹ ਵੀ ਕਮਾਲ ਵੰਡ ਦੇ ਉੱਤੇ ਮਤਲਬ ਅੰਮ੍ਰਿਤਾ ਪ੍ਰੀਤਮ ਜੀ ਆਪਾਂ ਮੰਨਦੇ ਲੇਕਿਨ ਮੈਨੂੰ ਇੰਜ ਲੱਗ ਲਿਆ ਵੀ ਸ਼ਾਇਦ ਜੇ ਉਹਦੇ ਤੋਂ ਵੱਧ ਨੀ ਗਾ ਤਾਂ ਉਹਦੇ ਬਰਾਬਰ ਦੀ ਵੀ ਇੱਕ ਵੰਡ ਦੇ ਦਰਦ ਦੀ ਮਤਲਬ ਕਹਾਣੀ ਹੈ ਜਿਹੜੀ ਨੂਰਪੁਰੀ ਸਾਹਿਬ ਨੇ ਇਹਨਾਂ ਬੜੀਆਂ ਸਾਫ਼ ਸੁਥਰੀਆਂ ਸਰਲ ਲਾਈਨਾਂ ਵਿੱਚ ਪੇਸ਼ ਕੀਤੀ ਹੈ ਤੇ ਇਹ ਬਾਜਵਾ ਸਾਹਿਬ 5 ਮਈ 1906 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ ਨੂਰਪੁਰੀ ਜੀ ਦਾ ਲਾਇਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਲਾਇਲਪੁਰ ਦੇ ਇਲਾਕੇ ਪਾਕਿਸਤਾਨੀ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ ਤੇ ਉਸ ਸਮੇਂ ਬਾਜਵਾ ਸਾਹਿਬ ਵੇਖੋ 1906 ਦੀ ਗੱਲ ਕਰਦੇ ਇਹਨਾਂ ਨੇ ਪਿੰਡ ਤੋਂ ਉੱਥੋਂ ਪ੍ਰਾਇਮਰੀ ਪਾਸ ਕੀਤੀ ਫਿਰ ਲਾਇਲਪੁਰ ਦੇ ਉੱਤੋਂ ਜਿਹੜੀ ਸੀਗੀ ਇਹਨਾਂ ਨੇ 10ਵੀਂ ਪਾਸ ਕੀਤੀ ਲਾਇਲਪੁਰ ਖਾਲਸਾ ਸਕੂਲ ਤੋਂ ਤੇ ਫਿਰ ਬਾਜਵਾ ਸਾਹਿਬ ਇਹਨਾਂ ਨੇ ਉਹਨਾਂ ਦਿਨਾਂ ਵਿੱਚ MA ਪਾਸ ਕੀਤੀ ਮਤਲਬ ਇੰਨੀ ਪੜ੍ਹਾਈ ਇਹਨਾਂ ਨੇ ਕੀਤੀ ਸੀ ਨੂਰਪੁਰੀ ਜੀ ਨੇ ਲਾਇਲਪੁਰ ਖਾਲਸਾ ਕਾਲਜ ਦਾ ਜਿਹੜਾ ਜਲੰਧਰ ਦੇ ਵਿੱਚ ਬਣਿਆ ਨਾ ਕਾਲਜ ਉਹ ਉਸ ਇਲਾਕੇ ਦੇ ਲੋਕਾਂ ਨੇ ਫਿਰ ਉਸ ਯਾਦ ਦੇ ਵਿੱਚ ਬਣਾਇਆ ਸੀਗਾ ਲਾਇਲਪੁਰ ਦੇ ਲਾਇਲਪੁਰ ਖਾਲਸਾ ਕਾਲਜ
1: MA ਤੱਕ ਇਹਨਾਂ ਨੇ MA ਕੀਤੀ
0: ਨਹੀਂ ਨਹੀਂ ਨਹੀਂ MA ਤੱਕ ਦੀ ਪੜ੍ਹਾਈ ਨੂਰਪੁਰੀ ਜੀ ਨੇ ਜਿਹੜੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਨਾ ਕੀਤੀ ਸੀ ਪੜ੍ਹੇ ਹੋਏ ਮਤਲਬ ਪੜ੍ਹਿਆ ਲਿਖਿਆ ਗੀਤਕਾਰ ਸੀਗੇ ਤੇ ਮੁੜ ਕੇ ਬਾਜਵਾ ਸਾਹਿਬ ਇਹ ਜਿਹੜੀ ਆ ਆਪਣੇ ਨੌਕਰੀਆਂ ਫਿਰ ਇੱਕ ਜਿਹੜਾ ਸ਼ਾਇਰ ਹੁੰਦਾ ਨਾ ਬਾਜਵਾ ਸਾਹਿਬ ਉਹ ਇੱਕ ਬੜਾ ਸੈਲਫ ਰਿਸਪੈਕਟ ਕਹਿ ਲੋ ਖੁਦਦਾਰ ਕਹਿ ਲੋ ਹੈਨਾ ਕੋਮਲ ਭਾਵੀ ਕਹਿ ਲੋ ਉਹ
1: ਤੁਸੀਂ ਫੇਰ ਮਿਊਟ ਕਰਕੇ ਬਹਿ ਗਏ ਹੋ ਹੱਥ ਲਾ ਲਿਆ ਤੁਸੀਂ ਕਿਤੇ ਅੱਛਾ
0: ਹਾਂਜੀ ਹਾਂਜੀ ਆ ਗਈ ਆਵਾਜ਼ ਆ ਗਈ ਉਹ ਵਾਕਿਆ ਹੀ ਤੁਸੀਂ ਹੋ ਜਾਂਦਾ ਮੇਰੇ ਨਾਲ
1: ਕੋਈ ਗੱਲ ਨੀ
0: ਅੱਛਾ ਬਾਜਵਾ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਮਤਲਬ ਨਾ ਪੜ੍ਹੇ ਲਿਖੇ ਬਹੁਤ ਘੱਟ ਹੁੰਦੇ ਸੀ ਨਾ 2% ਲੋਕ ਪੜ੍ਹੇ ਲਿਖੇ ਸੀ ਜਦੋਂ
1: ਦੇਸ਼ ਜਾ ਰਹੇ ਇਹਨਾਂ ਨੇ MA ਕੀਤੀ ਹੈ ਉਹਨਾਂ ਦਿਨਾਂ ਵਿੱਚ ਪੜ੍ਹਾਈ ਹੁੰਦੀ ਨਹੀਂ ਸੀ
0: ਠਾਣੇਦਾਰੀ ਕੀਤੀ 1940 ਵਿਚ ਤੇ ਲੇਕਿਨ ਉਹ ਇਹਨਾਂ ਦੇ ਜਿਹੜੀ ਸੁਭਾਅ ਸੀਗਾ ਆਜ਼ਾਦਾਨਾ ਸੁਭਾਅ ਜਿਹੜਾ ਸੀ ਇਹਨਾਂ ਦਾ ਜਿਹੜਾ ਅਣਖ ਵਾਲਾ ਉਹਨੂੰ ਸੂਟ ਨੀ ਆਈ ਉਹ ਇਹਨਾਂ ਨੌਕਰੀ ਛੱਡ ਦਿੱਤੀ ਤੇ ਉਹ ਨੌਕਰੀ ਛੱਡਣ ਤੋਂ ਬਾਅਦ ਫਿਰ ਬਾਬਾ ਜੀ ਨੇ ਫਿਰ ਇਹਨਾਂ ਨੇ ਫਰੀਦਕੋਟ ਦੇ ਵਿਚ ਕਾਲਜ ਦੇ ਵਿਚ ਪੜ੍ਹਾਇਆ ਅਧਿਆਪਨ ਪੜ੍ਹਾਈ ਕੀਤੀ ਮਤਲਬ ਤੇ ਉੱਥੇ ਵੀ ਫਿਰ ਉਹ ਕਹਿੰਦੇ ਵੀ ਉਹਨਾਂ ਦੇ ਉਹਨਾਂ ਨਹੀਂ ਉਹਨਾਂ ਨੂੰ ਰਾਤ ਆਈ ਪੜ੍ਹਾਈ ਉਹਨਾਂ ਦੇ ਸੁਭਾਅ ਦੇ ਨਾਲ ਮੇਚ ਨੀ ਕੀਤੀ ਇਹ ਵੀ ਨੌਕਰੀ ਇਹ ਵੀ ਇਹਨਾਂ ਨੇ ਛੱਡ ਦਿੱਤੀ ਤੇ ਉਹ ਇਸ ਤਰ੍ਹਾਂ ਜਿਹੜਾ ਸ਼ਾਇਰ ਆ ਇਹ ਤੁਹਾਨੂੰ ਪਤਾ ਬੜਾ ਕੋਮਲ ਭਾਵੀ ਹੁੰਦਾ ਇਹ ਇੱਕ ਪਲ ਦੇ ਵਿੱਚ ਹੀ ਖੁਸ਼ ਹੋ ਜਾਂਦਾ ਤੇ ਇੱਕ ਪਲ ਦੇ ਵਿੱਚ ਹੀ ਮਤਲਬ ਨਾਰਾਜ਼ ਵੀ ਹੋ ਜਾਂਦਾ ਉਦਾਸ ਵੀ ਹੋ ਜਾਂਦਾ ਇਹਨਾਂ ਇਸੇ ਕੋਮਲ ਭਾਵ ਕਰਕੇ ਜਿਹੜੀ ਆਪਣਾ ਜਿਹੜਾ ਸ਼ਿਵ ਕੁਮਾਰ ਬਟਾਲਵੀ ਆ ਉਹ ਵੀ ਨੌਕਰੀ ਕਹਿੰਦਾ ਬੈਂਕ ਦੀ ਕੀਤੀ ਫਿਰ ਪਟਵਾਰੀ ਵੀ ਲੱਗੇ ਪਰ ਉਹਨਾਂ ਦੇ ਮਤਲਬ ਜਿਹੜੀ ਸ਼ਾਇਰਾਨਾ ਜਿਹੜੀ ਉਹਨਾਂ ਦੀ ਤਬੀਅਤ ਸੀ ਉਹਨੂੰ ਕੋਈ ਵੀ ਰਾਸ ਨੀ ਆਈ ਤੇ ਇੱਕ ਦੱਸਦੇ ਸੀ ਜਿਹੜਾ ਜਿਹੜਾ ਕੋਮਲ ਭਾਵੀ ਤੇ ਬੜਾ ਜਿਹੜਾ ਸੈਂਸਿਟਿਵ ਜਿਹੜੀ ਹੁੰਦਾ ਨਾ ਸੁਭਾਅ ਜਿਹੜਾ ਮਤਲਬ ਸੰਵੇਦਨਸ਼ੀਲ ਇਹਦੇ ਕਾਰਨ ਹੀ ਜਿਹੜਾ ਸ਼ਰਾਬ ਪੀਣ ਨੂੰ ਜਿਹੜਾ ਉਹਨਾਂ ਦੀ ਜਦੋਂ ਇੱਕ ਵਾਰੀ ਜਵਾਨੀ ਦੇ ਵਿੱਚ ਬੰਦਾ ਲੱਗ ਜਾਂਦਾ ਤੇ ਫਿਰ ਕੁਝ ਸਮੇਂ ਬਾਅਦ ਉਹ ਮਜਬੂਰੀ ਵੀ ਹੋ ਜਾਂਦੀ ਹੈ। ਨੂਰਪੁਰੀ ਸਾਹਿਬ ਜੀ
1: ਨੂੰ ਸੈਂਸਿਟਿਵ ਲੋਕਾਂ ਨੂੰ ਉਹਨਾਂ ਦਾ ਹਾਣ ਨਹੀਂ ਮਿਲਦਾ, ਉਹਨਾਂ ਦੀ ਕੰਪਨੀ ਨਹੀਂ ਮਿਲਦੀ, ਫਿਰ ਉਹ ਸ਼ਾਇਦ ਦੇ ਨਾਲ ਆਪਣਾ ਸਾਂਝ ਦੋਸਤੀ ਪਾਉਣੀ ਸ਼ੁਰੂ ਕਰ ਦਿੰਦੇ।
0: ਹਾਂ, ਦੋਸਤੀ ਪਾਉਣੀ ਸ਼ੁਰੂ ਕਰਦੇ ਔਰ ਉਹ ਇਸ ਸਰੂਰ ਦੇ ਵਿੱਚ
1: ਜਦੋਂ ਕਿਹਾ ਨਾ ਉਹਨਾਂ ਨੇ ਐਮ ਏ ਕੀਤੀ ਸੀ ਤੇ ਮੇਰੇ ਮਨ ਵਿੱਚ ਖਿਆਲ ਆਉਣ ਲੱਗ ਪਏ ਕਿ ਉਹਨਾਂ ਨੇ ਨੌਕਰੀ ਕਿਉਂ ਨਹੀਂ ਕੀਤੀ, ਇਹ ਵਿਚਾਰੇ ਸੁਸਾਈਡ ਉਹਨਾਂ ਨੂੰ ਕਿਉਂ ਕਰਨਾ ਪੈ ਗਿਆ।
0: ਉਹਨੇ ਨੌਕਰੀਆਂ ਕੀਤੀਆਂ ਲੇਕਿਨ ਉਹਨਾਂ ਦੇ
1: ਪਹਿਲੀ ਵਾਰੀ ਪਤਾ ਲੱਗਾ ਕਿ
0: ਅੱਛਾ ਇਹਦੇ ਵਿੱਚ ਬਾਅਦ ਵਿੱਚ ਉਹਨਾਂ ਨੇ ਫਿਰ ਭਾਸ਼ਾ ਵਿਭਾਗ ਵਿੱਚ ਵੀ ਨੌਕਰੀ ਕੀਤੀ ਹੈ। ਹਾਂ ਹਾਂ, ਫਿਰ ਇਹ ਉਹ ਅਧਿਆਪਨ ਦਾ ਕਾਰਜ ਛੱਡ ਕੇ ਨਾ ਪੜਾਉਣ ਦਾ, ਤੇ ਫਿਰ ਇਹਨਾਂ ਨੂੰ ਮਤਲਬ ਇਹਦੇ ਵਿੱਚ ਭਾਸ਼ਾ ਭਾਗ ਚ ਲੰਬਾ ਸਮਾਂ ਨੌਕਰੀ ਕਰਦੇ ਰਹੇ। ਉਹ ਵੀ ਨੌਕਰੀ ਜਿਹੜੀ ਸੀਗੀ ਉਹ ਇੱਕ ਜਿਹੜੀ ਗੁਲਾਮ ਮਾਨਸਿਕਤਾ, ਜਿੱਦਾਂ ਬੰਦਾ ਜਿਹੜਾ ਨੌਕਰੀ ਕੀਤੇ ਕਹਿ ਦਿੰਦੇ ਆ ਨਾ, ਜਿਹੜਾ ਗੁਰੂ ਸਾਹਿਬ ਨੇ ਫਰਮਾਇਆ ਹੀ ਆ ਵੀ ਨਖਿੱਧ ਚੱਕਰੀ ਹੈ ਨਾ, ਉੱਤਮ ਖੇਤੀ ਮਧਮ ਵਪਾਰ ਨਖਿੱਧ ਚੱਕਰੀ। ਹੁਣ ਨੌਕਰੀ ਜਿਹੜੀ ਹੈ ਨਖੇਤੀ ਆ ਨਾ,
1: ਨੌਕਰੀ
0: ਗੁਲਾਮੀ ਆ।
1: ਤੁਸੀਂ ਆਰਟਿਸਟ ਹੋ, ਕੋਈ ਸਿਆਣੇ ਹੋ, ਬੁੱਧੀਮਾਨ ਹੋ, ਸੈਂਸੀਬਲ ਹੋ, ਬੇਵਕੂਫ ਹੋ, ਮੈਨੂੰ ਨਹੀਂ, ਮੈਨੂੰ ਮੇਰਾ ਕੰਮ ਚਾਹੀਦਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ। ਉਹ ਵੀ ਫਿਰ ਇਹਨਾਂ ਨੇ ਨੌਕਰੀ ਜਿਹੜੀ ਸੀ ਨਾ ਛੱਡੀ ਜੀ, ਤੇ ਮੁੜ ਕੇ ਫਿਰ ਇਹ ਤਾਂ ਹੋਇਆ ਵੀ ਇਹਨਾਂ ਨੇ ਗੀਤ ਜਿਹੜੇ ਸੀਗੇ, ਜਿਹੜਾ ਇਹਨਾਂ ਦਾ ਸ਼ੌਕ ਸੀ, ਗੀਤ ਲਿਖੇ ਇਹਨਾਂ ਨੇ, ਗੀਤ ਬੜੇ ਮਸ਼ਹੂਰ ਹੋਏ ਜਿਹੜੇ ਉਸ ਸਮੇਂ ਦੇ ਬੜੇ ਵੱਡੇ। ਤੇ ਫਿਰ ਇਹਨਾਂ ਨੂੰ ਨਾ ਮਤਲਬ ਇਹਨਾਂ ਨੇ ਇੱਕ ਫਿਲਮ ਕੰਪਨੀ ਸੀਗੀ ਕੋਲੰਬੀਆ, ਉਹਨਾਂ ਨੇ ਫਿਰ ਇਹਨਾਂ ਕੋਲ ਫਿਲਮਾਂ ਵਾਸਤੇ, ਦੋ ਫਿਲਮਾਂ ਵਾਸਤੇ ਗੀਤ ਲਿਖਾਏ। ਇੱਕ ਫਿਲਮ ਦਾ ਨਾਂ ਹੈ ਮੰਗਤੀ ਤੇ ਇੱਕ ਦਾ ਹੈ ਵਲਾਇਤ ਪਾਸ। ਇਹ ਗੀਤ ਇੰਨੇ ਪਾਪੂਲਰ ਹੋਏ ਲੋਕਾਂ ਦੀ ਜ਼ਬਾਨ ਤੇ, ਜਿਹੜੇ ਜਿਹੜੀ ਸੀਗੀ ਆਪਣਾ ਜਿਹੜਾ ਨੰਦ ਲਾਲ ਨੂਰਪੁਰੀ ਸੀ ਉਸ ਵੇਲੇ ਦਾ ਮਤਲਬ ਸਭ ਤੋਂ ਜਿਹੜਾ ਮਸ਼ਹੂਰ ਪਾਪੂਲਰ ਗੀਤਕਾਰ ਜਿਹੜਾ ਸੀ, ਪ੍ਰਸਿੱਧ ਹੋਏ ਗੀਤਕਾਰ ਕਵੀ ਦੇ ਤੌਰ ਤੇ। ਹਾਂਜੀ ਹਾਂਜੀ, ਤੇ ਇਹ ਫਿਲਮਾਂ ਗੀਤ ਫਿਲਮਾਂ ਚ ਗੀਤ ਲਿਖਣ ਦੀ ਪ੍ਰੇਰਨਾ ਜਿਹੜੀ ਸੀ ਇਹਨਾਂ ਦੀ, ਇਹਨਾਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ ਤੋਂ ਮਿਲੀ ਸੀ। ਬਾਬੂ ਫਿਰੋਜ਼ਦੀਨ ਸ਼ਰਫ ਵੀ ਜਿਹੜਾ ਆ ਉਹ ਪੰਜਾਬੀ ਭਾਸ਼ਾ ਨੂੰ, ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਸਭ ਤੋਂ ਵੱਧ ਕਿਤੇ ਮਿਸਾਲੀ ਕਵਿਤਾਵਾਂ ਲਿਖੀਆਂ ਨਾ, ਉਹਦੀ ਇੱਕ ਕਵਿਤਾ ਹੈ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾ, ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗ ਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਗੱਲ ਆਖਣੋ ਰਤਾ ਨਾ ਸੰਗਦਾ, ਟੁਕੜਾ ਕਿਸੇ ਆਪਣੇ ਮੋਤੀ ਕਿਸੇ ਸੁਹਾਗਣ ਦੀ ਨੱਥਦਾ, ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਡਦਾ ਹਾਂ, ਬੁੱਲੇ ਸ਼ਾਹ ਦੇ ਵਾਰ ਸ਼ਾਹ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਹੈ ਨਾ। ਤੇ ਹਾਂਜੀ, ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ, ਖੈਰ ਪੰਜਾਬੀ ਹਾਂ, ਤੇਰੀ ਜੈ ਪੰਜਾਬੀ ਮਾਤਾ, ਤੇਰੇ ਪੂਜੇ ਚਰਨ ਵਰਾਤਾ, ਤੂੰ ਹੈ ਸਾਡੀ ਮਿੱਠੀ ਬੋਲੀ, ਬੋਲ ਬੋਲ ਵਿੱਚ ਮਿਸ਼ਰੀ ਬੋਲੀ, ਹੈ ਨਾ। ਤੇ ਇਹ ਇਹ ਏਦਾਂ ਦੇ ਪਿਆਰੇ ਸ਼ਬਦ ਆਪਣੀ ਮਾਂ ਬੋਲੀ ਵਾਸਤੇ ਅੱਜ ਤੱਕ ਕੋਈ ਸ਼ਾਇਰ ਹੋਰ ਨਹੀਂ ਲਿਖੇਗਾ। ਬਾਬੂ ਫਿਰੋਜ਼ਦੀਨ ਸ਼ਰਫ ਜਿਹੜਾ ਸਾਡੇ ਸਾਂਝੇ ਸਾਂਝੇ ਪੰਜਾਬ ਦਾ ਸ਼ਾਇਰ ਸੀਗਾ, ਉਹਨੇ ਇਹ ਲਿਖਿਆ, ਤੇ ਇਹੋ ਹੀ ਇਹਨਾਂ ਦੇ ਪ੍ਰੇਰਨਾ ਸਰੋਤ ਜਿਹੜਾ। ਹਾਂਜੀ ਹਾਂਜੀ, ਤੇ ਆਪਣੇ ਬਾਜਵਾ ਸਾਹਿਬ ਇਹਨਾਂ ਨੇ ਪੁਸਤਕਾਂ ਵੀ ਲਿਖੀਆਂ, ਉਹ ਅੱਗੇ ਜਾ ਕੇ ਗੱਲ ਕਰਾਂਗੇ, ਚਾਰ ਪੰਜ ਪੁਸਤਕਾਂ ਲਿਖੀਆਂ। ਤੇ ਹੀਰਾ ਸਿੰਘ ਦਰਦ ਦੇ ਜਿਹੜਾ ਮਾਸਕ ਪੱਤਰ ਸੀ ਫਲਵਾੜੀ, ਉਹਦੇ ਵਿੱਚ ਹੀਰਾ ਸਿੰਘ ਦਰਦ ਇੱਕ ਬੜਾ ਪੰਜਾਬੀ ਦਾ ਬਹੁਤ ਵੱਡੇ ਸ਼ਾਇਰ ਹੋਏ ਆ, ਤੇ ਆਜ਼ਾਦੀ ਦੇ ਬਹੁਤ ਵੱਡੇ ਆਜ਼ਾਦੀ ਦੇ ਘੁਲਾਟੀਏ ਵੀ ਹੋਏ, ਜੇਲ੍ਹ ਦੇ ਵਿੱਚ ਵੀ ਰਹੇ, ਜੇਲ੍ਹਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਲਿਖੀਆਂ। ਤੇ ਉਹਨਾਂ ਨੇ ਮੁੜ ਕੇ ਬਾਹਰ ਆ ਕੇ ਇੱਕ ਪੱਤਰ ਜਿਹੜਾ ਸੀਗਾ ਸਲਾਨਾ ਪੱਤਰ ਫੁਲਵਾੜੀ, ਉਹਦੇ ਵਿੱਚ ਇਹਨਾਂ ਦਾ ਜਿਹੜੇ ਜਦੋਂ ਕੋਈ ਰਚਨਾ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਪੱਤਰਾਂ ਚ ਛਪ ਜਾਂਦੀ ਸੀ, ਤੇ ਉਹ ਸਾਰਾ ਉਹਨੂੰ ਪ੍ਰਵਾਨਿਤ ਲੇਖਕ ਮੰਨਿਆ ਜਾਂਦਾ ਸੀ, ਕਿਉਂਕਿ ਉਹ ਕੱਚੀਆਂ ਤਿੱਲੀਆਂ ਮਾੜੀ ਮੋਟੀਆਂ ਰਚਨਾਵਾਂ ਕਦੀ ਛਾਪਦੇ ਨਹੀਂ ਸੀ ਹੁੰਦੇ, ਬੜੀਆਂ ਮਿਆਰੀ ਰਚਨਾਵਾਂ ਦੇ ਛਪ ਜਾਂਦੇ ਸੀ। ਤੇ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਭਾਸ਼ਾ ਵਿਭਾਗ ਜਿਹੜੀ ਨੌਕਰੀ ਕੀਤੀ, ਤੇ 1960 ਵਿੱਚ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਉੱਤਮ ਕਵੀ ਦਾ ਸਨਮਾਨ ਵੀ ਦਿੱਤਾ ਗਿਆ ਸੀਗਾ। ਤੇ ਘੱਟ ਤਨਖਾਹ ਤੇ ਹੋਰ ਕਈ ਇੱਥੇ ਵੀ ਕਾਰਨ ਉਹ ਸੀਗਾ, ਤਨਖਾਹ ਦਾ ਦੱਸਦੇ ਬਹਾਨਾ ਵਾ ਇਹਨਾਂ ਦੇ ਸੁਭਾਅ ਨਾਲ ਇਹ ਨੌਕਰੀ ਨਹੀਂ ਸੀ ਮੇਜ ਕੀਤੀ, ਤੇ ਉਹਨਾਂ ਨੇ ਇਹ ਵੀ ਨੌਕਰੀ ਜਿਹੜੀ ਸੀ ਨਾ ਛੱਡ ਦਿੱਤੀ। ਤੇ 13 ਮਈ 1966 ਨੂੰ ਜਲੰਧਰ ਦੇ ਮਾਡਲ ਹਾਊਸ, ਜਦੋਂ ਜਲੰਧਰ ਨੂੰ ਨਕੋਦਰ ਰੋਡ ਜਿੱਥੇ ਸ਼ੁਰੂ ਹੁੰਦਾ ਨਾ ਵਾਯੋ ਸਾਹਿਬ,
1: ਮੈਂ
0: ਉਹ ਕੁੜੀ ਵੇਖੀ ਹੋਈ
1: ਜਲੰਧਰ
0: ਜੀ ਜੀ ਹਾਂ, ਮੈਂ ਜਲੰਧਰ ਚ ਇੱਕ ਸਾਲ ਰਿਹਾ, ਉੱਥੇ ਮੈਂ ਪੜਿਆ ਹੋਇਆ ਤੇ ਉਸ ਉਧਰ ਮੇਰਾ ਇੱਕ ਦੋਸਤ ਸੀਗਾ, ਉਹਦੇ ਘਰ ਗਏ ਤੇ ਉਹਨੇ ਮੈਨੂੰ ਉਦੋਂ ਖੂਹ ਵਿਖਾਇਆ ਸੀਗਾ ਵੀ ਆਹ ਆਇਆ ਕੁੜੀ ਮਾਡਲ ਹਾਊਸ ਉਸ ਇਲਾਕੇ ਦਾ ਨਾਂ ਆਇਆ। ਹਾਂ, ਜਲੰਧਰ ਤੋਂ ਬੱਸ ਸਟੈਂਡ ਤੋਂ ਅੱਧਾ ਕਿਲੋਮੀਟਰ ਪਿੱਛੇ ਸੱਜੇ ਹੱਥ ਸੜਕ ਮੋੜਦੀ ਨਕੋਦਰ, ਉਹਨੂੰ ਨਕੋਦਰ ਰੋਡ ਕਹਿੰਦੇ ਆ, ਤੇ ਨਕੋਦਰ ਰੋਡ ਦੇ ਉੱਤੇ ਕੋਈ 50-100 ਗਜ ਜਾਈਏ 200 ਗਜ ਤੇ ਮੀਟਰ ਤੇ ਉਹ ਮਾਡਲ ਹਾਊਸ ਇਲਾਕਾ ਆ ਜਿੱਥੇ ਉਹਨਾਂ ਨੇ ਕੀਤੀ ਸੀ ਹਾਂਜੀ ਹਾਂਜੀ ਆਤਮ ਹੱਤਿਆ। ਔਰ ਇਹ ਸਾਡੇ ਪੰਜਾਬੀਆਂ ਦੇ, ਪੰਜਾਬੀ ਭਾਸ਼ਾ ਦੇ, ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਮੱਥੇ ਤੇ ਇੱਕ ਧੱਬਾ ਆਇਆ, ਮਤਲਬ ਵੀ ਏਡਾ ਵੱਡਾ ਸ਼ਾਇਰ ਜਿਹੜਾ ਸੀਗਾ ਉਹ ਇੰਨੀ ਆਰਥਿਕ ਮੰਦਹਾਲੀ ਦੇ ਵਿੱਚ ਜਿਹੜਾ ਹੈ ਵਿਚਾਰਾ ਗੁਜ਼ਰਿਆ ਕਿ 60 ਸਾਲ ਦੀ ਉਮਰ ਚ, ਅਜੇ ਕੋਈ ਨੌਜਵਾਨ ਬੰਦਾ ਕਰ ਜਾਵੇ ਨਾ ਉੱਥੇ ਮੰਨਿਆ ਜਾਂਦਾ ਵੀ ਚੱਲ ਇਹਦਾ ਸੁਭਾਅ ਸੰਵੇਦਨਸ਼ੀਲ ਹੋ ਸਕਦਾ, ਇਹਨੂੰ ਕੋਈ ਹੋਰ ਤਰ੍ਹਾਂ ਦਾ ਰੋਗ ਹੋ ਸਕਦਾ। ਉਹ 60 ਸਾਲ ਉਸ ਵੇਲੇ ਉਹਨਾਂ ਦੀ ਉਮਰ ਸੀਗੀ 66 ਦੇ ਵਿੱਚ 13 ਮਈ 5 ਮਈ 1906 ਇਹਨਾਂ ਦਾ ਜਨਮ ਦਿਨ ਆ, ਤੇ 13 ਮਈ 1966 ਨੂੰ ਪੂਰੇ 60 ਸਾਲਾਂ ਦੇ ਵਿੱਚ ਇਹਨਾਂ ਦੇ 60ਵੇਂ ਸਾਲ ਪੂਰੇ ਹੋਇਆ ਉਹਨਾਂ ਨੇ।
1: ਉਹ ਸਾਰ ਉਹ ਗੱਲ ਵੀ ਸੁਣਾਇਆ ਜਦੋਂ ਅਕਾਲੀਆਂ ਦੀ ਹਕੂਮਤ ਸੀ ਜਦੋਂ ਇਹਨਾਂ ਸੁਸਾਈਡ ਕੀਤਾ ਸੀ।
0: ਜੀ ਬਿਲਕੁਲ, ਪ੍ਰਕਾਸ਼ ਸਿੰਘ ਬਾਦਲ ਜੀ ਉਸ ਵੇਲੇ, ਇਹ ਸਾਨੂੰ ਸਾਡੇ ਅਧਿਆਪਕ ਨੇ ਦੱਸੀ ਸੀ ਗੱਲ ਕਲਾਸ ਦੇ ਵਿੱਚ, ਔਰ ਮੇਰਾ ਉਹ ਸਭ ਤੋਂ ਵਧੀਆ ਪੰਜਾਬੀ ਦਾ ਅਧਿਆਪਕ ਜਿਹੜਾ ਸੀਗਾ ਉਹ ਮੇਰਾ ਸਭ ਤੋਂ ਪਸੰਦੀਦਾ, ਮੈਨੂੰ ਆਪਣੇ ਆਖਰੀ ਸਾਹ ਤੱਕ ਪਿਆਰ ਕਰਦੇ ਰਹੇ, ਮੈਂ ਵੀ ਇਹਨਾਂ ਦੇ ਨਾਲ ਮਤਲਬ ਰਿਹਾ 2010 ਦੇ ਵਿੱਚ ਉਹਨਾਂ ਦੀ ਹੁਣ ਡੈਥ ਹੋਈ ਸੀਗੀ, ਸ਼ਾਇਰ ਵੀ ਸੀਗੇ ਸਰ, ਤੇ ਉਹ ਜਦੋਂ ਪੜ੍ਹਾਉਂਦੇ ਸੀਗੇ ਤੇ ਬੜੇ ਉਹਨਾਂ ਨੇ ਨਾ ਸਾਨੂੰ ਪੜ੍ਹਾਉਂਦੇ ਘੱਟ ਕੇ ਗੱਲਾਂ ਜ਼ਿਆਦਾ ਦੱਸ ਦਿੰਦੇ, ਉਹ ਗੱਲਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਨੇ ਅਸੀਂ, ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ ਤੇ ਜਦੋਂ ਇਹ ਬਿਮਾਰ ਵੀ ਸੀ ਨਾ, ਇੱਕ ਤੇ ਆਰਥਿਕ ਮੰਦਹਾਲੀ ਤੇ ਉੱਤੋਂ ਬਿਮਾਰੀ ਪੈ ਜਾਵੇ ਹਨਾ, ਤੇ ਉਹਨਾਂ ਨੇ ਬੜੀਆਂ ਚਿੱਠੀਆਂ ਲਿਖੀਆਂ ਪੰਜਾਬ ਦੇ ਮੁੱਖ ਮੰਤਰੀ ਨੇ, ਇਹਨਾਂ ਦੀ ਪਤਨੀ ਨੇ, ਇਹਨਾਂ ਨੇ ਵੀ ਲਿਖੀਆਂ ਵੀ ਇਹ ਪੰਜਾਬ ਦੇ ਹੀਰੇ ਨੇ, ਇਹਨਾਂ ਨੂੰ ਇੰਨੇ ਇਨਾਮ ਮਿਲੇ ਆ, ਬੜੇ ਵੱਡੇ ਸ਼ਾਇਰ ਨੇ, ਤੇ ਇਹਨਾਂ ਦੀ ਸਾਡੀ ਗੁਰਮਤ ਕੀਤੀ ਜਾਵੇ, ਤੇ ਕਿਸੇ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ। ਉਹ ਵਿਚਾਰਾ ਆਪਣੀ ਖੂੰਡੀ ਨੂੰ ਰੱਖ ਕੇ ਨਾ ਅੱਕ ਕੇ ਉਹਨਾਂ ਨੇ ਆਪਣੀ ਜਿਹੜੀ ਖੂੰਡੀ ਸੀਗੀ ਉਹਨੂੰ ਉਹਦੇ ਕੰਡੇ ਤੇ ਰੱਖ ਕੇ ਖੂਹ ਦੇ ਵਿੱਚ ਉਹਨਾਂ ਨੇ ਜਿਹੜਾ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ, ਤੇ ਜਦੋਂ ਫਿਰ ਉਹਨੂੰ ਬਾਹਰ ਕੱਢੇ ਗਿਆ ਸੰਸਕਾਰ ਵੇਲੇ ਮੁੱਖ ਮੰਤਰੀ ਸਾਹਿਬ ਉੱਥੇ ਪਧਾਰ ਗਏ, ਕਿਉਂਕਿ ਉਹ ਏਡਾ ਵੱਡਾ ਸ਼ਾਇਰ ਸੀਗਾ, ਮੌਤ ਦੇ ਉੱਤੇ ਦੇ ਜਦੋਂ ਦਵਾਈ ਪਈ ਸਾਰੇ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹਦੇ ਚ ਰੇਡੀਓ ਚ, ਤੇ ਉਹ ਭੱਜੇ ਭੱਜੇ ਉੱਥੇ ਉਹਨਾਂ ਦੀ ਪਤਨੀ ਨੇ ਉਦੋਂ ਦੱਸਦੇ ਵੀ ਉਹਨਾਂ ਨੇ 300 ਰੁਪਇਆ ਜਿਹੜਾ ਸੀ ਉਹਨਾਂ ਨੂੰ ਦਿੱਤਾ ਮੁੱਖ ਮੰਤਰੀ ਨੇ, ਤੇ ਉਹਦੀ ਪਤਨੀ ਨੇ ਕਿਹਾ ਵੀ ਇਹੋ 300 ਰੁਪਇਆ ਦੇ ਮੰਗਦੇ ਆ ਇਹਨਾਂ ਨੂੰ 20 ਵਾਰੀ ਬੇਨਤੀ ਹੈ, ਕਿਤੇ ਜੇ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ।
1: ਰਾਜਨੀਤਿਕ ਲੋਕਾਂ ਨੂੰ ਖਹਿਰਾ ਸਾਹਿਬ ਆਪਣੇ ਹੀ ਕੰਮਾਂ ਤੋਂ ਵੇਰ ਨੀ, ਇਹਨਾਂ ਨੂੰ ਸਾਹਿਤਕਾਰ ਲੋਕਾਂ ਦਾ ਕੀ ਮਤਲਬ?
0: ਨਾ ਜੀ ਨਾ ਨਾ, ਇਹ ਜਿਹੜੇ ਰਾਜਨੀਤਿਕ ਲੋਕ ਨੇ ਤੇ ਸਾਹਿਤਕਾਰਾਂ ਨੂੰ ਤੇ ਇਹਨੇ, ਮੈਂ ਉਹਨਾਂ ਦੇ ਮੂੰਹੋਂ ਸੁਣਿਆ ਰਾਜੇ ਬਾਦਲ ਸਾਹਿਬ ਨੇ, ਤੇ ਉਹ ਲੇਖਕਾਂ ਦੀ ਕੋਈ ਬਠਿੰਡੇ ਚ ਕੋਈ ਬਣਾਉਣਾ ਸੀਗਾ ਤਾਂ ਲੇਖਕਾਂ ਵਾਸਤੇ ਮਤਲਬ ਕੋਈ ਸਾਹਿਤ ਸਦਨ ਬਣਨਾ ਸੀ, ਤੇ ਉਹਨਾਂ ਨੇ ਉੱਥੇ ਸੱਦਿਆ ਤੇ ਉੱਥੇ ਗਿਆ ਏ, ਤੇ ਉੱਥੇ ਜਾ ਕੇ ਕਹਿੰਦਾ ਉਹ ਇੱਕ ਸਥਿਤ ਜਿਹੜੇ ਹੁਣ ਸ਼ਹਿਰ ਹੁੰਦੇ ਸੁਹਿਰਦ ਬੰਦੇ ਹੁੰਦੇ ਆ, ਸਿਆਣੇ ਹੁੰਦੇ ਆ, ਇਹਦੇ ਬਾਦਲ ਸਾਹਿਬ ਅਸੀਂ ਤੁਹਾਨੂੰ ਬੇਨਤੀ ਕੀ ਕਰਨੀ ਆ, ਤੁਹਾਡਾ ਮਤਲਬ ਰਾਜਨੀਤਿਕ ਲੋਕਾਂ ਦਾ ਵੋਟਾਂ ਨਾਲ ਕੰਮ ਹੁੰਦਾ ਤੇ ਸਾਡੀਆਂ ਵੋਟਾਂ ਘੱਟ ਆ, ਤੁਸੀਂ ਤਾਂ ਕਰਕੇ ਨੀ ਸਾਡੀ ਗੱਲ ਮੰਨਦੇ, ਤੇ ਇਹ ਜਦੋਂ ਬੋਲਿਆ ਤੇ ਉੱਠ ਕੇ ਕਹਿੰਦਾ ਵੀ ਵੋਟਾਂ ਮੈਂ ਤੁਹਾਡੀ ਪੂਰੀ ਹਰ ਗੱਲ ਮੰਨੂਗਾ, ਏਦਾਂ ਕਰੋ ਵੀ ਵੋਟਾਂ ਤੁਸੀਂ ਜਿਹਨੂੰ ਮਰਜ਼ੀ ਪਾ ਦਿਓ, ਲਿਖਿਆ ਮੇਰੇ ਹੱਥ ਚ,
1: ਸ਼ਾਇਰ ਦੀ ਮਰਜ਼ੀ ਆ, ਰਾਈਟਰ ਦੀ ਮਰਜ਼ੀ,
0: ਮੇਰੇ ਕਹਿਣ ਦਾ ਮਤਲਬ ਏਡਾ ਸ਼ੈਤਾਨ ਸੀ ਵੀ ਉਹ ਚਾਹੁੰਦਾ ਸੀ ਇਹ ਮਤਲਬ ਜਿੱਦਾਂ
1: ਸ਼ਾਇਰ ਕਦੀ ਹੋ ਹੀ ਨਹੀਂ ਸਕਦਾ ਕਿ ਜਿਹੜੇ ਰਾਈਟਰ ਇੱਥੇ ਪੰਜਾਬ ਦੇ ਵਿੱਚ ਇਹੋ ਜਿਹੇ ਰਾਈਟਰ ਵੀ ਹੈਗੇ ਨੇ ਜਿਨ੍ਹਾਂ ਨੇ ਨਾ ਸਾਹਿਤਕ ਪੁਰਸਕਾਰ ਲਏ ਨੇ ਇਹਨਾਂ ਦੀ ਚਾਪਲੂਸੀ ਕਰਕੇ।
0: ਬਿਲਕੁਲ ਇਹੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਵੀ ਰਾਈਟਰ ਹੈਗੇ ਜੇ ਇਦਾਂ ਦੇ ਹੈਗੇ ਜੇ ਹੈਗੇ ਜੇ, ਔਰ ਜਿਹਦੇ ਬਾਰੇ ਆਪਣਾ ਹੈ ਨਾ ਜਿਹੜਾ ਸ਼ਹਾਦਤ ਹਸਨ ਮੰਚੋ, ਉਹਨਾਂ ਨੇ ਇੱਕ ਥਾਂ ਤੇ ਕਿਹਾ ਹੋਇਆ ਜੀ ਭਾਈ ਵਿਕਿਆ ਹੋਇਆ ਪੱਤਰਕਾਰ ਤੇ ਵੇਸਵਾ ਜਿਹੜੀ ਆ ਇਹਦਾ ਕੰਮ ਇੱਕੋ ਜਿਹਾ ਹੀ ਆ ਤੇ ਇਹਦੇ ਵਿੱਚ ਵੇਸਵਾ ਦੀ ਇੱਜ਼ਤ ਜ਼ਿਆਦਾ ਹੈ ਜਿਹੜਾ ਜਿਹੜਾ ਕਲਮ ਵਾਲਾ ਵਿਕਿਆ ਹੋਇਆ ਜਿਹੜਾ ਬੰਦਾ ਉਹ ਮਤਲਬ ਵੇਸਵਾ ਗਮਨੀ ਤੋਂ ਵੀ ਗਿਆ ਵਿਕਰਿਆ ਹੁੰਦਾ ਔਰ ਇਹੋ ਜਿਹੇ ਹੈਗੇ ਆ ਲੋਕ ਜਿਹੜੇ ਆ ਇਹਨਾਂ ਦੇ ਕਰਦੇ ਨੇ ਚਾਪਲੂਸੀ
1: ਹੁਣ ਵੇਖੋ ਮੰਟੋ ਨੂੰ ਕਿੰਨਾ ਯਾਦ ਕੀਤਾ ਜਾਂਦਾ ਹੈ ਕਿੰਨਾ ਸਲਾਹਿਆ ਜਾਂਦਾ ਮੈਂ ਉਹਨਾਂ ਦੀ ਜੀਵਨੀ ਪੜ੍ਹੀ ਆ ਸਾਰੀ ਉਮਰ ਉਹ ਤਰੀਕਾ ਹੀ ਭੁਗਤ ਭੁਗਤ ਕੇ
0: ਤਰੀਕਾ ਮੈਂ ਵੀ ਇਹੀ ਗੱਲ ਕਰਨ ਲੱਗਾ ਜਿਉਂਦਾ ਜੀ ਵਿਚਾਰਾ
1: ਇੰਨੀ ਬੁਰਸ਼ਤ ਵੀ ਨਹੀਂ ਸੀ ਕਿ ਉਹ ਇੰਨਾ ਖਰਚਾ ਕਰ
0: ਔਰ ਉਹਨੇ ਉਹ ਜੋ ਸਮੇਂ ਲਿਖਿਆ ਯਥਾਰਥ ਆਪਣੇ ਸਮੇਂ ਸਾਹਮਣੇ ਅੱਖਾਂ ਨਾਲ ਲਿਖਿਆ ਉਹਦੇ ਉਹ ਆ
1: ਮੁਕੱਦਮਾ ਹੀ ਉਹਦੇ ਦੇਣ ਦੇ ਕੇ ਕਰ ਦਿੰਦੇ
0: ਮੇਰੇ ਕਹਿਣਾ ਮਤਲਬ ਵੀ ਉਹਨੇ ਝੂਠ ਵੀ ਕੋਈ ਨੀ ਬੋਲਿਆ ਜੋ
1: ਅੱਜ ਉਹ ਸੋਸਾਇਟੀ ਉਹਨੂੰ ਸ਼ਾਬਾਸ਼ ਦਿੰਦੀ ਕਿ ਵੇਖੋ ਕਿੱਦਾਂ ਕਮਾਲ ਕੀਤਾ
0: ਬਿਲਕੁਲ
1: ਜਿਉਂਦਾ ਸੀ ਤੇ ਉਹਨੂੰ ਤਰੀਕਾਂ ਤੇ ਤਰੀਕਾਂ ਮੁਕੱਦਮੇ ਤੇ ਮੁਕੱਦਮੇ ਉਹਦੇ ਉੱਪਰ
0: ਬਾਜਵਾ ਸਾਹਿਬ ਜਿਹੜਾ ਸਾਹਿਤਿਆ ਨਾ ਸਾਹਿਤਕਾਰ ਆ ਇਹ 50 ਸਾਲ ਜਿਹੜੇ ਅੱਜ ਦੇ ਸਮੇਂ ਤੋਂ 50 ਸਾਲ ਅੱਗੇ ਤੱਕ ਸੋਚਦਾ ਤੇ ਉਹ ਜਿਹੜੇ ਲੋਕ ਆ ਉੱਥੇ ਬੈਠੇ ਹੁੰਦੇ ਆ ਹਾਂਜੀ ਹਾਂਜੀ ਹਾਂਜੀ ਅੱਛਾ ਬਾਜਵਾ ਸਾਹਿਬ ਹੁਣ ਥੋੜੇ ਜਿਹੇ ਆਨੰਦਪੁਰੀ ਨੂਰਪੁਰੀ ਸਾਹਿਬ ਦੇ ਗੀਤਾਂ ਦੇ ਮਰਜ਼ੀ ਨਜ਼ਰ ਮਾਰ ਲਈਏ ਤੇ ਇਹ ਇਹੋ ਜਿਹਾ ਹੀਰਾ ਸੀਗਾ ਜਿਹਨੇ ਪੰਜਾਬੀ ਭਾਸ਼ਾ ਦੇ ਜਿੱਦਾਂ ਇੱਕ ਉਹਨੂੰ ਸੱਜੀ ਸਜਾਈ ਦੁਲਹਨ ਮੰਨ ਲਈਏ ਤੇ ਉਹਦੇ ਮੱਥੇ ਤੇ ਟਿੱਕੇ ਵਾਂਗੂ ਮਤਲਬ ਲਿਸ਼ਕਦਾ ਸੀ ਲਿਸ਼ਕਾਰੇ ਮਾਰਦਾ ਢਲਕਾ ਮਾਰਦਾ ਤੇ ਸਦਾ ਹੀ ਮਾਰਦਾ ਰਹੂਗਾ ਨੂਰਪੁਰੀ ਸਾਹਿਬ ਦੇ ਗੀਤਾਂ ਚ ਪੰਜਾਬ ਵੱਸਦਾ ਆ ਹੱਸਦਾ ਆ ਨੱਚਦਾ ਤੇ ਰੋਂਦਾ ਉਹਦਾ ਇੱਕ ਗੀਤ ਤੁਸੀਂ ਸੁਣਿਆ ਹੋਣਾ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ ਹੈਨਾ ਹਾਂਜੀ ਹਾਂਜੀ ਹਾਂਜੀ ਇਹ ਬੜਾ ਪਿਆਰਾ ਗੀਤ ਆ ਤੇ ਬੜਾ ਮਸ਼ਹੂਰ ਗੀਤ ਆ ਜਿਹੜਾ ਅਸੀਂ ਸੁਣ ਸੁਣ ਵੱਡੇ ਹੋਏ ਆ ਸੁਣਦੇ ਰਹੇ ਆ ਤੇ ਕੰਨਾਂ ਚ ਰਸ ਘੋਲਦਾ ਹੁੰਦਾ ਸੀ ਸੁਰਿੰਦਰ ਕੌਰ ਦੀ ਮਿੱਠੀ
1: ਆਵਾਜ਼ ਪ੍ਰੋਗਰਾਮ ਚ ਦੀ ਫਰਮਾਇਸ਼
0: ਜੀ ਜੀ ਜੀ ਹਾਂਜੀ ਹਾਂਜੀ
1: ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ
0: ਸੁਰਿੰਦਰ ਕੌਰ ਹਾਂਜੀ ਮੈਨੂੰ ਦਿਓਰ ਤੇ ਵਿਆਹ ਅੱਛਾ ਵਿਆਹ ਸ਼ਾਦੀਆਂ ਚ ਢੋਲਕੀ ਤੇ ਘੜੇ ਦੀ ਘਮ ਕਾਵਾ ਮੇਲ ਖਾਂਦੀ ਝਾਂਜੜਾ ਦੀ ਸੰਗੀਤਕ ਛਣਕਾਰ ਨਾਲ ਮੇਲ ਖਾਂਦੇ ਗੀਤ ਦੇ ਬੋਲ ਆਪ ਮਾਰੇ ਦਿਲੋਂ ਨਿਕਲਦੇ ਆ ਦਿਲ ਦਿਮਾਗ ਤੇ ਸਰੀਰ ਵਿਚ ਅਜਿਹੀ ਸੰਗੀਤਮਈ ਸਿਰਕਣ ਪੈਦਾ ਕਰ ਦਿੰਦੇ ਆ ਕਿ ਸੁਣਨ ਵਾਲੀਆਂ ਕੁੜੀਆਂ ਕੁਆਰੀਆਂ ਨੱਡੀਆਂ ਵੀ ਉਹਦੇ ਮਨ ਚ ਕਿਸੇ ਦੀ ਭਾਬੀ ਬਣਦਾ ਚਾਹੁੰਦਾ ਇੱਕ ਨਾ ਕਵਿਤਾ ਸੀ ਬੱਚਿਆਂ ਨੂੰ ਪੜ੍ਹਾਉਂਦੇ ਨੇ ਬਾਜਵਾ ਸਾਹਿਬ ਦਾ
1: ਅਰਮਾਨ ਜਾਗਦੇ
0: ਜੀ ਜੀ ਇਹ ਬਾਜਵਾ ਸਾਹਿਬ ਇੱਕ ਨਾ ਪੁਰਾਣੇ ਜਮਾਨੇ ਚ ਰਿਵਾਜ ਸੀਗਾ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਸੀ ਸਹੁਰੇ ਆਪਣਾ ਨਾਂ ਰੱਖਦੇ ਪਿਛਲਾ
1: ਆਪਣਾ ਨਾਂ ਰੱਖਦੇ ਹੁੰਦੇ ਸੀ
0: ਆਪਣਾ ਤੇ ਉਹਨੂੰ ਕੋਈ ਉਸੇ ਨਾਂ ਨਾਲ ਸਾਰੇ ਸੱਦਦੇ ਤੇ ਇਹਦੇ ਚ ਨਾ ਨੰਦਪਾਲ ਨੂਰਪੁਰੀ ਦੀ ਇੱਕ ਕਵਿਤਾ ਇੱਕ ਕੁੜੀ ਕਹਿੰਦੀ ਮੇਰਾ ਜਿੱਦ ਜਿੱਦ ਸਹੁਰਿਆਂ ਨੇ ਨਾਂ ਰੱਖਿਆ ਕਿਸੇ ਰਾਵੀ ਰੱਖਿਆ ਕਿਸੇ ਚਨਾ ਰੱਖਿਆ ਬੜੀ ਲੰਬੀ ਮਤਲਬ ਕਵਿਤਾ ਆ ਉਹ ਬੜੀ ਚਾਅ ਨਾਲ ਕੁੜੀ ਨਾ ਉਹਨੇ ਦੱਸਦੀ ਆ ਮੇਰਾ ਕੋਈ ਕਹਿੰਦਾ ਸੀ ਮੈਂ ਇਹਦਾ ਨਾਂ ਆਹ ਰੱਖਣਾ ਕਹਿੰਦਾ ਆਹ ਰੱਖਣਾ ਨਵੇਂ ਸਿਰੇ ਨਾਂ ਰੱਖਿਆ ਜਾਂਦਾ ਸੀ ਬੜਾ ਇੱਕ ਪਿਆਰਾ ਮਤਲਬ ਰਿਵਾਜ ਸੀ ਅੱਛਾ ਨਾ ਵਿਆਹੀ ਦੇ ਸਹੁਰੇ ਘਰ ਆਉਣ ਤੇ ਸਹੁਰੇ ਘਰ ਦਾ ਹਰ ਚੀਜ਼ ਦੇ ਮਨ ਚ ਉੱਠਿਆ ਚਾਹ ਨੰਦ ਲਾਲ ਨੂਰਪੁਰੀ ਨੇ ਆਪਣੇ ਗੀਤ ਰਾਹੀਂ ਬਿਆਨ ਕੀਤਾ ਹੈ ਨਾ ਤੇ ਪੰਜਾਬ ਦੀ ਸਿਫਤ ਹੈ ਪੰਜਾਬ ਕਰਾਂ ਕੀ ਸਿਫਤ ਤੇਰੀ ਆਪਣੇ ਇਹਦਾ ਗੀਤ ਆ ਤੇ ਇਹਦੇ ਗੀਤ ਜਿਹੜੇ ਪੰਜਾਬੀ ਪੰਜਾਬੀ ਸਭਿਆਚਾਰ ਦੇ ਇਤਿਹਾਸ ਦਾ ਇੱਕ ਪੰਨਾ ਆ ਹਾਂਜੀ ਹਾਂਜੀ ਸਦੀਆਂ ਪੁਰਾਣੀ ਜਿਹੜੀ ਸਭਿਆਚਾਰਕ ਰਵਾਇਤ ਆ ਸਾਡੀ ਪੰਜਾਬ ਦੀ ਉਹਨੂੰ ਇਹਨੇ ਆਪਣੇ ਗੀਤਾਂ ਦੇ ਵਿੱਚ ਜਿਹੜਾ ਬਿਆਨ ਕੀਤਾ ਹੈ ਤੇ ਨੰਦ ਲਾਲ ਨੂਰਪੁਰੀ ਜੀ ਇੱਕ ਇਹੋ ਜਿਹਾ ਬਸ ਸਾਹਿਬ ਹੋਇਆ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਅਲੰਕਾਰ ਜੋੜੀਏ ਉਹਦੀ ਸਿਫਤ ਦੇ ਵਿੱਚ ਉਹ ਥੋੜਾ ਆ ਉਹਦਾ ਆਪਣਾ ਨਾਂ ਹੀ ਇੱਕ ਇਹੋ ਜਿਹਾ ਅਲੰਕਾਰ ਬਣ ਗਿਆ ਵਾ ਜਿਹੜਾ ਵੀ ਉਹਦਾ ਨਾਂ ਹੀ ਆਪਣੇ ਆਪ ਚ ਇੱਕ ਮਿਸਾਲ ਆ ਨੂਰਪੁਰੀ ਦਾ ਉਹਨੂੰ ਕੋਈ ਗੀਤਾਂ ਦਾ ਬਾਦਸ਼ਾਹ ਕਹਿ ਦਿੰਦਾ ਆ ਕੋਈ ਉਹਨੂੰ ਕਵੀ ਕਹਿ ਦਿੰਦਾ ਹੈ ਹਨਾ ਤੇ ਇਹਨੂੰ ਪੰਜਾਬੀ ਗੀਤਾਂ ਦਾ ਮੋਢੀ ਵੀ ਕਿਹਾ ਜਾਂਦਾ ਸਭ ਤੋਂ ਪਹਿਲੇ ਗੀਤ ਜਿਹੜੇ ਨਾ ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੇ ਗੀਤ ਜਿਹੜੇ ਆ ਨੰਦ ਲਾਲ ਨੂਰਪੁਰੀ ਜੀ ਨੇ ਲਿਖੇ ਪੰਜਾਬੀ ਭਾਸ਼ਾ ਦੇ ਵਿੱਚ ਹਾਂ ਇਹਦੇ ਤੋਂ ਪਹਿਲਾਂ ਕਿਸੇ ਕਵੀ ਨੇ ਇੰਨੇ ਸ਼ਾਨਦਾਰ ਮਸ਼ਹੂਰ ਗੀਤ ਨੇ ਲਿਖੇ ਇੱਕ ਇਹਦੀ ਕਵਿਤਾ ਨਾ ਮੈਂ ਬਿਜਲੀ ਜਦੋਂ ਆਈ ਆ ਨਾ, ਬਿਜਲੀ ਘਰ ਘਰ ਆਈ ਤੇ ਭਾਖੜੇ ਤੋਂ ਉਹਦੀ ਮਟਿਆਰ ਨਾਲ ਚੰਦ ਨਾਲ ਸੋਹਣੀ ਉੱਤੇ ਚੁੰਨੀ ਸੁੱਚੇ ਕੱਚ ਦੀ, ਉਹਨੇ ਇੱਕ ਉਹਨੂੰ ਮਟਿਆਰ ਦੇ ਨਾਲ ਉਹਦੀ ਤੁਲਨਾ ਕੀਤੀ ਆ ਵੀ ਘਰ ਘਰ ਜਾਂਦੀ ਆ, ਰੋਸ਼ਨੀਆਂ ਕਰਦੀ ਆ, ਖੁਸ਼ੀਆਂ ਵੰਡਦੀ, ਖੇੜੇ ਵੰਡਦੀ ਆ, ਗਿੱਧੇ ਪੈਂਦੇ ਆ, ਹਨਾ ਖੁਸ਼ ਹੁੰਦੇ ਨੇ ਲੋਕ ਖੇਤਾਂ ਤੇ ਜਾਂਦੀ ਘਰਾਂ
1: ਜੀ. ਇਸ ਤਰ੍ਹਾਂ ਦੇ ਗਾਣੇ ਹੁੰਦੇ ਸੀ, ਜੱਟੀ ਬਿਜਲੀ ਜਗਾ ਕੇ ਦੁੱਧ ਰਿੜਕੇ.
0: ਗਲੀਆਂ ਦੇ ਵਿੱਚ ਡੰਡ ਪਾਉਂਦੀ, ਕਿੰਨਾ ਪਿਆਰਾ ਗੀਤ ਸੀ ਹਨਾ. ਪਿਆਰ ਜੀ ਹੈਗਾ ਮਤਲਬ ਸਦਾ ਰਹੇਗਾ. ਤੇ ਜੇ ਕਦੇ ਤੁਸੀਂ ਪਿਆਰ ਨਾਲ ਕਦੇ ਆਪਣੇ, ਮੈਂ ਤਾਂ ਤੁਹਾਨੂੰ ਇੱਕ ਸਿਫਾਰਿਸ਼ ਕਰੂੰਗਾ, ਕਦੇ ਆਪਣੇ ਰੇਡੀਓ ਤੇ ਸੜਕੇ ਸੜਕੇ ਜਾਂਦੀ ਹੈ ਮੁਟਿਆਰੀ, ਕੰਡਾ ਚੁਬਾ ਤੇਰੇ ਪੈਰ ਬਣ ਗਈ ਨਾਰੇ.
1: ਮੈਂ ਤੁਹਾਡੇ ਨਾਂ ਕਰਾਂਗਾ
0: ਜੀ ਜੀ ਜੀ. ਇੱਕ ਗੀਤ ਸੁਰਿੰਦਰ ਕੌਰ ਦਾ, ਚੰਨ ਵੇਖ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ ਸ਼ੌਂਕਣ
1: ਮੇਲੇ. ਇਹਨਾਂ ਦੇ ਲਿਖੇ ਨੇ
0: ਸਾਰੇ, ਇਹ ਨੂਰਪੁਰੀ ਜੀ ਦਾ ਗੀਤ ਹੈ.
1: ਕਿੰਨੇ ਸ਼ਾਇਰ.
0: ਇੱਕ ਹੈਗਾ ਕੈਂਠੇ ਵਾਲਾ ਆ ਗਿਆ
1: ਪ੍ਰਾਹੁਣਾ,
0: ਇੱਕ ਵਾਜ ਸਾਹਿਬ ਇੱਕ ਹੈ ਗੀਤ ਹੈਗਾ ਵਾ ਜਿਹੜਾ ਆਪਾਂ ਅੱਗੇ ਪੁਰਾਣੇ ਦਾਜ ਦੇ ਵਿੱਚ ਸੰਦੂਕ ਦਿੰਦੇ ਹੁੰਦੇ ਸੀ ਨਾ, ਤੇ ਉਹ ਗੱਡਿਆਂ ਦੇ ਉੱਤੇ ਬੱਸਾਂ ਕਾਰਾਂ ਦੇ ਹੰਦੇ ਗੱਡਿਆਂ ਦੇ ਉੱਤੇ
1: ਲੱਗ ਹੁੰਦੇ ਸਾਰਾ ਕੁਛ ਰੇਡੀ.
0: ਤੇ ਇਹ ਬੜਾ ਮਸ਼ਹੂਰ ਗੀਤ ਹੈ, ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ, ਸ਼ੀਸ਼ਿਆਂ ਜੇ ਦਿਸੇ ਮੇਰਾ ਵੀਰਾ ਮੱਝਾਂ ਚਾਰ ਦਾ. ਜਿਹੜੇ ਸੰਦੂਕ ਤੁਸੀਂ ਦੇਖੇ ਪੁਰਾਣੇ ਜਿਹੜੇ ਆਉਂਦੇ ਹੁੰਦੇ ਸੀ ਘਰਾਂ ਦੇ ਵਿੱਚ, ਬੜੇ ਮਤਲਬ ਲੱਕੜ ਦੇ ਬਣਾਏ ਹੁੰਦੇ ਸੀ, ਬੜੀ ਰੀਝ ਦੇ ਨਾਲ ਤਰਖਾਣ ਦਾ.
1: ਇੱਕ ਪੇਟੀ ਹੁੰਦੀ ਸੀ ਵੱਡੀ ਸਾਰੀ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ ਸੰਦੂਕ.
0: ਅੱਛਾ, ਇਹਦੇ ਵਿੱਚ ਬਸ ਫਿਰ ਇੰਨੇ ਜਿਹੜੇ ਕਰੁਣਾਮਈ ਗੀਤ ਜਿਹੜੇ ਨੇ, ਜਿੱਦਾਂ ਆਜ਼ਾਦੀ ਦਾ ਪੰਛੀ ਗਾਲੀ ਤੋਂ ਸ਼ੁਰੂ ਕੀਤੀ ਸੀ ਉਸ ਵੇਲੇ ਜਿਹੜੇ ਆਪਣੇ ਐਸੋਡ ਜਾਂ ਭੋਲਿਆ ਪੰਛੀ ਆ, ਇਹ ਤੇ ਹੋਰ ਵੀ ਇਹਨੇ ਲਿਖਿਆ, ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ, ਉਹ ਦੁਨੀਆਂ ਦੇ ਬੰਦੇ ਉਹ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਾਰੀਆਂ ਜਾਂਦਾ. ਸਰੂਆਂ ਵਰਗੇ ਛੇਰਾਂ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾਹ ਜਿਨ੍ਹਾਂ ਨੂੰ ਮਿਲਣ ਦੀ ਖਾਤਰ ਰੋਂਦੇ ਭੈਣ ਭਰਾਵਾਂ ਕਹਿੰਦੇ ਹਾਂ ਕਹਿੰਦੇ. ਤੇ ਚੁੰਮ ਚੁੰਮ ਰੱਖੋ ਦੀਆਂ ਕਲਗੀ ਜਹਾਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਉਹਨਾਂ ਦੀ ਜਿਹੜੇ ਯਾਦ ਸੀ, ਕਿੱਥੇ ਮਾਤਾ ਤੋਰਿਆ ਸੀ ਤੇਜਾ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਛੰਨਾਂ ਦੀਆਂ ਗਾਵੇ, ਵਸਦੇ ਆਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ. ਏਦਾਂ ਦੇ ਬੜੇ ਪਿਆਰੇ ਗੀਤ ਆਨੰਦਪੁਰ ਨੂੰ ਆਨੰਦ ਲਾਲ ਜੀ ਨੇ ਲਿਖੇ ਆ. ਸਭਿਆਚਾਰਕ, ਧਾਰਮਿਕ, ਦੇਸ਼ ਭਗਤੀ ਦੇ ਰੰਗ ਤੋਂ ਇਲਾਵਾ ਨੂਰਪੁਰੀ ਹੈ ਨਰੋਲ ਸਾਹਿਤਕ ਗੀਤ ਵੀ ਲਿਖੇ ਆ. ਤੇ ਫਿਲਮੀ ਕੰਪਨੀਆਂ ਬਾਜਵਾ ਸਾਹਿਬ ਲੋੜ ਮੁਤਾਬਕ ਫਿਲਮਾਂ ਦੇ ਹਿਸਾਬ ਵੀ ਲਿਖੇ ਉਹਨਾਂ ਨੇ 1940 ਵਿਚ ਮੰਗਤੀ ਫਿਲਮ ਨੇ ਤੁਹਾਨੂੰ ਬੇਨਤੀ ਕੀਤੀ ਵੀ ਇਹਨਾਂ ਨੇ ਗੀਤ ਲਿਖੇ ਸੀ. ਤੇ ਉਹਨਾਂ ਦਾ ਦੱਸਿਆ ਵੀ ਨਾ ਉਹ ਹਰ ਪੰਜਾਬੀ ਜ਼ਬਾਨ ਤੇ ਜਿਹੜਾ ਨਾ ਸੁਰ ਬਣ ਕੇ ਆਉਣ ਲੱਗ ਪਿਆ ਅਸੀਂ ਨੂਰਪੁਰੀ ਸਾਹਿਬ ਦਾ. ਇਹ ਤੋਂ ਪਿੱਛੋਂ ਉਹਨਾਂ ਨੇ ਗੀਤ ਭਾਰਾਂ ਦੇ ਤੇ ਫਿਲਮ ਬੁਲਾਇਆ ਪਾਸ ਨੇ ਗੀਤ ਲਿਖੇ. ਇੱਕ ਸ਼ੁੱਧ ਮਿਰਜ਼ਾ ਸਾਹਿਬਾ ਨਾਂ ਦਾ ਇੱਕ ਤੇਰਾ ਲਿਖਿਆ ਸੀ ਤੇ ਉਸ ਜ਼ਮਾਨੇ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ ਕੋਲੰਬੀਆ ਨੇ ਨੂਰਪੁਰੀ ਨੂੰ ਬਤੌਰ ਫਿਲਮੀ ਗੀਤਕਾਰ ਰੱਖਿਆ ਹੋਇਆ ਸੀ, ਜਿਸ ਦੇ ਨਾਲ ਉਸਨੇ ਹੋਰ ਕੰਪਨੀਆਂ ਲਈ ਵੀ ਗੀਤ ਲਿਖੇ ਜੋ ਮਕਬੂਲੀਅਤ ਦੀ ਸਿਖਰ ਤੱਕ ਪਹੁੰਚੇ. ਤੇ ਇੱਕ ਸਮੇਂ ਨੂਰਪੁਰੀ ਸਾਹਿਬ ਦੀ ਸ਼ੋਹਰਤ ਸਿਖਰਾਂ ਤੇ ਸੀ. ਜੀ ਜੀ ਜੀ ਹਾਂ. ਤੇ ਫਿਲਮ ਇੰਡਸਟਰੀ ਦੇ ਜਿਹੜੇ ਫਿਲਮ ਸਾਹਿਬ ਸੀ ਰਾਜਪੂਰ ਸਾਹਿਬ ਤੱਕ ਵੀ ਮਤਲਬ ਜਿਹੜੇ ਉਹਨਾਂ ਨੂੰ ਨਾ ਜਾਣਦੇ ਸੀਗੇ ਜੀ. ਹਾਂਜੀ ਹਾਂਜੀ. ਤੇ ਇਹ ਲੋਕਾਂ ਦਾ ਸ਼ਹਿਰ ਸੀਗਾ ਜੀ, ਜਦੋਂ ਦੇਸ਼ ਦੀ ਵੰਡ ਹੋਈ ਤੇ ਲੋਕ ਜਿਹੜੇ ਤੇ ਨੂਰਪੁਰੀ ਵੀ ਉੱਜੜ ਗਏ ਵਿਚਾਰਾ, ਇਹ ਵੀ ਪਾਕਿਸਤਾਨ ਤੋਂ ਉੱਜੜ ਕੇ ਇਹਨਾਂ ਨੂੰ ਲੈਲਪੁਰ ਦੇ ਇਲਾਕੇ ਚੋਂ ਇੱਧਰ ਆਉਣਾ ਪਿਆ ਸੀ. ਹਾਂ, ਜਲੰਧਰ ਵਿੱਚ ਆਜ਼ਾਦੀ ਤੋਂ ਬਾਅਦ ਵਸੇ. ਹਾਂ, ਤੇ ਨੂਰਪੁਰੀ ਇਹਨਾਂ ਦਾ ਪਿੰਡ ਪਾਕਿਸਤਾਨ ਦੇ ਵਿੱਚ ਬਾਅਦ ਸਭ ਲੈਲਪੁਰ ਦੇ ਇਲਾਕੇ 1906 ਦੇ ਵਿੱਚ
1: ਜਨਮ ਹੋਇਆ.
0: ਇਹ ਨੂਰਪੁਰ ਪਾਕਿਸਤਾਨ ਚ ਵਾਜੀ, ਇੱਧਰ ਵੀ ਹੈਗਾ ਵੈਸੇ ਸਾਡੇ ਵੀ ਨੂਰਪੁਰ, ਸਾਡੇ ਆਪਣੇ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਵੀ ਹੈਗਾ, ਇੱਧਰ ਹੁਸ਼ਿਆਰਪੁਰ ਦੇ ਵਿੱਚ ਵੀ ਹੈਗਾ, ਬੜੇ ਪਿੰਡ ਨੇ ਨੂਰਪੁਰ. ਲੇਕਿਨ ਜਿਹੜਾ ਨੰਦ ਲਾਲ ਦਾ ਪਿੰਡ ਸੀਗਾ ਉਹ ਪਾਕਿਸਤਾਨ ਦੇ ਲੈਲਪੁਰ ਦੇ ਇਲਾਕੇ ਚ ਸੀਗਾ. ਹਾਂ, ਪਿਤਾ ਜੀ ਇਹਨਾਂ ਦੇ ਬਿਸ਼ਨ ਸਿੰਘ ਜੀ ਤੇ ਮਾਤਾ ਹੁਕਮ ਜੀ ਦੇ ਵੀ ਸੀਗੇ. ਜਿਹੜੀ ਸਿੱਖਿਆ ਮੈਂ ਤੁਹਾਨੂੰ ਦੱਸਿਆ ਵੀ ਪਿੰਡ ਦੇ ਸਕੂਲ ਤੋਂ ਜਿਹੜੀ ਇਹਨਾਂ ਨੇ ਕੀਤੀ ਸੀ ਪ੍ਰਾਇਮਰੀ ਤੇ ਹਾਈ ਸਕੂਲ ਲੈਲਪੁਰ ਤੋਂ, ਤੇ ਫਿਰ ਇਹਨਾਂ ਨੇ ਖਾਲਸਾ ਕਾਲਜ ਲੈਲਪੁਰ ਚ ਉਤੋਂ ਜਿਹੜੀ ਕੀਤੀ ਸੀਗੀ ਐਮ ਏ ਦੀ ਤੱਕ ਪੜ੍ਹਾਈ ਤੇ ਇਹਨਾਂ ਦੇ ਉਸਤਾਦ ਦੀਪਕ ਜਤੋਈ ਸਾਹਿਬ ਜਿਹੜੇ ਸੀਗੇ ਤੇ ਉਹ ਆਪਣੇ ਉਹਨਾਂ ਨੇ ਕਿਹਾ ਸੀਗਾ ਜਿਹਨਾਂ ਦੀ ਮਰਨ ਪਰੰਤ ਵੀ ਸੂਰਬੀਰ ਦੇ ਯੋਧੇ ਪੈਦਾ ਰਹਿੰਦੇ ਇਹਨਾਂ ਨੂੰ ਸੂਰਬੀਰ ਦੇ ਯੋਧੇ ਬਣਾਇਆ ਜਾਂਦਾ ਹੈ ਪਰ ਕਵੀ ਬਣਾਏ ਨੀ ਜਾ ਸਕਦੇ ਉਹ ਤਾਂ ਪੈਦਾ ਹੁੰਦੇ
1: ਪੈਦਾ ਇਹਦੇ ਚ ਸ਼ੱਕ ਵੀ ਕੋਈ ਨਹੀਂ
0: ਦੀਪਕ ਜਤੋਈ ਜੀ ਨੇ ਮਤਲਬ ਕਿਹਾ ਸੀ ਹਾਂਜੀ ਹਾਂਜੀ
1: ਦੇਖੋ ਜੀ ਕਵਿਤਾ ਲਿਖਣੀਆਂ ਜਾਂ ਕੁਛ ਲੇਖ ਲਿਖਣੇ ਇਹ ਕੋਈ ਮੋਟਰ ਮਕੈਨਿਕ ਥੋੜੀ ਹੈ ਜਿਹੜੀ 6 ਮਹੀਨੇ ਚ ਤੁਸੀਂ ਸਿੱਖ ਜਾਓਗੇ
0: ਨਹੀਂ ਜੀ ਨਹੀਂ ਇੱਕ ਇੱਕ ਕੁਦਰਤੀ ਜਜ਼ਬਾ ਹੁੰਦਾ ਹੈ ਕਿ ਸਿੱਖਣ ਦਾ ਕਿਰਿਆ ਹੁੰਦੀ ਹੈ ਹੁਣ ਬੜੀ ਬਰੀਕੀ ਕਿ
1: ਜਿਹੜੀ ਸੋਹਣੀ ਆਵਾਜ਼ ਜਿਸ ਤਰ੍ਹਾਂ ਲਤਾ ਆਸ਼ਾ ਜੀ ਨੂੰ
0: ਜੀ ਜੀ ਜੀ ਹਾਂ
1: ਬਲਕਾ ਤਰਨਮ ਨੂਰ ਜਾਨ ਜੀ ਹੁਣ ਕੁਦਰਤ ਵੱਲੋਂ ਕਲਾ ਮਿਲਿਆ ਤੁਸੀਂ ਨਿਖਾਰ ਸਕਦੇ ਹੋ ਕਿਸੇ ਦਹਿਸ਼ਤਗਰਦ ਦੀ ਪੈ
0: ਕੇ ਬਸ ਅੱਗੇ ਵਕਤ ਤੇ ਥੋੜੀ ਜਿਹੀ ਹੁਣ ਮੈਨੂੰ ਲੱਗਦਾ ਹੋ ਗਿਆ
1: ਤੁਸੀਂ ਪੰਜ ਸੱਤ ਮਿੰਟ ਕਰੋ
0: ਗਿਆਨੀ ਹੀਰਾ ਸਿੰਘ ਜੀ ਦਰਦ ਗੁਰਮੁਖ ਸਿੰਘ ਮੁਸਾਫਰ ਜੀ ਇਹ ਵੱਡੇ ਕਵੀ ਸਾਡੇ ਮੌਲਾ ਬਸ ਕੁਸ਼ਤਾ ਜੀ ਧਨੀ ਰਾਮ ਚਾਤਰਕ ਇਹ ਸਾਰੇ ਚਰਚਿਤ ਨਾਮ ਜਿਹੜੇ ਨੰਦ ਲਾਲ ਨੂਰਪੁਰੀ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਸ਼ਾਇਰੀ ਕਵਿਤਾ ਵਾਲੇ ਪਾਸੇ ਆਏ ਸੀ ਹਾਂ ਤੇ ਉਹਨਾਂ ਨੇ ਦੇਸ਼ ਭਗਤੀ ਦੀਆਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਤੇ ਉਹਨਾਂ ਦੇ ਮਤਲਬ ਕਾਲਜ ਦੇ ਵਿੱਚ ਜਿਹੜੇ ਕਵੀ ਦਰਬਾਰ ਹੁੰਦੇ ਸੀ ਜਿਹੜਾ ਇੱਕ ਵਾਰੀ ਕਾਲਜ ਵਿੱਚ ਕਵੀ ਦਰਬਾਰ ਆਇਆ ਸੀ ਨਾ ਸਾਰੇ ਸ਼ਹਿਰਾਂ ਦੇ ਆਏ ਸੀ ਤੇ ਨੂਰਪੁਰੀ ਜੀ ਨੇ ਜਿਹੜਾ ਗੀਤ ਸੁਣਾਇਆ ਸੀ ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ ਤੇ ਸਾਰੇ ਸਰੋਤੇ ਜਿਹੜੇ ਜਵਾਸੀ ਹੋ ਗਏ ਸੀ ਹਾਂਜੀ ਹਾਂਜੀ ਤੇ ਆਪਣੇ ਇਹਨਾਂ ਦੀ ਘਰੇਲੂ ਜ਼ਿੰਦਗੀ ਜਿਹੜੀ ਆ ਨਾ ਫਿਰ ਇਹ ਤੁਹਾਨੂੰ ਪਤਾ ਆਰਥਿਕ ਪੱਖੋਂ ਸਦਾ ਕਮਜ਼ੋਰ ਰਹੇ ਆ
1: ਵੇਖੋ ਜੀ ਇਹ ਵੇਖੋ ਇਹਨਾਂ ਦੀ ਘਰੇਲੂ ਜ਼ਿੰਦਗੀ ਵੇਖ ਲਓ ਘਰ ਦੇ ਜਿਹੜੇ ਸ਼ਾਇਰ ਸਨ ਜਿਹਨਾਂ ਦਾ ਮੈਨੂੰ ਕੀ ਨਾਮ ਜਿੱਥੇ ਤੁਹਾਡੇ ਲਾਗੇ ਹੀ ਉਹਨਾਂ ਦਾ ਕੋਈ ਹੈਗਾ ਬਣਿਆ ਹਾਲ ਜਿਹਾ
0: ਸ਼ਿਵ
1: ਕੁਮਾਰ ਬਟਾਲਵੀ ਜੀ ਵੇਖ ਲਓ ਉਹ ਦੂਜੇ ਜਿਹੜੇ ਹੈਗੇ ਸਨ ਜਿਹੜੇ ਲੁਧਿਆਣਵੀ ਸਾਰੇ ਹੀ ਰਲਦੇ ਮਿਲਦੇ ਇਹਨਾਂ ਦੀਆਂ ਕਹਾਣੀਆਂ ਲਗਭਗ ਰਲਦੀਆਂ ਮਿਲਦੀਆਂ
0: ਬਿਲਕੁਲ ਜੀ ਬਿਲਕੁਲ ਤੇ ਆਪਣੇ ਬਾਬਾ ਸਾਹਿਬ
1: ਮੇਰੇ ਕੋਲ ਨਾ ਖੈਰਾ ਸਾਹਿਬ
0: ਹੈਲੋ
1: ਮੈਂ ਸੁਣ ਰਿਹਾ
0: ਉਹ ਵਿੱਚ ਇੱਕ ਫੋਨ ਆਇਆ ਸੀ ਮੈਂ
1: ਮੇਰੇ ਕੋਲ ਵੀ ਇੱਥੇ ਇੱਕ ਇਹਨਾਂ ਦੀ ਕਿਤਾਬ ਪਈ ਜੇ ਆਖਰੀ ਮੁਲਾਕਾਤ ਮੈਂ ਤੁਹਾਨੂੰ ਨਾ ਦੋ ਚਾਰ ਲਾਈਨਾਂ ਪੁੰਨੂ ਬਾਰੇ ਸੁਣਾਉਣੀਆਂ ਸਾਰੀ ਕਵਿਤਾ ਨਹੀਂ ਸੁਣਾਵਾਂਗਾ
0: ਠੀਕ ਹੈ
1: ਸੱਸੀ ਤੇ ਪੁੰਨੂ ਬਾਰੇ ਲਿਖਦੇ ਨੇ
0: ਠੀਕ ਹੈ
1: ਮੈਨੂੰ ਨੀਂਦ ਤੱਤੀ ਨੂੰ ਆ ਗਈ ਮੈਂ ਸੌ ਗਈ ਸਹਿਜ ਸੁਭਾਅ ਵੇ ਮੈਂ ਲੁੱਟ ਲਈ ਪਿੰਡ ਦੇ ਪਹਿਰੂਆਂ ਕਿਸੇ ਜੂਹੇ ਦੇ ਜਾਦੂ ਪਾ ਮੈਨੂੰ ਕੱਲੀ ਸਿੱਧ ਸੁਦੈਣ ਨੂੰ ਮੇਰੇ ਰੋਂਦੇ ਛੱਡ ਗਿਆ ਚਾ ਕਿਤੇ ਤੇਰਾ ਕਵਾਚਾ ਟੁੱਟ ਪਵੇ ਮੇਰੀ ਡਾਢੇ ਕੋਲ ਦੁਆ ਤੈਨੂੰ ਪਾਲ ਵਿੱਚ ਰੋੜ ਕੇ ਲੈ ਗਏ ਮੇਰੇ ਰੋੜ ਕੇ ਲੈ ਜਾਵੇ ਮੇਰੇ ਹੰਝੂਆਂ ਦਾ ਦਰਿਆ ਵੇ ਤੇਰੀ ਡਾਚੀ ਨੂੰ ਲੱਭਦੀ ਮੈਂ ਫਿਰਾਂ ਮਾਰੂ ਥਲਾਂ ਦੇ ਵਿੱਚ ਕੁਰਲਾ ਮੇਰੀ ਮਿੱਟੀ ਚੋਂ ਲੰਬਾ ਨਿਕਲੀਆਂ ਗਈਆਂ ਪੈਰੀ ਛਾਲੇ ਪਾ ਲੱਖਾਂ ਸੂਰਜ ਚੜ ਪਏ ਰੇਤ ਚੋਂ ਮੇਰਾ ਜੋਬਨ ਨਾ ਕਲਪਾ ਮੈਨੂੰ ਮੋਈ ਨੂੰ ਪੰਛੀ ਰੋਣਗੇ ਉੱਤੇ ਕਫਨ ਪਰਾਂ ਦੇ ਪਾ
0: ਉੱਤੇ
1: ਕਫਨ ਪਰਾਂ ਦੇ ਪਾ ਇਹੋ ਆਵਾਜ਼ ਆਏਗੀ ਕਬਰ ਚੋਂ ਮੈਨੂੰ ਦਿਓ ਮਿਲਾ
0: ਇਹ ਬਾਈ ਸਾਹਿਬ ਜਿਹੜੀ ਪੁਸਤਕਾਂ ਹੋਰ ਸੁਗਾਤ ਤੇ ਇਹਨਾਂ ਨੂੰ ਭਾਸ਼ਾ ਭਾਗ ਦਾ ਨਾਮ ਮਿਲਿਆ 1960 ਦੇ ਵਿੱਚ ਤੇ ਫੇਰ ਇਹਨਾਂ ਦੀ ਇੱਕ ਪੁਸਤਕ ਹੈ ਵੰਗਾਂ ਫਿਰ ਜਿਉਂਦਾ ਪੰਜਾਬ ਫਿਰ ਚੰਗਿਆੜੇ ਤੇ ਨੂਰਪੁਰੀ ਦੇ ਗੀਤ ਮਰਦ ਉਪਰੰਤ ਇਹਨਾਂ ਦੀ ਇੱਕ ਪੁਸਤਕ ਛਪੀ ਸੀ 1971 ਦੇ ਵਿੱਚ ਪੰਜਾਬ ਬੋਲਿਆ ਤੇ ਆਖਰੀ ਸੁਗਾਤ ਜਿਹੜੀ 1972 ਦੇ ਵਿੱਚ ਜਿਹੜੀ ਜਿਹ ਚ ਤੁਸੀਂ ਹੁਣ ਪੜ੍ਹੀ ਹੈ ਨਾ ਸ਼ਾਇਰੀ ਇਹ ਆਖਰੀ ਸੁਕਾ 372 ਦੇ ਵਿੱਚ ਮਰਨ ਉਪਰੰਤ ਛਪੀ ਹੈ ਹਾਂਜੀ ਹਾਂਜੀ ਹਾਂਜੀ ਤੇ ਬਾਜਵਾ ਸਾਹਿਬ ਇਹ ਅਖੀਰ ਚ ਜਿਹੜਾ ਬੜਾ ਦੁਖਾਂਤ ਮਈ ਜਿਹੜਾ ਇਹਨਾਂ ਦਾ ਹੋਇਆ ਤੇ ਇਹਨਾਂ ਦੇ ਕੋਲ ਨੌਕਰੀ ਕੋਈ ਨਾ ਰਹੀ ਜਿਹੜੀ ਅਖੀਰ ਚ ਇਹਨਾਂ ਨੌਕਰੀ ਭਾਸ਼ਾ ਭਾਸ਼ ਦਿੱਤੀ ਉਹ ਵੀ ਛੱਡ ਦਿੱਤੀ ਤੇ ਇਹ ਸਿਰਫ ਕਵੀ ਦਰਬਾਰਾਂ ਚ ਜਾਂਦੇ ਸੀ ਤੇ ਪਰਿਵਾਰ ਦਾ ਗੁਜ਼ਾਰਾ ਕਵੀ ਦਰਬਾਰਾਂ ਨੇ ਕਮਾਈ ਨਾਲ ਚੱਲਣਾ
1: ਮੁਸ਼ਕਿਲ ਆ ਉੱਥੇ ਲੋਕੀ ਵਾਹ ਵਾਹ ਤੇ ਜ਼ਰੂਰ ਕਰਦੇ ਨੇ ਪਰ ਵਾਹ ਵਾਹ
0: ਬਿਲਕੁਲ ਜੀ ਜੀ ਦੇਸ਼ ਦੀ ਵੰਡ ਨੇ ਹਾਲਾਤ ਵੱਧ ਤੋਂ ਵੱਧ ਬਣਾ ਕੇ ਰੱਖੇ ਸੀ ਤੇ ਬੜੀ ਭੱਜ ਦੌੜ ਕਰਕੇ ਭਾਸ਼ਾ ਵਿਭਾਗ ਚ ਨੌਕਰੀ ਵੀ ਕੀਤੀ ਪਰ ਕਵੀ ਮਨੁੱਖੀ ਵੀ ਨਾ ਟਿਕਿਆ 2 ਸਾਲ ਨੌਕਰੀ ਕਰਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ
1: ਸੀ
0: ਤੇ ਹਾਲਾਤ ਫਿਰ ਜਿਹੜੇ ਸੀਗੇ ਉਹ ਮੰਦਹਾਲੀ ਵਾਲੇ ਹੋ ਗਏ ਧੀਆਂ ਨੂੰ ਵਿਆਹੁਣ ਦੀ ਚਿੰਤਾ ਵੱਡ ਵੱਡ ਖਾਣ ਲੱਗੀ ਤੇ ਗੈਰਤਮੰਦ ਸੀ ਸ਼ਰਾਬ ਪੀਣ ਦੀ ਆਦਤ ਨੇ ਅਤੇ ਭਰ ਪੇਟ ਰੋਟੀ ਨਾ ਮਿਲਦੀ ਹਾਲਾਤ ਨੇ ਉਹਨੂੰ ਸਰੀਰ ਕਮਜ਼ੋਰੀ ਵੱਲ ਧੱਕ ਦਿੱਤਾ ਤੇ ਉਸ ਦੀ ਹਾਲਤ ਦੇਖ ਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ 75 ਰੁਪਏ ਮਹੀਨਾ ਵਜ਼ੀਫਾ ਦੇਣਾ ਸ਼ੁਰੂ ਕਰ ਦਿੱਤਾ ਪਰ 75 ਰੁਪਇਆ ਨਾਲ ਵੱਡੇ ਪਰਿਵਾਰ ਦਾ ਮਹੀਨਾ ਔਖਾ ਨਿਕਲਦਾ ਹਾਂ ਉਹ ਸਰੀਰਕ ਕਮਜ਼ੋਰੀ ਕਰਕੇ ਹੁਣ ਉਹ ਕਵੀ ਦਰਬਾਰਾਂ ਵਿੱਚ ਵੀ ਨਹੀਂ ਸੀ ਜਾਂਦੇ ਤੇ ਧੰਨ ਨੇ ਉਹਨਾਂ ਦੀ ਪਤਨੀ ਸੁਮਿਤਰਾ ਦੇਵੀ ਜੀ ਜੋ ਆਪਣੇ ਸਿਰ ਧਿਉਂਸ ਨਾਲ ਅਜਿਹੇ ਮਸਤ ਮੁੱਲ ਨਾਲ ਨਿਭਾਉਣ ਵਿੱਚ ਸਫ਼ਲ ਰਹੀ ਅਖੀਰ ਤੱਕ ਤੇ ਇਸੇ ਆਲਮ ਵਿੱਚ ਹੀ ਉਹਨਾਂ ਨੇ ਨਾ ਗਮ ਭਿੱਜੇ ਗੀਤ ਤੇ ਗਜ਼ਲਾਂ ਵੀ ਲਿਖੀਆਂ ਤੇ ਇੱਕ ਉਹਨਾਂ ਦੀ ਕਾਬਲੇ ਗੌਰ ਸ਼ੇਰ ਹੈ ਜਿਹਨਾਂ ਦੋ ਲਿਕ ਦੀ ਅੱਗ ਵਿੱਚ ਮੇਰੀ ਬਾਲੋ ਮਿੱਟੀ ਮੈਂ ਦੁਨੀਆਂ ਦਾ ਪਹਿਲਾਂ ਹੀ ਜਲਾਇਆ ਹੋਇਆ ਹਾਂ ਕਬਰ ਵਿੱਚ ਫਰਿਸ਼ਤੇ ਨਾ ਸਾਹ ਲੈਣ ਦਿੰਦੇ ਗੁਨਾਹਾਂ ਦੇ ਡਰ ਦਾ ਦਬਾਇਆ ਹੋਇਆ ਹਾਂ ਇੱਕ ਹੋਰ ਗਜ਼ਲਾ ਬਿਨਾਂ ਕਫਨ ਦੇ ਲੈ ਚਲੋ ਯਾਰ ਮੈਨੂੰ ਹੈ ਲੋਕੇ ਗਿਆ ਆਖੂ ਸੰਸਾਰ ਮੈਨੂੰ ਜਿਨ੍ਹਾਂ ਦੇ ਪਿਆਰਾਂ ਨੇ ਥਾਂ ਥਾਂ ਭੰਡਿਆ ਬੜੇ ਯਾਦ ਨੇ ਮੇਰੇ ਉਹ ਯਾਰ ਮੈਨੂੰ ਮੈਂ ਅੱਜ ਖਾਲੀ ਹੱਥੀ ਸੱਜਣ ਕੋਲ ਚੱਲਿਆ ਬੜਾ ਹੋਣਾ ਪੈਣਾ ਸ਼ਰਮਸ਼ਾਰ ਮੈਨੂੰ ਹਾਂਜੀ ਹਾਂਜੀ ਤੇ ਬਾਜਵਾ ਸਾਹਿਬ ਅਖੀਰ ਜਿਹੜੇ ਸੀ ਨਾ ਉਹ ਇਹਨਾਂ ਨੇ 13 ਮਈ 1966 ਨੂੰ ਮਾਡਲ ਹਾਊਸ ਜਲੰਧਰ ਦੇ ਵਿੱਚ ਆਪਣੇ ਘਰ ਦੇ ਲਾਗਲ ਬਾਰ ਬਾਰ ਜਿਹੜੀ ਖੂਹ ਸੀ ਉਹਦੇ ਚ ਛਾਲ ਮਾਰ ਕੇ ਜਿਹੜੀ ਸੀ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ ਤੇ ਇਹ ਬੜੀ ਦਰਦਨਾਕ ਜਿਹੜੀ
1: ਬੜੀ ਆਪਣੇ ਚਰਨਾਂ ਦੇ ਲਾਗੇ ਰੱਖੇ
0: ਦੇਖੋ ਇਹ ਜਿਹੜੇ ਗੀਤ ਹੁੰਦੇ ਆ ਜਿਹੜਾ ਸ਼ੇਰ ਇੱਕ ਹੈਗਾ ਆਪਣੇ ਸੁਰਜੀਤ ਪਾਤਰ ਜੀ ਦਾ ਵੀ ਸੁਖਨ ਸਦਾ ਜਿਉਂਦੇ ਨੇ ਸੁਖਨ ਵਾਰ ਜਿਉਣ ਮਰ ਕੇ ਵੀ ਉਹ ਤਾਂ ਜਿਸਮ ਹੁੰਦੇ ਨੇ ਜੋ ਸਿਰਿਆਂ ਵਿੱਚ ਸਵਾਹ ਬਣਦੇ ਬੇਸ਼ਕ ਇੱਥੇ ਨਹੀਂ ਹਾਜ਼ਰ ਹੈਗੇ ਪਰ ਉਹਨਾਂ ਦੀਆਂ ਰਚਨਾਵਾਂ ਦੇ ਰਾਹੀਂ ਸਦਾ ਜਿਉਂਦੇ
1: ਰਹਿਣਗੇ ਸਾਹਿਬ ਬਹੁਤ ਬਹੁਤ ਮਿਹਰਬਾਨੀ
0: ਬੇਨਤੀ ਆ ਵੀ ਅੱਜ ਮੈਂ ਜਿਹੜਾ ਸਮਾਂ ਸੀ ਨਾ ਬਹੁਤ ਘੱਟ ਮਿਲਿਆ ਸਿਰਫ ਅੱਧੇ ਘੰਟੇ ਦਾ ਮੈਂ 7 ਵਜੇ ਤੁਹਾਡੇ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ ਚ ਪਹੁੰਚ ਕੇ ਨਾ ਤੇ ਮੈਂ ਕਿਹਾ ਵੀ ਜਿੱਦਾਂ ਬਾਜਵਾ ਸਾਹਿਬ ਕਹਿੰਦੇ ਨੇ ਸ਼ੋ ਮਸਤ ਗਾਉਣ ਵਾਲੀ ਗੱਲ
1: ਮੈਨੂੰ ਪਤਾ ਹੈ ਜੀ
0: ਨਹੀਂ ਨਹੀਂ ਸਹਿਯੋਗ ਨੀ ਸਾਡਾ ਮਹਾਰਾਜ ਜੀ ਖੁਸ਼ੀ ਹੈ ਜੀ ਸਾਡੀ ਧੰਨਵਾਦ
1: ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਗੁੱਡ ਵਿਸ਼ੇਸ ਥੈਂਕ ਯੂ ਸੋ ਇਹ ਸਨ ਸੂਬਾ ਸਿੰਘ ਜੀ ਖਹਿਰਾ ਜੀ ਜਿਨ੍ਹਾਂ ਨੇ ਸ਼ਾਇਰਾਂ ਤੇ ਖਾਸ ਕਰਕੇ ਨੰਦਲਾਲ ਨੂਰਪੁਰੀ ਜੀ ਹੁਣਾਂ ਬਾਰੇ ਖੂਬਸੂਰਤ ਸੋਹਣੀਆਂ ਪਿਆਰ ਭਰੀਆਂ ਤੇ ਦੁਖਦਾਈ ਗੱਲਾਂ ਕੀਤੀਆਂ ਸੋ ਕੱਲ ਨੂੰ ਐਂ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਪ੍ਰਵਾਸ ਰੇਡੀਓ ਦੇ ਸੱਜਣੋ ਤੁਸੀਂ ਕੱਲ ਨੂੰ ਰੌਣਕਾਂ ਲਾਉਣੀਆਂ ਨੇ ਹਮੇਸ਼ਾ ਦੀ ਤਰ੍ਹਾਂ ਵਾਂਗੂ ਹਾਂਜੀ ਤੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ, ਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਜ਼ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਆ ਨਿਊਯਾਰਕ ਨਿਊਜਰਸੀ ਦੇ ਏਰੀਏ ਤੋਂ USA ਤੋਂ ਤੁਹਾਡੇ ਨਾਲ ਰੂਬਰੂ ਕਰ ਰਹੇ ਜੀ। ਹਰ ਦੂਏ ਦਿਨ ਇਹ ਪ੍ਰੋਗਰਾਮ ਹੁੰਦਾ ਹੈ ਪ੍ਰਵਾਜ਼ ਰੇਡੀਓ ਦਾ ਦਿਲ ਦੀ ਆਵਾਜ਼, ਸੋ ਤੁਹਾਡੀ ਲੈ ਕੇ ਸੇਵਾ ਵਿਚ ਹਾਜ਼ਰ ਹੋ ਗਏ ਜੀ, ਤੁਹਾਡੀ ਸੇਵਾ ਵਿਚ ਸੋਰੀ ਹਾਜ਼ਰ ਹੋ ਗਏ ਜੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇੱਕ ਬਹੁਤ ਹੀ ਪਿਆਰੇ ਗੀਤ ਨਾਲ, ਕਵਾਲੀ ਕਹਿ ਲੋ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਹਲਕਾ ਹਲਕਾ ਸਰੂਰ ਹੈ, ਬਹੁਤ ਪਿਆਰਾ, ਬਹੁਤ ਹੀ ਵਧੀਆ। ਲਓ ਜੀ

ਦੋਸਤੋ ਅਗਲਾ ਗੀਤ ਸੁਣਦੇ ਹਾਂ ਜੀ ਚੂਰੀ ਲਖਵਿੰਦਰ ਵਡਾਲੀ ਹੋਣਾ ਦਾ ਬਹੁਤ ਪਿਆਰਾ ਗੀਤ ਹੈ ਚੂਰੀ ਆ ਲੋ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ ਚੂਰੀ ਨੂੰ।

0: ਸਾਥੀਓ, ਪਿਆਰਿਓ, ਮਿੱਤਰੋ, ਭੈਣੋ ਤੇ ਭਰਾਵੋ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਗੇਨ। ਇਹ ਸਨ ਜੀ ਦਿਦਾਰ ਸਿੰਘ ਪਰਦੇਸੀ ਹੋਣਾ ਦਾ ਲਾਸਟ ਗੀਤ ਤੁਸੀਂ ਸੁਣ ਰਹੇ ਸੀ ਔਰ ਗੀਤਾਂ ਦਾ ਪ੍ਰੋਗਰਾਮ ਆਪਣਾ ਹੋ ਗਿਆ ਬੰਦ ਤੇ ਹੁਣ ਆਪਾਂ ਚੱਲਾਂਗੇ ਜੀ ਵਰਲਡ ਦੀਆਂ ਖਬਰਾਂ, ਦੁਨੀਆਂ ਦੀਆਂ ਖਬਰਾਂ, ਕਿੱਥੇ ਕਿੱਥੇ ਕੀ ਹੋ ਰਿਹਾ। ਜੰਗਾਂ ਵੰਗਾਂ ਲੱਗੀਆਂ ਜੀ, ਬਹੁਤ ਬੁਰਾ ਹਾਲ ਹੈ, ਲੋਕ ਮਰ ਰਹੇ ਆ, ਨਿੱਕੇ ਨਿੱਕੇ ਬੱਚਿਆਂ ਦੀ ਜਿਹੜੀ ਜਾਨ ਲਈ ਜਾ ਰਹੀ ਹੈ, ਇਹਦਾ ਇੱਕ ਬੜਾ ਵੱਡਾ ਅਫਸੋਸ ਵਾਲਾ ਕੰਮ ਹੋ ਗਿਆ ਜੀ ਦੁਨੀਆਂ ਦੇ ਉੱਪਰ। ਤੇ ਦੂਜਾ, ਅੱਜ ਇੱਕ ਖਬਰ ਕੈਨੇਡਾ ਤੋਂ ਆਈ ਹੈ ਕਿ ਨੈਂਸੀ ਗਰੇਵਾਲ ਜਿਹੜੀ ਬਹੁਤ ਬੋਲਦੀ ਹੁੰਦੀ ਸੀ, ਕਦੀ ਕਿਸੇ ਨੂੰ ਟਾਰਗੇਟ ਕਰਦੀ ਸੀ, ਰਾਜ ਸਵਾਮੀ ਵਾਲਿਆਂ ਨੂੰ ਟਾਰਗੇਟ ਕੀਤਾ, ਜਥੇਦਾਰ ਸਾਹਿਬ ਨੂੰ ਵੀ ਟਾਰਗੇਟ ਕੀਤਾ, ਹੋਰਾਂ ਵੀ ਕਈਆਂ ਨੂੰ ਉਹ ਕਰਦੀ ਸੀ। ਪਰ ਉਹਦੀ ਕੱਲ ਰਾਤ 9 ਵਜੇ, ਕੱਲ ਦੀ ਗੱਲ ਹੈ ਕਿ ਆਪਣੇ ਕੁਛ ਪਤਾ ਨਹੀਂ ਆਪਣੇ ਕੌਣ ਜਿਨ੍ਹਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਦੁਨੀਆਂ ਤੋਂ ਚਲੀ ਗਈ ਆ। ਸੋ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਜੋ ਕੁਛ ਵੀ ਨਾ ਲਿਖਦੇ ਆ ਜਾਂ ਊੜ ਤੂੜ ਬੋਲਦੇ ਰਹਿੰਦੇ ਆ ਬਿਨਾਂ ਕਿਸੇ ਰੀਜ਼ਨ ਤੋਂ, ਪਤਾ ਹੁੰਦਾ ਨਹੀਂ ਗਾ ਕਿ ਇਹ ਗੱਲ ਕਿਹੜੀ ਆ ਕਿਹੜੀ ਨਹੀਂ ਹੈਗੀ, ਔਰ ਬੇਫਜ਼ੂਲ ਦੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਫੈਲਾਉਂਦੇ ਰਹਿੰਦੇ ਆ। ਜਦੋਂ ਤੱਕ ਕਿਸੇ ਚੀਜ਼ ਦਾ ਸਿਰ ਪਤਾ ਨਹੀਂ ਹੁੰਦਾ ਨਾ, ਉਦੋਂ ਤੱਕ ਗੱਲ ਨਹੀਂ ਕਰਨੀ ਚਾਹੀਦੀ, ਲਿਖਣਾ ਵੀ ਨਹੀਂ ਚਾਹੀਦਾ। ਪਹਿਲਾਂ ਸੋਚੋ 1000 ਵਾਰੀ ਲਿਖਣ ਤੋਂ ਪਹਿਲਾਂ ਕਿ ਮੈਂ ਲਿਖ ਕੀ ਰਿਹਾ, ਮੈਂ ਕਰ ਕੀ ਰਿਹਾ, ਮੈਂ ਵੀਡੀਓ ਕਿਹੜੇ ਹਿਸਾਬ ਤੇ ਬਣਾ ਰਿਹਾ। ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਹਨਾ ਅਨਪੜਤਾ ਤੋਂ ਬਾਹਰ ਆਉਣਾ ਪਏਗਾ। ਚੀਮਾ ਸਾਹਿਬ, ਸਹੀ ਗੱਲ ਹੈ ਜੀ?
1: ਬਿਲਕੁਲ ਜੀ, ਤੁਸੀਂ 16 ਨੇ 17 18 ਨੇ ਗੱਲ ਕਰ ਦਿੱਤੀ ਆ, ਬੋਲਣ ਤੋਂ ਪਹਿਲਾਂ ਸੋਚੋ, ਥਿੰਕ ਬਿਫੋਰ ਯੂ ਲੀਕ। ਉਹ ਕਹਿੰਦੇ ਹੁੰਦੇ ਅੰਗਰੇਜ਼ੀ ਦੇ ਵਿੱਚ ਖਾਖ ਸਾਹਿਬ ਜੀ, ਉਹ ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਬਣਾਈਆਂ, ਉਹ ਜਿਹੜੀ ਸਿਆਣੇ ਆਪਣੇ ਕਹਿੰਦੇ ਹੁੰਦੇ, ਜਿਹੜੀ ਗੱਲ ਤੁਹਾਡੇ ਇੱਕ ਵਾਰੀ ਬੁੱਲਾਂ ਤੋਂ ਬਾਹਰ ਹੋਵੇ ਨਾ, ਮੁੜ ਕੇ ਪੈਣੀ ਨਹੀਂ,
0: ਮੁੜ ਕੇ ਨਹੀਂ ਪੈਣੀ ਜੀ, ਬਿਲਕੁਲ
1: ਮੁੜ ਕੇ ਮੂੰਹ ਚ ਨਹੀਂ ਪੈਣੀ, ਬਿਲਕੁਲ। ਉਹਦਾ ਨੁਕਸਾਨ ਹੈ ਜਿਹੜੀ ਜਵਾਨ ਖਾਖ ਸਾਹਿਬ ਜਿਹੜੀ 2.5 ਇੰਚ ਦੀ ਹੈਗੀ ਆ, ਪਰ ਇਹ ਬਹੁਤ ਖਤਰਨਾਕ ਸਾਬਤ ਹੋ ਸਕਦੀ ਆ।
0: ਬਿਲਕੁਲ ਸਹੀ ਗੱਲ, ਇਹੀ ਹੋ ਰਿਹਾ ਜੀ ਚੀਮਾ ਸਾਹਿਬ, ਇਹੀ ਕੁਝ ਹੋ ਰਿਹਾ। ਤੁਸੀਂ ਦੇਖਿਆ ਕਿ ਅਸੀਂ ਬਹੁਤ, ਚਲੋ ਸੋਸ਼ਲ ਮੀਡੀਆ ਤੇ ਅਸੀਂ ਵੀ ਘੁੰਮਦੇ ਰਹੀਦਾ, ਕਿਉਂਕਿ ਅਸੀਂ ਕੁਛ ਨਾ ਕੁਛ ਚੈੱਕ ਕਰਦੇ ਰਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਫਿਰ ਸੋਚੀਦਾ ਕਿ ਇਹ ਗੱਲ ਸਹੀ ਹੈ ਜਾਂ ਗਲਤ ਆ। ਜਦੋਂ ਤੱਕ ਤੁਹਾਨੂੰ ਪੂਰੀ ਖਬਰ ਨਹੀਂ ਮਿਲਦੀ ਜਾਂ ਉਦੋਂ ਤੱਕ ਆਪਣਾ ਮੂੰਹ ਮਤ ਖੋਲੋ। ਹੁਣ ਕਈ ਲੋਕ ਜਿਹੜੇ ਨਾ ਉਹ ਉੱਪਰ ਮਿਜ਼ਾਈਲਾਂ ਦਿਖਾਈ ਜਾ ਰਹੇ ਆ, ਦੇਖੋ ਜੀ 15-20 ਮਿਜ਼ਾਈਲਾਂ ਜਾ ਰਹੀਆਂ, ਸਾਰੇ ਮਿਜ਼ਾਈਲਾਂ ਕਿਤੇ ਚੁੱਪ ਚਪੀਤੀਆਂ ਜਾਂਦੀਆਂ, ਪੁੱਛਣ ਵਾਲਾ ਹੋਵੇ ਕਰਕੇ ਚਲੇ ਜਾਂਦੀਆਂ। ਉਹਦੀ ਸਪੀਡ ਹੀ ਇੰਨੀ ਤੇਜ਼ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਮਿਜ਼ਾਈਲ ਕਿੱਥੇ ਹੈ।
1: ਬਿਲਕੁਲ ਬਿਲਕੁਲ,
0: ਚੀਜ਼ਾਂ ਪਾ ਪਾ ਕੇ ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ, ਇਹ ਨਹੀਂ ਸਮਝ।
1: ਪ੍ਰੂਫ ਕਰ ਸਾਹਿਬ ਜੀ, ਉਹ ਪਾ ਕੇ ਯੂਟਿਊਬ ਤੇ ਜਾਂ ਦੂਜਿਆਂ ਤੇ ਪੈਸੇ ਬਣਾਉਣ ਦਾ ਮਸਲਾ ਆ ਗਿਆ। ਲੋਕ ਆ ਜਿਹੜੇ ਪੰਜਾਬ ਦੇ, ਉਹ ਹੱਥ ਲਾ ਕੇ ਰਾਜੀ ਨਹੀਂ, ਮੈਜੋਰਟੀ ਜਿਹੜੀ ਮੈਜੋਰਟੀ ਦੀ ਗੱਲ ਕਰਦੇ ਆ ਸਾਰੇ। ਫਿਰ ਦੇਖੋ ਕਰ ਸਾਹਿਬ, ਜਿਹੜੀ ਵੀ ਆਪਾਂ ਗੱਲ, ਮੈਂ ਅੱਗੇ ਵੀ ਜਦੋਂ ਕੋਈ ਗੱਲ ਕਹਿੰਦਾ ਉਹਦੇ ਵਿੱਚ ਹਮੇਸ਼ਾ ਜਿਹੜੀ ਆ ਜਿਹਨੂੰ ਕਹਿੰਦੇ ਐਕਸੈਪਸ਼ਨ ਹੁੰਦੀਆਂ, ਜਦੋਂ ਆਪਾਂ ਕਹਿੰਦੇ ਜਾਂ ਯਾਰ ਪੰਜਾਬ ਦੇ ਲੋਕਾਂ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਮੈਂ ਇਕੱਲਾ ਨਹੀਂ, ਹੋਰ ਵੀ ਬਹੁਤ ਜਿਹੜੇ ਸੱਜਣ ਆ ਉਹ ਕਹਿੰਦੇ ਆ ਜਦੋਂ ਗੱਲ, ਉਹ ਆਪਾਂ ਕਹਿ ਦਿੰਦੇ ਆ ਭਾਈ ਸਾਰੇ ਪੰਜਾਬੀ ਨਹੀਂ, ਸਾਰਿਆਂ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਹਮੇਸ਼ਾ ਜਿਹੜੀ ਆ ਐਕਸੈਪਸ਼ਨ ਹੁੰਦੀਆਂ ਆ। ਸੋ ਹਮੇਸ਼ਾ ਇਸ ਤਰ੍ਹਾਂ ਸੋਚੋ ਕਿ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਭਾਈ ਸਾਡੇ ਤਾਂ ਯਾਰ ਪੰਜਾਬੀ ਆ, ਨਹੀਂ ਸਾਰੇ ਨਹੀਂ ਹੁੰਦੇ, ਉਹਦੇ ਵਿੱਚ ਹਮੇਸ਼ਾ ਵਾ, ਕਿਉਂ ਕਹਿਣ ਦਾ ਤਰੀਕਾ ਹੁੰਦਾ।
0: ਬਿਲਕੁਲ ਸਹੀ ਗੱਲ
1: ਜੀ,
0: ਕੁਛ ਲੋਕ ਹੁੰਦੇ ਆ ਜਿਹੜੇ ਇਦਾਂ ਉੱਠੇ ਪੰਗਾ, ਪਤਾ ਕਿ ਨੌਲੇਜ ਹੈ ਨਹੀਂ ਗਾ। ਇਧਰੋਂ ਦੇਖਿਆ ਉਧਰੋਂ ਦੇਖਿਆ, ਚੁੱਕ ਕੇ ਤੇ ਉਹਨੂੰ ਸ਼ੇਅਰ ਕਰ ਦਿੱਤਾ ਪੋਸਟ ਨੂੰ, ਉਹ ਮਾਈ ਗਾਡ ਐ ਹੋ ਗਿਆ ਜੀ, ਇਹ ਦੇਖੋ ਕਿੰਨਾ ਹੋ ਗਿਆ, ਇੰਨਾ ਤੂੰ ਘਰੇ ਬੈਠੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਵੀ ਜੇ। ਦੂਜੀ ਗੱਲ ਇੱਕ ਚੀਮਾ ਸਾਹਿਬ ਹੋਰ ਵੀ ਹੈ, ਕਈ ਲੋਕ ਨਾ ਖਬਰਾਂ ਭੇਜਦੇ ਆ ਸਾਨੂੰ ਜਾਂ ਦੇਖਦੇ ਆ ਕਿ ਆ ਵੀਡੀਓ ਭੇਜੀ ਆ, ਉਹ ਭਾਈ ਅਸੀਂ ਵੀ ਦੇਖੀ ਆ, ਉਹ ਸਾਰਿਆਂ ਨੇ ਦੇਖ ਲਈ ਆ। ਤੂੰ ਕੋਈ ਲਿਖਣਾ ਤੇ ਆਪਣੇ ਵੱਲੋਂ ਕੋਈ ਵਧੀਆ ਚੀਜ਼ ਲਿਖ ਕੇ ਭੇਜੋ। ਸਾਡਾ ਇੱਕ ਪ੍ਰਵਾਸ ਰੇਡੀਓ ਗਰੁੱਪ ਆ, ਉਹਦੇ ਉੱਪਰ ਬੜੇ ਸਤਿਕਾਰਯੋਗ ਵੀਰ ਜੁੜੇ ਹੋਏ ਆ, ਭੈਣਾਂ ਜੁੜੀਆਂ ਹੋਈਆਂ, ਬਹੁਤ ਵਧੀਆ ਲਿਖਦੇ ਆ, ਕਵਿਤਾ ਲਿਖਦੇ ਆ, ਕੋਈ ਅੱਛੀ ਨੌਲੇਜ ਦੀਆਂ ਗੱਲਾਂ ਲਿਖਦੇ ਆ, ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਦਿਓ ਜੀ। ਚੀਮਾ ਸਾਹਿਬ ਆਓ ਜੀ ਖਬਰਾਂ ਵੱਲ ਚਲੀਏ।
1: ਬਿਲਕੁਲ ਖੱਖ ਸਾਹਿਬ ਜੀ, ਆਪਣੇ ਕੋਲ ਖਬਰਾਂ ਸਾਰਾ ਜਿਹੜੀਆਂ ਹੈਗੀਆਂ, ਤੁਹਾਨੂੰ ਪਤਾ ਵੀ ਲੜਾਈ ਆ ਜਿਹੜੀ ਖੱਖ ਸਾਹਿਬ ਜੀ ਉਹ ਚੱਲ ਰਹੀ ਆ, ਤੇ ਇਹਦੇ ਵਿੱਚ ਗੱਲਾਂ ਆਪਾਂ ਮੋਟੀ ਜਿਹੀ ਪਹਿਲਾਂ ਓਦਾਂ ਹੀ ਗੱਲ ਕਰ ਲੈਂਦੇ ਹਾਂ। ਦੇਖੋ ਖੱਖ ਸਾਹਿਬ, ਜਿਹੜੀ ਅਮਰੀਕਨ ਟੈਲੀਵਿਜ਼ਨ ਹੈ ਇਹਦੇ ਤੇ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਇਹਦੇ ਤੇ ਆ ਨਹੀਂ ਗਈਆਂ, ਪਰ ਜਿਹੜੀਆਂ ਦੂਸਰੇ ਦੇਸ਼ਾਂ ਦੇ ਵਿੱਚ ਦੀ ਖਬਰਾਂ ਆ ਰਹੀਆਂ ਉਹ ਕੁਝ ਹੋਰ ਦੱਸ ਰਹੀਆਂ, ਤੇ ਜਿਹੜੀਆਂ ਇੱਥੇ ਦੇ ਚੈਨਲਾਂ ਦੇ ਉੱਤੇ ਆ ਉਹ ਕੁਝ ਹੋਰ ਦੱਸ ਰਹੀਆਂ।
0: ਬਿਲਕੁਲ,
1: ਤੇ ਹੁਣ ਆਪਾਂ ਗੱਲਬਾਤ ਜਿਹੜੀ ਕਰਨੀ ਆ, ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖੱਖ ਸਾਹਿਬ ਜੀ, ਉਹ ਪਿਛਲੇ ਕੁਝ ਸਮੇਂ ਤੋਂ ਟਰੰਪ ਸਾਹਿਬ ਨੇ ਅਮਰੀਕਾ ਵਿੱਚ ਰਹਿ ਰਹੇ ਮਜ਼ਦੂਰ ਲੋਕ ਜਿਨ੍ਹਾਂ ਨੇ ਅਮਰੀਕਾ ਵਿਚ ਰਾਜਨੀਤਿਕ ਪਨਾਹ ਜਿਹਨੂੰ ਅੰਗਰੇਜ਼ੀ ਵਿਚ ਪੋਲੀਟੀਕਲ ਅਸਾਇਲਮ ਕਹਿੰਦੇ ਆ ਉਹ ਲਿਆ ਇੱਥੇ ਲੋਕਾਂ ਨੇ ਤੇ ਮਜ਼ਦੂਰਾਂ ਦੇ ਨਾਲ ਨਾਲ ਖੱਕ ਸਾਹਿਬ ਜੀ ਕਾਫੀ ਪੜ੍ਹੇ ਲਿਖੇ ਲੋਕ ਆ ਜਿਨ੍ਹਾਂ ਦੇ ਵਿਚ ਡਾਕਟਰ ਆ ਜਾਂਦੇ ਆ ਇੰਜੀਨੀਅਰ ਆ ਜਾਂਦੇ ਆ ਤੇ ਹੋਰ ਬਹੁਤ ਸਾਰੇ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਉਹ ਵੀ ਅਮਰੀਕਾ ਦੇ ਵਿਚ ਆ ਕੇ ਜਾਂ ਉਹ ਪੋਲੀਟੀਕਲ ਅਸਾਇਲਮ ਲੈ ਲੈਂਦੇ ਆ ਜਾਂ ਫਿਰ ਖੱਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਵੀ ਆਪਣੀ ਅਮਰੀਕਾ ਦੀ ਗਵਰਨਮੈਂਟ ਆ ਇਹ ਜੇ ਤੁਸੀਂ ਹਾਈਲੀ ਐਜੂਕੇਟਡ ਆ ਤਾਂ ਇਹ ਤੁਹਾਨੂੰ ਵੈਸੇ ਹੀ ਇੱਥੇ ਆ ਕੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਉਹ ਪਰਮਾਨੈਂਟ ਰੈਜੀਡੈਂਸੀ ਦੇ ਦਿੰਦੇ ਆ।
0: ਬਿਲਕੁਲ
1: ਹਾਂਜੀ ਤੇ ਕਿਉਂਕਿ ਇੱਥੇ ਸ਼ੋਰਟ ਰਹਿੰਦੀ ਹਮੇਸ਼ਾ ਵਾਸਤੇ ਘਾਟ ਰਹਿੰਦੀ ਆ ਨਰਸਾਂ ਕਦੇ ਨਰਸਾਂ ਦੀ ਘਾਟ ਪੈ ਗਈ ਕਦੇ ਇੰਜੀਨੀਅਰਾਂ ਦੀ ਪੈ ਗਈ ਕਦੇ ਕਿਸੇ ਦੀ ਪੈ ਗਈ ਉਹ ਇਸ ਤਰ੍ਹਾਂ ਦੀਆਂ ਲੋੜਾਂ ਜਿਹੜੀਆਂ ਰਹਿੰਦੀਆਂ ਆ ਸੋ ਉਹਨਾਂ ਨੂੰ ਇੱਥੇ ਜਿਹੜੀ ਇਸ ਤਰ੍ਹਾਂ ਦੀ ਜਾਂ ਪਨਾਹ ਦੇ ਦਿਓ ਤੇ ਜਾਂ ਫਿਰ ਉਹਨਾਂ ਨੂੰ ਪੱਕੇ ਉੱਦਾਂ ਰੈਜੀਡੈਂਸੀ ਜਿਹੜੀ ਆ ਉਹ ਦੇ ਦਿੰਦੇ ਆ। ਤੇ ਹੁਣ ਡਾਕਟਰ ਸਾਹਿਬ ਜੀ ਇੱਥੇ ਕੀ ਆ ਕਿ ਟਰੰਪ ਸਾਹਿਬ ਆ ਜਿਹੜੇ ਉਹ ਪਿੱਛੇ ਜਿਹਾ ਤੁਹਾਨੂੰ ਪਤਾ ਵੀ ਉਹਨਾਂ ਨੇ ਮੁਹਿੰਮ ਚਲਾਤੀ ਤੇ ਜਿਹਦੇ ਵਿਚ ਜਿਹੜਾ ਹੱਥ ਆਇਆ ਡਾਕਟਰ ਸਾਹਿਬ ਜੀ ਉਹਨੂੰ ਫੜ ਕੇ ਜਿਹੜੀ ਆਇਸ ਸੀਗੀ ਤੇ ਉਹਨਾਂ ਨੇ ਡਾਕਟਰ ਸਾਹਿਬ ਜੀ ਇਹ ਨੀ ਦੇਖਿਆ ਵੀ ਇਹ ਸਿਟੀਜਨ ਆ ਜਿਹਦੇ ਵਿਚ ਤੁਹਾਨੂੰ ਪਤਾ ਵੀ ਦੋ ਮੌਤਾਂ ਵੀ ਜਿਹੜੀਆਂ ਜਿਹੜੇ ਹਾਲਾਂਕਿ ਜਿਹੜੇ ਅਮਰੀਕਾ ਦੇ ਸਿਟੀਜਨ ਸੀਗੇ ਨਾਗਰਿਕ ਸੀਗੇ ਇੱਥੇ ਦੇ ਪੱਕੇ ਉਹਨਾਂ ਦੋ ਦੀਆਂ ਮੌਤਾਂ ਵੀ ਹੋ ਗਈਆਂ। ਤੇ ਫੇਰ ਖੱਕ ਸਾਹਿਬ ਜੀ ਇਹ ਜਿਹੜੀ ਕਹਾਣੀ ਸੀਗੀ ਇਸ ਤਰ੍ਹਾਂ ਦੀ ਮੈਂ ਆਪਣੀ ਜ਼ਿੰਦਗੀ ਦੇ ਵਿਚ ਖੱਕ ਸਾਹਿਬ ਜੀ ਮੈਂ ਕਈ ਦੇਸ਼ਾਂ ਤੋਂ ਰਿਪੋਰਟ ਹੋਇਆ ਆਸਟ੍ਰੇਲੀਆ ਤੋਂ ਹੋਇਆ ਇੱਥੇ ਹੋਇਆ ਉੱਥੋਂ ਹੋਇਆ ਕਦੇ ਇਹ ਹਾਲਾਤ ਨਹੀਂ ਦੇਖੇ ਜੋ ਕੁਛ ਇੱਥੇ ਅਮਰੀਕਾ ਦੇ ਵਿਚ ਹੋਇਆ ਉਹਨਾਂ ਲੋਕਾਂ ਨੂੰ ਫੜ ਕੇ ਕੜੀਆਂ ਤੇ ਜੰਜੀਰਾਂ ਨਾਲ ਨੂਰ ਕੇ ਮਿਲਟਰੀ ਦੇ ਜਿਹੜੇ ਸਮਾਨ ਢੋਣ ਵਾਲੇ ਜਹਾਜ਼ ਖੱਕ ਸਾਹਿਬ ਜੀ ਉਹਨਾਂ ਦੇ ਵਿਚ ਹਾਂਜੀ
0: ਉਹਨਾਂ ਦੇ ਵਿਚ ਹੱਥਕੜੀਆਂ ਲਾ ਕੇ ਜਹਾਜ਼ ਚ ਬਿਠਾਇਆ ਗਿਆ।
1: ਹਾਂਜੀ ਬੇੜੀਆਂ ਤੇ ਬੇੜੀਆਂ ਵੀ ਤੇ ਹੱਥਕੜੀਆਂ ਵੀ ਲਾ ਕੇ ਤੇ ਉਹਨਾਂ ਨੂੰ ਲੋੜੀਂਦਾ ਖਾਣਾ ਜਾਂ ਪੀਣ ਵਾਸਤੇ ਪਾਣੀ ਚੱਕਰ ਵੀ ਨਹੀਂ ਦਿੱਤਾ ਗਿਆ ਔਰ ਉਹਨਾਂ ਨੂੰ ਜਿਹਨੂੰ ਅੰਗਰੇਜ਼ੀ ਦੇ ਵਿਚ ਖੱਕ ਸਾਹਿਬ ਜੀ ਕਹਿੰਦੇ ਆ ਮਦਰ ਨੇਚਰ ਕੌਲ
0: ਬਿਲਕੁਲ
1: ਮਦਰ ਨੇਚਰ ਕੌਲ ਜਾਂ ਤੁਹਾਨੂੰ ਟੋਇਲਟ ਆਈ ਪਿਸ਼ਾਬ ਆਈ ਉਹਨੂੰ ਕਿਹਾ ਜਾਂਦਾ ਆਮ ਕਰਕੇ ਉਹਦੇ ਵਾਸਤੇ ਵਰਤਿਆ ਜਾਂਦਾ ਉਹ ਵੀ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਗਈ।
0: ਬਿਲਕੁਲ
1: ਸੋ ਇਸ ਤਰ੍ਹਾਂ ਕਦੇ ਦੁਨੀਆਂ ਚ ਮੇਰੇ ਹਿਸਾਬ ਨਾਲ ਪਹਿਲਾਂ ਨਹੀਂ ਹੋਇਆ
0: ਤੇ ਹੋਇਆ ਹੀ ਨਹੀਂ ਨਾ ਇੱਦਾਂ ਕਦੀ।
1: ਹਾਂਜੀ ਕਦੇ ਨਹੀਂ ਹੋਇਆ। ਹਾਂਜੀ ਤੇ ਇਹ ਯੋਜਨਾ ਜਿਹੜੀ ਸੀ ਹੱਕ ਸਾਹਿਬ ਜੀ ਅਮਰੀਕਾ ਦੇ ਪ੍ਰੈਜੀਡੈਂਟ ਨੇ ਆਈਸ ਜਿਸ ਨੂੰ ਯੂ ਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਕਿਹਾ ਜਾਂਦਾ ਆ ਤੇ ਇਹਦੇ ਨਾਲ ਹੱਕ ਸਾਹਿਬ ਜੀ ਜਿਹੜਾ ਇਹ ਹੈਗੀ ਆ ਨਾ ਜਿਹਨੂੰ ਆਈਸ ਆਪਾਂ ਕਹਿੰਦੇ ਆ ਇਹਦੇ ਉੱਪਰ ਦੀ ਇੱਕ ਹੋਰ ਵੱਡਾ ਮਹਿਕਮਾ ਆ ਜਿਹਦੀ ਇਹ ਇੱਕ ਬ੍ਰਾਂਚ ਆ।
0: ਹਾਂਜੀ ਹਾਂਜੀ ਬਿਲਕੁਲ।
1: ਅੱਛਾ ਉਹ ਜਿਹੜਾ ਇਹਦੇ ਉੱਪਰ ਦੀ ਵੱਡਾ ਮਹਿਕਮਾ ਆ ਉਹਨੂੰ ਕਹਿੰਦੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਛੋਟਾ ਨਾਂ ਉਹਦਾ ਡੀ ਐਚ ਐਸ ਕਹਿ ਦਿੰਦੇ ਉਹਨੂੰ।
0: ਹਾਂਜੀ ਹਾਂਜੀ
1: ਤੇ ਇਹ ਜਿਹੜੀ ਹੈਗੀ ਆ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਖੱਕ ਸਾਹਿਬ ਜੀ ਇਹਦੇ ਵਿਚ ਕਿਹਾ ਜਾਂਦਾ ਕਿ ਇਹਦੀ ਸਕੱਤਰ ਜਿਹੜੀ ਸੀਗੀ ਸੈਕਟਰੀ ਜਿਹੜੀ ਸੀਗੀ ਇਹਦੀ ਕ੍ਰਿਸਟੀ ਨੋਮ ਉਹਦਾ ਨਾਂ ਹੈਗਾ ਉਹਨੂੰ ਟਰੰਪ ਸਾਹਿਬ ਨੇ ਥਾਪਿਆ ਗਿਆ ਸੀ ਇਸ ਏਜੰਸੀ ਦਾ ਕਰਤਾ ਧਾਤਾ ਜਿਹੜਾ ਸੈਕਟਰੀ ਆਫ ਸੈਕਟਰੀ ਕਹਿ ਦੇਦਾ ਇਹ ਸੀਗੀ ਗੱਲ ਖੱਕ ਸਾਹਿਬ ਜੀ। ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਦੇਖੋ ਹੁਣ ਜਿਹੜਾ ਤਾਂ ਆਪਣਾ ਪੰਜਾਬੀ ਸਮਾਜ ਜਾਂ ਭਾਰਤੀ ਸਮਾਜ ਆ ਉਹਦੇ ਵਿਚ ਤਾਂ ਆਪਾਂ ਗੱਲ ਆ ਜਿਹੜੀ ਜੇ ਕੋਈ ਔਰਤ ਮਾੜੀ ਆ ਉਹ ਨਿਡਰ ਹੋ ਕੇ ਕਹਿ ਦੇਈਦੀ ਆ ਕਿਉਂਕਿ ਉੱਥੇ ਇੰਨਾ ਨਹੀਂ ਪਰ ਅਮਰੀਕਾ ਦਾ ਸਮਾਜ ਆ ਜਿਹੜਾ ਇੱਥੇ ਤੁਸੀਂ ਕਹਿ ਨਹੀਂ ਸਕਦੇ ਪਰ ਹੁਣ ਇਹ ਖਬਰ ਹੈਗੀ ਆ ਹੁਣ ਆਪਾਂ ਨੂੰ ਕੁਛ ਤਾਂ ਕੁਛ ਇੱਥੇ ਕਹਿਣਾ ਪਊ ਨਾ। ਇਹ ਜਿਹੜੀ ਔਰਤ ਸੀਗੀ ਖੱਕ ਸਾਹਿਬ ਜੀ ਇਹਨੂੰ ਫਿਰ ਨੌਕਰੀ ਮਿਲ ਗਈ ਤੇ ਇਹ ਥੋੜੀ ਜਿਹੀ ਚਾਮਲ ਗਈ ਜ਼ਿਆਦਾ
0: ਜ਼ਿਆਦਾ ਜ਼ਿਆਦਾ ਬਿਲਕੁਲ।
1: ਹੁਣ ਜਦੋਂ ਇਹ ਚਾਮਲ ਗਈ ਤੇ ਫਿਰ ਤੁਹਾਨੂੰ ਪਤਾ ਖੱਕ ਸਾਹਿਬ ਜੀ ਜਿਹੜੇ ਰਾਜਨੀਤਿਕ ਆਗੂ ਹੁੰਦੇ ਆ ਟਰੰਪ ਸਾਹਿਬ ਨੂੰ ਵੀ ਫਿਰ ਗੁੱਸਾ ਆ ਗਿਆ ਇਹਦੇ ਤੇ ਤੇ ਇਹਦੀਆਂ ਫਿਰ ਗੱਲਾਂ ਉਹ ਸੁਣ ਸੁਣ ਕੇ ਦੁਖੀ ਹੋਇਆ ਸੀਗਾ ਤੇ ਅਖੀਰ ਫਿਰ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਉਹਨੂੰ ਕਹਿੰਦਾ ਵੀ ਜੰਗਾ ਜਾ ਤੂੰ ਘਰ ਨੂੰ ਤੇ ਤੇਰੇ ਵਾਸਤੇ ਰਿਸ਼ਤੇਦਾਰ ਦੇ ਘਰ ਜਾ ਕੇ ਬੈਠ ਇਹ ਤੇਰੇ ਵਾਸਤੇ ਦੀ ਗੱਲ ਜਿਹੜੀ ਉਹ ਨਹੀਂ ਹੈਗੀ ਤੇ ਹੁਣ ਡਾਕਟਰ ਸਾਹਿਬ ਜੀ ਇਸ ਔਰਤ ਨੇ ਕੀਤਾ ਕੀ ਆ ਜਿੱਥੋਂ ਟਰੰਪ ਸਾਹਿਬ ਨੂੰ ਜ਼ਿਆਦਾ ਗੁੱਸਾ ਆਇਆ ਉਹ ਕਹਾਣੀ ਕੀ ਸੀਗੀ। ਉਹ ਕਹਾਣੀ ਇਹ ਸੀਗੀ ਕਿ ਦੇਖੋ ਔਰਤ ਦੀ ਸੋਚ ਹੈ ਜਿਹੜੀ ਮਰਦ ਨਾਲੋਂ ਵੱਖਰੀ ਹੁੰਦੀ ਆ ਇਹਦੇ ਵਿਚੋਂ $200 million ਜਿਹੜਾ ਸੀਗਾ ਉਹਨੇ ਕਿਉਂਕਿ ਉਹ ਹੁਣ ਉਹਦੀ ਸੈਕਟਰੀ ਸੀ ਉਹਨੇ ਆਪਣਾ ਇਮੇਜ ਬਣਾਉਣ ਵਾਸਤੇ ਕਿਉਂਕਿ ਜਿਹੜੇ ਇਸ ਤਰ੍ਹਾਂ ਆਗੂ ਹੁੰਦੇ ਖੱਕ ਸਾਹਿਬ ਜੀ ਇਹ ਇਸ ਦੇਖਦੇ ਫਿਊਚਰ ਬਾਰੇ ਪਏ ਹੋਣ ਮੈਨੂੰ ਆਹ ਜੋਬ ਤਾਂ ਮਿਲ ਗਈ ਆ ਹੁਣ ਮੈਂ ਗਾਂ ਪ੍ਰੈਜੀਡੈਂਟ ਜਾਂ ਮਤਲਬ ਗਾਂ ਕੀ ਬਣਨਾ ਆ ਉਹਦੇ ਵਾਸਤੇ ਆਪਣਾ ਪਰਜਾ ਦੇ ਵਿਚ ਜਿੱਦਾਂ ਆਪਣੇ ਇੰਡੀਆ ਦੇ ਜਿਹੜੇ ਭਾਰਤ ਦੇ ਹੈਗੇ ਪੰਜਾਬ ਦੇ ਹੈਗੇ ਰਾਜਨੀਤਿਕ ਆਗੂ ਉਹ ਵੀ ਇੱਦਾਂ ਹੀ ਕਰਦੇ ਆ ਉਹ ਆਪਣੇ ਇਮੇਜ ਬਣਾਉਣ ਵਾਸਤੇ ਉਹ ਪੈਸੇ ਉਹਨੇ ਜਿਹੜੇ ਸੀ ਉਹ ਖਰਚ ਲਏ ਐਡਵਰਟਾਈਜ਼ਮੈਂਟਾਂ ਦੇ ਜਿਨ੍ਹਾਂ ਦੇ ਵਿਚ ਉਹ ਟਰੰਪ ਸਾਹਿਬ ਨੂੰ ਇੱਦਾਂ ਲੱਗਿਆ ਵੀ ਇਹ ਜਾਂ ਇਹ ਜਿਹੜੇ $200 million ਇਹਨੇ ਖਰਚ ਲਿਆ ਇਹ ਆਪਣਾ ਇਮੇਜ ਬਣਾਉਣ ਵਾਸਤੇ ਖਰਚ ਰਹੀ ਆ ਤੇ ਫਿਰ ਉਹਨਾਂ ਨੇ ਉਹਨੂੰ ਜਵਾਬ ਦੇ ਕੇ ਘਰ ਨੂੰ ਤੋੜ ਦਿੱਤਾ। ਇਹ ਸੀਗੀ ਜਿਹੜੀ ਰਾਜਨੀਤਿਕ ਆਗੂਆਂ ਦੀ ਕਿਉਂਕਿ
0: ਕੋਈ ਮਾੜੀ ਮੋਟੀ ਕੰਮ ਖਤਮ।
1: ਤੇ ਚਲੋ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਕਾਕ ਸਾਹਿਬ ਦੀ, ਉਹ ਇਸ ਤਰ੍ਹਾਂ ਹੈ ਕਿ US ਜਿਹੜਾ ਅਪੀਲ ਕੋਰਟ ਆ ਕਾਕ ਸਾਹਿਬ ਜੀ, ਉਹਨਾਂ ਨੇ ਪ੍ਰੈਜੀਡੈਂਟ ਦੇ ਹੱਕ, ਪ੍ਰੈਜੀਡੈਂਟ ਆਪਣੇ ਜਿਹੜੇ ਹੈਗੇ ਆ ਇਹਨਾਂ ਦੇ ਹੱਕ ਦੇ ਵਿੱਚ ਘੱਟੇ ਫੈਸਲੇ ਹੁੰਦੇ ਆ ਪਰ ਹੁੰਦੇ ਆ, ਤੇ ਪ੍ਰੈਜੀਡੈਂਟ ਦੇ ਹੱਕ ਵਿੱਚ ਫੈਸਲਾ ਸੁਣਾਇਆ ਕਿ ਉੱਚ ਅਦਾਲਤ ਨੇ ਹੁਕਮ ਦੇ ਦਿੱਤਾ ਕਿ ਟਰੰਪ ਸਾਹਿਬ ਅਣਮਿੱਥੇ ਸਮੇਂ ਵਾਸਤੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਜਿਹੜੇ ਆ ਉਹ ਰੋਕ ਸਕਦੇ ਆ। ਹੁਣ ਖਾਕ ਸਾਹਿਬ ਜੀ ਇੱਥੇ ਮਸਲਾ ਕੀ ਆ, ਕਿਹੜੇ ਲੋਕਾਂ ਨੂੰ ਰੋਕਣ ਦੀ ਆਪਾਂ ਗੱਲ ਕਰਦੇ ਆ? ਉਹ ਇਸ ਤਰ੍ਹਾਂ ਆ ਤੇ
0: ਬੰਦੇ ਆ ਰਹੇ ਜੀ, ਹਜੇ ਵੀ ਹੁਣ ਤਾਂ ਨਹੀਂ ਆਉਂਦੇ, ਹੁਣ ਕਿਤੇ ਹਜੇ ਵੀ ਕੋਈ
1: ਨਹੀਂ। ਖਾਕ ਸਾਹਿਬ ਜੀ ਬੱਡ ਟੱਪ ਕੇ ਆਉਣ ਵਾਲਿਆਂ ਦੀ ਗੱਲ ਨਹੀਂ, ਬੱਡ ਟੱਪ ਕੇ ਵੀ ਆਉਂਦੇ ਤਾਂ ਹੋਣਗੇ, ਇਹਦੇ ਬਾਰੇ ਆਪਣੇ ਕੋਈ ਖਬਰ ਹੈ ਨਹੀਂ ਐਵੇਂ ਕਹੀਏ, ਪਰ ਇਹ ਜਿਹੜੇ ਲੋਕ ਆ ਇਹਨਾਂ ਦਾ ਹੱਕ ਆ ਅਮਰੀਕਾ ਆਉਣ ਦਾ, ਉਹਦੇ ਬਾਰੇ ਆਪਾਂ ਗੱਲਬਾਤ ਅੱਗੇ ਜਾ ਕੇ ਕਰਦੇ ਆ ਕਿ ਇਹ ਹੈ ਕੌਣ ਆ ਇਹ ਲੋਕ। ਤੇ ਇਹਨਾਂ ਦੇ ਵਿੱਚ ਖੱਕ ਸਾਹਿਬ ਜੀ ਕੀ ਆ, ਅਦਾਲਤ ਨੇ ਜਿਹੜਾ ਹੁਕਮ ਸੁਣਾਇਆ ਉਹਨੇ ਟਰੰਪ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ, ਜਿਹਦੇ ਵਿੱਚ ਟਰੰਪ ਸਾਹਿਬ ਕਹਿੰਦੇ ਸੀਗੇ ਕਿ ਇਹ ਬੰਦਿਆਂ ਨੂੰ ਮੈਂ ਨਹੀਂ ਆਉਣ ਦੇਣਾ, ਤੇ ਉਹ ਫਿਰ ਕੋਰਟ ਦੇ ਵਿੱਚ ਕੇਸ ਚਲੇ ਗਿਆ ਤੇ ਫਿਰ ਉਹ ਜਿਹੜਾ ਸੀਗਾ ਉਹਦੇ ਫੈਸਲੇ ਦੀ ਆਪਾਂ ਗੱਲ ਕਰਦੇ ਆ। ਕੌਣ ਆ ਇਹ ਲੋਕ? ਤੇ ਇਹ ਲੋਕ ਉਹ ਆਲਾ ਖੱਕ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਘਰੇਲੂ ਲੜਾਈਆਂ ਸਮੇਂ ਅਮਰੀਕਾ ਦੀ ਮਦਦ ਕੀਤੀ ਸੀ, ਜਿਦਾਂ ਰਾਤ ਦੇ ਵਿਚ ਦੂਸਰੇ ਕੰਟਰੀਆਂ ਦੇ ਵਿਚ, ਉੱਥੇ ਸੀਰੀਆ ਦੇ ਵਿਚ, ਉੱਥੇ ਜਿਹੜੇ ਜਾਂ ਅਫਗਾਨਿਸਤਾਨ ਦੇ ਵਿਚ ਲਾ ਲਓ, ਜਿਹੜੇ ਲੋਕ ਇਹਨਾਂ ਦੇ ਜਾਂ ਉਹ ਟਰਾਂਸਲੇਸ਼ਨ ਕਰਦੇ ਸੀਗੇ ਜਾਂ ਉਹ ਇਹਨਾਂ ਦੀਆਂ ਹੋਰ ਛੋਟੀਆਂ ਛੋਟੀਆਂ ਛੋਟੇ ਮੋਟੇ ਕੰਮ ਜਿਹੜੇ ਥੱਲੇ ਵਾਲੇ ਇਧਰ ਉਧਰ ਸੁਨੇਹੇ ਲੈ ਕੇ ਜਾਣੇ ਜਾਂ ਉਹਨਾਂ ਦਾ ਇਸ ਤਰ੍ਹਾਂ ਦਾ ਜਿਹੜੇ ਕੰਮ ਕਰਦੇ ਸੀਗੇ ਲੋਕ, ਇਹ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ।
0: ਅੱਛਾ,
1: ਹਾਂਜੀ। ਤੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਫਿਰ ਅਮਰੀਕਾ, ਆਪਾਂ ਖਬਰ ਤੋਂ ਬਾਅਦ ਥੋੜਾ ਜਿਹਾ ਜਾ ਕੇ ਗੱਲ ਕਰ ਲੈਂਦੇ ਆ, ਉਹ ਫਿਰ ਅਮਰੀਕਾ ਕੀ ਕਰਦਾ, ਉਹਨਾਂ ਨੂੰ ਜਦੋਂ ਲੜਾਈ ਬੰਦ ਹੋ ਕੇ ਆਪ ਅਮਰੀਕਾ ਉੱਥੋਂ ਨਿਕਲ ਕੇ ਆ ਜਾਂਦਾ, ਫਿਰ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਹੁੰਦੇ ਨਾ ਅਫਸਰ ਹੁੰਦੇ, ਮਿਲਟਰੀ ਦੇ ਫੌਜੀ ਹੁੰਦੇ ਖਾਕ ਸਾਹਿਬ ਜੀ, ਉਹਨਾਂ ਦੇ ਕਨੈਕਸ਼ਨ ਬਣਾਏ ਹੁੰਦੇ ਆ ਗਾਹਾਂ ਲੋਕਾਂ ਦੇ ਨਾਲ, ਫਿਰ ਉਹਨਾਂ ਤੋਂ ਇਹ ਜਾਇਜ਼ਾ ਲੈਂਦੇ ਆ ਭਾਈ ਤੇਰੇ ਹਿਸਾਬ ਦੇ ਨਾਲ ਕਿਹੜੇ ਕਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਇੱਥੋਂ ਕੱਢ ਲਈਏ, ਜਿਹੜੇ ਆਪਣੇ ਨਿਕਲਣ ਤੋਂ ਬਾਅਦ ਇੱਥੋਂ ਦੀ ਗਵਰਨਮੈਂਟ ਦੇ ਨਾਲ ਰਲ ਕੇ ਆਪਣੀਆਂ ਜਿਹੜੀਆਂ ਸੀਕ੍ਰੇਸੀਆਂ ਉਹ ਨਾ ਦੇ ਦੇਣ ਇਹਨਾਂ ਨੂੰ, ਉਹਨਾਂ ਨੂੰ ਫਿਰ ਅਮਰੀਕਾ ਦੇ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਇੱਥੇ। ਤੇ ਇਹਨਾਂ ਦੇ ਵਿੱਚ ਫਿਰ ਖੱਕ ਸਾਹਿਬ ਜੀ ਜਿਹੜਾ ਆਪਣੇ ਸੀਗਾ ਕੈਲੀਫੋਰਨੀਆ ਦਾ ਜਿਹੜਾ ਸੂਬਾ ਆ, ਇੱਥੋਂ ਦੇ ਜਿਹੜੇ ਸੀਗੇ ਉਹਨਾਂ ਨੇ ਫੈਸਲਾ ਇਹਨੂੰ ਸੁਣਾਇਆ ਕਿ ਇਹ ਲੋਕ ਆ ਜਿਹੜੇ ਇਹਨਾਂ ਨੂੰ ਟਰੰਪ ਆ ਜਿਹੜੇ ਟਰੰਪ ਸਾਹਿਬ ਇਹਨਾਂ ਨੂੰ ਰੋਕ ਸਕਦੇ ਆ, ਔਰ ਅਣਮਿੱਥੇ ਸਮੇਂ ਤੱਕ ਰੋਕ ਸਕਦੇ ਆ, ਜਦੋਂ ਤੀਕਰ ਵੀ ਟਰੰਪ ਚਾਹੇ ਤੇ ਮੈਂ ਨਹੀਂ ਆਉਣ ਦੇਣੇ ਉਦੋਂ ਤੀਕਰ ਉਹ ਰੋਕ ਸਕਦੇ ਆ, ਰੋਕ ਸਕਦੇ ਆ ਉਹਨਾਂ
0: ਨੂੰ ਕੁੱਤੇ ਵਾਲੀ ਗੱਲ ਹੋ ਗਈ ਨਾ ਉਧਰ ਦਾ ਨਾ ਇਧਰ,
1: ਹਾਂਜੀ ਨਾ ਉਧਰ ਦੇ ਨਾ ਉਧਰ ਦੇ, ਕਿਉਂਕਿ ਇਹਨਾਂ ਨੂੰ ਡਰ ਹੁੰਦਾ ਨਾ ਵੀ ਉੱਥੇ ਦੇ ਲੋਕ ਆ ਜਿਹੜੇ ਉਹਨਾਂ ਨੂੰ ਪੁੱਛ ਲੈਣਗੇ, ਹਾਂ
0: ਸਾਡੀਆਂ ਸੀਕ੍ਰੇਟ ਨਾ ਦੱਸਦੇ, ਦੱਸਣਾ ਤੇ ਦੱਸੀ ਜਾਵੇ ਸਾਨੂੰ ਕੀ ਫਰਕ ਪੈਂਦਾ, ਇਹ ਵੀ ਚੀਜ਼ਾਂ ਹੁੰਦੀਆਂ ਨਾ।
1: ਬਸ ਬਸ ਬਸ ਬਿਲਕੁਲ ਬਿਲਕੁਲ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਉਹਨਾਂ ਲੋਕਾਂ ਦੀ ਖੱਕ ਸਾਹਿਬ ਜੀ ਗੱਲ ਕਰਦੇ ਸੀਗੇ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਉਹ ਖੱਕ ਸਾਹਿਬ ਜੀ ਹੈਗੀ ਆ ਇਹ ਕਿ ਹਾਊਸ ਰਿਪਬਲਿਕਨ ਨੇ ਟਰੰਪ ਕੋਲੋਂ ਇਰਾਨ ਨਾਲ ਜੰਗ ਕਰਨ ਦੀ ਪਾਵਰ ਵਾਪਸ ਖੋਣ ਦੇ ਮਾਮਲੇ ਵਿਚ ਟਰੰਪ ਦੇ ਹੱਕ ਵਿਚ ਵੋਟਾਂ ਪਾਈਆਂ। ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਆਪਣੇ ਲੋਅਰ ਹਾਊਸ ਆ ਨਾ ਜਿਹਨੂੰ ਇੰਡੀਆ ਦੇ ਵਿਚ ਉਹਨੂੰ ਕਹਿੰਦੇ ਲੋਅਰ ਹਾਊਸ ਜਾਂ ਲੋਕ ਸਭਾ, ਇੱਥੇ ਆਪਾਂ ਉਹਨੂੰ ਕਹਿੰਦੇ ਆ ਹਾਊਸ ਆਫ ਰੈਪ੍ਰੈਜੈਂਟੇਟਿਵ ਉਹਨੂੰ ਆਪਾਂ ਕਹਿੰਦੇ ਆ। ਸੋ ਇੱਥੇ ਵੋਟਾਂ ਪਈਆਂ ਤੇ ਇਹਨਾਂ ਵੋਟਾਂ ਦੇ ਵਿਚ ਖੱਕ ਸਾਹਿਬ ਜੀ ਜਿਹੜੇ ਸੀਗੇ ਆਮ ਕਰਕੇ ਤੁਹਾਨੂੰ ਪਤਾ ਵੀ ਪਾਰਟੀ ਲਾਈਨ ਤੇ ਜਿਹਨੂੰ ਕਹਿੰਦੇ ਆ ਵੋਟਾਂ ਪੈਂਦੀਆਂ ਹੁੰਦੀਆਂ, ਜਿੱਧਰ ਡੈਮੋਕਰੇਟ ਆ ਉਹ ਇੱਕ ਪਾਸੇ ਵੋਟਾਂ ਪਾਉਂਦੇ ਆ, ਸਾਰੇ ਤੇ ਰਿਪਬਲਿਕਨ ਆ ਇੱਕ ਪਾਸੇ ਪਾਉਂਦੇ ਆ। ਪਰ ਇਸ ਵਾਰੀ ਖੱਕ ਸਾਹਿਬ ਜੀ ਕੀ ਹੋਇਆ, ਇਹ ਜਿਹੜੀ ਹੁਣ ਵੋਟ ਪਈ ਸੀ ਇਹਦੇ ਵਿਚ 101 ਪਾਸੇ 212 ਮੈਂਬਰ ਸੀਗੇ ਤੇ ਦੂਸਰੇ ਪਾਸੇ ਸੀਗੇ 219 ਮੈਂਬਰ ਜਿਨ੍ਹਾਂ ਨੇ ਵੋਟਾਂ ਪਾ ਕੇ ਟਰੰਪ ਦੇ ਹੱਕ ਦੇ ਵਿਚ ਜਿਹੜਾ ਉਹ ਫੈਸਲਾ ਦੇ ਦਿੱਤਾ। ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੇ ਰਿਪਬਲਿਕਨ ਪਾਰਟੀ ਸੀਗੀ ਨਾ ਉਹਦੇ ਜਿਹੜੇ ਉਹ ਸੀਗੇ ਹਾਊਸ ਆਫ ਰੈਪ੍ਰੈਜੈਂਟੇਟਿਵ ਜਿਨ੍ਹਾਂ ਨੂੰ ਕਹਿੰਦੇ ਆ, ਛੋਟਾ ਸ਼ਬਦ ਉਹ ਰੈਪਸ ਵਰਤ ਲੈਂਦੇ ਇਹਨਾਂ ਵਾਸਤੇ, ਉਹਨਾਂ ਦੇ ਵਿਚੋਂ ਦੋ ਜਿਹੜੇ ਰਿਪਬਲਿਕਨ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਨੇ ਟਰੰਪ ਦੇ ਖਿਲਾਫ ਵੋਟ ਪਾਈ ਆ।
0: ਅੱਛਾ ਜੀ।
1: ਤੇ ਦੂਸਰੇ ਪਾਸੋਂ ਜਿਹੜੇ ਚਾਰ ਡੈਮੋਕਰੇਟ ਸੀਗੇ ਉਹਨਾਂ ਨੇ ਟਰੰਪ ਦੇ ਹੱਕ ਵਿਚ ਵੋਟ ਪਾਤੀ। ਸੋ ਇਸ ਤਰ੍ਹਾਂ ਜਿਹੜੀ ਵੋਟ ਪੈਣ ਦੇ ਨਾਲ ਇੱਕ ਪਾਸੇ 212 ਤੇ ਦੂਸਰੇ ਪਾਸੇ 219 ਵੋਟਾਂ ਦੇ ਨਾਲ ਟਰੰਪ ਸਾਹਿਬ ਜਿਹੜੇ ਜਿੱਤ ਗਏ ਸੀਗੇ। ਤੇ ਇਹਨਾਂ ਦੇ ਵਿਚ ਜਿਹੜੇ ਨਾਂ ਆ ਖੱਕ ਸਾਹਿਬ ਜੀ ਉਹ ਇਸ ਤਰ੍ਹਾਂ ਆ ਕਿ ਜਿਹੜੇ ਟਰੰਪ ਦੇ ਵਿਰੁੱਧ ਵਿਰੋਧ ਕਰਨ ਵਾਲੇ ਜਿਹੜੀ ਪਾਰਟੀ ਆ ਉਹਦੇ ਦੋ ਮੈਂਬਰਾਂ ਦੇ ਨਾਂ ਆ ਜਿਹੜੇ ਇੱਕ ਦਾ ਨਾਂ ਹੈਗਾ ਟੋਮਸ ਮੈਸੀ ਉਹ ਕੈਂਟਕੀ ਦਾ ਤੇ ਦੂਸਰੇ ਦਾ ਨਾਂ ਹੈਗਾ ਇਹ ਡੈਮੋਕਰੇਟਾਂ ਦੀ ਗੱਲ ਕਰਦੇ ਆਪਾਂ ਖਾਕ ਸਾਹਿਬ ਜੀ ਤੇ ਦੂਸਰਾ ਜਿਹੜਾ ਉਹ ਹੈਗਾ ਵਾਰਨ ਡੇਵਿਡਸਨ ਓਹਾਈਓ ਸਟੇਟ ਆ ਜਿਹੜੀ ਉਥੋਂ ਦਾ ਇਹ ਵੋਟਾਂ ਸੀਗੀਆਂ ਟਰੰਪ ਦੀਆਂ ਜਿਹੜੀ ਟਰੰਪ ਦਾ ਸੀਗਾ ਕਾਹਦਾ ਸੀਗਾ ਇਹ ਆਪਾਂ ਪਿੱਛੇ ਜਾ ਕੇ ਹੁਣੇ ਦੇਖ ਲੈਂਦੇ ਆ ਇਹ ਸੀਗਾ ਮਾਮਲਾ ਕਾਹਦਾ ਸੀ ਪਾਵਰ ਵਾਪਸ ਖੋਣ ਦਾ ਹਾਂਜੀ ਜੰਗ ਦੀ ਪਾਵਰ ਵਾਪਸ ਖੋਣ ਦਾ ਇਹ ਪਹਿਲਾਂ ਵੀ ਹੋ ਚੁੱਕਿਆ ਤੇ ਹੁਣ ਦੁਬਾਰਾ ਫਿਰ ਇਹਦੇ ਤੇ ਵੋਟਾਂ ਪਈਆਂ ਤਾਂ ਕਿ ਟਰੰਪ ਆਪਣੀ ਮਰਜ਼ੀ ਨਾਲ ਜਦੋਂ ਜੰਗ ਨਾ ਲਾ ਸਕੇ ਮਤਲਬ ਉਹਦਾ ਸੀ ਮਸਲਾ ਇਹ ਕਿ ਇਹਨੇ ਬਿਨਾਂ ਜਿਹੜੀ ਆ ਕਾਂਗਰਸ ਤੋਂ ਉਹ ਜਾ ਕੇ ਇਰਾਨ ਦੇ ਉੱਤੇ ਅਟੈਕ ਕਰ ਦਿੱਤਾ ਉਹਦੇ ਮਸਲੇ ਦੇ ਵਿੱਚ ਇਹ ਵੋਟਾਂ ਪਈਆਂ ਸੀਗੀਆਂ ਕਿ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ ਪਰ ਉਹ ਇਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਹੋ ਗਿਆ ਤੇ ਜਿਹੜੇ ਇਹਦੇ ਵਿੱਚ ਇਹ ਸੀਗੇ ਦੋ ਤੇ ਜਿਹੜੇ ਟਰੰਪ ਦੇ ਹੱਕ ਵਿੱਚ ਪਾਉਣ ਵਾਲੇ ਡੈਮੋਕਰੇਟ ਸੀਗੇ ਉਹਨਾਂ ਦੇ ਵਿੱਚ ਜੈਰਡ ਗੋਲਡਨ ਉਹਦਾ ਨਾਂ ਆ ਉਹ ਮੇਨ ਸੂਬੇ ਦਾ ਸੀ ਹੈਨਰੀ ਕੋਇਲਰ ਇਹ ਸੀਗਾ ਟੈਕਸਾਸ ਦਾ ਤੇ ਗ੍ਰੇਗ ਲੈਂਸਮੈਨ ਓਹਾਈਓ ਦਾ ਸੀਗਾ ਤੇ ਚੌਥਾ ਜਿਹੜਾ ਸੀਗਾ ਖੁਆਨ ਵਾਰਗਸ ਉਹ ਕੈਲੀਫੋਰਨੀਆ ਦਾ ਇਹਨਾਂ ਚਾਰ ਡੈਮੋਕਰੇਟਾਂ ਨੇ ਜਿਹੜੀਆਂ ਟਰੰਪ ਦੇ ਹੱਕ ਵਿੱਚ ਵੋਟਾਂ ਪਾਈਆਂ ਆ ਕਿ ਉਹ ਲੜਾਈ ਜਦੋਂ ਵੀ ਚਾਹੇ ਲਾ ਸਕਦਾ ਜਦੋਂ ਚਾਹੇ ਹਟਾ ਸਕਦਾ ਸੋ ਇਹ ਮਸਲਾ ਇਸ ਗੱਲ ਦਾ ਸੀ ਖਾਕ ਸਾਹਿਬ ਜੀ ਤੇ ਆਪਣੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਕਲੀਅਰ ਹੋ ਗਿਆ ਹੋਣਾ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਰਾਨ ਖਿਲਾਫ਼ ਜੰਗ ਲੜ ਰਹੇ ਦੋ ਦੇਸ਼ ਜਿਨ੍ਹਾਂ ਵਿਚੋਂ ਇਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਦੂਸਰਾ ਛੋਟਾ ਅਤੇ ਸ਼ਕਤੀਸ਼ਾਲੀ ਦੇਸ਼ ਜਿਹਨੂੰ ਆਪਾਂ ਇਜ਼ਰਾਈਲ ਕਹਿੰਦੇ ਹਾਂ ਇਹਨਾਂ ਦੋਹਾਂ ਕੋਲ ਹਮੇਸ਼ਾ ਜ਼ਮੀਨ ਦੀ ਥੁੜ ਰਹਿੰਦੀ ਆ ਇਜ਼ਰਾਈਲ ਕੋਲ ਵੀ ਜ਼ਮੀਨ ਦੱਬਣ ਦਾ ਮਸਲਾ ਹੁੰਦਾ ਹਰ ਵਾਰੀ ਤੇ ਅਮਰੀਕਾ ਕੋਲ ਤਾਂ ਹੁੰਦਾ ਹੀ ਹੁੰਦਾ ਉਹ ਤਾਂ ਸੈਂਕੜੇ ਸਾਲਾਂ ਤੋਂ ਚੱਲ ਰਿਹਾ
0: ਗ੍ਰੀਨਲੈਂਡ ਦਾ ਕੀ ਬਣਿਆ ਜੀ ਮੁੜ ਕੇ ਮੁੱਦਾ
1: ਗ੍ਰੀਨਲੈਂਡ ਦਾ ਉਹ ਪਿੱਛੇ ਦੱਬ ਦਊ ਗਿਆ ਕਿਉਂਕਿ ਹੁਣ ਇੱਧਰ ਰਾਣਾ ਪੰਗਾ ਪੈ ਗਿਆ ਤੇ ਹੁਣ ਉਹ ਠੰਡਾ ਪੈ ਗਿਆ ਮਸਲਾ
0: ਜੀ ਲੱਗਦਾ
1: ਹਾਂ ਤੇ ਜ਼ਮੀਨ ਦੀ ਇਹਨਾਂ ਕੋਲ ਥੁੜ ਰਹਿੰਦੀ ਆ ਇਜ਼ਰਾਈਲ ਪਾਲਸਤੀਨ ਲਿਬਨਾਨ ਤੇ ਸੀਰੀਆ ਵਰਗੇ ਦੇਸ਼ਾਂ ਦੀ ਧਰਤੀ ਦੱਬਣ ਲਈ ਤਿਆਰ ਹੀ ਰਹਿੰਦਾ
0: ਬਿਲਕੁਲ
1: ਦੱਬੀ ਵੀ ਹੋਈ ਆ ਉਹਨੇ ਕਾਫੀ ਤੇ ਟਰੰਪ ਸਾਹਿਬ ਆ ਜਿਹੜੇ ਉਹ ਵੀ ਜਿਹੜੇ ਆ ਟਰੰਪ ਸਾਹਿਬ ਤਾਂ ਫਿਰ ਕਹਿੰਦੇ ਜਿਹੜਾ ਵੀ ਕਾਬੂ ਆ ਗਿਆ ਉਹੀ ਸਹੀ ਅੱਜ ਦੇ ਦਿਨ ਇਜ਼ਰਾਈਲ ਆ ਲਿਬਨਾਨ ਉੱਪਰ ਬੰਬਾਰੀ ਕਰ ਰਿਹਾ ਅਤੇ ਅਮਰੀਕਾ ਇਰਾਨ ਉੱਪਰ ਹੁਣ ਦੇਖੋ ਇਹਨਾਂ ਨੇ ਇਕੱਠਿਆਂ ਨੇ ਲੜਾਈ ਸ਼ੁਰੂ ਕੀਤੀ ਤੇ ਫੇਰ ਉਦੋਂ ਜਦੋਂ ਹੈਜ਼ਬੁੱਲਾ ਨੇ ਪਤਾ ਨੀ ਅਟੈਕ ਕੀਤਾ ਵੀ ਆ ਕਿ ਨਹੀਂ ਕੀਤਾ ਉਹਨਾਂ ਦੇ ਉੱਤੇ ਉਧਰੋਂ ਜਿਹੜਾ ਹੁਣ ਆਪਣੇ ਹੈਗਾ ਇਜ਼ਰਾਈਲ ਉਹਨੇ ਸ਼ੁਰੂ ਕਰ ਦਿੱਤਾ ਤੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਤੇ ਅਮਰੀਕਾ ਉਧਰ ਇਰਾਨ ਨਾਲ ਫਸ ਗਿਆ ਤੇ ਇਹ ਇਧਰ ਫਸ ਗਿਆ ਲਿਬਨਾਨ ਦੇ ਨਾਲ ਤੇ ਹੁਣ ਡਾਕਟਰ ਸਾਹਿਬ ਜੀ ਇਹ ਕਿ ਆ ਕੇ ਫਿਰ ਵੀ ਅਮਰੀਕਾ ਜਿਹੜਾ ਉਹ ਟੀਵੀ ਦੇ ਉੱਪਰ ਭਾਵੇਂ ਖਬਰਾਂ ਨੂੰ ਦੱਬੀਆਂ ਘੁੱਟੀਆਂ ਉਹ ਜਾ ਰਹੀਆਂ ਇਜ਼ਰਾਈਲ ਦੀਆਂ ਤੇ ਦੱਸਿਆ ਜਾ ਰਿਹਾ ਟਰੰਪ ਦੇ ਚਿਹਰੇ ਪਰ ਜਿਹੜੇ ਖਾਕ ਸਾਹਿਬ ਜੀ ਦੇਖੋ ਉਹ ਟੀਵੀ ਤੇ ਧੜੋਲਾ ਪੈ ਰਿਹਾ ਵੀ ਹਾਂ ਅਸੀਂ ਆਹ ਕਰਤਾ ਉਹ ਚੱਕਤਾ ਪਰ ਜਦੋਂ ਆਪਾਂ ਖਾਕ ਸਾਹਿਬ ਜੀ ਟਰੰਪ ਨੂੰ ਟੀਵੀ ਉੱਤੇ ਦੇਖਦੇ ਹਾਂ ਉਹਦਾ ਚਿਹਰਾ ਆ ਜਿਹੜਾ ਉਹ ਪਹਿਲਾਂ ਵਾਲਾ ਨਹੀਂ ਹੈ
0: ਉਤਰਿਆ ਚਿਹਰਾ ਹੈਗਾ ਉਹਦਾ ਰੀਜ਼ਨ ਇਹ ਆ ਕਿ ਚੀਮਾ ਸਾਹਿਬ ਕਈ ਵਾਰੀ ਬੰਦਾ ਪੰਗਾ ਤੇ ਲੈ ਲੈਂਦਾ ਵੱਡਾ ਮੁੜ ਕੇ ਉਹਨੂੰ ਝੱਲਣਾ ਲੜਾਈ ਬੜੀ ਲੰਮੀ ਦੇਖੋ ਇਰਾਨ ਨੂੰ ਉਹ ਸੀਜ਼ ਫਾਇਰ ਦੀ ਗੱਲਬਾਤ ਰਹੀ ਉਹ ਕਹਿੰਦੇ ਅਸੀਂ ਨਹੀਂ ਕਰਦੇ ਸੀਜ਼ ਫਾਇਰ
1: ਅਸੀਂ ਨਹੀਂ ਕਰਨਾ ਬਿਲਕੁਲ ਖਾਕ ਸਾਹਿਬ ਜੀ ਹੁਣ
0: ਜੀ
1: ਜੀ
0: ਬੋਲੋ
1: ਉਹ ਖਾਕ ਸਾਹਿਬ ਜੀ ਜਿੱਥੋਂ ਤੱਕ ਖਬਰਾਂ ਆ ਰਹੀਆਂ ਆ ਉਹ ਕਹਿੰਦੇ ਆ ਭਈ ਜਿਹੜੀਆਂ ਖਬਰਾਂ ਘੁੰਮ ਕੇ ਦੂਸਰੇ ਦੇਸ਼ਾਂ ਦੇ ਵਿਚ ਇੰਡੀਆ ਦੇ ਵਿਚ ਵੀ ਆ ਰਹੀਆਂ ਉਹਨਾਂ ਖਬਰਾਂ ਦੇ ਵਿਚ ਜੋ ਕੁਛ ਆ ਰਿਹਾ ਉਥੇ ਉਹ ਕਹਿੰਦੇ ਆ ਭੀ ਜਿਹੜਾ ਇਜ਼ਰਾਈਲ ਆ ਉਹ ਕਹਿੰਦਾ ਮੈਂ 20 ਸਾਲ ਲਗਾਤਾਰ ਲੜਨ ਦਾ ਹਥਿਆਰ ਜਿਹੜੇ ਆ ਉਹ ਮੈਂ ਬਣਾਏ ਹੋਏ ਆ ਪਹਿਲਾਂ ਹੀ
0: ਅੱਛਾ
1: ਇਹ ਉਧਰੋਂ ਖਬਰਾਂ ਆ ਰਹੀਆਂ ਇੰਡੀਆ ਵੱਲੋਂ ਹੋ ਕੇ ਹੁਣ ਉਹ ਪਤਾ ਨੀ ਕਿੰਨੀਆਂ ਸੱਚੀਆਂ ਆ ਜਾਂ ਝੂਠੀਆਂ ਇਹਦੇ ਬਾਰੇ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਗੱਲਾਂ ਤੁਹਾਨੂੰ ਪਤਾ ਵੀ ਬਹੁਤ ਕੁਛ ਜਿਹੜੀਆਂ ਖਬਰਾਂ ਉਹ ਆਪਣੇ ਨੰਬਰ ਬਣਾਉਣ ਵਾਸਤੇ ਲੋਕ ਵਾਧੂ ਘੱਟ ਕੋਲ ਵੀ ਇੱਦਾਂ ਦੀਆਂ ਲਿਖ ਦਿੰਦੇ ਆ ਪਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੋ ਕੁਛ ਆਪਾਂ ਦੇਖਦੇ ਆ ਖਬਰਾਂ ਦੇ ਉੱਤੇ ਇਹ ਜ਼ਰੂਰੀ ਨਹੀਂ ਕਿ ਉਹ ਸੱਚ ਆ ਜਾਂ ਝੂਠ ਆ
0: ਖਬਰਾਂ ਦੇ ਰਹੇ ਜੀ ਕੁਛ ਇੱਦਾਂ ਦੀਆਂ
1: ਉਹ ਖਬਰ ਇੱਥੇ ਆਏ ਨੀ ਰਹੀ ਜੀ ਅਲ ਜਜ਼ੀਰਾ ਵਾਰ ਵੀ ਕੋਈ ਉਹ ਜਿਹੜੀਆਂ ਖਬਰਾਂ ਸਾਰੀਆਂ ਉਹ ਆ ਰਹੀਆਂ ਉਹ ਅਮਰੀਕਾ ਤੇ ਇਜ਼ਰਾਈਲ ਦੇ ਪੱਖ ਦੀਆਂ ਖਬਰਾਂ ਆ ਰਹੀਆਂ ਪਰ ਜਿਹੜੀਆਂ ਦੂਸਰੇ ਪਾਸਿਆਂ ਤੋਂ ਖਬਰਾਂ ਆ ਰਹੀਆਂ ਕਿ ਇਰਾਨ ਉਹਨਾਂ ਦੇ ਕੀ ਹਾਲਾਤ ਕੀਤੇ ਹੋਏ ਆ ਉਹ ਨਹੀਂ ਆ ਰਹੀਆਂ ਹਾਂਜੀ ਤੇ ਸੋ ਇਹ ਜਿਹੜਾ ਆ ਆਪਣੇ ਹੋਰ ਵੀ ਸਰੋਤੇ ਵੀਰ ਆ ਜਿਹੜੇ ਉਹ ਆਸੇ ਪਾਸੇ ਉਹ ਵੀ ਸੁਣਦੇ ਹੋਣੇ ਆ ਖਾਸ ਕਰਕੇ ਜਿਹੜੇ ਦੂਸਰੇ ਕੰਟਰੀ ਇੰਗਲੈਂਡ ਵਰਗੇ ਜਾਂ ਹੋਰ ਜਰਮਨੀ ਵਗੈਰਾ ਜਾਂ ਇੰਡੀਆ ਦੇ ਲੋਕ ਆ ਉਹਨਾਂ ਕੋਲ ਤਾਂ ਉਹ ਖਬਰਾਂ ਦੂਜੀਆਂ ਜਾਂਦੀਆਂ ਹੋਣੀਆਂ ਨਾ ਇੱਥੇ ਖਤ ਸਾਹਿਬ ਜੀ ਇੱਕ ਦੇਖੋ ਜਦੋਂ ਆਪਾਂ ਨਾ ਖਬਰਾਂ ਦੇ ਬਾਰੇ ਦੇਖਦੇ ਆ ਜਿਹੜੀ ਟੀਵੀ ਦੇ ਉੱਤੇ ਖਬਰ ਦਿੱਤੀ ਜਾਂਦੀ ਹੈ ਖਤ ਸਾਹਿਬ ਜੀ ਉਹਨੂੰ ਕਹਿੰਦੇ ਆ ਸੈਨੇਟਾਈਜ਼ ਕਰਨਾ ਸੈਨੇਟਾਈਜ਼ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ ਹਰੇਕ ਕੰਟਰੀ ਕਰਦਾ ਇੰਡੀਆ ਦੀ ਵੀ ਜਦੋਂ ਇੰਡੀਆ ਦੀ ਖਬਰ ਹੋਊਗੀ ਉਹਨਾਂ ਨੇ ਵੀ ਉਹਨੂੰ ਹੋਰ ਢੰਗ ਨਾਲ ਸੈਨੇਟਾਈਜ਼ ਕਰਕੇ ਦੱਸਣਾ ਆ
0: ਇਸੇ ਤਰ੍ਹਾਂ ਅਮਰੀਕਾ ਟੀਵੀ ਜਿਹੜੇ ਆ ਉਹ ਤੇ ਟੋਟਲੀ ਜਿਹੜੇ ਨਿਊਜ਼ ਪੇਪਰ ਆ ਨਾ ਕੁਛ ਉਹ ਤੇ ਫਿਰ ਵੀ ਖਬਰਾਂ ਸਹੀ ਦਿੰਦੇ ਆ ਇੰਡੀਆ ਦੇ ਵਿੱਚ
1: ਜਿਹੜੇ
0: ਚੈਨਲਾਂ ਦੇ ਉੱਪਰ ਇਹ ਤੇ ਟੋਟਲੀ ਬਕਵਾਸ ਆ ਮੈਂ ਤਾਂ ਦੇਖਦਾ ਨੀ ਇਹਨਾਂ ਦੇ ਗਾਂ ਕੱਢ ਦਿੰਦਾ ਕਿਉਂਕਿ ਸਾਰਾ ਝੂਠ ਹੀ ਬੋਲੀ ਜਾਂਦੇ ਆ
1: ਹਾਂਜੀ ਇਹਦੇ ਚ ਕੋਈ ਸ਼ੱਕ ਨੀ ਬਿਲਕੁਲ ਤੁਹਾਡੀ ਗੱਲਬਾਤ ਜਿਹੜੀ ਇਹ ਸਹੀ ਆ ਇਹ ਇਸ ਤਰ੍ਹਾਂ ਨੀ ਆ ਕਿਉਂਕਿ ਉੱਥੇ ਕੋਈ ਇਹਨਾਂ ਤੇ ਕੰਟਰੋਲ ਕਰਨ ਵਾਲਾ ਨੀ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ
0: ਸਰਕਾਰ ਬੈਠੀ ਨਾ ਉੱਪਰ ਉਹ ਕਰਾਰੀ ਨਾ ਜੋ ਕਹਿਣਾ ਉਹਨਾਂ ਨੂੰ ਫੰਡ ਚੋਂ ਮਿਲਦੇ ਤਨਖਾਹਾਂ ਜੋ ਉੱਥੋਂ ਮਿਲਦੀਆਂ
1: ਬਿਲਕੁਲ ਬਿਲਕੁਲ ਉਹਨੂੰ ਖਾਕ ਸਾਹਿਬ ਜੀ ਇਹ ਇੱਕ ਤਾਂ ਸ਼ਬਦ ਆਪਾਂ ਪਹਿਲਾਂ ਕਹਿ ਕੇ ਗਏ ਆ ਕਿ ਨਿਊਜ਼ ਨੂੰ ਸੈਨੇਟਾਈਜ਼ ਕਰਨਾ ਇੱਕ ਹੋਰ ਸ਼ਬਦ ਵੀ ਵਰਤਿਆ ਜਾਂਦਾ ਉਹਨੂੰ ਕਹਿੰਦੇ ਆ ਨਿਊਜ਼ ਆ ਜਿਹੜੀ ਉਹਨੂੰ ਸਪਿਨ ਕਰਨਾ ਸਪਿਨ ਕਰਨ ਦਾ ਪੰਜਾਬੀ ਦੇ ਵਿੱਚ ਅਰਥ ਹੁੰਦਾ ਕੱਤਣਾ ਹਾਂਜੀ ਕੱਤਣਾ ਵੀ ਇਹਦਾ ਅਰਥ ਹੁੰਦਾ ਇੱਕ ਖਾਕਸਾ ਵੀ ਜਿਹੜੀ ਨਾ ਟੈਨਿਸ ਹੁੰਦੀ ਨਾ ਲਾਨ ਟੈਨਿਸ ਇੱਕ ਤਾਂ ਜਿਹੜੀ ਉਹ ਵੱਡਾ ਚਿੜੀ ਸਿੱਕਾ ਜਾ ਇਹਨੂੰ ਕਹਿ ਦਿੰਦੇ ਆ ਟੈਨਿਸ ਖੇਲਦੇ ਆ ਇੱਕ ਖਾਕਸਾ ਵੀ ਛੋਟੀ ਟੈਨਿਸ ਹੁੰਦੀ ਉਹਨੂੰ ਟੇਬਲ ਟੈਨਿਸ ਕਹਿੰਦੇ ਆ
0: ਉਹ ਟੇਬਲ ਟੈਨਿਸ ਹਾਂਜੀ ਬਿਲਕੁਲ
1: ਹਾਂ ਉਹ ਟੇਬਲ ਹੁੰਦਾ ਛੋਟਾ ਜਿਹਾ ਪਿਆ ਤੇ ਉਹਦੇ ਉੱਤੇ ਖੇਡੀ ਜਾਂਦੀ ਆ ਉਹ ਟੇਬਲ ਟੈਨਿਸ ਦੇ ਵਿੱਚ ਹੁੰਦਾ ਕੀ ਆ ਹੁੰਦਾ ਦੂਜੀ ਟੈਨਿਸ ਵਿੱਚ ਵੀ ਇਹ ਆ ਉਹ ਖਾਕਸਾ ਜੀ ਕੀ ਹੁੰਦਾ ਕਿ ਜਿਹੜਾ ਬਾਲ ਹੁੰਦਾ ਹੈ ਨਾ ਉਹ ਜਦੋਂ ਉਹ ਮਾਰਦੇ ਆ ਨਾ ਬਾਲ ਨੂੰ ਰੋਕ ਕੇ ਜਦੋਂ ਉਹਨੂੰ ਦੂਸਰੇ ਪਾਸੇ ਨੂੰ ਸਿੱਟਣਾ ਹੁੰਦਾ ਉਹ ਜਿਹੜੀ ਉਹ ਹੁੰਦੀ ਹੈ ਨਾ ਉਹਨਾਂ ਕੋਲ ਜਿਹਨੂੰ ਕਹਿੰਦੇ ਆ ਸਿੱਕਾ ਜਿਹੜੀ ਉਹ ਚਪੇੜ ਲਈ ਮਾਰਨੇ ਵਾਲੀ ਸਿੱਕਾ ਜਿਹੜਾ ਸਿੱਕਾ ਕਹਿੰਦੇ ਚੀਜ਼ ਸਿੱਕਾ ਉਹ ਖਾਕਸਾ ਜੀ ਕੀ ਕਰਦੇ ਉਹਦਾ ਇੱਕ ਤਰੀਕਾ ਹੁੰਦਾ ਆ ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਮਾਰਾਂਗੇ ਨਾ ਬਾਲ ਦੇ ਉੱਤੇ ਤਾਂ ਬਾਲ ਆ ਜਿਹੜਾ ਉਹਨੇ ਘੁੰਮਦੇ ਨੇ ਜਾਣਾ ਉਹ ਘੁੰਮਦਾ ਜਦੋਂ ਟੇਬਲ ਤੇ ਜਾ ਕੇ ਦੂਜੇ ਪਾਸੇ ਡਿੱਗੂਗਾ ਜਿਹੜਾ ਮੂਹਰੇ ਪਲੇਅਰ ਆ ਉਹਨੂੰ ਜਜਮੈਂਟ ਨੀ ਹੁੰਦੀ ਕਿ ਹੁਣ ਜਾਣਾ ਕਿੱਧਰ ਨੂੰ
0: ਜਾਣਾ ਕਿੱਧਰ ਨੂੰ ਬਿਲਕੁਲ ਏਦਾਂ ਹੁੰਦੀ
1: ਉਹਨੂੰ ਕਹਿੰਦੇ ਸਪਿਨ ਦੇਣੀ ਸੋ ਇਹ ਜਿਹੜੀ ਨਿਊਜ਼ ਆ ਇਹਨੂੰ ਵੀ ਸਪਿਨ ਦਿੱਤੀ ਜਾਂਦੀ ਆ
0: ਬਿਲਕੁਲ
1: ਕਿਉਂਕਿ ਨਿਊਜ਼ ਹੋਣੀ ਹੋ ਰਹੀ ਉਹਨੂੰ ਘੁਮਾ ਫਰਾ ਕੇ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਤੇ ਉਹਨੂੰ ਟੀਵੀ ਦੇ ਉੱਤੇ ਦਿਖਾ ਲੈਣਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਵੀ ਇਹਦੇ ਉੱਤੇ ਆਉਂਦੀਆਂ ਆ ਤੇ ਪਰ ਹੁਣ ਇਹ ਜਿਹੜੀ ਆ ਇੱਥੇ ਤਾਂ ਜਿਹੜੀ ਆ ਅਮਰੀਕਾ ਦੇ ਟੀਵੀ ਉੱਪਰ ਭਾਵੇਂ ਖਬਰਾਂ ਨੂੰ ਜਿਹੜਾ ਉਹ ਦੱਬਿਆ ਘੁੱਟਿਆ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਕਿ ਪਰ ਟਰੰਪ ਦੇ ਚਿਹਰੇ ਦੇ ਜਿਹੜੇ ਹਾਵ ਭਾਵ ਆ ਉਹ ਥੋੜੇ ਜਿਹੇ ਉਦਾਸੀ ਪੂਰਵਕ ਲੱਗ ਰਹੇ ਆ ਤੇ ਕਈ ਦੂਸਰੇ ਦੇਸ਼ਾਂ ਵਿਚੋਂ ਆ ਰਹੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਵਿਚ ਇਹ ਸਾਫ਼ ਦਿਖਾਈ ਦੇ ਰਿਹਾ ਕਿ ਅਮਰੀਕਨ ਪੈਟਰੀਓਟ ਮਿਸਲਾਂ ਆ ਜਿਹੜੀਆਂ ਖਾਕ ਸਾਹਿਬ ਜੀ ਜਿਹੜੀਆਂ ਉਹ ਹਥਿਆਰ ਰੋਕਣ ਵਾਸਤੇ ਬਣਾਈਆਂ ਆ ਉਹ ਇਜ਼ਰਾਇਲ ਨੇ ਵੀ ਉਹ ਜਿਹੜੀ ਆਇਰਨ ਡੋਮ ਵਗੈਰਾ ਕਹਿੰਦੇ ਆ ਉਹਦੇ ਵਿਚ ਖਾਕ ਸਾਹਿਬ ਜੀ ਹੁਣ ਮਸਲਾ ਕੀ ਆ ਇਨ੍ਹਾਂ ਚੀਜ਼ਾਂ ਦੀ ਅਮਰੀਕਾ ਦੇ ਕੋਲ ਥੋੜਾ ਆ ਚੁੱਕੀ ਆ ਕਿਉਂਕਿ ਉਹਦੇ ਪਿੱਛੇ ਕਾਰਨ ਕੀ ਆ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਪੈਟਰੀਓਟ ਮਿਸਲਾਂ ਸੀਗੀਆਂ ਉਹ ਯੂਕਰੇਨ ਨੂੰ ਦਿੱਤੀਆਂ ਤੇ ਇਧਰ ਇਜ਼ਰਾਇਲ ਨੂੰ ਵੀ ਦਿੱਤੀਆਂ ਉਹ ਵੀ ਵਰਤ ਹੋ ਗਈਆਂ ਤੇ ਹੋਰ ਵੀ ਇਹ ਇੱਕ ਦੋ ਦੇਸ਼ਾਂ ਨੂੰ ਇਹਨਾਂ ਨੇ ਦੇਤੀਆਂ ਆ ਤੇ ਉਹ ਹੁਣ ਮੁੱਕ ਗਈਆਂ ਆ ਕਿਹਾ ਜਾਂਦਾ ਕਿ ਉਹ ਹੋਰ ਹੈ ਨੀ ਗੀ
0: ਅੱਛਾ ਜੀ
1: ਸੋ ਇਹਨਾਂ ਦੀ ਜਿਹੜੀ ਘਾਟ ਆ ਕਵੀ ਪਿਛੀ ਆ ਗਈ ਤੇ ਹੋਰ ਵੀ ਕਿੰਨੇ ਹਥਿਆਰ ਆ ਜਿਹੜੇ ਹੁਣ ਤੁਹਾਨੂੰ ਪਤਾ ਪਏ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀ ਕੁਛ ਕੀਤਾ
0: ਬਿਲਕੁਲ
1: ਉਹਦੇ ਉੱਤੇ ਜਿਹੜੇ ਬੰਬ ਸੀਗੇ ਖਾਕ ਸਾਹਿਬ ਜੀ ਬਹੁਤ ਐਮੂਨੀਸ਼ਨ ਜਿਹੜਾ ਸੀਗਾ ਤੁਸੀਂ ਦੇਖੋ ਉਹ 14 ਮੀਲ ਬਾਈ 10 ਮੀਲ ਦਾ ਏਰੀਆ ਆ ਉਹ ਸਾਰਾ 140 ਸਕੁਏਅਰ ਮਾਈਲ ਦਾ ਏਰੀਆ ਦੱਸਦੇ ਆ ਉਹ ਤੇ ਉੱਥੇ ਖਾਕ ਸਾਹਿਬ ਜੀ ਕੋਈ ਜਗ੍ਹਾ ਤੁਹਾਨੂੰ ਦਿਸਦੀ ਆ ਜਿੱਥੇ ਬੰਬ ਜਾਂਦੀ ਤਾਂ ਨਹੀਂ ਵੱਜਿਆ
0: ਬਿਲਕੁਲ ਕੋਈ ਜਗ੍ਹਾ ਛੱਡੀ ਨੀ ਇਹਨਾਂ ਨੇ ਬਿਲਕੁਲ
1: ਹਾਂ ਉੱਥੇ ਪਤਾ ਨੀ ਕਿੰਨੇ ਕੋ ਹਥਿਆਰ ਜਿਹੜੇ ਚੱਲੇ ਸੀ ਉਹ ਗਏ ਤਾਂ ਅਮਰੀਕਾ ਤੋਂ ਹੀ ਆ ਨਾ
0: ਬਿਲਕੁਲ ਬਿਲਕੁਲ
1: ਤੇ ਉਧਰ ਯੂਕਰੇਨ ਚ ਚਲੇ ਗਏ ਹੁਣ ਅਮਰੀਕਾ ਕੋਲ ਆ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਹਥਿਆਰਾਂ ਦੀ ਕਮੀ ਆ ਚੁੱਕੀ ਆ ਖਾਸ ਕਰਕੇ ਜਿਹੜੇ ਡਿਫੈਂਸਿਵ ਹਥਿਆਰ ਹੈਗੇ ਆ
0: ਟੈਕਨੋਲੋਜੀ ਬੜੀ ਹੈ ਉਹ ਤੇ ਲਗਾਤਾਰ ਬਣਦੇ ਰਹਿੰਦੇ ਹੋਣੇ ਨਾ ਉੱਥੇ ਮੁੱਕ ਥੋੜਾ ਜਾਣੇ ਕਿਤੇ ਉੱਥੇ ਲਗਾਤਾਰ ਬਣੀ ਜਾਂਦੇ ਆ ਕੰਪਨੀਆਂ ਬਣਾਈ ਜਾਂਦੀਆਂ ਗੌਰਮੈਂਟ ਨੂੰ ਵੇਚੀ ਜਾਂਦੀਆਂ
1: ਖਾਕਸਾ ਜੀ ਜਿਹੜੇ ਇਸ ਤਰ੍ਹਾਂ ਦੇ ਬੜੇ ਹਥਿਆਰ ਆ ਨਾ ਉਹ ਬਹੁਤੇ ਨਹੀਂ ਬਣਾਉਂਦੇ ਕਿਉਂਕਿ ਅਮਰੀਕਾ ਨੇ ਮਾਰ ਜਦੋਂ ਖਾਣੀ ਆ ਇੱਥੋਂ ਹੀ ਖਾਣੀ ਆ ਤਕੜਾ ਬੰਦਾ ਜਿਹੜਾ ਹੁੰਦਾ ਉਹ ਇੱਥੋਂ ਹੀ ਮਾਰ ਖਾਂਦਾ ਜਦੋਂ ਵੀ ਖਾਂਦਾ ਆ ਕਿਉਂਕਿ ਇਹਨਾਂ ਨੇ ਇਹ ਸੋਚਿਆ ਨੀ ਨਾ, ਉਹ ਪਿੱਛੇ ਦੇ ਇੱਥੇ ਖਬਰ ਚ ਵੀ ਆਇਆ ਸੀ ਇੱਕ ਵਾਰੀ, ਉਹ ਗੱਲ ਹੁੰਦੀ ਸੀ ਰੂਸ ਕੋ ਕਿੰਨੇ ਹਥਿਆਰ ਹੋਣਗੇ, ਅਸੀਂ ਉਹਨਾਂ ਦੇ ਮੁਕਾ ਦਿਆਂਗੇ, ਯੇ ਕਰ ਦਿਆਂਗੇ, ਵੋ ਕਰ ਦਿਆਂਗੇ, ਉੱਤੇ ਉਹ ਜਿਹੜੇ ਪੈਨਲ ਹੁੰਦੀਆਂ ਨਾ, ਪੈਨਲ ਡਿਸਕਸ਼ਨ ਹੁੰਦੀਆਂ ਚੈਨਲਾਂ ਦੇ ਉੱਤੇ, ਉਹ ਜਿਹੜਾ ਇੱਕ ਕਹਿੰਦਾ ਸੀ, ਉਹ ਕਹਿੰਦਾ ਰਸ਼ੀਆ ਆਪਣੇ ਵਰਗਾ ਨੀ ਹੈਗਾ, ਇਹ ਬਣਾ ਕੇ ਰੱਖ ਲਈਆਂ ਤੇ ਮੁੜ ਕੇ ਬਣਾਉਣੀਆਂ, ਉਹ ਤਾਂ ਕਹਿੰਦਾ ਲਗਾਤਾਰ ਬਣਾ ਹੀ ਜਾਂਦਾ ਗਾਹਾਂ ਦੀ ਗਾਹਾਂ, ਉਹਦੇ ਕੋਲ ਨੀ ਮੁੱਕਣੀਆਂ,
0: ਜਿਹਦਾ ਨਾਰਥ ਕੋਰੀਆ ਵਾਲਾ ਉਦੋਂ ਕੰਮ ਹੀ ਕੋਈ ਨੀ ਵਿਹਲੇ ਬੰਦੇ.
1: ਹਾਂਜੀ ਬਸ ਬਿਲਕੁਲ ਬਿਲਕੁਲ ਉਹੀ ਗੱਲ ਆ, ਤੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ. ਹੁਣ ਇਹ ਜਿਹੜੀਆਂ
0: ਪੇਟੀਆਂ ਵੀ ਵਿੱਚ ਇਰਾਨ ਦੀ ਹੈਲਪ ਦੇ ਵਿੱਚ ਹਾਮੀ ਭਰ ਰਹੇ,
1: ਉਹ ਕਹਿੰਦਾ ਜੀ ਉਹ ਤਾਂ ਕਹਿੰਦਾ ਤੂੰ ਮੈਨੂੰ ਸੱਦਾ ਤਾਂ ਦੇ, ਉਹ ਕਹਿੰਦਾ ਤੂੰ ਮੈਨੂੰ ਸੱਦ ਤਾਂ ਦੇ ਇੱਕ ਵਾਰੀ. ਤੇ ਇਹ ਹੁਣ ਹਥਿਆਰਾਂ ਦੀ ਜਿਹੜੀ ਘਾਟ ਆ ਰਹੀ ਹੈ, ਤੇ ਕਿਉਂਕਿ ਉਹ ਕੁਛ ਯੂਕਰੇਨ ਚਲ ਗਏ, ਕੁਧਰ ਇਧਰ ਚਲ ਗਏ, ਕੁਛ ਉਧਰ ਚਲ ਗਏ, ਚਲੋ ਇਹ ਗੱਲ ਸੀਗੀ. ਇਹ ਹਥਿਆਰਾਂ ਦੀ ਕਮੀ ਪੇਸ਼ੀ ਆ ਜਿਹੜੀ ਉਹ ਆ ਗਈ ਆ, ਤੇ ਹੁਣ ਕੀ ਆ ਖਾਕ ਸਾਹਿਬ ਜੀ, 14-15 ਅਰਬ ਦੇਸ਼ ਆ ਜਿਹੜੇ ਉਹਨਾਂ ਦੇ ਵਿੱਚ ਫਸੇ ਲੱਖਾਂ, ਖਾਕ ਸਾਹਿਬ ਜੀ ਲੱਖਾਂ ਦੇ ਵਿੱਚ ਲੋਕ ਆ ਉੱਥੇ ਅਰਬ ਕੰਟਰੀਆਂ ਦੇ ਵਿੱਚ, ਜਿਹਦੇ 14-15 ਇਹ ਕੰਟਰੀ ਹੈਗੇ ਆ, ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਅਮਰੀਕਨ ਦੇ
0: ਵਿੱਚ. ਮੈਂ ਵੀ ਤੁਹਾਨੂੰ ਦੱਸਦਾ ਕਿ ਪਾਕਿਸਤਾਨੀ ਮੀਡੀਆ ਤੋਂ ਮੈਂ ਸੁਣੀ ਇਹ, ਉੱਥੇ ਦੁਬਈ ਦੇ ਵਿੱਚ ਉਹਨਾਂ ਨੂੰ ਜਿੰਨੇ ਪਾਕਿਸਤਾਨੀ ਕਹਿੰਦੇ ਸਾਡੇ ਪਾਕਿਸਤਾਨੀਆਂ ਨੂੰ ਏਅਰਪੋਰਟ ਤੇ ਬਿਠਾਇਆ, ਤੇ ਜਿੰਨੇ ਇੰਡੀਅਨ ਹੈਗੇ ਆ ਉਹਨਾਂ ਸਾਰਿਆਂ ਨੂੰ ਹੋਟਲ ਦਿੱਤੇ ਹੋਏ ਆ, ਤੇ ਹੋਟਲ ਜਾ ਕੇ ਮਤਲਬ ਕਹਿੰਦੇ ਸਾਡਾ ਹਾਲਾਤ ਜਿਹੜੀ ਨਾ ਉਹ ਉੱਥੇ ਵੀ ਮਾੜੀ ਆ ਤੇ ਪਾਕਿਸਤਾਨ ਚ ਵੀ ਮਾੜੀ ਆ, ਕਿਉਂਕਿ ਚੱਕਰ ਇਹ ਆ ਕਿ ਜਦੋਂ ਕੰਟਰੀ ਚੀਮਾ ਸਾਹਿਬ ਜਦੋਂ ਫੌਜੀਆਂ ਦੇ ਹੱਥ ਆ ਜੇ ਨਾ, ਤੇ ਉਹ ਫਿਰ ਫੌਜੀ ਕੀ ਕਰਦੇ ਆ ਕਿ ਦੇਖੋ ਪਾਕਿਸਤਾਨ ਦੇ ਵਿੱਚ ਜਿੰਨੀਆਂ ਫੈਕਟਰੀਆਂ ਜੋ ਕੁਛ ਸਮਾਨ ਬਣਦਾ ਉਹ ਸਾਰੇ ਫੌਜੀ ਬਣਾ ਰਹੇ ਆ,
1: ਸਾਰਾ ਉਹਨਾਂ ਦਾ ਆ, ਜਿਹੜੇ ਫੌਜੀਆਂ ਦੇ ਅਫਸਰ ਉਹਨਾਂ ਦਾ
0: ਸਾਰਾ, ਤੇ ਉਹਨਾਂ ਨੇ ਇੱਕ ਨਾਂ ਦੀ ਰੱਖੀ ਆ,
1: ਬਿਲਕੁਲ ਬਿਲਕੁਲ
0: ਮਾਰ ਲਿਆ ਉਹ ਬੰਦੇ ਦੇ ਪੁੱਤ ਬਣ ਗਿਆ, ਕਰੋ ਇਹ ਕਰੋ ਇਹ ਕਰੋ, ਜਾ ਉੱਥੇ ਭੱਜ ਜਾ ਉੱਥੋਂ ਜਾ ਕੇ ਪੈਸੇ ਲੈ ਕੇ ਆ,
1: ਉਹ
0: ਕੁਛ ਨੀ ਹੈਗੀ, ਸਰਕਾਰ ਦਾ ਕੋਈ ਇੱਥੇ ਰੋਲ ਨੀ ਹੈਗਾ, ਅੱਜ ਤੱਕ ਨੀ ਹਿਸਟਰੀ ਰਹੀ ਹੈ, ਜਦੋਂ ਦੇਸ਼ ਆਜ਼ਾਦ ਹੋਇਆ ਵਾ ਉਦੋਂ ਤੋਂ ਹੀ ਪਾਕਿਸਤਾਨ ਦੇ ਵਿੱਚ ਮਾਰਸ਼ਲ ਲਾ ਲੱਗ ਗਈ ਆ, ਤੇ ਕਦੀ ਕੋਈ ਮਾੜਾ ਮੋਟਾ ਚੱਕ ਕੇ ਬਣਾਤਾ, ਜੇ ਇਮਰਾਨ ਖਾਨ ਵਰਗੇ ਨੂੰ ਚੁੱਕ ਕੇ ਅੰਦਰ ਦੇਤਾ, ਇੰਨੇ ਸਾਲ ਹੋ ਗਏ, ਕੋਈ ਲੈਣਾ ਦੇਣਾ ਨੀ, ਬਸ ਮਨ ਮਰਜ਼ੀਆਂ ਚੱਲਦੀਆਂ ਜੀ.
1: ਬਿਲਕੁਲ ਬਿਲਕੁਲ ਇਹੀ ਜਿਹੜੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ. ਤੇ ਹੁਣ ਕੱਖ ਸਾਲ ਦੀ ਅਗਲੀ ਜਿਹੜੀ ਖਬਰ ਆ, 14-15 ਅਰਬ ਦੇਸ਼ਾਂ ਦੇ ਵਿੱਚ ਲੱਖਾਂ ਜਿਹੜੇ ਲੋਕ ਆ ਉਥੋਂ ਦੇ ਨਿਕਲਣ ਵਾਸਤੇ ਤਾਂ ਉਹਨਾਂ ਨੂੰ ਵਾਰਨਿੰਗ ਦਿੰਦੀ ਆ, ਅਮਰੀਕਾ ਕਹਿ ਰਿਹਾ ਵੀ ਨਿਕਲ ਜਾਓ ਇਥੋਂ, ਪਰ ਖੱਤ ਸਾਹਿਬ ਜੀ ਉਥੋਂ ਨਿਕਲਦਾ ਜ਼ਰੀਆ ਕੋਈ ਨੀ ਦੱਸ ਰਿਹਾ, ਉੱਥੇ ਦੇ ਹਾਲਾਤ ਐਸੇ ਆ, ਹਵਾਈ ਫਲਾਈਟਾਂ ਸਾਰੀਆਂ ਬੰਦ ਆ, ਨਾ ਕੋਈ ਆਉਂਦੀ ਆ ਨਾ ਕੋਈ ਜਾਂਦੀ ਆ, ਨਾ ਉਥੋਂ ਉੱਡਣ ਦਿੰਦੇ ਆ ਕਿਸੇ ਨੂੰ. ਪਰ ਹੁਣ ਅੱਜ ਦੀ ਖ਼ਬਰ ਦੇ ਮੁਤਾਬਕ ਕੁਛ ਜਿਹੜੇ ਆ ਹਵਾਈ ਜਹਾਜ਼ ਉਹ ਇੰਗਲੈਂਡ ਵਗੈਰਾ ਤੋਂ ਗਏ ਆ, ਜਿਹੜੇ ਆਪਣੇ ਨਾਗਰਿਕਾਂ ਨੂੰ ਬਾਹਰ ਲੈ ਕੇ ਆਏ ਆ, ਪਰ ਉਹ ਬਹੁਤ ਲਿਮਿਟਿਡ ਆ ਅੱਜ ਦਾ, ਔਰ ਉਹ ਜਿਹੜੀ ਜਗ੍ਹਾ ਆ ਖਾਸ ਕਰਕੇ ਜਿਹੜਾ ਕਟਰ ਤੇ ਉਹ ਹੈਗੀ ਆਪਣੀ ਦੁਬਈ ਆ, ਉਹ ਖਾਕਸਾ ਦੀ ਜਿੰਨੇ ਯੂਰਪ ਤੋਂ ਲੋਕ ਜਾਂਦੇ ਆ ਏਸ਼ੀਆ ਨੂੰ,
0: ਬਿਲਕੁਲ
1: ਸਾਰੇ ਜਹਾਜ਼ ਉੱਥੇ ਰੋਕ ਕੇ ਜਾਂਦੇ ਆ, ਤੇ ਜਿੰਨੇ ਉੱਥੋਂ ਵਾਪਸ ਆਉਂਦੇ ਉਹ ਵੀ ਰੋਕ ਕੇ ਆਉਂਦੇ ਆ, ਉਹ ਤਕਰੀਬਨ ਦੁਨੀਆਂ ਦੇ ਜਿਹੜੇ ਬਿਜ਼ੀਐਸਟ ਹੁੰਦੇ ਆ ਨਾ ਉਹਨਾਂ ਦੇ ਵਿੱਚੋਂ ਇੱਕ ਉਹ ਜਗ੍ਹਾ ਜਿਹੜੀ ਹੈਗੀ ਆ, ਤੇ ਉੱਥੇ ਹੁਣ ਲੋਕ ਆ ਜਿਹੜੇ ਬਹੁਤ ਫਸ ਚੁੱਕੇ ਆ, ਤੇ ਦੂਸਰਾ ਜਿਹੜੇ ਲੋਕ ਅਮਰੀਕਾ ਜਾਂ ਹੋਰ ਯੂਰੋਪੀਅਨ ਅਤੇ ਏਸ਼ੀਅਨ ਦੇ ਏਸ਼ੀਆ ਦੇ ਆ, ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਅੰਬੈਸੀਆਂ ਕੋਈ ਰਸਤਾ ਨਹੀਂ ਦਿਖਾ ਰਹੀਆਂ ਕਿ ਕੀ ਕਰੋ, ਪਰ ਉਹਨਾਂ ਨੂੰ ਇਹ ਕਹਿ ਰਹੀਆਂ ਵੀ ਇੱਥੋਂ ਨਿਕਲ ਜਾਓ ਜਿੱਦਾਂ ਮਰਜ਼ੀ, ਪਰ ਅਮਰੀਕਾ ਵੱਲੋਂ ਆਪਣੇ ਨਾਗਰਿਕ ਜਿਹੜੇ ਆ ਅਰਬ ਦੇਸ਼ਾਂ ਵਿੱਚ ਨਾ ਜਾਣ ਵਾਸਤੇ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਉੱਥੇ ਨਾ ਜਾਓ, ਪਰ ਜਿਹੜੇ ਉੱਥੇ ਜਾ ਕੇ ਫਸੇ ਹੋਏ ਆ ਉਹਨਾਂ ਦਾ ਨਾ ਕੋਈ ਅੰਬੈਸੀ ਵਾਲਾ ਸੁਣਦਾ, ਉਹ ਕਹਿ ਦਿੰਦੇ ਆ ਵੀ ਸਾਨੂੰ ਕਾਲ ਕਰੋ ਅੰਬੈਸੀ ਨੂੰ, ਅਸੀਂ ਤੁਹਾਡੀ ਹੈਲਪ ਕਰਾਂਗੇ, ਜਦੋਂ ਕਾਲ ਕਰਦੇ ਆ ਉਹ ਕਹਿੰਦੇ ਆ ਵੀ ਸੋਰੀ. ਇਹ ਖ਼ਬਰਾਂ ਜਿਹੜੀਆਂ ਉਧਰੋਂ ਆ ਰਹੀਆਂ, ਤੇ ਇਹਦੇ ਨਾਲ ਅਗਲੀ ਖ਼ਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ, ਉਹ ਇਹ ਆ ਕਿ ਯੂਕਰੇਨ ਦੇ ਪ੍ਰੈਜੀਡੈਂਟ ਯੈਲੈਂਸਕੀ ਜਿਹੜੇ ਹੈਗੇ ਆ, ਉਹ ਇਹ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ, ਹੁਣ ਦੇਖੋ ਏਦਾਂ ਦੀਆਂ ਖ਼ਬਰਾਂ ਤੋਂ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਂਦਾ ਆ, ਜਿੱਦਾਂ ਹੁਣ ਆਪਾਂ ਇੱਥੇ ਜਿਹੜੇ ਆਪਣੇ ਇੱਥੇ ਦੇ ਰਾਜਨੀਤਿਕ ਆਗੂ ਆ ਉਹ ਰੌਲਾ ਪਾਈ ਜਾਂਦੇ, ਅਸੀਂ ਐਂ ਕਰ ਜਾਂਦੇ, ਅਸੀਂ ਇਰਾਨ ਨੂੰ ਚੱਕਤਾ, ਇਹ ਕਰਤਾ, ਵੋ ਕਰਤਾ, ਪਰ ਹੁਣ ਜਦੋਂ ਆਹ ਖ਼ਬਰ ਪੜ੍ਹਨੀ ਹੈ ਨਾ, ਫਿਰ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਣਾ.
0: ਬਿਲਕੁਲ
1: ਇਹ ਖ਼ਬਰ ਆ ਜਿਹੜੀ ਇਸ ਤਰ੍ਹਾਂ, ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰ ਸਕਦੇ ਆ, ਤੇ ਜੇ ਅਮਰੀਕਾ ਚਾਹਵੇ ਤਾਂ, ਸਾਤੋਂ ਮੰਗੇ ਤਾਂ. ਅੱਛਾ, ਨਾਲ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਕਹਿ ਦਿੱਤਾ, ਜਿਸ ਵਿਚ ਉਸ ਨੇ ਕਿਹਾ ਕਿ ਅਮਰੀਕਾ ਨੇ ਇਰਾਨ ਦੇ ਡਰੋਨਾਂ ਦਾ ਸਾਹਮਣਾ ਕਰਨ ਲਈ ਮਦਦ ਮੰਗ ਹੀ ਲਈ ਆ, ਤਾਂ ਫਿਰ ਮੈਨੂੰ ਕਰਨੀ ਪੈਣੀ ਆ. ਇਰਾਨ ਦੁਆਰਾ ਰੂਸ ਨੂੰ ਭੇਜੇ ਗਏ ਡਰੋਨ ਇਸ ਸਮੇਂ ਬਹੁਤ ਕਾਮਯਾਬ ਆ ਖਾਕ ਸਾਹਿਬ ਜੀ, ਬਹੁਤ ਕਾਮਯਾਬ ਹਥਿਆਰ ਰਿਹਾ ਉਹ.
0: ਅੱਛਾ ਜੀ,
1: ਹਾਂਜੀ ਬਹੁਤ ਕਾਮਯਾਬ ਸਾਰੇ ਇੱਥੇ
0: ਬਹੁਤ ਕਾਮਯਾਬ ਸੀ ਜਿਹੜੇ ਡਰੋਨ ਉਥੋਂ ਆਏ ਸੀ ਬਿਲਕੁਲ
1: ਹਾਂਜੀ ਤੇ ਉਹ ਅਜੇ ਤੀਕਰ ਵੀ ਪੂਰਾ ਕਾਮਯਾਬ ਆ ਤੇ ਅੜੇ ਦੂਸਰੀ ਗੱਲ ਇਹ ਆ ਕਾਕਾ ਜੀ ਉਹ ਬਣਾਉਣੇ ਬੜੇ ਸੌਖੇ ਆ ਤੇ ਉਹ ਸਸਤੇ ਬਹੁਤ ਆ ਆਮ ਸਧਾਰਨ ਫੈਕਟਰੀ ਦੇ ਵਿਚ ਤੁਸੀਂ ਉਹ ਬਣਾ ਸਕਦੇ ਆ ਮਿਸਲਾਂ ਬਣਾਉਣ ਵਾਸਤੇ ਜਿੱਥੇ ਹੁਣ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਆ ਜਿੱਦਾਂ ਆਪਣੇ ਹੋ ਗਈ ਆ ਜਹਾਜ਼ ਬਣਾਉਣ ਦੀ ਕੰਪਨੀ ਜਿਹੜੀ ਕੀ ਇਹਦਾ ਨਾਂ ਆ ਬਾਕੀ ਜਿਹੜੀ ਉਹ ਨਾਸਾ ਵਗੈਰਾ ਆ ਜਿਹੜੇ ਉਹ ਬਣਾਉਂਦੇ ਆ ਉਹ ਬਹੁਤ ਮਹਿੰਗੇ ਹਥਿਆਰ ਆ ਤੇ ਹੁਣ ਇਹ ਜਿਹੜਾ ਇਰਾਨ ਦੁਆਰਾ ਜਿਹੜੇ ਰੂਸ ਨੂੰ ਭੇਜੇ ਗਏ ਡਰੋਨ ਸੀਗੇ ਇਸ ਸਮੇਂ ਬਹੁਤ ਕਾਮਯਾਬ ਹਥਿਆਰ ਹਨ ਸਸਤੇ ਅਤੇ ਬਹੁਤ ਮਾਰਖੋਰੇ ਵੀ ਆ ਜ਼ੇਲੈਂਸਕੀ ਨੇ ਇਹ ਕਹਿੰਦੇ ਹੋਏ ਕਿ US ਨੇ ਉਸ ਤੋਂ ਇਰਾਨੀਅਨ ਡਰੋਨਾਂ ਨਾਲ ਮਿਲਣ ਲਈ ਸਿੱਝਣ ਲਈ ਮਦਦ ਮੰਗੀ ਆ ਤੇ ਯੂਕਰੇਨ ਅਤੇ ਰੂਸ ਵਿਚ 4 ਸਾਲਾਂ ਤੋਂ ਚੱਲ ਰਹੀ ਜਿਹੜੀ ਜੰਗ ਆ ਉਹਦੇ ਵਿਚ ਜਿਹੜਾ ਹੈਗਾ ਆਪਣੇ ਵਰਤੇ ਜਾ ਰਹੇ ਡਰੋਨ ਆ ਕੱਖ ਦਾ ਉਨ੍ਹਾਂ ਦਾ ਸਾਹਮਣਾ ਕਰਨ ਲਈ ਯੂਕਰੇਨ ਨੇ ਵੀ ਕੁਛ ਵਧੀਆ ਵਧੀਆ ਤਰੀਕੇ ਆ ਜਿਹੜੇ ਲੱਭ ਲਿਆ ਕਿਉਂਕਿ ਉਹ 4 ਸਾਲਾਂ ਦੇ ਵਿਚ ਤਜਰਬਾ ਹੋ ਜਾਂਦਾ ਨਾ
0: ਬੰਦਾ ਬਹੁਤ ਕੁਝ ਸਿੱਖ ਲੈਂਦਾ
1: ਬਹੁਤ ਕੁਝ ਸਿੱਖ ਲੈਂਦਾ ਹਾਂ ਸੋ ਇੱਥੇ ਸਿਚੁਏਸ਼ਨ ਆ ਜਿਹੜੀ ਇਸ ਵੇਲੇ ਹੈਗੀ ਕੱਖ ਸਾਹਿਬ ਜੀ ਤੇ ਆਪਣੇ ਕੋਲ 5:03 ਹੋਇਆ ਡਾਕਟਰ ਸਾਹਿਬ ਨਹੀਂ ਆਏ ਅਜੇ
0: ਦੇਖਦਾ ਸੀ ਨਹੀਂ ਆਏ ਪਤਾ ਨੀ
1: ਉਹਨਾਂ ਨੇ ਉਹ ਮੈਸੇਜ ਵੀ ਭੇਜਿਆ ਤੁਹਾਨੂੰ ਬਿਲਕੁਲ ਭੇਜਿਆ
0: ਨਹੀਂ ਆਇਆ ਮੈਂ ਦੇਖ ਕੇ ਹਟਿਆ
1: ਮੈਂ ਲਿਖਾਂਗੇ ਭੇਜਿਆ ਮੈਸੇਜ ਉਹ ਆਮ ਕਰਕੇ ਕਰਦੇ ਨੀ ਹੁੰਦੇ ਏਦਾਂ ਪਹਿਲਾਂ ਦੱਸਦੇ ਹੁੰਦੇ ਹੁੰਦੇ ਮੈਂ ਤਾਂ ਹੀ ਦੇਖਦਾ ਵੀ ਮੈਸੇਜ ਉਹਨਾਂ ਦਾ ਮੈਸੇਜ ਨਹੀਂ ਡਾਕਟਰ ਗੁਰਦੀਪ ਸਿੰਘ ਚਲੋ ਆਪਾਂ ਖਬਰਾਂ ਤਾਂ ਮੇਰੇ ਕੋਲ ਖਬਰਾਂ ਜੀ ਆਹੀ ਸੀਗੀ ਮੈਂ ਉਸ ਹਿਸਾਬ ਨਾਲ ਅੱਧੇ ਘੰਟੇ ਦਾ ਕੀਤਾ ਸੀ ਪਰ ਆਪਣੇ ਕੋਲ ਮੁਸੀਬਤ ਆ ਗਈ
0: ਆਪਾਂ ਹੋਰ ਗੱਲਾਂ ਕਰ ਲੈਂਦੇ ਆ ਜੀ ਜਿਹੜਾ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਆ ਉਹਦੇ ਬਾਰੇ ਨਹੀਂ ਖਬਰ ਕੀਤੀ ਅਸੀਂ ਅਫਗਾਨਿਸਤਾਨ ਤੇ ਪਾਕਿਸਤਾਨ ਦੀ
1: ਹਾਂਜੀ ਉੱਥੇ ਵੀ ਕਾਕ ਸਾਹਿਬ ਜੀ ਹੁਣ ਜਿਹੜੀ ਆ ਕਾਕ ਸਾਹਿਬ ਜੀ ਦੇਖੋ ਲੋਕ ਤਾਂ ਕਹਿੰਦੇ ਆ ਵੀ ਇਹ ਲੜਾਈ ਏਦਾਂ ਜੇ ਹੋਇਆ ਪਰ ਆਪਾਂ ਤਾਂ ਕਾਕ ਸਾਹਿਬ ਜੀ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਜਿਹੜੀ ਲੜਾਈ ਆ ਜਦੋਂ ਯੂਕਰੇਨ ਤੇ ਰੂਸ ਦੇ ਵਿਚ ਲੱਗੀ ਆ ਲੜਾਈ ਆਪਾਂ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਇਹ ਦੋ ਮੁਲਕਾਂ ਦੀ ਲੜਾਈ ਇਹ ਵਰਲਡ ਵਾਰ ਆ
0: ਬਿਲਕੁਲ
1: ਹਾਂ ਔਰ ਹੁਣ ਜਿਹੜੀ ਅੱਜ ਦੀ ਸਿਚੁਏਸ਼ਨ ਆ 15 ਕੰਟਰੀ ਤਾਂ 14 ਕੰਟਰੀ ਤਾਂ ਉਹ ਆ ਜਿਹੜੇ ਅਰਬੀ ਆ
0: ਬਿਲਕੁਲ
1: ਹਾਂ ਦੂਸਰੇ ਪਾਸੇ ਇਰਾਨ ਕੱਲਾ ਆ ਇਧਰ ਇਜ਼ਰਾਇਲ ਤੇ ਅਮਰੀਕਾ ਵੀ ਆ ਤੇ ਵਰਲਡ ਵਾਰ ਤਾਂ ਆਪੇ ਹੋ ਗਈ ਉਧਰ ਹੁਣ ਚਾਈਨਾ ਆ ਜਿਹੜਾ ਉਹਨੇ ਵੀ ਕਾਕ ਸਾਹਿਬ ਜੀ ਇਰਾਨ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਆ ਉਧਰ ਨਾਰਥ ਕੋਰੀਆ ਕਹਿੰਦਾ ਵੀ ਕੋਈ ਨਾ ਆ ਜਾਓ ਤੇ ਰੂਸ ਨੇ ਵੀ ਮਿਸਲਾਂ ਵਗੈਰਾ ਦਿੱਤੀਆਂ ਉਹ ਆਪਣੇ ਇਰਾਨ ਨੂੰ ਤੇ ਕਾਕ ਸਾਹਿਬ ਜੀ ਪਰ ਹੁਣ ਮਸਲਾ ਇਸ ਗੱਲ ਦਾ ਹੈ ਕਿ ਸਾਡੇ ਕੋਲ ਜਿਹੜਾ ਇਜ਼ਰਾਇਲ ਉੱਤੇ ਉਹ ਹਮਲੇ ਕਰਦਾ ਆ ਜਾਂ ਅਮਰੀਕਾ ਦੇ ਜਿਹੜੇ ਦੇਸ਼ ਆ ਉਹਨਾਂ ਦੇ ਉੱਤੇ ਤਾਂ ਮਾੜਾ ਮੋਟਾ ਆਉਂਦਾ ਆ ਕਿ ਉਹਨੇ 14-15 ਦੇਸ਼ਾਂ ਦੇ ਵਿਚ ਜਿੱਥੇ ਵੀ ਅਮਰੀਕਾ ਦੇ ਜਿਹੜੇ ਆਪਣੇ ਦੇਸ਼ ਹੈਗੇ ਮਿਲਟਰੀ ਦੇ ਉੱਥੇ ਹਮਲੇ ਕੀਤੇ ਆ ਤੇ ਹੁਣ ਜਦੋਂ ਦੂਸਰੇ ਪਾਸੇ ਤੋਂ ਖਬਰਾਂ ਆਉਣੀਆਂ ਉਹ ਆਪਣੇ ਖਾਤਾ ਵੀ ਜਿਹੜਾ ਆਪਣੇ ਇੰਡੀਆ ਆ ਨਾ ਇੰਡੀਆ ਤੋਂ ਲੰਕਾ ਥੱਲੇ ਦੇ ਪਾਸੇ ਆ ਉੱਥੋਂ ਮੇਰਾ ਖਿਆਲ ਆ ਕੋਈ ਪੱਕਾ ਤਾਂ ਡੇਟਾ ਹੈ ਨੀ ਮੀਲਾਂ ਦਾ ਪਰ ਉਹ ਮੇਰਾ ਖਿਆਲ ਆ 14-1500-2000 ਕਿਲੋਮੀਟਰ ਦੇ ਕਰੀਬ ਜਗ੍ਹਾ ਆ ਲੰਕਾ ਤੋਂ ਥੱਲੇ ਨੂੰ ਜਾ ਕੇ ਸਿੱਧੀ ਉਹ ਖਕ ਸਾਹਿਬ ਜੀ ਉੱਥੇ ਜਿਹੜਾ ਹੈਗਾ ਇੱਕ ਮਿਲਟਰੀ ਦਾ ਬੇਸ ਆ ਉਹ ਸਭ ਤੋਂ ਪਹਿਲਾਂ ਮੇਰਾ ਖਿਆਲ ਆ ਉਹ ਸ਼ਾਇਦ ਜਿਹੜੇ ਸਪੈਨਿਸ਼ ਸੀਗੇ ਇਹਨਾਂ ਨੇ ਸ਼ਾਇਦ ਲੱਭਿਆ ਸੀ ਜਾਂ ਇੱਦਾਂ ਦੇ ਹੋਰ ਕਿਸੇ ਕੰਟਰੀ ਨੇ ਫੇਰ ਉਹਨਾਂ ਤੋਂ ਖਕ ਸਾਹਿਬ ਜੀ ਉਹ ਫਰਾਂਸ ਨੇ ਲੈ ਲਿਆ ਫਰਾਂਸ ਤੋਂ ਮਗਰੋਂ ਫੇਰ ਉਹ ਇੰਗਲੈਂਡ ਨੇ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਅੱਜ ਦੀ ਖਬਰ ਦੇ ਮੁਤਾਬਕ ਇੰਗਲੈਂਡ ਨੇ ਉਹਨੂੰ ਇਜਾਜ਼ਤ ਦੇਤੀ ਆ US ਨੂੰ ਕਿ ਤੂੰ ਮੇਰਾ ਇਹ ਮਿਲਟਰੀ ਦਾ ਬੇਸ ਆ ਜਿਹੜਾ ਉਹ ਵਰਤ ਸਕਦਾ ਹੈ
0: ਨਹੀਂ ਉਹ ਮੁੜ ਕੇ ਖੜਾ ਫੇਰ ਉਹਨਾਂ ਨੇ ਮਨਾ ਕਰਤਾ ਜੀ ਮੈਂ ਇਹ ਵੀ ਸੁਣਿਆ ਸੀ ਪਹਿਲਾਂ ਕਿਹਾ ਸੀ ਯੈਸ ਤੁਸੀਂ ਕਰ ਲਓ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਫੇਰ ਇੰਗਲੈਂਡ ਨੇ ਕਹਿਤਾ ਕਿ ਨਹੀਂ ਜੀ ਅਸੀਂ ਨਹੀਂ ਦੇ ਰਹੇ
1: ਖਾਕ ਸਾਹਿਬ ਜੀ ਮੈਂ ਇਹ ਜਿਹੜੀਆਂ ਨਾ ਖਬਰਾਂ ਕਦੇ ਇੱਕ ਆ ਜਾਂਦੀ ਕਦੇ ਦੂਜੀ ਆ ਜਾਂਦੀ ਹੈ ਮੇਰਾ ਖਿਆਲ ਹੈ ਤੁਸੀਂ ਕਿਤੇ ਉਹਦੇ ਨਾਲ ਦੂਜੇ ਨਾਲ ਕਿ ਨਹੀਂ ਜਿਹੜੇ ਇੱਕ ਤਾਂ ਫਰਾਂਸ ਨੇ ਉਹਨੂੰ ਇਜਾਜ਼ਤ ਦਿੱਤੀ ਆ ਬੇਸ ਦੀ ਅਮਰੀਕਾ ਨੂੰ ਵਰਤਣ ਦੀ ਪਰ ਉਹਨੇ ਨਾਲ ਕੰਡੀਸ਼ਨ ਇਹ ਲਾਈ ਆ ਕਿ ਤੂੰ ਇੱਥੋਂ ਆਪਣੀ ਡਿਫੈਂਸ ਵਾਸਤੇ ਕਰ ਸਕਦਾ ਆ ਤੇ ਦੂਸਰਾ ਜਿਹੜਾ ਇੰਗਲੈਂਡ ਦਾ ਬੇਸ ਜਿਹੜਾ ਸਾਈਪ੍ਰਸ ਵਿਚ ਸੀਗਾ ਨਾ ਉਹ ਮੇਰਾ ਖਿਆਲ ਹੈ ਇੰਗਲੈਂਡ ਨੇ ਉਹ ਦਿੱਤੀ
0: ਸਾਈਪ੍ਰਸ ਵਾਲਾ ਸੀ ਯੂ ਰਾਈਟ
1: ਹਾਂਜੀ
0: ਮਨਾ ਕੀਤਾ ਬਿਲਕੁਲ ਅੱਛਾ ਇਹ ਨਾਮ ਪਹਿਲੀ ਵਾਰੀ ਨਾ ਸੁਣਿਆ ਜੀ ਇਹਦਾ ਆਈਲੈਂਡ
1: ਹਾਂਜੀ ਸਾਈਪ੍ਰਸ ਉਹ ਤੁਰਕੀ ਦੇ ਨਾਲ ਲੱਗਦਾ ਉਹ ਜਿਹੜਾ ਸਾਈਪ੍ਰਸ ਹੈ ਖਕਸਾ ਜੀ ਉੱਥੇ ਵੀ ਜਿਹੜਾ ਨਾ ਉਹਦਾ ਹਿੱਸਾ ਆ ਕੁਛ ਉਹ ਨੇੜੇ ਪੈਂਦਾ ਤੁਰਕੀ ਦੇ ਪਰ ਹੈਗਾ ਸੀਗਾ ਉਹ ਗ੍ਰੀਸ ਦਾ ਪਹਿਲਾਂ ਸਾਈਪ੍ਰਸ ਜਿਹੜਾ ਸੀਗਾ ਉਹ ਛੋਟਾ ਜਿਹਾ ਟਾਪੂ ਆ ਤੁਰਕੀ ਦੇ ਨਾਲ ਹੀ ਲੱਗਦਾ ਤੇ ਉਥੋਂ ਅੱਗੇ ਏਦਾਂ ਹੁੰਦੀ ਸੀ ਉੱਥੇ ਗ੍ਰੀਸ ਦਾ ਰਾਜ ਸੀਗਾ ਤੇ ਤੁਰਕੀ ਨੇ ਇਹਦੇ ਤੋਂ ਖੋਹ ਖਾ ਲਿਆ ਸੀਗਾ ਹੁਣ ਪਤਾ ਨੀ ਉੱਥੇ ਜਿਹੜੀ ਬ੍ਰਿਟਿਸ਼ ਆ ਇਹਨਾਂ ਦਾ ਵੀ ਕੁਛ ਹੈਗਾ ਹਿੱਸਾ ਉੱਥੇ ਮਿਲਟਰੀ ਦਾ ਬੇਸ ਵੀ ਆ ਜਿਹੜਾ ਇੰਗਲੈਂਡ ਯੂਕੇ ਦਾ ਮਿਲਟਰੀ ਦਾ ਬੇਸ ਆ ਉੱਥੇ ਬਣਾਇਆ ਹੋਇਆ ਤੇ ਉਥੋਂ ਜਦੋਂ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਆਪਾਂ ਚਲੋ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਜੇ ਹੋਰ ਕਿਸੇ ਪਾਸੇ ਨਾ ਸੂਤ ਲੱਗੇ ਤਾਂ ਉਥੋਂ ਰਾਤ ਰੂਤ ਨੂੰ ਬੋਟ ਚੜ ਕੇ ਤੇ ਉਹ ਸਾਈਪ੍ਰਸ ਜਾ ਕੇ ਤੇ ਉਹ ਸਾਈਪ੍ਰਸ ਦਾ ਫਿਰ ਵਿਚਾਲੇ ਕੁਛ ਹਿੱਸਾ ਜਿਹੜਾ ਮੇਰਾ ਖਿਆਲ ਉਹ ਗ੍ਰੀਸ ਦੇ ਥੱਲੇ ਵੀ ਸੀਗਾ ਕੁਛ ਤੁਰਕੀ ਦੇ ਥੱਲੇ ਸੀਗਾ ਉਹ ਤੁਰਕੀ ਦਾ ਪਾਰਟ ਕਰਕੇ ਉਧਰਲੇ ਪਾਸੇ ਪਹਿਲਾਂ ਐਂਟਰ ਹੋ ਕੇ ਰਾਤ ਭਰ ਤੇ ਉਹ ਬਾਰਡਰ ਟੱਪ ਕੇ ਗ੍ਰੀਸ ਵਾਲੇ ਪਾਸੇ ਜਾ ਕੇ ਤਾਂ ਫਿਰ ਉਥੋਂ ਅੱਗੇ ਜਿਹੜੇ ਆ ਉਹ ਬੋਟ ਜਿੱਦਾਂ ਅਮਰੀਕਾ ਦੇ ਵਿੱਚ ਹੁਣ ਕੱਖਦਾ ਵੀ ਤੁਹਾਨੂੰ ਪਤਾ ਵੀ ਜਿਹੜੇ ਕਹਿੰਦੇ ਹੁੰਦੇ ਆ ਜਦੋਂ ਭੁੱਖ ਪੈਂਦੀ ਆ ਤਾਂ ਬੰਦਾ ਰਾਹ ਲੱਭ ਲੈਂਦਾ ਪੇਟ ਭਰਨ ਦਾ
0: ਬੜੇ ਰਾਹ ਲੱਭਦੇ ਆ ਜੀ ਉਸ ਵੇਲੇ ਫਿਰ
1: ਬੜੇ ਰਾਹ ਲੱਭਦੇ ਆ ਤੇ ਉਹ ਹੁਣ ਏਦਾਂ ਹੁੰਦਾ ਭਾਈ ਉਹ ਜਦੋਂ ਹੁਣ ਜਿਹੜਾ ਫਰਜ ਕਰ ਲੋ ਸਾਈਪ੍ਰਸ ਆ ਜਿਹੜਾ ਉਹਦੇ ਵਿਚਾਲੇ ਇੱਕ ਸਰਹੱਦ ਆ ਜਾਣੀ ਕਿ ਦੋ ਦੇਸ਼ਾਂ ਦੀ ਉਹ ਹੁਣ ਜਦੋਂ ਸਰਹੱਦ ਦੇ ਦੂਜੇ ਪਾਸੇ ਚਲ ਗਿਆ ਉਥੋਂ ਫਿਰ ਜਿਹੜੀਆਂ ਇੰਟਰਨਲ ਫਲਾਈਟਾਂ ਹੁੰਦੀਆਂ ਨਾ ਉੱਥੇ ਉਹ ਪਾਸਪੋਰਟ ਜਾਂ ਵੀਜ਼ਾ ਨਹੀਂ ਪੁੱਛਦੇ ਜਿੱਦਾਂ ਇੱਥੇ ਅਮਰੀਕਾ ਦੇ ਵਿੱਚ ਜੇ ਤੁਸੀਂ ਨਿਊਯਾਰਕ ਉੱਤਰ ਜਾਓ ਨਿਊਯਾਰਕ ਤੋਂ ਐਲਏ ਨੂੰ ਭਾਵੇਂ ਫਲਾਈਟ ਲੈ ਕੇ ਆਉਣਾ ਉਹ ਰਾਤ ਤੁਹਾਡਾ ਪਾਸਪੋਰਟ ਥੋੜੀ ਪੁੱਛਦੇ ਆ ਕਿਉਂਕਿ ਤੁਸੀਂ ਇੱਕ ਵਾਰੀ ਐਂਟਰੀ ਲੈ ਲਈ ਆ ਇਸ ਕੰਟਰੀ ਸੋ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਉੱਥੋਂ ਇੱਧਰ ਉੱਧਰ ਲੋਕ ਜਾਂਦੇ ਸੀਗੇ
0: ਬਿਲਕੁਲ ਬਿਲਕੁਲ ਇੱਦਾਂ ਹੀ
1: ਤੇ ਉੱਥੇ ਹੁਣ ਸਾਈਪ੍ਰਸ ਆ ਜਿਹੜਾ ਉੱਥੇ ਉਹਨਾਂ ਦਾ ਹੈਗਾ ਆਪਣੇ ਇਹਦਾ ਇੰਗਲੈਂਡ ਦਾ ਬੇਸ ਤੇ ਉਹਨੇ ਇਹਨੂੰ ਕਹਿ ਦਿੱਤਾ ਅਮਰੀਕਾ ਨੂੰ ਵੀ ਉਹ ਤੂੰ ਸਾਡਾ ਬਾਤਲਾ ਦਾ ਬਾਤਲਾ ਪਰ ਉਹ ਵੀ ਆ ਜਿਹੜੀ ਖ਼ਬਰ ਕਦੇ ਉਹ ਕਹਿੰਦੇ ਬਾਤਲਾ ਕਦੇ ਕਦੇ ਕਹਿੰਦੇ ਨਹੀਂ ਬਾਤਲਾ ਦੇਣਾ ਅਜੇ ਚੱਕਰ ਜਿਹੜਾ ਆ ਕਿਉਂਕਿ ਹੁਣ ਖਾਕ ਸਾਹਿਬ ਜੀ ਮਸਲਾ ਇਸ ਤਰ੍ਹਾਂ ਹੈ ਜੋ ਕੁਛ ਇਜ਼ਰਾਇਲ ਦਾ ਇਜ਼ਰਾਇਲ ਤੇ ਜਿਹੜਾ ਉਹ ਕਰ ਰਿਹਾ ਨਾ ਇਰਾਨ ਅਟੈਕ ਦੂਸਰੇ ਪਾਸੇ ਜਿਹੜੀਆਂ ਜਿੱਦਾਂ ਆਪਾਂ ਪਹਿਲਾਂ ਖ਼ਬਰ ਕਰਕੇ ਹਟੇ ਹਾਂ ਬਈ ਮੈਂ 20 ਸਾਲ ਵਾਸਤੇ ਲੜਦੇ ਰਹਿਣ ਦੀ ਤਿਆਰੀ ਹੈਗੀ ਆ ਮੇਰੇ ਕੋਲ ਇੰਨੇ ਹਥਿਆਰ ਹੈਗੇ ਆ
0: ਬਾਬਾ ਉਹ ਤਾਂ ਇਸਰਾਇਲ ਕਿੱਥੇ ਟਿਕ ਜੂਗਾ 20 ਸਾਲ ਉਹਦੇ ਮੋਰੇ ਜੀ ਤੁਸੀਂ ਦੇਖ ਲਿਓ ਟਰੰਪ ਸਾਹਿਬ ਨੇ ਵੀ ਜਵਾਬ ਦੇ ਦੇਣਾ ਥੋੜੇ ਚਿਰਾਂ ਬਾਅਦ ਬਈ ਆਪਣਾ ਆਪਣਾ ਆਪੇ ਸੰਭਾਲ ਫਿਰ ਉਹਨੂੰ
1: ਆਪੇ ਸੰਭਾਲ ਬਿਲਕੁਲ
0: ਫਿਰ ਉਹਨੂੰ ਦੂਜੇ ਕਿਸੇ ਨੇ ਪੁੱਛਣਾ ਵੀ ਨੀਗਾ ਇਸਰਾਇਲ ਨੂੰ ਨਾਲ ਲਾਉਣਾ ਵੀ ਨੀਗਾ ਪਿੱਛੇ ਜੂਸ਼ ਕਮਿਊਨਿਟੀ ਦਾ ਵੀ ਅਮਰੀਕਾ ਤੋਂ ਬੜਾ ਸਟਰੋਂਗਲੀ ਹੱਥ ਆ ਨਾ ਉਹ ਕਦੀ ਵੀ ਨੀ ਉਹਨੂੰ ਥੱਲੇ ਲੱਗਣ ਦਿੰਦੇ ਇਸਰਾਇਲ
1: ਜੀ ਇਹ ਜਿਹੜਾ ਟਰੰਪ ਸਾਹਿਬ ਨੇ ਅਟੈਕ ਕੀਤਾ ਉਹਦੇ ਪਿੱਛੇ ਕਾਰਨ ਹੀ ਇਹ ਆ ਕਿਉਂਕਿ ਜਿਹੜਾ ਟਰੰਪ ਆ ਉਹਦਾ ਜਿਹੜਾ ਜਵਾਈ ਆ ਉਹ ਵੀ ਉਹੀ ਆ ਤੇ ਫਿਰ ਉਹਦਾ ਕੁੜਮ ਤਾਂ ਆਪੇ ਹੀ ਉਹੀ ਹੋ ਗਿਆ ਸੋ ਜਿਹੜਾ ਟਰੰਪ ਦੇ ਜਵਾਈ ਦਾ ਬਾਪ ਆ ਉਹ ਫਿਰ ਟਰੰਪ ਦਾ ਕੁੜਮ ਵੀ ਹੋ ਗਿਆ ਨਾ ਸੋ ਜਵਾਈ ਵੀ ਤੇ ਕੁੜਮ ਵੀ ਉਹ ਤਾਂ ਉਹਨਾਂ ਚੋਂ ਹੀ ਆ ਨਾ ਉਹਨਾਂ ਚੋਂ ਹੀ ਆ ਨਾ
0: ਸੋ ਇਹ ਬਾਬਾ ਬਜ਼ੁਰਗ ਬੰਦਾ ਬੜੀ ਵਧੀਆ ਸਪੀਚ ਦੇ ਰਿਹਾ ਸੀ ਕਹਿੰਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਟਾਰਟਿੰਗ ਦੇ ਵਿਚ ਵੱਡੀ ਸਿੱਖਿਆ ਦਿੰਦੇ ਆ ਅਸੀਂ ਟੁੱਟੀਆਂ ਟੁੱਟੀਆਂ ਗੱਡੀਆਂ ਦੇ ਵਿਚ ਸਫ਼ਰ ਕਰਦੇ ਆ ਵੈਨਾਂ ਦੇ ਵਿਚ ਸਫ਼ਰ ਕਰਦੇ ਆ ਸਾਡੇ ਕੋਲ ਬਿਲੀਅਨ ਸਾਡੀ ਦੇਖੋ ਕਹਿੰਦਾ ਸੀ ਕਿ ਅਸੀਂ ਇਸ ਵੇਲੇ ਸਾਰੀ ਅਮਰੀਕਾ ਦੀ ਇਕਾਨਮੀ ਨੂੰ ਹੋਲਡ ਕਰਦੇ ਆ
1: ਹਾਂਜੀ ਸਾਰੀ ਦੁਨੀਆਂ ਨੂੰ ਕਰਦੇ ਆ ਜੀ
0: ਉਹ ਕਹਿੰਦੇ ਤਰੀਕਾ ਅਸੀਂ ਇਹ ਆ ਪਹਿਲਾਂ ਤੋਂ ਲੱਭਿਆ ਹੋਇਆ ਕਿ ਛੋਟੀਆਂ ਗੱਡੀਆਂ ਛੋਟੇ ਕਾਰ ਕਿਤੇ ਖਰਚਾ ਜ਼ਿਆਦਾ ਨੀ ਜਿਹੜੇ ਪੈਸੇ ਕਹਿੰਦੇ ਅਸੀਂ ਏਡੇ ਇਧਰ ਲਾਉਣੇ ਆ ਉਹ ਪੈਸੇ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਾਉਣੇ ਆ ਔਰ ਛੋਟੇ ਘਰਾਂ ਦੇ ਵਿਚ ਰਹਿ ਕੇ ਤੇ ਨਿੱਕੇ ਭੈੜੀਆਂ ਗੱਡੀਆਂ ਵੈਨਾਂ ਦੇ ਵਿਚ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਦੇ ਫਿਰਦੇ ਕਹਿੰਦਾ ਜਿਹਦੇ ਕੋਈ ਇੱਥੇ ਲੱਖ ਡਾਲਰ ਹੋ ਜਾਏ ਨਾ ਤੇ ਉਹ ਪਹਿਲਾਂ ਜਾ ਕੇ ਮਰਸਰੀ ਚ ਲੈ ਆਉਂਦਾ ਪੰਜਾਹ ਹਜ਼ਾਰ ਡਾਲਰ ਦੀ ਤੇ ਬਾਅਦ ਦੇ ਵਿਚ ਕਹਿੰਦਾ ਮੁੜ ਕੇ ਕੋਈ 50 ਰਹਿ ਜਾਂਦਾ 50 ਉਹਦਾ ਤੇਲ ਤੂਲ ਤੇ ਖਰਚਿਆ ਜਾਂਦਾ ਤੇ ਮੁੜ ਕੇ ਫਿਰ ਨੰਗ ਹੋ ਜਾਂਦਾ ਕਹਿੰਦਾ
1: ਮੁੜ ਕੇ ਫਿਰ ਨੰਗ ਹੋ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਖਰਚਾ ਜੀ
0: ਹਾਂ ਉਹਦੀ ਮੈਂ ਪੂਰੀ ਗੱਲ ਸੁਣ ਰਿਹਾ ਸੀ ਹਾਂਜੀ
1: ਬਿਲਕੁਲ ਇਹ ਜਿਹੜੀ ਆ ਰਹਿਣ ਜੀਣ ਦਾ ਤਰੀਕਾ ਇਹ ਆ ਖਾਕ ਸਾਹਿਬ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਪਸਾਰਨਾ ਇਹਨੂੰ ਹੀ ਕਹਿੰਦੇ ਆ ਹੋਰ ਉਹ ਕਿਹਨੂੰ ਕਹਿਣਾ ਤੇ
0: ਦੇ ਵਿਚ ਮੈਸ਼ ਜਿਹੜੇ ਹੈਗੇ ਆ ਇੱਥੇ ਰਹਿੰਦੇ ਜਿਹਨਾਂ ਨੇ ਆਪਣੇ ਕੋਈ ਚੀਜ਼ ਯੂਜ਼ ਨਹੀਂ ਕਰਦੇ ਕੋਈ ਗੱਡੀ ਨਹੀਂ ਯੂਜ਼ ਕਰਦੇ ਆਪਣੇ
1: ਅਮੀਸ਼ ਹਾਂਜੀ ਅਮੀਸ਼ ਅਮੀਸ਼ ਪਰਿਵਾਰ ਹੈਗੇ ਹਾਂਜੀ ਬਿਲਕੁਲ
0: ਪੈਨਸਲਵੇਨੀਆ ਚ ਬਹੁਤ ਆ ਮੈਂ ਇੱਕ ਦੋ ਵਾਰੀ ਗਿਆ ਵੀ ਉਥੋਂ ਕੋਈ ਅਸੀਂ ਚਿਕਨ ਚੁਕਨ ਵੀ ਲਿਆਂਦਾ ਉਹਨਾਂ ਦੇ ਤੇ ਕੋਈ ਲਸਣ ਪੱਟ ਲਿਆ ਉਹ ਕਹਿੰਦੇ ਪੱਟ ਲੋ ਜਿੰਨਾ ਪੱਟਣਾ ਇੰਨੇ ਪੈਸੇ ਦੇ ਦਿਓ ਥੋੜੇ ਜਿਹੇ ਪੈਸਿਆਂ ਦੇ ਨਾਲ ਉਹ ਚੀਜ਼ ਦੇ ਦਿੰਦੇ ਆ
1: ਹਾਂਜੀ ਉਹਨਾਂ ਦੇ ਉਹ ਘੋੜੇ ਘਾੜੇ ਜਾਂਦੇ ਗੱਡੀਆਂ ਵੀ ਜਿਹੜੀਆਂ ਉਹਨਾਂ ਦੇ ਰੱਥ ਜਿਹੇ ਉੱਥੇ
0: ਕੀ ਚੀਜ਼ ਹੈ ਨਾ ਚੀਮਾ ਸਾਹਿਬ ਉਹਨਾਂ ਦਾ ਇੱਕ ਹੋਰ ਵੀ ਹੈ ਕਿ ਉਹਨਾਂ ਦਾ ਵਿਆਹ ਕਿਤੇ ਬਾਹਰ ਉਹ ਕਰਦੇ ਹੀ ਨਹੀਂ ਆਪਣੇ ਵਿਚ ਹੀ ਕਰਦੇ ਆ
1: ਆਪਣੇ ਵਿਚ ਹੀ ਕਰਦੇ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ ਖਾਕਸਾ ਜੀ
0: ਉਹਨਾਂ ਦੀ ਜ਼ਿੰਦਗੀ ਕਿੱਡੀ ਖੂਬਸੂਰਤ ਆ ਬਹੁਤ ਪਿਆਰੀ ਜ਼ਿੰਦਗੀ ਆ ਚੀਮਾ ਸਾਹਿਬ ਉਹਨਾਂ ਦੇ, ਉਹ ਉਸੇ ਤਰੀਕੇ ਨਾਲ ਹੀ ਰਹਿੰਦੇ ਆ, ਬਿਜਲੀ ਉਹ ਨਹੀਂ ਯੂਜ਼ ਕਰਦੇ, ਗੈਸ ਉਹ ਮਤਲਬ ਉਹ ਨਹੀਂ ਯੂਜ਼ ਕਰਦੇ, ਉਹ ਆਪਣੇ ਤਰੀਕੇ ਨਾਲ ਜਿੱਦਾਂ ਅੱਜ ਤੋਂ 100 ਸਾਲ ਪਹਿਲਾਂ ਸਾਡੇ ਇੰਡੀਆ ਦੇ ਵਿੱਚ ਬਜ਼ੁਰਗ ਕਰਦੇ,
1: ਬਜ਼ੁਰਗ ਜਿੱਦਾਂ ਕਰਦੇ ਸੀ, ਹਾਂਜੀ
0: ਉਹੀ ਅੱਜ ਤੱਕ ਵੀ ਰੱਖਿਆ ਤੇ ਗਾਂ ਵੀ ਇਹੀ ਰਹਿਣਾ।
1: ਇਹੀ ਹੈ ਅਕਸਾਹ ਜੀ, ਮੈਂ ਤੁਹਾਨੂੰ ਇਹ ਤਾਂ ਬਹੁਤ ਦੂਰ ਦੀ ਗੱਲ ਹੈ, ਆਪਾਂ ਦੂਸਰੇ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਦੇਖੋ ਅੱਗੇ ਕੀ ਹੁੰਦਾ ਸੀ। ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ, ਕਈ ਵੱਡੇ ਪਿੰਡ ਆ ਜਿਹੜੇ ਉਹਨਾਂ ਦੇ ਵਿੱਚ ਥੋੜਾ ਜਿਹਾ ਹੋਰ, ਕਿਉਂਕਿ ਉਹ ਕਿਸ ਦੇ ਸ਼ਹਿਰਾਂ ਦੇ ਸ਼ਹਿਰੀਏ ਬਣ ਜਾਂਦੇ ਨੇ ਵੱਡੇ ਪਿੰਡ ਆ ਜਿਹੜੇ, ਉੱਥੇ ਵੀ ਥੋੜੀ ਜਿਹੀ ਲਾਈਫ ਬਦਲ ਜਾਂਦੀ ਆ, ਪਰ ਜਿਹੜਾ ਸਾਡਾ ਪਿੰਡ ਆ 500 ਦੀ ਵਾਦੀ ਸਾਰੀ ਵਿੱਚੇ ਰਲਾ ਕੇ, ਦੋਨੇ ਜਿਹੜੇ 4-5 ਬਾਜੀਗਰਾਂ ਦੇ ਘਰ ਆ, ਚਮੇਰਾਂ ਦੇ ਘਰ ਆ ਥੋੜੇ ਜਿਹੇ, ਬਾਕੀ ਜੱਟਾਂ ਦੇ ਆ, ਝੀਰਾਂ ਦੇ ਘਰ ਆ, 5-4 ਰਲਾ ਕੇ ਸਾਰੇ 40-45 ਘਰ ਹੈਗੇ ਆ। ਉੱਥੇ ਦੇਖੋ ਸਾਡੇ ਬਾਬੇ ਕੀ ਕਰਦੇ ਸੀ, ਅੱਖ ਸਾਹਿਬ ਜੀ ਉਹਨਾਂ ਨੇ ਸਵੇਰੇ ਉੱਠਣਾ, ਜੇ ਤਾਂ ਹੈਗੀਆਂ ਗਰਮੀਆਂ, ਉਹਨਾਂ ਨੇ ਸਵੇਰੇ ਉੱਠਦੇ ਸਾਰੇ ਉਹਨਾਂ ਨੇ ਇਹ ਨੀ ਉਡੀਕਣਾ ਵੀ ਚਾਹ ਬਣਦੀ ਕਿ ਨਹੀਂ ਬਣਦੀ, ਔਰ ਉਹਨਾਂ ਉਸ ਤਰ੍ਹਾਂ ਦੇ ਲੋਕ ਅਜੇ ਵੀ ਹੈਗੇ ਆ ਪਿੰਡਾਂ ਦੇ ਵਿੱਚ ਵੇਲੇ ਵੇਲੇ। ਉਹਨਾਂ ਨੇ ਸਵੇਰੇ ਉੱਠਣਾ, ਪਹਿਲੀ ਗੱਲ ਉਹਨਾਂ ਨੇ ਜਾ ਕੇ ਪੱਠੇ ਵੱਢਣੇ, ਸੂਰੀ ਚੜ੍ਹਨ ਤੋਂ ਪਹਿਲਾਂ ਤੇੜੇ ਤੇੜੇ ਗਰਮੀਆਂ ਨੂੰ ਉਹਨਾਂ ਨੇ ਕਹਿਣਾ ਫਿਰ ਧੁੱਪ ਹੋ ਜਾਣੀ ਹੈ, ਉਹਨਾਂ ਨੇ ਪੱਠੇ ਵੱਢ ਕੇ ਸਾਰਾ ਕੁਝ ਕਰ ਲੈਣਾ, ਮੁੜ ਕੇ ਆ ਕੇ ਸ਼ਾਹ ਵੇਲਾ ਖਾ ਕੇ, ਚਾਹ ਖਾਜਾਂ ਜਿੱਦਾਂ ਵੀ ਹੋਇਆ ਸ਼ਾਹ ਵੇਲਾ ਖਾ ਕੇ, ਤੇ ਉਹਨੀ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਤੇ ਉਹਨਾਂ ਨੂੰ ਕੁਤਰ ਕਤਰ ਕੇ ਤੇ ਸਾਰਾ ਕੁਝ ਰੱਖ ਕੇ ਤੇ ਵਿਹਲੇ, ਪਾਣੀ ਪਿਲਾ ਦੇਣਾ ਤੇ ਉਹਨਾਂ ਨੇ ਵਿਹਲੇ। ਫਿਰ ਉਹਨਾਂ ਨੇ ਦੁਪਹਿਰ ਨੂੰ ਆਰਾਮ ਨਾਲ ਦੁਪਹਿਰਾ ਮਾੜਾ ਜਿਹਾ ਖਾ ਲੈਣਾ, ਇੱਕ ਅੱਧੀ ਉਹ ਰੋਟੀ ਖਾਂਦੇ ਸੀ, ਬਹੁਤੇ ਨਹੀਂ ਸੀ ਖਾਂਦੇ ਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨਾ ਵੀ ਮੈਂ ਅੱਜ ਕੰਮ ਨਹੀਂ ਕੀਤਾ ਤਾਂ ਮੈਂ ਅੱਜ ਖਾਣਾ ਵੀ ਥੋੜਾ ਆ, ਥੋੜੀ ਜਿਹੀ ਲਾਈਫ ਬਦਲ ਜਾਂਦੀ ਆ। ਪਰ ਜਿਹੜਾ ਸਾਡਾ ਪਿੰਡ ਆ 500 ਦੀ ਵਾਦੀ ਸਾਰੀ ਵਿੱਚੇ ਰਲਾ ਕੇ, ਦੋਨੇ ਜਿਹੜੇ 4-5 ਬਾਜੀਗਰਾਂ ਦੇ ਘਰ ਆ, ਚਮੇਰਾਂ ਦੇ ਘਰ ਆ ਥੋੜੇ ਜਿਹੇ, ਬਾਕੀ ਜੱਟਾਂ ਦੇ ਆ, ਝੀਰਾਂ ਦੇ ਘਰ ਆ, 5-4 ਰਲਾ ਕੇ ਸਾਰੇ 40-45 ਘਰ ਹੈਗੇ ਆ। ਉੱਥੇ ਦੇਖੋ ਸਾਡੇ ਬਾਬੇ ਕੀ ਕਰਦੇ ਸੀ, ਅੱਖ ਸਾਹਿਬ ਜੀ ਉਹਨਾਂ ਨੇ ਸਵੇਰੇ ਉੱਠਣਾ, ਜੇ ਤਾਂ ਹੈਗੀਆਂ ਗਰਮੀਆਂ, ਉਹਨਾਂ ਨੇ ਸਵੇਰੇ ਉੱਠਦੇ ਸਾਰੇ ਉਹਨਾਂ ਨੇ ਇਹ ਨੀ ਉਡੀਕਣਾ ਵੀ ਚਾਹ ਬਣਦੀ ਕਿ ਨਹੀਂ ਬਣਦੀ, ਔਰ ਉਹਨਾਂ ਉਸ ਤਰ੍ਹਾਂ ਦੇ ਲੋਕ ਅਜੇ ਵੀ ਹੈਗੇ ਆ ਪਿੰਡਾਂ ਦੇ ਵਿੱਚ ਵੇਲੇ ਵੇਲੇ। ਉਹਨਾਂ ਨੇ ਸਵੇਰੇ ਉੱਠਣਾ, ਪਹਿਲੀ ਗੱਲ ਉਹਨਾਂ ਨੇ ਜਾ ਕੇ ਪੱਠੇ ਵੱਢਣੇ, ਸੂਰੀ ਚੜ੍ਹਨ ਤੋਂ ਪਹਿਲਾਂ ਤੇੜੇ ਤੇੜੇ ਗਰਮੀਆਂ ਨੂੰ ਉਹਨਾਂ ਨੇ ਕਹਿਣਾ ਫਿਰ ਧੁੱਪ ਹੋ ਜਾਣੀ ਹੈ, ਉਹਨਾਂ ਨੇ ਪੱਠੇ ਵੱਢ ਕੇ ਸਾਰਾ ਕੁਝ ਕਰ ਲੈਣਾ, ਮੁੜ ਕੇ ਆ ਕੇ ਸ਼ਾਹ ਵੇਲਾ ਖਾ ਕੇ, ਚਾਹ ਖਾਜਾਂ ਜਿੱਦਾਂ ਵੀ ਹੋਇਆ ਸ਼ਾਹ ਵੇਲਾ ਖਾ ਕੇ, ਤੇ ਉਹਨੀ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਤੇ ਉਹਨਾਂ ਨੂੰ ਕੁਤਰ ਕਤਰ ਕੇ ਤੇ ਸਾਰਾ ਕੁਝ ਰੱਖ ਕੇ ਤੇ ਵਿਹਲੇ, ਪਾਣੀ ਪਿਲਾ ਦੇਣਾ ਤੇ ਉਹਨਾਂ ਨੇ ਵਿਹਲੇ। ਫਿਰ ਉਹਨਾਂ ਨੇ ਦੁਪਹਿਰ ਨੂੰ ਆਰਾਮ ਨਾਲ ਦੁਪਹਿਰਾ ਮਾੜਾ ਜਿਹਾ ਖਾ ਲੈਣਾ, ਇੱਕ ਅੱਧੀ ਉਹ ਰੋਟੀ ਖਾਂਦੇ ਸੀ, ਬਹੁਤੇ ਨਹੀਂ ਸੀ ਖਾਂਦੇ ਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨਾ ਵੀ ਮੈਂ ਅੱਜ ਕੰਮ ਨਹੀਂ ਕੀਤਾ ਤਾਂ ਮੈਂ ਅੱਜ ਖਾਣਾ ਵੀ ਥੋੜਾ ਆ, ਸੋ ਦੁਪਹਿਰ ਨੂੰ ਹੀ ਸੋਣਾ, ਸ਼ਾਮ ਨੂੰ ਫਿਰ 4-5 ਵਜੇ ਜੋ ਦੇਖਿਆ

0: ਆਰਮੀਆਂ ਨੂੰ ਉਹਨਾਂ ਨੇ ਕਹਿਣਾ ਵੀ ਫਿਰ ਧੁੱਪ ਹੋ ਜਾਣੀ ਹੈ, ਉਹਨਾਂ ਨੇ ਪੱਖੇ ਬੈਠ ਕੇ ਸਾਰਾ ਕੁਝ ਕਰ ਲੈਣਾ, ਮੁੜ ਕੇ ਆ ਕੇ ਸ਼ਾਹ ਵੇਲਾ ਖਾ ਕੇ ਚਾਹ ਨਾ ਖਾ ਜਾਣ ਜਿੱਦਾਂ ਵੀ ਹੋਇਆ ਸ਼ਾਹ ਵੇਲਾ ਖਾ ਕੇ ਤੇ ਉਹਨੀ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਤੇ ਉਹਨਾਂ ਨੂੰ ਕੁਤਰ ਕਤਰ ਕੇ ਤੇ ਸਾਰਾ ਕੁਝ ਰੱਖ ਕੇ ਤੇ ਵਿਹਲੇ ਪਾਣੀ ਪਿਲਾ ਦੇਣਾ ਤੇ ਉਹਨਾਂ ਨੇ ਵਿਹਲੇ। ਫਿਰ ਉਹਨਾਂ ਨੇ ਦੁਪਹਿਰ ਨੂੰ ਆਰਾਮ ਨਾਲ ਦੁਪਹਿਰਾ ਮਾੜਾ ਜਿਹਾ ਖਾ ਲੈਣਾ, ਇੱਕ ਅੱਧੀ ਰੋਟੀ ਖਾਂਦੇ ਸੀ, ਬਹੁਤੇ ਨਹੀਂ ਸੀ ਖਾਂਦੇ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨਾ ਵੀ ਮੈਂ ਅੱਜ ਕੰਮ ਨਹੀਂ ਕੀਤਾ ਤਾਂ ਮੈਂ ਅੱਜ ਖਾਣਾ ਵੀ ਥੋੜਾ ਆ। ਸੋ ਦੁਪਹਿਰ ਨੂੰ ਹੀ ਸੋਣਾ, ਸ਼ਾਮ ਨੂੰ ਫਿਰ ਚਾਰ ਪੰਜ ਵਜੇ ਜੋ ਦੇਖਿਆ ਵੀ ਸੂਰਜ ਥੋੜੇ ਜਿਹਾ ਥੱਲੇ ਚਲੇ ਗਿਆ ਤੇ ਫਿਰ ਉਹਨਾਂ ਨੇ ਉੱਠ ਕੇ ਆਪਣੇ ਪੱਠੇ ਪੁੱਠੇ ਵੱਢ ਕੇ ਪਾ ਕੇ ਤੇ ਸਾਰਾ ਕੁਝ ਕਰਕੇ ਜਾਂ ਦੁਪਹਿਰਾਂ ਨੂੰ ਵੀ ਤਾਸ਼ ਖੇਲੀ ਜਾਣੀ ਜਾਂ ਹੋਰ ਕੋਈ ਇਸ ਤਰ੍ਹਾਂ ਦਾ। ਉਹ ਪਿੰਡਾਂ ਦੇ ਵਿੱਚ ਕਈ ਹੁੰਦੇ ਸੀ ਉਹ ਗ੍ਰੰਥ ਲੈ ਆਉਂਦੇ ਸੀ, ਉਹ ਗ੍ਰੰਥ ਪੜ੍ਹਨੇ, ਇੱਕ ਜਣੇ ਨੇ ਬਹਿ ਜਾਣਾ ਤੇ ਬਾਕੀ ਜਣੇ ਉਹ ਸੁਣਨੇ, ਸਾਰਾ ਕੁਝ ਇਹ ਹੁੰਦਾ ਸੀਗਾ। ਹੁਣ ਕੀ ਆ, ਜਦੋਂ ਗਰਮੀਆਂ ਖੱਕ ਸਾਹਿਬ ਜੀ ਉਹ ਕੀ ਕਰਦੇ ਸੀ, ਉਹਨਾਂ ਦੇ ਏਸੀ ਤਾਂ ਹੁੰਦੇ ਨਹੀਂ ਸੀ, ਉਹਨਾਂ ਨੇ ਗਰਮੀਆਂ ਨੂੰ ਖੂਹਾਂ ਦੇ ਉੱਤੇ, ਮੈਂ ਬਹੁਤ ਖੂਹਾਂ ਦੇ ਉੱਤੇ ਦੇਖਿਆ, ਉਹਨਾਂ ਦੀ ਜਿਹੜੀ ਪੈਡ ਹੁੰਦੀ ਨਾ ਖੂਹ ਦੀ, ਉਹ ਹੱਟ ਜਿਹੜਾ ਚੱਲਦਾ ਹੁੰਦਾ ਆ, ਉਹਦੇ ਸਾਰੇ ਪਾਸੇ ਖੱਕ ਸਾਹਿਬ ਜੀ ਤੂਤਾਂ ਦੇ ਦਰਖਤ ਹੁੰਦੇ ਸੀ ਆਮ ਕਰਕੇ ਤੂਤਾਂ ਦੇ, ਔਰ ਉਹਨਾਂ ਤੂਤਾਂ ਦੀ ਛਾਂ ਇੰਨੀ ਠੰਡੀ ਹੁੰਦੀ ਸੀ ਨਾ ਤੇ ਸੰਘਣੀ ਹੁੰਦੀ ਆ, ਉਹਦੇ ਵਿੱਚ ਸੂਰਜ ਨਹੀਂ ਦਿਖਦਾ ਆਪਾਂ ਨੂੰ। ਸੋ ਉਹਨਾਂ ਨੇ ਦੁਪਹਿਰਾ ਜਿਹੜਾ ਆਰਾਮ ਨਾਲ ਆਪਣੇ ਦਰਖਤ ਥੱਲੇ ਪਸ਼ੂਆਂ ਨੂੰ ਪਾਣੀ ਪੂਣੀ ਪਿਲਾ ਕੇ ਸਾਰਾ ਕੁਝ ਕਰਕੇ ਉੱਥੇ ਪਸ਼ੂ ਬੰਨ ਦੇਣੇ, ਨਾਲੇ ਅੱਬਲ ਤਾਂ ਪਸ਼ੂ ਧੁੱਪ ਤੋਂ ਡਰਦੇ ਉੱਥੇ ਬੈਠੇ ਰਹਿੰਦੇ, ਹਿਲਦੇ ਨਹੀਂ ਸੀ, ਉਹਨਾਂ ਨੇ ਆਪਣਾ ਦੁਪਹਿਰਾ ਆਰਾਮ ਨਾਲ ਕੱਟਣਾ। ਅੱਛਾ, ਹੁਣ ਨਾ ਉਹਨਾਂ ਨੂੰ ਬਿਜਲੀ ਦੀ ਲੋੜ ਸੀ, ਨਾ ਉਹਨਾਂ ਨੂੰ ਏਸੀ ਦੀ ਲੋੜ ਸੀ, ਨਾ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਸੀ, ਠੀਕ ਹੈ ਕਿ ਨਹੀਂ। ਹੁਣ ਡਾਕਟਰ ਸਾਹਿਬ ਜੀ ਦੂਸਰੇ ਪਾਸੇ ਇਹ ਆ ਕਿ ਹੁਣ ਲੋਕਾਂ ਨੇ ਉਹ ਤਾਂ ਲਵਾ ਲਿਆ ਘਰਾਂ ਚ, ਪੱਖੇ ਵੀ ਨੀ, ਕੁਛ ਹੁੰਦਾ ਹੀ ਨੀ ਸੀ, ਹੁੰਦਾ ਹੀ ਨੀ ਸੀ,
1: ਬਹੁਤ ਘੱਟ ਘਰਾਂ ਦੇ ਵਿੱਚ ਹੁੰਦੀ ਸੀ,
0: ਹੁੰਦੀ ਨੀ ਸੀ, ਹੁੰਦੀ ਨੀ ਸੀ,
1: ਘੱਟ ਹੋਏਗੀ ਜੇ ਕਿਸੇ ਦੇ ਹੋਏਗੀ ਵੀ। ਪਹਿਲੇ ਗੱਲ ਪਿੰਡਾਂ ਦੇ ਵਿੱਚ ਲਾਈਨਾਂ ਹੈ ਨੀ ਸੀ ਬਿਜਲੀ ਦੀਆਂ,
0: ਲਾਈਨਾਂ ਹੈ ਨੀ ਸੀ ਸਾਡੇ ਪਿੰਡ 77 ਦੇ ਵਿੱਚ, ਮੈਂ ਆਸਟ੍ਰੇਲੀਆ ਤੋਂ ਗਿਆ ਮੁੜ ਕੇ ਤਾਂ ਮੈਂ ਆਪ ਜਾ ਕੇ ਬਿਜਲੀ ਦੀ ਫਿਟਿੰਗ ਕਰਕੇ ਤਾਂ ਬਿਜਲੀ ਲਵਾ ਕੇ ਆਇਆ ਸੀ। 77 ਦੀ ਗੱਲ ਹੈ, 77 ਦੀ ਵੀ ਨੀ, 78 ਦੀ ਹੋਣੀ ਹੈ, ਕਿਉਂਕਿ 77 ਦੀ ਦਸੰਬਰ 11 ਨੂੰ ਤਾਂ ਮੈਂ ਆਸਟ੍ਰੇਲੀਆ ਤੋਂ ਗਿਆ, ਉਸ ਵੇਲੇ ਹੈ ਨੀ ਸੀ, ਫਿਰ ਉਦੋਂ ਦਹਾਂ 78 ਦੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਬਿਜਲੀ ਮੈਂ ਮੇਰਾ ਖਿਆਲ ਆਈ ਸੀ,
1: ਉਦੋਂ ਜਿਆਦਾ ਵਧੀਆ ਨੀ ਸੀ, ਜਿੰਨਾ ਵੀ ਹੋਵੇ ਲੋਕੀ ਕੋਠਿਆਂ ਤੇ ਸੌਂਦੇ ਸੀ। ਸਵਾਲ ਆ ਕਿ ਹੁਣ ਕੋਈ ਕੋਠੇ ਤੇ ਸੌਂਦਾ ਹੋਵੇ, ਪਤਾ ਨੀ ਕਿਹਨੇ ਆ ਕੇ ਵਰਸ਼ਾ ਮਾਰ ਜਾਣਾ।
0: ਹਾਂਜੀ ਹਾਂਜੀ, ਚਾਦਰ ਗਿੰਨੀ ਕਰਕੇ ਬਹੁਤੀ ਗੱਲ ਹੈ, ਚਾਦਰ ਗਿੰਨੀ ਕਰਕੇ ਲੈ ਲੈਂਦੇ ਸੀ ਉੱਤੇ ਲੋਕ,
1: ਹਾਂ ਉੱਪਰ ਲੈ ਲੈਣੀ, ਮਤਲਬ ਬਹੁਤ ਵਧੀਆ ਹਰ ਵਧੀਆ। ਕਦੀ ਇਹ ਵੀ ਸੁਣਿਆ ਸੀ ਕੋਈ ਗਰਮੀ ਦੇ ਨਾਲ ਮਰ ਗਿਆ ਜਾਂ ਠੰਡ ਨਾਲ ਮਰ ਗਿਆ?
0: ਨਹੀਂ ਨਹੀਂ, ਉਹ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਗਰਮੀਆਂ ਪਹਿਲਾਂ 70 ਦਾ ਸਰਬਤ ਪੀ ਕੇ ਤੁਰਦੇ ਸੀ ਗਲਾਸ ਭਰ ਕੇ।
1: ਬਿਲਕੁਲ ਬਿਲਕੁਲ, ਜ਼ਿੰਦਗੀ ਦੇ ਸੀ ਲਾਈਫ।
0: ਹਾਂਜੀ, ਇਹ ਇਹ ਹੁਣ ਖਾਕ ਸਾਹਿਬ ਜੀ ਦੇਖੋ, ਸਰੀਰ ਤੇ ਦਿਮਾਗ ਹੈ ਜਿਹੜਾ, ਇਹ ਤੁਹਾਡਾ ਹੀ ਆ।
1: ਬਿਲਕੁਲ,
0: ਚਾਹੇ ਤੁਸੀਂ ਟੁੱਟ ਟੁੱਟ ਕੇ ਮਰ ਕੇ ਏਸੀ ਲਵਾ ਲਓ, ਤੇ ਚਾਹੇ ਤੁਸੀਂ ਕੰਮ ਘੱਟ ਕਰਕੇ ਆਰਾਮ ਨਾਲ ਗਰਮੀਆਂ ਨੂੰ ਵੱਡੀ ਵੱਡੀਆਂ ਬੋੜਾਂ ਹੁੰਦੀਆਂ ਜੋ ਉਦਾਂ ਕੱਟ ਲਓ, ਸਰੀਰ ਤੁਹਾਡਾ ਹੀ ਆ, ਦੁੱਖ ਇਹਨੂੰ ਦੇਣਾ ਹੀ ਪੈਣਾ।
1: ਬਿਲਕੁਲ,
0: ਚਾਹੇ ਉਧਰੋਂ ਥੋੜਾ ਜਿਹਾ ਦੁੱਖ ਚੱਲ ਲਓ, ਚਾਹੇ ਇਧਰੋਂ 8-10 ਘੰਟੇ ਮਾਰ ਕੇ ਆਪਣੇ ਆਪ ਨੂੰ ਤੇ ਪੈਸੇ ਬਿਜਲੀ ਵਾਲੇ ਮਹਿਕਮੇ ਨੂੰ ਦੇ, ਤੁਹਾਨੂੰ ਲੱਗਦਾ ਆਹ ਹਾ ਹਾ ਬਈ ਮੈਂ ਅੱਜ ਏਸੀ ਪਿਆ, ਹਾਲਾਂਕਿ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ,
1: ਵੱਡੀਆਂ ਬਿਮਾਰੀਆਂ ਜੀ, ਏਸੀ ਨਾਲ ਹੀਟ ਨਾਲ ਸਾਰਾ ਕੁਛ ਹੀ ਚੱਲਦਾ ਵਾ। ਪਰ ਅੱਗੇ ਲੋਕੀ ਸੌਂਦੇ ਹੀ ਸੀ ਨਾ, ਅਸੀਂ ਆਪ ਨਿੱਕੇ ਹੁੰਦੇ ਇੱਦਾਂ ਰਜਾਈਆਂ ਰਜੂਈਆਂ ਲੈ ਕੇ ਵਿੱਚ ਵੜ ਵੜ ਕੇ ਸੌ ਜਾਂਦੇ ਸੀ,
0: ਕੋਈ ਫਰਕ ਨਹੀਂ ਸੀ, ਉਹ ਨਿੱਕੇ ਕੁਦਰਤ ਦੇ ਨੇੜੇ ਸੀ।
1: ਹਾਂ ਹਾਂ, ਉਦੋਂ ਕਿਹੜਾ ਕੋਈ ਡਿਫਰੈਂਸ ਸੀ ਵੈਦਰ, ਇਹੋ ਵੈਦਰ ਹੁੰਦੇ ਸੀ ਜਿਹੜੇ ਅੱਜ ਕੱਲ।
0: ਹਾਂਜੀ, ਕੋਈ ਕਦੇ ਕਿਸੇ ਨੂੰ ਕੋਲੈਸਟ੍ਰੋਲ ਨਹੀਂ ਸੀ ਹੁੰਦੀ, ਕਦੇ ਕਿਸੇ ਨੂੰ ਸ਼ੂਗਰ ਡਾਇਬਿਟੀਜ਼ ਨਹੀਂ ਸੀ ਹੁੰਦੀ, ਬਿਮਾਰੀਆਂ ਹੁੰਦੀਆਂ ਹੀ ਨਹੀਂ ਸੀ।
1: ਲੋਕੀ ਕੰਮ ਹੁਣ ਕਰਨੋਂ ਹਟ ਗਏ ਨਾ, ਉਦੋਂ ਸਾਰੇ
0: ਬਿਲਕੁਲ ਐਗਜੈਕਟਲੀ।
1: ਹੁਣ ਅਸੀਂ ਮੈਂ ਦੱਸਦਾ ਕਿ ਮੈਂ ਮੇਰੇ ਸਾਡੀਆਂ 4 ਮੱਝਾਂ ਹੁੰਦੀਆਂ, ਅਗਰ 5, ਇੱਕ ਗਾਂ ਹੁੰਦੀ ਸੀ ਬਲੈਤੀ।
0: ਹਾਂਜੀ,
1: ਮੇਰੇ ਤੋਂ ਵੱਡਾ ਤਾਂ ਮੇਰੇ ਸਾਡੀ ਡਿਊਟੀ ਇਹ ਹੁੰਦੀ ਸੀ ਕਿ ਵੀ ਤੁਸੀਂ ਇਹਨਾਂ ਨੂੰ ਦੋ ਨੂੰ ਵੰਡ ਕੇ ਕਦੀ ਪੱਠੇ ਪਾਉਣੇ ਆ।
0: ਹਾਂਜੀ ਬਿਲਕੁਲ,
1: ਚੂਲਾ ਚੂਲਾ ਵੱਢ ਕੇ ਲਿਆਉਣਾ, ਰੇਹੜੀ ਤੇ ਲੱਦ ਕੇ ਲਿਆਉਣਾ, ਮੈਂ ਤਾਂ ਸਾਈਕਲ ਦੇ ਵਿੱਚ ਦੇ ਲੈਂਦਾ ਹੁੰਦਾ ਸੀ, ਉਹ ਚੱਕ ਲਿਆਉਣਾ ਤੇ ਕਤਰ ਕਤਰ ਕੇ ਪਾ ਕੇ ਤੇ ਫਿਰ ਅਸੀਂ ਗਰਾਊਂਡ ਚਲ ਜਾਣਾ ਵਾਲੀਬਾਲ ਖੇਲਣਾ ਜਾ ਕੇ, ਤੇ ਮਤਲਬ ਏਦਾਂ ਦੀ ਜ਼ਿੰਦਗੀ ਸੀ। ਅੱਜ ਕੱਲ ਤੇ ਫੁਕਰਾਪਨ ਦੇ ਵਿੱਚ ਮੁੰਡੇ ਮੋਟਰਸਾਈਕਲ ਚੱਕਦੇ ਗੇੜੀਆਂ ਲਾਉਂਦੇ ਆ, ਉਧਰ ਘੁੰਮ ਗਿਆ, ਉਹ ਕੰਮ ਹੀ ਖਤਮ ਹੋ ਗਿਆ ਚੀਮਾ ਸਾਹਿਬ। ਉਹ ਜ਼ਿੰਦਗੀ ਜਿਹੜੀ ਆ ਨਾ, ਹਰ ਲਾਈਫ ਹੀ ਡਿਫਰੈਂਟ ਹੋ ਗਈ ਆ ਲੋਕਾਂ ਦੀ।
0: ਬਿਲਕੁਲ ਬਿਲਕੁਲ ਬਿਲਕੁਲ, ਖਕ ਸਾਹਿਬ ਜੀ ਬਿਲਕੁਲ ਖਤਮ ਹੋ ਗਈ ਆ। ਤੇ ਇੱਕ ਖਕ ਸਾਹਿਬ ਜੀ,
1: ਹੁਣ ਮੈਂ ਕਿਸੇ ਦੇ ਘਰ ਗਾਈਆਂ ਵਾ, ਬਿਲਕੁਲ
0: ਨਹੀਂ ਨਹੀਂ, ਉਹ ਰੱਖ ਰਹੀ ਨੀ ਖਕ ਸਾਹਿਬ ਜੀ,
1: ਲੱਗੇ ਪਏ ਆ, ਜਿੰਨਾ ਮਰਜ਼ੀ ਲੈ ਲੋ, ਕੋ ਕੁਆਂਟਲ ਲੈਣਾ ਉਹਦੇ ਕੋਲੋਂ, ਉਹਨੇ ਘੋਲ ਕੇ ਬਣਾ ਕੇ ਤੁਹਾਨੂੰ ਦੋਗੇ ਨੇ ਦੁੱਧ ਦੇਣਾ ਵਾ।
0: ਹਾਂਜੀ, ਸਭ ਕੋਲ ਉਹ ਖਕ ਸਾਹਿਬ ਜੀ ਜਿਹੜਾ ਜੰਗਲਾ ਜੱਟ ਹੁੰਦਾ ਸੀ ਨਾ, ਜੰਗਲਾ ਜੱਟ,
1: ਹਾਂਜੀ ਹਾਂਜੀ,
0: ਉਹਦਾ ਇੱਕ ਗਾਣਾ ਸੀਗਾ, ਉਹਦੇ ਗਾਣੇ ਦੀ ਪੰਕਤੀ ਇੱਕ ਸੀਗੀ, ਉਹ ਮੈਨੂੰ ਯਾਦ ਹੈ, ਬਾਕੀ ਗਾਣਾ ਤਾਂ ਪਤਾ ਨੀ ਕਿੱਧਰ ਗੁਆਤ ਗੁਆਚ ਗਿਆ ਹੁਣ ਦਿਮਾਗ ਚੋਂ। ਉਹਦੇ ਵਿੱਚ

0: ਦੀ ਹਰ ਚੀਜ਼ ਬਣੌਟੀ ਬਣ ਗਈ ਹੈ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ
0: ਹੈਗਾ। ਹਾਂ ਸ਼ਾਇਦ ਤੁਹਾਨੂੰ ਵੀ ਯਾਦ ਹੋਣਾ। ਸੋ ਉਹ ਜਿਹੜਾ ਆ ਉਹਨੇ ਉਦੋਂ ਹੀ ਦੇਖੋ, ਮੇਰਾ ਖਿਆਲ ਹੈ ਇਹ 60-65 ਦੀ ਗੱਲ ਹੋਣੀ ਆ, ਉਹਨਾਂ ਸਮਿਆਂ ਦੇ ਵਿੱਚ ਉਹਨੂੰ ਪਤਾ ਸੀਗਾ ਕਿ ਸਭ ਕੁਝ ਬਣੌਟੀ ਹੋ ਗਿਆ, ਤੇ ਜਿਹੜੇ ਆਪਣੇ ਵਰਗੇ ਘੱਟ ਪੜ੍ਹੇ ਲੋਕੀ ਹੋ ਗਿਆ ਉਹਨਾਂ ਨੂੰ ਅੱਜ ਵੀ ਨੀ ਪਤਾ, ਅਜੇ ਵੀ ਨੀ ਪਤਾ ਲੱਗਾ ਵੀ ਹਰੇਕ ਚੀਜ਼ ਬਣੌਟੀ ਬਣ ਗਈ ਹੈ।
1: ਲੋਕੀ ਮਰ ਰਹੇ ਜੀ, ਛੋਟੀ ਏਜ ਦੇ ਵਿੱਚ ਹਾਰਟ ਅਟੈਕ ਹੋ ਰਿਹਾ ਇੰਡੀਆ ਦੇ ਵਿੱਚ, ਛੋਟੀ ਏਜ ਦੇ ਵਿੱਚ ਤੁਸੀਂ ਬਿਮਾਰੀਆਂ ਦੇ ਹਸਪਤਾਲ ਤੁਸੀਂ ਜਾ ਕੇ ਚੈੱਕ ਕਰ ਲਓ, ਇੱਦਾਂ ਭਰੇ ਪਏ ਆ ਬਾਹਰ ਲੋਕ, ਉਹਨਾਂ ਦੇ ਰਿਸ਼ਤੇਦਾਰ ਬੈਠੇ ਆ। ਉਹ ਜ਼ਮਾਨਾ ਤੁਸੀਂ ਪਿਛਲਾ ਦੇਖ ਲਓ, ਪਿੰਡਾਂ ਦੇ ਲਾਗੇ 5-7 ਪਿੰਡਾਂ ਦੇ ਲਾਗੇ ਇੱਕ ਹਕੀਮ ਹੁੰਦਾ ਸੀ, ਉਹਨੇ ਜਿਹੜੀ ਬੂਟੀ ਕਿਤੇ ਬਹੁਤਾ ਕੋਈ ਬਿਮਾਰ ਬੂਰ ਹੋਣਾ ਤੇ ਉਹਨੇ ਕੋਈ ਮਾੜੀ ਮੋਟੀ ਪੁੜੀਆਂ ਫੜਾ ਦੇਣੀਆਂ,
0: ਤੇ
1: ਪਹਿਲਾਂ ਕੋਈ ਜਾਂਦਾ ਹੀ ਨਹੀਂ ਸੀ, ਹੁੰਦਾ ਹੀ ਕੁਛ ਨਹੀਂ ਸੀ, ਸਿਰ ਸੁਰ ਦੁਖਦਾ ਸੀ, ਦੁਖੀ ਜਾਵੇ ਕਹਿੰਦੇ ਆਪੇ ਠੀਕ ਹੋ ਜਾਣਾ, ਸਿਰ ਨੂੰ ਕੀ ਹੋ ਗਿਆ। ਮਤਲਬ ਇਹ ਹੁਣ ਤੇ ਤੁਸੀਂ ਦੇਖੋ ਮਾੜਾ ਜਿਹਾ ਸਿਰ ਦੁਖਿਆ, 4 ਗੋਲੀਆਂ ਖਾ ਲਈਆਂ, ਦਵਾ ਦਾ ਵੀ ਖਾ ਕੇ ਉੱਥੇ ਗਏ ਤੁਸੀਂ ਆਪਣਾ ਦੁਕਾਨ ਤੇ ਗਏ ਡਾਕਟਰ ਦੀ, ਡਾਕਟਰ ਕਾਹਦੇ ਆ, ਕੰਪਿਊਟਰ ਬੈਠੇ ਆ ਉਹ ਸਾਰੇ, ਉਹਨਾਂ ਦੇ ਕੋਲ ਹੈ ਹੀ ਕੁਛ ਨਹੀਂ, ਕੋਈ ਕਿਸੇ ਦੇ ਕੋਲ ਬਹੁਤ ਘੱਟ ਹੋਣਗੇ ਜਿਹਨਾਂ ਦੇ ਕੋਲ ਕੋਈ ਲਾਇਸੈਂਸ ਹੋਏਗਾ। ਇਹ ਤਾਂ ਦੁਪਰੇਸ਼ਨ ਦਾ ਫਾਰਮੂਲਾ, ਉਹਨਾਂ ਨੂੰ ਪਤਾ ਕਿਆ ਦਵਾਈ ਇਹਦੀ ਆ, ਇਹਦੀ ਇੱਕ ਖੁਰਾਕ ਤੁਹਾਨੂੰ ਫੜਾਤੀ, ਕੱਲ ਨੂੰ ਫਿਰ ਦੂਜੀ ਲੈ ਜੀ, 2 ਦਿਨ ਖੁਰਾਕ ਦੇ ਕੇ ਤੀਜੇ ਦਿਨ ਫੇਰ ਲੈ ਜੀ, ਉਹਨੂੰ 4 ਕੀੜੇ ਮਰਵਾ ਕੇ, ਉਹ ਸਿਰ ਤਾਂ ਆਪੇ ਹਟ ਜਾਂਦਾ, ਪਹਿਲੇ ਵਿੱਚ ਹੀ ਹਟ ਜਾਂਦਾ,
0: ਆਪੇ ਹਟ ਜਾਂਦਾ। ਸਾਹਿਬ ਜੀ ਸਿਰ ਆਪੇ ਹਟ ਜਾਂਦਾ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਇੱਥੇ ਮੈਂ ਤੁਹਾਨੂੰ ਪਤਾ ਮੇਰੇ ਇੱਥੇ ਕੰਪਨੀ ਦੇ ਮੈਂ ਕੰਮ ਕਰਦਾ, 7-8 ਸਟੋਰ ਸੀਗੇ, ਕਦੇ ਵੇਚਦੇ ਕਦੇ ਲੈ ਲੈ, ਵੱਧ ਗਿਆ ਘੱਟ ਗਿਆ, ਇੱਦਾਂ ਰਹਿੰਦੀ ਸੀ। ਤੇ ਉਹ ਇੱਕ ਆਇਆ ਇੰਡੀਆ ਤੋਂ ਬੰਦਾ, ਉਹ ਸਾਡੇ ਕੋਲ ਮੇਰੇ ਕੋਲ ਉੱਥੇ ਜੋਬ ਲੈਣ ਆ ਗਿਆ, ਤੇ ਉਹ ਕੰਮ ਮੈਂ ਦੇ ਦਿੱਤਾ, ਤੇ ਚਲੋ ਹੌਲੀ ਹੌਲੀ ਪਤਾ ਲੱਗਿਆ, ਤੇ ਕਹਿੰਦਾ ਮੈਂ ਉੱਥੇ ਡਾਕਟਰ ਹੁੰਦਾ ਸੀ, ਮੈਂ ਕਿਹਾ ਡਾਕਟਰ ਦਾ ਹੀ, ਕਹਿੰਦਾ ਆਹੋ, ਤੇ ਮੈਂ ਕਿਹਾ ਵੀ ਪੜਿਆ ਪੜਿਆ ਫਿਰ ਤੂੰ, ਕਹਿੰਦਾ ਨਹੀਂ ਪੜ੍ਹਨ ਦੀ ਕੋਈ ਲੋੜ ਹੀ ਨਹੀਂ, ਕਹਿੰਦਾ ਮੈਂ ਉਹ ਡਾਕਟਰ ਦੇ ਨਾਲ ਥੋੜਾ ਚਿਰ ਰਿਹਾ ਸੀਗਾ, ਤੇ ਰਹਿ ਕੇ ਉਹਨੂੰ ਕਹਿੰਦਾ ਗੋਲੀਆਂ ਗਾਲੀਆਂ ਸਿੱਖ ਲਈਆਂ, ਤੇ ਫੇਰ ਕਹਿੰਦਾ ਭਾਈ ਉਹ ਸੌਖਾ ਤਰੀਕਾ ਕਹਿੰਦਾ ਇੱਕ ਹੈਗਾ ਡਾਕਟਰੀ ਦਾ, ਮੈਂ ਉਹ ਵੀ ਦੱਸ ਦੇ, ਕਹਿੰਦਾ ਭਾਈ ਉਹ ਆਮ ਕਰਕੇ ਬੁੜੀਆਂ ਕਹਿੰਦਾ ਉਹ ਧੁੱਪ ਧੱਪ ਹੁੰਦੀ ਆ ਗਰਮੀਆਂ ਨੂੰ, ਉਹ ਬਿਮਾਰ ਬੁਮਾਰ ਹੋ ਜਾਂਦੀਆਂ, ਪਾਣੀ ਪੂਣੀ ਵੇਲੇ ਸਿਰ ਪੀਤਾ ਨਾ, ਜਾਂ ਕਿਤੇ ਬਾਹਰ ਜਿਆਦਾ ਪੈ ਗਈ ਤਾਂ ਉਹ ਫਿਰ ਇੱਦਾਂ ਹੋ ਜਾਂਦਾ, ਕਹਿੰਦਾ ਕਹਿੰਦਾ ਉਹ ਜਦੋਂ ਆਉਂਦੀ ਹੁੰਦੀ ਦੇਖ ਕੇ ਉਹਨੂੰ ਕਹਿੰਦੇ ਦੇਖ ਲੈਦਾ ਸੀ ਇਹਦੇ ਨਾਲ ਭਾਈ ਇਹ ਯਾਰ ਮਾੜਾ ਜਿਹਾ ਵੇਦ, ਕਹਿੰਦਾ ਉਹਨੂੰ ਗੋਲੀਆਂ ਗੋਲੀਆਂ ਆਹ ਬੀਕਾ ਸੋਲ ਦੇ ਕੈਪਸੂਲ ਕੁਪਸੂਲ ਇੱਦਾਂ ਦੇ ਦੇਦੇ ਸੀਗੇ, ਤੇ ਨਾਲ ਕਹਿੰਦਾ ਉਹਨੂੰ ਕਹਿੰਦੇ ਦੱਸਦਾ ਨਾ ਭਾਈ ਜਿਹੜਾ ਫਲ ਜਾਂ ਸਬਜ਼ੀਆਂ ਦਾ ਪੂਰਾ ਭਰ ਸੀਜ਼ਨ ਹੋਵੇ, ਜਿੱਦਾਂ ਹੁਣ ਪਤਾ ਭਾਈ ਅੰਬ ਪੱਕੇ ਹੋ ਆ, ਉਹਨੂੰ ਉਹ ਗੋਲੀਆਂ ਦੇ ਦੇਣੀਆਂ, ਤੇ ਉਹ 2-4-5-7 ਰੁਪਏ ਲੈ ਕੇ, ਤੇ ਉਹ ਕਹਿਣਾ ਭਾਈ ਤੂੰ ਅੰਬ ਨੀ ਖਾਣਾ, ਤੇ ਅੱਬਲ ਤਾਂ ਕਹਿੰਦਾ ਉਹ ਗੋਲੀਆਂ ਗਾਲੀਆਂ ਸਕੇਵਾਂ ਸਕੂਵਾਂ ਹੁੰਦਾ ਸੀ, ਵੀਕਾ ਸੋਲ ਤਾਕਤ ਦੇ ਦਿੰਦਾ ਸੀ, ਜੋ ਪਾਣੀ ਪੂਣੀ ਪੀ ਲੈਣੀਆਂ ਸੀ, ਕੈਮ ਹੋ ਜਾਂਦੀਆਂ, ਠੀਕ ਹੋ ਜਾਂਦੀਆਂ ਸੀ, ਜੇ ਕਹਿੰਦਾ ਦੇਖਿਆ ਨਾ ਭਾਈ ਇਹ ਮੁੜ ਕੇ ਆ ਗਿਆ ਪੇਸ਼ੈਂਟ ਜਿਹੜਾ ਆ, ਉਹਨੂੰ ਕਹਿੰਦਾ ਬਾਹਰੋਂ ਦੇਖ, ਪਹਿਲਾਂ ਦੂਰੋਂ ਦੇਖ ਕੇ ਕਹਿ ਦੇਦਾ ਸੀ, ਉਹ ਮੈਂ ਤੈਨੂੰ ਕਿਹਾ ਸੀ ਨਾ ਭਾਈ ਅੰਬ ਨੀ ਚੂਪਣਾ, ਤੂੰ ਚੂਪ ਲਿਆ ਹੋਣਾ, ਕਹਿੰਦਾ ਉਹ ਬੁੜੀਆਂ ਡਰਦੀਆਂ ਮੂਹਰੇ, ਕਹਿੰਦੇ ਬੇ ਪੁੱਤ ਇੱਕੋ ਫਾਲੀ ਚੂਪੀ,
1: ਕਹਿੰਦੇ ਬਸ ਗੱਲ ਕੁਛ ਵੀ ਨੀ, ਉਹਦੀ ਬਿਮਾਰੀ ਦਾ ਦੱਸ ਦਿੱਤਾ ਗਿਆ, ਇਹਦਾ ਕਰਕੇ ਤੈਨੂੰ ਫੇਰ ਹੋਇਆ,
0: ਇਹਦਾ ਕਰਕੇ ਹੋਇਆ, ਤੇ ਗੋਲੀਆਂ ਦੁਬਾਰਾ ਫੇਰ ਰਹੀਆਂ, ਜਾਨੂ ਕਹਿੰਦਾ ਠੀਕ ਠੁਕ ਹੋ ਜਾਂਦੀਆਂ। ਸੋ ਏਦਾਂ ਦੀ ਉਹ ਡਾਕਟਰੀ ਸੀਗੀ ਇੰਡੀਆ ਦੇ ਵਿੱਚ, ਤੇ ਹੁਣ
1: ਸਾਡੇ 7-8 ਵੱਡੇ ਹੋਸਪਿਟਲ ਹੈਗੇ ਆ ਡਾਕਟਰਾਂ ਦੇ, ਡੈਂਟਿਸਟ।
0: ਹਾਂਜੀ,
1: ਇੱਕ ਬੰਦਾ ਮੈਂ ਦੇਖਿਆ ਯਾਰ, ਮੈਂ ਕਿਹਾ ਬੈਠਾ ਰਹਿੰਦਾ, ਹਰੇ ਛੋਟਾ ਜਿਹਾ ਉਹਦੀ ਕੋਈ ਦੁਕਾਨ ਆ, ਤੇ ਕਰਦਾ ਕੀ ਆ ਉਹ, ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਇਹਦੇ ਕੋਈ ਓਦਾਂ ਨਕਲੀ ਨੁਕਲੀ ਜਾ ਦੰਦ ਲੈ ਕੇ ਨਾ, ਤੇ ਗਰੀਬ ਲੋਕ ਆ ਲਵਾ ਲੂ ਲੈਂਦੇ ਉਹਦੇ ਕੋਲੋਂ, ਤੇ ਜਿੱਦਾਂ ਕੰਮ ਨਾ ਆਵੇ ਉਦੋਂ ਕਹਿੰਦੇ ਉਹ ਦਿਹਾੜੀ ਤੇ ਚੱਲ ਜਾਂਦਾ,
0: ਦਿਹਾੜੀ ਤੇ ਚੱਲ ਜਾਂਦਾ, ਬਿਲਕੁਲ
1: ਇਸ ਤਰ੍ਹਾਂ ਦੇ ਵੀ ਹੈਗੇ। ਇਹ ਹਾਲਾਤ ਆ ਜੀ ਚੀਮਾ ਸਾਹਿਬ, ਕੀ?
0: ਹਾਂਜੀ, ਖੱਕ ਸਾਹਿਬ ਜੀ, ਜਿਹੜੀ ਹੁਣ ਦੀ ਖਬਰ ਆ, ਤਾਜ਼ੀ ਖਬਰ ਆ, ਉਹਦੇ ਵਿੱਚ ਜਿਹੜੇ ਆਪਣੇ ਹੈਗੇ ਨਾ US ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ, ਕਿਉਂਕਿ ਅੱਜ ਅਰਲੀਅਰ ਸਵੇਰੇ ਅੱਜ ਰੌਲਾ ਪੈ ਰਿਹਾ ਸੀਗਾ ਕਿ ਅਮਰੀਕਾ ਜਿਹੜਾ ਲੜਾਈ ਵਧਾ ਰਿਹਾ ਗਾਂਧੀ ਦਾ, ਤੇ ਹੁਣੇ ਜਿਹੜੀ ਤਾਜ਼ੀ ਖਬਰ ਆ ਉਹਦੇ ਵਿੱਚ ਜਿਹੜੇ US ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ, ਉਹ ਕਹਿੰਦੇ ਆ ਕਿ ਅਸੀਂ ਲੜਾਈ ਆ ਜਿਹੜੀ ਉਹ ਵਧਾ ਨਹੀਂ ਰਹੇ, ਅਸੀਂ ਤਾਂ ਲੜਾਈ ਆ ਜਿਹੜੀ ਉਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਅਸੀਂ ਤਾਂ ਸਿਰਫ ਜਿਹੜਾ ਆ ਉਹਨਾਂ ਨੂੰ ਇਰਾਨ ਨੂੰ ਕਹਿੰਦੇ ਆ ਵੀ ਤੂੰ ਇਹ ਹਥਿਆਰ ਨਾ ਬਣਾ, ਪਰ ਜਿਹੜਾ ਇਰਾਨ ਆ ਉਹਨੇ ਹੱਕ ਸਾਹਿਬ ਜੀ ਇਹਨਾਂ ਤੋਂ, ਉਹ ਵੱਖਰੀ ਗੱਲ ਹੈ ਕਿ ਕਿਉਂਕਿ ਇਹਨਾਂ ਕੋਲ ਹਥਿਆਰ ਹੈਗੇ ਬੜੇ ਬੜੇ, ਨਿਊਕਲੀਅਰ ਵਰਤ ਲੈਣਗੇ ਜਾਂ ਹੋਰ ਵਰਤਣਗੇ, ਉਹ ਗੱਲ ਵੱਖਰੀ ਆ, ਉਹਦੇ ਨਾਲ ਇਰਾਨ ਨੂੰ ਹਰਾ ਲੈਣਗੇ, ਪਰ ਉਹਨੇ ਮੰਨਣਾ ਨਹੀਂ, ਉਹਨੂੰ ਇਸ ਗੱਲ ਦਾ ਪਤਾ ਆ
1: ਜੀ, ਉਹਨੇ ਆਲਰੇਡੀ ਬਣਾ ਲਿਆ, ਇਹ ਵੀ ਖਬਰ ਆ।
0: ਇੱਕ ਵਾਰੀ ਮਾੜੀ ਜਿਹੀ ਕਨਸੋ ਆਈ ਸੀ ਖਬਰ ਦੇ ਵਿੱਚੋਂ ਕਿ ਉਹਨੇ ਬਣਾ ਲਿਆ ਆ, ਹਾਂਜੀ ਕਨਸੋ ਆਈ ਸੀਗੀ, ਪਰ ਜੇ ਉਹਨੇ ਬਣਾ ਲਿਆ ਤਾਂ ਉਹ ਫੇਰ ਉਹ ਇਹਨਾਂ ਤੋਂ ਗਿਆ, ਔਰ ਜਿੱਦਣ ਜੇ ਖੱਕ ਸਾਹਿਬ ਜੀ ਜਿੱਦਣ ਇਜ਼ਰਾਇਲ ਨੇ, ਕਿਉਂਕਿ ਮਿਸਲਾਂ ਤਾਂ ਉਹਨੇ ਬਣਾ ਲਈਆਂ, ਮਿਸਲਾਂ ਉਹਨੇ ਬਣਾ ਲਈਆਂ ਬਹੁਤ ਕਾਫੀ ਗਿਣਤੀ ਚ ਉਹਨਾਂ ਕੋਲ ਪਹਿਲਾਂ ਕਹਿ ਵੀ ਹਟੇ ਆਪਾਂ
1: ਪਾਵਰਫੁਲ ਮਿਸਲਾਂ ਹੈਗੀਆਂ
0: ਹਾਂਜੀ ਤੇ ਹੁਣ ਜੇ ਉਹਨੇ ਉਹ ਬਣਾ ਲਿਆ ਹੋਇਆ ਤੇ ਫੇਰ ਖੱਤ ਸਾਹਿਬ ਦੀ ਜਿਹੜੀ ਅਮਰੀਕਾ ਦੀ ਸਰਦਾਰੀ ਆ ਗਈ ਕਿਉਂਕਿ ਜਿਹੜੇ ਇਹ 13-14 ਅਰਬ ਕੰਟਰੀ ਹੈਗੇ ਆ ਆਹ ਜਿਹੜੇ ਕਟਰ ਕੁਟਰ ਨਿੱਕੇ ਮੋਟੇ ਹੈਗੇ ਆ ਇਹਨਾਂ ਨੇ ਜਦੋਂ ਦੇਖਿਆ ਉਹਨੇ ਉਹ ਹਥਿਆਰ ਬਣਾ ਲਿਆ ਤਾਂ ਇਹਨਾਂ ਨੇ ਉਸੇ ਵੇਲੇ ਉਹਦੇ ਨਾਲ ਰਲ ਜਾਣਾ ਤੁਸੀਂ ਦੇਖਦੇ ਜਾਓ ਇਹਨਾਂ ਨੇ ਉਹਦੇ ਨਾਲ ਰਲ ਜਾਣਾ ਤੇ ਜਿਹੜਾ ਇਜ਼ਰਾਇਲ ਆ ਉਹ ਫੇਰ ਤੁਹਾਨੂੰ ਪਤਾ ਭਾਈ ਉਹਦਾ ਕੀ ਬਣਨਾ ਜੇ ਸਾਰੇ ਰਲ ਗਏ ਤਾਂ ਫੇਰ ਇਜ਼ਰਾਇਲ ਨੂੰ ਕਿਸੇ ਪਾਸੇ ਦੀ ਤੇਲ ਆਉਣ ਉਹਨੂੰ ਦੂਜਾ ਵੀ ਨੀ ਲੱਭਣਾ ਆਪਣੇ ਖਰਚਾ ਵੀ ਕਿਸੇ ਪਾਸੇ ਬਾਹਰੋਂ ਮਾਲ ਵੀ ਹੁਣ ਇਜ਼ਰਾਇਲ ਦੇ ਵਿੱਚ ਹੁੰਦਾ ਕੀ ਆ ਕੁਛ ਵੀ ਨਹੀਂ
1: ਚੀਮਾ ਸਾਹਿਬ ਹੁਣ ਜਿਹੜੇ ਕੰਟਰੀਆਂ ਵਾਲੇ ਓਦਾਂ ਤਾਂ ਬੜਾ ਕਹਿੰਦੇ ਕਿ ਅਸੀਂ ਕਲਮਾ ਪੜ੍ਹਦੇ ਹਾਂ ਕਲਮੇ ਚ ਬੜੀ ਤਾਕਤ ਆ ਤੇ ਫਿਰ ਜੇ ਤੁਸੀਂ ਕਲਮਾ ਪੜ੍ਹਦੇ ਹੋ ਤੇ ਫਿਰ ਇੱਕ ਦੂਜੇ ਦੀ ਮਦਦ ਕਿਉਂ ਨੀ ਕਰਦੇ ਵੀ ਫਿਰ ਤੁਸੀਂ ਆਪਣੇ ਮਫਾਦ ਕਿਉਂ ਮੋਹਰੇ ਰੱਖੇ ਆ ਕੁਛ ਜਿਹੜਾ ਨਾ ਇਹ ਚੀਮਾ ਸਾਹਿਬ ਅੱਜ ਕੱਲ ਪੈਸਾ ਹੈਗਾ ਜਿਧਰੋਂ ਪੈਸਾ ਮਿਲਦਾ ਜਿਧਰੋਂ ਤੇਲ ਵਿਕਦਾ ਜਿਧਰੋਂ ਕਿਹਨੂੰ ਵੇਚਣਾ ਅੱਜ ਕੱਲ ਬਿਜ਼ਨਸ ਆ ਅੱਜ ਕੱਲ ਕੋਈ ਨੀ ਹੈਗਾ ਅਸਰ ਪਾਕਿਸਤਾਨ ਦੇ ਕੁਛ ਮੋਹਰੇ ਉੱਠ ਕੇ ਅਸੀਂ ਤੇ ਆਹ ਕਰ ਦਾਂਗੇ ਇੰਡੀਆ ਨੂੰ ਅਸੀਂ ਆਹ ਕਰ ਦਾਂਗੇ ਉਹ ਸਦਾਈਓ ਤੁਸੀਂ ਵਧਾ ਰਹੇ ਹੋ ਘਟਾ ਨਹੀਂ ਰਹੇ ਕੋਸ਼ਿਸ਼ ਇਹ ਕਰੋ ਕਿ ਇੰਡੀਆ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਕੋਈ ਫਾਰਮੂਲਾ ਲਿਆਓ ਕਿ ਉਹਨਾਂ ਦੇ ਨਾਲ ਸੁਲਾ ਸਫਾਈ ਵੱਲ ਤੁਰ ਪੋ ਕਿ ਤੁਹਾਡੀ ਗਾਂ ਤੋਂ ਜਿਹੜਾ ਕੰਜਰਖਾਨਾ ਰੋਜ਼ ਦਾ ਨਾ ਮੁੱਕ ਜਾਏ
0: ਹਾਂਜੀ ਸਾਖ ਸਾਹਿਬ ਜੀ ਇੱਕ ਸਾਨੂੰ ਹੋਰ ਜਿਹੜੀ ਖਬਰ ਆਈ ਆ ਕੱਲ ਮੈਂ ਉਹ ਪੜ੍ਹੀ ਸੀ ਉਹਦੇ ਵਿੱਚ ਸਾਖ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਚਾਈਨਾ ਹੈ ਨਾ ਉਹਨੇ ਜਿਹੜੀ ਆਹ ਆਪਣੀ GPS ਡਿਵਾਈਸ ਹੈਗੀਆਂ ਨਾ ਜਿੰਨੀਆਂ ਵੀ ਆਪਣੇ ਫੋਨ ਦੇ ਉੱਤੇ ਆਪਾਂ ਲੋਕੇਸ਼ਨ ਕੱਢਦੇ ਹਾਂ ਆਪਾਂ ਉਹ ਫੋਨ ਦੱਸੀ ਜਾਂਦਾ ਨਾਲ ਦੀ ਨਾਲ ਇਸੇ ਤਰ੍ਹਾਂ ਗੱਡੀਆਂ ਚ ਵੀ ਲਾ ਤੇ ਉਹਨਾਂ ਨੇ ਹਵਾਈ ਜਹਾਜ਼ਾਂ ਚ ਵੀ ਇਸ ਤਰ੍ਹਾਂ ਸਾਰੇ ਉਹ ਸਿਸਟਮ ਜਿਹੜਾ ਦੁਨੀਆਂ ਦੇ ਵਿੱਚ ਬਣਾਤਾ ਐਲਨ ਮਾਸਕ ਦਾ ਜਿਹੜਾ ਉਹ ਹੈਗਾ ਹੈਨਾ ਹੁਣ ਐਲਨ ਮਾਸਕ ਜੇ ਚਾਹੇ ਤਾਂ ਜਿਹਨੂੰ ਮਰਜ਼ੀ ਉਹਦੇ ਨਾਲ ਉਹ ਬੰਦ ਕਰ ਸਕਦਾ
1: ਆਪਣੇ ਬਣਾ ਲਿਆ
0: ਅੱਛਾ ਹੁਣ ਕੀ ਆ ਕਾਕ ਸਾਹਿਬ ਜੀ ਜਿਹੜੀ ਕੱਲ ਦੀ ਖਬਰ ਮੈਂ ਪੜ੍ਹੀ ਆ ਉਹਦੇ ਵਿੱਚ ਜਿਹੜਾ ਚਾਈਨਾ ਹੈ ਨਾ ਤੁਹਾਨੂੰ ਪਤਾ ਨਾ ਜਿਹੜੇ ਅਮਰੀਕਾ ਦੇ 3 ਜੈਟ ਸੀ ਫਾਈਟਰ F-15 ਸੀਗੇ ਨਾ 3 ਉਹ ਕਹਿੰਦੇ ਆ ਨਾ ਕੁਵੈਤ ਦੇ ਫ੍ਰੈਂਡਲੀ ਫਾਇਰ ਨੇ ਸਿੱਟ ਤੇ ਉਹ ਜਿਹੜੇ 3 ਸ਼ੂਟ ਡਾਊਨ ਕੀਤੇ ਆ ਉਹ ਕਾਕ ਸਾਹਿਬ ਜੀ ਕਹਾਣੀ ਆ ਜਿਹੜੀ ਇਹ ਸੀਗੀ ਕਿ ਜਿਹੜਾ ਚਾਈਨਾ ਹੈਗਾ ਨਾ ਉਹਨੇ ਆਪਣਾ ਵੱਖਰਾ ਇੱਕ ਸਿਸਟਮ ਤਿਆਰ ਕਰ ਲਿਆ ਉਹ ਜਿਹੜਾ ਸਿਸਟਮ ਆ ਉਹ ਇੰਨਾ ਸਫਿਸਟੀਕੇਟਡ ਆ ਉਹ ਅਜੇ ਹੋਰ ਕਿਸੇ ਦੇਸ਼ ਤੋਂ ਨਹੀਂ ਬਣ ਸਕਿਆ ਨਾ ਅਮਰੀਕਾ ਤੋਂ ਨਾ
1: ਜੀ ਤੁਸੀਂ ਦੇਖ ਲਿਓ ਸਾਲ ਦੇ ਵਿੱਚ ਖਬਰ ਆ ਜਾਏਗੀ ਇੰਡੀਆ ਵੀ ਆਪਣਾ ਸਾਰਾ ਕੁਛ ਹੀ ਵੱਖਰਾ ਬਣਾ ਰਿਹਾ ਉਹ ਬਣਾ ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਸਾਇੰਸਦਾਨ ਆ ਨਾ ਉਹ ਬਹੁਤ ਜਿਆਦਾ ਹੈਗੇ ਆ ਬਹੁਤ
0: ਇੰਡੀਆ ਦੇ ਵਿੱਚ ਬੜੇ ਡੂੰਘੇ ਲੋਕ ਵੀ ਹੈਗੇ ਆ ਡਾਕਟਰ ਸਾਹਿਬ ਜੀ ਕੱਲੇ ਹਾਂਜੀ ਤੇ ਹੁਣ ਕੀ ਆ ਉਹ ਜਿਹੜਾ ਸਿਸਟਮ ਚਾਈਨਾ ਨੇ ਬਣਾਇਆ ਇਰਾਨ ਨੂੰ ਉਹਨੇ ਉਹ ਦੇਖਤਾ ਪਈ ਆਹ ਤੂੰ ਵਰਤਲਾ ਸਾਡਾ ਅੱਛਾ ਉਹ ਜਿਹੜਾ ਸਿਸਟਮ ਆ ਉਹਨੇ ਕੀਤਾ ਕੀ ਆ ਕਿ ਜਿਹੜਾ ਕੁਵੈਤ ਆ ਨਾ ਉਹਨਾਂ ਦੀ ਜਿਹੜੇ ਉੱਥੇ ਅਮਰੀਕਾ ਦਾ ਬੇਸ ਆ ਤੇ ਉੱਥੇ ਡਿਫੈਂਸ ਵੀ ਆ ਉਹ ਜਿਹੜੇ ਜਹਾਜ਼ ਸੀਗੇ ਉਹਨੇ ਜਿਹੜੇ ਅਮਰੀਕਾ ਦੇ ਹੀ ਜਹਾਜ਼ ਕੁਵੈਤ ਚੋਂ ਉਡੇ ਸੀ ਉਹ ਮੁੜ ਕੇ ਆਉਂਦੇ ਸੀਗੇ ਤੇ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਇਰਾਨ ਨੇ ਉਹ ਵਰਤ ਕੇ ਜਿਹੜਾ ਕੁਵੈਤ ਦੇ ਵਿੱਚ ਏਅਰ ਬੇਸ ਆ ਨਾ ਮਿਲਟਰੀ ਦਾ ਉਹ ਜਦੋਂ ਜਹਾਜ਼ ਆਉਂਦਾ ਆ ਉਹ ਤੁਹਾਡੇ ਦੇਸ਼ ਦੇ ਉੱਤੇ ਦੱਸਦਾ ਆ ਵੀ ਮੈਂ ਤੁਹਾਡਾ ਜਹਾਜ਼ ਆ ਕਿ ਦੁਸ਼ਮਣ ਦਾ ਆ ਪਰ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਉਹ ਇਸ ਤਰ੍ਹਾਂ ਆ ਕਿ ਉਹ ਜਿਹੜਾ ਜਹਾਜ਼ ਫਾਈਟਰ ਜੈਟ ਜਾਂਦਾ ਨਾ ਮੁੜ ਕੇ ਕੁਵੈਤ ਨੂੰ ਆਪਣੇ ਅੱਡੇ ਤੇ ਉਤਰਨ ਵਾਸਤੇ ਉਹ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਇਹ ਦੱਸ ਦਿੰਦਾ ਵੀ ਮੈਂ ਤੁਹਾਡਾ ਦੁਸ਼ਮਣ ਆ ਰਿਹਾ
1: ਅੱਛਾ
0: ਹਾਂਜੀ ਜਦੋਂ ਉਹ ਪਤਾ ਲੱਗਾ ਤਾਂ ਉਹਨਾਂ ਨੇ ਮੋਹਰੇ ਉਹਨਾਂ ਤੇ ਉਹ ਵਿਦਾ ਚਲਾਤੀਆਂ ਤੇ ਉਹਦੇ ਨਾਲ ਡਿੱਗ ਪਏ ਤਿੰਨੀ ਨਹੀਂ ਤਾਂ ਮੈਂ ਵੀ ਉਦਣ ਦਾ ਸੋਚਦਾ ਸੀਗਾ ਵੀ 3 ਜਹਾਜ਼ ਇੱਕੋ ਵਾਰੀ ਕਿੱਦਾਂ ਡਿੱਗ ਪਏ ਪਰ ਉਹਨਾਂ ਦੇ ਵਿੱਚ ਇਹਦੀ ਟੈਕਨੋਲੋਜੀ ਵਰਤੀ ਗਈ ਆ ਚਾਈਨਾ ਦੀ ਉਹ ਚਾਈਨਾ ਦੀ ਡਿਵੈਲਪ ਹੋਈ ਟੈਕਨੋਲੋਜੀ ਆ ਜਿਹਦੇ ਨਾਲ ਉਹਨਾਂ ਨੇ ਉਹ ਜਹਾਜ਼ ਹਾਲਾਂਕਿ ਸੀਗੇ ਉਹ ਕੁਵੈਤ ਦੇ ਪਰ ਉਹਨਾਂ ਦੇ ਵਿੱਚ ਐਸਾ ਸਿਸਟਮ ਉਹਨੂੰ ਚਾਈਨਾ ਨੇ ਤਿਆਰ ਕੀਤਾ ਆ ਕਿ ਉਹ ਕੁਵੈਤ ਜਿਹੜਾ ਸੀਗਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਜਹਾਜ਼ ਆ ਜਿਹੜੇ ਸਾਡੇ ਦੁਸ਼ਮਣ ਆਰਾਮ ਦੇ ਆ ਰਹੇ ਆ ਤੇ ਉਹਨਾਂ ਨੇ ਉਹਨਾਂ ਤੇ ਬੋਰੇ ਥੱਲੇ ਉਹ ਚਲਾਤੀਆਂ ਤੇ ਉਹ ਤਿੰਨੇ ਸਿੱਟ ਲੈ
1: ਚੀਮਾ ਸਾਹਿਬ ਐਨਕਾਂ ਮਿਲ ਗਈਆਂ ਕਿ ਨਹੀਂ
0: ਨਹੀਂ ਹਜੇ ਨਹੀਂ ਮਿਲੀਆਂ
1: ਚਲੋ ਕੱਲ ਮਿਲ ਜਾਣਗੀਆਂ ਅੱਛਾ ਜੀ
0: ਤੇ ਸੋ ਇਸ ਤਰ੍ਹਾਂ ਦੀ ਟੈਕਨੋਲੋਜੀ ਆ ਜਿਹੜੀ ਅੱਗੇ ਦੀ ਅੱਗੇ ਡਿਵੈਲਪ ਆ ਹੁਣ ਜਿਹੜਾ ਆ ਮੈਨੂੰ ਲੱਗ ਰਿਹਾ ਵੀ ਇਜ਼ਰਾਇਲ ਦਾ ਨੁਕਸਾਨ ਕਾਫੀ ਹੋਇਆ ਪਰ ਇਜ਼ਰਾਇਲ ਹੈ ਜਿਹੜਾ ਉਹਦਾ ਨੁਕਸਾਨ ਬੜਾ ਕਰ ਰਿਹਾ ਆਪਣੇ ਲਬਨਾਨ ਦਾ
1: ਲਬਨਾਨ ਦੇ ਵਿੱਚ ਚੀਮਾ ਸਾਹਿਬ ਪਿਛਲੇ 40 ਸਾਲ ਤੋਂ ਮੈਂ ਤੇ ਦੇਖ ਰਿਹਾ ਵਾਂ ਜੰਗ ਲੱਗੀ ਮੈਂ ਉੱਥੇ ਰਿਹਾ ਵਾਂ ਥੋੜਾ ਚਿਰ ਪਰ ਉੱਥੇ ਉਦੋਂ ਵੀ ਇਹੀ ਹਾਲ ਸੀ, ਅਸੀਂ ਭੱਜਦੇ ਸੀ, ਉਦੋਂ ਰੌਲਾ ਪੈਂਦਾ ਸੀ ਭੱਜੋ ਭੱਜੋ ਭੱਜੋ, ਬੇਸਮੈਂਟਾਂ ਜਾ ਕੇ ਲੁਕਦੇ ਸੀ।
0: ਹਾਂਜੀ ਹਾਂਜੀ,
1: ਇਹ ਇਸਰਾਇਲ ਹੀ ਕਰਦਾ ਸੀ ਉੱਥੇ ਉਹਨਾਂ ਦੇ ਬੰਬਾਰੀ, ਹੈ ਨਾ। ਤੇ
0: ਇਧਰ
1: ਅਸੀਂ ਏਰੀਏ ਚ ਰਹਿੰਦੇ ਸੀ ਨਾ, ਉਹ ਕ੍ਰਿਸਚਨ ਏਰੀਆ ਸੀ, ਪਰ ਮੈਂ ਦੂਜੇ ਕਰਦੇ ਸੀ, ਤੇ ਇਸਰਾਇਲ ਦੇ ਵੀ ਪਤਾ ਥੋੜਾ ਲੱਗਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਠਾ ਬੰਬ।
0: ਹਾਂਜੀ ਹਾਂਜੀ, ਉੱਥੇ ਖਾਕਸਾ ਜਿਹੜਾ ਇਹ ਲਿਬਰਾਨ ਹੈਗਾ, ਉਹਦੇ ਵਿੱਚ ਇੱਕ ਤਾਂ ਉਹਨਾਂ ਜਿਹੜਾ ਦੇਸ਼ ਵੰਡਿਆ ਹੈ, ਇੱਕ ਪਾਸੇ ਕ੍ਰਿਸਚੀਅਨ ਹੈ, ਦੂਜੇ ਪਾਸੇ ਮੁਸਲਿਮ
1: ਅੱਧਾ, ਇੱਕ ਸਾਈਡ ਦੇ ਉੱਪਰ ਬਰੂਦ ਦੇ ਏਰੀਏ ਦੇ ਵਿੱਚ ਜਿਹੜਾ ਉਹ ਮੁਸਲਮਾਨ ਏਰੀਆ,
0: ਬਰੂਦ ਜਿਹੜਾ ਹੈ ਉਹ ਵੀ ਵੰਡਿਆ ਹੋਇਆ ਦੋਨਾਂ ਦਾ।
1: ਚੀਮਾ ਸਾਹਿਬ, ਮੈਂ ਤੁਹਾਨੂੰ ਦੱਸਦਾ, ਮੁੰਡੇ ਜਾਂਦੇ ਹੁੰਦੇ ਸੀ ਪਰਲੇ ਬੰਨੇ, ਅਸੀਂ ਇੰਡੀਅਨ ਜਿਹੜੇ ਸੀ ਨਾ ਅਸੀਂ ਚਲੇ ਜਾਂਦੇ ਸੀ ਉਧਰਲੇ ਬੰਨੇਵੀਂ ਤੇ ਇਧਰਲੇ ਬੰਨੇਵੀਂ, ਪਾਕਿਸਤਾਨੀ ਜਿਹੜੇ ਸੀ ਮੁਸਲਮਾਨ ਸੀ ਉਹ ਇਧਰ ਕ੍ਰਿਸਚਨ ਏਰੀਏ ਚ ਨਹੀਂ ਸੀ ਆ ਸਕਦੇ। ਤੇ ਜਿਹੜੇ ਜਦੋਂ ਜਾਂਦੇ ਸੀ ਨਾ ਬਰੂਦ ਬੈਰੂਤ ਨੂੰ ਘੁੰਮਣ ਫਿਰਨ, ਉਹ ਉੱਥੇ ਜਿਹੜੀ ਉਹਨਾਂ ਦੀ ਪੁਲਿਸ ਬੈਠੀ ਆਰਮੀ ਬੈਠੀ ਹੁੰਦੀ ਨਾ, ਉਹ ਸਾਡੇ ਬੰਦਿਆਂ ਦੇ ਮੋਢੇ ਦੇਖਦੀ ਹੁੰਦੀ ਸੀ ਕੱਪੜਾ ਲਵਾ ਕੇ, ਥੱਲੇ ਨੂੰ ਕਰਕੇ ਨਾ ਦੇਖਦੇ ਸੀ ਕਿ ਇਹ ਕਦੇ ਬੋਰੇ ਬਾਰੇ ਤੇ ਨਹੀਂ ਚੁੱਕਦੇ, ਉਧਰ ਕਦੇ ਕੰਨ ਪਏ ਨੀ ਹੁੰਦੇ ਜਿਦਾਂ, ਜੇ ਤਾਂ ਕੋਈ ਕੰਨ ਵਾਲਾ ਫੜਿਆ ਗਿਆ ਤੇ ਫੇਰ ਉਹਨੂੰ ਉੱਥੇ ਫੜ ਲੈਂਦੇ ਸੀ।
0: ਅੱਛਾ,
1: ਹਾਂਜੀ ਹਾਂਜੀ ਹਾਂਜੀ, ਉਹਨਾਂ ਕੋਲ
0: ਬੋਰੇ ਕਾਹਦੇ ਚੱਕਦੇ ਸੀ, ਬੋਰੇ ਕਾਹਦੇ
1: ਨਹੀਂ, ਬੋਰੇ ਜਿਦਾਂ ਤੁਸੀਂ ਇਧਰਲੇ ਬੰਨੇ ਚੀਮਾ ਸਾਹਿਬ, ਤੁਹਾਨੂੰ ਹੁੰਦਾ ਕੀ ਸੀ ਕਿ ਇੱਕ ਹੈਗੀ ਸੀ ਕਤੈਬ, ਜਿਹੜੀ ਇਹਨਾਂ ਦੀ ਆਰਮੀ ਸੀ ਉਹਨੂੰ ਕਤੈਬ ਕਹਿੰਦੇ ਸੀ ਕ੍ਰਿਸਚਨ ਏਰੀਏ ਦੇ ਵਿਚ, ਉਹ ਮੁੰਡਿਆਂ ਨੂੰ ਚੱਕ ਕੇ ਲੈ ਜਾਂਦੀ ਸੀ ਜਿਹੜੇ ਕੰਮ ਕੁੰਮ ਕਰਦੇ, ਉਹਨਾਂ ਨੂੰ ਚੱਕ ਕੇ ਲੈ ਜਾਂਦੀ ਸੀ। ਉੱਥੇ ਜੰਗ ਲੱਗੀ ਸੀ ਇਸ ਤਰੀਕੇ ਦੀ ਕਿ ਘਰ ਤੋਂ ਘਰ, ਇਹ ਘਰ ਦੇ ਵਿਚ ਵੜ ਗਏ ਤੇ ਉਥੋਂ ਫਿਰ ਮੁੰਡਿਆਂ ਨੂੰ ਚੱਕ ਕੇ ਲੈਣਾ, ਤੇ ਬਜਰੀ ਦੇ ਬੋਰੇ, ਸੀਮਟ ਦੇ, ਰੇਤਾ ਦੇ ਬੋਰੇ, ਜਿਹੜੇ ਬੋਰੇ ਉਹ ਰੱਖਣੇ ਹੁੰਦੇ ਆ।
0: ਅੱਛਾ ਅੱਛਾ,
1: ਜਿਨ੍ਹਾਂ ਨਾਲ ਮੋਰਚੇ ਬਣਦੇ ਆ, ਤੇ ਉਹ ਫਿਰ ਇੱਦਾਂ ਨਾ ਚੱਕ ਕੇ ਲੈ ਜਾਂਦੇ ਸੀ, ਤੇ ਬੰਦਿਆਂ ਨੂੰ ਹਫਤਾ ਹਫਤਾ ਉੱਥੇ ਉਹਨਾਂ ਕੋਲੋਂ ਕੰਮ ਕਰਾਉਣਾ, ਤੇ ਉਹਨਾਂ ਨੂੰ ਮੁੜ ਕੇ ਫੇਰ ਛੱਡ ਦੇਣਾ, ਹੋਰ ਲੈ ਜਾਣੇ ਚੱਕ ਕੇ, ਇੱਦਾਂ ਦਾ ਕੰਮ ਉੱਥੇ ਚੱਲਦਾ ਹੁੰਦਾ ਸੀ। ਕੰਨ ਪੈ ਜਾਂਦੀ ਸੀ, ਹਾਂ, ਉਹ ਤੁਹਾਡੇ ਕੰਨ ਦੇਖਦੇ ਹੁੰਦੇ ਸੀ ਕਿ ਵੀ ਇਹ ਬੰਦਾ ਉਧਰੋਂ ਆਇਆ, ਉਹਨਾਂ ਦਾ ਨਾ ਕਿਤੇ ਕਰਦਾ ਆਇਆ ਕੰਮ, ਇੱਦਾਂ ਦਾ ਹੁੰਦਾ ਸੀ।
0: ਅੱਛਾ ਡਾਕਟਰ ਸਾਹਿਬ, ਤੁਸੀਂ ਇੱਕ ਗੱਲ ਦੱਸੋ, ਤੁਸੀਂ ਇੱਥੇ ਕਿਹੜੇ ਸਮਝ ਆਏ?
1: ਮੈਂ ਇੱਥੇ ਆਇਆ ਜੀ 85 ਦੇ ਵਿਚ।
0: ਅੱਛਾ, 85 ਦੇ ਵਿਚ, ਉਹਨਾਂ ਸਮਿਆਂ ਦੇ ਵਿਚ ਜਿਹੜਾ ਬਰੂਕ ਸੀਗਾ ਉੱਥੇ ਇੱਕ ਬੰਬਿੰਗ ਹੋਈ ਸੀ ਬਹੁਤ ਵੱਡੀ।
1: ਕੀ ਹੋਈ ਸੀ?
0: ਬੰਬ ਉੱਥੇ ਅਮਰੀਕਾ ਦੀ ਮਿਲਟਰੀ ਦਾ ਬੇਸ ਸੀ ਉੱਥੇ।
1: ਅੱਛਾ,
0: ਉਹਦੇ ਉੱਤੇ ਹਮਲਾ ਹੋਇਆ ਸੀ ਬਹੁਤ ਵੱਡਾ, ਮੇਰਾ ਖਿਆਲ 200 ਕਿੰਨੇ, ਮਤਲਬ ਤੁਸੀਂ 300 ਦੇ ਨੇੜੇ ਲਾ ਲਓ ਅਮਰੀਕਨ ਫੌਜੀ ਜਿਹੜੇ ਸੀ ਮਰੇ ਸੀਗੇ, ਤੇ ਜਿਹੜਾ ਪ੍ਰੈਜੀਡੈਂਟ ਰੇਗਨ ਦਾ ਸੀਗਾ ਉਦੋਂ ਉਹ ਸੀਗਾ।
1: ਠੀਕ ਆ,
0: ਉਹਨੇ ਫਿਰ ਉਸੇ ਵੇਲੇ ਉਦੋਂ ਬਾਅਦ ਚ ਆਪਣੀ ਮਿਲਟਰੀ ਉਥੋਂ ਕੱਢ ਲਈ ਸੀ। ਹੁਣ ਮੇਰਾ ਖਿਆਲ ਉੱਥੇ ਫਰਾਂਸ ਦੀ ਮਿਲਟਰੀ ਹੈ, ਜਿਹੜਾ ਕ੍ਰਿਸਚੀਅਨ ਪਾਸਾ ਹੈ ਨਾ, ਉੱਥੇ ਮੇਰਾ ਖਿਆਲ ਸ਼ਾਇਦ ਫਰਾਂਸ ਦੀ ਮਿਲਟਰੀ ਦਾ, ਪਰ ਆਪਾਂ ਉਹ ਤਾਂ ਗੂਗਲ
1: ਅਮਰੀਕਾ ਦੀ ਵੀ ਹੋ ਸਕਦੀ ਹੈ ਜੀ, ਕਿਉਂਕਿ
0: ਉਦੋਂ ਅਮਰੀਕਾ ਦੀ ਸੀਗੀ, ਹੁਣ ਨੀ ਪਤਾ, ਉਦੋਂ ਅਮਰੀਕਾ ਦੀ ਸੀਗੀ। ਤੇ ਉਹ ਫਿਰ ਬੈਰਕ ਜਦੋਂ ਇਹਦੇ ਕਿਹਦੀਆਂ ਨਾ ਉਹਨੇ ਬੰਬ ਮਾਰਤੇ ਸੀਗੇ, ਬੈਰਕਾਂ ਜਿਹੜੀਆਂ ਸੀਗੀਆਂ ਅਮਰੀਕਨ ਫੌਜ ਦੀਆਂ, ਉੱਥੇ 300 ਦੇ ਨੇੜੇ 200 ਸਿੱਖ ਕਿੰਨੇ ਇੰਨੇ ਫੌਜੀ ਜਿਹੜੇ ਸੀ ਉਹ ਮਾਰੇ ਗਏ ਸੀਗੇ, ਫਿਰ ਉਹਨਾਂ ਨੇ ਕੱਢ ਲਿਆ, ਉਥੋਂ ਕੱਢ ਲਿਆਂਦਾ ਸੀ ਅਮਰੀਕਾ ਨੇ।
1: ਮੈਨੂੰ ਮੈਂ 84 ਦੇ ਵਿਚ ਸ਼ਾਇਦ ਆ ਗਿਆ ਸੀ ਜਰਮਨ, 84 ਚ ਫਰਾਂਸ ਆਇਆ ਸੀ, ਫਰਾਂਸ ਤੋਂ ਫਿਰ ਜਰਮਨ ਆ ਗਿਆ, ਤੇ ਜਰਮਨ ਤੋਂ ਫਿਰ ਮੈਂ ਇਧਰ ਆ ਗਿਆ, ਤੇ 84 ਦੇ ਵਿਚ ਮੈਂ ਜਰਮਨ ਸੀ ਜਦੋਂ ਹੋਇਆ ਸਾਡੇ ਅਟੈਕ ਹੋਇਆ ਹਰਿਮੰਦਰ ਸਾਹਿਬ ਤੇ। ਇੱਦਾਂ ਦੀਆਂ ਗੱਲਾਂ ਚੀਮਾ ਸਾਹਿਬ, ਚਲੋ ਆਪਾਂ ਬਹੁਤ ਵਧੀਆ ਵਧੀਆ ਜਾਣਕਾਰੀਆਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਭੈਣ ਭਰਾਵਾਂ ਨੂੰ ਦਈਏ, ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਆਮ ਤੁਹਾਨੂੰ ਨਹੀਂ ਮਿਲਦੀਆਂ ਦੋਸਤੋ, ਇਹ ਬੜੀਆਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਨੇ, ਲੱਭ ਕੇ ਲਿਆਉਂਦੇ ਨੇ, ਪੂਰਾ ਟਾਈਮ ਲੱਗ ਕੇ ਲੱਭਦੀਆਂ, ਔਰ ਕੋਸ਼ਿਸ਼ ਕਰੀਦੀ ਆ ਕਿ ਜੋ ਸੱਚਾਈ ਆ ਉਹ ਤੁਹਾਡੇ ਨਾਲ ਰੂਬਰੂ ਇਸੇ ਤਰ੍ਹਾਂ ਹੀ ਕਰਦੇ ਰਹੀਏ ਤੇ ਕਰਦੇ ਰਵਾਂਗੇ ਵੀ। ਕੋਈ ਮਫਾਦ ਨਹੀਂ ਸਾਡਾ, ਸੱਚ ਤੇ ਕਹਿਣ ਦੀ ਹਿੰਮਤ ਹੈ ਸਾਡੇ ਵਿਚ, ਚਾਹੇ ਅਮਰੀਕਾ ਚ ਬੈਠੀਏ ਤੇ ਚਾਹੇ ਇੰਡੀਆ ਚ ਬੈਠੀਏ। ਸੋ ਇਹ ਖਬਰਾਂ ਦੇ ਨਾਲ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ। ਪ੍ਰੋਗਰਾਮ ਸਾਡੇ ਜਿਹੜੇ ਆ 24 ਆਵਰ ਰੇਡੀਓ ਚੱਲਦਾ, ਰਿਪੀਟ ਪ੍ਰੋਗਰਾਮ ਵੀ ਆਉਂਦੇ ਆ, ਜਿਹੜਾ ਕੋਈ ਮਿਸ ਕਰ ਗਿਆ ਤੁਸੀਂ ਰਿਪੀਟ ਪ੍ਰੋਗਰਾਮ ਵੀ ਸੁਣ ਸਕਦੇ ਹੋ, ਜਾਂ ਕਿਸੇ ਨੂੰ ਪ੍ਰੋਗਰਾਮ ਚਾਹੀਦਾ ਹੋਵੇ ਜਾਂ ਨਹੀਂ ਸੁਣ ਸਕਿਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 732-874-3259 732-874-3259, ਇਹ ਅਮਰੀਕਾ ਦਾ ਨੰਬਰ ਹੈ, ਤੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਉਹ ਪ੍ਰੋਗਰਾਮ ਭੇਜ ਵੀ ਸਕਦਾ ਜਿਹੜਾ ਤੁਸੀਂ ਮਿਸ ਕਰ ਗਏ। ਬੜੀ ਮਿਹਰਬਾਨੀ ਚੀਮਾ ਸਾਹਿਬ, ਸ਼ੁਕਰੀਆ, ਧੰਨਵਾਦ। ਆਪਣਾ ਫੋਨ ਨੰਬਰ ਵੀ ਦੱਸ ਦਿਓ ਚੀਮਾ ਸਾਹਿਬ
0: ਜੀ। ਦੋਸਤੋ, ਮੇਰਾ ਫੋਨ ਨੰਬਰ ਜੇ ਤੁਸੀਂ ਅਮਰੀਕਾ ਕੈਨੇਡਾ ਚੋਂ ਕਰਨਾ ਤਾਂ 5689-930-3597 ਆ, ਅੰਗਰੇਜ਼ੀ ਦੇ ਵਿਚ 10 ਦਿੰਦੇ ਆ 5599-930-3597। ਤੇ ਜਿਹੜੇ ਭਾਰਤ ਤੋਂ ਜਾਂ ਜਰਮਨ ਤੋਂ ਹੋਰ ਕੰਟਰੀਆਂ ਤੋਂ ਕਰਨਾ
1: ਚੀਮਾ ਸਾਹਿਬ ਉਹਨਾਂ ਨੂੰ ਪਤਾ ਅਮੈਰੀਕਾ ਦਾ ਕਰਨਾ ਉਹਦੇ ਚੋਂ ਲਾ ਹੀ ਲੈਣਾ
0: ਬਿਲਕੁਲ
1: ਬੜੀ ਮਿਹਰਬਾਨੀ ਚੀਮਾ ਹਾਂਜੀ ਬੋਲੋ
0: ਮੈਂ ਉਹੀ ਕਹਿਣ ਲੱਗਾ ਸੀਗਾ ਭੀ ਤੁਹਾਨੂੰ ਕਿਸੇ ਵੀ ਦੇਖੋ ਡਾਕਟਰ ਸਾਹਿਬ ਆਪਣੀ ਖਾਕ ਸਾਹਿਬ ਗੱਲ ਇਸ ਤਰ੍ਹਾਂ ਭੀ ਆਪਣੇ ਡਾਕਟਰ ਸਾਹਿਬ ਜਿਹੜੇ ਹੈਗੇ ਆਪਣੇ ਨਾਲ ਆਉਂਦੇ ਆ ਪ੍ਰੋਗਰਾਮ ਤੇ ਬਹੁਤ ਹੀ ਵਧੀਆ ਇਨਸਾਨ ਆ ਬਹੁਤ ਕੁਛ ਜਾਣਦੇ ਆ ਕੱਲਾ ਮੈਡੀਸਨ ਦੇ ਵਿੱਚ ਨਹੀਂ
1: ਕੱਲੀ ਕੱਲੀ ਨਾੜੀ ਕੱਲੀ ਕੱਲੀ ਨਰਵਸ ਹਰ ਚੀਜ਼ ਦੇ ਉਹ ਕਾਰੀਗਰ ਆ ਉਹਨਾਂ ਨੇ ਹੱਥੀ ਹੰਢਾਇਆ ਉਹਨਾਂ ਨੇ ਸਾਰਾ ਕੁਛ ਕੀਤਾ ਆਪਰੇਸ਼ਨ ਵੀ ਕੀਤੇ ਹਰੇ ਕੰਮ ਕੀਤੇ ਆ ਵਰਗਾ ਨੌਲੇਜ ਮੈਨੂੰ ਨੀ ਲੱਗਦਾ ਕਿ ਕਿਸੇ ਹੋਰ ਕੋ ਹੋਏਗਾ ਉਹ ਵੰਡਦੇ ਫਿਰ ਨੀ ਵੰਡੀ ਦਾ ਹੁੰਦਾ ਇਹ ਲੋ ਵੀ ਤੁਸੀਂ ਵੀ ਲੋ ਡਾਕਟਰ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੱਸਦਾ ਕੋਈ
0: ਨਹੀਂ ਦੱਸਦੇ ਬਿਲਕੁਲ ਨੀ ਦੱਸਦੇ ਹੁਣ ਖਾਕ ਸਾਹਿਬ ਜੀ ਇੱਕ ਹੋਰ ਗੱਲ ਆ ਕਿ ਉਹ ਕੱਲੇ ਮੈਡੀਸਨ ਦੇ ਵਿੱਚ ਜਾਂ ਇਹ ਬੋਡੀ ਦੇ ਜਿਹੜੇ ਆਂਗ ਆ ਇਹਨਾਂ ਦੇ ਬਾਰੇ ਚ ਮਾਹਰ ਨਹੀਂ ਹੈਗੇ ਉਹ ਬਾਣੀ ਦੇ ਵਿੱਚ ਵੀ ਬਹੁਤ ਕੁਛ ਜਾਣਦੇ
1: ਕੀਰਤਨ ਕੀਤਾ ਉਹ ਕਹਿੰਦੇ ਨਾ ਅਸੀਂ ਪਾਠ ਵੀ ਕਰਦੇ ਰਹੇ ਕੀਰਤਨ ਵੀ ਕਰਦੇ ਰਹੇ ਹਾਂ ਅਕਾਲੀ ਦਲ ਦੇ ਵੀ ਰਹੇ ਆ ਜੇਲਾਂ ਵੀ ਕੱਟੀਆਂ ਬਹੁਤ ਨੌਲੇਜ ਵਾਲੇ ਬੰਦੇ ਹੈਗੇ ਆ ਉਹਨਾਂ ਦਾ ਪ੍ਰੋਗਰਾਮ ਪਲੀਜ਼ ਕਿਰਪਾ ਕਰਕੇ ਸੁਣਿਆ ਕਰੋ ਫੇਸਬੁੱਕ ਤੇ ਵੀ ਮੈਂ ਵੀ ਸ਼ੇਅਰ ਕਰ ਦਿੰਦਾ ਹੁੰਦਾ ਜੇ ਕਿਤੇ ਰਹਿ ਜਾਵੇ ਤੇ ਤੁਸੀਂ ਉਹਨਾਂ ਦੇ ਨਾਲ ਫਰੈਂਡਸ਼ਿਪ ਕਰ ਸਕਦੇ ਹੋ ਗੁਰਦੀਪ ਸਿੰਘ ਡਾਕਟਰ ਗੁਰਦੀਪ ਸਿੰਘ ਸੰਧੂ ਤੇ ਉਹਨਾਂ ਦੇ ਨਾਲ ਤੁਸੀਂ ਫਰੈਂਡਸ਼ਿਪ ਜਿਹੜੀ ਹੈ ਆਪਣੀ ਲੈ ਸਕਦੇ ਹੋ ਔਰ ਪ੍ਰੋਗਰਾਮ ਸੁਣੋ ਇਹ ਦੇਖੋ ਬਾਕੀ ਨਿੱਕੀ ਨਿੱਕੀਆਂ ਚੀਜ਼ਾਂ ਆਪਾਂ ਬਹੁਤ ਦੇਖਦੇ ਹਾਂ ਜੇ ਇਹ ਚੀਜ਼ ਅਸੀਂ ਘਰ ਚ ਬਹਿ ਕੇ ਬੱਚਿਆਂ ਤੱਕ ਸੁਣਾ ਦਈਏ ਨਾ
0: ਬਿਲਕੁਲ
1: ਬਲੀਵ ਕਰੋ ਕਿ ਕੋਈ ਬਿਮਾਰ ਹੋਵੇ ਨਾ ਔਰ ਤੁਹਾਨੂੰ ਹਰ ਚੀਜ਼ ਦਾ ਨੌਲੇਜ ਹੋ ਜਾਏ ਕਿ ਬਈ ਇਹ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਇੱਥੇ ਗੌਰ ਕਰੀਏ ਜੀ
0: ਹਾਂਜੀ ਹੁਣ ਖਾਕ ਸਾਹਿਬ ਜੀ ਇੱਕ ਜਿਹੜੀ ਮੇਰੇ ਦਿਮਾਗ ਚ ਉਹ ਗੱਲ ਆ ਕਿ ਉਹ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਆਪਾਂ ਤੇ ਤੁਸੀਂ ਵੀ ਇਹ ਬਹੁਤ ਵਾਰੀ ਸੁਣਿਆ ਹੋਣਾ ਕਈ ਆਪਣੇ ਜਿਹੜੇ ਗੁਣੀ ਗਿਆਨੀ ਆ ਗ੍ਰੰਥੀ ਸਾਹਿਬਾਨ ਹੈਗੇ ਆ ਜਾਂ ਜਿਹੜੇ ਆਪਣੇ ਕਥਾਵਾਚਕ ਹੈਗੇ ਆ ਉਹ ਕਹਿੰਦੇ ਆ ਜੀ ਪੱਥਰ ਦੇ ਵਿੱਚ ਵੀ ਕੀੜਾ ਹੁੰਦਾ ਆ ਇਹ ਗੱਲ ਆਮ ਪ੍ਰਚਾਰੇ ਦਾ ਛੋਟੇ ਹੁੰਦੇ ਤੋਂ ਸੁਣਦੇ ਆਏ ਆ ਵੀ ਪੱਥਰ ਦੇ ਵਿੱਚ ਵੀ ਕੀੜਾ ਹੁੰਦਾ ਤੇ ਉਹਨੂੰ ਵੀ ਰੱਬ ਆ ਜਿਹੜਾ ਉਹਦੇ ਵਿੱਚ ਰਿਜ਼ਕ ਦਿੰਦਾ ਆ ਤੇ ਅਸਲ ਦੇ ਵਿੱਚ ਕੀ ਆ ਖਾਕ ਸਾਹਿਬ ਜੀ ਉਹ ਪੱਥਰ ਦੇ ਵਿੱਚ ਕੀੜੇ ਦੀ ਗੱਲ ਨਹੀਂ ਕਰਦੇ ਅੱਛਾ ਉਹ ਪੰਕਤੀ ਆ ਜਿਹੜੀ ਉਹ ਹੈ ਕੀ ਆ ਇਹ ਖਾਕਸਾ ਸਾਡੇ ਸਰੋਤੇ ਵੀ ਜਿਹੜੇ ਸੁਣਦੇ ਆ ਧਿਆਨ ਨਾਲ ਸੁਣਿਓ ਤੇ ਇਹਨੂੰ ਮਨ ਦੇ ਵਿੱਚ ਵਸਾ ਲਓ ਦੇਖੋ ਕਿੱਦਾਂ ਜਿਹੜਾ ਤੁਹਾਨੂੰ ਸੱਚ ਨਾਲ ਕਿੱਦਾਂ ਤੋੜ ਦਿੱਤਾ ਜਾਂਦਾ ਆ ਜਾਂ ਤੁਹਾਡੀ ਆਪਣੀ ਜਿਹੜਾ ਗਿਆਨ ਦੇ ਵਿੱਚ ਵਿਦਿਆ ਦੇ ਵਿੱਚ ਘਾਟ ਹੁੰਦੀ ਆ ਤੇ ਜਾਂ ਫਿਰ ਜਿਹੜੇ ਸ਼ੈਤਾਨ ਲੋਕ ਆ ਉਹ ਤੁਹਾਨੂੰ ਅਸਲੀਅਤ ਦੱਸਦੇ ਨੀ ਹੁਣ ਖਾਕਸਾ ਜੀ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ ਉੱਥੇ ਪੰਕਤੀ ਜਿਹੜੀ ਆਉਂਦੀ ਆ ਡਾਕਟਰ ਸਾਹਿਬ ਬਹੁਤ ਵਾਰੀ ਇਹਨੂੰ ਜਿਹੜੀ ਆ ਉਹ ਪੰਕਤੀ ਨੂੰ ਲੋਕਾਂ ਦੇ ਨਾਲ ਸਾਂਝੀ ਕਰਦੇ ਆ ਉਹ ਪੰਕਤੀ ਹੈਗੀ ਆ ਸੈਲ ਪੱਥਰ ਮੇਂ ਜੰਤ ਉਪਾਇਆ ਸੈਲ ਪੱਥਰ ਮੇਂ ਜੰਤ ਉਪਾਇਆ ਤੇ ਤਾਕਾ ਰਿਜਕ ਆਗੇ ਕਰ ਧਰਿਆ ਅਗਲੀ ਪੰਕਤੀ ਹੈਗੀ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ
1: ਬਿਲਕੁਲ
0: ਅੱਛਾ ਖਾਕ ਸਾਹਿਬ ਜੀ ਜਿਹੜੇ ਆਪਾਂ ਹੁਣ ਆਹ ਅਰਥ ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਓ ਇਹਦੇ ਅਸਲ ਦੇ ਵਿੱਚ ਅਰਥ ਕੀ ਆ ਪੱਥਰ ਦੇ ਵਿੱਚ ਕੋਈ ਕੀੜਾ ਨਹੀਂ ਹੁੰਦਾ ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਸੀਗੇ ਉਹ ਜਿਹੜੇ ਉਹਨਾਂ ਨੂੰ ਬ੍ਰਹਿਮੰਡ ਦਾ ਗਿਆਨ ਸੀ ਪੂਰੇ ਦਾ ਇਹ ਬ੍ਰਹਿਮੰਡ ਆ ਜਿਹੜਾ ਇਹ ਬਣਿਆ ਕਿੱਦਾਂ ਤੇ ਇਹਨੇ ਖਤਮ ਕਿੱਦਾਂ ਹੋਣਾ ਉਹਨਾਂ ਕੋਲ ਸਾਰਾ ਗਿਆਨ ਸੀਗਾ ਗੁਰੂ ਨਾਨਕ ਦੇਵ ਜੀ ਦੇ ਕੋਲ ਜਿਹੜੇ ਅੱਕਲ ਦੇ ਸਾਇੰਸਦਾਨ ਆ ਇਹ ਉੱਥੇ ਤਿੱਕਰ ਸੁਪਨਾ ਵੀ ਨਹੀਂ ਲੈ ਸਕਦੇ ਜਿੱਥੇ ਤਿੱਕਰ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਸੀ ਬ੍ਰਹਮ ਦਾ
1: ਬਿਲਕੁਲ
0: ਅੱਛਾ ਹੁਣ ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ ਉਹ ਕਹਿੰਦੇ ਆ ਭਾਈ ਸੈਲ ਪੱਥਰ ਸੈਲ ਖਾਕ ਸਾਹਿਬ ਜੀ ਜਿਹੜਾ ਸ਼ਬਦ ਆ ਉਹ ਜਿਹੜੀਆਂ ਆਪਣੇ ਸਕੂਲਾਂ ਦੇ ਵਿੱਚ ਸਲੇਟਾਂ ਹੁੰਦੀਆਂ ਸੀ ਨਾ ਸਲੇਟਾਂ ਸਲੇਟ ਦੇ ਉੱਤੇ ਸਲੇਟੀ ਨਾਲ ਲਿਖੀਦਾ ਸੀ
1: ਬਿਲਕੁਲ
0: ਅੱਛਾ ਉਹ ਜਿਹੜੀ ਸਲੇਟ ਆ ਉਹ ਬਹੁਤ ਵੱਡੇ ਵੱਡੇ ਪੱਥਰ ਹੁੰਦੇ ਉਹਦੀਆਂ ਏਦਾਂ ਲਸਣਾਂ ਤਹਿਾਂ ਹੁੰਦੀਆਂ ਉਹਦੀਆਂ ਪਹਾੜਾਂ ਦੇ ਵਿੱਚ ਕਈ ਵਾਰੀ ਆਪਾਂ ਕਈ ਜਗ੍ਹਾ ਤੇ ਪਹਾੜਾਂ ਦੇ ਵਿੱਚ ਉਹ ਹੁੰਦੀਆਂ ਤੇ ਉੱਚੀ ਜਿਹੀ ਪਹਾੜੀ ਹੁੰਦੀ ਆ ਤੇ ਉਹਦੇ ਵਿੱਚ ਤੁਹਾਨੂੰ ਗੀਰੀਆਂ ਹੁੰਦੀਆਂ ਪੱਥਰ ਜਿਹਾ ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਸਲੇਟ ਜਿਹੜੀਆਂ ਲਿਖਣ ਵਾਲੀਆਂ ਸਲੇਟਾਂ ਇਹ ਉਹਦੇ ਤੋਂ ਕੱਟ ਕੱਟ ਕੇ ਪੀਸ ਬਣਾ ਕੇ ਬਣਾਈਆਂ ਹੁੰਦੀਆਂ ਸੋ ਉਹਨੂੰ ਕਹਿੰਦੇ ਆ ਸਲੇਟ ਅੰਗਰੇਜ਼ੀ ਦੇ ਵਿੱਚ ਐਸ ਐਲ ਏ ਟੀ ਈ ਸਲੇਟ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਸੈਲ ਪੰਜਾਬੀ ਭਾਸ਼ਾ ਦੇ ਵਿੱਚ ਉਹਨੂੰ ਸੈਲ ਕਹਿੰਦੇ ਆ ਅੱਛਾ ਜਦੋਂ ਗੁਰੂ ਸਾਹਿਬ ਕਹਿੰਦੇ ਉਹ ਕਹਿੰਦੇ ਸੈਲ ਪੱਥਰ ਕਹਿੰਦੇ ਭਾਈ ਜਿੱਥੇ ਇਸ ਧਰਤੀ ਉੱਤੇ ਉਹ ਸੈਲ ਹੈਗੀ ਨਾ ਸਲੇਟਾਂ ਪਹਾੜੀਆਂ ਦੇ ਵਿੱਚ ਹੈਗੀਆਂ ਤੇ ਜਿੱਥੇ ਪੱਥਰ ਪਏ ਆ ਪਸੀਰੀਆਂ ਜਗ੍ਹਾ ਹੀ ਹੁੰਦੀਆਂ ਜਿੱਥੇ ਪੱਥਰੇ ਪੱਥਰ ਹੁੰਦੇ ਹੁਣ ਆਪਣੇ ਇੰਡੀਆ ਦੇ ਵਿੱਚ ਉਹ ਦੇਖਿਆ ਲੋਕਾਂ ਨੇ ਉਹ ਕ੍ਰੈਸ਼ਰ ਲਵਾਏ ਹੋਏ ਆ ਜਿੱਥੋਂ ਬਜਰੀ ਬਣਾ ਕੇ ਉਹ ਕਰਦੇ ਪੱਥਰ ਤੋੜ ਤੋੜ ਕੇ ਹਾਂਜੀ ਸੋ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕਹਿ ਰਹੇ ਆ ਕਿ ਸੈਲ ਪੱਥਰ ਮੇਂ ਜੰਤ ਪਾਇਆ ਉਹ ਕਹਿੰਦੇ ਭਾਈ ਜਿੱਥੇ ਉਹ ਸਲੇਟਾਂ ਆ ਧਰਤੀ ਦੇ ਵਿੱਚ ਦੱਬੀਆਂ ਹੋਈਆਂ ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਉਹ ਆ ਕੁਦਰਤ ਨੇ ਸੈਲ ਪੱਥਰ ਮੇਂ ਜੰਤ ਪਾਇਆ ਤਿੰਨ ਤਾਕਾ ਰਿਜਕ ਆਗੇ ਕਾ ਕਰਿਆ ਉਹਨਾਂ ਦੇ ਖਾਣ ਵਾਸਤੇ ਉਦਾਂ ਦਾ ਜਿਹੜੇ ਕੁਦਰਤ ਨੇ ਉੱਥੇ ਬਨਸਪਤੀ ਵੀ ਪੈਦਾ ਕੀਤੀ ਉਹਨਾਂ ਦੀ ਖੁਰਾਕ ਵਾਸਤੇ ਸੈਲ ਪੱਥਰ ਮੇਂ ਜੰਤ ਪਾਇਆ ਕਹਿਣ ਦਾ ਜਿੱਥੇ ਪੱਥਰਾਂ ਦੇ ਪਥਰੀਲੀ ਧਰਤੀ ਦੇ ਵਿਚ ਤੇ ਜਿੱਥੇ ਸਲੇਟਾਂ ਆ ਉੱਥੇ ਜਿਹੜੇ ਜੀਵ ਜੰਤੂ ਪੈਦਾ ਕੀਤੇ ਆ ਕੁਦਰਤ ਨੇ ਉਹਨਾਂ ਦੇ ਖਾਣ ਵਾਸਤੇ ਰਿਜਕ ਵੀ ਉੱਥੇ ਪੈਦਾ ਕੀਤਾ ਆ ਸੈਲ ਪੱਥਰ ਮੇਂ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ ਉਹਨਾਂ ਦਾ ਰਿਜਕ ਆ ਜਿਹੜਾ ਉਹ ਵੀ ਉੱਥੇ ਪੈਦਾ ਕੀਤਾ ਹੋਇਆ ਅਗਲੀ ਪੰਕਤੀ ਉਹ ਕਹਿੰਦੇ ਆ ਸੈਲ ਪੱਥਰ ਮੇਂ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਹੁਣ ਜਿਹੜਾ ਮਾਧੋ ਸ਼ਬਦ ਆ ਮਾਧੋ ਸ਼ਬਦ ਆ ਜਿਹੜਾ ਅੰਗਰੇਜ਼ੀ ਦੇ ਵਿਚ ਇਹਨੂੰ ਕਹਿੰਦੇ ਆ ਸੇਜ ਜਿਹੜੇ ਆਪਣੇ ਖਕ ਸਾਹਿਬ ਦੀ ਗਾਂ ਦੀ ਪੀੜੀ ਜਿਹੜੀ ਇੱਥੇ ਦੀ ਜੰਮੇ ਹੋ ਆਪਣੇ ਬੱਚੇ ਆ ਉਹਨਾਂ ਨੂੰ ਪਤਾ ਹੈ ਬਈ ਸੇਜ ਕੀ ਹੁੰਦਾ ਹੈ ਸ਼ਬਦ SAGE ਹੁੰਦਾ ਸੇਜ ਉਹਨੂੰ ਪੰਜਾਬੀ ਦੇ ਵਿਚ ਕਹਿੰਦੇ ਮਾਧੋ ਉਹਨੂੰ ਇੱਕ ਕਿਸਮ ਦਾ ਜਿੱਦਾਂ ਸਾਧੂ ਵੀ ਕਹਿ ਦਿੰਦੇ ਆ ਜਿੱਦਾਂ ਆਪਣੇ ਜਿਹੜੇ ਬੰਦਾ ਸਿੰਘ ਬਹਾਦਰ ਜੀ ਸੀਗੇ ਉਹਨਾਂ ਦਾ ਪਹਿਲਾ ਨਾਂ ਸੀ ਮਾਧੋ ਦਾਸ ਸੀਗਾ
1: ਬਿਲਕੁਲ
0: ਮਾਧੋ ਦਾਸ ਸੀਗਾ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਕਹਿ ਰਹੇ ਆ ਉਸ ਬੰਦੇ ਨੂੰ ਜਿਹਦਾ ਨਾਂ ਮਾਧੋ ਸੀਗਾ ਉਹਨੂੰ ਉਹ ਕਹਿ ਰਹੇ ਆ ਕਿ ਭਾਈ ਦੇਖੋ ਜਿਹੜਾ ਤੁਸੀਂ ਜਿਹੜੀ ਕੁਦਰਤ ਆ ਉਹਨੇ ਜਿਹੜੇ ਜਿੱਥੇ ਸਲੇਟਾਂ ਆ ਉੱਥੇ ਵੀ ਤੇ ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਆ ਉਹਨਾਂ ਦਾ ਰਿਜਕ ਵੀ ਉੱਥੇ ਰੱਖਿਆ ਆ ਮੇਰੇ ਮਾਧੋ ਜੀ ਸੈਲ ਪੱਥਰ ਮੇਂ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਰਿਹਾ ਉਹ ਕਹਿੰਦੇ ਮੇਰੇ ਮਾਧੋ ਸੱਚੇ ਲੋਕਾਂ ਦੀ ਜਿਹੜੇ ਲੋਕ ਸੱਚ ਦੇ ਮਗਰ ਤੁਰੇ ਹੋਏ ਆ ਹਰੇਕ ਗੱਲ ਦੀ ਅਸਲੀਅਤ ਲੱਭਣੀ ਜਾਂ ਸੱਚ ਬੋਲਣਾ ਸੱਚ ਕਹਿਣਾ ਸੱਚ ਸੁਣਨਾ ਉਹਨਾਂ ਲੋਕਾਂ ਦੀ ਸੰਗਤ ਕਰਨੇ ਨਾਲ ਤੁਸੀਂ ਧੰਨਾ ਆ
1: ਬਿਲਕੁਲ
0: ਮੇਰੇ ਮਾਧੋ ਜੀ ਸੱਤ ਸੰਗਤ ਜਿਹੜੇ ਸੱਚੇ ਲੋਕ ਆ ਉਹਨਾਂ ਦੀ ਸੰਗਤ ਕਰੋਗੇ ਤੁਹਾਡਾ ਜਿਹੜਾ ਨਿਤਾਰਾ ਆ ਉਹ ਤਾਂ ਹੋਣਾ ਹੈ ਇਹ ਪੰਕਤੀਆਂ ਦੇ ਅਰਥ ਆ ਖਾਕ ਸਾਹਿਬ ਜੀ
1: ਚੀਮਾ ਸਾਹਿਬ ਬਹੁਤ ਵਧੀਆ ਤੁਸੀਂ ਤੇ ਗੁਣੀ ਗਿਆਨੀ ਹੋ ਤੇ ਬੜੀ ਮਿਹਨਤ ਕੀਤੀ ਹੈ ਤੁਸੀਂ ਬੁੱਕਾਂ ਪੜ੍ਹੀਆਂ ਬਹੁਤ ਕੁਛ ਕੀਤਾ ਦੁਨੀਆਂ ਘੁੰਮੇ ਫਿਰੇ ਹੋ ਔਰ ਬਹੁਤ ਕੁਛ ਲਰਨ ਕੀਤਾ ਤੁਸੀਂ ਪਰਮਾਤਮਾ ਮੇਹਰ ਰੱਖੇ ਤੁਹਾਡੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਵੀ ਅਸੀਂ ਕਰਦੇ ਰਹੀਏ ਤੇ ਸ਼ੁਕਰੀਆ ਦੋਸਤੋ ਧੰਨਵਾਦ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਆ ਤੇ ਪਰਸੋਂ ਨੂੰ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਗੁਪਤਗੂ ਕਰਾਂਗੇ ਇਸੇ ਤਰ੍ਹਾਂ ਫਿਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਤੇ ਨਵੇਂ ਗੀਤਾਂ ਦੇ ਨਾਲ ਤੇ ਡਾਕਟਰ ਸਾਹਿਬ ਦੇ ਨਾਲ ਫਿਰ ਮਿਲਾਂਗੇ ਦਿਓ ਇਜਾਜ਼ਤ ਮੇਰੇ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਸੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ
0: ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਥੈਂਕ ਯੂ ਹੋ ਲੋ ਜੀ